0: ਮਿੱਟੀ ਹੀ ਮਿੱਟੀ ਹੈ, ਡਸਟ ਬਹੁਤ ਜ਼ਿਆਦਾ ਅਕਿਊਮੂਲੇਟ ਹੋ ਜਾਂਦੀ ਹੈ ਥੋੜ੍ਹੇ ਸਮੇਂ ਦੇ ਵਿੱਚ। ਸੋ ਫਾਈਵ ਰਿਵਰਸ ਡਕਟ ਕਲੀਨਿੰਗ ਬਹੁਤ ਹੀ ਰੀਜ਼ਨੇਬਲ ਰੇਟ ਦੇ ਵਿੱਚ ਡਕਟ ਕਲੀਨਿੰਗ ਕਰ ਰਹੇ ਨੇ। 437-688-7750 437-688-7750 2161 ਹੈਲੋ,
1: ਸਤਿ ਸ਼੍ਰੀ ਅਕਾਲ ਭਾਈ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਵਧੀਆ ਭਾਜੀ, ਤੁਸੀਂ ਕਿਵੇਂ ਹੋ?
0: ਬਹੁਤ ਵਧੀਆ ਸਰ।
1: ਭਾਜੀ ਮੇਰਾ ਤੇ ਮੰਨਣਾ ਕਿ ਅੱਜ ਕੱਲ ਪੈਸਾ ਸੱਚੀ ਗੱਲ ਦੇਣਾ ਹੀ ਨਹੀਂ ਚਾਹੀਦਾ, ਕਿਸੇ ਦੇ ਨਾਲ ਵਿਗਾੜਨੀ ਹੈ, ਕਿਸੇ ਨੂੰ ਮਾਮਲਾ ਖਰਾਬ ਕਰਨਾ ਤੇ ਪੈਸਾ ਦੇ ਦਿਓ ਬਸ। ਦੇਣ ਤੋਂ ਬਾਅਦ ਆਪਣੇ ਪੈਸੇ ਭਾਜੀ ਲੈਣੇ ਹੋ ਬੰਦੇ ਨੂੰ, ਇਵੇਂ ਲੱਗਦਾ ਕਿ ਬੰਦਾ ਭਿਖਾਰੀ ਬਣ ਗਿਆ, ਆਪਣੀਆਂ ਨਜ਼ਰਾਂ 'ਚ ਬੰਦਾ ਡਿੱਗ ਪੈਂਦਾ।
0: ਹਾਂ ਨਹੀਂ ਪਰ ਭਾਜੀ ਜੇ ਤੁਸੀਂ ਪੈਸਾ ਦਿੱਤਾ ਨਹੀਂ ਬਟ ਤੁਹਾਡਾ ਚਲੋ ਬਿਜ਼ਨਸ ਕੋਈ ਟ੍ਰਾਂਜੈਕਸ਼ਨ ਹੈ ਫਿਰ
1: ਭਾਜੀ ਮੈਂ ਤੇ ਕਹਿੰਦਾ ਵਾ ਦਿਓ ਹੀ ਨਾ ਇਸ ਪੋਜੀਸ਼ਨ ਤੇ, ਆਪਣੇ ਆਪ ਨੂੰ ਲੈ ਕੇ ਹੀ ਨਾ ਹੋ ਕਿ ਆਪਣੇ ਆਪ ਨੂੰ ਬੰਦੇ ਨੂੰ ਕਰਜ਼ ਦੇਣਾ ਪਵੇ। ਭਾਜੀ
0: ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਹੁਣ ਤੁਸੀਂ ਸੁਪੋਜ਼ ਕਰੋ ਕਿ ਤੁਹਾਡਾ ਕੋਈ ਬੈਂਕੁਇਟ ਹਾਲ ਹੈ, ਤੁਹਾਡਾ ਕੋਈ ਯਾਰ ਦੋਸਤ ਹੈ, ਕੋਈ ਬੰਦਾ ਉਹ ਕਹਿੰਦਾ ਯਾਰ ਤੇਰੇ ਤੋਂ ਕਮਰਾ ਰੈਂਟ ਕਰਨਾ, ਤੁਸੀਂ ਕਹਿ ਤਾ ਚੱਲ ਕੋਈ ਨਾ ਕਰ ਲਾ, ਆਮ ਮੈਂ 1000 ਕੁ ਲੈਣਾ ਤੇਰੇ ਲਈ, ਚੱਲ 700 ਕਰ ਦੇਣਾ। ਅਗਲਾ ਕਹਿੰਦਾ ਠੀਕ ਹੈ, ਬਾਅਦ ਦੇ ਵਿੱਚ ਉਹ ਬੰਦਾ ਨਾ ਪੈਸਾ ਦੇਵੇ ਫਿਰ।
1: ਹਾਂ ਤੇ ਫਿਰ ਤੇ 100% ਭਾਜੀ ਦੂਜੇ ਨਹੀਂ ਦਿੱਤੇ, ਜੇ ਮਹੀਨੇ ਮੈਂ ਨੋਟਿਸ ਦੇਊਂਗਾ ਬੰਦੇ ਨੂੰ, ਕਿਉਂਕਿ ਅੱਜ ਕੱਲ੍ਹ ਦਾ ਐਸਾ ਮਾੜਾ ਦੌਰ ਹੈ ਨਾ ਭਾਜੀ, ਨੇਕੀ ਕਰ ਤੇ ਉਹ ਪਹਿਲੇ ਕਹਿੰਦੇ ਸੀ ਦਰਿਆ ਮੇਂ ਡਾਲ, ਹੁਣ ਕਹਿੰਦੇ ਨੇਕੀ ਕਰ ਤੇ ਉਹ ਬਸ ਉਹ ਜ਼ਲਾਲਤ ਦਾ ਵੇਟ ਕਰ। ਬਹੁਤ ਮਾੜਾ ਟਾਈਮ ਹੈ ਭਾਜੀ ਹੁਣ, ਸੱਚੀ ਗੱਲ ਹੈ। ਚੰਗੇ ਪੱਲੇ ਲੋਕੀ ਬੜੇ ਵਧੀਆ ਵਧੀਆ ਪੱਲੇ ਵਧੀਆ ਲੋਕੀ ਕਿਵੇਂ ਨਜ਼ਰਾਂ ਫੇਰੀ ਫਿਰਦੇ ਕਿ ਬੰਦੇ ਨੂੰ ਬੰਦਾ ਸੋਚ ਵੀ ਸਕਦਾ ਉਹ ਬੰਦਾ ਉਹ ਕਰ ਜਾਂਦਾ।
0: ਤੁਹਾਡੀ ਗੱਲ ਸਹੀ ਹੈ, ਵੈਸੇ ਪੈਸਿਆਂ ਦੇ ਮਾਮਲੇ 'ਚ ਨਾ ਭਾਵੇਂ ਤੁਹਾਡਾ ਪੈਸਾ, ਲੋਕੀ ਤੁਹਾਨੂੰ ਹੀ ਆਏ ਥੋੜਾ ਫੀਲ ਕਰਵਾਉਂਦੇ ਆ ਜਿਵੇਂ ਤੁਸੀਂ ਮੰਗਤੇ ਹੁੰਦੇ ਹੋ, ਕਿਉਂਕਿ ਤੁਸੀਂ ਉਹਨਾਂ ਤੋਂ ਮੰਗ ਰਹੇ ਹੋ।
1: ਇਤਨਾ ਮਾੜਾ ਲੱਗਦਾ ਨਾ ਭਾਜੀ, ਆਪਣੇ ਪੈਸੇ ਨੂੰ ਤੁਸੀਂ ਆਪਣੇ ਮਿਹਨਤ ਦਾ ਪੈਸਾ ਤੁਸੀਂ ਦੇ ਕੇ ਕਿਸੇ ਨੂੰ ਫੇਵਰ ਦੇ ਰਹੇ ਹੋ, ਔਰ ਉਸ ਤੋਂ ਬਾਅਦ ਤੁਸੀਂ ਪੈਸੇ ਉਹਦੇ ਕੋਲੋਂ ਮੰਗ ਰਹੇ ਹੋ, ਤੋੜ ਤੋੜ ਕੇ ਤੁਹਾਨੂੰ ਪੈਸੇ ਦੇ ਰਹੇ ਹੈ, ਔਰ ਤੁਹਾਨੂੰ ਕਹਿ ਰਿਹਾ ਚੱਲ ਯਾਰ ਮੇਰੇ ਹਾਲਾਤ ਤੇ ਹੈ ਨੀ ਸੀ ਪਰ ਚੱਲ ਮੈਂ ਤੇਰੀ ਹੈਲਪ ਕਰ ਦਿੰਦਾ ਵਾ, ਉੱਥੇ ਹੁਣ ਸੋਚੋ ਬੰਦਾ ਕੀ ਕਹਿੰਦੇ ਯਾਰ।
0: ਬਹੁਤ ਮਾੜੀ ਗੱਲ ਹੈ ਯਾਰ, ਤੁਹਾਨੂੰ ਵਾਰ ਵਾਰ ਮੈਸੇਜ ਕਰਨਾ ਪੈਂਦਾ, ਕੋਈ ਤੁਹਾਨੂੰ ਰਿਪਲਾਈ ਨਹੀਂ ਆਉਂਦਾ, ਕਾਲ ਵੀ ਕਰਦੇ ਹੋ ਨਾ ਕੋਈ ਰਿਪਲਾਈ ਆਉਂਦਾ, ਬਹੁਤ ਭੈੜਾ ਲੱਗਦਾ ਯਾਰ।
1: ਵੇਟ ਕਰ ਕਰਕੇ ਫਿਰ ਮੰਗੋ, ਮਤਲਬ ਉਹ ਖੁਦ ਨਾ ਦੇਵਣ, ਫਿਰ ਦੋਸਤ ਯਾਰ ਦੇ ਨਾਲ ਗੱਲ ਕਰੋ ਯਾਰ ਉਹਨੇ ਇੱਦਾਂ ਕੀਤਾ, ਫਿਰ ਉਹਨੂੰ ਜਾ ਕੇ ਆਪਣੀ ਸਾਰੀ ਕਮਿਊਨਿਟੀ ਤੁਹਾਨੂੰ ਜ਼ਲੀਲ ਕਰਦੇ ਕਿ ਯਾਰ ਉਹ ਵੇਖ ਉਹਨੇ ਪੈਸੇ ਕੀ ਦਿੱਤੇ, ਉਹ ਮੈਂ ਮਰ ਚੱਲਿਆ ਵਾ। ਐਸੀਆਂ ਗੱਲਾਂ ਭਾਜੀ ਹੋਈਆਂ ਨਾ ਯਕੀਨ ਕਰੋ, ਮੈਂ ਤੇ
0: ਆਪਣਾ ਕੀਤਾ ਹੋਇਆ ਡਾਕੂਮੈਂਟ ਮੈਂ ਤਾਂ ਤੈਨੂੰ ਵੀ ਚਿੱਠੀ ਭਜਵਾ ਦੇਣੀ ਆ ਤੇ ਬਾਕੀ ਤਾਂ ਦੇਖੀ ਜਾਏ। ਸਾਡੇ ਨਾਲ ਸਿਮਰਨ ਸੈਣੀ ਜੀ ਜੁੜ ਚੁੱਕੇ ਨੇ ਆਲ ਕਾਇੰਡ ਇੰਸ਼ੋਰੈਂਸ ਤੋਂ, ਸਿਮਰਨ ਮਾਹਰ ਨੇ ਤੇ ਸਿਮਰਨ ਤੁਹਾਡੇ ਲਈ ਹਾਜ਼ਰ ਨੇ। ਅਗਰ ਕੋਈ ਵੀ ਇੰਸ਼ੋਰੈਂਸ ਦੀ ਗੱਲਬਾਤ ਹੈ, ਇਨਵੈਸਟਮੈਂਟ ਪਲੈਨਿੰਗ ਦੀ ਗੱਲਬਾਤ ਹੈ ਤਾਂ 416-994-7272 ਫੋਨ ਨੰਬਰ ਹੈ। ਸਿਮਰਨ ਵੈਲਕਮ, ਕੀ ਹਾਲ ਹੈ?
2: ਬਹੁਤ ਵਧੀਆ ਨਵੀ, ਪਹਿਲਾਂ ਤੇ ਤੁਹਾਨੂੰ ਔਰ ਸਾਡੇ ਸਾਰੇ ਲਿਸਨਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ।
0: ਵੈਰੀ ਗੁੱਡ ਈਵਨਿੰਗ ਸਿਮਰਨ, ਤੇ ਅੱਜ ਕੀ ਇਨਫੋਰਮੇਸ਼ਨ ਆਪਾਂ ਸ਼ੇਅਰ ਕਰ ਰਹੇ ਹਾਂ?
2: ਜੀ ਨਵੀ, ਬਿਲਕੁਲ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਲੀਗਲ ਡਾਕੂਮੈਂਟਸ ਦੀ, ਤਾਂ ਥੋੜੀ ਜਿਹੀ ਉਹਦੇ ਨਾਲ ਰਿਲੇਟਡ ਗੱਲ ਕਰਾਂਗੀ। ਸਾਡੇ ਉਹ ਲਿਸਨਰ ਜਿਹੜੇ ਕਿ ਕੋਈ ਵੀ ਬਿਜ਼ਨਸ ਓਨ ਕਰ ਰਹੇ ਨੇ ਪਾਰਟਨਰਸ਼ਿਪ ਦੇ ਵਿੱਚ, ਜਾਂ ਤੁਸੀਂ ਕੋਈ ਪ੍ਰੋਪਰਟੀ ਓਨ ਕਰ ਰਹੇ ਹੋ ਪਾਰਟਨਰਸ਼ਿਪ ਦੇ ਵਿੱਚ, ਜਾਂ ਕੋਈ ਵੀ ਤੁਹਾਡੀ ਇਸ ਤਰ੍ਹਾਂ ਦੀ ਕੋਈ ਤੁਹਾਡਾ ਬਿਜ਼ਨਸ ਚੱਲ ਰਿਹਾ, ਕੋਈ ਕੰਪਨੀ ਚੱਲ ਰਹੀ ਹੈ, ਕੋਈ ਕਾਰਪੋਰੇਸ਼ਨ ਚੱਲ ਰਹੀ ਹੈ, ਜਿਹਦੇ ਵਿੱਚ ਤੁਸੀਂ 1, 2, 3, 4 ਜਾਂ ਇਸ ਤੋਂ ਵੀ ਜ਼ਿਆਦਾ ਪਾਰਟਨਰ ਹੈਗੇ ਹੋ। ਸੋ ਹੁਣ ਜਦੋਂ ਅਸੀਂ ਲੀਗਲ ਡਾਕੂਮੈਂਟਸ ਦੀ ਗੱਲ ਕਰ ਰਹੇ ਹੈਗੇ ਹਾਂ, ਉੱਥੇ ਇਹ ਚੀਜ਼ ਬਹੁਤ ਜ਼ਰੂਰੀ ਹੈ ਕਿ ਪਾਰਟਨਰਸ਼ਿਪ ਦੇ ਵਿੱਚ ਤੁਹਾਡੇ ਲੀਗਲ ਬਾਏ ਸੈਲ ਐਗਰੀਮੈਂਟ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਨੇ, ਕਿ ਇਨ ਕੇਸ ਅਗਰ ਇੱਕ ਪਾਰਟਨਰ ਨੂੰ ਕੋਈ ਪ੍ਰੋਬਲਮ ਆਉਂਦੀ ਹੈਗੀ ਹੈ, ਜਾਂ ਇੱਕ ਪਾਰਟਨਰ ਜਿਹੜਾ ਹੈਗਾ ਉਹ ਪਰਸਨ ਦੀ ਡੈਥ ਹੋ ਜਾਂਦੀ ਹੈ, ਜਿਹੜਾ ਸੈਕਿੰਡ ਪਾਰਟਨਰ ਹੈ ਉਹਦੇ ਸ਼ੇਅਰ ਜਾਂ ਉਸ ਬਿਜ਼ਨਸ ਨੂੰ ਕਿੱਦਾਂ ਬਾਏ ਆਊਟ ਕਰੇਗਾ, ਉਸ ਦੂਸਰੇ ਪਰਸਨ ਦੀ ਫੈਮਿਲੀ ਨੂੰ ਕਿੱਦਾਂ ਪੇ ਕਰੇਗਾ, ਜਾਂ ਅਗਰ ਇੱਕ ਪਾਰਟਨਰ ਸਿੱਕ ਹੋ ਗਿਆ ਤੇ ਉਹਨੂੰ ਉਸ ਬਿਜ਼ਨਸ ਦੇ ਵਿੱਚੋਂ ਪੇਮੈਂਟਸ ਕਿੱਦਾਂ ਜਾਣਗੀਆਂ। ਅਗਰ ਸਿਰਫ ਤੁਸੀਂ ਮੂਜਬਾਨੀ ਐਗਰੀਮੈਂਟ ਕੀਤੇ ਹੋਏ ਨੇ, ਪੇਪਰ ਦੇ ਉੱਤੇ ਕੁਝ ਨਹੀਂ ਲਿਖਿਆ ਹੋਇਆ, ਦੈਨ ਅਗਰ ਪ੍ਰੋਬਲਮ ਆਉਂਦੀ ਹੈ ਤੇ ਜਿਹੜਾ ਮੈਸ ਕ੍ਰੀਏਟ ਹੋਣੀ ਹੋਣੀ ਹੈ, ਡੈਫੀਨੇਟਲੀ ਉੱਥੇ ਜਾ ਕੇ ਜਿਹੜੀਆਂ ਪ੍ਰੋਬਲਮ ਕ੍ਰੀਏਟ ਹੋਣੀਆਂ ਨੇ, ਲੀਗਲ ਫਾਈਟ ਹੋਣੀਆਂ ਨੇ, ਉਸ ਤੋਂ ਬਾਅਦ ਸੈਟਲਮੈਂਟਸ ਹੋਣੀਆਂ ਨੇ, ਇਸ ਸਾਰੀਆਂ ਪ੍ਰੋਬਲਮਸ ਤੋਂ ਬਚਣ ਦਾ ਇੱਕੋ ਹੀ ਤਰੀਕਾ ਹੁੰਦਾ ਹੈ ਕਿ ਜਦੋਂ ਵੀ ਤੁਸੀਂ ਕੋਈ ਪਾਰਟਨਰਸ਼ਿਪ ਦੀ ਸ਼ੁਰੂਆਤ ਕਰਦੇ ਹੋ, ਜਿੱਦਾਂ ਪੰਜਾਬੀ ਚ ਕਹਿੰਦੇ ਹੁੰਦੇ ਹੋ ਕਿ ਪਹਿਲਾਂ ਹੀ ਕੋਰੇ ਬਣ ਜਾਓ, ਬਾਅਦ ਵਿੱਚ ਰਿਸ਼ਤੇ ਖਤਮ ਕਰਨ ਦੇ ਨਾਲੋਂ ਬੈਟਰ ਹੁੰਦਾ ਹੈਗਾ ਕਿ ਤੁਸੀਂ

0: ਪਹਿਲਾਂ ਹੀ ਕੋਰੇ ਹੋ ਕੇ ਪੇਪਰ ਤੇ ਹਰ ਚੀਜ਼ ਕਰੋ, ਬਿਕਾਜ਼ ਬੰਦੇ ਦਾ ਇਮਾਨ ਬਦਲਦਿਆਂ ਟਾਈਮ ਨਹੀਂ ਲੱਗਦਾ, ਸਾਨੂੰ ਨਹੀਂ ਪਤਾ, ਹੋ ਸਕਦਾ ਕਿ ਉਹ ਪਰਸਨ ਕਦੀ ਵੀ ਚੇਂਜ ਨਾ ਹੋਏ, ਹਮੇਸ਼ਾ ਉਸੇ ਤਰ੍ਹਾਂ ਰਿਹਾ ਜਾਏ। ਬਟ ਬਾਈ ਸਾਲ ਐਗਰੀਮੈਂਟ ਹੋਣੇ ਇਸ ਕਰਕੇ ਜ਼ਰੂਰੀ ਨੇ ਕਿ ਜਦੋਂ ਕੋਰਟ ਦੇ ਵਿੱਚ ਪ੍ਰੋਬਲਮ ਆਉਂਦੀਆਂ ਨੇ, ਤੁਸੀਂ ਕੋਰਟ 'ਚ ਜਾਂਦੇ ਹੋ, ਤੁਹਾਡੇ ਪਰਸਨਲ ਮਿਸਅੰਡਰਸਟੈਂਡਿੰਗ ਹੋ ਗਈਆਂ, ਤਾਂ ਉੱਥੇ ਉਹ ਐਗਰੀਮੈਂਟ ਕੰਮ ਆਉਂਦੇ ਨੇ। ਜਾਂ ਇੱਕ ਪਰਸਨ ਦੀ ਡੈਥ ਹੋ ਗਈ, ਜਿਹੜੇ ਪਰਸਨ ਨੇ ਮੰਨ ਲਓ ਕਿ ਦੋ ਜਣੇ ਸੀਗੇ, ਉਹਨਾਂ ਨੇ ਬੜੀ ਮਿਹਨਤ ਕੀਤੀ, ਬਿਜ਼ਨਸ ਨੂੰ ਬੜੀ ਉਚਾਈ ਤੇ ਲਿਆ ਕੇ ਖੜਾ ਕਰ ਦਿੱਤਾ, ਹੁਣ ਜਿਹੜੇ ਪਰਸਨ ਦੀ ਡੈਥ ਹੋ ਗਈ ਉਹਦੀ ਫੈਮਿਲੀ ਦਾ ਕੀ ਪਿੱਛੇ, ਉਹਨੂੰ ਪ੍ਰੋਪਰ ਉਹਦਾ ਸ਼ੇਅਰ ਜਿਹੜਾ ਉਹ ਮਿਲਣਾ ਚਾਹੀਦਾ, ਪਰ ਉਹ ਮਿਲਣਾ ਕਿੱਦਾਂ। ਹੁਣ ਬਾਈ ਸਾਲ ਐਗਰੀਮੈਂਟ ਦੇ ਵਿੱਚ ਇੱਕ ਕਲੋਜ਼ ਹੁੰਦੀ ਹੈ ਸ਼ਾਰਟ ਗਨ ਕਲੋਜ਼, ਹੋਰ ਦੋ ਤਿੰਨ ਕਲੋਜ਼ ਹੁੰਦੀਆਂ ਨੇ ਬੜੀਆਂ ਡੇਂਜਰਸ ਕਲੋਜ਼ ਹੁੰਦੀਆਂ ਨੇ। ਹੁਣ ਜਿਹਨਾਂ ਨੇ ਉਹ ਐਗਰੀਮੈਂਟ ਬਣਾਏ ਹੋਏ ਨੇ ਉਹਨਾਂ ਨੂੰ ਪਤਾ ਹੋਏਗਾ, ਜੇ ਅਗਰ ਤੁਹਾਨੂੰ ਨਹੀਂ ਪਤਾ ਤੁਸੀਂ ਉਹ ਐਗਰੀਮੈਂਟ ਬਣਾਏ ਹੋਏ ਨੇ ਪਰ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਕਿਹੜੀ ਕਿਹੜੀ ਕਲੋਜ਼ ਪਾਈ ਹੋਈ ਹੈ, ਉਸ ਕਲੋਜ਼ ਦਾ ਨੁਕਸਾਨ ਤੇ ਬੈਨੀਫਿਟ ਦੋਨੋਂ ਚੀਜ਼ਾਂ ਕੀ ਹੈਗੀਆਂ ਨੇ, ਤਾਂ ਜ਼ਰੂਰ ਉਹਨਾਂ ਨੂੰ ਰਿਵਿਊ ਕਰੋ। ਤੁਹਾਡੇ ਬਾਈ ਸਾਲ ਐਗਰੀਮੈਂਟ ਨੂੰ ਫੁਲਫਿਲ ਕਰਨ ਦੇ ਲਈ ਤੁਹਾਡੀ ਜਿਹੜੀ ਹੈ ਹਰ ਪਾਰਟਨਰ ਦੀ ਲਾਈਫ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਪਾਲਿਸੀ ਹੋਣੀ ਜ਼ਰੂਰੀ ਹੈ, ਔਰ ਇਹ ਚੀਜ਼ਾਂ ਜਿਹੜੀਆਂ ਨੇ ਤੁਹਾਡੀ ਕਾਰਪੋਰੇਸ਼ਨ ਦੇ ਵਿੱਚੋਂ ਪੇ ਆਊਟ ਹੁੰਦੀਆਂ ਨੇ। ਜਦੋਂ ਤੁਸੀਂ ਕੋਈ ਵੀ ਇੰਸ਼ੋਰੈਂਸ ਪਾਲਿਸੀ ਲੈਂਦੇ ਹੋ, ਤੁਹਾਡੀ ਕਾਰਪੋਰੇਸ਼ਨ ਪੇ ਕਰਦੀ ਹੈਗੀ ਆ। ਸੋ ਇਹ ਜਿਹੜੀਆਂ ਡਿਸਕਸ਼ਨ ਹੈਗੀਆਂ ਨੇ, ਅਗਰ ਤੁਸੀਂ ਅਪਫਰੰਟ ਕਰਦੇ ਹੋ ਤਾਂ ਬੈਟਰ ਹੈਗਾ, ਆਪਣੇ ਲਾਇਰ ਦੇ ਨਾਲ ਬੈਠ ਕੇ ਚੰਗੀ ਤਰ੍ਹਾਂ ਸਮਝ ਕੇ। ਉਹਦੇ ਲਈ ਤੁਹਾਨੂੰ ਇੱਕ ਪ੍ਰੋਪਰ ਲਾਇਰ ਦੀ ਜ਼ਰੂਰਤ ਹੈ, ਇੱਕ ਅੱਛੇ ਫਾਈਨੈਂਸ਼ੀਅਲ ਐਡਵਾਈਜ਼ਰ ਦੀ ਜ਼ਰੂਰਤ ਹੈ, ਜਿਹੜਾ ਕਿ ਪ੍ਰੋਪਰ ਤੁਹਾਡਾ ਜਿਹੜਾ ਬਾਈ ਸੈਲ ਐਗਰੀਮੈਂਟ ਬਣਾ ਸਕਣ, ਔਰ ਨਾਲ ਤੁਹਾਡੀਆਂ ਜਿਹੜੀਆਂ ਜ਼ਰੂਰੀ ਇੰਸ਼ੋਰੈਂਸ ਹੈ ਉਸ ਬਾਈ ਸੈਲ ਐਗਰੀਮੈਂਟ ਨੂੰ ਫੁਲਫਿਲ ਕਰਨ ਦੇ ਲਈ ਉਹ ਤੁਹਾਨੂੰ ਆਫਰ ਕਰ ਸਕਣ। ਦੂਸਰੀ ਗੱਲ, ਕਾਰਪੋਰੇਸ਼ਨ ਤੋਂ ਇਲਾਵਾ ਜੇ ਅਸੀਂ ਪਰਸਨਲ ਸਾਈਡ ਤੇ ਆਉਂਦੇ ਹੈਗੇ ਹਾਂ, ਜਿਹੜੀਆਂ ਤੁਹਾਡੀਆਂ ਲਾਈਫ ਕ੍ਰਿਟੀਕਲ ਡਿਸੇਬਿਲਿਟੀ ਪਾਲਿਸੀਜ਼ ਨੇ, ਇਹ ਸਾਰੀਆਂ ਲੀਗਲ ਡਾਕੂਮੈਂਟ ਨੇ, ਇਹਨਾਂ ਨੂੰ ਤੁਸੀਂ ਸਿੰਪਲ ਪੇਪਰ ਨਾ ਸਮਝਿਆ ਕਰੋ, ਤੁਹਾਡਾ ਲੀਗਲ ਕੰਟਰੈਕਟ ਹੈਗਾ ਇੰਸ਼ੋਰੈਂਸ ਕੰਪਨੀ ਦੇ ਨਾਲ, ਇਹਨਾਂ ਨੂੰ ਗਵਾਹ ਨਾ ਦਿਆ ਕਰੋ ਜਾਂ ਇਹਨਾਂ ਨੂੰ ਇੱਦਾਂ ਹੀ ਇੱਧਰ ਉੱਧਰ ਨਾ ਸੁੱਟ ਦਿਆ ਕਰੋ। ਜਸਟ ਇਨ ਕੇਸ ਅਗਰ ਤੁਹਾਡੀ ਪਾਲਿਸੀ ਲੋਸਟ ਹੋ ਗਈ ਹੈ, ਤਾਂ ਉਹਦੀ ਡੁਪਲੀਕੇਟ ਕਾਪੀ ਜਾਂ ਉਹਦਾ ਕੋਈ ਨਾ ਕੋਈ ਪੇਪਰ ਆਪਣੀ ਕੋਲ ਜ਼ਰੂਰ ਰੱਖਿਆ ਕਰੋ, ਤਾਂ ਕਿ ਅਗਰ ਆਪਾਂ ਨੂੰ ਕੁਝ ਹੁੰਦਾ ਹੈ ਤਾਂ ਪਿੱਛੇ ਫੈਮਿਲੀ ਨੂੰ ਪਤਾ ਹੋਏ ਕਿਹੜੀ ਕੰਪਨੀ ਨਾਲ ਕਿਹੜੇ ਪਰਸਨ ਨਾਲ ਆਪਾਂ ਡੀਲ ਕਰਨਾ ਹੈਗਾ। ਸੋ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਸੰਭਾਲ ਕੇ ਰੱਖਿਆ ਕਰੋ, ਪ੍ਰੋਪਰ ਬੈਨੀਫਿਸ਼ਰੀ ਡੈਜ਼ਿਗਨੇਸ਼ਨ ਅਪ ਟੂ ਡੇਟ ਰੱਖਿਆ ਕਰੋ, ਬੱਚਿਆਂ ਦੇ ਨਾਮ, ਬੱਚਿਆਂ ਦੇ ਲਈ ਟਰਸਟੀ ਦੇ ਨਾਮ, ਹਸਬੈਂਡ ਵਾਈਫ ਦੀ ਪਾਲਿਸੀ ਹੈ ਜਾਂ ਤੁਸੀਂ ਪੇਰੈਂਟਸ ਨੂੰ ਬੈਨੀਫਿਸ਼ਰੀ ਪਾਇਆ, ਸਾਰਾ ਕੁਝ ਤੁਹਾਡਾ ਅਪ ਟੂ ਡੇਟ ਹੋਣਾ ਚਾਹੀਦਾ ਹੈਗਾ। ਬਿਕਾਜ਼ ਕੋਰਟ ਜਿਹੜੀ ਹੈਗੀ ਹੈ, ਜੇ ਕੱਲ੍ਹ ਨੂੰ ਕੋਈ ਪ੍ਰੋਬਲਮ ਆਉਂਦੀਆਂ ਹੈਗੀਆਂ ਨਹੀਂ, ਤੇ ਉਹ ਡਾਕੂਮੈਂਟ ਦੇਖਦੀ ਹੈ, ਪੇਪਰ ਵਰਕ ਦੇਖਦੀ ਹੈਗੀ ਹੈ। ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਲਾਈਫ ਦੇ ਵਿੱਚ, ਚਾਹੇ ਕੋਈ ਵੀ ਹੈ, ਬਿਜ਼ਨਸ ਟ੍ਰਾਂਜੈਕਸ਼ਨ ਹੈ ਤੁਹਾਡੀਆਂ, ਪਰਸਨਲ ਟ੍ਰਾਂਜੈਕਸ਼ਨ ਨੇ ਤੁਹਾਡੇ, ਪਰਸਨਲ ਰਿਲੇਸ਼ਨਸ਼ਿਪ ਹੈਗੇ ਨੇ, ਕੋਈ ਲੈਣ ਦੇਣ ਚੱਲ ਰਿਹਾ ਹੈਗਾ, ਪੇਪਰ ਹੋਣਾ ਬਹੁਤ ਜ਼ਰੂਰੀ ਹੈ, ਸਾਈਨ ਡਾਕੂਮੈਂਟ ਜਿਹੜੇ ਨੇ ਉਹ ਬਹੁਤ ਜ਼ਰੂਰੀ ਨੇ। ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖੋ। ਬਟ ਅਗਰ ਤੁਹਾਡੇ ਕੋਈ ਇੰਸ਼ੋਰੈਂਸ ਬਾਬਤ ਕੋਈ ਕੁਐਸਚਨ ਹੈਗੇ ਨੇ, ਇਨਵੈਸਟਮੈਂਟ ਬਾਬਤ ਕੋਈ ਕੁਐਸਚਨ ਨੇ, ਤਾਂ ਮੇਰਾ ਨੰਬਰ ਹੈ 416-9947272, 416-9947272, ਚਾਹੇ ਉਹ ਲਾਈਫ ਕ੍ਰਿਟੀਕਲ ਡਿਸੇਬਿਲਿਟੀ ਹੈ, ਸੁਪਰ ਵੀਜ਼ਾ ਵਿੱਚ ਟਰੈਵਲ, ਇਨਵੈਸਟਮੈਂਟ, RESP, RRSP, TFSA, ਕੋਈ ਤੁਹਾਡੀਆਂ ਪੁਰਾਣੀ ਪਾਲਿਸੀਜ਼ ਨੂੰ ਰਿਵਿਊ ਕਰਨਾ ਹੈ, ਆਪਣੀ ਸਟੇਟ ਪਲੈਨਿੰਗ ਜਾਂ ਰਿਟਾਇਰਮੈਂਟ ਪਲੈਨਿੰਗ ਤੁਸੀਂ ਕਰਨਾ ਚਾਹੁੰਦੇ ਹੋ, ਤਾਂ ਮੈਨੂੰ ਤੁਸੀਂ ਆਫਿਸ ਆ ਕੇ ਵੀ ਮਿਲ ਸਕਦੇ ਹੋ। ਆਲ ਕੈਨ ਇੰਸ਼ੋਰੈਂਸ ਆਫਿਸ, ਏਅਰਪੋਰਟ ਰੋਡ ਐਂਡ ਕੁਈਨ ਸਟਰੀਟ ਦਾ ਮੇਨ ਇੰਟਰਸੈਕਸ਼ਨ, ਹੋਮ ਡਿਪੂ ਵਾਲੇ ਪਲਾਜ਼ਾ ਦੇ ਬਿਲਕੁਲ ਨਾਲ, ਔਰ ਮੇਰਾ ਨੰਬਰ ਅਗੇਨ ਜੀ
1: 416-9947272, 416-9947272. Simran, thank you again.
0: Thank you, Naveen.
1: ਬਹੁਤ ਸ਼ੁਕਰੀਆ ਸਰ ਪ੍ਰੋਗਰਾਮ ਹੈ ਪੰਜਾਬੀ ਦਾ, ਤੇ ਆਪਣੇ ਸਟੂਡੀਓ ਦਾ ਫੋਨ ਨੰਬਰ ਹੈ 647-498-8486, ਠੀਕ ਹੈ, 647-498-8486 ਤੇ ਤੁਹਾਡੀ ਸਾਡੀ ਗੱਲਬਾਤ ਹੋ ਰਹੀ ਹੈ, ਤੇ ਥੈਂਕ ਯੂ ਸੋ ਮਚ ਸਿਮਰਨ। ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਮੈਸੇਜ ਜ਼ਰੂਰ ਦੇ ਦੇਵਾਂ ਯਾਰ, ਤੁਸੀਂ ਗੱਡੀ ਲੈਣੀ ਹੈ ਕੈਲਡਨ ਮਿਤਸੂਬਿਸ਼ੀ, ਵਾਹ, ਕੈਲਡਨ ਮਿਤਸੂਬਿਸ਼ੀ ਦੇ ਅੰਸ਼ਲ ਬੇਦੀ ਸਾਹਿਬ ਨੂੰ ਫੋਨ ਕਰੋ। ਜੇ ਤੁਸੀਂ ਗੱਡੀ ਲੈਣੀ ਆ ਤਾਂ 9058725590 ਯਾਰ, ਇੰਨੀ ਕਮਾਲ ਦੀ ਪ੍ਰਾਈਸ ਹੈ, ਤੁਸੀਂ ਕਹੋਗੇ ਗੱਡੀ ਇੱਕ ਲੈਣੀ ਸੀ, ਚਲੋ ਘਰ ਲਈ ਦੋ ਲੈ ਲੈਂਦੇ ਹਾਂ, ਅਤੇ ਫੀਚਰ ਵਾਧੂ ਦੇ ਨੇ, ਪ੍ਰੀਮੀਅਮ ਫੀਚਰ, 9058725590, 9058725590, ਕੈਲਡਨ ਮਿਤਸੂਬਿਸ਼ੀ। ਬਸ ਮੈਂ ਇੰਨਾ ਕਹਿੰਦਾ, ਤੁਸੀਂ ਜਾ ਕੇ ਇੱਕ ਵਾਰ ਟੈਸਟ ਡਰਾਈਵ ਕਰ ਲਓ, ਠੀਕ ਹੈ, ਤੁਸੀਂ ਆਪ ਕਹੋਗੇ ਵਾਹ। ਤੁਸੀਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 ਓਕੇ। ਤੁਹਾਡੇ ਲਈ ਇੱਕ ਗਾਣਾ ਵੀ ਲਾਉਂਦੇ ਆ ਤੇ ਮੈਂ ਇੱਕ ਸਵਾਲ ਪੁੱਛਿਆ ਸੀ ਕਿ ਜੇ ਤੁਹਾਨੂੰ ਕੋਈ ਪੈਸੇ ਨਹੀਂ ਦੇ ਰਿਹਾ ਤੁਹਾਡੇ ਬਣਦੇ ਕਿਸੇ ਵੀ ਚੀਜ਼ ਕਰਕੇ ਬਿਜ਼ਨਸ ਲਈ ਹੈ ਵੈਸੇ, ਤੇ ਤੁਸੀਂ ਅਗਲੇ ਨੂੰ ਲੋਇਰ ਦੇ ਥਰੂ ਨੋਟਿਸ ਚਿੱਠੀ ਭੇਜ ਦਿੰਦੇ ਹੋ ਕਿ ਇਹ ਮਾੜੀ ਗੱਲ ਹੈ ਜਾਂ ਕਰਨਾ ਹੀ ਇੱਦਾਂ ਚਾਹੀਦਾ। ਆਪਣੀ ਕਮਿਊਨਿਟੀ 'ਚ ਥੋੜ੍ਹੇ ਆ ਲੋਇਰਸ ਨੂੰ ਲੀਗਲ ਗੱਲਾਂ ਬਾਤਾਂ ਨੂੰ ਆਪਾਂ ਅਵੋਇਡ ਕਰਦੇ ਹਾਂ ਕਿ ਨਹੀਂ ਯਾਰ ਅਗਲਾ ਅਪਸੈਟ ਹੋਊਗਾ, ਅਗਲਾ ਕਹੂਗਾ ਯਾਰ ਇਹਨਾਂ ਨੇ ਤਾਂ ਲੋਇਰ ਦੀ ਚਿੱਠੀ ਭਜਵਾ ਤੀ, ਕੋਈ ਕਹੂਗਾ ਇਹ ਤਾਂ ਬੰਦੇ ਯਾਰ ਪੈਸੇ ਦੇ ਭੁੱਖੇ ਨੇ, ਕਹਿ ਦਿੰਦੇ ਆ ਲੋਕ, ਤੁਹਾਨੂੰ ਪਤਾ ਹੀ ਆ ਕੀ ਕੁਛ ਚੱਲਦਾ ਆਪਣੇ ਬੰਦਿਆਂ 'ਚ। ਬਟ ਜੇ ਕੋਈ ਤੁਹਾਡਾ ਪੈਸਾ ਹੀ ਨਹੀਂ ਦੇ ਰਿਹਾ ਤਾਂ ਆਪਾਂ ਲੋਇਰ ਨੂੰ ਇਨਵੋਲਵ ਕਰਨਾ ਕਿਉਂ ਗਲਤ ਸਮਝਦੇ ਹਾਂ? ਸੋ ਤੁਹਾਡਾ ਕੀ ਖਿਆਲ ਹੈ? ਨੰਬਰ ਹੈ ਆਪਣਾ 6474988486 6474988486 ਆਪਣਾ ਨੰਬਰ ਹੈ। 6474984886 ਤੇ ਤੁਸੀਂ ਆਪਣੇ ਵਿਊਜ਼ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਇੱਕ ਯਾਰ ਫਾਰਮ ਹੈ ਤੇ ਫਾਰਮ ਵਾਲਿਆਂ ਨੂੰ ਕੁਝ ਕੁ ਵਰਕਰ ਚਾਹੀਦੇ ਆ, ਤੁਹਾਨੂੰ ਘਰੋਂ ਚੱਕਣਗੇ ਵੀ, ਘਰੇ ਛੱਡ ਕੇ ਵੀ ਜਾਣਗੇ ਕੰਮ ਤੋਂ ਬਾਅਦ। ਐਪਲ ਪਿਕਿੰਗ ਤੇ ਸਬਜ਼ੀਆਂ ਵੈਜੀਟੇਬਲ ਪਿਕਿੰਗ ਲਈ ਜੌਬ ਹੈ। ਗੁਰਜੋਤ ਨੂੰ ਕਾਲ ਕਰੋ, ਚੱਕਣਗੇ ਵੀ ਛੱਡਣਗੇ ਵੀ, ਤੇ ਫਾਰਮ ਲਈ ਕੰਮ ਵਾਲੇ ਬੰਦੇ ਚਾਹੀਦੇ ਆ। ਤੁਸੀਂ ਦੱਬ ਕੇ ਕੰਮ ਕਰੋ ਤੇ ਤੁਸੀਂ ਹਫ਼ਤੇ ਦਾ ਕਮਾ ਲਓ ਯਾਰ $300-400। ਨੰਬਰ ਹੈ 6472785394 6472785394 6472785394 ਦੇ ਉੱਤੇ ਕਾਲ ਕਰ ਲਓ ਤੇ ਤੁਹਾਡੇ ਲਈ ਹਾਜ਼ਰ ਨੇ, ਠੀਕ ਹੈ? ਤੁਸੀਂ ਇੱਕ ਵਾਰ ਬਸ ਫੋਨ ਘੁਮਾ ਲਓ ਤੇ ਵਧੀਆ ਯਾਰ ਜੌਬ ਮਿਲਦੀ ਹੈ, ਵਿਹਲੇ ਬੈਠੇ ਹੋ ਘਰੇ ਬਹਿ ਕੇ, ਇਹ ਤਾਂ ਕੁਛ ਬਣਨਾ ਨਹੀਂ ਹੈਗਾ, ਜਾ ਕੇ ਡਾਲਰ ਕਮਾ ਲਓਗੇ ਚਾਰ, ਹੋਰ ਕੀ ਚਾਹੀਦਾ। ਇੱਕ ਮੈਸੇਜ ਹੈ ਫਿਰ ਗਾਣਾ ਲਾਉਂਦੇ ਹਾਂ ਤੁਹਾਡੇ ਲਈ, ਇੱਕ ਚੱਕਵਾਂ ਜਿਹਾ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ 'ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477161987 6477161987 ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ 6477161987 ਨੰਬਰ ਹੈ। ਤੁਹਾਨੂੰ ਕੋਈ ਵੀ ਨੰਬਰ ਚਾਹੀਦੇ ਆ ਸਾਡੇ, ਹੁਣ ਮੈਂ ਪ੍ਰੋਗਰਾਮ 'ਚ ਯਾਰ ਤੁਹਾਨੂੰ 80-90 ਨੰਬਰ ਤਾਂ ਦੇ ਦਿੰਦਾ, ਸੋ ਕੋਈ ਨੰਬਰ ਲਿਖੇ ਨਹੀਂ ਜਾਂਦੇ। ਤੁਹਾਨੂੰ ਕੋਈ ਵੀ ਨੰਬਰ ਚਾਹੀਦੇ ਨੇ ਤਾਂ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾ, ਪੰਜਾਬੀ ਲਹਿਰਾ ਇੰਸਟਾਗ੍ਰਾਮ 'ਤੇ ਮੈਸੇਜ ਕਰਦਿਆ ਕਰੋ, PUNJABILLEHRAN ਪੰਜਾਬੀ ਲਹਿਰਾ ਇੰਸਟਾਗ੍ਰਾਮ, PUNJABILLEHRAN ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਓ ਅਤੇ ਅਸੀਂ ਤੁਹਾਡੇ ਲਈ ਅਵੇਲੇਬਲ ਹੈ। ਵਧੀਆ, ਤੁਹਾਨੂੰ ਟੌਪ ਦੇ ਨੰਬਰ ਐਸੇ ਦੇਵਾਂਗੇ, ਤੁਸੀਂ ਕਹੋਗੇ ਨਵੀਂ ਆ, ਤੁਸੀਂ ਤਾਂ ਗੂਗਲ ਨਾਲੋਂ ਵੀ ਤੇਜ਼ ਹੋ। ਸੋ ਕੋਈ ਵੀ ਨੰਬਰ ਚਾਹੀਦੇ, ਅਸੀਂ ਤੁਹਾਡੇ ਲਈ ਹਾਜ਼ਰ ਹਾਂ। ਪ੍ਰੋਗਰਾਮ ਹੈ ਪੰਜਾਬੀ ਲਹਿਰਾ ਅਤੇ ਨੰਬਰ ਹੈ ਆਪਣਾ 905 6475 5415 57 ਹੈ 1557।

0: 905-673-3337 ਅੱਜ ਇਹ ਨੰਬਰ ਕੰਮ ਨਹੀਂ ਕਰ ਰਿਹਾ ਸੋ ਤੁਹਾਨੂੰ ਨਵਾਂ ਨੰਬਰ ਦਿੰਦੇ ਹਾਂ ਗੱਲਾਂ ਬਾਤਾਂ ਕਰਨ ਦੇ ਲਈ ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ ਅੱਜ ਤੁਹਾਨੂੰ ਨੰਬਰ ਨਵਾਂ ਦਿੰਦੇ ਹਾਂ ਕਿਉਂਕਿ ਟੈਕਨੀਕਲ ਇਸ਼ੂ ਚੱਲ ਰਿਹਾ ਫੋਨ ਲਾਈਨਸ ਦੇ ਵਿੱਚ ਅਤੇ ਨੰਬਰ ਤੁਸੀਂ ਨੋਟ ਕਰ ਲਓ ਕੋਈ ਵੀ ਗੱਲਬਾਤ ਕਰਨੀ ਆ ਪੰਜਾਬੀ ਲਹਿਰਾਂ ਦੇ ਉੱਪਰ ਅਤੇ ਕੋਈ ਪਿਆਰਾ ਗੀਤ ਸੰਗੀਤ ਜਾਂ ਅੱਜ ਦੇ ਵਿਸ਼ੇ 'ਤੇ ਕੋਈ ਵੀ ਆਪਣਾ ਸੁਝਾਵ ਦੇਣਾ ਆ ਤਾਂ 647-3741 ਇਹ ਨੰਬਰ ਦਿਲਾਉਣਾ ਪੈਣਾ ਤੁਹਾਨੂੰ ਲਾਉਣਾ ਪੈਣਾ ਅੱਜ ਲਾ ਲਓਗੇ ਨਾ ਇਹ ਨਵਾਂ ਨੰਬਰ ਆ ਅਤੇ ਨਵਾਂ ਨੰਬਰ ਮੈਨੂੰ ਲੱਗਦਾ ਕਿ 2-3 ਵਾਰੀ ਤੁਹਾਨੂੰ ਦੇਣਾ ਪੈਣਾ ਫਿਰ ਤੁਹਾਡੀ ਜ਼ੁਬਾਨ 'ਤੇ ਚੜ੍ਹਨਾ ਫਿਰ ਤੁਹਾਡੀਆਂ ਉਂਗਲਾਂ 'ਤੇ ਚੜ੍ਹਨਾ ਸੋ 647-3741 6473604771 ਤੁਸੀਂ ਜਿਹੜਾ ਵੀ ਸਰੋਤਾ ਆ ਕੇ ਮੈਨੂੰ ਨੰਬਰ ਦੱਸੂਗਾ ਨਾ ਅਤੇ ਇੱਕ ਟਿਕਟ ਐਮੀ ਵਿਰਕ ਦੀ ਦੇ ਦੇਈਏ ਸੰਤ ਸਾਹਿਬ ਉਹਨਾਂ ਨੂੰ ਕੀ ਕਹਿੰਦੇ ਹੋ ਹੈਂ ਦੇ ਦੇਈਏ
1: ਬਿਲਕੁਲ
0: ਦੇ ਦੇਈਏ
1: ਨੰਬਰ ਹੁਣ
0: ਮੈਂ ਆਪਦੇ ਵੱਲੋਂ ਦੇਵਾਂਗੇ ਨਾ ਫਿਰ ਕਫਟ ਵੱਲੋਂ ਦੇਵਾਂ
1: ਮੇਰੇ ਗੱਲ ਜੀ ਹੁਣ ਤੱਕ ਘਰ ਵਾਲੀ ਗੱਲ ਜੀ
0: ਸੰਧ ਸਾਹਿਬ ਇਸ਼ਾਰਿਆਂ 'ਚ ਗੱਲਾਂ ਕਰਦੇ 905 ਵਾਲਾ ਨੰਬਰ ਅੱਜ ਕੰਮ ਨਹੀਂ ਕਰ ਰਿਹਾ ਆਦਤ ਬਣੀ ਆ ਦੇਖੋ ਮੈਂ ਮੂੰਹ 'ਚ 905 ਇੱਦਾਂ ਨਿਕਲਦਾ ਸੰਧ ਸਾਹਿਬ ਅੱਜ ਸੰਧ ਸਾਹਿਬ ਹੋ ਜਾਣੀ ਆ ਇੱਕ ਹੋਰ ਸੰਧ ਸਾਹਿਬ ਆ ਰਹੇ ਨੇ ਸਟੂਡੀਓ 'ਚ ਸੋ
1: ਸੰਧੂ ਸਹਿਬਾਨ
0: ਹਾਂ 647-360-4771 6473604771 ਅਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਅਤੇ ਕਿਵੇਂ ਹੋ ਠੀਕ ਠਾਕ ਹੋ ਅੱਜ ਦੀ ਖੂਬਸੂਰਤ ਸ਼ਾਮ ਨੂੰ ਇੰਜੋਏ ਕਰ ਰਹੇ ਹੋ ਪੰਜਾਬੀ ਲਹਿਰਾਂ ਦੇ ਵਿੱਚ ਜੁੜੇ ਹੋਏ ਸਾਰੇ ਸਰੋਤਾਂ ਇੱਕ ਵਾਰ ਫਿਰ ਪਿਆਰ ਸਤਿਕਾਰ ਅਤੇ ਮੁਹੱਬਤ ਨਾਲ ਜੀ ਆਇਆਂ ਨੂੰ ਮੈਂ ਥੋੜ੍ਹਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਗੱਲਾਂ ਬਾਤਾਂ ਕਰਾਂਗੇ ਹੁਣ ਮੈਂ ਅੱਜ ਫੋਨ 'ਤੇ ਬਿਜ਼ੀ ਹੋਣ ਕਰਕੇ ਮੈਂ ਰੇਡੀਓ ਸੁਣ ਨਹੀਂ ਸਕਿਆ ਕਿ ਸਾਡੇ ਨਵਰੀਤ ਸਿੱਧੂ ਹੋਣਾ ਨੇ ਕਿਹੜਾ ਟੋਪਿਕ ਅੱਜ ਥਰੋ ਕੀਤਾ ਸਰੋਤੇ ਦੱਸ ਸਕਦੇ ਕੋਈ ਸਾਨੂੰ ਦੱਸ ਸਕਦਾ ਕਿ ਅੱਜ ਕਿਹੜਾ ਟੋਪਿਕ ਉਹ ਲੈ ਕੇ ਆਏ ਸੀਗੇ ਕਿਸ ਟੋਪਿਕ 'ਤੇ ਨਵਰੀਤ ਸਿੱਧੂ ਹੋਣਾ ਨਾਲ ਗੱਲਬਾਤ ਕਰ ਰਹੇ ਸੀ ਕਿਉਂਕਿ ਪੰਜਾਬੀ ਲਹਿਰਾਂ ਇਸ ਟਾਈਮ ਸੰਧੂ ਸਾਹਿਬ ਨਾ ਨਾ ਕਰਦੇ ਵੀ 50,000 ਸਰੋਤੇ ਔਰ ਜ਼ਿਆਦਾ ਮੇ ਬੀ ਜ਼ਿਆਦਾ ਸਰੋਤੇ
1: ਕਾਫੀ ਦੂਰ ਤੱਕ ਫ੍ਰੀਕੁਐਂਸੀ ਸੁਣੀ ਜਾਂਦੀ ਹੈ
0: ਜੀ ਜੀ ਸਤਿ ਸ਼੍ਰੀ ਅਕਾਲ ਅਮਨ ਜੀ ਤੁਸੀਂ ਆਉਣੇ ਰਹੋ ਜੀ ਆਇਆਂ ਨੂੰ ਤੁਸੀਂ ਦੱਸੋ ਸਟੂਡੀਓ ਦਾ ਨੰਬਰ ਬਸ ਗਿਆ ਨਾ ਚਲੋ ਐਮੀ ਵਿਰਕ ਦੇ ਸ਼ੋਅ ਤੇ ਜਾਣ ਨੂੰ ਜੀ ਕਰਦਾ ਕੱਲੇ ਜਾਣਾ ਫਿਰ ਇੱਕ ਨਾਲ ਇੱਕ ਫ੍ਰੀ ਕਰ ਸਕਦਾ ਮੈਂ ਇੱਕ ਫ੍ਰੀ ਤੇ ਵਾਈਫ ਦੀ ਲੈ ਲਓ $25 ਮੈਂ ਦੇ ਤੁਹਾਡੇ 25 ਤੁਸੀਂ ਦੇ ਕੇ ਦੋ ਟਿਕਟਾਂ ਚੱਕ ਲਿਓ ਤੇ 30 ਅਗਸਤ ਨੂੰ ਫਿਰ ਐਮੀ ਵਿਰਕ ਰਲ ਕੇ ਵੇਹਨੇ ਆ ਗੱਲਾਂ ਬਾਤਾਂ ਕਰਾਂਗੇ ਤੇ ਭੰਗੜੇ ਪਾਵਾਂਗੇ ਲਾਈਵ ਐਮੀ ਵਿਰਕ ਤੁਸੀਂ ਪਹਿਲਾਂ ਵੇਖਿਆ ਪਹਿਲਾਂ ਤੁਸੀਂ ਲਾਈਵ ਦੇਖਿਆ ਆਈ ਮੀਨ ਤੁਸੀਂ ਕਿ ਲਾਈਵ ਤੁਸੀਂ ਉਹਨਾਂ ਦਾ ਕੋਈ ਕਨਸਰਟ ਸੁਣਿਆ
2: ਉਹਨਾਂ ਦੀ ਮੂਵੀ ਸ਼ੂਟਿੰਗ ਦੇਖੀ ਸੀਗੀ ਜੀ
0: ਓਕੇ ਹਾਂ ਪਰ ਆਪਾਂ ਮੈਨੂੰ ਲੱਗਦਾ ਕਿ ਬਹੁਤ ਸਾਰੇ ਸਰੋਤੇ ਐਸੇ ਆ ਜਿਨ੍ਹਾਂ ਨੇ ਅਮਿਤ ਉਹਨਾਂ ਨੂੰ ਲਾਈਵ ਬਿਲਕੁਲ ਨਹੀਂ ਸੁਣਿਆਗਾ ਸੁਣਿਆ ਦਾ ਮਤਲਬ ਕੋਈ ਕਨਸਰਟ ਕਿਉਂਕਿ ਪਹਿਲੀ ਵਾਰ ਸੋਲੋ ਟ੍ਰਿਪ ਲੈ ਕੇ ਆ ਰਹੇ ਹੋ
2: ਹਾਂਜੀ ਹਾਂਜੀ ਹਾਂਜੀ
0: ਤੇ ਆਪਾਂ ਫਿਰ ਪਹਿਲੀ ਵਾਰੀ ਭੰਗੜੇ ਪਾਵਾਂਗੇ ਕੈਸੀਨੋ ਥੀਏਟਰ ਦੇ ਵਿੱਚ ਤੇ ਬੱਲੇ ਬੱਲੇ ਹੋਣੀ ਆ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਤੇ ਪ੍ਰਭ ਸੰਧੂ ਦਾ ਨਾਮ ਲੈ ਦਿਓ ਜਾ ਕੇ ਪੀਜ਼ਾ ਟੂ ਗੋ ਜਾਂ ਫੈਸ਼ਨ IQ ਥੈਂਕ ਯੂ ਵੀਰੇ ਬਹੁਤ ਸ਼ੁਕਰੀਆ 905 ਵਾਲਾ ਨੰਬਰ ਚੱਲ ਨਹੀਂ ਰਿਹਾ ਨਵਾਂ ਨੰਬਰ ਨਵਾਂ ਨੋਟ ਕਰ ਲਿਆ ਸਰੋਤੇ ਬਹੁਤ ਛਾਤਰ ਹੈ ਸਾਡੇ ਬਹੁਤ ਸਮਝਦਾਰ ਛਾਤਰ ਚੰਗਾ ਲਫ਼ਜ਼ ਆ ਕੇ ਸਮਝਦਾਰ
1: ਹਾਂਜੀ
0: ਛਾਤਰ ਸਮਝ ਵਧੀਆ ਲਫ਼ਜ਼ ਆਪਾਂ ਯੂਜ਼ ਕਰ ਸਕਦੇ ਹਾਂ ਸਿਆਣੇ ਸਿਆਣਪ ਤੇ ਛਾਤਰਪੁਣ ਚ ਕੀ ਫਰਕ ਆ ਸੇਮ ਚੀਜ਼ ਆ
1: ਫਨੇ ਫਰਕ ਆ ਦੋਨਾਂ
0: ਫਰਕ ਆ
1: ਹਾਂ ਸਿਆਣਪ ਹੁੰਦੇ ਆ ਜਿਹੜੀ ਸੁਗੜ ਸਿਆਣਪ ਆ ਤੇ ਛਾਤਰ ਦੇ ਵਿੱਚ ਤੁਸੀਂ ਕਿਸੇ ਕੋਈ ਬਹੁਤੀ ਚੰਗੀ ਦੀ ਉਮੀਦ ਨਹੀਂ ਕਰ ਸਕਦੇ
0: ਮਤਲਬ ਹੁੰਦਾ ਉਹ ਚਲਾਕੀ ਆ ਹੁੰਦਾ ਸਿਆਣਾ ਹੀ ਆ ਪਰ ਆਪਣੇ ਲਈ
1: ਨਹੀਂ ਸਿਆਣਪ ਔਰ ਚਲਾਕੀ 'ਚ ਫਰਕ ਬੜਾ
0: ਚਲਾਕੀ ਨਹੀਂ ਛਾਤਰ 'ਚ
1: ਛਾਤਰ 'ਚ ਫਰਕ ਆ ਜੀ
0: ਛਾਤਰ ਖਤਰਨਾਕ ਜਿਹਾ ਬੰਦਾ
1: ਆਪਾਂ ਕੀ ਕਹਿੰਦੇ ਆ ਬੜਾ ਛਾਤਰ ਦਿਮਾਗ ਆ ਛਾਤਰ
0: ਇਹਦਾ ਮਤਲਬ ਸਿਆਣਾ ਉਹ ਸਮਝਦਾਰ ਜਾ
1: ਛਾਤਰ ਦਿਮਾਗ ਨੇ ਕਦੀ ਵੀ ਕੋਈ ਤੁਹਾਨੂੰ ਪੋਜ਼ਿਟਿਵ ਗੱਲ ਜਾਂ ਕਹਿ ਲਓ ਕਿ ਤੁਹਾਡੀ ਤੁਹਾਡੀ ਬਿਹਤਰੀ ਵਾਸਤੇ ਕੁਝ ਨਹੀਂ ਕਰਨਾ
0: ਫਿਰ ਇਹ ਛਾਤਰ ਤੁਸੀਂ ਹੋਵੋਗੇ ਮੈਂ ਸਿਆਣਾ ਹੋਊਗਾ ਬਹੁਤ ਸ਼ੁਕਰੀਆ ਸਾਨੂੰ ਸਾਹਿਬ ਮਜ਼ਾਕ ਕਰ ਰਹੇ ਹਾਂ ਜੀ। ਸਤਿ ਸ਼੍ਰੀ ਅਕਾਲ ਸਰ, 6179 ਤੁਸੀਂ ਆਉਂਦੇ ਰਹੋ।
3: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸਰ ਜੀ, ਆਇਆਂ ਨੂੰ ਕੀ ਹਾਲ ਚਾਲ?
3: ਬਸ ਠੀਕ ਹੈ ਜੀ, ਸੁਣਾਓ ਜੀ।
0: ਚੜ੍ਹਦੀ ਕਲਾ ਰੱਖ ਲੈਨੇ ਆ ਹੁਣ ਮੈਂ ਕੱਲੀ ਤੇ ਮੁਲਾਜ਼ਮ ਦਾ ਇੱਕ ਟਿਕਟ ਇੱਕ ਸੀਗੀ ਪਰ ਹੁਣ ਤੁਹਾਨੂੰ ਵੀ ਦੇ ਸਕਦੇ ਪਰ ਇੱਕ ਦੇ ਇੱਕ ਨਾਲ ਇੱਕ ਫ੍ਰੀ ਇੱਕ ਦੇ ਪੈਸੇ ਮੈਂ ਪੇ ਕਰੂੰਗਾ ਇੱਕ ਦੇ ਤੁਸੀਂ ਪੇ ਕਰ ਲਿਓ।
3: ਅੱਛਾ ਜੀ,
0: ਜਾਣਾ ਤੁਸੀਂ ਕੱਲਿਆਂ ਨੇ ਆ? ਨਹੀਂ ਨਹੀਂ, ਮੈਂ ਤੁਸੀਂ $25 ਦੇ ਕੇ ਦੋ ਟਿਕਟਾਂ ਲੈ ਸਕਦੇ ਹੋ, $50 ਦੀਆਂ ਟਿਕਟਾਂ ਤੁਹਾਨੂੰ ਤੇ ਵੈਸੇ $70 ਦੀ ਆਫ ਤੇ ਲੱਗੀ ਹੋਈ ਟਿਕਟ। ਸੋ ਅੱਜ ਮੇਰੇ ਕੋਲ 5 ਟਿਕਟਾਂ ਹੈਗੀਆਂ ਤੇ ਜਿਹੜੇ ਦੋਸਤ ਫਾਇਦਾ ਉਠਾਉਣਾ ਚਾਹੁੰਦੇ ਤੇ ਉਠਾ ਲਓ ਤੇ ਇੱਕ ਇੱਕ ਕਰਕੇ ਇੱਕ ਨਾਲ ਇੱਕ ਫ੍ਰੀ ਇਹ ਕਰ ਦਿੰਦੇ ਕਿਉਂਕਿ ਪਰਿਵਾਰ ਜਾਣ ਨਾ ਫਿਰ ਤੁਹਾਨੂੰ ਦੇ ਦਿੱਤੀਆਂ ਫਿਰ ਦੂਜੇ ਪਰਿਵਾਰ ਰਹਿ ਜਾਣੇ।
3: ਮੈਂ ਸਮਝ ਗਿਆ ਜੀ ਗੱਲ।
0: ਤੇ ਤੁਸੀਂ ਪੀਜ਼ਾ ਟੂ ਗੋ ਜਾਂ ਫੈਸ਼ਨ ਆਈਕਿਊ ਤੇ ਜਾ ਕੇ ਟਿਕਟ ਚੱਕ ਲਿਓ।
3: ਠੀਕ ਹੈ ਜੀ।
0: ਜਾਂ ਤੁਸੀਂ ਮੈਨੂੰ ਕਾਲ ਕਰ ਲਿਓ ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ, ਜੇ ਉੱਥੋਂ ਨਹੀਂ ਮਿਲੀ ਤੇ ਫਿਰ ਮੈਂ ਤੁਹਾਨੂੰ ਦੇ ਦੂੰਗਾ ਜੀ।
3: ਠੀਕ ਹੈ ਜੀ,
0: ਬਹੁਤ ਸ਼ੁਕਰੀਆ ਭਾਅ ਜੀ। ਮੈਨੂੰ ਮੈਸੇਜ ਕਰ ਦਿਓ ਰੇਡੀਓ ਉਡਾਣ ਇੰਸਟਾਗ੍ਰਾਮ ਤੇ ਤੇ ਟਿਕਟ ਰੱਖ ਲਊਗਾ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਪੰਜਾਬੀ ਲਹਿਰਾਂ ਤੇ ਬਸ ਕਹਿਣ ਦੀ ਦੇਰ ਆ। ਦੇਖੋ ਪੰਜਾਬੀ ਲਹਿਰਾਂ ਸੰਨ ਸਾਹਿਬ, ਜਿਵੇਂ ਤੁਸੀਂ ਕਿਹਾ ਕਿ ਉੱਧਰੋਂ ਅਮੈਰੀਕਾ ਦਾ ਉਹ ਬਾਰਡਰ ਤੇ ਇੱਧਰੋਂ ਤਾਂ ਅਮੈਰੀਕਾ ਟੱਪ ਹੀ ਜਾਂਦਾ, ਬਫਲੋ ਤੀਕਰ ਸਾਨੂੰ ਪਰਿਵਾਰ ਫੈਮਿਲੀਆਂ ਦੋਸਤ ਸੁਣ ਰਹੇ
1: ਨੇ। ਕਾਫੀ ਲੰਮੀ ਫ੍ਰੀਕੁਐਂਸੀ ਆ, ਪਰ ਅੱਜਕੱਲ੍ਹ ਸੋਤੇ ਕਾਫੀ ਸਿਆਣੇ ਐਪ ਲੋਡ ਕਰ ਲੈਂਦੇ ਆ।
0: ਹਾਂ, ਪੰਜਾਬੀ ਲਹਿਰਾਂ ਦਾ ਐਪ
1: ਜਾਂ ਫਿਰ ਨੰਬਰ ਜਿਹੜਾ ਤੁਹਾਡਾ।
0: ਮੈਂ ਤਾਂ ਕਹਿੰਦਾ ਦੇਸ਼ ਦੁਨੀਆ ਕਨੇਡਾ ਅਮੈਰੀਕਾ ਭਾਰਤ ਜਿੱਥੇ ਮਰਜ਼ੀ ਬਹਿ ਕੇ ਤੁਸੀਂ, ਈਵਨ ਕਿ ਪਾਕਿਸਤਾਨ, ਤੁਸੀਂ ਪੰਜਾਬੀ ਲਹਿਰਾਂ ਦਾ ਆਨੰਦ ਮਾਨਣਾ। AM530 ਦੇ ਸਾਰੇ ਪ੍ਰੋਗਰਾਮ
1: ਇੱਕ ਦਿਨ ਦੱਸਦਾ,
0: ਪੰਜਾਬੀ ਲਹਿਰਾਂ ਦਾ ਐਪ ਡਾਊਨਲੋਡ ਕਰ ਲਓ।
1: ਏਦਾਂ ਪ੍ਰੋਗਰਾਮ ਕਰਨ ਡੇ ਸੀ ਤੇ ਕਿਸੇ ਨੂੰ ਲੋੜ ਸੀ ਕੰਮ ਦੇ ਲਿਆਏ ਨਾ, ਥਾਈਲੈਂਡ ਬੰਦਾ ਪ੍ਰੋਗਰਾਮ ਸੁਣ ਰਿਹਾ ਔਰ ਪ੍ਰੋਗਰਾਮ ਸੁਣਦਿਆਂ ਛੁੱਟੀਆਂ ਤੇ ਗਿਆ ਹੋਇਆ ਸੀ
0: ਜੀ।
1: ਥਾਈਲੈਂਡ ਤੋਂ ਕਾਲ ਆਈ ਕਿ ਅਸੀਂ ਤੁਹਾਨੂੰ ਸੁਣ ਰਹੇ, ਸਾਨੂੰ ਲੋੜ ਆ ਤੁਹਾਡੀ ਕਿਸੇ ਕੰਮ ਲਈ।
0: ਕਿਆ ਬਾਤ ਆ, ਰੇਡੀਓ ਦੀ ਤਾਕਤ ਦੇਖੋ ਤੁਸੀਂ।
1: ਹਾਂਜੀ
0: ਹਾਂਜੀ, ਇਹ ਆ ਜੀ ਰੇਡੀਓ ਦੀ ਤਾਕਤ। ਫਿਰ AM530 ਤੇ ਪੰਜਾਬੀ ਲਹਿਰਾਂ ਦੀ ਗੱਲ ਹੀ ਵੱਖਰੀ ਆ। ਸੋ 905 ਵਾਲਾ ਅੱਜ ਨੰਬਰ ਚੱਲ ਨਹੀਂ ਰਿਹਾ, 647-360-4771। ਅੱਜ ਤਾਂ ਕੋਈ ਸੂਰਮਾ ਹੀ ਆਊਗਾ ਟੱਪ ਕੇ ਨੰਬਰ ਨਵਾਂ ਡਾਇਲ ਕਰਕੇ, ਨਹੀਂ ਤਾਂ ਸਭ ਦੀ ਜ਼ਬਾਨ 'ਤੇ ਚੜਿਆ ਹੋਇਆ 905-673-33-37। ਪਰ ਅੱਜ ਨੰਬਰ ਲਾਉਣਾ ਪੈਣਾ 647-360-4771, 6473604771। ਹਾਂ, ਲਾ ਲਿਆ, ਵੇਖੋ ਸਰੋਤਿਆਂ ਨੇ ਉਹਦੀ ਫੋਨ ਲਾ ਲਿਆ ਜਿੱਦਾਂ ਮੈਂ ਬੋਲੀ ਗਿਆ, ਨਾਲ ਦੀ ਨਾਲ ਡਾਇਲ ਕਰ ਲਿਆ। ਸੋ ਜੁੜੇ ਰਹੋ ਜੀ ਪੰਜਾਬੀ ਲਹਿਰਾਂ ਦੇ ਨਾਲ।

0: ਜੇ ਕੋਲ ਫਿਰ ਸਵਾਗਤ ਪੰਜਾਬੀ ਲਹਿਰਾਂ ਦੇ ਵਿੱਚ ਜਿੰਨੇ ਵੀ ਦੋਸਤ ਜੁੜੇ ਹੋਏ ਨੇ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਕੀ ਹਾਲ ਚਾਲ ਹੈ? ਠੀਕ ਠਾਕ ਹੋ ਸਾਰੇ? ਚੜ੍ਹਦੀ ਕਲਾ ਦੇ ਵਿੱਚੋਂ ਇੰਜੋਏ ਕਰ ਰਹੇ ਹੋ ਖੂਬਸੂਰਤ ਸ਼ਾਮ ਨੂੰ? ਅੱਜ ਤੁਹਾਨੂੰ ਮੈਂ ਮਿਊਜ਼ਿਕ ਹੀ ਸੁਣਾਉਣਾ, ਗੱਲਾਂ ਬਾਤਾਂ ਤੁਸੀਂ ਕਰਦੇ ਨਹੀਂ ਆ, ਕਿਉਂਕਿ ਨਵਾਂ ਨੰਬਰ ਹੋਣ ਕਰਕੇ ਬਹੁਤਿਆਂ ਨੂੰ ਅੱਜ ਨੰਬਰ ਨਵਾਂ ਲੱਭਣਾ ਨਹੀਂ ਹੈ। ਨਵਰੂਪ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ? ਸਤਿ
1: ਸ਼੍ਰੀ ਅਕਾਲ ਭਾਜੀ, ਕੀ ਹਾਲ ਜੀ? ਮੈਂ ਕਿਹਾ ਆਪਾਂ ਵੀ ਸੂਰਮੇ ਦੇ ਨਾਲ ਖਾ ਲਈ ਆਪਣਾ,
0: ਇੱਥੇ ਰੱਖ ਫਿਰ ਆ ਰਹੇ ਹੋ ਸੂਰਮੇ 30 ਤਰੀਕ ਨੂੰ ਹੈ?
1: 30 ਤਰੀਕ ਨੂੰ ਭਾਜੀ ਵੀਕਐਂਡ ਆਪਣਾ ਵੈਸੇ ਬਿਜ਼ੀ ਆ, ਤੇ ਕਿਉਂਕਿ ਤੁਸੀਂ ਗੱਲ ਕੀਤੀ ਸੀ ਕਿ ਸੂਰਮੇ ਆ ਹੀ ਕੋਈ ਫੋਨ ਕਰੂਗਾ, ਮੈਂ ਕਿਹਾ ਲਿਖਾ ਲਈਏ ਨਾਂ ਆਪਣਾ
0: ਜੀ। ਬਹੁਤ ਸ਼ੁਕਰੀਆ, ਤੁਸੀਂ ਹੈ ਹੀ ਸੂਰਮੇ, ਤੁਹਾਡਾ ਨਾਂ ਹੀ ਬੜਾ ਖੂਬਸੂਰਤ ਹੈ ਨਵਰੂਪ।
1: ਥੈਂਕ ਯੂ ਭਾਜੀ, ਥੈਂਕ ਯੂ ਜੀ। ਨਾਲੇ ਜਿਹੜੀ ਤੁਸੀਂ ਗੱਲ ਕੀਤੀ ਛਾਤਰ ਸਿਆਣੇ ਵਾਲੀ, ਭਾਜੀ ਭਾਜੀ ਗੱਲ ਏਦਾਂ ਵਾ ਕਿ ਛਾਤਰਾਂ ਨੇ ਸਿਆਣਾ ਬੰਦਾ ਠੱਗ ਲੈਂਦੇ ਆ।
0: ਹਾਂ, ਅੱਛਾ, ਛਾਤਰ ਜਿਹੜੇ ਹੁੰਦੇ ਆ ਸਿਆਣਾ ਠੱਗ ਲੈਂਦੇ ਆ?
1: ਹਾਂਜੀ,
0: ਓਕੇ। ਕੰਮ ਦੀ ਗੱਲ ਸਮ ਸਾਹਿਬ, ਵੈਸੇ ਇੱਕ ਬੜੀ ਖੂਬਸੂਰਤ ਗੱਲ ਆ,
2: ਕਹਿੰਦੇ
0: ਕਹਿੰਦੇ ਕਿ ਜਿਹੜੇ ਸ਼ਾਤਰ ਹੁੰਦੇ ਆ ਸਿਆਣੇ ਬੰਦੇ ਨੂੰ ਠੱਗ ਲੈਂਦੇ ਆ।
2: ਮੈਂ ਤੈਨੂੰ ਕਿਹਾ ਨਾ,
0: ਮੈਨੂੰ ਥੋੜੇ ਤੋਂ ਬਚ ਕੇ ਰਹਿਣਾ ਪੈਣਾ।
2: ਮੈਂ ਤੈਨੂੰ ਕਿਹਾ ਨਾ, ਸ਼ਾਤਰ ਹੋਣਾ ਜਿਹੜਾ ਉਹ ਇੱਕ ਚੰਗੀ ਨਹੀਂ ਉਹ ਬਸ।
0: ਨਵਰੂਪ, ਤੁਸੀਂ ਤੁਸੀਂ ਕਿਹਨੂੰ ਸਿਆਣਾ ਕਿਹਨੂੰ ਮੰਨਦੇ ਹੋ?
1: ਸਿਆਣਾ ਭਾਜੀ ਉਹੀ ਜਿਹੜਾ ਘਰ ਬਾਰ ਸਾਂਭਲੇ ਆਪਣਾ,
0: ਤੇ ਸ਼ਾਤਰ
1: ਸ਼ਾਤਰ ਭਾਜੀ
0: ਜਿਹੜਾ ਦੂਜਿਆਂ ਦੇ ਲੁੱਟ ਲਏ।
1: ਛਾਤਰ ਭਾਜੀ ਜਿਹੜਾ ਬੰਦਾ ਹੁੰਦਾ ਨਾ, ਜਿਹੜਾ ਸ਼ਿਕਾਰੀ ਆਪ ਖੁਦ ਹੀ ਸ਼ਿਕਾਰ ਬਣ ਜਾਂਦਾ, ਉਹ ਛਾਤਰ ਹੁੰਦਾ।
0: ਹਾਂ, ਕਈ ਵਾਰੀ ਤੁਸੀਂ ਸ਼ਿਕਾਰ ਕਰਦੇ ਕਰਦੇ ਖੁਦ ਸ਼ਿਕਾਰ ਬਣ ਜਾਂਦੇ।
2: ਤੁਹਾਡੇ ਸੋਤੇ ਨੂੰ ਸੁਣਾਉਣਾ ਐਸੇ ਕੁਛ। ਕਹਿੰਦਾ ਬੜੀਆਂ ਧੁੱਪਾਂ ਪਿੰਡੇ ਹਟਾਈਆਂ, ਇਹ ਅਕਲਾਂ ਇੱਕ ਦਮ ਨਹੀਂ ਆਈਆਂ, ਜਿਹੜੇ ਸਬਕ ਲੋਕਾਂ ਸਿਖਾਏ ਉੱਥੇ ਡਿਗਰੀਆਂ ਕੰਮ ਨਹੀਂ
0: ਆਈਆਂ। ਇੱਥੇ ਰੱਖ ਸੰਤ ਸਾਹਿਬ, ਤੁਸੀਂ ਗਲਬ ਨੂੰ ਹਰਾ ਤਾ ਜੀ। ਨਵਰੂਪ ਵੀਰੇ, ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ।
1: ਥੈਂਕ ਯੂ ਭਾਈ, ਥੈਂਕ ਯੂ ਜੀ,
0: ਕਿਆ ਬਾਤ ਆ। ਸੋ ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ, ਔਰ ਸਾਡੇ ਨਾਲ ਹਰਪ੍ਰੀਤ ਸੈਣੀ ਜੀ ਜੁੜ ਚੁੱਕੇ ਨੇ। ਇੰਸ਼ੋਰੈਂਸ ਦੇ ਬਾਬਤ ਜਾਣਕਾਰੀ ਤੁਹਾਨੂੰ ਦਿਆਂਗੇ। ਇੰਸ਼ੋਰੈਂਸ ਵਿੱਚ ਨਾ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਐਸੇ ਅਵੇਅਰਨੈਸ ਦੇ ਵਿਸ਼ੇ ਹੁੰਦੇ, ਅਸੀਂ ਕਈ ਵਾਰੀ ਉਹਨਾਂ ਨੂੰ ਟੱਚ ਨਹੀਂ ਕਰ ਪਾਉਂਦੇ, ਉਹਨਾਂ 'ਤੇ ਗੱਲ ਨਹੀਂ ਕਰ ਪਾਉਂਦੇ। ਸਾਨੂੰ ਕਈ ਵਾਰੀ ਅਵੇਅਰਨੈਸ ਦੇ ਮੈਸੇਜ ਵੀ ਪ੍ਰੋਡਕਟ ਲੱਗਣ ਲੱਗ ਜਾਂਦੇ ਆ, ਪਰ ਜਦੋਂ ਤੁਸੀਂ ਐਸੀ ਸਿਚੁਏਸ਼ਨ ਦੇ ਵਿੱਚ ਫਸ ਜਾਂਦੇ ਹੋ ਜਾਂ ਐਸੀ ਸਿਚੁਏਸ਼ਨ ਨੂੰ ਤੁਸੀਂ ਢਾਲ ਲੈਂਦੇ ਹੋ ਜਦੋਂ ਤੁਸੀਂ ਐਨ ਮੌਕੇ 'ਤੇ ਕੋਈ ਨਹੀਂ ਖੜਦਾ, ਉਦੋਂ ਸਿਰਫ ਇੰਸ਼ੋਰੈਂਸ। ਕਈ ਵਾਰ ਜਦੋਂ ਕਹਿੰਦੇ ਕਿ ਰਿਸ਼ਤੇਦਾਰ ਸੱਜਣ ਮਿੱਤਰ ਸਭ ਭੱਜ ਜਾਂਦੇ, ਫਿਰ ਇੰਸ਼ੋਰੈਂਸ ਤੁਹਾਡੇ ਨਾਲ ਖੜਦੀ ਆ। ਸਿਮਰਨ ਜੀ, ਸਤਿ ਸ਼੍ਰੀ ਅਕਾਲ, ਆਈ ਥਿੰਕ ਸਿਮਰਨ ਜੀ ਤੁਹਾਡੀ ਕਾਲ ਡਿਸਕਨੈਕਟ ਹੋ ਗਈ ਆ, ਪਲੀਜ਼ ਦੁਬਾਰਾ ਕਾਲ ਕਰ ਲਓ। ਸਿਮਰਨ ਸੈਣੀ ਜੀ ਸਾਡੇ ਨਾਲ ਜੁੜਨਗੇ ਅਤੇ ਇੰਸ਼ੋਰੈਂਸ ਦੇ ਬਾਬਤ ਗੱਲਾਂ ਬਾਤਾਂ ਕਰਾਂਗੇ। ਸਿਮਰਨ ਜੀ, ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ, ਤੁਹਾਡੀ ਕਾਲ ਆਈ ਥਿੰਕ ਫਿਰ ਡਿਸਕਨੈਕਟ। ਅੱਜ ਇੱਕ ਨੰਬਰ ਨਵਾਂ ਆ ਸਾਡੇ ਸਟੂਡੀਓ ਦਾ, ਅਤੇ ਇਹਦੇ ਕਰਕੇ ਵੀ ਸਰੋਤਿਆਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਆ। ਜੀ ਗੁਰਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ?
3: ਹੈਲੋ, ਸਤਿ ਸ਼੍ਰੀ
0: ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ। ਤੁਸੀਂ ਵੀ ਸ਼ੋਅ ਵੇਖਣਾ ਚਾਹੁੰਦੇ ਹੋ? ਤੁਹਾਨੂੰ ਵੀ ਟਿਕਟਾਂ ਦੇ ਦਿੰਦੇ ਆ ਜੀ।
3: ਹਾਂਜੀ,
0: ਤੁਸੀਂ ਮੈਨੂੰ ਰੇਡੀਓ ਉਡਾਨ 'ਤੇ ਨਾ ਮੈਸੇਜ ਕਰੋ, ਡੀਐਮ ਕਰੋ, ਕਿਉਂਕਿ ਹੁਣ ਕਾਲਸ ਬਹੁਤ ਸਾਰੀਆਂ ਨੇ। ਤੁਸੀਂ ਮੈਨੂੰ ਰੇਡੀਓ ਉਡਾਨ 'ਤੇ ਆਪਣੇ ਕਿਸੇ ਵੀ ਆਪਣੇ ਹਸਬੈਂਡ ਨੂੰ, ਆਪਣੇ ਬੇਟੇ ਨੂੰ, ਕਿਸੇ ਨੂੰ ਕਹਿ ਕੇ ਨਾ ਮੈਨੂੰ ਰੇਡੀਓ ਉਡਾਨ 'ਤੇ ਆਪਣਾ ਨਾਮ ਲਿਖ ਕੇ ਭੇਜ ਦਿਓ, ਅਤੇ ਮੈਂ ਤੁਹਾਨੂੰ ਇੱਕ ਦੇ ਨਾਲ ਇੱਕ ਟਿਕਟ ਬਿਲਕੁਲ ਫ੍ਰੀ ਦਵਾ ਦੂੰਗਾ ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 30 ਅਗਸਤ ਜੀ, 30 ਅਗਸਤ ਸ਼ਾਮ ਨੂੰ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਬਹੁਤ ਸ਼ੁਕਰੀਆ ਜੀ। ਸੋ 905-673 ਵਾਲਾ ਨੰਬਰ ਹੈ, ਸਾਡਾ ਕੰਮ ਨਹੀਂ ਕਰ ਰਿਹਾ। ਸੋ ਹੋਮ HD ਹੋਮ ਸਰਵਿਸ ਵਾਲਿਓ ਜੀ, ਆਇਆਂ ਨੂੰ ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ
3: ਨੂੰ।
0: ਸ਼ੋਅ ਵੇਖਣਾ ਕੌਣ ਨਹੀਂ ਚਾਹੁੰਦਾ, ਇਹ ਦੱਸੋ। ਤੁਸੀਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਨਾ DM ਕਰੋ, ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਮੈਨੂੰ DM ਕਰੋ, ਆਪਣਾ ਨੰਬਰ ਛੱਡੋ।
3: ਅੱਛਾ, ਰੇਡੀਓ ਉਡਾਨ?
0: ਹਾਂਜੀ ਹਾਂਜੀ, ਇੰਸਟਾਗ੍ਰਾਮ 'ਤੇ। ਤੁਹਾਨੂੰ ਇੰਸਟਾਗ੍ਰਾਮ ਸਿਖਾਉਣੇ ਆ ਨਾ ਜਿਹਨਾਂ ਨੂੰ ਨਹੀਂ ਆਉਂਦਾ। ਬਿਲਕੁਲ ਹੈਗਾ, ਉੱਥੇ ਤੁਸੀਂ ਸਰਚ ਕਰੋ RJ ਪ੍ਰਭ ਸੰਧੂ ਰੇਡੀਓ ਉਡਾਨ। ਹਾਂਜੀ, ਉੱਥੇ ਮੈਨੂੰ ਆਪਣਾ ਨੰਬਰ ਤੇ ਨਾਮ ਛੱਡ ਦਿਓ, ਮੈਂ ਤੁਹਾਨੂੰ ਕੰਟੈਕਟ ਕਰੂੰਗਾ।
3: ਬਹੁਤ ਸ਼ੁਕਰੀਆ।
0: ਹਾਂਜੀ, ਆਰਾਮ ਨਾਲ ਭੇਜੋ, ਆਰਾਮ ਨਾਲ, ਮੈਂ 10 ਵਜੇ ਤੱਕ ਤੁਹਾਡੇ ਨਾਲ ਹੀ ਹਾਂ।
3: ਬਹੁਤ ਸ਼ੁਕਰੀਆ।
0: ਹਾਂਜੀ ਬਿਲਕੁਲ ਜੀ, ਦਿਆਂਗੇ ਬਿਲਕੁਲ। ਤੁਸੀਂ ਮੈਨੂੰ DM ਕਰੋ। ਮੈਂ ਹੁਣੇ ਬੋਲਿਆ ਸੀਗਾ ਜੀ। ਜੀ ਬਿਲਕੁਲ, ਪ੍ਰਭ ਸੰਧੂ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਵਾਲਾ ਨੰਬਰ ਨਹੀਂ ਕੰਮ ਕਰ ਰਿਹਾ, ਉਹ 'ਤੇ ਨਾ ਅੱਜ ਜ਼ੋਰ ਲਾਓ, ਕਿਉਂਕਿ ਅੱਜ ਟੈਕਨੀਕਲ ਇਸ਼ੂ ਹੋਣ ਕਰਕੇ ਸਾਡੀਆਂ ਕਾਲਸ ਨਹੀਂ ਲੱਗ ਪਾ ਰਹੀਆਂ। ਸੋ ਇੱਕ ਵਾਰ ਫਿਰ ਸਾਡੇ ਨਾਲ ਹਰਪ੍ਰੀਤ ਸੈਣੀ ਜੀ ਜੁੜ ਚੁੱਕੇ ਨੇ, ਇੰਸ਼ੋਰੈਂਸ ਦੇ ਬਾਬਤ ਗੱਲਾਂ ਬਾਤਾਂ ਕਰਾਂਗੇ। ਹਰਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਹੈ ਤੁਹਾਡਾ।
3: ਹੈਲੋ, ਸਤਿ ਸ਼੍ਰੀ ਅਕਾਲ
0: ਭਾਜੀ। ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਭਾਜੀ, ਮੈਂ ਇੰਸ਼ੋਰੈਂਸ ਵਾਲੀ ਹਰਪ੍ਰੀਤ ਨਹੀਂ ਬੋਲ ਰਹੀ।
0: ਅੱਛਾ,
3: ਰੇਡੀਓ ਫੈਨ।
0: ਅੱਛਾ ਇਹ ਕਿੱਦਾਂ ਕੋਇੰਸੀਡੈਂਸ ਹੋ ਗਿਆ, ਨਾਮ ਵੀ ਸੇਮ ਸਰਨੇਮ ਵੀ ਸੇਮ, ਕਿਉਂਕਿ ਸਾਡੀ ਆਦਤ ਬਣੀ ਹੈ ਸਿਮਰਨ ਜੀ ਨਾਲ ਗੱਲ ਕਰਨ ਦੀ, ਹੱਥ ਮਾਫ ਕਰਨਾ ਹਰਪ੍ਰੀਤ ਜੀ ਨਾਲ ਗੱਲ ਕਰਨ ਦੀ।
3: ਹਾਂਜੀ ਕੋਈ ਕੋਈ ਇਦਾਂ ਭਾਜੀ ਹੋ ਹੀ ਜਾਂਦੇ ਨੇ, ਆਪਣੇ ਨਾਮ ਤੇ ਸੇਮ ਹੀ ਹੁੰਦੇ।
0: ਅੱਛਾ ਤੁਸੀਂ ਤਾਂ ਕਾਲ ਕੱਟ ਗਏ ਪਿਛਲੀ ਵਾਰੀ?
3: ਹਾਂਜੀ
0: ਤੁਹਾਨੂੰ ਪਤਾ ਨਹੀਂ ਲੱਗਾ ਕੀ ਗੱਲ ਕਰਨੀ ਹੈ?
3: ਨਹੀਂ ਨਹੀਂ
0: ਤੁਸੀਂ ਹੁਣ ਜੇਰਾ ਜੇ ਕਰਕੇ ਦੁਬਾਰਾ ਆਏ ਹੋ
3: ਗੱਲ ਕਰਨੀ। ਹਾਂਜੀ ਹਾਂਜੀ
0: ਜੀ ਬਹੁਤ ਸ਼ੁਕਰੀਆ।
3: ਵੈਸੇ ਤੁਹਾਡੀ ਬਹੁਤ ਪੰਜਾਬੀ ਲਹਿਰਾ ਦੀ ਫੈਨ ਆ ਮੈਂ, ਨਵ ਭਾਜੀ ਦਾ ਵੀ ਸ਼ੋਅ ਬਹੁਤ ਸੁਣ ਰਹੀ ਹੁੰਦੀ ਹਾਂ, ਤੁਹਾਡਾ ਵੀ ਸ਼ੋਅ ਬਹੁਤ ਸੁਣਦੀ ਹਾਂ, ਸੋ ਅੱਜ ਜਸਟ ਐਮੀ ਵਿਰਕ ਦੀ ਫੈਨ ਵੀ ਬਹੁਤ ਜ਼ਿਆਦਾ, ਸੋ ਤੁਸੀਂ ਸ਼ੋਅ ਦੀ ਗੱਲ ਕਰ ਰਹੇ ਸੀ, ਸੋ ਵਾਈ ਨੋਟ ਮੈਂ ਕਿਹਾ ਮੈਂ ਵੀ ਫ੍ਰੀ ਟਿਕਟ ਲੈ ਲਵਾਂ।
0: ਹਾਂ ਪਰ ਉਹਦੇ ਨਾਲ ਕਿਸੇ ਨਾ ਕਿਸੇ ਨੂੰ ਆਉਣਾ ਪੈਣਾ, ਨਾਲ ਇਕੱਲੇ ਨਹੀਂ ਆ ਸਕਦੇ।
3: ਡੈਫੀਨੇਟਲੀ ਭਾਜੀ ਇਕੱਲੇ ਤੇ ਆਪਾਂ ਕਦੀ ਵੀ ਨਹੀਂ ਆਉਂਦੇ।
0: ਤੁਸੀਂ ਫਿਰ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ ਤੇ ਨਾ ਆਰ ਜੀ ਪ੍ਰਭ ਸੰਧੂ ਰੇਡੀਓ ਉਡਾਨ ਦਾ ਪੇਜ ਆ, ਉੱਥੇ ਮੈਨੂੰ ਆਪਣਾ ਨਾਮ ਤੇ ਨੰਬਰ ਭੇਜੋ।
3: ਓਕੇ ਭਾਜੀ
0: ਬਹੁਤ ਸ਼ੁਕਰੀਆ,
3: ਮੈਂ ਤੁਹਾਨੂੰ ਫੋਲੋ ਕਰਦੀ ਹਾਂ।
0: ਉਹ ਤੁਸੀਂ ਮੈਨੂੰ ਫੋਲੋ ਕਰਦੇ, ਥੈਂਕ ਯੂ ਸੋ ਮਚ, ਫਿਰ ਤਾਂ ਮੈਨੂੰ ਲੱਗਦਾ ਫਿਰ ਹੋਰ ਡਿਸਕਾਊਂਟ ਦੇਣਾ ਪੈਣਾ। ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। ਸੋ 905-673 ਵਾਲਾ ਬਾਦਸ਼ਾਹ ਨੰਬਰ ਨਹੀਂ ਕੰਮ ਕਰ ਰਿਹਾ, ਮੈਨੂੰ ਮੈਸੇਜ ਤੁਹਾਡੇ ਆ ਰਹੇ ਆ, ਸੋ ਤੁਸੀਂ ਅੱਜ ਨੰਬਰ 647-347-4771 6473604771 ਤੇ ਕਾਲ ਕਰ ਸਕਦੇ ਹੋ, ਪੰਜਾਬੀ ਲਹਿਰ ਨਾਲ ਜੁੜੇ ਹੋਏ ਹੋ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਸੋ ਅੱਜ ਡਿਊਟੀ ਲੱਗੀ ਹੈ ਸਾਡੀ ਅਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੀ, 8:30 ਹੋ ਚੁੱਕੇ ਆ, ਸੋ 8:45 'ਤੇ ਖਬਰਾਂ ਦੇ ਨਾਲ ਜੁੜਾਂਗੇ, ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖਬਰਾਂ ਨਾਲ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਖਬਰਾਂ ਲੈ ਕੇ ਆਉਣਗੇ। ਤਦ ਤੱਕ ਫਿਰ ਐਮੀ ਵਿਰਕ ਨੂੰ ਸੁਣੀਏ।

0: Sound Life and Cellular Point present Ami Web live in Toronto. August at Great Canadian Casino Resort. Toronto Valeo, ready ho jo. Buy your tickets at ticketmaster.ca or call 647-964-8573.
1: So, bilkul ji, tussi 30 August di shaam nu The Great Theatre Canadian ਦੇ ਵਿੱਚ ਪਹੁੰਚ ਜਾਣਾ ਆ, ਮਹਿਫਲਾਂ ਲੱਗਣਗੀਆਂ. ਐਮੀ ਵਿਰਕ ਫਸਟ ਟਾਈਮ ਆਪਣਾ ਸੋਲੋ ਸ਼ੋਅ ਲੈ ਕੇ ਆ ਰਹੇ ਨੇ. ਸੋ 6 ਵਜੇ ਰਾਈਟ ਨਾਓ ਡੋਰ ਓਪਨ ਹੋ ਜਾਣੇ ਆ, ਅਤੇ ਤੁਸੀਂ ਟਿਕਟਾਂ ਆਪਣੀਆਂ ticketmaster.ca ਤੋਂ ਲੈ ਲਓ. ਪਰ ਜੇ ਤੁਸੀਂ ਬਹੁਤ ਸਾਰੀ ਸੇਵਿੰਗ ਕਰਨੀ ਆ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਜਾਂ ਤੁਸੀਂ ਫੈਸ਼ਨ ਆਈਕਿਊ ਦੀ ਕਿਸੇ ਵੀ ਲੋਕੇਸ਼ਨ ਤੋਂ ਟਿਕਟਾਂ ਚੱਕ ਸਕਦੇ ਹੋ ਡਿਸਕਾਊਂਟਡ ਰੇਟ ਦੇ ਉੱਪਰ, ਔਰ ਜਾਂ ਤੁਸੀਂ ਪੀਜ਼ਾ ਟੂ ਗੋ ਦੀ ਕਿਸੇ ਵੀ ਲੋਕੇਸ਼ਨ ਤੋਂ ਐਮੀ ਵਿਰਕ ਦੀਆਂ ਟਿਕਟਾਂ ਚੱਕ ਸਕਦੇ ਹੋ. ਔਰ ਤੁਸੀਂ ਬਸ ਪਹੁੰਚ ਜਾਣਾ, ਕਿਉਂਕਿ ਇਹ ਸ਼ੋਅ ਮਿਸ ਕਰਨ ਵਾਲਾ ਸ਼ੋਅ ਨਹੀਂ ਆ. ਦੇਖੋ, ਐਮੀ ਵਿਰਕ ਇੱਕ ਉਹ ਕਲਾਕਾਰ ਆ ਜਿਹਨੇ ਚੰਗਾ ਗਾਇਆ ਅਤੇ ਚੰਗਾ ਫਿਲਮਾਇਆ. ਸੋ ਪੰਜਾਬ ਦੇ ਨਾਲ ਹਰ ਮੁਸੀਬਤ 'ਚ ਖੜ੍ਹਾ ਹੋਇਆ, ਉਹ ਚਾਹੇ ਕਿਸਾਨੀ ਦੀ ਗੱਲ ਹੋਵੇ ਅਤੇ ਚਾਹੇ ਉਹ ਗੱਲ ਹੋਵੇ ਪੰਜਾਬ ਦੇ ਵਿੱਚ ਆਏ ਪਾਣੀਆਂ ਦੀ ਮਾਰ ਦੀ. ਸੋ ਹਰ ਵੇਲੇ ਪੰਜਾਬ ਦੇ ਨਾਲ ਖੜ੍ਹਾ, ਪੰਜਾਬੀ ਮਾਂ ਬੋਲੀ, ਪੰਜਾਬੀ ਸੱਭਿਆਚਾਰ ਨੂੰ ਪ੍ਰਮੋਟ, ਸਾਡੀ ਪੱਗ ਨੂੰ ਪ੍ਰਮੋਟ. ਸੋ ਜਦੋਂ ਅਸੀਂ ਇੰਨੀਆਂ ਸਾਰੀਆਂ ਗੱਲਾਂ ਬਾਤਾਂ ਕਰਦੇ ਹਾਂ ਨਾ, ਤਾਂ ਸਾਡਾ ਫਰਜ਼ ਬਣਦਾ ਜਿਹੜੇ ਸਾਡੇ ਨਾਲ ਖੜ੍ਹੇ ਆ, ਸਾਡੀ ਗੱਲ ਕਰਦੇ ਆ, ਉਹਨਾਂ ਨੂੰ ਸਪੋਰਟ ਕਰਨਾ. ਜਿੰਨੇ ਵੀ ਪੰਜਾਬੀ ਜ਼ੁਬਾਨ ਦੇ ਕਲਾਕਾਰ ਨੇ ਸਾਡੇ ਸੱਭਿਆਚਾਰ ਨੂੰ ਪ੍ਰਮੋਟ ਕਰਦੇ ਨੇ, ਸਾਡਾ ਫਰਜ਼ ਬਣਦਾ ਕਿ ਉਹਨਾਂ ਦੀ ਜਦੋਂ ਉਹ ਇਸ ਮੁਲਕ ਦੇ ਵਿੱਚ ਆਪਣੇ ਸ਼ੋਅ ਲੈ ਕੇ ਆਉਂਦੇ ਨੇ, ਆਪਣੇ ਕੰਸਰਟ ਲੈ ਕੇ ਆਉਂਦੇ ਨੇ, ਅਤੇ ਅਸੀਂ ਵੱਧ ਚੜ੍ਹ ਕੇ ਉਹਨਾਂ ਦਾ ਸਹਿਯੋਗ ਕਰਿਆ ਕਰੀਏ. ਸੋ ਜ਼ਰੂਰ ਪਹੁੰਚੋ ਜੀ 30 ਅਗਸਤ ਨੂੰ. ਟਿਕਟਾਂ ਤੁਸੀਂ ਬੈਕ ਟੂ ਬੈਕ ਲੈ ਰਹੇ ਹੋ, ਮੈਨੂੰ ਲੱਗਦਾ ਕਿ 3 ਕੁ ਦਿਨ ਹੋਰ. ਬਹੁਤ ਸਾਰੇ ਸਰੋਤੇ ਕਹਿ ਰਹੇ ਸੀ ਕਿ ਟਿਕਟਾਂ ਆਮ ਮਿਲ ਜਾਣੀਆਂ ਆ, ਸ਼ੋਅ ਭਰਿਆ ਨਹੀਂ, ਪਰ ਤੁਸੀਂ ticketmaster.ca 'ਤੇ ਜਾ ਕੇ ਵੇਖੋ. ਅੱਜ 13% ਸ਼ੋਅ ਵਿਕਿਆ ਆ. ਸੋ ਮੈਨੂੰ ਲੱਗਦਾ ਕਿ ਅਗਲੇ ਕੁਛ ਦਿਨਾਂ ਦੇ ਵਿੱਚ, ਮੈਨੂੰ ਅਜੇ ਤੱਕ ਵੀ ਮੈਸੇਜ ਆ ਰਹੇ, ਬੈਕ ਟੂ ਬੈਕ ਟਿਕਟਸ ਜਾ ਰਹੀਆਂ ਨੇ. ਸੋ ਤੁਸੀਂ ਟਿਕਟਾਂ ticketmaster.ca 'ਤੇ ਲੈ ਲਓ, ਜਾਂ ਤੁਸੀਂ ਪੀਜ਼ਾ ਟੂ ਗੋ ਜਾਂ ਫੈਸ਼ਨ ਆਈਕਿਊ 'ਤੇ ਟਿਕਟਾਂ ਚੱਕ ਲਓ, ਅਤੇ ਬਾਅਦ ਵਿੱਚ ਹੋ ਸਕਦਾ ਕਿ ਤੁਹਾਨੂੰ ਤੁਹਾਡੀ ਮਨਪਸੰਦ ਸੀਟ ਨਾ ਮਿਲੇ. ਕਈ ਵਾਰੀ ਆਪਾਂ ਨੂੰ ਲੱਗਦਾ ਹੁੰਦਾ ਕਿ ਨਹੀਂ, ਐਂਡ 'ਚ ਲੈ ਲਾਂਗੇ. ਸੋ ਐਂਡ ਕਈ ਵਾਰੀ ਥੋੜ੍ਹਾ ਜਿਹਾ ਦੁਖਾਂਤ ਵੀ ਹੋ ਜਾਂਦਾ. ਫਿਰ ਜੇ ਆਪਣੇ ਮਨਪਸੰਦ ਟਿਕਟਾਂ ਲੈਣੀਆਂ ਤਾਂ ਤੁਸੀਂ 4378700041437870000 ਮੈਂ ਆਰਾਮ ਨਾਲ ਨੰਬਰ ਦਿਆਂ 4378700001 4378700001 'ਤੇ ਤੁਸੀਂ ਕਾਲ ਕਰਕੇ ਟਿਕਟਾਂ ਆਪਣੀਆਂ ਰਾਖਵੀਆਂ ਕਰ ਸਕਦੇ ਹੋ. ਸੋ 30 ਅਗਸਤ ਦੀ ਸ਼ਾਮ ਨੂੰ ਮਿਲਦੇ ਹਾਂ ਸਾਰੇ ਰਲ ਮਿਲ ਕੇ ਭੰਗੜੇ ਪਾਉਣੇ ਆ ਐਮੀ ਵਿਰਕ ਹੋਣਾ ਦੇ ਨਾਲ.
0: ਕੀ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ, ਤਾਂ ਅੱਜ ਹੀ ਸਾਨੂੰ ਕਾਲ ਕਰੋ 6475041555

0: और थाली स्वीट्स एंड रेस्टोरेंट के प्योर वेजिटेरियन लजीज खाने जिसके स्वाद के सभी है दीवाने। फैमिली और फ्रेंड्स के साथ आकर खाइए या फिर केटरिंग करवाइए, मिठाइयाँ ऐसी की मजा आ जाए। मल्टीपल लोकेशन इन GTA। फॉर मोर इन्फॉर्मेशन विजिट rajdhanisweets.ca।
1: कोई भी कार वैन ट्रक दा कम होवे ता याद रखो रॉयल ऑटो सेंटर, रिलायबल अफोर्डेबल अते ऑनेस्ट सर्विस, जिथे कि मैं भी गड्डियां नु लेके जाना रिपेयर दे लई रॉयल ऑटो सेंटर। टेस्ला दे व्हीकल्स ते भी कम करदे आ, कोई भी रिपेयर किसी भी मेक एंड मॉडल, सेफ्टी सर्टिफिकेशन ऊबर लिफ्ट दी सेफ्टी करवानी है, स्पेशलाइज करदे ने इलेक्ट्रिकल अते कंप्यूटराइज डायग्नोस्टिक कम च स्टील्स एंड मेलनी। रॉयल ऑटो सेंटर एंड एमिशन टेस्टिंग 905-799-1478-905-799-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1
2: ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
1: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮੈਕਲੋਗਲਿਨ 10 ਲੋਰਮੈਲ ਗੇਟ, ਜਾਂ ਪਹੁੰਚੋ 10,970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ ਵਨ ਗੇਟ ਵਨ ਫ੍ਰੀ, ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ, ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ, ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ, ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ। ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ, ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ 2.99 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਥ ਚਨਾ 7.99 ਤੇ ਪਨੀਰ ਐਂਡ ਮਿਕਸ ਪਰੌਂਠਾ 3.99। ਸਬਜ਼ੀ ਮਾਰਕੀਟ ਓਪਨ 24/7।

ਧੀਰਾ ਗਿੱਲ ਹੁਣਾਂ ਦੀ ਆਵਾਜ਼ ਦੇ ਵਿੱਚ ਜਾਨਦਾਰ ਮਾਝੇ ਦੀ ਗਾਇਕੀ ਔਰ ਗੱਭਰੂ ਜਦੋਂ ਸਟੇਜ 'ਤੇ ਖੜ੍ਹ ਕੇ ਗਾਉਂਦਾ ਅਤੇ ਫਿਰ ਕਹਿੰਦੇ ਦਿਲਾਂ ਨੂੰ ਧੂਹ ਪਾ ਦਿੰਦਾ। ਸੋ ਧੀਰਾ ਗਿੱਲ ਨੂੰ ਬੜੀ ਵਾਰ ਲਾਈਵ ਸੁਣਨ ਦਾ ਮੌਕਾ ਮਿਲਿਆ, ਸੋ ਇਸ ਟਾਈਮ ਕੈਨੇਡਾ ਦੇ ਵਿੱਚ ਪਹੁੰਚੇ ਹੋਏ ਨੇ। ਸੋ 29 ਅਗਸਤ ਨੂੰ ਧੀਰਾ ਗਿੱਲ ਲਾਈਵ ਸੁਣਾਵਾਂਗੇ ਤੁਹਾਨੂੰ। ਇੱਕ ਮੇਲਾ ਬੜਾ ਸ਼ਾਨਦਾਰ ਹੋਣ ਜਾ ਰਿਹਾ ਆ, ਉਹਦੇ ਬਾਰੇ ਅੱਗੇ ਜਾ ਕੇ ਜਾਣਕਾਰੀ ਦੇਵਾਂਗੇ। ਔਰ ਤੁਸੀਂ ਬਸ, ਮੈਨੂੰ ਲੱਗਦਾ ਕਿ ਇਹ ਨਾ ਸਮਰ ਦਾ ਲਾਸਟ ਮੇਲਾ ਹੀ ਆ, ਅਤੇ ਤੁਸੀਂ ਇੰਜੋਏ ਕਰ ਲਿਓ ਅਤੇ ਅੱਗੇ ਜਾ ਕੇ ਦਿੰਦੇ ਹਾਂ ਹੋਰ ਜਾਣਕਾਰੀ ਤੁਹਾਨੂੰ।

ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦਈਏ, ਜੇ ਤੁਸੀਂ ਜੋਬ ਦੀ ਭਾਲ ਦੇ ਵਿੱਚ ਸੀ, ਕੰਮ ਦੀ ਭਾਲ ਦੇ ਵਿੱਚ ਸੀ, ਜੇ ਤੁਹਾਨੂੰ ਕੰਮ ਦਵਾਈਏ ਔਰ ਪਿਕਅਪ ਡਰੋਪ ਵੀ ਤੁਹਾਨੂੰ ਤੁਹਾਡੇ ਘਰ ਤੋਂ ਹੋ ਜੂਗਾ, ਔਰ ਨਾਲ ਦੀ ਨਾਲ ਕੰਮ ਬੜਾ ਸੌਖਾ ਆ, ਈਜ਼ੀ ਆ, ਫਾਰਮ ਵਰਕਿੰਗ ਦਾ ਕੰਮ ਆ, ਪੈਕਿੰਗ ਦਾ ਕੰਮ ਆ, ਵੈਜੀਟੇਬਲ ਅਤੇ ਐਪਲ ਪੈਕਿੰਗ ਦਾ ਕੰਮ ਆ, ਤੁਸੀਂ ਗੁਰਜੋਤ ਨੂੰ ਕਾਲ ਕਰਨੀ ਆ 647-278-5394, 647-278-5394, ਗੁਰਜੋਤ ਨੂੰ ਕਾਲ ਕਰ ਲਿਓ, ਫਾਰਮ ਵਰਕਰ ਚਾਹੀਦੇ ਨੇ। ਸੋ ਤੁਸੀਂ ਜੇ ਕੰਮ ਦੀ ਭਾਲ ਦੇ ਵਿੱਚ, ਤੁਹਾਡੇ ਆਸ ਪਾਸ ਕਿਸੇ ਭੈਣ ਭਰਾ ਨੂੰ ਕੰਮ ਦੀ ਲੋੜ ਆ, ਤਾਂ ਤੁਸੀਂ ਗੁਰਜੋਤ ਨੂੰ ਕਾਲ ਕਰ ਲਿਓ। ਨੰਬਰ ਮੈਂ ਇੱਕ ਵਾਰ ਫਿਰ ਦਿੰਦਾ ਹਾਂ, 647-278-5394, 647-278-5394, ਗੁਰਜੋਤ ਹੁਣਾਂ ਨੂੰ ਤੁਸੀਂ ਕਾਲ ਕਰ ਲੈਣੀ ਆ। ਆਪਣੇ ਆਸ ਪਾਸ ਜਿਹਨਾਂ ਨੂੰ ਵੀ ਕੰਮ ਦੀ ਲੋੜ ਆ, ਤੁਸੀਂ ਜ਼ਰੂਰ ਉਹਨਾਂ ਨੂੰ ਇਹ ਨੰਬਰ ਪਾਸ ਔਨ ਕਰਿਓ, ਤਾਂ ਕਿ ਕਿਸੇ ਭੈਣ ਭਰਾ ਨੂੰ ਕੰਮ ਮਿਲ ਸਕੇ। ਔਰ ਸਟੂਡੀਓ ਦਾ ਨੰਬਰ ਮੈਂ ਇੱਕ ਵਾਰ ਫਿਰ ਅਨਾਊਂਸ ਕਰ ਦਿਆਂ, 647-340-6471, 647-360-4771 'ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ। ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ, ਖੂਬਸੂਰਤ ਸ਼ਾਮ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ। ਸੋ ਗੱਲਾਂ ਬਾਤਾਂ ਅੱਜ ਤੁਸੀਂ ਕੀਤੀਆਂ ਨਹੀਂ ਕੋਈ, ਕਿਉਂਕਿ ਅੱਜ ਸਾਡੀਆਂ ਲਾਈਨ ਬਿਜ਼ੀ ਸੀ, ਅੱਜ ਟਿਕਟਾਂ ਬਹੁਤ ਸਾਰੇ ਦੋਸਤਾਂ ਨੇ ਲੈ ਲਈਆਂ। ਚਲੋ ਇੰਨੇ ਬਹਾਨੇ ਤੁਹਾਨੂੰ ਐਵੇਂ ਵੇਖ ਦਾ ਸ਼ੋਅ ਦਿਖਾ ਦਾਂਗੇ। ਸੋ ਬਹੁਤ ਸ਼ੁਕਰੀਆ ਜੀ। ਸੋ ਕੁਛ ਹੀ ਸਮੇਂ ਦੇ ਵਿੱਚ ਸਾਡੀ ਕਾਲ ਲੱਗ ਜਾਣੀ ਆ ਪੰਜਾਬ ਦੀ ਧਰਤੀ ਤੋਂ, ਫਿਰ ਖਬਰਾਂ ਦੇ ਨਾਲ ਜੁੜਾਂਗੇ। ਸੋ ਸਟੇ ਟਿਊਨਡ। ਨਾਲ ਦੀ ਨਾਲ ਜਾਂਦੇ ਹੋਏ ਇੱਕ ਹੋਰ ਬੜਾ ਖੂਬਸੂਰਤ ਜਿਹਾ ਗੀਤ ਤੁਹਾਡੇ ਰੂਬਰੂ ਕਰਦੇ ਹਾਂ। ਸੋ 905-673-3337 ਵਾਲਾ ਜਿਹੜੀਆਂ ਲਾਈਨਸ ਆ ਉਹ ਸਾਡੀਆਂ ਨਹੀਂ ਚੱਲ ਰਹੀਆਂ। ਸੋ ਆਪਾਂ ਜਲਦੀ ਪੰਜਾਬ ਜੁੜਦੇ ਹਾਂ ਖਬਰਾਂ ਦੇ ਲਈ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਨਾਲ।

0: ਚੁੱਕੀ ਹੈ ਜੀ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਜੁੜਨਗੇ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਔਰ ਖਬਰਾਂ ਤੋਂ ਬਾਅਦ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ ਜੁੜਾਂਗੇ ਸਟੇਟ ਟਿਊਨਡ ਏਐਮ 540 ਦੀ ਸੁਪਰ ਹਿੱਟ ਫ੍ਰੀਕੁਐਂਸੀ ਦੇ ਨਾਲ ਜੁੜੇ ਰਹੋ ਸੋ ਗੱਲਾਂ ਬਾਤਾਂ ਕਰਾਂਗੇ 9 to 10 ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ ਚੱਲਦੇ ਆ ਪੰਜਾਬ ਇਸ ਟਾਈਮ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਉਹਨਾਂ ਦੇ ਨਾਲ
1: ਡੇਰਾ ਸਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫੇਰ ਜੇਲ੍ਹ ਤੋਂ ਬਾਹਰ ਆਉਣ ਦੀ ਰਾਹਤ ਮਿਲ ਗਈ ਹੈ। ਹਰਿਆਣੇ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਡੇਰਾ ਮੁਖੀ ਨੂੰ 21 ਦਿਨਾਂ ਦੀ ਫਰਲੋ ਮਨਜ਼ੂਰ ਹੋ ਗਈ ਹੈ, ਜਿਸ ਤੋਂ ਬਾਅਦ ਉਹ ਜੇਲ੍ਹ ਤੋਂ ਬਾਹਰ ਆ ਕੇ ਆਪਣੇ ਸਿਰਸਾ ਸਥਿਤ ਮੁੱਖ ਆਸ਼ਰਮ ਵਿਖੇ ਪਹੁੰਚ ਗਿਆ। ਮਿਲੀ ਜਾਣਕਾਰੀ ਮੁਤਾਬਕ ਸਾਲ 2017 ਵਿੱਚ ਆਪਣੀ ਸਜ਼ਾ ਦੇ ਐਲਾਨ ਤੋਂ ਬਾਅਦ ਜੇਲ੍ਹ ਵਿੱਚ ਬੰਦ ਹੋਣ ਦੇ ਬਾਵਜੂਦ ਹੁਣ ਤੱਕ ਵੱਖ ਵੱਖ ਮੌਕਿਆਂ ਉੱਤੇ ਪੈਰੋਲ ਜਾਂ ਫਰਲੋ 17 ਵਾਰ ਦਿੱਤੀ ਜਾ ਚੁੱਕੀ ਹੈ। ਇਸ ਤੋਂ ਪਹਿਲਾਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਸੇ ਸਾਲ ਮਈ ਮਹੀਨੇ ਵਿੱਚ 30 ਦਿਨਾਂ ਦੀ ਪੈਰੋਲ ਮਿਲੀ ਸੀ ਅਤੇ ਇਸੇ ਸਾਲ ਦੇ ਪਹਿਲੇ ਮਹੀਨੇ ਜਨਵਰੀ ਵਿੱਚ ਵੀ 40 ਦਿਨਾਂ ਦੀ ਪੈਰੋਲ ਮਿਲੀ ਸੀ, ਯਾਨੀ ਕਿ ਇਸੇ ਸਾਲ ਉਹ ਤੀਜੀ ਵਾਰ ਜੇਲ੍ਹ ਤੋਂ ਬਾਹਰ ਆਇਆ। ਡੇਰਾ ਮੁਖੀ ਨੂੰ ਵਾਰ ਵਾਰ ਮਿਲ ਰਹੀ ਅਸਥਾਈ ਰਿਹਾਈ ਨੂੰ ਲੈ ਕੇ ਸਿਆਸੀ ਅਤੇ ਸਮਾਜਿਕ ਹਲਕਿਆਂ ਵਿੱਚ ਲਗਾਤਾਰ ਸਵਾਲ ਉੱਠ ਰਹੇ ਨੇ। ਕਈ ਆਗੂਆਂ ਅਤੇ ਸੰਸਥਾਵਾਂ ਨੇ ਇਸ ਉੱਤੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਗੰਭੀਰ ਅਪਰਾਧਾਂ ਵਿੱਚ ਸਜ਼ਾ ਯਾਫਤਾ ਵਿਅਕਤੀ ਨੂੰ ਇਸ ਤਰ੍ਹਾਂ ਵਾਰ ਵਾਰ ਬਾਹਰ ਆਉਣ ਦੇਣਾ ਕਾਨੂੰਨ ਪ੍ਰਤੀ ਆਮ ਲੋਕਾਂ ਦਾ ਵਿਸ਼ਵਾਸ ਪ੍ਰਭਾਵਿਤ ਕਰਦਾ ਹੈ। ਦੂਜੇ ਬੰਨੇ ਜੇਲ੍ਹ ਪ੍ਰਸ਼ਾਸਨ ਲਗਾਤਾਰ ਇਹ ਕਹਿੰਦਾ ਹੈ ਕਿ ਇਹ ਫੈਸਲਾ ਪ੍ਰਚਲਿਤ ਕਾਨੂੰਨੀ ਨਿਯਮਾਂ ਅਤੇ ਪ੍ਰਕਿਰਿਆਵਾਂ ਤਹਿਤ ਲਿਆ ਗਿਆ ਹੈ। ਜਬਰ ਜਨਾਹ ਤੇ ਕਤਲ ਵਰਗੇ ਕੇਸਾਂ ਵਿੱਚ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਵਾਰ ਵਾਰ ਪੈਰੋਲ ਦਿੱਤੇ ਜਾਣ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਅਤੇ ਸਿੱਖ ਕੌਮ ਨਾਲ ਸੰਬੰਧਿਤ ਮਾਮਲਿਆਂ ਵਿੱਚ ਦੂਹਰੇ ਮਾਪਦੰਡ ਵਰਤੇ ਜਾ ਰਹੇ ਨੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਇਸ ਮਾਮਲੇ ਵਿੱਚ ਸਖ਼ਤ ਇਤਰਾਜ਼ ਦਾ ਪ੍ਰਗਟਾਵਾ ਕੀਤਾ। ਜਥੇਦਾਰ ਗੜਗਾਜ ਨੇ ਕਿਹਾ ਕਿ ਖਾਲਸਾ ਪੰਥ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰ ਰਿਹਾ ਹੈ ਅਤੇ ਖਾਸ ਕਰ ਜਗਤਾਰ ਸਿੰਘ ਹਵਾਰਾ ਤੇ ਉਹਨਾਂ ਦੇ ਬਿਰਧ ਮਾਤਾ ਜੀ ਨਾਲ ਮੁਲਾਕਾਤ ਵਾਸਤੇ ਪੈਰੋਲ ਦੀ ਗੱਲ ਕੀਤੀ ਜਾ ਰਹੀ ਹੈ। ਪਰ ਦੂਜੇ ਬੰਨੇ ਡੇਰਾ ਸਿਰਸਾ ਦੇ ਮੁਖੀ ਨੂੰ ਲਗਾਤਾਰ ਚੁੱਪ ਚੁਪੀਤੇ ਪੈਰੋਲ ਦਿੱਤੀ ਜਾ ਰਹੀ ਹੈ। ਇਸ ਤਰ੍ਹਾਂ ਡੇਰਾ ਮੁਖੀ ਨੂੰ ਇੱਕ ਵਾਰ ਫੇਰ ਜੇਲ੍ਹ ਤੋਂ ਬਾਹਰ ਆਉਣ ਦੇ ਮਿਲੇ ਮੌਕੇ ਤੋਂ ਬਾਅਦ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਜੋ ਕਿ ਪਿਛਲੇ ਹਫਤੇ ਤੋਂ ਚਰਚਾ ਵਿੱਚ ਹੈ ਉਸ ਦੀ ਵੀ ਗੱਲ ਨਾਲ ਹੀ ਹੋ ਰਹੀ ਹੈ। ਸਾਲ 2015 ਵਿੱਚ ਪੰਜਾਬ ਅੰਦਰ ਬੇਦਬੀ ਦੀਆਂ ਘਟਨਾਵਾਂ ਤੋਂ ਬਾਅਦ ਵਾਪਰੇ ਬਹਿਬਲ ਕਲਾਂ ਪੁਲਿਸ ਗੋਲੀ ਕਾਂਡ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੂੰ ਨੋਟਿਸ ਜਾਰੀ ਕੀਤਾ ਗਿਆ। ਇਸ ਉੱਤੇ ਪ੍ਰਤੀਕਿਰਿਆ ਦਿੰਦਿਆਂ ਵਿਜੇ ਸਾਂਪਲਾ ਨੇ ਤੈਅ ਤਰੀਕ ਉੱਤੇ ਪੇਸ਼ ਹੋਣ ਤੋਂ ਅਸਮਰੱਥਾ ਪ੍ਰਗਟ ਕਰਦਿਆਂ ਜਾਂਚ ਟੀਮ ਕੋਲੋਂ ਸਤੰਬਰ ਵਿੱਚ ਕੋਈ ਨਵੀਂ ਤਰੀਕ ਦੇਣ ਦੀ ਮੰਗ ਕੀਤੀ ਹੈ। ਪੁਲਿਸ ਟੀਮ ਨੇ ਸਾਂਪਲਾ ਨੂੰ ਚੰਡੀਗੜ੍ਹ ਵਿਖੇ ਪੁੱਛਗਿੱਛ ਲਈ ਪੇਸ਼ ਹੋਣ ਦਾ ਨੋਟਿਸ ਦਿੱਤਾ ਸੀ। ਸਾਂਪਲਾ ਨੇ ਇਸ ਦੇ ਜਵਾਬ ਵਿੱਚ ਸਪਸ਼ਟ ਕੀਤਾ ਕਿ ਪਹਿਲਾਂ ਤੋਂ ਹੀ ਤੈਅ ਪਾਰਟੀ ਪ੍ਰੋਗਰਾਮਾਂ ਅਤੇ ਮੀਟਿੰਗਾਂ ਕਾਰਨ ਉਹ ਨਿਰਧਾਰਿਤ ਤਰੀਕ ਉੱਤੇ ਪੇਸ਼ ਨਹੀਂ ਹੋ ਸਕਦੇ, ਇਸ ਲਈ ਉਹਨਾਂ ਨੂੰ ਅਗਲੇ ਮਹੀਨੇ ਯਾਨੀ ਕਿ ਸਤੰਬਰ ਮਹੀਨੇ ਦਾ ਕੋਈ ਸਮਾਂ ਦਿੱਤਾ ਜਾਵੇ। ਇਸ ਤੋਂ ਪਹਿਲਾਂ ਵੀ ਪੁਲਿਸ ਇਸ ਮਾਮਲੇ ਵਿੱਚ ਸਾਂਪਲਾ ਤੋਂ SIT ਜ਼ਰੀਏ ਪੁੱਛਗਿੱਛ ਕਰ ਚੁੱਕੀ ਹੈ। ਸਾਂਪਲਾ ਨੇ ਮੰਗ ਕੀਤੀ ਸੀ ਕਿ ਜਾਂਚ ਨਾਲ ਸੰਬੰਧਿਤ ਦਸਤਾਵੇਜ਼ ਅਤੇ ਕਾਪੀਆਂ ਉਹਨਾਂ ਨੂੰ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਪੂਰੀ ਤਿਆਰੀ ਨਾਲ ਸਹਿਯੋਗ ਕਰ ਸਕਣ। ਵਿਜੇ ਸਾਂਪਲਾ ਨੇ ਇਸ ਮਾਮਲੇ ਵਿੱਚ ਸੂਬੇ ਸਰਕਾਰ ਉੱਤੇ ਸਿਆਸੀ ਬਦਲਾਖੋਰੀ ਦਾ ਦੋਸ਼ ਵੀ ਲਾਇਆ ਹੋਇਆ। ਇਹ ਘਟਨਾ ਅਕਤੂਬਰ 2015 ਦੀ ਹੈ ਜਦੋਂ ਫਰੀਦਕੋਟ ਦੇ ਬਹਿਬਲ ਕਲਾਂ ਵਿਖੇ ਬੇਦਬੀ ਦੀਆਂ ਘਟਨਾਵਾਂ ਦੇ ਵਿਰੋਧ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੀਆਂ ਸਿੱਖ ਸੰਗਤਾਂ ਉੱਤੇ ਪੁਲਿਸ ਵੱਲੋਂ ਫਾਇਰਿੰਗ ਕੀਤੀ ਗਈ ਸੀ, ਜਿਸ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਉਸ ਦੀ ਜਾਂਚ ਲਈ ਸੂਬਾ ਸਰਕਾਰ ਵੱਲੋਂ SIT ਦਾ ਗਠਨ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 13 ਅਗਸਤ ਨੂੰ ਮਹਾਰਾਸ਼ਟਰ ਦੇ ਨਾਂਦੇੜ ਵਿਖੇ ਇੱਕ ਜਾਨਲੇਵਾ ਹਮਲੇ ਵਿੱਚ ਬਚਾਅ ਤੋਂ 2 ਹਫ਼ਤਿਆਂ ਤੋਂ ਵੀ ਘੱਟ ਸਮੇਂ ਬਾਅਦ ਪੰਜਾਬ ਪਰਤ ਆਏ ਨੇ। ਅਤੇ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਵਿਖੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ। ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਅਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਅਤੇ ਸੀਨੀਅਰ ਪਾਰਟੀ ਆਗੂ ਵੀ ਮੌਜੂਦ ਸਨ। ਇਸ ਮੌਕੇ ਸੁਖਬੀਰ ਦਾ ਸਵਾਗਤ ਕਰਨ ਲਈ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਵੀ ਇਕੱਠੇ ਹੋਏ ਸਨ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਖਾਲਸਾ ਨੇ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਨੂੰ ਸਿਰੋਂ ਪਾਓ ਭੇਟ ਕੀਤੇ। ਦਿੱਲੀ ਦੇ ਇੱਕ ਹਸਪਤਾਲ ਵਿੱਚ ਸੁਖਬੀਰ ਬਾਦਲ ਦੇ ਹੱਥ ਉੱਤੇ ਲੱਗੇ ਟਾਂਕੇ ਕੱਟ ਦਿੱਤੇ ਗਏ ਨੇ। ਸੁਖਬੀਰ ਬਾਦਲ ਅੱਜ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਮਲੋਟ ਕਸਬੇ ਵਿੱਚ ਪਾਰਟੀ ਦੀ ਪੰਜਾਬ ਬਚਾਓ ਰੈਲੀ ਨਾਲ ਜ਼ਮੀਨੀ ਪੱਧਰ ਉੱਤੇ ਆਪਣੀ ਸਿਆਸੀ ਸਰਗਰਮੀ ਨੂੰ ਮੁੜ ਸ਼ੁਰੂ ਕਰਨ ਜਾ ਰਹੇ ਨੇ। ਆਈਲੈਂਡ ਤੋਂ ਨਵੀਂ ਦਿੱਲੀ ਆ ਰਹੀ ਉਡਾਣ ਦੇ ਇੱਕ ਪਾਇਲਟ ਦੇ ਨਸ਼ੇ ਦੇ ਸੇਵਨ ਵਿੱਚ ਹੋਣ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਅਚਨਚੇਤ ਸਾਰੇ ਪਾਇਲਟਾਂ ਦੇ ਨਸ਼ੀਲੇ ਪਦਾਰਥਾਂ ਦੇ ਟੈਸਟ ਕਰਵਾਉਣ ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮ ਮੋਹਨ ਨਾਇਡੂ ਨੇ ਕਿਹਾ ਕਿ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਪਾਇਲਟਾਂ ਲਈ ਡਰੱਗ ਟੈਸਟਿੰਗ ਦੇ ਮਿਆਰਾਂ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਗੱਲਬਾਤ ਕਰ ਰਿਹਾ ਹੈ। ਮੌਜੂਦਾ ਨਿਯਮਾਂ ਤਹਿਤ ਪੂਰੇ ਪਾਇਲਟ ਨੈਟਵਰਕ ਵਿੱਚੋਂ ਸਿਰਫ 10% ਦੇ ਹੀ ਡਰੱਗ ਟੈਸਟ ਦਿੱਤੇ ਜਾਂਦੇ ਨੇ, ਪਰ ਮੰਤਰਾਲੇ ਦਾ ਹੁਣ ਇਹ ਵਿਚਾਰ ਹੈ ਕਿ ਸਾਲ ਦੇ ਵੱਖ ਵੱਖ ਸਮਿਆਂ ਦੌਰਾਨ ਅਚਨਚੇਤ ਤਰੀਕੇ ਨਾਲ ਹਰ ਪਾਇਲਟ ਨੂੰ ਇਸ ਪ੍ਰਕਿਰਿਆ ਵਿੱਚੋਂ ਲੰਘਣਾ ਚਾਹੀਦਾ। ਪਾਇਲਟਾਂ ਵੱਲੋਂ ਨਸ਼ੀਲੇ ਪਦਾਰਥਾਂ ਦੀ ਸੰਭਾਵਿਤ ਵਰਤੋਂ ਦਾ ਮੁੱਦਾ ਉਸ ਸਮੇਂ ਚਰਚਾ ਵਿੱਚ ਆਇਆ ਸੀ ਜਦੋਂ ਥਾਈਲੈਂਡ ਦੇ ਫੁਕੇਟ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਉਡਾਣ ਦੇ ਕੈਪਟਨ ਦਾ ਪਿਛਲੇ ਦਿਨਾਂ ਦੌਰਾਨ ਨਸ਼ੀਲੇ ਪਦਾਰਥਾਂ ਦਾ ਟੈਸਟ ਪੋਜ਼ਿਟਿਵ ਆਇਆ ਸੀ। ਮੌਜੂਦਾ ਸਮੇਂ 10% ਪਾਇਲਟ ਅਤੇ ਏਅਰ ਟ੍ਰੈਫਿਕ ਕੰਟਰੋਲਰਾਂ ਦੇ ਅਚਨਚੇਤ ਡਰੱਗ ਟੈਸਟ ਕੀਤੇ ਜਾਂਦੇ ਨੇ, ਪਰ ਹੁਣ ਇਸ ਘਟਨਾ ਤੋਂ ਬਾਅਦ ਅਚਨਚੇਤ ਡਰੱਗ ਟੈਸਟ ਦੀ ਗਿਣਤੀ 10% ਤੋਂ ਵਧਾ ਕੇ 25% ਕੀਤੇ ਜਾਣ ਦੀ ਗੱਲਬਾਤ ਹੋ ਰਹੀ ਹੈ। ਇਸ ਦੌਰਾਨ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਨੇ ਵੀ ਆਪਣੇ ਸਾਰੇ ਪਾਇਲਟਾਂ ਦੇ ਲਾਜ਼ਮੀ ਤੌਰ ਤੇ ਅਜਿਹੇ ਟੈਸਟ ਕਰਨੇ ਸ਼ੁਰੂ ਕੀਤੇ ਨੇ। ਬਲੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਤੇ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੰਦ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਇੱਕ ਵੱਡਾ ਐਲਾਨ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਹੋਰ ਮੈਂਬਰ ਚੋਣਾਂ ਨਹੀਂ ਲੜੇਗਾ। ਉਹਨਾਂ ਸਪਸ਼ਟ ਕੀਤਾ ਕਿ ਪਰਿਵਾਰ ਸਿਆਸੀ ਅਹੁਦਿਆਂ ਦੀ ਦੌੜ ਤੋਂ ਦੂਰ ਰਹੇਗਾ ਅਤੇ ਪਰਿਵਾਰਵਾਦ ਦੀ ਸਿਆਸਤ ਨੂੰ ਖਤਮ ਕਰਨ ਦੇ ਸਿਧਾਂਤ ਤੇ ਪਹਿਰਾ ਦੇਵੇਗਾ। ਅੰਮ੍ਰਿਤਸਰ ਵਿਖੇ ਗੱਲਬਾਤ ਕਰਦਿਆਂ ਤਰਸੇਮ ਸਿੰਘ ਨੇ ਕਿਹਾ ਕਿ ਫੈਸਲਾ ਜ਼ਮੀਨੀ ਪੱਧਰ ਉੱਤੇ ਕੰਮ ਕਰਨ ਵਾਲੇ ਵਰਕਰਾਂ, ਇਮਾਨਦਾਰ ਆਗੂਆਂ ਤੇ ਨੌਜਵਾਨਾਂ ਨੂੰ ਅਗਵਾਈ ਕਰਨ ਦਾ ਮੌਕਾ ਦੇਣ ਲਈ ਲਿਆ ਗਿਆ ਹੈ ਤਾਂ ਜੋ ਉਹ ਪੰਜਾਬ ਅਤੇ ਪੰਥਕ ਮੁੱਦਿਆਂ ਲਈ ਅੱਗੇ ਆ ਕੇ ਕੰਮ ਕਰ ਸਕਣ। ਉਹਨਾਂ ਕਿਹਾ ਕਿ ਉਹਨਾਂ ਦੇ ਪਰਿਵਾਰ ਦਾ ਰੋਲ ਸਿਰਫ ਸੰਘਰਸ਼ ਵਿੱਚ ਸਹਿਯੋਗ ਦੇਣ ਤੱਕ ਸੀਮਿਤ ਰਹੇਗਾ, ਨਾ ਕਿ ਖੁਦ ਸਿਆਸੀ ਅਹੁਦੇ ਹਾਸਲ ਕਰਨ ਲਈ। ਤਰਸੇਮ ਸਿੰਘ ਇਸ ਵੇਲੇ ਅਕਾਲੀ ਦਲ ਵਾਰਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਰਹੇ। ਉਹਨਾਂ ਦੀ ਪਤਨੀ ਬਲਵਿੰਦਰ ਕੌਰ ਯਾਨੀ ਕਿ ਅੰਮ੍ਰਿਤਪਾਲ ਸਿੰਘ ਦੀ ਮਾਤਾ NSA ਨੂੰ ਰੱਦ ਕਰਵਾਉਣ ਤੇ ਉਹਨਾਂ ਦੀ ਰਿਹਾਈ ਲਈ ਚਲਾਈਆਂ ਮੁਹਿੰਮਾਂ ਵਿੱਚ ਹਿੱਸਾ ਲੈਂਦੇ ਰਹੇ ਨੇ, ਪਰ ਉਹਨਾਂ ਕੋਲ ਪਾਰਟੀ ਵਿੱਚ ਕੋਈ ਅਹੁਦਾ ਨਹੀਂ। ਦੇਸ਼ ਅੰਦਰ ਮਹਿੰਗਾਈ ਲਗਾਤਾਰ ਵੱਧਦੀ ਹੋਈ ਨਜ਼ਰ ਆ ਰਹੀ ਹੈ। ਪਿਛਲੇ ਕਈ ਦਿਨਾਂ ਤੋਂ ਦੇਸ਼ ਅੰਦਰ ਖੰਡ ਦੀ ਕੀਮਤ ਵਧੀ ਹੋਈ ਹੈ ਅਤੇ ਇਸ ਸੰਬੰਧੀ ਵੀ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਵਿੱਚ ਗੰਨੇ ਦਾ ਰਕਬਾ ਕਾਫੀ ਘਟਿਆ, ਜਿਸ ਕਾਰਨ ਖੰਡ ਉਤਪਾਦਨ ਲਈ ਇਹ ਇੱਕ ਨਵੀਂ ਚੁਣੌਤੀ ਬਣਿਆ। ਐਤਕੀ ਪੰਜਾਬ ਵਿੱਚ ਵੇਖਿਆ ਜਾ ਰਿਹਾ ਕਿ ਗੰਨੇ ਹੇਠਲਾ ਰਕਬਾ ਘਟਿਆ ਤੇ ਜਿਹਨਾਂ ਥਾਵਾਂ ਉੱਤੇ ਗੰਨੇ ਦੀ ਖੇਤੀ ਹੁੰਦੀ ਵੀ ਸੀ ਉੱਥੇ ਵੀ ਝੋਨਾ ਐਤਕੀ ਨਜ਼ਰ ਆ ਰਿਹਾ, ਯਾਨੀ ਕਿ ਗੰਨੇ ਹੇਠ ਰਕਬਾ ਘਟਿਆ ਤੇ ਝੋਨੇ ਹੇਠ ਰਕਬਾ ਵਧਿਆ। ਪਿਛਲੇ 6 ਸਾਲਾਂ ਵਿੱਚ ਲਗਭਗ 8.25% ਗੰਨੇ ਦੀ ਪੈਦਾਵਾਰ ਪੰਜਾਬ ਵਿੱਚ ਘਟੀ ਹੈ। ਇਹ ਵੀ ਪਤਾ ਲੱਗਿਆ ਕਿ ਭੁਗਤਾਨ ਵਿੱਚ ਦੇਰੀ ਕਾਰਨ ਵੀ ਪੰਜਾਬ ਦੇ ਕਿਸਾਨ ਗੰਨੇ ਤੋਂ ਮੂੰਹ ਮੋੜਦੇ ਰਹੇ ਨੇ। ਸੂਬੇ ਦੀਆਂ ਖੰਡ ਮਿੱਲਾਂ ਲਈ ਆਉਣ ਦੇ ਦਿਨਾਂ ਦੌਰਾਨ ਇਹ ਇੱਕ ਸੰਕਟ ਬਣ ਸਕਦਾ ਹੈ। ਆਸਟ੍ਰੇਲੀਆ ਦੇਸ਼ ਨੇ ਛੋਟੇ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ਉੱਤੇ ਪਾਬੰਦੀ ਲਾ ਦਿੱਤੀ ਸੀ ਤੇ ਹੁਣ ਆਸਟ੍ਰੇਲੀਆ ਤੋਂ ਬਾਅਦ ਉੱਥੋਂ ਦੇ ਗੁਆਂਢੀ ਦੇਸ਼ ਨਿਊਜ਼ੀਲੈਂਡ ਦੀ ਸਰਕਾਰ ਨੇ ਵੀ ਦੇਸ਼ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਵਰਤਣ ਉੱਤੇ ਪਾਬੰਦੀ ਲਾਉਣ ਲਈ ਸਖ਼ਤ ਕਾਨੂੰਨ ਲਿਆਂਦਾ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਉੱਥੋਂ ਦੀ ਪਾਰਲੀਮੈਂਟ ਵਿੱਚ ਨਵਾਂ ਆਨਲਾਈਨ ਸੇਫਟੀ ਬਿੱਲ ਪੇਸ਼ ਕਰਨ ਦਾ ਐਲਾਨ ਕੀਤਾ। ਇਸ ਪ੍ਰਸਤਾਵਿਤ ਕਾਨੂੰਨ ਤਹਿਤ ਇੰਸਟਾਗ੍ਰਾਮ, ਟਿਕਟੋਕ, ਸਨੈਪਚੈਟ ਤੇ ਫੇਸਬੁੱਕ ਵਰਗੇ ਪ੍ਰਮੁੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਉਹਨਾਂ ਦੇ ਪਲੇਟਫਾਰਮ ਉੱਤੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਖਾਤੇ ਨਾ ਹੋਣ। ਇਸ ਨਿਯਮ ਦੀ ਪਾਲਣਾ ਨਾ ਕਰਨ ਵਾਲੀਆਂ ਕੰਪਨੀਆਂ ਨੂੰ ਉਹਨਾਂ ਦੇ ਗਲੋਬਲ ਰੈਵਨਿਊ ਦਾ 10% ਤੱਕ ਭਾਰੀ ਜੁਰਮਾਨਾ ਲਾਇਆ ਜਾ ਸਕਦਾ ਹੈ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਦਾ ਇਹ ਕਹਿਣਾ ਕਿ ਦੇਸ਼ ਵਿੱਚ 13 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਵਿੱਚੋਂ ਔਸਤਨ 3 ਵਿੱਚੋਂ ਇੱਕ ਬੱਚਾ ਰੋਜ਼ਾਨਾ ਘੱਟੋ ਘੱਟ 5 ਘੰਟੇ ਸੋਸ਼ਲ ਮੀਡੀਆ ਉੱਤੇ ਬਿਤਾ ਰਿਹਾ ਹੈ, ਜਿਸ ਨਾਲ ਉਹਦੀ ਮਾਨਸਿਕ ਸਿਹਤ, ਪੜ੍ਹਾਈ ਅਤੇ ਨੀਂਦ ਉੱਤੇ ਮਾੜਾ ਅਸਰ ਪੈ ਰਿਹਾ ਹੈ। ਨਿਊਜ਼ੀਲੈਂਡ ਦੀ ਸਰਕਾਰ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਦੀ ਆਦੀ ਟੈਕਨੋਲੋਜੀ ਬੱਚਿਆਂ ਨੂੰ ਖਤਰਨਾਕ ਸਮੱਗਰੀ ਅਤੇ ਮਾਨਸਿਕ ਦਬਾਅ ਵੱਲ ਲੈ ਕੇ ਜਾ ਰਹੀ ਹੈ, ਜਿਸ ਦਾ ਉਹ ਸਾਹਮਣਾ ਕਰਨ ਦੇ ਉਸ ਉਮਰ ਵਿੱਚ ਤਿਆਰ ਨਹੀਂ ਹੁੰਦੇ। ਸਰਕਾਰ ਨੇ ਵੀ ਸਪਸ਼ਟ ਕੀਤਾ ਕਿ ਇਸ ਕਾਨੂੰਨ ਤਹਿਤ ਕਿਸੇ ਵੀ ਬੱਚੇ, ਮਾਪੇ ਜਾਂ ਦੇਖਭਾਲ ਕਰਨ ਵਾਲੇ ਨੂੰ ਕੋਈ ਸਜ਼ਾ ਜਾਂ ਜੁਰਮਾਨਾ ਨਹੀਂ ਕੀਤਾ ਜਾਵੇਗਾ, ਸਗੋਂ ਸਾਰੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਕੰਪਨੀਆਂ ਦੀ ਹੀ ਤੈਅ ਕੀਤੀ ਜਾਵੇਗੀ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਨੇ ਅਯੋਧਿਆ ਰਾਮ ਮੰਦਿਰ ਵਾਲੇ ਚੜਾਵਾ ਚੋਰੀ ਵਾਲੇ ਮਸਲੇ ਉੱਤੇ ਇੱਕ ਵਾਰ ਫਿਰ ਇਹ ਸਪਸ਼ਟ ਕੀਤਾ ਕਿ ਮੰਦਿਰ ਦੇ ਖਜ਼ਾਨੇ ਵਿੱਚ ਹੀ ਸਾਰੀ ਮਾਇਆ ਜਾਣੀ ਚਾਹੀਦੀ ਹੈ, ਖਾਸ ਕਰ ਦਾਨ ਦੀ ਪਾਈ ਪਾਈ ਮੰਦਿਰ ਦੇ ਖਜ਼ਾਨੇ ਵਿੱਚ ਜਾਵੇ। ਅਤੇ ਸੁਪਰੀਮ ਕੋਰਟ ਨੇ ਕਿਹਾ ਕਿ ਚੜਾਵੇ ਬਾਰੇ ਕਿਸੇ ਤਰ੍ਹਾਂ ਦੇ ਰੇੜਕੇ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਵੱਲੋਂ ਲਗਾਤਾਰ ਗੱਠਜੋੜ ਸੰਬੰਧੀ ਸੰਕੇਤ ਦਿੱਤੇ ਜਾਂਦੇ ਰਹੇ ਨੇ, ਪਰ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਨੇ ਲਗਾਤਾਰ ਦੂਜੇ ਦਿਨ ਇੱਕ ਵਾਰ ਫਿਰ ਇਹ ਗੱਲ ਕਹੀ ਹੈ ਕਿ ਪੰਜਾਬ ਵਿੱਚੋਂ ਸਾਰੀਆਂ ਸੀਟਾਂ ਉੱਤੇ ਇਕੱਲੇ ਹੀ ਚੋਣ ਲੜਨਗੇ। ਲੁਧਿਆਣਾ ਵਿਖੇ ਪਾਰਟੀ ਆਗੂਆਂ ਦੀ ਜਥੇਬੰਦਕ ਪੱਧਰ ਦੀ ਬੈਠਕ ਵਿੱਚ ਭਾਜਪਾ ਆਗੂਆਂ ਨੇ ਇਹ ਗੱਲ ਇੱਕ ਵਾਰ ਫਿਰ ਦੁਹਰਾਈ ਹੈ। ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਤਲਬ ਕੀਤਾ। ਸਨਟੈਕ ਸਿਟੀ ਘੁਟਾਲੇ ਵਿੱਚ ED ਨੇ 31 ਤਰੀਕ ਨੂੰ ਉਹਨਾਂ ਨੂੰ ਬੁਲਾਇਆ ਹੈ। ਮਸ਼ਹੂਰ ਫਿਲਮ ਮੇਕਰ ਕੁੱਕੂ ਕੋਹਲੀ ਦਾ ਦੇਹਾਂਤ ਹੋ ਗਿਆ। ਉਹਨਾਂ ਨੇ 1991 ਦੀ ਪ੍ਰਸਿੱਧ ਫਿਲਮ ਫੂਲ ਔਰ ਕਾਂਟੇ ਬਣਾਈ ਸੀ, ਜਿਸ ਰਾਹੀਂ ਅਜੇ ਦੇਵਗਨ ਦੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਹੋਈ ਸੀ। ਕੁੱਕੂ ਕੋਹਲੀ ਦਾ ਲੰਘੇ ਕੱਲ ਸ਼ਾਮ ਵੇਲੇ ਦਿਲ ਦਾ ਦੌਰਾ ਪੈਣ ਕਾਰਨ ਮੁੰਬਈ ਵਿਖੇ ਦੇਹਾਂਤ ਹੋਇਆ। ਸੁਪਰੀਮ ਕੋਰਟ ਨੇ ਪੱਤਰਕਾਰ ਤਰੁਣ ਤੇਜਪਾਲ ਨੂੰ 2013 ਦੇ ਜਬਰ ਜਨਾਹ ਮਾਮਲੇ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆਤਮ ਸਮਰਪਣ ਕਰਨ ਦਾ ਆਦੇਸ਼ ਦਿੱਤਾ। ਬਹੁਜਨ ਸਮਾਜ ਪਾਰਟੀ ਯਾਨੀ ਕਿ

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ
1: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ ਇੱਕ ਵਧੀਆ ਪੇਂਟਿੰਗ ਸਰਵਿਸ BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ ਨਵੇਂ ਰੰਗਾਂ ਨਾਲ ਚਮਕਾਉਣ ਲਈ ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼ ਚਾਹੇ ਹੋਵੇ ਸਪਰੇ ਪੇਂਟਿੰਗ ਕਿਚਨ ਕੈਬਿਨੇਟ ਰੀਫਿਨਿਸ਼ਿੰਗ ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ ਡੈਕ ਤੇ ਫੈਂਸ ਪੇਂਟਿੰਗ ਫਿਨਿਸ਼ਡ ਬੇਸਮੈਂਟ ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ ਘਰ ਕਮਰਸ਼ੀਅਲ ਜਾਂ ਇੰਡਸਟਰੀਅਲ ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311 ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ ਫੈਸ਼ਨ IQ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
2: ਲੇਡੀਜ਼ ਸੂਟ ਲਹਿੰਗੇ ਗਰਾਰੇ ਸ਼ਰਾਰੇ
1: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਜ਼ ਫੈਸ਼ਨ
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ IQ ਫੈਸ਼ਨ IQ ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ

0: Meet Call at 647-539-4499.
1: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
2: ਲੈ ਆਪਾਂ ਹੁਣੇ ਕਰਦੇ ਆਂ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆਂ ਮਸਲੇ ਦਾ ਹੱਲ।
1: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640
3: और नाल दी नाल थोनों एक नंबर दे दिए जे तुसी घर वास्ते इन्वेस्टमेंट प्रॉपर्टी वास्ते या तुसी बेसमेंट वास्ते अपलायंसेस लभ रहे सी रेफ्रिजरेटर डिशवॉशर्स स्टोव टीवी बिल्ट इन अपलायंसेस तुसी ड्रीम होम अपलायंसेस नूं याद रखो 905-805-3000 ड्रीम होम अपलायंसेस 905-805-3000 विजिट ड्रीम होम अपलायंसेस फॉर द बेस्ट प्राइस बेस्ट डील एंड बेस्ट gifts 905-805-3000 Argentia Road Mississauga Dream Home Appliances
4: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ?

ਦਾ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ

0: and Cellular Point present AmiWare live in Toronto. August at Great Canadian Casino Resort. Toronto Valley, ready ho jo. Buy your tickets at ticketmaster.ca or call 647-964-8573.
1: Pizza to go, best pizza in the town. Pizza to go, tandoori paneer pizza, butter chicken pizza, chaat pizza, makhani paneer pizza, shahi paneer pizza. ਇਕੱਲੇ ਪੀਜ਼ੇ ਨਹੀਂ ਜਿੱਥੇ ਤੁਸੀਂ ਫਿਸ਼ ਪਕੌੜਾ, ਬੈਸਟ ਸੋਇਆ ਚਾਪ, ਮਲਾਈ ਵਿੰਗਸ, ਕਰੰਚੀ ਮੋਮੋ, ਮਲਾਈ ਮੋਮੋ ਸੁਣ ਕੇ ਆਇਆ ਨਾ ਮੂੰਹ ਵਿੱਚ ਪਾਣੀ. ਸੋ ਅੱਜ ਆਪਣੇ ਯਾਰਾਂ ਦੋਸਤਾਂ ਅਤੇ ਪਰਿਵਾਰ ਦੇ ਨਾਲ ਕੁਛ ਵਧੀਆ ਅਤੇ ਕੁਆਲਿਟੀ ਵਾਲਾ ਖਾਣ ਨੂੰ ਦਿਲ ਕਰ ਰਿਹਾ ਨਾ, ਤਾਂ ਇੱਕੋ ਇੱਕ ਨਾਮ ਯਾਦ ਰੱਖੋ, ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ. ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ 'ਤੇ, ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ 'ਤੇ, ਜਾਂ ਤੁਸੀਂ ਚੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ 'ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ. ਇੱਕੋ ਇੱਕ ਨਾਮ ਯਾਦ ਰੱਖਣਾ, ਪੀਜ਼ਾ ਟੂ ਗੋ, ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ, ਪੀਜ਼ਾ ਟੂ ਗੋ. 905-840-9996, 905-840-9696.

0: ਸੱਚ ਕਿਹੋ ਜਿਹਾ ਹੁੰਦਾ?
1: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
2: ਮਿੱਟੀ ਚੁਗਦੀ ਫਸਲ ਸੱਚ ਹੈ,
1: ਖੁਰੋ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸ਼ਾਮ ਦੇ ਵਿੱਚ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ ਮੈਂ ਥੋੜ੍ਹਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ਼੍ਰੀ ਅਕਾਲ ਅਤੇ ਨਮਸਕਾਰ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਆਪਣੀ ਖੂਬਸੂਰਤ ਸ਼ਾਮ ਨੂੰ ਇੰਜੋਏ ਕਰ ਰਹੇ ਹੋਵੋਗੇ। ਅਤੇ ਕੀ ਹਾਲ ਚਾਲ ਸਾਰਿਆਂ ਦਾ? ਠੀਕ ਠਾਕ ਹੋ? ਅੱਜ ਫਿਰ ਖੂਬਸੂਰਤ ਸ਼ਾਮ ਦੇ ਵਿੱਚ ਜੁੜਨ ਦਾ ਮੌਕਾ ਮਿਲਿਆ। ਸਟੂਡੀਓ ਦੇ ਘੜੇ ਦੇ ਮੁਤਾਬਕ 9:10 ਹੋ ਚੁੱਕੇ, ਥੋੜ੍ਹਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਬਣਿਆ ਰਹਿਣਾ। ਸੋ ਅੱਜ ਫਿਰ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਖੂਬਸੂਰਤ ਗੱਲਾਂ ਬਾਤਾਂ ਹੋਣਗੀਆਂ, ਨਾਲ ਖੂਬਸੂਰਤ ਗੀਤ ਸੰਗੀਤ, ਔਰ ਨਾਲ ਦੀ ਨਾਲ ਬੜੇ ਸਾਰੇ ਖੂਬਸੂਰਤ ਚਿਹਰੇ ਸਾਡੇ ਸਟੂਡੀਓ 'ਚ ਪਹੁੰਚੇ ਹੋਏ ਨੇ, ਉਹਨਾਂ ਨਾਲ ਵੀ ਰੂਬਰੂ ਕਰਵਾਵਾਂਗੇ। ਸੋ ਤਦ ਤੱਕ ਜੁੜੇ ਰਹੋ, ਸਟੇ ਟਿਊਨਡ AM 530 ਦੀ ਸੁਪਰ ਹਿੱਟ ਫ੍ਰੀਕੁਐਂਸੀ, ਸੁਪਰ ਹਿੱਟ ਪ੍ਰੋਗਰਾਮ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ।

0: ਸਤਿ ਸ਼੍ਰੀ ਅਕਾਲ ਅਦਾਬ, ਨਮਸਕਾਰ। ਇੱਕ ਵਾਰ ਫਿਰ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ। ਔਰ ਨਾਲ ਦੀ ਨਾਲ ਅਸੀਂ ਸਵਾਗਤ ਕਰਾਂਗੇ ਗਗਨ ਸੰਧੂ ਹੋਣਾ ਦਾ, ਜਿਹੜੇ ਸਾਡੇ ਵਾਸਤੇ ਇੱਕ ਬਹੁਤ ਹੀ ਖੂਬਸੂਰਤ ਖੁਸ਼ਖਬਰੀ ਲੈ ਕੇ ਆਏ ਆ। ਖੂਬਸੂਰਤ ਮੈਂ ਤਾਂ ਕਿਹਾ ਕਿਉਂਕਿ ਸਾਡੇ ਸਮਰ ਦੀ ਆਖਰੀ ਖੁਸ਼ਖਬਰੀ ਆ, ਆਖਰੀ ਵੀ ਮੈਂ ਤਾਂ ਕਿਹਾ ਕਿਉਂਕਿ ਇਸ ਤੋਂ ਬਾਅਦ ਸਭ ਨੇ ਅੰਦਰ ਵੜ ਜਾਣਾ। ਸੋ ਇੱਕ ਮੌਕਾ ਫਿਰ ਸਾਡੇ ਵਾਸਤੇ ਆਇਆ ਹੈ ਬਾਹਰ ਨਿਕਲ ਕੇ ਇੰਜੋਏ ਕਰਨ ਦਾ, ਨੱਚਣ ਕੁੱਦਣ ਦਾ, ਯਾਰਾਂ ਬੇਲੀਆਂ ਦੇ ਨਾਲ, ਭੈਣਾਂ ਭਰਾਵਾਂ ਦੇ ਨਾਲ, ਆਪਣੀਆਂ ਸਹੇਲੀਆਂ ਦੇ ਨਾਲ, ਆਪਣੇ ਦੋਸਤਾਂ ਦੇ ਨਾਲ, ਆਪਣੇ ਮਿੱਤਰਾਂ ਦੇ ਨਾਲ ਕੈਲਡਨ ਦੇ ਵਿੱਚ ਮਹਿਫਲ ਲਗਾਉਣ। ਗਗਨ ਸੰਧੂ ਅਤੇ ਕੁਲਦੀਪ ਗਿੱਲ ਲੈ ਕੇ ਆ ਗਏ ਨੇ ਮੇਲਾ ਮੇਰਾ ਰੰਗਲਾ, ਪੰਜਾਬ ਕੈਲਡਨ ਦੇ ਵਿੱਚ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ। ਅਤੇ ਜੀ ਇਹਨੂੰ ਕਰਦੇ ਸਾਰੀ ਟੀਮ ਪਹੁੰਚੀ ਹੋਈ ਨਾਲ ਦੀ ਨਾਲ ਮਾਝੇ ਦੀ ਧਰਤੀ ਦੀ ਉਹ ਜਾਨਦਾਰ ਅਤੇ ਜ਼ਬਰਦਸਤ ਆਵਾਜ਼ ਸੁਰੀਲੀ ਧੀਰਾ ਗਿੱਲ ਬਾਈ ਜੀ, ਉਹਨਾਂ ਦਾ ਸਵਾਗਤ ਕਰਾਂਗੇ। ਸੰਤ ਸਾਹਿਬ ਤੁਹਾਡਾ ਸਵਾਗਤ ਆ ਸਭ ਤੋਂ ਪਹਿਲਾਂ ਮੈਮ।
1: ਥੈਂਕ ਯੂ ਜੀ।
0: ਅਤੇ ਧੀਰਾ ਗਿੱਲ ਬਾਈ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਰੇਡੀਓ ਉਡਾਨ ਦੇ ਵਿਹੜੇ।
2: ਉਡਾਨ ਦੇ ਜਿੰਨੇ ਵੀ ਸਰੋਤੇ ਨੇ, ਜਿੰਨੇ ਸਾਨੂੰ ਸੁਣ ਰਹੇ ਨੇ, ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਬਹੁਤ ਬਹੁਤ ਧੰਨਵਾਦ ਪ੍ਰਭ ਵੀਰ ਜੀ ਆਪ ਜੀ ਦਾ, ਤੁਸੀਂ ਇੰਨਾ ਜ਼ਿਆਦਾ ਪਿਆਰ ਨਾਲ ਨਵਾਜ਼ਿਆ ਜੀ।
0: ਬਹੁਤ ਸ਼ੁਕਰੀਆ ਜੀ, ਸਾਡੇ ਕੋਲ ਹੈ ਹੀ ਪਿਆਰ ਆ,
2: ਥੈਂਕ ਯੂ।
0: ਹੋਰ ਕੁਛ ਹੈ ਨਹੀਂ ਆ, ਵੈਸੇ ਵੀ ਕੈਨੇਡਾ ਦੇ ਵਿੱਚ ਫਾਈਨੈਂਸ਼ੀਅਲ ਹਾਲਾਤ ਮਾੜੇ ਆ, ਪਿਆਰ ਹੀ ਆ ਸਾਡੇ ਕੋਲ।
2: ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਚ
0: ਬਿਲਕੁਲ ਜੀ। ਅਤੇ ਸਾਡੇ ਨਾਲ ਨਵ ਏਅਰ ਕੰਫਰਟ ਤੋਂ ਸੰਧੂ ਸਾਹਿਬ, ਆਲਵੇਜ਼ ਸਾਡੇ ਪ੍ਰੋਗਰਾਮ ਦੀ ਜਾਨ, ਇਹ ਵੀ ਕਹਿ ਸਕਦੇ ਹਾਂ ਕਿ ਰੀੜ੍ਹ ਦੀ ਹੱਡੀ। ਇਹ ਮੋਟੇ ਜਦੋਂ ਚੈੱਕ ਲਈਏ ਨਾ ਫਿਰ ਐਡੀਆਂ ਵਧੀਆ ਵਧੀਆ ਗੱਲਾਂ ਆਏ ਨਿਕਲਦੀਆਂ। ਸੰਧੂ ਸਾਹਿਬ ਜੀ ਆਇਆਂ ਨੂੰ ਕੀ ਹਾਲ ਚਾਲ?
3: ਕਿ ਤੁਹਾਡਾ ਜੀ, ਤੁਸੀਂ
0: ਅੱਜ ਵੈਸੇ ਬਿਜਲੀ ਬੁਜਲੀ ਡਿੱਗ ਪੈਣੀ, ਤਿੰਨ ਸੰਧੂ ਹੋ ਗਏ ਆਪਾਂ ਇੱਕ ਛੱਤ ਤੇ।
3: ਬਹੁਤ ਮਾਣ ਬਖਸ਼ਦੇ ਹੋ ਤੇ ਬਹੁਤ ਖੁਸ਼ੀ ਹੁੰਦੀ ਆ, ਜਿੰਨਾ ਪਿਆਰ ਤੁਸੀਂ ਦਿੰਦੇ ਅਸੀਂ।
0: ਤੁਸੀਂ ਚੈੱਕ ਵੱਡਾ ਕਰ ਦਿਓ, ਮਾਣ ਹੋਰ ਵਧਾ
3: ਦਿੰਦੇ।
0: ਇਹ ਪਿਆਰ ਆ ਜੀ,
3: ਥੈਂਕ ਯੂ।
0: ਪੈਸਾ ਪੂਸਾ ਸਭ ਇੱਥੇ ਰਹਿ ਜਾਣਾ,
3: ਬਿਲਕੁਲ
0: ਆਹੀ ਅਸੀਂ ਮੁਸਕਰਾਟਾਂ ਅਤੇ ਸਮਾਈਲਾਂ ਲੈ ਕੇ ਜਾਣੀਆਂ। ਦੇਖੋ ਆਪਾਂ ਢਿੱਲੀ ਗੱਲ ਨਹੀਂ ਕਰਨੀ ਗੀ, ਵੈਸੇ ਮੈਂ ਕਈ ਵਾਰੀ ਉਹ ਠਹਿਰਾਵ ਚਲਾ ਜਾਂਦਾ ਹੁੰਦਾ। ਸੋ ਮੈਂ ਪਹਿਲਾਂ ਸਟੂਡੀਓ ਦਾ ਨੰਬਰ ਦੇ ਦਾਂ ਕਿਉਂਕਿ ਧੀਰਾ ਗਿੱਲ ਬਾਈ ਆਇਆ, ਅੱਜ ਥੋੜ੍ਹਾ ਜਿਹਾ ਕੰਮ ਨੂੰ ਚੱਕ ਕੇ ਰੱਖਣਾ ਆਪਾਂ, ਕਿਉਂਕਿ ਮੈਂ ਧੀਰਾ ਗਿੱਲ ਬਾਈ ਦੇ ਜਿੰਨੇ ਵੀ ਗਾਣੇ ਸੁਣੇ ਆ, ਜਿੰਨਾ ਵੀ ਮਿਊਜ਼ਿਕ ਸੁਣਿਆ, ਮੈਂ ਕੋਈ ਵੀ ਰੋਣ ਪਿੱਟਣ ਵਾਲਾ ਬਹੁਤਾ, ਕੋਈ ਇੱਦਾਂ ਦਾ ਕੋਈ ਇੱਕ ਅੱਧਾ ਹੋਊਗਾ। ਧੀਰੇ ਬਾਈ ਕੋਈ ਐਸਾ ਗਾਣਾ ਗਾਇਆ ਜਿਹੜਾ ਤੁਹਾਨੂੰ ਲੱਗੇ ਕਿ ਘਰਦੇ ਨੇ ਕਹਿਣ ਵੀ ਆਹ ਕੀ ਗਾਤਾ ਤੂੰ?
2: ਵਾਹਿਗੁਰੂ ਜੀ ਦੀ ਕਿਰਪਾ, ਕਿਉਂਕਿ ਅਸੀਂ ਸਭ ਤੋਂ ਪਹਿਲਾਂ ਘਰ ਤੋਂ ਸ਼ੁਰੂ ਹੋਏ ਹਾਂ, ਸਟੇਜਾਂ ਤੋਂ ਸ਼ੁਰੂ ਹੋਏ ਹਾਂ, ਹੈ ਨਾ
0: ਜੀ,
2: ਸਟੂਡੀਓ 'ਚ ਨਹੀਂ ਇਹ ਵੀ ਆਪਾਂ ਸਟੂਡੀਓ ਵਾਲੇ ਕਲਾਕਾਰ। ਸੋ ਬਾਦਸ਼ਾਹ ਤੋਂ ਲੈ ਕੇ ਅੱਜ ਕੈਨੇਡਾ ਦੀਆਂ ਇੰਨੀਆਂ ਵੱਡੀਆਂ ਸਟੇਜਾਂ 'ਤੇ ਗਾਉਣ ਦਾ ਮੌਕਾ ਮਿਲਿਆ। ਸਭ ਤੋਂ ਪਹਿਲਾਂ ਤਾਂ ਸਾਰੇ ਪੰਜਾਬੀਆਂ ਦਾ ਧੰਨਵਾਦ ਕਿ ਜਿਨ੍ਹਾਂ ਨੇ ਪੰਜਾਬ ਤੋਂ ਦੂਰ ਇੰਨੇ ਸਮੁੰਦਰਾਂ ਤੋਂ ਪਾਰ ਆ ਕੇ ਇੰਨਾ ਪੰਜਾਬ ਸੋਹਣਾ ਪੰਜਾਬ ਸਿਰਜਿਆ ਹੋਇਆ। ਸੋ ਬੜੀ ਖੁਸ਼ੀ ਹੋਈ ਇੱਥੇ ਆ ਕੇ, ਜਦੋਂ ਵੀ ਆਈਦਾ ਉਦੋਂ ਹੀ ਇੰਨਾ ਪਿਆਰ ਦਿੰਦੇ ਹੋ ਤੁਸੀਂ ਮੇਲਿਆਂ ਦੇ ਰੂਪ 'ਚ, ਤੁਹਾਡੀਆਂ ਤਾੜੀਆਂ ਜਦੋਂ ਸਾਡੇ ਇੱਕ ਇੱਕ ਸ਼ੇਅਰ 'ਤੇ ਵੱਜਦੀਆਂ, ਸ਼ਬਦ ਨਹੀਂ ਕਿਵੇਂ ਧੰਨਵਾਦ ਕਰੀਏ ਜੀ।
0: ਸੋ ਬਿਲਕੁਲ ਜੀ, ਅਸੀਂ ਅੱਜ ਧੀਰਾ ਗਿੱਲ ਬਾਈ ਤੋਂ ਉਹਨਾਂ ਦੇ ਜਿਹੜੇ ਨਾ ਲੋਕ ਤੱਥ, ਉਹਨਾਂ ਦੀ ਆਵਾਜ਼ ਦੇ ਵਿੱਚ ਨਾ ਕੁਛ ਵੀ ਗਾਉਣ ਐਂ ਲੱਗਦਾ ਜੋ ਲੋਕ ਤੱਥ ਗਾ ਰਿਹਾ, ਕਿਉਂਕਿ ਜਾਨ ਅਤੇ ਫੋਰਸ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ, ਕਈ ਵਾਰੀ ਸਰਨਜੀਤ ਬਾਵੇ ਬਾਈ ਨੂੰ ਹੱਸਦੇ ਹੁੰਦੇ ਹਾਂ ਕਿ ਯਾਰ ਛੋਟੇ ਜਿਹੇ ਸਰੀਰ 'ਚੋਂ ਇੰਨੀ ਜਾਨਦਾਰ, ਦੇਖੋ ਇਹ ਇਹ ਪਰਮਾਤਮਾ ਦੀ ਕਿਰਪਾ ਆ।
2: ਬਿਲਕੁਲ ਬਿਲਕੁਲ,
0: ਹੁਣ ਕਈ ਵਾਰੀ ਲੱਗਦਾ ਕਿ ਯਾਰ ਇਹ ਮਾੜਾ ਜਿਹਾ ਬੰਦਾ ਨੇ ਕਿੱਥੇ ਗਾ ਲੈਣਾ, ਹੁਣ ਧੀਰੇ ਬਾਈ ਨੂੰ ਵੇਖੀਏ ਲੱਗੂਗਾ ਪਤਾ ਕਿਤੇ ਐਡੀ ਐਡੀ ਜਾਨਦਾਰ ਆਵਾਜ਼, ਨਹੀਂ ਤਾਂ ਐਂ ਲੱਗਦਾ ਕੋਈ ਭਲਵਾਨ ਗਾ ਰਿਹਾ ਹੋਵੇ ਤਕੜਾ। ਸੋ ਬਹੁਤ ਖੂਬਸੂਰਤ ਆਵਾਜ਼ ਧੀਰੇ ਬਾਈ, ਇਹ ਮਤਲਬ ਪਰਮਾਤਮਾ ਨੇ ਬਹੁਤ ਖੂਬਸੂਰਤ ਆਵਾਜ਼ ਦੇ ਕੇ ਤੁਹਾਨੂੰ ਨਵਾਜਿਆ ਆ, ਅਤੇ ਸਾਨੂੰ ਇਹ ਮਾਣ ਆ ਕਿ ਤੁਸੀਂ ਮਾਝੇ ਤੋਂ ਹੋ, ਸਾਡੇ ਹੋ, ਅਤੇ ਇਹ ਹੋਰ ਵੱਡੀ ਮਾਣ ਵਾਲੀ ਗੱਲ ਹੋ ਜਾਂਦੀ। ਜਦੋਂ ਅਸੀਂ ਮਾਝੇ ਦਾ ਕਹਿੰਦੇ ਫਿਰ ਹੋਰ ਸਾਡਾ ਸੀਨਾ ਚੌੜਾ ਹੋ ਜਾਂਦਾ। ਸੋ ਇਸ ਆਵਾਜ਼ ਨੂੰ ਤੁਸੀਂ ਸੁਣਨਾ ਆ 29 ਅਗਸਤ ਨੂੰ ਮੇਲਾ ਮੇਰਾ ਰੰਗਲਾ ਪੰਜਾਬ, ਗਗਨ ਸੰਧੂ ਜੀ ਲੈ ਕੇ ਆ ਰਹੇ ਨੇ। ਗਗਨ ਸੰਧੂ ਜੀ ਇੱਕ ਹੋਰ ਖੁਸ਼ਖਬਰੀ ਦੇਣਗੇ, ਇਹ ਸਾਡੇ ਸਕੂਲ ਦੇ ਟਰੱਸਟੀ ਚੋਣਾਂ 'ਚ ਵੀ ਖੜ੍ਹੇ ਹੋਣ ਜਾ ਰਹੇ ਨੇ। ਸੋ ਜਿੰਨੇ ਵੀ ਕੈਲਡਨ ਵਾਲੇ ਸਾਨੂੰ ਸੁਣ ਰਹੇ ਆ, ਵੋਟਾਂ ਵੀ ਇੱਧਰ ਪਾਉਣੀਆਂ ਆਪਾਂ, ਕਿਉਂਕਿ ਆਪਾਂ ਆਪਣੇ ਬੱਚਿਆਂ ਦਾ ਭਵਿੱਖ ਵੀ ਸੁਆਰਨਾ ਆ ਅੱਗੇ ਜਾ ਕੇ। ਗਗਨ ਜੀ ਸਤਿ ਸ਼੍ਰੀ ਅਕਾਲ ਜੀ। ਸਤਿ
1: ਸ਼੍ਰੀ ਅਕਾਲ ਜੀ,
0: ਠੀਕ ਠਾਕ?
1: ਧੰਨਵਾਦ ਪ੍ਰਭ ਸਾਨੂੰ ਸ਼ੋਅ ਤੇ ਆਉਣ ਦਾ ਮੌਕਾ ਦਿੱਤਾ।
0: ਤੁਸੀਂ ਆਪ ਇੰਨਾ ਵਧੀਆ ਬੋਲਦੇ ਹੋ, ਤੁਸੀਂ ਆਪ ਇੰਨਾ ਸੋਹਣਾ ਬੋਲਦੇ ਹੋ, ਮੀਡੀਆ ਵਾਲੇ ਅੱਗੇ ਜਦੋਂ ਮੀਡੀਆ ਵਾਲੇ ਆ ਕੇ ਬੋਲਦੇ ਸਾਨੂੰ ਆਪ ਬੜਾ ਡਰ ਲੱਗਦਾ ਕਿ ਯਾਰ ਇਹਨਾਂ ਕੋਲੇ ਕੀ ਗੱਲ ਕਰੀ ਹੋਣੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਅਤੇ ਕਿੱਦਾਂ ਇਸ ਮੇਲੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿਓ ਕਿ ਇਕੱਲਾ ਉੱਥੇ ਗਾਉਣ ਵਜਾਉਣ ਸਾਨੂੰ ਧੀਰੇ ਗਿੱਲ ਬਾਈ ਨੂੰ ਹੀ ਸੁਣਨ ਦਾ ਮੌਕਾ ਮਿਲੂ ਜਾਂ ਹੋਰ ਵੀ ਆਵਾਜ਼ਾਂ ਨੇ?
1: ਜੀ ਹੋਰ ਵੀ ਆਵਾਜ਼ਾਂ ਨੇ, ਪਰ ਪਹਿਲਾਂ ਸਤਿ ਸ਼੍ਰੀ ਅਕਾਲ ਸਾਰੇ ਮੇਰੇ ਸਰੋਤਿਆਂ ਨੂੰ ਜੋ ਵੀ ਮੈਨੂੰ ਸੁਣ ਰਹੇ ਨੇ। ਇੱਕ ਅਪਡੇਟ ਦੇਣੀ ਸੀਗੀ ਕਿ ਇਹ ਜਿਹੜਾ ਈਵੈਂਟ ਹੈ ਇਹ ਬਾਹਰ ਕੈਲੇਡਨ ਵਿੱਚ ਹੋ ਰਿਹਾ ਸੀਗਾ, ਪਰ ਮੌਸਮ ਕਰਕੇ, ਕਿਉਂਕਿ ਬਰਸਾਤਾਂ, ਅਨਫੋਰਚੁਨੇਟਲੀ ਕਲਾਈਮੇਟ ਦਾ ਕੁਛ ਪਤਾ ਨਹੀਂ ਹੁੰਦਾ, ਸੋ ਈਵੈਂਟ ਜਿਹੜਾ ਵੈਨਿਊ ਸੀਗਾ ਅਸੀਂ ਚੇਂਜ ਕਰ ਦਿੱਤਾ, ਹੁਣ ਇਹ ਫੇਅਰ ਗਰਾਊਂਡ ਵਿੱਚ ਹੋਣ ਜਾ ਰਿਹਾ। 1-2-9-4-2 ਹਾਰਟ ਲੇਕ ਰੋਡ ਜਿੱਥੇ ਮੋਸਟਲੀ ਸਾਰੇ ਇਵੈਂਟ
0: ਸਾਰੇ ਮੇਲੇ ਮੋਸਟਲੀ ਵਧੀਆ ਔਰ ਬਹੁਤ ਵਧੀਆ ਇਵੈਨਿਊ
1: ਹਾਂਜੀ ਔਰ ਖੁਸ਼ੀ ਖਬਰੀ ਦੀ ਗੱਲ ਇਹ ਹੈ ਕਿ ਸਾਨੂੰ ਸੇਮ ਡੇਟ ਮਿਲ ਗਈ ਸੇਮ ਸੋ
0: ਉਹ ਤਾਂ ਤੁਸੀਂ ਥੋੜੀ ਲਾਟਰੀ ਲੱਗ ਗਈ ਮੈਂ ਕੀ ਕਹਿ ਰਿਹਾ ਤੁਸੀਂ ਕਿਸਮਤ ਵਾਲੇ ਹੋ
1: ਹਾਂਜੀ ਸੀਗੇ ਤੇ ਉਹ ਕਹਿੰਦੇ ਇਹ ਡੇਟ ਅਵੇਲੇਬਲ ਹੈ ਬਾਕੀ ਸਾਰਾ ਬੁੱਕਡ ਹੈ
0: ਸੋ ਇਹ ਜਦੋਂ ਅਕਾਲ ਪੁਰਖ ਨੇ ਤੁਹਾਡੇ ਤੋਂ ਲੈਣਾ ਹੋਵੇ ਨਾ ਵੀ ਇਹ ਕੰਮ ਤੁਸੀਂ ਕਰਨਾ ਆ ਕਈ ਵਾਰੀ ਬਣੇ ਬਣਾਏ ਵੀ ਵਿਗੜ ਜਾਂਦੇ ਆ ਕਈ ਵਾਰੀ ਵਿਗੜੇ ਵੀ ਬਣਾ ਦਿੰਦਾ ਸੋ ਇੱਦਾਂ ਕਹਿੰਦੇ ਨਾ ਜਿਹਦੀ ਕੁਦਰਤ ਦੀ ਹੋਂਦ ਕਈ ਵਾਰੀ ਸਾਨੂੰ ਜੇ ਵੇਖਣੀ ਹੋਵੇ ਤੇ ਉਦੋਂ ਪਤਾ ਲੱਗਦਾ
1: ਹਾਂਜੀ
0: ਸੋ ਕਈ ਵਾਰੀ ਸਾਨੂੰ ਅਸੀਂ ਜਦੋਂ ਜਮਾ ਹਿੰਮਤ ਹਾਰ ਜਾਂਦੇ ਆ ਫਿਰ ਉਹ ਆਪ ਆ ਕੇ ਕਰਤਾ ਪੁਰਖ ਖਲੋਆ ਵਾਹ ਲਾ ਵਿੰਗਾ ਹੋਆ ਗੁਰੂ ਮਹਾਰਾਜ ਕਹਿੰਦੇ ਆ ਨਾ ਤੇ ਫਿਰ ਹੁਣ ਤੁਸੀਂ ਜਿਵੇਂ ਸਵੇਰੇ ਹਿੰਮਤ ਹਾਰ ਗਏ ਸੀਗੇ ਤੇ 2 ਘੰਟੇ ਬਾਅਦ ਤੁਹਾਡੀ ਕਾਲ ਆ ਗਈ
1: ਰੋਟੀ
0: ਨਾ ਖਾਂਦੇ ਆ ਬੰਦੇ ਦੀ ਫਿਤਰਤ ਤੇ ਆ ਸੋ ਇਹ ਅਕਾਲ ਪੁਰਖ ਆ ਜਿਹੜਾ ਬੰਦਿਆਂ ਦੇ ਵਿੱਚ ਵੜ ਕੇ ਉਹ ਦੇਖੋ ਗੋਰੀ ਚ ਵੜ ਗਿਆ ਰੱਬ ਸੋ ਸਾਨੂੰ ਜਵਾਬ ਦਿੱਤਾ ਸੀ ਉਹਨੇ ਕਹਿੰਦੀ ਵੀ ਹੈ ਨੀ ਮੇਰੇ ਕੋਲ ਵੈਨਿਊ ਮੈਂ ਉਹਨੇ ਨੀ ਦੱਸਦਾ ਕਿ ਸਾਨੂੰ ਵੈਨਿਊ ਨੀ ਮਿਲਿਆ ਸੋ ਸਾਰਿਆਂ ਨੂੰ ਇਹ ਮੌਕਾ ਮਿਲਣਾ ਆ ਕਿਉਂਕਿ ਮੈਨੂੰ ਲੱਗਦਾ ਕਿ ਸਮਰ ਦਾ ਲਾਸਟ ਮੇਲਾ ਹੋਣਾ
1: ਹਾਂਜੀ ਸਮਰ ਦਾ ਲਾਸਟ ਮੇਲਾ ਪਲੱਸ ਅਸੀਂ ਫੂਡ ਸਟਾਲਸ ਵੀ ਅੰਦਰ ਕਾਫੀ ਲਾਈਆਂ ਨੇ ਸਾਰਿਆਂ ਵਾਸਤੇ
0: ਫਿਰ ਗਰਮਾ ਗਰਮ ਫੂਡ ਵੀ ਮਿਲੂਗਾ
1: ਗਰਮਾ ਗਰਮ ਜਲੇਬੀਆਂ ਲੱਸੀ ਦੀ ਸਟਾਲ ਵੀ ਲਾਈ ਹੈ ਚਾਹ ਦੀ ਵੀ ਲਾਈ ਹੈ ਤੇ ਗਰਮ ਗਰਮ ਭਟੂਰੇ ਗਰਮ ਗਰਮ
0: ਇਹ ਹੁਣ ਤੁਸੀਂ ਇਦਾਂ ਨਾ ਕਰੋ ਹੁਣ ਦੱਸੋ ਨਾ ਹੁਣ ਕਿਉਂਕਿ ਇੱਕ ਤਾਂ ਖਾਣ ਪੀਣ ਦਾ ਵੇਲਾ ਹੋਇਆ ਪਿਆ ਹੁਣ ਇਹ ਦੱਸੋ ਕਿ ਮੇਲਾ ਸਾਨੂੰ ਟਿਕਟ ਭਰ ਕੇ ਵੇਖਣਾ ਬਹੁਤ ਹੀ ਮੇਲੇ ਟਿਕਟ ਭਰ ਕੇ ਵੇਖਣੇ ਪੈਂਦੇ ਉੱਥੇ
1: ਜੀ ਨਹੀਂ ਅਸੀਂ ਬਿਲਕੁਲ ਇਹ ਮੇਲਾ ਫ੍ਰੀ ਮੇਲਾ ਹੈ
0: ਬਿਲਕੁਲ ਫ੍ਰੀ
1: ਪਾਰਕਿੰਗ ਹੈ
0: ਕੋਈ ਹਿਡਨ ਚਾਰਜ ਫੀਸ ਉੱਥੇ ਜਾ ਕੇ ਕਹਿ ਦੋ ਗੱਡੀਆਂ ਦੇ $10 ਦਿਓ
1: ਨਹੀਂ ਨਹੀਂ ਮੈਨੂੰ ਕੈਲੇਡਾ ਨਾਲ ਪਿਆਰ ਹੀ ਇੰਨਾ ਕਰਦੇ ਨੇ ਉਹ ਕਹਿੰਦੇ
0: ਓਕੇ
1: ਜਿੱਦਾਂ ਤੂੰ ਕਹੇਂਗੀ ਆਪਾਂ ਕੱਲ੍ਹ
0: ਸੋ ਪਾਰਕਿੰਗ ਵੀ ਫ੍ਰੀ
1: ਪਾਰਕਿੰਗ ਵੀ ਫ੍ਰੀ
0: ਟਿਕਟ ਵੀ ਫ੍ਰੀ
1: ਟਿਕਟ ਵੀ ਫ੍ਰੀ
0: ਤੇ ਫਿਰ ਬਸ ਆਪਣੇ ਆਪ ਨੂੰ ਲੈ ਕੇ ਜਾਣਾ
1: ਉੱਥੇ ਤੁਸੀਂ ਸੋਹਣੇ ਸੋਹਣੇ ਬਣ ਕੇ ਆਣਾ ਅੰਦਰ ਮੈਂ ਇੱਕ ਫੋਟੋ ਬੂਥ ਵੀ ਬਹੁਤ ਸੋਹਣਾ ਲੱਗਣ ਜਾ ਰਿਹਾ ਤੁਸੀਂ ਆਓ ਉੱਥੇ ਫੋਟੋਆਂ ਖਿਚਾਓ
0: ਉਹਦੇ ਵੀ ਪੈਸੇ ਲੈਂਦੇ ਹੋਏ
1: ਨਹੀਂ
0: ਉਹ ਵੀ ਫ੍ਰੀ
1: ਨਹੀਂ ਉਹ ਵੀ ਫ੍ਰੀ ਆ
0: ਉਹ ਪੱਕੀ ਗੱਲ ਆ
1: ਪੱਕੀ ਗੱਲ ਆ
0: ਉੱਥੇ ਜਾ ਕੇ ਨਾ ਕਹਿ ਦੋ ਕਿ ਲੈ ਬਈ ਦਿਓ $10
1: ਨਹੀਂ ਨਹੀਂ ਪੱਕੀ ਗੱਲ ਹੈ ਤੇ ਜਿਨ੍ਹਾਂ ਦੇ ਘਰ ਨਵਾਂ ਮਤਲਬ ਬੱਚਾ ਆਇਆ ਜੀ ਆਇਆ ਬੇਟੀ ਆਈ ਹੈ
0: ਫਿਰ ਤਾਂ ਤੁਹਾਨੂੰ ਵੋਟਾਂ ਪਾਉਣੇ ਬਣਦੀਆਂ ਇੰਨਾ ਕੁਝ ਕਿਉਂਕਿ ਸਾਨੂੰ ਆਦਤ ਹੋ ਗਈ ਹੁਣ ਫ੍ਰੀ ਲੈਣ ਦੀ
1: ਅਸੀਂ ਇੰਡੀਆ ਤੋਂ ਆਏ ਹਾਂ ਦੀਆਂ ਚੂੜੀਆਂ ਤੇ ਮਤਲਬ ਕੜੇ ਹੋ ਗਏ ਤੇ ਪਾਇਲ ਕੱਢ ਰਹੇ ਹੈਗੇ ਆ
0: ਪਰ ਸਾਡੇ ਬੱਚਿਆਂ ਦਾ ਫਿਊਚਰ ਵੀ ਸਵਾਰੋਗੇ ਨਾ
1: ਆਫ ਕੋਰਸ
0: ਕਿ ਬਸ ਫ੍ਰੀ ਵਾਲੀ ਫੋਟੋ ਖਿਚਾ ਕੇ ਸਾਡੇ
1: ਦੇਖੋ ਹਰ ਕੋਈ ਚੇਂਜ ਚਾਹੁੰਦਾ ਹੈਗਾ ਰਾਈਟ ਸੋ ਮੈਨੂੰ ਕੈਲੇਡਨ ਤੋਂ ਹੀ ਲੋਕਾਂ ਨੇ ਕਿਹਾ ਸੀਗਾ ਵੀ ਤੁਸੀਂ ਕਮਿਊਨਿਟੀ ਲਈ ਇੰਨਾ ਕੁਛ ਇੰਨੇ ਸਾਲਾਂ ਤੋਂ ਕਰ ਰਹੇ ਹੋ ਤੇ ਕਿਉਂ ਨਾ ਤੁਸੀਂ ਸਕੂਲ ਟਰਸਟੀ ਤੋਂ ਸਟਾਰਟ ਕਰੋ ਪਲੱਸ ਬਹੁਤ ਸਾਰੀ ਚੇਂਜਸ
0: ਸਾਡੇ ਇਹ ਮਿੱਠੇ ਮਿੱਠੇ ਤਾਨੇ ਮਾਰਨੇ ਬਣਦੇ ਆ
1: ਕਿ
0: ਜਦੋਂ ਅਗਲੀ ਵਾਰ ਤੁਸੀਂ ਸਕੂਲ ਦੇ ਵਿੱਚ ਜਾ ਕੇ ਸਾਡੇ ਵਾਸਤੇ ਨੁਮਾਇੰਦੇ ਬਣੋ ਤਾਂ ਕਿ ਸਾਨੂੰ ਕਹਿਣਾ ਨਾ ਪਵੇ ਦੇਖੋ ਉਦੋਂ ਤੁਸੀਂ ਵਾਅਦਾ ਕੀਤਾ ਸੀਗਾ ਅਸੀਂ ਰਿਕਾਰਡ ਕਰ ਲੈਣੇ ਉਹਨੇ ਸਾਰਾ ਕੁਝ ਫਿਰ ਬਸ ਸੁਣਾ ਦਿੰਦੇ ਹਾਂ
1: ਸਾਰਿਆਂ ਨੂੰ ਜ਼ਰੂਰ ਦੱਸਣਾ ਚਾਹਾਂਗੇ ਹਾਂਜੀ ਜ਼ਰੂਰ ਕਿ ਇੱਕ ਬੜਾ ਮੁੱਦਾ ਆ ਰਿਹਾ ਸੀਗਾ ਕਿ ਆਪਾਂ ਸਾਰੇ ਬੱਚੇ ਬੇਸਿਕਲੀ ਜਿਹੜੇ ਹੈਗੇ ਉਹ ਪ੍ਰਾਈਵੇਟ ਸਕੂਲਸ 'ਚ ਜਾ ਰਹੇ
0: ਜੀ
1: ਸੋ ਮੈਂ ਸੋਚਿਆ ਵੀ ਜੇ ਉਹ ਜੋ ਚੀਜ਼ ਅਸੀਂ ਪ੍ਰਾਈਵੇਟ ਸਕੂਲ 'ਚ ਦੇਖ ਰਹੇ ਹਾਂ ਅਸੀਂ ਪਬਲਿਕ ਸਕੂਲ 'ਚ ਕਿਉਂ ਨਹੀਂ ਚੇਂਜਸ ਲੈ ਕੇ ਆ ਸਕਦੇ
0: ਜਿੱਥੇ ਤੁਹਾਨੂੰ ਇੱਕ ਮੇਲੇ ਦੀ ਖੁਸ਼ਖਬਰੀ ਦਿੱਤੀ ਹੈ ਉੱਥੇ ਸਾਡੇ ਸਕੂਲ ਟਰਸਟੀ ਖੜਨ ਜਾ ਰਹੇ ਨੇ ਗਗਨ ਸੰਧੂ ਜੀ ਕੈਲਡਨ ਤੋਂ ਕੈਲਡਨ ਦੇ ਕਿਹੜੇ ਵਾਰਡ ਤੋਂ ਜੀ
1: ਉੱਥੇ ਕੋਈ ਵਾਰਡ ਨਹੀਂ ਹੁੰਦਾ
0: ਅੱਛਾ ਪੂਰਾ ਕੈਲਡਨ ਸੋ ਸਾਰਾ ਕੈਲਡਨ
1: ਹਾਂਜੀ
0: ਤੁਸੀਂ ਤਾਂ ਫਿਰ ਕੈਲਡਨ ਦੇ ਰਾਜ ਕਰੋਗੇ
1: ਆਪਾਂ ਤਾਂ
0: ਫਿਰ ਸੰਧੂ ਦਾ ਰਾਜ ਹੋ ਜਾਊਗਾ
1: ਸੰਧੂ ਰਾਜ ਹੋ
0: ਜਾਊਗਾ ਬਸ ਇਹ ਹੈ ਕਿ ਸਾਡੇ ਬੱਚੇ ਸੇਫ ਹੋਣਗੇ ਸਾਡੇ ਬੱਚਿਆਂ ਨੂੰ ਐਜੂਕੇਸ਼ਨ ਬਹੁਤ ਸਾਰੀਆਂ ਹੋਰ ਐਸੀਆਂ ਜਿਹੜੀਆਂ ਐਕਟੀਵਿਟੀਜ਼ ਹੁੰਦੀਆਂ ਜਿਹੜੀਆਂ ਅਸੀਂ ਕਹਿੰਦੇ ਹਾਂ ਕਿ ਹਮੇਸ਼ਾ ਜਿਹੜੇ ਆਪਣੇ ਏਸ਼ੀਅਨ ਪੇਰੈਂਟਸ ਆ ਉਹਨਾਂ ਦੇ ਗਿਲੇ ਸ਼ਿਕਵੇ ਹੁੰਦੇ ਕਿ ਸਕੂਲਾਂ ਦੇ ਵਿੱਚ ਆਹ ਨਹੀਂ ਹੋ ਰਿਹਾ ਸਾਡੇ ਬੱਚਿਆਂ ਦੇ ਕੋਈ ਆਵਾਜ਼ ਨਹੀਂ ਬਣਦਾ ਸੋ ਹੁਣ ਮੌਕਾ ਆ ਤੁਸੀਂ ਆਪਣਾ ਇੱਕ ਨੁਮਾਇੰਦਾ ਆਪਣੇ ਸਕੂਲਾਂ ਦੇ ਵਿੱਚ ਭੇਜੋ ਤੇ ਜਿਹੜਾ ਤੁਹਾਡੀ ਆਵਾਜ਼ ਬਣ ਕੇ ਤੁਹਾਡੇ ਬੱਚਿਆਂ ਦੇ ਫਿਊਚਰ ਸਵਾਰ ਸਕੇ ਤੇ ਤੁਹਾਡਾ ਫਿਊਚਰ ਅਸੀਂ ਸਵਾਰ ਦੇਣਾ 29 ਅਗਸਤ ਨੂੰ ਭੰਗੜੇ ਪਵਾ ਦਿੰਦੇ ਹਾਂ ਧੀਰਾ ਗਿੱਲ ਬਾਈ ਜੀ ਚੁੱਪ ਚੁੱਪ ਬੈਠਾ ਧੀਰੇ ਬਾਈ ਜਿਹੜਾ ਬਾਹਰ ਗਾਣਾ ਸੁਣਾਇਆ ਉਹੀ ਸੁਣਨਾ ਮੈਂ ਉਹ ਤੁਸੀਂ ਨਜ਼ਾਰਾ ਹੀ ਲਿਆਤਾ ਮੈਨੂੰ ਐਂ ਸੀ ਮੈਂ ਰੀਲ ਬਣਾ ਕੇ ਸੁਣਾਂਗਾ ਪਰ ਤੁਸੀਂ ਉਹ ਪਹਿਲਾਂ ਹੀ ਸਰਪ੍ਰਾਈਜ਼ ਸੁੱਟਤਾ ਮੈਂ ਕਹਿੰਦਾ ਅਸੀਂ ਮੇਰੇ ਕੋਲ ਹੋਰ ਵੀ ਤੁਹਾਡਾ ਮਿਊਜ਼ਿਕ ਫੈਕਟ ਲਾਈਨਅਪ ਆ ਤੁਸੀਂ ਇੱਧਰੋਂ ਮੈਨੂੰ ਉਹ ਲਾਈਨਾਂ ਸੁਣਾਉਣੀਆਂ ਆ ਤੇ ਇੱਧਰੋਂ ਮੈਂ ਤੁਹਾਡਾ ਫੈਕਟ ਲਾ ਦੇਣਾ
2: ਸਭ ਤੋਂ ਪਹਿਲਾਂ ਤਾਂ ਥੈਂਕ ਯੂ ਇੱਕ ਵਾਰੀ ਫਿਰ ਤੁਹਾਡਾ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਪ੍ਰਭਵੀਰ ਜੀ ਔਰ ਨਵੀਂ EP ਰਿਲੀਜ਼ ਹੋਈ ਹੈ ਜੀ ਲਾਊਡ ਐਂਡ ਪ੍ਰਾਊਡ ਉਹਦੇ 'ਚ 4 ਗੀਤ ਹੈ ਯੂਟਿਊਬ 'ਤੇ ਸਪੋਟੀਫਾਈ 'ਤੇ ਜਿੱਥੇ ਵੀ ਤੁਸੀਂ ਸੁਣ ਸਕਦੇ ਸੁਣੋ ਔਰ ਇੰਸਟਾਗ੍ਰਾਮ 'ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿਵੇਂ ਲੱਗੀ ਨਵੀਂ EP ਤਾਂ ਜੋ ਅੱਗੇ ਤੋਂ ਅਸੀਂ ਹੋਰ ਵਧੀਆ ਕੰਟੈਂਟ ਤੁਹਾਡੇ ਵਾਸਤੇ ਲੈ ਕੇ ਆਈਏ ਜੀ
0: ਜੀ
2: EP ਦੇ ਵਿੱਚੋਂ ਇੱਕ ਮੈਂ ਗੀਤ ਤੁਹਾਡੇ ਰੂਬਰੂ ਕਰ ਦਿੰਦਾ ਜੀ ਉਹ ਹਾਲੇ ਜੰਗ ਚੱਲਦੀ ਪਈ ਹੈ ਜਿੱਤ ਲੈਣ ਦੇ ਨਹੀਂ ਹਾਲੇ ਅਸੀਂ ਸਿੱਖ ਦੇ ਪਏ ਹਾਂ ਸਿੱਖ ਲੈਣ ਦੇ ਹਾਲੇ ਸਾਡੇ ਬਾਰੇ ਲੋਕੀ ਲਾਉਣਗੇ ਅੰਦਾਜ਼ੇ ਕੁੜੇ ਪਹਿਲਾਂ ਪਹਿਲਾਂ ਕਰਦੇ ਹਾਂ ਬੰਦ ਦੇ ਰਿਵਾਜੇ ਕੁੜੇ ਹੱਥ ਲਾ ਕੇ ਦੱਸਾਂਗੇ ਕਿ ਟੀਸੀਆਂ ਕੀ ਹੁੰਦੀਆਂ ਕਰਾ ਕੇ ਦੱਸਾਂਗੇ ਫਿਰ ਕੀਸੀਆਂ ਕੀ ਹੁੰਦੀਆਂ ਥੋੜੀ ਜਿਹੀ ਡੂੰਘੀ ਤੇ ਸਰਲ ਲਿਖ ਲੈਣ ਦੇ ਨੀ ਆਪੇ ਰਹਿਣ ਲੱਭਦੇ ਬਰੀਕੀਆਂ ਕੀ ਹੁੰਦੀਆਂ
4: ਉਹ ਕੁੱਲੀ ਚੰਗੀ ਮਹਿਲਾ ਨਾਲੋਂ ਹੋਵੇ ਬਸ ਹੱਕ ਦੀ ਗੱਲ ਜੇ ਕਰੋ ਤਾਂ ਹੋਵੇ ਮਾਤੜ ਦੇ ਪੱਖ ਦੀ ਤਗੜੇ ਦੀ ਜੁੱਤੀ ਨਾ ਗਰੀਬ ਘਰੇ ਲੱਥ ਦੀ ਗੋਲੀ ਮਾਰ ਦੱਬ ਦਿੰਦੇ ਵਾਜ ਹੋਵੇ ਸੱਚ ਦੀ ਹੁਜਤਾਂ ਸਟੇਜਾਂ ਤੇ ਟੈਲੈਂਟ ਫਿਰੇ ਰੁਲਦਾ ਤਾਨੇ ਮਿਣ ਵੱਜਿਆਂ ਨੂੰ ਕੋਈ ਨਹੀਂ ਉਹ ਭੁੱਲਦਾ ਹਾਲ ਚਾਲ ਪੁੱਛਣੇ ਤੇ ਠੀਕ ਦੱਸ ਦਈਦਾ ਉਂਝ ਦਿਲ ਹਾਰੀ ਇੱਕ ਨਾ ਨੀ ਖੁੱਲਦਾ ਥੈਂਕ ਯੂ ਜੀ

0: ਪੰਜਾਬ ਦੀ ਹੂਬਹੂ ਸੱਚਾਈ, ਅੱਜ ਦੀ ਗੱਲ, ਅੱਜ ਦੇ ਤੱਥਾਂ ਦੀ ਗੱਲ, ਵਾਕਿਆ ਹੀ ਫੈਕਟ। ਧੀਰੇ ਬਾਈ, ਵਾਕਿਆ ਹੀ ਸੱਚਾਈ ਤੁਸੀਂ ਬਿਆਨ ਕੀਤੀ, ਇਹ ਕਲਮ ਕਿਹਨਾਂ ਦੀ ਹੈ?
1: ਮੇਰਾ ਬਹੁਤ ਹੀ ਪਿਆਰਾ ਵੀਰ ਹੈ ਜੀ, ਕਰਮਾ
0: ਜੀ।
1: ਅੱਜ ਅਸੀਂ ਇਕੱਠੇ ਹੁੰਦੇ, ਨਾਲ ਹੀ ਸਾਡੇ ਸਟੇਜਾਂ 'ਤੇ ਆ ਸਾਡਾ ਵੀਰ, ਨਾਲ ਹੀ ਹੁੰਦਾ ਜੀ
0: ਜੀ।
1: ਅਤੇ ਅਸੀਂ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਬੈਠ ਕੇ, ਅਸੀਂ ਜਦੋਂ ਮਿਊਜ਼ਿਕ ਕਰਦੇ ਹਾਂ ਸਟੂਡੀਓ 'ਚ, ਅਤੇ ਅਸੀਂ ਕੁਝ ਚੀਜ਼ਾਂ ਮੌਕੇ 'ਤੇ ਤਿਆਰ ਕਰਦੇ ਹਾਂ, ਲਿਖ ਕੇ ਵੀ ਜੋ ਵੀ ਅੱਜ ਦੇ ਹਾਲਾਤਾਂ 'ਤੇ ਚੱਲ ਰਿਹਾ, ਅਸੀਂ ਵੱਧ ਤੋਂ ਵੱਧ ਉਹ ਚੀਜ਼ਾਂ ਵੀ ਪੇਸ਼ ਕਰੀਏ, ਜਿੱਥੇ ਜਿੱਥੇ ਇੰਟਰਟੇਨਮੈਂਟ ਦਾ ਯੁੱਗ, ਅਸੀਂ ਨਚਾਉਣਾ ਹੈ, ਹਸਾਉਣਾ ਹੈ, ਹੈ ਨਾ ਜੀ, ਭੰਗੜੇ ਪਾਉਣੇ ਆ, ਉੱਥੇ ਇੱਕ ਆਰਟਿਸਟ ਦਾ ਇਖਲਾਕੀ ਫਰਜ਼ ਵੀ ਹੈ
0: ਜੀ,
1: ਵੀ ਉਹ
0: ਸਮਾਜ ਦੀਆਂ ਜਿਹੜੀਆਂ ਬੁਰਾਈਆਂ ਨੂੰ ਲੋਕਾਂ ਦੇ ਅੱਗੇ ਰੱਖਣਾ।
1: ਬਿਲਕੁਲ ਜੀ, ਸਮਾਜ ਦਾ ਸ਼ੀਸ਼ਾ ਹੁੰਦੇ ਆ ਜੀ, ਗਾਇਕ, ਗੀਤਕਾਰ, ਅਦਾਕਾਰ, ਫਨਕਾਰ, ਹੈ ਨਾ ਜੀ, ਅਤੇ ਸਾਡੀਆਂ ਵੀ ਆਪਣੀਆਂ ਇੱਕ ਜ਼ਿੰਮੇਵਾਰੀਆਂ ਨੇ, ਅਸੀਂ ਉਹਨਾਂ ਤੋਂ ਮੁਨਕਰ ਨਹੀਂ ਹੁੰਦੇ। ਜਿੱਥੇ ਅਸੀਂ ਹਸਾਉਣਾ ਨਚਾਉਣਾ, ਉੱਥੇ ਮੇਰੀ ਕੋਸ਼ਿਸ਼ ਹੁੰਦੀ ਹੈ, ਜਿਹੜਾ ਮੇਰਾ, ਜੇ ਮੇਰੀ ਕੋਈ ਅੰਦਰ ਦੀ ਆਵਾਜ਼ ਪੁੱਛੇ, ਕਿਉਂਕਿ ਕਮਰਸ਼ੀਅਲ ਯੁੱਗ ਹੈ ਪ੍ਰਭ ਵੀਰ ਜੀ, ਸਾਨੂੰ ਸਮੇਂ ਦੇ ਹਾਣੀ ਹੋ ਕੇ ਵੀ ਚੱਲਣਾ ਪੈਂਦਾ, ਵੀ ਤੁਸੀਂ ਕੰਮ ਕਰਨਾ ਹੈ ਅਤੇ ਲਗਾਤਾਰ ਤੁਸੀਂ ਇਸ ਫੀਲਡ 'ਚ ਕੰਮ ਕਰਨਾ, ਅਤੇ ਤੁਹਾਨੂੰ ਇਹ ਨਹੀਂ ਵੀ ਤੁਸੀਂ ਇੱਦਾਂ ਦਾ ਹੀ ਗਾਈ
0: ਜਾਓ। ਬਿਲਕੁਲ, ਤੁਹਾਡੀ ਗੱਲ ਬਿਲਕੁਲ ਜਾਇਜ਼ ਆ ਕਿ ਚੰਗਾ ਪਰੋਸਣਾ ਵੀ ਇਹ ਕਲਾਕਾਰ ਦਾ ਇੱਕ ਇਕਲਾਕੀ ਧਰਮ ਆ, ਔਰ ਤੁਸੀਂ ਬਹੁਤ ਬਾਖੂਬੀ ਨਿਭਾਇਆ। ਵੈਸੇ ਤੁਹਾਡੇ ਸਾਰੇ ਗਾਣੇ, ਜੇ ਪਿਛਲਿਆਂ ਗਾਣਿਆਂ ਦੀ ਗੱਲ ਕਰੀਏ, ਜਿੰਨੇ ਵੀ ਅਸੀਂ ਗਾਣੇ ਸੁਣੇ, ਸਾਰੇ ਪਰਿਵਾਰਾਂ 'ਚ ਬਹਿ ਕੇ ਸੁਣੇ ਜਾਣ ਵਾਲੇ,
1: ਅਤੇ
0: ਲੋਕ ਤੱਥਾਂ ਵਰਗੇ, ਜਿਵੇਂ ਪਹਿਲਾਂ ਕਿਹਾ ਕਿ ਹਟਿਆ ਨਾ, ਲੋਕ ਤੱਥਾਂ ਦਾ ਮਤਲਬ ਆ ਕਿ ਲੋਕਾਂ ਦੀ ਗੱਲ।
1: ਬਿਲਕੁਲ ਜੀ, ਬਿਲਕੁਲ,
0: ਪੰਜਾਬ ਦੀ ਗੱਲ, ਤੁਹਾਡੇ ਵਿਹੜਿਆਂ ਦੀ ਗੱਲ, ਤੁਹਾਡੇ ਘਰਾਂ ਦੀ ਗੱਲ, ਖੇਤਾਂ ਦੀ ਗੱਲ, ਬੰਨਿਆਂ ਦੀ ਗੱਲ, ਪੰਜਾਬ ਦੀ ਗੱਲ, ਪੰਜਾਬੀ ਦੀ ਗੱਲ, ਇਹੀ ਅਸਲੀ ਗਾਇਕੀ ਆ।
1: ਬਿਲਕੁਲ ਜੀ, ਮੇਰਾ ਲੋਕ ਤੱਤ ਬਹੁਤ ਪਸੰਦ ਕੀਤਾ ਜਾਂਦਾ ਅਕਸਰ, ਮੇਰੇ ਲੋਕ,
0: ਮੇਰਾ ਆਪਣਾ ਬੜਾ ਪਸੰਦ ਆ ਜੀ।
1: ਹਾਂ ਜੀ, ਦਵਾਈਏ, ਦੋਹਰੇ, ਕੋਰੜਾ ਛੰਦ, ਮੈਂ ਛੰਦਬੰਦੀ ਅਕਸਰ ਹੀ, ਜਦੋਂ ਮੈਂ ਪਹਿਲੇ ਦਿਨ ਤੋਂ ਵੀ ਸਟੇਜਾਂ 'ਤੇ ਗਾ ਰਿਹਾ ਸਕੂਲ ਟਾਈਮ ਤੋਂ, ਅਤੇ ਮੇਰੀ ਕੋਸ਼ਿਸ਼ ਸ਼ੁਰੂ ਤੋਂ ਰਹੀ ਹੈ, ਕਿਉਂਕਿ ਅਸੀਂ ਆਪਣੇ ਵੱਡਿਆਂ ਨੂੰ, ਬਜ਼ੁਰਗਾਂ ਨੂੰ, ਬਾਬੂ ਰਜ਼ਬ ਅਲੀ ਜੀ ਨੂੰ, ਪੰਡਿਤ ਮੋਹਨ ਸਿੰਘ ਜੀ ਨੂੰ ਪੜ੍ਹਿਆ ਹੈ, ਅਤੇ ਉਹ ਅਸਰ ਕਹਿ ਲਓ ਉਹਨਾਂ ਦਾ, ਸਾਡੇ ਜਿਹੜੇ
0: ਕੋਈ ਗਗਨ ਜੀ, ਇਹ ਮੇਲੇ ਦੀ ਇਨਫੋਰਮੇਸ਼ਨ ਘੱਟ ਹੋ ਗਈ, ਧੀਰੇ ਗਿੱਲ ਬਾਈ ਦੀ ਇੰਟਰੋ ਜ਼ਿਆਦਾ ਹੋ ਗਈ,
1: ਸੋ ਸਾਰਿਆਂ ਨੂੰ ਸੱਦਾ ਹੈ ਜੀ, ਸੱਦਾ,
0: ਗੱਲਾਂ ਬਹੁਤ ਆ, ਅਸੀਂ ਚਾਹੁੰਦੇ ਹਾਂ ਕਿ ਧੀਰੇ ਬਾਈ ਨਾਲ ਇੱਕ ਵੱਖਰਾ ਪੋਡਕਾਸਟ ਕਰੀਏ ਅਸੀਂ,
1: ਗੱਲਾਂ ਬਾਤਾਂ,
0: ਕਿਉਂਕਿ ਦੇਖੋ ਮੈਨੂੰ ਇਹ ਲੱਗਦਾ ਕਿ ਜਿਹੜੀ ਚੰਗੀ ਚੀਜ਼, ਚੰਗੀ ਗੱਲ, ਚੰਗੀ ਆਵਾਜ਼, ਚੰਗੀ ਗਾਇਕੀ, ਉਹ ਸਭ ਤੱਕ ਪਹੁੰਚਣੀ ਬਹੁਤ ਜ਼ਰੂਰੀ ਹੈ। ਕਈ ਵਾਰੀ ਅਸੀਂ, ਅੱਜ ਕੱਲ੍ਹ ਦਾ ਯੁੱਗ ਇੰਨਾ ਤੇਜ਼ ਹੋ ਗਿਆ, ਤੇਜ਼ੀ ਇੰਨੀ ਆ ਗਈ, ਰੋਜ਼ ਨਵੀਂ ਗਾਣੇ, ਰੋਜ਼ ਨਵੀਂ ਗਾਇਕੀ, ਘਰੇ ਬੈਠੇ ਗਾਣਾ ਬਣਾਉਣ ਦਾ, ਕਈ ਵਾਰੀ ਇਹਨਾਂ ਚੱਕਰਾਂ ਦੇ ਵਿੱਚ ਨਾ ਅਸਲ ਗਾਇਕੀ ਕਿਤੇ ਨਾ ਕਿਤੇ ਪਛੜ ਜਾਂਦੀ ਹੈ
1: ਜੀ ਜੀ।
0: ਸੋ ਇਹਨਾਂ ਨੂੰ ਅੱਗੇ ਲਿਆਉਣਾ ਬਹੁਤ, ਇਹ ਸਾਡਾ ਫਰਜ਼ ਆ
1: ਜੀ। ਬਿਲਕੁਲ,
0: ਆਪਾਂ ਕਿਸੇ ਦਿਨ ਲੰਮੀਆਂ ਗੱਲਾਂ ਬਾਤਾਂ ਕਰਾਂਗੇ, ਸੋ ਫਿਲਹਾਲ ਇੱਕ ਵਾਰ ਫਿਰ ਮੇਲੇ ਵੱਲ ਚੱਲਦੇ ਹਾਂ। ਮੇਲੇ ਦੇ ਵਿੱਚ ਸਾਰੇ ਭੈਣਾਂ ਭਰਾਵਾਂ ਨੇ ਆਉਣਾ, ਤੇ ਹੁਣ ਜਿਹੜੀਆਂ ਮਾਈਆਂ ਤੇ ਜਿਹੜੇ ਬੱਚੇ ਹੋਣ, ਫਿਰ ਘਰੇ ਛੱਡ ਕੇ ਆਉਣ?
2: ਬੱਚਿਆਂ ਵਾਸਤੇ ਜਿਦਾਂ ਮਿੱਕੀ ਮਾਊਸ ਦੇ ਡੋਨਲਡਸ ਦੇ ਕੋਸਟਿਊਮ ਮਸਕਿਟਸ ਕਹਿੰਦੇ ਆ,
0: ਸੋ ਬੱਚਿਆਂ ਵਾਸਤੇ
2: ਉਹ ਵੀ ਹੋਣਗੇ, ਫੋਟੋਸ ਖਿਚਾਓ। ਹਾਂਜੀ,
0: ਬੱਚਿਆਂ ਵਾਸਤੇ
2: ਬਹੁਤ ਸਾਰੇ ਗਿਫਟਸ, ਬਹੁਤ ਸਾਰੇ ਵੰਡ ਰਹੇ ਆ,
0: ਕੋਈ ਬਜ਼ੁਰਗਾਂ ਵਾਸਤੇ ਕੁਝ ਕਰਾਓ। ਲਾਸਟ ਗੇਮ ਆ ਆਪਣੀ ਸਮਰ ਦੀ, ਲਾਸਟ ਮੇਲਾ ਆ, ਤੇ ਬਜ਼ੁਰਗਾਂ ਵਾਸਤੇ ਕੁਛ ਨਾ ਕੁਛ ਐਕਟੀਵਿਟੀ, ਇੱਕ ਅੱਧੀ ਗੇਮ,
2: ਰੱਸਾ ਖਿੱਚੀ ਕਰ ਦਿੰਦੇ ਆ
0: ਇਹ ਬੱਚੇ।
1: ਹਾਂ ਹਾਂ, ਪੰਜਾਬ ਦਾ ਇਹ ਵੀ ਬਹੁਤ ਕਹਿ ਲਓ ਵੀ ਖਾਸ ਖੇਡ ਆ ਜੀ, ਰੱਸਾ ਕੱਸੀ ਦਾ ਮੁਕਾਬਲਾ ਹਰ ਮੇਲੇ ਚ ਹੁੰਦਾ ਰਿਹਾ,
0: ਹੋਣਾ ਚਾਹੀਦਾ,
1: ਤੇ ਉਹ ਹੋਣਾ ਚਾਹੀਦਾ। ਬਿਲਕੁਲ ਜੀ,
0: ਸੋ ਬਿਲਕੁਲ ਬਹੁਤ ਸਾਰੀਆਂ
2: ਐਕਟੀਵਿਟੀਜ਼ ਲੈ ਲੈਂਦੇ ਆ ਵੀ ਕੌਣ ਐਗਰੀ ਕਰਦਾ।
0: ਸੋ ਬਿਲਕੁਲ ਜੀ, ਤੁਸੀਂ ਕਾਲਸ ਅੱਜ ਐਕਚੁਅਲੀ ਆਪਣੇ ਖਰਾਬ ਨੇ, ਪਰ ਇੱਕ ਨੰਬਰ ਆ, ਜੇ ਕਿਉਂਕਿ ਅੱਜ ਸਰੋਤਿਆਂ ਨੂੰ ਪਤਾ ਨਹੀਂ, ਮੈਂ ਇਸ ਕਰਕੇ ਨੰਬਰ ਦਿੱਤਾ ਨਹੀਂ, ਕਿਉਂਕਿ ਜੇ ਕਾਲ ਆ ਗਈਆਂ ਫਿਰ ਆਪਣੇ ਤੋਂ ਗੱਲ ਨਹੀਂ ਹੋਣੀ।
2: ਠੀਕ ਹੈ,
0: ਰੇਡੀਓ ਡਾਉਨ ਦੀਆਂ ਕਾਲਸ ਸੰਧੂ ਸਾਹਿਬ ਨੂੰ ਪਤਾ ਆ, ਵੰਸ ਵਾਇਸ ਜਦੋਂ ਆਉਣ ਲੱਗ ਜਾਣ ਫਿਰ ਮੇਰੇ ਤੋਂ ਮੇਰਾ ਪ੍ਰੋਗਰਾਮ ਨਹੀਂ ਹੁੰਦਾ, ਕਿਉਂਕਿ ਕਾਲਾਂ ਜਦੋਂ ਆਉਂਦੀਆਂ ਫਿਰ ਅਸੀਂ ਵਿੱਚੋਂ ਕੱਟ ਨਹੀਂ ਸਕਦੇ।
2: ਸੋ
0: ਸਾਡੇ ਕੋਲ ਕਾਲ ਦੀ ਜਿਹੜੀ ਵੈਲਿਊ ਆ, ਸਾਡੇ ਸਰੋਤੇ ਬਹੁਤ ਪਿਆਰ ਮੁਹੱਬਤ ਕਰਦੇ ਆ, ਬਹੁਤ ਸਾਰੀਆਂ ਕਾਲਸ ਹੋ ਜਾਂਦੀਆਂ, ਸੋ ਇਸ ਕਰਕੇ ਮੈਂ ਨੰਬਰ ਦੇ ਦਿੰਦਾ ਹਾਂ, ਕਿਉਂਕਿ ਮੈਂ ਨੰਬਰ ਦੋ ਤਰੀਕਿਆਂ ਨਾਲ ਦੇਣਾ। ਇੱਕ ਤਾਂ ਤਿੰਨ ਸ਼ੋਅ ਆ ਰਹੇ ਨੇ ਬੜੇ ਬੈਕ ਟੂ ਬੈਕ, ਸਭ ਤੋਂ ਪਹਿਲਾਂ ਤਾਂ 29 ਅਗਸਤ, ਪਹਿਲਾਂ 28 ਅਗਸਤ ਦੀ ਗੱਲ ਕਰਦੇ ਹਾਂ। 28 ਅਗਸਤ ਨੂੰ ਜਰਨੈਲ ਸਿੰਘ ਆ ਰਹੇ ਨੇ, ਪੰਜਾਬੀ ਫਿਲਮ ਇੰਡਸਟਰੀ ਦਾ ਬਹੁਤ ਜਾਣਿਆ ਪਹਿਚਾਣਿਆ ਚਿਹਰਾ, ਜਾਣਿਆ ਪਹਿਚਾਣਿਆ ਨਾਮ ਜਰਨੈਲ ਸਿੰਘ, ਉਹ ਸਿਆਣੇ ਕਹਿੰਦੇ ਨੇ, ਇੱਕ ਟੂਰ ਲੈ ਕੇ ਆ ਰਹੇ ਨੇ। ਸਿਆਣਿਆਂ ਦੀਆਂ ਗੱਲਾਂ ਕਈ ਵਾਰ ਨਾ, ਜਦੋਂ ਆਪਾਂ ਸਾਰੇ ਕਹਿ ਦਿੰਦੇ ਆਪਾਂ ਸਾਰੇ ਸਿਆਣੇ ਹਾਂ, ਪਰ ਜਦੋਂ ਅਸੀਂ ਜ਼ਿੰਦਗੀ ਦੀ ਉਹ ਕਸ਼ਮਕਸ਼ ਤੋਂ ਜਾਂ ਜ਼ਿੰਦਗੀ ਦੇ ਉਸ ਉਤਰਾਅ ਚੜ੍ਹਾਅ ਤੋਂ ਲੰਘਦੇ ਹਾਂ ਨਾ, ਜਦੋਂ ਅਸੀਂ ਆਪਣੇ ਆਪ ਨੂੰ ਕਿਤੇ ਇਕੱਲਾ ਮਹਿਸੂਸ ਕਰਦੇ ਹਾਂ, ਅਤੇ ਉਦੋਂ ਫਿਰ ਅਸੀਂ ਸੋਚਦੇ ਹਾਂ ਕਾਸ਼ ਅਸੀਂ ਕਿਸੇ ਸਿਆਣੇ ਦੀ ਗੱਲ ਸੁਣੀ ਹੁੰਦੀ। ਆਮ ਬਜ਼ੁਰਗ ਕਹਿ ਦਿੰਦੇ ਸੀ ਕਿ ਤੂੰ ਕਿਤੇ, ਅਸੀਂ ਕਹਿ ਦਿੰਦੇ ਸੀਗੇ ਯਾਰ ਕਾਸ਼ ਕਿਸੇ ਸਿਆਣੇ ਦੀ ਮੰਨ ਲਈ ਹੁੰਦੀ। ਤੇ ਸਿਆਣਿਆਂ ਦੀ ਤਾਂ ਮੰਨਾਂਗੇ ਤਾਂ ਨਾ ਜੇ ਸਿਆਣੇ ਦੀ ਸੁਣਾਂਗੇ,
2: ਬਿਲਕੁਲ
0: ਸਿਆਣਿਆਂ ਕੋਲ ਤਾਂ ਅੱਜ ਕੱਲ੍ਹ ਬਹਿੰਦੇ ਨਹੀਂ ਆਪਾਂ। ਸੋ ਸਿਆਣੀਆਂ ਗੱਲਾਂ ਸੁਣਨ ਦੇ ਲਈ 28 ਅਗਸਤ ਨੂੰ ਤੁਸੀਂ ਕੋਰਟ ਯਾਰਡ ਮੈਰਿਟ ਹੋਟਲ ਦੇ ਵਿੱਚ ਪਹੁੰਚਣਾ। ਪੰਜਾਬੀ ਫਿਲਮ ਇੰਡਸਟਰੀ ਦੇ ਬੜੀ ਰਿਸਪੈਕਟਡ ਜਰਨੈਲ ਸਿੰਘ, ਬਹੁਤ ਮੰਝੇ ਹੋਏ ਕਲਾਕਾਰ 28 ਅਗਸਤ ਨੂੰ ਕੋਰਟ ਯਾਰਡ ਮੈਰਿਟ ਦੇ ਵਿੱਚ ਆ ਰਹੇ ਨੇ। ਪੰਜਾਬੀ ਫਿਲਮਾਂ ਦਾ ਬੜਾ ਜਾਣਿਆ ਪਹਿਚਾਣਿਆ ਨਾਮ ਅਤੇ ਬੜੀ ਡੂੰਘੀ ਸ਼ਖਸੀਅਤ, ਇੱਕ ਡੇਢ ਘੰਟੇ ਵਿੱਚ ਪੂਰੀ ਜ਼ਿੰਦਗੀ ਦਾ ਤੁਹਾਡਾ ਫਲਸਫਾ ਕਲੀਅਰ ਕਰਕੇ ਜਾਣਗੇ। ਬੜੇ ਸਾਰੀਆਂ ਰਿਸ਼ਤਿਆਂ ਦੀਆਂ ਗੱਲਾਂ, ਰਿਸ਼ਤਿਆਂ ਦੀਆਂ ਉਹਨਾਂ ਉਲਝੀਆਂ ਤੰਦਾਂ ਨੂੰ ਸੁਲਝਾ ਕੇ ਜਾਣਗੇ। ਤੁਹਾਡੇ ਦਿਮਾਗ ਵਿੱਚ ਚੱਲਦੀਆਂ ਉਹ ਐਸੀਆਂ ਗੱਲਾਂ ਇਤਿਹਾਸਕ ਪੰਡਾਂ ਨੂੰ ਫਰੋਲ ਕੇ ਜਾਣਗੇ ਜਿਹੜੀਆਂ ਅਸੀਂ ਕਦੀ ਖੋਲ੍ਹੀਆਂ ਹੀ ਨਹੀਂ। ਸੋ ਬੜੀਆਂ ਸਾਰੀਆਂ ਐਸੀਆਂ ਗੱਲਾਂ ਜਿਹੜੇ ਸਾਡੇ ਅੰਦਰ ਚੱਲ ਰਹੀਆਂ ਪਰ ਉਹਨਾਂ ਨੂੰ ਅਸੀਂ ਖੋਲ੍ਹਦੇ ਨਹੀਂ, ਉਹਨਾਂ ਨਾਲ ਬੋਲਦੇ ਨਹੀਂ। ਦੇਖੋ, ਬੋਲਣਾ ਸਿਰਫ ਇੱਕ ਦੂਜੇ ਨਾਲ ਨਹੀਂ ਹੁੰਦਾ, ਆਪਣੇ ਅੰਦਰ ਦੇ ਵਿੱਚ ਜਿਹੜਾ ਇੱਕ ਇਨਸਾਨ ਬੈਠਾ ਉਹਦੇ ਨਾਲ ਵੀ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ, ਤੁਹਾਨੂੰ ਉਹਦੇ ਨਾਲ ਰੂਬਰੂ ਕਰਾਉਣਗੇ। ਇੱਕ ਬੜੇ ਕਿਸੇ ਖਾਸ ਸ਼ਹਿਰ ਨੇ ਕਿਹਾ ਨਾ ਕਿ ਤੇਰੇ ਅੰਦਰ ਕੋਈ ਹੋਰ ਬੋਲਦਾ, ਸੋ ਉਹ ਜਿਹੜਾ ਬੋਲਦਾ ਉਹਨੂੰ ਸੁਣਨ ਵਾਸਤੇ ਉਹਦੀ ਸੁਣਨੀ ਪੈਣੀ ਹੈ। ਸੋ ਉਹ ਸੁਣਨ ਦੇ ਲਈ ਤੁਸੀਂ 28 ਅਗਸਤ ਨੂੰ ਬ੍ਰੈਂਪਟਨ ਦੇ ਜਿਹੜੇ ਫੋਰੋਟੈਨ ਅਤੇ ਸਟੀਲ ਦੇ ਕੋਰਟ ਯਾਰਡ ਮੈਰਿਟ ਹੋਟਲ ਦੇ ਵਿੱਚ ਪਹੁੰਚਣਾ ਹੈ 6 ਤੋਂ ਲੈ ਕੇ 8 ਵਜੇ ਤੱਕ। ਸੋ ਲਿਮਿਟਡ ਦੀਆਂ ਸੀਟਸ ਨੇ ਅਤੇ ਲਿਮਿਟਡ ਦੀਆਂ ਟਿਕਟ ਨੇ, ਤੁਸੀਂ ਬੜੀ ਜੈਨੂਨ ਜੀ ਟਿਕਟ ਹੈ, ਇਹ ਤਾਂ ਬਸ ਇਹ ਆ ਕਿ ਇੱਕ ਐਪਰੀਸ਼ੀਏਸ਼ਨ ਆ। ਤੁਸੀਂ ਮੈਨੂੰ ਯਾਦ ਭੁੱਲ ਗਿਆ ਟਿਕਟਾਂ ਕਿੱਥੇ ਅਵੇਲੇਬਲ ਆ, ਟਿਕਟਾਂ ਈਵੈਂਟ ਬ੍ਰਾਈਟ ਅਸੀਂ ਇੰਨੀਆਂ ਟਿਕਟਾਂ ਅਨਾਊਂਸ ਕਰਦੇ ਹਾਂ ਗਗਨੀ, ਸਾਨੂੰ ਭੁੱਲ ਜਾਂਦਾ ਟਿਕਟ ਮਾਸਟਰ ਈਵੈਂਟ ਬ੍ਰਾਈਟ। ਸੋ ਈਵੈਂਟ ਬ੍ਰਾਈਟ 'ਤੇ ਤੁਸੀਂ ਜਾਣਾ, ਤੁਸੀਂ ਗੂਗਲ 'ਤੇ ਮਾਰ ਲਓ ਸਿੱਧਾ ਜਰਨੈਲ ਸਿੰਘ ਸਿਆਣੇ ਕਹਿੰਦੇ ਨੇ, ਬਸ ਤੁਹਾਨੂੰ ਆਪਣੇ ਆਪ ਹੀ ਉਹਨੇ ਲੈ ਜਾਣਾ ਜਿੱਦਣ ਨੂੰ ਲੈ ਕੇ ਜਾਣਾ, ਅਤੇ ਟਿਕਟਾਂ ਜੇ ਹੋਈਆਂ ਤਾਂ ਲੈ ਲਿਓ ਅਤੇ ਨਹੀਂ ਤਾਂ ਫਿਰ ਤੁਸੀਂ ਵੀਡੀਓ 'ਚ ਵੇਖ ਲਿਓ ਅਗਲੇ ਦਿਨ। ਸੋ ਬਹੁਤ ਖੂਬਸੂਰਤ ਸ਼ੋਅ ਆ, ਤੁਸੀਂ ਇਹ ਮਿਸ ਨਾ ਕਰਿਓ। ਤੁਸੀਂ ਇੱਕ ਹੀਲਿੰਗ ਸ਼ੋਅ, ਇਸ ਕਾਇੰਡ ਆ ਲਾਈਕ ਏ ਹੀਲਿੰਗ, ਤੁਸੀਂ ਅੰਦਰ ਆਪਣੇ ਅੰਦਰ ਨੂੰ ਰਿਪੇਅਰ ਕਰਨਾ ਨਾ, ਆਪਣੇ ਅੰਦਰ ਦੇ ਟੁੱਟੀਆਂ ਭੱਜੀਆਂ ਉਹਨਾਂ ਗੱਲਾਂ ਨੂੰ, ਉਹਨਾਂ ਬਹੁਤ ਸਾਰਾ ਆਪਣੇ ਅੰਦਰ ਚੱਲ ਰਿਹਾ ਹੁੰਦਾ ਕੁਛ, ਸਾਨੂੰ ਖੁਦ ਨਹੀਂ ਪਤਾ ਹੁੰਦਾ ਕਿ ਅਸੀਂ ਬੈਠੇ ਬੈਠੇ ਅਸੀਂ 5 ਮਿੰਟ 10 ਮਿੰਟ 15 ਮਿੰਟ ਆ ਜਿਹੜੀਆਂ ਰੀਲਾਂ ਸਕਰੋਲ ਕਰਦੇ ਹਾਂ ਨਾ, ਇਹ ਅੰਦਰ ਦੇ ਜਿਹੜੇ ਚੱਲਦੇ ਹੋਏ ਸਿਸਟਮ ਕਰਕੇ ਹੀ ਆ। ਸਾਨੂੰ ਖੁਦ ਨਹੀਂ ਪਤਾ ਹੁੰਦਾ ਅਸੀਂ ਕਰਨਾ ਕੀ ਹਾਂ, ਫਿਰ ਅਸੀਂ ਆਪਣੇ ਸਮੇਂ ਨੂੰ ਇੱਦਾਂ ਖਰਾਬ ਕਰਦੇ ਹਾਂ, ਅਸੀਂ ਕੁਛ ਚਾਹੁੰਦੇ ਕੁਛ ਹੋਰ ਹਾਂ, ਕਰਦੇ ਕੁਛ ਹੋਰ ਹਾਂ, ਜਾਂਦੇ ਕਿਸੇ ਹੋਰ ਪਾਸੇ ਵਾਲਾ, ਮਨ ਕਿਸੇ ਹੋਰ ਪਾਸੇ ਜਾ ਰਿਹਾ। ਸੋ ਇਹਨਾਂ ਤੰਦਾਂ ਨੂੰ ਸੁਲਝਾਉਣ ਦੇ ਲਈ ਨਾ ਤੁਹਾਨੂੰ 28 ਅਗਸਤ ਨੂੰ ਆਉਣਾ ਪੈਣਾ ਆ ਕੋਰਟ ਯਾਰਡ ਮੈਰਿਟ ਹੋਟਲ ਦੇ ਵਿੱਚ। 6 ਵਜੇ ਡੋਰ ਓਪਨ ਹੋ ਜਾਣੇ, ਮਾਫ਼ ਕਰਨਾ 5:30 ਆ ਜਿਓ ਤੁਸੀਂ, ਬਾਅਦ ਵਿੱਚ ਸੀਟਾਂ ਜਿਹਨੂੰ ਮਿਲ ਗਈਆਂ ਬਾਅਦ 'ਚ ਲਾਵਾਂ ਨਾ ਦਿਓ, 5:30 ਆ ਜਿਓ, ਅਤੇ ਕਿਉਂਕਿ ਆਲਮੋਸਟ ਹਾਲ ਫੁੱਲ ਆ, ਅਤੇ ਜਿਨ੍ਹਾਂ ਤੱਕ ਸਾਡਾ ਸੁਨੇਹਾ ਪਹੁੰਚ ਗਿਆ ਇਹ ਇੱਕ ਅਵੇਅਰਨੈਸ ਦਾ ਮੈਸੇਜ ਹੀ ਆ। ਸੋ ਤੁਸੀਂ 437-800-001 437-800-001 'ਤੇ ਤੁਸੀਂ ਰਾਬਤਾ ਕਰ ਸਕਦੇ ਹੋ, ਜਾਂ ਤੁਸੀਂ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਮੈਨੂੰ DM ਕਰ ਲਿਓ ਕਿਸ ਵੀ ਤਰ੍ਹਾਂ ਦੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਆ, ਸਪੋਂਸਰਸ਼ਿਪ ਸਾਨੂੰ ਚਾਹੀਦੀ ਨਹੀਂ ਆ, ਤੁਸੀਂ ਬਸ ਆ ਜਿਓ। ਸੋ ਨਾਲ ਦੀ ਨਾਲ ਤੁਹਾਨੂੰ ਮੈਂ ਸਟੂਡੀਓ ਦਾ ਨੰਬਰ ਵੀ ਦੇ ਰਿਹਾ, 647-360-4771 647-360-4771 ਸਟੂਡੀਓ ਦਾ ਨੰਬਰ ਹੈ, ਟੈਂਪਰੇਰੀ ਨੰਬਰ ਹੈ ਸਾਡਾ, 905 ਵਾਲਾ ਨੰਬਰ ਅੱਜ ਨਹੀਂ ਚੱਲ ਰਿਹਾ, ਇਸ ਕਰਕੇ ਮੈਂ ਤੁਹਾਡਾ ਦਿਮਾਗ 'ਤੇ ਜ਼ਿਆਦਾ ਬੋਝ ਨਹੀਂ ਪਾ ਰਿਹਾ। ਤੁਸੀਂ ਅੱਜ ਸੁਣੋ, ਅੱਜ ਅਸੀਂ ਗੱਲਾਂ ਕਰਨੀਆਂ, ਕਿਉਂਕਿ ਜਦੋਂ ਇੰਨੇ ਇਨਸਾਨ ਸਾਡੇ ਵਿੱਚ ਜੁੜ ਪੈਂਦੇ ਨੇ ਫਿਰ ਉਹਨਾਂ ਦੀ ਸੁਣਨੀ ਚਾਹੀਦੀ ਹੈ। ਅੱਜ ਤੁਸੀਂ ਸੁਣੋ, ਅੱਗੇ ਮੈਂ ਥੋੜ੍ਹੀਆਂ ਸੁਣਦਾ। ਸੋ ਜੁੜਿਓ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ, ਅਤੇ ਪ੍ਰੋਗਰਾਮ ਨੂੰ ਇਸ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਡ੍ਰੀਮ ਹੋਮ ਅਪਲਾਈਸਿਸ। ਸੋ ਅਪਲਾਈਸਿਸ ਤੁਸੀਂ ਲੈਣੇ ਆ ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ, ਡ੍ਰੀਮ ਹੋਮ ਅਪਲਾਈਸਿਸ ਨੂੰ ਤੁਸੀਂ ਯਾਦ ਰੱਖਣਾ ਆ। ਡ੍ਰੀਮ ਹੋਮ ਅਪਲਾਈਸਿਸ ਵਾਲੇ ਬਾਈ ਜੀ ਕਹਿੰਦੇ ਕਿ ਤੁਸੀਂ ਪੂਰੇ GTA ਅਤੇ ਅੰਟਾਰੀਓ ਦੇ ਕੋਰਟਸ ਲੈ ਕੇ ਆਉਣੇ ਆ, ਅਸੀਂ ਸਭ ਤੋਂ ਜ਼ਿਆਦਾ ਬੈਟਰ ਪ੍ਰਾਈਸ ਤੁਹਾਨੂੰ ਦੇਣ ਦੀ ਗਰੰਟੀ ਕਰਦੇ ਹਾਂ, ਤੁਸੀਂ ਕੋਈ ਵੀ ਕੋਟੇਸ਼ਨ ਲੈ ਕੇ ਆਓ ਉਹਨੂੰ ਅਸੀਂ ਮੈਚ ਨਹੀਂ ਕਰਾਂਗੇ, ਬੀਟ ਕਰਾਂਗੇ। ਸੋ ਬਹੁਤ ਸਾਰੀ ਸੇਵਿੰਗ ਤੁਹਾਡੀ ਹੋ ਜਾਣੀ ਆ। ਡ੍ਰੀਮ ਹੋਮ ਅਪਲਾਈਸਿਸ 905-805-3000 905-805-3000 ਅਰਜੰਟੀਆ ਰੋਡ ਮਿਸੀਸਾਗਾ। ਔਰ ਨਾਲ ਦੀ ਨਾਲ ਤੁਸੀਂ ਜੇ ਰੇਡੀਓ ਉਡਾਨ ਦਾ ਰੈਫਰੈਂਸ ਦਿਓਗੇ ਤਾਂ ਬਾਈ ਜੀ ਕਹਿੰਦੇ ਕਿ ਜਿੰਨੇ ਵੀ ਅਪਲਾਈਸਿਸ ਤੁਸੀਂ ਸਾਡੇ ਤੋਂ ਬਾਏ ਕੀਤੇ ਆ ਉਹਦੀ ਇੰਸਟਾਲੇਸ਼ਨ ਬਿਲਕੁਲ ਫਰੀ, ਚਾਹੇ 600 ਚਾਹੇ 800 ਚਾਹੇ 1000 ਪਰ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਪੈਣਾ। ਸੋ ਡ੍ਰੀਮ ਹੋਮ ਅਪਲਾਈਸਿਸ, ਅਪਲਾਈਸਿਸ ਖਰੀਦਣ ਦੇ ਲਈ ਇੱਕੋ ਇੱਕ ਨਾਮ, ਡ੍ਰੀਮ ਹੋਮ ਅਪਲਾਈਸਿਸ 905-805-3000 ਅਰਜੰਟੀਆ ਰੋਡ ਮਿਸੀਸਾਗਾ। ਅਤੇ ਨਾਲ ਦੀ ਨਾਲ ਇੱਕ ਵਾਰ ਫਿਰ ਸੰਧੂ ਸਾਹਿਬ ਵੱਲ ਚੱਲਦੇ। ਸੰਧੂ ਸਾਹਿਬ
2: ਜੀ,
0: ਚੁੱਪ ਬੈਠੇ ਹੋ, ਮਿਸ ਕਰਾ ਰਹੇ ਹਾਂ ਤੇ ਮੇਲੇ ਬਾਰੇ।
2: ਮੈਂ ਤੁਹਾਨੂੰ ਦੇਖ ਰਿਹਾ, ਤੁਸੀਂ ਬੋਲ ਹੀ ਇੰਨਾ ਸੁਣ ਰਹੇ ਹੋ ਕਿ ਸਾਨੂੰ ਮੌਕਾ ਹੀ ਨਹੀਂ ਦੇ ਰਹੇ ਬੋਲਣ ਦਾ।
0: ਮੈਂ ਮੌਕਾ ਦਿੰਦਾ ਨਹੀਂ, ਇਹ ਰੇਡੀਓ ਵਾਲਿਆਂ ਦੀ ਆਦਤ ਆ, ਸਾਨੂੰ ਕਿਤੇ ਮੈਕ ਮਿਲ ਨਾ ਜਾਵੇ
2: ਜੀ
0: ਜੀ। ਸੋ ਇੱਕ ਵਾਰ ਫਿਰ ਅਸੀਂ ਸਰੋਤਿਆਂ ਨੂੰ ਦੱਸੀਏ ਕਿ ਮੇਲਾ
2: ਬ੍ਰੈਂਪਟਨ ਫੇਅਰਗ੍ਰਾਉਂਡ ਜਾ ਰਿਹਾ,
0: ਤੇ ਇਹ ਰੰਗਲਾ ਪੰਜਾਬ ਮੇਲਾ ਅਸੀਂ ਤਾਂ ਕਹਿ ਰਹੇ ਹਾਂ ਕਿਉਂਕਿ ਇਹ ਇਸ ਸਮਰ ਦਾ ਆਖਰੀ ਮੇਲਾ ਆ
2: ਜੀ। ਔਰ ਇਹਦੇ ਵਿੱਚ ਇੱਕ ਹੋਰ ਖਾਸੀਅਤ ਹੈ, ਮੇਰੇ ਨਾਲ ਪਾਕਿਸਤਾਨੀ ਭਾਈਚਾਰਾ ਜੁੜਿਆ ਹੋਇਆ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਰੰਗਲਾ ਪੰਜਾਬ ਆਪਾਂ
0: ਇੱਥੇ ਰੱਖ, ਪਾਕਿਸਤਾਨੀ ਜਿਹੜੇ ਦੋਸਤ ਭੈਣ ਭਰਾ ਉਹ ਤਾਂ ਬਹੁਤ ਸੁਣਦੇ ਸਨ।
2: ਹਾਂਜੀ, ਤੇ ਆਪਣੇ ਕੋਲ ਪਾਕਿਸਤਾਨੀ ਸਿੰਗਰ ਵੀ ਆ ਰਿਹਾ ਹੈਗਾ
0: ਜੀ,
2: ਸਨੀ ਸ਼ੌਕਤ,
0: ਸਨੀ ਸ਼ੌਕਤ,
2: ਹਾਂਜੀ ਉਹ ਕਾਫੀ ਜੇ ਤੁਸੀਂ ਦੇਖੋਗੇ, ਹਾਂਜੀ
0: ਅਸੀਂ ਮਾਸਟਰ ਸਲੀਮ ਨਾਲ ਉਹਨਾਂ ਨੂੰ ਸੁਣਿਆ ਸੀਗਾ
2: ਜੀ,
0: ਤੇ ਬਹੁਤ ਅੱਛਾ ਗਾਉਂਦੇ ਨੇ। ਸੋ ਸਨੀ ਸ਼ੌਕਤ ਵੀ ਪਹੁੰਚ ਰਹੇ ਨੇ, ਧੀਰਾ ਗਿੱਲ ਬਾਈ ਜੀ, ਹਰ ਮਿਲਾਪ ਬਾਈ ਜੀ, ਬਹੁਤ ਸਾਰੇ ਹੋਰ
2: ਆਰਟਿਸਟ ਵੀ ਆ ਰਹੇ ਨੇ,
0: ਹਰਵੀ
2: ਔਰ ਮਾਨ ਸਾਹਿਬ ਦਾ ਵੀ ਸਾਰਿਆਂ ਨੂੰ ਪਤਾ ਹੈ,
0: ਬਿਲਕੁਲ
2: ਬਹੁਤ ਅੱਛੇ ਆਰਟਿਸਟ ਨੇ ਉਹ
0: ਜੀ, ਬਿਲਕੁਲ,
2: ਔਰ ਹਰ ਮਿਲਾਪ ਗਿੱਲ ਦਾ ਵੀ ਸਾਰਿਆਂ ਨੂੰ ਪਤਾ ਹੈਗਾ, ਰੂਬੀ ਹੋ ਗਈ, ਔਰ ਇਸ ਤਰ੍ਹਾਂ ਕਰਕੇ ਜਿਹੜੀ ਲਿਸਟ ਹੈ ਜੁੜਦੀ ਜਾ ਰਹੀ ਹੈ।
0: ਸਭ ਤੋਂ ਵਧੀਆ ਗੱਲ ਪਤਾ ਕੀ ਹੈ, ਫ੍ਰੀ ਆ,
2: ਫ੍ਰੀ
0: ਹੈ, ਮੇਲੇ ਦਾ ਸਵਾਦ ਡਬਲ ਹੋ ਜਾਂਦਾ ਫ੍ਰੀ ਹੋਵੇ।
2: ਤੁਸੀਂ ਇਦਾਂ ਸੁਣਿਆ ਹੋਣਾ ਵੀ ਲੋਕੀ ਜਦੋਂ ਪਹਿਲੀ ਚੀਜ਼ ਇਹ ਦੇਖਦੇ ਆ ਕਿ ਮੇਲਾ ਫ੍ਰੀ ਹੈ, ਟਿਕਟ ਕਿੰਨੀ ਹੈ, ਪਰ ਦੇਖੋ ਜੇ ਇੱਕ ਫੈਮਿਲੀ ਚ 10 ਜਾਣੇ ਨੇ, ਜੇ $25 ਦੀ ਵੀ ਟਿਕਟ ਹੋਏਗੀ ਉਹ ਕੈਲਕੂਲੇਟ ਵਿਚਾਰੇ ਕਰਨ ਲੱਗ
0: ਜਾਂਦੇ, ਉਹ ਕੈਨਸਲ ਹੀ ਕਰ ਦਿੰਦੇ
2: ਆ, ਉਹ ਕੈਨਸਲ ਹੀ ਤੇ ਜਾਣਾ ਵਾ, ਹਾਂ ਤਾਂ ਵੀ ਨਹੀਂ ਆਉਂਦੇ, ਬਟ ਫ੍ਰੀ ਦੇਖ ਕੇ ਬੱਚਿਆਂ ਨੂੰ ਹੁੰਦਾ, ਹਰ ਕਿਸੇ ਨੂੰ ਹੁੰਦਾ ਚਲੋ ਘੰਟਾ ਹੀ ਲਗਾਇਆ ਉਹ ਭਾਵੇਂ ਦੋ, ਇੱਕ ਆਊਟਿੰਗ ਹੁੰਦੀ ਹੈ ਵੀ ਚਲੋ ਲੱਗਾ,
3: ਟੈਰਿਫ ਵੀ ਹੈ ਲੱਗਾ,
2: ਹਾਂਜੀ
3: ਟਿਕਟਾਂ ਟੈਰਿਫ ਨਹੀਂ ਕੋਈ,
2: ਨਹੀਂ ਨਹੀਂ ਨਹੀਂ ਜੀ ਕੁਛ, ਤੇ ਸਰਦੀਆਂ ਸ਼ੁਰੂ ਹੋ ਜਾਣੀਆਂ ਅਗਲੇ ਮਹੀਨੇ, ਸੋ ਸੋਹਣੇ ਸੋਹਣੇ ਸੂਟ ਪਾਓ, ਕੁੜਤੇ ਪਜਾਮੇ, ਬਾਅਦ ਚ ਤਾਂ ਟੈਸਟ ਹੀ ਰਹਿ ਜਾਣੇ ਨੇ,
0: ਇਹਨਾਂ ਨੂੰ ਟੈਰਫ ਲਾ ਦਿਓ ਤੁਸੀਂ,
2: ਇਹਨਾਂ ਨੂੰ ਲਾਣਾ ਪੈਣਾ, ਇਹਨਾਂ ਨੂੰ ਪੈਨਲਟੀ ਪਾਣੀ
0: ਪੈਣੀ।
3: ਤੁਸੀਂ ਗੱਲ ਕਰਦੇ ਸੀ ਨਾ ਬੰਦੇ ਦੇ, ਬੰਦੇ ਦੇ ਵੱਸ ਹੋਵੇ
0: ਜੀ,
3: ਬੰਦੇ ਦੇ ਸੋਚ ਤੇ ਆ, ਕਹਿੰਦਾ ਹਰ ਬੰਦਾ ਆਪਣੀ ਨੀਅਤ ਦੀ ਕਹਾਣੀ ਰੱਖਦਾ, ਹਰ ਬੰਦਾ ਆਪਣੀ ਨੀਅਤ ਦੀ ਕਹਾਣੀ ਰੱਖਦਾ, ਕੋਈ ਪੰਛੀਆਂ ਲਈ, ਪਰਿੰਦਿਆਂ ਲਈ ਪਾਣੀ ਤੇ ਕੋਈ ਬੰਦੂਕ ਰੱਖਦਾ।
1: ਤੁਹਾਡੇ ਤੋਂ ਮੈਨੂੰ ਯਾਦ ਆ ਗਿਆ ਜੀ, ਪੰਛੀਆਂ ਅਤੇ ਪਰਿੰਦਿਆਂ ਤੋਂ ਵੀ, ਇਹ ਜਿਹੜਾ ਮੇਲਾ ਹੈ ਜੀ 29 ਅਗਸਤ ਨੂੰ ਬ੍ਰੈਂਪਟਨ ਫੇਅਰ ਗਰਾਊਂਡ 'ਚ ਹੋਣ ਜਾ ਰਿਹਾ ਹੈ, ਮੇਲਾ ਮੇਰਾ ਰੰਗਲਾ ਪੰਜਾਬ, ਇਹ ਚੜ੍ਹਦਾ ਅਤੇ ਲਹਿੰਦਾ ਪੰਜਾਬ, ਦੋਵੇਂ ਪੰਜਾਬ ਉੱਥੇ ਇਕੱਠੇ ਹੋਣ ਜਾ ਰਹੇ ਆ।
0: ਬੜੀ ਖੂਬਸੂਰਤ ਗੱਲ ਕੀਤੀ।
1: ਤੇ ਇੱਕ ਮੈਨੂੰ ਗੀਤ ਯਾਦ ਆ ਗਿਆ ਕਿ ਜਦੋਂ ਦੀ ਸਾਡੇ ਵਿਚਕਾਰ ਦੋਨਾਂ ਪੰਜਾਬਾਂ ਦੇ ਵਿੱਚ ਇੱਕ ਪੰਜਾਬ ਨੂੰ ਦੋ ਕੀਤਾ ਗਿਆ, ਤੇ ਸਾਡੇ ਨਾਲੋਂ ਇਹ ਪਸ਼ੂ ਪੰਛੀ ਜੀਵ ਚੰਗੇ ਨੇ ਜਿਹੜੇ ਉਧਰੋਂ ਉਧਰ ਹੀ ਜਾਂਦੇ, ਸਾਨੂੰ ਤਾਂ ਉੱਥੇ ਭਾਰਤ ਵਾਲੇ ਪੰਜਾਬ ਤੇ ਪਾਕਿਸਤਾਨ ਵਾਲੇ ਪੰਜਾਬ ਨੂੰ ਇਕੱਠਿਆਂ ਨਹੀਂ ਹੋਣ ਦਿੱਤਾ ਜਾਂਦਾ। ਇੱਕ ਗੀਤ ਮੈਨੂੰ ਯਾਦ ਆ ਗਿਆ, ਹਮੀਦਾ ਆਪਣੇ ਦੋਸਤ ਨਾਲ ਗੱਲ ਕਰਦਾ ਹੈ
0: ਜੀ,
1: ਕੀ ਕਹਿੰਦਾ ਹੈ, ਹੁਕਨ ਲਾ ਕੇ ਸੁਣੀ ਕਰੀ

0: ਜਨੋਰੋਏ ਹਮੀਦਿਆ ਸਾਡੇ ਨਾਲੋਂ ਚੰਗੇ ਨੇ ਜਨੋਰੋਏ ਹਮੀਦਿਆ।
1: ਕਿਆ ਬਾਤ ਆ,
0: ਉਹ ਮਾਰ ਕੇ ਉਡਾਰੀ ਟੱਪ ਜਾਂਦੇ ਚੱਕ ਲਾਲਾ ਓਏ, ਦੂਰ ਨਹੀਂ ਉਹ ਦਿੱਲੀ ਨੇੜੇ ਇਹਨਾਂ ਲਈ ਅੰਬਾਲਾ।

0: ਵਿਦਿਆ। ਸੋ ਸਾਡੇ ਚੰਗੇ ਭਾਗ ਨੇ, ਮੈਂ ਪੰਜਾਬ ਤੋਂ ਆਇਆ ਲਾਸਟ ਵੀਕ, ਪਿਛਲੇ ਹਫ਼ਤੇ ਪੰਜਾਬ ਤੋਂ ਆਇਆ, ਪਰ ਮੈਂ ਖੁਸ਼ਕਿਸਮਤ ਹਾਂ ਕਿ ਭਾਰਤ ਤੋਂ ਆ ਕੇ ਮੈਨੂੰ ਇੱਥੇ ਦੋਨਾਂ ਪੰਜਾਬਾਂ ਦੇ ਰੂਬਰੂ ਹੋਣ ਦਾ ਮੌਕਾ
1: ਮਿਲਿਆ।
0: ਸੋ 29 ਤਰੀਕ ਨੂੰ, 29 ਅਗਸਤ ਨੂੰ ਸੈਚਰਡੇ ਵਾਲੇ ਦਿਨ ਬ੍ਰੈਮਟਨ ਫੇਅਰ ਗਰਾਊਂਡ ਦੇ ਵਿੱਚ ਦੋ ਪੰਜਾਬ ਮਿਲਣ ਜਾ ਰਹੇ ਨੇ, ਚੜ੍ਹਦਾ ਤੇ ਲਹਿੰਦਾ ਪੰਜਾਬ।
1: ਸੋ ਬਿਲਕੁਲ, ਜਿੰਨੇ ਵੀ ਸਾਡੇ ਜਿਵੇਂ ਬਾਈ ਹੋਣਾ ਨੇ ਕਿਹਾ, ਧੀਰੇ ਗਿੱਲ ਹੋਣਾ ਨੇ ਕਿ ਦੋ ਜਿਹੜਾ, ਇੱਕ ਤਾਂ ਪਹਿਲਾਂ ਬਾਈ ਜੀ ਬਹੁਤ ਖੂਬਸੂਰਤ ਗੀਤ,
0: ਥੈਂਕ ਯੂ,
1: ਅਸੀਂ ਜਦੋਂ ਇੱਦਾਂ ਦੀਆਂ ਸੁਣਦੇ ਹਾਂ ਨਾ, ਲਹਿੰਦੇ ਚੜ੍ਹਦੇ ਪੰਜਾਬ ਦਾ ਜਿਹੜਾ ਵਿਛੋੜੇ ਦੀ ਗੱਲ ਆ, ਇਹ ਅੱਜ ਤੱਕ ਵੀ ਸਾਡੇ ਬਜ਼ੁਰਗਾਂ ਦੇ ਅੰਦਰ ਜਿਹੜੀ ਚੀਜ਼ ਆ ਨਾ, ਉਸ ਨੂੰ ਅਸੀਂ ਭਾਰ ਨਹੀਂ ਸਕੀ, ਖਾਸ ਕਰਕੇ ਆਪਾਂ ਬਾਰਡਰ ਏਰੀਆ ਵਾਲੇ।
0: ਬਿਲਕੁਲ ਬਿਲਕੁਲ।
1: ਸੋ ਸਾਨੂੰ ਤਾਂ ਇਹ ਚੀਜ਼ ਵਾਰ ਵਾਰ ਰੜਕਦੀ ਰਹਿੰਦੀ ਹੈ, ਕੋਈ ਜੰਗ ਲੱਗੀ ਹੋਵੇ, ਥੋੜ੍ਹਾ ਜਿਹਾ ਤਣਾਅ ਹੋ ਜਾਵੇ, ਸਾਡੀਆਂ ਜ਼ਮੀਨਾਂ ਖਾਲੀ ਹੋ ਜਾਂਦੀਆਂ, ਸਾਡੀਆਂ ਫਸਲਾਂ ਵਾਹ ਦਿੱਤੀਆਂ ਜਾਂਦੀਆਂ, ਸਾਡੀਆਂ ਫਸਲਾਂ ਖਰਾਬ ਕਰ ਦਿੱਤੀਆਂ ਜਾਂਦੀਆਂ, ਸਾਡੀ ਜਿਹੜੀ ਤਰਾਸਦੀ ਉਹ ਮੁੱਕੀ ਨਹੀਂ ਅਜੇ ਤੱਕ। ਜੇ ਪੰਜਾਬ ਦੀ ਤਰਾਸਦੀ
2: ਅਸਲ ਪਾਕਿਸਤਾਨ ਜਾਂਦਾ, ਇਹ ਜਿਹੜੀ ਖਿੱਚੋ ਤਾਣ ਨਾ, ਇਹ ਉੱਪਰ ਪਰਟੀਕੁਲਰ ਲੈਵਲ ਤੇ ਆ, ਥੱਲੇ ਨਹੀਂ ਕੁਛ। ਮੈਂ ਜਾਣਾ ਉੱਥੇ ਬਹੁਤ ਲੋਕੀ ਇਤਰਾਮ ਕਰਦੇ ਆ, ਔਰ ਯਕੀਨ ਕਰਿਓ ਉੱਥੇ ਪੱਗ ਨੂੰ ਬਹੁਤ ਮਾਣ ਬਣਦਾ, ਕਿਉਂਕਿ ਉੱਥੇ ਨਾ ਜਿਹੜੇ ਚੌਧਰੀ ਆ ਉਹਨਾਂ ਨੂੰ ਸੱਤਾਂ ਪਿੰਡਾਂ ਦਾ ਚੌਧਰੀ ਪੱਗ ਬਖਸ਼ਿਸ਼ ਕਰਦੇ ਆ, ਔਰ ਪੱਗ ਉਹਨਾਂ ਲਈ ਸਰਦਾਰੀ ਆ ਜਿਹਦੇ ਸਿਰ ਤੇ ਪੱਗ ਆ। ਯਕੀਨ ਕਰਿਓ ਉੱਥੇ ਤੁਹਾਨੂੰ ਸੈਲੀਬ੍ਰਿਟੀ ਹੋ, ਬੜਾ ਅੱਛਾ ਲੱਗਦਾ। ਮੈਂ ਜਾਂਦਾ ਹਰ ਸਮੇਂ, ਬੜੇ ਪਿਆਰੇ ਮਿੱਤਰ ਨੇ ਉੱਥੇ ਮੇਰੇ, ਕਾਫੀ ਅੱਛੇ ਦੋਸਤ ਨੇ।
1: ਸੋ ਫਿਰ ਤੁਹਾਡੇ ਮਿੱਤਰ ਤੁਹਾਨੂੰ ਮਾਫ਼ ਕਰਨਾ, ਮੇਲੇ ਤੇ ਵੀ ਮਿਲਣਗੇ।
2: ਬਿਲਕੁਲ।
1: ਤੋ ਤੁਸੀਂ, ਤੁਹਾਡਾ ਆਉਣਾ ਬਹੁਤ ਜ਼ਰੂਰੀ, ਕਿਉਂਕਿ ਤੁਸੀਂ ਅੱਧੇ ਪਾਕਿਸਤਾਨੀ ਹੋ, ਤੇ ਤੁਸੀਂ ਜਿੰਨੇ ਪਾਕਿਸਤਾਨੀ ਸੱਜਣਾ ਮਿੱਤਰ ਨਾਲ ਮਿਲਦੇ ਹੋ,
2: ਦੇਖਿਆ ਜਾਵੇ ਤਾਂ ਮੇਰਾ ਬਹੁਤ ਸਾਰਾ ਜਿਹੜਾ ਕੰਟੈਂਟ ਆ ਬੋਲਣ ਦਾ, ਗੱਲਬਾਤ ਕਰਨ ਦਾ ਕਾਫੀ ਉੱਚ ਉੜਦੂ, ਕਿਉਂਕਿ ਮੈਂ ਅੰਮ੍ਰਿਤਸਰ ਤੋਂ, ਲਾਹੌਰ ਸਾਡੇ ਸੋਹਣਾ ਚੱਲਦਾ ਸੀ ਕਿਉਂਕਿ ਉਹਨਾਂ ਦਾ ਜਿਹੜਾ ਐਂਟੀਨਾ ਸੀ ਬਹੁਤ ਨੇੜੇ ਸੀ।
1: ਸਾਰੇ ਆਪਾਂ ਅੰਮ੍ਰਿਤਸਰ ਹੀ ਇਕੱਠੇ ਹੋਏ ਹਾਂ,
3: ਕੱਲ ਮੇਰੇ ਨਾਲ ਆਣਗੇ ਪਾਕਿਸਤਾਨ ਤੋਂ ਭਾਈਚਾਰਾ, ਉਹਨਾਂ ਨੇ ਵੀ ਆਣਾ ਹੈਗਾ
1: ਜੀ। ਸੋ ਬਿਲਕੁਲ ਜੀ, ਤੁਸੀਂ ਜ਼ਰੂਰ ਪਹੁੰਚੋ 29 ਅਗਸਤ ਨੂੰ, ਇਹ ਜਿਹੜਾ ਮੇਲਾ ਹੋਣ ਜਾ ਰਿਹਾ ਆ, ਮੇਲਾ ਮੇਰਾ ਰੰਗਲਾ ਪੰਜਾਬ, ਅਤੇ ਮੈਨੂੰ ਬਹੁਤ ਸਾਰੀਆਂ ਮੈਸੇਜ ਮੈਨੂੰ ਪਹੁੰਚ ਰਹੇ ਆ, ਟਿਕਟਾਂ ਦੀ ਵੀ ਜਾਣਕਾਰੀ ਅੱਗੇ ਜਾ ਕੇ ਦਿੰਦੇ ਹਾਂ। ਸੋ 28 ਵਾਲਾ ਮੇਲੇ, 28 ਵਾਲੇ ਪ੍ਰੋਗਰਾਮ ਬਾਰੇ ਦੱਸਤਾ, ਮੇਰੇ ਮੂੰਹ 'ਚ ਮੇਲਾ ਨਿਕਲ ਗਿਆ, ਮੇਲਾ ਹੀ ਉਹ, ਜ਼ਿੰਦਗੀ ਇੱਕ ਮੇਲਾ ਆ।
3: ਹਾਂਜੀ,
1: ਇਹ ਤੁਸੀਂ ਕਿਸੇ ਵੀ ਤੀਰਥ 'ਤੇ ਚਲੇ ਜਾਓ, ਕਿਸੇ ਤੁਸੀਂ ਘੁੰਮਣ ਫਿਰਨ ਚਲੇ ਜਾਓ, ਇਹ ਮੇਲਾ ਹੀ ਆ, ਸਟੇਸ਼ਨ ਆ, ਕਿਤੇ ਤੁਹਾਨੂੰ ਕਿਸੇ ਧਾਰਮਿਕ ਸਟੇਸ਼ਨ ਤੇ ਜਾਣਾ ਜੇ ਤੁਸੀਂ
2: ਕਾਲਾ ਨਹੀਂ ਲੈਣ ਦੇ ਤੇ ਸਰੋਤਾਂ ਦਾ ਇੱਕ ਸ਼ੇਅਰ ਸੁਣਾਉਣਾ ਹੀ, ਮਤਲਬ ਮੈਂ
1: ਕਾਲਾ ਆ ਗਈਆਂ, ਕਾਲਾ ਤੁਹਾਡੇ ਸੱਜਣ ਨਹੀਂ ਆ ਗਈਆਂ ਨੇ,
2: ਕਹਿੰਦਾ ਕਿ ਤੂੰ ਕਹਿੰਦਾ ਹੈ ਕਿ ਪਿਆਰ ਮੁਹੱਬਤ ਕੋਈ ਖੇਲ ਨਹੀਂ, ਤੂੰ ਕਹਿੰਦਾ ਹੈ ਕਿ ਪਿਆਰ ਮੁਹੱਬਤ ਕੋਈ ਖੇਲ ਨਹੀਂ, ਹੁਣ ਸਾਨੂੰ ਤੇਰੀ ਆਦਤ ਪੈ ਕੇ ਤਾਂ ਫੋਨ ਲੈਂਦਾ
1: ਸਾਡਾ, ਹੁਣ ਕਹਿੰਦਾ ਤੁਹਾਨੂੰ ਵਿਹਲ ਨਹੀਂ। ਸੋ ਬਿਲਕੁਲ ਜੀ, ਅਸੀਂ ਤੁਹਾਨੂੰ ਨੰਬਰ ਦਿੰਦੇ ਹਾਂ ਜੀ, ਜੇ ਤੁਸੀਂ ਸਟੂਡੀਓ ਵਿੱਚ ਕਾਲ ਕਰਨੀ ਆ, ਵੈਸੇ ਤਾਂ ਮੈਨੂੰ ਪਤਾ ਕਿ ਹੁਣ ਸਮਾਂ ਆਲਮੋਸਟ ਆਪਣਾ ਹੋ ਚੁੱਕਿਆ ਆ। ਸੋ 6 47 3 6 0 4 7 7 1 ਮੈਨੂੰ ਅੱਜ ਮੈਸੇਜ ਆ ਰਹੇ ਆ। ਸੋ ਕਿਉਂਕਿ ਮੇਰਾ ਅੱਜ ਨੰਬਰ ਨਹੀਂ ਕੰਮ ਕਰ ਰਿਹਾ, ਸੋ ਬਹੁਤ ਸਾਰੇ ਸਰੋਤਿਆਂ ਦੇ ਮੈਸੇਜ ਆ ਰਿਹਾ ਵੀ ਕੀ ਗੱਲ ਤੁਸੀਂ ਇਸ ਨੰਬਰ 'ਤੇ ਕਾਲ ਕਰ ਸਕਦੇ, ਪਰ ਆਪਾਂ ਕੱਲ੍ਹੋਂ ਗੱਲਾਂ ਬਾਤਾਂ ਕਰਾਂਗੇ, ਕਿਉਂਕਿ ਅੱਜ ਸਾਡੇ ਕੋਲ ਸਮਾਂ ਵੀ ਘੱਟ ਆ, ਔਰ ਸਾਡੇ ਨਾਲ ਜਿਹੜੇ ਸਾਡੇ ਸੱਜਣ ਜੁੜੇ ਹੋਏ ਨੇ ਉਹਨਾਂ ਦੇ ਮੈਸੇਜ ਲੈਣੇ ਬਹੁਤ ਜ਼ਰੂਰੀ ਆ। ਸੰਧੂ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ, ਉਸ ਤੋਂ ਪਹਿਲਾਂ ਸਾਡੇ ਨਾਲ ਹਰਜੀਤ ਜੰਜੋ ਜੀ ਜੁੜੇ ਹੋਏ ਨੇ। ਸੋ ਪਿਛਲੇ ਦਿਨੀ ਜਦੋਂ ਬਾਰਿਸ਼ ਦੇ ਕਾਰਨ ਬਹੁਤ ਸਾਰੇ ਹੋਰ ਪ੍ਰੋਗਰਾਮ ਦੇ ਵਿੱਚ ਵਿਘਨ ਪਿਆ, ਉਦੋਂ ਇੱਕ ਸਾਂਝਾ ਵਿਰਸਾ ਨੇ ਪਿਕਨਿਕ ਕਰਾਉਣੀ ਸੀਗੀ, ਉਹ ਵੀ ਸਾਨੂੰ ਮੁਲਤਵੀ ਕਰਨੀ ਪਈ, ਅਤੇ ਉਹਦੀਆਂ ਨਵੀਆਂ ਡੇਟਾਂ ਅਨਾਊਂਸ ਕਰ, ਤੁਸੀਂ ਕਰੋ, ਤੁਸੀਂ ਕਰ,
2: ਜਿਨ੍ਹਾਂ ਨੇ ਜਿਹੜੇ ਜ਼ਿੰਮੇਵਾਰ ਬੰਦੇ ਉਹ ਕਰਨ ਜ਼ਿਆਦਾ ਚੰਗਾ ਲੱਗਦਾ, ਕਿਉਂਕਿ ਹੋਰ ਦਿਨ ਮੇਰੇ ਕੋਲ ਗਲਤੀ ਹੋ ਜਾਵੇ।
1: ਜ਼ਿੰਮੇਵਾਰ ਕੌਣ ਆ? ਜੰਜੋ ਸਾਹਿਬ ਆ ਜਾਓ, ਫਿਰ ਲੰਘ ਆਓ, ਬਹੁਤ ਖੁੱਲ੍ਹਾ ਆ।
4: ਪਹਿਲਾਂ ਤਾਂ ਤਿੰਨੇ ਸੰਧੂਆਂ ਨੂੰ ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ ਸਾਰੇ ਭਰਾਵਾਂ ਨੂੰ, ਬਾਕੀਆਂ ਨੂੰ ਵੀ, ਜਿੰਨੇ ਜਾਣੇ ਸੁਣਦੇ ਆ ਆਪਾਂ ਨੂੰ। ਤੇ ਤੁਸੀਂ ਇਸ ਟਾਈਮ ਤਿੰਨ ਸੰਧੂ ਮਹਿਫਲ ਚ ਬੈਠੇ ਤੇ ਇੱਕ ਸਾਡਾ ਬਾਈ ਗਿੱਲ ਸਾਹਿਬ ਨਾਲ ਬਿਠਾਇਆ, ਧੀਰਾ ਗਿੱਲ ਬਾਈ ਜੀ, ਤੇ ਚਾਰਾਂ ਜਾਣਿਆਂ ਨੂੰ ਤੁਹਾਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜਿਵੇਂ ਹੁਣ ਸੰਧੂ ਸਾਹਿਬ ਨੇ ਕਿਹਾ, ਚਲੋ ਆਪਾਂ ਅਨਾਊਂਸ ਕਰ ਦਿੰਦੇ ਕੱਲ ਨੂੰ ਕਰ ਦਾਂਗੇ, ਚਲੋ ਕੋਈ ਨੀ, ਫਾਈਨਲ ਆਉਣ ਤਕਰੀਬਨ ਸੰਧੂ ਸਾਹਿਬ ਆਪਣੇ ਵਾਲੀ ਤੇ ਉਹ ਤੇ, ਪਰ ਉਹ ਤੋਂ ਪਹਿਲਾਂ ਜਿਹੜਾ 29 ਤਰੀਕ ਨੂੰ ਗਗਨ ਸੰਧੂ ਜੀ ਉਹਨੇ ਲੈ ਕੇ ਆ ਰਿਹਾ ਮੇਲਾ, ਧੀਰਾ ਬਾਈ ਜੀ ਨੇ ਪਰਫੋਰਮੈਂਸ ਕਰਨੀ ਜਾਂ ਹੋਰ ਹਰਮਲਾਪ ਬਾਈ ਜੀ ਆ ਜਾਂ ਹੋਰ ਸਾਰੇ ਕਲਾਕਾਰ ਨੇ, ਉਹਨਾਂ ਦੀ ਆ ਵੀ ਜ਼ਰੂਰ ਤੋਂ ਜ਼ਰੂਰ ਸੱਚੀ ਆਪਾਂ ਬ੍ਰੈਂਪਟਨ ਫੇਅਰ ਗਰਾਊਂਡ ਚ ਪਹੁੰਚੀਏ 29 ਤਰੀਕ ਨੂੰ, ਤੇ ਲਾਈਏ ਰੌਣਕਾਂ ਸਾਰੇ ਜਾਣੇ, ਮੇਰਾ ਇਹੀ ਸੰਦੇਸ਼ਾ ਸੀਗਾ। ਤੇ ਬਾਕੀ ਗਗਨ ਜੀ ਨੂੰ ਥੈਂਕ ਯੂ ਸੋ ਮਚ, ਇਹਨਾਂ ਦਾ ਮੁਬਾਰਕਬਾਦ ਵੀ, ਜਿਹੜੇ ਸਕੂਲ ਟਰੱਸਟੀ ਦੀ ਕੈਂਡੀਡੇਟ ਵੀ ਨੇ ਤੇ ਉਹਦੇ ਚ ਵੀ ਇਹਨਾਂ ਦਾ ਵੱਧ ਚੜ੍ਹ ਕੇ ਆਪਾਂ ਸਹਿਯੋਗ ਸਾਰੇ ਜਾਣੇ ਨੇ ਪਾਉਣਾ, ਤੇ ਕਰਾਂਗੇ ਆਪਾਂ ਅਪਡੇਟਾਂ ਪੂਰੀਆਂ ਜਿਵੇਂ ਪਿਛਲੇ ਦਿਨਾਂ ਤੋਂ ਕਈਆਂ ਤੋਂ ਕਰਦੇ ਆ ਰਹੇ ਹਾਂ। ਤੇ ਥੈਂਕ ਯੂ ਸੋ ਮਚ ਤੁਹਾਡਾ ਸਾਰਿਆਂ ਦਾ ਟਾਈਮ ਦੇਣ ਦਾ, ਤੇ ਬਹੁਤ ਬਹੁਤ ਥੈਂਕ
1: ਯੂ ਜੰਜੂ ਸਾਹਿਬ। ਅੱਜ ਅਨਾਊਂਸਮੈਂਟਾਂ ਹੋ ਰਹੀਆਂ ਤੇ ਫਿਰ ਕਿਉਂ ਨਾ ਤੁਸੀਂ ਅੱਜ ਨਵੀਂ ਜਿਹੜੀ ਡੇਟ ਆ, ਸੰਧੂ ਸਾਹਿਬ ਕਹਿੰਦੇ ਉਹ ਵੀ ਅਨਾਊਂਸ ਹੋ ਚੁੱਕੀ ਹੈ ਪਿਕਨਿਕ ਦੀ, ਉਹ ਵੀ ਕਰ ਦਿਓ ਅੱਜ, ਸਾਰਾ ਕੁਝ ਅਨਾਊਂਸ ਕਰ ਦਈਏ ਆਪਾਂ। ਅੱਜ ਆਪਾਂ ਰੇਡੀਓ ਪ੍ਰੋਗਰਾਮ ਉਡਾਨ ਅਨਾਊਂਸਮੈਂਟ ਹੀ ਨਾਂ ਰੱਖ ਦੇਣਾ ਆਪਾਂ, ਅੱਜ ਸੈਗਮੈਂਟ ਅਨਾਊਂਸਮੈਂਟ ਦਾ।
4: ਐਂ ਕਰੋ ਫਿਰ, ਸੰਧੂ ਸਾਹਿਬ ਦੀ ਜਵਾਨੀਆਂ ਕਢਾ ਲਓ, ਚਲੋ
1: ਸੰਧੂ ਸਾਹਿਬ
2: ਵੈਦਰ ਕਾਫੀ ਵਧੀਆ ਉਸ ਤਰੀਕ ਨੂੰ 6 ਤਰੀਕ ਦਾ ਜਿਹੜੀ ਆ ਰਹੀ ਹੈ ਸਤੰਬਰ ਦੀ ਐਤਵਾਰ ਤੇ ਜ਼ਰੂਰ ਹੁਮ ਹਮਾ ਕੇ ਉੱਥੇ ਪਹੁੰਚੋ ਤੇ ਸਰੋਤਾ ਜਿੰਨੇ ਵੀ ਸੁਣਦੇ ਖੈਰ ਚਲੋ ਆਪਾਂ ਸਾਰੇ ਭਰਾ ਵਾ ਰੌਣਕ ਲਾਉਣੀ ਚਾਹੀਦੀ
4: 6 ਤਰੀਕ ਨੂੰ ਆਪਾਂ ਪ੍ਰਭ ਜੀ ਉਮੀਦ ਆ ਵੀ ਕੋਸ਼ਿਸ਼ ਆ ਕੋਸ਼ਿਸ਼ ਕੀ ਹੋਣਾ ਚਲੋ ਸੰਧੂ ਸਾਹਿਬ ਨੇ ਕਹਿ ਦਿੱਤਾ ਫਾਈਨਲ ਆ ਤੇ 6 ਤਰੀਕ ਨੂੰ ਫਿਰ ਲਾਵਾਂਗੇ ਆਪਾਂ ਰੌਣਕ ਤਾਂ ਉੱਥੇ ਕਿਉਂਕਿ ਉਦਣ ਮੀਂਹ ਕਰਕੇ ਥੋੜਾ ਜਿਹਾ ਕੈਂਸਲ ਹੋ ਗਿਆ ਪੋਸਟਪੋਨ ਕਰਨਾ ਪਿਆ ਤੇ ਧੀਰੇ ਬਾਈ ਨੂੰ ਵੀ ਕੀਤੀ ਸੀਗੀ ਬੇਨਤੀ ਤੇ ਕਹਿੰਦੇ ਮੇਰਾ ਕੈਲਗਰੀ ਪਤਾ ਨੀ ਸਰੀ ਸ਼ੋਅ ਆ ਉਸ ਦਿਨ
0: ਜੀ ਨਹੀਂ ਮੈਂ ਜਿਹੜਾ ਪਹਿਲਾਂ ਇਹ ਡੇਟ ਸੀ ਉੱਥੇ ਮੈਂ ਆ ਰਿਹਾ ਸੀ ਜੀ ਜੰਜੂਆ ਸਾਹਿਬ ਤੁਹਾਡਾ ਸੁਨੇਹਾ ਸਾਡੇ ਵਾਸਤੇ ਮਤਲਬ ਬਿਆਨ ਕਰੀਏ ਵੀ ਕੀ ਮਹੱਤਵ ਰੱਖਦਾ ਬੜਾ ਸਤਿਕਾਰ ਆ ਬੜੇ ਤੁਸੀਂ ਪਿਆਰੇ ਔਰ ਪਿਆਰ ਵਾਲੀ ਰੂਹ ਹੋ ਔਰ ਹਮੇਸ਼ਾ ਤੁਹਾਡਾ ਸਤਿਕਾਰ ਆ ਭਾਜੀ ਔਰ 6 ਨੂੰ ਮੇਰਾ ਕੈਲਗਰੀ ਆ ਪ੍ਰੋਗਰਾਮ ਜੀ ਇਸ ਕਰਕੇ ਮੈਂ 2 ਤਰੀਕ ਨੂੰ ਚਲੇ ਜਾਣਾ ਰਾਤ ਨੂੰ ਤੇ ਇਸ ਲਈ ਮੈਂ 6 ਤਰੀਕ ਵਾਸਤੇ ਮੈਂ ਮਾਫ਼ੀ ਚਾਹੂੰਗਾ
4: ਤੇ
0: ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਜਿੱਦਾਂ ਤੁਸੀਂ 29 ਅਗਸਤ ਨੂੰ ਬ੍ਰੈਂਟਨ ਫੇਅਰ ਗਰਾਊਂਡ
4: 'ਚ ਰੌਣਕਾਂ ਲਾਉਣੀਆਂ ਆਪਾਂ ਸਾਰਿਆਂ ਮੇਲਿਆਂ 'ਚ ਤੇ ਆਪਾਂ ਹੀ ਆ ਸਾਰੇ ਜਾਣੇ ਸਰੋਤੇ ਆ ਆਪਣੇ ਜਿਹੜਾ ਸਿਰ ਦਾ ਤਾਜ ਆ ਆਪਣੇ ਸਾਰਿਆਂ ਦਾ ਤੇ ਜ਼ਰੂਰ 29 ਤਰੀਕ ਤੇ 6 ਤਰੀਕ 6 ਸਤੰਬਰ ਐਤਵਾਰ ਆਉਂਦਾ 7 ਨੂੰ ਲੌਂਗ ਵੀਕਐਂਡ ਆਉਂਦਾ ਮੰਡੇ ਆ ਲੇਬਰ ਡੇ ਆ ਤੇ ਇਸ ਕਰਕੇ 6 ਤਰੀਕ ਨੂੰ ਆਪਾਂ ਐਤਵਾਰ ਦਿਨ ਡਿਸਾਈਡ ਕੀਤਾ ਵੈਦਰ ਬਹੁਤ ਸੋਹਣਾ ਉਸ ਦਿਨ ਤੇ ਬਾਕੀ ਪਰਮਾਤਮਾ ਦੇ ਰੰਗ ਆ ਪਰਮਾਤਮਾ ਦੇ ਹੱਥ ਆ ਸਾਰਾ ਕੁਛ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਤੁਸੀਂ ਡੇਟ ਅਨਾਊਂਸ ਕਰੇ ਦਿੱਤੀ ਅੱਜ ਮੈਂ ਤਾਂ ਸੋਚਿਆ ਸੀ ਆਪਣੇ ਵਾਲੇ ਪ੍ਰੋਗਰਾਮ ਸਵੇਰੇ ਕਰੂੰਗਾ ਪਰ ਤੁਸੀਂ ਅੱਜ ਕਰਤੀ ਦਾ ਉਡਾਨ
0: ਕਿਨਾਰੇ ਤੇ ਚੰਗਿਆਂ ਦੇ ਲੜ ਲੱਗ ਜਾ ਤੈਨੂੰ ਪਿਆਰ ਕਰਨਗੇ ਸਾਰੇ ਸਾਡੇ ਚੰਗੇ ਭਾਗ ਆ ਸਾਡੇ ਹਿੱਸੇ ਏਦਾਂ ਦੇ ਸੱਜਣ ਆਏ ਆ ਜੰਜੂਆ ਸਾਹਿਬ ਪ੍ਰਭ ਵੀਰ ਔਰ ਇੰਨੇ ਪਿਆਰੇ ਜਿਹੜੇ ਸਾਨੂੰ ਇੰਨਾ ਪਿਆਰ ਦਿੰਦੇ ਆ ਪੰਜਾਬ ਤੋਂ ਸਾਨੂੰ ਪਹਿਲਾਂ ਬੁਲਾਉਂਦੇ ਆ ਫਿਰ ਸਾਨੂੰ ਇੱਥੇ ਦੀ ਜਿਹੜੀ ਪੰਜਾਬੀਅਤ ਦੇ ਨਾਲ ਜੁੜੀਆਂ ਹੋਈਆਂ ਰੂਹਾਂ ਉਹਨਾਂ ਦੇ ਦਰਸ਼ਨ ਕਰਾਉਂਦੇ ਆ ਸੋ ਤਹਿ ਦਿਲ ਤੋਂ ਧੰਨਵਾਦ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ
4: ਧੀਰਾ ਬਾਈ ਜੀ ਤੁਹਾਡਾ ਬੁੜੱਪਣਾ ਇੰਨੇ ਲਫ਼ਜ਼ਾਂ ਲਈ ਤੇ ਥੈਂਕ ਯੂ ਸੋ ਮਚ ਸਾਰਿਆਂ ਦਾ ਆਪਾਂ ਟਾਈਮ ਜ਼ਿਆਦਾ ਸਮਾਂ ਨਹੀਂ ਲੈਣਾ ਹੁਣ ਪ੍ਰਮੋਟ ਕਿਉਂਕਿ 28 ਤਰੀਕ ਵੀ ਆ ਰਹੀ ਆ 29 ਵੀ ਆ ਰਹੀ ਆ 30 ਵੀ ਆ ਰਹੀ ਆ ਮੂਹਰੇ 6 ਵੀ ਆ ਰਹੀ ਆ ਸਾਰੇ ਦਿਨਾਂ 'ਚ ਬਸ ਵੱਧ ਚੜ੍ਹ ਕੇ ਜਿੱਥੇ ਜਿੱਥੇ ਹਿੱਸਾ ਆਪਾਂ ਲੈ ਸਕਦੇ ਹਾਂ ਜ਼ਰੂਰ ਲੈਣਾ ਚਾਹੀਦਾ ਮੇਲੇ ਇਹ ਲਾਸਟ 'ਤੇ ਚੱਲਦੇ ਆ ਕਿਉਂਕਿ ਮੂਹਰੇ ਠੰਡ ਆ ਜਾਣੀ ਆ ਫਿਰ ਉਹਦਾ ਅੰਦਰਾਂ 'ਚ ਵੜਨਾ ਸਾਰਾ ਆਪਾਂ 5-7 ਮਹੀਨੇ ਤੇ ਲਓ ਰੌਣਕਾਂ
1: ਪ੍ਰੋਗਰਾਮ ਦੇ ਇਸ ਹਿੱਸੇ ਨੂੰ ਫੈਸ਼ਨ ਆਈਕਿਊ ਸਪੋਂਸਰ ਕਰ ਰਹੇ ਨਾਲ ਦੀ ਨਾਲ ਐਮੀ ਵਿਰਕ ਦੇ ਸ਼ੋਅ ਦੀਆਂ ਟਿਕਟਾਂ ਤੁਹਾਨੂੰ ਫੈਸ਼ਨ ਆਈਕਿਊ ਤੇ ਮਿਲ ਜਾਣੀਆਂ ਆ ਤੁਸੀਂ ਰੇਡੀਓ ਉਡਾਨ ਦਾ ਰੈਫਰੈਂਸ ਜ਼ਰੂਰ ਦਿਓ ਸੋ ਫੈਸ਼ਨ ਆਈਕਿਊ ਪੰਜਾਬੀ ਭਾਈਚਾਰੇ ਤੇ ਏਸ਼ੀਅਨ ਕਮਿਊਨਿਟੀ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਜਿੱਥੇ ਸਿਰਫ ਕੁੜਤੇ ਪਜਾਮੇ ਨਹੀਂ ਪੱਗਾਂ ਹੀ ਨਹੀਂ ਲਹਿੰਗੇ ਗਰਾਰੇ ਸ਼ਰਾਰੇ ਨਾਲ ਦੀ ਨਾਲ ਕੋਟ ਪੈਂਟ ਸੂਟ ਬਲੇਜ਼ਰ ਬੜੀ ਉੱਥੇ ਵੱਡੀ ਪ੍ਰੀਮੀਅਮ ਕੁਆਲਿਟੀ ਦੀ ਜਿਹੜੀ ਉੱਥੇ ਤੁਹਾਨੂੰ ਨਾ ਇੱਕ ਵਾਰੀ ਤੁਸੀਂ ਜਾਓਗੇ ਤੁਸੀਂ ਬਸ ਹੁਣ ਵਿਆਹ ਸ਼ਾਦੀਆਂ ਦੀ ਸ਼ੋਪਿੰਗ ਲਈ ਫਲਾਈਟ ਫੜ ਕੇ ਇੰਡੀਆ ਜਾਣ ਦੀ ਲੋੜ ਨਹੀਂ ਆ ਤੁਸੀਂ ਸਿਰਫ ਫਲਾਈਟ ਫੜਨੀ 4 ਟਾਇਰਾਂ ਵਾਲੀ ਅਤੇ ਤੁਸੀਂ 258 ਕੁਈਨ ਸਟਰੀਟ ਫੈਸ਼ਨ ਆਈਕਿਊ 4 ਲੋਕੇਸ਼ਨ ਤੋਂ ਸਰਵ ਕਰਦੇ ਨੇ ਸੋ ਫੈਸ਼ਨ ਆਈਕਿਊ ਦੇ ਕਿਸੇ ਵੀ ਲੋਕੇਸ਼ਨ 'ਤੇ ਪਹੁੰਚਣਾ ਆ ਅਤੇ ਤੁਸੀਂ ਜਦੋਂ ਵੀ ਸ਼ੋਪਿੰਗ ਕਰਦੇ ਹੋ 200 ਤੋਂ ਵੱਧ ਤੁਸੀਂ ਸ਼ੋਪਿੰਗ ਕਰਦੇ ਹੋ ਤਾਂ ਤੁਸੀਂ ਇੱਕ ਐਮੀ ਵਿਰਕ ਦੀ ਟਿਕਟ ਮੇਰੇ ਵੱਲੋਂ ਬਿਲਕੁਲ ਫਰੀ ਤੁਸੀਂ ਕਹਿ ਦਿਓ ਕਿ ਰੇਡੀਓ ਉਡਾਨ ਤੋਂ ਸੁਣਿਆ ਆ ਸੋ $200 ਦੀ ਤੁਸੀਂ ਸ਼ੋਪਿੰਗ ਕਰਨੀ ਆ ਅਤੇ ਤੁਹਾਨੂੰ ਇੱਕ ਐਮੀ ਵਿਰਕ ਦੇ ਸ਼ੋਅ ਦੀ ਟਿਕਟ ਬਿਲਕੁਲ ਫਰੀ ਪਰ ਮੇਰਾ ਰੈਫਰੈਂਸ ਦੇਣਾ ਪੈਣਾ ਉੱਦਾਂ ਤਾਂ ਉਹਨੇ ਪੈਸੇ ਲੈਣੇ ਆ ਸੋ ਤੁਸੀਂ ਫੈਸ਼ਨ ਆਈਕਿਊ ਦੀ ਕਿਸੇ ਵੀ ਲੋਕੇਸ਼ਨ 'ਤੇ ਪਹੁੰਚਣਾ ਆ $200 ਦੀ ਸ਼ੋਪਿੰਗ ਅਤੇ ਐਮੀ ਵਿਰਕ ਦੀ ਸ਼ੋਅ ਕਿਉਂਕਿ ਐਮੀ ਵਿਰਕ ਨੂੰ ਸ਼ੋਅ ਨੂੰ ਸਪੋਂਸਰ ਕਰ ਰਹੇ ਨੇ ਫੈਸ਼ਨ ਆਈਕਿਊ ਪੀਜ਼ਾ ਟੂ ਗੋ ਔਰ ਹਾਕਾ ਲਿਸ਼ਿਜ਼ ਬਹੁਤ ਸਾਰੇ ਸਾਡੇ ਹੋਰ ਸਪੋਂਸਰ ਸਾਹਿਬਾਨ ਨੇ ਉਹਨਾਂ ਦੇ ਨਾਮ ਬਾਕੀ ਕੱਲ੍ਹ ਨੂੰ ਦੱਸਾਂਗੇ ਹੁਣ ਤਾਂ ਮੈਂ ਆਪਣੇ ਸਪੋਂਸਰ ਦੇ ਨਾਮ ਹੀ ਦੱਸੂੰਗਾ ਸੋ ਗੱਲਾਂ ਬਾਤਾਂ ਸਾਡੇ ਕੋਲ ਬਹੁਤ ਨੇ ਸੁਨੇਹੇ ਬਹੁਤ ਨੇ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਨਾਲ ਦੀ ਨਾਲ ਅਸੀਂ ਤੁਹਾਨੂੰ ਰੋਇਲ ਪਰਫਿਊਮਸ ਦਾ ਸੁਨੇਹਾ ਦਈਏ ਅਸੀਂ ਨਾ ਜਦੋਂ ਪਰਫਿਊਮਸ ਦੀ ਗੱਲ ਕਰਦੇ ਹਾਂ ਅਸੀਂ 2 ਤਰ੍ਹਾਂ ਦੀ ਮਹਿਕ ਹੁੰਦੀ ਹੈ ਸੰਧੂ ਸਾਹਿਬ ਇੱਕ ਮਹਿਕ ਉਹ ਹੁੰਦੀ ਹੈ ਜਿਹੜੀ ਸਾਡੀ ਰੂਹ ਨੂੰ ਖੁਸ਼ਬੂਦਾਰ ਬਣਾਉਂਦੀ ਹੈ ਇਨਸਾਨ ਕੋਈ ਐਸਾ ਬੋਲ ਬੋਲ ਕੇ ਲੰਘ ਜੇ ਅਤੇ ਅਸੀਂ ਉਹਨੂੰ ਯਾਦ ਕਰਦੇ ਰਹਿੰਦੇ ਹਾਂ ਅਤੇ ਇੱਕ ਮਹਿਕ ਹੁੰਦੀ ਆ ਸਰੀਰ 'ਤੇ ਲਾਉਣ ਵਾਲੇ ਇਤਰ ਦੀ ਪਰਫਿਊਮ ਦੀ ਅਤੇ ਉਹਦੇ ਪਿੱਛੇ ਅਸੀਂ ਬਹੁਤ ਸਾਰੇ ਡਾਲਰ ਲਾਉਣੇ ਹਾਂ ਬੜਾ ਪੈਸਾ ਖਰਾਬ ਕਰਦੇ ਹਾਂ ਕਿ ਵੀ ਸਾਨੂੰ ਸਾਡੇ ਵਿੱਚੋਂ ਚੰਗੀ ਸਮੈਲ ਲਾਉਣੀ ਚਾਹੀਦੀ ਆ ਤੇ ਉਹ ਫਿਰ ਲੋਕੀ ਜਦੋਂ ਮੁੜ ਮੁੜ ਕੇ ਵੇਖਦੇ ਆ, ਮੈਂ ਇੱਕ ਪਰਫਿਊਮ ਲੈ ਕੇ ਆਇਆ ਬੜਾ ਵਧੀਆ, ਮੈਂ ਮਾਫ ਕਰਨਾ ਮੈਂ ਨਾਮ ਭੁੱਲ ਗਿਆ, ਕੁਛ ਲੈਦਰ ਕਰਕੇ ਆ, ਰਣਜੀਤ ਬਾਵੇ ਦਾ ਫੇਵਰੇਟ ਆ ਉਹ, ਅਤੇ ਮੈਂ ਢੇਰ ਸਾਰੇ ਪੈਸੇ ਲਾਏ ਉਹ, ਅਤੇ ਪਹਿਲੀ ਵਾਰ ਮੈਂ $300 ਪਰਫਿਊਮ 'ਤੇ ਲਾਤਾ, ਮੈਂ ਉਹ ਲਾਵਾਂ ਹੀ ਨਾ ਡਰਦਾ ਵੀ ਮੁੱਕ ਨਾ ਜਾਵੇ ਕਿਤੇ, ਉਹ ਪਰਫਿਊਮ ਦੀ ਮੈਂ ਸ਼ੀਸ਼ੇ ਲੈ ਕੇ ਗਿਆ ਉਹਨਾਂ ਕੋਲ, ਯਕੀਨ ਕਰੋ $30 ਦੇ ਵਿੱਚ ਸੇਮ ਪਰਫਿਊਮ ਬਣਾ ਕੇ ਦਿੱਤਾ ਉਹਨਾਂ ਨੇ $30-something ਦੇ ਵਿੱਚ, ਅਤੇ ਹੁਣ ਉਹਨਾਂ ਨੇ ਇੱਕ ਡੀਲ ਲਾਈ ਹੋਈ ਆ ਰੋਇਲ ਪਰਫਿਊਮ, ਤੁਸੀਂ ਗੂਗਲ ਕਰਨਾ, ਅੱਜ ਕੱਲ੍ਹ ਤਾਂ ਇੰਸਟਾਗ੍ਰਾਮ ਆ, ਤੁਸੀਂ ਤੁਹਾਨੂੰ ਮਹਿੰਗੇ ਤੋਂ ਮਹਿੰਗਾ ਪਰਫਿਊਮ, ਚਾਹੇ $500 ਪਰਫਿਊਮ ਹੋਵੇ, ਕਿੱਡਾ ਵੱਡਾ ਬ੍ਰਾਂਡ ਆ, ਤੁਸੀਂ ਬਸ ਉਹ ਸ਼ੀਸ਼ੀ ਜਾ ਕੇ ਅੱਗੇ ਰੱਖ ਦੇਣੀ ਆ, ਉਹਨਾਂ ਨੇ ਤੁਹਾਨੂੰ ਡਿਟੋ ਪਰਫਿਊਮ ਰੈਡੀ ਕਰਕੇ ਦੇ ਦੇਣਾ ਆ $100 ਦੇ ਵਿੱਚ, 3 ਪਰਫਿਊਮ, 2 ਹੁੰਦੇ ਸੀ ਉਹਨਾਂ ਨੇ ਇੱਕ ਫਰੀ ਕਰਤਾ ਪੈਕਿੰਗ ਦੇ ਹਿਸਾਬ ਨਾਲ ਆ, $100 ਦੇ ਵਿੱਚ 3 ਪਰਫਿਊਮ ਅਲੱਗ ਅਲੱਗ ਤੁਸੀਂ ਲੈ ਸਕਦੇ ਹੋ, ਅਲੱਗ ਅਲੱਗ ਬ੍ਰਾਂਡ ਲੈ ਸਕਦੇ ਹੋ ਆਪਣੇ ਪਸੰਦੀ ਦੇ, ਅਤੇ ਨਾਲ ਰੇਡੀਓ ਡਾਨ ਵੱਲੋਂ ਇੱਕ ਗਿਫਟ ਬਿਲਕੁਲ ਫਰੀ, ਉਹ ਉੱਥੇ ਜਾ ਕੇ ਸਰਪ੍ਰਾਈਜ਼ ਆ।
2: ਮੈਨੂੰ ਇੱਕ ਗੱਲ ਸਮਝ ਆਈ
1: ਜੀ
2: ਕਿ ਪਰਫਿਊਮ ਕਹਿੰਦੇ ਫੀਮੇਲ ਵਾਲਾ, ਮੇਲ ਵਾਲਾ ਦੋ 'ਚ ਫਰਕ ਕੀ ਹੁੰਦਾ?
1: ਫਰੈਗਰੈਂਸ ਕਹਿ ਦਿੰਦੇ, ਫਰੈਗਰੈਂਸ ਲੇਡੀਜ਼ ਵਾਲਾ ਹੁੰਦਾ।
2: ਨਹੀਂ ਨਹੀਂ, ਇੱਕ ਮੇਲ ਵਾਸਤੇ ਆ, ਇੱਕ ਫੀਮੇਲ ਵਾਸਤੇ ਆ।
1: ਨਹੀਂ ਨਹੀਂ, ਦੋਨੇ ਸੇਮ ਹੀ ਆ,
2: ਸੇਮ
3: ਹੀ। ਅੱਜ ਕੱਲ ਤੇ ਥੋੜਾ ਸਟਰੋਂਗ ਹੁੰਦਾ ਮੇਲ, ਸੌਰੀ ਫੀਮੇਲ ਦਾ ਥੋੜਾ ਲਾਈਟ ਹੁੰਦਾ ਮੇਲ।
1: ਸੰਨ ਸਾਹਿਬ, ਅੱਜ ਕੱਲ ਬੰਦੇ ਤੇ ਫੀਮੇਲ ਤੇ ਲੇਡੀਜ਼ ਪਤਾ ਲੱਗਦਾ ਕਿੱਥੇ? ਅੱਜ ਕੱਲ ਸਭ ਕੁਝ ਇੱਕੋ ਹੀ ਆ, ਕਾਨੂੰਨ ਵੀ ਇੱਕੋ ਬਣ ਗਿਆ ਅੱਜ ਕੱਲ ਤਾਂ। ਆਪਾਂ ਜਿਹੜੇ ਦੇਸ਼ ਚ ਬੈਠੇ ਆ, ਇੱਥੇ ਆਪਾਂ ਤੇਰਵੇਂ ਨਹੀਂ ਕਰ ਸਕਦੇ।
2: ਮੈਂ ਦੁਬਈ ਤੋਂ ਕਿ ਲੈ ਕੇ ਆਇਆ ਸੀ
1: ਜੀ,
2: ਬੜੇ ਪਪੂਲਰ ਮੈਂ ਬਹੁਤਾ ਜਿਹੜਾ ਪਰਫਿਊਮ ਮਸ਼ਹੂਰ ਹੈ ਜੀ, ਉਹ ਫਰਾਂਸ ਦਾ।
1: ਹਾਂਜੀ, ਸੋ ਤੁਸੀਂ ਕੋਈ ਵੀ ਪਰਫਿਊਮ ਲੈਣਾ ਨਾ, ਤੁਹਾਨੂੰ ਲੱਗਦਾ ਕਿ ਪਰਫਿਊਮ ਤੁਸੀਂ ਬਹੁਤ ਮਹਿੰਗਾ ਲਿਆ ਅਤੇ ਉਹ ਹੁਣ ਖਤਮ ਹੋ ਚੁੱਕਿਆ, ਤਾਂ ਤੁਸੀਂ ਬਸ ਰੋਇਲ ਪਰਫਿਊਮ 'ਤੇ ਪਹੁੰਚ ਜਾਣਾ ਆ, ਉੱਥੇ ਇੰਨੀਆਂ ਘੰਟੇ ਘੰਟੇ ਡੇਲਾਂ ਲੱਗੀਆਂ ਹੋਈਆਂ। 3 ਪਰਫਿਊਮ ਤੁਸੀਂ ਕੋਈ ਵੀ ਆਪਣੇ ਮਨਪਸੰਦ ਚੱਕਣੇ ਆ, ਅਤੇ ਤੁਸੀਂ ਸਿਰਫ $100 ਦੇਣੇ ਆ, ਅਤੇ ਰੇਡੀਓ ਉਡਾਨ ਵੱਲੋਂ ਤੁਹਾਨੂੰ ਇੱਕ ਤੋਹਫਾ ਮਿਲ ਜਾਣਾ ਆ। ਸੋ ਰੋਇਲ ਪਰਫਿਊਮਸ ਤੁਸੀਂ ਗੂਗਲ ਕਰ ਲਿਓ, ਰੋਇਲ ਪਰਫਿਊਮਸ ਬਰੈਂਪਟਨ ਬਵੇੜ 'ਤੇ, ਜਿੱਥੇ ਗੁਰੂ ਘਰ ਆ ਉਸ ਇੰਟਰਸੈਕਸ਼ਨ 'ਤੇ ਨੇ, ਵੈਨਕਿਰਕ, ਬਵੇੜ 'ਤੇ ਵੈਨਕਿਰਕ। ਮੈਂ ਐਡਰੈਸ ਲੱਭ ਰਿਹਾ, ਮੈਨੂੰ ਲੱਭ ਨਹੀਂ ਰਿਹਾ, ਸੱਚ ਦੱਸਣਾ ਬਹੁਤ ਜ਼ਰੂਰਤ ਨੇ, ਸਰੋਤ ਲੱਭ ਲੈਂਦੇ ਆ, ਪਤਾ ਲੱਗ ਜਾਂਦਾ ਵੀ ਭੁੱਲ ਗਿਆ।
2: ਅੱਜ ਕੱਲ੍ਹ ਤਾਂ ਖੈਰ ਤੁਸੀਂ ਕੋਈ ਕੰਪਲੇਂਟ ਨਾ ਤੁਹਾਨੂੰ ਚਿੱਤੇ ਆ,
1: ਤੁਸੀਂ ਗੂਗਲ ਕਰੋ,
2: ਗੂਗਲ ਕਰ,
1: ਬਸ ਨਹੀਂ ChatGPT ਦੀ ਲੋੜ, ਬਸ ਤੁਸੀਂ ਗੂਗਲ ਕਰ ਲਓ ਅਤੇ ਤੁਸੀਂ ਪਹੁੰਚ ਜਾਣਾ ਆ ਰੋਇਲ ਪਰਫਿਊਮਸ 'ਤੇ, ਅਤੇ ਜਾ ਕੇ ਤੁਸੀਂ ਆਪਣਾ ਰੇਡੀਓ ਡਾਨ ਦਾ ਰੈਫਰੈਂਸ ਜ਼ਰੂਰ ਦੇ ਦਿਓ, $100 ਜਿੱਥੇ 3 ਪਰਫਿਊਮ ਮਿਲੇ, ਨਾਲ ਸਾਡੇ ਵੱਲੋਂ ਇੱਕ ਤੋਹਫਾ ਤੁਹਾਨੂੰ ਜ਼ਰੂਰ ਮਿਲ ਜਾਣਾ ਆ। ਸੋ ਪਹੁੰਚੋ ਫਿਰ ਤੁਸੀਂ ਰੋਇਲ ਪਰਫਿਊਮ ਪ੍ਰੋਗਰਾਮ ਦੇ, ਇਸੇ ਨੂੰ ਸਪੋਂਸਰ ਕਰੇ ਨਾਲ ਦੀ ਨਾਲ ਫਰੈਸ਼ ਹੈ ਟੋਨਿਕ। ਵਾਲ ਝੜ ਰਹੇ ਆ, ਵਾਲ ਪਤਲੇ ਹੋ ਗਿਆ, ਵਾਲਾਂ ਦੀਆਂ ਬਹੁਤ ਸਾਰੀਆਂ ਪ੍ਰੋਬਲਮਾਂ, ਤਾਂ ਤੁਸੀਂ ਜਫਰ ਮਲਿਕ ਜੀ ਨੂੰ ਯਾਦ ਰੱਖਣਾ, ਫਰੈਸ਼ ਹੇਅਰ ਟੋਨਿਕ, 21 ਸਾਲਾਂ ਦੇ ਤਜਰਬੇ ਤੋਂ ਬਾਅਦ, 647-551-59, ਅਤੇ ਨਾਲ ਦੀ ਨਾਲ ਗਰੇਵਾਲ ਸਾਹਿਬ ਸਾਡੇ ਨਾਲ ਆ ਗਏ ਜੀ, ਇਹਨੂੰ ਗਰੇਵਾਲ ਸਾਹਿਬ ਕੀ ਹਾਲ ਚਾਲ?
5: ਹਾਂਜੀ ਸਾਹਿਬ ਜੀ, ਮੈਂ ਸੰਪੂਰ ਕੱਲ੍ਹ ਸਾਡੇ ਘਰ ਲੜਾਈ ਪੈ ਜਾਣੀ ਸੀ,
1: ਆਵਾਜ਼ ਕਿੱਦਾਂ ਦੀ ਲੱਗੀ ਧੀਰੇ ਗਿੱਲ ਹੋਣਾ ਦੀ?
5: ਬਹੁਤ ਸੋਹਣੀ ਆ।
1: ਕੀ ਬਾਤ,
0: ਥੈਂਕ ਯੂ ਜੀ, ਥੈਂਕ
5: ਯੂ, ਬਹੁਤ ਗੁੱਡ ਵਰਕ,
1: ਥੈਂਕ ਯੂ ਜੀ,
5: ਥੈਂਕ
1: ਯੂ, ਬਹੁਤ ਸ਼ੁਕਰੀਆ ਗਰੇਵਾਲ ਸਾਹਿਬ, ਬਹੁਤ ਮੁਹੱਬਤ, ਬਹੁਤ ਪਿਆਰ। ਸੋ ਅੱਜ ਵਾਕਈ ਸਰੋਤੇ ਸੁਣ ਰਹੇ ਆਪਾਂ ਨੂੰ, ਕਹਿੰਦੇ ਫਸਟ ਸਟਾਰਟਿੰਗ ਤੇ ਸੁਣ ਰਹੇ
2: ਆ, ਅਦਬ ਨਾਲ,
1: ਅਦਬ ਨਾਲ। ਦੇਖੋ ਆਪਾਂ ਅਦਬ ਨਾਲ ਜਦੋਂ ਸਭ ਨੂੰ ਸੁਣਦੇ ਹਾਂ,
2: ਕਿੰਨਾ ਸੋਹਣੇ ਰਹਿਣਾ।
1: ਦੇਖੋ ਇੱਕ ਗੱਲ ਮੈਂ ਇਹ ਵੀ ਕਹਿਣਾ ਆ, AM 530 ਦੇ ਜਿੰਨੇ ਵੀ ਸਰੋਤੇ ਆ, ਆਪਾਂ ਨੂੰ ਇਸ ਟਾਈਮ ਹੁਣ ਆਈ ਥਿੰਕ ਨਾ ਨਾ ਕਰਦੇ ਲੱਖ ਸਰੋਤਾ ਸੁਣ ਰਿਹਾ ਹੋਣਾ, ਸਾਰੇ ਅਦਬ ਵਾਲੇ ਆ। ਇੱਕ ਦਿਨ ਅਸੀਂ,
2: ਮੈਂ ਇੱਥੇ ਤੁਹਾਨੂੰ ਸੁਣਨਾ, ਕਿੱਦਾਂ ਬੇਅਦਬ ਆਸ਼ਕ ਹੈ, ਬੇਅਦਬ ਆਸ਼ਕ ਹੈ ਤਾਂ ਅਦਬ ਸਿੱਖ, ਬੇਅਦਬ ਆਸ਼ਕ ਹੈ ਤਾਂ ਅਦਬ ਸਿੱਖ, ਯਾਰ ਦੇ ਘਰ ਵੱਲ ਜੁੱਤੀ ਲਾ ਕੇ ਵੇਖਿਆ ਕਰ।
0: ਇਹਨਾਂ ਦੀ ਸ਼ਾਇਰੀ ਤੋਂ ਮੈਨੂੰ ਵੀ ਔੜ ਆਉਂਦੀਆਂ, ਪੁਰਾਣੇ ਬਜ਼ੁਰਗਾਂ
1: ਜੀ ਜੀ ਜੀ,
0: ਕਿ ਬਗਲੇ ਤੇ ਕਾਵਾਂ ਦਾ ਨਹੀਂ ਆਮਦਾ ਅੰਤ, ਕੋਈ ਹੰਸ ਵਿਚਾਰੇ ਕਿਤੇ ਸਰਵਰਾਂ ਤੇ ਰਹਿੰਦੇ ਆ। ਬਗਲੇ ਤੇ ਕਾਵਾਂ ਦਾ ਨਹੀਂ ਆਮਦਾ ਅੰਤ, ਕੋਈ ਹੰਸ ਵਿਚਾਰੇ ਕਿਤੇ ਸਰਵਰਾਂ ਤੇ ਰਹਿੰਦੇ ਆ, ਆਉਂਦਾ ਨਹੀਂ ਉਹ ਅੰਤ ਇੱਥੇ ਮੂਰਖ ਅਗਿਆਨੀਆਂ ਦਾ, ਤੇ ਹੁਣ ਵਿਦਵਾਨ ਜੋ ਬਚਨ ਥੋੜੇ ਕਹਿੰਦੇ ਆ, ਤੇ ਗੁਣ ਰੂਪੀ ਮੋਤੀਆਂ ਦਾ ਗਾਹਕ ਹੁੰਦਾ ਕੋਈ ਕੋਈ, ਬਹੁਤੇ ਬੰਦੇ ਕੱਚ ਦਾ ਵਪਾਰ ਕਰ ਲੈਂਦੇ ਆ, ਤੇ ਮੂਰਖ ਭੜਕ ਪੈਂਦੇ ਕਰੇ ਜੇ ਕਬੂਲ ਕੋਈ, ਮੂਰਖ ਭੜਕ ਪੈਂਦੇ ਕਰੇ ਜੇ ਕਬੂਲ ਕੋਈ, ਬਲੀ ਸਿੰਘਾ ਚਤਰ ਨਹੀਂ ਕਿਸੇ ਦੇ ਗੱਲ ਪੈਂਦੇ। ਸੋ ਜਦੋਂ ਇੰਨੀਆਂ, ਜਿਵੇਂ ਸੰਧੂ ਸਾਹਿਬ ਬੈਠੇ ਨੇ, ਇੰਨੀਆਂ ਸੁਲਝੀਆਂ,
2: ਕਿ ਜਾ ਤੁਝੇ ਇਸ਼ਕ ਮੇ ਸ਼ਫਾ ਹੀ ਨਾ ਮਿਲੇ,
0: ਕਿਆ ਬਾਤ ਹੈ,
2: ਤੁਝੇ ਇਸ਼ਕ ਮੇ ਸ਼ਫਾ ਹੀ ਨਾ ਮਿਲੇ, ਇਸੇ ਬੜਕਰ ਦਵਾਈ ਕੋਈ ਨਹੀਂ, ਸਭ ਨੇ ਬਾਂਟ ਲਿਆ ਮੁਝੇ ਥੋੜਾ ਥੋੜਾ ਕਰਕੇ, ਮੈਂ ਆਪਣੇ ਹਿੱਸੇ ਕਾ ਬਚਾ ਹੀ ਨਹੀਂ, ਅਬ ਗੈਰ ਬਸਨੇ ਲਗੇ ਮੇਰੇ ਘਰ ਮੇ, ਮੈਂ ਕਹੀਂ ਕਾ ਰਹਾ ਹੈ।
0: ਹਾਏ ਹਾਏ, ਕਿਆ ਬਾਤ ਹੈ ਜੀ। ਇਹ ਨਾ ਹੋਵੇ ਵੀ ਇਧਰੋਂ ਪ੍ਰਭ ਜੀ ਕਹਿਣ ਵੀ ਸੰਧੂ ਸਾਹਿਬ ਦੀ ਸ਼ਾਇਰੀ ਤੇ ਧੀਰੇ ਗਿੱਲ ਨੇ ਵੀ ਸ਼ੁਰੂ ਕਰਤਾ, ਤੁਸੀਂ ਕੰਟੀਨਿਊ ਰੱਖੋ ਔਰ 29 ਅਗਸਤ ਨੂੰ ਤੁਸੀਂ ਪਹੁੰਚਣਾ ਜੀ ਮੇਲਾ ਮੇਰਾ ਰੰਗਲਾ ਪੰਜਾਬ 29 ਅਗਸਤ ਬ੍ਰੈਂਪਟਨ ਫੇਅਰ ਗਰਾਊਂਡ 'ਚ ਬਹੁਤ ਸਾਰੀਆਂ ਰੌਣਕਾਂ ਲੱਗਣੀਆਂ, ਸੰਧੂ ਸਾਹਿਬ ਦੀ ਸ਼ਾਇਰੀ ਵੀ ਆਪਾਂ ਉੱਥੇ ਸੁਣਨੀ ਆ, ਮਾਈਕ ਇਹਨਾਂ ਦੇ ਹੱਥ 'ਚ ਹੋਣਾ ਅਤੇ ਨਵੇਂ ਗੀਤ ਸੰਗੀਤ ਬਿਲਕੁਲ ਬਿਲਕੁਲ ਜੀ ਮਹਿਫਲ ਲਾ ਦਿੰਦੇ ਹਾਂ ਜੀ
1: ਅੱਜ ਸਾਰੇ ਸ਼ਾਇਰੀ ਮੈਨੂੰ ਮੇਰੀ ਸ਼ਾਇਰੀ ਭੁਲਾ ਦੀ ਤੁਸੀਂ ਬਾਕੀ ਬਹੁਤ ਅੱਜ ਤਾਂ ਮੈਨੂੰ ਲੱਗਦਾ ਕਵੀ ਦਰਬਾਰ ਚ ਬੈਠੇ ਸੀਗੇ
0: ਕਿਆ ਬਾਤ ਹੈ
2: ਦੇਖੋ ਪਤਾ ਕੀ ਥੋੜੇ ਲਫ਼ਜ਼ਾਂ ਚ ਤੁਸੀਂ ਗੱਲ ਕਰ ਜਾਂਦੇ ਫਿਰ ਤੋਂ ਆਪਣੀ ਗੱਲ ਰੱਖਣ ਲਈ ਬਹੁਤ ਕੁਝ ਕਹਿਣਾ ਪੈਂਦਾ ਪਰ ਕਿੱਦਾਂ ਨਾ ਥੋੜੇ ਲਫ਼ਜ਼ਾਂ ਚ ਤੁਸੀਂ ਉਹਨੂੰ ਗੱਲ ਨੂੰ ਬਸ ਸਮਝ ਆ ਜਾਂਦੇ ਬਸ ਇਹੀ ਲੈਣਾ ਨੇ ਜਿਹੜੀਆਂ ਵੇਖੋ
1: ਸ਼ਾਇਰ ਇਹਨੇ ਰੋਂਦਲੂ ਕਿਉਂ ਹੁੰਦੇ ਆ ਸ਼ਾਇਰ ਜ਼ਿਆਦਾ ਰੋਂਦਲੂ ਕਿਉਂ ਹੁੰਦੇ ਜ਼ਿਆਦਾ
2: ਅਸਲ ਵਿੱਚ ਗੱਲ ਹੈ ਜੇ ਵੇਖਿਆ ਜਾਵੇ ਨਾ ਤਾਂ ਇਹ ਜੇ ਬਹੁਤੀ ਜਿਹੜੀ ਸ਼ਾਇਰੀ ਹੈ ਨਾ ਜੀ ਇਹ ਆਉਂਦੀ ਹੈ ਜਦੋਂ ਬੰਦੇ ਨੂੰ ਕਿਤੇ ਨਾ ਕਿਤੇ ਕੋਈ ਸੱਟ ਵੱਜਦੀ ਹੈ ਜਾਂ ਕੁਛ
0: ਵਿਰਾਗ ਕਹਿ ਲਓ
2: ਬਿਰਹਾ ਦੀ ਗੱਲ ਜਿੱਦਾਂ ਉਹ ਹੈ ਨਾ ਕਹਿੰਦਾ ਕਿ ਉਹ ਮੇਰੇ ਪਾਸ ਸੇ ਗੁਜਰੀ ਮੇਰੇ ਪਾਸ ਸੇ ਗੁਜਰੀ ਤਾਂ ਹਾਲ ਤੱਕ ਨਾ ਪੁੱਛਾ ਕੈਸੇ ਮਾਲ ਨੂੰ ਦੂਰ ਜਾ ਕੇ ਰੋਈ ਹੋ
1: ਤੁਹਾਡੇ ਬਾਰੇ ਕੌਣ ਕੀ ਸੋਚਦਾ ਅਤੇ ਉਹ ਜਿਹੜੇ ਸ਼ਾਇਰ ਲੋਕ ਹੁੰਦੇ ਉਹ ਪਹਿਲਾਂ ਹੀ ਇਸ ਚੀਜ਼ ਨੂੰ ਸਮਝ ਲੈਂਦੇ ਆ ਕਿ ਕੌਣ ਬੰਦਾ ਮੇਰੇ ਵਾਸਤੇ ਕੀ ਸੋਚ ਰਿਹਾ ਸੋ ਕਹਿੰਦੇ ਆ ਨਾ ਕਿ ਮੈਂ ਪਾਟਾ ਗਲਮਾ ਸੀਣ ਨਹੀਂ ਆਇਆ ਅੱਜ ਮੈਂ ਅਥਰੂ ਪੀਣ ਨਹੀਂ ਆਇਆ ਅਤੇ ਲੋਕ ਮੇਰੇ ਬਾਰੇ ਜੋ ਕਹਿੰਦੇ ਮੈਨੂੰ ਆਪ ਯਕੀਨ ਨਹੀਂ ਆਇਆ ਸੋ ਕਈ ਵਾਰੀ ਇਹ ਲੱਗਦਾ ਹੁੰਦਾ ਕਿ ਮੇਰੇ ਬਾਰੇ ਲੋਕ ਬਹੁਤ ਚੰਗਾ ਚੰਗਾ ਸੋਚਦੇ ਆ ਅਤੇ ਤੁਸੀਂ ਰੌਣਕ ਲਾ ਦਿੰਦੇ ਹੋ ਵਾਕਈ ਨੋ ਡਾਊਟ ਜਦੋਂ ਵੀ ਆਉਣੇ ਅਤੇ ਅੱਜ ਵੈਸੇ ਹੀ ਰੌਣਕ ਲੱਗੀ ਹੋਈ ਆ ਅੱਜ ਅਸੀਂ ਅਨਾਊਂਸਮੈਂਟਾਂ ਕਰ ਰਹੇ ਹਾਂ ਬੜੀਆਂ ਹੀ ਖੂਬਸੂਰਤ ਪ੍ਰੋਗਰਾਮਸ ਦੀਆਂ ਸੋ ਐਮੀ ਵਿਰਕੋ 30 ਅਗਸਤ ਨੂੰ ਪਹੁੰਚ ਰਹੇ ਨੇ ਤੁਸੀਂ ਆਪਣੀਆਂ ਟਿਕਟਾਂ ਟਿਕਟ ਮਾਸਟਰ ਤੋਂ ਲੈ ਲਓ ਐਮੀ ਵਿਰਕ ਮੈਂ ਹੁਣ ਜ਼ਿਆਦੀਆਂ ਗੱਲਾਂ ਕਰੂੰਗਾ ਕੁਝ ਸਮਾਂ ਬਚਿਆ 6 ਮਿੰਟ ਬਸ ਇਹੀ ਕਹੂੰਗਾ ਕਿ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਸਾਂਭਣ ਵਾਲੇ ਸਾਡੀ ਪੱਗ ਨੂੰ ਰਿਪ੍ਰਜੈਂਟ ਕਰਨ ਵਾਲੇ ਬਹੁਤ ਥੋੜ੍ਹੇ ਐਸੇ ਆਰਟਿਸਟ ਆ ਸੋ ਆਪਾਂ ਉਹਨਾਂ ਨੂੰ ਸਪੋਰਟ ਕਰਨਾ ਆਪਣਾ ਲਾਜ਼ਮੀ ਬਣਦਾ ਬੜੀਆਂ ਵਾਜਬ ਜਿਹੀਆਂ ਕੀਮਤ 'ਤੇ ਟਿਕਟਾਂ ਪਈਆਂ ਨੇ ਸੋ ਉਸ ਦਿਨ ਆਈ ਥਿੰਕ 2,000-2,500 ਜਿਹੜੇ ਸਰੋਤੇ ਪਹੁੰਚਣਗੇ ਅਤੇ ਭੰਗੜੇ ਪੈਣਗੇ ਰੌਣਕਾਂ ਲੱਗਣਗੀਆਂ ਦਾ ਗ੍ਰੇਟ ਕੈਨੇਡੀਅਨ ਥੀਏਟਰ ਦੇ ਵਿੱਚ ਇਟੋਬੀਕੋ ਬਿਲਕੁਲ ਜਿਹੜਾ ਰੇਸ ਕ੍ਰੋਸ ਦੇ ਸਾਹਮਣੇ ਆ ਸੋ ਉੱਥੇ ਤੁਸੀਂ ਪਹੁੰਚਣਾ ਟਿਕਟਾਂ ਆਪਣੀਆਂ ਤੁਸੀਂ ਲੈ ਲਓ ਟਿਕਟ ਮਾਸਟਰ .ca ਪੀਜ਼ਾ ਟੂ ਗੋ ਤੋਂ ਫੈਸ਼ਨ IQ ਤੋਂ ਜਾਂ ਰੇਡੀਓ ਡਾਨ ਇੰਸਟਾਗ੍ਰਾਮ 'ਤੇ ਮੈਨੂੰ DM ਕਰ ਦਿਉ ਜਿਹਨਾਂ ਦੇ ਮੈਨੂੰ DM ਆਇਆ ਮੈਂ ਇੱਕ ਅੱਧੇ ਘੰਟੇ ਤੱਕ ਤੁਹਾਨੂੰ ਰਿਪਲਾਈ ਕਰੂੰਗਾ ਨਾਲ ਦੀ ਨਾਲ ਤੁਸੀਂ ਮੈਨੂੰ 437-870-001 437-870-0001 'ਤੇ ਮੈਨੂੰ ਤੁਸੀਂ DM ਕਰ ਸਕਦੇ ਹੋ ਅਤੇ 29 ਅਗਸਤ ਨੂੰ ਮੇਲਾ ਮੇਰਾ ਰੰਗਲਾ ਪੰਜਾਬ ਤੁਸੀਂ ਤਿਆਰੀਆਂ ਵੱਟ ਲਓ ਕੋਈ ਟਿਕਟ ਨਹੀਂ ਆ ਕੋਈ ਉੱਥੇ ਪਾਰਕਿੰਗ ਫੀਸ ਨਹੀਂ ਆ ਬਸ ਖਾਣਾ ਪੀਣਾ ਖੁੱਲ੍ਹਾ ਮੇਲੇ ਵਰਗਾ ਮਾਹੌਲ ਆ ਸਮਰ ਦਾ ਆਖਰੀ ਮੇਲਾ ਆ ਅਤੇ ਤੁਸੀਂ ਜ਼ਰੂਰ ਆਪਣੇ ਪਰਿਵਾਰਾਂ ਬੱਚਿਆਂ ਭੈਣਾਂ ਭਰਾਵਾਂ ਨੂੰ ਮੈਸੇਜ ਦਿਓ ਕਿ ਬਾਈ ਫਰੀ ਦਾ ਮੇਲਾ ਬਸ ਫਰੀ ਵਾਲੀ ਚੀਜ਼ ਸੁਣਨ ਦੀ ਦੇਰ ਆ ਆਂਡਰਾਂ ਗੁਆਂਢਣਾ ਵੀ ਛਾਲ ਮਾਰ ਕੇ ਗੱਡੀ 'ਚ ਬਹਿ ਨਾ ਭੈਣੇ ਮੈਨੂੰ ਵੀ ਲੈ ਜੀ ਸੋ ਫਰੀ ਵਾਲੀ ਚੀਜ਼ ਅੱਛਾ ਇਹ ਜਲੇਬੀਆਂ ਵੀ ਨਿਕਲੀਆਂ ਤੁਸੀਂ ਕਰਾਓ ਸ਼ੂਗਰ ਲੋਕਾਂ ਨੂੰ ਫਿਰ ਟੋਕਦਾ ਥੋੜਾ ਸਮਾਨ ਰੱਖ ਲੈਣੇ ਕੱਲ ਅਨਾਊਂਸ ਕਰਦਾ
6: ਕੱਲ ਸਾਰੇ ਆਣਗੇ ਤੇ ਸਾਰੇ ਸਰੋਤੇ ਹੁਮਾ ਕੇ ਜ਼ਰੂਰ ਪਹੁੰਚੋ ਕੱਲ ਮੇਰੇ ਨਾਲ ਆਣਗੇ ਧੀਰਾ ਗਿੱਲ ਪ੍ਰੀਤ ਬਰਾੜ ਕਮਲ ਬਰਾੜ ਹਾਰਵੀ ਵੀ ਆਣਗੇ ਮਾਨ ਸਾਹਿਬ ਆਣਗੇ ਰੂਬੀ ਆਏਗੀ ਨਾਲ ਮੇਰੇ ਸਨੀ ਸੋਰੀ ਸੰਜੀਵ ਸੁਲਤਾਨ ਸਨੀ ਸ਼ੌਕਤ ਤੇ ਨਾਲ ਮੇਰੇ ਨਾਲ ਮੇਰੀ ਅਮਨ ਬੈਂਸ ਭੈਣ ਆਊਗੀ ਤੇ ਆਪਾਂ ਸਾਰਿਆਂ ਨੇ ਇੱਥੇ ਮਿਲ ਕੇ
1: ਰੌਣਕ ਲੱਗ ਜਾਣੀ
6: ਹਾਂਜੀ
1: ਖਾਣ ਪੀਣ ਨੂੰ ਹੁਣ ਤੁਸੀਂ
6: ਅੱਛਾ
1: ਮੈਂ ਕਹਿੰਦਾ ਮਹਿਮਾਨ ਲੈ ਕੇ ਸਾਡੇ ਵਾਸਤੇ ਅਸੀਂ ਜਲਵਾਈ ਇੱਥੇ ਬੁਲਾ ਲਾਂਗੇ ਕੱਲ ਨੂੰ ਜਿੰਨੇ ਜਾਣੇ ਤੁਸੀਂ ਗਿਣਾਤੇ ਆ ਸੋ 29 ਅਗਸਤ ਨੂੰ ਮੇਲਾ ਸਿਰਫ ਬੱਚਿਆਂ ਦਾ ਨਹੀਂ ਆ ਸਿਰਫ ਬਜ਼ੁਰਗਾਂ ਦਾ ਨਹੀਂ ਆ ਸਿਰਫ ਭੈਣਾਂ ਦਾ ਨਹੀਂ ਆ ਸਾਰਿਆਂ ਦਾ ਮੇਲਾ ਆ ਹਰ ਇੱਕ ਵਰਗ ਵਾਸਤੇ ਉੱਥੇ ਇੰਟਰਟੇਨਮੈਂਟ ਹੋਣਾ ਆ 29 ਅਗਸਤ ਨੂੰ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ ਬਿਲਕੁਲ ਫਰੀ ਮੇਲਾ ਆ ਖਾਣ ਪੀਣ ਦਾ ਪੂਰਾ ਇੰਤਜ਼ਾਮ ਅਤੇ ਨਾਲ ਦੀ ਨਾਲ ਨੱਚਣ ਕੁੱਦਣ ਦਾ ਪੂਰਾ ਇੰਤਜ਼ਾਮ ਧੀਰਾ ਗਿੱਲ ਵਰਗੀ ਗਾਇਕੀ ਹੋਵੇ ਫਿਰ ਉੱਥੇ ਪੈਰ ਆਪਣੇ ਆਪ ਥਿੜਕ ਪੈਂਦੇ ਨੇ ਬਹੁਤ ਸਾਰੇ ਹੋਰ ਕਲਾਕਾਰ ਪਹੁੰਚ ਰਹੇ ਨੇ ਨਾਲ ਦੀ ਨਾਲ ਉੱਥੇ ਗੇਮਾਂ ਅਸੀਂ ਬੱਚਿਆਂ ਦੀਆਂ ਕਰਵਾਵਾਂਗੇ ਨਾਲ ਦੀ ਨਾਲ ਬਜ਼ੁਰਗਾਂ ਦੀਆਂ ਵੀ ਗੇਮਾਂ ਅਸੀਂ ਸੋਚਦੇ ਹਾਂ ਪਲਾਨਿੰਗ ਕਰਦੇ ਕਿ ਬਜ਼ੁਰਗਾਂ ਦੀ ਵੀ ਕੋਈ ਨਾ ਕੋਈ ਇੰਟਰਟੇਨਮੈਂਟ ਹੋਣਾ ਚਾਹੀਦਾ ਕੋਈ ਨਾ ਕੋਈ ਪ੍ਰਾਤਨ ਗੇਮ ਰੱਖਾਂਗੇ
6: ਰੱਖਣੀ ਚਾਹੀਦੀ ਕਿਉਂਕਿ
1: ਹੁਣ ਉਹਨਾਂ ਵੱਲ ਨਾ ਵੇਖੋ ਬਜ਼ੁਰਗ ਨਹੀਂ ਆ ਉਹ ਸਵੇਰੇ 5 ਵਜੇ ਉੱਠ ਕੇ ਮੈਚ ਖੇਡਦੇ ਜਿਸ ਤਰ੍ਹਾਂ ਆਪਾਂ ਸੁੱਤੇ ਪਏ ਹੁੰਦੇ ਨਾ
6: ਕੰਟਰੀ 'ਚ ਕੋਈ ਵੀ ਬਜ਼ੁਰਗ ਨਹੀਂ ਹੈ
1: ਉਹ 5 ਵਜੇ ਉੱਠ ਕੇ ਮੈਚ ਖੇਡਣ ਜਾਂਦੇ ਰੋਜ਼
6: ਨਹੀਂ ਬਹੁਤ ਵਧੀਆ ਗੱਲ ਹੈ ਮੇਰੇ ਪੜੋਸੀ ਵੀ ਅੰਕਲ 80 ਦੇ ਉਹ ਮੈਰਾਥਨ ਤੇ ਜਾਂਦੇ ਆ
1: ਮੈਰਾਥਨ ਥੋੜੇ ਤੇ ਪ੍ਰਸ਼ਿਕਸ਼ਿਤ ਆ ਮੈਂ
2: ਨਹੀਂ ਸਾਡੇ ਟਾਈਮ ਨਹੀਂ ਨਾ ਆਜੋ
1: ਸੋ ਬਿਲਕੁਲ ਜੀ ਤੁਸੀਂ ਇੰਜੋਏ ਕਰੇ ਸੀ ਰੇਡੀਓ ਪ੍ਰੋਗਰਾਮ ਉਡਾਨ ਅੱਜ ਗੱਲਾਂ ਬਾਤਾਂ ਬਹੁਤ ਜ਼ਿਆਦਾ ਹੋ ਗਈਆਂ ਸੁਨੇਹੇ ਬਹੁਤ ਘੱਟ ਦਿੱਤੇ ਆ ਬਾਈ ਮੇਰੇ ਜਿਹੜੇ ਸਪੌਂਸਰ ਆ ਉਹ ਐਡਾ ਨਾ ਬੰਦ ਕਰਾ ਦੇਣਾ ਵੀ ਗੱਲਾਂ ਵਾਲੀਆਂ ਕਰਦਾ ਤੂੰ ਸੋ ਬਹੁਤ ਸਾਰੇ ਪਿਆਰ ਕਰਦੇ ਆ ਸੋ ਨਾਲ ਦੀ ਨਾਲ ਅਸੀਂ ਵਾਓ ਈਟਸ 905-673-0093 ਦੇ ਵਿੱਚ ਤੁਸੀਂ ਜੇ ਵੈਜੀਟੇਰੀਅਨ ਤੁਸੀਂ ਫੂਡ ਖਾਣਾ ਫਾਸਟ ਫੂਡ ਦਿੱਲੀ ਵਰਗਾ ਅਤੇ ਮੋਮੋਸ ਖਾਣੇ ਆ $3.99 ਵਾਓ ਈਟਸ ਤੁਸੀਂ ਡੇਰੀ ਐਂਡ ਏਅਰਪੋਰਟ ਵਾਲੇ ਇੰਟਰਸੈਕਸ਼ਨ 'ਤੇ ਪਹੁੰਚ ਜਾਣਾ ਨਾਲ ਦੀ ਨਾਲ ਤੁਹਾਨੂੰ ਬਰੈਂਪਟਨ ਬੈਸਟ ਡੀਲ 905-965-6941 ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ ਤੁਸੀਂ ਪੀਜ਼ਾ ਟੂ ਗੋ ਦਾ ਪੀਜ਼ਾ ਨਹੀਂ ਖਾਧਾ ਨਾ ਫਿਰ ਤੁਸੀਂ ਬਹੁਤ ਕੁਛ ਮਿਸ ਕੀਤਾ ਜੇ ਤੁਸੀਂ ਉਹਨਾਂ ਦੇ ਸਪਰਿੰਗ ਰੋਲ ਨਹੀਂ ਖਾਧੇ ਮਾਝੇ ਦੇ ਰੈਸਪੀ ਲੈ ਕੇ ਆਏ ਪੱਟੀ ਤੋਂ ਬਾਈ ਪੀਜ਼ਾ ਟੂ ਗੋ ਆਪਾਂ ਚੱਲਾਂਗੇ ਬਾਈ ਜੀ ਕਿਸ ਦਿਨ
0: ਠੀਕ ਹੈ ਜ਼ਰੂਰ ਜੀ ਜ਼ਰੂਰ
1: ਅਤੇ ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ ਤੁਸੀਂ ਪੀਜ਼ਾ ਐਸਾ ਇੱਕ ਵਾਰੀ ਖਾ ਲਿਆ ਬਸ ਤੁਸੀਂ ਫਿਰ ਉਹ ਇੱਕ ਗਾਣਾ ਨਹੀਂ ਆ ਤੇਰੀ ਔਰ ਖਿੱਚਾ ਚਲਾਉਂ ਸਮਝੋ ਸੁਣਾਓ ਇੱਦਾਂ ਦੇ ਗਾਣੇ ਤੁਸੀਂ ਲੋਚੇ ਜੇ ਗਾਉਣੇ ਹੁੰਦੇ ਹੋ
2: ਮੈਂ ਤਾਂ ਜੇ ਸੁਣਾ ਦੇਣਾ ਚਾਹੁੰਦਾ ਕਿ ਕਿਸ ਦਿਨ ਆਪਾਂ ਮੇਲੇ ਮੂਲੇ ਲਪੇੜ ਕੇ ਨਾ ਤਾਂ ਆਪਾਂ ਹੀਟਿੰਗ ਕੂਲਿੰਗ ਤੇ ਕੀ ਬਚਤਾਂ ਕਰ ਸਕਦੇ ਹਾਂ ਕੀ ਗ੍ਰਾਂਟਾਂ ਲੈ ਸਕਦੇ ਹਾਂ ਕੀ
1: ਹੁਣ 2 ਮਿੰਟ 'ਚ ਕੋਈ ਬਚਤ ਨਹੀਂ ਹੋਣੀ ਜੀ ਤੁਸੀਂ ਤੁਹਾਡੇ ਕੋਲ ਮੈਂ
0: ਹੁਣ ਤਾਂ ਟਾਈਮ ਬਚਾਓ ਜਿਹੜਾ ਰਹਿ ਗਿਆ
2: ਟਾਈਮ ਲੈਂਦੇ ਆ
1: ਬਿਲਕੁਲ ਤੁਸੀਂ ਸੰਤ ਸਾਹਿਬ ਇੱਕ ਵਾਰੀ ਆਪਣਾ ਨੰਬਰ ਦੇ ਦਿਓ ਹੀਟਿੰਗ ਕੂਲਿੰਗ ਦਾ ਕਿਸੇ ਵੀ ਤਰ੍ਹਾਂ ਤੁਸੀਂ ਕੰਮ ਕਰਾਉਣਾ ਆ ਤੇ ਤੁਹਾਨੂੰ ਜਿੰਨਾ ਕੁ ਤੁਸੀਂ ਕੰਮ ਕਰਾਉਣਾ ਤੁਹਾਨੂੰ ਰੀਬੇਟ 'ਤੇ ਇਹਨਾਂ ਨੇ ਗਰੰਟਾਂ ਲੈ ਦੇਣੀਆਂ ਸੰਤ ਸਾਹਿਬ ਕੋਲ ਜਾਦੂ ਦੀ ਛੜੀ ਹੈ ਅਸੀਂ ਮਾਰਨੀ ਆ ਗੌਰਮੈਂਟ ਤੋਂ ਉਨੇ ਪੈਸੇ ਲੈ ਦੇਣੇ ਆ ਸੰਤ ਸਾਹਿਬ ਫਰਮਾਓ
2: ਮੇਰਾ ਨੰਬਰ ਜੀ ਬੜਾ ਸੌਖਾ ਜਿਹਾ ਵਾ 647-706-4640 ਅਤੇ ਔਫਿਸ ਦਾ ਨੰਬਰ ਤਾਂ ਇੱਥੋਂ ਜ਼ਿਆਦਾ ਸੌਖਾ ਵਾ 647-2-04-04-04
1: ਵਾਹ ਸੋ ਬਿਲਕੁਲ ਜੀ ਭੁੱਲਿਓ ਨਾ ਮੁਸਕਰਾਉਣਾ ਹਾਸੇ ਆਬਾਦ ਰੱਖਿਓ ਰੋਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ ਯਾਦ ਰੱਖਿਓ ਇਹਨਾਂ ਗੱਲਾਂ ਬਾਤਾਂ ਨੂੰ ਇੱਦਾਂ ਤੁਸੀਂ ਆਪਣੇ ਦਿਲ 'ਚ ਵਸਾ ਕੇ ਰੱਖਿਓ ਅਸੀਂ ਕੱਲ੍ਹ ਨੂੰ ਫਿਰ ਇਸੇ ਵੇਲੇ ਇਸੇ ਘੜੀ ਇਸੇ ਪਲ ਮਿਲਾਂਗੇ ਗੱਲਾਂ ਬਾਤਾਂ ਫਿਰ ਕਰਾਂਗੇ ਅਤੇ ਬਾਕੀ ਦੇ ਸਵਾਲ ਤੁਸੀਂ ਮੈਨੂੰ ਰੇਡੀਓ ਉਡਾਨ 'ਤੇ ਭੇਜ ਦਿਓ ਗੱਲਾਂ ਬਾਤਾਂ ਬਾਕੀ ਦੀਆਂ ਕਮੈਂਟਾਂ 'ਤੇ ਜਾਇਨ ਕਰਾਂਗੇ ਆਪਾਂ ਸੋ ਲਵ ਯੂ ਆਲ ਜ਼ਿੰਦਗੀ ਜ਼ਿੰਦਾਬਾਦ ਅਤੇ ਸਾਡੇ ਸਰੋਤਿਆਂ ਨੂੰ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਤੀਰਾ ਬਾਈ ਜੀ ਤੀਰਾ ਗਿੱਲ ਦੇ ਜਿਹੜੇ ਦਿਲ ਨੂੰ ਟੁੰਮਵੇਂ ਮਿਊਜ਼ਿਕ ਆ ਨਾ ਉਹ ਤੁਸੀਂ ਯੂਟਿਊਬ 'ਤੇ ਜਾ ਕੇ ਜ਼ਰੂਰ ਇਹਨਾਂ ਨੂੰ ਫੋਲੋ ਸਬਸਕ੍ਰਾਈਬ ਕਰੋ ਅਤੇ ਸੁਣਿਓ ਬਾਈ ਜੀ ਆਉਣ ਦਿਓ
0: ਓ ਬੋਲੋ ਅੰਗਰੇਜ਼ੀ ਬੋਲੋ ਹਿੰਦੀ ਜਿੱਥੇ ਲੋੜ ਓ ਪਰ ਨਾ ਪੰਜਾਬੀ ਵੱਲੋਂ ਲਿਓ ਮੁੱਖ ਮੋੜ ਰੱਖੋ ਸਤਿ ਸ੍ਰੀ ਅਕਾਲ ਵੀ ਜਨਾਬ ਜ਼ਿੰਦਾਬਾਦ ਆਪਣੇ ਪੰਜਾਬੀ ਤੇ ਓ ਆਪਣੇ

0: Mohan. Contact us at bridgemohan.com.
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ ਸੈਂਟਰ ਆਈਲੈਂਡ ਵਾਰਡਸ ਆਈਲੈਂਡ ਜਾਂ ਹੈਨਲੈਂਡਸ ਪੁਆਇੰਟ ਤਾਂ ਲੈ ਕੇ ਜਾਓ T.Water ਟੈਕਸੀ ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ T.Water ਟੈਕਸੀ 6473708368 ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ T.Water ਟੈਕਸੀ ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
4: S&S Lawyers को इन सारे सवालों के जवाब ते तुहाडे हक ले लड़न वास्ते लियाकत है अपने हक जानने लई या सलाह लैण लई आज ही S&S Lawyers नु कॉल करो 416-655-2000
5: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਜੀ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼

0: ਪ੍ਰੋਡਕਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ, ਟੋਪ ਟੋਪ ਟੋਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800, 905-828-5800 ਤੇ ਕਾਲ ਕਰੋ।
1: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-789-0333, 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
0: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ

ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ, ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਪੰਜਾਬੀ ਲਹਿਰਾਂ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ, ਬਹੁਤ ਸਾਰਾ ਪਿਆਰ ਸਤਿਕਾਰ, ਵੈਲਕਮ ਵੈਲਕਮ ਵੈਲਕਮ ਵੈਲਕਮ, ਹੈਪੀ ਹੈਪੀ ਮੰਡੇ।

ਵਾਹ ਬਈ ਵਾਹ, ਬੱਲੇ ਬੱਲੇ, ਹੈ ਕਿਆ ਗਾਣਾ, ਕਿਆ ਟਿਊਨ ਹੈ। ਮੈਂ ਕਹਿੰਦਾ ਨੱਚਣ ਨੂੰ ਇਹ ਗਾਣਾ ਤੈਨੂੰ ਮਜਬੂਰ ਕਰ ਦਿੰਦਾ। ਹੋਰ ਸੁਣਾਓ ਸਾਰੇ, ਅੱਜ ਮੈਨੂੰ ਲੱਗਦਾ ਕਿ ਤਕਰੀਬਨ ਆਪਾਂ ਕਿੰਨੇ ਲੰਬੇ ਸਮੇਂ ਬਾਅਦ ਯਾਰ ਗੱਲਾਂ ਬਾਤਾਂ ਕਰ ਰਹੇ ਹਾਂ, ਘੱਟੋ ਘੱਟ ਨਹੀਂ ਤਾਂ ਹੁਣ ਮੈਨੂੰ ਚੇਤੇ ਨਹੀਂ, ਕਾਫੀ ਚਿਰ ਹੋ ਗਿਆ, ਇੰਨਾ ਕੁ ਮੈਂ ਕਹਿ ਦਿੰਦਾ। ਸੋ ਕੁਝ ਕੁ ਚਿਰ ਦੀ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਜੁੜ ਚੁੱਕੇ ਹਾਂ ਇੱਕ ਵਾਰ ਫਿਰ। ਸਭ ਨੂੰ ਵੈਲਕਮ, ਐਂਡ ਆਈ ਹੋਪ ਕਿ ਤੁਸੀਂ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਚੜ੍ਹਦੀ ਕਲਾ 'ਚ ਅਤੇ ਆਪਣੇ ਇਸ ਖੂਬਸੂਰਤ ਦਿਨ, ਮੰਡੇ ਦਾ ਦਿਨ, ਇੱਕ ਨਵੀਂ ਸ਼ੁਰੂਆਤ, ਇੱਕ ਨਵੀਂ ਚੈਪਟਰ, ਇੱਕ ਦੇਖੋ ਫਰੈਸ਼ ਜਿਹਾ ਦਿਨ ਹੁੰਦਾ। ਤੁਸੀਂ ਮੈਨੂੰ ਪਤਾ ਕਿ ਵੀਕਐਂਡ ਤੋਂ ਬਾਅਦ ਥੋੜ੍ਹਾ ਹੁੰਦਾ ਯਾਰ ਕਿ ਪਿਛਲਾ ਵੀਕ ਸਾਡਾ ਮੇ ਬੀ ਵਧੀਆ ਨਹੀਂ ਲੰਘਿਆ, ਪਿਛਲੇ ਵੀਕ ਜੋ ਚੀਜ਼ਾਂ ਸੋਚੀਆਂ ਸੀ ਉਹ ਪੂਰੀਆਂ ਨਹੀਂ ਹੋਈਆਂ। ਸੋ ਹੁਣ ਜੋ ਵੀ ਤੁਹਾਡੇ ਗੋਲਸ ਨੇ ਉਹਨਾਂ ਨੂੰ ਪੂਰੇ ਕਰੋ, ਵੀਕ ਦੇ ਵਿੱਚ ਲਿਖ ਲਿਆ ਕਰੋ ਕਿ ਇਸ ਵੀਕ ਮੈਂ ਆਹ ਵੀ ਕਰਨਾ, ਉਹ ਵੀ ਕਰਨਾ, ਇਹ ਵੀ ਚੀਜ਼ਾਂ ਪਿੱਛੇ ਰਹਿ ਗਈਆਂ ਲਾਸਟ ਵੀਕ। ਸੋ ਜਿਹੜੀਆਂ ਵੀ ਚੀਜ਼ਾਂ ਨੇ ਉਹਨਾਂ ਨੂੰ ਤੁਸੀਂ ਇੱਕ ਪਲਾਨ ਦੇ ਨਾਲ ਲੈ ਕੇ ਚੱਲੋਗੇ ਨਾ, ਫਿਰ ਪੂਰੀਆਂ ਹੋਣਗੀਆਂ। ਐਵੇਂ ਜੇ ਮਨ ਦੇ ਵਿੱਚ ਸੋਚ ਲਿਆ ਵੀ ਮੈਂ ਇੱਥੇ ਜਾਣਾ ਜਾਂ ਉਹ ਕਰਨਾ, ਇਹਨੂੰ ਈਮੇਲ ਕਰਨੀ, ਇਹ ਮੇਰੀਆਂ ਚੀਜ਼ਾਂ ਕਰਨ ਵਾਲੀਆਂ ਨੇ, ਫਿਰ ਤਾਂ ਕਿੱਥੇ ਹੋਣੀਆਂ ਯਾਰ। ਚੀਜ਼ਾਂ ਪੂਰੀਆਂ ਪਲੈਨਿੰਗ ਦੇ ਨਾਲ ਹੁੰਦੀਆਂ। ਇੰਗਲਿਸ਼ ਦੀ ਇੱਕ ਬਹੁਤ ਪਾਪੂਲਰ ਕਹਾਵਤ ਹੈ ਕਿ ਫੇਲਿੰਗ ਟੂ ਪਲੈਨ ਇਜ਼ ਪਲੈਨਿੰਗ ਟੂ ਫੇਲ। ਯਾਨੀ ਕਿ ਤੁਸੀਂ ਪਲੈਨ ਹੀ ਨਾ ਕਰਦੇ ਤਾਂ ਫਿਰ ਤੁਸੀਂ ਬਸ ਫੇਲੀਅਰ ਦੇ ਨੇੜੇ ਤੇੜੇ ਹੋ। ਸੋ ਪ੍ਰੋਗਰਾਮ ਪੰਜਾਬੀ ਦੇ ਰਹਿ, ਮੈਂ ਬੜਾ ਦੇਖੋ ਚਾਹ ਹੁੰਦਾ ਕਿ ਛੁੱਟੀਆਂ ਤੋਂ ਬਾਅਦ ਤੁਹਾਡੇ ਨਾਲ ਗੱਲਾਂ ਬਾਤਾਂ ਕਰੀਏ ਅਤੇ ਰੌਣਕ ਮੇਲੇ ਦੇ ਵਿੱਚ ਸ਼ਾਮਿਲ ਹੋ ਜਾਈਏ, ਬਟ ਮੈਨੂੰ ਤੁਸੀਂ ਕਿੱਥੇ ਮਿਸ ਕੀਤਾ ਹੋਣਾ ਯਾਰ। ਪੰਜਾਬੀ ਲਹਿਰਾ ਪ੍ਰੋਗਰਾਮ ਜਦੋਂ ਉਸਤਾਦ ਪੇਸ਼ ਕਰ ਰਹੇ ਹੋਣ ਤਾਂ ਫਿਰ ਤੁਸੀਂ ਸ਼ਾਗਿਰਦਾਂ ਨੂੰ ਕਿੱਥੇ ਯਾਦ ਰੱਖਦੇ ਹੋ। ਸੋ ਮੈਨੂੰ ਪਤਾ ਕਿ ਤੁਸੀਂ ਖੂਬ ਪ੍ਰੋਗਰਾਮ ਦਾ ਆਨੰਦ ਲਿਆ, ਕੁਝ ਵੱਖਰੀਆਂ ਚੀਜ਼ਾਂ ਤੁਸੀਂ ਸੁਣੀਆਂ, ਐਂਡ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ, ਐਂਡ ਬਹੁਤ ਸਾਰੇ ਵੱਖਰੇ ਵੱਖਰੇ ਲੋਕਾਂ ਦੇ ਨਾਲ ਤੁਸੀਂ ਗੱਲਾਂ ਬਾਤਾਂ ਦੇ ਵਿੱਚ ਵੀ ਸ਼ਾਮਿਲ ਹੋਏ। ਸੋ ਖੈਰ, ਤੁਸੀਂ ਪ੍ਰੋਗਰਾਮ ਪੰਜਾਬੀ ਲਹਿਰਾ ਮੇਰੀ ਗੈਰ ਹਾਜ਼ਰੀ ਦੇ ਵਿੱਚ ਮੇਰੇ ਫਾਦਰ ਸਾਹਿਬ ਸਤਿੰਦਰਪਾਲ ਸਿੱਧਵਾਂ ਜੀ ਦੇ ਜ਼ੁਬਾਨੀ ਸੁਣਿਆ ਅਤੇ ਖੂਬ ਆਨੰਦ ਲਿਆ ਹੋਵੇਗਾ। ਬਟ ਹੁਣ ਬੈਕ ਟੂ ਰੈਗੂਲਰ ਪਹੁੰਚ ਚੁੱਕੇ ਹਾਂ ਅਤੇ ਸਟੂਡੀਓ 'ਚ ਤੁਹਾਡੇ ਨਾਲ ਗੱਲਾਂ ਬਾਤਾਂ ਦੇ ਰਾਹੀਂ ਸਾਂਝ ਪਾਉਂਦੇ ਰਹਾਂਗੇ। ਐਂਡ ਬਹੁਤ ਹੀ ਖਾਸ ਦਿਨ ਆਉਣ ਵਾਲੇ ਆ, ਬੱਚਿਆਂ ਦੇ ਸਕੂਲ ਚੱਲਣ ਵਾਲੇ ਨੇ, ਸ਼ੁਰੂ ਹੋਣ ਵਾਲੇ ਨੇ। ਜਦੋਂ ਨਾ ਸਕੂਲ ਸ਼ੁਰੂ ਹੁੰਦਾ ਫਿਰ ਜ਼ਿੰਦਗੀ ਥੋੜ੍ਹੀ ਜਿਹੀ ਨੋਰਮਲ ਹੋ ਜਾਂਦੀ ਹੈ। ਸਮਰ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਕਿਹੜਾ ਦਿਨ ਹੈ, ਮੰਡੇ ਵੀ ਫਰਾਈਡੇ ਵਾਂਗ ਲੱਗਦਾ, ਵੈਨਸਡੇ ਵੀ ਸੈਟਰਡੇ ਵਾਂਗ ਲੱਗਦਾ, ਹਰ ਰੋਜ਼ ਫੰਕਸ਼ਨ ਹੁੰਦੇ ਨੇ। ਹੁਣ ਜਿਹਨੂੰ ਵੀ ਮਿਲੀਦਾ ਹਰ ਕਹਿੰਦਾ ਨਵੀਂ ਯਾਰ, ਬਸ ਪਾਰਟੀਆਂ ਨਹੀਂ ਮੁੱਕਦੀਆਂ ਅਤੇ ਬਸ ਖਾਣਾ ਪੀਣਾ ਡਾਇਟ ਇੱਧਰ ਉੱਧਰ ਹੋਈ ਪਈ ਆ। ਕਦੇ ਬੁੱਧਵਾਰ ਨੂੰ ਫੰਕਸ਼ਨ ਰਾਤ ਨੂੰ ਪੀ ਲਈ ਅਤੇ ਸਵੇਰੇ ਫਿਰ ਮਸਾਂ ਉੱਠ ਹੁੰਦਾ। ਸੋ ਹੁਣ ਸਕੂਲ ਸ਼ੁਰੂ ਹੋ ਜਾਣੇ ਆ ਅਤੇ ਪਾਰਟੀਆਂ ਵੀ ਥੋੜ੍ਹੀ ਜਿਹੀਆਂ ਖਤਮ ਹੋ ਜਾਣੀਆਂ ਨੇ ਦਸੰਬਰ ਤੱਕ। ਸੋ ਬੈਕ ਟੂ ਰੈਗੂਲਰ ਮੈਨੂੰ ਲੱਗਦਾ ਇਹ ਜਿਹੜਾ ਸੀਜ਼ਨ ਹੈ ਨਾ ਸਾਰੇ ਲਾਈਕ ਕਰਦੇ ਆ। ਸੋ ਪ੍ਰੋਗਰਾਮ ਹੈ ਪੰਜਾਬੀ ਰਹਿ, ਨੰਬਰ ਹੈ ਆਪਣਾ 905-673-3337, 905-673-3337, 905-673-3337 ਦੇ ਗੱਲਾਂ ਬਾਤਾਂ ਤੁਹਾਡੇ ਨਾਲ ਹੋਣਗੀਆਂ ਅਤੇ ਆ ਜਾਓ ਫਿਰ। ਸਟੂਡੀਓ ਦਾ ਨੰਬਰ ਹੈ 905-673-3337।

0: ਜੀ 6780 ਹੈਲੋ
1: ਸਤਿ
0: ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ
1: ਕਿਵੇਂ ਹੋ
0: ਬਹੁਤ ਵਧੀਆ ਜੀ ਬਹੁਤ ਵਧੀਆ ਬੱਲੇ ਬੱਲੇ ਕੀ ਹਾਲ ਚਾਲ
1: ਬਹੁਤ ਸ਼ੁਕਰ ਹੈ ਰੱਬ ਦਾ ਮੈਂ ਕਿਹਾ ਗੈਰ ਹਾਜ਼ਰੀਆਂ ਲਾਈਆਂ ਤੁਹਾਡੀਆਂ ਪੂਰੀਆਂ
0: ਹਾਂ
1: ਮੈਂ ਅੱਜ ਮੈਂ ਰਜਿਸਟਰ ਚੱਕ ਲਿਆ ਸੀ ਮੈਂ ਕਿਹਾ ਦੇਖਾਂ ਅੱਜ ਵੀ ਗੈਰ ਹਾਜ਼ਰੀ ਵਜੂਗੀ ਪ੍ਰੈਜ਼ੈਂਟ ਲਿਖਣੀ ਪੈਣੀ
0: ਨਹੀਂ ਨਹੀਂ ਹੁਣ ਤਾਂ ਪ੍ਰੈਜ਼ੈਂਟ ਹੀ ਲੱਗੂ ਬਥੇਰੀਆਂ ਐਬਸੈਂਟਸ ਹੋ ਗਈਆਂ ਹੁਣ ਤਾਂ ਤੁਸੀਂ ਵੀ ਕਹਿੰਦੇ ਹੋ ਵੀ ਨਵੀ ਪਤਾ ਨੀ ਕਿੱਥੇ ਗੁੰਮ ਗਿਆ
1: ਮੈਂ ਸੋਚੀ ਮੈਂ ਕਿਹਾ ਸਰਦੀ ਆਵਾਜ਼ ਲੱਗਦੀ ਵੀ ਭਾਈ ਦੇ ਫਾਦਰ ਸਾਹਿਬ ਦੀ ਬਟ ਲੱਗਦਾ ਇਹ ਕੀ ਹੋਏ ਨੇ ਕਿਤੇ ਫਿਰ
0: ਹਾਂ ਨਹੀਂ ਮੈਂ ਕਿਤੇ ਛੁੱਟੀਆਂ ਤੇ ਸੀਗਾ ਤੇ ਚਲੋ ਬਹੁਤ ਹੋ ਗਈਆਂ ਛੁੱਟੀਆਂ ਹੁਣ ਵਾਪਸ ਪਹੁੰਚ ਚੁੱਕੇ ਹਾਂ ਤੇ ਕਰਦੇ ਹਾਂ ਕੰਮ ਦੱਬ ਕੇ
1: ਗੁੱਡ ਗੁੱਡ ਭਾਈ ਵੈਲਕਮ ਬੈਕ
0: ਥੈਂਕ ਯੂ ਵੈਰੀ ਥੈਂਕ ਯੂ ਤੁਸੀਂ ਸੁਣਾਓ ਕਿਵੇਂ ਹੋ
1: ਬਹੁਤ ਸ਼ੁਕਰ ਹੈ ਭਾਈ ਅੱਜ ਮੌਸਮ ਵਧੀਆ ਆ ਤੇ ਲਾ ਦਿਓ ਫਿਰ ਕੋਈ ਸੌਂਗ
0: ਮੌਸਮ ਵਧੀਆ ਮੌਸਮ ਥੋੜੇ ਯਾਰ ਹੁਣ ਠੰਡਾ ਹੋ ਗਿਆ
1: ਮੈਨੂੰ ਥੋੜੀ ਠੰਡ ਵਧੀਆ ਲੱਗਦੀ ਜ਼ਿਆਦਾ ਨੀ ਇਹ ਵਾਲੀ ਠੰਡ ਵਧੀਆ ਲੱਗਦੀ
0: ਅੱਛਾ ਇਹ ਠੰਡ ਤੁਹਾਨੂੰ ਗਰਮੀ ਦਾ ਮੌਸਮ ਨਹੀਂ ਬੜਾ ਚੰਗਾ ਲੱਗਦਾ ਹੈ
1: ਯਾਰ ਬਾਈ ਵੀ ਪਸੀਨਾ ਬਹੁਤ ਆਉਂਦਾ ਮੈਂ ਕੀ ਕਰਾਂ
0: ਹਾਂ ਪਸੀਨਾ ਮੈਂ ਨਾ ਹੁਣੇ ਸਪੇਨ ਜਾ ਕੇ ਆਇਆ ਤੇ ਬੱਲੇ ਬੱਲੇ ਉੱਥੇ ਗਰਮੀ ਹੈ ਕੋਈ ਰੋਜ਼ ਹੀ ਤਕਰੀਬਨ 35 ਡਿਗਰੀ ਦਾ ਟੈਂਪਰੇਚਰ ਤੇ ਲੋਕ ਪਰ ਉਵੇਂ ਬਾਹਰ ਆਰਾਮ ਨਾਲ ਤੁਰੇ ਫਿਰਦੇ ਆ ਤੇ ਕੋਈ ਬੀਚ ਤੇ ਬੈਠਾ ਕੋਈ ਸੜਕਾਂ 'ਚ ਘੁੰਮ ਫਿਰ ਰਿਹਾ ਪਰ ਸਾਨੂੰ ਕਾਫੀ ਗਰਮੀ ਲੱਗੀ
1: ਹਾਂਜੀ ਉਹੀ ਹੈ ਨਾ ਇੱਥੇ ਕੈਨੇਡਾ ਦੇ ਵੈਦਰ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਜੇ ਆਪਾਂ ਸਾਡੇ ਵਰਗੇ ਇੰਡੀਆ ਚੱਲ ਜਾਵੇ ਮੁੜ ਕੇ ਤਾਂ ਆਪਾਂ ਉੱਥੇ ਸੱਠਾਂ ਪੈਰਾਂ ਦੇ ਪੈਰ ਨੀ ਬਾਹਰ ਨਿਕਲ ਕੇ ਨਿਕਲੀਏ ਕਿ ਨਾ ਨਿਕਲੀਏ
0: ਚਲੋ ਦੇਖੋ ਹੁਣ ਠੰਡ ਆ ਜਾਣੀ ਹੈ ਫਿਰ ਜਦੋਂ ਸਨੋ ਪੈ ਗਈ ਫਿਰ ਸਾਰੇ ਕਹਿਣਗੇ ਹਾਏ ਓਏ ਠੰਡ ਬਾਲੀ ਹੈ ਸਨੋ ਬਾਲੀ ਹੈ ਸੋ ਜਦੋਂ ਨਾ ਕੋਈ ਚੀਜ਼ ਆਉਂਦੀ ਹੈ ਉਦੋਂ ਉਹਦੀ ਕਦਰ ਨਹੀਂ ਹੁੰਦੀ ਜਦੋਂ ਦੂਰ ਹੋ ਜਾਂਦੀ ਥੋੜੇ ਤੋਂ ਫਿਰ ਕਦਰ ਥੋੜੀ ਜਿਹੀ ਵੱਧ ਜਾਂਦੀ ਹੈ ਮੈਂ ਹੁਣ ਪ੍ਰੋਗਰਾਮ ਰੈਗੂਲਰ ਤੌਰ ਤੇ ਪੇਸ਼ ਕਰ ਰਹੇ ਸੀ ਤੁਸੀਂ ਕਹਿੰਦੇ ਹੋ ਕਿ ਚਲੋ ਨਵੀਂ ਹੋਈ ਹੈ ਫਿਰ ਕੀ ਹੋ ਗਿਆ ਹੁਣ ਮੈਂ ਹਫ਼ਤਾ ਬਾਹਰ ਰਿਹਾ ਤੁਹਾਨੂੰ ਵੀ ਹੋਊਗਾ ਕਿ ਯਾਰ ਨਵੀਂ ਕਿੱਥੇ ਚਲੇ ਗਿਆ
1: ਮੈਂ ਸੋਚਿਆ ਮੈਂ ਇੱਕ ਦਿਨ ਵਾਈਫ ਨਾਲ ਵੀ ਗੱਲ ਕਰ ਰਿਹਾ ਮੈਂ ਕਿਹਾ ਯਾਰ ਭਾਈ ਦੀ ਆਵਾਜ਼ ਹੀ ਨੀ ਸੁਣੀ ਬੜੇ ਦਿਨ ਹੋ ਗਏ ਉਹਨਾਂ ਦੇ ਫਾਦਰ ਸਾਹਿਬ ਆਉਂਦੇ ਫਿਰ ਮੈਂ ਕਿਹਾ ਕਿ ਮੈਂ ਕੰਮ ਤੋਂ ਫ੍ਰੀ ਹੁੰਦਾ ਸ਼ਾਮੀ ਦੇ ਕੱਲ੍ਹ ਸੰਡੇ ਸੀਗਾ ਕੱਲ੍ਹ ਮੈਂ ਫੈਮਿਲੀ ਨਾਲ ਬਾਹਰ ਸੀ
0: ਜਿਵੇਂ ਮੈਂ ਵੀਰ ਹੁਣ ਦੱਸ ਕੇ ਹਟਿਆ ਕਿ ਅਸੀਂ ਯਾਰ ਦੋਸਤ ਕੁਝ ਦਿਨਾਂ ਲਈ ਬਾਰਸਲੋਨਾ ਸਪੇਨ ਗਏ ਸੀ ਤੇ ਕਿਹਾ ਯਾਰ ਕਮਾਲ ਦਾ ਸ਼ਹਿਰ ਹੈ ਬੱਲੇ ਬੱਲੇ ਬੱਲੇ ਆਰਕੀਟੈਕਚਰ ਬਿਲਡਿੰਗਸ ਬੀਚ ਦੀ ਏਰੀਆ ਖਾਣਾ ਪੀਣਾ ਪਾਰਟੀਿੰਗ ਸਾਰਾ ਕੁਛ ਹੀ ਨੰਬਰ ਵਨ ਹੈ ਤੇ ਫੂਡ ਪੱਖੋਂ ਤਾਂ ਮੈਂ ਕਹਿੰਦਾ ਰੀਸ ਹੀ ਕੋਈ ਨਹੀਂ ਅਮੇਜ਼ਿੰਗ ਫੂਡ ਯੂਰਪ ਦਾ ਸਮ ਆਫ ਦਾ ਬੈਸਟ ਫੂਡ ਬਾਰਸਲੋਨਾ ਤੁਹਾਨੂੰ ਜ਼ਰੂਰ ਮਿਲੇਗਾ ਐਂਡ ਵਧੀਆ ਚੀਜ਼ ਇਹ ਹੈ ਕਿ ਸਿਟੀ ਲਾਈਫ ਵੀ ਹੈ ਉੱਥੇ ਅਤੇ ਨਾਲ ਦੀ ਨਾਲ ਬੀਚ ਲਾਈਫ ਵੀ ਹੈ ਤੁਸੀਂ ਬੀਚ ਵਾਲੇ ਪਾਸੇ ਚਲ ਜਾਓ ਤੁਹਾਨੂੰ ਲੱਗਦਾ ਹੀ ਨਹੀਂ ਕਿ ਤੁਸੀਂ ਉਸੇ ਹੀ ਸ਼ਹਿਰ 'ਚੋਂ ਦੂਜੇ ਪਾਸੇ ਚਲ ਜਾਓ ਤੁਸੀਂ ਕਹੋਗੇ ਯਾਰ ਇੱਥੇ ਬੀਚ ਵੀ ਹੈਗੀ ਹੈ ਜਿਹੜੇ ਹਿਸਾਬ ਨਾਲ ਬਿਲਡਿੰਗਸ ਬਣੀਆਂ ਨੇ ਤੇ ਪਤਾ ਨਹੀਂ ਕਿੰਨੇ ਕਿੰਨੇ ਸਾਲ ਪੁਰਾਣੀਆਂ ਬਿਲਡਿੰਗਸ ਨੇ ਵੱਡੇ ਵੱਡੇ ਚਰਚਿਸ ਆਦਿ ਨੇ ਸੋ ਚਲੋ ਵਕੇਸ਼ਨ ਵੀ ਚਾਹੀਦਾ ਹੁੰਦਾ ਯਾਰ ਕਿਉਂਕਿ ਆਪਾਂ ਜ਼ਿਆਦਾਤਰ ਇੱਥੇ ਕੰਮਾਂ ਦੇ ਵਿੱਚ ਇੰਨੇ ਬਿਜ਼ੀ ਰਹਿੰਦੇ ਹਾਂ ਆਪਾਂ ਨੂੰ ਜ਼ਿੰਦਗੀ ਇੰਜੋਏ ਕਰਨ ਦਾ ਟਾਈਮ ਥੋੜ੍ਹਾ ਜਿਹਾ ਘੱਟ ਮਿਲਦਾ ਫਿਰ ਜਦੋਂ ਕਿਤੇ ਬੰਦਾ ਛੁੱਟੀਆਂ 'ਤੇ ਜਾਂਦਾ ਥੋੜ੍ਹਾ ਜਿਹਾ ਇੱਕ ਕਿਸਮ ਦਾ ਰੀਫਰੈਸ਼ ਹੋ ਕੇ ਆਉਂਦਾ ਅਤੇ ਬੰਦੇ ਨੂੰ ਫਿਰ ਹੁੰਦਾ ਯਾਰ ਕਿ ਹੁਣ ਬਥੇਰੀਆਂ ਛੁੱਟੀਆਂ ਹੋ ਗਈਆਂ ਦੱਬ ਕੇ ਹੁਣ ਕੰਮ ਕੁੰਮ ਕਰੀਏ ਤੇ ਬਸ ਹੁਣ ਬਹੁਤ ਹੋ ਗਿਆ ਇਹ ਬੰਦਾ ਜ਼ਰੂਰ ਕਹਿੰਦਾ ਸੋ ਖੈਰ ਸਟੂਡੀਓ 'ਚ ਗੱਲਾਂ ਬਾਤਾਂ ਹੋ ਰਹੀਆਂ ਨੇ ਤੇ ਨੰਬਰ ਹੈ ਆਪਣਾ 9056633337 ਇੱਕ ਤੁਹਾਨੂੰ ਜਾਣਕਾਰੀ ਦੇ ਦਈਏ ਇੱਕ ਨਾ ਫਾਰਮ ਹੈ ਤੇ ਫਾਰਮ ਵਾਲਿਆਂ ਨੂੰ ਕੁਝ ਕੁ ਵਰਕਰ ਚਾਹੀਦੇ ਆ ਐਪਲ ਪਿਕਿੰਗ ਤੁਸੀਂ ਐਪਲ ਪਿਕ ਕਰਨੇ ਤੇ ਨੇ ਤੇ ਕੁਝ ਕੁ ਸਬਜ਼ੀਆਂ ਵੀ ਪਿਕ ਕਰਨੀਆਂ ਨੇ ਤੁਹਾਨੂੰ ਘਰੋਂ ਚੱਕਣਗੇ ਵੀ ਤੇ ਘਰੇ ਛੱਡ ਕੇ ਵੀ ਜਾਣਗੇ ਸੋ ਫਾਰਮ ਲਈ ਐਪਲ ਪਿਕਿੰਗ ਤੇ ਸਬਜ਼ੀਆਂ ਦੀ ਪਿਕਿੰਗ ਲਈ ਵਰਕਰਸ ਚਾਹੀਦੇ ਆ ਰਾਈਡ ਅਵੇਲੇਬਲ ਹੈ ਗੁਰਜੋਤ ਨੂੰ ਕਾਲ ਕਰ ਲਓ 6472785394 6472785394 6472785394 ਦੇ ਉੱਤੇ ਤੁਸੀਂ ਕਾਲ ਕਰ ਲਓ 6472785394 ਗੁਰਜੋਤ ਤੁਹਾਡੇ ਲਈ ਹਾਜ਼ਰ ਨੇ ਤੇ ਗੁਰਜੋਤ ਦੇ ਨਾਲ ਕਰੋ ਤੁਸੀਂ ਜ਼ਰੂਰ ਗੱਲਬਾਤ ਸੋ ਹੁਣ ਰੱਖੜੀ ਦਾ ਤਿਉਹਾਰ ਤੇ ਰੱਖੜੀ ਦਾ ਸੀਜ਼ਨ ਵੀ ਪੂਰਾ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਤੇ ਉਹਦਾ ਵੀ ਮੈਸੇਜ ਦਿੰਦੇ ਆ 1972 ਹੈਲੋ
2: ਹਾਂਜੀ ਮੈਨੂੰ ਨਾ ਵਕਾਰ ਦਾ ਨੰਬਰ ਚਾਹੀਦਾ ਵਕਾਰ ਖਾਨ
0: ਵਕਾਰ ਖਾਨ ਜੀ ਦਾ ਨੰਬਰ ਹੈ ਜੀ 647 ਗੂਗਲ ਤੋਂ ਨੰਬਰ ਲੈਣ ਦੀ ਲੋੜ ਹੈ ਨਾ ਕਿਤੇ ਆਨਲਾਈਨ ਦੇਖਣ ਦੀ ਲੋੜ ਹੈ ਬਸ ਸਾਨੂੰ ਪੁੱਛ ਲਿਆ ਕਰੋ ਕੋਈ ਵੀ ਨੰਬਰ ਚਾਹੀਦੇ ਆ ਸਾਨੂੰ ਪੁੱਛੋ ਤੇ ਵਧੀਆ ਟੌਪ ਦੇ ਨੰਬਰ ਦੇਵਾਂਗੇ ਮੈਸੇਜ ਆਇਆ ਕਿ ਵੈਲਕਮ ਬੈਕ ਬਰੋ ਸਪੇਨ ਸੁਣਾ ਦਿਓ ਫਿਰ ਜੱਸਾ ਢਿੱਲੋਂ ਗਾਣਾ ਹੀ ਬੜਾ ਚੱਲਿਆ ਸੀ ਜੱਸੇ ਦਾ ਹੈ ਸਪੇਨ ਕੋਈ ਨਾ ਵੀਰੇ ਸਪੇਨ ਵੀ ਚਲਾ ਦਿੰਦੇ ਆ ਤੇ ਥੈਂਕ ਯੂ ਕਿ ਤੁਸੀਂ ਮੈਨੂੰ ਵੈਲਕਮ ਬੈਕ ਕੀਤਾ ਬਹੁਤ ਸ਼ੁਕਰੀਆ
3: रक्षा बंधन राजधानी लेकर आए हैं भाई बहन एंड ब्लेसिंग्स गिव अवे जीतो इलेक्ट्रिक स्कूटर प्लेस्टेशन 5 डायसन एयर रैप निंटेंडो स्विच रेबान मेटा ग्लासेस और भी बहुत सारे एक्साइटिंग प्राइजेस
4: राजधानी की किसी भी लोकेशन पर विजिट करें परचेज करें 12 से 29 अगस्त तक QR कोड स्कैन करके अपनी इन्फो और एंट्री सबमिट करें
3: 26 लोकेशंस अक्रॉस कनाडा फॉर मोर इन्फॉर्मेशन विजिट rajdhanisweets.ca
0: ਵਾਹ ਬੀ ਵਾਹ ਤੇ ਬਹੁਤ ਜਲਦ 30 ਤਾਰੀਖ ਬਸ ਆ ਗਈ ਯਾਰ ਇਸ ਮਤਲਬ ਦਾ ਸੰਡੇ ਦਾ ਦਿਨ ਹੈ ਰਾਈਟ ਸੋ ਆਉਣ ਵਾਲੇ ਸੰਡੇ ਨੂੰ ਐਮੀ ਵਿਰਕ ਪਰਫੋਰਮ ਕਰ ਰਿਹਾ ਤੁਹਾਡੇ ਸ਼ਹਿਰ ਤੇ ਜ਼ਿੰਦਾਬਾਦ ਰਹਿਣ ਬਿਲੋ ਯਾਰੀਆਂ ਜਿਨ੍ਹਾਂ ਕਰਕੇ ਜੇ ਆਉਂਦਾ ਜੱਟ ਨਹੀਂ ਤੇ ਬੁਲਟ ਕੋਲੇ ਰੱਖ ਲਏ ਜੀ ਚਮਕ ਚਲੋਹੀ ਯਾਰਾਂ ਨੇ ਛੱਡਤੀ ਤੇ ਬਹੁਤ ਸਾਰੇ ਹੋਰ ਖੂਬਸੂਰਤ ਗੀਤ ਤੁਸੀਂ ਸੁਣੋਗੇ ਐਮੀ ਵਿਰਕ ਦੇ ਰਾਹੀਂ ਐਂਡ ticketmaster.ca ਤੋਂ ਟਿਕਟਾਂ ਲੈ ਲਓ ਬੜਾ ਕਮਾਲ ਦਾ ਵੈਨਿਊ ਹੈ ਗ੍ਰੇਟ ਕੈਨੇਡੀਅਨ ਟੋਰਾਂਟੋ ਥੀਏਟਰ ਜੋ ਕਿ ਵੁੱਡਬਾਈਨ ਕਸੀਨੋ ਦੇ ਅੰਦਰ ਇਹ ਵੈਨਿਊ ਹੈ ਤੇ ਤੁਸੀਂ ਜ਼ਰੂਰ ਐਮੀ ਵਿਰਕ ਦੇ ਸ਼ੋਅ ਨੂੰ ਖੂਬ ਇੰਜੋਏ ਕਰੋਗੇ ਜਿੱਥੇ ਕਿ ਐਮੀ ਇੱਕ ਬਹੁਤ ਹੀ ਤਕੜੇ ਐਕਟਰ ਨੇ ਉਹ ਤਾਂ ਆਪਾਂ ਨੂੰ ਪਤਾ ਹੀ ਹੈ ਬਟ ਐਮੀ ਨੇ ਸ਼ੁਰੂਆਤ ਕੀਤੀ ਸੀ ਗਾਇਕੀ ਤੋਂ ਤੇ ਕਿਹਾ ਯਾਰ ਜਦੋਂ ਐਮੀ ਦੀ ਪਹਿਲੀ ਐਲਬਮ ਆਈ ਸੀਗੀ ਤੇ ਬੱਲੇ ਬੱਲੇ ਬੱਲੇ ਬਸ ਮੈਨੂੰ ਲੱਗਦਾ ਕਿ ਹਰ ਇੱਕ ਸ਼ਹਿਰ ਦੇ ਵਿੱਚ ਐਮੀ ਦੇ ਹੀ ਗਾਣੇ ਚੱਲਦੇ ਸੀ ਸੋ ਤੁਸੀਂ ਵੀ ਜ਼ਰੂਰ ਟਿਕਟਾਂ ਲਓ ticketmaster.ca ਐਲਬਮ ਦਾ ਨਾਂ ਸੀ ਜੱਟਿਜ਼ਮ ਅਧੂਰੇ ਚਾਹ ਬੁਲਟ ਚਮਕ ਚੱਲੋ ਚੰਡੀਗੜ੍ਹ ਤੇ ਡੇਟ ਬੜਾ ਖੂਬਸੂਰਤ ਗੀਤ ਸੀਗਾ ਇੱਕ ਪਲ ਕਿੰਨਾ ਚੱਲਿਆ ਸੋ ticketmaster.ca ਤੋਂ ਤੁਸੀਂ ਜ਼ਰੂਰ ਜ਼ਰੂਰ ਟਿਕਟਾਂ ਲਓ ਤੇ ਐਮੀ ਵਿਰਕ ਦੇ ਸ਼ੋਅ ਲਈ ਹੋ ਜਾਓ ਫਿਰ ਕੈਮ ਹੋ ਜਾਓ ਰੈਡੀ ਤੇ ਪੈਣਗੇ ਭੰਗੜੇ ਗਿੱਧੇ ਤੇ ਖੂਬ ਸਾਰੇ ਇੰਜੋਏ ਕਰਨਗੇ ਸੋ ਸਟੂਡੀਓ ਚ ਗੱਲਾਂ ਬਾਤਾਂ ਦੇ ਲਈ ਨੰਬਰ ਇੱਕੋ ਇੱਕ ਆਪਣਾ 905-673-3337 ਤੇ ਗੱਲਬਾਤ ਥੋੜੀ ਸਾਡੀ ਹੋ ਰਹੀ ਹੈ ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ ਤੁਸੀਂ ਘਰ ਲੈ ਲਿਆ ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ ਫਿਕਰ ਨਾ ਕਰੋ ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ ਇਹ ਤੁਹਾਨੂੰ ਗਾਈਡ ਕਰਨਗੇ ਕੰਸਲਟ ਕਰਨਗੇ ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ ਬਿਲਡਰ ਤੋਂ ਪ੍ਰੋਪਰਟੀ ਲੈ ਲਈ ਹੁਣ ਕਲੋਜ਼ਿੰਗ ਨਹੀਂ ਹੋ ਰਹੀ ਤੁਸੀਂ ਫਸ ਚੁੱਕੇ ਹੋ ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ ਇਹਨਾਂ ਨੂੰ ਮਿਲਣ ਦਾ ਕੋਈ ਕਾਸਟ ਨਹੀਂ ਨੰਬਰ ਹੈ 647-716-1987 ਜੇ ਗਿੱਲ ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ 647-716-1987 ਨੰਬਰ ਹੈ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557

ਇਹ ਵੀ ਬੜਾ ਖੂਬਸੂਰਤ ਗੀਤ ਹੈ, ਲਾਉਣੇ ਆ ਲਾਉਣੇ ਆ ਲਾਉਣੇ ਆ, ਕੋਈ ਨਾ ਤੁਹਾਡੇ ਲਈ ਗੀਤ ਸੰਗੀਤ ਦੇ ਫੱਟੇ ਚੱਕ ਦਿਆਂਗੇ ਯਾਰ। ਗੱਲ ਹੈ ਕੋਈ, ਤੁਸੀਂ ਗਾਣਿਆਂ ਦੀ ਗੱਲਾਂ ਕਰਦੇ ਹੋ, ਗਾਣਿਆਂ ਦੀ ਤਾਂ ਮੈਂ ਕਹਿੰਦਾ ਕਿ ਲਾਈਨਾਂ ਲਾ ਦਿਆਂਗੇ ਲਾਈਨਾਂ। ਸੋ ਪ੍ਰੋਗਰਾਮ ਪੰਜਾਬੀ ਰਾ, ਸੋ ਗੱਲਾਂ ਬਾਤਾਂ ਖੂਬ ਹੋ ਰਹੀਆਂ ਨੇ, ਤੇ ਜੀ ਟੀ ਏ ਕ੍ਰੈਡਿਟ, ਜੇ ਕਰਜ਼ਾ ਸਿਰ ਚੜ ਗਿਆ ਜ਼ਿਆਦੇ ਟੈਨਸ਼ਨ ਬਿਲਕੁਲ ਨਹੀਂ ਲੈਣੀ, ਤੁਸੀਂ ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਕਾਲ ਕਰੋ। ਰੇਖਾ ਅਤੇ ਨਦੀਮ ਤੁਹਾਡੇ ਲਈ ਹਾਜ਼ਰ ਨੇ, ਕਰਜ਼ਾ ਮਾਫ਼ ਕਰਵਾਉਣ ਦੇ ਵਿੱਚ ਮਾਹਰ ਨੇ। ਜੀ ਟੀ ਏ ਕ੍ਰੈਡਿਟ 416-650-1100, 416-650-1100। ਜੀ ਟੀ ਏ ਕ੍ਰੈਡਿਟ ਰੇਖਾ ਐਂਡ ਨਦੀਮ ਜੀ ਤੁਹਾਡੀ ਪੂਰੀ ਦੀ ਪੂਰੀ ਮਦਦ ਕਰਨਗੇ, ਇਹਨਾਂ ਨਾਲ ਕਰੋ ਗੱਲਬਾਤ। ਐਂਡ ਇੱਕ ਅਸੀਂ ਤੁਹਾਨੂੰ ਨਾ ਬੜੇ ਜ਼ੋਰ ਨਾਲ ਕਹਿ ਰਹੇ ਹਾਂ ਕਿ ਸਮਰ ਇੰਜੋਏ ਕਰ ਲਓ, ਸਮਰ ਨੇ ਚੱਲ ਜਾਣਾ, ਮੌਸਮ ਏ ਨਹੀਂ ਰਹਿਣਾ, ਫਿਰ ਪਛਤਾਵਾ ਹੋਊਗਾ ਕਿ ਆਹ ਨਹੀਂ ਕੀਤਾ ਉਹ ਨਹੀਂ ਕੀਤਾ। ਆਰਾਮ ਨਾਲ ਯਾਰ ਆਪਣੀ ਪ੍ਰਾਈਵੇਟ ਵਾਟਰ ਟੈਕਸੀ 'ਤੇ ਤੁਸੀਂ ਬੈਠੇ ਹੋ ਪਾਣੀ 'ਤੇ, ਅਤੇ ਆਲੇ ਦੁਆਲੇ ਸੀਨ ਟਾਵਰ ਦਾ ਬਹੁਤ ਹੀ ਸ਼ਾਨਦਾਰ ਵਿਊ ਹੋਵੇ, ਅਤੇ ਪੈਸਾ ਵੀ ਨਾ ਬਾਹਲਾ ਲੱਗੇ, ਅਤੇ ਫਿਰ ਸੈਂਟਰ ਆਈਲੈਂਡ ਜਾਓ, ਉੱਥੇ ਆਪਣੇ ਚਨੇ ਭਟੂਰੇ ਕੜੀ ਚੌਲ ਜੋ ਵੀ ਖਾਣਾ ਪੀਣਾ ਲੈ ਜਾਓ ਨਾਲ, ਜਾਂ ਉੱਥੋਂ ਖਰੀਦ ਲਿਓ। ਆਰਾਮ ਨਾਲ ਸੈਂਟਰ ਆਈਲੈਂਡ 'ਤੇ ਬਹਿ ਕੇ ਤੁਸੀਂ ਆਪਣਾ ਖਾਣਾ ਪੀਣਾ ਪਰਿਵਾਰ ਨਾਲ ਇੰਜੋਏ ਕਰੋ। ਬਟ ਮਜ਼ਾ ਉਦੋਂ ਹੈ ਜਦੋਂ ਤੁਸੀਂ ਪ੍ਰਾਈਵੇਟ ਵਾਟਰ ਟੈਕਸੀ ਲੈ ਕੇ ਜਾਓ। ਐਵੇਂ ਫੈਰੀ 'ਤੇ ਚਲੋ ਠੀਕ ਹੈ, ਮੈਂ ਨਹੀਂ ਕਹਿੰਦਾ ਕਿਉਂਕਿ ਮਾੜੀ ਗੱਲ ਹੈ, ਬਟ ਮੇਰਾ ਜੇ ਪਰਸਨਲ ਤੁਸੀਂ ਪੁੱਛੋ ਮੈਨੂੰ ਥੋੜ੍ਹਾ ਔਖਾ ਲੱਗਦਾ, ਬੰਦੇ 'ਤੇ ਬੰਦਾ ਚੜਿਆ ਹੋਇਆ, ਮੈਨੂੰ ਇਹ ਵਧੀਆ ਲੱਗਦਾ ਕਿ ਆਰਾਮ ਨਾਲ ਯਾਰ ਆਪਣਾ ਖੁੱਲ੍ਹੇ ਡੁੱਲੇ ਤੁਸੀਂ ਟੈਕਸੀ ਦੇ ਵਿੱਚ ਜਾਓ ਅਤੇ ਇੰਜੋਏ ਕਰਵਾ ਲਓ। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਠੀਕ ਹੈ ਨਾ, ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ, ਤੇ ਤੁਸੀਂ ਜ਼ਰੂਰ ਜਾਓ ਐਂਡ ਇੰਜੋਏ ਕਰੋ। ਸੋ ਗੀਤ ਸੰਗੀਤ, ਇੱਕ ਰਿਕੁਐਸਟ ਮੈਨੂੰ ਹੋਰ ਆਈ ਹੋਈ ਹੈ, ਉਹ ਵੀ ਤੁਹਾਡੇ ਲਈ ਜ਼ਰੂਰ ਪੇਸ਼ ਕਰਦੇ ਹਾਂ। ਤੇ ਤੁਸੀਂ ਰਿਕੁਐਸਟਾਂ ਦੇਖੋ ਵਧੀਆ ਲੱਗਦਾ, ਖੈਰ ਜੋ ਤੁਸੀਂ ਕਰਦੇ ਹੋ ਨਾ ਸਾਡਾ ਵੀ ਇੱਕ ਸਾਡੀ ਰੂਹ ਖੁਸ਼ ਹੋ ਜਾਂਦੀ ਹੈ। ਪੈਸ਼ਨ ਰੂਫਿੰਗ ਨੂੰ ਵੀ ਯਾਦ ਰੱਖੋ, ਰੂਫ ਦਾ ਕੋਈ ਵੀ ਕੰਮ ਕਰਵਾਉਣਾ ਤਾਂ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਅ ਜੀ। ਰੂਫ ਨਵੀਂ ਲਗਵਾਉਣੀ ਹੈ, ਹੁਣ ਹੀ ਟਾਈਮ ਹੈ, ਬਾਅਦ ਦੇ ਵਿੱਚ ਠੰਡ ਹੋ ਜਾਣੀ ਹੈ, ਸਨੋਅ ਪੈ ਜਾਣੀ ਹੈ, ਫਿਰ ਮੁਸ਼ਕਿਲ ਹੋ ਜਾਣਾ। ਸੋ ਪੈਸ਼ਨ ਰੂਫਿੰਗ 647-949-9413, ਨਵੀਂ ਰੂਫ, ਰੂਫ ਦੀ ਰਿਪੇਅਰ ਤਾਂ 6479199413, 6479199413 ਤੇ। ਪੈਸ਼ਨ ਰੂਫਿੰਗ, ਪੈਸ਼ਨ ਰੂਫਿੰਗ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਯਾਦ ਰੱਖੋ, ਫੁੱਲੀ ਇੰਸ਼ੋਰਡ ਕੰਪਨੀ ਹੈ। ਆਪਾਂ ਕਈ ਵਾਰ ਕਹਿੰਦੇ ਚਲੋ ਮਾੜੀ ਜਿਹੀ ਲੀਕ ਹੈ, ਫਿਰ ਕੀ ਹੁੰਦਾ, ਜਦੋਂ ਛੱਤ ਜ਼ਿਆਦਾ ਲੀਕ ਹੋਣ ਲੱਗ ਜਾਵੇ ਨਾ, ਫਿਰ ਲੀਕੇਜ ਵੱਧ ਜਾਵੇ ਅਤੇ ਫਿਰ ਤੁਹਾਡੇ ਘਰ ਦੇ ਸਟਰਕਚਰ ਨੂੰ ਡੈਮੇਜ ਆਵੇ, ਫਿਰ ਤੁਸੀਂ ਕਹੋਗੇ ਨਵੀਂ ਯਾਰ ਪੰਗਾ ਹੀ ਲੈ ਲਿਆ, ਪਹਿਲਾਂ ਕਰਾ ਲੈਂਦੇ। ਸੋ ਨੰਬਰ ਹੈ 6479199413, 647-949-9413, ਪੈਸ਼ਨ ਰੂਫਿੰਗ 6479199413 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ। ਚਲੋ ਫਿਰ, ਅਮਰਿੰਦਰ ਗਿੱਲ ਹੋਣਾ ਦਾ ਨਵਾਂ ਗਾਣਾ ਆਇਆ, ਉਹਦੀ ਰਿਕੁਐਸਟ ਆਈ ਤੀ। ਅਮਰਿੰਦਰ ਭਾਅ ਜੀ ਵੀ ਯਾਰ ਪੂਰੇ ਐਨ ਕਹਿੰਦੇ ਨੀ ਹੁੰਦੇ ਜਿਵੇਂ ਕੋਈ ਕਰੈਕਟਰ ਫੁੱਲ ਫੋਰਮ 'ਚ ਹੁੰਦਾ, ਸੋ ਅਮਰਿੰਦਰ ਗਿੱਲ ਸਾਹਿਬ ਵੀ ਫੁੱਲ ਫੋਰਮ ਦੇ ਵਿੱਚ। ਪਹਿਲਾਂ ਵੀ ਕਾਫੀ ਗਾਣਾ ਬਹੁਤ ਚੱਲਿਆ, ਬੜਾ ਖੂਬਸੂਰਤ, ਹੁਣ ਵੀ ਹਾਜ਼ਰ ਗੀਤ ਆਇਆ, ਇਹ ਵੀ ਬੜਾ ਕਮਾਲ ਦਾ। ਸੋ ਇਹਨੂੰ ਸੁਣਦੇ ਹਾਂ ਅਤੇ ਫਿਰ ਗੱਲਾਂ ਬਾਤਾਂ ਤੁਹਾਡੇ ਨਾਲ ਕੁਝ ਸ਼ੁਰੂ ਕਰਦੇ ਹਾਂ। ਅਤੇ ਨੰਬਰ ਹੈ ਆਪਣਾ ਸਟੂਡੀਓ ਦਾ 9056733337, 9056733337 ਆਪਣਾ ਇੱਕੋ ਇੱਕ ਫੋਨ ਨੰਬਰ ਹੈ।

0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557। ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ। ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 to 8। 905-204-1313 905-204-1313। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 905-828-5800 ਤੇ ਕਾਲ ਕਰੋ। ਵੈਰੀ ਗੁੱਡ, ਜ਼ਰੂਰ ਕਾਲ ਕਰੋ। ਓਕੇ, ਤੁਹਾਡੇ ਨਾਲ ਨਾ ਇੱਕ ਮੈਂ ਗੱਲ ਕਰਨੀ ਹੈ। ਮੈਨੂੰ ਲੱਗਦਾ ਫਰਾਈਡੇ ਸਵੇਰ ਵਾਲੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਸੀ। ਸੋ ਫਰਾਈਡੇ ਸੁਬਾਹ ਮੈਂ ਨਾ ਉਦੋਂ ਮੈਂ ਥਰਸਡੇ ਸ਼ਾਮ ਨੂੰ ਹੀ ਲੈਂਡ ਹੋਇਆ ਤੇ ਮੈਂ ਇੱਕ ਸਪੇਨ ਦੀ ਸਾਡਾ ਉੱਥੇ ਇੱਕ ਐਕਸਪੀਰੀਅੰਸ ਹੋਇਆ ਉਹਦੇ ਬਾਰੇ ਗੱਲਬਾਤ ਕਰ ਰਿਹਾ ਸੀ। ਅਸੀਂ ਨਾ ਉੱਥੇ ਸਪੇਨ ਬੈਠੇ ਇੱਕ ਰੈਸਟੋਰੈਂਟ ਤੇ ਸਾਨੂੰ ਉੱਥੇ ਇੱਕ ਕਪਲ ਮਿਲਿਆ। ਸਾਨੂੰ ਪਹਿਲਾਂ ਤਾਂ ਪਤਾ ਨਾ ਲੱਗੇ ਵੀ ਇਹ ਕਪਲ ਹੈ ਜਾਂ ਚਲੋ ਕੀ ਇਹਨਾਂ ਦੀ ਸਟੋਰੀ ਹੈ। ਤੇ ਫਿਰ ਗੱਲਬਾਤ ਸ਼ੁਰੂ ਹੋਈ ਤੇ ਉਹਦੇ ਬਾਰੇ ਥੋੜੀ ਜਿਹੀ ਤੁਹਾਡੇ ਨਾਲ ਗੱਲਬਾਤ ਕਰਨੀ। ਕਾਲ ਲੈ ਲਈਏ 2118। ਹੈਲੋ,
1: ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
1: ਕੀ ਹਾਲ ਮਹਾਰਾਜ?
0: ਬਹੁਤ ਵਧੀਆ ਜੀ, ਬਹੁਤ ਵਧੀਆ। ਬੱਲੇ ਬੱਲੇ ਕਿਵੇਂ ਹੋ?
1: ਵੈਲਕਮ ਬੈਕ।
0: ਥੈਂਕ ਯੂ ਸਰ, ਥੈਂਕ ਯੂ ਸੋ ਮਚ।
1: ਉਹ ਬੈਠੇ ਬੈਠੇ ਇੱਥੇ ਬੈਠਾ ਜਦੋਂ ਆਪਣਾ ਸ਼ੁਰੂ ਕੀਤਾ, ਤੁਹਾਡੀ ਆਵਾਜ਼ ਸੁਣ ਦਿਲ ਖੁਸ਼ ਹੋ ਗਿਆ।
0: ਦਿਲ ਖੁਸ਼ ਹੋ ਗਿਆ, ਚਲੋ ਵਧੀਆ। ਦੇਖੋ, ਕਿਸੇ ਦੀ ਆਵਾਜ਼ ਸੁਣੋ ਤੇ ਦਿਲ ਖੁਸ਼ ਹੋ ਜਾਵੇ, ਇਸ ਤੋਂ ਵੱਡਾ ਕੰਪਲੀਮੈਂਟ ਕੀ ਹੋ ਸਕਦਾ?
1: ਹਾਂਜੀ, ਇੱਕ ਹੋਰ ਕੰਪਲੀਮੈਂਟ ਹੈਗਾ ਛੋਟਾ ਜਿਹਾ।
0: ਹਾਂ,
1: ਆਸਮਾਨ ਮੇਂ ਕਿਤਨੇ ਤਾਰੇ ਹੈ ਕੋਈ ਗਿਣ ਨਹੀਂ ਸਕਤਾ।
0: ਹਾਂ,
1: ਤੁਮ ਹਮੇ ਕਿਤਨੇ ਪਿਆਰੇ ਹੋ ਯੇ ਹਮ ਬਤਾ ਨਹੀਂ ਸਕਤੇ।
0: ਵਾਹ,
1: ਤੁਮ ਸਲਾਮਤ ਰਹੋ ਹਮੇਸ਼ਾ, ਬਸ ਯਹੀ ਦੁਆ ਕਰਤੇ ਹੈ।
0: ਕਿਆ ਬਾਤ ਹੈ, ਕਿਆ ਬਾਤ ਹੈ।
1: ਮੈਂ ਤੁਹਾਡੀ ਆਵਾਜ਼ ਸੁਣ ਕੇ ਹੁਣੇ ਲਿਖਿਆ 2 ਮਿੰਟਾਂ ਦੇ ਵਿੱਚ।
0: ਥੈਂਕ ਯੂ ਸਰ, ਥੈਂਕ ਯੂ, ਬਹੁਤ ਪਿਆਰ, ਬਹੁਤ ਸਤਿਕਾਰ। ਤੇ ਦੇਖੋ, ਇੱਕ ਤਾਂ ਤੁਸੀਂ ਆਵਾਜ਼ ਸੁਣ ਕੇ ਤੁਹਾਡੀ ਰੂਹ ਖੁਸ਼ ਹੋਈ ਤੇ ਬਾਕੀ ਤੁਸੀਂ ਸਾਡੇ ਲਈ ਕੁਛ ਲਿਖ ਹੀ ਦਿੱਤਾ, ਫਿਰ ਤਾਂ ਤੁਸੀਂ, ਮੈਂ ਕਹਿੰਦਾ ਇਸ ਤੋਂ ਉੱਤੇ ਕੁਛ ਹੋ ਹੀ ਨਹੀਂ ਸਕਦਾ।
1: ਹਾਂ, ਬਸ ਬੈਠੇ ਬੈਠੇ ਮੈਂ ਨਹੀਂ ਯਾਰ, ਆਪਣਾ ਮੁੰਡਾ ਵਾਪਸ ਆ ਗਿਆ।
0: ਚਲੋ, ਥੈਂਕ ਯੂ ਸਰ। ਬਿਲਕੁਲ ਬਿਲਕੁਲ ਸਹੀ ਗੱਲ,
1: ਪਰ ਤੁਸੀਂ ਦੋਵੇਂ ਮਗਰ ਦੋਵੇਂ ਦਾ ਬੈਸਟ ਹੋ। ਗੱਲ ਹੀ ਹੋਈ।
0: ਥੈਂਕ ਯੂ ਸਰ, ਥੈਂਕ ਯੂ ਸੋ ਮਚ, ਬਹੁਤ ਪਿਆਰ।
1: ਓਕੇ,
0: ਥੈਂਕ ਯੂ ਸਰ, ਥੈਂਕ ਯੂ। ਨਹੀਂ ਦੇਖੋ, ਹੁਣ ਭਾਜੀ ਦਾ ਤੁਸੀਂ ਕਿਵੇਂ ਨੀ ਇੰਜੋਏ ਕਰਨਾ, ਭਾਜੀ ਤਾਂ ਫਿਰ ਭਾਜੀ ਆ, ਠੀਕ ਹੈ ਨਾ ਗੱਲ। ਓਕੇ, ਮੈਂ ਗੱਲ ਸ਼ੇਅਰ ਕਰ ਰਿਹਾ ਸੀ। ਸੋ ਸਾਨੂੰ ਨਾ ਇੱਕ ਰੈਸਟੋਰੈਂਟ ਤੇ ਇੱਕ ਕਪਲ ਮਿਲਿਆ, ਉਹਨਾਂ ਨਾਲ ਗੱਲਾਂ ਬਾਤਾਂ ਹੋਈਆਂ ਤੇ ਸਾਡਾ ਇੱਕ ਮਿੱਤਰ ਥੋੜਾ ਜਿਹਾ ਸ਼ਰਾਰਤੀ ਹੈ, ਉਹ ਚਲੋ ਸਾਨੂੰ ਪੁੱਛਣ ਲੱਗ ਗਈ ਵੀ ਤੁਹਾਡੀ ਕੀ ਏਜ। ਅਸੀਂ ਦੱਸਿਆ ਵੀ ਅਸੀਂ ਇੱਕ 40ਵੇਂ ਬਰਥਡੇ ਪਾਰਟੀ ਲਈ ਇੱਥੇ ਆਏ ਹਾਂ। ਫਿਰ ਇੱਕ ਨੇ ਕਿਹਾ ਵੀ ਮੈਂ 33 ਦਾ, ਮੈਂ 32 ਦਾ। ਇੱਕ ਸਾਡੇ ਮਿੱਤਰ ਨੇ ਪੁੱਛ ਲਿਆ ਵੀ ਤੁਹਾਡੀ ਕਿੰਨੀ ਉਮਰ ਹੈ? ਕੁੜੀ ਨੇ ਤਾਂ ਆਰਾਮ ਨਾਲ ਕਹਿ ਤਾ ਵੀ ਮੈਂ ਤਾਂ ਬਈ 33 ਸਾਲਾਂ ਦੀ ਆ, ਮੈਨੂੰ ਲੱਗਦਾ ਉਹਨੇ ਕਿਹਾ। ਤੇ ਜਿਹੜਾ ਮੁੰਡਾ ਥੋੜਾ ਜਿਹਾ ਸ਼ਰਾਰਤੀ ਸੀ ਉਹਨੇ ਜਿਹੜਾ ਬੰਦਾ ਸੀਗਾ ਉਹਨੂੰ ਪੁੱਛ ਲਿਆ, ਉਹ ਬੰਦਾ ਥੋੜਾ ਜਿਹਾ ਉਹਦੀ ਉਮਰ ਵੱਧ ਸੀ, ਉਹ ਬੰਦਾ ਥੋੜਾ ਜਿਹਾ ਸ਼ਰਮਾ ਗਿਆ, ਕਹਿੰਦਾ ਤੁਸੀਂ ਗੈਸ ਕਰ ਲਓ, ਅਸੀਂ ਤਾਂ ਫਿਰ ਉਹਦੀ ਟੌਰ ਬਣਾਉਣੀ ਸੀ, ਕਿਹਾ ਤੇਰੀ ਵੀ ਹੋਊਗੀ ਯਾਰ 35-40 ਦੀ, ਉਹਨੇ ਟੌਰ ਨਾਲ ਕਿਹਾ ਤਾ ਵੀ ਮੇਰੀ 53 ਸਾਲ ਦੀ ਉਮਰ ਹੈ 53। ਤੇ ਉਹ ਬੰਦਾ ਤਕਰੀਬਨ ਕੁੜੀ ਤੋਂ ਮਤਲਬ 18-20 ਸਾਲ ਵੱਡਾ ਸੀਗਾ, ਤੇ ਉਹ ਇੱਕ ਦੂਜੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਸੀ, ਹਜੇ ਵਿਆਹ ਨਹੀਂ ਸੀ ਹੋਇਆ, ਬੰਦੇ ਦਾ ਪਹਿਲਾਂ ਵਿਆਹ ਹੋਇਆ ਸੀਗਾ, ਹੁਣ ਇਸ ਕੁੜੀ ਨਾਲ ਉਹ ਰਿਲੇਸ਼ਨਸ਼ਿਪ ਦੇ ਵਿੱਚ ਹੈ। ਤੇ 4 ਹਫ਼ਤੇ ਉਹ ਦੋਨੋਂ ਗਏ ਹੋਏ ਯੂਰਪ ਨੂੰ ਘੁੰਮਣ ਫਿਰਨ, ਅਸੀਂ ਗੱਲਾਂ ਬਾਤਾਂ ਕਰਨ ਲੱਗ ਗਏ ਕਿ ਯਾਰ ਦੇਖ ਕਿੰਨਾ ਉਮਰ ਦਾ ਫਰਕ ਹੈ, ਇੱਕ ਕਹਿੰਦਾ ਫਿਰ ਕੀ ਹੋ ਗਿਆ 20 ਸਾਲ ਕਾਹਦੀ ਉਮਰ ਦਾ ਗੈਪ ਹੁੰਦਾ, ਹੁਣ ਕੁੜੀ ਵੀ ਮਚਿਓਰ ਹੈ, ਬੰਦਾ ਵਧੀਆ ਪੈਸੇ ਕਮਾ ਰਿਹਾ, ਤੇ ਕੁੜੀ ਨੂੰ ਹੋਊਗਾ ਕਿ ਯਾਰ ਮੈਨੂੰ ਹੁਣ ਵਧੀਆ ਪੈਸੇ ਵਾਲਾ ਮਚਿਓਰ ਬੰਦਾ ਮਿਲ ਗਿਆ, ਹੋਰ ਕੀ ਚਾਹੀਦਾ, ਕੁੜੀ ਵਧੀਆ ਬੁੱਲੇ ਲੁੱਟ ਰਹੀ ਹੈ, ਕੁੜੀ ਆਈ ਨਹੀਂ ਵੀ ਪੜ੍ਹੀ ਲਿਖੀ ਨਹੀਂ ਸੀ, ਉਹ ਵੀ ਵਧੀਆ ਜੋਬ ਜੂਬ ਕਰਦੀ ਹੈ। ਬਟ ਮੈਂ ਫਿਰ ਫਰਾਈਡੇ ਸਵੇਰੇ ਵੀ ਪੁੱਛ ਰਿਹਾ ਸੀ ਸਭ ਨੂੰ ਕਿ ਯਾਰ ਇੰਨਾ ਕੁ ਜਿਹੜਾ ਉਮਰ ਦਾ ਗੈਪ ਹੈ ਇੱਕ ਰਿਸ਼ਤੇ ਦੇ ਵਿੱਚ, ਕੀ ਉਹ ਰਿਸ਼ਤਾ ਨਿਭ ਸਕਦਾ, ਹੁਣ ਬੰਦਾ ਕੁੜੀ ਨਾਲੋਂ ਇੰਨਾ ਉਮਰ ਦੇ ਵਿੱਚ ਵੱਡਾ ਹੋਵੇ, ਕਾਫੀ ਜ਼ਿਆਦਾ ਫਰਕ ਹੈ ਯਾਰ, 20 ਸਾਲ ਜਾਂ 18 ਸਾਲ ਚਲੋ ਜਿੰਨਾ ਵੀ ਹੈ, ਤੁਹਾਡੇ ਕਿੰਨੇ ਸ਼ੌਂਕ ਬਦਲ ਜਾਂਦੇ ਆ, ਤੁਹਾਡਾ ਲਾਈਫ ਸਟਾਈਲ ਕਿੰਨਾ ਬਦਲ ਜਾਂਦਾ, ਤੁਹਾਡਾ ਜ਼ਿੰਦਗੀ ਜਿਉਣ ਦਾ ਇੱਕ ਤਰੀਕਾ ਅਤੇ ਜ਼ਿੰਦਗੀ ਨੂੰ ਲੈ ਕੇ ਤੁਹਾਡਾ ਇੱਕ ਨਜ਼ਰੀਆ ਕਿੰਨਾ ਚੇਂਜ ਹੋ ਜਾਂਦਾ। ਸੋ ਤੁਹਾਡਾ ਸਭ ਦਾ ਪਰ ਕੀ ਓਪੀਨੀਅਨ ਹੈ, ਕੁੜੀ 33-34 ਦੀ ਹੋਵੇ ਅਤੇ ਬੰਦਾ ਉਹ ਤੋਂ 18-20 ਸਾਲ ਵੱਡਾ ਹੋਵੇ, ਤੁਹਾਨੂੰ ਲੱਗਦਾ, ਜਸਟ ਓਪੀਨੀਅਨ, ਮੈਨੂੰ ਪਤਾ ਤੁਸੀਂ ਕਹੋਗੇ, ਹੁਣ ਬਹੁਤ ਸਾਰੇ ਲੋਕਾਂ ਨੂੰ ਇਹ ਹੈ ਕਿ ਯਾਰ ਅਗਲੇ ਦੀ ਮਰਜ਼ੀ ਹੈ, ਬਿਲਕੁਲ ਅਗਲੇ ਦੀ ਮਰਜ਼ੀ, ਆਪਾਂ ਇਹ ਨਹੀਂ ਕਹਿ ਰਹੇ ਵੀ ਅਗਲਾ ਨਾ ਕਰੇ, ਆਪਾਂ ਨੂੰ ਕੀ ਅਗਲਾ ਜੋ ਮਰਜ਼ੀ ਕਰੇ, ਬਟ ਜਸਟ ਤੁਹਾਡੇ ਓਪੀਨੀਅਨ ਨੂੰ ਲੈ ਕੇ ਵਟ ਡੂ ਥਿੰਕ, ਵੀ ਤੁਸੀਂ ਇਸ ਦੇ ਫੇਵਰ ਦੇ ਵਿੱਚ ਹੋ ਜਾਂ ਤੁਸੀਂ ਕਦੇ ਵੀ ਨਾ ਸੋਚੋਗੇ ਕਿ ਯਾਰ ਅਸਾਂ ਇੰਨਾ ਏਜ ਦਾ ਗੈਪ ਨਹੀਂ ਰੱਖ ਸਕਦੇ, ਤੇ ਕਿਉਂ। ਸੋ ਨੰਬਰ ਹੈ ਆਪਣਾ 905-673-3337, 905-673-3337, ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਇੱਕ ਮੈਂ ਤੁਹਾਨੂੰ ਪੀ ਐਨ ਜੇ ਰੈਨੋਵੇਸ਼ਨ ਦਾ ਨੰਬਰ ਦੇਵਾਂ, ਤੁਸੀਂ ਪੀ ਐਨ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ ਫੋਨ ਕਰੋ, ਬਹੁਤ ਹੀ ਸ਼ਾਨਦਾਰ ਘਰਾਂ ਦੀ ਰੈਨੋਵੇਸ਼ਨ ਦਾ ਕੰਮ ਇਹ ਕਰਦੇ ਨੇ, ਸੋਲਿਡ ਕੰਮ ਹੈ, ਕੋਈ ਸ਼ੋਰਟਕੱਟ ਨਹੀਂ, ਫੁੱਲੀ ਇੰਸ਼ੋਰਡ ਕੰਪਨੀ ਹੈ, ਤੁਸੀਂ ਬੇਸਮੈਂਟ ਲੀਗਲ ਤਿਆਰ ਕਰਾਓ, ਵਾਸ਼ਰੂਮਾਂ ਦੀ ਕੋਈ ਰੈਨੋਵੇਸ਼ਨ, ਨਵੀਂ ਫਲੋਰਿੰਗ ਹੋ ਗਈ। ਨੰਬਰ ਹੈ 4373180400, 4373180400, ਅਤੇ ਇਹ ਪ੍ਰੋਪਰਟੀ ਮੇਨਟੇਨੈਂਸ ਅਤੇ ਪ੍ਰੋਪਰਟੀ ਮੈਨੇਜਮੈਂਟ ਵੀ ਪ੍ਰੋਵਾਈਡ ਕਰਦੇ ਆ ਹੋਮ ਓਨਰਸ, ਰੀਅਲਟਰਸ ਅਤੇ ਕਲਾਇੰਟਸ ਲਈ। ਸੋ ਤੁਸੀਂ ਪ੍ਰੋਪਰਟੀ ਮੇਨਟੇਨੈਂਸ ਕਰਵਾਉਣੀ ਹੈ ਤਾਂ ਇਹਨਾਂ ਨੂੰ ਕਾਲ ਕਰੋ, 4373180400 ਨੰਬਰ ਹੈ, ਅਤੇ ਆਪਣੇ ਸਟੂਡੀਓ ਦਾ ਨੰਬਰ ਹੈ 905-673-3337, 905-673-3337, 905-673-3337 ਆਪਣਾ ਫੋਨ ਨੰਬਰ ਹੈ। 0551 ਹੈਲੋ,
1: ਤੁਹਾਨੂੰ
0: ਕੀ ਲੱਗਦਾ ਵੀ ਕਿੰਨਾ ਕਿੰਨਾ ਚੀਜ਼ਾਂ ਦਾ ਫਰਕ ਹੋ ਜਾਂਦਾ?
1: ਪਰ ਦੇਖੋ 20 ਸਾਲ ਲਾਈਕ 18-19 ਸਾਲ ਦਾ ਫਰਕ, ਲਾਈਕ ਉਹਨਾਂ ਦੀ ਆਪਣੀ ਲਾਈਕ ਉਸ ਟਾਈਮ ਦਾ ਥੋੜਾ ਜਿਹਾ ਆਈ ਡੋਂਟ ਨੋ, ਜੇ ਤਾਂ ਇੰਡੀਆ ਨਾ ਸਾਨੂੰ ਪਤਾ ਹੀ ਹੈ ਕਿ ਕਿੰਨਾ ਹੈਗਾ ਆ ਵਿਚਾਰ ਆਪਣੇ, ਉਹਨਾਂ ਦੇ ਆਪਣੇ ਅਲੱਗ ਡਿਫਰੈਂਸ ਲਾਈਕ ਵਿਚਾਰ ਹੁੰਦੇ, ਮੈਨੂੰ ਕਹਿਣਾ ਨਹੀਂ ਆਉਂਦਾ, ਮੀਨਸ ਕਿ ਜਿਹੜੀ ਥਿੰਕਿੰਗ ਆ ਉਹ ਡਿਫਰੈਂਟ ਹੋਊਗੀ ਉਹਨਾਂ ਦੀ।
0: ਠੀਕ ਹੈ, ਥਿੰਕਿੰਗ ਡਿਫਰੈਂਟ ਹੋਊਗੀ, ਸੋ ਲੌਂਗ ਟਰਮ ਲਈ ਆਰਗੂਮੈਂਟਸ ਜ਼ਿਆਦਾ ਹੋਣਗੇ।
1: ਹਾਂਜੀ ਜ਼ਿਆਦਾ ਹੋ ਗਏ, ਹਾਂਜੀ ਮੈਨੂੰ ਇਦਾਂ ਲੱਗਦਾ ਕਿ ਨਹੀਂ ਜ਼ਿਆਦਾ ਦੇਰ ਨਿਭ ਪਾਊਗੀ।
0: ਠੀਕ ਹੈ ਚਲੋ, ਹੁਣ ਪਰ ਬੜੇ ਲੋਕ ਨੇ ਆਈ ਥਿੰਕ ਮੇ ਬੀ ਨਿਭਾ ਵੀ ਰਹੇ ਨੇ।
1: ਹਾਂਜੀ ਪਰ ਮੈਨੂੰ ਲੱਗਦਾ ਮੇਰੇ ਵੀ ਬਹੁਤ ਘੱਟ ਹੋ ਗਏ, ਪਰ ਮੈਨੂੰ ਇੰਨਾ ਲੱਗਦਾ ਕਿ 18-19 ਸਾਲ ਦਾ ਤਾਂ ਬਹੁਤ ਜ਼ਿਆਦਾ ਗੈਪ ਆ।
0: ਠੀਕ ਹੈ,
1: ਜਿਸ ਤੱਕ ਮੈਨੂੰ ਲੱਗਦਾ ਹੈ ਕਿ 5-6 ਸਾਲ ਤੱਕ ਦਾ ਚੱਲਦਾ ਆ ਤਾਂ, ਪਰ ਮੈਨੂੰ ਆ 18-19 ਸਾਲ ਤਾਂ ਟੂ ਮੱਚ ਆ, ਮੈਨੂੰ ਇੱਦਾਂ ਮੇਰੇ ਵਿਚਾਰ ਆ, ਬਾਕੀਆਂ ਦਾ ਮੈਨੂੰ ਪਤਾ,
0: ਬਾਕੀਆਂ ਦਾ ਪਤਾ ਲੱਗ ਜੂਗਾ। ਕਿਉਂ ਨਾ ਦੇਖਦੇ ਆ, ਲੈਟਸ ਸੀ ਬਾਕੀ ਦੇ ਕੀ ਕਹਿੰਦੇ ਆ। ਸੋ ਇਹ ਕਹਿੰਦੇ ਕਿ ਉਹਨਾਂ ਦੇ ਵਿਚਾਰ ਨਹੀਂ ਮਿਲਣੇ ਤੇ 18-19 ਸਾਲ ਲੌਂਗ ਹੈ। ਇਹਨਾਂ ਨੇ ਦੱਸਿਆ ਕਿ ਸਿਰਫ 4-5 ਸਾਲ ਤੱਕ ਦਾ ਜਿਹੜਾ ਗੈਪ ਹੈ ਉਹ ਚਲੋ ਠੀਕ ਹੈ ਚੱਲ ਜੂਗਾ, ਬਟ ਉਸ ਤੋਂ ਵੱਧ ਹੋਵੇ ਤਾਂ ਇਸ਼ੂਜ਼ ਜ਼ਿਆਦਾ ਕ੍ਰੀਏਟ ਹੋਣਗੇ। ਤਾਂ ਤੁਹਾਡਾ ਸਭ ਦਾ ਕੀ ਖਿਆਲ ਹੈ ਕਿ 15-16-17-18-19-20 ਸਾਲ ਦਾ ਫਰਕ ਇੱਕ ਰਿਸ਼ਤੇ ਦੇ ਵਿੱਚ ਟੂ ਮੱਚ ਹੈ ਜਾਂ ਚੱਲ ਵੀ ਸਕਦਾ? ਨੰਬਰ ਹੈ ਆਪਣਾ 9056733337, 9056733337 ਆਪਣਾ ਨੰਬਰ ਹੈ, 9056733337, 9056733337 ਆਪਣਾ ਫੋਨ ਨੰਬਰ ਹੈ। ਤੁਸੀਂ ਇੱਕ ਗੇੜਾ ਜ਼ਰੂਰ ਗਿੱਲ ਫਾਰਮ 'ਤੇ ਮਾਰ ਕੇ ਆਓ। ਗਿੱਲ ਫਾਰਮ 'ਤੇ ਹਰ ਰੋਜ਼ ਹਰੀਆਂ ਤਾਜ਼ੀਆਂ ਸਬਜ਼ੀਆਂ ਫਰੈਸ਼ ਪਿੱਕ ਕਰਦੇ ਨੇ ਇਹ, ਸਾਗ ਪਾਲਕ ਮੇਥੇ ਕੱਦੂ ਗੋਭੀ ਬੈਂਗਣ ਦੇਸੀ ਖੀਰੇ, ਇਹਨਾਂ ਕੋਲ ਬਹੁਤ ਹੀ ਮਿੱਠੇ ਮਿੱਠੇ ਵਾਟਰਮੈਲਨ ਵੀ ਨੇ ਤੇ ਖਰਬੂਜੇ ਵੀ ਨੇ, ਦੇਸੀ ਫਾਰਮ ਦੇ ਆਂਡੇ ਵੀ ਨੇ ਤੇ ਫਰੈਸ਼ਲੀ ਪੱਥਰ ਦੀ ਚੱਕੀ ਦੇ ਨਾਲ ਪੀਸਿਆ ਹੋਇਆ ਇਹਨਾਂ ਦਾ ਆਟਾ। ਕਿਆ ਕੁਆਲਿਟੀ, ਕਿਆ ਨਿਊਟ੍ਰੀਐਂਟ, ਹੈਲਥੀ ਬਹੁਤ ਹੈ, ਹੋਲ ਵੀਟ, ਬੇਸਣ, ਮੱਕੀ, ਬਾਜਰਾ। ਸੋ ਗਿੱਲ ਫਾਰਮ ਡਿਕਸੀ ਕਿੰਗ ਦੇ ਕੋਰਨਰ ਤੇ ਗਿੱਲ ਫਾਰਮ 4514। ਹੈਲੋ
1: ਹੈਲੋ, ਸਤਿ ਸ੍ਰੀ ਅਕਾਲ ਵੀਰ ਜੀ।
0: ਸਤਿ ਸ੍ਰੀ ਅਕਾਲ ਜੀ।
1: ਤੁਸੀਂ ਜਿਹੜਾ ਟੌਪਿਕ ਛੇੜਿਆ ਹੈਗਾ ਇਹ ਕਾਫੀ ਗੰਭੀਰ ਹੈਗਾ ਵੈਸੇ ਤਾਂ, ਪਰ ਉਹ ਜਿਹੜਾ ਤੁਸੀਂ ਕਹਿ ਰਹੇ ਵੀ 19-20 ਸਾਲ ਦਾ ਜਿਹੜਾ ਫਰਕ ਆ ਜਾਂ 18-19 ਸਾਲ ਦਾ ਫਰਕ ਆ, ਉਹ ਤਾਂ ਜਨਰੇਸ਼ਨ ਗੈਪ ਹੋ ਜਾਂਦਾ ਭਾਜੀ। ਇੱਕ ਜਨਰੇਸ਼ਨ ਬੜੀ ਹੋ ਕੇ 19 ਸਾਲ ਦੀ ਹੋ ਜਾਂਦੀ
0: ਆ। ਪਰ ਵਧੀਆ ਬੰਦਾ ਫਿਰ ਲੇਡੀ ਨੂੰ ਸਿਖਾਈ ਜਾਵੇ ਆਏ ਕਰ ਆਏ ਨਾ ਕਰ।
1: ਆਹੋ ਫਿਰ ਵਿਚਾਰਾਂ ਦੇ ਬੜੇ ਫਰਕ ਪੈ ਜਾਂਦੇ ਨਾ, ਉਹ ਪੂਰਾ ਮੈਚੋਰ ਹੋ ਜਾਂਦਾ ਬੰਦਾ 19 ਸਾਲ ਦਾ, ਬੜਾ ਡਿਫਰੈਂਸ, ਬਹੁਤ ਬਿਗ ਡਿਫਰੈਂਸ। ਹਾਂ
0: ਹਾਂ ਹਾਂ, ਸੋ ਟੂ ਮੱਚ ਹੈ ਤੁਹਾਡੇ ਖਿਆਲ 'ਚ?
1: 4-5 ਸਾਲ ਚੱਲੂਗਾ, ਪਰ ਇਹ ਤੋਂ ਜ਼ਿਆਦਾ ਮੁਸ਼ਕਿਲ ਆ ਮੈਨੂੰ ਲੱਗਦਾ ਨਹੀਂ।
0: ਕੀ ਪਰ ਪੰਗੇ ਕੀ ਪੈਂਦੇ ਆ?
1: ਸੋਚ ਵਿੱਚ ਫਰਕ ਆ ਭਾਜੀ, ਜਿਹੜਾ ਹੁਣ ਬੰਦਾ ਮੰਨ ਲਓ ਹੁਣ ਇੱਕ ਲੜਕੀ 18 ਸਾਲ ਦੀ ਆ, ਬੰਦਾ ਆਲਮੋਸਟ 40 ਈਅਰ ਦਾ ਜਾਂ 35 ਈਅਰ ਆ, 15 ਸਾਲ ਦਾ ਗੈਪ, ਜਨਰੇਸ਼ਨ ਗੈਪ ਹੋ ਜਾਂਦਾ ਤੇ ਉਹ ਮਤਲਬ ਇਹ ਆ ਵੀ ਉਹ ਆਪਣੇ ਵਿਚਾਰ ਆ, ਉਹਦੇ ਆਪਣੇ ਵਿਚਾਰ ਆ, ਉਹ ਨਿਆਣਪੁਣ ਚ ਰਹੂਗਾ ਤੇ ਉਹ ਸਿਆਣਪੁਣ ਚ ਰਹੂਗਾ ਤੇ ਉਹ ਪੰਗਾ ਤਾਂ ਪੈਣਾ ਹੀ ਪੈਣਾ।
0: ਪਰ ਤੁਹਾਨੂੰ ਲੱਗਦਾ ਨੀ ਵੀ ਕੁੜੀ ਬੰਦੇ ਨੂੰ ਯੰਗ ਰੱਖੂਗੀ? ਬੰਦਾ ਐਵੇਂ ਨਹੀਂ ਤਾਂ ਜੇ ਹਾਣ ਦਾ ਕੋਈ ਹੋਵੇ ਬੰਦਾ ਛੇਤੀ ਬੜਾ ਹੋ ਜਾਂਦਾ, ਹੁਣ ਕੁੜੀ 20 ਸਾਲ ਉਮਰ ਚ ਘੱਟ ਹੈ, ਫਿਰ ਉਹ ਕਹੂਗੀ ਚੱਲ ਬਈ ਤੂੰ ਐਵੇਂ ਲੇਜ਼ੀ ਹੋਇਆ ਪਿਆ, ਚੱਲ ਨਿਕਲੀਏ ਬਾਹਰ। ਪ੍ਰੈਕਟੀਕਲੀ ਨਹੀਂ ਹੁੰਦੀਆਂ। ਚਲੋ ਨਹੀਂ ਠੀਕ ਹੈ ਵੀਰੇ, ਥੈਂਕ ਯੂ, ਬਹੁਤ ਸ਼ੁਕਰੀਆ। ਥਿਓਰੈਟਿਕਲੀ ਤਾਂ ਬਾਕੀ ਗੱਲ ਤੁਹਾਡੀ ਠੀਕ ਹੈ ਵੀ ਪ੍ਰੈਕਟੀਕਲੀ ਚੀਜ਼ਾਂ ਨਹੀਂ ਮੇ ਬੀ। ਸੋ 4976-3051 ਹੋਲਡ ਕਰੋ। ਦਵਿੰਦਰ ਪਵਾਰ ਜੀ ਸਾਡੇ ਨਾਲ ਨੇ ਅਕਾਲ ਮੋਰਗੀ ਡੇਸ ਤੋਂ। ਪਵਾਰ ਸਾਹਿਬ ਵੈਲਕਮ।
2: ਬਹੁਤ ਬਹੁਤ ਧੰਨਵਾਦ ਨਵੀਂ ਤੇ ਪੰਜਾਬੀ ਲੈਣ ਜਿਹੜੇ ਸਾਰੇ ਆਪਣੇ ਪ੍ਰਾਮੀ, ਸਤਿ ਸ੍ਰੀ ਅਕਾਲ ਜੀ, ਗੁੱਡ ਈਵਨਿੰਗ। ਤੇ ਮੋਰਗੇ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਐਨੀ ਟਾਈਮ ਕਾਲ ਕਰ ਸਕਦੇ ਆ, ਕਿਸੇ ਦੀ ਪਰਚੇਜ ਆ, ਰੀਸੇਲ ਆ ਜਾਂ ਰੀਫਰਾਂਸ ਕਰਨਾ ਆ ਤੇ ਕਾਲ ਕਰ ਲਈ। ਨੰਬਰ ਹੈ 6479888731। ਅੱਜ ਹੀ ਅਸੀਂ ਇੱਕ ਡੀਲ ਕਲੋਜ਼ ਕੀਤੀ ਆ ਕਿ ਬਿਲਡਰ ਤੋਂ ਬੁੱਕ ਕੀਤੀ ਸੀ ਪ੍ਰੋਪਰਟੀ ਦੀ ਸੀ, ਜਿਨ੍ਹਾਂ ਦੀ ਅਪਰੇਜ਼ਲ ਬੈਂਕ ਦੇ ਥਰੂ ਜਿਹੜੀ ਕਾਫੀ ਘੱਟ ਆ ਰਹੀ ਸੀਗੀ, ਅਸੀਂ ਕਿਸੇ ਮੋਨੋਲੈਂਡਰ ਤੋਂ ਕਲੋਜ਼ ਕਰਕੇ ਦਿੱਤੀ ਹੈ, ਜਿੱਥੇ ਉਹਨਾਂ ਦੀ ਅਪਰੇਜ਼ਲ ਆਲਮੋਸਟ ਪੂਰੀ ਹੋ ਗਈ ਆ ਤੇ ਉਹਨਾਂ ਦੀ ਡੀਲ ਕਲੋਜ਼ ਹੋ ਗਈ ਆ। ਅਗਰ ਕੋਈ ਵੀ ਭੈਣ ਭਰਾ ਇਸ ਸਿਚੁਏਸ਼ਨ ਚ ਹੈਗੇ ਆ ਤੇ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ। ਕਾਲ ਕਰਨ ਲਈ ਨੰਬਰ ਹੈ 6479887831। ਹੋਰ ਵੀ ਕੋਈ ਘਰ ਦੇ ਉੱਤੇ ਕੋਈ ਫਾਈਨੈਂਸਿੰਗ ਆਪਸ਼ਨ ਆ, ਕੋਈ ਲਾਈਨ ਆਫ ਕ੍ਰੈਡਿਟ ਲੈਣੀ ਚਾਹੁੰਦੇ ਆ ਜਾਂ ਕਿਸੇ ਤਰ੍ਹਾਂ ਦਾ ਕੋਈ ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ ਆ ਜਾਂ ਬਿਜ਼ਨਸ ਤੇ ਲਾਈਨ ਆਫ ਕ੍ਰੈਡਿਟ ਲੈਣੀ ਆ, ਤਾਂ ਵੀ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ। 6479888731, 6479887831। ਹਮੇਸ਼ਾ ਇਹ ਗੱਲ ਕਹਿ ਦੀਏ, ਕਿਹੜੀ ਫਾਈਲ ਦੇਖ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਦੇ ਹਮੇਸ਼ਾ ਖਰੇ ਉੱਤਰੀਏ। ਬਹੁਤ ਬਹੁਤ ਧੰਨਵਾਦ।
0: ਵੈਰੀ ਗੁੱਡ। ਨੰਬਰ ਇੱਕ ਕੋਈ ਕਹਿ 6479887831। ਵਨ ਐਂਡ ਓਨਲੀ ਮਿਸਟਰ ਦਵਿੰਦਰ ਪਵਾਰ ਜੀ 3051। ਹੈਲੋ
3: ਹੈਲੋ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
3: ਹਾਂ, ਕੀ ਹਾਲ ਚਾਲ ਆ? ਮੈਂ ਵੀ
0: ਵਧੀਆ ਜੀ, ਬੱਲੇ ਬੱਲੇ ਆ।
3: ਨਹੀਂ, ਮੇਰੇ ਨਾਲ ਭਰਾਵਾਂ ਹੋਈਆਂ 2-3, ਮੇਰੇ ਨਾਲ 3 ਵਿਆਹ ਹੋਏ ਮੇਰੇ।
0: ਅੱਛਾ, ਤੁਹਾਡੇ 3 ਵਿਆਹ ਹੋਏ ਆ?
3: ਹਾਂ, ਪਹਿਲਾਂ ਮੈਂ 35 ਸਾਲ ਦੀ ਉਮਰ ਚ ਵਿਆਹ ਕਰਾਇਆ ਸੀ ਪਹਿਲਾਂ।
0: ਅੱਛਾ,
3: ਬਾਹਰ ਆਉਣ ਦੇ ਚੱਕਰ ਚ ਵਾਹ ਵੀ ਗਏ ਸੀ ਨਾ।
0: ਅੱਛਾ,
3: ਇਸ ਕਰਕੇ
0: ਠੀਕ ਹੈ, ਤੁਹਾਡੇ ਨਾਲ 11 ਮਹੀਨੇ ਰਹੀ ਤੇ ਫਿਰ ਛੱਡ ਗਈ? ਅੱਛਾ,
3: ਉਦੋਂ ਬਾਅਦ ਕੀ ਹੋਇਆ? ਫਿਰ ਮੈਂ ਹੋਰ ਇੱਥੇ ਇੱਕ ਵਿਆਹ ਗਿਆ, ਉਹ ਮੇਰੇ 35 ਸਾਲ ਦੀ, ਉਹ ਵੀ ਮੇਰਾ 38 ਸਾਲ ਦੀ ਤੇ ਉਹ ਵੀ ਵੇਖ ਲਓ, ਉਹ ਮੇਰੇ ਵਿਆਹ ਕਰਾ ਕੇ ਦੋ ਕੁੜੀਆਂ ਲੈ ਕੇ ਤੇ ਉਹਦੇ ਘਰੇ ਰਹਿ ਗਈ ਫਿਰ ਜਾ ਕੇ।
0: ਪਰ ਦੇਖੋ, ਪਹਿਲਾਂ ਤਾਂ ਮੈਂ ਮੰਨ ਲਿਆ ਜਿਹੜੀ ਲੜਕੀ ਸੀ ਤੁਹਾਡੇ ਤੋਂ 14 ਸਾਲ ਉਮਰ ਚ ਘੱਟ ਸੀ, ਦੂਜੀ ਤਾਂ ਤੁਹਾਡੇ ਹਾਣ ਦੀ ਸੀਗੀ ਫਿਰ।
3: ਆਹੋ, ਫਿਰ ਮੈਂ ਗੱਲ ਕਰਦਾ ਵਾ, ਇਹੀ ਤਾਂ ਇਹੀ ਤਾਂ ਦੱਸ ਰਿਹਾ ਤੁਹਾਨੂੰ ਵੀ ਗੱਲ ਹੈ ਕਿ ਸਬਰ ਦੀ ਤੇ ਇੱਕ ਸਮਝਦਾਰੀ ਜਿਹਨੇ ਨਿਭਾਉਣੀ ਆ ਜਨਾਨੀ ਦੇ ਉੱਤੇ ਹੁੰਦਾ। ਬੰਦਾ ਕੋਈ ਨੀ ਜਨਾਨੀ ਨੂੰ ਛੱਡਦਾ ਸਰੀਰ ਤੇ।
0: ਅੱਛਾ, ਸੋ ਤੁਹਾਨੂੰ ਲੱਗਦਾ ਕਿ ਉਮਰ ਦਾ ਕੋਈ ਫਰਕ ਨੀ ਪੈਂਦਾ, ਬਸ ਸੋਚ ਮਿਲਣ ਤੇ ਸਬਰ ਹੋਣਾ ਚਾਹੀਦਾ?
3: ਉਦੋਂ ਬਾਅਦ ਕੀ ਹੋਇਆ, ਮੈਨੂੰ ਇੱਥੇ ਬੁੜੀਆਂ ਜਿਹੜੇ ਮੈਂ ਇੱਥੇ ਵਿਆਹ ਕਰਾਇਆ ਸੀ ਉਹਦੇ ਕਰਕੇ ਮੈਂ ਉੱਥੋਂ ਇੰਡੀਆ ਵਾਲੀ ਨੂੰ ਵਿਆਹ ਨੀ ਕਰਾਇਆ ਸੀ, ਆਪਣੇ ਜਿਹੜੀ ਕਹਿ ਰਹੇ ਸੀ ਮੈਨੂੰ ਹੋਰ ਤੀਜੀ, ਜਿਹੜੀ ਮੈਂ ਤੀਜੀ ਲੈ ਆ ਫਿਰ ਵਿਆਹ ਕੇ, ਉਹਦਾ ਸਾਹ ਮੇਰੇ ਨਾਲ 18 ਸਾਲ ਦਾ ਫਰਕ ਆ।
0: ਅੱਛਾ, 18 ਸਾਲ ਦਾ, ਜਿਹਨਾਂ ਨਾਲ ਤੁਹਾਡਾ ਹੁਣ ਵਿਆਹ ਹੋਇਆ 18 ਸਾਲ ਦਾ ਫਰਕ ਹੈ? ਜਦੋਂ ਤੁਹਾਡਾ ਇਹ ਤੀਜਾ ਵਿਆਹ ਹੋਇਆ ਤੁਹਾਡੀ ਉਦੋਂ ਕੀ ਉਮਰ ਸੀ?
3: ਮੇਰੀ 42 ਸਾਲ ਦੀ ਹੋ ਗਈ ਸੀ।
0: ਤੁਹਾਡੀ 42 ਸਾਲ ਦੀ ਉਮਰ ਸੀਗੀ, ਸੋ ਤੁਹਾਡੀ ਜਿਹੜੀ ਵਾਈਫ ਹੈ ਉਹ ਉਸ ਟਾਈਮ ਤੇ 24 ਕਿ ਦੀ ਸੀ?
3: 25 ਦੀ
0: ਸੀ। 25? ਅੱਛਾ,
3: 18 ਸਾਲ ਦਾ ਫਰਕ ਹੈ।
0: ਸੋ ਤੁਹਾਨੂੰ ਕਦੇ ਲੱਗਿਆ ਵੀ ਤੁਹਾਡੀ 18 ਸਾਲ ਦਾ ਉਮਰ ਦਾ ਫਰਕ ਹੈ, ਵੀ ਤੁਹਾਡੇ ਸੋਚ ਨਹੀਂ ਮਿਲਦੇ ਜਾਂ ਕੋਈ ਐਸੀ ਕੋਈ ਗੱਲ ਹੈ?
3: ਨਹੀਂ, ਕੋਈ ਸੋਚਦਾ ਇਦਾਂ ਕਿਉਂਕਿ ਫਰਕ ਪਿਆ, ਕੋਈ ਖਾਸ ਨਹੀਂ ਇੰਨਾ ਆਪਣਾ ਤਾਂ।
0: ਅੱਛਾ, ਚਲੋ ਸ਼ੁਕਰੀਆ ਸਰ। ਅੱਛਾ, ਕਹਿੰਦੇ ਕਿ ਨਵੀਂ ਪਹਿਲਾਂ ਮੇਰਾ 15 ਸਾਲ ਦਾ ਫਰਕ ਸੀ, ਉਹ ਰਿਸ਼ਤਾ ਨਹੀਂ ਨਿਭਿਆ, ਫਿਰ ਮੇਰਾ ਸਿਰਫ 3 ਸਾਲ ਦਾ ਫਰਕ ਸੀ, ਉਹ ਵੀ ਨੀ ਨਿਭਿਆ, ਤੇ ਫਿਰ ਕਹਿੰਦੇ ਮੈਂ ਵਿਆਹ ਕਰਾਇਆ ਤੇ 18 ਸਾਲ ਦਾ ਫਰਕ ਸੀਗਾ, ਤੇ ਕਹਿੰਦੇ ਰਿਸ਼ਤਾ ਵਧੀਆ ਚੱਲ ਰਿਹਾ। ਦੇਖਿਆ, ਆਪਣੇ ਬੰਦੇ ਨੂੰ ਤਾਂ ਇੱਕ ਚੀਜ਼ ਚਾਹੀਦੀ ਹੈ ਕਿ ਅਗਲੀ ਰੋਟੀ ਪਕਾ ਕੇ ਦੇਵੇ, ਸਵੇਰੇ ਉੱਠੀਏ ਉੱਠਣ ਸਾਰ ਵੀ ਤੁਹਾਡਾ ਬ੍ਰੇਕਫਾਸਟ ਐਨ ਪੂਰਾ ਰੈਡੀ ਹੋਵੇ ਤੇ ਬੰਦਾ ਐਨ ਖੁਸ਼ ਰਹਿੰਦਾ। ਸੋ ਠੀਕ ਹੈ, 18 ਸਾਲ ਦਾ ਫਰਕ ਵੀ ਕਹਿੰਦੇ ਕਿ ਨਵੀਂ ਵਧੀਆ ਨਿਭ ਰਹੀ ਹੈ ਸਾਡੀ। 6972, ਹੈਲੋ,
4: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
4: ਹਾਂਜੀ, ਜਿਹੜਾ ਤੁਸੀਂ ਗੱਲ ਕਰ ਰਹੇ ਹੋ ਨਾ ਫਰਕ ਦਾ, ਇਹ ਡਿਫਰੈਂਸ ਕਰਕੇ ਨਿਭਦੀ ਨੀ ਗੀ, ਵੈਸੇ ਦੇਖਿਆ ਗਿਆ ਬਹੁਤ ਜ਼ਿਆਦਾ।
0: ਓਕੇ,
4: ਕਿਉਂਕਿ ਇਹਦੇ ਵਿੱਚ ਹੁੰਦਾ ਕਿ ਜਿਵੇਂ ਹੁਣ ਬੰਦਾ ਤਾਂ ਜਿਵੇਂ ਕਿਵੇਂ ਨਾ ਕੱਟ ਲਊਗਾ ਹਨਾ, ਪਰ ਲੇਡੀਜ਼ ਜੇ ਛੋਟੀ ਉਮਰ ਦੀ ਕੁੜੀ ਹੋਊਗੀ ਨਾ, ਉਹ ਬਾਹਲਾ ਚਿਰ ਨੀ ਕੱਟੂਗੀ।
0: ਅੱਛਾ,
4: ਉਹਦੇ ਵਿੱਚ ਕਈ ਚੀਜ਼ਾਂ ਆ ਜਾਂਦੀਆਂ। ਸਭ ਤੋਂ ਵੱਡੀ ਗੱਲ ਪੈਸਾ ਵੀ ਨੀ ਹੁੰਦਾ, ਪਰ ਇੱਕ ਸੈਕਸੁਅਲ ਰਿਲੇਸ਼ਨਸ਼ਿਪ ਮੈਂ ਕਹਿ ਸਕਦਾ।
0: ਓਕੇ,
4: ਇਹੀ ਚੀਜ਼ ਆ ਜਿਹੜੀ ਗੱਲ ਮੁੱਕਦੀ ਹੈ, ਕਿਉਂਕਿ ਹੋਰ ਨੀ ਕੋਈ ਵੀ ਹੋ ਸਕਦਾ, ਕੋਈ ਵੀ ਰੀਜ਼ਨ ਇਹੀ ਹੈ ਜੀ।
0: ਠੀਕ ਹੈ, ਸੋ ਤੁਹਾਨੂੰ ਨਹੀਂ ਲੱਗਦਾ ਕਿ ਇੰਨਾ ਉਮਰ ਦਾ ਫਰਕ ਹੋਵੇ ਤਾਂ ਉਹ ਫਿਰ ਨਿਭੇਗੀ?
4: ਨਾ ਨਾ, ਉਹ ਨਿਭਣੀ ਨੀ, ਕਿਉਂਕਿ ਜਦੋਂ ਉਹਨੇ 60 ਦਾ ਹੋਣਾ ਤੇ ਉਹ ਭਰਪੂਰ ਜਵਾਨੀ ਚ ਹੋਊਗੀ। ਬਹੁਤ ਫਰਕ ਹੈ ਜੀ, ਇਹ ਤਾਂ ਰੱਬ ਹੀ ਜਾਣਦਾ।
0: ਰੱਬ ਜਾਣਦਾ, ਚਲੋ ਰੱਬ ਹੀ ਜਾਣਦਾ, ਤੁਸੀਂ ਵੀ ਜਾਣਦੇ ਹੋ,
4: ਮੈਂ ਵੀ ਜਾਣਦਾ।
0: ਠੀਕ ਹੈ, ਤੁਹਾਡਾ ਤੁਹਾਡਾ ਕਿੰਨਾ ਫਰਕ ਰਿਹਾ?
4: ਨਹੀਂ, ਮੈਂ ਤਾਂ ਹੁਣ ਫਰਕ ਫੁਰਕ ਤਾਂ ਨਹੀਂ ਗਾ, ਵੈਸੇ ਹੁਣ ਤਾਂ ਅਸੀਂ ਤਾਂ ਇੱਕ ਹੀ ਮੈਰਿਜ ਕਰਾਈ ਹੈ ਬਾਬਾ, ਐਕਸਪੀਰੀਅੰਸ
0: ਨਹੀਂ ਤੁਹਾਡਾ? ਤੁਸੀਂ ਇੱਕੋ ਹੀ ਮੈਰਿਜ ਕਰਾਈ ਹੈ, ਤੁਹਾਡਾ ਦੋਨਾਂ ਦਾ ਆਪਸ ਵਿੱਚ ਉਮਰ ਦਾ ਕਿੰਨਾ ਕੁ ਗੈਪ ਹੈ?
4: ਉਹ ਤਾਂ ਨੋਰਮਲ ਹੀ ਹੈ, 2-3 ਸਾਲ
0: ਦਾ ਹੀ ਹੈ। ਠੀਕ ਹੈ, ਠੀਕ ਹੈ, ਇੰਨਾ ਹੋਵੇ, ਇਸ ਤੋਂ ਜ਼ਿਆਦਾ ਨਾ ਹੋਵੇ, ਹੈ।
4: ਹਾਂਜੀ, ਪਰ ਉਹ ਇੱਕ ਗਰਲਫ੍ਰੈਂਡ ਤਾਂ ਸੀਗੀ, ਉਹ ਮੇਰੇ ਤੋਂ 18 ਸਾਲ ਛੋਟੀ ਸੀ।
5: ਉਹ 18 ਸਾਲ ਛੋਟੀ ਸੀ ਤੁਹਾਡੇ ਤੋਂ?
4: ਹਾਂ ਹਾਂ।
5: ਤੁਹਾਡੀ ਕੀ ਉਮਰ ਸੀਗੀ?
4: ਮੈਂ ਉਹਦਾ ਸੀਗਾ 28 ਕ ਦਾ ਹੋਊਂਗਾ।
5: ਨਹੀਂ, 28 ਕ ਦੇ ਤੁਹਾਡੇ ਤੋਂ 18 ਸਾਲ ਛੋਟੀ ਸੀ?
4: ਨਹੀਂ ਨਹੀਂ, ਮਤਲਬ ਮੈਂ 28 ਦਾ ਸੀ, ਉਹ 16 ਕ ਦੇ ਸੀ।
5: ਅੱਛਾ, ਕਿਹੜੀ ਕਿਹੜੀ ਕੰਟਰੀ ਦੀ ਗੱਲ ਹੈ?
4: ਇੰਡੀਆ ਦੀ।
5: ਅੱਛਾ, ਉੱਥੇ ਕੋਈ ਲੀਗਲ ਲੀਗਲ ਏਜ 16 ਹੀ ਹੈ?
4: ਨਹੀਂ ਨਹੀਂ, ਉੱਥੇ ਲੀਗਲ ਨਹੀਂ, ਦਿਲ ਮੇਰੇ ਦੀ ਗੱਲ ਹੁੰਦੀ ਹੈ ਪਹਿਲਾਂ ਪਹਿਲਾਂ, ਪਰ ਸਾਲ ਕੁ ਵਧੀਆ ਚੱਲਦਾ ਜੀ, ਸਾਲ ਕੁ ਬਾਅਦ ਫਿਰ ਹੋ ਜਾਂਦਾ ਕੰਮ।
5: ਅੱਛਾ, ਚਲੋ ਠੀਕ ਹੈ, ਪਰ ਮੈਨੂੰ ਲੱਗਦਾ ਤੁਸੀਂ ਇਲੀਗਲ ਕੰਮ ਕਰ ਰਹੇ ਸੀ ਇੰਡੀਆ ਦੇ ਵਿੱਚ। ਮੈਨੂੰ ਲੱਗਦਾ ਕਿ 18 ਸਾਲ ਘੱਟੋ ਘੱਟ ਏਜ ਹੈ, ਤੁਸੀਂ 16 ਦੀ ਗੱਲ ਕਰਤੀ। ਸੋ ਖੈਰ, ਆਈ ਡੋਂਟ ਨੋ, ਬਾਕੀ ਇੰਡੀਆ ਦੇ ਕਾਨੂੰਨ ਦਾ ਉਦੋਂ ਕੀ, ਉਹ ਬੜੇ ਚਿਰ ਦੀ ਗੱਲ ਹੋਣੀ, ਐਵੇਂ ਵੀ ਉਦੋਂ ਥੋੜ੍ਹਾ ਬਹੁਤਾ ਕੋਈ ਫਰਕ ਜ਼ਰੂਰ ਹੋਣਾ। ਸੋ ਖੈਰ, ਮੈਂ ਰੋਂਗ ਹੋ ਸਕਦਾ, ਔਨਲਾਈਨ ਪੜ੍ਹਨਾ ਪਵੇਗਾ। ਅੱਛਾ, ਕਹਿੰਦੇ ਆ ਕਿ ਅਪ ਟਿਲ 2012 ਦ ਏਜ ਕੰਸੈਂਟ ਰਿਮੇਨ 16 ਈਅਰਸ। ਅੱਛਾ ਨਹੀਂ, ਇਹ ਠੀਕ ਨੇ, 16 ਸਾਲ ਹੀ ਸੀਗੀ, ਮੈਂ NDTV ਤੇ ਹੁਣੇ ਦੇਖਿਆ। ਓਕੇ, ਸੋ ਪ੍ਰੋਗਰਾਮ ਪੰਜਾਬੀ ਰਾਹ ਤੁਸੀਂ ਸੁਣ ਰਹੇ ਹੋ, ਤੇ ਨੰਬਰ ਹੈ ਆਪਣਾ 905-673-3337। ਇਹ ਕਹਿੰਦੇ ਕਿ ਇੰਨਾ ਫਰਕ 18-19 ਸਾਲ ਦਾ, ਇਹ 1-2 ਸਾਲ ਹੀ ਚੱਲਦਾ, ਉਸ ਤੋਂ ਬਾਅਦ ਫਿਰ ਗੱਲ ਨਹੀਂ ਬਣਦੀ। ਮੱਲੀ ਟੈਂਟ ਸਰਵਿਸਿਸ, ਤੁਸੀਂ ਕੋਈ ਵੀ ਵਿਆਹ ਸ਼ਾਦੀ ਦਾ ਫੰਕਸ਼ਨ ਕਰ ਰਹੇ ਹੋ, ਮੱਲੀ ਟੈਂਟ ਦਾ ਟੈਂਟ ਲੱਗਿਆ ਹੋਵੇ ਤੁਹਾਡੇ ਬੈਕ ਯਾਰਡ ਜਾਂ ਫਰੰਟ ਯਾਰਡ ਦੇ ਵਿੱਚ, ਨਾ ਤੁਹਾਡਾ ਘਰ ਬਸ ਬੈਂਕੁਇਟ ਹਾਲ ਹੀ ਲੱਗੇਗਾ। ਮੱਲੀ ਟੈਂਟ ਸਾਰਾ ਕੁਝ ਸਾਂਭਦੇ ਆ, ਇਹਨਾਂ ਕੋਲ ਟੇਬਲ, ਚੇਅਰਾਂ, ਡਾਂਸ ਫਲੋਰ, ਲਾਈਟਾਂ, ਸਟੇਜ, ਬਾਰ, ਸਾਰਾ ਕੁਝ ਹੈ। ਮੱਲੀ ਟੈਂਟ 6479992569, ਮੱਲੀ ਟੈਂਟ 6479992569 ਦੇ ਉੱਤੇ ਤੁਸੀਂ ਕਾਲ ਕਰੋ, ਮੱਲੀ ਟੈਂਟ ਸਰਵਿਸਿਸ 6479992569। ਤੁਹਾਡੀ ਜੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਨਹੀਂ ਹੋ ਰਹੀ ਤਾਂ ਟੈਂਸ਼ਨ ਕਿਉਂ ਲੈਂਦੇ ਹੋ? ਇੱਕ ਤੁਸੀਂ ਫੋਨ ਕਰਨਾ ਰਾਜਵੰਤ ਕੌਰ ਨੂੰ, ਤੁਸੀਂ ਦੇਖਿਓ ਸੀ ਰਾਜਵੰਤ ਨੂੰ ਕੀਤਾ ਫੋਨ ਤੁਹਾਡਾ ਕਿੰਨਾ ਕੰਮ ਆਊਗਾ। ਰਾਜਵੰਤ ਨੇ ਤੁਹਾਨੂੰ 25 ਤੋਂ ਵੱਧ ਕੰਪਨੀਆਂ ਤੋਂ ਕੋਟ ਲੈ ਕੇ ਦੇਣਾ, ਤੇ 30% ਤੱਕ ਦਾ ਡਿਸਕਾਊਂਟ ਲੈ ਕੇ ਦੇਣਗੇ, ਬਹੁਤ ਵੱਡੇ ਡਿਸਕਾਊਂਟ ਨੇ। ਸੋ ਰਾਜਵੰਤ ਕੌਰ 6476744735 6474-4735-674-4735 ਤੇ ਰਾਜਵੰਤ ਕੌਰ ਦੇ ਨਾਲ ਤੁਸੀਂ ਜ਼ਰੂਰ ਜ਼ਰੂਰ ਸੰਪਰਕ ਕਰੋ। ਅਤੇ ਮੱਲੀ ਟੈਂਟ ਸਰਵਿਸਿਜ਼ ਆਪਣੀ ਕਮਿਊਨਿਟੀ ਦੀ ਨੰਬਰ ਵਨ ਮੂਵਿੰਗ ਕੰਪਨੀ, ਮੱਲੀ ਟੈਂਟ ਵਾਲਿਆਂ ਕੋਲ 30 ਸਾਲ ਦਾ ਤਜ਼ਰਬਾ, 30 ਈਅਰਸ ਮੂਵਿੰਗ ਐਕਸਪੀਰੀਅੰਸ। ਸੋ ਮੱਲੀ ਟੈਂਟ, ਸੋਰੀ, HK ਮੂਵਰਸ ਦਾ ਨੰਬਰ ਮੈਂ ਦੇਣਾ ਸੀ, ਮੂਵਿੰਗ ਲਈ HK ਮੂਵਰਸ, ਇਹਨਾਂ ਕੋਲ 30 ਸਾਲ ਦਾ ਮੂਵਿੰਗ ਦਾ ਐਕਸਪੀਰੀਅੰਸ ਹੈ। HK ਮੂਵਰਸ 4164-5206704 ਦੇ ਉੱਤੇ ਇਹਨਾਂ ਨਾਲ ਤੁਸੀਂ ਸੰਪਰਕ ਕਰੋ। ਸੋ ਗੱਲਬਾਤ ਅੱਜ ਅਸੀਂ ਕਰ ਰਹੇ ਹਾਂ ਵੀ ਕਿ ਰਿਸ਼ਤੇ ਦੇ ਵਿੱਚ ਕਿੰਨਾ ਕੁ ਏਜ ਦਾ ਜਿਹੜਾ ਉਮਰ ਦਾ ਗੈਪ ਹੈ, ਫਰਕ ਹੈ, ਚੱਲ ਜਾਂਦਾ, ਕਿੰਨਾ ਕੁ ਜ਼ਿਆਦਾ ਹੁੰਦਾ। ਇਹ ਗੱਲ ਕਿੱਥੋਂ ਸ਼ੁਰੂ ਹੋਈ ਮੈਂ ਦੱਸਦਾ। ਮੈਂ ਹੁਣੇ ਹੁਣੇ ਵਕੇਸ਼ਨ ਤੋਂ ਆਇਆ ਅਤੇ ਅਸੀਂ ਉੱਥੇ ਇੱਕ ਰੈਸਟੋਰੈਂਟ 'ਤੇ ਬੈਠੇ ਅਤੇ ਰੈਸਟੋਰੈਂਟ 'ਤੇ ਸਾਨੂੰ ਇੱਕ ਕਪਲ ਮਿਲਿਆ। ਕੁੜੀ ਸੀਗੀ 33 ਦੀ ਅਤੇ ਬੰਦਾ ਜਿਹੜਾ ਸੀਗਾ ਉਹ ਸੀਗਾ ਤਕਰੀਬਨ 53 ਜਾਂ ਕੁਛ, ਜਾਂ ਉਹਨਾਂ ਦਾ 18-20 ਸਾਲ ਦਾ ਫਰਕ ਸੀ, ਐਗਜੈਕਟ ਦੋਨਾਂ ਦੀ ਏਜ ਮੈਨੂੰ ਯਾਦ ਨਹੀਂ, 18-20 ਸਾਲ ਦਾ ਫਰਕ ਸੀਗਾ। ਅਤੇ ਅਸੀਂ ਚਲੋ ਗੱਲਾਂ ਕਰਨ ਲੱਗੇ ਯਾਰ ਕਿੰਨਾ ਫਰਕ ਹੈ, ਅਤੇ ਕਈ ਸਾਡੇ ਮਿੱਤਰ ਕਹਿੰਦੇ ਵਧੀਆ ਯਾਰ, ਕੁੜੀ ਐਸ਼ ਕਰ ਰਹੀ ਹੈ, ਵੀ ਬੰਦਾ ਵਧੀਆ ਫਾਈਨੈਂਸ਼ਲੀ ਸੈਟਲ ਹੈ, ਮਚੋਰ ਹੈ, ਅਤੇ ਬੰਦਾ ਵੀ ਐਸ਼ ਕਰ ਰਿਹਾ ਕਿ ਮੇਰੇ ਕੋਲ ਇੱਕ ਸੋਹਣੀ ਸੁਨੱਖੀ ਗਰਲਫ੍ਰੈਂਡ ਆ, ਮੇਰੇ ਤੋਂ ਉਮਰ ਛੋਟੀ ਹੈ, ਹੋਰ ਕੀ ਚਾਹੀਦਾ। ਸੋ ਹੁਣ ਮੈਂ ਤੁਹਾਨੂੰ ਪੁੱਛ ਰਿਹਾ ਸੀ ਕਿ ਕਿੰਨਾ ਕੁ ਜਿਹੜਾ ਏਜ ਦਾ ਗੈਪ ਹੈ ਚੱਲ ਜਾਂਦਾ ਇੱਕ ਰਿਸ਼ਤੇ 'ਚ, ਅਤੇ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਨਹੀਂ ਯਾਰ ਨਵੀਂ ਜ਼ਿਆਦੇ ਆ? ਹੁਣ ਬਹੁਤ ਸਾਰੇ ਕਹਿ ਰਹੇ ਨਵੀ ਇਹ ਤਾਂ ਬਹੁਤ ਜ਼ਿਆਦੇ, ਕਿਵੇਂ ਨਿਭੇਗੀ? 1-2 ਸਾਲ ਅਗਲਿਆਂ ਦੀ ਨਿਭ ਜੂਗੀ, ਉਸ ਤੋਂ ਬਾਅਦ ਤਾਂ ਇੱਕ ਦੂਜੇ ਨੂੰ ਬਾਏ ਬਾਏ ਟਾਟਾ ਹੀ ਕਰਨਗੇ। ਸੋ ਤੁਹਾਡਾ ਕੀ ਖਿਆਲ ਹੈ, ਤੁਹਾਡਾ ਕੀ ਓਪੀਨੀਅਨ ਹੈ? ਨੰਬਰ ਹੈ ਆਪਣਾ 905-673-3337-905-673-3337 ਆਪਣਾ ਨੰਬਰ ਹੈ, 905-673-3337। ਇੱਕ ਨਾ ਫਾਰਮ ਹੈ, ਉਹਨਾਂ ਨੂੰ ਐਪਲ ਪਿਕਿੰਗ ਅਤੇ ਸਬਜ਼ੀਆਂ ਪਿਕ ਕਰਨ ਲਈ ਬੰਦੇ ਚਾਹੀਦੇ ਆ ਕੰਮ ਲਈ, ਤੁਹਾਨੂੰ ਘਰੋਂ ਚੱਕਣਗੇ ਵੀ ਕੰਮ ਤੋਂ ਪਹਿਲਾਂ, ਘਰੇ ਛੱਡ ਕੇ ਵੀ ਜਾਣਗੇ ਕੰਮ ਤੋਂ ਬਾਅਦ। ਗੁਰਜੋਤ ਨੂੰ ਫੋਨ ਕਰੋ, ਫਾਰਮ ਦੇ ਇੰਪਲੋਈ, ਫਾਰਮ ਦੇ ਕੰਮ ਕਰਨ ਵਾਲੇ ਬੰਦੇ ਚਾਹੀਦੇ ਬਹੁਤ ਜ਼ਿਆਦੇ। 6472785394, 6472785394,
6: 0584,
5: hello। ਭਾਜੀ ਕੋਈ ਟੈਲੀਫੋਨ ਦੀ ਕੰਪਨੀ ਹੈਗੀ ਆ? ਹਾਂਜੀ ਹਾਂਜੀ ਸਰ, ਤੁਸੀਂ ਸੈਲੂਲਰ ਪੁਆਇੰਟ ਵਾਲੇ ਨੂੰ ਫੋਨ ਕਰੋ,
6: 905-454-7700
5: ਨਵੀਂ ਤੋਂ ਮਿਲਿਆ ਨੰਬਰ, ਠੀਕ ਹੈ ਸਰ?
6: ਨਵੀਂ,
5: ਓਕੇ ਜੀ, ਬਹੁਤ ਸ਼ੁਕਰੀਆ।
6: ਕੰਪਨੀ ਨੰਬਰ
5: ਪੁਆਇੰਟ,
6: ਓਕੇ
5: ਜੀ ਸਰ, ਬਹੁਤ ਸ਼ੁਕਰੀਆ ਜੀ। 5718, ਹੈਲੋ,
7: ਹੈਲੋ, ਸਤਿ ਸ਼੍ਰੀ ਅਕਾਲ ਜੀ।
5: ਸਤਿ ਸ਼੍ਰੀ ਅਕਾਲ।
7: ਓਕੇ, ਮੈਂ ਪਹਿਲਾਂ ਤੁਹਾਡਾ ਸ਼ੋਅ ਸੁਣਦੀ ਸੀਗੀ, ਮੈਂ ਹੁਣੇ ਕੰਮ ਵੀ ਛੱਡਿਆ, ਹਾਲੇ ਡਰਾਈਵ ਕਰਦੀ ਸੁਣਨ ਲੱਗੀ ਹੋਈ ਸੀਗੀ। ਆਈ ਥਿੰਕ ਏਜ ਮੈਟਰ ਨਹੀਂ ਕਰਦੀ ਵੀਰ ਜੀ, ਅਸੀਂ ਇਫ ਮੈਟਰ ਕਰਦਾ ਰਿਲੇਸ਼ਨਸ਼ਿਪ ਤੇ ਸਭ ਤੋਂ ਜ਼ਿਆਦਾ ਜ਼ਰੂਰੀ ਪਾਰਟਨਰ ਚਾਹੇ ਉਹ ਬੰਦਾ ਹੈ ਜਾਂ ਲੇਡੀ ਹੈ, ਕਿ ਉਹ ਤੁਹਾਨੂੰ ਕਿੰਨੀ ਰਿਸਪੈਕਟ ਕਰਦੇ, ਕਿੰਨਾ ਟਰੱਸਟ ਕਰਦੇ ਇੱਕ ਦੂਜੇ। ਆਈ ਥਿੰਕ ਟਰੱਸਟ ਔਰ ਓਨੈਸਟੀ ਜ਼ਿਆਦਾ ਮੈਟਰ ਕਰਦੀ ਹੈ ਰਿਲੇਸ਼ਨਸ਼ਿਪ ਚ, ਚਾਹੇ ਉਹ ਕੋਈ ਵੀ ਹੈ, ਹਨਾ। ਕਿਉਂਕਿ ਹੁਣ ਤੁਸੀਂ ਆਪਣੇ ਆਪਣੀ ਕਮਿਊਨਿਟੀ ਚ ਜੇ ਦੇਖੋਗੇ ਵੀਰ ਜੀ, ਈਵਨ ਇੱਥੇ ਵੀ, ਹਨਾ, ਰਿਲੇਸ਼ਨਸ਼ਿਪ ਨੂੰ ਇੱਕ ਕੇਜ ਦੀ ਤਰ੍ਹਾਂ ਬਣਾ ਕੇ ਰੱਖਦੇ ਆ, ਹਨਾ, ਉਹਨਾਂ ਨੂੰ ਫਰੀਡਮ ਹੈ ਨੀ ਆ, ਫਿਰ ਚਾਹੇ ਉਹ ਬੰਦਾ ਹੈ ਚਾਹੇ ਲੇਡੀ ਹੈ, ਜਿੱਥੋਂ ਤੱਕ ਮੈਂ, ਕਿਉਂਕਿ ਹੁਣ ਕੋਈ ਕਈ ਹਸਬੈਂਡ ਹੁਣ ਆਪਣੀ ਵਾਈਫ ਨੂੰ ਵਿਚਾਰੀ ਨੂੰ ਦੱਸ ਕੇ ਜਾਣਗੇ ਉਹ ਮੈਂ ਇੱਥੇ ਚੱਲਿਆ, ਜੇ ਉਹ ਥੋੜਾ ਟਾਈਮ ਵੀ ਲੇਟ ਹੋ ਜਾਂਦਾ ਉਹਨਾਂ ਦੀ ਫਾਈਟ ਆਰਗਿਊ ਹੋਣ ਲੱਗ ਜਾਂਦਾ, ਹਨਾ। ਸੇਮ ਥਿੰਗ ਵਿਦ ਲੇਡੀਜ਼, ਉਹ ਆਪਣੀ ਮਰਜ਼ੀ ਨਾਲ ਕਿਤੇ ਜਾ ਨਹੀਂ ਸਕਦੀਆਂ, ਖਾ ਪੀ ਨਹੀਂ ਸਕਦੀਆਂ, ਉਹਨਾਂ ਨੂੰ ਦੱਸ ਕੇ ਜਾਣਾ ਪੈਂਦਾ। ਪਰ ਈਵਨ ਕਿ ਕਈ ਤਾਂ ਮੈਂ ਦੇਖਿਆ ਜੇ ਕੋਈ ਉਹ ਸ਼ਾਪ ਤੇ ਸ਼ਾਪ।
8: ਪੰਜਾਬੀ ਲਹਿਰਾਂ,
9: ਪੰਜਾਬੀ ਲਹਿਰਾਂ,
8: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
9: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
8: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
9: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
8: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
9: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
8: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
9: ਪ੍ਰੋਗਰਾਮ ਪੰਜਾਬੀ ਲਹਿਰਾਂ
8: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
10: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
11: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਮਸ ਨੇ

0: ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ।
2: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: पंजाब के अमीर विरसे की पुक्कल चो यादा दे संतूरी सफर का हम सफर सांझा विरसा
2: गीत संगीत देश दुनिया दिया ताजा तरीन जानकारियां नाल लबरेज महकां दी सौगात वंडदा सांझा विरसा
1: सोमवार तो शुक्रवार 5:30 AM ते सवेरे 4 बजे तो 5 बजे तक
3: बिजनेस दे प्रचार ते प्रसार लई संपर्क करो
2: सांझा विरसा दी टीम नू 647-835-5294
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬਾ ਵਿੱਚ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਕਵਾਲਟੀ ਟਰੱਕ ਸੇਲ ਵਾਲਿਆਂ ਕੋਲ ਜਾ, 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
1: ਕਵਾਲਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕਵਾਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
0: 416-717-2929
1: 416-717-2929। ਕਵਾਲਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਰਡ, ਯੂਨਿਟ 4, ਇਟੋਬੀਕੋ।
2: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ,
1: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
2: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ, ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
1: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ। ਪਿਓਰ ਪੰਜਾਬੀ, 647-338-9172। ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172।
3: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
4: ਲੈ, ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
3: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640
5: 647-706-6640
6: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ, ਕੀ ਕਰਾਂ
7: ਮੈਂ। ਸੁਣਿਆ ਜੀ, ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ, PNJ ਸਪ੍ਰਿੰਗ ਵੀਲ ਅਲਾਈਨਮੈਂਟ।
8: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ, ਮਿਸੀਸਾਗਾ, ਮੇਨ ਇੰਟਰਸੈਕਸ਼ਨ, ਡਿਕਸੀ ਐਂਡ ਮੈਥਸਨ।
9: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
7: ਕਾਲ ਕਰੋ J&K ਗੈਰੀ ਨੂੰ
9: 905-459-5533
7: 905-459-5533
9: PNJ ਸਪ੍ਰਿੰਗ ਵੀਲ ਅਲਾਈਨਮੈਂਟ।

0: 7998877sofastudio.ca. Thank you, ਜੀ।
1: ਨਾਲੇ ਚੋਪੜੀਆਂ ਨਾਲੇ ਦੋ ਦੋ।
2: ਆਹੋ ਜੀ ਮੈਨੂੰ ਵੀ ਪਤਾ, ਨਾਲੇ ਗਰੋਸਰੀ ਨਾਲੇ ਵਧੀਆ ਖਾਣਾ, ਯਾਨੀ ਦਾਣਾ ਮੰਡੀ। ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
1: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ, ਸਭ ਕੁਝ ਮਿਲੂਗਾ। ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ।
2: ਇੱਕ ਵਾਰ ਆਉਂਗੇ ਤੇ ਬਾਰ ਬਾਰ ਆਉਂਗੇ।
1: ਅਨਬੀਟੇਬਲ ਪ੍ਰਾਈਸਿਸ, ਸੇਲ ਆਲ ਟਾਈਮ। ਦਾਣਾ ਮੰਡੀ, 1729 Queen Street, East Brampton, Major Intersection, Queen and Bramley.
2: Call Gagan or Gurinder at 905-286-9257.
3: ਓ ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ। ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
4: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦਿਆਂ ਕੋਈ ਫਿਕਰ ਨਹੀਂ, ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ।
3: ਹੋਮ, ਆਟੋ, ਕਮਰਸ਼ੀਅਲ, ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761, 416-618-2761।
5: ਲੇਡੀਜ਼ ਐਂਡ ਜੈਂਟਲਮੈਨ, ਯੂ ਆਰ ਨਾਟ
6: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੋਰਗੇਜ ਦੇ ਕਿੰਗ ਗਿਰੀਸ਼ ਸ਼ਰਮਾ।
7: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮੋਰਗੇਜਸ, ਪ੍ਰਾਈਵੇਟ ਫੰਡਸ,
6: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ। ਪ੍ਰੀ ਅਪਰੂਵਲ ਹੀ ਨਹੀਂ, ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ। ਡੀਲਿੰਗ ਵਿਦ ਆਲ ਬੈਂਕ।
7: ਕਾਲ 6476068110
6: ਔਰ ਵਿਜ਼ਿਟ sharmamortgages.com।
8: स्टीफन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं। सर्विंग सिंस 1992, फाइनेंसिंग ऑप्शन अवेलेबल। टू लोकेशंस टू सर्व यू, 2575 स्टील एवेन्यू ईस्ट, ब्रैम्पटन, 9057900560, 6 Marconi Court, Bolton, 9059519394. Stephen Furniture ki dhamakedar festival season sale.
9: ਪਾਜੀ, ਅੱਜ ਘਰੇ ਤੰਦੂਰੀ ਬਣਾਓ, ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ।
10: Hi guys, enjoy ਕਰੋ ਤੰਦੂਰੀ ਬੁਆਇਜ਼, ਵੈਜ ਨਾਨ ਵੈਜ, ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼।
11: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ। ਪਾਠ, ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9059562111, 9054519200, ਸਰਵਿੰਗ ਯੂ ਫਰੋਮ 3 ਲੋਕੇਸ਼ਨਸ।
12: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
13: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ। ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ।
14: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ। ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਕਿਡਸ ਪਲਾਨ, RRSP, RESP, TFSA, ਕਾਲ ਕਰੋ
15: 647-835-5294-647-835-5294।
16: ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ, ਵੈਡਿੰਗ ਐਨਿਵਰਸਰੀ, ਜਾਗੋ, ਪ੍ਰੀ ਵੈਡਿੰਗ, ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ। ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਦੇ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ। ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251, 416-930-1251।
17: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤਾਂ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-5294-6475-5294-6475-5294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

0: ਅਵਾਲਾ ਮਾਰਦਾ ਜਦ ਆਪਣੇ ਵੱਲ, ਕਹਿੰਦਾ ਖੂਨ ਅਵਾਲਾ ਮਾਰਦਾ ਜਦ ਆਪਣੇ ਵੱਲ, ਹੋ ਜਾਂਦੇ ਨੇ ਸਾਰੇ ਹੀ ਫਿਰ ਮਸਲੇ ਹੱਲ, ਅਕਲਮੰਦੀ ਦੀ ਕੀਤੀ ਜੇ ਨਾ ਗੱਲ ਕੋਈ, ਸਭ ਤੋਂ ਭੈੜੀ ਪਾਉਣਗੇ ਲੋਕੀ ਤੇਰੀ ਅੱਲ, ਦੀਵਾਰ ਲੰਬੀ ਹੋਣੀ ਹੀ ਸੀ ਨਫ਼ਰਤ ਦੀ, ਜਦ ਮੂੰਹ ਫੇਰ ਕੇ ਲੰਘੋਗੇ ਇੱਕ ਦੂਜੇ ਵੱਲ, ਬਾਤ ਦਾ ਬਤੰਗੜ ਫਿਰ ਬਣਾਉਣਗੇ ਉਹ, ਸੱਥ 'ਚ ਬੈਠ ਹੋਈ ਨਾ ਜਦ ਸਾਂਝੀ ਗੱਲ, ਜ਼ਿੰਦਗੀ ਦੇ ਦਿਨ ਦੋਸਤਾਂ ਸਾਰੇ ਚਾਰ ਨੇ, ਜ਼ਿੰਦਗੀ ਦੇ ਦਿਨ ਦੋਸਤਾਂ ਸਾਰੇ ਚਾਰ ਨੇ, ਕੱਢ ਦੇਣੇ ਉਹ ਵੀ ਤੂੰ ਕਰ ਕਰ ਕੇ ਕੱਲ ਕੱਲ, ਕਹਿੰਦਾ ਰੁਲੇਗੀ ਜਦ ਪੱਗ ਬਾਪ ਦੀ ਵੰਡਾਂ ਵਿੱਚ, ਪਵੇਗੀ ਸ਼ਰੀਕਾਂ ਵਿੱਚ ਫਿਰ ਕਲੇਜੇ ਠੰਡ, ਮਿੱਟੀ ਵਿੱਚ ਮਿਲਾਤਾ ਕੀ ਘੁਮਿਆਰਾ ਤੂੰ, ਢਹਿ ਗਿਆ ਮਦਹੋਸ਼ ਜੋ ਹੁੰਦਾ ਸੀ ਮੱਲ। ਜੇ ਸੱਚ ਦੇ ਰਾਹਾਂ 'ਤੇ ਤੁਰਨਾ ਤਾਂ ਤਕਲੀਫਾਂ ਲਈ ਤਿਆਰ ਰਹੋ, ਕੰਢੇ ਚੁੱਭਦੇ ਸਾਰ ਹੀ ਕੂਕ ਨਿਕਲੂ, ਆਪਣੇ ਫੈਸਲੇ 'ਤੇ ਬਰਕਰਾਰ ਰਹੋ, ਰਹਿ ਇੰਨੀ ਸੌਖੀ ਨਹੀਂ ਮੰਜ਼ਿਲ ਪਾਈ ਜਾਣੀ, ਆਪਣੇ ਜਜ਼ਬਿਆਂ ਦੀ ਖਬਰ ਸਾਰ ਲੈ। ਕਹਿੰਦਾ ਤੂੰ ਕਦੇ ਮੈਨੂੰ ਪੜ੍ਹ ਕੇ ਤਾਂ ਵੇਖੀ, ਤੂੰ ਕਦੇ ਮੈਨੂੰ ਪੜ੍ਹ ਕੇ ਤਾਂ ਵੇਖੀ, ਦੁੱਖ ਦਰਦਾਂ ਨਾਲ ਲੜ ਕੇ ਤਾਂ ਵੇਖੀ, ਮੇਰੀਆਂ ਗੱਲਾਂ ਤੂੰ ਸੁਣੀ ਆਪਣੀਆਂ ਕਰਕੇ ਤਾਂ ਵੇਖੀ, ਪਿਆਰ ਨਾਲ ਮਨਾਵਾਂਗੀ ਤੈਨੂੰ, ਤੂੰ ਲੜ ਕੇ ਤਾਂ ਵੇਖੀ। ਕਹਿੰਦਾ ਜ਼ਿੰਦਗੀ 'ਚੋਂ ਕਦੇ ਜਾਣ ਨਹੀਂ ਦੇਵਾਂਗੀ, ਤੂੰ ਇੱਕ ਵਾਰ ਹੱਥ ਫੜ ਕੇ ਤਾਂ ਵੇਖੀ, ਤੂੰ ਇੱਕ ਵਾਰ ਹੱਥ ਫੜ ਕੇ ਤਾਂ ਵੇਖੀ। ਇਹਨਾਂ ਸਤਰਾਂ ਨਾਲ ਤੁਸੀਂ ਸੁਣ ਰਹੇ ਪ੍ਰੋਗਰਾਮ ਸਾਂਝਾ ਵਰਥਾ, ਮੈਂ ਤੁਹਾਡਾ ਹੋਸਟ ਦੋਸਤ ਹਰੀਸ਼ ਸਿੰਘ ਨੇ ਜੁਆ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਗੁੱਡ ਮਾਰਨਿੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਬੁੱਧਵਾਰ, ਬੁੱਧ ਕੰਮ ਸੁੱਧ, ਛੱਬੀ ਅਗਸਤ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਰਥਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸਵੇਰੇ ਸ਼ੁੱਕਰਵਾਰ ਤੱਕ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530-530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਰਥਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇ। ਅੱਜ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, 15 ਟੈਂਪਰੇਚਰ ਮਿਸਿਸ ਆ ਗਿਆ, ਮਾਲਟਨ ਦੇ ਵਿੱਚ ਫੀਲ ਲਾਈਕ ਵੀ 15 ਕਰਦੇ ਹਾਂ, ਠੰਡ ਆ ਥੋੜ੍ਹੀ ਜੀ ਥੋੜ੍ਹੀ ਜੀ, ਦੁਪਹਿਰ ਨੂੰ 24 ਹੈ, ਸ਼ਾਮ ਨੂੰ 25 ਹੈ, ਰਾਤ ਨੂੰ 21 ਟੈਂਪਰੇਚਰ। 6:35 'ਤੇ ਸੂਰਜ ਸਾਹਿਬ ਜੀ ਦੇਣਗੇ ਆਪਾਂ ਨੂੰ ਦਰਸ਼ਨ, ਅਤੇ 8:04 ਦੇ ਸ਼ਾਮ ਨੂੰ ਅਲੋਪ ਹੋ ਜਾਣਾ। ਅਤੇ ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, 905-673-3337 ਅੱਜ ਇਹ ਨੰਬਰ ਨਹੀਂ ਚੱਲਣਾ, ਅੱਜ ਨੰਬਰ ਚੱਲੂਗਾ, ਧਿਆਨ ਨੋਟ ਕਰ ਲਓ ਸਾਰੇ ਜਣੇ, ਅੱਜ ਸਾਰਾ ਦਿਨ ਇਸੇ ਸਟੇਸ਼ਨ 'ਤੇ ਇਸੇ 5:30 ਦੇ ਜਿੰਨੇ ਵੀ ਪ੍ਰੋਗਰਾਮ ਇਸ ਸਟੂਡੀਓ 'ਚ ਹੁੰਦੇ ਆ, ਇਸ ਸਟੂਡੀਓ ਤੋਂ, ਉਹ ਸਾਰਿਆਂ ਦੇ ਨੰਬਰ 647-360-4771 6477-4771 647-360-4771 'ਤੇ ਤੁਸੀਂ ਕੋਲ ਸਟੂਡੀਓ ਲਾ ਲਓ, ਸਟੂਡੀਓ ਦਾ ਨੰਬਰ ਚੱਲਦਾ, ਇਹੇ ਨੰਬਰ ਪਰ ਚੱਲੂਗਾ ਅੱਜ ਤੱਕ। ਅਤੇ ਜੇ ਤੁਸੀਂ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040, ਅਤੇ ਜੇ ਮੈਸੇਜ ਪਾਉਣੇ ਆ ਫਿਰ 647-835-5294 ਵਟਸਐਪ 'ਤੇ ਤੁਸੀਂ ਨੰਬਰ ਮੈਥੋਂ ਚਾਹੇ ਲੈ ਲਓ ਇਹ ਨੰਬਰ, ਅਤੇ ਚਾਹੇ ਤੁਸੀਂ ਸਟੂਡੀਓ ਇਸ ਨੰਬਰ 'ਤੇ ਕੋਲ ਕਰ ਲਓ, ਜੇ ਆਪਣੀਆਂ ਫਿਰ ਗੱਲਾਂ ਬਾਤਾਂ ਹੁੰਦੀਆਂ ਰਹਿਣੀਆਂ ਨੇ, ਅਤੇ ਚੱਕ ਲਓ ਫੋਨ 647-360-4771 647-360-4771 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤੁਹਾਡੇ ਗਿੱਟੇ ਮੋਢੇ ਗੋਡਿਆਂ 'ਚ ਕਿਤੇ ਕੋਈ ਦਰਦ ਹੈ, ਕੋਈ ਪੇਨ ਹੈ, ਅਤੇ ਡਾਕਟਰ ਰਜਿੰਦਰ ਗਰਾਇਆ ਸਾਹਿਬ ਨੂੰ ਜਿਹੜਾ ਪਹਿਲੇ ਹੀ ਲੈ ਲਿਆ ਨਾਲ ਏਅਰ 'ਤੇ, ਅਤੇ ਸੁਣਦੇ ਉਹਨਾਂ ਦੀਆਂ ਗੱਲਾਂ ਬਾਤਾਂ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਆ।
1: ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ ਜੀ, ਸਾਰੇ ਭੈਣ ਭਰਾ ਨੂੰ ਸਤਿ ਸ਼੍ਰੀ ਅਕਾਲ।
0: ਡਾਕਟਰ ਸਾਹਿਬ
1: ਮੈਂ ਭਾਅ ਜੀ ਨਾ, ਸਾਡੇ ਨਾਲ ਗੱਡੀ ਚੱਲਦੀ ਹੁੰਦੀ ਸੀ ਖਾਦੀਆਂ ਤੋਂ, ਪਹਿਲਾਂ ਬੜੀ ਸਲੋ ਸਪੀਡ ਚੱਲਣੀ, 5-7 ਮਿੰਟ ਮੁੜ ਕੇ ਬਣ ਜਾਂਦੀ ਸੁਪਰ ਫਾਸਟ, ਤੁਹਾਡਾ ਉਹ ਹਿਸਾਬ ਕਿਤਾਬ ਹੋਇਆ। ਮੇਰੇ 10 ਮਿੰਟ ਚੱਲਦੇ ਸਲੋ ਸਲੋ ਸਲੋ ਸਲੋ, 10-15 ਮਿੰਟਾਂ ਬਾਅਦ ਫਿਰ ਬਣਦਾ ਸੁਪਰ ਫਾਸਟ,
0: ਫਿਰ ਸੁਪਰ ਫਾਸਟ ਬਣਦਾ ਕੰਮ, ਫਿਰ ਭੱਖ ਜਾਂਦਾ ਨਾ ਸਰੀਰ,
1: ਗਰਮ ਹੋ ਜਾਂਦੀ
0: ਗੱਡੀ। ਗੱਲ ਤਾਂ ਸਹੀ ਹੈ ਸਾਹਿਬ, ਜੋੜ ਜਾੜ ਦੁਖਦੇ ਹੋਣ, ਮੋਰ ਮੋਰ ਮੋਢੇ ਮਾਢੇ ਢੋਹੀ ਢਾਹੀ ਖਾਸਾ ਕੁਛ ਹੋ ਜਾਂਦਾ, ਕਈ ਵਾਰ ਕਿਵੇਂ ਖੁੱਲੂ ਇਹ?
1: ਤੁਸੀਂ ਤਾਂ ਆਪ ਕਹੋ ਯਾਰ, ਲੋਕਾਂ ਨੂੰ ਤੁਹਾਨੂੰ ਪਤਾ ਹੀ ਹੈ। ਹਾਂਜੀ ਹੁਣ ਤਾਂ ਤੁਸੀਂ ਖਲਾਏ ਆਪਣੇ ਵੀ,
0: ਸੱਚੀ ਗੱਲ ਹੈ। ਅੱਛਾ ਡਾਕਟਰ ਸਾਹਿਬ, ਜਿਵੇਂ ਲੇਡੀਜ਼ ਦੀ ਕਾਫੀ ਪ੍ਰੋਬਲਮ ਆ, ਖੜ ਕੇ ਕੰਮ ਭੈਣਾਂ ਕਰਦੀਆਂ ਨੇ, ਆਂਟੀਆਂ ਵੀ ਹੋ ਸਕਦੀਆਂ, ਕਿਸੇ ਵੀ ਕੰਮਾਂ 'ਤੇ ਹੋ ਸਕਦੀਆਂ, ਘਰਾਂ 'ਚ ਵੀ ਲਾ ਲਓ, ਚਾਹੇ ਆਪਣੇ ਫੈਕਟਰੀ ਜੋਬ ਜਾਂ ਕਿਤੇ ਵੀ ਲਾ ਲਓ, ਖੜ ਕੇ ਕਾਫੀ ਜੋਬ ਆ ਹੈ ਨਾ ਸਟੈਂਡਿੰਗ ਦੀ, ਤੇ ਉਹਨਾਂ ਦੇ ਲੱਤਾਂ ਦੇ ਵਿੱਚ ਨਾ ਪੱਟਾਂ ਤੋਂ ਥੱਲੇ ਗੋਡਿਆਂ ਦੇ ਕੋਲੋਂ ਸਮਝ ਲਓ ਪਿੰਡਣੀ ਵਾਲੇ ਪਾਸਿਓਂ ਬੈਕ ਸਾਈਡ ਤੋਂ ਨੀਲੀਆਂ ਨੀਲੀਆਂ ਨਾੜਾਂ ਦਿਖਣ ਲੱਗ ਜਾਂਦੀਆਂ, ਉਹਦਾ ਕੀ ਕਾਰਨ?
1: ਉਹ ਬਲੱਡ ਸਪਲਾਈ ਸਲੋ ਹੋ ਜਾਂਦੀ ਹੈ ਜੀ।
0: ਅੱਛਾ,
1: ਸਪਾਈਡਰ ਵੇਨਸ ਬਣ ਜਾਂਦੀਆਂ, ਉਹ ਤਾਂ ਕੋਈ ਹੱਲ ਨੀ ਹੁੰਦਾ, ਇੰਪਰੂਵਮੈਂਟ ਹੋ ਜਾਂਦੀ ਆ, ਲੇਕਿਨ ਉਹਦੀ ਸਰਜਰੀ ਹੁੰਦੀ ਆ। ਫਿਰ ਜੇ ਪਹਿਲਾਂ ਪਹਿਲਾਂ ਟ੍ਰੀਟਮੈਂਟ ਲਈ ਜਾਣ ਉਸ ਤੋਂ ਪਹਿਲਾਂ ਤੇ ਉਹ ਹੁੰਦੀਆਂ ਹੀ ਨਹੀਂ, ਜਦੋਂ ਹੋ ਜਾਂਦੀਆਂ ਆ ਫਿਰ ਉਹ ਤਾਂ ਹੱਲ ਸਰਜਰੀ ਆ।
0: ਅੱਛਾ ਅੱਛਾ, ਕਈ ਕਈ ਲੇਡੀਜ਼ ਠੰਡ ਦੇ ਵਿੱਚ ਕੰਮ ਕਰਦੀਆਂ, ਮਾਈਨਸ 25-30-40 ਚ ਲਾ ਲਓ ਫ੍ਰੀਜਰਾਂ ਚ ਜਾਂ ਕਿੱਦਾਂ ਵੀ, ਵੀ ਉਹਨਾਂ ਨੂੰ ਠੰਡ ਨਾਲ ਵੀ ਪ੍ਰੋਬਲਮ ਆ ਸਕਦੀ ਹੈ?
1: ਹੱਥ ਹੱਟ ਜਾਂਦੇ, ਉਂਗਲੀਆਂ ਜਿਹੜੀਆਂ ਨਾ ਆਪਣਾ ਕਰਦੇ ਨਾ, ਕਿਸੇ ਵੀ ਹੈਲਥ ਕੇਅਰ ਪ੍ਰੋਫੈਸ਼ਨਲ ਕੋਲ ਆਪਣਾ ਟ੍ਰੀਟਮੈਂਟ ਲੈਂਦੇ ਰਹੋ, ਫਿਰ ਤੁਹਾਡਾ ਸਿੱਕ ਨੀ ਹੁੰਦੇ ਤੁਸੀਂ। ਜਦੋਂ ਆਪਾਂ ਜਾਣਾ ਹੀ ਸੀਰ ਦੇ ਟਾਈਮ ਤੇ, ਫਿਰ ਬੰਦੇ ਨੂੰ ਬਹੁਤ ਮੁਸ਼ਕਿਲ ਹੋ ਜਾਂਦੀ। ਸ਼ੁਰੂ ਬੰਦਾ ਨਾ ਮਤਲਬ ਹਫਤੇ ਦਸ ਦਿਨ 15 ਮਹੀਨੇ ਬਾਅਦ ਇੱਕ ਅੱਧੀ ਸੀਟਿੰਗ ਲੈ ਲੇ ਤੇ ਫਿਰ ਬੰਦਾ ਸਿੱਕ ਨੀ ਹੁੰਦਾ।
0: ਅੱਛਾ, ਉਹਨੂੰ ਹੀਟ, ਕਈ ਪਾਣੀ ਵਾਲੀਆਂ ਬੋਤਲਾਂ ਆਉਂਦੀਆਂ ਹੀਟ, ਜਿਵੇਂ ਆਪਾਂ ਗਰਮ ਪਾਣੀ ਭਰ ਕੇ ਵਿੱਚ ਪਾ ਲਈਦਾ ਬੋਤਲ ਪਲਾਸਟਿਕ ਚ ਨਾ, ਜਾਂ ਕੋਈ ਮਸਾਜਰ ਜੇ ਆਉਂਦੇ ਆ ਜੀ ਜੋ ਲਾਟੂ ਜੇ ਘੁੰਮਦੇ ਆ ਵਿੱਚ, ਕੁਛ ਏਦਾਂ ਦਾ ਵੀ ਕੀਤਾ ਜਾ ਸਕਦਾ?
1: ਹੀਟਿੰਗ ਪੈਡ ਜਿਹੜੇ ਆ ਜਾਂ ਬੋਟਲ ਜਿਹੜੀ ਵਾਟਰ ਵਾਲੀ ਹੀਟ ਹੁੰਦੀ ਬਹੁਤ ਵਧੀਆ ਹੁੰਦੀ ਆ। ਵੈਟ ਹੀਟ ਜਿਹੜੀ ਆ ਸਾਨੂੰ ਵਧੀਆ ਆ, ਜਿਹੜੀ ਡਰਾਈ ਹੀਟ ਆ ਨਾ ਉਹ ਮਾੜੀ ਹੁੰਦੀ ਆ, ਉਹ ਘੱਟ ਦੇਣੀ ਚਾਹੀਦੀ ਆ। ਜਿਹੜੀ ਵੈਟ ਹੀਟ ਵਾਲਾ ਕੰਮ ਆ ਨਾ ਬੋਟਲ ਵਾਲਾ, ਉਹ ਜ਼ਿਆਦਾ ਇਫੈਕਟਿਵ,
0: ਉਹ ਵਧੀਆ ਚੀਜ਼ ਆ,
1: ਉਹ ਜ਼ਿਆਦਾ ਇਫੈਕਟਿਵ ਆ, ਉਹ ਦੇਣੀ ਚਾਹੀਦੀ ਆ।
0: ਬਿਲਕੁਲ,
1: ਜਾਂ ਕਈ ਚੀਜ਼ਾਂ ਨਾ ਇੱਥੇ ਮਿਲ ਜਾਂਦੇ, ਹਾਈਡਰੋਕੁਲੇਟਰ ਹੁੰਦੇ ਆ ਜਿਹੜੇ ਵੈਟ ਹੀਟ ਵਾਲੇ ਆ, ਉਹਦੇ ਵਿੱਚ ਪੈਡ ਬੈਠ ਹੁੰਦਾ, ਉਹਨੂੰ ਜੇ ਮੰਨ ਲਓ ਤੁਸੀਂ ਸਵੇਰੇ ਉੱਠ ਕੇ ਜਾਂ ਹਫ਼ਤੇ ਚ ਇੱਕ ਦੋ ਵਾਰ ਬੈਗ ਤੇ ਹੀਟ ਦੇ ਲਓ ਤੇ ਕਾਫ਼ੀ ਚੀਜ਼ਾਂ ਬੈਟਰ ਹੁੰਦੀਆਂ।
0: ਆਹ ਹੋਸਪਿਟਲਾਂ 'ਚ ਵੀ ਦੇਖਿਆ, ਸਾਡੇ ਮੰਮੀ ਨੂੰ ਵੀ ਉਹ ਜੈੱਲ ਜੀ ਇੱਕ ਹੁੰਦੀ ਸੀਗੀ, ਉਹ ਦਿੰਦੇ ਹੁੰਦੇ ਸੀ ਫਰਿੱਜ 'ਚ ਰੱਖ ਲੈਣੀ, ਬਾਅਦ ਦੇ ਵਿੱਚ ਉਹਨੂੰ ਉਹਨੂੰ ਚੱਲੇ ਉਹ ਕਰਨਾ ਚਾਹੇ ਗਰਮ ਕਰਕੇ ਉਹਨੂੰ, ਮਤਲਬ
1: ਉਹ ਹਾਈਡਰੋਕੁਲੇਟਰ, ਹਾਈਡਰੋਕੁਲੇਟਰ 'ਚ ਈਜ਼ੀ ਹੁੰਦਾ, ਉਹ 'ਚ ਪਾਣੀ ਪਿਆ ਹੁੰਦਾ, ਉਹ 'ਚ ਥੱਲੇ ਪੈਡ ਲੁਕਾ ਦਿੰਦੇ ਆ।
0: ਬਿਲਕੁਲ,
1: ਪੈਡ ਜੋ ਗਰਮ ਹੋ ਜਾਣਾ ਉਹਨੂੰ ਕੱਢ ਕੇ ਟਾਵਲ 'ਚ ਪਲੇਟ ਕੇ ਉੱਤੇ ਰੱਖ ਲਓ ਬੈਗ 'ਤੇ।
0: ਬਿਲਕੁਲ,
1: ਅਤੇ ਉਹਦੇ ਨਾਲ ਤੁਹਾਡੀ ਬਲੱਡ ਸਪਲਾਈ ਵਧੀਆ ਰਹਿੰਦੀ ਆ।
0: ਬਿਲਕੁਲ ਬਿਲਕੁਲ ਬਿਲਕੁਲ,
1: ਸਾਰੇ ਪਾਸਿਓਂ ਤੱਕ ਚੁੱਕੇ ਫਿਰ ਸਾਡੇ ਕੋਲ ਇੱਕ ਦੁਆਰਾ
0: ਚੱਕ,
1: ਜਿੰਨੀ ਮਰਜ਼ੀ ਪੇਨ ਤੁਹਾਡੇ ਗੋਡੇ ਮੋਢੇ ਬੈਕ 'ਚ ਨੈਕ 'ਚ ਆ, ਜਿਹਦਾ ਨਹੀਂ ਸਲੂਸ਼ਨ ਲੱਭਦਾ
0: ਸਾਰੀਆਂ
1: ਡੀਲ ਕਰਦੇ ਆ, ਪਰ ਮੈਂ ਸਲਿਪ ਦਿੰਦਾ ਤੁਸੀਂ ਆਪ ਕਲੇਮ ਕਰਨਾ ਆ, ਅਸੀਂ ਕੋਈ ਝਟਕਾ ਨੀ ਮਾਰਦੇ, ਕੋਈ ਮਸਾਜ ਨੀ ਕਰਦੇ।
0: ਉਦਣ
1: ਤੁਸੀਂ ਆਏ, ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਨਾ ਵੀ ਬਾਈ ਆਪਣੀ ਤਸੱਲੀ ਕਰ ਲਓ, ਹੁਣ ਮੈਂ ਕਿੱਥੋਂ ਕੱਢਾਂ ਹੋਰ ਪੇਨ ਹੋਰ ਲੱਭ ਲਓ ਤੁਸੀਂ।
0: ਸੱਚੀ ਗੱਲ ਰਜਿੰਦਰ ਗ੍ਰਾਂ ਸਾਹਿਬ ਨਾਲ ਸੰਪਰਕ ਕਰ ਲਓ, ਗਿੱਟੇ ਮੋਢੇ ਗੋਡਿਆਂ 'ਚ ਕਿਤੇ ਵੀ ਦਰਦ ਆ, ਸ਼ੋਲਡਰ ਪੇਨ ਆ ਤੁਹਾਡੇ, ਤੇ ਕਰ ਲਓ ਸੰਪਰਕ 416-884-5486 416-884-5486 ਤੇ ਗੱਲਬਾਤ ਕੀਤੀ ਜਾ ਸਕਦੀ। ਡਾਕਟਰ ਸਾਹਿਬ ਥੈਂਕ ਯੂ ਸੋ ਮਚ, ਲਵ ਯੂ, ਥੈਂਕ ਯੂ। ਨਾਭਾ ਜੀ ਨੰਗਿਆ, ਸਤਿ ਸ਼੍ਰੀ ਅਕਾਲ ਜੀ ਇਹਨੂੰ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤੇ ਨੂੰ, ਸਤਿ ਸ਼੍ਰੀ ਅਕਾਲ।
0: ਕਿੱਦਾਂ ਸਿਹਤਾਂ?
2: ਸਿਹਤਾਂ ਠੀਕ ਹੈ ਜੀ, ਮੈਂ ਤਾਂ ਪਰਮਿੰਦਰ ਨੂੰ ਇੰਨੀ ਗੱਲ ਪੁੱਛਣੀ ਸੀਗੀ, ਮੈਡੀਕਲ ਕਾਲਜ ਝੋਨਾ ਲੱਗ ਚੁੱਕਿਆ ਉਹਨਾਂ ਨੇ ਤੇ ਮਹੱਲਾ ਕਲੀਨਿਕ ਜਿੰਨਾ ਲੱਗ ਚੁੱਕਿਆ, ਤੇ ਜਿਹੜੀ ਬਿਜਲੀ ਅੰਡਰਗਰਾਊਂਡ ਕੀਤੀ ਕਿੰਨੇ ਪਿੰਡਾਂ ਚ ਸ਼ਹਿਰਾਂ ਚ ਜਾ ਰਹੀ ਹੈ ਜੀ?
0: ਚਲੋ ਹਰ ਪਾਰਟੀ ਦੇ ਆ ਤੇ ਹੋਣਾ ਵੀ ਚਾਹੀਦੇ ਆ, ਉਹ ਵੀ ਦੱਸ ਸਕਦੇ ਆ ਕਿ ਭਾਈ ਕਿੰਨੇ ਕੁ ਪਿੰਡਾਂ ਦੇ ਵਿੱਚ ਅੰਡਰਗਰਾਊਂਡ ਬਿਜਲੀ ਚੱਲ ਗਈ ਆ, ਤੇ ਜਾਂ ਮਹੱਲਾ ਕਲੀਨਿਕਾਂ ਨੂੰ ਜਿੰਦੇ ਲੱਗੇ ਨੇ ਜਾਂ ਨਹੀਂ ਲੱਗੇ, ਤੇ ਜਾਂ ਜਾਂ ਤੁਸੀਂ ਗੁਜਰਾਤ ਦੇ ਸਕੂਲ ਅਤੇ ਪੰਜਾਬ ਦੇ ਸਕੂਲਾਂ ਨਾਲ ਮੈਚਿੰਗ ਕਰ ਰਹੇ ਹੋ, ਕਿਹੜੀ ਗੱਲ ਆ, ਅਤੇ ਦਿੱਲੀ ਵਾਲੇ ਸਕੂਲ ਕਿੱਥੇ ਗਏ, ਅਤੇ ਜਾਂ ਫਿਰ ਭਾਈ ਮਾਸਟਰ ਜਿਹੜੇ ਕਹਿੰਦੇ ਆਪਣੇ ਪੰਜਾਬ ਦੇ ਕਾਫੀ ਦੂਰ ਦੂਰ ਤੱਕ ਘੁੰਮ ਕੇ ਆਏ ਆ, ਜਹਾਜ਼ਾਂ ਦੇ ਝੂਟੇ ਲਏ ਆ ਵੱਖ ਵੱਖ ਪਿੰਡਾਂ ਦੇ ਸਕੂਲਾਂ ਨੇ, ਸਕੂਲਾਂ ਦੇ ਟੀਚਰਾਂ ਨੇ, ਹੈੱਡ ਮਾਸਟਰ ਸਾਹਿਬ ਨੇ, ਪ੍ਰਿੰਸੀਪਲਾਂ ਨੇ, ਉਹਨਾਂ ਨੇ ਆ ਕੇ ਸਕੂਲਾਂ ਦਾ ਕੀ ਨੁਹਾਰ ਬਦਲਤੀ, ਅਤੇ ਜਾਂ ਜਿਹੜੇ ਐਮਐਨਐਸ ਸਕੂਲ ਇਹਨਾਂ ਨੇ ਬਣਾਏ ਆ ਉਹਨਾਂ ਦਾ ਕੀ ਰਿਜ਼ਲਟ ਆਇਆ ਹੁਣ ਤੱਕ, ਅਤੇ ਕਾਫੀ ਨੇ ਕੁਐਸਚਨ ਦਾ ਯਾਰ ਹੁਣ ਕਿੱਥੋਂ ਚੇਤੇ ਕਰ ਕਰਕੇ ਲਈ ਜਾਈਏ ਖੜ੍ਹੇ ਪਰ ਕਿਸੇ ਦਿਨ ਲਿਸਟ ਬਣਾਵਾਂਗੇ, ਕਾਫੀ ਲੋਕਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ। ਚਲੋ ਕੋਈ ਗੱਲ ਨਹੀਂ, ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਵਾਲਿਆਂ ਨੂੰ ਕਾਫੀ ਸਾਰੇ ਵਰਕਰਾਂ ਦੀ ਲੋੜ ਆ, ਜਿਹਦੇ 'ਚ ਤੰਦੂਰੀ ਹੋ ਸਕਦੇ ਆ, ਕਰੀ ਬਣਾਉਣ ਵਾਲੇ ਹੋ ਸਕਦੇ ਆ, ਅਤੇ ਉੱਥੇ ਲੜਕੀਆਂ ਦੀ ਕੁੜੀਆਂ ਦੀ ਭੈਣਾਂ ਦੀ ਕਮੀ ਆ ਜਿਨ੍ਹਾਂ ਨੇ ਸਰਵ ਕਰਨਾ ਜਾਂ ਬਫੇ ਬੁਫੇ ਟਿਕਾਉਣੇ ਆ, ਸਮਝ ਲਓ ਵੀ ਕੰਮ ਤਾਂ ਕੰਮ ਆ ਹੋਣਾ, ਹੈ ਨਾ, ਮੈਂ ਕਿੱਦਾਂ ਕਹਿ ਸਕਦਾ ਇਸ ਗੱਲ ਨੂੰ, ਸਰਵ ਕਰਨੇ ਕਹਿ ਸਕਦੇ ਆਪਾਂ, ਅਤੇ ਰਿਸੈਪਸ਼ਨ 'ਤੇ ਕੁੜੀਆਂ ਦੀ ਲੋੜ ਆ, ਅਤੇ ਤੁਸੀਂ ਕਰ ਲਿਓ ਸੰਪਰਕ ਗੁਰਜੀਤ ਰੰਧਾਵਾ ਸਾਹਿਬ ਨਾਲ, ਸਿੱਧੇ ਡਾਇਰੈਕਟਰੀ ਨੰਬਰ 6473398912 ਪੇ ਪੂਰੀ ਆਪਣੀ ਗੱਲ ਪਹਿਲਾਂ ਕਰ ਲਿਓ, ਭਾਈ ਮੈਨੂੰ ਨਹੀਂ ਪਤਾ ਪੇ ਦਾ ਕੀ ਦਿੰਦੇ ਆ ਉਹ ਕੀ ਨਹੀਂ, ਇਹਦੀ ਕੋਈ ਉਹ ਨਹੀਂ ਗੀ, ਅਤੇ ਪਰ ਤੁਸੀਂ ਕਰ ਲਿਓ ਗੱਲਬਾਤ, ਜੇ ਤੁਹਾਡੇ ਕੋਈ ਭੈਣ ਹੈਗੀ, ਛੋਟੀ ਬੱਚੀ ਹੈਗੀ, ਕੁੜੀ ਹੈਗੀ, ਜਾਂ ਕੋਈ ਵੀ, ਜਾਂ ਜੈਂਟਸ ਮੁੰਡੇ ਵੀ ਕਰ ਸਕਦੇ ਆ ਸੰਪਰਕ, ਹੁਣ ਉਹਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਹੈਗੀ ਵੀ ਉਹਨਾਂ ਨੇ ਮੁੰਡੇ ਰੱਖਣੇ ਜਾਂ ਨਹੀਂ ਰੱਖਣੇ, ਕਰ ਲਿਓ ਗੱਲਬਾਤ ਇੱਕ ਵਾਰ ਤੁਸੀਂ 6473398912 ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਦੇ ਦੋ ਲੋਕੇਸ਼ਨਾਂ ਨੇ, ਮਾਲਟਨ ਵਿੱਦ ਦੇ ਵਿੱਚ ਅਤੇ ਹੋਰਨਟਾਰੀਓ ਐਂਡ ਬਵੇੜ ਦੇ ਵਿੱਚ ਬ੍ਰੈਂਪਟਨ ਏਰੀਏ 'ਚ, 4025 ਬ੍ਰੈਂਡਨ ਗੇਟ ਡਰਾਈਵ ਮਾਲਟਨ, 10178 ਹੋਰਨਟਾਰੀਓ ਸਟਰੀਟ ਬ੍ਰੈਂਪਟਨ ਦੇ ਵਿੱਚ ਨੇ। ਨੰਬਰ ਹੈਗਾ ਸਟੂਡੀਓ ਦਾ 6473398712 6473398712 ਇਹ ਸਿਰਫ ਅੱਜ ਦਾ ਦਿਨ ਪ੍ਰੋ ਚੱਲਣਾ ਨੰਬਰ, ਅਤੇ ਅੱਜ ਉਹਨੇ ਟੈਕਨੀਸ਼ੀਅਨ ਨੇ ਆ ਕੇ ਕਰ ਦੇਣਾ ਠੀਕ, ਅਤੇ ਫਿਰ ਉਹ ਪਹਿਲਾਂ ਵਾਲਾ ਰੈਗੂਲਰ ਵਾਲਾ ਨੰਬਰ ਚੱਲ ਪਊਗਾ, 6473398712 ਅਤੇ ਗੱਲਬਾਤ ਕੀਤੀ ਜਾ ਸਕਦੀ ਆ। ਆਪਾਂ ਫੇਸਬੁੱਕ 'ਤੇ ਲਾਈਵ ਹੋ ਕੇ ਮਾੜੀ ਜੀ ਕਰ ਦਈਏ ਫਿਰ ਅਪਡੇਟ ਆਪਣੇ ਉਹਦੀ ਪਿਕਨਿਕ ਦੀ ਕਰਾਉਣ ਦੀ, ਕਿੱਦਾਂ ਕਹਿੰਦੇ ਹੋ ਦੱਸੋ ਮਾੜਾ ਜਿਹਾ। ਅਜੇ ਸੰਧੂ ਸਾਹਿਬ ਵੀ ਨਹੀਂ ਆਏ, ਸੰਧੂ ਸਾਹਿਬ ਰਾਤ ਅਨਾਊਂਸ ਕਰ ਗਏ ਪ੍ਰਾਹ ਵਾਲੇ ਪ੍ਰੋਗਰਾਮ 'ਚ, ਹੁਣ ਉਹ ਨਹੀਂ ਕਰਦੇ, ਆਏ ਨਹੀਂ, ਪਤਾ ਨਹੀਂ ਕਿੱਥੇ ਰਹਿ ਗਏ ਹੁਣ, ਹੈਂ, ਬੜੀ ਮਾੜੀ ਗੱਲ ਆ ਸੰਧੂ ਸਾਹਿਬ ਤੁਹਾਡੀ ਤਾਂ, ਤੁਸੀਂ ਤੁਹਾਨੂੰ ਮੈਂ ਕੀ ਹੁਣ ਕਿੱਥੇ ਲੈ ਜਾਵਾਂ ਤੁਹਾਨੂੰ ਮੈਂ। ਚਲੋ ਲਾਈਵ ਹੁੰਦੇ ਆਪਾਂ ਫੇਸਬੁੱਕ 'ਤੇ ਇੱਕ ਮਿੰਟ ਲਈ, ਸਿਰਫ ਹੋਣਾ ਇੱਕ ਮਿੰਟ ਲਈ, ਉਹ ਜ਼ਿਆਦਾ ਨਹੀਂ ਹੋਣਾ। ਉਹ ਭਾਈ ਸਾਹਿਬ ਮੇਰੇ 'ਤੇ ਕੈਮਰਾ ਮਾਰਨਾ, ਕਿੱਥੇ ਚੱਲ ਗਿਆ ਕੈਮਰਾ, ਉਹ ਭਾਈ ਸਾਹਿਬ ਇੱਧਰ ਨੂੰ ਆ ਜਾਓ, ਇੱਦਾਂ ਇੱਦਾਂ ਚੱਲੂ, ਇੱਦਾਂ ਕਹਿੰਦੇ ਇੱਦਾਂ ਚੱਲੂ, ਪਤਾ ਨਹੀਂ ਯਾਰ ਮੇਰੇ ਵਾਲ ਬੂਲ ਸੈੱਟ ਆ, ਦੇਖੀ ਜਾਓ ਦੇਖਿਓ ਤਾਂ ਕਿੰਨੇ ਕੁ ਜਾਣੇ ਲਾਈਵ ਹੁੰਦੇ ਆ, ਫਿਰ ਨਾਲੇ ਪ੍ਰੋਗਰਾਮ ਆਪਾਂ ਲਾਈਵ ਕਰ ਦਿੰਦੇ ਲਾ, ਇੱਦਾਂ ਕਿਹੜੀ ਗੱਲ। ਪ੍ਰਿੰਸ ਸਾਹਿਬ ਦੀ ਕਾਲ ਲੈ ਲਈ, ਪ੍ਰਿੰਸ ਸਾਹਿਬ ਜੀ ਐਵੇਂ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ,
0: ਕਿੱਦਾਂ ਸਿਹਤਾਂ?
3: ਬਹੁਤ ਵਧੀਆ। ਡਾਕਟਰ ਸਾਹਿਬ ਆਏ ਸੀ ਹੁਣ,
0: ਹਾਂਜੀ,
3: ਇਹਨਾਂ ਨੂੰ ਪੁੱਛਿਓ ਜਦ ਵੀ ਹੁਣ ਆਏ ਵੀ ਘਾਟ ਕਿਹੜੀ ਘਾਟ ਕਰਕੇ ਦੁਖਦੇ ਨੇ, ਸਰੀਰ ਚ ਕੋਈ ਘਾਟ ਤਾਂ ਹੋਊਗੀ ਨਾ, ਤਾਂ ਹੀ ਦੁਖਦੇ ਆ, ਜਾਂ ਆਪਣਾ ਬੁੱਢੇ ਹੋ ਜਾਂਦੇ ਆ, ਕੋਈ ਘਾਟ ਹੋ ਜਾਂਦੀ ਹੈ, ਹਨ,
0: ਤਾਂ ਹੀ ਦੁਖਦੇ ਆ, ਹਾਂ ਇਹ ਕਹਿ ਸਕਦੇ
3: ਆ, ਇਹ ਪੁੱਛਿਓ ਤੁਸੀਂ ਜ਼ਰੂਰ।
0: ਚਲੋ ਕਰਦੇ ਆ ਪਤਾ,
3: ਹਾਂਜੀ,
0: ਥੈਂਕ ਯੂ,
3: ਥੈਂਕ ਯੂ ਸਰ, ਲੋ ਕਰਨਾ,
0: ਥੈਂਕ ਯੂ, ਬਿਲਕੁਲ ਜੀ। ਤੇ ਆਪਾਂ ਸਮਝ ਲਓ ਵੀ 1 2 3 ਸਤਿ ਸ਼੍ਰੀ ਅਕਾਲ ਜੀ ਸਾਰੇ ਫੇਸਬੁੱਕ ਵਾਲੇ ਮਿੱਤਰਾਂ ਦੋਸਤਾਂ ਨੂੰ, ਜੁੜ ਜਾਓ, ਕਿੰਨੇ ਕੁ ਜਾਣੇ ਜੁੜਦੇ ਆ ਦੇਖਦੇ ਆ ਨਾਲ, ਅੱਜ ਫੇਸਬੁੱਕ 'ਤੇ ਸਾਂਝਾ ਵਿਰਸਾ ਮੀਡੀਆ ਪਾ ਲਓ ਜਾਂ ਹਰਜੀਤ ਜੰਜੂਆ ਪਾ ਲਓ, ਆ ਜਾਓ ਕਿਹੜਾ ਫੇਸਬੁੱਕ 'ਤੇ ਲਾਈਵ ਚੱਲਦਾ, ਕਿਉਂ ਹੋਏ ਆਪਾਂ ਲਾਈਵ, ਕਾਰਨ ਕੀ ਹੋਇਆ ਲਾਈਵ ਹੋਣ ਦਾ, ਨਾਲ ਦੀ ਨਾਲ ਰੇਡੀਓ ਪ੍ਰੋਗਰਾਮ ਚੱਲਦਾ 5:30 AM ਦੀ ਫ੍ਰੀਕੁਐਂਸੀ 'ਤੇ, ਸਿਰਫ ਇਸ ਕਰਕੇ ਲਾਈਵ ਹੋਏ ਹਾਂ ਵੀ ਜਿਹੜੀ ਆਪਣੀ ਪਿਛਲੀ ਪਿਕਨਿਕ 23 ਅਗਸਤ ਨੂੰ ਹੋਣੀ ਸੀ ਉਸ ਦਿਨ ਮੀਂਹ ਬਹੁਤ ਪੈ ਗਿਆ ਸੀ, ਸਾਰਿਆਂ ਨੂੰ ਪਤਾ ਹੀ ਆ, ਸਰੋਤਿਆਂ ਨੂੰ ਆਪਾਂ ਲਾਈਵ ਵੀਡੀਓ ਵੀ ਉੱਥੇ ਪਾਈ ਸੀਗੀ, ਅਤੇ ਮੀਂਹ ਪੈਣ ਕਰਕੇ ਉਹ ਪੋਸਟਪੋਨ ਕਰਤੀ ਸੀ, ਅਤੇ ਅੱਜ ਫਿਰ ਸਿਰਫ ਇੱਕ ਸੰਦੇਸ਼ਾ ਸੀਗਾ ਇਹ ਲਾਉਣ ਦਾ ਮੇਰਾ ਕਾਰਨ, ਵੀ ਆਉਣ ਵਾਲੀ 6 ਸਤੰਬਰ ਜਾਣੀ 6 ਤਰੀਕ ਨੂੰ, ਆਉਣ ਵਾਲੀ ਨੂੰ ਐਤਵਾਰ ਦਾ ਦਿਨ ਬਣਦਾ ਕਿਉਂਕਿ 7 ਦਾ ਲੌਂਗ ਵੀਕਐਂਡ ਲੇਬਰ ਡੇ ਆ, 6 ਤਰੀਕ ਨੂੰ ਸਤੰਬਰ ਨੂੰ ਆਪਾਂ ਉਸੇ ਜਗ੍ਹਾ 'ਤੇ ਬੱਲੇ ਬੱਲੇ ਹੈਰੀਟੇਜ ਫਾਰਮ 'ਤੇ 13219 ਚੰਗੂਜੀ ਰੋਡ ਕੈਲਡਨ ਦੇ ਵਿੱਚ ਉਹੀ ਡੇਟ ਦੁਬਾਰਾ ਅਨਾਊਂਸ ਕਰ ਰਹੇ ਹਾਂ। ਅਤੇ ਮੈਂ ਸੋਚਦਾ ਸੀ ਵੀ ਸਭ ਤੋਂ ਪਹਿਲਾਂ ਆਪਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਭੈਣ ਭਰਾਵਾਂ ਨਾਲ ਗੱਲਬਾਤ ਕਰਦੇ, ਰੇਡੀਓ ਦੇ ਸਰੋਤੇ ਹੋ ਸਕਦੇ ਆ, ਫੇਸਬੁੱਕ ਵਾਲੇ ਜਾਂ ਜਿੱਥੇ ਵੀ ਤੁਸੀਂ ਇਹ ਵੀਡੀਓ ਨੂੰ ਦੇਖੋਗੇ ਸਾਰੇ ਜਣੇ ਹੋ ਸਕਦੇ ਆ। 6 ਤਰੀਕ ਆ, ਚੇਤਾ ਰੱਖਿਓ ਹੁਣ ਸਾਰੇ ਜਣੇ ਪਲੀਜ਼, ਜਿਹਦੇ ਵਿੱਚ ਕਾਫੀ ਸਾਰੇ ਕਲਾਕਾਰ ਨੇ, ਨਾਮਵਰ ਕਲਾਕਾਰ ਆਉਣੇ ਆ। ਲਾਡੀ ਸੁਰਿੰਦਰ ਲਾਡੀ ਭਾਅ ਜੀ ਹੋਣੀ ਹੋ ਗਏ, ਪ੍ਰੀਤ ਬਰਾੜ, ਕਮਲ ਬਰਾੜ ਹੋਣੀ ਹੋ ਗਏ, ਰਾਜੂ ਧਾਲੀਵਾਲ ਹੋ ਗਏ, ਬੌਬੀ ਭੰਦੇਰ ਹੋ ਗਿਆ, ਰੂਬੀ ਕੌਰ ਹੋ ਗਈ, ਕੇਬਲ ਬਾਈ ਜੀ ਹੋਣਾ ਨੇ ਪਰਫੋਰਮੈਂਸ ਕਰਨੀ ਆ, ਅਤੇ ਪਰਮਜੀਤ ਹੰਸ ਭਾਅ ਜੀ ਹੋ ਗਏ, ਅਤੇ ਹੋਰ ਬਹੁਤ ਸਾਰੇ ਕਲਾਕਾਰ ਨੇ। ਅਤੇ ਜਿਹਦੇ 'ਚ ਪਿਕਨਿਕ ਵੀ ਆਪਾਂ ਪੂਰੀ ਉਹ ਕਰਨੀ ਆ, ਕਹਿ ਲਓ ਵੀ ਇੱਕ ਪਿਕਨਿਕ ਦਾ ਮਾਹੌਲ ਹੀ ਆ ਉੱਥੇ ਸਾਰਾ ਕੁਛ, ਹੈ ਨਾ, ਜਿਹਦੇ 'ਚ ਗੇਮਾਂ ਕਾਫੀ ਹੋਣਗੀਆਂ ਅਤੇ ਸਟਾਲ ਕਾਫੀ ਸਾਰੇ ਲੱਗਣਗੇ। ਤੁਸੀਂ ਕੋਈ ਸਟਾਲ ਲਾਉਣਾ ਚਾਹੁੰਦੇ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਕੋਈ ਗੱਲਬਾਤ ਕਰਨੀ ਆ ਐਨੀ ਟਾਈਮ ਤੁਸੀਂ ਮੇਰੇ ਨਾਲ ਗੱਲਬਾਤ ਕਰ ਲਿਓ। 6478355594 ਮੇਰਾ ਪਰਸਨਲ ਨੰਬਰ ਆ, 6478355294 ਮੇਰਾ ਪਰਸਨਲ ਨੰਬਰ ਆ, ਤੁਸੀਂ ਮੇਰੇ ਨਾਲ ਗੱਲਬਾਤ ਕਰ ਲਿਓ ਜਾਂ ਸਾਡੇ ਬਾਕੀ ਕੋਈ ਵੀ ਟੀਮ ਮੈਂਬਰ ਆ ਸਾਡੇ ਉਹਨਾਂ ਨਾਲ ਤੁਸੀਂ ਸੰਪਰਕ ਕੀਤਾ ਜਾ ਸਕਦਾ। ਅਤੇ ਜ਼ਰੂਰ ਪਹੁੰਚੋ ਉੱਥੇ, 10 ਵਜੇ ਪਹੁੰਚ ਜਿਓ, 11 ਵਜੇ ਪਹੁੰਚ ਜਿਓ, 10-11 ਵਜੇ ਤੋਂ ਲੈ ਕੇ ਸ਼ਾਮੀ 4-5 ਵਜੇ ਤੱਕ, 6 ਵਜੇ ਤੱਕ ਆਪਾਂ ਰੌਣਕਾਂ ਲਾਵਾਂਗੇ ਸਾਰੇ ਜਾਣੇ, ਅਤੇ ਫਿਰ ਕਰਾਂਗੇ ਗੱਲਾਂ ਬਾਤਾਂ। ਕਿੱਦਾਂ ਦਾ ਤੁਹਾਨੂੰ 6 ਤਰੀਕ ਲੱਗੀ ਸੈੱਟ ਜਾਂ ਨਹੀਂ ਲੱਗੀ, ਪਰ ਹੁਣ ਚੇਂਜ ਤਾਂ ਆਪਾਂ ਕਰ ਨਹੀਂ ਸਕਦੇ। ਕਿੱਦਾਂ ਤੁਹਾਡਾ ਕੀ ਸੁਝਾਅ ਹੈ, ਤੁਸੀਂ ਇਹ ਨਾ ਹੁਣ ਕਹਿ ਦਿਓ ਕਿਸੇ ਨੇ ਮੈਂ ਮੌਂਟਰੀਅਲ ਜਾਣਾ ਅਤੇ ਕਿਸੇ ਨੇ ਕੈਲਗਰੀ ਜਾਣਾ ਅਤੇ ਕਿਸੇ ਨੇ ਭਾਈ BC ਜਾਣਾ ਅਤੇ ਕਿਸੇ ਨੇ ਫੋਰ ਨੋਵਾਸਕੋਸ਼ੀਆ ਜਾਣਾ। ਹੁਣ ਸਾਰਿਆਂ ਨੇ ਆਉਣਾ ਰਲ ਮਿਲ ਕੇ, ਅਤੇ ਆ ਜਾਓ ਫਿਰ ਲਾਵਾਂਗੇ ਰੌਣਕਾਂ, ਅਤੇ ਤੁਹਾਨੂੰ ਵਧੀਆ ਵਧੀਆ ਕਲਾਕਾਰ ਸੁਣਾਵਾਂਗੇ, ਨਾਲੇ ਤੁਹਾਡੇ ਨਾਲ ਗੇਮਾਂ ਖੇਡਾਂਗੇ ਜਿਹਦੇ 'ਚ ਬਜ਼ੁਰਗਾਂ ਦੀ, ਭੈਣਾਂ ਭਰਾਵਾਂ ਦੀਆਂ ਗੇਮਾਂ ਹੋਣਗੀਆਂ, ਬੱਚਿਆਂ ਦੀਆਂ ਗੇਮਾਂ ਹੋਣਗੀਆਂ। ਅਤੇ ਕਿੱਦਾਂ ਦਾ ਲੱਗਦਾ ਯਾਰ, ਪਤਾ ਨਹੀਂ, ਮੈਂ ਫੇਸਬੁੱਕ 'ਤੇ ਅੱਜ ਰੇਡੀਓ 'ਤੇ ਪਹਿਲੀ ਵਾਰ ਲਾਈਵ ਹੋਇਆ ਹੋਊਗਾ, ਮੈਨੂੰ ਲੱਗਦਾ ਇੱਕ ਅੱਧੀ ਵਾਰ ਕਿਤੇ ਪਹਿਲਾਂ ਹੋਇਆ ਹੋਵਾਂਗਾ, ਪਰ ਹੁਣ ਨਹੀਂ ਕਦੇ ਹੋਇਆ ਨਾ, ਕਾਫੀ ਟਾਈਮ ਹੋ ਗਿਆ। ਚਲੋ ਹੁਣ ਮੈਨੂੰ ਇਹ ਵੀ ਨਹੀਂ ਪਤਾ ਵੀ ਕੀ ਹਿਸਾਬ ਕਿਤਾਬ ਜਿਹਾ, ਕੀ ਕਰਨਾ ਕੀ ਨਹੀਂ ਅੱਗੇ, ਅਤੇ ਆ ਜਾਓ ਲਾਵਾਂਗੇ ਰੌਣਕਾਂ। ਅਤੇ ਫੇਸਬੁੱਕ ਵਾਲਿਆਂ ਤੋਂ ਹੁਣ ਆਪਾਂ ਮੰਗ ਲੈਂਦੇ ਹਾਂ ਮਾਫੀ, ਅਤੇ ਫਿਰ ਪਰਮਿੰਦਰ ਨੂੰ ਖਬਰਾਂ ਵੀ ਜੋੜਨੀਆਂ, ਅਤੇ ਬਹੁਤ ਸਾਰੇ ਜੁੜੇ ਹੋਏ ਆ, ਸਿੰਪਲੀ ਸਾਹਿਬ ਜੁੜੇ ਹੋਏ ਆ, ਬਲਦੇਵ ਭਾਅ ਜੀ ਕਹਿੰਦੇ ਚੰਗਾ, ਸਭੀ ਨਿੱਜਰ ਭਾਅ ਜੀ, ਸੁਖਵਿੰਦਰ, ਸਿੰਪਲੀ ਹੋਰ ਆ ਗਏ ਮੈਸੇਜ, ਪਤਾ ਨਹੀਂ ਕਿਹਦੇ ਕਿਹਦੇ ਆ। ਅਤੇ 12 ਜਣੇ ਆਪਾਂ ਨੂੰ ਇਸ ਟਾਈਮ, ਸਿਰਫ 12 ਜਣੇ ਦੇਖ ਰਹੇ ਹੋ, ਸ਼ੇਅਰ ਕਰੋ ਇਹਨੂੰ ਵੀਡੀਓ ਨੂੰ ਜਿੰਨੀ ਹੋ ਸਕਦਾ ਵੱਧ ਤੋਂ ਵੱਧ। ਹੈਂ ਬਲਦੇਵ ਸਿੱਧੂ ਕਹਿੰਦੇ ਮੈਂ ਤਾਂ ਮੌਂਟਰੀਅਲ ਕਹਿੰਦੇ ਜਾਇਆ ਆ ਬਸ, ਮੈਂ ਤਾਂ ਹੁਣ ਕਹਿੰਦੇ ਪਿਕਨਿਕ 'ਤੇ ਹੀ ਜਾਣਾ। ਹਾਂ ਇੱਕ ਆਪਣੇ ਬੂਟਾ ਸਿੰਘ ਭਾਅ ਜੀ ਆ, ਧਾਮੀ ਸਾਹਿਬ, ਉਹ ਵੀ ਮੌਂਟਰੀਅਲ ਸੀ ਪਿਛਲੇ ਦਿਨਾਂ 'ਚ ਗਏ ਹੋਏ, ਕੁਛ ਉਹਨਾਂ ਦਾ ਵੀ ਉਹ ਸੀ। ਅਤੇ ਇੱਕ ਆਪਣੇ ਲਖਵਿੰਦਰ ਮਲਤਾਨੀ ਭਾਅ ਜੀ ਹੁਣੇ USA ਗਏ ਹੋਏ ਸੀ, ਉਹ ਵੀ ਆ ਗਏ ਹੋਣੇ ਹੁਣ ਤਾਂ, ਅਤੇ ਉਹਨਾਂ ਦਾ ਵੀ ਥੈਂਕ ਯੂ। ਅਤੇ ਬਾਕੀ ਹੋਰ ਸਾਰੇ ਜਿੰਨੇ ਦੋਸਤ ਮਿੱਤਰ ਸਾਰੇ ਜਾਣੇ ਕਿਤੇ ਕਿਤੇ ਗਏ ਹੋਏ ਸੀ, ਉਹ ਭਾਈ ਮੁੜੇ ਆਏ ਹੋਣੇ, ਮੁੜੇ ਆਉਣਾ ਉਹਨਾਂ ਨੇ ਜਦ ਤੱਕ ਤਾਂ ਜਾਂ ਆ ਗਏ ਹੋਣੇ ਆ। ਅਤੇ ਆ ਜਾਓ ਫਿਰ ਆਪਾਂ 6 ਤਰੀਕ ਨੂੰ, ਹੁਣ ਕਿਸੇ ਦਾ ਕੋਈ ਵੀ ਬਹਾਨਾ ਨਹੀਂ ਚਾਹੀਦਾ, ਕੋਈ ਵੀ ਬਹਾਨਾ। ਜੰਜੂਆ ਗੁਰਪ੍ਰੀਤ, ਜੰਜੂਆ ਗੁਰਪ੍ਰੀਤ ਜੀ ਕਹਿੰਦੇ ਗੁੱਡ, ਚਲੋ ਥੈਂਕ ਯੂ ਸੋ ਮੱਚ, ਲਵ ਯੂ ਸਾਰਿਆਂ ਨੂੰ। ਕਿਉਂਕਿ ਹੁਣ ਟਾਈਮ ਕਾਫੀ ਹੋ ਗਿਆ, ਇੱਧਰ ਆਪਣੇ ਰੇਡੀਓ ਦਾ ਵੀ ਆਪਾਂ ਖਬਰਾਂ ਵੀ ਕਰਨੀਆਂ, ਪਰਮਿੰਦਰ ਜੀ ਉਹਨਾਂ ਨੂੰ ਲੈ ਕੇ ਆਉਣਾ, ਇੱਥੇ ਕੈਨੇਡਾ ਦੀਆਂ ਖਬਰਾਂ ਵੀ ਨੇ, ਪੰਜਾਬ ਇੰਡੀਆ ਦੀਆਂ ਵੀ ਖਬਰਾਂ ਕਾਫੀ ਨੇ, ਅਤੇ ਫਿਰ ਕਰੀਏ ਗੱਲਾਂ ਬਾਤਾਂ। ਅਤੇ ਸਾਰੇ ਸਪੋਂਸਰਾਂ ਦਾ ਬਹੁਤ ਬਹੁਤ ਥੈਂਕ ਯੂ। ਤੁਸੀਂ ਕੋਈ ਸਪੋਂਸਰਸ਼ਿਪ ਦੇਣੀ ਚਾਹੁੰਦੇ ਹੋ, ਅਤੇ ਜਾਂ ਤੁਸੀਂ ਕੋਈ ਸਟਾਲ ਉੱਥੇ ਲਾਉਣਾ, ਅਤੇ ਤਾਂ ਵੀ ਤੁਸੀਂ ਗੱਲਬਾਤ ਕਰ ਲਿਓ। 6478355594, 6478355594, ਹਰਗੁਰਜੀਤ ਭਾਅ ਜੀ ਤੁਹਾਡਾ ਵੀ ਥੈਂਕ ਯੂ, ਲਵ ਜੂ ਤੁਹਾਨੂੰ, ਤੁਸੀਂ ਟੀਮ ਮੈਂਬਰ ਹੋ ਸਾਰੇ ਜਾਣੇ, ਅਤੇ ਬਹੁਤ ਬਹੁਤ ਥੈਂਕ ਯੂ। ਅਤੇ ਹੁਣ ਸਮਝ ਲਓ ਵੀ ਇੰਨੇ ਜਣਿਆਂ ਦੇ ਵਿੱਚ ਆਪਾਂ ਅਨਾਊਂਸ ਕੀਤੀ ਆ ਡੇਟ, ਜਿੰਨੇ ਜਣੇ ਫੇਸਬੁੱਕ ਨੂੰ ਦੇਖ ਰਹੇ ਆ, ਬਾਕੀ ਰੇਡੀਓ ਦੇ ਸਰੋਤੇ ਤਾਂ ਪਤਾ ਹੀ ਨਹੀਂ ਆਪਾਂ ਨੂੰ ਗਿਣਤੀ 'ਚ ਕਿੰਨੇ ਨੇ, 100 ਜਣਾ ਬਾਹਰ ਸੁਣ ਤੱਕ, 10,000 ਸੁਣ ਤੱਕ, 1,00,000 ਸੁਣ ਤੱਕ, 10,00,000 ਸੁਣ ਤੱਕ, ਆਪਾਂ ਨੂੰ ਪਤਾ ਨਹੀਂ, ਨੋ ਆਈਡੀਆ, ਹੋ ਸਕਦਾ 10 ਜਣੇ ਸੁਣਦੇ ਹੁਣ। ਅਤੇ ਹਰਦੇਵ ਅਰੋੜਾ ਭਾਅ ਜੀ ਸਤਿ ਸ਼੍ਰੀ ਅਕਾਲ ਕਹਿੰਦੇ, ਅਰੁਣ CHD, ਇਹਦਾ ਮਤਲਬ ਕੀ ਬਣਿਆ, ਅਰੁਣ ਚੰਡੀਗੜ੍ਹ ਬਣ ਗਿਆ, ਅਰੁਣ ਚੰਦ ਵੀ ਬਣ ਸਕਦਾ ਨਾ। ਅਤੇ ਅਰੁਣ ਭਾਅ ਜੀ ਥੈਂਕ ਯੂ ਸੋ ਮੱਚ, ਬਹੁਤ ਬਹੁਤ ਥੈਂਕ ਯੂ। ਚਲੋ ਆਪਾਂ ਇੱਧਰੋਂ ਹੁਣ ਨਿਬੇੜੀਏ ਕੰਮ, ਕਿਉਂਕਿ ਇਹ ਤਾਂ ਲੰਬਾ ਚੌੜਾ ਕੰਮ ਆ, ਇਹ ਤਾਂ ਫਿਰ ਹਟਣਾ ਹੀ ਨਹੀਂ, ਚਾਹੇ ਆਪਾਂ 2 ਘੰਟੇ ਦਿਨ ਲੱਗੇ ਰਹੀਏ, ਕੋਸ਼ਿਸ਼ ਕਰਿਆ ਕਰਾਂਗੇ, ਕੋਈ ਨਹੀਂ ਜੁੜਿਆ ਕਰਾਂਗੇ ਇੱਦਾਂ ਵੀ ਨਾਲ। ਅਤੇ ਆ ਜਾਓ ਫਿਰ ਲਾਈਏ ਰੌਣਕਾਂ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਫੇਸਬੁੱਕ ਵਾਲਿਆਂ ਨੂੰ ਲਵ ਜੋ। ਅਤੇ ਬਿਲਕੁਲ ਜੀ, ਅਤੇ ਆਪਾਂ ਹੁਣ ਆ ਜਾਓ ਆਪਣੇ ਵਾਲੀ ਪਰਫੋਰਮੈਂਸ ਦੇ ਵਿੱਚ, ਪਹਿਲੀ 'ਚ ਇਹ ਨਿਬੜ ਗਿਆ ਆਪਣਾ ਕੰਮ। 6 ਤਰੀਕ ਭਾਈ ਹੁਣ ਚੇਤਾ ਰੱਖਿਓ ਸਾਰੇ ਜਾਣੇ, ਹੁਣ ਇਹਨੂੰ ਭੁਲਾਇਓ ਨਾ, 6 ਸਤੰਬਰ ਜਾਣੀ ਜਿਹੜਾ ਹੁਣ ਐਤਵਾਰ ਆਉਣਾ, ਉਹ ਤੋਂ ਅਗਲਾ ਐਤਵਾਰ ਜਿਹੜਾ ਆਉਣਾ, 6 ਸਤੰਬਰ ਨੂੰ ਆਪਾਂ ਲਾਵਾਂਗੇ ਰੌਣਕਾਂ ਅਤੇ ਕਰਾਂਗੇ ਫਿਰ ਗੱਲਾਂ ਬਾਤਾਂ। ਅਤੇ ਮੈਂ ਲੈ ਕੇ ਆਉਣਾ ਪਰਮਿੰਦਰ ਨੂੰ ਲੱਭ ਕੇ, ਜਦ ਤੱਕ ਲਈ ਤੁਸੀਂ ਆ 2 ਕੁ ਬੋਲ ਸੁਣਿਓ ਕੀ ਕਹਿੰਦਾ।

0: ਵੱਡੇ ਵੀਰੇ ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ?
1: ਤਾਂ ਫਿਰ ਤੂੰ ਕੁਆਲਟੀ ਲੋਜਿਸਟਿਕ ਕੁਆਲਟੀ ਟਰੱਕ ਸੇਲ ਵਾਲਿਆਂ ਕੋਲ ਜਾ, 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
2: ਕੁਆਲਟੀ ਲੋਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕੁਆਲਟੀ ਲੋਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
1: 416-717-2939
2: 416-717-2929 ਕੁਆਲਟੀ ਲੋਜਿਸਟਿਕ ਇੰਕ, 14 ਸਟੇਨਵੇ ਬੁਲੇਵਰਡ, ਯੂਨਿਟ 4, ਇਟੋਬੀਕੋ।
3: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ,
2: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
3: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ, ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
2: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ, ਪਿਓਰ ਪੰਜਾਬੀ, 647-338-9172। ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172।
4: ਬਿਲਕੁਲ ਜੀ, ਸਵਾਗਤ ਆ ਫਿਰ ਤੋਂ ਤੁਹਾਡਾ। ਕਨੇਡਾ ਅਮਰੀਕਾ ਟੈਰਿਫ ਜੰਗ ਦੀ ਅਪਡੇਟ, ਡਾਲਰ ਟੂ ਡਾਲਰ ਨੀਤੀ ਤਹਿਤ ਕਨੇਡਾ ਨੇ 27.6 ਬਿਲੀਅਨ ਦੀਆਂ ਅਮਰੀਕੀ ਵਸਤੂਆਂ ਦੇ ਟੈਰਿਫ ਐਲਾਨੇ। ਫੈਸਲਾ 8 ਸਤੰਬਰ ਨੂੰ ਲਾਗੂ ਹੋਵੇਗਾ। ਅਮਰੀਕਾ ਦੇ ਸਟੀਲ, ਅਲਮੀਨੀਅਮ, ਅਪਲਾਇੰਸ, ਕੱਪੜੇ, ਸੀ ਫੂਡ ਅਤੇ ਡੇਅਰੀ ਉਤਪਾਦਾਂ ਦੇ ਟੈਰਿਫ ਲਗਾ ਤੇ। 7.5 ਬਿਲੀਅਨ ਦੇ ਰਾਹਤ ਫੰਡ ਦਾ ਤੁਰੰਤ ਐਲਾਨ। ਇਸ ਰਾਸ਼ੀ ਨਾਲ ਪ੍ਰਭਾਵਿਤ ਕਾਰੋਬਾਰਾਂ ਨੂੰ ਵਿੱਤੀ ਕਰਜ਼ਾ ਅਤੇ ਹੋਰ ਵਿੱਤੀ ਸਹਾਇਤਾ ਯੋਜਨਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਵਾਈਟ ਹਾਊਸ ਨੇ ਕੈਨੇਡਾ ਨਾਲ ਵਪਾਰਕ ਘਾਟਿਆਂ ਦਾ ਦਾਅਵਾ ਕਰਦਿਆਂ ਇੱਕ ਸੂਚੀ ਜਾਰੀ ਕੀਤੀ ਹੈ। ਵੈਰੀ ਗੁੱਡ, ਚੱਕ ਦੋ ਫੱਟੇ। ਓਨਟਾਰੀਓ 'ਚ ਗੈਰ ਕਾਨੂੰਨੀ ਸਾਧਨਾਂ ਤੋਂ ਬਣਾਈ ਜਾਇਦਾਦ ਕੀਤੀ ਜਾ ਸਕਦੀ ਹੈ ਜ਼ਬਤ। ਮਨਿਸਟਰੀ ਆਫ ਅਟਾਰਨੀ ਜਨਰਲ ਨੇ ਪਬਲਿਕ ਵਿਚਾਰ ਲੈਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਮਨੀ ਲਾਂਡਰਿੰਗ ਅਤੇ ਹੋਰ ਗੈਰ ਕਾਨੂੰਨੀ ਢੰਗਾਂ ਨਾਲ ਬਣਾਈ ਜਾਇਦਾਦ 'ਤੇ ਸਰਕਾਰ ਦੀ ਨਜ਼ਰ। ਇਸ ਪ੍ਰਕਿਰਿਆ ਰਾਹੀਂ ਅਦਾਲਤਾਂ ਕਿਸੇ ਵੀ ਸ਼ੱਕੀ ਜਾਇਦਾਦਾਂ ਦੇ ਸਾਧਨਾਂ ਬਾਰੇ ਸੰਬੰਧਿਤ ਵਿਅਕਤੀ ਤੋਂ ਕਰ ਸਕੇਗੀ ਪੁੱਛਗਿੱਛ। ਚੱਕ ਦੋ ਪੱਟੇ, ਦੱਬ ਦੋ ਕਿੱਲੀ। ਅਮਰੀਕਾ ਕੈਨੇਡਾ ਬਾਰਡਰ 'ਤੇ ਡਰੱਗ ਤਸਕਰੀ ਦੇ ਕੇਸਾਂ 'ਚ ਬ੍ਰੈਂਪਟਨ ਦੇ ਟਰੱਕ ਕੰਪਨੀਆਂ ਦੀ ਭਰਮਾਰ। ਡਰੱਗ ਦੇ 35 ਮਾਮਲਿਆਂ, ਬ੍ਰੈਂਪਟਨ ਦੀਆਂ ਕਈ ਕੰਪਨੀਆਂ ਦੀ ਕਥਿਤ ਭੂਮਿਕਾ ਦਾ ਖੁਲਾਸਾ। ਗੁਰਮੁਖ ਸਿੰਘ ਬਾਰੀਆ ਸਾਹਿਬ ਨੇ ਖਬਰ ਲਾਈ ਹੈ। ਕੈਨੇਡਾ ਅਮਰੀਕਾ ਬਾਰਡਰ 'ਤੇ ਪਿਛਲੇ ਸਮੇਂ ਦੌਰਾਨ ਡਰੱਗ ਤਸਕਰੀ ਦੇ ਮਸਲਿਆਂ 'ਚ ਬ੍ਰੈਂਪਟਨ ਦੀਆਂ ਟਰੱਕਿੰਗ ਕੰਪਨੀਆਂ ਦੇ ਕਥਿਤ ਤੌਰ 'ਤੇ ਵੱਡੀ ਗਿਣਤੀ 'ਤੇ ਸ਼ਮੂਲੀਅਤ ਪਾਈ ਗਈ ਹੈ। ਮਿਸਾਗਾ ਬ੍ਰੈਂਪਟਨ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਰਿਪੋਰਟ ਅਨੁਸਾਰ 2020 ਤੋਂ ਲੈ ਕੇ ਹੁਣ ਤੱਕ ਪਾਏ ਗਏ ਡਰੱਗ ਤਸਕਰੀ ਦੇ ਮਾਮਲਿਆਂ 'ਚ 35 ਦੇ ਕਰੀਬ ਮਾਮਲਿਆਂ 'ਚ ਇਕੱਲੇ ਬ੍ਰੈਂਪਟਨ ਦੀ ਟਰੱਕ ਕੰਪਨੀਆਂ ਜਾਂ ਡਰਾਈਵਰਾਂ ਦੀ ਕਥਿਤ ਤੌਰ 'ਤੇ ਸ਼ਮੂਲੀਅਤ ਪਾਈ ਗਈ, ਜਿਨ੍ਹਾਂ ਦੇ ਕੇਸ ਅਦਾਲਤਾਂ ਦੀ ਸੁਣਵਾਈ ਅਧੀਨ ਹਨ। ਵੈਰੀ ਗੁੱਡ, ਚੱਕ ਕੇ ਰੱਖੋ ਫੱਟੇ। ਕੈਨੇਡਾ ਨੇ ਅਮਰੀਕੀ ਟੈਰਫਾਂ ਦੇ ਜਵਾਬੀ ਰੂਪ ਵਿੱਚ 27.6 ਬਿਲੀਅਨ ਦੀ ਅਮਰੀਕੀ ਵਸਤੂਆਂ ਦੇ ਟੈਰਫ ਲਗਾ ਦੇ। ਕੈਨੇਡੀਅਨ ਵਰਕਰਾਂ ਅਤੇ ਕਾਰੋਬਾਰੀਆਂ ਨੂੰ ਰਾਹਤ ਲਈ 7.5 ਬਿਲੀਅਨ ਦੀ ਰਾਹਤ ਰਾਸ਼ੀ ਐਲਾਨਤੀ ਆ। ਅਤੇ ਲੇਕ ਓਨਟਾਰੀਓ ਦਾ ਨਾਮ ਬਦਲ ਕੇ ਲੇਕ ਅਮਰੀਕਾ ਕਰਨ ਬਾਰੇ ਹਾਂ ਗੰਭੀਰ, ਡੋਨਾਲਡ ਟਰੰਪ ਸਾਹਿਬ ਨੇ ਕਹਿ ਤਾ ਪਾਈ। ਚੱਕ ਦੋ। ਕੈਨੇਡਾ 'ਚ ਕੈਲਗਰੀ ਦੇ ਗੁਰਦੁਆਰਾ ਸਾਹਿਬ 'ਚ ਰਾਤ 9 ਵਜੇ ਤੋਂ ਬਾਅਦ ਦਾਖਲਾ ਬੰਦ ਹੋਵੇਗਾ। ਆਪਣਾ ਲੰਗਰ ਪਾਣੀ ਛਕੋ ਅਤੇ ਘਰ ਨੂੰ ਆਓ ਸਜਰੇ। ਨਿਰਮਲਾ ਸੀਤਾਰਮਨ ਪਹੁੰਚ ਕੇ ਭਾਈ ਆਪਣੇ ਟੋਰਾਂਟੋ ਦੇ ਵਿੱਚ ਜਾਣਾ, ਇਹਨਾਂ ਨੇ ਅਮਰੀਕਾ ਏ 20 ਵਿੱਤ ਮੰਤਰੀਆਂ ਦੀ ਕਹਿੰਦੇ ਸੰਮੇਲਨ ਹੋ ਰਿਹਾ। ਗੁਰਪੰਤ ਪੰਤ ਪੰਨੂ ਸਾਹਿਬ ਦੀ ਜਾਨ ਨੂੰ ਖਤਰਾ ਪੈ ਗਿਆ ਭਾਈ। FBI ਕੈਨੇਡੀਅਨ ਪੁਲਿਸ ਨੇ ਕੀਤਾ ਸੁਚੇਤ। FBI ਅਤੇ ਕੈਨੇਡੀਅਨ ਪੁਲਿਸ ਨੇ ਕੀਤਾ ਸੁਚੇਤ। ਉਹ ਕਹਿੰਦੇ ਭਾਈ ਕਿਸੇ ਨੂੰ ਤੁਸੀਂ ਧਮਕੀਆਂ ਦੇ ਰਹੇ, ਤੁਹਾਨੂੰ ਵੀ ਮਿਲਣ ਲੱਗ ਗਿਆ, ਬੰਦੇ ਬਣ ਜਾਓ, ਸੁਚੇਤ ਹੋ ਜਾਓ। ਅਤੇ ਕੈਨੇਡਾ ਦੇ ਵਿੱਚ ਜਾਅਲੀ ਮੋਹਰਾਂ ਰੱਖਣ ਵਾਲੀ ਪਾਕਿਸਤਾਨ ਦੀ ਫਲਾਈਟ ਅਟੈਂਡੈਂਟ ਦੋਸ਼ੀ ਕਰਾਰ ਹੋ ਗਈ ਹੈ। ਅਤੇ ਕੈਨੇਡਾ 'ਚ ਬੰਦੂਕ ਦੀ ਨੋਕ 'ਤੇ ਲੁੱਟ, 2 ਪੰਜਾਬੀ ਗ੍ਰਿਫਤਾਰ ਕਰ ਲਏ। ਅਤੇ ਸੰਘ ਦੇ ਸੰਚਾਲਕ ਡਾਕਟਰ ਭਗਵਤ ਪਹੁੰਚੇ ਨਿਊਯਾਰਕ ਮੈਡੀਸਨ ਸਕੁਏਅਰ 'ਚ, ਕਰਨਗੇ ਰਾਜ ਸਭਾ ਨੂੰ ਸੰਬੋਧਨ। ਪਰਮਿੰਦਰ ਨੰਗਾ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਆ
5: ਜੀ। ਹਰਜੀਤ ਜੀ, ਸਾਂਝਾ ਵਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
4: ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਨੂੰ ਵੀ 2-3 ਕੁਐਸਚਨ ਹੈ ਤੁਹਾਡੇ ਲਈ। ਉਹ ਕਹਿੰਦੇ, ਇਹਦਾ ਨਾਂਭਾ ਜੀ ਦਾ ਕੁਐਸਚਨ ਆਇਆ ਸੀ ਸਭ ਤੋਂ ਪਹਿਲਾਂ, ਵੀ ਜਿਹੜਾ ਮੈਡੀਕਲ ਕਾਲਜ ਕਿੰਨੇ ਕੁ ਬਣ ਗਏ ਅਤੇ ਜਾਂ ਜਿਹੜੇ ਹੁਣ ਮੁਹੱਲਾ ਕਲੀਨਿਕ ਨੇ ਇਹ ਕਿੰਨੇ ਕੁ ਚੱਲਣਗੇ ਹੁਣ, ਜਾਂ ਬੰਦ ਨੇ ਜਾਂ ਨਹੀਂ ਬੰਦ? ਅਤੇ ਮੈਡੀਕਲ ਕਾਲਜਾਂ 'ਤੇ ਕਾਫੀ ਆ ਲੋਕਾਂ ਦੀ ਅੱਖ, ਵੀ ਬਣੇ 16-17 'ਚੋਂ ਕਿ ਨਹੀਂ ਹੁਣ ਤੱਕ ਕੋਈ? 10 15 ਤਾਂ ਬਣਨੇ ਚਾਹੀਦੇ
5: ਆ। ਦੇਖੋ ਮੈਡੀਕਲ ਕਾਲਜ ਹਰਜੀਤ ਜੀ ਇਹ ਇੱਕ ਲੰਬੀ ਪ੍ਰਕਿਰਿਆ ਹੁੰਦੀ ਆ, ਸਰਕਾਰ ਦਾਅਵੇ ਜੋ ਮਰਜ਼ੀ ਕਰੀ ਜਾਵੇ, ਇੱਥੇ ਤਾਂ ਹਸਪਤਾਲ ਬਣਾਉਣੇ ਜਿਹੜੇ ਚਲਾਉਣੇ ਔਖੇ ਹੋਏ ਆ, ਉੱਥੇ ਵੀ ਪੈਰਾਸੀਟਾਮੋਲ ਤੋਂ ਬਿਨਾਂ ਕੋਈ ਦਵਾਈ ਨਹੀਂ ਮਿਲਦੀ। ਔਰ ਕੱਲ ਆਪਾਂ ਖਬਰ ਕਰਕੇ ਗਏ ਆ ਜਿਹੜੀ ਪੰਜਾਬ ਦੇ ਵਿੱਚ ਜਿਹੜੇ ਮੁਹੱਲਾ ਆਮ ਆਦਮੀ ਪਾਰਟੀ ਮੁਹੱਲਾ ਕਲੀਨਿਕ ਨੇ 881 ਉਹਨਾਂ ਦੇ ਟੋਟਲ ਸਟਾਫ ਨੇ ਬੀਤੇ ਕੱਲ ਤੋਂ ਮਤਲਬ 25 ਅਗਸਤ ਤੋਂ ਸਾਰੀ ਦੀ ਸਾਰੀ ਓਪੀਡੀ ਬੰਦ ਕਰਦੀ ਹੈ। ਕਾਰਨ ਕੀ ਆ? ਤਨਖਾਹ ਨਹੀਂ ਮਿਲ ਰਹੀ ਆ, ਸੋ ਉਹਨਾਂ ਦੇ ਖਾਤਿਆਂ 'ਚ ਟੂਟ ਨਹੀਂ ਹੁੰਦੀ, ਹੋਰ ਕਈਆਂ ਦੇ ਹੋਈ ਜਾਂਦੀ ਆ। ਸੋ ਪੰਜਾਬ 'ਚ ਹੈਲਥ ਸਿਹਤ ਕ੍ਰਾਂਤੀ ਵਾਲਾ ਮਾਮਲਾ ਤਾਂ ਕਾਫੀ ਪਛੜ ਗਿਆ, ਹਾਲਾਂਕਿ ਸਕੂਲਾਂ ਵਾਲਾ ਮਾਮਲਾ ਜ਼ਰੂਰ ਚਰਚਾ 'ਚ ਆ ਕਿ ਸਕੂਲ ਵਧੀਆ ਆ। ਜਿਹੜੀ ਇੱਕ ਸੈਂਟਰ ਨੇ ਇੱਕ ਸਰਵੇ ਜਾਰੀ ਕੀਤਾ ਕਿ ਕੇਰਲਾ ਨੂੰ ਵੀ ਹੁਣ ਪੰਜਾਬ ਜਿਹੜਾ ਅੱਗੇ ਛੱਡ ਗਿਆ, ਉਹ ਵੀ ਦਾਅਵੇ ਹੀ ਲੱਗਦੇ ਆ ਵੈਸੇ ਤਾਂ ਮੋਟੇ ਰੂਪ ਦੇ ਵਿੱਚ। ਪਰ ਮੈਡੀਕਲ ਕਾਲਜ ਤਾਂ ਇੱਕ ਬਹੁਤ ਵੱਡੀ ਗੱਲ ਹੋ ਜਾਂਦੀ ਆ, ਹਸਪਤਾਲ ਜਾਂ ਜਿਹੜੀਆਂ ਡਿਸਪੈਂਸਰੀਆਂ ਨੇ ਜਾਂ ਮੁਹੱਲਾ ਕਲੀਨਿਕ, ਆਪਾਂ ਮੈਨੂੰ ਲੱਗਦਾ ਇਹਨਾਂ ਨੂੰ ਸਾਂਭ ਲਈਏ ਤਾਂ ਮੈਡੀਕਲ ਕਾਲਜ ਦਾ ਬਾਅਦ ਚ ਉੱਸਣ ਵਾਲੀ ਗੱਲ ਹਾਲੇ ਬਹੁਤ ਦੂਰ ਦੀ ਆ ਜੀ।
4: ਬਿਲਕੁਲ, ਉੱਧਰ ਸੁਖਵੀਰਵਾਲ ਸਾਹਿਬ ਦਾ ਕਹਿੰਦੇ ਬਹੁਤ ਵੱਡਾ ਬਿਆਨ ਆ ਗਿਆ, ਕੀ ਕਹਿੰਦੇ ਨੇ, ਕਿਤੇ ਵਰ ਗਏ ਅੱਜ ਉਹ?
5: ਸੁਖਵੀਰ ਬਾਦਲ ਜਿਨ੍ਹਾਂ ਦੇ ਉੱਪਰ ਨੰਦੇੜ ਸਾਹਿਬ ਦੇ ਵਿੱਚ 13 ਅਗਸਤ ਨੂੰ ਇੱਕ ਹਮਲਾ ਹੋਇਆ ਸੀ, ਨਿਹੰਗ ਜਸਪਾਲ ਸਿੰਘ ਜਿਹਦੀ ਆਪਾਂ ਕੱਲ ਖਬਰ ਕਰਕੇ ਗਏ ਸੀ ਕਿ ਕੱਲ ਉਹਨਾਂ ਨੂੰ ਮੁੜ ਕੇ ਅਦਾਲਤ ਵਿੱਚ ਦੁਬਾਰਾ ਪੇਸ਼ ਕੀਤਾ ਗਿਆ। ਅੱਜ ਸੁਖਵੀਰ ਬਾਦਲ ਨੇ ਮਲੋਟਲੀ ਦਾਣਾ ਮੰਡੀ ਚ 13 ਅਗਸਤ ਤੋਂ ਬਾਅਦ ਅੱਜ 26 ਅਗਸਤ ਆ ਜੀ, 13 ਦਿਨਾਂ ਬਾਅਦ ਸਰਗਰਮੀ ਆਰੰਭੀ ਸੀ, ਪਰ ਅੱਜ ਬੜੇ ਤਿੱਖੇ ਰੂਪ ਦੇ ਵਿੱਚ ਨਜ਼ਰ ਆਏ ਨੇ। ਔਰ ਉਹਨਾਂ ਨੇ ਖਾਸ ਤੌਰ ਤੇ ਵਾਪਸ ਪੰਜਾਬ ਦੇ ਅਕਾਲੀ ਦਲ ਵਾਲੇ ਧਿਰ ਆ ਜਿਹੜੀ ਅੰਮ੍ਰਿਤਪਾਲ ਸਿੰਘ, ਉਹਨਾਂ ਤੇ ਬਹੁਤ ਤਿੱਖੇ ਹਮਲੇ ਨੇ ਕੀਤੇ ਨੇ। ਉਹ ਕਹਿੰਦੇ ਦੁਬਈ ਤੋਂ ਆ ਕੇ ਇਹ ਕਹਿੰਦੇ ਨੇ ਕਿ ਅਸੀਂ ਪੰਜਾਬ ਦੇ ਵਾਰਸ ਆ, ਕਹਿੰਦੇ 1984 ਤਾਂ ਇਹਨਾਂ ਦਾ ਪਰਿਵਾਰ ਕਾਂਗਰਸ ਦੇ ਨਾਲ ਖੜਾ ਸੀ, ਉਹੀ ਕਾਂਗਰਸ ਜਿਸ ਨੇ 1984 ਚ ਸ੍ਰੀ ਦਰਬਾਰ ਸਾਹਿਬ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਟੈਂਕ ਚੜਾਏ ਸੀ। ਉਹ ਕਹਿੰਦੇ ਇਹ ਜਿਹੜੀਆਂ ਧਿਰਾਂ ਨੇ ਪੰਜਾਬ ਦੇ ਵਿੱਚ 1980 ਵਾਲਾ ਦੌਰ ਲਿਆਉਣਾ ਚਾਹੁੰਦੀਆਂ ਨੇ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਹਜੀ ਜੀ ਕਿਹਾ ਕਿ ਜੇ ਕੋਈ ਥਾਣੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਓਟ ਲੈ ਕੇ ਆਪਣੇ ਆਸ਼ਕੀ ਚ ਫਸੇ ਹੋਏ ਯਾਰ ਨੂੰ ਛਡਾਉਣ ਜਾਵੇ ਤਾਂ ਫਿਰ ਇਹ ਕਿੱਦਾਂ ਦੇ ਵਾਰਸ ਨੇ, ਤੁਸੀਂ ਆਪ ਸਾਹਿਬ ਲਾ ਲਿਓ। ਨਾਲ ਦੀ ਨਾਲ ਉਹਨਾਂ ਨੇ ਗੁਰਪ੍ਰੀਤ ਸਿੰਘ ਹਰੀ ਲਾਉ ਦੇ ਕਤਲ ਦਾ ਜ਼ਿਕਰ ਕੀਤਾ, ਕਹਿੰਦੇ ਇਹਨਾਂ ਦਾ ਹੀ ਦੋਸਤ ਸੀ, ਕਤਲ ਕਿਵੇਂ ਹੋ ਗਿਆ, ਹਾਲੇ ਤਾਂ ਮੁਕੱਦਮੇ ਦਰਜ ਨੇ। ਔਰ MP ਅੰਮ੍ਰਿਤਪਾਲ ਸਿੰਘ ਦਾ ਨਾਮ ਵੀ ਵਿੱਚ ਵੱਜਦਾ। ਨਸ਼ਿਆਂ ਦੀ ਵੀ ਗੱਲ ਕੀਤੀ ਆ, ਕਹਿੰਦੇ ਅਸੀਂ ਅੰਮ੍ਰਿਤ ਛਕਾਉਣਾ, ਨਸ਼ੇ ਹਟਾਉਣੇ ਨੇ, ਆਪਣੇ ਭਰਾ ਨੂੰ ਤਾਂ ਹਟਾ ਲਵੇ। ਉਹ ਮਤਲਬ ਉਹ ਅੱਜ ਕੱਲ੍ਹ ਕਹਿੰਦੇ ਨਜ਼ਰ ਹੀ ਨਹੀਂ ਆ ਰਿਹਾ ਕਿਹੜੇ ਸੈਂਟਰ ਦੇ ਵਿੱਚ ਉਹਨੂੰ ਜਮ੍ਹਾਂ ਕਰਾਇਆ, ਸਾਹਮਣੇ ਤਾਂ ਲਿਆਵੇ। ਸੋ ਹੁਣ ਹਰਜੀਤ ਜੀ ਬੜਾ ਦਿਲਚਸਪੀ ਆ ਮਾਮਲਾ ਬਣਦਾ, ਜਿਵੇਂ ਅਸੀਂ ਦੇਖਿਆ ਕਿ ਵਾਪਸ ਪੰਜਾਬ ਦੇ ਅਕਾਲੀ ਦਲ ਦੇ ਵਿੱਚ ਬਹੁਤ ਸਾਰੇ ਆਗੂ ਚਲੇ ਗਏ ਨੇ, ਮਨਪ੍ਰੀਤ ਅਲੀ ਜਾਂ ਹੋਰ ਵੱਖ ਵੱਖ ਧਿਰਾਂ ਦੇ ਕਾਫੀ ਵੱਡੀ ਗਿਣਤੀ ਚ ਹੁੰਗਾਰਾ ਮਿਲ ਰਿਹਾ, ਔਰ ਇਹ ਸਾਰਾ ਡੈਮੇਜ ਹੋ ਰਿਹਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ। ਸੋ ਮੈਨੂੰ ਲੱਗਦਾ ਹੁਣ ਟੱਕਰ ਜਿਹੜੀ ਆ ਇਹਨਾਂ ਦੇ ਵਿੱਚ ਜ਼ਿਆਦਾ ਭੀੜ ਨਜ਼ਰ ਆਊਗਾ ਕਿ ਅਸਲੀ ਪੰਜਾਬ ਦਾ ਵਾਰਸ ਕੌਣ ਆ, ਪੰਥਕ ਧਿਰ ਕੌਣ ਆ। ਸੋ ਮੈਨੂੰ ਲੱਗਦਾ ਅੱਜ ਦਾ ਬਿਆਨ ਬੜਾ ਤਿੱਖਾ ਆ, ਹਾਲਾਂਕਿ ਮੋੜਵਾਂ ਬਿਆਨ ਵੀ ਆਉਣ ਵਾਲਾ, ਉਹਦੀ ਵੀ ਉਡੀਕ ਜਾਰੀ ਆ ਜੀ।
4: ਤਖ਼ਤ ਸ੍ਰੀ ਆਪਣੇ ਆਨੰਦਪੁਰ ਸਾਹਿਬ ਕਹਿੰਦੇ ਮੱਥਾ ਟੇਕਿਆ ਸੁਖਵੀਰਵਾਲ ਦੇ, ਖਾਫੀ ਪਲਸਤਰ ਜਿਹਾ ਲੱਗਿਆ ਹੋਇਆ, ਪੱਟੀਆਂ ਬੰਨੀਆਂ ਹੋਈਆਂ ਨਾ ਬਾਂਹ ਤੇ
5: ਜੀ। ਬੀਤੇ ਕੱਲ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਉਹਨਾਂ ਨੇ ਮੱਥਾ ਟੇਕਿਆ ਸੀ ਔਰ ਸ਼ੁਕਰਾਨਾ ਅਦਾ ਕੀਤਾ ਸੀ, ਹਾਲਾਂਕਿ ਉਹਨਾਂ ਦੇ ਉੱਪਰ ਦੋ ਹਮਲੇ ਹੋਏ ਸੀ, ਪਰ ਜਿਸ ਢੰਗ ਦੇ ਨਾਲ ਉਹਨਾਂ ਦੀ ਅੱਜ ਬਿਆਨਬਾਜ਼ੀ ਨਜ਼ਰ ਆਈ ਆ, ਹਾਲਾਂਕਿ ਹੱਥ ਤੇ ਪੱਟੀਆਂ ਜਾਂ ਪਲਸਤਰ ਵਗੈਰਾ ਨਜ਼ਰ ਆ ਰਹੇ ਨੇ, ਕਿਉਂਕਿ ਕਿਹਾ ਗਿਆ ਸੀ ਕਿ ਕਰੀਬ 150 ਦੇ ਕਰੀਬ ਟਾਂਕੇ ਨੇ, ਪਰ ਮੈਨੂੰ ਲੱਗਦਾ ਕਿ ਅਕਾਲੀ ਦਲ ਲਈ ਹੁਣ ਹਰਜੀਤ ਜੀ ਸਰਵਾਈਵਲ ਦੀ ਵੀ ਲੜਾਈ ਆ। ਔਰ ਅਕਾਲੀ ਦਲ ਦੀਆਂ ਦੋ ਹੋਰ ਖਬਰਾਂ ਉਹ ਵੀ ਨਾਲ ਨਾਲ ਆਪਾਂ ਸਾਂਝੀਆਂ ਕਰ ਲੈਣੀਆਂ। ਇੱਕ ਖਬਰ ਤਾਂ ਪੰਜਾਬ ਵਾਲੇ ਪਾਸਿਓਂ ਆ, ਜਿਹੜੇ ਭਾਜਪਾ ਦੇ ਇੱਕ ਵੱਡੇ ਸੀਨੀਅਰ ਆਗੂ BL ਸੰਤੋਸ਼ ਦੋ ਦਿਨਾਂ ਤੋਂ ਪੰਜਾਬ ਤੇ ਨੇ, ਪੰਜਾਬ 'ਚ ਨੇ, ਉਹ ਲਗਾਤਾਰ ਦੋ ਦਿਨਾਂ ਤੋਂ ਬਿਆਨ ਦੇ ਰਹੇ ਨੇ ਕਿ ਪੰਜਾਬ ਦੇ ਵਿੱਚ ਭਾਜਪਾ ਜਿਹੜੀ ਆ 117 ਸੀਟਾਂ ਤੇ ਜਿਹੜੀ ਇਕੱਲੀ ਚੋਣ ਲੜੂਗੀ। ਪਰ ਦੂਸਰੇ ਪਾਸਿਓਂ ਇੱਕ ਭਾਰਤ ਦੀ ਬਹੁਤ ਹੀ ਭਰੋਸੇਮੰਦ ਜਿਹੜੀ ਨਿਊਜ਼ ਏਜੰਸੀ ਆ ENI, ਸੋ ENI ਦੀ ਹੁਣੇ ਹੁਣੇ ਖਬਰ ਆਈ ਆ ਕਿ ਦਿੱਲੀ 'ਚ ਤਾਂ ਭਾਈ ਗੱਠਜੋੜ ਦਾ ਜਿਹੜੀ ਗੱਲਬਾਤ ਆ ਆਖਰੀ ਸਿਰੇ ਤੇ ਆ, ਔਰ ਇਹ ਵੀ ਖਬਰ ਆ ਰਹੀ ਆ ਕਿ ਪੰਜਾਬ ਦੇ ਸਿਆਸੀ ਦ੍ਰਿਸ਼ ਦੇ ਉੱਪਰ ਭਾਜਪਾ ਪਹਿਲੀ ਵਾਰ ਕਿਸੇ ਵੱਡੇ ਭਰਾ ਦੇ ਰੂਪ ਦੇ ਨਜ਼ਰ ਆਊਗੀ। ਸੋ ਹਾਲੇ ਕਨਫਿਊਜ਼ਨ ਵਾਲੀ ਸਥਿਤੀ ਬਣੀ ਹੋਈ ਆ, ਮੈਨੂੰ ਲੱਗਦਾ ਕਿ ਕੁਝ ਦੇਰ ਇੰਤਜ਼ਾਰ ਕਰਨਾ ਪਊਗਾ, ਸਾਰੀ ਪਿਕਚਰ ਕਲੀਅਰ ਹੋ ਜਾਏਗੀ ਜੀ।
4: ਸੋਲਾਗੜ੍ਹ ਤੋਂ ਲਖਵਿੰਦਰ ਮਲਤਾਨੀ ਭਾਅ ਜੀ ਗੁੱਡ ਮਾਰਨਿੰਗ ਦਾ ਮੈਸੇਜ ਭੇਜਦੇ ਆ ਅਤੇ ਬਲਦੇਵ ਸਿੰਘ ਸਿੱਧੂ ਸਾਹਿਬ ਨੇ ਕਾਫੀ ਕੁਛ ਭੇਜਿਆ ਕੀ ਕਹਿੰਦੇ ਜ਼ਿੰਦਗੀ ਦਾ ਸਬਕ ਜੋਲ ਸਾਹਿਬ ਕੀ ਆ ਜਿੱਤੇ ਨਹੀਂ ਤਾਂ ਹਾਰੇ ਵੀ ਨਹੀਂ ਚੰਗੇ ਨਹੀਂ ਤਾਂ ਮਾੜੇ ਵੀ ਨਹੀਂ ਕਹਿੰਦੇ ਕਿਆ ਬਾਤ ਆ ਕਨੇਡਾ 'ਚ ਕੂੜਾ ਸੁੱਟਣਾ ਪਿਆ ਮਹਿੰਗਾ ਬਿਲਕੁਲ ਹਾਂ ਕੱਲ੍ਹ ਪਰਸੋਂ ਦੀ ਖਬਰ ਸੀ ਅਤੇ ਦਲਵੀਰ ਸਿੰਘ ਸਿੱਧੂ ਸਾਹਿਬ ਤੁਹਾਡਾ ਵੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਵੀ ਪਿਆਰ ਭਰੀ ਅਤੇ ਇੱਧਰੋਂ 3778 ਤੋਂ ਭਾਅ ਜੀ ਦਾ ਮੈਸੇਜ ਆ ਗਿਆ ਕੁਮਾਰੀ ਆਂਟੀ ਜੀ ਦਾ ਮੈਸੇਜ ਆਇਆ 8520 ਤੋਂ ਵੀ ਮੈਸੇਜ ਆਇਆ ਰੇਸ਼ਮ ਭਾਅ ਜੀ ਦਾ ਥੈਂਕ ਯੂ ਸੋ ਮੱਚ ਅਤੇ ਹੋਰ ਬਹੁਤ ਕਾਫੀ ਸਾਰੇ ਮੈਸੇਜ ਆਏ ਹੋਏ ਆ ਅਤੇ ਤੁਸੀਂ ਫਿਰ ਗੱਲਬਾਤ ਕਰਨੀ ਆ ਸਟੂਡੀਓ ਦਾ ਨੰਬਰ ਮੈਨੂੰ ਲੱਗਦਾ ਤੁਹਾਡੇ ਫਿੱਟ ਆਇਆ ਨਹੀਂ ਅੱਜ ਹੈ ਨਾ 647-340-7471 ਮੈਨੂੰ ਪਨੇਸਰ ਸਾਹਿਬ ਨੇ ਇੱਕ ਕੁਐਸਚਨ ਕਿਹਾ ਸੀ ਮੇਰੇ ਦਿਮਾਗ 'ਚੋਂ ਨਿਕਲ ਗਿਆ ਚੇਤਾ ਭੁੱਲ ਗਿਆ ਉਹਨਾਂ ਦਾ ਕੁਐਸਚਨ ਤੁਹਾਨੂੰ ਪਹੁੰਚਿਆ ਕਿ ਨਹੀਂ ਉਹਨਾਂ ਦਾ ਮੈਂ ਭੁੱਲ ਗਿਆ ਉਹਨਾਂ ਨੇ ਕੀ ਕਿਹਾ ਸੀ ਬਨੇਸਰ ਸਾਹਿਬ ਦੁਬਾਰਾ ਕਾਲ ਕਰ ਲਓ ਯਾਰ ਮੈਨੂੰ ਹੁਣ ਦਿਮਾਗ 'ਚੋਂ ਨਿਕਲ ਗਈ ਗੱਲ ਚਲੋ ਕੋਈ ਨਹੀਂ ਉਹ ਤੋਂ ਪਹਿਲਾਂ ਮੈਂ ਹੋਰਨ ਬੈਲ ਇੰਸ਼ੋਰੈਂਸ ਰਮਨਦੀਪ ਦਾ ਨੰਬਰ ਦਈਏ ਤੁਹਾਡੀ ਤੁਸੀਂ ਲਾਇਸੈਂਸ ਲੈਣਾ ਚਾਹੁੰਦੇ ਹੋ ਇੰਸ਼ੋਰੈਂਸ ਦਾ ਜਾਂ ਲਿਆ ਹੋਇਆ ਅਤੇ 647-247-3131 647-237-3131 'ਤੇ ਸੰਪਰਕ ਕੀਤਾ ਜਾ ਸਕਦਾ ਮੋਰਗੇਜ ਦਾ ਕੋਈ ਕੁਐਸਚਨ ਆ ਤੁਹਾਡਾ ਗਰੇ ਸ਼ਰਮਾ ਜੀ ਨਾਲ ਸੰਪਰਕ ਕਰ ਲਿਓ 647-606-8110 647-606-8110 'ਤੇ ਸੰਪਰਕ ਕੀਤਾ ਜਾ ਸਕਦਾ ਅਤੇ ਦਾਣਾ ਮੰਡੀ ਸੁਪਰ ਮਾਰਕੀਟ 905-286-9957-57 ਕੁਈਨ ਸਟਰੀਟ ਈਸਟ ਬਰੈਂਪਟਨ ਦੇ ਵਿੱਚ ਨੇ 905-286-9957 ਅਮਨਦੀਪ ਕੌਰ ਨਾਲ ਤੁਸੀਂ ਸੰਪਰਕ ਕਰਿਓ ਜੇ ਤੁਸੀਂ ਘਰਾਂ ਦੀ ਅਤੇ ਕਾਰਾਂ ਦੀ ਇੰਸ਼ੋਰੈਂਸ ਲੈਣ ਬਾਰੇ ਸੋਚਦੇ ਹੋ 416-618-2761 416-618-2761 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ ਬ੍ਰੈਮਲੀ ਐਂਡ ਕੁਈਨ ਦਾ ਖੂੰਜਾ ਦਾਣਾ ਮੰਡੀ ਵਾਲਿਆਂ ਦਾ ਕਰ ਲਿਓ ਗੱਲਬਾਤ ਉੱਥੇ ਜਾ ਕੇ ਆਇਓ ਅਤੇ ਫਿਰ ਭਾਈ ਵਧੀਆ ਵਧੀਆ ਵਧੀਆ ਵਧੀਆ ਸਬਜ਼ੀਆਂ ਦਾਲਾਂ ਲੈ ਕੇ ਆਓ ਉੱਥੋਂ ਅਤੇ ਬਿਊਟੋਨ ਕੁਲੀਜ਼ਨ ਤੋਂ ਤੁਸੀਂ ਸੰਪਰਕ ਕਰ ਲਿਓ ਸੰਦੀਪ ਭਾਅ ਜੀ ਨਾਲ ਗੱਡੀ ਕੋਈ ਟੋਅ ਕਰਾਉਣੀ ਆ ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋ ਗਿਆ ਖੜ੍ਹ ਗਈ ਆ ਕਿਤੇ ਅਤੇ ਜ਼ਰੂਰ ਤੁਸੀਂ 299-544-5119 299-544-5119 'ਤੇ ਸੰਪਰਕ ਕੀਤਾ ਜਾ ਸਕਦਾ ਦੇਸੀ ਸੈਨੇ ਪਹਿਲਾਂ ਤੋਂ ਜਗਦੀਸ਼ ਭਾਅ ਜੀ ਨਾਲ ਸੰਪਰਕ ਕਰ ਲਿਓ ਵੀਡੀਓ ਫੋਟੋਗ੍ਰਾਫੀ ਦੀਆਂ ਕੋਈ ਸੇਵਾਵਾਂ ਲੈਣੀਆਂ ਚਾਹੁੰਦੇ ਹੋ 416-930-1251 ਅਤੇ ਤੰਦੂਰੀ ਬੋਇਜ਼ 905-956-2111 ਚਾਰ ਲੋਕੇਸ਼ਨਾਂ ਤੋਂ ਸਰਵ ਕਰਦੇ 71-71 ਟੋਰਬਰਮ ਰੋਡ ਯੂਨਿਟ ਨੰਬਰ 5 ਮਿਸਾਗਾ ਦੇ ਵਿੱਚ ਨੇ ਡੈਰੀ ਐਂਡ ਟੋਰਬਰਮ ਦਾ ਏਰੀਆ 905-956-2111 ਕਵਾਲਿਟੀ ਲੋਜਿਸਟਿਕ ਵਾਲਿਆਂ ਨੂੰ ਕਾਫੀ ਸਾਰੇ ਡਰਾਈਵਰਾਂ ਦੀ ਲੋੜ ਆ ਇੱਕ ਇਹਨਾਂ ਨੂੰ ਅਰਜੈਂਟ ਸਿਕਿਉਰਟੀ ਗਾਰਡ ਚਾਹੀਦਾ ਸੀ ਮਾੜਾ ਜਿਹਾ ਕਰ ਲਿਓ ਪਤਾ ਵੀ ਮਿਲ ਗਿਆ ਇਹਨਾਂ ਨੂੰ ਜਾਂ ਨਹੀਂ ਮਿਲਿਆ 416-717-2929 416-717-2929 'ਤੇ ਜਸਵੀਰ ਭਾਈ ਨਾਲ ਗੱਲਬਾਤ ਕੀਤੀ ਜਾ ਸਕਦੀ ਹਾਂਜੀ ਬਨੇਸਰ ਸਾਹਿਬ ਨੰਗੇ ਜੀ ਹਨ
6: ਸਤਿ ਸ੍ਰੀ ਅਕਾਲ ਜੀ ਪਰਮਿੰਦਰ ਜੀ ਨੂੰ ਵੀ ਸਤਿ ਸ੍ਰੀ ਅਕਾਲ
4: ਜੀ ਗੁੱਡ ਮਾਰਨਿੰਗ
6: ਪਰਮਿੰਦਰ ਜੀ ਦੇਖੋ ਕੁਐਸਚਨ ਮੈਂ ਕੀਤਾ ਸੀ ਮੈਂ ਕਿਹਾ ਡਾਕਟਰ ਸਾਹਿਬ ਤੋਂ ਪੁੱਛਿਓ ਵੀ ਗੋਡਿਆਂ 'ਚ ਦਰਦ ਵੀ ਕੀ ਘਾਟ ਕਾਹਦੇ ਕਰਕੇ ਹੁੰਦਾ ਹੈ
4: ਤੁਸੀਂ ਤਾਂ ਫਿਰ ਇੱਧਰ ਜਾਂਦੇ ਹੋ ਪੰਜਾਬ ਵੱਲ ਤੁਸੀਂ ਇੱਧਰ ਵਿਲੀਅਮ ਜੰਗੂ ਜੀ ਦਾ ਕੀ ਕਰਨ ਚਲੇ ਗਏ
6: ਅੱਛਾ ਚਲੋ ਹੁਣ ਇਹਨਾਂ ਨੇ ਜੇ ਪੁੱਛਿਆ ਮੈਂ ਤੁਹਾਨੂੰ ਇੱਕ ਦੱਸ ਦਿੰਦਾ ਜਿਹੜੇ ਨਾ ਹਉਮੇ ਆ ਦੇਖੋ ਰਾਮ 'ਚ ਵੀ ਨੀ ਰਿਹਾ ਜਿਹਦੇ 'ਚ ਹਉਮੇ ਹੁੰਦਾ ਨਾ ਉਹ ਹਾਰਦਾ ਹੀ ਹਾਰਦਾ ਸਰਕਾਰ ਐਸੀ ਬਦਲਨੇ ਉਹ ਬਦਲਨੇ ਆ ਜੋ
4: ਨਹੀਂ ਇਹਦਾ ਮਤਲਬ ਜਿਹੜੀਆਂ ਪੁਰਾਣੀਆਂ ਸਰਕਾਰਾਂ ਹਾਰੀਆਂ ਸਾਰਿਆਂ 'ਚ ਹਉਮਾ ਸੀ ਕਲਰਕ ਨੀ ਮਾਨ ਹੁੰਦਾ ਪੀਅਨ ਨੀ ਮਾਨ ਹੁੰਦਾ ਜੇ ਉਹ ਕੁਰਸੀ ਤੇ ਬੈਠਾ ਹੋਵੇ ਜੱਟ ਸੁਹਾਗੇ ਤੇ ਚੜਿਆ ਨੀ ਮਾਨ ਹੁੰਦਾ ਅਹੰਕਾਰ ਤਾਂ ਉਹਦੇ 'ਚ ਵੀ ਹੁੰਦਾ
6: ਮੁੱਖ ਮੰਤਰੀ ਵਾਲੀ
4: ਬਿਲਕੁਲ ਜਿੱਦਣ ਬਨੇਸਰ ਸਾਹਿਬ ਆਪ ਬਿਜਲੀ ਬੋਰਡ 'ਚ ਕੰਮ ਕਰਦੇ ਸੀ ਹੈਨਾ ਉਪਰ ਦੇਖੋ ਜੋ ਜਿਹਦੇ ਥੱਲੇ ਪੈਨ ਆ ਹੱਥ 'ਚ ਆ ਜਾਂ ਥੱਲੇ ਕੁਰਸੀ ਆ ਬਾਈ ਜੀ ਤੇ ਉਹ ਤਾਂ ਫਿਰ ਕੋਈ ਵੀ ਹੋਵੇ ਚਾਹੇ ਹੈਨਾ ਇੱਕ ਮੰਨ ਲਓ ਫੋਰਥ ਕੀ 7-8 ਗੁਣਾ ਥੋਰ ਥੱਲੇ ਲਾ ਲਓ ਕੋਈ ਮੇਰੇ ਵਰਗਾ ਲਾ ਲਓ ਕੋਈ ਬੰਦਾ ਆਮ ਅਤੇ ਉਹਨੂੰ ਕੋਈ ਮੰਨ ਲਓ ਪੰਜਾਬੀ 'ਚ ਕਹਿ ਲਓ ਵੀ ਕੋਈ ਕਲਰਕੇ ਰੱਖ ਲਵੇ ਜਾਂ ਕੋਈ ਹੋਰ ਚੀਜ਼ ਕੋਈ ਕੁਰਸੀ ਇਹੋ ਜਿਹੀ ਮਿਲ ਜਾਵੇ ਬੰਦਾ ਹੰਕਾਰੂ ਨਹੀਂ ਤਾਂ ਹੋਰ ਕੀ ਕਰੂ ਕਿਤੇ ਨਾ ਕਿਤੇ ਤਾਂ ਆ ਜਾਂਦਾ ਕਮਾਂਡ
6: ਅਫਸਰ
4: ਦੇ ਮਗਰ ਖੜਾ
6: ਹਾਂ ਉਹ ਸੜਕ ਦੇ ਡੰਡੇ ਮਾਰ ਸੋ ਇਸ ਕਰਕੇ ਥੋੜੀ ਜਿਹੀ ਕਈਆਂ ਚ ਮਤਲਬ ਖਾਨਾ ਛੋਟਾ ਹੁੰਦਾ ਨਾ ਕਹਿੰਦੇ ਛੋਟਾ ਭਾਂਡਾ ਜਾਂਦੀ ਵਾਲੇ ਮਾਰਦਾ
4: ਮੇਰਾ ਮੇਲਾ ਮੇਰਾ ਰੰਗਲਾ ਪੰਜਾਬ ਆਪਣੇ ਸ਼ਹਿਰ ਚ ਹੋ ਰਿਹਾ 29 ਅਗਸਤ ਨੂੰ ਸ਼ਨੀਵਾਰ ਦਾ ਦਿਨ ਆ ਜਿਹਦੇ ਵਿੱਚ ਪ੍ਰੀਤ ਬਰਾੜ ਤੇ ਕਮਲ ਬਰਾੜ, ਧੀਰਾ ਗਿੱਲ, ਹਰਿੰਦਰ ਹਰਬੀ, ਮਾਨ ਸਾਹਿਬ, ਰੂਬੀ ਕੌਰ ਨੇ ਲੱਗਣਾ ਉੱਥੇ। ਗੀਤ ਸੰਗੀਤ ਪੂਰਾ ਹੋਊਗਾ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ। ਇਹਨਾਂ ਨੇ ਲੋਕੇਸ਼ਨ ਚੇਂਜ ਕੀਤੀ ਆ, 12942 ਹਾਰਟ ਲੇਕ ਰੋਡ, ਜਿਹਨੂੰ ਆਪਾਂ ਬ੍ਰੈਂਪਟਨ ਫੇਅਰ ਗਰਾਊਂਡ ਕਹਿੰਦੇ ਹਾਂ, ਮੇਫਿਲ ਟੱਪ ਕੇ ਪਰੇ ਫੋਟਾਂ ਦੇ ਨਾਲੇ ਹਾਰਟ ਲੇਕ ਦੇ ਅੱਗੇ ਜਾ ਕੇ ਖੱਬੇ ਹੱਥ। ਕੁਲਦੀਪ ਗਿੱਲ 647-960-0770, ਗਗਨ ਸੰਧੂ 647-572-3332 'ਤੇ ਸੰਪਰਕ ਕਰ ਲਓ। ਸ਼ੋਪਿੰਗ ਸਟਾਲ ਲੱਗਣਾ, ਫੂਡ ਕੋਰਟ ਹੋਣਾ, ਵਿੱਚ ਲਾਈਵ ਮਿਊਜ਼ਿਕ ਐਂਡ ਇੰਟਰਟੇਨਮੈਂਟ, ਭੰਗੜਾ, ਗਿੱਧਾ, ਸਾਰਾ ਕੁਛ ਹੋਣਾ। ਮੇਲਾ ਮੇਰਾ ਰੰਗਲਾ ਪੰਜਾਬ, 29 ਅਗਸਤ ਦਿਨ ਸ਼ਨੀਵਾਰ ਨੂੰ, ਆਹ ਪਰਸੋਂ ਚੌਥੇ ਜਿਹੜਾ ਆਉਣਾ, 11 ਵਜੇ ਤੋਂ ਲੈ ਕੇ ਸ਼ਾਮੀ 7-8 ਵਜੇ ਤੱਕ ਲਾਵਾਂਗੇ ਆਪਾਂ ਉੱਥੇ ਵੀ ਰੌਣਕਾਂ। ਫਰੀ ਐਂਟਰੀ, ਫਰੀ ਪਾਰਕਿੰਗ, ਕੋਈ ਪੈਸਾ ਨਹੀਂ। ਚੱਕ ਲਓ, ਕਰ ਲਓ ਗੱਲਾਂ ਬਾਤਾਂ 647-572-3332 'ਤੇ ਸੰਪਰਕ ਕੀਤਾ ਜਾ ਸਕਦਾ। ਅਗਲੇ ਦਿਨ 30 ਤਰੀਕ ਨੂੰ ਐਮੀ ਵਿਰਕ ਗ੍ਰੇਟ ਕਨੇਡੀਅਨ ਕਸੀਨੋ ਰਿਜ਼ੋਰਟ ਟੋਰਾਂਟੋ ਦੇ ਵਿੱਚ, ਅਤੇ ਟਿਕਟ ਮਾਸਟਰ .ca ਦੇ ਉੱਪਰ ਵਿਜ਼ਿਟ ਕੀਤਾ ਜਾ ਸਕਦਾ। ਤੁਸੀਂ ਟਿਕਟਾਂ ਦੀ ਕੋਈ ਜਾਣਕਾਰੀ ਲੈਣੀ ਹੈ, ਐਮੀ ਵਿਰਕ ਲਾਈਵ ਸ਼ੋਅ 7 ਵਜੇ ਡੋਰਾਂ ਓਪਨ ਹੋ ਜਾਣੀਆਂ 30 ਅਗਸਤ ਐਤਵਾਰ ਨੂੰ। 437-870-301 'ਤੇ ਪ੍ਰਭ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ, ਉੱਥੇ ਵੀ ਆਪਾਂ ਲਾਉਣ ਕਲਾਵਾਂਗੇ, ਅਤੇ ਦੋ ਕਬੁੱਲ ਫਿਰ ਕਿਉਂ ਨਾ ਹੋਣਾ, ਐਮੀ ਦੇ ਸੜਾਂ ਜਾਣ। ਹੋਲਡ ਰੱਖਿਓ।

ਅੱਜ ਭਾਈ ਦਾ ਮੈਸੇਜ ਆ ਗੁੱਡ ਮਾਰਨਿੰਗ ਦਾ, 14-51 ਤੋਂ ਢੀਂਡਸਾ ਸਾਹਿਬ ਦਾ ਗੁੱਡ ਮਾਰਨਿੰਗ ਦਾ ਮੈਸੇਜ ਆ। ਥੈਂਕ ਯੂ ਸਰ। ਜਿੰਨੇ ਹੁਣ 6 ਤਰੀਕ ਆਪਾਂ ਅਨਾਊਂਸ ਕੀਤੀ ਆ, ਪਲੀਜ਼ ਜਿੰਨਾ ਵੀ ਹੋ ਸਕਦਾ ਇਸ ਵੀਡੀਓ ਨੂੰ ਜਾਂ ਇਸ ਗੱਲ ਨੂੰ ਜ਼ਰੂਰ ਸ਼ਹਿਰ 'ਚ ਫੈਲਾ ਦਿਉ। ਆਪਾਂ ਨੂੰ ਘੱਟੋ ਘੱਟ ਉੱਥੇ 1500-1600-2000 ਦੇ ਏਡ ਗੇਡ ਬੰਦਾ ਚਾਹੀਦਾ, ਵਿੱਚੇ ਭੈਣਾਂ ਲੇਡੀਜ਼, ਵਿੱਚੇ ਆਂਟੀਆਂ, ਅਤੇ ਵਿੱਚੇ ਆਪਣੇ ਭਰਾ ਦੋਸਤ ਮਿੱਤਰ, ਆਪਣੀਆਂ ਫੈਮਿਲੀਆਂ ਨੂੰ ਜ਼ਰੂਰ ਲੈ ਕੇ ਆਇਓ। ਪਿਕਨਿਕ ਵਾਲਾ ਮਾਹੌਲ ਸੱਚੀ ਰੱਖਾਂਗੇ ਆਪਾਂ, ਬਾਕੀ ਆਪਾਂ ਨੂੰ ਚਲੋ ਕੱਠ ਕੁੱਠ ਦਾ ਤਾਂ ਕੋਈ ਐਡਾ ਨਹੀਂ, ਵੀ ਇੱਕ ਪਿਕਨਿਕ ਵਾਲਾ ਮਾਹੌਲ ਰੱਖਾਂਗੇ, ਸਾਰੇ ਜਣੇ ਇੰਜੋਏ ਕਰਾਂਗੇ ਯਾਰ, ਪਲੀਜ਼ ਸਾਰੇ ਜਣਿਆਂ ਨੂੰ। ਹੁਣ ਸੰਦੇਸ਼ਾ ਹੀ ਲੱਗ ਗਿਆ ਹੋਣਾ ਸਭ ਨੂੰ, ਆਪਣੇ ਦੋਸਤਾਂ ਮਿੱਤਰਾਂ ਨੂੰ ਅੱਜ 6 ਤਰੀਕ ਦਾ ਬੁੱਕ ਕਰ ਦਿਉ, ਵੀ ਆਪਾਂ 6 ਤਰੀਕ ਨੂੰ ਭਾਈ ਕੋਈ ਕੰਮ ਨਹੀਂ ਕਰਨਾ, ਕਿਉਂਕਿ ਮੰਡੇ ਦੀ ਛੁੱਟੀ ਆ ਸਭ ਨੂੰ, ਲੌਂਗ ਵੀਕਐਂਡ ਆ, ਲੇਬਰ ਡੇ ਆ, ਅਤੇ ਫਿਰ ਕਰਾਂਗੇ ਗੱਲਾਂ ਬਾਤਾਂ ਆਪਾਂ ਸਾਰੇ ਜਣੇ ਰਲ ਕੇ। ਅਤੇ ਸੋਫਾ ਸਟੂਡੀਓ ਦੇ ਸ਼ਗਨਦੀਪ ਢਿੱਲ ਨਾਲ ਗੱਲਬਾਤ ਹੋ ਸਕਦੀ ਹੈ, 905-799-8877। ਸਨੀ ਭਾਈ ਨਾਲ ਕਰ ਲਿਓ ਸੰਪਰਕ, ਗਰਾਜ ਡੋਰ ਰਿਪੇਅਰ ਦਾ ਤੁਹਾਡਾ ਕੋਈ ਕੰਮ ਆ, 647-1245, ਅਤੇ ਪੰਜਾਬੀ ਟਿਫਨ ਸਰਵਿਸ ਤੋਂ ਕੇਟਰਿੰਗ ਤੋਂ 437-430-1063 'ਤੇ ਪਰਮਜੀ ਉਹਨਾਂ ਨਾਲ ਸੰਪਰਕ ਕਰ ਲਿਓ। ਅਤੇ ਬਿਲਕੁਲ ਆ ਤਾਂ ਲੰਘ ਗਿਆ, ਚਲੋ ਇਹ ਕੱਟੀ ਨਹੀਂ ਆ ਮੈਂ, ਚਲੋ ਕੋਈ ਗੱਲ ਨਹੀਂ। ਆ ਜਾਓ ਪਰਮਿੰਦਰ ਜੀ, ਅਗਲੀ ਖਬਰ ਵੱਲ ਨੂੰ ਜੇ ਤੁਹਾਡਾ ਧਿਆਨ ਮੈਂ ਦੁਆਇਆ ਜਾਵੇ, ਇੱਕ ਗੀਤ ਲਾਵਾਂ ਫਿਰ ਖਬਰ ਤੋਂ ਪਹਿਲਾਂ, ਮੈਂ ਬਣਦਾ ਹੋਲਡ ਰੱਖਿਓ ਮਾੜਾ ਜਿਹਾ, ਤੁਹਾਨੂੰ ਗੀਤ ਸੁਣਾਉਣਾ ਮੈਂ, ਇੱਕ ਦੋ ਕੁ ਬੋਲ ਸੁਣਾਉਣੇ ਬਸ।

0: ਸੌ ਖਾ ਪਰਮਿੰਦਰ ਜੀ, ਸੌ ਖਾਓ ਵੀ ਤੁਸੀਂ ਅਗਲੀ ਖਬਰ ਸੱਚੀ ਸੱਚੀ ਕਰੋਗੇ, ਖਾਓ ਸੌ।
1: ਬਿਲਕੁਲ ਬਿਲਕੁਲ, ਸੌ ਸੌ ਦਾ ਦੇਖੋ, ਸੌ ਕਹਿੰਦੇ ਹਰਜੀਤ ਜੀ, ਜਿਹੜਾ ਸੌ ਖਾਂਦਾ ਜਾਂ ਕਸਮ ਖਾਂਦਾ ਉਹ ਤੋੜਨ ਲਈ ਖਾਂਦਾ, ਸੋ ਇਹਦਾ ਕੋਈ ਇਹਦਾ ਯੂਨੀਵਰਸਲ ਟਰੁੱਥ ਆ ਨਾ, ਇਹਦਾ ਪੱਕੀ ਲਿਖੀ ਹੋਈ ਗੱਲ ਆ।
0: ਸਾਡੇ ਸਾਡੇ ਹੋਵੇ ਸਾਡੇ ਜਵਾਕ ਆ ਘਰੇ ਦਾ 11-12 ਕੁ ਸਾਲ ਦਾ 13 ਦਾ, ਤੇ ਉਹ ਕਰੂਗਾ ਨਾ, ਉਹਨੂੰ ਹੁਣ ਤਾਂ ਕਹਿਣਾ ਨੀ ਆਉਂਦਾ ਸੌ ਖਾ, ਉਹ ਕਹੂਗਾ ਤੈਨੂੰ ਸੌ, ਤੈਨੂੰ ਸੌ, ਜੇ ਕੋਈ ਗੱਲ ਬਣਾਉਣੀ ਹੋਵੇ ਤੈਨੂੰ ਸੌ, ਤੈਨੂੰ ਸੌ।
1: ਆਪਾਂ ਪੰਜਾਬ ਦੀ ਸਿਆਸਤ ਚ ਦੇਖਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ, ਨਸ਼ੇ ਖਤਮ ਕਰਨੇ ਆ ਜਾਂ ਭਗਵੰਤ ਮਾਨ, ਜਾਂ ਉਸ ਤੋਂ ਵੀ ਪਿਛਲੇ ਸਾਰੇ ਬਹੁਤ ਸਹੁੰਾਂ ਖਾਂਦੇ ਨੇ, ਸੋ ਭਗਵੰਤ ਮਾਨ ਦੀ ਮਾਤਾ ਨੇ ਵੀ ਖਾਧੇ ਸਹੁੰ ਖਾਧੀ ਸੀ, ਆਪਾਂ ਉਹਦੇ ਨਾਲ ਭੁੱਲੀਏ ਕਿ ਹੁਣ ਨੀ ਦਾਰੂ ਪੀਂਦਾ ਭਾਈ, ਪਰ ਉਹਦਾ ਵੀ ਕੀ ਮੁੜ ਕੇ ਬਣਿਆ, ਉਹਦੀ ਗੱਲ ਨੀ ਕਰਨੀ
0: ਆਪਾਂ।
1: ਬਿਲਕੁਲ ਬਿਲਕੁਲ, ਅਕਾਲੀ ਭਾਜਪਾ ਗੱਠਜੋੜ ਉੱਤੇ ਇੱਕ ਰਾਜਾ ਪੜਿੰਗ ਨੇ ਇੱਕ ਸ਼ਰਤ ਰੱਖਤੀ ਆ ਕੇਵਲ ਢਿੱਲੋਂ ਅੱਗੇ, ਕਹਿੰਦੇ ਸੌ ਖਾ ਕੇ ਦੱਸੋ ਇਹ ਗੱਠਜੋੜ ਤੁਸੀਂ ਨਹੀਂ ਕਰਨਾ। ਕਿਉਂ ਉਹਨਾਂ ਨੇ ਕਿਹਾ, ਕਿਉਂਕਿ ਬੀਐਲ ਸੰਤੋਸ਼, ਆਪਾਂ ਪਹਿਲਾਂ ਗੱਲ ਕਰਕੇ ਗਏ ਆ, ਬੀਐਲ ਸੰਤੋਸ਼ ਜਿਹੜੇ ਪੰਜਾਬ ਚ ਪਹੁੰਚੇ ਹੋਏ ਨੇ ਭਾਜਪਾ ਆਗੂ, ਉਹ ਤਾਂ ਕਹਿੰਦੇ 117 ਸੀਟਾਂ ਭਾਜਪਾ ਨੇ ਲੜਨੀਆਂ ਨੇ, ਪਰ ਦੂਸਰੇ ਪਾਸੇ ਦਿੱਲੀ ਦੇ ਵਿੱਚ ਵੀ ਹਲਚਲ ਜਾਰੀ ਆ, ਸੋ ਇਸ ਕਰਕੇ ਹੁਣ ਰਾਜਾ ਪੜਿੰਗ ਥੋੜੀ ਜਿਹੀ ਮਜ਼ਾ ਲੈਣ ਦੀ ਪੋਜੀਸ਼ਨ ਚ ਆ ਗਏ ਨੇ, ਉਹ ਕਹਿੰਦੇ ਕੇਵਲ ਢਿੱਲੋਂ ਨੂੰ ਕਹਿੰਦੇ ਤੁਸੀਂ ਸੌ ਖਾ ਕੇ ਦੱਸੋ, ਸੋ ਇਹ ਸੌ ਕਿੰਨੀ ਕੁ ਪੂਰੀ ਹੁੰਦੀ ਆ ਅੱਗੇ ਜਾ ਕੇ ਦੇਖਣਾ ਹਾਲ ਦੀ ਘੜੀ। ਪੰਜਾਬ ਦੇ ਵਿੱਚ ਜਿਹੜਾ ਗੱਠਜੋੜ ਬਣਨ ਟੁੱਟਣ ਵਾਲਾ ਸਿਲਸਿਲਾ ਤੇਜ਼ ਹੋ ਗਿਆ, ਕਿਉਂਕਿ ਜਿਹੜੀ ਬੀਐਲ ਸੰਤੋਸ਼ ਦਾ ਆਉਣਾ ਦੱਸਦਾ, ਅਰਜੀਤ ਜੀ ਧਿਆਨ ਦੇਣਾ, ਬੀਐਲ ਸੰਤੋਸ਼ ਜਿਹੜੇ ਪੰਜਾਬ ਆਏ ਨੇ ਆਉਣਾ ਦੱਸਦਾ, ਦਿੱਲੀ ਦੇ ਵਿੱਚ ਹਲਚਲ ਹੋ ਰਹੀ ਆ ਇਹ ਦੱਸਦੀ ਆ ਕਿ ਪੰਜਾਬ ਚ ਇਲੈਕਸ਼ਨ ਇਸ ਸਾਲ ਦੇ ਐਂਡ ਚ ਹੋਣ ਜਾ ਰਹੀਆਂ ਨੇ ਜੀ।
0: ਰੇਡੀਓ ਉਡਾਨ ਤੇ ਪ੍ਰਭ ਸੰਧੂ ਸਾਹਿਬ ਵੱਲੋਂ ਕੋਰਟਯਾਰਡ ਬਾਈ ਮੈਰੀਅਨ ਮੈਰੀਅਟ ਵਿੱਚ ਬ੍ਰੈਂਪਟਨ ਦੇ ਵਿੱਚ ਇੱਕ ਸਰਦਾਰ ਜਰਨੈਲ ਸਿੰਘ ਜੀ ਦਾ ਸ਼ੋਅ ਹੋ ਰਿਹਾ 28 ਤਰੀਕ ਨੂੰ, ਉਹ ਸਿਆਣੇ ਕਹਿੰਦੇ ਨੇ, ਅਤੇ ਸਿਆਣਿਆਂ ਦੀਆਂ ਗੱਲਾਂ ਫਿਰ ਆਪਾਂ ਸਿਆਣਿਆਂ ਨੇ ਸਾਰਿਆਂ ਨੇ ਸੁਣਨ ਜਾਣਾ। 437-870-301 437-870-301 'ਤੇ ਪ੍ਰਭ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ। ਪਰਮਿੰਦਰ ਜੀ, ਮੈਂ ਹੁਣ ਇੱਕ ਖਬਰ ਕਰਨੀ ਹੈ ਤੁਹਾਡੇ ਨਾਲ, ਖਬਰ ਕਰਨੀ ਹੈ ਹਰਭਜਨ ਭੱਜੀ ਨੇ, ਕਹਿੰਦੇ ਖੇਡ ਆਤੀ, ਕਾਹਦੀ ਖੇਡ ਆਤੀ ਉਹਨਾਂ ਨੇ?
1: ਸਿਆਸਤ ਦੇ ਵਿੱਚ ਸੋਹ ਹੀ ਥੋੜੋ ਖਾਧੀ ਜਾਂਦੀ ਹੈ ਜੀ ਜੀ,
0: ਸਿਆਸਤ
1: ਦੇ ਵਿੱਚ ਖੇਤ, ਸੋ ਕੂੜੇ ਦੀ ਸਿਆਸਤ ਦੇ ਵਿੱਚ ਉਲਝ ਗਏ ਨੇ ਹਰਭਜਨ ਭੱਜੀ, ਸਾਬਕਾ ਕ੍ਰਿਕਟਰ ਤੇ ਰਾਜ ਸਭਾ ਮੌਜੂਦਾ ਭਾਜਪਾ ਦੇ। ਉਹਨਾਂ ਨੇ ਅਸਲ ਦੇ ਵਿੱਚ ਇੱਕ ਵੀਡੀਓ ਆਪਣੇ ਟਵਿੱਟਰ ਤੇ ਪਾਈ ਆ, ਉਹ ਵੀਡੀਓ ਜਲੰਧਰ ਦੀ ਆ, ਇਹ ਜਲੰਧਰ ਦੀਆਂ ਸੜਕਾਂ ਤੇ ਕੂੜਾ ਖਿਲ ਰਿਹਾ ਹੋਇਆ, ਪਰ ਆਮ ਆਦਮੀ ਪਾਰਟੀ ਵੀ ਕਿਉਂਕਿ ਉਹਨਾਂ ਦੇ ਘਰੋਂ ਗਏ ਨੇ, ਉਹਨਾਂ ਨੂੰ ਪਤਾ ਵੀ ਕਿੰਨੇ ਕੁ ਪਾਣੀ 'ਚ, ਉਹਨਾਂ ਨੇ ਇੱਕ ਵੀਡੀਓ ਹਰਿਆਣਾ ਦੇ ਝੱਜਰ ਦੀ ਪਾਤੀ ਆ, ਕਿਉਂਕਿ ਹਰਿਆਣਾ 'ਚ ਭਾਜਪਾ ਦਾ ਆ, ਉੱਥੇ ਜਿਹੜੀ ਸਫਾਈ ਸੇਵਕ ਜਦੋਂ ਐਜੀਟੇਸ਼ਨ ਕਰ ਰਹੇ ਸੀ ਤਾਂ ਉਹਨਾਂ ਦੇ ਡਾਂਗਾਂ ਮਰਾਈਆਂ ਜਾ ਰਹੀਆਂ ਸੀ, ਔਰ ਉਹਨਾਂ ਨੇ ਕੂੜੇ ਦੇ ਡੰਪ ਤੋਂ ਲਫਾਫੇ ਚੱਕ ਕੇ ਹਰਿਆਣਾ ਦੀ ਪੁਲਿਸ ਦੇ ਮੂੰਹ ਦੇ ਮਾਰੇ ਸੀ, ਉਹ ਕਹਿੰਦੇ ਇਹਨੂੰ ਵੀ ਦੇਖ ਲਓ ਮਾੜਾ ਜਿਹਾ, ਤੁਸੀਂ ਪੰਜਾਬ ਦੀਆਂ ਤਾਂ ਗੱਲਾਂ ਬਹੁਤ ਕਰਦੇ ਆ। ਸੋ ਪੰਜਾਬ ਦੇ ਵਿੱਚ ਜੀ ਜੀ ਜਿਵੇਂ ਕਹਿੰਦੇ ਨੇ ਕਿ ਕੁੱਕੜ ਖੇ ਉਡਾਈ ਤੇ ਆਪਣੇ ਸਿਰ ਚ ਪਾਈ, ਸਾਰੇ ਜਿਹੜੇ ਸਿਆਸਤਦਾਨ ਨੇ ਇਹ ਆਪਣੇ ਖੇਤ ਸਿਰ ਚ ਖੇ ਪਾ ਰਹੇ ਨੇ ਜੀ।
0: ਹਰਮਨ ਭਾਜੀ ਕਿਚਨਰ ਤੋਂ ਵੀ ਮੈਸੇਜ ਉਹਨਾਂ ਦੇ ਪਹਿਲਾਂ ਆਪਾਂ ਭੇਜੇ ਹੋਏ ਪੜ੍ਹਦੇ ਹੁੰਦੇ ਹਾਂ, ਤੇ ਹਰਮਨ ਭਾਜੀ ਥੈਂਕ ਯੂ ਸੋ ਮਚ, ਤੁਹਾਡਾ ਲਵ ਜੂ ਸਾਰਿਆਂ ਨੂੰ। ਤੇ ਪਰਮਿੰਦਰ ਆਉਣ ਦਾ ਹੈਡਲਾਈਨਸ ਫਿਰ
1: ਜੀ, ਹੈਡਲਾਈਨਸ ਡੇਰਾ ਮੁਖੀ ਰਾਮ ਰਹੀਮ ਦੀ ਪਰੋਲ ਦਾ ਚਾਰਜ ਫਿਰੇ ਵਿਰੋਧ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਮਗਰੋਂ ਐਸ ਜੀ ਪੀ ਸੀ ਨੇ ਵੀ ਦਿਖਾਈਆਂ ਅੱਖਾਂ। ਕਤਲ ਕੀਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਕਿਹਾ ਕਿ ਡੇਰਾ ਮੁਖੀ ਨੂੰ ਪਰੋਲ ਦੇਣ ਨਾਲ ਉਸ ਉੱਤੇ ਮੁਕੱਦਮਾ ਅਦਾਲਤਾਂ ਚੱਲ ਰਹੇ ਮੁਕੱਦਮੇ ਜਿਹੜੇ ਪ੍ਰਭਾਵਿਤ ਹੋ ਸਕਦੇ ਨੇ। ਪੰਜਾਬ ਸਮੇਤ ਭਾਰਤ ਭਰ ਵਿੱਚ ਖੰਡ ਦੇ ਰੇਟ 7ਵੇਂ ਅਸਮਾਨ ਵੱਲ, ਗੁੜ ਦਾ ਸਵਾਦ ਵੀ ਹੋਇਆ ਕੌੜਾ। ਚੰਡੀਗੜ੍ਹ 'ਚ ਕਾਂਗਰਸ ਨੇ ਖੰਡ ਦਾ ਲੰਗਰ ਲਾ ਕੇ ਕੱਸਿਆ ਮੋਦੀ ਸਰਕਾਰ ਤੇ ਵਿਅੰਗ ਜੀ।
0: ਚਲੋ ਥੈਂਕ ਯੂ ਸੋ ਮਚ, ਜੁੜਦੇ ਹਾਂ ਕੱਲ੍ਹ ਦੇ ਪ੍ਰੋਗਰਾਮ, ਬਹੁਤ ਬਹੁਤ ਥੈਂਕ ਯੂ ਬਿਲਕੁਲ ਜੀ। ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ, ਵਾਧਾ ਘਾਟਾ ਬੋਲਿਆ ਗਿਆ, ਕਰ ਦਿਓ ਮਾਫ਼ ਤੁਹਾਡੇ ਵਿਚਾਰਾਂ ਨਾਲ, ਸਾਡੇ ਵਿਚਾਰਾਂ ਨਾਲ 530 ਦਾ, ਜਾਂ ਸਾਂਝਾ ਵਿਰਸੇ ਦਾ ਕਿਸੇ ਦਾ ਸਹਿਮਤ ਹੋਣਾ ਅਸਹਿਮਤ ਹੋਣਾ ਜ਼ਰੂਰ ਨੇ, ਬੁਲਾਈਏ ਫਤਿਹ ਕੱਲ੍ਹ ਨੂੰ ਮਿਲਦੀ ਉਮੀਦ ਨਾਲ, ਆਪਣੇ ਤੋਂ ਬਾਅਦ ਸ਼ਮੀ ਪੱਠਲ ਵੀ ਲੈ ਕੇ ਪ੍ਰੋਗਰਾਮ ਹਾਜ਼ਰ। ਹੁਣ 6 ਤਰੀਕ ਭੁੱਲਿਓ ਨਾ, ਦੋਸਤਾਂ ਮਿੱਤਰਾਂ ਨੂੰ ਵੀ ਦੱਸ ਦਿਓ, ਇਹ ਇਕੱਲਾ ਮੇਰਾ ਨਾਲ ਸੱਟ ਲਿਓ, ਹੁਣ ਤੁਸੀਂ ਵੀ ਦੱਸ ਦਿਓ ਸਾਰਿਆਂ ਨੂੰ ਵੀ 6 ਤਰੀਕ ਆਉਣ ਵਾਲੀ ਐਤਵਾਰ ਨੂੰ ਆਪਾਂ ਰੌਣਕ ਮੇਲਾ ਲਾਉਣਾ। ਦੋ ਇਜਾਜ਼ਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਿਟੀ ਵੱਲੋਂ ਇੱਕ ਸੁਨੇਹਾ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤਿੱਖਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763।

0: ਪਾਪਾ ਦੇ ਵੀਜ਼ੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ। ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ।
1: ਸ਼ਮੀ ਪਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ।
2: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪਠਲ।
0: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪਠਲ ਜੀ ਦਾ ਨਾਮ
2: 416-917-7763 416-917-7763 Life Insurance, Visitor Insurance, Super Visa Insurance, Critical Illness, Disability Insurance, RESP, Travel Insurance, Convert Expensive Mortgage Insurance to Term Insurance.

0: ਓਏ ਟਰੱਕ ਕਾਹਦਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
3: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 wheelers ਅਤੇ 18 wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇਐਨ ਗੈਰੀ ਨੂੰ
3: 9054595533
1: 905-459-5533 ਤੇ
3: PNJ ਸਪ੍ਰਿੰਗ ਵੀਲ ਅਲਾਈਨਮੈਂਟ
4: Thank you, guys. Satnam, Tatapure, Nepo, Neve, Atal, Mure, Duni, Sempen, Dupersat, Jap, Asas, Duasas, Hebises, Nadit, Hosi, Bises, Bole, Sonihal, Sasiakal.
5: ਮੈਂ ਕਿਹਾ ਜੀ ਕਾਫੀ ਟਾਈਮ ਤੋਂ ਆਪਾਂ ਘਰ ਦੀ ਰੈਨੋਵੇਸ਼ਨ ਨਹੀਂ ਕਰਵਾਈ ਤਾਂ ਹੀ ਤਾਂ ਘਰ ਵਧੀਆ ਪ੍ਰਾਈਸ ਤੇ ਸੇਲ ਨਹੀਂ ਹੁੰਦਾ
6: ਸ਼ੰਮੀ ਭੱਠਲ ਹੋਰਾਂ ਨਾਲ ਕਰੋ ਗੱਲ ਘਰ ਦੀ ਰੈਨੋਵੇਸ਼ਨ ਕਰਾ ਕੇ ਲਿਸਟ ਕਰਦੇ ਨੇ ਵਧੀਆ ਰੈਕਟ ਪ੍ਰਾਈਸ ਤੇ ਸੇਲ ਕਰਵਾ ਕੇ ਦਿੰਦੇ ਨੇ
7: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਮਲਟੀ ਅਵਾਰਡ ਵਿਨਰ ਬ੍ਰੋਕਰ ਸ਼ੰਮੀ ਭੱਠਲ
6: ਵਧੀਆ ਰੈਕਟ ਪ੍ਰਾਈਸ ਤੇ ਘਰ ਸੇਲ ਕਰਵਾਉਣ ਲਈ ਕਾਲ ਕਰੋ 416-917-7763 ਯਾਨੀ 416-917-7763

ਕਿਆ ਬਾਤ ਹੈ ਜੀ, ਵੈਰੀ ਗੁੱਡ ਮਾਰਨਿੰਗ ਜੀ। ਤੁਹਾਡਾ ਆਪਣਾ ਪ੍ਰੋਗਰਾਮ ਸਜਰੀ ਸਵੇਰ ਵਿੱਚ ਸ਼ੰਮੀ ਪੱਠਲ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹੈ ਹਾਜ਼ਰ ਹੈ। ਹੈਪੀ ਵੈਡਨਸਡੇ, ਅੱਜ ਦਿਨ ਬੁੱਧਵਾਰ ਹੈ। ਲਓ ਜੀ, ਹਫ਼ਤਾ ਅੱਧਾ ਚੱਲ ਗਿਆ, ਪਤਾ ਹੀ ਨਹੀਂ ਚੱਲਿਆ ਇਸ ਵਾਰ। ਇੱਕ ਦੋ ਵਾਰ ਤਾਂ ਮਗਜ ਖਪਾਈ ਫੋਨ ਦੇ ਨਾਲ ਹੀ ਹੁੰਦੀ ਰਹੀ। ਹਾਂਜੀ, ਅੱਧਾ ਤਾਂ ਟਾਈਮ ਇਹਨੇ ਜੀ ਸਾਡਾ ਖਾ ਲਿਆ। ਚਲੋ, ਅੱਜ ਆ ਜਿਹੜਾ ਫੋਨ ਆ ਜਿਹੜਾ ਵਰਕ ਕਰਦੇ ਆ, ਪਰ ਨੰਬਰ ਅੱਜ ਟੈਂਪਰਰੀ ਆ ਜਿਹੜਾ ਕੋਈ ਹੋਰ ਯੂਜ਼ ਕਰਾਂਗੇ। ਪਰ ਅੱਜ ਕਹਿੰਦੇ ਆ ਵੀ ਦਰੁਸਤ ਆ ਜਿਹੜਾ ਉਹੀ ਨੰਬਰ ਆ ਜਿਹੜਾ ਬੈਕ ਆ ਇਨਫੋਰਮ ਆ ਹੋ ਜਾਵੇਗਾ ਕੱਲ੍ਹ ਤੱਕ। ਸੋ ਇੱਕ ਨੰਬਰ ਆ ਜਿਹੜਾ ਉਹਦੇ 'ਤੇ ਤੁਸੀਂ ਕਾਲ ਕਰ ਲਿਓ, ਨਵਾਂ ਨੰਬਰ ਹੈ ਸਿਰਫ ਅੱਜ ਵਾਸਤੇ ਕਿਹਾ ਗਿਆ। ਉੱਦਾਂ ਤਾਂ ਸਟੂਡੀਓ ਦਾ ਨੰਬਰ ਹੈ ਜਿਹੜਾ ਰਟਿਆ ਹੁੰਦਾ ਵੀ ਭਾਈ ਆਹ ਨੰਬਰ 'ਤੇ ਆ ਜਿਹੜੀ ਕਾਲ ਕਰਨੀ ਹੈ। ਸੋ ਇਹ ਜਿਹੜਾ ਨਵਾਂ ਨੰਬਰ ਹੈ ਜਿਹਦੇ 'ਤੇ ਦੋਸਤੋ ਤੁਸੀਂ ਕਾਲ ਕਰ ਸਕਦੇ ਹੋ, ਸਾਂਝ ਪਾ ਸਕਦੇ ਹੋ, 647-347-4171 647-360-4771 ਇਹ ਜਿਹੜਾ ਆ ਨਵਾਂ ਨੰਬਰ ਹੈ, ਇਹਦੇ 'ਤੇ ਆ ਜਿਹੜਾ ਤੁਸੀਂ ਸਾਡੇ ਨਾਲ ਜਿਹੜਾ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ। ਠੀਕ ਉਸੇ ਤਰ੍ਹਾਂ ਆ ਜਿਹੜਾ ਇਹ ਨੰਬਰ ਕੰਮ ਕਰਦਾ। ਜੇ ਤੁਸੀਂ ਇਹਦੇ 'ਤੇ ਨਹੀਂ ਕਰਨਾ ਤਾਂ ਫਿਰ ਜਿਹੜਾ ਮੇਰਾ ਪਰਸਨਲ ਨੰਬਰ ਹੈ 416-917-7763 416-917-7763 ਉਹਦੇ 'ਤੇ ਵੀ ਹੈ ਜਿਹੜੀ ਤੁਸੀਂ ਕਾਲ ਹੈ ਜਿਹੜੀ ਕਰ ਸਕਦੇ ਹੋ। ਤੁਹਾਡਾ ਆਪਣਾ ਪ੍ਰੋਗਰਾਮ ਸਜਰੀ ਸਵੇਰ ਵਿੱਚ ਸ਼ੰਮੀ ਪੱਠਲ ਲੈ ਕੇ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ। ਸੋ ਆਓ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ। ਥੋੜ੍ਹਾ ਜਿਹਾ ਬਿਹਾਇੰਡ 'ਚ ਹੋ ਗਿਆ ਮੈਂ, 16°C ਪੀਅਰਸਨ ਏਅਰਪੋਰਟ 'ਤੇ ਹੈ। 26 ਅਗਸਤ, ਅੱਜ ਦਾ ਦਿਨ ਆਪਣੇ ਆਪ ਦੇ ਵਿੱਚ ਕੀ ਕੁਝ ਸੰਭਾਲੀ ਬੈਠਾ ਹੈ। 26 ਅਗਸਤ 1303 ਨੂੰ ਦਿੱਲੀ ਦੇ ਸੁਲਤਾਨ ਅਲਾਉਦੀਨ ਖਿਲਜੀ ਨੇ ਲਗਭਗ ਕਹਿੰਦੇ 8 ਮਹੀਨਿਆਂ ਦੀ ਘੇਰਾਬੰਦੀ ਤੋਂ ਬਾਅਦ ਰਤਨ ਸਿੰਘ ਤੋਂ ਚਿਤੌੜ ਕਿਲ੍ਹਾ ਜਿੱਤ ਲਿਆ ਸੀ। 26 ਅਗਸਤ 1669 ਨੂੰ ਪੰਜ ਪਿਆਰਿਆਂ ਵਿੱਚੋਂ ਪਹਿਲੇ ਭਾਈ ਦਇਆ ਸਿੰਘ ਜੀ ਦਾ ਜਨਮ ਲਾਹੌਰ ਵਿਖੇ ਭਾਈ ਸੁਧਾ ਜੀ ਦੇ ਘਰ ਹੋਇਆ ਸੀ ਅਤੇ 26 ਅਗਸਤ 1740 ਨੂੰ ਗਰਮ ਹਵਾ ਵਾਲੇ ਜਿਹੜੇ ਗੁਬਾਰੇ ਆ ਇਜਿਪਟ ਦੇ ਵਿੱਚ ਬਹੁਤ ਚੱਲਦੇ ਨੇ, ਉੱਧਰ ਮਿਸਰ ਇਜਿਪਟ ਉੱਧਰ ਬਹੁਤ ਚੱਲਦੇ ਨੇ। 26 ਅਗਸਤ 1740 ਨੂੰ ਗਰਮ ਹਵਾ ਵਾਲੇ ਗੁਬਾਰੇ ਦੀ ਖੋਜ ਕਰਨ ਵਾਲੇ ਜੋਸਫ ਮਿਸ਼ੇਲ ਮੌਂਟਗੋਲਫੀਅਰ ਦਾ ਜਨਮ ਹੋਇਆ ਸੀ ਅਤੇ 26 ਅਗਸਤ 1910 ਨੂੰ ਸ਼ਾਂਤੀ ਨੋਵਲ ਇਨਾਮ ਜੇਤੂ ਮਦਰ ਟੈਰੇਸਾ ਦਾ ਜਨਮ ਹੋਇਆ ਸੀ। ਕਿਆ ਬਾਤ ਹੈ, ਸੁਭਾਅ। ਕਹਿੰਦੇ ਨਿੰਮ ਇੱਕ ਕੌੜੇ ਸੁਭਾਅ ਦਾ ਰੁੱਖ ਹੈ ਪਰ ਉਸਦੇ ਗੁਣ ਇੱਕ ਵੈਦ ਜਾਣ ਸਕਦਾ ਹੈ। ਇਸੇ ਤਰ੍ਹਾਂ ਚੰਗੇ ਮਨੁੱਖ ਨੂੰ ਸਮਝਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਕਫਨ ਜਨਾਜ਼ੇ ਤੇ ਸ਼ਮਸ਼ਾਨ ਸਿਰਫ ਗੱਲਾਂ ਹੀ ਨੇ। ਇਨਸਾਨ ਤਾਂ ਉਦੋਂ ਹੀ ਮਰ ਜਾਂਦਾ ਜਦ ਇਨਸਾਨੀਅਤ ਛੱਡ ਦਿੰਦਾ ਹੈ। ਕੱਚੇ ਘਰ ਹੀ ਨਹੀਂ ਉਹ ਕੱਚੇ ਮਨ ਵੀ ਪੱਕੇ ਕਰ ਦਿੰਦਾ ਹੈ। ਤੂੰ ਪਰਮਾਤਮਾ ਦੇ ਦਰ ਤੇ ਝੋਲੀ ਅੱਡੀ ਰੱਖੀ, ਤੂੰ ਮੰਗਣੋਂ ਥੱਕ ਜਾਵੇਂਗਾ ਤੇ ਉਹ ਦਿਨੋਂ ਨਹੀਂ ਹਟੇਗਾ। ਸਬਰ ਦੇ ਨਾਲ ਮੰਗੋ ਅਤੇ ਯਕੀਨ ਦੇ ਨਾਲ ਇੰਤਜ਼ਾਰ ਕਰੋ, ਕਿਉਂਕਿ ਜੋ ਪਰਮਾਤਮਾ ਦਿੰਦਾ ਉਹ ਸਹੀ ਸਮੇਂ ਤੇ ਦਿੰਦਾ ਤੇ ਬਿਹਤਰੀਨ ਦਿੰਦਾ। ਸਮਾਂ, ਜ਼ਮੀਨ, ਜਾਇਦਾਦ, ਸੱਤਾਂ ਅਤੇ ਸਰੀਰ ਹਮੇਸ਼ਾ ਸਾਥ ਨਹੀਂ ਦਿੰਦੇ, ਪਰ ਚੰਗਾ ਸੁਭਾਅ, ਗਿਆਨ ਅਤੇ ਚੰਗਾ ਕਰਮ ਹਮੇਸ਼ਾ ਤੁਹਾਡੇ ਨਾਲ ਰਹਿੰਦਾ ਹੈ। ਇੱਕ ਦਿਨ ਤੁਹਾਡੇ ਹੱਕ ਦੇ ਵਿੱਚ, ਇੱਕ ਦਿਨ ਤੁਹਾਡੇ ਖਿਲਾਫ਼। ਕਈ ਵਾਰ ਹੁੰਦਾ ਯਾਰ ਅੱਜ ਦਿਨ ਬੜਾ ਵਧੀਆ, ਕਦੇ ਕਦੇ ਕੋਈ ਦਿਨ ਇਹੋ ਜਿਹਾ ਹੁੰਦਾ ਯਾਰ ਅੱਜ ਦਾ ਦਿਨ ਆ ਜਿਹੜਾ ਮੈਨੂੰ ਲੱਗਿਆ ਮੇਰੇ ਖਿਲਾਫ਼ ਜਿਹਾ ਸੀਗਾ। ਇੱਕ ਦਿਨ ਤੁਹਾਡੇ ਹੱਕ ਦੇ ਵਿੱਚ, ਇੱਕ ਦਿਨ ਤੁਹਾਡੇ ਖਿਲਾਫ਼। ਜਿਸ ਦਿਨ ਹੱਕ ਵਿੱਚ ਹੋਵੇ ਹੰਕਾਰ ਨਾ ਕਰਨਾ ਅਤੇ ਜਿਸ ਦਿਨ ਖਿਲਾਫ਼ ਹੋਵੇ ਥੋੜ੍ਹਾ ਸਬਰ ਜ਼ਰੂਰ ਕਰਨਾ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਸੋ ਦੋਸਤੋ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਗੁੱਡ ਮਾਰਨਿੰਗ ਦੇ ਮੈਸੇਜ ਹੈ ਜਿਹੜੇ ਤੁਹਾਡੇ ਆ ਗਏ। ਲਖਵਿੰਦਰ ਭਾਅ ਜੀ, ਗੁੱਡ ਮਾਰਨਿੰਗ ਭਾਅ ਜੀ, ਵੈਰੀ ਬਿਊਟੀਫੁਲ ਸੌਂਗ, ਥੈਂਕ ਯੂ ਜੀ, ਥੈਂਕ ਯੂ ਭਾਅ ਜੀ, ਬਹੁਤ ਬਹੁਤ ਧੰਨਵਾਦ। ਹਰਮਨ ਭਾਅ ਜੀ ਹੋਣਾ ਨੇ ਮੈਸੇਜ ਭੇਜੇ ਨੇ। ਸੋ ਇਹ ਕਹਿੰਦੇ ਆ, ਕਿਸੇ ਨੇ ਸਹੀ ਕਿਹਾ, ਢਿੱਡ ਫਕੀਰ ਦਾ ਵੀ ਖਾਲੀ ਨਹੀਂ ਰਹਿੰਦਾ ਅਤੇ ਖਵਾਇਸ਼ਾਂ ਬਾਦਸ਼ਾਹ ਦੀਆਂ ਵੀ ਪੂਰੀਆਂ ਨਹੀਂ ਹੁੰਦੀਆਂ। ਇਸ ਲਈ ਜੋ ਤੁਹਾਡੇ ਕੋਲ ਹੈ ਉਸੇ ਵਿੱਚ ਖੁਸ਼ ਰਹਿਣਾ ਸਿੱਖੋ। ਜਿਹੜੇ ਭਰੇ ਪਏ ਹੰਕਾਰ ਦੇ ਉਹ ਨਹੀਂ ਬਹਿੰਦੇ ਜੁੜ ਕੇ, ਜੋ ਰਿਸ਼ਤੇ ਪੰਚਾਇਤੀ ਪੈ ਗਏ ਉਹ ਨਹੀਂ ਨਿਭਦੇ ਮੁੜ ਕੇ। ਕਿਆ ਬਾਤ ਹੈ, ਕਿਆ ਬਾਤ ਹਰਮਨ ਭਾਅ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਇੰਨੀਆਂ ਖੂਬਸੂਰਤ ਤੁਸੀਂ ਸਤਰਾਂ ਜਿਹੜੀਆਂ ਮੇਰੇ ਤੱਕ ਪਹੁੰਚਾਉਂਦੇ ਹੋ। ਅਮਨਦੀਪ ਜੀ, ਸਤਿ ਸ਼੍ਰੀ ਅਕਾਲ। ਆਹ ਤਾਂ ਮੇਰੇ ਨਿੱਤ ਦੇ ਆ ਜਿਹੜੇ ਮੇਰੇ ਵੀਰ ਭੈਣ ਆ ਜਿਹੜੇ ਮੈਨੂੰ ਟੈਕਸਟ ਮੈਸੇਜ ਕਰਕੇ ਗੁੱਡ ਮਾਰਨਿੰਗ ਕਹਿੰਦੇ ਆ, ਬਹੁਤ ਬਹੁਤ ਧੰਨਵਾਦ। ਮਹਿਤਾਬ ਜੀ ਸਤਿ ਸ਼੍ਰੀ ਅਕਾਲ, ਦਿਲਬਾਗ ਭਾਅ ਜੀ ਸਤਿ ਸ਼੍ਰੀ ਅਕਾਲ, ਗਗਨ ਜੀ ਸਤਿ ਸ਼੍ਰੀ ਅਕਾਲ, ਪ੍ਰੀਤ ਜੀ ਗੁੱਡ ਮਾਰਨਿੰਗ ਸਰ, ਗੁੱਡ ਮਾਰਨਿੰਗ, ਬਹੁਤ ਬਹੁਤ ਧੰਨਵਾਦ। ਵਿਕਰਮ ਜੀ ਸਤਿ ਸ਼੍ਰੀ ਅਕਾਲ, ਸਰਗੁਣ ਜੀ ਸਤਿ ਸ਼੍ਰੀ ਅਕਾਲ, ਸਰਗੁਣ ਜੀ, ਮੈਨੂੰ ਲੱਗਦਾ ਕਈ ਦਿਨਾਂ ਬਾਅਦ ਤੁਹਾਡਾ ਆਇਆ ਮੈਸੇਜ, ਬਹੁਤ ਬਹੁਤ ਧੰਨਵਾਦ। ਕਈ ਵਾਰ ਸਕੈਜੂਲੀ ਇੱਦਾਂ ਹੁੰਦਾ, ਕਈ ਵਾਰ ਇੱਕ ਘੰਟਾ ਅੱਗੇ ਇੱਕ ਘੰਟਾ ਪਿੱਛੇ ਇੱਦਾਂ ਵੀ ਹੋ ਜਾਂਦਾ, ਆਈ ਅੰਡਰਸਟੈਂਡ। ਪਰ ਜੋ ਵੀ
ਤੁਸੀਂ ਜਿਹੜੇ ਟੈਕਸਟ ਮੈਸੇਜ ਜਾਂ ਵਟਸਐਪ ਮੈਸੇਜ ਮੇਰੇ ਤੱਕ ਕਰਦੇ ਹੋ, ਹਾਜ਼ਰ ਲਵਾਉਂਦੇ ਹੋ, ਇਟ ਮੀਨਸ ਅ ਲੋਟ ਫੋਰ ਮੀ। ਥੈਂਕ ਯੂ ਵੈਰੀ ਮੱਚ, ਥੈਂਕ ਯੂ ਵੈਰੀ ਮੱਚ ਸਾਰਿਆਂ ਦਾ। ਅਤੇ ਤਜਿੰਦਰ ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ ਲਖਵਿੰਦਰ ਭਾਅ ਜੀ, ਇੱਕ ਸਾਡੇ ਹੋਰ ਜਿਹੜੇ ਸਿਹਤ ਬਾਬਤ ਵੀ ਹੈ ਜਿਹੜਾ ਅਪਡੇਟ ਦਿੰਦੇ ਰਹਿੰਦੇ ਨੇ। ਸੋ ਗੁੱਡ ਮੋਰਨਿੰਗ, ਗੁੱਡ ਮੋਰਨਿੰਗ ਭਾਅ ਜੀ, ਬਹੁਤ ਬਹੁਤ ਧੰਨਵਾਦ ਭਾਅ ਜੀ। ਫਰੂਟ ਭੇਜਣੋਂ ਹਟ ਗਏ ਹੁਣ ਤੁਸੀਂ, ਮੈਨੂੰ ਲੱਗਦਾ ਡਾਇਟ ਪਲੈਨ ਇੱਕ ਵਾਰ ਇਹਨਾਂ ਨੇ ਦੱਸ ਦਿੱਤਾ, ਉਹ ਫਿਰ ਰੁਟੀਨ ਕਹਿ ਲਓ ਰੁਟੀਨ ਹੈ ਜਿਹੜਾ ਹੁੰਦਾ ਆ, ਉਹੀ ਰਿਪੀਟ ਹੁੰਦਾ ਆ ਤਾਂ ਕਰਕੇ। ਅਤੇ ਰੇਸ਼ਮ ਭਾਅ ਜੀ ਗੁੱਡ ਮੋਰਨਿੰਗ, ਗੁੱਡ ਮੋਰਨਿੰਗ ਸਰ, ਹੈਪੀ ਵੈਡਨਸਡੇ, ਬਲੈਸਿੰਗਸ, ਮੇ ਯੋਰ ਡੇ ਬੀ ਫਿਲਡ ਵਿਦ ਪੀਸ, ਜੋਏ ਐਂਡ ਕਾਈਂਡਨੈਸ, ਗੋਡ ਐਂਡਲੈਸ ਬਲੈਸਿੰਗਸ। ਕਿਆ ਬਾਤ ਹੈ, ਥੈਂਕ ਯੂ ਸਰ, ਥੈਂਕ ਯੂ ਸੋ ਮੱਚ। ਸੋ ਆਓ ਦੋਸਤੋ ਖਬਰਸਾਰ ਥੋੜ੍ਹੀ ਜਿਹੀ ਕਰਕੇ, ਉਸ ਤੋਂ ਬਾਅਦ ਫਿਰ ਅੱਜ ਹਲਕਾ ਫੁਲਕਾ ਜਿਹਾ ਆਪਾਂ ਰੱਖਦੇ ਹਾਂ ਪ੍ਰੋਗਰਾਮ। ਇੱਕ ਤਾਂ ਲਾਈਨ ਹੈ ਜਿਹੜੀ ਉਹ ਨਵੀਂ ਹੈ ਅੱਜ, ਫੋਨ ਨੰਬਰ ਹੈ ਜਿਹੜਾ ਉਹ ਨਵਾਂ ਆ। ਸੋ ਕਈ ਆ ਜਿਹੜੇ ਸਾਡੇ ਵੀਰ ਭੈਣ ਆ ਜਿਹੜੇ ਉਹ ਡਰਾਈਵ ਕਰ ਰਹੇ ਹੁੰਦੇ ਆ, ਨਹੀਂ ਨੋਟ ਹੁੰਦਾ, ਪਰ ਚਲੋ ਕੋਸ਼ਿਸ਼ ਕਰਿਓ ਜੇ ਤੁਸੀਂ ਆ ਜਿਹੜਾ ਇਹ ਡਾਇਲ ਕਰ ਸਕੋ ਡੂਰਿੰਗ ਦਾ ਪ੍ਰੋਗਰਾਮ, ਕਿਉਂਕਿ ਤੁਹਾਡੇ ਲਈ ਆ ਜਿਹੜੇ ਵੱਖ ਵੱਖ ਵਿਸ਼ੇ ਜਾਂ ਫਿਰ ਜਿਹੜੇ ਆਲੇ ਦੁਆਲੇ ਜੋ ਸਾਡੇ ਕੁਛ ਵਾਪਰਦਾ, ਤੁਹਾਡੀ ਓਪੀਨੀਅਨ ਹੈ ਜਿਹੜੀ ਬਹੁਤ ਮਹੱਤਵ ਰੱਖਦੀ ਹੈ। ਮੈਨੂੰ ਕਈ ਵਾਰ ਕਿਹਾ ਭਾਅ ਜੀ ਆਪਾਂ ਗੱਲ ਕਰਦੇ ਹਾਂ ਕੌਣ ਸੁਣਦਾ, ਫਿਰ ਮੈਨੂੰ ਆ ਜਿਹੜਾ ਬਾਅਦ ਦੇ ਵਿੱਚ ਜਦੋਂ ਪਤਾ ਚੱਲਦਾ ਵੀ ਅੱਛਾ ਤੁਸੀਂ ਸੁਣਦੇ ਪਏ ਹੋ, ਅੱਛਾ ਤੁਸੀਂ ਸੁਣਦੇ ਪਏ ਹੋ, ਅੱਛਾ ਉਹ ਪੋਲੀਟੀਸ਼ੀਅਨ ਦਾ PA ਸੁਣਦਾ ਪਿਆ, ਅੱਛਾ ਇਹ ਪੋਲੀਟੀਸ਼ੀਅਨ ਤੱਕ ਗੱਲ ਚੱਲ ਗਈ, ਅੱਛਾ ਉਧਰੋਂ ਮੈਨੂੰ ਆਇਆ ਵੀ ਤੁਸੀਂ ਜਿਹੜੀ ਅੱਜ ਗੱਲ ਕੀਤੀ ਹੈ ਤੁਹਾਨੂੰ ਇੰਨੀ ਜ਼ਿਆਦਾ ਨਹੀਂ ਸੀ ਕਰਨੀ ਚਾਹੀਦੀ। ਹਾਂਜੀ, ਸੋ ਕਈ ਵਾਰ ਇੱਦਾਂ ਦੀਆਂ ਵੀ ਆ ਜਾਂਦੀਆਂ ਨੇ ਕਾਲਸ, ਪਰ ਜੋ ਹੈ ਜੋ ਖਬਰਾਂ ਦੇ ਵਿੱਚ ਛਪਦਾ ਹੈ ਬਿਨਾਂ ਬਾਇਸ ਹੋ ਕੇ ਨਿਰਪੱਖਤਾ ਦੇ ਨਾਲ ਅਸੀਂ ਤੁਹਾਡੇ ਅੱਗੇ ਪੇਸ਼ ਕਰਦੇ ਹਾਂ, ਅਤੇ ਉਸ ਚੀਜ਼ ਨੂੰ ਆ ਜਿਹੜਾ ਤੁਸੀਂ ਅੱਜ ਤੱਕ ਪਿਆਰ ਕਰਦੇ ਰਹੇ ਹੋ, ਕਈ ਸਾਲਾਂ ਤੋਂ ਆ ਜਿਹੜਾ ਇਹ ਪ੍ਰੋਗਰਾਮ ਦੇ ਨਾਲ ਤੁਸੀਂ ਜੁੜੇ ਰਹੇ ਹੋ, ਇਸੇ ਕਰਕੇ ਵੀ ਨਿਰਪੱਖ ਹੋ ਕੇ ਹਰ ਕੋਈ ਗੱਲ ਹੈ ਜਿਹੜੀ, ਹਰ ਕੋਈ ਖਬਰ ਹੈ ਜਿਹੜੀ ਉਹ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ। ਸੋ ਆਓ ਜਿਹੜੀ ਕੈਨੇਡਾ ਵਾਰ ਹੈ, ਜਿਹੜਾ ਟ੍ਰੇਡ ਵਾਰ ਚੱਲ ਰਹੀ ਹੈ, ਉਹਦੇ 'ਤੇ ਕੀ ਥੋੜ੍ਹੀ ਜਿਹੀ ਅਪਡੇਟਸ, ਉਸ ਤੋਂ ਬਾਅਦ ਫਿਰ ਹਲਕੇ ਫੁਲਕੇ ਵਿਸ਼ੇ ਵੱਲ ਚੱਲਾਂਗੇ। ਕੈਨੇਡਾ ਅਤੇ ਅਮਰੀਕਾ ਵਿਚਾਲੇ ਵਪਾਰਕ ਤਣਾਅ ਜਿਹੜਾ ਆ ਕਹਿੰਦੇ ਵਧਿਆ ਆ, ਉਹ ਤਾਂ ਪਤਾ ਹੀ ਆ, ਰਿਪੋਰਟਾਂ ਮੁਤਾਬਕ ਦੋਵੇਂ ਦੇਸ਼ ਇੱਕ ਸਮਝੌਤੇ ਦੇ ਕਾਫ਼ੀ ਨੇੜੇ ਸਨ, ਪਰ ਆਖਰੀ ਸਮੇਂ ਅਮਰੀਕਾ ਵੱਲੋਂ ਕੁਝ ਨਵੀਆਂ ਸ਼ਰਤਾਂ ਸਾਹਮਣੇ ਆਉਣ ਤੋਂ ਬਾਅਦ ਗੱਲਬਾਤ ਹੈ ਜਿਹੜੀ ਟੁੱਟ ਗਈ ਸੀ। ਡੋਨਲਡ ਟਰੰਪ ਨੇ ਅਜੇ ਵੀ ਸੰਕੇਤ ਦਿੱਤਾ ਕਿ ਅਮਰੀਕਾ ਵੱਲੋਂ ਨੈਗੋਸ਼ੀਏਸ਼ਨਸ ਦੇ ਆਖਰੀ ਪੜਾਅ ਦੇ ਵਿੱਚ ਨਵੀਆਂ ਮੰਗਾਂ ਜੋੜੀਆਂ ਗਈਆਂ ਸੀ। ਪਹਿਲਾਂ ਜਿਹੜੇ ਟਰੰਪ ਸਾਹਿਬ ਮੰਨਦੇ ਨਹੀਂ ਸੀ, ਉਹ ਕਹਿੰਦੇ ਸੀ ਕੈਨੇਡਾ ਭੱਜ ਗਿਆ, ਅਤੇ ਕੱਲ੍ਹ ਹੈ ਜਿਹੜੇ ਇੱਕ ਪ੍ਰੋਗਰਾਮ ਦੇ ਵਿੱਚ ਹੈ ਜਿਹੜਾ ਜਦੋਂ ਉਹਨਾਂ 'ਤੇ ਪ੍ਰੈਸ ਕੀਤਾ ਗਿਆ ਵਾਰ ਵਾਰ ਵੀ ਇਹ ਡੀਲ ਕਿਉਂ ਟੁੱਟੀ, ਅਤੇ ਉਹਨਾਂ ਨੇ ਇਸ ਗੱਲ ਨੂੰ ਆ ਜਿਹੜਾ ਮੰਨਿਆ ਵੀ ਹਾਂ ਵਾਸ਼ਿੰਗਟਨ ਵੱਲੋਂ ਆ ਜਿਹੜਾ ਆਖਰੀ ਪੜਾਅ ਦੇ ਵਿੱਚ ਆ ਜਿਹੜੀਆਂ ਕੁਛ ਸ਼ਰਤਾਂ ਜਿਹੜੀਆਂ ਉਹ ਜੋੜੀਆਂ ਗਈਆਂ ਸੀਗੀਆਂ, ਜਿਸ ਕਰਕੇ ਇਹ ਉਹ ਜਿਹੜੀਆਂ ਸ਼ਰਤਾਂ ਡੀਲ ਬ੍ਰੇਕਰ ਦਾ ਜਿਹੜਾ ਉਹਨਾਂ ਨੇ ਕੰਮ ਕੀਤਾ। ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਕਹਿਣਾ, ਅਮਰੀਕਾ ਦੀਆਂ ਕੁਝ ਮੰਗਾਂ ਕੈਨੇਡਾ ਦੀਆਂ ਆਪਣੀ ਵਪਾਰਕ ਨੀਤੀ ਬਣਾਉਣ ਦੀ ਆਜ਼ਾਦੀ, ਹੋਰ ਦੇਸ਼ਾਂ ਦੇ ਨਾਲ ਫਰੀ ਟ੍ਰੇਡ ਐਗਰੀਮੈਂਟਸ ਕਰਨ ਦੀ ਸਮਰੱਥਾ ਅਤੇ ਕੈਨੇਡਾ ਦੀ ਭਾਸ਼ਾ ਅਤੇ ਸੱਭਿਆਚਾਰਕ ਸੁਰੱਖਿਆ ਨਾਲ ਜੁੜੇ ਮਾਮਲਿਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਸਨ। ਕਾਰਨੀ ਨੇ ਕਿਹਾ ਕਿ ਅਮਰੀਕਾ ਨੇ ਬਹੁਤ ਜ਼ਿਆਦਾ ਮੰਗਿਆ ਅਤੇ ਬਹੁਤ ਘੱਟ ਜਿਹੜਾ ਦਿੱਤਾ। ਹੁਣ ਕੈਨੇਡਾ ਨੇ ਵੀ ਕੱਲ੍ਹ ਜਿਹੜੀਆਂ ਜਵਾਬੀ ਕਾਰਵਾਈ ਕਰਦਿਆਂ ਲਗਭਗ 26 ਬਿਲੀਅਨ ਦੇ ਕਰੀਬ ਜਿਹੜੇ ਅਮਰੀਕੀ ਸਮਾਨ ਉੱਤੇ 50% ਤੱਕ ਜਵਾਬੀ ਟੈਰਿਫ ਹੈ ਜਿਹੜੇ ਲਗਾਉਣ ਦਾ ਜਿਹੜਾ ਐਲਾਨ ਕਰ ਦਿੱਤਾ, ਕਿਸੇ 'ਤੇ 15, ਕਿਸੇ 'ਤੇ 25 ਅਤੇ ਕਿਸੇ 'ਤੇ 50%। 700 ਤੋਂ ਵੱਧ ਕਿਸਮਾਂ ਦੇ ਉਤਪਾਦ ਹੈ ਜਿਹੜੇ ਉਹ ਪ੍ਰਭਾਵਿਤ ਹੋ ਸਕਦੇ, ਜਿਨ੍ਹਾਂ ਵਿੱਚ ਸਟੀਲ, ਐਲੂਮੀਨੀਅਮ, ਡੈਰੀ, ਚੀਜ਼, ਅਪਲਾਇੰਸਿਸ, ਐਗਰੀਕਲਚਰ, ਮੇਕਅਪ ਦਾ ਸਮਾਨ, ਇਲੈਕਟ੍ਰੋਨਿਕਸ ਅਤੇ ਹੋਰ ਕੁਛ ਬਹੁਤ ਕੁਛ ਹੈ ਜਿਹੜਾ ਸ਼ਾਮਿਲ ਹੈ। ਇਹ ਟੈਰਿਫ ਹੈ ਜਿਹੜੇ ਉੱਦਾਂ ਲਾਗੂ ਹੈ ਜਿਹੜੇ 8 ਸਪਟੰਬਰ ਤੋਂ ਹੋਣਗੇ। ਦੋਸਤੋ ਜਿਹੜੀਆਂ ਕਨਸੋਆਂ ਆ ਰਹੀਆਂ ਨੇ, ਜਿਹੜੀਆਂ ਖਬਰਾਂ ਆ ਰਹੀਆਂ ਨੇ, ਈਵਨ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਹੈ ਜਿਹੜੇ, ਇਹ ਹੋ ਸਕਦਾ ਵੀ ਅਗਲੇ ਜਿਹੜੇ ਹੈ ਰਾਸ਼ਟਰਪਤੀ ਉਮੀਦਵਾਰ ਦੀ ਦੌੜ ਦੇ ਵਿੱਚ ਵੀ ਸ਼ਾਮਿਲ ਹੋਣਗੇ, ਅਤੇ ਮੇਰੇ ਖਿਆਲ ਮੋਹਰੀ ਕਤਾਰ ਦੇ ਵਿੱਚ ਹੋਣਗੇ। ਨਿਊਸਮ, ਉਹਨਾਂ ਦਾ ਵੀ ਬਿਆਨ ਆਇਆ ਵੀ ਇਸ ਵਕਤ ਹੈ ਜਿਹੜਾ ਟਰੰਪ ਸਾਹਿਬ ਹੈ ਜਿਹੜੇ ਬੜੇ ਪ੍ਰੈਸ਼ਰ ਦੇ ਵਿੱਚ ਹੈ, ਉਹ ਸਿਰਫ ਸਾਡੇ ਜਿਹੜੇ ਡੈਮੋਕ੍ਰੈਟ ਹੈ ਜਿਹੜੇ ਉਹੀ ਨਹੀਂ ਉਹਨਾਂ 'ਤੇ ਪ੍ਰੈਸ਼ਰ ਪਾ ਰਹੇ, ਉਹ ਇਹ ਰਿਪਬਲਿਕ ਜਿਹੜੇ ਉਹਨਾਂ ਦੇ ਆਪਣੇ MPs ਹੈ ਉਹ ਉਹਨਾਂ 'ਤੇ ਵੀ ਆ ਪ੍ਰੈਸ਼ਰ ਪਾ ਰਹੇ ਆ ਵੀ ਕੈਨੇਡਾ ਦੇ ਨਾਲ ਆ ਜਿਹੜੀ ਅਸੀਂ ਡੀਲ ਬ੍ਰੇਕ ਹੈ ਬਹੁਤ ਵੱਡੀ ਜਿਹੜੀ ਗਲਤੀ ਹੈ ਜਿਹੜੀ ਉਹ ਕਰ ਲਈ ਹੈ। ਸੋ ਇਸ ਟਾਈਮ ਹੈ ਜਿਹੜੇ, ਜਿੱਦਾਂ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਦਿੱਤਾ ਸੀ ਸੋਮਵਾਰ ਨੂੰ ਵੀ ਲੋਬਿੰਗ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਦੋਨੇ ਪਾਸੇ ਵੀ ਦੁਬਾਰਾ ਮੋੜ ਹੈ ਜਿਹੜਾ ਨੈਗੋਸ਼ੀਏਸ਼ਨ ਟੇਬਲ 'ਤੇ ਜਲਦੀ
ਹੀ ਜਿਹੜੀ ਇਹ ਚੀਜ਼ ਹੈ ਜਿਹੜੀ ਤੁਸੀਂ ਇਸ ਨੂੰ ਅਮਲੀ ਰੂਪ ਦੇ ਵਿੱਚ ਵੀ ਦੇਖੋਗੇ। ਦੂਜੇ ਪਾਸੇ ਟਰੰਪ ਹੈ ਜਿਹੜਾ ਕੈਨੇਡਾ ਨੂੰ ਅਨਰੀਜ਼ਨੇਬਲ ਟ੍ਰੇਡ ਪਾਰਟਨਰ ਕਹਿ ਰਹੇ ਨੇ ਅਤੇ ਦੋਵੇਂ ਪਾਸਿਆਂ ਦੀ ਬਿਆਨਬਾਜ਼ੀ ਵੀ ਜਿਹੜੀ ਹੈ ਉਹ ਤੇਜ਼ ਹੋ ਗਈ ਸੀ। ਸਭ ਤੋਂ ਜ਼ਿਆਦਾ ਤੇਜ਼ ਬਿਆਨਬਾਜ਼ੀ ਤਾਂ ਸਾਡੇ ਜਿਹੜੇ ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਹੈ ਅਤੇ ਟਰੰਪ ਸਾਹਿਬ ਅੱਛਾ ਕੱਲ੍ਹ ਹੈ ਜਿਹੜੇ ਇਹਨਾਂ ਦੇ ਸਹੁਰਾ ਜਿਹੜੇ ਨਰਮ ਪੈ ਗਏ। ਸੋ ਇਹਦਾ ਮਤਲਬ ਅੰਦਰ ਖਾਤੇ ਹੈ ਜਿਹੜੇ ਕੁਛ ਨਾ ਕੁਛ ਹੈ ਜਿਹੜਾ ਉਹ ਪੱਕ ਰਿਹਾ ਹੈ। ਸੋ ਕੱਲ੍ਹ ਉਹਨਾਂ ਨੇ ਕੀ ਕਿਹਾ ਉਹ ਵੀ ਸਟੇਟਮੈਂਟ 'ਤੇ ਆਪਾਂ ਆਉਂਦੇ ਹਾਂ, ਪਰ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਨਾਲ ਵੱਧ ਰਹੇ ਵਪਾਰਕ ਤਣਾਅ ਵਿਚਕਾਰ ਇੱਕ ਹੋਰ ਦਿਲਚਸਪ ਜਿਹੜਾ ਬਿਆਨ ਦੇ ਦਿੱਤਾ। ਟਰੰਪ ਨੇ ਕਿਹਾ ਵੀ ਅਸੀਂ ਅਮਰੀਕਾ ਲੇਕ ਅੰਟਾਰੀਓ ਦਾ ਨਾਂ ਬਦਲ ਕੇ ਲੇਕ ਅਮੈਰੀਕਾ ਰੱਖਣ ਬਾਰੇ ਗੰਭੀਰਤਾ ਦੇ ਨਾਲ ਵਿਚਾਰ ਕਰ ਰਿਹਾ। ਇਹ ਬਿਆਨ ਉਸ ਵੇਲੇ ਆਇਆ ਜਦੋਂ ਕੈਨੇਡਾ ਅਮਰੀਕਾ ਵਿੱਚ ਟੈਰਿਫ ਨੂੰ ਲੈ ਕੇ ਤਣਾਅ ਕਾਫੀ ਵਧਿਆ ਹੋਇਆ। ਪਰ ਵੱਡਾ ਸਵਾਲ ਇਹ ਹੈ ਕਿ ਟਰੰਪ ਇਕੱਲੇ ਹੀ ਲੇਕ ਅੰਟਾਰੀਓ ਦਾ ਨਾਂ ਬਦਲ ਸਕਦੇ ਆ, ਵੀ ਇੰਨੀ ਹੈ ਜਿਹੜੀ ਉਹਨਾਂ ਦੇ ਵਿੱਚ ਹੈ ਜਿਹੜੀ ਪਾਵਰ ਹੈਗੀ ਹੈ? ਨਹੀਂ, ਕਹਿੰਦੇ ਪੂਰੀ ਤਰ੍ਹਾਂ ਨਹੀਂ, ਕਿਉਂਕਿ ਸੁਣੋ। ਅੱਛਾ ਮੈਨੂੰ ਵੀ ਹੈ ਜਦੋਂ ਮੈਂ ਇਹ ਖਬਰ ਪੜ੍ਹੀ ਨਾ, ਮੈਨੂੰ ਵੀ ਹੈ ਜਿਹੜਾ ਇੱਕ ਦਿਲਚਸਪ ਤੱਥ ਹੈ ਜਿਹੜਾ ਓਂਟਾਰੀਓ ਜਾਂ ਲੇਕ ਓਂਟਾਰੀਓ ਬਾਰੇ ਪਤਾ ਚੱਲਿਆ। ਸ਼ਾਇਦ ਇਸ ਚੀਜ਼ ਦਾ ਤੁਹਾਨੂੰ ਵੀ ਅੱਜ ਪਹਿਲੀ ਵਾਰ ਪਤਾ ਹੋਵੇ, ਕੁਝ ਕੁ ਜਿਹੜੇ ਸਾਡੇ ਸਰੋਤੇ ਉਹਨਾਂ ਨੂੰ ਸ਼ਾਇਦ ਪਤਾ ਹੋਵੇ। ਅੱਛਾ ਲੇਕ ਓਂਟਾਰੀਓ ਜਿਹੜੀ ਕੈਨੇਡਾ ਅਤੇ ਅਮਰੀਕਾ ਦੋਵਾਂ ਦੇ ਨਾਲ ਇੱਕ ਸਾਂਝੀ ਇਹ ਲੇਕ ਹੈ, ਇੱਕ ਪਾਸੇ ਓਂਟਾਰੀਓ ਅਤੇ ਦੂਜੇ ਪਾਸੇ ਨਿਊਯਾਰਕ ਹੈ। ਅੱਛਾ ਜਦੋਂ ਇਹ ਖਬਰ ਆਈ ਤਾਂ ਇੱਕ ਜਿਹੜੇ ਮੇਅਰ ਦੇ ਕੈਂਡੀਡੇਟ ਹੈ ਇੱਧਰੋਂ ਕਹਿੰਦੇ ਵੀ ਫਿਰ ਨਿਊਯਾਰਕ ਦਾ ਵੀ ਨਾਂ ਜਿਹੜਾ ਹੈ ਬਦਲ ਕੇ ਦਾ ਪ੍ਰੋਵਿੰਸ ਆਫ ਨਿਊਯਾਰਕ ਰੱਖ ਦਿਉ। ਟੈਟ ਫੋ ਟੈਟ ਹੈ ਜਿਹੜਾ ਉਹ ਕੰਮ ਚੱਲ ਰਿਹਾ ਪੂਰਾ। ਅੱਛਾ ਟਰੰਪ ਅਮਰੀਕੀ ਫੈਡਰਲ ਸਰਕਾਰ ਨੂੰ ਆਪਣੇ ਸਰਕਾਰੀ ਦਸਤਾਵੇਜ਼ਾਂ ਜਾਂ ਨਕਸ਼ਿਆਂ ਦੇ ਵਿੱਚ ਕੋਈ ਨਵਾਂ ਨਾਂ ਵਰਤਣ ਲਈ ਕਹਿ ਸਕਦੇ ਨੇ, ਪਰ ਕੈਨੇਡਾ ਨੂੰ ਹੈ ਜਿਹੜਾ ਉਹ ਲੇਕ ਅਮੈਰੀਕਾ ਨਾਂ ਮੰਨਣ ਲਈ ਮਜਬੂਰ ਨਹੀਂ ਕਰ ਸਕਦੇ। ਕਿਸੇ ਦੇਸ਼ ਨੂੰ ਕਿੱਦਾਂ ਕਹਿ ਸਕਦੇ ਹੋ? ਹਾਂਜੀ, ਜਿਸ ਦੀ ਹੈ ਜਿਹੜੀ ਸੱਭਿਅਤਾ ਜਿਹੜੀ ਹੈ ਉਸ ਲੇਕ ਦੇ ਨਾਲ ਜੁੜੀ ਹੋਵੇ, ਜਿਸ ਦਾ ਉਸ ਲੇਕ ਦੇ ਉੱਤੇ ਇੱਕ ਪ੍ਰੋਵਿੰਸ ਦਾ ਨਾਂ ਹੋਵੇ। ਜੀ ਹਾਂ ਦੋਸਤੋ, ਅੰਟਾਰੀਓ ਪਹਿਲਾਂ ਅੰਟਾਰੀਓ ਨਹੀਂ ਸੀਗਾ। ਹਾਂ, ਕੈਨੇਡਾ ਬਣਨ ਤੋਂ ਪਹਿਲਾਂ ਅੰਟਾਰੀਓ ਮੌਜੂਦ ਸੀਗਾ, ਪਰ ਅੰਟਾਰੀਓ ਸੂਬਾ ਜਿਹੜਾ ਆ ਬਣਨ ਤੋਂ ਪਹਿਲਾਂ ਲੇਕ ਓਂਟਾਰੀਓ ਮੌਜੂਦ ਸੀ। ਸੋ ਲੇਕ ਜਿਹੜੀ ਓਂਟਾਰੀਓ ਹੈ ਉਹਦੇ ਨਾਂ 'ਤੇ ਹੀ ਹੈ ਜਿਹੜਾ ਇਸ ਸੂਬੇ ਦਾ ਨਾਂ ਜਿਹੜਾ ਓਂਟਾਰੀਓ ਪਿਆ। ਅਤੇ ਇਹਦਾ ਮਤਲਬ ਕੀ ਹੈ ਇਹ ਵੀ ਸੁਣ ਕੇ ਜਿਹੜਾ ਤੁਸੀਂ ਹੈਰਾਨ ਹੋ ਜਾਓਗੇ। ਓਕੇ, ਮੈਂ ਇਹਦਾ ਤੁਹਾਨੂੰ ਹੈ ਜਿਹੜਾ ਮਤਲਬ ਦੱਸਦਾ। ਇਹ ਦਿਲਚਸਪ ਗੱਲ ਇਹ ਹੈ ਵੀ ਓਂਟਾਰੀਓ ਨਾਂ ਕੈਨੇਡਾ ਦੇ ਦੇਸ਼ ਬਣਨ ਤੋਂ ਵੀ ਪੁਰਾਣਾ ਹੈ। ਇਸ ਦੀਆਂ ਜੜ੍ਹਾਂ ਜਿਹੜੀਆਂ ਨੇ ਫਸਟ ਨੇਸ਼ਨ ਜਾਂ ਮੂਲ ਨਿਵਾਸੀ ਨੇ ਉਹਨਾਂ ਦੀਆਂ ਭਾਸ਼ਾਵਾਂ ਦੇ ਵਿੱਚ ਮੰਨੀਆਂ ਜਾਂਦੀਆਂ ਨੇ। ਇਸ ਦਾ ਅਰਥ ਹੈ ਜਿਹੜਾ ਓਂਟਾਰੀਓ ਦਾ ਅਸਲ ਅਰਥ ਹੈ ਦੋਸਤੋ ਸੁੰਦਰ ਝੀਲ ਜਾਂ ਫਿਰ ਚਮਕਦਾ ਪਾਣੀ ਦੱਸਿਆ ਜਾਂਦਾ ਹੈ। ਯੂਰਪੀ ਲੋਕ ਹੈ ਜਿਹੜੇ 1620 ਤੋਂ ਇਸ ਝੀਲ ਲਈ ਓਂਟਾਰੀਓ ਨਾਂ ਵਰਤ ਰਹੇ ਨੇ। ਕਿੰਨੇ ਚਿਰ ਤੋਂ ਹੈ ਜਿਹੜਾ ਇਸ ਲੇਕ ਦਾ ਨਾਂ, ਇਹਨੂੰ ਲੇਕ ਨੂੰ ਹੈ ਜਿਹੜਾ ਓਂਟਾਰੀਓ ਕਹਿ ਰਹੇ ਨੇ। ਓਂਟਾਰੀਓ ਦਾ ਅਸਲ ਮੀਨਿੰਗ ਜਿਹੜਾ ਆ ਸੁੰਦਰ ਝੀਲ ਜਾਂ ਚਮਕਦਾ ਪਾਣੀ ਹੈ ਜਿਹੜਾ, ਇਹਦਾ ਮਤਲਬ ਅਸਲ ਦੇ ਵਿੱਚ ਇਹ ਹੈ ਉਹਨਾਂ ਦੀ ਭਾਸ਼ਾ ਦੇ ਵਿੱਚ। ਸੋ ਦਰਅਸਲ ਝੀਲ ਜਿਹੜੀ ਝੀਲ ਹੈ ਜਾਂ ਲੇਕ ਹੈ ਉਹਦਾ ਨਾਂ ਓਂਟਾਰੀਓ ਸੂਬੇ ਤੋਂ ਨਹੀਂ ਪਿਆ, ਸਗੋਂ ਓਂਟਾਰੀਓ ਸੂਬੇ ਦਾ ਨਾਂ ਜਿਹੜਾ ਆ ਇਸ ਲੇਕ ਤੋਂ ਪਿਆ ਹੈ। ਟਰੰਪ ਪਹਿਲਾਂ ਵੀ ਇਸ ਤਰ੍ਹਾਂ ਦਾ ਕਦਮ ਚੱਕ ਚੁੱਕੇ। 2025 ਵਿੱਚ ਉਹਨਾਂ ਨੇ ਅਮਰੀਕੀ ਫੈਡਰਲ ਵਰਤੋਂ ਲਈ ਗਲਫ ਆਫ ਮੈਕਸੀਕੋ ਨੂੰ ਗਲਫ ਆਫ ਅਮੈਰੀਕਾ ਜਿਹੜਾ ਆ ਕਹਿਣ ਦਾ ਹੁਕਮ ਦਿੱਤਾ ਸੀ, ਪਰ ਦੂਜੇ ਦੇਸ਼ਾਂ ਲਈ ਉਹ ਨਾ ਮੰਨਣਾ ਲਾਜ਼ਮੀ ਨਹੀਂ ਬਣਿਆ। ਸੋ ਫਿਲਹਾਲ ਲੇਕ ਓਂਟਾਰੀਓ ਕੈਨੇਡਾ ਲਈ ਲੇਕ ਓਂਟਾਰੀਓ ਹੀ ਹੈ, ਅਤੇ ਅਮਰੀਕਾ ਜੇ ਆਪਣੀ ਸਰਕਾਰੀ ਵਰਤੋਂ ਵਿੱਚ ਕੋਈ ਹੋਰ ਨਾਂ ਰੱਖ ਵੀ ਦੇਵੇ ਤਾਂ ਉਹ ਆਪਣੇ ਆਪ ਕੈਨੇਡਾ ਜਾਂ ਦੁਨੀਆ ਲਈ ਨਵਾਂ ਅਧਿਕਾਰਿਤ ਨਾਂ ਨਹੀਂ ਬਣ ਜਾਂਦਾ। ਸੋ ਦੋਸਤੋ, ਇਹ ਹੈ ਜਿਹੜੀ ਬਾਕੀ ਸਹੀ ਗੱਲ ਹੈ। ਓਂਟਾਰੀਓ ਮੈਂ ਜਿੱਦਾਂ ਕਿਹਾ ਇੱਕ ਬਹੁਤ ਵੱਡੀ ਸੱਭਿਅਤਾ ਵਿਰਸਾ ਆ, ਇਤਿਹਾਸ ਹੈ ਜਿਹੜਾ ਆਪਣੇ ਆਪ ਦੇ ਵਿੱਚ ਹੈ ਜਿਹੜਾ ਇਹ ਸਮੋਇਆ ਹੋਇਆ। ਸੋ ਮੈਂ ਤੁਹਾਡੇ ਨਾਲ ਥੋੜ੍ਹੀ ਜਿਹੀ ਗੱਲ ਕੀਤੀ ਸੀ ਕੱਲ੍ਹ, ਸਾਡੇ ਡੱਗ ਫੋਰਡ ਸਾਹਿਬ ਦਾ ਜਿਹੜਾ ਸਹੁਰਾ ਜਿਹੜੇ ਉਹ ਬਦਲੇ ਜਿਹੜੇ ਨਜ਼ਰ ਆਏ, ਅਤੇ ਓਂਟਾਰੀਓ ਦੇ ਜਿਹੜੇ ਪ੍ਰੀਮੀਅਰ ਡੱਗ ਫੋਰਡ ਹੈ ਉਹਨਾਂ ਨੇ ਕਿਹਾ ਵੀ ਹੁਣ ਕੈਨੇਡਾ ਅਤੇ ਅਮਰੀਕਾ ਵਿੱਚ ਹਾਲੇ ਚੱਲ ਰਹੀ ਜਿਹੜੀ ਬਿਆਨਬਾਜ਼ੀ ਦਾ ਟੈਂਪਰੇਚਰ ਡਾਊਨ ਕਰਨ ਦਾ ਸਮਾਂ ਆ ਗਿਆ, ਅਤੇ ਦੋਵਾਂ ਦੇਸ਼ਾਂ ਨੂੰ ਮੁੜ ਗੱਲਬਾਤ ਦੀ ਮੇਜ਼ 'ਤੇ ਆਉਣਾ ਚਾਹੀਦਾ ਹੈ। ਅਤੇ ਇਹ ਬਿਆਨ ਉਸ ਤੋਂ ਸਿਰਫ ਇੱਕ ਦਿਨ ਬਾਅਦ ਆਇਆ ਜਦੋਂ ਫੋਰਡ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਿਚਾਲੇ ਤਿੱਖੀ ਸ਼ਬਦੀ ਜੰਗ ਹੋਈ ਸੀ, ਅਤੇ ਫੋਰਡ ਨੇ ਟਰੰਪ ਨੂੰ ਲੂਜ਼ਰ ਸਮੇਤ ਕਈ ਸਖ਼ਤ ਜਿਹੜੇ ਸ਼ਬਦ ਕਹੇ ਸਨ। CNN ਤੇ ਗੱਲਬਾਤ ਕਰਦਿਆਂ ਦੌਰਾਨ ਫੋਰਡ ਨੇ ਮੰਨਿਆ ਕਿ ਮਾਮਲਾ ਜਿਹੜਾ ਕੁਝ ਜ਼ਿਆਦਾ ਹੀ ਗਰਮ ਹੋ ਗਿਆ, ਜਿੱਦਾਂ ਉਹਨਾਂ ਦਾ ਸੁਭਾਅ ਹੈ
ਬਾਅਦ ਚ ਕਹਿੰਦੇ ਆਈ ਨੋ ਵੀ ਜ਼ਿਆਦਾ ਹੋ ਗਿਆ ਸੀਗਾ, ਵੀ ਇੰਨਾ ਜ਼ਿਆਦਾ ਨਹੀਂ ਸੀ ਹੋਣਾ ਚਾਹੀਦਾ, ਅਤੇ ਗੱਲ ਹੈ ਜਿਹੜੀ ਨਿੱਜੀ ਪੱਧਰ ਤੱਕ ਪਹੁੰਚ ਗਈ ਸੀ। ਪਰ ਹੁਣ ਉਹਨਾਂ ਦਾ ਕਹਿਣਾ ਵੀ ਮੁੱਖ ਮਕਸਦ ਹੈ ਜਿਹੜਾ ਲੜਾਈ ਜਾਰੀ ਰੱਖਣਾ ਨਹੀਂ, ਸਗੋਂ ਅਜਿਹਾ ਵਪਾਰਕ ਸਮਝੌਤਾ ਕਰਨਾ ਹੈ ਜੋ ਕਨੇਡਾ ਅਤੇ ਅਮਰੀਕਾ ਦੋਵਾਂ ਲਈ ਹੈ ਜਿਹੜਾ ਉਹ ਫਾਇਦੇਮੰਦ ਹੋਵੇ। ਇਸ ਲਈ ਉਸ ਵੇਲੇ ਹੋ ਰਿਹਾ ਜਦੋਂ ਕਨੇਡਾ ਅਮਰੀਕਾ ਵਪਾਰਕ ਤਣਾਅ ਕਾਫੀ ਵਧਿਆ, ਫੋਰਡ ਪਹਿਲਾਂ ਅਮਰੀਕਾ ਨੂੰ ਬਿਜਲੀ ਦੀ ਸਪਲਾਈ ਅਤੇ ਕ੍ਰਿਟੀਕਲ ਮਿਨਰਲਸ ਵਰਗੇ ਮੁੱਦਿਆਂ ਤੇ ਸਖ਼ਤ ਕਦਮ ਚੁੱਕਣ ਦੀ ਚੇਤਾਵਨੀ ਵੀ ਦੇ ਚੁੱਕੇ ਹਨ। ਹੁਣ ਉਹਨਾਂ ਦਾ ਰੁੱਖ ਹੈ ਵੀ ਸ਼ਬਦੀ ਜੰਗ ਘਟਾਓ ਅਤੇ ਡੀਲ ਵੱਲ ਵਾਪਸ ਦੋਸਤੋ ਆਓ।

0: ਜੀ ਹਾਂ ਦੋਸਤੋ, ਮੈਂ ਇੱਕ ਵਾਰ ਫਿਰ ਦੱਸ ਦਵਾਂ, ਨੰਬਰ ਜਿਹੜਾ ਸਾਡਾ ਅੱਜ ਸਟੂਡੀਓ ਦਾ ਜਿਹੜਾ ਆ ਉਹ ਚੇਂਜ ਹੈ। ਜੇ ਸਟੂਡੀਓ ਦੇ ਵਿੱਚ ਤੁਸੀਂ ਆ ਜਿਹੜਾ ਕਿਸੇ ਵੀ ਖਬਰ ਦੇ ਉੱਤੇ ਤਬਸਰਾ ਕਰਨਾ ਚਾਹੁੰਦੇ ਹੋ, ਆਪਣੀ ਗੱਲਬਾਤ ਹੈ ਜਿਹੜੀ ਉਹ ਰੱਖਣਾ ਚਾਹੁੰਦੇ ਆ, ਤਾਂ ਅੱਜ ਲਈ ਤੁਹਾਨੂੰ ਨੰਬਰ ਹੈ ਜਿਹੜਾ ਉਹ ਡਾਇਲ ਕਰਨਾ ਪਵੇਗਾ 647-360-4771 6437-360-4771 647-360-4771 ਤੇ ਆ ਜਿਹੜਾ ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ। ਡਾਇਰੈਕਟ ਜਿਹੜਾ ਸਟੂਡੀਓ ਦੀ ਇਹ ਲਾਈਨ ਦੇ ਨਾਲ ਹੈ ਜਿਹੜਾ ਇਹ ਨੰਬਰ ਜੁੜਿਆ ਹੋਇਆ, ਸੋ ਇਹਦੇ 'ਤੇ ਆ ਜਿਹੜਾ ਤੁਸੀਂ ਗੱਲਬਾਤ ਕਰ ਸਕਦੇ ਹੋ। ਚਲੋ ਹੁਣ ਮੈਂ ਵੱਖ ਵੱਖ ਹੈ ਜਿਹੜੀਆਂ ਤੁਹਾਡੇ ਨਾਲ ਗੱਲਾਂ ਕੀਤੀਆਂ, ਟਰੇਡ ਵਾਰ ਨੂੰ ਲੈ ਕੇ ਕੀਤਾ, ਵੱਖ ਵੱਖ ਜਿਹੜੇ ਆਗੂ ਹੈ ਉਹਨਾਂ ਦਾ ਓਪੀਨੀਅਨ ਕੀ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ। ਹੁਣ ਮੇਰਾ ਸਵਾਲ ਇਹ ਹੈ ਤੁਹਾਡੇ ਲਈ, ਆਪਾਂ ਜਲਦੀ ਕਰਾਂਗੇ ਕੁਇਕਲੀ, ਫਿਰ ਉਸ ਤੋਂ ਬਾਅਦ ਹੈ ਜਿਹੜਾ ਅੱਜ ਹਲਕੀ ਫੁਲਕੀ ਜਿਹੜਾ ਮੈਂ ਅੱਜ ਵਿਸ਼ਾ ਜਿਹੜਾ ਜ਼ਿਆਦਾਤਰ ਬੁੱਧਵਾਰ ਨੂੰ ਲੈ ਕੇ ਆਉਣਾ, ਉੱਧਰ ਜਾਵਾਂਗੇ, ਥੋੜ੍ਹੀ ਦੇਰੀ ਰੱਖਾਂਗੇ। ਕੀ ਤੁਹਾਨੂੰ ਲੱਗਦਾ ਵੀ ਡੱਗ ਫੋਰਡ ਸਾਹਿਬ ਦਾ ਇੱਕ ਦਿਨ ਸਖ਼ਤ ਬੋਲਣਾ ਅਤੇ ਅਗਲੇ ਦਿਨ ਸੋਹਰਾ ਜਿਹੜੇ ਨਰਮ ਕਰਨਾ, ਇਹ ਇੱਕ ਸਹੀ ਰਣਨੀਤੀ ਹੈ? ਇਹ ਇੱਕ ਉਹਨਾਂ ਨੇ ਵਧੀਆ ਕੀਤਾ ਵੀ ਠੀਕ ਹੈ, ਜ਼ਿਆਦਾ ਹੋਰ ਮਾਹੌਲ ਨੂੰ ਵਿਗੜਨ ਤੋਂ ਪਹਿਲਾਂ ਹੀ ਆ ਜਿਹੜਾ ਸੰਭਾਲ ਲਈਏ? ਟਰੰਪ ਵਰਗੇ ਨੇਤਾ ਨਾਲ ਕੈਨੇਡਾ ਨੂੰ ਸਖ਼ਤੀ ਨਾਲ ਜਵਾਬ ਦੇਣਾ ਚਾਹੀਦਾ ਹੈ ਜਾਂ ਸ਼ਾਂਤ ਰਹਿ ਕੇ ਨੈਗੋਸ਼ੀਏਸ਼ਨ ਹੈ ਜਿਹੜੀ ਉਹ ਕਰਨੀ ਚਾਹੀਦੀ ਹੈ? ਅੱਛਾ, ਇਸ ਦਾ ਸੰਕੇਤ ਹੈ ਜਿਹੜੇ ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਸਾਹਿਬ ਹੈ, ਉਹ ਵੀ ਪਹਿਲਾਂ ਦੇ ਚੁੱਕੇ ਨੇ, ਕਹਿੰਦੇ ਵੀ ਜੇ ਅਮਰੀਕਾ ਸਿੱਧੀਆਂ ਸ਼ਰਤਾਂ ਦੇ ਨਾਲ ਟੇਬਲ 'ਤੇ ਆਵੇਗਾ ਤੇ ਫਿਰ ਕੈਨੇਡਾ ਵੀ ਆ ਜਿਹੜਾ ਉਹ ਵਾਪਸ ਨੈਗੋਸ਼ੀਏਸ਼ਨ ਟੇਬਲ 'ਤੇ ਬੈਠੇਗਾ। ਮੈਂ ਆਪਣੀ ਟੀਮ ਵੀ ਆ ਜਿਹੜੀ ਵਾਪਸ ਵਾਸ਼ਿੰਗਟਨ ਆ ਜਿਹੜਾ ਟ੍ਰੇਡ ਡੀਲ ਬਣਾਉਣ ਵਾਸਤੇ ਭੇਜਾਂਗਾ। ਸੋ ਕਾਰਨੀ ਸਾਹਿਬ ਨੇ ਵੀ ਆ ਜਿਹੜਾ ਇਹ ਸੁਲਝਿਆ ਹੋਇਆ ਜਿਹੜਾ ਬਿਆਨ ਆਲਰੇਡੀ ਆ ਜਿਹੜਾ ਦੇ ਦਿੱਤਾ ਹੈ। ਸੋ ਤੁਹਾਡੇ ਮੁਤਾਬਕ ਫੋਰਡ ਸਾਹਿਬ ਦਾ ਜਿਹੜਾ ਪਹਿਲਾਂ ਵਾਲਾ ਰੁੱਖ ਜਾਂ ਸਖ਼ਤ ਰੁੱਖ ਜਿਹਨੂੰ ਕਹਿ ਲਈਏ ਉਹ ਠੀਕ ਸੀ, ਜਾਂ ਹੁਣ ਵਾਲਾ ਵੀ ਭਾਈ ਟੈਂਪਰੇਚਰ ਆ ਜਿਹੜਾ ਡਾਊਨ ਕਰਕੇ ਰੱਖਦੇ ਹਾਂ ਅਤੇ ਆਪਾਂ ਜਲਦੀ ਵਪਾਰਕ ਡੀਲ ਆ ਜਿਹੜੀ ਉਹ ਕੋਈ ਬਣਾਉਂਦੇ ਆ? ਸੀ ਤੁਹਾਨੂੰ ਕੀ ਲੱਗਦਾ, ਜੇ ਅਮਰੀਕਾ ਕੈਨੇਡਾ ਉੱਤੇ ਹੋਰ ਟੈਰਿਫ ਲਾਉਂਦਾ ਹੈ, ਮੰਨ ਲਓ ਜਿੱਦਾਂ ਧਮਕੀਆਂ ਦਿੱਤੀਆਂ ਹੋਈਆਂ, ਨਵੇਂ ਸਾਲ 'ਤੇ ਵੀ ਕਿਹਾ ਵੀ ਆਟੋ 'ਤੇ 50% ਹੋਰ ਆ ਜਿਹੜਾ ਟੈਰਿਫ ਲਗਾ ਦੇਣਗੇ ਉਹ ਕਿਹਾ, ਤਾਂ ਕੀ ਅੰਟਾਰੀਓ ਨੂੰ ਬਿਜਲੀ ਵਰਗੇ, ਐਨਰਜੀ ਵਰਗੇ ਜਿਹੜੇ ਰਿਸੋਰਸਿਸ ਹੈ ਉਹਨਾਂ ਨੂੰ ਲੀਵਰੇਜ ਵਜੋਂ ਵਰਤਣਾ ਚਾਹੀਦਾ ਹੈ, ਉਹਨੂੰ ਵੀ ਇੱਕ ਹਥਿਆਰ ਵਜੋਂ ਵਰਤਣਾ ਚਾਹੀਦਾ ਹੈ? ਸੋ ਇਹਨਾਂ ਸਵਾਲਾਂ ਦਾ ਜੇ ਤੁਸੀਂ ਜਵਾਬ ਦੋਸਤੋ ਦੇਣਾ ਚਾਹੁੰਦੇ ਹੋ, ਕੀ ਡੱਗ ਫੋਰਡ ਦਾ ਇੱਕ ਦਿਨ ਸਖ਼ਤ ਬੋਲਣਾ ਅਤੇ ਅਗਲੇ ਦਿਨ ਉਹਨਾਂ ਦੇ ਸੋਹਰਾ ਜਿਹੜੇ ਨਰਮ ਹੋ ਜਾਣੇ, ਇਹ ਸਹੀ ਰਣਨੀਤੀ ਹੈ? ਤੁਹਾਡੇ ਮੁਤਾਬਕ ਫੋਰਡ ਦਾ ਪਹਿਲਾਂ ਵਾਲਾ ਸਖ਼ਤ ਰੁੱਖ ਹੈ ਜਿਹੜਾ ਉਹ ਠੀਕ ਸੀ, ਜਾਂ ਹੁਣ ਵਾਲਾ ਟੈਂਪਰੇਚਰ ਡਾਊਨ ਵਾਲਾ ਜਿਹੜਾ ਰੁੱਖ ਹੈ ਜਿਹੜਾ ਇਹ ਠੀਕ ਹੈ ਦੋਨਾਂ ਦੇਸ਼ਾਂ ਵਾਸਤੇ? ਅਤੇ ਜੇ ਬਾਈ ਚਾਂਸ ਅਮਰੀਕਾ ਕੈਨੇਡਾ ਉੱਤੇ ਹੈ ਜਿਹੜਾ ਹੋਰ ਟੈਰਿਫ ਲਗਾਉਂਦਾ, ਤਾਂ ਕੀ ਅੰਟਾਰੀਓ ਨੂੰ ਬਿਜਲੀ ਵਰਗੇ ਰਿਸੋਰਸਿਸ ਹੈ ਜਿਹੜਾ ਉਹਨਾਂ ਨੂੰ ਹਥਿਆਰ ਵਜੋਂ ਹੈ ਜਿਹੜਾ ਵਰਤਣਾ ਚਾਹੀਦਾ ਹੈ, ਉਹਨਾਂ 'ਤੇ ਵੀ ਸਰਚਾਰਜ ਹੈ ਜਿਹੜਾ ਲਾ ਦੇਣੇ ਚਾਹੀਦੇ ਹੈ? ਸੋ ਤੁਹਾਡੀ ਓਪੀਨੀਅਨ ਕੀ ਹੈ, ਤੁਹਾਨੂੰ ਲੱਗਦਾ ਵੀ ਜਲਦੀ ਹੀ ਹੈ ਜਿਹੜੀ ਟਰੇਡ ਡੀਲ ਹੈ ਜਿਹੜੀ ਅਮਰੀਕਾ ਅਤੇ ਕੈਨੇਡਾ ਦੇ ਵਿਚਕਾਰ ਹੈ ਜਿਹੜੀ ਬਣ ਸਕਦੀ ਹੈ, ਇਹਦੇ 'ਤੇ ਕੋਈ ਓਪੀਨੀਅਨ ਦੇਣਾ ਚਾਹੁੰਦੇ ਹੋ? ਅਤੇ ਦੋਸਤੋ ਸਟੂਡੀਓ ਦਾ ਨੰਬਰ ਹੈ, ਮੈਂ ਫਿਰ 905 ਵਾਲਾ ਬੋਲਦਾ, ਸਟੂਡੀਓ ਦਾ ਨੰਬਰ ਹੈ 647-360-4771 6437-360-4771 647-360-4771 'ਤੇ ਆ ਜਿਹੜਾ ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ। ਇਸ ਨੰਬਰ 'ਤੇ ਮੈਨੂੰ ਇਹ ਲੱਗਦਾ ਵੀ ਲਾਈਨਾਂ ਸਿਰਫ ਦੋ ਹੀ ਹੋਣਗੀਆਂ, ਇਸ ਕਰਕੇ ਜ਼ਿਆਦਾ ਜਿਹੜਾ ਆ ਸ਼ਾਇਦ ਇਹ ਲਾਈਨਸ ਆ ਜਿਹੜੀਆਂ ਤੁਹਾਨੂੰ ਬਿਜ਼ੀ ਹੋਣ, ਪਰ ਮੈਂ ਜਲਦੀ ਜਲਦੀ ਕੁਇਕਲੀ ਤੁਹਾਡੀਆਂ ਕਾਲਸ ਆ ਜਿਹੜੀਆਂ ਲਈ ਜਾਵਾਂਗਾ ਜੀ ਨਾਲ ਦੀ ਨਾਲ, ਠੀਕ ਹੈ ਜੀ? ਸੋ ਤੁਸੀਂ ਆ ਜਿਹੜਾ 647-360-4771 'ਤੇ ਸਟੂਡੀਓ ਦੇ ਵਿੱਚ ਸਾਡੇ ਨਾਲ ਸਾਂਝ ਪਾ ਸਕਦੇ ਹੋ। ਸੋ ਜਿਹੜੇ ਮੈਂ ਸਵਾਲ ਪੁੱਛਿਆ ਇਹਨਾਂ 'ਤੇ ਤੁਸੀਂ ਆਪਣੇ ਓਪੀਨੀਅਨ ਦੇਣਾ ਅਤੇ ਸਟੂਡੀਓ 'ਚ ਕਾਲ ਕਰ ਲਿਓ। ਸੋ ਅਗਲੀ ਕਾਲ ਚੱਲਦੇ ਆਪਾਂ 1510। ਭੁਪਿੰਦਰ ਭਾਜੀ ਸਤਿ ਸ਼੍ਰੀ ਅਕਾਲ।
1: ਭੱਠਲ ਸਾਹਿਬ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਭਾਜੀ।
1: ਦੇਖੋ ਪਹਿਲਾਂ ਫੋਰਡ ਸਾਹਿਬ ਨੂੰ ਇਹ ਬੋਲਣਾ ਨਹੀਂ ਸੀ ਚਾਹੀਦਾ, ਉਹਨਾਂ ਦੇ ਅਧਿਕਾਰ ਖੇਤਰ 'ਚ ਵੀ ਹੈ ਨਹੀਂ ਹੈ, ਐਵੇਂ ਮੱਲੋ ਮੱਲੀ ਖਾ ਮਖਾ ਕਹਿੰਦੇ ਤੂੰ ਕੌਣ, ਉਹ ਗੱਲ ਇਹਨਾਂ ਨੇ ਕੀਤੀ ਹੈ। ਗਰੀਬ ਬੰਦੇ ਨੂੰ ਤਾਂ 100 ਵਾਰ ਸੋਚ ਕੇ ਕਦਮ ਪੁੱਟਣਾ ਚਾਹੀਦਾ। ਅਮਰੀਕਾ ਨਾਲ ਕੀ ਮੁਕਾਬਲਾ ਹੈ, ਪਹਿਲੀ ਹਲੀਮੀ ਨਾਲ ਗੱਲਬਾਤ ਕਰੋ, ਅੱਧ ਪਜਦੀ ਮੰਨ ਲਓ ਕੀ ਫਰਕ ਪੈਣ ਲੱਗਿਆ, ਏਦਾਂ ਵੀ ਤਾਂ ਪੁੱਟ ਵੀ ਖਾਣੀ ਹੈ, 28 ਬਿਲੀਅਨ ਥੋੜਾ ਹੁੰਦਾ
0: ਭਾਈ। ਪਰ ਇਹ ਤਾਂ ਕਰਦੇ ਪਏ ਸੀਗੇ, ਤੁਸੀਂ ਵੀ ਜਦੋਂ ਮੈਂ ਕੱਲ ਵੀ ਤੁਹਾਡੇ ਨਾਲ ਗੱਲ ਕੀਤੀ, ਕਈ ਇਹੋ ਜਿਹੇ ਸਨੈਰੀਓਸ ਹੈ ਜਿਹੜੇ ਆ ਅੱਗਾਂ ਦਾ ਧੂੰਆਂ ਜਿਹੜਾ ਅਮਰੀਕਾ 'ਚ ਆ ਰਿਹਾ ਤਾਂ ਟੈਰਿਫ ਦੇ ਵਿੱਚ ਐਡ ਕਰ ਦੇਵਾਂਗੇ। ਹਾਂਜੀ, ਬਾਰਡਰ 'ਤੇ ਆ ਜਿਹੜਾ ਸਭ ਤੋਂ ਵੱਧ ਕੈਨੇਡਾ ਤੋਂ ਆ ਜਿਹੜਾ ਡਰੱਗ ਆ ਰਿਹਾ ਤਾਂ ਟੈਰਿਫ ਤੁਹਾਡੇ 'ਤੇ ਲੱਗ ਗਿਆ, ਮੈਕਸੀਕੋ ਹਜੇ ਕਿ ਸਭ ਤੋਂ ਵੱਧ ਆ ਰਿਹਾ, ਠੀਕ ਹੈ ਜੀ? ਸੋ ਇੱਦਾਂ ਦੀਆਂ ਕਈ ਸ਼ਰਤਾਂ ਹੁਣ ਤਾਂ ਇਹਨਾਂ ਨੇ ਇੱਦਾਂ ਕਰਤਾ ਸੀਗਾ, ਕਹਿੰਦੇ ਵੀ ਇੱਦਾਂ ਦੀਆਂ ਸ਼ਰਤਾਂ ਰੱਖਦੀਆਂ ਸੀਗੀਆਂ ਵੀ ਕੈਨੇਡਾ ਜਿਹੜਾ ਆ ਹੋਰ ਕਿਸੇ ਦੇਸ਼ਾਂ ਦੇ ਨਾਲ ਜੇ ਫ੍ਰੀ ਟ੍ਰੇਡ ਡੀਲ ਕਰਨਾ ਚਾਹੇ ਉਹ ਵੀ ਜਿਹੜਾ ਡੀਲ ਦੇ ਵਿੱਚ ਸ਼ਾਮਿਲ ਕੀਤਾ ਹੋਇਆ ਸੀਗਾ ਵੀ ਨਹੀਂ ਕਰ ਸਕੇਗਾ ਅਮਰੀਕਾ ਦੀ ਸਹਿਮਤੀ ਤੋਂ ਬਗੈਰ।
1: ਹਾਂ ਫਿਰ ਹੁਣ ਕੈਨੇਡਾ ਹੈ ਹੀ ਅਮਰੀਕਾ, ਨੌਰਥ ਅਮਰੀਕਾ, ਹੁਣ ਇਹ ਰਾਖੀ ਉਹ ਕਰਦਾ ਇਹਦੀ, ਅੱਗੋ ਵੀ ਤਾਂ ਫਿਰ ਪੰਗੇ ਪੈਣੇ ਹੀ ਹੈ, ਜਦੋਂ ਪੰਗੇ ਪੈਣੇ ਉਹ ਕਈ ਦਹਾਕੇ ਚੱਲਦੇ ਫਿਰ ਸੁਲਝਦੇ ਨੀ ਹੁੰਦੇ,
0: ਤਾਂ ਪੈਸੇ ਮਹਾਰਾਣੀ ਨੂੰ ਵੀ ਦੇਈ ਜਾਂਦੇ ਆ ਜਾਂ ਮਹਾਰਾਜੇ ਨੂੰ ਵੀ ਦੇਈ ਜਾਂਦੇ ਆ, ਉਧਰ ਵੀ ਜਾਂਦੇ ਪਏ ਆ, ਉਹ ਸਾਡੀ ਰਾਖੀ ਨੀ ਕਰੂਗੇ?
1: ਨਾ ਨਾ ਉਹ ਤਾਂ ਇਹਨੇ ਉਡਾ ਦੇਣੇ ਝੱਟੀ, ਇਹ ਤਾਂ ਦੂਰ ਦੂਰ ਉਡਾਉਂਦਾ, ਨਾਲ ਦਾ ਤਾਂ ਘੜੀ ਦੀ ਮੱਛੀ ਦਾ ਝੱਟ ਦੱਬ ਲੈਂਦਾ।
0: ਠੀਕ ਹੈ,
1: ਇਕੱਲਾ ਟਰੰਪ ਤੇ ਹੀ ਨੀ ਹੁੰਦਾ ਵੀ ਟਰੰਪ ਨੇ ਮਰ ਜਾਣਾ ਜਾਂ ਇਹਨੇ ਲੈ ਜਾਣਾ ਖਰੇ ਵਧੀਆ ਹੋ ਜਾਵੇ, ਇਹ ਨੀ ਹੁੰਦਾ, ਉਹ ਸਾਰੇ ਨਾਲੇ ਹੁੰਦੇ ਨੇ, ਅਗਲੇ ਪਿਛਲੇ ਜੋ ਰਿਟਾਇਰ ਹੋਏ ਸਾਰਿਆਂ ਦੀ ਸਲਾਹ ਹੀ ਹੁੰਦੀ ਹੈ, ਇਕੱਲਾ ਬੰਦਾ ਨੀ ਏਦਾਂ ਦੇ ਬਿਆਨ ਦਿੰਦਾ ਹੁੰਦਾ।
0: ਮਿਡ ਟਰਮ ਇਲੈਕਸ਼ਨਸ ਆ ਜਿਹੜੀਆਂ ਨਵੰਬਰ ਦੇ ਵਿੱਚ ਆ ਰਹੀਆਂ ਨੇ ਉੱਥੇ, ਕੀ ਉਹਦੇ ਤੇ ਜਿਹੜਾ ਇਹਨਾਂ ਚੀਜ਼ਾਂ ਦਾ ਇਫੈਕਟ ਦੇਖਣ ਨੂੰ ਮਿਲੇਗਾ?
1: ਸ਼ਾਇਦ ਨਹੀਂ, ਤਕੜਾ ਮਾੜੇ ਨੂੰ ਦੱਬਦਾ ਆਇਆ ਇਹ ਸੂਲ ਆ, ਇਹ ਮੰਨ ਲਓ ਅੱਜ ਮੰਨ ਲਓ ਚਾਹੇ ਕੱਲ ਮੰਨ ਲਿਓ,
0: ਪਰ ਡੈਮੋਕ੍ਰੇਸੀ ਤਾਂ ਹੈ ਨਾ ਭਾਜੀ ਕਿਤੇ ਨਾ ਕਿਤੇ।
1: ਹਾਂ ਡੈਮੋਕ੍ਰੇਸੀ ਨਾਂ ਦੀ ਆ, ਲੋਕ ਦਿਖਾਵਾ ਹੁੰਦਾ ਇਹ, ਡੈਮੋਕ੍ਰੇਸੀ ਕੋਈ ਨੀ ਹੁੰਦੀ, ਜਿਹਦੇ ਥੱਲੇ ਸੀਟ ਹੁੰਦੀ ਉਹ ਠੋਕਦਾ ਚੰਗੀ ਤਰ੍ਹਾਂ। ਹੁਣ ਫੋਰਡ ਸਾਹਿਬ ਇੱਕਦਮ ਤੇਵਰ ਕਿਉਂ ਬਦਲ ਲਏ? ਹੁਣ ਉਹਨੇ ਟਰੰਪ ਨੇ ਲੱਤਾਂ ਹੇਠ ਦੀ ਕੰਨ ਫੜਾ ਦਿੱਤੀ ਤੇ ਮੁੜ ਕੇ ਬਦਲ ਗਿਆ।
0: ਜੀ ਜੀ ਠੀਕ ਹੈ ਜੀ, ਥੈਂਕ ਯੂ ਭਾਜੀ, ਥੈਂਕ ਯੂ ਜੀ, ਥੈਂਕ ਯੂ। ਅਗਲੀ ਕਾਲ ਤੇ ਜਾਂਦਾ 3515 ਭਾਜੀ, ਸਤਿ ਸ੍ਰੀ ਅਕਾਲ।
2: ਹਾਂਜੀ ਭਾਜੀ, ਸਾਰਾ ਸਤਿ ਸ਼੍ਰੀ
0: ਅਕਾਲ, ਸਤਿ ਸ਼੍ਰੀ ਅਕਾਲ ਪ੍ਰੀਤ ਭਾਜੀ, ਕਿੱਦਾਂ ਹਾਲ ਚਾਲ?
2: ਦੇਖੋ ਜੀ, ਮੈਂ ਇਹ ਕਹਿਣਾ ਸਹਿਮਤ ਨਹੀਂ ਵੀ ਜੇ ਤੁਸੀਂ ਗਰੀਬ ਹੈ ਤੇ ਤੁਸੀਂ ਉਹਦੀ ਜੁੱਤੀ ਚ ਬਹਿ ਜਾਓ, ਨਹੀਂ। ਦੇਖੋ ਮੈਂ 92-93 ਦੇ ਦਹਾਕੇ ਵਿੱਚ ਆਇਆ ਸੀ, ਉਦੋਂ ਇੱਥੇ ਜ਼ਿਆਦਾ ਜਿਹੜਾ ਆਪਾਂ ਆਮ ਚੀਜ਼ਾਂ ਵਰਤਦੇ ਸੀਗੇ ਪਹਿਨਣ ਵਾਲੀਆਂ ਜਾਂ ਕੋਈ ਹੋਰ, ਉਹ ਮੇਡ ਇਨ ਕੈਨੇਡਾ ਹੁੰਦੀਆਂ ਸੀਗੀਆਂ। ਉਦੋਂ ਬਾਅਦ ਮੇਡ ਇਨ ਚਾਈਨਾ ਐਰਾ ਵਗੈਰਾ ਤੁਹਾਨੂੰ ਪਤਾ ਹੀ ਹੁਣ ਜੋ ਕੁਛ ਚੱਲਦਾ, ਤੇ ਬਾਕੀ ਕੈਨੇਡਾ ਦੇ ਕੋਲੇ ਕਿਉਂਕਿ ਉਹ ਕੈਨੇਡਾ ਨੂੰ ਚਾਰੇ ਪਾਸੇ ਲੌਕ ਲਾਉਣਾ ਚਾਹੁੰਦਾ ਸੀਗਾ, ਇਹ ਮਗਰੋਂ ਸ਼ਰਤਾਂ ਰੱਖੀਆਂ ਵੀ ਮੇਰੇ ਬਿਨਾਂ ਕੋਈ ਵੀ ਤੂੰ ਇਸ ਚੀਜ਼ ਤੋਂ ਕੰਟਰੀ ਤੋਂ ਚੀਜ਼ ਨਹੀਂ ਖਰੀਦ ਸਕਦਾ। ਕਿਉਂ ਸਾਂ ਜੀ, ਕੈਨੇਡਾ ਕਿਤੋਂ ਵੀ ਚੀਜ਼ਾਂ ਰਿਸੋਰਸ ਮੰਗਾ ਸਕਦਾ, ਇਹਦੇ ਕੋਲ ਏਡੀਆਂ ਵੱਡੀਆਂ ਬੰਦਰਗਾਹਾਂ ਹੈਗੀਆਂ, ਠੀਕ ਹੈ। ਹੁਣ ਜੇ ਹੋਰ ਕੰਟਰੀਆਂ ਚ ਚੀਜ਼ ਮੰਗਾਉਂਦਾ ਤੇ ਉਹ ਸਾਰੀ ਅਮੈਰੀਕਾ ਨਾਲੋਂ ਬਹੁਤ ਸਸਤੀ ਵੀ ਪੈਂਦੀ। ਹਾਂ ਠੀਕ ਹੈ, ਜਦੋਂ ਕੁਛ ਬਦਲ ਹੁੰਦਾ ਉਦੋਂ ਸਾਲ 6 ਮਹੀਨੇ ਕੁਛ ਨਾ ਕੁਛ ਕੰਟਰੀਆਂ ਨੂੰ ਸੈਟਅਪ ਕਰਨ ਨੂੰ ਲੱਗ ਜਾਂਦਾ, ਅਫਿਆਈ ਝੱਲਣੀ ਪੈਂਦੀ ਹੁੰਦੀ ਕਈ ਵਾਰ ਆਪਾਂ ਮੁਲਕ ਨੂੰ। ਪਰ ਜੇ ਜੇ ਆਪਾਂ ਕਹਿ ਲਈਏ ਨਾ ਵੀ ਟਰੰਪ ਦੇ ਨਾਲ ਪਬਲਿਕ ਹੁਣ ਖੜੀ ਹੈ ਨਾ ਅਮੈਰੀਕਾ ਵਾਲੀ, ਬਹੁਤ ਜ਼ਿਆਦਾ ਰਿਲੇਟਿਵ ਹੈ ਜੀ ਆਪਣੇ
0: ਅਮੈਰੀਕਾ
2: ਦੇ ਵਿੱਚ।
0: ਅੱਛਾ ਜੀ, ਕੀ ਕਹਿੰਦੇ
2: ਲੋਕੀ? ਤਰ੍ਹਾਂ ਤਰ੍ਹਾਂ ਕਰਦੇ ਆ, ਕਹਿੰਦੇ ਅਸੀਂ ਗਲਤੀ ਕਰ ਲਈ ਇਸ ਪਾਗਲ ਬੰਦੇ ਨੂੰ ਚੁਣ ਕੇ, ਆਪਣੇ ਨਾਲੋਂ ਵੱਧ ਦੁਖੀ ਨੇ ਉੱਥੇ ਲੋਕਾਂ ਦੀ ਜਲੂਸ ਉੱਥੇ ਵੀ ਨਿਕਲਿਆ ਪਿਆ, ਕੰਮ ਉੱਥੇ ਵੀ ਨੀ ਗਿਆ, ਮਹਿੰਗਾਈ ਉੱਥੇ ਵੀ ਉਹਨਾਂ ਦੀ ਵੱਧ ਗਈ, ਜੇ ਆਪਣੀ ਵਧੀ ਨਾ ਵਧੀ ਤਾਂ ਉਹਨਾਂ ਦੀ ਵੀ ਹੈ। ਜੇ ਹੁਣ ਫਰਜ਼ ਕਰੋ ਜਿਹੜੀਆਂ ਚੀਜ਼ਾਂ ਸਾਥੋਂ ਉੱਧਰੋਂ ਜਾਂਦੀਆਂ ਉਹ ਟਾਇਰ ਪਲਾਊਗਾ ਉਹ ਮਹਿੰਗੀਆਂ ਹੋਣੀਆਂ,
0: ਬਿਲਕੁਲ
2: ਉਧਰੋਂ ਇੱਧਰ ਆਉਣੀਆਂ ਮਹਿੰਗੀਆਂ ਹੋਣੀਆਂ, ਪਬਲਿਕ ਤਾਂ ਉਹਨਾਂ ਨੂੰ ਸਫ਼ਰ ਕਰੂਗੀ ਨਾ। ਵਰਲਡ ਦੇ ਵਿੱਚ ਸਾਰੇ ਥਾਂ ਦੰਦੇ ਵਸਾਈ ਬੈਠਾ, ਸਾਰਾ ਵਰਲਡ ਦੇ ਐਂਟੀ ਹੋਇਆ ਪਿਆ। ਹੁਣ ਤੱਕ ਕੈਨੇਡਾ ਉਹਦੇ ਨਾਲ ਰਲ ਕੇ ਜਿੱਥੇ ਉਹ ਕਹਿੰਦਾ ਸੀ ਵੀ ਇਹਨੂੰ ਫੰਡਿੰਗ ਦੇ ਦੇ, ਉਹਨੂੰ ਫਲਾਨੇ ਕੰਟਰੀ ਨੂੰ ਫੰਡਿੰਗ ਦੇ, ਇਹਦੇ ਨਾਲ ਖੜਾ ਰਿਹਾ। ਐਡੀ ਵੀ ਕੋਈ ਗੱਲ ਨੀ ਵੀ ਉਹ ਕੱਲਾ ਅਮੈਰੀਕਾ ਹੀ ਕੈਨੇਡਾ ਨੂੰ ਸੇਵ ਕਰੀ ਬੈਠਾ ਗਾ, ਦੁਨੀਆਂ ਜਾਣਦੀ ਆ ਸਾਰਾ ਕੁਛ। ਟਰੰਪ ਇੱਕ ਪਾਗਲਪੁਣਾ ਕਰ ਰਿਹਾ, ਸਵੇਰੇ ਹੋਰ ਦੁਪਹਿਰੇ ਹੋਰ, ਸੁੱਤਾ ਪਿਆ ਜਦੋਂ ਬਾਥਰੂਮ ਜਾਂਦਾ ਉਦੋਂ ਹੋਰ, ਤੇ ਉਸ ਕਰਕੇ ਜਿਹੜਾ ਕਾਰਨੀ ਨੇ ਮੈਂ ਕਹਿੰਦਾ ਕੀਤਾ ਨਾ, ਹਾਲਾਂਕਿ ਮੈਂ ਕਿਸੇ ਪਾਰਟੀ ਦਾ ਪਾਲਾ ਪਾਸ਼ ਕਰੀ ਗਾ, ਮੈਂ ਕਹਿੰਦਾ ਵਧੀਆ ਕੀਤਾ, ਕਿਉਂਕਿ ਤੁਹਾਡੀ ਵੀ ਕੋਈ ਚੋਇਸ, ਤੁਹਾਡਾ ਵੀ ਕੋਈ ਕੰਟਰੀ ਦੀ ਫਰੀਡਮ ਹੋਣੀ ਚਾਹੀਦੀ ਹੈ। ਹੁਣ ਇਹੀ ਦੂਸਰੇ ਕੰਟਰੀਆਂ ਦੀ ਵੀ ਲੜਾਈ ਇਹ ਤਾਂ ਹੀ ਲੜਦਾ ਨਾ, ਹੁਣ ਉੱਥੇ ਫਸਿਆ ਪਿਆ ਉੱਧਰ ਜਾ ਕੇ, ਉਹਨਾਂ ਨੂੰ ਵੀ ਇਹੀ ਕਹਿਣਾ ਸੀ ਮੇਰੇ ਮੁਤਾਬਕ ਤੇ ਲਗਲੇ ਦਾ, ਉਹ ਤੇਰੇ ਮੁਤਾਬਕ ਕਿਉਂ ਵੇਚਣ ਬਈ,
0: ਕਿਉਂ ਚੱਲਣ? ਸਹੀ ਗੱਲ ਹੈ ਜੀ, ਸਹੀ ਗੱਲ ਹੈ।
2: ਉਹ ਕਹਿੰਦਾ ਜਿਹੜੀ ਚੀਜ਼ ਪੈਦਾ ਹੁੰਦੀ ਹੈ ਫਰਜ਼ ਕਰੋ ਆਪਾਂ ਹੀ ਹੈ ਇੱਥੇ, ਫਰਜ਼ ਕਰੋ ਆਪਾਂ ਫਾਰਮਿੰਗ ਕਰਦੇ ਹਾਂ, ਤੁਸੀਂ ਬੇਸਾਰੇ ਮੈਨੂੰ ਦੇ ਰਹੇ ਹੋ ਤੇ ਮੈਂ ਕਹਾਂ ਵੇਚੂਗਾ, ਕਿਤੇ ਤੇਲ ਨਿਕਲਦਾ ਉੱਥੇ ਜਾ ਕੇ ਤੂੰ ਲੜਦਾ, ਉਹਨਾਂ ਦਾ ਤੇਲ ਹੈ ਉਹ ਤੈਨੂੰ ਦੇ ਤੇ ਤੂੰ ਕਾ ਪ੍ਰਾਊਡ ਕਰੇ,
0: ਬਿਲਕੁਲ।
2: ਹੁਣ ਘਿਰਿਆਵਾ ਤਾਂ ਹੈਗਾ ਚਾਰ ਸਪੇਰੇ, ਤੇ ਅਮੈਰੀਕਾ ਦੇ ਲੋਕੀ ਵੀ ਦੁਖੀ ਹੈ, ਪਬਲਿਕ ਵੀ ਦੁਖੀ ਆ, ਤੂੰ
0: ਜੀ ਜੀ
2: ਐਸੀ ਗੱਲ ਨੀ, ਤੁਸੀਂ ਰਿਜ਼ਲਟ ਦੇਖ ਲਓ। ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ। ਅਗਲੀ ਕਾਲ ਤੇ ਚੱਲਦਾ 1-4-5-1 ਭਾਜੀ ਸਵਾਗਤ ਹੈ ਜੀ।
3: ਸਤਿ ਸ਼੍ਰੀ ਅਕਾਲ
0: ਭਾਜੀ,
3: ਜੀ ਸਾਹਿਬ ਬਹੁਤ ਵਧੀਆ ਪ੍ਰੋਗਰਾਮ। ਦੇਖੋ ਜੀ, ਟਰੰਪ ਨੂੰ ਵੀ ਸਮਝ ਸੋਚ ਕੇ ਬੋਲਣਾ ਚਾਹੀਦਾ, ਉਹਦੇ ਨਾਲ ਦਾ ਮੁਲਕ ਆ, ਇੰਨੇ ਚਿਰਾਂ ਤੋਂ ਸਦੀਆਂ ਤੋਂ ਇਕੱਠੇ ਰਹੇ ਆ
0: ਜੀ। ਬਿਲਕੁਲ,
3: ਇਹ ਨਹੀਂ ਕਿ ਜੇਕਰ ਮਤਲਬ ਕਿ ਮੋਰਲਾ ਬੰਦਾ ਜੇ ਘੱਟ ਆ ਤੁਹਾਡਾ, ਮਤਲਬ ਕਿ ਨਾਲ ਦਾ ਦੇਸ਼ ਕਮਜ਼ੋਰ ਆ, ਪਰ ਇਹਨਾਂ ਨੇ ਉਹਨਾਂ ਤੇ ਕਦੇ ਕੋਈ ਇਹੋ ਜਿਹਾ ਅਟੈਕ ਜਾਂ ਕੋਈ ਟੀਕਾ ਟਿੱਪਣੀ ਜਾਂ ਕੋਈ ਵੱਧ ਘੱਟ ਕਿਸੇ ਵੀ ਆਪਣੇ ਮਿਨਿਸਟਰ ਨੇ ਕਦੇ ਨਹੀਂ ਬੋਲੀ ਪਿਛਲੇ 10-15 ਸਾਲਾਂ ਚ। ਇਹ ਹੁਣ ਮਤਲਬ ਕਿ ਜਦੋਂ ਇਹ ਹੁਣ ਇਸ ਵਾਰੀ ਆਇਆ ਉਦੋਂ ਦਾ ਇਹ ਮਤਲਬ ਕਿ ਜਦੋਂ ਲੜਾਈਆਂ ਲੱਗ ਗਈਆਂ ਇਹਨਾਂ ਤੇ, ਸਿਰ ਕਰਜ਼ਾ ਬਹੁਤ ਚੜ ਗਿਆ ਨਾ, ਉਹਨੂੰ ਕਲੈਕਟ ਕਰਨਾ ਚਾਹੁੰਦੇ ਆ
0: ਜੀ ਜੀ ਜੀ ਬਿਲਕੁਲ
3: ਸਾਰਿਆਂ ਤੇ ਟੈਰਿਫ ਲਾ ਕੇ। ਤੇ ਬਾਕੀ ਫੋਰਟ ਸਾਹਿਬ ਜਿਹੜੇ ਇਹ ਵੀ ਥੋੜੇ ਠੰਡੇ ਸੁਭਾਅ ਨਾਲ ਚਾਹੀਦਾ ਇਹਨਾਂ ਨੂੰ, ਕਿਉਂਕਿ ਦੇਖੋ ਜਦੋਂ ਟੈਰਿਫ ਉਧਰ ਲੱਗੇ ਇਧਰ ਲੱਗੇ, ਇਹ ਦੇਣਾ ਸਾਨੂੰ ਪੈਣਾ ਜਿਹੜੇ ਆਮ ਬੰਦੇ
0: ਬਿਲਕੁਲ
3: ਇਹਨਾਂ ਨੂੰ ਦੇਣਾ ਪੈਣਾ। ਇਹਨਾਂ ਨੇ ਫੋਰਟ ਨੇ ਕਿਹੜੇ ਜੇਬ ਜੇਬ ਤੋਂ ਦੇਣਾ, ਜੋ ਮਰਜ਼ੀ ਕਹਿੰਦੇ ਭਾਵੇਂ ਕਹਿ ਦਿੰਦਾ ਗੋਲੀ ਮਾਰਨੀ ਆ ਟਰੰਪ ਨੇ। ਦੇਖੋ ਸਮਝ ਸੋਚ ਕੇ ਬੋਲਣਾ ਚਾਹੀਦਾ ਉਹਨੂੰ, ਟਰੰਪ ਨੂੰ ਵੀ ਇਹ ਵੀ ਨੈਗੋਸ਼ੀਏਟ ਕਰਨਾ ਹੀ ਪੈਣਾ, ਔਰ ਕਰਨਾ ਉੱਥੇ ਗੱਲ ਮੁੱਕਣੀ ਹੈ ਜਾ ਕੇ ਐਂਡ ਤੇ ਉੱਥੇ ਹੀ ਮੁੱਕਣੀ। ਹੁਣ ਜੇ ਅਸੀਂ ਕਹਿ ਦਈਏ ਕਿ ਕੋਈ ਬੰਦਾ ਉੱਠ ਕੇ ਕਹਿੰਦੇ ਜੀ ਤੁਸੀਂ ਇੱਧਰ ਨਿਊਯਾਰਕ ਦਾ ਨਾਮ ਬ੍ਰੈਂਟਨ ਰੱਖੋ, ਇਹ ਹੋ ਸਕਦਾ ਏਦਾਂ ਕਿੱਦਾਂ ਹੋ ਜਾਊਗਾ?
0: ਬਿਲਕੁਲ,
3: ਸਮਝ ਸੋਚ ਕੇ ਇਹ ਦੇਖੋ, ਐਡੇ ਵੱਡੇ ਤੁਸੀਂ ਸ਼ਕਤੀਸ਼ਾਲੀ ਲੀਡਰ ਹੋ, ਤੁਸੀਂ ਬਿਆਨ ਏਦਾਂ ਦਿੰਦੇ ਜਿੱਦਾਂ ਪੰਜਵੀਂ ਚ ਪੜ੍ਹਦੇ ਹੁੰਦੇ।
0: ਜੀ ਬਹੁਤ ਬਹੁਤ ਧੰਨਵਾਦ ਭਾਜੀ, ਸਹੀ ਗੱਲ ਹੈ ਜੀ, ਸਹੀ ਗੱਲ ਹੈ। ਹਾਸਾ ਹੀ ਆਉਂਦਾ ਵੀ ਹਾਂਜੀ ਸੁਪਰ ਪਾਵਰ ਆ ਜਿਹੜਾ ਉਹਦਾ ਮੁਖੀ ਆ ਜਿਹੜਾ ਇੰਨੀ ਜਲਦੀ ਆ ਜਿਹੜਾ ਬੁਖਲਾਹਟ ਦੇ ਵਿੱਚ ਇਹ ਕੁਛ ਕਹਿ ਦਿੰਦਾ ਆ, ਹੈ ਨਾ। ਹੁਣ ਮੈਨੂੰ ਲੱਗਦਾ ਸੰਸਾਰ ਨੂੰ ਵੀ ਪਤਾ ਚੱਲ ਗਿਆ ਵੀ ਆਹ ਹੁਣ ਜਿੰਨਾ ਕੁ ਟਾਈਮ ਰਹਿ ਗਿਆ ਹੁਣ ਏਦੇ ਔਖੇ ਸੌਖੇ ਲੰਘਾ ਲਓ। ਮੈਂ ਕਹਿੰਦਾ ਕੋਈ ਦੇਖ ਨਹੀਂ ਵੈਨਜੂਏਲਾ ਦਾ, ਤਾਂ ਉਹ ਚੱਕ ਲਿਆ ਉੱਥੇ ਤੇਲ ਸਭ ਤੋਂ ਜ਼ਿਆਦਾ, ਕਿਊਬਾ ਦੇ ਉੱਤੇ ਤਾਂ ਰਿਸਟ੍ਰਿਕਸ਼ਨਸ ਲੱਗੀਆਂ ਹੋਈਆਂ, ਚਾਈਨਾ ਅਤੇ ਕੈਨੇਡਾ ਨੂੰ ਆ ਜਿਹੜਾ ਉਹਨਾਂ ਦੇ ਵਾਈਸ ਪ੍ਰੈਜੀਡੈਂਟ ਵੈਨ ਸਾਹਿਬ ਉਹ ਕਹਿ ਦਿੰਦੇ ਆ ਵੀ ਭਾਈ ਇਹਨਾਂ ਤੋਂ ਮਾੜੇ ਦੇਸ਼ ਕੋਈ ਨਹੀਂ ਆ ਜੇ ਇਹਨਾਂ ਦੇ ਨਾਲ ਟ੍ਰੇਡ ਡੀਲ ਕਰਨੀ ਹੋਵੇ। ਹਾਂਜੀ, ਮਿਡਲ ਈਸਟ 'ਚ ਜਿਹੜਾ ਖੋਰੂ ਪਿਆ ਹੋਇਆ ਉਹ ਤਾਂ ਆਪਾਂ ਨੂੰ ਪਤਾ, ਮਤਲਬ ਹਰ ਪਾਸੇ ਹੀ ਆ ਜਿਹੜਾ ਤੁਸੀਂ ਇਹ ਦੇਖ ਲਓ ਵੀ ਸੰਸਾਰ ਹੀ ਅਪਸੈਟ ਹੋਇਆ ਪਿਆ ਟਰੰਪ ਸਾਹਿਬ ਕਰਕੇ। ਹਾਂਜੀ, ਅਤੇ ਤੁਸੀਂ ਆ ਜਿਹੜਾ ਦੋਸਤੋ, ਅੱਛਾ ਨੰਬਰ ਭਾਜੀ ਨੰਬਰ ਆ ਜਿਹੜਾ ਇਹ ਚੇਂਜ ਹੈ ਅੱਜ ਸਟੂਡੀਓ ਦਾ, ਸੋ ਸਟੂਡੀਓ ਦੇ ਵਿੱਚ ਸਾਂਝ ਪਾਉਣੀ ਹੈ ਅਤੇ ਉਹ ਸਟੂਡੀਓ ਦੇ ਲਈ ਨੰਬਰ ਹੈ ਜੀ 647-4311 647-3604771 647-3601-4711 ਤੇ ਆ ਜਿਹੜਾ ਤੁਸੀਂ ਸਾਂਝ ਪਾ ਸਕਦੇ ਹੋ ਸਟੂਡੀਓ ਦੇ ਵਿੱਚ। ਸੋ ਇਸ ਨੰਬਰ ਤੇ ਕਾਲ ਕਰ ਸਕਦੇ ਹੋ। ਸੈਣੀ ਸਾਹਿਬ, ਮਨਜੋਤ ਸੈਣੀ ਮੇਰੇ ਕਾਲਜ ਫਰੈਂਡ ਨੇ, ਬਹੁਤ ਪੁਰਾਣਾ ਸਾਡਾ ਦੋਨਾਂ ਦਾ ਜਿਹੜਾ ਰਿਸ਼ਤਾ ਆ। ਵੈਰੀ ਗੁੱਡ ਮੋਰਨਿੰਗ, ਵੈਰੀ ਗੁੱਡ ਸ਼ੋਅ, ਕਿਆ ਬਾਤ ਹੈ, ਥੈਂਕ ਯੂ ਭਾਜੀ, ਥੈਂਕ ਯੂ ਬਹੁਤ ਬਹੁਤ ਧੰਨਵਾਦ। ਇਸ ਇਨਸਾਨ ਦਾ ਮੈਂ ਸਾਰੀ ਉਮਰ ਆ ਜਿਹੜਾ ਕਰਜ਼ਦਾਰ ਆ ਜਿਹੜਾ ਉਹ ਰਹਾਂਗਾ, ਕਿਉਂਕਿ ਕਈ ਵਾਰ ਬੰਦੇ 'ਤੇ ਬਹੁਤ ਔਖੇ ਟਾਈਮ ਵੀ ਆਉਂਦੇ ਆ, ਪਰ ਜਿਹੜੇ ਕੁਛ ਕੁ ਦੋਸਤ ਹੁੰਦੇ ਆ ਉਹ ਤੁਹਾਡੇ ਨਾਲ ਆ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਖੜ੍ਹਨ ਵਾਲੇ ਹੁੰਦੇ ਨੇ, ਅਤੇ ਉਹਨਾਂ ਦੇ ਵਿੱਚੋਂ ਇੱਕ ਮੇਰਾ ਦੋਸਤ ਹੈ ਜਿਹੜਾ ਮਨਜੋਤ ਸੈਣੀ ਹੈ। ਸੋ ਢਿੰਸਾ ਸਾਹਿਬ ਗੁੱਡ ਮੋਰਨਿੰਗ ਭਾਜੀ, ਗੁੱਡ ਮੋਰਨਿੰਗ। ਗਰੇਵਾਲ ਸਾਹਿਬ, ਹਰਵੰਤ ਭਾਜੀ, ਗੁੱਡ ਮੋਰਨਿੰਗ ਸਰ, ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਸੋ ਅਗਲੀ ਕਾਲ ਤੇ ਚੱਲਦੇ ਆ, ਅਮਰਿੰਦਰ ਭਾਜੀ ਵੈਲਕਮ ਜੀ, ਇਹਨੂੰ ਸਤਿ ਸ਼੍ਰੀ ਅਕਾਲ ਜੀ। ਜੀ ਅਮਰਿੰਦਰ ਜੀ, ਤੁਸੀਂ ਆਉਂਦੀ ਏਅਰ, ਅਮਰਿੰਦਰ ਜੀ ਤੁਸੀਂ ਆਉਂਦੀ ਏਅਰ ਤੇ ਹੋ। ਅੱਛਾ, ਨਾਮ ਆਇਆ ਮੇਰੇ ਕੋਲ ਅਮਰਿੰਦਰ ਗਿੱਲ, ਮੈਨੂੰ ਗਿੱਲ ਭਾਜੀ ਚੇ ਅਮਰਿੰਦਰ ਭਾਈ ਚੇਤਾ ਆ ਗਏ। ਹਾਂਜੀ, ਸੋ ਅੱਛਾ ਬੋਲ ਨਹੀਂ ਰਹੇ, ਚਲੋ ਅਗਲੀ ਮੈਂ ਕਾਲ ਲੈਂਦਾ। ਰੇਸ਼ਮ ਭਾਜੀ ਸਤਿ ਸ਼੍ਰੀ ਅਕਾਲ।
4: ਜਿਹੜੇ ਆਪਣੇ ਮੰਤਰੀ ਆ ਮੁੱਖ ਮੰਤਰੀ ਇਹ ਵੀ ਚੰਗੇ ਨੇ ਬਾਈ ਜੀ, ਬਾਜੀ ਜਿਹੜੀ ਮਹਿੰਗਾਈ ਆ ਉਹ ਅਮਰੀਕਾ ਜਾ ਰਿਹਾ ਆਪਣੇ ਨਾਲੋਂ, ਤੁਹਾਨੂੰ ਤਾਂ ਪਤਾ ਨਾ ਮਾੜਾ ਮੋਟਾ ਜਾਓ ਕਿਤੇ ਖੱਬੇ ਜਾ ਜਾਣਾ
0: ਜੀ,
4: ਆਪਣੇ ਮਹਿੰਗਾਈ ਬਹੁਤ ਜਾਣਾ, ਲੋਕਾਂ ਦਾ ਬਹੁਤ ਬੁਰਾ ਹਾਲ ਜੀ। ਟਰੰਪ ਨੇ ਦੇਖੋ ਸਾਰੇ ਕੰਟਰੀਆਂ ਦਾ ਸਤਿਆਨਾਸ਼ ਕਰਤਾ ਜੀ, ਆਪਦੀ ਕੰਟਰੀ ਵੀ ਨੁਕਸਾਨ ਕਰਤਾ, ਦੂਜੇ ਸਾਰੇ ਦੀ ਵੱਢ ਦੀ ਨੁਕਸਾਨ ਕੀਤਾ ਬੰਦੇ ਨੇ, ਪਰ ਆਪਣੇ ਬੰਦੇ ਆਪਣੇ ਮੁੱਖ ਮੰਤਰੀ ਵੀ ਵਧੀਆ ਜੀ, ਕੁਛ ਨੀ ਕੀਤਾ ਜੀ, 30 ਸਾਲ ਸਾਨੂੰ ਵੀ ਤਿਆਰ ਹੋ ਗਏ, ਕੰਟਰੋਲ ਕੁਛ ਨੀ ਕੀਤਾ ਜੀ, ਪਹਿਲਾਂ ਇਹ ਜੀ ਆਪਣਾ ਟਰੰਪ ਸੀ ਹੁਣ ਆ ਗਿਆ, ਹੁਣ ਚੱਕ ਚੱਕ ਕੇ ਪੈਸੇ ਦੇਈ ਜਾਂਦੇ, ਉਦੋਂ ਯੂਕਰੇਨ ਨੂੰ ਛੱਡ ਕੇ ਕਿਸੇ ਪਾਸੇ ਭੇਜਦੇ ਨਾ ਜੀ, ਸਾਡੀ ਟੈਕਸ ਮਨੀ ਆ ਜੀ, ਇਹੀ ਹਾਲ ਆ ਜੀ ਆਪਣੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਨੇ ਹੀ ਕਹਿਣਾ ਸੀ
0: ਜੀ। ਬਿਲਕੁਲ,
5: ਹਾਂਜੀ ਸ਼ਮੀ ਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਭਾਜੀ, ਕਿੱਦਾਂ ਹਾਲ ਚਾਲ ਦੀ ਭਾਜੀ?
5: ਹਾਂਜੀ ਠੀਕ ਆ। ਅੱਛਾ ਗੱਲ ਏਦਾਂ, ਇਹ ਦੇਖੋ ਇਹ ਜਿਹੜੇ ਨਾ ਟਰੰਪ ਦਾ ਫੋਰਡ ਦਾ ਆ, ਹਾਂਜੀ ਇਹ ਫੂਡ ਜਿੱਦਾਂ ਹੁਣ ਬਾਕੀ ਪ੍ਰੀਮੀਅਰ ਵੀ ਹੈਗੇ ਫੂਡ ਐਵੇਂ ਥੋੜ੍ਹਾ ਉਹਨੂੰ ਟਰੰਪ ਨੂੰ ਏਦੋ ਇੰਨੇ ਬੈਡ ਵਰਲਡ ਉਹਨੂੰ ਬੋਲੇ ਹਜੇ ਤੇ ਇਹ ਜਿਹੜੇ ਜਿਹੜੇ ਟਰੰਪ ਕਹਿੰਦਾ ਹੁੰਦਾ ਨਾ ਵੀ ਕੈਨੇਡਾ ਚ ਮੇਰੇ ਬਹੁਤ ਮਿੱਤਰ ਬੈਠੇ ਆ ਵੀ ਕੈਨੇਡੀਅਨ ਅੱਗੇ ਇੱਕ ਵਾਰੀ ਕਹਿ ਹਟਿਆ ਵੀ ਕੈਨੇਡੀਅਨ ਜਿਹੜੀ ਲੀਡਰਸ਼ਿਪ ਆ ਉਹ ਨੈਸਟੀ ਆ ਵੀ ਜਿਹੜੇ ਲੋਕ ਉਹ ਚੰਗੇ ਆ ਹਜੇ ਅੱਛਾ ਇਹ ਜਿਹੜੇ ਇਹਨਾਂ ਦੇ ਜਿਹੜੇ ਫੋਰ ਉਹਨਾਂ ਦੇ ਬਜ਼ੁਰਗ ਆ ਜਿਹੜੇ ਪੁਰਾਣੇ ਆ ਇਹ ਟਰੰਪ ਉਹਨਾਂ ਦੇ ਬਜ਼ੁਰਗ ਆ ਇਹ ਇੱਕੋ ਪਾਰਟੀ ਨਾਲ ਸੰਬੰਧ ਬਹੁਤ ਅਮੀਰ ਬੰਦੇ ਆ ਜੀ ਬਹੁਤ ਪੈਸੇ ਵਾਲੇ ਆ ਤਾਹੀ ਉਹ ਤਾਹੀ ਟਰੰਪ ਕਹਿੰਦਾ ਜਿਹੜਾ ਰੋ ਫੋਰ ਕਹਿੰਦਾ ਉਹ ਚੰਗਾ ਸੀ ਇਹਨੂੰ ਕਹਿੰਦਾ ਮਗਰ ਮੱਛ ਦੀ ਜੱਤ ਚੜੀ ਹੋ ਆ
0: ਤੇ
5: ਕਹਿੰਦਾ ਉਹ ਇਹ ਇੱਕ ਦੂਜੇ ਨੂੰ ਪੁਰਾਣੇ ਜਾਣਦੇ ਪੁਰਾਣੇ ਸੰਬੰਧ ਆ ਇਹਨਾਂ ਦੇ ਬਹੁਤ ਜ਼ਿਆਦਾ ਜੀ ਇਹਨਾਂ ਦੇ ਤਾਂ ਇੱਕ ਦੂਜੇ ਨੂੰ ਕਹਿੰਦੇ ਨਹੀਂ ਤਾਂ ਇਹ ਟਰੰਪ ਵਰਗਾ ਹੁਣ ਇੰਨਾ ਵੱਡਾ ਰਾਸ਼ਟਰਪਤੀ ਹੋਵੇ ਦੇਸ਼ ਦਾ ਇੱਥੇ ਪ੍ਰੀਮੀਅਰ ਨੇ ਉੱਠ ਕੇ ਕਹਿ ਦੇਣਾ ਇਹ ਇੱਦਾਂ ਨਹੀਂ ਇਹ ਕਹਿ ਹੁੰਦਾ ਪਰ ਇਹ ਗੱਲ ਹੈਗੀ ਹੈ ਜੀ ਦੇਖੋ ਇਹ ਜਿੱਦਾਂ ਜਦ ਨਾ ਸਾਰਾ ਕੁਛ ਜਦ ਇਹਨਾਂ ਨੂੰ ਜਵਾਬ ਦੇ ਕੇ ਆਏ ਉੱਥੇ ਇਹ ਸਾਰਾ ਕੁਛ ਕਾਰਨੀ ਨੇ ਸਾਰਿਆਂ ਨਾਲ ਸਲਾਹ ਕਰਕੇ ਸੋਚ ਕੇ ਵੀ ਸਾਨੂੰ ਕਿੰਨਾ ਨੁਕਸਾਨ ਹੋਊਗਾ ਜੇ ਅਸੀਂ ਉਹਨਾਂ ਨਾਲ ਨਾ ਡੀਲ ਕੀਤੀ ਕਿੰਨਾ ਉਹਨਾਂ ਨੂੰ ਹੋਊਗਾ ਕਿੰਨਾ ਕਿੱਦਾਂ ਹੋਊਗਾ ਜੇ ਦੇਖਿਆ ਜਾਵੇ ਉਹਨਾਂ ਦੀ ਆਬਾਦੀ ਜ਼ਿਆਦਾ ਆ ਜਿੰਨਾ ਇੱਥੋਂ ਮਾਲ ਜਾਂਦਾ ਉਹ ਇੱਕਦਮ ਤਾਂ ਲਿਆਉਣੋਂ ਰਹੇ ਦੂਜੇ ਦੇਸ਼ਾਂ ਦੇ ਨਾਲ ਸੰਬੰਧ ਕਰਨੋਂ ਰਹੇ ਕੈਲੀਫੋਰਨੀਆ ਤੋਂ ਵੀ ਲਿਆਉਗੇ ਕੁਛ ਕੁਛ ਜਿੱਦਾਂ ਹੁਣ ਪੇਪਰ ਜਿਹੜਾ ਮੋਂਟਰੀਅਲ ਤੋਂ ਜਾਂਦਾ ਉਹ ਕੈਲੀਫੋਰਨੀਆ ਚ ਹੈਗਾ ਥੋੜਾ ਬਹੁਤਾ ਪਰ ਉੱਥੋਂ ਵੀ ਖਰਚਾ ਦੁੱਗਣਾ ਤਿੱਗਣਾ ਹੋ ਜਾਣਾ ਅਮਰੀਕਾ ਨੂੰ ਇਹਦਾ ਜ਼ਿਆਦਾ ਨੁਕਸਾਨ ਆ ਇਹ ਹੁਣ ਜਿਹੜਾ ਨਾ ਟਰੰਪ ਆ ਉਹ ਫੋਕੀਆਂ ਧਮਕੀਆਂ ਦਿੰਦਾ ਜੀ ਕਦੇ ਮੈਂ ਇਹਦਾ ਨਾਂ ਅਮਰੀਕਾ ਲੇਕ ਰੱਖ ਦੂ ਫਲਾਨਾ ਦੇ ਦੂ ਉਹ ਡਰਾਉਂਦਾ ਵੀ ਥੋੜਾ ਜਿਹਾ ਇਹਨਾਂ ਨੂੰ ਏਦਾਂ ਕਰਕੇ ਦੇਖੋ ਵੀ ਸ਼ਾਇਦ ਠਹਿਰੇ
0: ਰਾਜਾ
5: ਇਹਨਾਂ ਨੂੰ ਕਰਨੀ ਪੈਣੀ ਆ ਹਰ ਹਾਲਤ ਵਿੱਚ ਕਰਨੀ ਪੈਣੀ
0: ਸਹੀ ਗੱਲ ਹੈ ਸਹੀ ਗੱਲ
5: ਓਕੇ ਸ਼ਮੀ ਜੀ ਥੈਂਕ ਯੂ
0: ਥੈਂਕ ਯੂ ਭਾਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ
6: ਸਤਿ ਸ੍ਰੀ ਅਕਾਲ ਸਮੀ ਸਾਹਿਬ ਕੀ ਹਾਲ ਚਾਲ ਹੈ
0: ਠੀਕ ਹੈ ਭਾਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ
6: ਠੀਕ ਠਾਕ ਵਧੀਆ ਵਧੀਆ ਉਹ ਟਰੰਪ ਨੂੰ ਜ਼ਿਆਦਾ ਸੁਪਨੇ ਲਿਆਉਣੇ ਬੰਦ ਕਰੋ ਕੋਈ ਦਵਾਈ ਦੇ ਕੇ ਜਿਹੜਾ ਉਹਨੂੰ ਰਾਤ ਨੂੰ ਦੁਖਣਾ ਹੁੰਦਾ ਤੜਕੇ ਉਹ ਕਹਿੰਦਾ ਉਹਨੂੰ ਪੈ ਨੂੰ ਜੋ ਪਤਾ ਲੱਗ ਜਾਂਦਾ ਕਿ ਮੈਨੂੰ ਰਾਤ ਦਾ ਸੁਪਨਾ ਆਇਆ ਉਹ ਤੜਕੇ ਸ਼ੁਰੂ ਕਰ ਦਿੰਦਾ
0: ਬਸ ਅੱਛਾ
6: ਇਹਨੂੰ ਕੋਈ ਦਵਾਈ ਦੁਈ ਦੇ ਦੇ ਸੁਪਨੇ ਵਾਲੀ
0: ਸੁਪਨੇ ਵਾਲੀ ਜੀ ਥੈਂਕ ਯੂ ਟੌਪਿਕ ਯਾਦ ਕਰਾਤਾ ਬਹੁਤ ਚਿਰ ਮੈਨੂੰ ਲੱਗਦਾ ਵੀ ਅੱਜ ਤੋਂ 6-7 ਸਾਲ ਪਹਿਲਾਂ ਜਿਹੜਾ ਮੈਂ ਸੁਪਨੇ ਤੇ ਜਿਹੜਾ ਵਿਸ਼ਾ ਕੀਤਾ ਸੀਗਾ ਦੁਬਾਰਾ ਜਿਹੜਾ ਇਸ ਦੇ ਉੱਤੇ ਵਿਸ਼ਾ ਕਰਾਂਗੇ ਸੋ ਦੋਸਤੋ ਆਓ ਹੁਣ ਰੈਪ ਅਪ ਠੀਕ ਹੈ ਲੈਟਸ ਹੋਪ ਵੀ ਹੈ ਜਿਹੜਾ ਕੁਛ ਨਾ ਕੁਛ ਹੈ ਜਿਹੜਾ ਪੋਜ਼ਿਟਿਵ ਆਪਟੀਮਿਸਟਿਕ ਰਹੀਏ ਨਿਕਲ ਕੇ ਆਵੇ ਤੇ ਆਵੇਗਾ ਵੀ ਇਸ ਤੋਂ ਪਹਿਲਾਂ ਮੈਂ ਜਿਹੜਾ ਆ ਤੁਹਾਡੇ ਨਾਲ ਦੂਸਰਾ ਵਿਸ਼ਾ ਜਿਹੜਾ ਆ ਅੱਛਾ ਮੈਂ ਨਾ ਅੱਜ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹੁੰਦਾ ਆਪਾਂ ਸਾਰੇ ਆ ਜਿਹੜੇ ਪੰਜਾਬ ਦੇ ਨਾਲ ਸੰਬੰਧ ਹੈ ਤੇ ਉੱਥੇ ਜਿਹੜੇ ਆ ਬਿਜਲੀ ਦੇ ਕੱਟ ਆ ਜਿਹੜੇ ਲੱਗੇ ਹੀ ਲੱਗੇ ਆ ਹਾਂਜੀ ਉਹ ਕੱਟ ਲੱਗਦੇ ਹੀ ਲੱਗਦੇ ਹੁੰਦੇ ਸੀਗੇ ਮੇਰਾ ਤਾਂ ਚਲੋ ਰੀਸੈਂਟ ਪਿਛਲੇ ਸਾਲ ਦਾ ਹੀ ਤਜਰਬਾ ਮੈਂ ਗਿਆ ਸੀਗਾ ਇੰਡੀਆ ਤੁਹਾਨੂੰ ਪਤਾ 2 ਕੁ ਮਹੀਨੇ ਉੱਥੇ ਰਹਿ ਕੇ ਆਇਆ ਜਾਣਾ ਸੀਗਾ ਮੈਂ 3-4 ਹਫ਼ਤਿਆਂ ਵਾਸਤੇ ਪਰ ਉਹ ਫਿਰ ਇੰਡੀਆ ਪਾਕਿਸਤਾਨ ਦੇ ਵਿਚਕਾਰ ਜਿਹੜੀ ਹੈ ਕਟਾਕਸ਼ ਪੈ ਗਈ ਸੀਗੀ ਜੰਗ ਦੀ ਨੌਬਤ ਆ ਗਈ ਸੀਗੀ ਸੋ ਇਸ ਕਰਕੇ ਜਿਹੜੀਆਂ ਫਲਾਈਟਸ ਕੈਂਸਲ ਹੋ ਗਈਆਂ ਸੀਗੀਆਂ ਅਤੇ ਉਹੀ ਮੇਰੀ ਜਿਹੜੀ ਸਟੇ ਹੈ 2 ਮਹੀਨੇ ਦੀ ਹੋ ਗਈ ਸੀ ਅਤੇ ਉਦੋਂ ਵੀ ਆ ਜਿਹੜੇ ਕੱਟ ਆ ਜਿਹੜੇ ਲੰਬੇ ਲੰਬੇ ਲੱਗਦੇ ਸੀਗੇ ਬਲੈਕਆਊਟ ਕੀਤੇ ਜਾਂਦੇ ਸੀ ਪਰ ਮੈਂ ਜਿਹੜਾ ਤੁਹਾਨੂੰ ਅੱਜ ਤੋਂ ਆ ਜਿਹੜਾ 2-3 ਦਹਾਕੇ ਪਿੱਛੇ ਲੈ ਕੇ ਜਾਣਾ ਚਾਹੁੰਦਾ ਸੋ ਉਦੋਂ ਜਦੋਂ ਬਿਜਲੀ ਦੇ ਕੱਟ ਲੱਗਦੇ ਹੁੰਦੇ ਸੀ ਤੇ ਕਿਹੋ ਜਿਹਾ ਮਾਹੌਲ ਹੁੰਦਾ ਸੀਗਾ ਪਿੰਡਾਂ ਵਾਲੇ ਪਿੰਡਾਂ ਵਾਲੀ ਗੱਲ ਦੱਸਿਓ ਸ਼ਹਿਰਾਂ ਵਾਲੇ ਸ਼ਹਿਰਾਂ ਵਾਲੀ ਗੱਲ ਦੱਸਿਓ ਸੋ ਉਦੋਂ ਆ ਜਿਹੜੇ ਕਿੱਦਾਂ ਰਲ ਮਿਲ ਕੇ ਆ ਜਿਹੜੇ ਆ ਗੱਲਾਂ ਬਾਤਾਂ ਕਈ ਵਾਰ ਸੜਕ ਤੇ ਸਾਰਿਆਂ ਨੇ ਆ ਜਾਣਾ ਗਲੀ 'ਚ ਸਾਰਿਆਂ ਨੇ ਆ ਜਾਣਾ ਮੰਜੇ ਆ ਜਿਹੜੇ ਬਨੇਰਿਆਂ 'ਤੇ ਡਾਹੇ ਹੋਣੇ ਗੱਲਾਂ ਬਾਤਾਂ ਸ਼ੁਰੂ ਹੋ ਜਾਣੀਆਂ ਹੁੰਦੀਆਂ ਹਾਂਜੀ ਹਾਸਾ ਠੱਠਾ ਚੱਲੀ ਜਾਣਾ ਫਿਰ ਤਾਰਿਆਂ 'ਤੇ ਉਂਗਲੀਆਂ ਫੇਰੀਆਂ ਜਾਣੀਆਂ ਵੀ ਉਹ ਤਾਰਾ ਜਾਂ ਉੱਤੇ ਕੋਈ ਜਾਣਾ ਉਹ ਜਹਾਜ਼ ਜਾਂਦਾ ਜਾਂ ਉਹ ਰੋਕੇਟ ਜਾਂਦਾ ਕੁਛ ਇੱਦਾਂ ਕਹੀ ਜਾਣਾ ਸੋ ਤੁਹਾਡੇ ਨਾਲ ਵੀ ਉਹ ਤਜਰਬੇ ਇੱਦਾਂ ਦੇ ਹੋਏ ਆ ਜਦੋਂ ਬਿਜਲੀ ਦੇ ਕੱਟ ਆ ਜਿਹੜੇ ਅੱਜ ਤੋਂ 2-3 ਦਹਾਕੇ ਪਹਿਲਾਂ ਲੱਗਦੇ ਹੁੰਦੇ ਸੀਗੇ ਪਿੰਡਾਂ ਦੇ ਵਿੱਚ ਤਾਂ ਸ਼ਹਿਰਾਂ ਦੇ ਵਿੱਚ ਕੋਈ ਯਾਦ ਆ ਜਿਹੜੀ ਦਿਲਚਸਪ ਘਟਨਾ ਕੋਈ ਆ ਜਿਹੜੀ ਉਹ ਸਾਂਝੀ ਕਰਨਾ ਚਾਹੁੰਦੇ ਹੋ ਤੇ ਸਟੂਡੀਓ ਦਾ ਨੰਬਰ 647-360-4771 647-360-4771 647-360-4771 ਤੇ ਅੱਜ ਉਸ ਤੋਂ ਤੁਸੀਂ ਕਾਲ ਕਰ ਲਿਓ ਸਟੂਡੀਓ ਦੇ ਵਿੱਚ ਆਓ ਥੋੜ੍ਹੀ ਜਿਹੀਆਂ ਜਿਹੜੀਆਂ ਯਾਦਾਂ ਤਾਜ਼ੀਆਂ ਕਰੀਏ ਸਾਡਾ ਸਰਮਾਇਆ ਨੇ ਯਾਦਾਂ ਸੋ ਉਹ ਜਦੋਂ ਲੰਬੇ ਲੰਬੇ ਕੱਟ ਲੱਗਦੇ ਹੁੰਦੇ ਸੀ ਸ਼ਹਿਰਾਂ 'ਚ ਪਿੰਡਾਂ 'ਚ ਤਾਂ ਕਿਹੋ ਜਿਹਾ ਮਾਹੌਲ ਹੁੰਦਾ ਸੀਗਾ ਹੱਥ ਪੱਖੀਆਂ ਹੁੰਦੀਆਂ ਸੀਗੀਆਂ ਹੱਥ ਹੱਥਾਂ ਦੇ ਵਿੱਚ ਬੜਾ ਕੁਛ ਹੈ ਜਿਹੜਾ ਮੈਂ ਕਹਿੰਦਾ ਵੀ ਹੁਣ ਤੁਹਾਨੂੰ ਯਾਦ ਹੈ ਜਿਹੜਾ ਉਹ ਆ ਗਿਆ ਹੋਵੇਗਾ। ਸੋ ਲਾਈਨਸ ਮੇਰੀਆਂ ਸਾਰੀਆਂ ਫਲੈਸ਼ ਕਰਨੀਆਂ ਸ਼ੁਰੂ ਹੋ ਗਈਆਂ। ਲਾਈਨਸ ਫਲੈਸ਼ ਕਰਨ ਤੋਂ ਪਹਿਲਾਂ ਇੱਕ ਮੈਂ ਤੁਹਾਨੂੰ ਅਨਾਊਂਸਮੈਂਟ ਹੈ ਜਿਹੜੀ ਉਹ ਕਰ ਦੇਣਾ ਦੋਸਤੋ, ਜੇ ਤੁਸੀਂ ਪ੍ਰੀ ਕੌਨ ਦੇ ਵਿੱਚ ਕੁਛ ਲੈਣਾ ਚਾਹੁੰਦੇ ਹੋ, ਸੈਮੀ ਲੈਣਾ ਜਾਂ ਫਿਰ ਤੁਸੀਂ ਇਹ ਜਿਹੜਾ ਟਾਊਨ ਹੋਮ ਲੈਣਾ ਚਾਹੁੰਦੇ ਹੋ, ਟੂ ਸਟੋਰੀ ਰੀਅਰ ਟਾਊਨ ਹੋਮ, ਉਹ ਵੀ ਟਾਊਨ ਹੋਮਸ ਨੇ ਡਬਲ ਕਾਰ ਗਰਾਜ ਵਾਲੇ, ਦੋ ਗੱਡੀਆਂ ਗਰਾਜ 'ਚ ਲੱਗਦੀਆਂ ਅਤੇ ਦੋ ਗੱਡੀਆਂ ਬਾਹਰ, ਚਾਰ ਗੱਡੀਆਂ ਦੀ ਪਾਰਕਿੰਗ ਵਾਲੇ ਵੀ ਟਾਊਨ ਹੋਮਸ ਨੇ, ਸਿਟੀ ਟਾਊਨਸ ਜਿਹਨੂੰ ਕਹਿ ਦਿੰਦੇ ਆ। ਅਤੇ ਜਾਂ ਫਿਰ ਤੁਸੀਂ ਡਿਟੈਚ ਲੈਣਾ ਚਾਹੁੰਦੇ ਹੋ, 36 ਫੁੱਟ ਤੋਂ ਸਟਾਰਟ ਹੋ ਜਾਂਦੇ, 36, 38, 42, 44 ਫੁੱਟ ਵਾਲੇ ਡਿਟੈਚ ਘਰ ਆ ਜਿਹੜੇ ਤੁਸੀਂ ਲੈਣਾ ਚਾਹੁੰਦੇ ਹੋ, ਇਹ ਸਿਰਫ 11,40,000 ਤੋਂ ਆ ਜਿਹੜੇ ਡਿਟੈਚ ਸ਼ੁਰੂ ਹੋ ਰਹੇ ਨੇ, 6,80,000 ਤੋਂ ਆ ਜਿਹੜੇ ਇਹ ਟਾਊਨਸ ਆ ਜਿਹੜੇ ਇਹ ਸ਼ੁਰੂ ਹੋ ਰਹੇ ਨੇ। ਸੋ ਜੇ ਤਾਂ ਤੁਸੀਂ ਡਿਟੈਚ ਲੈਂਦੇ ਹੋ, ਬਿਲਡਰ ਆ ਜਿਹੜੇ 9 ਫੀਟ ਦੀ ਸੀਲਿੰਗ ਆ ਜਿਹੜਾ ਮੇਨ ਫਲੋਰ ਅਤੇ ਗਰਾਊਂਡ ਫਲੋਰ 'ਤੇ, ਤਾਂ ਸੈਕਿੰਡ ਫਲੋਰ 'ਤੇ ਦੇ ਰਿਹਾ, ਓਕ ਸਟੇਅਰਸ ਦੇ ਰਿਹਾ, ਗੈਸ ਫਾਇਰਪਲੇਸ, ਰਫਿਨ ਜਿਹੜਾ ਆ, ਰਫਿਨ ਛੱਡੋ, ਪੂਰੀ ਫਿਨਿਸ਼ਡ ਬੇਸਮੈਂਟ ਆ ਜਿਹੜੀ $75,000 ਜਿਹਦੀ ਕੀਮਤ ਹੈ, ਵਿੱਚ ਬੈੱਡ ਵਾਰ ਵੀ ਹੈਗਾ ਆ ਅਤੇ ਨਾਲ ਦੀ ਨਾਲ ਵਾਸ਼ਰੂਮ ਵੀ ਹੈਗਾ, ਉਹ ਤੁਹਾਨੂੰ ਬਿਲਡਰ ਹੈ ਜਿਹੜੀ $75,000 ਦੀ ਜਿਹੜੀ ਡਾਲਰ ਦੀ ਕੀਮਤ ਦੀ ਬੇਸਮੈਂਟ ਹੈ ਜਿਹੜੀ ਉਹ ਨਾਲ ਦੇ ਰਿਹਾ। ਡਿਵੈਲਪਮੈਂਟ ਚਾਰਜਸ ਹੈ ਜਿਹੜੇ ਉਹ ਕੈਪਡ ਨੇ, ਇੱਕ ਬਿਲਡਰ ਹੈ ਜਿਹੜਾ $0 ਡਿਵੈਲਪਮੈਂਟ ਚਾਰਜਸ ਹੈ ਅਤੇ ਇੱਕ ਬਿਲਡਰ ਹੈ $10,000 ਉਹਨੇ ਕੈਪ ਕੀਤਾ ਹੋਇਆ ਬਿਲਡਿੰਗ। ਸੋ ਤੁਸੀਂ ਆ ਜਿਹੜਾ ਇੱਦਾਂ ਦੀ ਕੋਈ ਪ੍ਰੀ ਕੌਨ ਦੇ ਵਿੱਚ ਜਿਹੜਾ ਕੁਛ ਲੈਣਾ ਚਾਹੁੰਦੇ ਹੋ, ਅਗਲੇ ਸਾਲ ਹੈ ਜਿਹੜੀਆਂ ਕਲੋਜ਼ਿੰਗ ਹੈ ਇਹਨਾਂ ਦੀਆਂ, ਨਵੰਬਰ, ਅਗਸਤ, ਸਪਟੰਬਰ, ਨਵੰਬਰ, ਦਸੰਬਰ ਦੇ ਵਿੱਚ ਇਹ ਕਲੋਜ਼ਿੰਗਸ ਨੇ। ਸੋ ਤੁਸੀਂ ਉਸ ਹਿਸਾਬ ਦੇ ਨਾਲ ਲੈ ਸਕਦੇ ਹੋ, ਕੁਛ ਕੁ ਇਨਵੈਂਟੋਰੀ ਵੀ ਮੌਜੂਦ ਹੈ ਡਿਟੈਚ ਦੇ ਵਿੱਚ, ਵਧੀਆ ਪ੍ਰਾਈਸ 'ਤੇ ਮਿਲ ਸਕਦੀ ਹੈ, ਤਾਂ ਮੇਰੇ ਨਾਲ ਸੰਪਰਕ ਕਰ ਲਿਓ, ਨੰਬਰ 416-917-7763, 416-917-7763 'ਤੇ ਤੁਸੀਂ ਮੇਰੇ ਨਾਲ ਦੋਸਤੋ ਸੰਪਰਕ ਕਰ ਸਕਦੇ ਹੋ ਰੀਅਲ ਅਸਟੇਟ ਬਾਬਤ। ਤੋਂ ਅਗਲੀ ਕਾਲ 'ਤੇ ਚੱਲਦੇ ਹਾਂ, 6780 ਜੀ, ਸਵਾਗਤ ਹੈ ਜੀ। ਬਹੁਤ ਵਧੀਆ ਜੀ, ਬਹੁਤ ਵਧੀਆ, ਤੁਸੀਂ ਸੁਣਾਓ ਭਾਜੀ।
7: ਬਹੁਤ ਸ਼ੁਕਰ ਹੈ ਰੱਬ ਦਾ, ਹੋਰ
0: ਸਿਹਤਾਂ? ਬਸ ਵਧੀਆ, ਆਵਾਜ਼ ਮੈਨੂੰ ਜਾਣੀ ਪਹਿਚਾਣੀ ਲੱਗ ਰਹੀ ਹੈ।
7: ਮੈਂ ਭਾਈ ਅਭਿਸ਼ੇਕ ਗੱਲ ਕਰ ਰਿਹਾ।
0: ਅੱਛਾ ਅੱਛਾ, ਅਭਿਸ਼ੇਕ ਜੀ, ਠੀਕ ਹੈ ਠੀਕ ਹੈ। ਅਭਿਸ਼ੇਕ ਜੀ,
7: ਕੰਮ ਤੇ ਚੱਲੇ ਸੀ।
0: ਕੀ ਬਾਤ ਹੈ, ਕੀ
7: ਟੌਪਿਕ ਭਾਈ, ਬਹੁਤ ਸੋਹਣੇ ਚੱਕਦੇ ਹੋ ਤੁਸੀਂ, ਜਿਹੜੇ ਤੁਸੀਂ ਟੌਪਿਕ ਚੱਕੇ, ਇਕਦਮ ਗੱਡੀ ਚਲਾਉਣ ਚਲਾਉਣ ਮੈਨੂੰ ਫਲੈਸ਼ਬੈਕ ਹੋ ਗਿਆ ਸਿੱਧੇ ਵਾਪਸ।
0: ਮੈਂ ਤਾਂ ਆਪ ਟੌਪਿਕ ਕਹਿੰਦਾ ਕਹਿੰਦਾ ਫਲੈਸ਼ਬੈਕ 'ਚ ਚੱਲ ਜਾਂਦਾ। ਕੀ ਯਾਦਾਂ ਸਾਂਝੀਆਂ ਕਰਨਾ ਚਾਹੁੰਦੇ ਹੋ ਸਾਡੇ ਨਾਲ?
7: ਯਾਦਾਂ ਭਾਈ, ਉਸ ਟਾਈਮ ਜਦ ਛੋਟੇ ਸੀ ਆਪਾਂ, ਮੈਨੂੰ ਯਾਦ ਹੈ, ਕੱਟ ਤਾਂ ਹੁਣ ਵੀ ਲੱਗਦੇ, ਪਰ ਹੁਣ ਥੋੜਾ ਡਿਫਰੈਂਟ ਮਾਹੌਲ ਹੈ, ਤਾਂ ਨਾ ਤਾਂ ਸਾਡੇ ਕੋਲ ਫੋਨ ਹੁੰਦੇ ਸੀ, ਬਾਹਰ ਆ ਜਾਣਾ ਸਾਰਿਆਂ ਨੇ, ਨਾਲੇ ਬਹਿ ਜਾਣਾ, ਖੇਡਣ ਲੱਗ ਪੈਣਾ ਬੱਚਿਆਂ ਨੇ ਆਪਾਂ,
0: ਸਹੀ ਗੱਲ
7: ਹੈ, ਸਾਰਿਆਂ ਨੇ ਮੰਜੇ ਡਾ ਕੇ ਬਹਿ ਜਾਣਾ, ਗੱਲਾਂ ਸ਼ੁਰੂ ਹੋ ਜਾਣੀਆਂ, ਚਾਰ ਚਾਰ ਵਜੇ ਤਾਂ, ਤਿੰਨ ਤਿੰਨ ਵਜੇ ਤੱਕ, ਮਤਲਬ ਉਹ ਸਾਡੇ ਲਈ ਦਿਨ ਨਾ ਬਹੁਤ ਏਦਾਂ ਹੁੰਦਾ ਕਿ ਆਪਾਂ ਬਹੁਤ ਵੱਡੀ ਅਚੀਵਮੈਂਟ ਹਾਸਿਲ ਕਰ ਲਈ ਅੱਜ ਰਾਤ ਤੇ ਆ ਕੇ।
0: ਸਹੀ ਗੱਲ, ਪੜ੍ਹਾਈ ਤੋਂ ਛੁਟਕਾਰਾ ਮਿਲ ਜਾਂਦਾ ਸੀ,
7: ਸਕੂਲ ਨੀ ਜਾਣਾ,
0: ਜੀ ਜੀ ਜੀ, ਛੁੱਟੀ ਹੋ ਜਾਣੀ, ਸਹੀ ਗੱਲ ਹੈ, ਸਹੀ ਗੱਲ ਹੈ, ਕਿਆ ਬਾਤ ਹੈ, ਕਿਆ ਬਾਤ।
7: ਬੰਦੇ ਦਾ ਨਾ ਆਪਸੀ ਮੇਲ ਵਰਤ ਵੀ ਬਹੁਤ ਸੀ, ਮਤਲਬ ਲੋਕੀ ਇੱਕ ਦੂਜੇ ਨੂੰ ਉਹ ਕਰਦੇ ਸੀ, ਮਤਲਬ ਹੈਲਪ ਲਈ
0: ਬਿਲਕੁਲ ਬਿਲਕੁਲ, ਉਹ ਘੱਟ ਗਿਆ, ਇਤਫਾਕ ਘੱਟ ਗਿਆ ਹੁਣ, ਸਹੀ ਗੱਲ ਹੈ, ਸਹੀ ਗੱਲ ਕੀਤੀ ਤੁਸੀਂ, ਥੈਂਕ ਯੂ ਅਭਿਸ਼ੇਕ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸੋਰੀ, ਲਾਈਨਸ ਦੋ ਹੀ ਹੈ, ਇਸ ਕਰਕੇ ਆਪਾਂ ਕੁਇਕਲੀ ਕੁਇਕਲੀ ਮੈਂ ਲਈ ਜਾਂਦਾ। 0380 ਜੀ, ਸਵਾਗਤ ਹੈ ਜੀ।
8: ਹਾਂਜੀ ਸ਼ਮੀ ਜੀ, ਗੁੱਡ ਮਾਰਨਿੰਗ ਜੀ, ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜੀ।
0: ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਭਾਜੀ, ਜੀ ਆਇਆਂ ਨੂੰ ਜੀ।
8: ਮੈਂ ਕਿਹਾ ਜੀ, ਗੱਲਬਾਤ ਚੱਲ ਰਹੀ ਨਾ ਟਰੰਪ ਬਾਰੇ, ਟਰੰਪ ਬਾਰੇ।
0: ਹਾਂਜੀ ਹਾਂਜੀ,
8: ਮੰਡੇ ਹੋਈ ਆ ਮਾੜੀ ਜਿਹੀ ਗੱਲਬਾਤ ਭਾਜੀ, ਮੰਡੇ ਤੁਸੀਂ ਦੇਖ ਲਓ ਬਈ, ਹਾਈਵੇ ਤੇ ਟ੍ਰੈਫਿਕ ਘਟ ਗਈ ਆ। ਜੇ ਤੁਸੀਂ ਕਿੰਗਸਟਨ ਜਾਣਾ ਮਸ਼ੀਸਾ ਗਾ ਤੋਂ ਜਾਂ ਕਿਤੋਂ ਵੀ, ਇੱਕ ਘੰਟਾ ਘੱਟ ਲੱਗਦਾ, ਇੰਨਾ ਫਰਕ ਪੈ ਗਿਆ ਸ਼ਾਮ ਦਾ ਆਪਣੇ ਟ੍ਰੈਫਿਕ ਦਾ। ਬਾਕੀ ਜਿਹੜਾ ਰੀਅਲ ਸਟੇਟ ਦੇ ਵਿੱਚ ਦੇਖ ਲਓ ਤੁਸੀਂ, 5,000 ਦੀ ਐਡ ਹੋਣ ਲੱਗ ਪਈ ਆ ਹੁਣ, ਤੇ 5,000 ਚ ਘਰ ਵੇਚ ਦਾਂਗੇ ਭਾਵੇਂ 2,000,000 ਦਾ ਹੋਵੇ।
0: ਅੱਛਾ,
8: ਆਪ ਹੀ ਦੇਖ ਲੋ ਬੰਦੇ ਆ ਲਈ ਹੁਣ ਕੈਨੇਡਾ ਦੇ, ਕਿੱਥੇ 50,000 ਲੈਂਦੇ ਤੁਸੀਂ, ਕਿੱਥੇ 5,000 ਹੋ ਗਿਆ, 5,000 ਦਾ ਕੋਟ ਪੈਂਟ ਹੀ ਧੋਣੇ ਆ ਤੁਹਾਡੇ, ਮੈਨੂੰ ਲੱਗਦਾ।
0: ਤੁਸੀਂ ਇਹ ਦੇਖੋ ਬ੍ਰੋਕਰੇਜਾਂ ਖੋਲੀਆਂ ਹੋਈਆਂ ਕਿੱਦਾਂ ਖਰਚੇ ਕਰਦੇ ਆ ਤੇ ਕਿੰਨੀ ਕੀ ਟ੍ਰਾਂਜੈਕਸ਼ਨ ਆ ਜਿਹੜਾ ਉਹ ਬੰਦਾ ਕਰਦਾ ਉਹਦੀ ਹਿਸਟਰੀ ਕੱਢ ਕੇ ਦੇਖ ਲਓ ਆਪ ਹੀ ਪਤਾ ਚੱਲ ਜਾਂਦਾ ਭਾਜੀ
8: ਉਹ ਮਹਿੰਗਾਈ ਵੀ ਤਾਂ ਹੀ ਹੋਈ ਆ ਭਾਜੀ 6 ਲੱਖ ਦਾ ਘਰ ਹੋ ਗਿਆ 6 ਲੱਖ ਦਾ ਵੀ ਬੈਗ ਹੈ
0: ਜੀ
8: ਸਿੰਗਲ ਕਾਰ ਡੀਟੈਚ ਬ੍ਰਾਂਟਨ 6 ਲੱਖ ਦਾ ਬੈਗ ਆ ਪਾਵਰ ਹਾਊਸ ਸੇਲ
0: ਹਾਂਜੀ ਹਾਂਜੀ ਹਾਂਜੀ ਜੀ ਪਾਵਰ ਹਾਊਸ ਸੇਲ ਤੇ ਆਈਆਂ ਉੱਥੇ ਸਹੀ ਗੱਲ
8: 6 ਲੱਖ ਦਾ ਘਰ 6 ਲੱਖ ਨੂੰ ਹੋ ਗਿਆ ਤੇ
0: ਜੀ
8: ਉਸ ਹਿਸਾਬ ਨਾਲ ਫਿਰ ਉਹ ਸਾਰਿਆਂ ਨੂੰ ਧੱਕਾ ਸਹਿਣਾ ਹੀ ਪੈਣਾ
0: ਜੀ ਜੀ ਬਿਲਕੁਲ
8: ਹਾਂਜੀ
0: ਥੈਂਕ ਯੂ ਭਾਜੀ ਥੈਂਕ ਯੂ ਜੀ ਥੈਂਕ ਯੂ ਅਗਲੀ ਕਾਲ ਤੇ ਚੱਲਦਾ 8418 8818 ਭਾਜੀ ਸਤਿ ਸ਼੍ਰੀ ਅਕਾਲ
9: ਸਤਿ ਸ਼੍ਰੀ ਅਕਾਲ ਵੀਰ ਜੀ
0: ਹਾਂਜੀ ਭਾਜੀ ਕਿੱਦਾਂ ਹਾਲ ਚਾਲ ਜੀ
9: ਮੈਂ ਤੁਸੀਂ ਉਦਾਂ ਦਾ ਟ੍ਰੰਪ ਕਲੋਜ਼ ਕਰਤਾ ਟ੍ਰੰਪ ਵਾਲਾ
0: ਜੀ
9: ਤੇ ਮੈਂ ਮਾੜੀ ਉਦਾਂ ਇਨਪੁੱਟ ਪਾਉਣੀ ਸੀ
0: ਹਾਂਜੀ
9: ਜਿੱਦਾਂ ਹੁਣ ਭਾਜੀ ਇਹਨਾਂ ਨੇ ਬਿਲੀਅਨ ਡਾਲਰ ਇਹ ਯੂਕਰੇਨ ਨੂੰ ਦੇਈ ਜਾਂਦੇ ਆ ਨਾ ਕਿਉਂਕਿ ਬੰਦਾ ਦੂਜੇ ਨੂੰ ਤਾਂ ਹੀ ਹੈਲਪ ਕਰਦਾ ਜਦ ਪਹਿਲਾਂ ਆਪਣਾ ਘਰ ਸਵਾਰੇ ਤੇ ਹੁਣ ਅਮਰੀਕਾ ਦੇ ਹਰੇਕ ਚੀਜ਼ ਲਈ ਡਿਪੈਂਡ ਹੋ ਕੇ ਬੈਠੇ ਆ ਉਹੀ ਬਿਲੀਅਨ ਡਾਲਰ ਆਪਣੀ ਕੰਟਰੀ ਦੇ ਖਰਚਣ ਆਪਣਾ ਡਿਫੈਂਸ ਪਹਿਲੀ ਗੱਲ ਤਾਂ ਦਬਕਾ ਇਸ ਗੱਲੋਂ ਮਾਰ ਦਿੰਦੇ ਆ ਵੀ ਤੁਹਾਡੇ ਕੋਲ ਤੁਹਾਡੀ ਡਿਫੈਂਸ ਹੈ ਨੀ ਗੀ ਵੀ ਤੁਹਾਨੂੰ ਤਾਂ ਨੇਪਾਲ ਵਰਗੀ ਕੰਟਰੀ ਆ ਕੇ ਧਾਫਾ ਬੋਲ ਸਕਦੀ ਆ ਕਿਉਂਕਿ ਸਾਡੇ ਕੋਲ ਹੈ ਹੀ ਨੀ ਪਾਵਰ ਹੈ ਨੀ ਜੇ ਅਸੀਂ ਉਹੀ ਬਿਲੀਅਨ ਡਾਲਰ ਆਪਣੀ ਕੰਟਰੀ ਦੇ ਖਰਚੀਏ ਅਸੀਂ ਆਪ ਹੀ ਨਾ ਇਹਨਾਂ ਤੇ ਡਿਪੈਂਡ ਹੋਈਏ ਹਨਾ ਟਰੰਪ ਵਰਗੇ ਕੱਲ ਨੂੰ ਕਦੇ ਨੀ ਕਹਿੰਦਾ ਘਰ ਵਿੱਚ ਨੀ ਮਾਉਣ ਦੇਣਾ ਅਟਾਰੀ ਵਾਲਾ ਇਹ ਕੀ ਕਰਨਗੇ
0: ਜੀ ਸਹੀ ਗੱਲ ਜੀ ਬਿਲਕੁਲ ਜੀ ਥੈਂਕ ਯੂ ਭਾਜੀ ਢੁਕਵੇਂ ਵੈਲਿਡ ਪੁਆਇੰਟ ਆ ਤੁਸੀਂ ਸਾਰੇ ਕਰਦੇ ਪਏ ਹੋ ਬਿਲਕੁਲ ਆਪਣਾ ਦੇਸ਼ ਨੂੰ ਆ ਜਿਹੜਾ ਹੋਰ ਮਜ਼ਬੂਤ ਕਰਨਾ ਚਾਹੀਦਾ ਤੇ ਸਰਕਾਰਾਂ ਚਲੋ ਲੱਗ ਰਹੀਆਂ ਓਵਰਨਾਈਟ ਕੁਝ ਨਹੀਂ ਹੁੰਦਾ ਮੈਨੂੰ ਨਾ ਕੈਲੀਫੋਰਨੀਆ ਜਿਹੜੇ ਗਵਰਨਰ ਨੇ ਨਿਊਸਮ ਮੈਨੂੰ ਆ ਜਿਹੜਾ ਉਹ ਬੰਦਾ ਜੱਚਦਾ ਬੜਾ ਇੱਕ ਤਾਂ ਉਹ ਜਿਹੜੀ ਗੱਲ ਕਰਦਾ ਤਰਕ ਦੇ ਨਾਲ ਕਰਦਾ ਤੇ ਪੂਰੀ ਠੋਕ ਕੇ ਕਰਦਾ ਤੇ ਅਗਲਾ ਕਹਿੰਦੇ ਵੀ ਸ਼ਾਇਦ ਹੈ ਜਿਹੜਾ ਸੰਭਾਵਿਤ ਪ੍ਰੈਜ਼ੀਡੈਂਟ ਆ ਜਿਹੜਾ ਉਹ US ਦਾ ਬਣ ਸਕਦਾ ਦੇਖਿਓ ਜਿਹੜਾ ਨਿਊਸਮ ਹੈ ਉਹਨਾਂ ਨੂੰ ਤੁਸੀਂ ਸਰਚ ਯੂਟਿਊਬ ਤੇ ਵੀ ਵੀਡੀਓਜ਼ ਹੋਣਗੀਆਂ ਤੇ ਉਹਨੇ ਵੀ ਇਹੀ ਕਿਹਾ ਵੀ ਆ ਜਿਹੜੇ ਇਲੈਕਸ਼ਨਸ ਇੱਥੇ ਮਿਡ ਇਲੈਕਸ਼ਨਸ ਹੋਣੀਆਂ ਨੇ ਤੇ ਕਹਿੰਦਾ ਵੀ ਸੰਭਾਵਿਤ ਹੈ ਵੀ ਇਸ ਇਲੈਕਸ਼ਨਸ ਦੇ ਵਿੱਚ ਆ ਜਿਹੜੀਆਂ ਚੇਂਜਸ ਆ ਜਿਹੜਾ ਵਾਸ਼ਿੰਗਟਨ ਆ ਜਿਹੜਾ ਪਹਿਲੀ ਵਾਰ ਦੇਖੇਗਾ ਅੱਗੇ ਮਿਡ ਟਰਮ ਇਲੈਕਸ਼ਨ ਦੇ ਵਿੱਚ ਇੱਦਾਂ ਦੀਆਂ ਚੇਂਜਸ ਨਹੀਂ ਦੇਖੀਆਂ ਸੋ ਲੈਟ ਸੀ ਕੀ ਕੁਛ ਇਹਦਾ ਮਤਲਬ ਉੱਥੇ ਦੀ ਜਿਹੜੀ ਗਰਾਊਂਡ ਰਿਐਲਿਟੀ ਹੈ ਜਿੱਦਾਂ ਤੁਸੀਂ ਵੀ ਉੱਥੇ ਦੱਸ ਰਹੇ ਹੋ ਤੁਸੀਂ ਤਾਂ ਜਾਂਦੇ ਹੋ ਸਾਊਥ ਦਾ ਬਾਰਡਰ ਹਨਾ ਤਾਂ ਤੁਹਾਡਾ ਤਾਂ ਵਾਹ ਵਾਸਤਾ ਪੈਂਦਾ ਆ ਜਾਂ ਆਪਣੇ ਰਿਸ਼ਤੇਦਾਰ ਹੈ ਮਿੱਤਰ ਦੋਸਤ ਹੈ ਉੱਧਰ ਉਹ ਵੀ ਦੱਸਦੇ ਰਹਿੰਦੇ ਆ ਵੀ ਕੀ ਕੁਝ ਵਾਪਰਿਆ ਸੋ ਕੁਝ ਕੁ ਜਿਹੜੇ ਆ ਪੱਖ ਦੇ ਵਿੱਚ ਹੈ ਵੀ ਅਤੇ ਕੁਛ ਆ ਜਿਹੜੇ ਉਹ ਨੈਗੇਟਿਵ ਵੀ ਆ ਜਿਹੜੇ ਉੱਥੇ ਦੇ ਐਸਪੈਕਟ ਆ ਜਿਹੜੇ ਉਹ ਸ਼ੋਅ ਕਰਦੇ ਸੋ ਪ੍ਰੋਵਨ ਟਰੱਕ ਰਿਪੇਅਰ ਐਂਡ ਟੈਸ ਦੇ ਸਰਦਾਰ ਗੁਰਪ੍ਰੀਤ ਸਿੰਘ ਭਾਜੀ ਹੋਣੀ ਉਹਨਾਂ ਦੇ ਨਾਲ ਦੋਸਤੋ ਤੁਸੀਂ ਸੰਪਰਕ ਕਰ ਸਕਦੇ ਹੋ ਟਰੱਕਾਂ ਟਰੇਲਾਂ ਦਾ ਕੋਈ ਵੀ ਤੁਸੀਂ ਆ ਜਿਹੜਾ ਕੰਮ ਕਰਾਉਣਾ ਮੁਰੰਮਤ ਕਰਾਉਣੀ ਚਾਹੁੰਦੇ ਹੋ ਮੈਂ ਬਾਰ ਬਾਰ ਕਹਿੰਦਾ ਵੀ ਮਕੈਨਿਕ ਆ ਜਿਹੜੇ ਭਰੋਸੇਯੋਗ ਲੱਭਣੇ ਬੜੇ ਔਖੇ ਹੈ ਤੁਸੀਂ ਆ ਜਿਹੜਾ ਵੱਖ ਵੱਖ ਤੋਂ ਕਰਾ ਚੁੱਕੇ ਹੋ ਇੱਕ ਵਾਰ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਤੇ ਜ਼ਰੂਰ ਜਾ ਕੇ ਆਇਓ ਜੇ ਕੋਈ ਨੁਕਸ ਪੈ ਗਿਆ ਤੁਸੀਂ ਇੱਕ ਵਾਜਬ ਕੀਮਤ ਤੇ ਕੁਆਲਿਟੀ ਸਰਵਿਸ ਕਰਕੇ ਤੁਸੀਂ ਆਸ਼ਾਸ਼ ਕਰ ਉੱਠੋਗੇ ਤੇ ਨਾਲ ਹੋਰ ਆਪਣੇ ਜਿਹੜੇ ਦੋਸਤ ਮਿੱਤਰ ਆ ਉਹਨਾਂ ਨੂੰ ਵੀ ਤੁਸੀਂ ਰੈਫਰ ਕਰੋਗੇ ਕੰਪਲੀਮੈਂਟਰੀ ਆ ਜਿਹੜਾ ਤੁਹਾਨੂੰ PM ਇੰਸਪੈਕਸ਼ਨ ਦਿੱਤੀ ਜਾਵੇਗੀ ਤੇ ਪ੍ਰਾਈਸ ਇਹਨਾਂ ਦੇ ਬੜੇ ਹੀ ਵਾਜਬ ਨੇ ਸੋ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਸਰਦਾਰ ਗੁਰਪ੍ਰੀਤ ਸਿੰਘ ਜੀ ਸੋ ਨੰਬਰ ਹੈ ਜੀ 519-400-9061 ਮਿਲਟਨ ਵਿਖੇ ਆ ਜਿਹੜੇ ਇਹ ਵਾਕਿਆ ਨੇ ਇੱਕ ਖੂਬਸੂਰਤ ਗੀਤ ਆ ਜਿਹੜਾ ਤੁਹਾਡੇ ਰੇਡੀਓ ਸੈੱਟ ਤੇ ਆ ਰਿਹਾ

ਕਿਆ ਬਾਤ ਹੈ, ਕਿਆ ਬਾਤ ਹੈ, ਭੜਕ ਭੜਕ ਸਾਡੇ ਓਂਟਾਰੀਓ ਦੇ ਪ੍ਰੀਮੀਅਰ ਬਹੁਤ ਛੇਤੀ ਭੜਕ ਜਾਂਦੇ ਨੇ। ਚਲੋ ਬਾਕੀ ਜਿਹੜਾ ਤੁਸੀਂ ਭੰਗੜੇ ਦੇ ਵਿੱਚ ਆਪਣੇ ਆਪ ਨੂੰ ਜਾਂ ਆਪਣੇ ਬੱਚਿਆਂ ਨੂੰ ਇਨਰੋਲ ਕਰਾਉਣਾ ਚਾਹੁੰਦੇ ਹੋ ਦੋਸਤੋ, ਰੈਗੂਲਰ ਜਿਹੜੀਆਂ ਕਲਾਸਿਸ ਆ ਜਿਹੜੀਆਂ ਉਹ ਲੱਗ ਰਹੀਆਂ ਨੇ ਦ ਭੰਗੜਾ ਅਕੈਡਮੀ 'ਤੇ, ਹਰਜੋਤ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 647-5772-6475-07-7672 'ਤੇ, ਹਰਜੋਤ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ ਦ ਭੰਗੜਾ ਅਕੈਡਮੀ 'ਤੇ। ਅਤੇ ਉੱਥੇ ਹੀ ਸਮਾਈਲਸ ਔਨ ਵੀਲਸ ਮੋਬਾਈਲ ਡੈਂਟਲ ਹਾਈਜੀਨ ਕੇਅਰ ਦੇ ਬਲਵੀਰ ਕੌਰ ਜੀ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਸਾਰੀ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਕੰਮ ਕਰਦੇ ਆ। ਖਾਸੀਅਤ ਹੈ ਤੁਹਾਨੂੰ ਨਹੀਂ ਜਾਣਾ ਪੈਂਦਾ, ਇਹ ਆਪਣਾ ਡੈਂਟਲ ਟਰੱਕ ਲੈ ਕੇ ਤੁਹਾਡੇ ਡਰਾਈਵੇ 'ਤੇ ਪਹੁੰਚਦੇ ਨੇ। ਬਸ ਤੁਸੀਂ ਇੱਕ ਕਾਲ ਘੁਮਾਉਣੀ ਹੈ ਆਪਣੀ, ਆਪਣੇ ਪਿਆਰਿਆਂ ਦੀ, ਆਪਣੇ ਦੰਦਾਂ ਦੀ ਜਿਹੜੀ ਜ਼ਰੂਰ ਸੰਭਾਲ ਰੱਖੋ, ਦੰਦ ਗਏ ਤਾਂ ਸਵਾਦ ਗਿਆ, ਇਹ ਤਾਂ ਆਪਾਂ ਆਮ ਕਥਨ ਸੁਣਦੇ ਆ ਰਹੇ ਨੇ। ਸੋ ਨੰਬਰ ਟੂ ਬੁੱਕ ਐਨ ਅਪੁਆਇੰਟਮੈਂਟ 6479-6690008 'ਤੇ ਸੰਪਰਕ ਕਰ ਸਕਦੇ ਹੋ। ਅਤੇ ਉੱਥੇ ਹੀ ਹੋਮ ਆਟੋ ਇੰਸ਼ੋਰੈਂਸ ਵਾਸਤੇ ਰਿਨਿਊਲ ਆ ਗਈ ਹੈ, ਸ਼ੋਪ ਰਾਊਂਡ ਕਰੋ। ਮੈਂ ਹਮੇਸ਼ਾ ਕਹਿੰਦਾ ਭਾਵੇਂ ਤੁਸੀਂ ਮੇਰੇ ਤੋਂ ਕੋਈ ਬਿਜ਼ਨਸ ਲੈਣਾ, ਸ਼ੋਪ ਰਾਊਂਡ ਕਰੋ, ਫਿਰ ਆ ਜਿਹੜਾ ਤੁਸੀਂ ਦੇਖੋ ਵੀ ਕਿਹੜਾ ਤੁਹਾਨੂੰ ਆ ਜਿਹੜਾ ਫਿੱਟ ਬੈਠਦਾ, ਉਹਦੇ ਨਾਲ ਨਿੱਠ ਕੇ ਆ ਜਿਹੜਾ ਫਿਰ ਤੁਸੀਂ ਕੰਮ ਕਰੋ। ਉਦੀ ਹੋਮ ਆਟੋ ਇੰਸ਼ੋਰੈਂਸ ਵਾਸਤੇ ਮਨਵੀਰ ਸਿੰਘ ਹੋਣਾ ਦਾ ਨੰਬਰ 647-219-2870-6472-19-2870 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਬਾਕੀ ਘਰ ਦੇ ਵਿੱਚ ਆਈ ਪੀ ਟੀ ਵੀ ਲੱਗਾ, ਸਰਵਿਸ ਤੋਂ ਹੈਪੀ ਨਹੀਂ ਹੋ ਤਾਂ ਰੁਦਰ ਆਈ ਪੀ ਟੀ ਵੀ ਵਾਲਿਆਂ ਦੇ ਨਾਲ ਸੰਪਰਕ ਕਰ ਸਕਦੇ ਹੋ, $75 ਦੇ ਵਿੱਚ ਹੀ ਆ ਜਿਹੜਾ ਤੁਹਾਨੂੰ ਸਬਸਕ੍ਰਿਪਸ਼ਨ ਦੇ ਦਿੰਦੇ ਨੇ। ਨੰਬਰ ਹੈ 437-236-4370-00 'ਤੇ ਸੰਪਰਕ ਕਰ ਸਕਦੇ ਹੋ। ਅਤੇ ਦੋਸਤੋ ਬਾਕੀ ਆ ਜਿਹੜਾ ਕਹਿੰਦੇ ਵੀ ਇੱਕ ਬ੍ਰੈਂਪਟਨ ਦੇ ਵਿੱਚ ਜਿਹੜਾ ਪੁਲਿਸ ਵੱਲੋਂ ਇੱਕ ਗੱਡੀ ਆ ਜਿਹੜੀ ਉਹ ਰੋਕੀ ਗਈ ਅਤੇ ਉਹਦੇ ਵਿੱਚ ਇਲੀਗਲ ਜਿਹੜਾ ਹਥਿਆਰ ਹੈ ਜਿਹੜਾ ਉਹ ਬਰਾਮਦ ਕੀਤਾ ਗਿਆ। ਅਤੇ ਇਸ ਸਾਲ ਦੇ ਵਿੱਚ ਹੁਣ ਤੱਕ 112 ਇਲੀਗਲ ਜਿਹੜੇ ਹਥਿਆਰ ਹੈ ਜਿਹੜੇ ਉਹ ਆ ਜਿਹੜਾ ਪੁਲਿਸ ਵੱਲੋਂ ਆ ਜਿਹੜੇ ਹੁਣ ਤੱਕ ਆ ਜਿਹੜੇ ਬਰਾਮਦ ਕਰ ਦਿੱਤੇ ਗਏ ਨੇ। ਅਤੇ ਬਾਰਡਰ 'ਤੇ ਆ ਜਿਹੜੇ ਸਭ ਤੋਂ ਵੱਧ ਨਸ਼ਾ ਤਸਕਰੀ ਦੇ ਵਿੱਚ ਜਿਹੜੀਆਂ ਕੰਪਨੀਆਂ ਫਾਰਡਰ ਹੋ ਰਹੀਆਂ ਨੇ ਉਹ ਬ੍ਰੈਂਪਟਨ ਦੀਆਂ ਹੋ ਰਹੀਆਂ ਨੇ, ਇਹ ਇੱਕ ਤਰਾਸਦੀ ਹੈ। ਸੋ ਨਾ ਕਰੋ ਇੱਦਾਂ ਦੇ ਸ਼ੋਰਟ, ਮਿਹਨਤ ਕਰੋ ਅਤੇ ਆਪਣੇ ਆਪ ਪਰਮਾਤਮਾ ਵੀ ਆ ਜਿਹੜਾ ਉਹਨਾਂ ਚੀਜ਼ਾਂ ਦੇ ਵਿੱਚ ਬਰਕਤਾਂ ਪਾਉਂਦਾ। ਸੋ ਇਹ ਜਿਹੜੀਆਂ ਸ਼ਾਰਟਕੱਟ ਕਈ ਮੈਥਡ ਫੜਦੇ ਨੇ ਉਹਨਾਂ ਦੇ ਬੁਰੇ ਨਤੀਜੇ ਆ ਦੋਸਤੋ ਹੁੰਦੇ ਨੇ, ਭਾਵੇਂ ਕਿਸੇ ਦੇ ਬਹਿਕਾਅ ਵਿੱਚ ਆ ਜਾਓ ਪਰ ਸ਼ਾਰਟਕੱਟ ਮੈਥਡ ਆ ਜਿਹੜੇ ਉਹ ਕਦੇ ਨਾ ਫੜੋ। ਸੋ ਰੇਡੀਓ ਤੋਂ ਬਾਅਦ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਰੀਅਲ ਸਟੇਟ ਬਾਬਤ, ਜਾਂ ਫਿਰ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਕਰਾਉਣੀ ਹੈ, ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਨਲੈਸ ਇੰਸ਼ੋਰੈਂਸ ਦੇ ਪਲਾਨ ਲੈਣੇ ਆ ਤਾਂ ਨੰਬਰ ਮੇਰਾ ਇੱਕੋ ਹੀ ਹੈ 416-977-4164-917-7763 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਤੁਹਾਡਾ ਆਪਣਾ ਸ਼ੰਮੀ ਪਠਲ ਮਲਟੀ ਅਵਾਰਡ ਵਿਨਰ ਬ੍ਰੋਕਰ। ਸੋ ਇੱਥੇ ਦਿਓ ਇਜਾਜ਼ਤ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

0: ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

ਬਲਜਿੰਦਰ ਸਿੰਘ ਤੰਬੜ ਵੱਲੋਂ ਪੈਰ ਪਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵੈਲਕਮ ਕਰਦੇ ਹਾਂ ਵਿਰਾਸਤ ਰੇਡੀਓ 'ਤੇ 530 AM ਡਾਇਲ 'ਤੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਪ੍ਰੋਗਰਾਮ ਹੁੰਦਾ ਆ। ਰੇਡੀਓ ਵਿਰਾਸਤ ਅਤੇ ਵਿਰਾਸਤ TV 24 ਘੰਟੇ 7 ਦਿਨ ਚੱਲਦੀ ਆ। ਵੱਖ ਵੱਖ ਸਟ੍ਰੀਮਿੰਗ ਡਿਵਾਈਸ ਦੇ ਉੱਪਰ ਸਾਡਾ ਸੋਸ਼ਲ ਮੀਡੀਆ ਹੈਗਾ ਵਿਰਾਸਤ ਮੀਡੀਆ ਕੈਨੇਡਾ, ਜਿੱਥੇ ਇੰਸਟਾਗ੍ਰਾਮ, ਫੇਸਬੁੱਕ ਦੇ ਨਾਲ ਯੂਟਿਊਬ ਦੇ ਉੱਪਰ ਕਾਫੀ ਸਾਰੀਆਂ ਖਬਰਾਂ ਹੁੰਦੀਆਂ, ਲਾਈਵ ਪ੍ਰੋਗਰਾਮ ਹੁੰਦੇ ਹਨ, ਬਹੁਤ ਸਾਰੇ ਇੰਟਰਵਿਊਜ਼ ਹਨ, ਪੁਰਾਣੇ ਪ੍ਰੋਗਰਾਮ ਸਾਰੇ ਯੂਟਿਊਬ 'ਤੇ ਹਨ, ਸੁਣ ਸਕਦੇ ਹੋ। ਅਤੇ 24 ਘੰਟੇ 7 ਦਿਨ ਵਿਰਾਸਤ TV 'ਤੇ ਬਹੁਤ ਸਾਰੇ ਪ੍ਰੋਗਰਾਮ ਤੁਸੀਂ ਦੇਖ ਵੀ ਸਕਦੇ ਹੋ। ਤੁਹਾਡਾ ਆਪਣਾ ਇੱਕ ਮੀਡੀਆ ਹੱਬ ਵਿਰਾਸਤ ਮੀਡੀਆ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਬੁੱਧਵਾਰ ਦਾ ਦਿਨ ਆ, ਅਗਸਤ ਮਹੀਨੇ ਦੀ 26 ਤਰੀਕ 'ਤੇ 26 ਟੈਂਪਰੇਚਰ ਪਹੁੰਚ ਜਾਵੇਗਾ, ਜਿੱਥੇ ਇਸ ਵੇਲੇ 15 ਡਿਗਰੀ ਹੈਗਾ, ਫੀਲਸ ਲਾਈਕ 18। ਅੱਜ ਗਰਮੀ ਰਹੇਗੀ, ਧੁੱਪ ਅਤੇ ਬੱਦਲ ਛਾਏ ਰਹਿਣਗੇ। ਮੌਸਮ ਦਾ ਹਾਲ ਚਾਲ ਸੁਣ ਲਿਆ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਹਿਸਾਬ ਦਾ ਟੈਂਪਰੇਚਰ ਹੀ ਰਹਿਣੇ ਹਨ। ਵੀਕਐਂਡ ਦੇ ਉੱਪਰ ਬਹੁਤ ਸਾਰੇ ਪ੍ਰੋਗਰਾਮ ਹੁੰਦੇ ਹਨ ਅਤੇ ਆਊਟਡੋਰ ਪ੍ਰੋਗਰਾਮ ਬੜੇ ਰੱਖਣੇ ਔਖੇ ਹੋ ਜਾਂਦੇ ਹਨ, ਵੈਦਰ 'ਤੇ ਡਿਪੈਂਡ ਕਰਦਾ। ਪ੍ਰੋਗਰਾਮ ਜਿੰਨਾ ਮਰਜ਼ੀ ਵਧੀਆ ਰੱਖ ਲਵੋ, ਪਰ ਜੇ ਮੌਸਮ ਦੇ ਸਾਥ ਨਾ ਦਿੱਤਾ ਨਾ, ਕੰਮ ਖਰਾਬ ਹੋ ਜਾਂਦਾ ਹੈਗਾ ਆ। ਸੋ ਫਾਰ ਗਰਮੀਆਂ ਚੰਗੀਆਂ ਹੀ ਰਹੀਆਂ ਹਨ, ਫਲੈਸ਼ ਫਲੱਡਸ ਕਾਫੀ ਰਹੇ ਹਨ ਅਤੇ ਅੱਗ ਵੀ ਬਹੁਤ ਲੱਗੀ ਜੰਗਲਾਂ ਦੇ ਵਿੱਚ। ਕਾਫੀ ਸਾਰੀ ਗੱਲਬਾਤ ਕਰਾਂਗੇ ਤੁਹਾਡੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ। ਆਪਾਂ ਏਜੰਸੀ ਦੇ ਉੱਪਰ ਗੱਲਬਾਤ ਕਰਨੀ ਆ, ਟਰੱਕਿੰਗ ਦੇ ਟਰੱਕਿੰਗ ਵੇਜਸ ਦੀ ਆਪਾਂ ਗੱਲਬਾਤ ਕਰਨੀ ਆ, ਤੁਹਾਡੇ ਕਾਲਾਂ ਦੀ ਲੋੜ ਪਵੇਗੀ ਥੋੜ੍ਹੀ ਠਹਿਰ ਕੇ, ਹਜੇ ਨਹੀਂ। ਨੰਬਰ ਦੱਸ ਦਿੰਦਾ ਸਟੂਡੀਓ ਦੇ 416-837-1515, 416-837-1515 ਸਟੂਡੀਓ ਦਾ ਨੰਬਰ ਹੁੰਦਾ ਆ। ਗੁਰਮੁਖ ਸਿੰਘ ਵਾਰੀਆ ਸਾਹਿਬ ਆਉਣਗੇ, ਥੋੜ੍ਹੀ ਜਿਹਾ ਠਹਿਰ ਕੇ ਖਬਰਾਂ ਲੈ ਕੇ ਆਉਣਗੇ ਤੁਹਾਡੇ ਵਾਸਤੇ, ਖਬਰ 'ਤੇ ਨਜ਼ਰ ਰੱਖਾਂਗੇ ਜ਼ਰੂਰ। ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ, ਇਹ ਤੋਂ ਪਹਿਲਾਂ ਸ਼ੰਮੀ ਭੱਟਲ ਸਾਹਿਬ ਪ੍ਰੋਗਰਾਮ ਕਰਕੇ ਗਏ, ਉਸ ਤੋਂ ਪਹਿਲਾਂ ਜੰਜੂ ਸਾਹਿਬ ਕਰਦੇ ਹਨ ਪ੍ਰੋਗਰਾਮ, ਅਤੇ ਹੁਣ ਸਾਡੀ ਵਾਰੀ ਆ ਗਈ ਆ। ਮੰਡੇ ਟੂ ਫਰਾਈਡੇ ਪ੍ਰੋਗਰਾਮ ਕਰੀਦਾ ਤੁਹਾਡੇ ਵਾਸਤੇ, 530 AM ਡਾਇਲ 'ਤੇ ਪ੍ਰੋਗਰਾਮ ਸਪੋਂਸਰ ਕੀਤਾ ਗਿਆ ਇੰਡੀਆ ਬਾਜ਼ਾਰ ਦੇ ਵੱਲੋਂ। ਕੈਨਡੀ ਰੋਡ 'ਤੇ ਹਨ ਅਤੇ ਨਾਲ ਨਾਲ ਰੈਕਸਟਿਲ ਚੌੜਾ ਬਾਜ਼ਾਰ ਦੇ ਵਿੱਚ ਹਨ, 2645 ਇਜ਼ਲਟਨ ਐਵਨਿਊ। ਗਰੋਸਰੀ ਕਰਨੀ ਹੋਵੇ ਇਹਨਾਂ ਦੇ ਦੋਨੇ ਹੀ ਸਟੋਰਾਂ 'ਤੇ ਪਹੁੰਚ ਸਕਦੇ ਹੋ। ਇੰਡੀਆ ਬਾਜ਼ਾਰ, ਚੈਨ ਸਿੰਘ ਬੋਲਾ ਦਾ ਸਟੋਰ, ਬੜੀ ਮਿਹਨਤ ਕੀਤੀ ਹੈ ਬਹੁਤ ਲੰਬੇ ਸਮੇਂ ਤੋਂ, ਇਸੇ ਹੀ ਬਿਜ਼ਨਸ ਦੇ ਵਿੱਚ ਹਨ। ਦੋ ਇਹਨਾਂ ਦੇ ਸਟੋਰ ਹਨ, ਗਰੋਸਰੀ ਅਤੇ ਬ੍ਰੈਂਪਟਨ ਦੇ ਵਿੱਚ ਤੁਸੀਂ ਮੀਟ ਦੀਆਂ ਸੇਵਾਵਾਂ ਲੈ ਸਕਦੇ ਹੋ, ਡਾਈਨਿੰਗ ਟੇਕ ਆਊਟ ਰੈਸਟੋਰੈਂਟ ਹੈਗਾ, ਟਿਫਨ ਸਰਵਿਸ ਵੀ ਹੈਗੀ ਆ, ਅਤੇ ਗਰੋਸਰੀ ਸਦਾ ਵਧੀਆ ਪ੍ਰਾਈਸ 'ਤੇ ਲੱਗੀ ਰਹਿੰਦੀ ਹੁੰਦੀ ਆ। ਬਹੁਤ ਕਾਫੀ ਵੱਡੀ ਪਾਰਕਿੰਗ ਹੈਗੀ ਆ, ਵਧੀਆ ਸਟੋਰ ਹਨ ਦੋਨੇ ਹੀ। ਅਤੇ ਜਿਹੜਾ ਬ੍ਰੈਂਪਟਨ ਵਿੱਚ ਹੈ, ਨੌਰਥ ਆਫ ਅਵੇਡ, ਸਾਊਥ ਆਫ ਸੈਂਟਰਲ ਰੋਡ, ਔਨ ਕੈਂਡੀ ਰੋਡ ਆ ਇੰਡੀਆ ਬਾਜ਼ਾਰ, ਗਰੋਸਰੀ ਸ਼ੋਪਿੰਗ ਕਰਨ ਵਾਸਤੇ ਅਤੇ ਮੀਟ ਦੀਆਂ ਸੇਵਾਵਾਂ ਲੈਣੀਆਂ ਹੋਣ ਅਤੇ ਘਰ ਨੂੰ ਭੋਜਨ ਲੈ ਕੇ ਜਾਣਾ ਹੋਵੇ ਲੈ ਕੇ ਜਾ ਸਕਦੇ ਹੋ, ਅਤੇ ਕੇਟਰਿੰਗ ਵੀ ਕਰਵਾ ਸਕਦੇ। 905-840-1116 'ਤੇ ਸੰਪਰਕ ਕਰ ਲਿਓ। ਅਵੀ ਧਾਲੀਵਾਲ ਜੀ ਫਰੀ ਵੇ ਰੀਅਲ ਸਟੇਟ।

ਨਾਲ ਜਿਹੜੇ ਸਾਈਡ ਵਾਕ ਤੁਰੇ ਹੁੰਦੇ ਉਹਨਾਂ ਨੂੰ ਵੀ ਤੰਗ ਕਰਦੇ ਹਨ। ਤੋ ਕਾਫੀ ਸਾਰੇ ਐਕਸੀਡੈਂਟ ਜਿੱਥੇ ਹੋ ਰਹੇ ਉੱਥੇ ਨਾਲ ਦੀ ਨਾਲ ਕਾਫੀ ਸਾਰੇ ਐਕਸੀਡੈਂਟ ਇੱਕ ਦੂਸਰੇ ਵਿੱਚ ਵੱਜ ਕੇ ਵੀ ਹੋ ਰਹੇ ਹਨ, ਤੁਰੇ ਜਾਂਦੇ ਹੁੰਦੇ ਹਨ। ਈ ਸਕੂਟਰਾਂ ਦਾ ਬੜੀ ਸਪੀਡ ਨਾਲ ਤੁਹਾਡੇ ਵਿੱਚ ਆ ਕੇ ਵੱਜਦਾ। ਇੱਕ ਔਰ ਔਰਤ ਉੱਪਰ ਕਾਫੀ ਸੀਰੀਅਸ ਸੱਟਾਂ ਲੱਗੀਆਂ ਟੋਰਾਂਟੋ ਦੇ ਵਿੱਚ, ਜਿੱਥੇ ਈ ਸਕੂਟਰ ਉਹਦੇ ਵਿੱਚ ਵੱਜਿਆ। ਸੋ ਬੜੀ ਸਪੀਡ ਨਾਲ ਇਹ ਚੱਲਦੇ ਹਨ, ਵੱਖਰੇ ਵੱਖਰੇ ਹਨ, ਕੋਈ ਮੋਟਰਸਾਈਕਲ ਸਾਈਕਲ ਟਾਈਪ ਆ, ਕਈ ਕਈਆਂ ਉੱਪਰ ਤਿੰਨ ਤਿੰਨ ਚੜ੍ਹ ਜਾਂਦੇ ਹਨ। ਫਨ ਹੈ ਚਲਾਉਣ ਵਾਸਤੇ ਟੈਂਪਰਰੀ, ਪਰ ਲੌਂਗ ਟਰਮ ਵਾਸਤੇ ਇਹਦੀ ਕੋਈ ਨਾ ਕੋਈ ਸਲੂਸ਼ਨ ਲੱਭਣੀ ਪੈਣੀ ਹੈਗੀ ਆ। ਨਿਊ ਬੈਸਟਾਕ ਰਿਪੇਅਰ ਐਂਡ ਟਰਾਂਸ ਸੈਂਟਰ ਦੇ ਸਰਜੀਤ ਜਾਂ ਬਲਕਾਰ ਜੀ ਨਾਲ ਸੰਪਰਕ ਕਰਨਾ। ਟਰੱਕਾਂ ਦੀ ਮਕੈਨੀਕਲ ਰਿਪੇਅਰ ਬਹੁਤ ਵਧੀਆ ਕਰਕੇ ਦਿੰਦੇ ਹਨ, ਬਹੁਤ ਲੰਬੇ ਸਮੇਂ ਤੋਂ ਇਸੇ ਹੀ ਬਿਜ਼ਨਸ ਦੇ ਵਿੱਚ ਹਨ। ਨਿਊ ਬੈਸਟਾਕ ਰਿਪੇਅਰ ਐਂਡ ਟਰਾਂਸ ਸੈਂਟਰ ਦੇ ਸਰਜੀਤ ਅਤੇ ਬਲਕਾਰ ਜੀ, ਟਰੱਕਾਂ ਦਾ ਓਇਲ ਚੇਂਜ ਕਰਾਉਣਾ ਹੋਵੇ, ਬ੍ਰੇਕ ਰਿਪੇਅਰ ਐਂਡ ਸਰਵਿਸ, ਏ ਸੀ ਰਿਪੇਅਰ, ਮੇਜਰ ਅਤੇ ਮਾਈਨਰ ਰਿਪੇਅਰ ਕਰਕੇ ਦਿੰਦੇ ਹਨ। ਟਾਇਰ, ਇੰਜਨ, ਐਗਜ਼ੋਸਟ ਸਿਸਟਮ ਫਿਕਸ ਕਰਵਾਉਣਾ ਹੋਵੇ ਕਰਵਾ ਸਕਦੇ ਹੋ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਤੋਂ। ਅਤੇ ਡਾਇਮੰਡ ਟਰੱਕ ਪਾਰਟਸ ਵੀ ਅਵੇਲੇਬਲ ਹੁੰਦੇ ਹਨ ਇਹਨਾਂ ਦੇ ਕੋਲੋਂ, ਸ਼ੀਟ ਬੰਪਰ, ਡੀਅਰ ਗਾਰਡ, ਟਰੱਕ ਲਾਈਸ, ਐਗਜ਼ੋਸਟ ਪਾਈਪਸ, ਲੈਂਡਿੰਗ ਗੀਅਰ ਚਾਹੀਦਾ, ਰੇਡੀਏਟਰ ਚਾਹੀਦੇ ਹਨ, ਸਟੈਕ ਕਿੱਟ ਚਾਹੀਦੀ ਹੈ। ਸੋ ਡਾਇਮੰਡ ਟਰੱਕ ਪਾਰਟਸ ਵੀ ਅਵੇਲੇਬਲ ਹੁੰਦੇ ਹਨ, ਡਿਲੀਵਰ ਵੀ ਕਰਦੇ ਹਨ। 905-212-9900 905-212-9900 'ਤੇ ਤੁਸੀਂ ਸੰਪਰਕ ਕਰ ਲਿਓ। ਸੋਸ਼ਲ ਮੀਡੀਆ 'ਤੇ ਕਾਫੀ ਸਾਰੀ ਜਿਹੜੀ ਜਾਣਕਾਰੀ ਤੁਹਾਨੂੰ ਮਿਲ ਜਾਂਦੀ ਹੈਗੀ। ਅੱਜ ਕੱਲ੍ਹ ਹੱਥ ਦੇ ਵਿੱਚ ਫੋਨ ਹੀ ਰਹਿੰਦਾ ਆ, ਅਤੇ ਆਪਣੀ ਸੋਸ਼ਲ ਮੀਡੀਆ ਦੀ ਮੈਨੇਜਮੈਂਟ ਕਰਵਾਉਣੀ ਹੋਵੇ ਕਰਵਾ ਸਕਦੇ ਹੋ। 2895000667 'ਤੇ ਤੁਸੀਂ ਗੱਲਬਾਤ ਕਰ ਲੈਣੀ ਆ। ਜਸ ਭੁੱਲਰ ਸਾਹਿਬ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਹਨ, 416-732-2611। ਇਹਨਾਂ ਦਾ ਮੋਰਗੇਜ ਚਾਹੀਦੀ ਹੈ, ਫਸਟ, ਸੈਕਿੰਡ, ਥਰਡ ਮੋਰਗੇਜ ਜਾਂ ਕੋਈ ਪ੍ਰਾਈਵੇਟ ਫੰਡ ਚਾਹੀਦੀ ਆ, ਤੁਸੀਂ ਜਸ ਭੁੱਲਰ ਸਾਹਿਬ ਨਾਲ ਸੰਪਰਕ ਕਰ ਲਿਓ। ਡੱਗ ਫੋਰਡ ਚੁੱਪ ਕਰਕੇ ਚੁੱਪ ਕਰਵਾਏ ਗਏ ਹਨ, ਕੀ ਗੱਲ ਹੋ ਗਈ? ਇੱਕ ਦਿਨ ਪਹਿਲਾਂ ਬੜੀ ਖਿੱਚਤੂ ਹੋ ਰਹੀ ਸੀਗੀ, ਜਿਸ ਹਿਸਾਬ ਨਾਲ ਇੱਕ ਦੂਸਰੇ ਉੱਪਰ ਬਿਆਨ ਦੇ ਰਹੇ ਸਨ, ਹੁਣ ਮੈਂ ਕਹਿ ਨਹੀਂ ਸਕਦਾ ਵੀ ਕਿਹੜੇ ਜਾਨਵਰ ਭੌਂਕ ਰਹੇ ਸੀਗੇ, ਪਰ ਕੁਛ ਨਾ ਕੁਛ ਹੋ ਰਿਹਾ ਸੀਗਾ। ਸੈਡ ਸਟੋਰੀ ਆ, ਕਿਉਂਕਿ ਤੁਸੀਂ ਆਂਢ ਗੁਆਂਢ ਨੇ ਉੱਠਣਾ ਬੈਠਣਾ, ਟ੍ਰੇਡ ਕਰਨੀ ਆ, ਟ੍ਰੇਡ ਦੇ ਵਿੱਚ ਬਹੁਤ ਕੁਛ ਹੋ ਜਾਂਦਾ, ਪਰ ਇਹ ਲੈਂਗੁਏਜ ਵਰਤੀ ਗਈ ਸੀ ਨਾ, ਕੋਈ ਪ੍ਰੋਫੈਸ਼ਨਲ ਲੈਂਗੁਏਜ ਨਹੀਂ ਸੀਗੀ, ਇਹ ਸੱਚ ਸੈਡ ਸਟੋਰੀ ਆ। ਪਰ ਹੁਣ ਇੱਕ ਟੀ ਵੀ ਦੇ ਉੱਪਰ ਅਪੀਅਰ ਹੋਏ ਸੀਗੇ, ਇੱਕ ਅਪੀਅਰ ਹੋਏ ਸੀਗੇ ਟੀ ਵੀ ਦੇ ਉੱਪਰ, ਨੈਸ਼ਨਲ ਮੀਡੀਆ ਦੇ ਉੱਪਰ, ਉੱਥੇ ਕਹਿੰਦੇ ਸੀਗੇ, ਕਹਿੰਦੇ ਵੀ ਜੋ ਕੁਝ ਹੋਇਆ ਹੀਟਡ ਮੂਵਮੈਂਟ ਸੀਗੀਆਂ, ਸੋ ਹੀਟਡ ਮੂਵਮੈਂਟ ਹੀ ਤੰਗ ਕਰਦੀਆਂ ਹਨ। ਕਹਿੰਦੇ ਹੀਟਡ ਮੂਵਮੈਂਟ ਸੀਗੀਆਂ, ਅਸੀਂ ਬਹੁਤ ਕੁਝ ਕਹਿ ਬੈਠੇ, ਅਤੇ ਪਰ ਕਹਿੰਦੇ ਵੀ ਜੋ ਕੁਝ ਹੋ ਰਿਹਾ ਸਹੀ ਨਹੀਂ ਹੋ ਰਿਹਾ, ਆਪਸ ਵਿੱਚ ਜਿਹੜੀ ਹੈਗੀ ਆ ਟ੍ਰੇਡ ਹੈਗੀ ਆ, ਕੋਈ ਗੱਲਬਾਤ ਸਹੀ ਨਹੀਂ ਚੱਲ ਰਹੀ ਹੈਗੀ। ਸਾਡੇ ਵਾਸਤੇ ਟ੍ਰੇਡ ਕਰਨਾ ਬੜਾ ਔਖਾ ਹੋ ਗਿਆ, ਪਰ ਅਮੈਰੀਕਾ ਵਾਸਤੇ ਵੱਧ ਔਖਾ ਹੋਵੇਗਾ। ਉੱਥੇ ਵੀ ਲੋਕ ਕਾਫੀ ਡਰੇ ਹੋਏ ਹਨ, ਬਿਜ਼ਨਸ ਬੰਦ ਹੋ ਰਹੀਆਂ ਹਨ, ਜੋਬ ਮਾਰਕੀਟ ਇੰਨੀ ਕੋਈ ਤਗੜੀ ਹੈ ਨਹੀਂ ਅਮੈਰੀਕਾ ਦੇ ਵਿੱਚ ਜਿੰਨੀ ਆਪਾਂ ਸੋਚਦੇ ਹੈਗੇ ਹਾਂ। ਇਸ ਟ੍ਰੇਡ ਨੇ ਐਟ ਦੀ ਐਂਡ ਸਾਡੀ ਹੀ ਜੇਬ ਵਿੱਚੋਂ ਪੈਸੇ ਕਢਾਉਣੇ ਆ, ਨੋ ਮੈਟਰ ਵਟ, ਸਾਡੀ ਹੀ ਜੇਬ ਵਿੱਚੋਂ ਪੈਸੇ ਕਢਾਉਣੇ ਹੈਗੇ ਆ। ਤੁਸੀਂ ਜੋਬ ਦੀ ਭਾਲ ਵਿੱਚ ਹੋ, ਮਿਲ ਰਾਈਟ ਮਕੈਨਿਕ ਵੀ ਚਾਹੀਦੇ ਹਨ, ਸ਼ਿਪਰ ਵੀ ਚਾਹੀਦੇ ਹਨ, ਆਫਿਸ ਵਿੱਚ ਵੀ ਲੇਡੀਜ਼ ਕੰਮ ਵਾਸਤੇ ਚਾਹੀਦੀਆਂ, ਅਤੇ ਨਾਲ ਦੀ ਨਾਲ ਟਰੱਕਿੰਗ ਵਾਸਤੇ ਵੀ ਡਰਾਈਵਰ ਪੁਜੀਸ਼ਨ ਅਵੇਲੇਬਲ ਹਨ। 437-242-3158 ਇਹਨਾਂ ਦਾ ਨੰਬਰ ਆ, 437-242-3158 'ਤੇ ਤੁਸੀਂ ਸੰਪਰਕ ਕਰ ਲਿਓ। ਮੈਂ ਛੋਟੀ ਜਿਹੀ ਬ੍ਰੇਕ ਲੈਂਦਾ, ਬ੍ਰੇਕ ਤੋਂ ਪਹਿਲਾਂ ਮੈਂ ਦੱਸ ਦੇਵਾਂ, ਸਾਂਝਾ ਵਿਰਸਾ ਪਿੱਕ ਦੀ ਡੇਟ ਚੇਂਜ ਹੋਈ ਹੈਗੀ, ਜੰਜੂਆ ਸਾਹਿਬ ਨਾਲ ਸੰਪਰਕ ਕਰਨਾ। ਆਈ ਥਿੰਕ ਜੇ ਪ੍ਰੋਗਰਾਮ ਸੁਣਦੇ ਹੋ ਮੈਨੂੰ ਦੱਸ ਦਿਓ ਜੇ ਡੇਟ ਸਹੀ ਹੋਵੇ, ਸਪਤੰਬਰ ਦੀ 6 ਨੂੰ ਅਸੀਂ ਦੁਬਾਰਾ ਇਹ ਪ੍ਰੋਗਰਾਮ ਕਰਵਾ ਰਹੇ ਹਨ, ਫਿਰ ਵੀ ਮੈਂ ਪਤਾ ਕਰ ਲਵੇਗਾ। ਮੈਨੂੰ ਥੋੜ੍ਹੀ ਖਬਰ ਮਿਲੀ ਸੀ, ਪਰ ਮੇਰੇ ਹੱਥ ਵਿੱਚ ਕੋਈ ਅਫਿਸ਼ਲ ਡਾਕੂਮੈਂਟ ਨਹੀਂ ਹੈਗੀ। ਇਸ ਦੇ ਨਾਲ ਨਾਲ ਹੰਸਰਾਜ ਹੰਸ ਦਾ ਸ਼ੋਅ ਪੰਜਾਬੀ ਵਿਰਸਾ ਤੋਂ ਸਿੰਘ ਹਰਜੀਤ ਜੀ ਕਰਵਾ ਰਹੇ ਹਨ, ਸਪਤੰਬਰ ਦੀ 18 ਤਰੀਕ ਨੂੰ, 6474481000। ਅਤੇ ਇੱਕ ਕੁੱਕ ਚਾਹੀਦਾ ਰੈਸਟੋਰੈਂਟ ਵਾਸਤੇ, ਜੇ ਤੁਸੀਂ ਰੈਸਟੋਰੈਂਟ ਵਿੱਚ ਕੰਮ ਕਰਦੇ ਹੋ, ਕੁੱਕ ਹੋ, ਪ੍ਰੋਫੈਸ਼ਨਲ ਸ਼ੈਫ ਚਾਹੀਦਾ, ਕੁੱਕ ਚਾਹੀਦਾ ਪੰਜਾਬੀ ਰੈਸਟੋਰੈਂਟ ਵਾਸਤੇ, 416-451-2222 'ਤੇ ਮੇਰੇ ਨਾਲ ਤੁਸੀਂ ਸੰਪਰਕ ਕਰਨਾ। ਟੈਕਸਟ ਮੈਸੇਜ ਆ ਰਹੇ ਹਨ, ਗੁਰਮੁਖ ਬਾਜੀ ਸਾਹਿਬ 5 ਮਿੰਟਾਂ ਬਾਅਦ ਆਉਣਗੇ, ਸਾਡੇ ਨਾਲ ਗੱਲਾਂ ਬਾਤਾਂ ਕਰਨਗੇ। ਬੂਟਾ ਧਾਲੀਵਾਲ, ਕਿਆ ਬਾਤ ਹੈ, ਸਭ ਤੋਂ ਪਹਿਲਾਂ ਇਹਨਾਂ ਦਾ ਮੈਸੇਜ ਆਉਂਦਾ, ਪ੍ਰੋਗਰਾਮ ਸੁਣ ਰਹੇ ਹਨ। ਹੈਪੀ ਸੋਤਮ, ਇੱਕ ਤੋਂ ਮਕੈਨਿਕ ਚਾਹੀਦੇ ਹਨ, ਟ੍ਰੇਨਿੰਗ ਕੁਡ ਵੀ ਪ੍ਰੋਵਾਈਡਰ, ਬਹੁਤ ਵਧੀਆ ਕੰਮ ਕਰਨ ਵਾਸਤੇ ਜਗ੍ਹਾ ਹੈਗੀ ਆ। ਇਲੈਕਟ੍ਰੀਕਲ ਮਕੈਨਿਕ ਅਤੇ ਇੰਜਨ ਡਾਇਗਨੋਸ ਆਉਣਾ ਬੜਾ ਜ਼ਰੂਰੀ ਹੈਗਾ ਆ, ਮਕੈਨਿਕ ਚਾਹੀਦਾ ਇੱਕ। 416-566-3526 'ਤੇ ਤੁਸੀਂ ਗੱਲਬਾਤ ਕਰ ਲੈਣੀ ਆ। ਅਤੇ ਇੱਕ ਜਿਹੜੀ ਸਪਤੰਬਰ 12 ਨੂੰ ਗੈਦਰਿੰਗ ਹੋਣ ਜਾ ਰਹੀ ਹੈਗੀ ਆ, ਫਿਕਸ ਟਰੱਕਿੰਗ ਨਾ ਟਰੱਕ ਡਰਾਈਵਰ ਓਨਰ ਓਪਰੇਟਰ ਵਾਸਤੇ ਇੱਕ
ਕੱਟ ਕੀਤਾ ਗਿਆ ਹੈਗਾ, ਕਹਿੰਦੇ ਟਰੱਕਿੰਗ ਵਿੱਚ ਬਹੁਤ ਵੱਡੀ ਪ੍ਰੋਬਲਮ ਹੈਗੀ ਆ, ਆਓ ਰਲ ਮਿਲ ਕੇ ਇਸ ਨੂੰ ਫਿਕਸ ਕਰੀਏ, ਜਿਹੜੀਆਂ ਪ੍ਰੋਬਲਮ ਹਨ, ਮੁਸ਼ਕਿਲ ਹਨ। ਇੱਕ ਫੋਰਮ ਦਿੱਤਾ ਹੋਇਆ ਭਰਨ ਨੂੰ, ਤੁਸੀਂ ਫੋਰਮ ਭਰ ਕੇ

ਦੱਸ ਸਕਦੇ ਹੋ, ਪਹੁੰਚ ਰਹੇ ਹੋ ਉੱਥੇ, ਤੁਸੀਂ ਵੀ ਆਪਣੀ ਆਵਾਜ਼ ਉਠਾ ਸਕਦੇ ਹੋ। ਸਖਰਾਜ ਸੰਧੂ ਨਾਲ ਗੱਲ ਕਰ ਲਿਓ 416-857-6868-28 'ਤੇ। ਅਤੇ ਇਸ ਦੇ ਨਾਲ ਨਾਲ ਮੈਂ ਦੱਸ ਦੇਵਾਂ ਖਬਰਾਂ ਵੱਲ ਮੈਂ ਜਾਂਦਾ, ਖਬਰ ਤੋਂ ਪਹਿਲਾਂ ਮੈਂ ਛੋਟੀ ਜਿਹੀ ਬ੍ਰੇਕ ਲੈਣੀ ਬੜੀ ਜ਼ਰੂਰੀ ਆ, ਫਿਰ ਨਾਲ ਦੀ ਨਾਲ ਗੁਰਮੁਖ ਸਿੰਘ ਬਾਜੀ ਸਾਹਿਬ ਨੂੰ ਵੀ ਆਪਾਂ ਗੱਲਬਾਤ ਕਰਨੀ ਆ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ ਹੈਗਾ ਆ। ਕਈ ਵਾਰੀ ਮੇਰਾ ਮਾਊਸ ਵੀ ਨਹੀਂ ਚੱਲਦਾ ਪਰ ਚੱਲ ਪਿਆ ਹੈਗਾ ਆ, ਤੋ ਕਾਫੀ ਸਾਰੀਆਂ ਖਬਰਾਂ ਲੈ ਕੇ ਆਉਣੀਆਂ ਤੁਹਾਡੇ ਵਾਸਤੇ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ।

0: समोसा एंड स्वीट फैक्ट्री जिथे भाजी दियां सारियां आइटमां $4.75 पर पाउंड तो शुरू ने। बेसन पिस्ता रसगुल्ले 100% कैनेडियन मेड टॉप क्वालिटी स्वीट हुण 3 लोकेशंस तो सर्व करदे ने। 2 इन ब्रैम्पटन 1850 एल्बन रोड टोबीको। वधेरे जानकारी लई कॉल करो 416-213-1165।
1: ओहो सर्दी च हीट नहीं जल्दी ते गर्मी च एसी।
2: ले आपा हुणे करदे आ संधू साहब ना गल ते करदे आ मसले दा हल।
1: एसी फर्नेस गैस लाइन वाटर हीटर या ह्यूमिडिफायर सर्विस या इंस्टॉलेशन नव एयर कंफर्ट ते जतिंदर संधू नु कॉल लाओ ते लाइफ च कंफर्ट पाओ। कॉल 647-706-6640
3: 647-706-6840।
4: रोकी तू अपनी इंश्योरेंस किस तो करवांदा यार?
5: ओए कल्ला मैं नहीं अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
4: वाह यार नंबर ता दई मोना जी दा।
5: हां जी तुसी भी नोट करो इंश्योरेंस कोई भी होवे
6: इंश्योरेंस फॉर यू दी मोना मेंगी जी
5: जेडे लाइफ इंश्योरेंस क्रिटिकल इलनेस इंश्योरेंस सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
6: याद रखो मोना मेंगी फ्रॉम इंश्योरेंस फॉर यू
5: 416-509-1509
6: और विजिट insuranceforyou.ca।
7: ਸੀ ਹੋ ਜੇ ਏਜ਼ ਡਰਾਈਵਰ ਤੁਹਾਨੂੰ ਇਹ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ। ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158। दुनिया विच किते भी घूमण फिरन लई या सस्ते टूर पैकेजेस लई याद रखो कटारिया टूर्स एंड ट्रैवल 905-678-1200 कटारिया टूर्स एंड ट्रैवल दो लोकेशन तो अपनिया सेवावां प्रदान करते ने 2883 डेरी रोड ईस्ट मिसिसागा सेकंड लोकेशन 4550 एबनेजर रोड ब्रैम्पटन।
8: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9292 905-564-9292।
7: ओ जी हुण तुसी भी देर ना लगाओ ग्रीन वैली सुपरमार्केट आओ सुपर डील्स दे नाल ग्रोसरी ते डॉलर बचाओ। वेजिटेबल फ्रेश फ्रूट्स मीट चिल्ड बियर डाइन इन ते टेक आउट भी कर सकते हो। देर रात तक हफ्ते दे सत्तो दिन खुलता है। तंदूरी बाइट चाट एक्सप्रेस विच बैठ के वधिया स्वादले फूड दा मजा उठाओ। वधेरे जानकारी ते ऑर्डर लई कॉल कमाओ 905-913-1666 905-913-1666 या पहुंचो 11665 मैकवीन ਡਰਾਈਵ ਮੇਫੀਲਡ ਦੇ ਨੁੱਕਰ ਤੇ।
9: ਗੁਰਮੁਖ ਸਿੰਘ ਵਾਰੀਆ ਸਾਹਿਬ ਨਾਲ ਲਾਈਨ ਜੁੜ ਗਈ ਹੈਗੀ ਹੈ ਗੱਲਬਾਤ ਕਰਦੇ ਆ। ਉਹਨਾਂ ਨੇ ਪਹਿਲਾਂ ਇੱਕ ਮੈਂ ਖਬਰ ਦੀ ਸਾਂਝ ਪਾ ਦੇਵਾਂ। ਲੰਘੇ ਦਿਨੀ ਕਈ ਮਹੀਨੇ ਹੋ ਗਏ ਹਨ ਜਿੱਥੇ 18 ਸਾਲ ਦਾ ਇੱਕ ਬੰਦਾ ਐਕਿਊਜ਼ ਕੀਤਾ ਗਿਆ ਮਰਡਰ ਦੇ ਵਿੱਚ। ਤਾਂ ਕੌਂਸਲ ਸੀਗੇ ਤਾਰਨ ਬੱਲੀ ਅਤੇ ਉਹਨਾਂ ਦੀ ਕੋਰਟ ਵਿੱਚ ਅਪੀਅਰੈਂਸ ਸੀਗੀ ਅਤੇ ਉਹਨਾਂ ਨੇ ਵੀਡੀਓ ਥਰੂ ਜਿਹੜੀ ਇਨਫੋਰਮੇਸ਼ਨ ਦਿੱਤੀ ਸੀਗੀ ਜਿਹੜਾ ਜਸਟਿਨ ਵਰਨਿਊ ਸੀਗਾ 18 ਸਾਲ ਦਾ ਫਸਟ ਡਿਗਰੀ ਮਰਡਰ ਵਿੱਚ ਚਾਰਜ ਕੀਤਾ ਗਿਆ ਸੀ ਬੱਲੀ ਡੈਥ ਇਨ June 9 ਨੂੰ ਇਹ ਜਿਹੜੀ ਇਹ ਇੰਸੀਡੈਂਟ ਹੋਇਆ ਸੀਗਾ। ਅਤੇ ਕਹਿੰਦੇ ਉਹਨਾਂ ਨੇ ਵੀਡੀਓ ਦੇ ਥਰੂ ਇਨਫੋਰਮੇਸ਼ਨ ਦਿੱਤੀ ਹੈ ਕਹਿੰਦੇ ਵੀ ਇਸ ਮੁੰਡੇ ਨੇ 18 ਸਾਲ ਦੇ ਨੇ ਵਾਰ ਵਾਰ ਆਪਣੀ ਮੈਡੀਕੇਸ਼ਨ ਮੰਗੀ ਸੀਗੀ ਜੇਲ੍ਹ ਦੇ ਵਿੱਚ ਇਹਨੂੰ ਮੈਡੀਕੇਸ਼ਨ ਨਹੀਂ ਮਿਲੀ ਕਹਿੰਦੇ ਡਿਸਪਾਈਟ ਰਿਪੀਟਡ ਰਿਕੁਐਸਟ ਵਰਨੂਨ ਹੈਜ਼ ਨਾਟ ਰਿਸੀਵਡ ਮੈਡੀਕੇਸ਼ਨ ਇਨ ਈਜ਼ ਵਾਇਲ ਇਨ ਜੇਲ੍ਹ। ਸੋ ਇਹ ਕੇਸ ਕਾਫੀ ਲੰਬਾ ਟਾਈਮ ਚੱਲੇਗਾ ਜ਼ਰੂਰ। ਇਸ ਨਾਲ ਨਾਲ ਮੈਂ ਦੱਸ ਦੇਵਾਂ ਜਿਹੜੀਆਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅੱਗਾਂ ਲੱਗੀਆਂ ਹੋਈਆਂ ਸੀਗੀਆਂ ਹਜੇ ਲੱਗੀਆਂ ਵੀ ਹਨ ਬਹੁਤ ਜਗ੍ਹਾ ਦੇ ਵਿੱਚ। ਸੋ ਇਸ ਸਾਲ ਕਾਫੀ ਨੁਕਸਾਨ ਹੋਇਆ। ਸੋ ਇਸ ਸਾਲ ਸਿਰਫ ਜੰਗਲ ਹੀ ਨਹੀਂ ਸੜ ਰਹੇ ਅੱਗ ਲੋਕਾਂ ਦੇ ਘਰਾਂ ਅਤੇ ਕਮਿਊਨਿਟੀ ਤੱਕ ਬਹੁਤ ਤੇਜ਼ੀ ਨਾਲ ਪਹੁੰਚ ਰਹੀ ਸੀਗੀ ਅਤੇ ਰਹੀ ਹੈ। ਸੋ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਸਾਲ ਜੰਗਲਾਂ ਦੀਆਂ ਅੱਗਾਂ ਨੇ ਬਹੁਤ ਵੱਡਾ ਨੁਕਸਾਨ ਕੀਤਾ। ਹੁਣ ਤੱਕ 500 ਤੋਂ ਵੱਧ ਘਰ ਅਤੇ ਹੋਰ ਇਮਾਰਤਾਂ ਅੱਗ ਨਾਲ ਸੜ ਗਈਆਂ ਹਨ ਜਾਂ ਡੈਮੇਜ ਹੋ ਗਈਆਂ ਹਨ। ਸੋ ਇਸ ਸਾਲ BC ਦੇ ਵਿੱਚ 1000 ਤੋਂ ਵੱਧ ਵਾਇਲਡ ਫਾਇਰ ਜਿਹੜੀਆਂ ਅੱਗਾਂ ਲੱਗ ਚੁੱਕੀਆਂ ਹਨ। ਲਗਭਗ 4,300 ਸਕੁਏਅਰ ਕਿਲੋਮੀਟਰ ਇਲਾਕਾ ਸੜ ਚੁੱਕਾ ਹੈ। ਪਰ ਇਸ ਵਾਰ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਅੱਗ ਬਹੁਤ ਤੇਜ਼ੀ ਦੇ ਨਾਲ ਲੋਕਾਂ ਦੇ ਘਰਾਂ ਤੱਕ ਪਹੁੰਚ ਰਹੀ ਹੈ, ਕਿਉਂਕਿ ਜਿਹੜੇ ਜੰਗਲ ਆ ਬਹੁਤ ਡਰਾਏ ਹਨ। ਸੋ ਸਮਰਲੈਂਡ ਦੇ ਨੇੜੇ ਬਾਲਡ ਰੇਂਜ ਇੱਕ ਫਾਇਰ ਨੇ ਲਗਭਗ 150 ਘਰਾਂ ਅਤੇ ਹੋਰ ਇਮਾਰਤਾਂ ਨੂੰ ਡੈਮੇਜ ਜਾਂ ਡਿਸਟਰੋਇਰ ਕੀਤਾ। ਇਸ ਅੱਗ ਕਾਰਨ 20,000 ਤੋਂ ਵੱਧ ਲੋਕਾਂ ਨੂੰ ਆਪਣੇ ਘਰ ਛੱਡਣੇ ਵੀ ਪਏ। ਸੋ ਓਕਰਾਗਨ ਲੇਕ ਦੇ ਉੱਤਰੀ ਇਲਾਕੇ ਵਿੱਚ ਬਾਰਲੀ ਕ੍ਰੀਕ ਨਾਲ ਫਾਇਰ ਨਾਲ ਲਗਭਗ 230 ਘਰ ਤਬਾਹ ਹੋਏ। ਸੋ ਇਸ ਵਾਇਲਡ ਫਾਇਰ ਸੀਜ਼ਨ ਵਿੱਚ ਇੱਕ 80 ਸਾਲ ਔਰਤ ਦੀ ਜਾਨ ਵੀ ਗਈ ਜਦੋਂ ਅੱਗ ਤੋਂ ਬਚਣ ਲਈ ਆਪਣਾ ਘਰ ਛੱਡ ਰਹੀ ਸੀ, ਉਹਦੀ ਮੌਤ ਹੋ ਗਈ ਸੀ। ਸੋ BC ਦੇ ਪ੍ਰੀਮੀਅਰ ਡੇਵਿਡ ਜਿਹੜੇ ਇਹ ਵੀ ਕਹਿਣਾ ਹੈ ਕਿ ਜਿਸ ਤੇਜ਼ੀ ਨਾਲ ਹੁਣ ਇਹ ਅੱਗਾਂ ਫੈਲ ਰਹੀਆਂ ਹਨ, ਇਹ ਬ੍ਰਿਟਿਸ਼ ਕੋਲੰਬੀਆ ਲਈ ਨਿਊ ਨੋਰਮਲ ਹੋ ਸਕਦਾ ਹੈਗਾ ਆ। ਨਿਊ ਨੋਰਮਲ ਦਾ ਮਤਲਬ ਇਹ ਆ ਵੀ ਘਰਾਂ ਵਿੱਚ ਜਿਹੜੀ ਘਰਾਂ ਕਹਿੰਦੇ ਜੰਗਲਾਂ ਵਿੱਚ ਅੱਗ ਲੱਗ ਰਹੀਆਂ ਹਨ, ਇਹ ਨੁਕਸਾਨ ਵੀ ਕਾਫੀ ਹੋ ਰਿਹਾ ਅਤੇ ਨਾਲ ਦੀ ਨਾਲ ਇੰਸ਼ੋਰੈਂਸ ਵੀ ਵਧ ਰਹੀ ਹੈ। ਕਾਫੀ ਸਾਰੇ ਰੂਲਸ ਐਂਡ ਰੈਗੂਲੇਸ਼ਨ ਇੰਸ਼ੋਰੈਂਸ ਦੇ ਵਿੱਚ ਵੀ ਚੇਂਜ ਹੋਣਗੇ। ਸੋ ਕੈਨੇਡਾ ਦੇ ਵਿੱਚ ਅਕਰੋਸ ਕੈਨੇਡਾ ਬਹੁਤ ਸਾਰੀਆਂ ਇਸ ਵੇਲੇ ਜੰਗਲਾਂ ਵਿੱਚ ਅੱਗਾਂ ਲੱਗੀਆਂ ਹੋਈਆਂ ਹਨ। ਬਹੁਤ ਸਾਰੀਆਂ ਬਿਜਲੀ ਲਸ਼ਕਰਾਂ ਲੱਗ ਗਈਆਂ, ਬਹੁਤ ਸਾਰੀਆਂ ਜਿਹੜੀਆਂ ਲੋਕ ਜਾਂ ਕੈਂਪਿੰਗ ਕਰਨ ਗਏ ਹੁੰਦੇ ਉਦੋਂ ਅੱਗ ਲੱਗ ਜਾਂਦੀ ਆ, ਅਤੇ ਜਾਂ ਕਈ ਜਾਣ ਕੇ ਲਗਾ ਦਿੰਦੇ ਹਨ। ਸੋ ਕਾਫੀ ਨੁਕਸਾਨ ਹੋ ਰਿਹਾ ਜਿਹੜੇ ਅੱਗਾਂ ਲੱਗਦੀਆਂ ਹਨ। ਅਤੇ ਇੱਕ ਮੈਂ ਨਿਊਜ਼ ਕਵਰ ਕਰਨੀ ਆ, ਜੇ ਤੁਸੀਂ ਨਾ ਵੌਨ ਹੌਸਪਿਟਲ ਦੇ ਵਿੱਚ ਗਏ ਸੀਗੇ ਅਗਸਤ ਦੇ ਮਹੀਨੇ ਵਿੱਚ, ਔਨਲਾਈਨ ਜਾ ਕੇ ਡੇਟਾ ਚੈੱਕ, ਡੇਟਾ ਮੇਰੇ ਕੋਲ ਇੱਕ ਖਬਰ ਫਲੈਸ਼ ਕਰ ਰਹੀ ਹੈਗੀ ਆ ਕਿ ਯੋਰਕ ਰੀਜਨ ਪਬਲਿਕ ਹੈਲਥ ਨੇ ਵਾਰਨਿੰਗ ਦਿੱਤੀ ਆ, ਜੇ ਤੁਸੀਂ ਹੌਸਪਿਟਲ ਇਨ ਵੌਨ ਵਿੱਚ ਗਏ ਸੀਗੇ ਤਾਂ ਮੀਜ਼ਲ ਬੇ ਅਫਿਸ਼ੀਅਲ ਕਵਰ ਕਨਫਰਮ ਕਰ ਰਹੇ ਉੱਥੇ ਮੀਜ਼ਲ ਦੇ ਕੇਸ ਸੀਗੇ, ਵੀ ਤੁਸੀਂ ਨਹੀਂ ਕਿਤੇ ਉਸਨੂੰ ਐਕਸਪੋਜ਼ ਹੋ ਗਏ ਉਸ ਮੀਜ਼ਲ ਦੇ ਕੇਸ ਦੇ ਵਿੱਚ, ਅਤੇ ਆਪਣੇ ਆਪ ਨੂੰ ਚੈੱਕ ਕਰਵਾ ਲਿਓ। ਇਹ ਐਕਸਪੋਜ਼ਰ ਜਿਹੜਾ ਸੀਗਾ ਕੋਟਲੂਚੀ ਵੌਨ ਹੌਸਪਿਟਲ ਜਿਹੜਾ ਹੈਗਾ ਲੋਕੇਟਡ 3200 ਮੇਜਰ ਮਕੈਂਜੀ ਡਰਾਈਵ 'ਤੇ ਹੈਗਾ ਆ, ਤੋ ਉੱਥੇ ਵਿੱਚ ਸ਼ਿਕਾਇਤ ਆਈ ਸੀ, ਕਹਿੰਦੇ ਆਪਣੇ ਆਪ ਨੂੰ ਚੈੱਕ ਕਰਵਾ ਲਿਓ ਜੇ ਤੁਸੀਂ ਉਸ ਹੌਸਪਿਟਲ ਵਿੱਚ ਅਗਸਤ ਦੇ ਮਹੀਨੇ ਵਿੱਚ। 2-4 ਡੇਟਾਂ ਮੈਂ ਬਾਅਦ ਵਿੱਚ ਦੱਸ ਦੇਵਾਂਗਾ ਜਿਹੜੀਆਂ ਦੱਸੀਆਂ ਗਈਆਂ, ਉਹਦੇ ਵਿੱਚ ਤੁਸੀਂ ਸ਼ਾਇਦ ਉਸ ਜਿਹੜਾ ਡਿਜ਼ੀਜ਼ ਹੈਗਾ ਆ ਉਹਨੂੰ ਕਿਤੇ ਤੁਸੀਂ ਐਕਸਪੋਜ਼ ਨਾ ਹੋਏ ਹੋਗੇ, ਅਤੇ ਕਹਿੰਦੇ ਚੈੱਕਅਪ ਕਰਾਉਣੀ ਬੜੀ ਜ਼ਰੂਰੀ ਹੈਗੀ ਆ। ਤੋ ਕਾਫੀ ਸਾਰੇ ਫਲੱਡ ਨੇਪਾਲ ਵਿੱਚ ਆਏ ਹਨ, ਤਿੱਬਤ ਦੇ ਮੇਜਰ ਫਲੈਸ਼ ਫਲੱਡਿੰਗ ਜਿਹੜੀ ਆ ਉਹ ਆਈ ਸੀਗੀ ਨੇਪਾਲ ਦੇ ਵਿੱਚ। ਸੋ ਕਾਫੀ ਸਾਰੇ ਲੋਕਾਂ ਦੀ ਮੌਤ ਹੋਈ ਅਤੇ ਬਚਾਉਣ ਦੀ ਕੋਸ਼ਿਸ਼ ਲੱਗੇ ਹੋਏ ਆ। ਕਰਨ ਲਓ ਜੀ, ਗੁਰਮੁਖ ਸਿੰਘ ਬਾਰੀ ਸਾਹਿਬ ਨਾਲ ਗੱਲਬਾਤ ਕਰੇ, ਖਬਰਾਂ ਲੈ ਕੇ ਪਹੁੰਚ ਗਏ ਹਨ। ਬਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਵੈਲਕਮ ਕਰਦੇ ਹਾਂ ਤੁਹਾਡਾ।
3: ਧੰਨਵਾਦ ਅੰਬਰ ਸਾਹਿਬ ਤੁਹਾਡਾ ਤੇ ਸਾਰੀ ਵਿਰਾਸਤ ਟੀਮ, ਜਿਹੜੀ ਮੀਡੀਆ ਦੀ ਟੀਮ ਹੈ, ਆਪਣੇ ਸਰੋਤੇ ਆ ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
9: ਧੰਨਵਾਦ ਕਰਦੇ ਹਾਂ ਸਾਰਿਆਂ ਜੀ, ਸਾਨੂੰ ਖਬਰਾਂ ਭੇਜਦੇ ਹਨ, ਸਾਡੇ ਨਾਲ ਜੁੜੇ ਰਹਿੰਦੇ ਹਨ। ਤੁਸੀਂ ਇੱਕ ਸਾਡੀ ਟੀਮ ਦੇ ਮੈਂਬਰ ਹੀ ਹੋ, ਤੇ ਕਮਿਊਨਿਟੀ ਕੈਨੇਡਾ ਪਰ ਰਲ ਮਿਲ ਕੇ ਚਲਾਉਣਾ, ਇੱਥੇ ਜੋ ਕੁਝ ਹੈਗਾ ਉਹੀ ਕਵਰ ਕਰਨ ਦੀ ਕੋਸ਼ਿਸ਼ ਕਰੀਦੀ ਆ। ਕੱਲ ਬਾਰੀਆ ਸਾਹਿਬ ਤੁਸੀਂ ਇੱਕ ਦੋ ਖਬਰਾਂ ਵੀ ਕਵਰ ਕਰਦੇ ਹੋ, ਆਪਾਂ ਏਜੰਸੀ ਤੇ ਗੱਲਬਾਤ ਕੀਤੀ ਸੀਗੀ ਤੇ ਟਰੱਕੀ ਦੀ ਜਿਹੜੀ ਪੇ ਹੈਗੀ ਆ ਬਹੁਤ ਘੱਟ ਹੈਗੀ ਆ, ਕਹਿੰਦੇ ਏਜੰਸੀ ਨੇ ਇਹ ਜਾਣ ਲਈ ਪਈ ਹੈਗੀ ਆ, ਪਰ ਕਈ ਵਾਰੀ ਏਜੰਸੀ ਚਾਹੀਦੇ ਵੀ ਹੁੰਦੀ ਹੈਗੀ ਆ, ਉਹਦੀ ਮੈਂ ਠਹਿਰ ਕੇ ਗੱਲਬਾਤ ਕਰਾਂਗਾ। ਪਹਿਲਾਂ ਆਪਾਂ ਇੱਕ ਦੋ ਖਬਰਾਂ ਦੀ ਸਾਂਝ ਪਾ ਲਈਏ।
3: ਬਿਲਕੁਲ ਜੀ, ਪਹਿਲਾਂ ਤਾਂ ਆਪਾਂ ਜਿਹੜਾ ਲਾਈਮਲਾਈਟ ਹੋਣਾ ਚਾਹੀਦਾ ਕਿ ਜਿਹੜਾ ਮੇਜਰ ਇਸ਼ੂ ਸੀਗਾ ਜਿਹੜਾ ਐਕਸਪੈਕਟ ਕਰ ਰਹੇ ਸੀ ਆਪਾਂ ਕੈਨੇਡਾ ਤੋਂ ਵੀ ਜਵਾਬੀ ਕਾਰਵਾਈ ਹੋਣੀ ਹੈ ਜੀ,
9: ਹਾਂਜੀ
3: ਉਹ ਹੋਈ ਹੈ ਜੀ। ਕੱਲ 17.6 ਬਿਲੀਅਨ ਦੀਆਂ ਅਮਰੀਕੀ ਵਸਤੂਆਂ ਦੇ ਉੱਪਰ ਟੈਰਿਫ ਜਿਹੜੇ ਪਰਸਪਰ ਜਵਾਬੀ ਰੂਪ ਚ ਕੈਨੇਡਾ ਨੇ ਲਾਉਣ ਦਾ ਐਲਾਨ ਕੀਤਾ ਜੀ, 8 ਸਤੰਬਰ ਨੂੰ ਜਿਹੜੇ ਲਾਗੂ ਹੋਣੇ ਆ ਜੀ। ਤੇ ਇਹਦੇ ਚ ਥੋੜਾ ਜਿਹਾ ਡਿਟੇਲ ਹੋਰ ਦੇਖਣੀ ਹੋਏ ਤੇ ਸਟੀਲ ਅਲਮੋਨੀਅਮ ਅਪਲਾਇੰਸ ਕੱਪੜੇ ਸੀ ਫੂਡ ਤੇ ਡੇਅਰੀ ਉਤਪਾਦਾਂ ਤੇ ਟ੍ਰੇਡ ਜਿਹੜੇ ਆ ਟੈਰਿਫ ਲੱਗਣੇ ਹੈਗੇ ਆ। ਜੇ ਹੋਰ ਡੰਗਾਈ ਨਾਲ ਥੋੜਾ ਜਿਹਾ ਇਹਨੂੰ ਦੇਖਣਾ ਹੋਵੇ ਤਾਂ ਫਿਰ ਇਹਦੇ ਵਿੱਚ ਜਿਹੜਾ ਖਾਸ ਤੌਰ ਤੇ ਬਹੁਤ ਸਾਰਾ ਪ੍ਰੋਡਕਟ ਆਇਰਨ ਸਟੀਲ ਤੇ ਜਾਂਦਾ 6.18 ਬਿਲੀਅਨ ਦਾ, ਉਹ ਕੈਨੇਡਾ ਅਮੈਰੀਕਾ ਨੂੰ ਜਿਹੜਾ ਵਾ ਉਹਦੇ ਤੇ ਅਮੈਰੀਕਾ ਤੋਂ ਆਉਂਦਾ ਹੈਗਾ ਉਹਦੇ ਤੇ ਟੈਰਿਫ ਲੱਗੂਗਾ ਜੀ। ਨਿਊਕਲੀਅਰ ਰੈਕਟਰ ਜਿਹੜੇ ਬੋਲਟਸ ਆ ਮਸ਼ੀਨਰੀ ਆ ਪਾਰਟਸ ਆ ਉਹਦੇ ਤੇ 5.18 ਬਿਲੀਅਨ ਦਾ ਆਉਂਦਾ, ਇਹਦੇ ਤੇ ਵੀ ਲੱਗੂਗਾ। ਰਾ ਸਟੀਲ 4.6 ਬਿਲੀਅਨ ਦਾ ਆਉਂਦਾ ਹੈਗਾ ਜੀ ਕੈਨੇਡਾ ਨੂੰ। ਪੇਪਰ ਬੋਰਡ ਇੱਦਾਂ ਦੇ 2.78 ਬਿਲੀਅਨ ਤੇ ਕੁਛ ਹੋਰ ਹੈਗੇ ਆ ਜਿਹਦੇ ਉੱਪਰ ਹੁਣ ਜਿਹੜਾ ਵਾ ਟੈਰਿਫ ਜਿਹੜਾ ਕੈਨੇਡਾ ਨੇ ਬਰਾਬਰ ਰੂਪ ਚ ਲਾ ਦਿੱਤਾ ਹੈਗਾ ਜੀ। ਹਾਲਾਂਕਿ ਕੁਛ ਗੱਲਾਂ ਜਿਹੜੀਆਂ ਪਹਿਲਾਂ ਹੀ ਪ੍ਰਧਾਨ ਮੰਤਰੀ ਨੇ ਬੈਲੈਂਸ ਰੱਖ ਕੇ ਕਰ ਦਿੱਤੀਆਂ ਗਈਆਂ ਸੀ ਵਾਰ ਕਰਨੀ ਉਹਨਾਂ ਨੇ ਵੀ ਜੇ ਟਰੰਪ ਸਾਹਿਬ ਜਾਂ ਉਹਨਾਂ ਦੀ ਟੀਮ ਆਪਣੇ ਜਿਹੜਾ ਐਟੀਟਿਊਡ ਆ ਉਹ ਸਹੀ ਕਰਦੇ ਆ ਤਾਂ ਗੱਲਬਾਤ ਦੁਬਾਰਾ ਵੀ ਸ਼ੁਰੂ ਹੋ ਸਕਦੀ ਆ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਆਪਣਾ ਕਿ ਅਸੀਂ ਐਜ ਏ ਸਬਸਿਡਰੀ ਕੈਨੇਡਾ ਐਜ ਏ ਬ੍ਰਾਂਚ ਕਿਹਨੂੰ ਕਹਿ ਦਿੰਦੇ ਵੀ ਉਹਦੇ ਉਹਦੇ ਵਾਂਗ ਅਸੀਂ ਗੱਲ ਨਹੀਂ ਕਰ ਸਕਦੇ, ਅਸੀਂ ਇੰਡੀਪੈਂਡੈਂਟ ਮੁਲਕ ਹਾਂ, ਬਰਾਬਰ ਰੂਪ ਚ ਗੱਲਬਾਤ ਜਿਹੜੀ ਬਰਾਬਰ ਰਹਿ ਕੇ ਕੀਤੀ ਜਾਊਗੀ। ਤਾਂ ਇਹਦੇ ਨਾਲ ਹੀ ਜਿਹੜੀ ਆਪਾਂ ਗੱਲ ਇਹ ਵੀ ਕਰ ਰਹੇ ਸੀ ਕਿ ਕੈਨੇਡੀਅਨ ਵਰਕਰਾਂ ਤੇ ਕਾਰੋਬਾਰੀਆਂ ਨੂੰ ਕਿਸ ਤਰ੍ਹਾਂ ਦੀ ਰਾਹਤ ਜਿਹੜੀ ਆ ਕੈਨੇਡਾ ਗੌਰਮੈਂਟ ਦਊਗੀ। ਇਨੀਸ਼ਲੀ 7.5 ਬਿਲੀਅਨ ਦਾ ਜਿਹੜਾ ਰਾਹਤ ਪੈਕੇਜ ਆ ਇਹ ਗੌਰਮੈਂਟ ਨੇ ਵਾਅਦਾ ਕੀਤਾ ਕਿ ਉਹ ਰਿਲੀਜ਼ ਕਰਨ ਜਾ ਰਹੀ ਆ ਜੇ ਇਹ ਕੰਟੀਨਿਊ ਜਾਂਦਾ ਹੈਗਾ। ਉਹਦੇ ਵਿੱਚ ਕੀ ਹੋਊਗਾ ਜੀ, ਜਿਹੜੇ ਕਾਰੋਬਾਰੀ ਹੈਗੇ ਆ, ਬਿਜ਼ਨਸ ਹੈਗੇ ਆ ਵੱਡੇ ਅਫੈਕਟਡ ਆਪਾਂ ਕਹਿ ਸਕਾਂਗੇ ਇਹਦੇ ਵਿੱਚ, ਹੁਣ ਯਾਦ ਰੱਖਣ ਸਾਰੇ ਲੋਕ, ਅਫੈਕਟਡ ਬਿਜ਼ਨਸ ਜਿਹੜੇ ਹੈਗੇ ਆ ਜਾਂ ਵਰਕਰਸ ਜਿਹੜੇ ਲੇ ਆਫਸ ਹੋਣੀਆਂ ਨੇ ਉਹਨਾਂ ਦਾ EI ਐਕਸਪੈਂਸ਼ਨ ਹੋਊਗਾ। ਤਾਂ ਇਹਦੇ ਨਾਲ ਨਾਲ ਜਿਹੜੀ ਇਹ ਰਾਸ਼ੀ ਹੈਗੀ ਆ ਉਹਨਾਂ ਨੂੰ ਲੋਨ ਜਾਂ ਫਾਈਨਾਂਸ ਦੇ ਰੂਪ ਦੇ ਵਿੱਚ ਇੱਦਾਂ ਦੀ ਪਲਾਨ ਦੇ ਰੂਪ ਚ ਮਿਲੂਗੀ ਜੀ। ਸੋ ਹਾਲੇ ਹਾਲਾਤ ਕਿੱਧਰ ਨੂੰ ਜਾਂਦੇ ਹੈਗੇ ਆ। ਹਾਲਾਂਕਿ ਕੁਝ ਇੱਕ ਆਪਾਂ ਅਪਡੇਟ ਇਹ ਵੀ ਦੇ ਦਿੰਦੇ ਹਾਂ ਕਿ ਬਹੁਤ ਸਾਰੀਆਂ ਜਿਹੜੀਆਂ ਯੂਨੀਅਨਸ ਹੈਗੀਆਂ ਨੇ ਜਾਂ ਬਿਜ਼ਨਸ ਟ੍ਰੇਡਸ ਜਿਹੜੇ ਰਿਪ੍ਰੈਜੈਂਟੇਟਿਵ ਹੈਗੇ ਉਹਨਾਂ ਨੇ ਗੱਲ ਕਹੀ ਕਿ ਕਾਫੀ ਨਹੀਂ ਹੋਊਗਾ, ਅਮੈਰੀਕਾ ਦੇ ਨਾਲ ਜੂਝਣ ਵਾਸਤੇ ਘਾਟੇ ਨੂੰ ਸਹਿਣ ਵਾਸਤੇ ਗਵਰਨਮੈਂਟ ਨੂੰ ਹੋਰ ਵੀ ਬਹੁਤ ਕੁਛ ਕਰਨਾ ਪਊਗਾ। ਸੋ ਕੁੱਲ ਮਿਲਾ ਕੇ ਕੱਲ ਪਹਿਲਾਂ ਹੀਟਡ ਕਾਫੀ ਜਿੱਦਾਂ ਤੁਸੀਂ ਪਹਿਲਾਂ ਡਿਸਕਸ ਕਰ ਹੀ ਦਿੱਤਾ ਵਾ, ਪਰ ਉਸ ਤੋਂ ਬਾਅਦ ਅੱਜ ਜਿਹੜੇ ਗਵਰਨਰ ਹੈਗੇ ਆ ਜੀ
9: ਕੈਲੀਫੋਰਨੀਆ
3: ਦੇ, ਉਧਰੋਂ ਵੀ ਆਇਆ ਜੀ ਬਿਆਨ, ਠੀਕ ਹੈ। ਸੋ ਕੁਛ ਨਾ ਕੁਛ ਮੈਂ ਪਹਿਲਾਂ ਵੀ ਕਹਿ ਦਿੱਤਾ ਸੀਗਾ ਕਿ ਗੱਲਾਂ ਬਾਤਾਂ ਸ਼ੁਰੂ ਹੋਣੀਆਂ ਹੀ ਆ, ਮਿਡ ਟਰਮ ਨੇੜੇ ਹੈਗੀ ਆ, ਜੇ ਇਹ ਟਕਰਾਰ ਰਹਿੰਦਾ ਵਾ ਤੇ ਟਰੰਪ ਸਾਹਿਬ ਦਾ ਵੀ ਮਾਹੌਲ ਬਹੁਤ ਵਧੀਆ ਬਣਨਾ ਨੀ ਹੈਗਾ। ਪਹਿਲਾਂ ਵੀ ਇੰਟਰਨਲੀ ਉਹਨਾਂ ਦੀ ਟੀਮ ਚ ਤੇ ਬਹੁਤ ਵਧੀਆ ਹੋਊਗਾ, ਉੱਪਰ ਥੱਲੇ ਜਿਹੜਾ ਹੈਗਾ ਆਪਾਂ ਨੂੰ ਲੱਗਦਾ ਹੈਗਾ ਕਿ ਅਮੈਰੀਕਨ ਬਹੁਤ ਖੁਸ਼ ਹੈਗੇ ਆ, ਪਰ ਜਿਵੇਂ ਸਾਡੀਆਂ ਜੇਬਾਂ ਹੈਗੀਆਂ ਨੇ ਉਦਾਂ ਹੀ ਉਹਨਾਂ ਦੀਆਂ ਜੇਬਾਂ ਹੈਗੀਆਂ ਨੇ। ਜੇ ਉਹਨਾਂ ਚੋਂ ਪੈਸਾ ਨਿਕਲਦਾ ਹੈਗਾ ਟੈਰਫ ਲੱਗਣ ਨਾਲ, ਉਹਨਾਂ ਦਾ ਫਿਊਲ ਮਹਿੰਗਾ ਹੁੰਦਾ ਹੈ ਜਾਂ ਉਹਨਾਂ ਨੂੰ ਮਹਿੰਗਾ ਸਮਾਨ ਮਿਲਦਾ ਹੈਗਾ, ਤਾਂ ਆਟੋਮੈਟਿਕਲੀ ਇਹਦੀ ਰਿਜੈਂਟਮੈਂਟ ਹੈ ਉਹ ਲੋਕਾਂ ਚ ਹੋਊਗੀ ਜੀ। ਸੋ ਕੈਲੀਫੋਰਨੀਆ ਦੇ ਗਵਰਨਰ ਜਿਹੜੇ ਹੈਗੇ ਆ ਗੇਵਿਨ ਨਿਊਸਮ, ਜਿਹਨਾਂ ਬਾਰੇ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਸ਼ਾਇਦ ਆਉਣ ਵਾਲੇ ਸਮੇਂ ਚ ਉਹ ਲਾਈਮਲਾਈਟ ਹੋਣਗੇ ਫੈਡਰਲ ਪੋਲਿਟਿਕਸ ਦੇ ਵਿੱਚ, ਉਹਨਾਂ ਨੇ ਇਹ ਗੱਲ ਕਹੀ ਜਿਹੜੇ ਟਰੰਪ ਸਾਹਿਬ ਆ ਉਹਨਾਂ ਨੂੰ ਟੇਬਲ ਤੇ ਕੈਨੇਡਾ ਦੇ ਨਾਲ ਆਉਣਾ ਪਊਗਾ, ਤੇ ਉਹਨਾਂ ਦੀ ਆਪਣੀ ਪਾਰਟੀ ਜਿਹੜੀ ਹੈਗੀ ਆ ਅੰਦਰ ਖਾਤੇ ਵੱਡਾ ਵਿਰੋਧ ਜਿਹੜਾ ਉਹ ਕਰ ਰਹੀ ਹੈਗੀ ਆ। ਪਰ ਮੈਨੂੰ ਕੋਈ ਪਬਲਿਕਲੀ ਏਦਾਂ ਦਾ ਨਹੀਂ ਲੱਭਾ ਹੈਗਾ ਵੀ ਜਿਹਦੇ ਵਿੱਚ ਮੈਨੂੰ ਲੱਗਾ ਹੋਵੇਗਾ ਜੇ ਡੈਮੋਕ੍ਰੇਟਸ ਜਿਹੜੇ ਹੈਗੇ ਆ ਵੱਡੀ ਪੱਧਰ ਤੇ ਘੇਰ ਰਹੇ ਹੋਣ, ਜਾਂ ਜਿਵੇਂ ਸਾਡੀਆਂ ਵਿਰੋਧੀ ਪਾਰਟੀਆਂ ਉਹਨਾਂ ਨੇ ਜਵਾਬ ਮੰਗਿਆ ਗਵਰਨਮੈਂਟ ਕੋਲੋਂ ਕਿ ਤੁਸੀਂ ਕੀ ਡੀਲ ਕਰਕੇ ਆਏ ਹੋ, ਮਾਫ ਕਰਨਾ ਜੇ ਤੁਹਾਨੂੰ ਕੀ ਆਫਰ ਰੱਖੀ ਗਈ ਸੀ, ਤੁਸੀਂ ਕੀ ਪ੍ਰਪੋਜ਼ਲ ਦਿੱਤਾ ਸੀਗਾ, ਕਿਹੜੀ ਗੱਲੋਂ ਡੀਲ ਰੱਦ ਹੋਈ ਹੈ, ਦੱਸੋ ਲੋਕਾਂ ਨੂੰ, ਸਾਨੂੰ ਵੀ ਦੱਸੋ। ਲੇਕਿਨ ਅਜੇ ਤੱਕ ਟਰੰਪ ਸਾਹਿਬ ਨੂੰ ਇਹ ਸਵਾਲ ਨਹੀਂ ਆਇਆ ਕਿ ਤੁਸੀਂ ਕਿਉਂ ਡੀਲ ਨਹੀਂ ਸਿਰ ਚੜੇ ਸਰ ਸਕੀ, ਵੀ ਕੈਨੇਡਾ ਨੇ ਕਿਹੜੀ ਏਦਾਂ ਦੀ ਗੱਲ ਨਹੀਂ ਮੰਨੀ ਹੈਗੀ ਜਿਹਦੇ ਕਰਕੇ ਡੀਲ ਨਹੀਂ ਹੋ ਸਕੀ। ਸੋ ਕੁੱਲ ਮਿਲਾ ਕੇ ਹਾਲੇ ਇਹ ਜਿਹੜੀ ਆ ਵੇਖਣ ਵਾਲੀ ਗੱਲ ਹੋ ਗਈ ਆਪਣਾ ਤਮਰ ਸਾਹਿਬ।
9: ਅਸਲੀ ਪੇਪਰ ਵਰਕ ਨਹੀਂ ਸਾਹਮਣੇ ਆਇਆ ਵੀ ਕਿੱਥੋਂ ਨਾ ਹੋਈ ਆ, ਕਿੱਥੋਂ ਕੁੰਡੀ ਅੜ ਗਈ ਸੀਗੀ। ਪਰ ਡੋਨਲਡ ਟਰੰਪ ਵੀ ਨਾ ਜਦੋਂ ਬਿਆਨ ਦੇਣ ਲੱਗਦੇ ਵੀ ਹੜ ਜਾਣੀ, ਇਹਨਾਂ ਨੂੰ ਮੈਂ ਮਾਰ ਜਾ ਜੀ, ਕਹਿੰਦੇ ਲੇਕ ਡੇਰ ਨੂੰ ਕਹਿੰਦੇ ਲੇਕ ਅਮੈਰੀਕਾ ਆਪਾਂ ਬਣਾਵਾਂਗੇ। ਸੋ ਜਿਹੜੀ ਟੈਂਸ਼ਨ ਇਹ ਚੜੀ ਹੋਈ ਆ ਟ੍ਰੇਡ ਵਾਰ ਦੀ, ਜਿਹੜਾ ਗੁੱਸਾ ਲੱਗਦਾ ਵੀ ਸਾਡੇ ਨਾਲ ਮੰਨੇ ਕੱਲ ਹੀ ਨਹੀਂ। ਸੋ ਕੈਨੇਡਾ ਨੂੰ ਕਾਫੀ ਇਹਨਾਂ ਨੇ ਕਾਫੀ ਕੁਝ ਕਿਹਾ, ਕੋਈ ਚੰਗੇ ਸ਼ਬਦ ਨਹੀਂ ਵਰਤੇ, ਪਰ ਚੰਗਾ ਵੀ ਨਹੀਂ ਲੱਗਦਾ ਜਦੋਂ ਇੱਦਾਂ ਦੀ ਡੀਲਿੰਗ ਕਰਦੇ ਆ ਵੀ ਮੈਂ ਆਹ ਕਰ ਦੇਵਾਂਗਾ, ਮੈਂ ਆਹ ਕਰਦਾ। ਜਿਹੜੇ ਕੰਮ ਕਰਨੇ ਉਹ ਕਰਨ ਵਾਲੇ ਕਰੋ, ਅਤੇ ਇਸ ਟ੍ਰੇਡ ਨੂੰ, ਇਸ ਬਿਜ਼ਨਸ ਨੂੰ ਚਲਾਵੋ, ਲੋਕਾਂ ਦਾ ਸਾਹ ਸੌਖਾ ਕਰੋ। ਇਹ ਕੰਮ ਕਰਨੋ, ਇਹ ਨਹੀਂ ਕੰਮ ਕਰਨੇ, ਹੋਰੇ ਪਾਸੇ ਇਹਨਾਂ ਨੇ ਬਿਆਨ ਦੇਣ ਲੱਗ ਪੈਣੇ ਹੈ, ਲੱਗ ਪੈਂਦੇ ਹਨ। ਪਰ ਮੁੜ ਕੇ ਐਟ ਦੀ ਐਂਡ ਬਾਈ ਸਾਹਿਬ ਟੇਬਲ 'ਤੇ ਬੈਠ ਕੇ ਇਹੀ ਕੰਮ ਹੈ ਬਣਨਾ, ਉੱਦਾਂ ਨਹੀਂ ਬਣਨਾ। ਪ੍ਰੋਗਰਾਮ ਨੂੰ ਸੁਣ ਰਹੇ ਹਾਂ, ਟੈਕਸ ਮੈਸੇਜ ਬਹੁਤ ਸਾਰੇ ਆ ਰਹੇ ਹਨ, 416-837-1515 ਨੰਬਰ ਹੁੰਦਾ ਆ। ਦਵਿੰਦਰ ਸਿੰਘ ਜੀ ਪ੍ਰੋਗਰਾਮ ਨੂੰ ਸੁਣ ਰਹੇ ਹਨ, ਧੰਨਵਾਦ ਤੁਹਾਡਾ ਮੈਸੇਜ ਕੀਤਾ। ਕਸ਼ਮੀਰ ਧਾਰਨੀ ਜੀ ਪ੍ਰੋਗਰਾਮ ਰਾਮ ਰਾਏਪੁਰ ਤੋਂ, ਕਸ਼ਮੀਰ ਧਾਰਨੀ, ਕੱਲ੍ਹ ਸਾਨੂੰ ਬਾਰੀ ਸਾਹਿਬ ਨਵੇਂ ਸ਼ਹਿਰ ਏਰੀਆ ਦੇ ਬਹੁਤ ਸਾਰੇ ਲੋਕ ਇਕੱਠੇ ਹੋਏ ਸੀ, ਸਾਨੂੰ ਵੀ ਉੱਥੇ ਪਹੁੰਚਣ ਦਾ ਮੌਕਾ ਮਿਲਿਆ। ਸ਼ਾਮੀ ਕਾਲ ਆ ਗਈ ਸੀਗੀ, ਕੋਈ ਲੀਡਰ ਸੀਗਾ ਏਰੀਆ ਦਾ, ਕੋਈ MLA ਸੀਗਾ ਨਵੇਂ ਸ਼ਹਿਰ ਦਾ, ਕਿਉਂਕਿ ਜਸਪਾਲ ਗੋਨੀਆ ਦੇ ਬੇਟੇ ਦੀ ਸ਼ਾਦੀ ਸੀਗੀ, ਸਾਰੇ ਉੱਥੇ ਪਹੁੰਚੇ ਹੋਏ ਸੀਗੇ। ਅਤੇ ਮੈਂ ਮੋਸਟਲੀ ਜਦੋਂ ਜਸਪਾਲ ਗੋਨੀ ਦੇ ਘਰ ਫੰਕਸ਼ਨ ਹੁੰਦਾ ਨਾ, ਮੈਂ ਮੋਸਟਲੀ ਆਊਟ ਆਫ ਕੰਟਰੀ ਹੁੰਦਾ, 3-4 ਫੰਕਸ਼ਨ ਰੱਖੇ ਮੈਂ ਆਊਟ ਆਫ ਕੰਟਰੀ ਸੀਗਾ। ਸੋ ਪਿਛਲੇ ਵੀਕ ਵਿਆਹ ਸੀਗਾ ਇੱਕ ਤੇਜ਼ ਗੋਨੀਆ ਦਾ, ਅਤੇ ਮੈਂ ਪਹੁੰਚ ਨਹੀਂ ਸਕਿਆ। ਪਰ ਕੱਲ੍ਹ ਮੈਨੂੰ ਬਹੁਤ ਸਾਰੇ ਪੁਰਾਣੇ ਜਿਹੜੇ ਮਿੱਤਰ ਦੋਸਤ ਉਸ ਏਰੀਆ ਦੇ ਜਿਹੜੇ ਇੱਥੇ ਵੀ ਰਹਿੰਦੇ ਆ ਪੰਜਾਬ ਵਿੱਚ ਰਹਿੰਦੇ, ਮਿਲਣ ਦਾ ਮੌਕਾ ਮਿਲਿਆ। ਚੰਗਾ ਲੱਗਦਾ ਬਾਜੀ ਸਾਹਿਬ ਜਦੋਂ ਪਿੰਡ ਦੇ ਲੋਕ, ਸ਼ਹਿਰ ਦੇ ਲੋਕ ਮਿਲਦੇ ਆ, ਨਵਾਂ ਸ਼ਹਿਰ ਬੰਗਾ ਭੀਣ ਹੋਇਆ, ਸੂਰਪੁਰ, ਸੁੱਜੋ, ਪੌਰਾ, ਨੌਰਾ, ਗੜ੍ਹ ਸ਼ੰਕਰ, ਇਸ ਰਾਮ ਰਾਏਪੁਰ, ਸੇਖੂਪੁਰ, ਸਾਰੇ ਇਹ ਪਿੰਡਾਂ ਦੇ ਲੋਕ ਮਿਲੇ। ਚੰਗਾ ਲੱਗਾ ਮੈਨੂੰ ਜਿਹੜੇ ਲੋਕ ਮਿਲਦੇ ਹਨ, ਅਤੇ ਧੰਨਵਾਦ ਕਰਦੇ ਹਾਂ ਜਦੋਂ ਮਿਲਦੇ ਹਾਂ। ਚੰਗਾ ਇਹ ਵੀ ਗੱਲਾਂ ਕੀਤੀਆਂ ਬਾਜੀ ਸਾਹਿਬ, ਮੈਂ ਖਬਰਾਂ ਤੋਂ ਪਾਸੇ ਕਰਦਾ, ਕਹਿੰਦੇ ਅੱਜ ਕੱਲ੍ਹ ਜਿਹੜੇ ਨਵੀਂ ਪੀੜ੍ਹੀ ਹੈਗੀ ਹੈ ਨਾ, ਇਸ ਹਿਸਾਬ ਨਾਲ ਬੈਠਦੀ ਨਹੀਂ ਹੈਗੀ, ਟੈਕਸਟ ਮੈਸੇਜ ਵੱਲ ਲੱਗੀ ਹੋਈ ਆ, ਨੇੜਤਾ ਜਿਹੜੀ ਹੈਗੀ ਉਹ ਦੂਰ ਹੁੰਦੀ ਜਾ ਰਹੀ ਹੈਗੀ ਵੀ ਗੱਲਾਂ ਹੋਈਆਂ। ਥੋੜ੍ਹਾ ਬਹੁਤ ਜਾਂ ਪੋਲੀਟੀਕਲ ਗੱਲਾਂ ਚੱਲ ਰਹੀਆਂ ਸੀ ਪੰਜਾਬ ਵਿੱਚ, ਕੀ ਹੋਵੇਗਾ ਉਹ ਜਦੋਂ ਹੋਵੇਗਾ ਆਪਾਂ ਦੱਸ ਦੇਵਾਂਗੇ ਇਹ ਜ਼ਰੂਰ। ਬਾਰੀਆ ਸਾਹਿਬ, ਕੱਲ੍ਹ ਜਿਹੜੀ ਆਪਾਂ ਜਦੋਂ ਆਪਾਂ ਕੰਮ ਖਬਰਾਂ ਦਿੰਦੇ ਸੀਗੇ, ਇੱਕ ਏਜੰਸੀ ਦੀ ਗੱਲਬਾਤ ਆਈ ਸੀਗੀ ਵੀ ਏਜੰਸੀ ਨੇ ਸਾਡਾ ਸਾਨੂੰ ਬਹੁਤ ਤੰਗ ਕੀਤਾ ਹੋਇਆ। ਇੱਕ ਹੈਗੀ ਆ ਵੀ ਟਰੱਕਿੰਗ ਦੀ ਜਿਹੜੀ ਤਨਖਾਹ ਹੈਗੀ, ਜਿਹੜੀ ਪੇ ਹੈਗੀ, ਬਹੁਤ ਘੱਟ ਹੈਗੀ ਆ, ਅਫੋਰਡ ਕਰਨਾ ਬੜਾ ਔਖਾ ਹੋ ਗਿਆ, ਅਤੇ ਇਹਦੇ ਉੱਪਰ ਆਪਾਂ ਗੱਲਬਾਤ, ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਦਿਓ ਕਿ ਮੈਂ ਵੀ ਬਹੁਤ ਸਾਰੀਆਂ ਯੂਨੀਅਨ ਕੰਪਨੀ ਵਿੱਚ ਆਸੇ ਪਾਸੇ ਕੰਮ ਕੀਤਾ, ਕਈ ਵਾਰੀ ਏਜੰਸੀ ਦੀ ਲੋੜ ਹੁੰਦੀ ਹੈ। ਜਿਹੜੀਆਂ ਵੱਡੀਆਂ ਕੰਪਨੀ ਹਨ ਨਾ, ਉਹ ਕਹਿੰਦੇ ਵੀ ਸਾਡੇ ਵਾਸਤੇ ਜਦੋਂ ਇੰਨੇ ਆਪਾਂ ਪੈਸੇ ਦਿੰਦੇ ਹਾਂ ਅਤੇ ਵਰਕਰ ਰੱਖਣੇ ਸਾਡੇ ਵਾਸਤੇ, ਜਿਹੜੇ ਉਹ ਸਰਚ ਕਰਨੇ ਬੜੇ ਔਖੇ ਹੋ ਜਾਂਦੇ ਹੈਗੇ ਆ, ਇਸ ਕਰਕੇ ਆਪਾਂ ਏਜੰਸੀਜ਼ ਵਰਤੇ ਹਨ, ਏਜੰਸੀ ਤੋਂ ਸਾਨੂੰ ਚੁਣੇ ਹੋਏ ਬੰਦੇ ਮਿਲ ਜਾਂਦੇ ਆ, ਅਸੀਂ ਉਹਨਾਂ ਨੂੰ ਉਹਨਾਂ ਕੰਮਾਂ 'ਤੇ ਲਾ ਦੇਈਦਾ ਜਾਂ ਉਹਨਾਂ ਨੂੰ ਟ੍ਰੇਨ ਕਰ ਦੇਈਦਾ ਹੈਗਾ ਆ। ਪਰ ਦੁੱਖ ਉਦੋਂ ਲੱਗਦਾ ਜਦੋਂ ਵਰਕਰ ਹਾਇਰ ਹੁੰਦੇ ਆ, ਜਿਹੜਾ ਬੰਦਾ ਏਜੰਸੀ ਜਾ ਕੇ ਉਸ ਕੰਪਨੀ ਵਿੱਚ ਕੰਮ ਕਰਦਾ ਹੁੰਦਾ, ਉਹਨੂੰ ਮਿਲਦੇ ਹੁੰਦੇ $20, ਜਿਹੜੇ ਉੱਥੇ ਕੰਮ ਕਰਦੇ ਹੁੰਦੇ ਉਹ ਲੈਂਦੇ ਹੁੰਦੇ ਆ $30-35, ਉਹ ਕਹਿੰਦੇ $15 ਦਾ, $10 ਦਾ ਫਰਕ ਜਦੋਂ ਹੁੰਦਾ ਆ, ਜਿਹੜਾ ਬੰਦਾ ਏਜੰਸੀ ਥਰੂ ਲੱਗਦਾ, ਕਿਉਂਕਿ ਉਹਨੂੰ ਲੋੜ ਹੁੰਦੀ ਆ ਕੰਮ ਕਰਨ ਵੇਲੇ, ਤਾਂ ਹੀ ਉਹ ਲੱਗਦਾ ਹੈਗਾ ਆ। ਅਤੇ ਪਰ ਇਹ ਗੱਲ ਹੈਗੀ ਆ, ਕਹਿੰਦੇ ਰੂਲ ਚੇਂਜ ਕਰ ਦੇਣਾ ਚਾਹੀਦਾ ਵੀ ਕੋਈ ਵੀ ਕੰਪਨੀ ਹੈਗੀ ਆ ਜੇ ਏਜੰਸੀ ਦੇ ਕਿਸੇ ਵਰਕਰ ਨੂੰ ਵਰਤ ਇੰਨੇ ਕੁ ਪਰਸੈਂਟ ਵਰਤ ਸਕਦੀ, ਉਸ ਤੋਂ ਵੱਧ ਨਹੀਂ ਵਰਤ ਸਕਦੀ, ਜਾਂ ਕਿਸੇ ਵਰਕਰ ਨੂੰ ਏਜੰਸੀ ਥਰੂ ਹਾਇਰ ਕਰਨਾ, ਜੇ ਉਹ ਚੰਗਾ ਹੈਗਾ, ਕੰਪਨੀ ਉਹਨੂੰ ਵਾਰ ਵਾਰ ਸੱਦੀ ਹੈਗੀ ਆ, ਅਤੇ ਉਹਨੂੰ ਪੱਕੇ ਤੌਰ 'ਤੇ ਰੱਖ ਲੈਣਾ ਚਾਹੀਦਾ। ਜੇ ਮੁਸ਼ਕਿਲ ਆ ਰਹੀ ਹੈ ਤਾਂ ਗੌਰਮੈਂਟ ਨਾਲ ਬੈਠੇ ਗੱਲ ਕਰਨੀ ਚਾਹੀਦੀ ਹੈ, ਪਰ ਏਜੰਸੀ ਨੇ ਕਹਿੰਦੇ ਵੀ ਕਾਫੀ ਤੰਗ ਕੀਤਾ ਹੋਇਆ ਲੋਕਾਂ, ਵੀ ਆਹ ਵੱਧ ਪੈਸੇ ਕਮਾਉਂਦੇ ਹਨ ਵੀ ਉੱਥੇ ਵਰਕਰ ਨੂੰ ਘੱਟ ਮਿਲਦੇ, ਲੱਗਦਾ ਇੱਦਾਂ ਹੈਗਾ ਵੀ ਏਜੰਸੀ ਪੈਸੇ ਕਮਾਉਂਦੇ। ਏਜੰਸੀ ਦੀਆਂ ਆਪਣੀਆਂ ਵੀ ਜਿਹੜੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ, ਚਾਹੇ ਇੰਸ਼ੋਰੈਂਸ ਹੋਵੇ, ਚਾਹੇ ਵਰਕਰ ਸ਼ਾਂਤੀ ਕਰਨੇ, ਉਹਨੇ ਆਪਣੇ ਵੀ ਆਫਿਸ ਕੋਸਟ ਹੁੰਦੀ ਹੈ, ਉਹ ਵੀ ਕਵਰ ਕਰਨੀ ਪੈਂਦੀ ਆ। ਪਰ ਇਹ ਕਹਿ ਰਹੇ ਆ ਜਿੱਥੇ ਸਾਨੂੰ ਨਤੀਜਾ ਨਿਕਲੇ ਏਜੰਸੀ ਵੱਲੋਂ, ਉਹ ਕਹਿੰਦੇ ਵੀ ਚਲੋ ਵਰਕਰ ਸੱਦ ਲੈਂਦੇ, ਏਜੰਸੀ ਤੋਂ ਵੱਲੋਂ ਸੱਦ ਲੈਂਦੇ ਹਨ, ਪਰ ਇਹ ਨਾ ਹੋਵੇ ਇਹ ਕੰਪਨੀ ਸਿਰਫ ਏਜੰਸੀ ਦੇ ਸਿਰ 'ਤੇ ਹੀ ਕੰਮ ਕਰੀ ਜਾਵੇ, ਇਹਨਾਂ ਵਰਕਰਾਂ ਨੂੰ ਕਿਉਂ ਨਹੀਂ ਹਾਇਰ ਕਰਦੀ ਜਦੋਂ ਉਹੀ ਵਰਕਰ ਵਾਰ ਵਾਰ ਕੰਮ 'ਤੇ ਆਉਂਦੇ ਹਨ। ਇੱਕ ਬੜੀ ਮੁਸ਼ਕਿਲ ਹੋ ਜਾਂਦੀ, ਕੱਲ੍ਹ ਵੀ ਇੱਕ ਦੋ ਕਾਲਰਾਂ ਨੇ ਕਿਹਾ ਸੀਗਾ ਬਈ ਜਦੋਂ ਆਪਾਂ ਉੱਥੇ ਕੰਮ 'ਤੇ ਜਾਂਦੇ ਹਾਂ, ਕਈ ਵਾਰ ਸਾਨੂੰ ਇਹ ਨਹੀਂ ਪਤਾ ਕੱਲ੍ਹ ਨੂੰ ਆਪਾਂ ਆਉਣਾ ਕਿ ਨਹੀਂ ਆਉਣਾ, ਰਾਤੇ ਨੂੰ ਸੌਣ ਲੱਗਦੇ ਹਾਂ ਕਹਿੰਦੇ ਹੁਣੇ ਆ ਜਾਵੋ, ਅਤੇ ਜਦੋਂ ਸਾਰੀ ਜਿਹੜੀ ਵੇਟ ਕਰਦੀ ਫੋਨ ਕਾਲ ਦੀ, ਉਦੋਂ ਫੋਨ ਕਾਲ ਨਹੀਂ ਆਉਂਦਾ, ਜੇ ਨਾ ਫੋਨ ਚੱਕੀਏ ਤਾਂ ਫਿਰ ਕਹਿੰਦੇ ਵੀ ਆਪਾਂ ਕਿਸੇ ਹੋਰ ਨੂੰ ਸੱਦ ਲਿਆ, ਅਤੇ ਕਹਿੰਦੇ ਆਪਣਾ ਸਹੀ ਤਰੀਕੇ ਨਾਲ ਸੌਂ ਸਕਦੇ ਹਾਂ, ਜ਼ਿੰਦਗੀ ਜੀ ਸਕਦੇ ਹਾਂ। ਕਈ ਵਾਰੀ ਦੱਸਦੇ ਹੈ ਨਹੀਂ ਵੀ ਕਿੰਨੇ ਘੰਟੇ ਕੰਮ ਕਰਨਾ, 4 ਕਰਨਾ, 8 ਕਰਨਾ ਕਿ 12 ਕਰਨਾ, ਕਈ ਵਾਰ ਵੱਧ ਵੀ ਲੱਗ ਜਾਏ, ਉਸ ਹਿਸਾਬ ਨਾਲ ਖਾਣਾ ਵੀ ਨਹੀਂ ਲੈ ਕੇ ਜਾ ਸਕਦੇ। ਤੋ ਮੁਸ਼ਕਿਲਾਂ ਸਾਰੇ ਪਾਸੇ ਹਨ, ਪਰ ਏਜੰਸੀ ਨੇ ਲੋਕਾਂ ਦੇ ਸਾਹ ਜਿਹੜੇ ਆ ਦੇਖਿਆ ਜਾਵੇ ਤਾਂ ਏਜੰਸੀ ਲੋਕਾਂ ਨੂੰ ਕਾਫੀ ਤੰਗ ਕੀਤਾ ਹੋਇਆ, ਲੋਕ ਇਸ 'ਤੇ ਨਾਰਾਜ਼ ਹਨ, ਚਾਹੁੰਦੇ ਨਹੀਂ ਹੈਗੇ ਵੀ ਏਜੰਸੀਜ਼ ਹੋਣ, ਪਰ ਬਹੁਤ ਸਾਰੇ ਏਜੰਸੀ ਤੋਂ ਬਗੈਰ ਸਰਦਾ ਵੀ ਨਹੀਂ ਹੈਗਾ। ਬਹੁਤ ਸਾਰੀਆਂ ਜਿਹੜੀਆਂ ਆਈਟੀ ਜੋਬਾਂ ਹਨ ਉਹ ਏਜੰਸੀ ਥਰੂ ਹੁੰਦੀਆਂ ਹਨ, ਜਾਂ ਜੇ ਬਹੁਤ ਸਾਰੇ ਡਾਕਟਰ ਦੀ ਜੋਬ ਆ ਵੀ ਏਜੰਸੀ ਥਰੂ ਪਹਿਲਾਂ ਹੁੰਦੀਆਂ ਹਨ, ਪਰ ਲੋਕ ਇਹ ਚਾਹੁੰਦੇ ਵੀ ਜੇ ਮੈਨੂੰ ਸੱਦੇ ਇਸ ਏਜੰਸੀ ਨੇ ਕੰਮ ਕਰਨ ਵਾਸਤੇ, ਵੀ ਮੈਨੂੰ ਪੱਕਾ ਕਰ ਲੈਣ ਵੀ ਮੇਰੇ ਵੀ ਜਿਹੜੇ ਆ ਜਿਹੜੇ ਕਵਰੇਜ ਹੈਗੀ ਆ, ਮੈਡੀਕਲ ਕਵਰੇਜ, ਡੈਂਟਲ ਕਵਰੇਜ, ਉਹ ਵੀ ਹੋਣ ਲੱਗ ਪਵੇ। ਚਾਹੁੰਦੇ ਆ ਜੇ ਵਾਰ ਵਾਰ ਸੱਦੇ ਆ ਅਤੇ ਏਜੰਸੀ ਦੇ ਇੱਕ ਸਿਰ ਉੱਪਰ ਇਹ ਕੰਪਨੀ ਸਰਵਾਈਵ ਕਰਦੀ ਆ, ਕਿਉਂ ਨਹੀਂ ਇਹ ਵਰਕਰ ਨੂੰ ਹਾਇਰ ਕਰ ਲੈਂਦੀ ਆ, ਵੀ ਹਾਇਰ ਕੱਲ੍ਹ ਨਹੀਂ ਕਰਦੀ ਹੈਗੀ ਆ। ਸੋ ਇੱਕ ਮੈਂ ਕਾਲ ਲੈ ਲਵਾਂ, ਕਾਲ ਟੈਸਟ ਹੋ ਗਈ, ਜਸਵੀਰ ਸਿੰਘ ਦੀ ਕਾਲ ਆਈ ਹੈ। ਜਸਵੀਰ ਸਿੰਘ, ਸਤਿ ਸ਼੍ਰੀ ਅਕਾਲ ਜੀ।
10: ਤੰਬੜ ਸਾਹਿਬ, ਸਤਿ ਸ਼੍ਰੀ ਅਕਾਲ, ਬਾਰੀਆ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ।
9: ਸਤਿ ਸ਼੍ਰੀ ਅਕਾਲ ਜੀ।
10: ਤੰਬੜ ਸਾਹਿਬ, ਜਾਰੀ ਛੱਡ ਪੁਰਾਣਿਆਂ ਨਾਲੋਂ ਮੁੱਖ ਮੋੜਿਆ, ਨਵਿਆਂ ਨਾਲ ਜਾਰੀ ਲਾ ਲਈ। ਸੋ ਇਹਦੇ ਵਿੱਚ ਤੰਬੜ ਸਾਹਿਬ, ਅਸੀਂ ਉਹਨੇ ਅੱਜ ਬੈਠੇ ਹਾਂ, ਇੱਦਾਂ ਤੰਬੜ ਸਾਹਿਬ ਇੱਕ ਐਗਜ਼ਾਮਪਲ ਦਿੰਦਾ, ਸਾਡੇ ਪਿੰਡ ਵਿੱਚ ਇੱਕ ਵਾਰੀ ਸਰਪੰਚੀ ਦੀ ਇਲੈਕਸ਼ਨ ਹੋਈ, ਸਰਪੰਚ ਦੇ ਖਿਲਾਫ ਆ ਧਰਮੀ ਪਰਿਵਾਰ ਸੀਗਾ, ਜਿੱਦਾਂ ਪਿੰਡ ਕੇ ਕਾਫੀ ਉਹਨਾਂ ਦੀ ਰੀਤ ਸੀਗੀ, ਜਿੱਦਾਂ ਉਹਨਾਂ ਦੀ ਪਹੁੰਚ, ਤਾਂ ਉਹਨਾਂ ਨੇ ਇੱਕ ਲੇਡੀ ਨੂੰ ਖੜੀ ਕਰਤਾ
9: ਜੀ।
10: ਤੋ ਉਹ ਲੇਡੀ ਨੇ ਬਹੁਤ ਜਿੱਦਾਂ ਬਲੇਮ ਲਾਏ ਸਰਪੰਚ ਤੇ, ਇਹ ਏਦਾਂ ਕਰਦਾ, ਇਹ ਏਦਾਂ ਕਰਦਾ, ਮਤਲਬ ਉਹਨੂੰ ਜਵਾਬ ਦੀ ਪੈਕ ਪਾਂਡੀ ਦੇਤੀ, ਤੇ ਉਹ ਸਰਪੰਚ ਦੇ ਨਾਲ ਖੜ ਗਈ। ਸੋ ਕਹਿਣ ਦਾ ਮਤਲਬ ਇਹ, ਸਾਨੂੰ ਹਾਲੇ ਤੇ ਜਵਾਬ ਦੀ ਪੰਡ ਗਈ ਕਿੱਧਰ ਆ। ਧੰਨਵਾਦ ਤੁਹਾਡਾ,
9: ਬਹੁਤ ਬਹੁਤ ਬਹੁਤ ਬਹੁਤ ਧੰਨਵਾਦ। ਬਾਰੀਆ ਸਾਹਿਬ, ਤੁਸੀਂ ਏਜੰਸੀ ਦੇ ਬਾਰੇ ਕੁਛ ਕਹਿਣਾ ਚਾਹੁੰਦੇ, ਫਿਰ ਆਪਾਂ ਟਰੱਕਿੰਗ ਦੀ ਵੀ ਗੱਲਬਾਤ ਕਰਨੀ ਆ।
3: ਅੰਮ੍ਰਿਤ ਸਾਹਿਬ ਜਿਹੜੀਆਂ ਇੰਪਲੋਇਮੈਂਟ ਏਜੰਸੀਜ਼ ਹੈਗੀਆਂ ਨੇ ਕੈਨੇਡਾ ਭਰ ਤੇ ਇੰਟਾਰੀਓ 'ਚ ਵੀ ਹੈਗੀਆਂ ਨੇ, ਇਹ ਜਿਹੜਾ ਕੈਨੇਡੀਅਨ ਸਿਸਟਮ ਹੈਗਾ ਇਹਦੇ 'ਚ ਕੋਈ ਨਵਾਂ ਵਰਤਾਰਾ ਨਹੀਂ ਹੈਗਾ ਜੀ। ਇਹ ਬ੍ਰਿਟੇਨ ਕੈਨੇਡਾ ਤੋਂ ਹੀ ਕਾਫੀ ਲੰਬੇ ਸਮੇਂ ਤੋਂ ਕਲੋਨਾਈਜ਼ ਸਿਸਟਮ ਦੇ ਉੱਪਰ ਏਜੰਸੀਆਂ ਜਿਹੜੀਆਂ ਕੰਮ ਕਰਦੀਆਂ ਹੈਗੀਆਂ ਨੇ। ਬੇਸਿਕਲੀ ਇਹ ਨੀਡ ਮੰਨੀ ਜਾਂਦੀ ਆ ਇਹਨਾਂ ਮੁਲਕਾਂ ਦੇ ਵਿੱਚ, ਇਹਨਾਂ ਤੋਂ ਬਗੈਰ ਗੁਜ਼ਾਰਾ ਨਹੀਂ ਹੈਗਾ। ਕਾਰਨ ਕੀ ਆ, ਦੋ ਕੁ ਬੇਸਿਕ ਪੁਆਇੰਟ ਹੈਗੇ ਆ ਕਿ ਬਹੁਤ ਸਾਰੇ ਨਵੇਂ ਲੋਕ ਆਏ ਹੁੰਦੇ ਇਮੀਗ੍ਰਾਂਟ, ਜਾਂ ਜਿਹੜੀ ਪ੍ਰੋਫੈਸ਼ਨ ਮੈਚਿੰਗ ਹੈਗੀ ਆ ਇਹ ਏਜੰਸੀਆਂ ਕਰਦੀਆਂ ਹੈਗੀਆਂ, ਕਿਹਨੂੰ ਕਿੱਥੇ ਲੋੜ ਹੈਗੀ ਆ, ਕਿਹਦਾ ਕੰਟੈਕਟ ਹੈਗਾ ਆ, ਹਰੇਕ ਪਲੇਸਮੈਂਟ ਜਿਹੜੀ ਆ ਬੰਦੇ ਕੋਲ ਕਿੰਨਾ ਵੀ ਟੈਲੈਂਟ ਹੈਗਾ ਉਹ ਕਿੱਥੇ ਜਾ ਕੇ ਦੱਸੂਗਾ ਕਿ ਮੇਰੇ ਕੋਲ ਇੰਨਾ ਟੈਲੈਂਟ ਹੈਗਾ। ਸੋ ਹੁਣ ਥੋੜ੍ਹਾ ਜ਼ਮਾਨਾ ਭਾਵੇਂ ਬਦਲ ਗਿਆ ਹੈਗਾ, ਵੈਬਸਾਈਟਾਂ ਆ ਗਈਆਂ ਨੇ, ਕਮਿਊਨੀਕੇਸ਼ਨ ਵੱਧ ਗਈ ਆ। ਕੋਈ ਸਮਾਂ ਸੀ ਜਦੋਂ ਬੰਦਾ ਆਪਣੇ ਆਪ 'ਚ ਹੀ ਭਾਵੇਂ ਕਿੰਨਾ ਵੀ ਟੈਲੈਂਟ ਸੀ ਉਹਨੂੰ ਨਹੀਂ ਸੀ ਪਤਾ ਹੁੰਦਾ। ਸੋ ਪਲੇਸਮੈਂਟ ਏਜੰਸੀਆਂ ਦੀ ਇੱਕ ਵੱਡਾ ਰੋਲ ਹੁੰਦਾ ਸੀ ਕਿ ਬੰਦੇ ਨੂੰ ਜੋਬ ਜਿਹੜੀ ਆ ਉਹ ਪ੍ਰੋਵਾਈਡ ਹੋ ਜਾਂਦੀ ਸੀ, ਜਿਹੜਾ ਕੰਪਨੀ ਸੀ ਉਹਨੂੰ ਵਰਕਰ ਮਿਲ ਜਾਂਦਾ ਸੀ ਇੰਪਲੋਇਮੈਂਟ ਸਟੈਂਡਰਡ ਐਕਟ ਦੇ ਤਹਿਤ। ਹੁਣ ਵੀ ਜਿਹੜੀਆਂ ਇੰਟਾਰੀਓ ਦੇ ਵਿੱਚ 2300 ਦੇ ਕਰੀਬ ਉੱਦਾਂ ਆਪਾਂ ਐਸਟੀਮੇਟ ਲਾ ਲਈਏ, ਵੈਸੇ ਵੱਧ ਘੱਟ ਹੋ ਸਕਦੀਆਂ ਨੇ, ਇੰਪਲੋਇਮੈਂਟ ਏਜੰਸੀਆਂ ਨੇ, ਉਹਨਾਂ ਦਾ ਕਾਫੀ ਵੱਡਾ ਰੋਲ ਆ। ਆਪਾਂ ਕੱਲ ਵੀ ਇਹ ਗੱਲ ਕਹਿ ਦਿੱਤੀ ਸੀ ਕਿ ਇਹ ਨੀ ਅਸੀਂ ਕਹਿ ਸਕਦੇ ਕਿ ਕਿਸੇ ਚੀਜ਼ ਦੀ ਐਗਜ਼ਿਸਟੈਂਸ ਹੀ ਕਿਉਂ ਆ ਜਾਂ ਉਹਦੀ ਭੂਮਿਕਾ ਨਹੀਂ ਹੋਊਗੀ। ਗੱਲ ਇਹ ਸਵਾਲ ਇੱਥੇ ਉੱਠਦਾ ਕਿ ਉਹਨਾਂ ਦੀ ਜਿਹੜੀਆਂ ਸਰਵਿਸ ਹੈ ਉਹਨਾਂ ਦੇ ਜਿਹੜੇ ਬੈਕਡ੍ਰਾ ਹੈਗੇ ਆ ਉਹ ਨਹੀਂ ਹੋਣੇ ਚਾਹੀਦੇ, ਜਿਹੜੇ ਲੋਕਾਂ ਦਾ ਜਿਹੜਾ ਲੇਬਰ ਸਟੈਂਡਰਡ ਹੈਗਾ ਉਹਨਾਂ ਨੂੰ ਜਿਹੜਾ ਅੰਡਰ ਦੀ ਟੇਬਲ ਬਹੁਤ ਕੁਛ ਪ੍ਰੋਸੈਸ ਚੱਲਿਆ ਜਿਹਦੇ ਬਾਰੇ ਕਾਫੀ ਆਪਣੇ MPP MP ਵੀ ਹੈਗੇ ਸੀ ਉਹਨਾਂ ਤੱਕ ਇਹ ਗੱਲਾਂ ਗਈਆਂ ਨੇ ਕਿ ਜਿਹੜੀਆਂ ਇੱਥੇ ਇੰਪਲਾਇਮੈਂਟ ਏਜੰਸੀਆਂ ਹੈਗੀਆਂ ਨੇ, ਪ੍ਰਾਈਵੇਟ ਦੀ ਗੱਲ ਮੈਂ ਕਰਨਾ, ਵੈਸੇ ਵੀ ਮੈਂ ਦੱਸ ਦਿੰਦਾ ਕਿ ਗੌਰਮੈਂਟ ਇੰਪਲਾਇਮੈਂਟ ਏਜੰਸੀਆਂ ਵੀ ਹੁੰਦੀਆਂ ਨੇ ਜਿੱਥੇ ਫ੍ਰੀ ਆਫ ਕੋਸਟ ਜੋਬ ਲੱਭਣ ਦੇ ਵਾਸਤੇ ਬੰਦੇ ਨੂੰ ਹੈਲਪ ਹੁੰਦੀ ਆ, ਪਰ ਜਿਹੜਾ ਡਾਇਰੈਕਟ ਜਾਂ ਆਪਾਂ ਕਹਿ ਸਕਦੇ ਕੰਪਨਸੇਟ ਹੁੰਦਾ ਬੰਦੇ ਨੂੰ ਫਟਾਫਟ ਜੋਬ ਲੱਭ ਜਾਵੇ ਪ੍ਰੋਸੈਸ ਤੋਂ ਬਗੈਰ, ਤਾਂ ਉਹਦੇ ਵਿੱਚ ਜਿਹੜੀਆਂ ਇਹ ਪ੍ਰਾਈਵੇਟ ਏਜੰਸੀਆਂ ਹੁੰਦੀਆਂ ਨੇ ਉਹ ਜ਼ਿਆਦਾ ਵੱਡਾ ਰੋਲ ਅਦਾ ਕਰ ਜਾਂਦੀਆਂ ਨੇ ਕਈ ਵਾਰ, ਹਨਾ, ਤਾਂ ਰਿਲਾਇਬਿਲਟੀ ਜ਼ਿਆਦੇ ਆ ਲੋਕਾਂ ਦੀ ਇਹਨਾਂ ਦੇ ਉੱਪਰ। ਪਰ ਜਿਵੇਂ ਆਪਾਂ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਜਿਹੜਾ ਬਹੁਤ ਸਾਰੀਆਂ ਗੱਲਾਂ ਇੱਥੇ ਮੇਰੀਆਂ ਪਰਸਨਲੀ ਮੀਟਿੰਗਾਂ ਹੋਈਆਂ ਇਸ ਮਾਮਲੇ ਦੇ ਉੱਪਰ ਮੇਰੇ ਨਾਲ ਬੰਦੇ ਗਏ, ਤੇ MP ਸਾਡੇ ਇੱਥੇ ਬ੍ਰੈਂਪਟਨ ਦੇ ਹੈਗੇ, ਉਹਨਾਂ ਮੈਨੂੰ ਇਹ ਗੱਲ ਕਹੀ ਸੀ ਕਿ ਦਰਅਸਲ ਗੱਲ ਇਹ ਹੈਗੀ ਕਿ ਬਹੁਤ ਕੁਛ ਚਰਚਾ ਰੇਡੀਓ ਤੇ ਹੁੰਦੀ ਆ, ਬਹੁਤ ਕੁਛ ਚਰਚਾ ਇਸ ਮਸਲੇ ਤੇ, ਮੈਂ ਗੱਲ ਕਰ ਰਿਹਾ ਏਜੰਸੀਆਂ ਦੇ ਮਸਲੇ ਤੇ, ਓਦਾਂ ਵੀ ਲੋਕ ਕਰਦੇ ਆ ਲੇਕਿਨ ਅਫੀਸ਼ੀਅਲੀ ਜਿਹੜੀਆਂ ਕੰਪਲੇਂਟ ਆ ਉਹ ਕੋਈ ਨੀ ਕਰਦਾ
9: ਜੀ,
3: ਤੇ ਉਹਦੀ ਵਜ੍ਹਾ ਇਹ ਹੋ ਜਾਂਦੀ ਹੈ ਵੀ ਅਸੀਂ ਅੱਗੇ ਜਾ ਕੇ ਪਾਰਲੀਮੈਂਟ ਪ੍ਰੋਵਿੰਸ਼ੀਅਲ ਹੈਗੀ ਆ ਚਾਹੇ ਫੈਡਰਲ ਹੈਗੀ ਆ, ਖਾਸ ਤੌਰ ਤੇ ਪ੍ਰੋਵਿੰਸ਼ੀਅਲ ਮੁੱਦਾ ਤੇ ਪ੍ਰੋਵਿੰਸ਼ੀਅਲ ਮਾਮਲੇ ਦੇ ਉੱਪਰ ਅਸੀਂ ਕਿਵੇਂ ਅੱਗੇ ਕੀ ਕਿੱਦਾਂ ਕਰੀਏ, ਬੇਸ ਕੀ ਲਈਏ ਕਿ ਸਾਡੇ ਕੋਲ ਕੀ ਕੰਪਲੇਂਟਸ ਹੈਗੀਆਂ ਨੇ। ਪਰ ਇੱਥੇ ਸਵਾਲ ਇਹ ਵੀ ਢੁਕਦਾ ਹੈਗਾ ਤੰਬਰ ਸਾਹਿਬ ਜਿਹੜਾ ਲੋੜਵੰਦ ਬੰਦਾ ਹੈ, ਠੀਕ ਹੈ ਨਾ, ਸੋ ਉਹਨੂੰ ਕਹਿਣ ਵੀ ਤੇਰੀ ਮਜ਼ਬੂਰੀ ਦਾ ਕੋਈ ਨਜਾਇਜ਼ ਫਾਇਦਾ ਕਿਉਂ ਉਠਾ ਰਿਹਾ, ਤੂੰ ਬੋਲਦਾ ਕਿਉਂ ਨੀ, ਤਾਂ ਉਹ ਬੋਲੂਗਾ ਕਿੱਦਾਂ, ਉਹ ਲੋੜਵੰਦ ਹੈ, ਠੀਕ ਹੈ ਨਾ। ਸੋ ਜਿਵੇਂ ਸਟਿੰਗ ਆਪਰੇਸ਼ਨ CBC ਕਰਦੀ ਹੈਗੀ ਆ, ਜਿਵੇਂ ਸਟਿੰਗ ਆਪਰੇਸ਼ਨ ਬਹੁਤ ਸਾਰੀਆਂ ਵੱਡੇ ਮੀਡੀਆ ਅਦਾਰੇ ਕਰਦੇ ਹੈਗੇ ਆ, ਇੱਥੇ ਬਹੁਤਾ ਕਦੇ ਸਟਿੰਗ ਆਪਰੇਸ਼ਨ ਨਹੀਂ ਹੋਏ, ਤੁਸੀਂ ਇਹ ਸੋਚਿਆ ਹੋਣਾ ਵੇਖਿਆ ਹੋਣਾ, ਤੇ ਗੌਰਮੈਂਟ ਵੀ ਕਰ ਸਕਦੀ ਆ ਸਟਿੰਗ ਆਪਰੇਸ਼ਨ, ਦੇਖ ਸਕਦੀ ਆ ਕਿ ਉੱਥੇ ਕੀ ਚੱਲ ਰਿਹਾ ਹੈਗਾ, ਕਿ ਵਾਕਿਆ ਉੱਥੇ ਕੈਸ਼ ਕਿੰਨੇ ਡਾਲਰ ਦਿੱਤਾ ਜਾ ਰਿਹਾ, ਉਹਨਾਂ ਦਾ ਲੇਬਰ ਸਟੈਂਡਰਡ ਕੀ ਹੈਗਾ, ਕਿਵੇਂ ਬੰਦੇ ਨੂੰ, ਬੰਦੇ ਨੇ ਰਾਤ ਨੂੰ ਖਾਣਾ ਤਿਆਰ ਕੀਤਾ ਹੁੰਦਾ ਤਾਂ ਸਵੇਰੇ ਫੋਨ ਆ ਜਾਂਦਾ ਕਿ ਅੱਜ ਲੋੜ ਨਹੀਂ ਹੈਗੀ, ਠੀਕ ਹੈ ਜੀ, ਤਾਂ ਕਿਵੇਂ ਉਹਨਾਂ ਦੇ ਜਿਹੜੀ ਆ ਬੇਸਿਕ ਜਿਹੜੀਆਂ ਉਹਨਾਂ ਦੇ ਲਾਭ ਹੈਗੇ ਆ ਜਾਂ ਉਹਨਾਂ ਦੇ ਜਿੰਨਾ ਵੀ ਆਪਾਂ ਕਹਿੰਦੇ ਪ੍ਰਿਵਿਲੇਜ ਹੈਗੀਆਂ ਨੇ ਉਹ ਨਹੀਂ ਮਿਲਦੀਆਂ ਹੈਗੀਆਂ। ਸੋ ਇਹਨਾਂ ਗੱਲਾਂ ਦਾ ਬੈਲੈਂਸ ਬਣਾਉਣ ਦੀ ਲੋੜ ਹੈਗੀ ਆ। ਮੈਂ ਹੁਣ ਇਹ ਵੀ ਗੱਲ ਇਹ ਕਹਿ ਦਿੰਦਾ ਹੈਗਾ ਕਿ ਜਿਹੜੀ ਗੌਰਮੈਂਟ ਆ ਪ੍ਰੋਵਿੰਸ਼ੀਅਲ ਉਹ ਜਾਣਦੀ ਹੈਗੀ ਆ, ਜਿਹੜੇ MP MPP ਆ ਇਹਦੇ ਬਾਰੇ ਜਾਣਦੇ ਹੈਗੇ ਆ ਕਿ ਪ੍ਰੈਕਟਿਸ ਕੀ ਹੋ ਰਹੀ ਆ। ਸੋ ਜਿਹੜੀ ਲੇਬਰ ਮਿਨਿਸਟਰੀ ਹੈਗੀ ਆ ਉਹ ਵੀ ਇਹਦੇ ਬਾਰੇ ਜਾਣਦੀ ਹੈਗੀ ਆ, ਲੇਕਿਨ ਪ੍ਰੈਸ਼ਰ ਨਹੀਂ ਹੈਗਾ ਬਹੁਤਾ। ਮੈਂ ਇਹ ਵੀ ਦੱਸ ਦਿੰਦਾ ਹੈਗਾ ਕਿ ਬਹੁਤ ਸਾਰੇ ਲੋਕ ਸਾਡੇ ਨਾਲ ਗੱਲਾਂ ਬਾਤਾਂ ਕਰ ਜਾਂਦੇ ਮੀਡੀਆ 'ਚ ਆ ਕੇ, ਪਰ ਇਹ ਚੈਨਲਾਈਜ਼ ਇੱਕ ਪ੍ਰੈਸ਼ਰ ਨਹੀਂ ਹੈਗਾ
9: ਜੀ।
3: ਇੱਕ ਚੈਨਲਾਈਜ਼ ਪ੍ਰੈਸ਼ਰ ਜਦੋਂ ਹੋਊਗਾ, ਜਦੋਂ ਪ੍ਰੋਵਿੰਸ਼ੀਅਲ ਇਲੈਕਸ਼ਨ ਆਉਣਗੀਆਂ, ਤਾਂ ਫਿਰ ਇੱਕ ਚੈਨਲਾਈਜ਼ ਪ੍ਰੈਸ਼ਰ ਹੋਵੇ ਵੀ ਭਾਈ ਇਹ ਚੀਜ਼ਾਂ ਜਿਹੜੀਆਂ ਰੈਗੂਲੇਟ ਹੋਣੀਆਂ ਚਾਹੀਦੀਆਂ ਨੇ। ਵੈਸੇ ਤਾਂ ਇਹਨਾਂ ਦਾ ਲਾਇਸੈਂਸ ਹੁੰਦਾ ਜੀ, ਤੁਹਾਨੂੰ ਆਪਾਂ ਨੂੰ ਪਤਾ ਹੀ ਹੈਗਾ, ਰਜਿਸਟ੍ਰੇਸ਼ਨ ਹੁੰਦੀ ਆ, ਇਹਨਾਂ ਦੀ ਰਜਿਸਟ੍ਰੇਸ਼ਨ ਲਾਇਸੈਂਸ ਚੈੱਕ ਕੀਤਾ ਜਾ ਸਕਦਾ, ਰਜਿਸਟਰਡ ਆ
9: ਜਾਂਦੇ ਆ। ਵੇ ਆਫ ਵਿਜ਼ਿਟ, ਵੇ ਆਫ ਬਿਜ਼ਨਸ ਹੈ ਨਾ, ਵੇ ਆਫ ਬਿਜ਼ਨਸ ਹੈਗੀ ਆ, ਉਹ ਚੈੱਕ ਕਰਨੀ ਚਾਹੀਦੀ। ਬੰਦਾ ਰਾਤੇ ਨੂੰ ਖਾਣਾ ਤਿਆਰ ਕਰਕੇ ਬੈਠਾ, ਤੁਸੀਂ ਕੀ ਹੈਗਾ ਸਵੇਰ ਨੂੰ ਕਹਿੰਦੇ ਤੁਹਾਡੀ ਲੋੜ ਨਹੀਂ ਹੈਗੀ, ਇਹ ਬੜਾ ਕੰਮ ਔਖਾ ਹੁੰਦਾ। ਮੈਂ ਦੋ ਕਾਲਾਂ ਕਲੀਅਰ ਕਰ ਲਵਾਂ। ਜਤਿੰਦਰ ਸਿੰਘ ਜੀ ਆ ਜਾਓ ਜੀ, ਜਤਿੰਦਰ ਸਿੰਘ ਜੀ ਕਾਫੀ ਲੰਬੇ ਸਮੇਂ ਤੋਂ ਹੋਲਡ ਤੇ ਸੀਗੇ, ਦੁਬਾਰਾ ਕਾਲ ਕਰ ਲਿਆ, ਫਿਰ ਮੈਂ ਕਾਲ ਕਰਦਾ। 4473 ਆ ਜਾਓ ਜੀ।
11: ਹਾਂਜੀ ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ।
9: ਸਤਿ ਸ਼੍ਰੀ ਅਕਾਲ ਜੀ।
11: ਭਾਜੀ ਦੋ ਮੁੱਦੇ ਛੇੜੇ ਆ, ਦੋਨੇ ਬੜੇ ਇੰਪੋਰਟੈਂਟ ਹੈਗੇ ਆ ਨਾ, ਜਿੱਦਾਂ ਇੱਕ ਤਾਂ ਏਜੰਸੀਆਂ ਦਾ, ਏਜੰਸੀਆਂ ਦਾ ਵਾਕਈ ਕੋਈ ਸ਼ੱਕ ਨੀ ਹੈਗੀ ਵੀ ਅਬਿਊਜ ਕਰਦੀਆਂ ਹੈਗੀਆਂ, ਜੇ ਕੋਈ ਚੰਗੀ ਕੰਪਨੀ ਜੇ ਇੰਪਲਾਈ ਲੈਂਦੀ ਹੈਗੀ ਆ ਤਾਂ ਉਹ 3 ਮਹੀਨੇ ਨੀ ਤੁਹਾਡੇ ਪੂਰੇ ਹੋਣ ਦਿੰਦੇ ਨਾ, ਸ਼ਰਤ ਰੱਖੀ ਹੁੰਦੀ ਜੇ ਤੁਸੀਂ 3 ਮਹੀਨੇ ਕੰਟੀਨਿਊ ਕੰਮ ਕਰੋਗੇ ਤਾਂ ਫਿਰ ਤੁਹਾਨੂੰ ਪੱਕੇ ਕਰ ਦਾਂਗੇ ਹਨਾ, ਤੇ ਉਹਨਾਂ ਦਾ ਪਲਾਨ ਪਹਿਲਾਂ ਹੀ ਪਤਾ ਹੁੰਦਾ ਵੀ ਉਹਨਾਂ ਨੇ 3 ਮਹੀਨੇ ਪੂਰੇ ਹੋਣ ਨੀ ਦੇਣੇ, ਉਹ ਬ੍ਰੇਕ ਲਵਾ ਦੇਣੀ ਆ ਹਨਾ। ਤੇ ਇਹਦਾ ਇੱਕ ਹੱਲ ਬਾਈ ਇਹ ਨੀ ਹੋ ਸਕਦਾ ਵੀ ਜਿਹੜੀਆਂ ਕੰਪਨੀਆਂ ਕਹਿੰਦੀਆਂ ਸਾਨੂੰ ਇੰਪਲਾਈ ਲੱਭਣ ਦੇ ਵਿੱਚ ਪ੍ਰੋਬਲਮ ਆਉਂਦੀ ਆ, ਜਿਹੜੀਆਂ ਇਹ ਏਜੰਸੀਆਂ ਸਿਰਫ ਵਨ ਟਾਈਮ ਇੰਪਲਾਈ ਉਹਨਾਂ ਨੂੰ ਹਾਇਰ ਕਰਵਾ ਦੇਣ, ਜੋ ਵੀ ਆਪਣੀ ਫੀਸ ਆ ਉਹ ਲੈ ਲੈਣ, ਤੇ ਜਿਹੜਾ ਇੰਪਲਾਈ ਆ ਡਾਇਰੈਕਟਲੀ ਉਹਨਾਂ ਨਾਲ ਕੰਮ ਕਰੇ
9: ਜੀ। ਉਹੀ ਆਪਾਂ ਕਹਿ ਰਹੇ ਹੈਗੇ ਜਦੋਂ ਇੰਪਲਾਈ ਰੱਖ ਲਿਆ ਹੈਗਾ ਉਹਨੂੰ ਪੱਕੇ ਤੌਰ ਤੇ ਰੱਖ ਲੈਣਾ ਚਾਹੀਦਾ ਹੈਗਾ ਆ, ਜੇ ਜੇ ਹੋਰ
11: ਗੌਰਮੈਂਟ ਨੂੰ ਵੈਸੇ ਨਹੀਂ, ਵੈਸੇ ਜਿਹੜਾ ਏਜੰਸੀਆਂ ਦਾ ਕੰਮ ਹੀ ਗੌਰਮੈਂਟ ਇਸ ਤਰ੍ਹਾਂ ਕਰ ਦੇਵੇ ਵੀ ਤੁਸੀਂ ਐਵਰੀ ਡੇ ਇੰਪਲੋਇਮੈਂਟ ਕ੍ਰੀਏਟ ਨਹੀਂ ਕਰਨੀ, ਜੇ ਕੰਪਨੀ ਨੂੰ ਕਿਸੇ ਨੂੰ 10 ਇੰਪਲੋਈ ਚਾਹੀਦੇ ਆ ਉਹਦੇ ਲਈ ਇਹ ਏਜੰਸੀਆਂ ਕੰਮ ਕਰਦੀਆਂ। ਹੁਣ ਉਹ ਆਪਣਾ ਜੋ ਵੀ ਸੈਟਅਪ ਕਰਨੀ ਹੈ ਵੀ ਅਸੀਂ ਇੱਕ ਇੰਪਲੋਈ ਦਾ 1000 ਲੈਣਾ 500 ਲੈਣਾ ਜੋ ਵੀ ਉਹ ਹੋਵੇ ਵਨ ਟਾਈਮ,
9: ਵਾਲੇ ਬੰਦੇ ਹੁੰਦੇ ਜਿਹੜੇ ਉੱਥੋਂ ਬਾਹਰ ਨਿਕਲਦੇ ਆ, ਬੜੀ ਦੁਰਵਰਤੋਂ ਕਰਦੇ ਉਹਨਾਂ ਦੀ। ਸੋ ਕੰਮ
11: ਦੂਸਰੀ ਭਾਜੀ ਜਿਹੜੀ ਆਪਾਂ ਹੁਣ ਟੈਰਿਫ ਦੀ ਗੱਲ ਕਰਦੇ ਆ, ਕੈਨੇਡਾ ਨੇ ਵੀ ਕਹਿ ਦਿੱਤਾ ਵੀ ਅਸੀਂ $2 ਮੈਚ ਕਰਾਂਗੇ, ਮੈਨੂੰ ਨੀ ਲੱਗਦਾ ਵੀ ਇਹ ਸੈਂਸ ਬਣਦੀ ਆ ਵੀ $2 ਜਿਹੜਾ ਉਹਦਾ ਸਫ਼ਰ ਤੇ ਕੈਨੇਡੀਅਨ ਨੇ ਕਰਨਾ ਆ। ਜਿੱਦਾਂ ਹੁਣ ਟਰੰਪ ਨੇ ਲਾਇਆ ਆ ਟੈਰਿਫ, ਤੋ ਪੇ ਦਾ ਅਮੈਰੀਕਨਸ ਨੇ ਕਰਨਾ ਨਾ, ਉਹ ਹਰੇਕ ਚੀਜ਼ ਮਹਿੰਗੀ ਹੋ ਜਾਣੀ ਆ। ਜੇ ਉਹਦੀ ਬਜਾਏ ਇਹ ਟੈਰਿਫ ਨਾ ਲਾਉਂਦੇ ਤੇ ਉਹ ਜ਼ਿਆਦਾ ਵਧੀਆ ਮੈਸੇਜ ਜਾਣਾ ਸੀਗਾ ਵੀ ਕੈਨੇਡਾ ਨੇ ਟੈਰਿਫ ਨੀ ਲਾਇਆ ਤੇ ਨਾਲੇ ਸਾਨੂੰ ਉਧਰੋਂ ਸਮਾਨ ਵੀ ਆਈ ਜਾਣਾ ਸੀਗਾ ਤੇ ਪਲੱਸ ਸਾਡੇ ਤੇ ਵੀ ਬੋਝ ਨੀ ਪੈਣਾ ਸੀ। ਹੁਣ ਤਾਂ ਉਧਰਲੀ ਗੌਰਮੈਂਟ ਨੇ ਪੈਸਾ ਬਣਾਉਣਾ, ਆਪਣੀ ਕੈਨੇਡਾ ਨੇ ਬਣਾਉਣਾ, ਲੋਕਾਂ ਦੇ ਉੱਪਰ ਇਹ ਬੋਝ ਪੈਣਾ ਆ ਹਨਾ
9: ਜੀ। ਐਟ ਦੀ ਐਂਡ ਸਾਨੂੰ ਹੀ ਸਭ ਕੁਛ ਦੇਣਾ ਪੈਣਾ ਹੈਗਾ। ਬਾਰੀ ਸਾਹਿਬ ਤੁਸੀਂ ਕੁਛ ਕਹਿਣਾ ਚਾਹੁੰਦੇ? ਪਹਿਲਾਂ ਇੱਕ ਦੋ ਐਡਾਂ ਦੀ ਕਵਰੇਜ ਕਰ ਲਵਾਂ। ਪ੍ਰੂਵੇ ਸਪੈਸ਼ਲਾਈਜ਼ ਟ੍ਰੇਲਰਸ ਵਾਲੇ ਹਨ, ਟ੍ਰੇਲਰ ਬਣਾ ਕੇ ਦਿੰਦੇ ਹਨ। ਫਲੈਟ ਬੈੱਡ ਟ੍ਰੇਲਰ ਚਾਹੀਦਾ, ਡੀਪ ਡਰੋਪ ਡੈੱਕ ਟ੍ਰੇਲਰ ਚਾਹੀਦਾ, ਕੋਇਲ ਵੈਲ ਟ੍ਰੇਲਰ ਚਾਹੀਦਾ, ਤੁਹਾਡੀ ਲੋੜ ਮੁਤਾਬਕ ਟ੍ਰੇਲਰ ਬਣਾ ਕੇ ਦਿੰਦੇ ਹਨ। 1170 ਫਿਸਟ ਡਰਾਈਵ 'ਤੇ ਹਨ ਪ੍ਰੂਵੇ ਸਪੈਸ਼ਲਾਈਜ਼ ਟ੍ਰੇਲਰ। ਗੁਰਵਿੰਦਰ ਤਨੇਸਰ ਹਿੰਦਾ ਬਾਈ ਜੀ ਨਾਲ ਗੱਲਬਾਤ ਕਰ ਲੈਣੀ ਆ, 905-219-0080 ਤੇ ਇੰਡੀਅਨ ਪੰਜਾਬੀ ਬਾਜ਼ਾਰ ਜਿਹੜੇ ਵਾਲੇ 115 ਫਾਦਰ ਡੋਮਰ ਰੋਡ 'ਤੇ ਹਨ। ਵੈਜੀਟੇਬਲਸ ਲੈਣੀਆਂ ਹੋਣ, ਫਰੈਸ਼ ਫਰੂਟਸ ਲੈਣੇ ਹੋਣ, ਮੀਟ ਦੀਆਂ ਸੇਵਾਵਾਂ ਲੈਣੀਆਂ ਹੋਣ, ਵੱਖਰੀ ਮੀਟ ਸ਼ੋਪ ਹੈਗੀ ਆ ਅਤੇ ਰੈਸਟੋਰੈਂਟ ਵੀ ਹੈਗਾ। ਟੇਕ ਆਊਟ ਕਰਨਾ ਹੋਵੇ, ਟਿਫਨ ਸਰਵਿਸ ਲੈਣੀ ਹੋਵੇ ਜਾਂ ਕੇਟਰਿੰਗ ਕਰਵਾਉਣੀ ਹੋਵੇ, ਇੰਡੀਅਨ ਪੰਜਾਬੀ ਬਾਜ਼ਾਰ 115 ਫਾਦਰ ਡੋਮਰ ਰੋਡ 'ਤੇ ਹਨ। 905-799-5858 ਇੱਕ ਕਾਲ ਹੋਰ ਲੈ ਲਵਾਂ, 4-4-1-4-6 ਹੀ ਆ ਜਾਓ ਜੀ।
12: ਹਾਂਜੀ ਤੰਬਰ ਸਾਹਿਬ ਸਤਿ ਸ੍ਰੀ ਅਕਾਲ ਜੀ।
9: ਸਤਿ ਸ੍ਰੀ ਅਕਾਲ ਜੀ।
12: ਦੇਖੋ ਜੀ, ਇਤਨਾ ਕਰਜ਼ਾ ਲੈ ਕੇ ਤੁਸੀਂ ਦੇਸ਼ ਚਲਾ ਰਹੇ ਹੋ। ਕੱਲ ਮੈਂ ਉਹ ਫਰਾਂਸ ਸ਼ੈਂਪੇਨ ਜਿਹੜਾ ਫਾਈਨੈਂਸ ਮਿਨਿਸਟਰ ਦਾ ਭਾਸ਼ਣ ਸੁਣ ਰਿਹਾ ਸੀਗਾ
9: ਜੀ,
12: ਬਾਰੀਆ ਸਾਹਿਬ ਕੋ ਪੁੱਛੋ, ਪੂਰਾ ਦਾ ਪੂਰਾ ਭਾਸ਼ਣ ਮੈਂ ਕੋਈ ਇੱਕ ਦੋ ਚੀਜ਼ ਗਲਤ ਨਹੀਂ ਹੈ, ਉਸਮੇ ਤੋ ਤੁਸੀਂ ਪੂਰਾ ਦਾ ਪੂਰਾ ਭਾਸ਼ਣ ਹੀ ਗਲਤ ਹੈ ਔਰ ਉਸਮੇ ਸਾਰਾ ਝੂਠ ਹੈ, ਉਸਮੇ ਸਿਰਫ ਇੱਕ ਦੋ ਕੋਈ ਸੱਚ ਬਾਤ ਹੋ ਤੋ ਬਹੁਤ ਦੱਸ ਦਿਓ ਹੈ ਜੀ। ਜਿਹੜੇ ਦੇਸ਼ ਮੈਂ ਤੁਸੀਂ ਕਰਜ਼ਾ ਲੈ ਕੇ ਚਲਾ ਰਹੇ ਹੋ, ਬਿਜ਼ਨਸ ਕੋ ਕਰਜ਼ਾ ਦੇ ਕੇ ਬੇਲ ਆਊਟ ਕਰ ਰਹੇ ਹੋ, ਬੰਦੇ ਨੂੰ ਸਮਾਲ ਬਿਜ਼ਨਸ ਕੋ ਲੋਗੋ ਕੋ ਪੈਸਾ ਦੇ ਰਹੇ ਹੋ, ਉਹ ਦੇਸ਼ ਮੈਂ ਕੌਣ ਆਏਗਾ ਇਨਵੈਸਟਮੈਂਟ ਕਰਨ ਲਈ ਹੈ ਜੀ? ਜਿਹੜਾ ਦੇਸ਼ ਕਾ ਭੱਟਾ ਹੀ ਬੈਠਾ ਹੁਆ ਹੈ ਉਹ ਸ਼ੈਂਪੇਨ ਇਹ ਵੀ ਦੱਸ ਦੇ ਕਿ ਕਿਹੜੀ ਕੰਪਨੀ ਤਿਆਰ ਬੈਠੀ ਹੈ ਸਾਡੇ ਕੋਲ ਆ ਕੇ ਇਨਵੈਸਟ ਕਰਨ ਲਈ, ਔਰ ਇਹਨੇ ਦੇ ਕੋਲ ਕੋਈ ਹਿਸਾਬ ਹੀ ਨਹੀਂ ਹੈ, ਪੈਸਾ ਕਿੱਥੋਂ ਆਊਗਾ, ਕਿਵੇਂ ਚੱਲੇਗਾ ਦੇਸ਼? ਧੰਨਵਾਦ ਜੀ।
9: ਜੀ, ਪੰਜਾਬ ਤੇ ਕਰਜ਼ਾ, ਇੰਡੀਆ ਦੇ ਕਰਜ਼ਾ, ਅਮੈਰੀਕਾ ਤੇ ਕਰਜ਼ਾ, ਕੈਨੇਡਾ, ਸੋ ਇਹ ਲੋਨ ਤਾਂ ਡੈਟ ਦਾ ਰਹਿਣਾ ਹੀ ਰਹਿਣਾ ਹੈਗਾ ਆ, ਪਰ ਜਦੋਂ ਵੱਧ ਹੋ ਜਾਂਦਾ ਫਿਰ ਕੰਮ ਔਖਾ ਹੋ ਜਾਂਦਾ ਹੈਗਾ ਆ। ਕੱਲ੍ਹ ਵੀ ਇਹੀ ਗੱਲਬਾਤ ਚੱਲ ਰਹੀ ਜਦੋਂ ਆਪਾਂ ਨਵੇਂ ਸ਼ਹਿਰੀ ਵਾਲੇ ਬੈਠੇ ਸੀਗੇ, ਬਈ ਹੈ ਸਭ ਕੁਛ ਹੈ ਕੈਨੇਡਾ ਕੋਲੋਂ, ਪਰ ਇਹਨਾਂ ਨੇ ਕੰਮ ਨਹੀਂ ਕੀਤਾ। ਕਿੰਨੇ ਹਾਈਵੇਜ਼ ਹਨ ਰਾਈਟ ਅਕਰੋਸ ਅਮੈਰੀਕਾ, ਉੱਥੇ ਕੋਈ ਇਨਵਾਇਰਮੈਂਟ ਪ੍ਰੋਬਲਮ ਨਹੀਂ ਆਉਂਦੀ, ਇੱਥੇ ਹੀ ਆਉਂਦੀ ਹੈਗੀ ਆ। ਇੱਥੇ ਇਨਫਰਾਸਟ੍ਰਕਚਰ ਹੋਵੇਗਾ ਤਾਂ ਬਿਜ਼ਨਸ ਆਉਣਗੀਆਂ। ਇੱਥੇ ਬਹੁਤ ਸਾਰੇ ਜਿਹੜੇ ਲੋਕ ਹਨ ਆਪਣੇ ਜਿਹੜੇ ਆ ਡਿਗਰੀਜ਼ ਲੈ ਕੇ ਮੁੜ ਕੇ ਫਿਰ ਅਮੈਰੀਕਾ ਵੱਲ ਕੰਮ ਕਰਨ ਚਲੇ ਜਾਂਦੇ ਹਨ। ਜਤਿੰਦਰ ਸਿੰਘ ਤੁਹਾਡੀ ਵਾਰੀ ਆ ਗਈ, ਆ ਜਾਓ ਜੀ।
13: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ।
9: ਸਤਿ ਸ਼੍ਰੀ ਅਕਾਲ ਜੀ,
13: ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਵੀ ਆਪਣਾ ਜਿਹੜੀ ਏਜੰਸੀ ਦਾ ਨਾ ਉਹਦੇ ਬਾਰੇ ਮੈਂ ਦੱਸਣਾ ਚਾਹੁੰਦਾ
9: ਜੀ
13: ਕਿ ਵੀ ਕਿਉਂ ਇਹ ਜ਼ਿਆਦਾ ਹਾਈ ਹੋ ਗਈਆਂ ਨਾ ਜੀ। ਇਹਦਾ ਰੀਜ਼ਨ ਆ ਭਾਜੀ ਕਿ ਵੀ ਜਿਹੜੀ ਵਿਜ਼ਟਰ ਜਾਂਦੇ ਨਾ ਜਿਹੜੇ, ਜਾਂ ਮਤਲਬ ਕਿ ਜਿਹਨਾਂ ਨੂੰ ਇੱਥੇ ਹੈ ਨਹੀਂ, ਅਥਾਰਟੀ ਜਾਂ ਅਪਰੂਵਲ ਨਹੀਂ ਹੈਗੀ ਕੰਮ ਕਰਨ ਦੀ, ਉਹ ਉਹੀ ਜ਼ਿਆਦਾ ਕੰਮ ਕਰ ਰਿਹਾ ਜੀ। ਜਿਵੇਂ ਆਪਣਾ ਮਤਲਬ ਕਿ ਸਟੂਡੈਂਟ ਹੋ ਗਏ ਜਾਂ ਉਹਨਾਂ ਦੇ ਮਤਲਬ ਕਿ ਫਾਦਰ ਮਦਰ ਆ ਜਾਂਦੇ ਆ, ਉਹ ਵੀ ਕੈਸ਼ ਤੇ ਜੋਬਾਂ ਕਰੀ ਜਾਂਦੇ ਪਏ ਨੇ ਜੀ, ਤੇ ਉਹਦੇ ਵਿੱਚ ਕੰਟਰੀ ਦਾ ਡਾਊਨ ਜਾਂਦੀ ਜਾਂਦੀ ਆ। ਜਿਹੜੇ ਡਰੱਗ ਦਾ ਪੈਸਾ ਜਾਂ ਕੋਈ ਕੈਸ਼ ਪੇਮੈਂਟ, ਉਹ ਕਿਤੋਂ ਤਾਂ ਆ ਰਹੀ ਆ ਨਾ ਭਾਜੀ, ਇਹ ਭਾਜੀ ਬੜਾ ਡੇਂਜਰ ਚੀਜ਼ ਹੈਗੀ ਆ। ਗੌਰਮੈਂਟ ਵੀ ਵਿੱਚੇ ਮਿਲੀ ਹੋਈ ਆ, ਹਾਂਜੀ ਹਾਂਜੀ ਸਾਰਾ ਕੁਛ ਵਿੱਚ ਹੀ ਆ, ਬਟ ਇਹਦੇ ਵਿੱਚ ਇੱਕੋ ਹੀ ਮਤਲਬ ਕਿ ਸੋਲੂਸ਼ਨ ਇੱਕੋ ਹੀ ਆ ਕਿ ਵੀ ਜਿਹੜੇ ਵਿਜ਼ਟਰ ਵਗੈਰਾ ਉਹਨਾਂ ਨੂੰ ਲਾਇਸੈਂਸ ਨਾ ਦਿੱਤੇ ਜਾਣ ਟਰੱਕ ਦੇ ਖਾਸ ਕਰ, ਠੀਕ ਹੈ ਜੀ। ਵਿਜ਼ਟਰ ਆਉਂਦੇ ਭਾਜੀ, ਮੈਂ ਪਹਿਲਾਂ ਵੀ ਪੁੱਛਿਆ ਸੀ, ਮੈਨੂੰ ਕੁਸ਼ਚਨ ਦਾ ਜਵਾਬ ਨਹੀਂ ਮਿਲਿਆ ਕਿ ਵਿਜ਼ਟਰ ਦਾ ਕੀ ਕੰਮ ਆ, ਉਹ ਲਾਇਸੈਂਸ ਕਿਉਂ ਲੈਂਦੇ ਆ ਜਾਂ ਗੌਰਮੈਂਟ ਕਿਉਂ ਦਿੰਦੀ ਆ ਜੀ ਕਮਰਸ਼ੀਅਲ ਦਾ, ਟਰੱਕਿੰਗ ਦਾ ਜਾਂ ਹੋਰ ਕਿਤੇ ਵੀ ਕੋਈ ਲਾਇਸੈਂਸ।
9: ਧੰਨਵਾਦ ਤੁਹਾਡਾ, ਤੁਹਾਡੇ ਸਵਾਲ ਦਾ ਜਵਾਬ ਮਿਲ ਜਾਵੇਗਾ। ਕਈ ਵਾਰੀ ਵਰਕਰ ਦੀ ਸ਼ੋਰਟੇਜ ਹੁੰਦੀ ਹੈਗੀ, ਹਰ ਇੱਕ ਐਂਗਲ ਵਰਤਣ ਲੱਗ ਪੈਂਦੇ ਹਨ, ਕਈ ਵਾਰੀ ਵੋਟਾਂ ਦੀ ਖਾਤਰ ਐਂਗਲ ਵੀ ਵਰਤਣ ਲੱਗ ਪੈਂਦੇ ਹਨ। ਕੈਸ਼ ਡੀਲਿੰਗ ਬਹੁਤ ਸਾਰੀ ਹੁੰਦੀ ਆ ਇਸ ਏਜੰਸੀ ਵਿੱਚ, ਕੈਸ਼ ਪੈਸਾ ਦਿੱਤਾ ਜਾਂਦਾ ਹੈ ਵਰਕਰਾਂ ਨੂੰ ਹਾਇਰ ਕਰਕੇ, ਕਿਹੜਾ ਵਰਕਰ ਕੰਮ ਕਰ ਸਕਦਾ ਕਿ ਨਹੀਂ ਕਰ ਸਕਦਾ ਇਹਦਾ ਕੰਪਨੀ ਚੈੱਕ ਕਰਨਾ, ਯਾਨੀ ਕਿੰਨੀ ਕੁ ਚੈਕਿੰਗ ਹੁੰਦੀ ਆ ਉਹਦੇ ਬਾਰੇ ਮੈਂ ਨਹੀਂ ਕੁਛ ਕਹਿ ਸਕਦਾ। ਪਰ ਹਾਂ, ਏਜੰਟਸ ਦੀ ਮੁਸ਼ਕਲ ਬਹੁਤ ਪ੍ਰੋਬਲਮਸ ਆ ਬਹੁਤ ਸਾਰੀਆਂ ਹਨ। ਇੱਕ ਦਿਨ ਆਪਣੇ ਸੋ ਕਾਲ ਇੱਕ ਦੋ ਲੀਡਰ, ਆਪਾਂ ਜਿਹੜੇ ਲੇਬਰ ਦੇ ਲੀਡਰ ਹੋਣ, ਉਹਨਾਂ ਨੂੰ ਲੈ ਕੇ ਆਵਾਂਗੇ, ਉਹਨਾਂ ਨਾਲ ਗੱਲਬਾਤ ਕਰਾਂਗੇ ਜ਼ਰੂਰ। ਪ੍ਰੋਗਰਾਮ ਨੂੰ ਸਪੋਂਸਰ ਕੀਤਾ ਗਿਆ ਆਪਣੇ ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਵੱਲੋਂ। ਇਲੈਕਟ੍ਰੀਕਲ ਰਿਪੇਅਰ ਕਰਵਾਉਣੀ ਹੋਵੇ, ਵਾਇਰਿੰਗ ਦਾ ਕੰਮ ਹੋਵੇ, ਈ ਬੀ ਐੱਸ ਸੈਂਸਰ ਐਂਡ ਦੇ ਇਸ਼ੂ ਕੋਈ ਆ ਗਿਆ ਹੈਗਾ ਆ, ਫਿਕਸ ਕਰਕੇ ਦਿੰਦੇ ਹਨ, ਲੱਭ ਲੈਂਦੇ ਹਨ ਸੈਂਸਰ ਇਸ਼ੂ ਕਿੱਥੋਂ ਕੁ ਪ੍ਰੋਬਲਮ ਆਈ ਹੈਗੀ ਆ, ਪ੍ਰੋਬਲਮ ਸੋਲਵ ਕਰ ਦਿੰਦੇ ਹਨ। ਉਹਨਾਂ ਨਾਲ ਗੱਲਬਾਤ ਕਰਨੀ ਆ 347-271-3834 'ਤੇ ਤੁਸੀਂ ਗੱਲਬਾਤ ਕਰ ਲਿਓ। ਇਸ ਦੇ ਨਾਲ ਨਾਲ ਦਵਿੰਦਰ ਸਿੰਘ ਪਵਾਰ ਅਕਾਲ ਮੋਰਗੇਜ ਨਾਲ ਕੰਮ ਕਰਦੇ ਹਨ ਅਤੇ ਪਰਸਨਲ ਮੋਰਗੇਜ ਸਲਿਊਸ਼ਨਸ ਲੈ ਕੇ ਆਉਂਦੇ ਹਨ ਤੁਹਾਡੇ ਵਾਸਤੇ। 647-988-8731 'ਤੇ ਗੱਲਬਾਤ ਕਰ ਲਿਓ। ਸਟਾਰ ਲੇਨ ਪੇਂਟਿੰਗ ਹੋਟਲ ਮੋਟਰ ਪੇਂਟ ਕਰਵਾਉਣ ਵਾਸਤੇ 416-230-4000 'ਤੇ ਗੱਲਬਾਤ ਕਰ ਲੈਣੀ ਆ। ਬਾਰੇ ਸਾਹਿਬ ਥੋੜ੍ਹਾ ਟਰੱਕਿੰਗ ਵੱਲ ਵੀ ਆਪਾਂ ਚਲੀਏ, ਇੱਕ ਦੋ ਵਿਚਾਰ ਤੁਸੀਂ ਸਾਂਝੇ ਕਰ ਸਕਦੇ ਹੋ। ਟਰੱਕਿੰਗ ਵਿੱਚ ਜਿਹੜੀ ਤਨਖਾਹ ਹੈਗੀ ਹੈ, ਕਹਿੰਦੇ ਬਹੁਤ ਘੱਟਦੀ ਜਾ ਰਹੀ ਹੈਗੀ ਆ, ਐਕਸਪੈਂਸ ਵੱਧਦੇ ਜਾ ਰਹੇ ਦੋਨੇ ਪਾਸੇ। ਕੰਪਨੀ ਕਹਿੰਦੇ ਸਾਡੇ ਕੋਲ ਹੀ ਕੰਪਨੀ ਸਾਹਿਬ ਹੁੰਦੀ ਵੀ ਸਾਡੇ ਖਰਚੇ ਬਹੁਤ ਆ, ਉਦੋਂ ਡਰਾਈਵਰ ਕਹਿੰਦੇ ਜਿਸ ਤਰ੍ਹਾਂ ਸਾਨੂੰ ਤਨਖਾਹ ਮਿਲ ਰਹੀ ਹੈਗੀ ਸਾਡਾ ਘਰ ਦਾ ਖਰਚਾ ਨਹੀਂ ਤੁਰਦਾ।
3: ਬਿਲਕੁਲ, ਇੱਕ ਵੱਡੀ ਮਾਰਕੀਟ ਹੈ ਤੇ ਵੱਡੀ ਜਿਹੜਾ ਇਹਦਾ ਲੇਬਰ ਇਹਦੇ ਵਿੱਚ ਕੰਮ ਕਰਦੀ ਹੈਗੀ ਹੈ ਜੀ। ਡਰਾਈਵਰ ਲੋਕਲ ਵੀ ਕੰਮ ਕਰਦੇ ਆ, ਬਹੁਤ ਸਾਰੇ ਡਰਾਈਵਰ ਜਿਹੜੇ ਆ ਕੰਪਨੀਆਂ ਟਰੱਕ ਚਲਾਉਂਦੇ ਆ। ਇਹਦੇ ਨਾਲ ਹੀ ਕੰਸਰਨ ਓਨਰ ਆਪਰੇਟਰ ਦਾ ਵੀ ਹੈਗਾ। ਜੇ ਆਪਣੀ ਕਮਿਊਨਿਟੀ ਦੀ ਗੱਲ ਲਾ ਲਓ ਤੇ ਇਹ ਇੱਕ ਵੱਡਾ ਇਸ਼ੂ ਇਹ ਹੈਗਾ ਕਿ ਆਪਣੇ ਡਰਾਈਵਰ ਜਿਹੜੇ ਹੈਗੇ ਆ ਉਹ ਕਾਰਪੋਰੇਸ਼ਨ ਦੇ ਕੰਮ ਕਰਦੇ ਆ। ਸੋ ਬੇਸਿਕਲੀ ਇਹਦੇ ਵਿੱਚ ਲੀਗਲ ਸਿਸਟਮ ਇਹ ਹੈਗਾ ਆ ਕਿ ਜਿਹੜੇ ਹੁਣ ਲੇਬਰ ਸਟੈਂਡਰਡ ਹੁਣ ਵੀ ਜਿੱਦਾਂ ਅੰਟਾਰੀਓ 'ਚ ਵਧੇ ਆ, ਅੱਜ ਤੋਂ ਜਦੋਂ ਪੁਰਾਣੀਆਂ ਗੱਲਾਂ ਹੈਗੀਆਂ ਨੇ ਡੇਢ ਦਹਾਕਾ ਪੌਣੇ ਦੋ ਦਹਾਕੇ ਪਹਿਲਾਂ ਦੀਆਂ ਗੱਲਾਂ ਨੇ, ਉਦੋਂ ਵੀ ਡਰਾਈਵਰ ਦੇ$21-22 ਸੀ, ਤਾਂ ਅੱਜ ਵੀ ਡਰਾਈਵਰ ਦੇ 23-24 ਇੱਥੇ ਕਿ ਜਿਹੀ ਗੱਲਬਾਤ ਘੁੰਮੀ ਜਾਂਦੀ ਹੈਗੀ ਆ। ਜਿਹੜੇ ਆਪਾਂ ਪਾਰਾਬਰੂ ਵੀ ਲਾ ਲਈਏ ਜਿਹੜੇ ਉਹ ਵੀ ਕਾਰਪੋਰੇਸ਼ਨਾਂ ਤੇ ਹੈਗੇ ਆ। ਸੋ ਬਹੁਤ ਸਾਰੀਆਂ ਗੱਲਾਂ ਇਹ ਹੈਗੀਆਂ ਨੇ ਕਿ ਜਦੋਂ ਕੈਨੇਡਾ ਦੀ ਮੈਂ ਪਹਿਲਾਂ ਦੱਸ ਦਿੰਦਾ ਕਿ ਫ੍ਰੀ ਮਾਰਕੀਟ ਹੈਗੀ ਆ, ਓਪਨ ਮਾਰਕੀਟ ਹੈਗੀ ਆ। ਓਪਨ ਮਾਰਕੀਟ ਤੋਂ ਭਾਵ ਇਹ ਹੁੰਦਾ ਕਿ ਇੱਕ ਤਾਂ ਲੇਬਰ ਹੈ ਜੀ ਜਿਹੜੇ EI ਤੇ ਕੰਮ ਕਰਦੇ ਹੈਗੇ ਆ, ਸੈਲਰੀ ਬੇਸਡ ਡਰਾਈਵਰ ਕੰਮ ਕਰਦੇ ਹੈਗੇ ਆ, ਉਹਨਾਂ ਦਾ ਇਹ ਹੈਗਾ ਕਿ ਉਹ ਲੇਬਰ ਸਟੈਂਡਰਡ 'ਚ ਆਉਂਦੇ ਆ ਜੀ। ਲੇਬਰ ਸਟੈਂਡਰਡ 'ਚ ਆਉਂਦੇ ਹੈਗੇ ਆ, ਲੇਬਰ ਮਿਨਿਸਟਰੀ ਦੇ ਅੰਡਰ ਆਉਂਦੇ ਹੈਗੇ ਆ, ਗਵਰਨਮੈਂਟ ਰੂਲਸ ਐਂਡ ਰੈਗੂਲੇਸ਼ਨ ਦੇ ਅੰਦਰ ਆਉਂਦੇ ਆ, ਤਾਂ ਉਹਨਾਂ ਦਾ ਲੇਬਰ ਸਟੈਂਡਰਡ ਵੀ ਉਹਦੇ ਅਕੋਰਡਿੰਗਲੀ ਨਹੀਂ ਹੈਗਾ। ਜਿਹੜੀ ਇੱਕ ਟਰੱਕ ਡਰਾਈਵਰ ਹੈਗਾ ਜੀ, ਚਾਹੇ ਉਹ ਲੋਕਲ ਹੈ ਚਾਹੇ ਦੋ ਤਿੰਨ ਗੱਲਾਂ ਦਾ ਉਹਨੂੰ ਸੈਕਰੀਫਾਈ ਕਰਨਾ ਪੈਂਦਾ ਹੈਗਾ, ਖਾਸ ਤੌਰ 'ਤੇ ਹਾਈਵੇ ਟਰੱਕ ਡਰਾਈਵਰ ਹੈ, ਕਿ ਇੱਕ ਤਾਂ ਉਹਨੂੰ ਫੈਮਿਲੀ ਟਾਈਮ ਆਪਣਾ ਕਿਲੋ ਦਾ ਹੁੰਦਾ ਹੀ ਆ
9: ਜੀ,
3: ਦੂਜਾ ਉਹਦਾ ਜਿਹੜਾ ਖਾਣਾ ਪੀਣਾ ਹੈਗਾ ਉਹ ਵੀ ਡਿਸਟਰਬ ਹੁੰਦਾ ਜੀ ਖਾਣ ਦਾ, ਤੀਜਾ ਉਹਦੀ ਨੀਂਦ ਵੀ ਸੌਣ ਵੀ ਡਿਸਟਰਬ ਹੁੰਦਾ। ਤਿੰਨੇ ਚੀਜ਼ਾਂ ਜਿਹੜੀਆਂ ਲਾਈਫ ਦੀ ਬੰਦੇ ਦੀ ਹੈਲਥ ਲਈ ਹੈਗੀਆਂ ਡਾਇਰੈਕਟ ਤੌਰ 'ਤੇ ਇੰਪੈਕਟ ਕਰਦੀਆਂ ਲੌਂਗ ਟਰਮ ਵਾਸਤੇ, ਤੇ ਤੀਜਾ ਉਹਦਾ ਰਿਸਕ ਜਿਹੜਾ ਹੈਗਾ ਉਹ ਹਰ ਵਕਤ ਜੇ ਟਰੱਕ 'ਚ ਹੈਗਾ ਆਪਣੇ ਕੈਬ 'ਚ ਤੇ ਵਹੀਕਲ ਚਲਾ ਰਿਹਾ ਹੈਗਾ, ਤੇ ਉਹਦੀ ਲਾਈਫ ਜਿਹੜੀ ਆਪਣੇ ਆਪ ਹੀ ਇਹ ਕਹਿ ਸਕਦੇ ਹਾਂ ਅਸੀਂ ਵੀ ਰਿਸਕ ਤੇ ਹੈਗੀ ਹੈ ਕਿ ਵਹੀਕਲ ਮੂਵ ਹੋ ਰਿਹਾ ਵਾ, ਉਹ ਨਹੀਂ ਗਲਤੀ ਕਰਦਾ, ਕੋਈ ਹੋਰ ਬੰਦਾ ਗਲਤੀ ਕਰਦਾ, ਤੇ ਇਟ ਮੀਨਸ ਇਹ ਹੈ ਕਿ ਉਹ ਰਿਸਕ ਤੇ ਆ ਲਾਈਫ ਦੀ। ਸੋ ਉਹ ਇੱਕ ਨੂੰ ਟਿਕਟ ਦਿੱਤੀ, ਜਦੋਂ ਪੁਲਿਸ ਟਿਕਟ ਦਿੰਦਾ ਹੈਗਾ ਤੇ ਪੁਲਿਸ ਅਫਸਰ ਤਾਂ ਉਹ ਵੀ ਇਹ ਗੱਲ ਕਹਿੰਦਾ ਹੈਗਾ ਯੂ ਆਰ ਦਾ ਪ੍ਰੋਫੈਸ਼ਨਲ ਡਰਾਈਵਰ, ਕਿ ਤੇਰੇ ਕੋਲ ਇਹ ਗਲਤੀ ਨਹੀਂ ਸੀ ਹੋਣੀ ਚਾਹੀਦੀ। ਦੂਜਾ ਡਰਾਈਵਰ ਕਰਦੇ ਉਹਨੂੰ ਕਿਹਾ ਜਾਂਦਾ, ਉਹਨੂੰ ਡੈਜੀਗਨੇਟ ਕੀਤਾ ਹੋਇਆ ਪ੍ਰੋਫੈਸ਼ਨਲ ਡਰਾਈਵਰ, ਠੀਕ ਹੈ ਜੀ। ਸੋ ਜਦੋਂ ਇਹ ਡੈਜੀਗਨੇਟ ਕੀਤਾ ਹੋਇਆ ਤਾਂ ਉਹਦੀ ਲਾਈਫ ਦਾ ਸੈਕਰੀਫਾਈ ਇੰਨਾ ਜ਼ਿਆਦਾ ਹੈਗਾ ਆਪਣੇ ਕੰਮ ਦੇ ਵਿੱਚ, ਤਾਂ ਉਹਦੇ ਕੋਸਟ ਦੇ ਗੇਨ ਉਹਦੀ ਜਿਹੜੀ ਸੈਲਰੀ ਹੈਗੀ ਆ, ਜਿਹੜੀਆਂ ਦੂਜੀਆਂ ਵੱਡੀਆਂ ਜੋਬਾਂ ਹੈਗੀਆਂ ਨੇ ਜਿਵੇਂ ਹੈਲਥ ਜੋਬਾਂ ਹੈਗੀਆਂ, ਟੀਚਿੰਗ ਜੋਬਾਂ ਹੈਗੀਆਂ ਨੇ, ਕੰਸਟਰਕਸ਼ਨ ਚ ਜੋਬਾਂ ਹੈਗੀਆਂ ਨੇ, ਕੰਸਟਰਕਸ਼ਨ ਜੋਬਾਂ ਚ ਵੈਲ ਪੇਡ ਹੈਗੀ ਆ ਜੀ, ਠੀਕ ਹੈ ਜੀ. ਸੋ ਇੱਕ ਜਿਹੜਾ ਟਰੱਕ ਡਰਾਈਵਰ ਹੈਗਾ, ਇੱਕ ਰੇਨ ਓਪਰੇਟਰ ਦੀ ਬੜੇ ਵੈਲ ਪੇਡ ਹੈਗੀ ਆ, ਇੱਕ ਜਿਹੜੇ ਆਪਾਂ ਕਹਿ ਸਕਦੇ ਕੰਸਟਰਕਸ਼ਨ ਚ ਰੋਡ ਤੇ ਕੰਮ ਕਰਦੇ ਕੰਸਟਰਕਸ਼ਨ ਵਰਕਰ ਉਹਨਾਂ ਦੀ ਵੀ ਵੈਲ ਪੇਡ ਹੈਗੀ ਆ, ਇੱਕ ਟਰੱਕ ਡਰਾਈਵਰ ਹੈਗੇ ਆ ਜਿਨ੍ਹਾਂ ਦੀ ਸੈਲਰੀ ਸਿਰਫ ਤੇ ਸਿਰਫ, ਉਹਦਾ ਇੱਕ ਵੱਡਾ ਕਾਰਨ ਆਪ ਵੀ ਜ਼ਿੰਮੇਵਾਰ ਇਹ ਹੈਗੀ ਆ ਕਿ ਜਿਹੜੀ ਕਾਰਪੋਰੇਸ਼ਨ ਟੂ ਕਾਰਪੋਰੇਸ਼ਨ ਕੰਮ ਕੀਤਾ ਜਾਂਦਾ ਉੱਥੇ ਉਹ ਲੇਬਰ ਸਟੈਂਡਰਡ ਤੋਂ ਬਾਹਰ ਹੋ ਜਾਂਦੇ ਆ, ਫਿਰ ਓਪਨ ਮਾਰਕੀਟ ਦੇ ਵਿੱਚ ਫਰਜ਼ੋ ਦੋ ਬੰਦਿਆਂ ਨੇ ਕੰਟਰੈਕਟ ਕੀਤਾ, ਫਿਰ ਉਹ ਇੰਪਲਾਈ ਨਾ ਹੋ ਕੇ ਬਿਜ਼ਨਸਮੈਨ ਹੋ ਜਾਂਦੇ ਆ. ਤਾਂ ਜਦੋਂ ਉਹਨਾਂ ਨੇ ਕੰਟਰੈਕਟ ਕਰ ਲਿਆ ਆਪਸ ਚ ਪ੍ਰਾਈਵੇਟ, ਕੋਈ ਵੀ ਜਿਹੜਾ ਕੰਟਰੈਕਟ ਸਾਈਨ ਕਰ ਲਿਆ, ਫਿਰ ਗਵਰਨਮੈਂਟ ਦੀ ਇੰਟਰਫੇਰੈਂਸ ਵਿੱਚੋਂ ਘੱਟ ਜਾਂਦੀ ਹੈਗੀ ਆ. ਉਹਨਾਂ ਹਾਲਤਾਂ ਦੇ ਵਿੱਚ ਜੇ ਕੋਈ ਇੱਕ ਐਗਰੀਮੈਂਟ ਬ੍ਰੀਚ ਕਰਦਾ ਇੱਕ ਧਿਰ, ਤਾਂ ਫਿਰ ਉਹ ਅਦਾਲਤ ਚ ਜਾ ਸਕਦੇ ਆ. ਜੇ 30,000 ਤੱਕ ਮਾਮਲਾ ਤਾਂ ਸਮਾਲ ਕੋਰਟ ਜਾਣਗੇ, ਜੇ ਵੱਡਾ ਮਾਮਲਾ ਹੈਗਾ ਤਾਂ ਫਿਰ ਉਹ ਸਿਵਲ ਅਦਾਲਤ ਜਾਣਗੇ. ਸੋ ਇਹਦਾ ਮਾਮਲਾ ਇੱਥੇ ਡਿੱਗਿਆ. ਹੁਣ ਮੇਨ ਗੱਲ ਤੁਸੀਂ ਸਵਾਲ ਜਿਹੜਾ ਕੀਤਾ, ਮੈਂ ਆਪਣੀ ਗੱਲ ਨੂੰ ਸਮਾਂ ਪੇ ਕਰ ਦਿੰਦਾ ਹੈਗਾ ਕਿ ਲੇਬਰ ਸਟੈਂਡਰਡ ਕਿਉਂ ਨਹੀਂ ਵੱਧ ਰਹੇ ਹੈਗੇ. ਇਹਦੇ ਵਿੱਚ ਇਹ ਵੀ ਇੱਕ ਪ੍ਰੋਬਲਮ ਹੈਗੀ ਆ ਕਿ ਜਿਹੜਾ ਡਰਾਈਵਰ ਤਬਕਾ ਹੈਗਾ, ਡਰਾਈਵਰ ਭਾਈਚਾਰਾ ਹੈਗਾ, ਉਹਦਾ ਇੱਕ ਆਪਾਂ ਕਹਿ ਸਕਦੇ ਕਿ ਆਰਗਨਾਈਜ਼ਡ ਜਿਹੜੀ ਪਲੇਟਫਾਰਮ ਨਹੀਂ ਹੈਗਾ ਜੀ, ਠੀਕ ਹੈ ਜੀ. ਡਿਫਰੈਂਟ ਕੰਪਨੀਆਂ ਡਿਫਰੈਂਟ ਡਰਾਈਵਰ ਕੰਮ ਕਰਦੇ ਹੈਗੇ ਆ, ਉਹਨਾਂ ਦਾ ਇੱਕ ਕਾਮਨ ਪਲੇਟਫਾਰਮ ਯੂਨੀਅਨ ਬਣ ਨਹੀਂ ਸਕਦੀ. ਪ੍ਰੋਬਲਮ ਇਹ ਹੈਗੀ ਆ ਕਿ ਯੂਨੀਅਨ ਉੱਥੇ ਹੀ ਬਣ ਸਕਦੀ ਹੈ ਜਿੱਥੇ ਇੱਕ ਪ੍ਰੋਫੈਸ਼ਨ ਹੋਵੇ. ਜਿੱਦਾਂ ਹੈਲਥ ਦੇ ਜਿਹੜੇ ਉਹਨਾਂ ਦੀ ਯੂਨੀਅਨ ਬਣੀ ਹੋਈ ਆ, ਗ੍ਰੇਡਾ ਪੋਸਟ ਦੀ ਯੂਨੀਅਨ ਬਣੀ ਹੋਈ ਆ, ਹਾਲਾਂਕਿ ਪਬਲਿਕ ਅਦਾਰੇ ਹੈਗੇ ਆ, ਠੀਕ ਹੈ ਜੀ. ਲੇਕਿਨ ਪ੍ਰਾਈਵੇਟ ਦੇ ਵਿੱਚ ਵੀ ਬਣ ਸਕਦੀ ਆ, ਲੇਕਿਨ ਇੱਕ ਅਦਾਰੇ 'ਚ ਕੰਮ ਕਰਦਿਆਂ ਹੋਇਆਂ. ਲੇਕਿਨ ਕਿਉਂਕਿ ਵੱਖ ਵੱਖ ਕੰਪਨੀਆਂ ਵਿੱਚ ਇਨਵੋਲਵ ਹੁੰਦੀਆਂ ਨੇ, ਤਾਂ ਉਹਨਾਂ ਹਾਲਤਾਂ ਦੇ ਵਿੱਚ ਸਿਰਫ ਤੇ ਸਿਰਫ ਇਹਨਾਂ ਦੀ ਆਰਗਨਾਈਜੇਸ਼ਨ ਕੰਮ ਬਣ ਸਕਦੀ ਆ, ਉਹ ਵੀ ਨਹੀਂ ਹੈਗੀ. ਟਰੱਕਿੰਗ ਲਾਈਨਸ ਦੀਆਂ ਜਿਹੜੀਆਂ ਟਰਾਂਸਪੋਰਟ ਕੰਪਨੀਆਂ ਹੈਗੀਆਂ, ਉਹਨਾਂ ਦੀਆਂ ਬਹੁਤ ਸਾਰੀਆਂ ਟਰੱਕਿੰਗ ਲਾਈਨਸ ਅਲਾਈਂਸ ਹੈਗੀਆਂ, CTA ਹੈਗੀ ਆ, 3-4 ਵੱਡੀਆਂ ਅਲਾਈਂਸ ਕੈਨੇਡਾ ਬੇਸਡ ਹੈਗੀਆਂ ਨੇ, ਆਪਣੇ ਵੀ ਕੁਛ ਭਾਈਚਾਰੇ ਦੀਆਂ ਟਰੱਕਿੰਗ ਲਾਈਨਸ ਹੈਗੀਆਂ. ਲੇਕਿਨ ਡਰਾਈਵਰ ਭਾਈਚਾਰਾ ਏਦਾਂ ਦਾ ਜਿੱਥੇ ਕੋਈ ਪ੍ਰੋਵਿੰਸ਼ੀਅਲ ਬੇਸ ਤੇ ਛੋਟੀ ਮੋਟੀ VCL ਬਣੀ ਆ, ਥੋੜੇ ਬਹੁਤ ਲੇਬਰ ਸਟੈਂਡਰ ਉੱਧਰ ਵਧੇ ਵੀ ਹੈਗੇ ਆ, ਇਹ ਵੀ ਮੈਂ ਦੱਸ ਦਿੰਦਾ ਹੈਗਾ, ਠੀਕ ਹੈ ਜੀ. ਲੇਕਿਨ ਇੱਧਰ ਨਹੀਂ ਹੈਗਾ, ਤੇ ਇਹ ਮੁੱਦਾ ਫੈਡਰਲ ਨਾ ਹੋ ਕੇ ਬਹੁਤਾ ਮੁੱਦਾ ਇਹ ਪ੍ਰੋਵਿੰਸ਼ੀਅਲ ਆ ਜੀ, ਇਹ ਵੀ ਮੈਂ ਦੱਸ ਦਿੰਦਾ, ਠੀਕ ਹੈ ਨਾ. ਸੋ ਮੇਰੇ ਕੁੱਲ ਮਿਲਾ ਕੇ ਜੇ ਇੰਟੈਰੀਓ ਬੇਸ ਤੇ ਅਸੀਂ ਗੱਲ ਕਰ ਸਕਦੇ ਹਾਂ, ਕੈਨੇਡਾ ਬੇਸ ਤੇ ਅਸੀਂ ਗੱਲ ਨਹੀਂ ਕਰ ਸਕਦੇ. ਅਸੀਂ ਇੰਟੈਰੀਓ ਬੇਸ ਤੇ ਜਦੋਂ ਗੱਲ ਕਰਾਂਗੇ, ਇੰਟੈਰੀਓ ਬੇਸ ਦੇ ਉੱਪਰ ਇਹ ਮੁੱਦਾ ਪ੍ਰੋਵਿੰਸ਼ੀਅਲ ਮੁੱਦਾ ਹੈਗਾ, ਜਿਹੜੀ ਜਿਹੜੇ ਡਰਾਈਵਰ ਹੈਗੇ ਆ ਉਹਨਾਂ ਦੀ ਜਿਹੜੀ ਸੈਲਰੀ ਆ ਉਹਦੇ ਲਈ ਇੱਕ ਰੈਗੂਲੇਟ ਬੋਰਡ ਵੱਖਰਾ ਇੰਡਸਟਰੀਅਲ ਬੋਰਡ ਦੇ ਤਹਿਤ ਅੱਗੇ ਜਿਹੜੀ ਕੋਈ ਬ੍ਰਾਂਚ ਹੋਣੀ ਚਾਹੀਦੀ ਆ, ਜਿਹੜੀ ਇਹਨਾਂ ਦੀ ਸੈਲਰੀ ਰਿਵਿਊ ਕਰੇ, ਇਹਨਾਂ ਦਾ ਲਾਈਫ ਰਿਸਕ ਦੇ ਹਿਸਾਬ ਦੇ ਨਾਲ ਹੈਲਥ ਅਕੋਰਡਿੰਗਲੀ ਜੋ ਵੀ ਉਹ ਸੈਕਰੀਫਾਈ ਕਰਦੇ ਹੈਗੇ ਆ, ਉਹਨਾਂ ਉਹਦੇ ਅਕੋਰਡਿੰਗਲੀ ਉਹਨਾਂ ਦੇ ਲੇਬਰ ਦੇ ਸਟੈਂਡਰਡ ਜਿਹੜੇ ਆ ਇਹ ਵਧਣੇ ਚਾਹੀਦੇ. ਲੇਕਿਨ ਆਵਾਜ਼ ਆਰਗਨਾਈਜ਼ਡ ਨਹੀਂ ਹੈਗੀ, ਅੱਜ ਵੀ ਨਹੀਂ ਹੈਗੀ, ਕੱਲ੍ਹ ਵੀ ਨਹੀਂ ਹੈਗੀ. ਅੱਜ ਵੀ ਕੋਈ ਬੰਦਾ ਸੱਦੂਗਾ ਤੇ ਉੱਥੇ ਡਰਾਈਵਰ ਜਿਹੜੇ ਹੈਗੇ ਆ ਉਹਨਾਂ ਦੀ ਗਿਣਤੀ ਜਿੰਨਾ ਰੌਲਾ ਰੱਪਾ ਬਾਹਰ ਹੈਗਾ ਉੱਥੇ ਅੰਦਰ ਘੱਟ ਹੁੰਦੀ ਆ. ਤੁਮਰ ਸਾਹਿਬ
9: ਬਾਰੇ ਸਾਹਿਬ ਮੈਂ ਪੁੱਛਣਾ ਚਾਹੁੰਦਾ ਇੱਕ ਵਾਰ ਸਵਾਲ ਸੀਗਾ, ਪਹਿਲੇ ਇੱਕ ਲਾਈਨ ਕਲੀਅਰ ਕਰ ਦਵਾਂ. 3012 ਤੁਸੀਂ ਇਹ ਤੇ ਹੋ ਜੀ.
14: ਹਾਂਜੀ ਤੰਬੜ ਸਾਹਿਬ ਸਤਿ ਸ੍ਰੀ ਅਕਾਲ ਜੀ.
9: ਸਤਿ ਸ੍ਰੀ ਅਕਾਲ ਜੀ.
14: ਤੰਬੜ ਸਾਹਿਬ ਜਿਹੜੀਆਂ ਏਜੰਸੀਆਂ ਜਾਂ ਹੋਰ ਸਾਈਡ ਤੇ ਬਿਜ਼ਨਸ ਇਹ ਪਹਿਲਾਂ ਦੇਖਾਂ ਜਿਹੜੇ MPP MPIs ਦੇ ਕਿੰਨੇ ਕਾ ਹੈ, ਜਿਹੜੇ ਆਪਣੇ ਵਰਕਰ ਦੇ ਨਾਲ ਸੰਬੰਧਿਤ ਇਮੀਗ੍ਰੇਸ਼ਨ ਫਰਮਾਂ ਜਾਂ ਹੋਰ ਜਿਹੜਾ ਹੈ ਜਿੰਨਾ ਵੀ ਕਾਰੋਬਾਰ ਆ ਇਹਨਾਂ ਵਿੱਚ ਇਹਨਾਂ ਦੀ ਕਿੰਨੀ ਕੁ ਇਨਵੋਲਵਮੈਂਟ ਆ, ਠੀਕ ਹੈ ਨਾ. ਬਾਕੀ ਜਿਹੜੇ ਟੈਰਫ ਆ ਨਾ ਇਹ ਜਿਹੜੀਆਂ ਕੰਪਨੀਆਂ ਟਰੱਕਿੰਗ ਇਹਨਾਂ ਨੂੰ ਡਰਾਈਵਰ ਤੇ ਪਾਉਣਾ ਵਾ, ਉਹਨਾਂ ਨੂੰ ਕਹਿਣਾ ਵੀ ਤੁਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਇਹਨੂੰ ਟਰਾਈ ਕਰਨੀ ਕਿ ਉਹਨਾਂ ਦੇ ਪੇ ਰੇਟ ਦੇ ਵਿੱਚ ਮਤਲਬ ਕੱਟ ਕਟਾਈਆ ਕੀਤਾ ਜਾਵੇ. ਧੰਨਵਾਦ ਜੀ.
9: ਜਿਹੜੀਆਂ 30-35 ਤੇ 40-45 ਘੰਟੇ ਪਰ ਦੇ ਰਹੀਆਂ ਹੋਣ ਤੇ ਉੱਥੇ ਲੋਕੀ ਖੁਸ਼ ਹੋਣ. ਚਾਹੇ ਤੁਹਾਨੂੰ ਕੋਈ ਟਰੱਕਿੰਗ ਕੰਪਨੀ ਬਾਰੇ ਪਤਾ ਹੋਵੇ, ਗੁਰਜੀਤ ਗੋਸਲ ਦੀ ਵੀ ਕਾਲ ਆ ਗਈ, ਇਹਦੀ ਮੈਂ ਕਾਲ ਲੈ ਲੈਂਦਾ. ਇਹਨਾਂ ਕੋਲੋਂ ਪੁੱਛ ਕੰਪਨੀਆਂ ਕਿਹੜੀਆਂ ਵਧੀਆ, ਜਿਹੜੇ ਵਧੀਆ ਤਨਖਾਹ ਦੇ ਰਹੇ ਹਨ, ਸਾਡੇ ਲੋਕੀ ਉੱਥੇ ਕੰਮ ਗੱਲ ਨਹੀਂ ਕਰਦੇ ਕਿ ਆਪਾਂ ਕੁਆਲੀਫਾਈ ਨਹੀਂ ਹੈਗੇ. ਗੁਰਜੀਤ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ.
15: ਹਾਂਜੀ ਭਾਈ ਸਤਿ ਸ੍ਰੀ ਅਕਾਲ.
9: ਸਤਿ ਸ੍ਰੀ ਅਕਾਲ ਜੀ.
15: ਮੇਰੇ ਰਿਸ਼ਤੇਦਾਰ ਆ ਜੀ ਇੱਥੇ ਭਾਜੀ, ਆਪਣੇ ਭੰਡਾਰ ਆ ਜਗਰੂਪ ਹੈ ਨਾ, ਇੱਥੇ ਮਿਲਟਰ ਰਹਿੰਦੇ ਆ
9: ਜੀ.
15: ਉਹ ਬਹੁਤ ਪੁਰਾਣੇ ਆ, ਇਹਨਾਂ ਨੂੰ ਬਹੁਤ ਬੰਦੇ ਇੱਥੇ ਮੀਡੀਆ ਸਾਰੇ ਜਾਣਦੇ ਆ. ਉਹਨਾਂ ਨੇ ਇੱਥੇ 26-25 ਸਾਲ ਇੱਕ ਕੰਪਨੀ ਕੰਮ ਕੀਤਾ ਗੋਰਿਆਂ ਦੀ, ਹੈਨਾ. ਉਹ ਏਜੰਸੀ ਥਰੂ ਲਾ ਗਏ ਇੰਨਾ ਟਾਈਮ, ਉਹਨਾਂ ਨੂੰ ਹੁਣ ਉਹਨਾਂ ਨੇ ਹਟਾ ਦਿੱਤਾ ਜਦੋਂ ਪੇਰੋਲ ਦਾ ਰੌਲਾ ਪਿਆ
9: ਜੀ.
15: ਉਹ ਏਜੰਸੀ ਥਰੂ ਹੀ ਆ ਭਾਜੀ, ਉਹ ਜੇ ਰੇਟ ਉਹ ਵੱਧ ਵੀ ਦਿੰਦੇ ਨਾ $2-4, ਉਹ ਏਜੰਸੀ ਥਰੂ ਆ ਸਾਰਾ ਸਿਸਟਮ
9: ਜੀ.
15: ਉਹ ਨੀ ਰੱਖਦੇ ਸਿੱਧਾ ਗੋਰੇ, ਉਹਨੇ ਰੱਖਿਆ ਹੀ ਨੀ, ਉਹਨਾਂ ਨੇ 25-26 ਸਾਲ ਗਾਲਤੇ ਆਪਣੀ ਜ਼ਿੰਦਗੀ ਚ, ਦੇਖ ਲਾ ਨਾ ਉਹਨਾਂ ਨੂੰ ਬੈਨੀਫਿਟ ਮਿਲੇ, ਕੁਛ ਨੀ ਮਿਲਿਆ। ਹੁਣ ਉਹ ਉਹਨਾਂ ਨੇ ਰੌਲਾ ਪਾਤਾ ਵੀ ਸਾਨੂੰ ਸਿੱਧੇ ਹਾਇਰ ਕਰੋ, ਉਹਨਾਂ ਨੇ ਉਹਨਾਂ ਨੂੰ ਕੰਮ ਤੋਂ ਜੋਬ ਦਿੱਤਾ ਨਾ, ਹੁਣ ਉਹਨਾਂ ਨੇ ਪੇ ਰੋਲ ਤੇ ਬਾਹਰ ਵਧੀਆ ਕੰਮ ਲੱਭ ਲਿਆ ਅੱਗੇ ਜਾ ਕੇ, ਹੈਨਾ। ਤੇ ਗੁਰਮੁਖ ਭਾਜੀ ਨੇ ਜਿਹੜੀ ਗੱਲ ਦੱਸੀ ਹੈ ਨਾ ਵੀ ਆਪਾਂ ਅੰਟਾਰੀਓ ਦੀ ਗੌਰਮੈਂਟ ਇਸੇ ਕਰਕੇ ਚੋਣਦੇ ਆ ਵੋਟਾਂ ਪਾ ਕੇ ਆਪਣੇ ਐਮ ਪੀ ਪੀ ਨੂੰ, ਹੈਨਾ। ਤੇ ਇੱਥੇ ਕਈ ਸੱਜਣ ਆ ਜਾਂਦੇ ਆ ਜਿਹੜੇ ਇਹਨਾਂ ਦੇ ਚਹੇਤੇ ਆ ਜੀ, ਉਹ ਬੈਂਸਣ ਲੱਗ ਪਾਉਂਦੇ ਨੇ ਜੀ, ਇਹ ਪ੍ਰੋਵਿੰਸ ਦਾ ਨੀ, ਇਹ ਫੈਡਰਲ ਦਾ ਮਸਲਾ। ਹੁਣ ਬਾਰੀਆ ਸਾਹਿਬ ਨੇ ਕਲੀਅਰ ਕਰਤਾ, ਇਹ 80% ਪ੍ਰੋਵਿੰਸ ਦਾ ਲਿੰਕ ਹੈ ਜੀ ਇਹਦੇ ਨਾਲ। ਆਪਾਂ ਟਰਾਂਸਪੋਰਟ ਮੰਤਰੀ, ਲੇਬਰ ਮਿਨਿਸਟਰ, ਇੱਕ ਅੱਜ ਡਰਾਈਵਰਾਂ ਤੇ ਭਾਜੀ ਅਮੈਰੀਕਾ ਚ ਤੁਹਾਨੂੰ ਮੈਂ ਦੱਸ ਦਿੰਦਾ ਵਾਪਸੀਆਂ ਦੀ ਪ੍ਰੋਬਲਮ ਆ ਰਹੀ ਆ। ਇੱਥੇ 20-25 ਡਰਾਈਵਰ ਮੈਨੂੰ ਜਾਣਦੇ ਜਿਹੜੇ ਅੱਜ ਅਮੈਰੀਕਾ ਚ ਬੈਠੇ ਆ, ਵਾਪਸੀ ਲੋਡ ਹੈ ਨੀ, ਹੈਨਾ। ਝੂਠ ਬੋਲੀ ਜਾਣਾ ਇੱਥੇ ਆ ਕੇ। ਬਾਕੀ ਆਹ ਇੱਕ ਕੰਮ ਡੱਗ ਫੋੜ ਨੇ ਚੰਗਾ ਕੀਤਾ ਜੀ, ਇਹਦੀਆਂ ਮੈਂ ਬਾਈ ਨੂੰ ਵੀ ਵਧਾਈਆਂ ਦਊਂਗਾ ਜੀ, ਜਿਹੜੀਆਂ ਪ੍ਰੋਪਰਟੀਆਂ ਸੀਲ ਕਰਨ ਲੱਗੇ ਆ ਲੋਕਾਂ ਦੀਆਂ, ਡਰੱਗ ਵਾਲਿਆਂ ਦੀਆਂ, ਮਨੀ ਲਾਂਡਰਿੰਗ ਵਾਲਿਆਂ ਦੀਆਂ। ਬਾਰੀਆ ਸਾਹਿਬ ਨੂੰ ਇਹਦੇ ਬਾਰੇ ਪੁੱਛੋ ਜੀ, ਥੈਂਕ ਯੂ।
3: ਭਾਈਚਾਰੇ ਦੀ ਆਪਾਂ ਗੱਲ ਕਰ ਰਹੇ ਸੀ, ਇੱਥੇ ਗਲੇਡਨ ਗੁਰਦੁਆਰਾ ਸਾਹਿਬ ਦੇ ਸਾਹਮਣੇ ਕੰਪਨੀ ਹੈਗੀ ਆ ਜੀ, ਠੀਕ ਹੈ। ਉੱਥੇ ਚਲੇ ਜਾਓ, ਏਜੰਸੀ ਥਰੂ ਹਾਇਰ ਕਰਦੀ ਆ, ਵੱਡੀਆਂ ਜਿੰਨੀਆਂ ਕੰਪਨੀਆਂ ਹੈਗੀਆਂ ਨੇ ਉਹ ਏਜੰਸੀਆਂ ਥਰੂ ਹਾਇਰ ਕਰਦੀਆਂ ਹੈਗੀਆਂ ਨੇ। ਸੋ ਮੇਰੇ ਕਹਿਣ ਤੋਂ ਭਾਵ ਹੈਗਾ ਕਿ ਇਹ ਵੀ ਇੱਕ ਵੱਡਾ ਬੈਰੀਅਰ ਹੈਗਾ, ਜਿੰਨਾ ਚਿਰ ਤੱਕ ਹਾਂ ਲਾਅ ਜਿਹੜੇ ਕਈ ਵਾਰੀ ਪ੍ਰੋਵਿੰਸ਼ੀਅਲ ਲਾਅ ਬਣਦੇ, ਕਈ ਵਾਰੀ ਫੈਡਰਲ ਲਾਅ ਬਣਦੇ ਆ, ਜਿੰਨਾ ਚਿਰ ਤੱਕ ਚਾਹੇ ਪ੍ਰੋਵਿੰਸ਼ੀਅਲ ਪਾਰਲੀਮੈਂਟ ਚਾਹੇ ਫੈਡਰਲ ਪਾਰਲੀਮੈਂਟ ਆ, ਇੱਕ ਕੋਈ ਬੋਰਡ ਰੈਗੂਲੇਟ ਨਹੀਂ ਕੀਤਾ ਜਾਂਦਾ ਇਸ ਮਾਮਲੇ ਦੇ ਵਿੱਚ ਸਪੈਸ਼ਲ, ਕਿਉਂਕਿ ਇੱਡੀ ਵੱਡੀ ਇੰਡਸਟਰੀ ਹੈ ਜੀ, ਬੈਕਬੋਨ ਆ ਟਰੈਕਿੰਗ ਇੰਡਸਟਰੀ, ਉਹਦੇ ਵਿੱਚ ਜਿਹੜੀ ਲੇਬਰ ਕੰਮ ਕਰ ਰਹੀ ਉਹਦਾ ਕੰਸਰਨ ਕੈਨੇਡਾ ਦਾ ਕੰਸਰਨ ਹੋਣਾ ਚਾਹੀਦਾ, ਕੰਟਰੀ ਦਾ ਵੀ ਤੇ ਪ੍ਰੋਵਿੰਸ ਦਾ ਵੀ ਜਿੱਥੇ ਜ਼ਿਆਦਾ ਇਹ ਵਰਤਾਰਾ ਹੈਗਾ, ਠੀਕ ਹੈ। ਤਾਂ ਉਹਦੇ ਲਈ ਇੱਕ ਰੈਗੂਲੇਟ ਬੋਰਡ ਹੋਣਾ ਚਾਹੀਦਾ ਜਿਹਦਾ ਬਕਾਇਦਾ ਜਿਹੜਾ ਲੇਬਰ ਸਟੈਂਡਰਡ ਜਿਹੜਾ ਇਹਦੇ ਵਾਸਤੇ ਕਰੇ, ਉਹਨਾਂ ਦੀਆਂ ਤਨਖਾਹਾਂ ਮਰਦੀਆਂ ਨੇ, ਉਹਨਾਂ ਦਾ ਵੀ ਹੁਣ ਅਪਡੇਟਡ ਕੋਈ ਰੂਲ ਜਿਹੜੇ ਆ ਇਹਨਾਂ ਨੂੰ ਲਿਆਉਣੇ ਚਾਹੀਦੇ ਆ। ਸੋ ਇਹ ਗੱਲ ਸਾਹਮਣੇ ਆਉਣੀ ਚਾਹੀਦੀ ਆ। ਹਾਂ ਜਿਹੜੀ ਇੱਕ ਜਾਂਦਿਆਂ ਦੀ ਖ਼ਬਰ ਵੀ ਉਹ ਆਈ ਹੈਗੀ ਖ਼ਬਰ ਜੀ, ਬਿਲਕੁਲ ਅੰਟਾਰੀਓ ਗਵਰਨਮੈਂਟ ਜਿਹੜੇ ਅਟਾਰਨੀ ਜਨਰਲ ਹੈਗੇ ਆ ਜੀ, ਉਹਨਾਂ ਵੱਲੋਂ ਇੱਕ ਇਨੀਸ਼ੀਏਟਿਵ ਲਿਆ ਗਿਆ, ਪਬਲਿਕ ਡਿਸਕਸ਼ਨ ਲਈਆਂ ਜਾ ਰਹੀਆਂ ਨੇ ਕਿ ਜਿਹੜੀ ਵੀ ਜਾਇਦਾਦਾਂ ਦੇ ਸੋਰਸ ਹੈਗੇ ਆ, ਸ਼ੱਕੀ ਜਾਇਦਾਦਾਂ ਪ੍ਰੋਪਰਟੀਆਂ, ਉਹਨਾਂ ਦੀ ਇਨਵੈਸਟੀਗੇਸ਼ਨ ਹੋਣ ਵਾਸਤੇ ਇੱਕ ਪ੍ਰੋਸੈਸ ਚੱਲ ਰਿਹਾ ਹੈਗਾ, ਹਾਲੇ ਅੰਡਰ ਕੰਸਲਟੇਸ਼ਨ ਹੈਗਾ, ਪਬਲਿਕ ਓਪੀਨੀਅਨ ਲਈ ਜਾ ਰਹੀ ਆ। ਕੱਲ ਗੱਲ ਕਰਾਂਗੇ ਆਪਾਂ। ਤੇ ਧੰਨਵਾਦ ਅੰਮ੍ਰਿਤ ਸਾਹਿਬ, ਤੁਸੀਂ ਫਿਰ ਵਾਇੰਡ ਅਪ ਵੀ ਕਰਨਾ ਹੁੰਦਾ
9: ਨਾਲ। ਗੁਰਮੁਖ ਸਿੰਘ ਬਾਜੀ ਸਾਹਿਬ ਕਾਫੀ ਸਾਰੀ ਜਾਣਕਾਰੀ ਤੁਹਾਡੇ ਵਾਸਤੇ ਛੱਡ ਗਏ। 0010 ਸ਼ੇਅਰ ਤੇ ਹੋ ਜੀ।
16: ਹਾਂਜੀ ਸਰ, ਸਤਿ ਸ੍ਰੀ ਅਕਾਲ ਜੀ, ਅੰਬਰ ਸਾਹਿਬ ਸੈਣੀ ਬੋਲ ਰਿਹਾ ਜੀ।
9: ਅੰਬਰ ਸਾਹਿਬ ਦੇਖੋ,
16: ਬਹੁਤ ਵਧੀਆ, ਬਹੁਤ ਵਧੀਆ ਸਰ, ਤੁਸੀਂ ਸੁਣਾਓ। ਤੰਬਰ ਸਾਹਿਬ, ਜਿਹੜੀ ਨਾ ਇੱਕ ਫੈਡਰਲ ਗਵਰਨਮੈਂਟ ਦਾ ਲੂਪਹੋਲ ਕੰਪਨੀਆਂ ਯੂਜ਼ ਕਰਦੀਆਂ, ਉਹ ਪਤਾ ਕੀ ਆ, ਤੁਹਾਡਾ ਇੱਕ ਵੀ ਟਰੱਕ ਜੇ ਫੈਡਰਲੀ ਬਾਰਡਰ ਕ੍ਰੋਸ ਕਰਦਾ ਆ, ਮੰਨ ਲਓ USA ਨੂੰ ਜਾਂਦਾ, ਤਾਂ ਜਿਹੜੇ ਤੁਹਾਡੀ ਜਿਹੜੀ ਤੁਹਾਡੀ ਰੈਗੂਲੇਸ਼ਨ ਆ ਨਾ, ਉਹ ਅੰਡਰ ਦੀ ਐਕਟ, ਉਹ ਓਨਟਾਰੀਓ ਚ ਨਹੀਂ ਰਹਿੰਦੀ, ਉਹ ਫੈਡਰਲੀ ਰੈਗੂਲੇਟਡ ਹੋ ਜਾਂਦੇ ਆ ਤੁਸੀਂ
9: ਜੀ।
16: ਜਿਹੜਾ ਉਹ ਲੂਪਹੋਲ ਆ, ਇਹ ਯੂਜ਼ ਕਰਕੇ ਕੰਪਨੀਆਂ ਜਿਹੜਾ ਤੁਹਾਡਾ ਓਵਰ ਟਾਈਮ ਆ ਉਹਨੂੰ ਸਰਕਮੈਂਟ ਕਰਦੀਆਂ ਵਾ, ਤੁਹਾਡੀਆਂ ਵੇਜਿਸ ਸਰਕਮੈਂਟ ਹੁੰਦੀਆਂ, ਕਿਉਂਕਿ ਤੁਹਾਨੂੰ ਫੈਡਰਲ ਦੀ ਰਿਸਟ੍ਰਿਕਸ਼ਨ ਚ ਲੈ ਆਉਂਦੀਆਂ, ਜਦਕਿ ਜਿਹੜਾ ਮੋਂਟਰੀਆਲ ਦੇ ਵਿੱਚ ਰੂਲ ਆ ਉੱਥੇ ਪ੍ਰੋਵਿੰਸ਼ੀਅਲੀ ਹੀ ਚੱਲਦਾ ਆ, ਉੱਥੇ ਜਿਹੜੀਆਂ ਕੰਪਨੀਆਂ ਹੈਗੀਆਂ ਜਿਹੜੀਆਂ ਕਾਰਪੋਰੇਸ਼ਨ ਦੇ ਵੀ ਪੈਸੇ ਪੇ ਕਰਦੀਆਂ, ਉਹ ਵੀ ਨਾਲ ਬੈਨੀਫਿਟ ਵੀ ਦਿੰਦੀਆਂ ਉੱਥੇ, ਠੀਕ ਹੈ ਨਾ। ਹੁਣ ਗੱਲ ਕਾਰਪੋਰੇਸ਼ਨ ਦੀ ਨੀ ਆ, ਲੋਕਾਂ ਨੂੰ ਚਿੱਠੀਆਂ ਆ ਰਹੀਆਂ, ਗੱਲ ਇਹ ਆ ਲੋਕਾਂ ਨੇ ਟੈਕਸ ਕਿੰਨਾ ਭਰਿਆ ਵਾ, ਹੁਣ ਮਹਾਰਾਜ ਬੰਦੇ ਨੇ 8 ਲੱਖ ਦਾ ਘਰ ਲਿਆ ਵਾ, ਠੀਕ ਆ, 8 ਲੱਖ ਦਾ ਘਰ ਲੈ ਕੇ ਹਸਬੈਂਡ ਵਾਈਫ ਦੋਨੇ ਕੰਮ ਕਰਦੇ ਆ, ਗੱਡੀ ਉਹਨੇ ਲੀਜ਼ ਤੇ ਲਈ ਆ ਐਜ਼ ਏ ਡਰਾਈਵਰ ਜਾਂ ਐਜ਼ ਏ ਕੰਪਨੀ ਹੋਲਡਰ, ਠੀਕ ਆ, ਆਪਣੇ ਉਹਨੇ ਵਾਈਫ ਨੂੰ ਵੀ ਇੱਕ ਗੱਡੀ ਲੈ ਕੇ ਦਿੱਤੀ ਆ, ਆਪ ਉਹਨੇ ਪਿਕਅਪ ਟਰੱਕ ਲਿਆ ਆ, ਤੇ ਪਿਛਲੇ ਉਹਨੇ ਦਸਾਂ ਦਸਾਂ ਸਾਲਾਂ ਤੋਂ ਕਲੇਮ ਪਾਇਆ CRA ਨੇ ਜਦੋਂ ਦਾ ਰੂਲ ਸੈੱਟ ਹੋਇਆ 2023 ਦਾ, ਉਹ ਤੋਂ ਬਾਅਦ ਉਹਨਾਂ ਨੇ ਕੀ ਕੀਤਾ, ਉਹ ਜਿਹੜੇ ਬੈਨੀਫਿਟ ਸੀਗੇ ਉਹਨੂੰ ਦਿੱਤੇ ਉਹ ਚੱਕ ਦਿੱਤੇ ਜੀ, ਉਹਨੂੰ ਆਡਿਟ ਦੇ ਰੂਪ ਦੇ ਵਿੱਚ ਉਹਨਾਂ ਨੇ ਟ੍ਰਾਂਸਫਰ ਕਰਤਾ ਚੱਕ ਕੇ, ਕਿਉਂਕਿ 7 ਸਾਲਾਂ ਚ ਹਰ ਬੰਦੇ ਦਾ ਇੱਕ ਆਡਿਟ ਹੁੰਦਾ ਹੀ ਆ, ਕੋਈ ਹੋਊਗਾ ਜਿਹਦਾ ਨਹੀਂ ਹੁੰਦਾ
9: ਜੀ।
16: ਤੇ ਜਿਹੜਾ ਹੁਣ ਇਸ ਵੇਲੇ ਰੋ ਹੱਲਾ ਜਿੰਨਾ ਹੱਲਾ ਚੱਕਿਆ ਪਿਆ ਸਾਡੀ ਕਮਿਊਨਿਟੀ ਦੇ ਵਿੱਚ ਲੋਕਾਂ ਨੇ, ਗੋਰਿਆਂ ਦੇ ਵੀ ਆਡਿਟ ਆਏ ਆ ਜਿਨ੍ਹਾਂ ਨੇ ਇਨਲੈਜੀਟਮੇਟ ਖਰਚੇ ਪਾਏ ਆ। ਤੰਬਰ ਸਾਹਿਬ, ਇੱਥੇ ਬੰਦੇ ਏਦਾਂ ਦੇ ਆ ਜਿਹੜੇ ਕਹਿੰਦੇ HST ਤੂੰ ਪੇ ਕਰਦਾ ਹੋਊਗਾ, ਅੱਜ ਤੱਕ ਦੀ ਕੀਤੀ ਨੀ, ਯਾਰ ਅਸੀਂ ਆਪਣੇ ਮੂੰਹ ਤੇ ਚਪੇੜਾ ਮਾਰਨ ਨੂੰ ਉਸ ਵੇਲੇ ਦਿਲ ਕਰਦਾ ਸੀਗਾ ਵੀ ਅਸੀਂ ਸਿਸਟਮ ਨੂੰ ਫੋਲੋ ਕਰਦੇ ਆ, ਨਾ ਇਹ HST ਪੇ ਕਰਦੇ ਨਾ CPP ਪੇ ਕਰਦੇ ਆ, ਕੰਮ ਉਹ ਏਜੰਸੀਆਂ ਥਰੂ ਕਰਦੇ ਆ, ਜਿੱਦਾਂ ਹੁਣ ਬਾਜੀਆ ਸਾਹਿਬ ਪਹਿਲਾਂ ਕਹਿ ਕੇ ਗਏ ਆ ਤੇ ਉਹ ਤੁਹਾਡੇ ਗੁਸਲੂਣੀ ਵੀ ਕਹਿ ਕੇ ਗਏ ਆ, ਤੇ ਉਹ ਬੇਸਿਕਲੀ ਕੀ ਆ ਵੀ ਜਿਹੜਾ ਇਹ ਰੂਲ ਆ ਇਹਨੂੰ ਬਾਈਪਾਸ ਕੀਤਾ ਜਾ ਰਿਹਾ ਵਾ
9: ਜੀ।
16: ਇਹਦੇ ਵਿੱਚ ਕੱਲੀ ਪ੍ਰੋਵਿੰਸ਼ਲ ਨਹੀਂ, ਪ੍ਰੋਵਿੰਸ਼ਲ ਤੇ ਫੈਡਰਲੀ ਦੋਨੇ ਹੀ, ਤੁਸੀਂ ਆਪ ਦੇਖ ਲਓ ਤੁਹਾਨੂੰ ਪ੍ਰੋਵਿੰਸ਼ਲ ਤੇ ਫੈਡਰਲ ਲੀਡਰਸ਼ਿਪ ਦਾ ਖਮਿਆਜਾ ਦੇਖੋ ਕਿੱਥੇ ਤੱਕ ਭੁਗਤਣਾ ਪੈ ਰਿਹਾ ਅੱਜ
9: ਜੀ।
16: ਇੱਕ ਦੂਜੇ ਨਾਲ ਏਦਾਂ ਲੜਦੇ ਪਏ ਵੀ ਜਿੱਦਾਂ ਇੱਕ ਕਹਿੰਦਾ ਮੈਂ ਇੱਟ ਚੱਕੂ, ਦੂਜਾ ਕਹਿੰਦਾ ਪੱਥਰ ਮਾਰੂ
9: ਜੀ।
16: ਕੋਈ ਲੀਡਰਸ਼ਿਪ ਵਾਲਾ ਕੋਈ ਸਿਸਟਮ ਹੀ ਹੈ ਨੀ, ਸ਼ਰਮ ਆਉਂਦੀ ਹੈ।
9: ਧੰਨਵਾਦ ਤੁਹਾਡਾ ਸੈਣੀ ਸਾਹਿਬ, ਮੈਂ ਬਾਅਦ ਚ ਹੋਰ ਕਵਰੇਜ ਕਰਨੀ ਸਿਰ, ਮੇਰੇ ਕੋਲ ਦੋ ਕੁ ਮਿੰਟ ਬਾਕੀ ਹਨ। ਸਪੋਂਸਰ ਵੀਰਾ ਪਹਿਲਾਂ ਧੰਨਵਾਦ ਕਰਦਾ, ਕੱਲ ਹੁਣ ਨਾ ਕਰਿਓ ਪਲੀਜ਼, 416-451 ਬਾਈ ਵੇ ਮੇਰਾ ਬਾਅਦ ਦਾ ਨੰਬਰ ਹੈਗਾ। ਸਟਾਰ ਲੇਨ ਪੇਂਟਿੰਗ ਹੋਟਲ ਮੋਟਰ ਪੇਂਟ ਕਰਨ ਵਾਸਤੇ 416-230-4000 'ਤੇ ਸੰਪਰਕ ਕਰ ਲੈਣਾ। ਐਲਪੀ ਰੂਫਿੰਗ ਦੇ ਬਲਵਿੰਦਰ ਸਿੰਘ ਦਾ ਨੰਬਰ ਦੇਣਾ, ਕੌਂਕਰੀਟ ਦਾ ਕੰਮ ਹੋਵੇ, ਰੂਫਿੰਗ ਦਾ ਕੰਮ ਹੋਵੇ, 416-602-7272 ਇਹਨਾਂ ਦਾ ਹੈਗਾ ਆ। ਅਤੇ ਸਟਾਰ ਲੇਨ ਪੇਂਟਿੰਗ ਦਾ ਨੰਬਰ ਹੈਗਾ 416-230-4000 ਹੈਗਾ। ਜਸਪਾਲ ਗੋਣੀ ਸਾਹਿਬ ਧੰਨਵਾਦ, ਅਤੇ BK ਟੈਕਸ ਐਂਡ ਅਕਾਊਂਟਿੰਗ ਦੇ ਪਾਲ ਮਾਂਗਰ ਸਾਹਿਬ ਦਾ ਨੰਬਰ 905-455-1414 ਜਸ ਭੁੱਲਰ ਜੀ ਮੌਰੀ ਸਵਾਮੀ ਦਿੰਦੇ ਹਨ 416-732-2611 ਅਤੇ ਇਸ ਨਾਲ ਨਵੇਂ ਦੱਸ ਦੇਵਾਂ, ਅਤੇ ਜੇ ਤੁਹਾਨੂੰ ਟਰੱਕ ਪਾਰਟਸ ਚਾਹੀਦੇ ਹਨ ਤੁਸੀਂ ਸੁਰਜੀਤ ਜਾਂ ਬਲਕਾਰ ਨਾਲ ਗੱਲਬਾਤ ਕਰ ਲੈਣੀ। ਡਾਇਮੰਡ ਟਰੱਕ ਪਾਰਟਸ 905-212-92 ਟਰੱਕਾਂ ਦੀ ਰਿਪੇਅਰ ਵੀ ਕਰਕੇ ਦਿੰਦੇ ਹਨ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ ਲੈਣਾ ਹੋਵੇ ਵੱਖ ਵੱਖ ਸਟੋਰਾਂ ਤੁਹਾਨੂੰ ਮਿਲਦਾ ਹੈਗਾ ਸ਼ੇਰ ਆਟਾ ਦਾ, ਮਲਟੀਗ੍ਰੇਨ ਆਟਾ ਅਤੇ ਪ੍ਰਸ਼ਾਦ ਆਟਾ ਵੀ ਪਹੁੰਚ ਗਿਆ ਹੈਗਾ। ਇੰਡੀਆ ਬਾਜ਼ਾਰ ਚੈਨ ਸਿੰਘ ਬੋਲਾਂ ਦੀਆਂ ਦੋ ਲੋਕੇਸ਼ਨਸ ਹਨ, ਇੱਕ ਚੌੜਾ ਬਾਜ਼ਾਰ ਅਤੇ ਦੂਸਰੀ ਹੈਗੀ ਆ ਬਰੈਂਪਟਨ ਵਿੱਚ ਔਨ ਕੈਂਡੀ ਰੋਡ, ਸਾਊਥ ਆਫ ਸੈਂਡਰਵੁੱਡ, ਨੌਰਥ ਆਫ ਬਵੇੜ। ਇੰਡੀਆ ਬਾਜ਼ਾਰ ਵਾਲਿਆਂ ਦਾ ਧੰਨਵਾਦ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਅਸਾਂ ਰਾਜੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ, ਅਸੀਂ ਕੋਸ਼ਿਸ਼ ਕਰੀਏ ਜੋ ਹੈਗਾ ਉਹਦੀ ਜਾਣਕਾਰੀ ਤੁਹਾਡੇ ਵਾਸਤੇ ਲੈ ਕੇ ਆਈਏ। ਕੰਮ ਸਾਰਿਆਂ ਦਾ ਔਖਾ ਹੋਇਆ ਹੈਗਾ, ਰੱਬ ਸਾਰਿਆਂ ਨੂੰ ਰਾਜੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਔਖੇ ਟਾਈਮ ਖਰਚੇ ਘਟਾਉਣ ਦੀ ਕੋਸ਼ਿਸ਼ ਕਰੋ ਜੇ ਘਟਾ ਸਕਦੇ ਹੋ, ਬੱਚਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਵੀ ਆਪਾਂ ਕਿੱਥੇ ਖੜੇ ਹੈਗੇ ਹਾਂ, ਆਪਾਂ ਕਿੱਥੇ ਕੁ ਬੈਠੇ ਹੈਗੇ ਇਸ ਵੇਲੇ, ਇਹਨਾਂ ਸਾਡੇ ਕੋਲ ਆਹ ਵੀ ਹੈਗਾ ਆਹ ਵੀ ਹੈਗਾ, ਕਿਸ਼ਤਾਂ ਅਤੇ ਪੇਮੈਂਟ ਉਹਦੀ ਕਿਵੇਂ ਦੇਣੀ ਤੁਹਾਨੂੰ ਹੀ ਦੇਣੀ ਪੈਣੀ ਹੈਗੀ ਆ। ਫਾਈਨੈਂਸ਼ੀਅਲ ਦੇ ਵਿੱਚ ਬੱਚੇ ਨੂੰ ਇਨਵੋਲਵ ਕਰਿਆ ਕਰੋ। ਮਨਜੀਤ ਚੀਮਾ ਜੀ, ਘਰ ਖਰੀਦਣਾ ਹੋਵੇ ਵੇਚਣਾ ਹੋਵੇ, 18 ਸਾਲ ਦਾ ਐਕਸਪੀਰੀਅੰਸ ਹੈਗਾ ਰੀਅਲ ਸਟੇਟ ਦੇ ਵਿੱਚ, ਮਨਜੀਤ ਚੀਮਾ ਜੀ ਨਾਲ ਕੋਂਟੈਕਟ ਕਰਨਾ 416-357-6565। ਅਲਫਾ ਟਰਾਂਸੋ ਲੱਕੀ ਅਤੇ ਸੁੱਖੀ ਸੈਣੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਅਤੇ ਸੀਰ ਅਸੀਂ ਇਮੀਗ੍ਰੇਸ਼ਨ ਅਤੇ ਗੁਰਪ੍ਰੀਤ ਖਹਿਰਾ ਸਾਹਿਬ ਨਾਲ ਗੱਲਬਾਤ ਕਰ ਲੈਣੀ ਆ। 905-670-4444 ਦੁਆਬਾ ਸੀਜ਼ਨ ਰੈਸਟੋਰੈਂਟ 100% ਵੈਜੀਟੇਰੀਅਨ ਰੈਸਟੋਰੈਂਟ ਹੈਗਾ। 905-450-1455 ਦੀ ਗੱਲਬਾਤ ਕਰ ਲਈ, ਤੁਹਾਨੂੰ ਜੋਬਾਂ ਚਾਹੀਦੇ, ਕਾਫੀ ਸਾਰੀਆਂ ਜੋਬਸ ਅਵੇਲੇਬਲ ਹਨ। 416-837-3158 ਦੀ ਗੱਲਬਾਤ ਕਰਨੀ ਆ, ਕੋਈ ਨੰਬਰ ਚਾਹੀਦਾ ਹੋਵੇ 416-452-2222 ਅਤੇ ਮੇਰੇ ਨਾਲ ਬਾਅਦ ਵਿੱਚ ਸੰਪਰਕ ਕਰ ਲਿਓ। USA ਤੋਂ ਪਿਆਰਾ ਸਿੰਘ ਪ੍ਰੋਗਰਾਮ ਸੁਣ ਰਹੇ ਹਨ, ਬਹੁਤ ਸਾਰੇ ਹੋਰ ਮੈਨੂੰ ਮੈਸੇਜ ਆਏ ਆ, ਅਤੇ ਰਾਜ ਸੈਣੀ ਦਾ ਬਹੁਤ ਬਹੁਤ ਧੰਨਵਾਦ, ਕਾਫੀ ਸਾਰੀ ਜਾਣਕਾਰੀ ਛੱਡ ਗਏ। ਬਾਰੇ ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਤੁਹਾਡਾ ਧੰਨਵਾਦ। ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਆ, ਕਰ ਲਿਓ ਜ਼ਰੂਰ। ਹੈਵ ਅ ਗੁੱਡ ਡੇ, ਸਤਿ ਸ਼੍ਰੀ ਅਕਾਲ, ਗੁੱਡ ਬਾਏ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ higherlicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: ਨੇ ਸੋਣੀਓ ਕਿੱਥੇ ਅੰਬਰਾ ਤੇ ਘਰ ਪਾ ਲਿਆ ਸਾਡੇ ਨਾਲ ਤਾਂ ਗੱਲ ਕਰਨ ਦਾ ਵੀ ਟਾਈਮ ਨਹੀਂ
1: ਟਾਈਮ ਤੇ ਅੱਜ ਕੱਲ ਨਵੀਂ ਸਿੱਧੂ ਦੇ ਸ਼ੋਅ ਦੇ ਨਾਲ ਬੀਤ ਰਿਹਾ ਬੱਲੇ ਬੱਲੇ ਹੋ ਜਾਂਦੀ ਹੈ
0: ਓ ਯੈਸ ਨਵੀਂ ਸਿੱਧੂ ਸ਼ੋਅ ਦਾ ਤਾਂ ਮੈਂ ਵੀ ਫੈਨ ਹਾਂ
1: ਬਸ ਸਵਰ ਸ਼ਾਮ ਏਮ 530 ਰੇਡੀਓ ਦੀ ਸ਼ਾਨ ਤੇ ਪੰਜਾਬੀਆਂ ਦਾ ਮਾਣ ਮੇਲ ਫੀਮੇਲ ਬੱਚੇ ਬੁੱਢੇ ਦੀ ਜ਼ੁਬਾਨ ਤੇ ਇੱਕੋ ਹੀ ਨਾਮ ਟਿਊਨ ਇਨ ਨਵੀਂ ਸਿੱਧੂ ਸ਼ੋਅ
0: ਜੀ ਹਾਂ ਇਨਫੋਰਮੇਸ਼ਨ ਤੇ ਐਂਟਰਟੇਨਮੈਂਟ ਅਤੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੀ ਡਬਲ ਡੋਜ਼
1: ਪੰਜਾਬੀ ਲਹਿਰਾ ਨਵੀਂ ਸਿੱਧੂ ਸ਼ੋਅ
0: ਇੰਸਟਾਗ੍ਰਾਮ ਪੰਜਾਬੀ ਲਹਿਰਾ ਕਾਲ 6475041557 6475041557 ਔਰ ਵਿਜ਼ਿਟ punjabilehra.com
2: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9915154548
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ ਸਾਡੇ ਨਾਲ ਬਿਯੋਂਡ ਆਈਵਰ ਤੋਂ ਰੋਮੀ ਹੁਣੇ ਜੁੜ ਚੁੱਕੇ ਨੇ ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ ਲੀਗਲ ਬੇਸਮੈਂਟ ਬੇਸਮੈਂਟ ਫਿਨਿਸ਼ਿੰਗ ਕੰਕਰੀਟ ਡਰਾਈਵਵੇ ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ ਬਹੁਤ ਹੀ ਰੀਜ਼ਨੇਬਲ ਰੇਟ ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ

0: ਕਿਸੇ ਟੋਰਾਂਟੋ ਆਈਲੈਂਡਸ ਨੂੰ ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੋਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।
1: ਸੱਚ ਕਿਹੋ ਜਿਹਾ ਹੁੰਦਾ?
2: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
3: ਮਿੱਟੀ ਚੁਗਦੀ ਫਸਲ ਸੱਚ ਹੈ,
2: ਖੁਰੋ ਦੀ ਪਾਣੀ ਸੱਚ।

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬ ਹੂੰ ਚੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਨਿਰਪੱਖ ਨਡਰ ਆਵਾਜ਼ ਰਮੇਸ਼ ਜੈਰਪੁਰ ਜੀ ਜੁੜ ਚੁੱਕੇ ਹਾਂ।

0: ਬਿਲਕੁਲ ਜੀ, ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ, ਇੱਕ ਵਾਰ ਫੇਰ ਸਵਾਗਤ ਪੰਜਾਬੀ ਲਹਿਰਾਂ ਦੇ ਇਸ ਖਬਰਾਂ ਵਾਲੇ ਹਿੱਸੇ ਦੇ ਵਿੱਚ. ਮੈਂ ਤੁਹਾਡਾ ਸਵਾਗਤ ਕਰਦਾ ਜੀ, ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਮੇਰੇ ਨਾਲ ਰਮੇਸ਼ ਹੁਸ਼ਿਆਰਪੁਰ ਜੀ ਪੰਜਾਬ ਦੀ ਧਰਤੀ ਤੇ ਜੁੜ ਚੁੱਕੇ ਨੇ ਖਬਰਾਂ ਦੇ ਨਾਲ, ਸਾਂਝ ਪਾਵਾਂਗੇ. ਸਟੂਡੀਓ ਦੀਆਂ ਲਾਈਨਸ ਪਿਛਲੇ ਕੁਝ ਸਮੇਂ ਤੋਂ ਟੈਕਨੀਕਲ ਇਸ਼ੂ ਦੇ ਵਿੱਚ ਨੇ, ਸੋ ਸਾਡੇ ਕੋਲ ਇੱਕ ਨਵਾਂ ਨੰਬਰ ਤੁਹਾਡੇ ਲਈ ਆਇਆ ਆ. ਤੁਸੀਂ 647 'ਤੇ ਕਾਲ ਕਰ ਸਕਦੇ ਹੋ ਕੁਝ ਦਿਨ ਦੇ ਲਈ. ਟੈਂਪਰੇਰੀ ਨੰਬਰ 647 360 4771 'ਤੇ ਤੁਸੀਂ ਕਾਲ ਕਰ ਸਕਦੇ ਹੋ. ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਰਮੇਸ਼ ਹੁਸ਼ਿਆਰਪੁਰ ਜੀ ਨਾਲ ਕਿਸੇ ਵੀ ਤਰ੍ਹਾਂ ਦੀ ਨਿਊਜ਼ 'ਤੇ ਜਾਂ ਆਪਣੀ ਗੱਲਬਾਤ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਸਕਦੇ ਹੋ ਇਸ ਨੰਬਰ ਦੇ ਜ਼ਰੀਏ. 647 360 4771 'ਤੇ ਜੁੜ ਚੁੱਕੇ ਆ ਜੀ. AM 530 ਦੀ ਸੁਪਰ ਹਿੱਟ ਫਰੀਕੁਐਂਸੀ 'ਤੇ ਪੰਜਾਬੀ ਲਹਿਰਾਂ ਦਾ ਇਹ ਖਬਰਾਂ ਵਾਲਾ ਹਿੱਸਾ ਲੈ ਕੇ ਅਤੇ ਨਾਲ ਦੀ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਪਹੁੰਚਾ ਰਹੇ ਨੇ ਜੀ, ਹਮੇਸ਼ਾ ਦੀ ਤਰ੍ਹਾਂ ਮੋਨਾ ਮਹਿੰਗੀ ਜੀ.
1: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
2: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ.
1: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ.
2: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
3: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ.
2: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ. ਹੁਣੇ ਕਾਲ ਕਰੋ 416-509-1509 'ਤੇ.
3: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
2: 416-509-1509
3: ਔਰ ਵਿਜ਼ਿਟ insuranceforyou.ca.
0: ਸੋ ਬਿਲਕੁਲ ਜੀ, ਸਭ ਤੋਂ ਪਹਿਲਾਂ ਦੱਸੀਏ ਕਿ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆਉਂਦੇ ਮੱਲੀ ਟੈਂਟ ਸਰਵਿਸਿਸ. ਟੈਂਟ ਦੀਆਂ ਸੇਵਾਵਾਂ ਦਿੰਦੇ ਨੇ. ਆਊਟਡੋਰ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਈਵੈਂਟਸ ਆ, ਤੀਆਂ, ਮੇਲੇ, ਵਿਆਹ, ਸ਼ਾਦੀ, ਤਾਂ ਤੁਸੀਂ ਮੱਲੀ ਟੈਂਟ ਸਰਵਿਸ ਨੂੰ ਯਾਦ ਰੱਖਣਾ. 647-999-2569-6479 ਮੱਲੀ ਟੈਂਟ ਸਰਵਿਸਿਸ. ਚੱਲਦੇ ਹਾਂ ਜੀ ਪੰਜਾਬ. ਪੰਜਾਬ ਦੀਆਂ ਟਲਦੀਆਂ ਸ਼ਾਮਾਂ, ਲੌਡਾ ਵੇਲਾ ਅਤੇ ਤਰਕਾਲਾ ਅਤੇ ਕੈਨੇਡਾ ਦੀ ਸੋਹਣੀ ਸੱਜਰੀ ਸਵੇਰ ਦੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ. ਕੀ ਹਾਲ ਚਾਲ ਰਮੇਸ਼ ਜੀ?

0: ਪੰਜਾਬੀ ਲਹਿਰ 'ਚ ਸਵਾਗਤ ਤੁਹਾਡਾ।
1: ਸੰਧੂ ਜੀ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਰਮੇਸ਼ ਜੀ, ਬਹੁਤ ਸਾਰੇ ਹਮੇਸ਼ਾ ਸਵਾਲ ਰਹਿ ਜਾਂਦੇ ਆ ਪ੍ਰੋਗਰਾਮ ਦੇ, ਥੋੜ੍ਹੇ ਜਿਹੇ ਕ੍ਰਾਈਟੀਰੀਆ ਚੇਂਜ ਹੋਣ ਕਰਕੇ ਸਮਾਂ ਘੱਟ ਮਿਲਦਾ, ਔਰ ਪਿਛਲੇ ਸਮੇਂ ਤੋਂ ਤਾਂ ਜਿਹੜੀਆਂ ਲਾਈਨਸ ਦੇ ਵਿੱਚ ਜਿਹੜੀ ਟੈਕਨੀਕਲ ਇਸ਼ੂਜ਼ ਆ ਰਹੇ ਨੇ ਉਹਨਾਂ ਕਾਰਨ ਲੋਕ ਆਪਣੇ ਜਿਹੜੇ ਸਰੋਤੇ ਆ ਉਹਨਾਂ ਦੀ ਬੜੀ ਉਤਸੁਕਤਾ ਵਧੀ ਹੋਈ ਆ ਕਿ ਰਮੇਸ਼ ਜੀ ਨਾਲ ਕਿਸ ਤਰ੍ਹਾਂ ਗੱਲ ਹੋ ਸਕਦੀ ਆ, ਰਮੇਸ਼ ਜੀ ਨਾਲ ਕਿਸ ਤਰ੍ਹਾਂ ਸਾਂਝ ਪਾਈ ਜਾ ਸਕਦੀ ਆ। ਤੁਹਾਡੇ ਨਾਲ ਖਬਰਾਂ ਦੀ ਬੜੇ ਲੰਬੇ ਅਰਸੇ ਤੋਂ ਇੱਕ ਸਰੋਤਿਆਂ ਦੇ ਨਾਲ ਇੱਕ ਕਨੈਕਸ਼ਨ ਬਣਿਆ, ਉਹ ਜਿਹੜੀ ਆਪਸ ਮੇਂ ਜਿਹੜੀ ਥੋੜ੍ਹੀ ਤੰਦ ਤਾਣੀ ਬਣੀ ਹੋਈ ਆ ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਰੋਤਿਆਂ ਦੇ ਵਿਚਕਾਰ ਉਹ ਚੀਜ਼ ਦਾ ਗੈਪ ਪੈਣਾ ਸ਼ੁਰੂ ਹੋ ਗਿਆ। ਤੁਸੀਂ ਪਲੀਜ਼ ਆਪਣਾ ਨੰਬਰ ਅਨਾਊਂਸ ਜ਼ਰੂਰ ਕਰ ਦਿਉ ਤਾਂ ਕਿ ਜਦੋਂ ਸਰੋਤੇ ਮੈਨੂੰ ਪੁੱਛਦੇ ਆ ਅਤੇ ਮੈਂ ਕਹਿਣਾ ਕਿ ਕੋਈ ਨਹੀਂ, ਮੈਂ ਸਾਰੇ ਦੋਸਤਾਂ ਨੂੰ ਨੰਬਰ ਉਹ ਰਮੇਸ਼ ਜੀ ਹੋਣਾ ਤੋਂ ਲੈ ਕੇ ਦਿਆਂਗੇ, ਵਟਸਐਪ ਦੇ ਜ਼ਰੀਏ ਤੁਹਾਡੇ ਨਾਲ ਸਾਂਝ ਪਾ ਸਕਦੇ ਹਾਂ। ਆਪਣਾ ਨੰਬਰ ਪਲੀਜ਼ ਜ਼ਰੂਰ ਅਨਾਊਂਸ ਕਰਿਓ।
1: ਸੰਧੂ ਜੀ, ਵਾਕਿਆ ਤੁਸੀਂ ਠੀਕ ਜ਼ਿਕਰ ਕੀਤਾ ਕਿ ਵਟਸਐਪ ਇੱਕ ਸਾਧਨ ਹੈ ਤੇ ਉਸ ਸਾਧਨ ਦੇ ਰਾਹੀਂ ਜਦੋਂ ਤੁਸੀਂ ਭਾਰਤ ਦਾ ਕੋਡ ਲਾ ਕੇ ਫਿਰ ਮੇਰਾ ਨੰਬਰ ਡਾਇਲ ਕਰੋਗੇ ਤੇ ਤੁਸੀਂ ਥੋੜਾ ਬਹੁਤਾ ਰਾਬਤਾ ਮੇਰੇ ਨਾਲ ਕਾਇਮ ਕਰ ਸਕਦੇ ਹੋ। ਜਿਹੜਾ ਨੰਬਰ ਮੇਰਾ ਚੱਲ ਰਿਹਾ ਹੈ ਉਹ ਨੰਬਰ ਹੈ 8284094222। ਮੈਂ ਫਿਰ ਇੱਕ ਵਾਰ ਬੋਲਦਾ 8284094222, ਜਿਹਨੂੰ ਆਪਾਂ ਸ਼ੁੱਧ ਪੰਜਾਬੀ ਦੇ ਵਿੱਚ ਇਸ ਨੰਬਰ ਨੂੰ ਮੈਂ ਕਹਿਣਾ ਹੋਵੇ ਤੇ 8284094222। ਸੋ ਇੱਕ ਵਾਰ ਫਿਰ 8284094222 ਭਾਰਤੀ ਕੋਡ ਦੇ ਨਾਲ ਤੁਸੀਂ ਵਟਸਐਪ ਰਾਹੀਂ ਜਾਂ ਸਿੱਧੀ ਕਾਲ ਕਰਕੇ ਇਸ ਨੰਬਰ ਤੇ ਕਦੇ ਵੀ ਕਿਸੇ ਤਰ੍ਹਾਂ ਦੀ ਜਿਹੜੀ ਮੇਰੇ ਨਾਲ ਪਾਉਣ ਵਾਲੀ ਸਾਂਝ ਹੋਵੇ ਉਹ ਪਾ ਸਕਦੇ ਆ।
0: ਔਰ ਬਿਲਕੁਲ ਜੀ, ਮੈਨੂੰ ਇੱਕ ਸਰੋਤੇ ਦੀ ਕੱਲ੍ਹ ਕਾਲ ਆਈ। ਅੱਜ ਕੱਲ੍ਹ ਉਹ ਕਹਿੰਦੇ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਅਤੇ ਅੱਜ ਕੱਲ੍ਹ ਵਟਸਐਪ ਦੇ ਉੱਪਰ ਨਾ ਰਮੇਸ਼ ਜੀ ਇੱਕ ਚੈਨਲ ਬਣਦਾ ਆ, ਉਹ ਉਸ ਚੈਨਲ ਦੇ ਨਾਲ ਹਜ਼ਾਰਾਂ ਲੱਖਾਂ ਲੋਕ ਜੁੜ ਸਕਦੇ ਆ ਅਤੇ ਉਹਨਾਂ ਨੇ ਮੈਨੂੰ ਸਲਾਹ ਦਿੱਤੀ ਕਿ ਰਮੇਸ਼ ਜੀ ਨੂੰ ਕਿਰਪਾ ਕਰਕੇ ਕਹੋ ਕਿ ਇੱਕ ਚੈਨਲ ਤਿਆਰ ਕਰਨ ਤਾਂ ਕਿ ਦੇਸ਼ ਦੁਨੀਆ ਦੇ ਵਿੱਚ ਜਿੰਨੇ ਵੀ ਸਰੋਤੇ ਤੁਹਾਨੂੰ ਪਿਆਰ ਕਰਨ ਵਾਲੇ ਆ ਉਹ ਤੁਹਾਡੇ ਨਾਲ ਜੁੜ ਸਕਣ। ਅਤੇ ਮੈਂ ਉਹਨਾਂ ਦਾ ਜਿਹੜਾ ਸੁਝਾਅ ਸੀ ਤੁਹਾਡੇ ਤੱਕ ਰੱਖ ਰਿਹਾ ਹਾਂ। ਵਟਸਐਪ ਦੇ ਉੱਪਰ ਅੱਜ ਕੱਲ੍ਹ ਚੈਨਲ ਬਣ ਜਾਂਦੇ ਆ ਬਿਲਕੁਲ ਫਰੀ ਆਫ ਕੋਸਟ, ਅਤੇ ਉਸ ਚੈਨਲ ਦੀ ਮਾਧਿਅਮ ਰਾਹੀਂ ਤੁਸੀਂ ਆਪਣੀ ਆਵਾਜ਼ ਕਰੋੜਾਂ ਹੀ ਲੋਕਾਂ ਤੱਕ ਪਹੁੰਚਾ ਸਕਦੇ ਹੋ। ਸੋ ਇਹ ਉਹਨਾਂ ਦੀ ਬੇਨਤੀ ਹੈ ਕਿ ਉਹ ਕਹਿੰਦੇ ਕਿ ਇਹ ਸਾਡੀ ਅਰਜ਼ੀ ਰਮੇਸ਼ ਜੀ ਤੱਕ ਜ਼ਰੂਰ ਲਾਓ। ਕਈ ਵਾਰ ਬਹੁਤ ਸਾਰੇ ਸਰੋਤੇ ਸਵੇਰੇ ਪ੍ਰੋਗਰਾਮ ਮਿਸ ਕਰ ਜਾਂਦੇ ਆ ਜਾਂ ਕਈ ਵਾਰੀ ਟੈਕਨੀਕਲ ਇਸ਼ੂ ਹੁੰਦਾ ਜਾਂ ਕਿਸੇ ਤਰੀਕੇ, ਸੋ ਦੇਸ਼ ਦੁਨੀਆ ਦੇ ਵਿੱਚ ਜਿੱਥੇ ਵੀ ਸਰੋਤੇ ਬੈਠੇ ਆ ਉਹ ਪੂਰੇ ਤੁਹਾਡੇ ਨਾਲ ਜੁੜ ਸਕਣ। ਇੱਕ ਵਟਸਐਪ 'ਤੇ ਚੈਨਲ ਜ਼ਰੂਰ ਤੁਸੀਂ ਕ੍ਰੀਏਟ ਕਰੋ ਤਾਂ ਕਿ ਉੱਥੇ ਤੁਹਾਡੀਆਂ ਨਵੀਆਂ ਪੁਰਾਣੀਆਂ ਕੱਲ੍ਹ ਦੀਆਂ ਅੱਜ ਦੀਆਂ ਖਬਰਾਂ ਸਰੋਤੇ ਸੁਣ ਸਕਣ ਅਤੇ ਉਹਨਾਂ ਉੱਪਰ ਤੁਹਾਡੇ ਤੋਂ ਸੁਝਾਵ ਲੈ ਸਕਣ। ਸੋ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਇੱਕ ਵਾਰੀ ਫਿਰ ਤੁਹਾਡਾ ਨੰਬਰ ਜ਼ਰੂਰ ਅਨਾਊਂਸ ਕਰੂੰਗਾ, 8284094222। ਰਮੇਸ਼ ਜੀ ਉਹਨਾਂ ਨੂੰ ਤੁਸੀਂ ਵਟਸਐਪ ਦੇ ਜ਼ਰੀਏ ਸੰਪਰਕ ਕਰ ਸਕਦੇ ਹੋ, 8284094222। ਅਤੇ ਚੱਲੀਏ ਜੀ ਆਪਾਂ ਪੰਜਾਬ ਖਬਰਾਂ ਦੇ ਵੱਲ, ਅਤੇ ਪਹਿਲੀ ਖਬਰ ਹੀ ਰਾਜਨੀਤੀ ਨਾਲ ਜੁੜੀ। ਸੋ ਰਾਜਨੀਤੀ ਨਾਲ ਹੀ ਜੁੜਨੀ ਆ ਜਦੋਂ ਪੰਜਾਬ ਦੇ ਵਿੱਚ ਰਹੀਏ, ਕੁਛ ਗਿਆ ਆ ਹੁਣ ਜੇ ਉਹ ਪਾਸੇ ਚੱਲ ਰਿਹਾ ਆ। ਸੋ ਪੰਜਾਬ ਦੀ ਸਿਆਸਤ ਦੇ ਵਿੱਚ ਹੁਣ ਬਹੁਤ ਵੱਡੇ ਵੱਡੇ ਐਲਾਨ ਹੋ ਰਹੇ ਨੇ ਰਮੇਸ਼ ਜੀ, ਕਿਹੜੇ ਕਿਹੜੇ ਐਲਾਨ ਨੇ, ਕਿਹੜੀ ਪਾਰਟੀ ਕਰ ਰਹੀ ਆ, ਇਹ ਕੋਈ ਨਵੀਂ ਪਾਰਟੀ ਆ, ਗੁੰਮ ਹੋਈ ਪਾਰਟੀ ਆ ਜਾਂ ਚਰਚਾ 'ਚ ਰਹਿਣ ਵਾਲੀ ਪਾਰਟੀ ਆ, ਇਹ ਸਾਰੀ ਕੀ ਖਬਰ ਆ?
1: ਸੰਧੂ ਜੀ, ਜਿਹੜਾ ਇਸ ਵੇਲੇ ਪੰਜਾਬ ਦਾ ਸਮਾਂ ਚੱਲ ਰਿਹਾ, ਤੁਸੀਂ ਆਉਂਦੇ ਦਿਨਾਂ 'ਚ ਨੋਟ ਕਰੋਗੇ ਕਿ ਰੋਜ਼ ਸਿਆਸਤ ਭਖਣੀ ਹੈ, ਰੋਜ਼ ਬਹੁਤ ਕੁਛ ਸਿਆਸੀ ਤੌਰ 'ਤੇ ਵਾਪਰਨਾ ਹੈ। ਕਾਰਨ ਇਹ ਹੈ ਕਿ ਵੋਟਾਂ ਬਿਲਕੁਲ ਸਿਰ 'ਤੇ ਆ ਕੇ ਖਲੋ ਗਈਆਂ। 8 ਮਹੀਨੇ ਲਗਭਗ ਅਸੀਂ ਕਹਿ ਸਕਦੇ ਬੀਤ ਚੁੱਕੇ ਆ, 4 ਮਹੀਨੇ 2026 ਸਾਲ ਦੇ ਰਹਿ ਗਏ। ਇਹਨਾਂ 4 ਮਹੀਨਿਆਂ ਵਿੱਚ ਪ੍ਰਭ ਸੰਧੂ ਜੀ ਵੋਟਾਂ ਦਾ ਐਲਾਨ ਹੋਣਾ ਹੈ, ਉਮੀਦਵਾਰਾਂ ਦਾ ਐਲਾਨ ਹੋਣਾ, ਇਹਦੇ ਵਿੱਚ ਹੀ ਬਗਾਵਤਾਂ ਹੋਣੀਆਂ, ਇਹਦੇ ਵਿੱਚ ਹੀ ਸਿਆਸੀ ਜੋੜ ਤੋੜ ਹੋਣੇ ਆ। ਬਾਕੀ ਮਹੀਨੇ ਬੜੇ ਵਿਸ਼ੇਸ਼ ਤੇ ਬੜੇ ਅਹਿਮ ਹੈ। 4 ਮਹੀਨੇ ਛੱਡੋ, ਜੇ ਅਸੀਂ ਪਿਛਲੇ ਕੁਛ ਦਿਨਾਂ ਕੁਛ ਹਫ਼ਤਿਆਂ ਦੀ ਗੱਲ ਕਰੀਏ ਤੇ ਬੜੇ ਸਾਰੇ ਸਿਆਸੀ ਬਦਲਾਅ ਨਜ਼ਰ ਵੀ ਆਉਣ ਲੱਗ ਪਏ ਆ। ਅਸੀਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਏਕਤਾ ਦੀ ਗੱਲ ਕਰ ਚੁੱਕੇ ਹਾਂ ਕਿ ਕੇਵਲ ਐਲਾਨ ਬਾਕੀ, ਬਾਕੀ ਸਾਰੇ ਇਸ਼ਾਰੇ ਹੋ ਚੁੱਕੇ ਆ। ਹੁਣ ਤੇ ਖਬਰਾਂ ਅੱਜ ਇਹ ਵੀ ਆ ਕਿ ਭਾਰਤੀ ਜਨਤਾ ਪਾਰਟੀ ਕਹਿੰਦੀ ਵੀ ਮੈਂ ਵੱਡਾ ਭਰਾ ਬਣਨਾ, ਅਕਾਲੀ ਦਲ ਛੋਟਾ ਬਣੇ, ਭਾਵ ਕਿ ਅਸੀਂ ਵੱਧ ਸੀਟਾਂ ਤੇ ਚੋਣ ਲੜਨੀ ਤੇ ਅਕਾਲੀ ਦਲ ਘੱਟ ਸੀਟਾਂ ਤੇ ਚੋਣ ਲੜੇ। ਚਲੋ ਉਹ ਕੀ ਹੁੰਦਾ, ਉਹ ਆਉਂਦੇ ਦਿਨਾਂ ਚ ਪਤਾ ਲੱਗੇਗਾ। ਆਮ ਆਦਮੀ ਪਾਰਟੀ ਨੇ ਸਿੱਧਾ ਜਵਾਬ ਦੇ ਦਿੱਤਾ, ਉਹ ਕਹਿੰਦੇ ਜੀ ਚਾਹੇ ਤੁਸੀਂ ਵੱਡਾ ਭਰਾ ਬਣ ਜਾਓ ਚਾਹੇ ਛੋਟਾ ਬਣ ਜਾਓ, ਭਾਰਤੀ ਜਨਤਾ ਪਾਰਟੀ ਵਾਲਿਓ ਇੱਕ ਗੱਲ ਯਾਦ ਰੱਖਿਓ, ਸੀਟ ਤੁਹਾਨੂੰ ਇੱਕ ਨਹੀਂ ਮਿਲਣੀ। ਹੁਣ ਜਿੱਥੇ ਅਕਾਲੀ ਭਾਜਪਾ ਗੱਠਜੋੜ ਤੇ ਚਰਚੇ ਆ, ਉੱਥੇ ਬਹੁਜਨ ਸਮਾਜ ਪਾਰਟੀ ਨੇ ਇੱਕ ਵੱਡਾ ਐਲਾਨ ਕੀਤਾ। ਬਹੁਜਨ ਸਮਾਜ ਪਾਰਟੀ ਕਹਿੰਦੀ, ਬੀਬੀ ਮਾਇਆਵਤੀ ਜਿਹਨੂੰ ਭੈਣ ਮਾਇਆਵਤੀ ਵੀ ਆਖਦੇ ਆ, ਉਹ ਕਹਿੰਦੀ ਜੀ ਸਾਡੀ ਪਾਰਟੀ ਪੰਜਾਬ ਦੇ ਵਿੱਚ ਇਕੱਲਿਆਂ 117 ਤੇ ਚੋਣ ਲੜੇਗੀ। ਹਾਲਾਂਕਿ ਇਤਰਾਜ਼ ਨਹੀਂ ਹੈ, ਇਕੱਲਿਆਂ ਲੜਨਾ ਕੋਈ ਵੱਡੀ ਗੱਲ ਨਹੀਂ, ਬਹੁਤ ਸਾਰੀਆਂ ਪਾਰਟੀਆਂ ਇਕੱਲਿਆਂ ਹੀ ਚੋਣਾਂ ਲੜਦੀਆਂ ਹੈ। ਪਰੰਤੂ ਬਹੁਜਨ ਸਮਾਜ ਪਾਰਟੀ ਦਾ ਉਸ ਵੇਲੇ ਜਦੋਂ ਪੰਜਾਬ ਦੇ ਵਿੱਚ ਬਹੁਜਨ ਸਮਾਜ ਪਾਰਟੀ ਬਹੁਤ ਕਮਜ਼ੋਰ ਸਿਆਸੀ ਹਾਲਾਤਾਂ 'ਚ ਹੋਵੇ, ਇਹ ਠੀਕ ਹੈ ਕਿ ਵੋਟ ਬੈਂਕ ਕੁਛ ਹੈਗਾ ਕੁਛ, ਪਰੰਤੂ ਏਡਾ ਵੱਡਾ ਐਲਾਨ ਜਦੋਂ ਇਹੋ ਜਿਹੀ ਪਾਰਟੀ ਕਰਦੀ ਹੈ ਤੇ ਪ੍ਰਭ ਸੰਧੂ ਜੀ ਇਹ ਵੀ ਡੂੰਘੇ ਇਸ਼ਾਰੇ ਹੈ। ਫਿਰ ਕਈ ਵਾਰ ਇੰਝ ਲੱਗਦਾ ਕਿ ਬੇਸਿਕਲੀ ਜਿੱਤਣ ਲਈ ਚੋਣਾਂ ਨਹੀਂ ਲੜੀਆਂ ਜਾ ਰਹੀਆਂ, ਕਿਸੇ ਧਿਰ ਨੂੰ ਹਰਾਉਣ ਲਈ ਲੜੀਆਂ ਜਾ ਰਹੀਆਂ। ਇਹ ਵੀ ਅੰਕੜੇ ਫਿਰ ਸਾਹਮਣੇ ਆ ਜਾਂਦੇ ਜਦੋਂ ਬਹੁਜਨ ਸਮਾਜ ਪਾਰਟੀ ਬੀਤੇ ਸਮੇਂ ਚ ਠੰਡੀ ਮੱਠੀ ਜੀ ਚੱਲਦੀ ਹੋਵੇ, ਜਿੱਥੇ ਸਟੈਂਡ ਲੈਣਾ ਉੱਥੇ ਸਟੈਂਡ ਨਾ ਲੈਂਦੀ ਹੋਵੇ, ਜਿਸ ਬਹੁਜਨ ਸਮਾਜ ਪਾਰਟੀ ਦੇ ਉੱਪਰ ਉਂਗਲ ਉੱਠ ਚੁੱਕੀ ਹੋਵੇ ਕਿ ਮਾਇਆਵਤੀ ਤੇ ਹੋਰਾਂ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਅੰਦਰ ਖਾਤੇ ਸਮਝੌਤਾ ਹੀ ਕਰ ਲਿਆ ਹੋਇਆ ਕਿ ਭਾਈ ਅਸੀਂ ਕਾਂਗਰਸ ਨੂੰ ਹਰਾਉਣ ਲਈ ਕੰਮ ਕਰਾਂਗੇ, ਚੁੱਪ ਚਪੀਤੇ ਤੇ ਤੁਸੀਂ ਸਾਡੇ ਤੇ ਕੁਛ ਨਾ ਕਰਿਓ, ਹੁਣ ਉਹ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਵਿੱਚ ਇਹ ਗੱਲ ਆਖ ਦਵੇ ਕਿ ਅਸੀਂ ਇਕੱਲਿਆਂ ਨੇ ਚੋਣਾਂ ਲੜਨੀਆਂ, ਤੇ ਇੱਥੇ ਵੀ ਗੱਲ ਫਿਰ ਸਮਝ ਆਉਂਦੀ ਹੈ ਕਿ ਰੌਲਾ ਜਿੱਤਣ ਜਿਤਾਉਣ ਦਾ ਨਹੀਂ, ਰੌਲਾ ਕਿਸੇ ਨੂੰ ਹਰਾਉਣ ਦਾ। ਚਲੋ ਇੱਥੇ ਸਿਆਸੀ ਪਾਰਟੀਆਂ ਨੇ ਪ੍ਰਭ ਸੰਧੂ ਜੀ, ਸਿਆਸੀ ਪਾਰਟੀਆਂ ਆਹ ਕੁਛ ਹੀ ਕਰਦੀਆਂ। ਉਵੇਂ ਮੈਂ ਦੱਸਦਾ ਕਿ ਬਹੁਜਨ ਸਮਾਜ ਪਾਰਟੀ ਭਾਰਤ ਦੀ ਇੱਕ ਨਾਮੀ ਪਾਰਟੀ ਪ੍ਰਭ ਸੰਧੂ ਜੀ ਬਣ ਗਈ ਸੀ ਇੱਕ ਸਮੇਂ। ਇਹ ਉਹ ਪਾਰਟੀ ਹੈ ਜਿਸਨੇ ਜਿੱਡੇ ਪੱਧਰ ਵੱਡੇ ਪੱਧਰ ਤੇ ਆਪਣਾ ਸਿਆਸੀ ਨੁਕਸਾਨ ਕੀਤਾ, ਸ਼ਾਇਦ ਕਿਸੇ ਨੇ ਵੀ ਨਹੀਂ ਕੀਤਾ। ਸ਼੍ਰੋਮਣੀ ਅਕਾਲੀ ਦਲ ਨੇ ਵੀ ਬਥੇਰਾ ਆਪਣਾ ਕੀਤਾ ਜਾਂ ਕਰਵਾਇਆ, ਇਹ ਬਹੁਜਨ ਸਮਾਜ ਪਾਰਟੀ ਨੇ ਵੀ ਆਪਣੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਕਰਾਇਆ, ਇਹਨ ਵੀ ਪਰਵਾਹ ਨਹੀਂ ਕੀਤੀ ਕਾਡਰ ਦੀ। ਇਹ ਵੀ ਮਾਇਆਵਤੀ ਜਿਹਨੂੰ ਅਸੀਂ ਸੱਦਦੇ ਚੰਮ ਦੀਆਂ ਚਲਾਈਆਂ ਮਾਇਆਵਤੀ ਨੇ, ਕਹਿਣ ਨੂੰ ਤੇ ਗਰੀਬਾਂ ਦੀ ਪਾਰਟੀ ਹੈ। ਜਿਸ ਪਾਰਟੀ ਦੇ ਇਤਿਹਾਸ ਵਿੱਚ ਜਾਈਏ ਤੇ ਉਹਦੇ ਵਿੱਚ ਬੜਾ ਕੁਛ ਛੁਪਿਆ ਆ। ਬਹੁਜਨ ਸਮਾਜ ਪਾਰਟੀ ਕੋਈ ਬਹੁਤ ਪੁਰਾਣੀ 100 ਸਾਲ ਪਾਰਟੀ ਨਹੀਂ ਹੈ। 1984 ਦੇ ਵਿੱਚ ਬਹੁਜਨ ਸਮਾਜ ਪਾਰਟੀ ਨਾਮ ਹੋਂਦ ਵਿੱਚ ਆਇਆ ਸੀ, ਬਾਬੂ ਕੰਛੀ ਰਾਮ ਹੁਣੀ ਲੈ ਕੇ ਆਏ ਸੀ। ਜਦੋਂ ਉਹਦੇ ਇਤਿਹਾਸ ਵਿੱਚ ਜਾਂਦੇ ਹਾਂ ਤੇ ਫਿਰ DS4 ਸ਼ਬਦ ਹੋਂਦ ਵਿੱਚ ਆਉਂਦਾ ਹੈ। DS4 ਭਾਵ ਕਿ 4S, ਉਹਦਾ ਇੱਕ ਆਪਣਾ ਮਹੱਤਵ ਸੀਗਾ ਜਿਹਨੂੰ ਆਪਾਂ ਦਲਿਤ ਸ਼ੋਸ਼ਣ ਸਮਾਜ ਸੰਘਰਸ਼ ਸਮਿਤੀ ਆਖਦੇ ਸੀ। ਉਹ ਤੋਂ ਪਿੱਛੇ ਜਾਈਏ ਇੱਕ ਬਾਮ ਸੇਫ ਸ਼ਬਦ ਆਉਂਦਾ ਹੈ। ਭਾਵ ਕਿ ਬਹੁਜਨ ਸਮਾਜ ਪਾਰਟੀ ਦੇ ਜੇ ਇਤਿਹਾਸਕ ਝਰੋਖੇ ਚ ਜਾਈਏ ਤੇ ਬੜਾ ਕੁਛ ਹੈ। ਇਤਿਹਾਸਕ ਝਰੋਖੇ ਵਿੱਚ ਤੇ ਆਜ਼ਾਦੀ ਤੋਂ ਪਹਿਲਾਂ ਦੇ ਦ੍ਰਿਸ਼ ਵੀ ਆ ਜਾਂਦੇ ਹੈਗੇ ਆ, ਜਦੋਂ ਬਾਬੂ ਮੰਗੂ ਰਾਮ ਮੰਗੋਵਾਲੀਆ ਵਰਗਿਆਂ ਨੇ ਗਦਰ ਪਾਰਟੀ ਦੇ ਵਿੱਚ ਕੰਮ ਕਰਦੇ ਇੱਕ ਆਦਿ ਧਰਮ ਦੀ ਮੂਵਮੈਂਟ ਖੜੀ ਕੀਤੀ ਸੀ। ਪਰੰਤੂ ਅੱਜ ਹਾਲਾਤ ਇਹ ਹੈ ਕਿ ਇਹ ਬਹੁਜਨ ਸਮਾਜ ਪਾਰਟੀ ਸ਼ਾਇਦ ਜਿੱਤਣ ਲਈ ਕੰਮ ਘੱਟ ਕਰ ਰਹੀ ਹੈ ਤੇ ਕਿਸੇ ਨੂੰ ਜਿਤਾਉਣ ਜਾਂ ਕਿਸੇ ਨੂੰ ਹਰਾਉਣ ਲਈ ਵੱਧ ਕੰਮ ਕਰ ਰਹੀ ਹੈ। ਚਲੋ ਇਹ ਤੇ ਸਿਆਸੀ ਪਾਰਟੀ ਹੈ, ਹੁਣ ਤੁਸੀਂ ਗੱਲ ਤੇ ਸਿਆਸਤ ਦੀ ਕੀਤੀ, ਪਰੰਤੂ ਜਦੋਂ ਪ੍ਰਭ ਸੰਧੂ ਜੀ ਧਰਮ ਦੇ ਵਿੱਚ ਵੀ ਸਿਆਸਤ ਦੀ ਐਂਟਰੀ ਹੋ ਜਾਏ ਹੋਰ ਵੀ ਘਾਤਕ ਹੈ, ਜਿਹਨੂੰ ਆਪਾਂ ਦਮਦਮੀ ਟਕਸਾਲ ਆਖਦੇ। ਪ੍ਰਭ ਸੰਧੂ ਜੀ ਦਮਦਮੀ ਟਕਸਾਲ ਤੋਂ ਭਾਵ ਹੈ ਕਿ ਸਿੱਖ ਭਾਈਚਾਰੇ ਦੀ ਇੱਕ ਧਾਰਮਿਕ ਯੂਨੀਵਰਸਿਟੀ ਜਿੱਥੇ ਧਰਮ ਦਾ ਗਿਆਨ, ਜਿੱਥੇ ਸਿਧਾਂਤ ਦਾ ਗਿਆਨ, ਜਿੱਥੇ ਕੀਰਤਨ, ਜਿੱਥੇ ਕਥਾ ਦਾ ਗਿਆਨ ਦਿੱਤਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਕਹਿ ਸਕਦੇ ਕਿ ਇਹ ਪਗਡੰਡੀਆਂ ਪਾਈਆਂ ਸੀ, ਉਹਨਾਂ ਦੇ ਨੀਂਹ ਪੱਥਰ ਰੱਖਿਆ ਗੁਰੂ ਗੋਬਿੰਦ ਸਿੰਘ ਦੇ। ਦਮਦਮੀ ਟਕਸਾਲ ਜਦੋਂ ਅਸੀਂ ਪੰਜਾਬ ਦਾ ਜ਼ਿਕਰ ਕਰਦੇ ਹਾਂ ਤੇ ਮਹਿਤਾ ਚੌਂਕ ਦੇ ਵਿੱਚ ਇਹਦਾ ਹੈੱਡਕੁਆਟਰ ਹੈ। ਦਮਦਮੀ ਟਕਸਾਲ ਨੇ ਪ੍ਰਭ ਸੰਧੂ ਜੀ ਅੱਜ ਨਵਾਂ ਹੀ ਇਸ਼ਾਰਾ ਦੇ ਦਿੱਤਾ। ਗੱਲ ਅਸੀਂ ਸਿਆਸਤ ਦੀ ਕੀਤੀ, ਸਰੋਤੇ ਕਹਿਣਗੇ ਕਿ ਕਿੱਥੇ ਦਮਦਮੀ ਟਕਸਾਲ ਤੇ ਕਿੱਥੇ ਸਿਆਸਤ। ਹੁਣ ਪ੍ਰਭ ਸੰਧੂ ਜੀ ਜੋ ਕੁਛ ਅਸੀਂ ਬੀਤੇ ਦਿਨਾਂ ਚ ਦਮਦਮੀ ਟਕਸਾਲ ਵਾਲੇ ਪਾਸਿਓਂ ਵੇਖ ਰਹੇ ਹਾਂ, ਜਿਸ ਢੰਗ ਦੇ ਨਾਲ ਆਪਾਂ ਜੂਨ ਦੇ ਵਿੱਚ ਉੱਥੇ ਵੇਖਿਆ ਕਿ ਮਹਾਰਾਸ਼ਟਰ ਤੋਂ ਭਾਰਤੀ ਜਨਤਾ ਪਾਰਟੀ ਦਾ ਇੱਕ ਮੰਤਰੀ ਸ਼ਿਰਕਤ ਕਰਦਾ ਹੈ, ਜੋ ਉਹਨੇ ਬੋਲ ਬੋਲੇ ਜੋ ਕੁਛ ਉੱਥੇ ਹੋਇਆ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਅੱਜ ਪਤਾ ਇਹ ਲੱਗਾ ਹੈਗਾ ਕਿ ਦਮਦਮੀ ਟਕਸਾਲ ਵਾਲਿਆਂ ਨੇ ਇੱਕ ਸੇਵਕ ਜਥਾ ਕਾਇਮ ਕਰ ਦਿੱਤਾ ਹੈਗਾ, ਦਮਦਮੀ ਟਕਸਾਲ ਸੇਵਕ ਜਥਾ। ਹਾਲਾਂਕਿ ਸੇਵਕ ਤੇ ਸਾਰੇ ਹੀ ਹੈ, ਪਰੰਤੂ ਹੁਣ ਇਹ ਸੇਵਕ ਜਥਾ ਦਮਦਮੀ ਟਕਸਾਲ ਨੇ ਜਿਹੜਾ ਕਾਇਮ ਕੀਤਾ, ਪ੍ਰਭ ਸੰਧੂ ਜੀ ਚਰਚੇ ਆ ਕਿ ਇਹ ਵੀ ਇੱਕ ਢੰਗ ਦਾ ਇੱਕ ਰਾਜਨੀਤਿਕ ਪੈਟਰਨ ਦੇ ਵਿੱਚ ਬਣਿਆ ਜਾਪਦਾ ਹੈ। ਬਾਕੀ ਕਿਤੇ ਨਾ ਕਿਤੇ ਜਿਹੜਾ ਇਹ ਜਥਾ ਕਾਇਮ ਕੀਤਾ, ਇੰਜ ਮਹਿਸੂਸ ਹੋ ਰਿਹਾ ਕਿ ਆਉਣ ਵਾਲੇ ਦਿਨਾਂ ਚ ਇਸ ਜਥੇ ਰਾਹੀਂ ਸਿਆਸਤ ਕੀਤੀ ਜਾ ਸਕਦੀ ਹੈ, ਕਿਉਂਕਿ ਜਿਹੜੇ ਇਸ ਵੇਲੇ ਦਮਦਮੀ ਟਕਸਾਲ ਦੇ ਕਰਤਾ ਤਰਤਾ ਨੇ, ਦਮਦਮੀ ਟਕਸਾਲ ਦੇ ਮੁਖੀ ਨੇ ਬਾਬਾ ਹਰਨਾਮ ਸਿੰਘ ਧੂਮਾ ਜੀ। ਬਾਬਾ ਹਰਨਾਮ ਸਿੰਘ ਧੂਮਾ ਕੋਈ ਗੋਲਮੋਲ ਨਹੀਂ, ਬੜਾ ਸਿੱਧਾ ਪੱਧਰਾ ਮਹਾਰਾਸ਼ਟਰ ਵਿੱਚ ਜਾ ਕੇ ਭਾਰਤੀ ਜਨਤਾ ਪਾਰਟੀ ਦਾ ਵੋਟਾਂ ਚ ਸਮਰਥਨ ਕਰ ਚੁੱਕੇ ਹੈ, ਤੇ ਜੇ ਮਹਾਰਾਸ਼ਟਰ ਚ ਕੀਤਾ ਜਾ ਸਕਦਾ ਤਾਂ ਪੰਜਾਬ ਚ ਕਿਹੜਾ ਢਿੱਡ ਦੁਖਦਾ ਹੈ, ਪੰਜਾਬ ਚ ਵੀ ਕਰ ਦੇਣਗੇ। ਜੇ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਸਮਰਥਨ ਕਰਨਾ ਹੈ ਤੇ ਭਾਈ ਫਿਰ ਚੋਣ ਲੜਨ ਜਾਂ ਸਮਰਥਨ ਦੇਣ ਜਾਂ ਇੱਕ ਦੋ ਸੀਟਾਂ ਲੈਣ ਜਾਂ ਦੇਣ ਚ ਕੀ ਇਤਰਾਜ਼ ਹੈ। ਸੋ ਜਿੱਧਰ ਨੂੰ ਪੰਜਾਬ ਦੀ ਸਿਆਸਤ ਜਾ ਰਹੀ ਹੈ, ਅਸੀਂ ਸਿਆਸੀ ਪਾਰਟੀਆਂ ਦੇ ਰੋਜ਼ ਚਰਚੇ ਕਰਦੇ ਹਾਂ, ਬਹੁਜਨ ਸਮਾਜ ਪਾਰਟੀ ਦਾ ਮੈਂ ਜ਼ਿਕਰ ਕੀਤਾ, ਚਲੋ ਹੈ ਤੇ ਸਿਆਸੀ ਪਾਰਟੀ ਹੈ, ਦਮਦਮੀ ਟਕਸਾਲ ਵਿੱਚ ਵੀ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਆਉਣ ਵਾਲੇ ਦਿਨਾਂ ਚ ਸਾਨੂੰ ਸਿਆਸਤ ਵੇਖਣੀ ਪੈ ਸਕਦੀ ਹੈ।
2: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੌਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ 2 ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮਕਲੋਗਲਿਨ, 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ 1 ਗੇਟ 1 ਫ੍ਰੀ, ਚਨਾ ਭਟੂਰਾ ਬਾਏ 1 ਗੇਟ 1 ਫ੍ਰੀ, ਫਿਸ਼ ਪਕੌੜਾ ਬਾਏ 1 ਗੇਟ 1 ਫ੍ਰੀ, ਤੰਦੂਰੀ ਚਿਕਨ ਲੈਗ ਬਾਏ 1 ਗੇਟ 1 ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ 1 ਗੇਟ 1 ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ, ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ। ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ, ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ 2.99 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਦ ਚਨਾ 7.99 ਤੇ ਪਨੀਰ ਐਂਡ ਮਿਕਸ ਪਰੌਂਠਾ 3.99। ਸਬਜ਼ੀ ਮਾਰਕੀਟ ਓਪਨ 24/7। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ, ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।

0: multiple locations in GTA. For more information, visit rajdhanisweets.ca.
1: ਸੋ ਬਿਲਕੁਲ ਜੀ, ਇੱਕ ਵਾਰ ਫਿਰ ਸਵਾਗਤ ਪੰਜਾਬੀ ਲਹਿਰਾਂ ਦੇ ਇਸ ਹਿੱਸੇ ਦੇ ਵਿੱਚ। ਨਾਲ ਦੀ ਨਾਲ ਇੱਕ ਵਾਰ ਫਿਰ ਤੁਹਾਨੂੰ ਨੰਬਰ ਦਈਏ ਤਾਂ ਕਿ ਤੁਸੀਂ ਰਾਬਤਾ ਨੰਬਰ ਦੇ ਜ਼ਰੀਏ ਕਰ ਪਾਓ, ਕਿਉਂਕਿ ਨੰਬਰ ਚੇਂਜ ਹੋ ਚੁੱਕੇ ਨੇ। ਇਸਦਾ ਮਤਲਬ ਮੈਂ ਚੇਂਜ ਦਾ ਮਤਲਬ ਪਰਮਾਨੈਂਟ ਚੇਂਜ ਨਹੀਂ, ਤੁਸੀਂ ਕੁਝ ਕੁ ਦਿਨ ਇਹ ਟੈਂਪਰੇਰੀ ਨੰਬਰ 'ਤੇ ਤੁਸੀਂ AM 530 ਦੇ ਰਾਹੀਂ ਜੁੜ ਸਕਦੇ ਹੋ, ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਚੱਲਦੇ ਨੇ, ਸੋ ਸਾਡੇ ਨਾਲ ਗੱਲਬਾਤ ਕਰਨੀ ਹੈ ਤਾਂ 6 4760 4771। ਅੱਜ ਜੇ ਤੁਸੀਂ ਰਮੇਸ਼ ਜੀ ਉਹਨਾਂ ਨਾਲ ਖਬਰਾਂ ਦੇ ਉੱਪਰ ਸਾਂਝ ਪਾਉਣੀ ਆ ਤਾਂ 6 4 7 3 6 0 4 7 7 1 'ਤੇ ਗੱਲਬਾਤ ਕਰਕੇ ਤੁਸੀਂ ਸਾਂਝ ਪਾ ਸਕਦੇ ਹੋ। ਨਾਲ ਦੀ ਨਾਲ ਪ੍ਰੋਗਰਾਮ ਦੇ ਵਿੱਚ ਰਸ਼ਮੀਤ ਜੀ ਜੁੜ ਚੁੱਕੇ ਨੇ, ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਨੇ, ਸੋ ਉਹਨਾਂ ਦਾ ਮੈਸੇਜ ਆਪਾਂ ਸੁਣਦੇ ਹਾਂ। ਰਸ਼ਮੀਤ ਜੀ, ਅਕਾਲ ਮੋਰਗੇ ਦੇ ਪ੍ਰਿੰਸੀਪਲ
2: ਜੀ, ਤੁਹਾਨੂੰ ਤੇ ਰੇਡੀਓ ਨਾਲ ਜੁੜੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ ਤੇ ਆਦਾਬ। ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6 4 7 5 3 9 4 4 9 9, ਜਾਂ ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਕ੍ਰੈਡਿਟ ਬਾਰੇ, ਸੋ ਅਸੀਂ ਆਪਣਾ ਕ੍ਰੈਡਿਟ ਜਿਹੜਾ ਕਿੱਦਾਂ ਮੇਨਟੇਨ ਕਰ ਸਕਦੇ ਹਾਂ ਜਾਂ ਕਿੱਦਾਂ ਐਸਟੈਬਲਿਸ਼ ਕਰ ਸਕਦੇ ਹਾਂ ਆਫਟਰ ਕੰਜ਼ਿਊਮਰ ਪ੍ਰਪੋਜ਼ਲ ਜਾਂ ਬੈਂਕਰਪਸੀ। ਸੋ ਪਹਿਲਾਂ ਤੇ ਜੇ ਤੁਸੀਂ ਕੰਜ਼ਿਊਮਰ ਪ੍ਰਪੋਜ਼ਲ ਜਾਂ ਬੈਂਕਰਪਸੀ ਕੀਤੀ ਹੈ, ਉਸ ਤੋਂ ਡਿਸਚਾਰਜ ਹੋਣ ਤੋਂ ਬਾਅਦ ਹਮੇਸ਼ਾ ਆਪਣਾ ਕ੍ਰੈਡਿਟ ਆਪੇ ਚੈੱਕ ਕਰਕੇ ਦੇਖੋ ਕਿ ਐਕਵਾਫੈਕਸ ਤੇ ਸਾਰੀ ਰਿਪੋਰਟ ਜਿਹੜੀ ਆ ਅਪਡੇਟ ਹੋ ਗਈ ਹੈ। ਉਸ ਦੇ ਨਾਲ ਨਾਲ ਕੋਸ਼ਿਸ਼ ਕਰੋ ਕਿ ਤੁਹਾਨੂੰ 2 ਪ੍ਰੀਪੇਡ ਕ੍ਰੈਡਿਟ ਕਾਰਡਸ ਮਿਲ ਜਾਣ, ਕਿਉਂਕਿ ਨੋਰਮਲੀ ਬੈਂਕਾਂ ਕੀ ਕਰਦੀਆਂ ਨੇ ਜਦੋਂ ਅਸੀਂ ਉਹਨਾਂ ਕੋਲੋਂ ਲੋਨ ਲੈਣ ਜਾਂਦੇ ਹਾਂ, ਉਹ 2 ਸਾਲ ਦੀ ਹਿਸਟਰੀ, 2 ਟ੍ਰੇਡ ਲਾਈਨਸ ਤੇ 2000 ਦੀ ਲਿਮਿਟ, 2-2 ਦੇ ਰੂਲ ਦੇ ਨਾਲ ਚੱਲਦੇ ਨੇ। ਐਟ ਦਾ ਸੇਮ ਟਾਈਮ ਇਹ ਵੀ ਦੱਸਣਾ ਚਾਹਾਂਗੀ ਆਪਣੇ ਲਿਸਨਰਸ ਨੂੰ ਕਿ ਅਕਾਲ ਮੋਰਗੇਜਸ ਤੇ ਸਾਡੇ ਕੋਲ ਹੁਣ ਵੀ ਇਹੋ ਜਿਹੇ ਲੈਂਡਰਸ ਵੀ ਹੈਗੇ ਨੇ ਜਿਸ ਵਿੱਚ ਸਾਨੂੰ 2 ਸਾਲ ਦੀ ਹਿਸਟਰੀ ਨਹੀਂ ਚਾਹੀਦੀ। ਉਸ ਦੇ ਨਾਲ ਨਾਲ ਜੇ ਤੁਸੀਂ ਹੁਣ ਵੀ ਕੰਜ਼ਿਊਮਰ ਪ੍ਰਪੋਜ਼ਲ ਦੇ ਵਿੱਚ ਹੈਗੇ ਹੋ ਤਾਂ ਵੀ ਤੁਸੀਂ ਘਰ ਬਾਏ ਵੀ ਕਰ ਸਕਦੇ ਹੈਗੇ ਹੋ, ਰੀਫਾਈਨਾਂਸ ਕਰਕੇ ਉਸ ਚੋਂ ਇਕੁਇਟੀ ਵੀ ਕੱਢ ਸਕਦੇ ਹੈਗੇ ਹੋ। ਹਮੇਸ਼ਾ ਕਹਿੰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਹੈ ਵੱਖਰੀ ਹੁੰਦੀ ਹੈ, ਆਪਣੀ ਸਿਚੁਏਸ਼ਨ ਦੇ ਬੈਸਟ ਸੋਲਿਊਸ਼ਨ ਲਈ ਅੱਜ ਹੀ ਕਾਲ ਕਰੋ ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ 6 4 7 5 3 9 4 4 9 9 6 47 5 39 44 99।
1: ਧੰਨਵਾਦ। ਸੋ ਬਿਲਕੁਲ ਜੀ, ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ। ਸਟੂਡੀਓ ਦਾ ਨੰਬਰ 6 4 7 5 3 9 4 4 9 9 6 47 5 3 41 6 4 7 3 6 0 4 7 7 1। ਚੱਲਦੇ ਹਾਂ ਜੀ ਅਗਲੀ ਖਬਰ ਦੇ ਵੱਲ। ਬੜਾ ਅਜੀਬ ਜਿਹਾ ਸੁਣਨ ਦੇ ਵਿੱਚ ਲੱਗਦਾ ਕਿ ਰਮੇਸ਼ ਜੀ ਕਾਂਗਰਸ ਪਾਰਟੀ ਨੇ ਖੰਡ ਦਾ ਲੰਗਰ ਲਾਇਆ, ਇਹ ਸਾਰੀ ਕੀ ਖਬਰ ਹੈ ਜੀ?
3: ਚਲੋ ਗੱਲ ਇਹ ਹੈ ਕਿ ਭਰ ਭਰ ਵੰਡ ਮੁੱਠੀਆਂ ਕਾਂਗਰਸ ਪਾਰਟੀ, ਜਿਹੜਾ ਤੁਸੀਂ ਖੰਡ ਦਾ ਜ਼ਿਕਰ ਕੀਤਾ, ਦੇਖੋ ਵੈਸੇ ਤੇ ਖੰਡ ਮਿੱਠੇ ਦਾ ਪ੍ਰਤੀਕ ਹੈ ਤੇ ਹੈ ਵੀ ਮਿੱਠਾਈ ਹੈ, ਪਰੰਤੂ ਜੇ ਅਸੀਂ ਕਹੀਏ ਕਿ ਇੱਥੇ ਕਾਂਗਰਸ ਨੇ ਮਿੱਠੇ ਦਾ ਲੰਗਰ ਲਾਇਆ, ਮਿੱਠੇ ਦਾ ਨਹੀਂ ਲੰਗਰ ਲਾਇਆ, ਹੁਣ ਖੰਡ ਦੇ ਨਾਂ ਤੇ ਇੱਕ ਸਿਆਸਤ ਕੀ ਭਾਰਤ ਵਿੱਚ ਦੁੱਗਣੀ ਤਾਂ ਨਹੀਂ ਕਿ ਭੋਰਾ ਹੇਠਾਂ ਆ, ਪਰੰਤੂ ਕਾਫੀ ਕੀਮਤਾਂ ਵੱਧ ਗਈਆਂ ਖੰਡ ਦੀਆਂ। ਮੈਂ ਉਸ ਤੋਂ ਕਿਹਾ ਦੱਸਾਂ ਵਾਧਾ ਹੋ ਜਾਣਾ, ਇਹ ਬਹੁਤ ਵੱਡਾ ਇਜ਼ਾਫਾ ਆ। ਹੁਣ ਗੱਲ ਕੀ, ਗੱਲਾਂ ਅਸੀਂ ਕਰਦੇ ਹੋਈਏ ਬਹੁਤ ਵੱਡੀਆਂ ਸਾਡੇ ਤੇ, ਅਸੀਂ ਕਹੀਏ ਭਾਰਤ ਵਿਕਸਿਤ ਭਾਰਤ ਬਣਦੇ, ਬਸ ਕੰਢੇ ਤੇ ਖੜਾ ਮਾੜਾ ਜਿਹਾ ਅੱਗੇ ਜਿਹਾ ਰਾਹੁਲ ਗਾਂਧੀ ਨਾ ਆਵੇ ਤੇ ਵਿਕਸਿਤ ਬਣਿਆ ਹੀ ਲਓ। ਹੁਣ ਦਾਅਵੇ ਵੱਡੇ ਹੋਣ ਤੇ ਜਦੋਂ ਖੰਡ ਲਈ ਚੀਕਾਂ ਨਿਕਲ ਜਾਣ, ਗੁੜ ਦੀ ਕੀਮਤ ਅਸਮਾਨਾਂ ਨੂੰ ਚਲੇ ਜਾਏ ਤੇ ਫਿਰ ਸਵਾਲ ਤੇ ਖੜੇ ਹੁੰਦੇ ਆ। ਹੁਣ ਸਵਾਲਾਂ ਚ ਦੋ ਚੀਜ਼ਾਂ ਨੇ, ਇੱਕ ਤੇ ਚਲੋ ਸਿਆਸਤ ਭਖਣੀ ਮਹਿੰਗਾਈ ਤੇ ਸੁਭਾਵਿਕ ਹੈ, ਵਿਰੋਧੀ ਪਾਰਟੀ ਹੈ ਕਾਂਗਰਸ ਆਈ, ਅਗਲਿਆਂ ਨੇ ਮੁੱਦਾ ਵਿਰੋਧੀ ਪਾਰਟੀ ਦਾ ਇਹ ਜਿਹੜਾ ਕਹਿ ਸਕਦੇ ਕਿ ਉਹਨਾਂ ਦੀ ਡਿਊਟੀ ਵੀ ਬਣਦੀ ਹੈ। ਦੂਜੇ ਪਾਸੇ ਪ੍ਰਭ ਸੰਧੂ ਜੀ, ਇਥੋਨੋਲ ਜਿਹੜਾ ਮਿਸ਼ਰਤ ਤੇਲ ਹੈ, ਪੈਟਰੋਲ ਹੈ ਇਥੋਨੋਲ ਮਿਸ਼ਰਤ, ਉਹਦੇ ਵਿੱਚ ਇਹ ਗੱਲ ਬੜੀ ਸਾਫ਼ ਸਪਸ਼ਟ ਜਗ ਜਾ ਰਹਿ, ਵਿਗਿਆਨਿਕ ਤੌਰ ਤੇ ਗੱਲ ਸਭ ਨੂੰ ਪਤਾ ਆ ਕਿ ਇਥੋਨੋਲ ਜਿਹੜਾ ਪੈਟਰੋਲ ਦੇ ਵਿੱਚ ਕੱਚੇ ਤੇਲ ਦੇ ਵਿੱਚ 20% ਇਥੋਨੋਲ ਪਾਇਆ ਜਾਂਦਾ ਤੇ ਉਹ ਇਥੋਨੋਲ ਤਿਆਰ ਕਰਨ ਵਿੱਚ ਗੰਨੇ ਦੀ ਭੂਮਿਕਾ ਆ, ਸੀਰੇ ਦੀ ਭੂਮਿਕਾ ਆ, ਗੁੜ ਦੀ ਭੂਮਿਕਾ ਆ, ਖੰਡ ਦੀ ਭੂਮਿਕਾ ਆ, ਭਾਵ ਕਿ ਜਿੱਥੋਂ ਖੰਡ ਬਣਦੀ ਹੈ ਉੱਥੇ ਇਥੋਨੋਲ ਬਣਦਾ ਹੈ। ਹੁਣ ਵਿਰੋਧੀ ਪਾਰਟੀਆਂ ਪਹਿਲਾਂ ਹੀ ਇਥੋਨੋਲ ਦਾ ਵਿਰੋਧ ਕਰਦੀਆਂ, ਭਾਰਤ ਦੇ ਬਹੁਤ ਸਾਰਾ ਵੱਡਾ ਹਿੱਸਾ ਲੋਕਾਂ ਦਾ ਵਿਰੋਧ ਕਰ ਰਿਹਾ ਇਥੋਨੋਲ ਮਿਸ਼ਰਤ ਪੈਟਰੋਲ ਦਾ। ਉੱਥੇ ਸਰਕਾਰ ਕਹਿੰਦੀ ਜੀ ਨਹੀਂ ਆ, ਵੇਖੋ ਜੀ ਇੱਥੇ ਤੇ ਲੋਕਾਂ ਦਾ ਅਸੀਂ ਝੋਨਾ ਵੀ ਚੁੱਕਾਂਗੇ, ਲੋਕ ਝੋਨੇ ਤੋਂ ਮੋੜਾ ਪਵੇਗਾ, ਮੱਕੀ ਵਾਲੇ ਪਾਸੇ ਨੂੰ ਜਾਣਗੇ ਕਿਉਂਕਿ ਮੱਕੀ ਤੋਂ ਇਥੋਨੋਲ ਬਣਦਾ, ਲੋਕ ਕਮਾਦ ਬੀਜਣਗੇ ਭਾਵ ਕਿ ਗੰਨੇ ਦੀ ਫਸਲ ਬੀਜਣਗੇ ਅਸੀਂ ਚੁੱਕਾਂਗੇ। ਹੁਣ ਗੰਨੇ ਦੀ ਫਸਲ ਬੀਜਣੀ ਬੂਜਣੀ ਤੇ ਸਾਨੂੰ ਪਤਾ ਨਹੀਂ, ਹੁਣ ਖੰਡ ਦੀਆਂ ਕੀਮਤਾਂ ਜਦੋਂ ਵੱਧ ਗਈਆਂ ਤੇ ਇਹ ਸ਼ੱਕ ਦੀ ਸੂਈ ਇਸ ਗੱਲ ਤੇ ਗਈ ਹੈ ਕਿ ਜਿਹੜਾ ਸੀਰਾ ਖੰਡ ਬਣਨੀ ਸੀ ਜਿੱਥੋਂ, ਉੱਥੋਂ ਅਗਲਿਆਂ ਨੇ ਇਥੋਨੋਲ ਤਿਆਰ ਕਰ ਲਿਆ। ਹੁਣ ਇੱਕ ਤੇ ਪੈਟਰੋਲ ਮਾੜਾ ਹੋ ਗਿਆ, ਲੋਕ ਕਹਿੰਦੇ ਗੱਡੀਆਂ ਨੁਕਸਾਨ ਗਈਆਂ, ਗੱਡੀਆਂ ਚ ਨੁਕਸਾਨ ਆ ਰਿਹਾ, ਦੂਜੇ ਪਾਸੇ ਖੰਡ ਮਹਿੰਗੀ ਹੋ ਗਈ, ਲੋਕਾਂ ਦਾ ਤਾਂ ਲੱਕ ਟੁੱਟਣ ਵਾਲੀ ਗੱਲ ਹੈ। ਕਾਂਗਰਸ ਪਾਰਟੀ ਨੇ ਅੱਜ ਕੀ ਕੀਤਾ, ਵਿਰੋਧ ਤੇ ਕਾਂਗਰਸ ਪਾਰਟੀ ਕਰ ਹੀ ਰਹੀ ਲਗਾਤਾਰ, ਉਹਨਾਂ ਨੇ ਚੰਡੀਗੜ੍ਹ ਵਿੱਚ ਇੱਕ ਵਿਸ਼ੇਸ਼ ਢੰਗ ਦਾ ਪ੍ਰਦਰਸ਼ਨ ਕੀਤਾ, ਲੋਕ ਇਕੱਠੇ ਕਰ ਲਏ, ਉੱਪਰ ਰਾਹੁਲ ਗਾਂਧੀ ਦੀ ਫੋਟੋ ਲਾਤੀ, ਕਾਂਗਰਸ ਆਈ ਦਾ ਝੰਡਾ ਛਾਪ ਦਿੱਤਾ, ਲਿਫਾਫੇ ਛਪਾ ਕੇ ਤੇ ਕਿਲੋ ਕਿਲੋ ਖੰਡ ਵੰਡਣੀ ਸ਼ੁਰੂ ਕਰ ਦਿੱਤੀ। ਕੀ ਭਾਵ ਕਿ ਇੱਕ ਵੱਖਰੇ ਢੰਗ ਦਾ। ਆਹ ਥੋੜੇ ਦਿਨ ਪਹਿਲੀ ਗੱਲ ਹੈ, ਚੰਡੀਗੜ੍ਹ ਦੇ ਵਿੱਚ ਇੱਕ ਅੰਮ੍ਰਿਤਸਰ ਦੇ ਪ੍ਰਾਣੀ ਨੇ ਐਲਾਨ ਕਰ ਦਿੱਤਾ ਮੈਂ ਪੈਟਰੋਲ ਦਾ ਲੰਗਰ ਲਾਉਣਾ। ਪ੍ਰਭ ਸੰਧੂ ਜੀ ਜਿਹੜੀ ਤਰੀਕ ਐਲਾਨ ਕੀਤੀ, ਜਿਹੜਾ ਸਮਾਂ ਐਲਾਨ ਕੀਤਾ, ਜਿਹੜਾ ਪੈਟਰੋਲ ਪੰਪ ਐਲਾਨ ਕੀਤਾ, ਉੱਥੇ ਲਾਈਨਾਂ ਲੱਗ ਗਈਆਂ ਕਿਲੋ ਕਿਲੋਮੀਟਰ ਲੰਬੀਆਂ, ਉੱਥੇ ਟ੍ਰੈਫਿਕ ਜਾਮ ਹੋ ਗਈ, ਉੱਥੇ ਪੁਲਿਸ ਨੂੰ ਉਹ ਵਿਅਕਤੀ ਨੂੰ ਗ੍ਰਿਫਤਾਰ ਕਰਨਾ ਪਿਆ। ਜਦੋਂ ਬੰਦੇ ਨੂੰ ਪੁੱਛਿਆ ਉਹ ਕਹਿੰਦਾ ਜੀ ਫਿਲਹਾਲ ਮੇਰਾ ਪ੍ਰੋਗਰਾਮ ਨਹੀਂ, ਅਸੀਂ ਪ੍ਰੋਗਰਾਮ ਜਿਹੜਾ ਅਜੇ ਅੱਗੇ ਪਾ ਦਿੱਤਾ ਆ। ਸੋ ਏਦਾਂ ਦਾ ਬੜਾ ਕੁਛ ਹਾਸੋਹੀਣੀਆਂ ਜਿਹੀਆਂ ਚੀਜ਼ਾਂ ਹੈਗੀਆਂ ਆ ਤੇ ਕੁਛ ਸਿਆਸਤ ਹੈ। ਉਵੇਂ ਮੈਂ ਦੱਸਦਾ ਕਿ ਖੰਡ ਇਸ ਵੇਲੇ ਭਾਰਤ ਵਿੱਚ ਕਾਫੀ ਮਹਿੰਗੀ ਹੈ ਤੇ ਮਹਿੰਗੀ ਹੋਣ ਦਾ ਇੱਕ ਕਾਰਨ ਇਹ ਮੰਨਿਆ ਗਿਆ ਕਿ ਇਥੋਨੋਲ ਵਿੱਚ ਇਹਦੀ ਵਰਤੋਂ ਹੋ ਗਈ ਹੈ, ਉਹਦੇ ਕਰਕੇ ਖੰਡ ਜਿੰਨੀ ਚਾਹੀਦੀ ਸੀ ਉਹਦੇ ਵਿੱਚ ਸਟਾਕ ਵਿੱਚ ਕਮੀ ਆਉਣ ਕਰਕੇ, ਮੰਗ ਵਧਣ ਕਰਕੇ ਜਿਹੜੀਆਂ ਪਿੱਛੋਂ ਕੀਮਤਾਂ ਵਧੀਆਂ। ਹਾਲਾਂਕਿ ਸਰਕਾਰ ਦੇ ਦਾਅਵੇ ਕਿ ਕੀਮਤ ਵਧਣ ਨਹੀਂ ਦੇਵਾਂਗੇ, ਪਰੰਤੂ ਉਹ ਫੋਕੇ ਦਾਅਵੇ ਆ ਕਿਉਂਕਿ ਕੀਮਤ ਵੱਧ ਚੁੱਕੀ ਹੈ ਤੇ ਕਾਂਗਰਸ ਉਹਦਾ ਆਪਣੇ ਢੰਗ ਨਾਲ ਵਿਰੋਧ ਕਰ ਰਹੀ।
1: ਨਾਲ ਦੇ ਨਾਲ ਰਮੇਸ਼ ਜੀ ਇੱਕ ਹੋਰ ਬੜੀ, ਵੈਸੇ ਤਾਂ ਪਿਛਲੇ ਦਿਨੀ ਐਸੀਆਂ ਖਬਰਾਂ ਬੜੀਆਂ ਸੁਣੀਆਂ, ਪਰ ਬੜਾ ਅਜੀਬ ਲੱਗਦਾ ਕਿ ਆਪ ਦੇ ਲੋਕ ਸਭਾ ਮੈਂਬਰ ਨੇ ਆਪਣੇ ਢਾਂਚੇ ਨੂੰ ਭ੍ਰਿਸ਼ਟ ਦੱਸਤਾ। ਇਹ ਕਿਹੜਾ ਬੁੱਧੀਜੀਵੀ ਜਾਂ ਕਹੀਏ ਕਿ ਸੱਚੇ ਸੁੱਚੇ ਚੋਲੇ ਵਾਲਾ ਬੰਦਾ ਨਿਕਲਿਆ ਜਿਹਨੇ ਆਪਣੇ ਢਾਂਚੇ ਨੂੰ ਹੀ ਦੱਸਤਾ ਕਿ ਇਹ ਭ੍ਰਿਸ਼ਟ ਆ।
3: ਦੇਖੋ ਚੋਲਾ ਸੱਚਾ ਆ ਜਾਂ ਦੋ ਰੰਗ ਦਾ ਇਹ ਤਾਂ ਨਹੀਂ ਮੈਨੂੰ ਪਤਾ, ਇਹ ਤਾਂ ਦੱਸੂ ਸਮਾਂ ਕਿ ਚੋਲਾ ਕਿੱਦਾਂ ਦਾ ਆ। ਪਰੰਤੂ ਇਹ ਗੱਲ ਬੜੀ ਸਾਫ਼ ਹੈ ਕਿ ਅੱਜ ਉਹਨ ਚੀਕ ਚੀਕ ਕੇ ਕਿਹਾ, ਇੱਕ ਨੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਨੇ ਕਿ ਭਾਈ ਇੱਥੇ ਤੇ ਅਫਸਰ ਮੇਰੀ ਵੀ ਨਹੀਂ ਮੰਨਦੇ, ਇੱਥੇ ਤੇ ਕਾਣੀ ਵੰਡਿਆ, ਭ੍ਰਿਸ਼ਟਾਚਾਰ ਹੈ, ਭ੍ਰਿਸ਼ਟਾਚਾਰ ਦਾ ਅੱਡਾ ਬਣ ਗਿਆ। ਇਹ ਗੱਲ ਹੈਗੀ ਆ ਮਾਲਵਿੰਦਰ ਸਿੰਘ ਕੰਗ ਦੀ। ਮਾਲਵਿੰਦਰ ਸਿੰਘ ਕੰਗ ਚਲੋ ਪਹਿਲਾਂ ਤੇ ਕਿਸੇ ਹੋਰ ਪਾਰਟੀ ਸੀ, ਪਰੰਤੂ ਪਿਛਲੇ ਕੁਛ ਸਮੇਂ ਤੋਂ ਆਮ ਆਦਮੀ ਪਾਰਟੀ ਦਾ ਉਹ ਸਿਪਾਹੀ ਬਣਿਆ ਹੋਇਆ ਹੈ। ਉਸ ਮਾਲਵਿੰਦਰ ਸਿੰਘ ਕੰਗ ਨੇ ਜਿਹੜਾ ਮੌਕੇ ਤੋਂ ਲੋਕ ਸਭਾ ਮੈਂਬਰ ਹੈ ਆਮ ਆਦਮੀ ਪਾਰਟੀ ਦਾ, ਉਹਨ ਬੜੇ ਸਿੱਧੇ ਤੇ ਸਪਸ਼ਟ ਦੋਸ਼ ਲਾਏ ਆ ਗਮਾਡਾ, ਗਮਾਡਾ ਤੋਂ ਭਾਵ ਕਿ ਜਿਹੜਾ ਗ੍ਰੇਟਰ ਮੋਹਾਲੀ ਡਿਵੈਲਪਮੈਂਟ ਅਥਾਰਟੀ ਹੈ, ਉਸ ਅਥਾਰਟੀ ਤੇ ਦੋਸ਼ ਲਾਏ ਕਿ ਇਹ ਅਥਾਰਟੀ ਰਿਸ਼ਵਤ ਲੈਂਦੀ ਹੈ, ਇਹ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕਾ ਆ। ਇੱਥੇ ਜਿਹੜਾ ਦੋਹਰੀ ਅੱਖ ਨਾਲ ਵੇਖਿਆ ਜਾਂਦਾ, ਜਿਹੜਾ ਪੈਸੇ ਦੇ ਉਹਨੂੰ ਤੇ ਫਰਕ ਕੋਈ ਨਹੀਂ ਤੇ ਜਿਹੜਾ ਦੂਜਾ ਉਹਨੂੰ ਤੰਗ ਦਿੱਤਾ ਜਾਂਦਾ। ਹੁਣ ਜੇ ਤੇ ਵਿਰੋਧੀ ਪਾਰਟੀ ਨੇ ਗੱਲ ਕਹੀ ਹੋਵੇ ਤੇ ਮੈਂ ਵੀ ਸੋਹਣਾ ਕਹਿੰਦਾ ਕਿ ਭਾਈ ਸਿਆਸਤ ਕਰਦੀਆਂ ਨੇ ਵਿਰੋਧੀ ਪਾਰਟੀਆਂ। ਆਮ ਤੌਰ ਤੇ ਇੱਦਾਂ ਹੈ ਕਿ ਵਿਰੋਧੀ ਪਾਰਟੀਆਂ ਤੇ ਦੋਸ਼ ਲਾਉਂਦੀਆਂ ਕਿ ਸਾਡੀ ਤੇ ਸਰਕਾਰ ਹੀ ਬੜੀ ਚੰਗੀ ਹੈ, ਸਾਡੀ ਸਰਕਾਰ 'ਚ ਭ੍ਰਿਸ਼ਟਾਚਾਰ ਕਿੱਥੋਂ, ਸਾਡੀ ਸਰਕਾਰ ਵਿੱਚ ਕਾਣੀ ਵੰਡ ਕਿੱਥੋਂ। ਹੁਣ ਭ੍ਰਿਸ਼ਟਾਚਾਰ ਦਾ ਦੋਸ਼ ਲਾਉਣ ਵਾਲਾ ਵੀ ਆਪਣਾ ਹੈ ਤੇ ਭਾਈ ਸੁੱਖ ਨਾਲ ਸਰਕਾਰ ਵੀ ਆਪਣੀ, ਜਿਹਨੂੰ ਆਪਾਂ ਗਮਾਟਾ ਜਾਂ ਹੋਰ ਇਹੋ ਜਿਹਾ ਸਿਸਟਮ ਆਖਦੇ ਉਹ ਵੀ ਆਪਣਾ। ਹੁਣ ਇੱਥੇ ਤਾਂ ਅਸੀਂ ਕਹਿ ਨਹੀਂ ਸਕਦੇ ਕਿ ਭਾਈ ਨੈਬਸੂ ਹਸੈਣੀ ਆ ਗਿਆ ਜਾਂ ਭਾਰਤੀ ਜਨਤਾ ਪਾਰਟੀ ਅੰਦਰ ਆ ਗਈ। ਹੁਣ ਉਹਨ ਤੇ ਇੱਥੋਂ ਤੱਕ ਕਹਿਤਾ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦਾ ਕਿ ਆਹ ਗਮਾਡਾ ਕਮੂਟਾ ਰੱਦ ਕਰੋ, ਇਹ ਤਾਂ ਭ੍ਰਿਸ਼ਟਾਚਾਰ ਦੇ ਅੱਡੇ ਬਣ ਗਏ ਆ। ਹੁਣ ਮਸਲਾ ਇਹ ਸੀ, ਗਮਾਡਾ ਜਿਹੜੀ ਮੋਹਾਲੀ ਦੀ ਡਿਵੈਲਪਮੈਂਟ ਅਥਾਰਟੀ ਹੈ, ਹੁਣ ਸੈਣੀ ਮਾਜਰਾ ਨਗਰ ਹੈ, ਸੈਣੀ ਮਾਜਰਾ ਪਿੰਡ ਹੈ, ਹੁਣ ਤੇ ਪਿੰਡ ਕਾਹਦਾ, ਹੁਣ ਤੇ ਮੋਹਾਲੀ ਹੈ। ਉਸ ਪਿੰਡ ਦੇ ਵਿੱਚ ਕੁਛ ਦੁਕਾਨਾਂ ਤੇ ਉੱਪਰ ਬਲਡੋਜ਼ਰ ਚਲਾਉਣ ਲੱਗੀ, ਬਲਡੋਜ਼ਰ ਚਲਾਉਣ ਦਾ ਕਾਰਨ ਸੀ ਕਹਿੰਦੇ ਕਿ ਜਿਹਨੂੰ ਇਹ ਨਜਾਇਜ਼ ਉਸਾਰੀ ਹੈ, ਗਲਤ ਉਸਾਰੀ ਹੈ। ਮਾਲਵਿੰਦਰ ਸਿੰਘ ਕੰਗ ਕਹਿੰਦਾ ਜੇ ਤੁਸੀਂ ਢਾਉਣੀਆਂ ਸਾਰੀਆਂ ਢਾਓ, ਆਹ ਢਾਤੀ ਆਹ ਛੱਡ ਦਿੱਤੀ, ਫਿਰ ਅਗਲੀ ਛੱਡਤੀ ਅਗਲੀ ਢਾ ਲਈ, ਬਾਕੀ ਤੁਸੀਂ ਪਿਕ ਐਂਡ ਚੂਜ ਕਿਉਂ ਨੀਤੀ ਅਪਣਾਈ ਹੈ? ਇਹਦਾ ਅਰਥ ਆ ਕਿ ਤੁਸੀਂ ਉੱਤੋਂ ਪੈਸੇ ਲੈ ਲਏ ਤੇ ਇਹਨਾਂ ਇਹ ਵਿਚਾਰੇ ਮਾਤੜ ਹੈ। ਕਹਿੰਦੇ ਕਿ ਤਾਂ ਮਾੜਾ ਮੁੱਦਾ, ਇਹ ਤਾਂ ਮੁੱਦਾ ਗਲਤ ਹੋ ਗਿਆ ਤੇ ਕੰਮ ਹੀ ਗਲਤ ਹੈ। ਹੁਣ ਜਦੋਂ ਮਾਲਵਿੰਦਰ ਸਿੰਘ ਕੰਗ ਬੋਲਿਆ ਤੇ ਗਮਾਡਾ ਨੇ ਸਫਾਈ ਦਿੱਤੀ ਜੀ ਅਸੀਂ ਹਾਈਕੋਰਟ ਦੇ ਨਿਰਦੇਸ਼ਾਂ ਤਾਂ ਕਾਰਵਾਈ ਕਰ ਰਹੇ ਹਾਂ। ਹੁਣ ਕੰਗ ਸਾਹਿਬ ਕਹਿੰਦੇ ਕਿ ਗੱਲ ਹੈ ਕਿ ਹਾਈਕੋਰਟ ਦੇ ਹੁਕਮ ਕਿੱਦਾਂ ਦੇ ਹੈ ਕਿ ਇੱਕ ਦੁਕਾਨ ਢਾ ਦਿਓ ਤੇ ਦੂਜੀ ਦੁਕਾਨ ਕਿੱਦਾਂ ਜਾਇਜ਼ ਹੋ ਸਕਦੀ ਜੇ ਇਹਦੇ ਨਾਲ ਦੀ ਨਜਾਇਜ਼ ਹੈ, ਜਾਂ ਤੇ ਸਾਰੀਆਂ ਢਾਓ ਬਰਾਬਰ ਕਰੋ। ਹੁਣ ਦੋਸ਼ ਲਾਉਣ ਵਾਲਾ ਵੀ ਆਪਣਾ, ਜਿਹੜੇ ਸਿਸਟਮ ਤੇ ਲੱਗ ਰਹੇ ਉਹ ਵੀ ਆਪਣੇ ਹੈ। ਭਗਵੰਤ ਮਾਨ ਜੀ ਤੇ ਖੈਰ ਅਜੇ ਚੁੱਪੀ ਧਰ ਕੇ ਬੈਠੇ ਆ, ਦੇਖਦੇ ਆ ਭਗਵੰਤ ਮਾਨ ਜੀ ਕਦੋਂ ਬੋਲਦੇ ਆ। ਫਿਲਹਾਲ ਭਾਈ ਆਪਣਿਆਂ ਨੇ ਆਪਣੀ ਸਰਕਾਰ ਤੇ ਦੋਸ਼ ਲਾ ਦਿੱਤੇ ਆ, ਇਸ ਕਰਕੇ ਇਹਨੂੰ ਅਸੀਂ ਸਿਆਸਤ ਨਹੀਂ ਕਹਿ ਸਕਦੇ, ਵਿਰੋਧੀ ਪਾਰਟੀ ਦੀ ਚਾਲ ਨਹੀਂ ਕਹਿ ਸਕਦੇ।
1: ਸੋ ਇੱਕ ਵਾਰ ਫਿਰ ਟੂ ਟੂ ਦੀ ਖਬਰ, ਟੂ ਟੂ ਦੀ ਗੱਲਬਾਤ ਕਰਾਂਗੇ। ਭਗਵੰਤ ਮਾਨ ਸਰਕਾਰ ਨੇ ਤੀਜੀ ਵਾਰ ਟੂ ਟੂ ਹੁਣ ਕਰਵਾਊਗੀ, ਪਰ ਦੂਜੇ ਪਾਸੇ ਬਹੁਤ ਸਾਰੇ ਵਰਕਰਾਂ ਨੂੰ, ਬੜੇ ਸਾਰੇ ਜਿਹੜੇ ਵਿਭਾਗ ਆ ਉਹਨਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ, ਹੜਤਾਲਾਂ 'ਤੇ ਜਾ ਰਹੇ ਆ। ਟੀਚਰਾਂ ਦੀ ਗੱਲ ਕਰੀਏ, ਬਹੁਤ ਸਾਰੀਆਂ ਵੈਕੈਂਸੀਜ਼ ਖਾਲੀ ਆ, ਪੰਜਾਬ ਦਾ ਬੁਰਾ ਹਾਲ ਆ। ਪਰ ਇਹ ਟੂ ਟੂ ਕਹਿੰਦੇ ਅਸੀਂ ਜ਼ਰੂਰ ਕਰਵਾਉਣੀ ਆ, ਸਿੱਧੇ ਲਫਜ਼ਾਂ ਦੇ ਵਿੱਚ ਕਹਿ ਕਿਉਂ ਨਹੀਂ ਦਿੰਦੇ ਕਿ ਵੋਟਾਂ ਸਾਨੂੰ ਪਾਓ ਤੇ ਪੈਸੇ ਚੱਕੋ ਜੀ?
3: ਬਸ ਸਿੱਧਾ ਹੀ ਹੈ ਜੀ, ਗੋਲਮੋਲ ਤੇ ਰਿਹਾ ਹੀ ਨਹੀਂ ਹੁਣ ਤੇ। ਬਸ ਜਿਵੇਂ ਕਹਿੰਦੇ ਆ ਕਿ ਜਿੱਦਾਂ ਅਸੀਂ ਕਈ ਵਾਰੀ ਕਹੀਦਾ ਕਿ ਸਾਰੀਆਂ ਗੱਲਾਂ ਬਾਤਾਂ ਹੋ ਗਈਆਂ, ਐਲਾਨ ਹੀ ਬਾਕੀ ਹੈ। ਬਸ ਉਹ ਸ਼ਬਦ ਹੀ ਨਹੀਂ ਹੈ, ਬਾਕੀ ਤੇ ਬੜੀ ਸਿੱਧੀ ਪੱਧਰੀ ਗੱਲ ਹੈ ਕਿ ਬੀਬੀ ਅਸੀਂ ਤੁਹਾਡੇ ਖਾਤੇ 'ਚ 3 ਮਹੀਨੇ ਦੀਆਂ 3 ਕਿਸ਼ਤਾਂ ਪਾਉਣੀਆਂ। ਪਹਿਲਾਂ ਕੁਛ ਬੀਬੀਆਂ ਦੇ ਪਾਤੇ ਉਹਦੀ ਮਸ਼ਹੂਰੀ ਕਰ ਲਈ ਇੱਕ ਸੂਬਾ ਪੱਧਰੀ ਪ੍ਰੋਗਰਾਮ ਕਰਕੇ, ਫਿਰ ਅਗਲੇ ਮਹੀਨੇ ਪ੍ਰੋਗਰਾਮ ਰੱਖ ਲਿਆ, ਫਿਰ ਹੋਰ ਬੀਬੀਆਂ ਦੇ ਪਾਤੇ 3 ਮਹੀਨਿਆਂ ਦੀ ਕਿਸ਼ਤ 4500, ਫਿਰ ਇੱਕ ਵੱਡਾ ਪ੍ਰੋਗਰਾਮ ਰੱਖ ਲਿਆ। ਇੱਕ ਪ੍ਰੋਗਰਾਮ ਅੱਜ ਰੱਖਿਆ ਸੀ, ਭਗਵੰਤ ਮਾਨ ਖੈਰ ਕਹਿੰਦੇ ਉੱਥੇ ਪਹੁੰਚੇ ਨਹੀਂ, ਉਹ ਨਹੀਂ ਪਹੁੰਚੇ, ਹੋਰ ਪਹੁੰਚ ਗਏ ਉੱਥੇ। ਕਹਿੰਦੇ ਹੁਣ ਟੂੰ ਟੂੰ ਹੋਣੀ ਹੈ ਜੀ ਪਰਸੋਂ ਨੂੰ, ਪਰਸੋਂ ਜਿੱਦਣ ਰੱਖੜੀ ਹੈ, ਰਕਸ਼ਾ ਬੰਧਨ, ਰੱਖੜੀ ਵਾਲੇ ਦਿਨ ਬਾਕੀਆਂ ਤੇ ਕਹਿੰਦੇ ਟੂੰ ਟੂੰ ਕਰਾ ਦੇਣੀ ਹੈ। ਗੱਲ ਬੜੀ ਸਿੱਧੀ ਪੱਧਰੀ ਹੈ ਕਿ ਜਿਹੜੀਆਂ ਜਨਰਲ ਵਰਗ ਦੀਆਂ ਔਰਤਾਂ ਹੈ, ਪ੍ਰਤੀ ਮਹੀਨਾ 1000 ਦੇ ਹਿਸਾਬ ਨਾਲ 3000 ਪਾਇਆ ਜਾ ਰਿਹਾ 3 ਮਹੀਨਿਆਂ ਦਾ। ਇਵੇਂ ਹੀ ਐਸੀ ਵਰਗ ਦੀਆਂ ਔਰਤਾਂ ਦੇ 1500 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ 4500 ਪਾਇਆ ਜਾ ਰਿਹਾ, ਫਰਕ ਤੇ ਹੈ ਨਹੀਂ ਕੋਈ। ਬਾਕੀ ਸਿੱਧਾ ਪੱਧਰੀ ਗੱਲ ਹੈ, 4500 ਵਾਲੀਆਂ ਨੂੰ ਵੀ 4500 ਦੇ ਕੇ ਤੇ 3000 ਵਾਲੀਆਂ ਨੂੰ 3000 ਦੇ ਕੇ ਖੁਸ਼ ਕਰਕੇ ਵੋਟਾਂ ਬਟੋਰਨ ਦੀ ਤਿਆਰੀ ਹੈ, ਉਹ ਤੀਜੀ ਵਾਰ ਟੂੰ ਟੂੰ ਕਰਾਈ ਜਾ ਰਹੀ ਹੈ। ਔਰ ਜਿਹੜਾ ਤੁਸੀਂ ਨਾਲ ਹੀ ਇਸ਼ਾਰਾ ਕਰਕੇ ਕਿ ਟੂੰ ਟੂੰ ਤੇ ਠੀਕ ਹੈ, ਤੇ ਦੂਜੇ ਪਾਸੇ ਜਿਹੜੀਆਂ ਆਪਣੀਆਂ ਚੀਕਾਂ ਨਿਕਲੀਆਂ, ਪਹਿਲੀ ਵਾਰ ਪੰਜਾਬ ਦੇ ਵਿੱਚ, ਪਹਿਲੀ ਵਾਰ ਕਹਿ ਲਈਏ ਜਾਂ ਦਹਾਕਿਆਂ ਬਾਅਦ ਪੰਜਾਬ ਦੇ ਵਿੱਚ ਪ੍ਰਭ ਸੰਧੂ ਜੀ, ਪੰਜਾਬ ਦੇ ਸਮੁੱਚੇ ਮੁਲਾਜ਼ਮ, ਸਮੁੱਚੇ ਮੁਲਾਜ਼ਮਾਂ ਦੇ ਵਿੱਚ, ਮੈਂ ਕੋਈ ਇਕੱਲੇ ਅਧਿਆਪਕਾਂ ਦੀ ਗੱਲ ਨਹੀਂ ਕਰਦਾ, ਕੋਈ ਬਿਜਲੀ ਬੋਰਡ ਵਾਲਿਆਂ ਦੀ ਗੱਲ ਨਹੀਂ ਕਰਦਾ, ਇਕੱਲੇ ਨਹਿਰੀ ਦੀ ਗੱਲ ਨਹੀਂ ਕਰਦਾ, ਇਕੱਲੀ PWD ਨਹੀਂ, ਜਿਹੜੇ ਵੀ ਵਿਭਾਗ ਦਾ ਤੁਹਾਡੀ ਜ਼ਬਾਨ ਤੇ ਨਾਂ ਆਉਂਦਾ, ਉਹ ਸਮੁੱਚੇ ਵਿਭਾਗ ਦੇ ਕਰਮਚਾਰੀ, ਇੱਕ ਬਲਾਕ ਤੋਂ ਲੈ ਕੇ ਤਹਿਸੀਲ ਤੋਂ ਲੈ ਕੇ ਜ਼ਿਲ੍ਹੇ ਤੋਂ ਲੈ ਕੇ ਸੈਕਟਰੀਏਟ ਤੱਕ ਕੱਲ ਛੁੱਟੀ ਲੈ ਚੁੱਕੇ ਆਪਣੀ। ਹੜਤਾਲ ਤਾਂ ਨਹੀਂ ਉਹਨਾਂ ਨੇ ਸ਼ਬਦ ਵਰਤਿਆ, ਪਰੰਤੂ ਹੜਤਾਲ ਹੀ ਹੈ। ਛੁੱਟੀ ਇਸ ਕਰਕੇ ਲਈ ਆ ਕਿ ਤੁਸੀਂ ਵਾਅਦਾ ਖਿਲਾਫੀ ਕੀਤੀ ਹੈ, ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਤੁਸੀਂ ਸਾਨੂੰ ਮਹਿੰਗਾਈ ਭੱਤਾ ਨਹੀਂ ਦੇ ਰਹੇ, ਹਾਈਕੋਰਟ 'ਚ ਤੁਸੀਂ ਹਾਰਨ ਤੋਂ ਬਾਅਦ ਵੀ ਸਾਡਾ ਜਾਣ ਬੁੱਝ ਕੇ ਰੋਕ ਰਹੇ ਹੋ। ਪੁਰਾਣੀ ਪੈਨਸ਼ਨ ਦਾ ਲਾਰਾ ਲਾਇਆ ਸੀ ਤਾਂ ਤੁਸੀਂ 100% ਮੁੱਕਰ ਗਏ, ਇਸ ਕਰਕੇ ਅਸੀਂ ਤੇ ਤੁਹਾਡੇ ਖਿਲਾਫ ਹਾਂ। ਕੱਲ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨਾਲ ਮੀਟਿੰਗ ਵੀ ਕਰਨੀ, ਉਹਨਾਂ ਮੁਲਾਜ਼ਮਾਂ ਦੇ ਆਗੂਆਂ ਦੇ ਨਾਲ, ਪਰੰਤੂ ਉਹ ਕਹਿੰਦੇ ਕਿ ਜਦੋਂ ਮੀਟਿੰਗ ਕਰ ਲਓਗੇ, ਮੀਟਿੰਗ 'ਚ ਹੱਲ ਕੱਢ ਦੂੰਗੇ, ਠੀਕ ਹੈ, ਅਸੀਂ ਆਪਣਾ ਜਿਹੜਾ 27 ਤਰੀਕ ਦਾ ਐਕਸ਼ਨ ਉਹ ਵਾਪਸ ਨਹੀਂ ਲੈਣਾ। ਜਿੱਥੇ ਹੁਣ ਟੂੰ ਟੂੰ ਦੀਆਂ ਤਿਆਰੀਆਂ ਨੇ, ਭਗਵੰਤ ਮਾਨ ਜੀ ਕਹਿੰਦੇ ਕਿ ਮੈਂ ਟੂੰ ਟੂੰ ਕਰਾਉਣੀ ਆ, ਉੱਥੇ ਚੀਕਾਂ ਭਗਵੰਤ ਮਾਨ ਦੀਆਂ ਵੀ ਪੰਜਾਬ ਦੇ ਮੁਲਾਜ਼ਮਾਂ ਨੇ ਇੱਕ ਵਾਰ ਕੜਾ ਦਿੱਤੀਆਂ।
1: ਸੋ ਬਿਲਕੁਲ ਜੀ, ਨਾਲ ਦੀ ਨਾਲ ਅਗਲੀ ਖਬਰ ਵੱਲ ਬੈਕ ਟੂ ਬੈਕ ਚੱਲੀਏ ਕਿ ਕੂੜੇ ਦੇ ਢੇਰ ਸਫਾਈ ਦੀ ਥਾਂ ਸਿਆਸਤ ਦੇ ਕੇਂਦਰ ਬਣ ਗਿਆ, ਹੁਣ ਉਹਨਾਂ ਤੇ ਸਿਆਸਤ ਬਹੁਤ ਭੱਗ ਗਈ ਹੈ ਜੀ।
3: ਵੈਸੇ ਤੇ ਜੀ ਅਸੀਂ ਜੇ ਕੌਮੀ ਰਾਜਧਾਨੀ ਤੋਂ ਪੰਜਾਬ ਵਾਲੇ ਪਾਸੇ ਨੂੰ ਆਈਏ, ਜਦੋਂ ਤੁਸੀਂ ਦਿੱਲੀ ਹਵਾਈ ਅੱਡੇ ਤੋਂ, ਹੁਣ ਤੇ ਚਲੋ ਕੁਛ ਅੰਡਰਗਰਾਊਂਡ ਰਸਤੇ ਬਣ ਗਏ, ਜਦੋਂ ਕਰਨਾਲ ਬਾਈਪਾਸ ਵਿਅਕਤੀ ਪਹੁੰਚਦਾ ਸੀ, ਚਾਹੇ ਦਿੱਲੀ ਨੂੰ ਜਾਵੇ ਤੇ ਚਾਹੇ ਆਵੇ, ਉੱਥੇ ਇੱਕ ਵਿਸ਼ੇਸ਼ ਢੰਗ ਦੇ ਪਹਾੜ ਆ। ਉਹ ਪਹਾੜ ਮੈਂ ਉਹ ਨਹੀਂ ਕਹਿੰਦਾ ਹਿਮਾਚਲ ਵਾਲੇ ਪਹਾੜ, ਹਿਮਾਲਿਆ ਪਰਬਤ ਜਾਂ ਅਰਾਵਲੀ ਪਰਬਤ ਦੀਆਂ ਲੜੀਆਂ, ਪ੍ਰਭ ਸੰਧੂ ਜੀ ਕੂੜੇ ਦੇ ਬਣੇ ਪਹਾੜ, ਕੂੜੇ ਦੇ। ਸਿਆਸਤ ਉੱਤੇ ਵੀ ਹੋ ਚੁੱਕੀ ਕੂੜੇ ਦੇ ਪਹਾੜਾਂ ਤੇ, ਜਦੋਂ ਅਰਵਿੰਦ ਕੇਜਰੀਵਾਲ ਨੇ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਲੜੀਆਂ ਸੀ, ਜਦੋਂ ਦਿੱਲੀ ਦੇ ਵਿੱਚ ਆਪਣੀ ਸਰਕਾਰ ਬਣਾਈ ਸੀ, ਲੋਕਾਂ ਨੂੰ ਕਿਹਾ ਸੀ ਜੀ ਕੂੜੇ ਦੇ ਢੇਰ ਸੀ ਹਟਾ ਦੇਣੇ, ਸਾਨੂੰ ਵੋਟਾਂ ਪਾ ਦਿਓ, ਲੋਕਾਂ ਨੇ ਪਾ ਦਿੱਤੀਆਂ। ਬਾਅਦ ਚ ਕਹਿੰਦੇ ਜੀ ਤੇ ਕੰਮ ਹੀ ਔਖਾ ਆ, ਤੇ ਉਹ ਕਹਿੰਦੇ ਭਾਈ ਪਹਿਲਾਂ ਨੀ ਮੈਨੂੰ ਪਤਾ ਸੀ, ਅੱਜ ਪਤਾ ਲੱਗਾ ਔਖਾ ਆ। ਹੁਣ ਗੱਲ ਤੁਸੀਂ ਪੰਜਾਬ ਵਾਲੇ ਪਾਸੇ ਲੈ ਕੇ ਆਏ ਹੋ, ਪੰਜਾਬ ਦੇ ਵਿੱਚ ਵੀ ਬਥੇਰੇ ਮੁੱਦਿਆਂ ਤੇ ਸਿਆਸਤ ਹੈ। ਅੱਜ ਹੋਇਆ ਕੀ ਜਿਹੜਾ ਤੁਸੀਂ ਕੂੜੇ ਦੇ ਢੇਰਾਂ ਦਾ ਅੱਜ ਜ਼ਿਕਰ ਕੀਤਾ ਆ, ਹਰਭਜਨ ਸੂ ਭਜੀ ਜਿਹੜੇ ਬੜੀ ਸ਼ਾਨਦਾਰ ਬੋਲਿੰਗ ਲਈ ਜਾਣੇ ਜਾਂਦੇ ਆ, ਭਾਰਤ ਦੇ ਬੜੇ ਨਾਮੀ ਕ੍ਰਿਕਟਰ ਹੈ, ਪੰਜਾਬ ਦੇ ਨਾਮੀ ਕ੍ਰਿਕਟਰ ਹੈ। ਹੁਣ ਕਿਉਂਕਿ ਕਦੇ ਉਹ ਸਿਆਸੀ ਬੋਲਿੰਗ ਆਮ ਆਦਮੀ ਪਾਰਟੀ ਲਈ ਕਰਿਆ ਕਰਦੇ ਸੀ, ਅੱਜ ਕੱਲ ਭਾਜਪਾ ਲਈ ਕਰਦੇ ਆ, ਟੀਮ ਬਦਲ ਲਈ ਹੈ। ਕਿਉਂਕਿ ਜਿਹੜੇ ਅੱਜ ਕੱਲ ਚੱਲਦੇ ਆ ਨਾ, ਕੋਈ IPL ਆਖਦਾ, ਕੋਈ ਪੰਜਾਬ ਵਾਲੀ ਵੀ ਉਹੋ ਜਿਹੀ ਇੱਕ ਸੀਰੀਜ਼ ਸ਼ੁਰੂ ਹੋ ਜਾਣੀ, ਬਸ ਰੁਕ ਜਾਓ ਇੱਕ ਅੱਧਾ ਦਿਨ, ਉਹਦੇ ਵਿੱਚ ਫਿਰ ਖਿਡਾਰੀਆਂ ਦੇ ਮੁੱਲ ਪੈਂਦੇ ਆ, ਤੇ ਫਿਰ ਖਿਡਾਰੀਆਂ ਨੂੰ ਆਦਤ ਹੁੰਦੀ ਜਿਹੜਾ 4 ਪੈਸੇ ਵੱਧ ਦੇ ਦੇ, ਤੇ ਫਿਰ ਉੱਧਰ ਜਾ ਕੇ ਅਗਲਾ ਆਪਣਾ ਬੈਟ ਬੱਲਾ ਖੜਕਾ ਲੈਂਦੇ। ਤੇ ਹਰਭਜਨ ਭਜੀ ਤਾਂ ਮੈਨੂੰ ਤਾਂ ਨਹੀਂ ਪਤਾ, ਪਰੰਤੂ ਚਰਚੇ ਹੈ ਕਿ ਹਰਭਜਨ ਸੂ ਭਜੀ ਅੱਜ ਕੱਲ ਜਿਹੜੇ ਭਾਰਤੀ ਜਨਤਾ ਪਾਰਟੀ ਵਿੱਚ ਉਹਨਾਂ ਦੀ ਆ ਬੋਲੀ ਜ਼ਿਆਦਾ ਬੋਲਦੇ ਆ, ਤੇ ਆਮ ਆਦਮੀ ਪਾਰਟੀ ਦਾ ਵਿਰੋਧ ਕਰਦੇ ਆ। ਹੁਣ ਅੰਦਰ ਖਾਤੇ ਕਾਰਨ ਕੀ ਉਹ ਰੱਬ ਜਾਣਦਾ, ਪਰੰਤੂ ਹਰਭਜਨ ਸੂ ਭਜੀ ਹਰ 5-7 ਦਿਨੀ ਸੋਸ਼ਲ ਮੀਡੀਆ ਤੇ ਐਕਟਿਵ ਹੁੰਦੇ ਆ, ਤੇ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਮੁੱਦਾ ਚੁੱਕਦੇ ਆ। ਇੱਕ ਹਫ਼ਤਾ ਪਹਿਲਾਂ ਇੱਕ ਬੜੀ ਤੇਜ ਸਿਆਸੀ ਬਾਲ ਸਿੱਟੀ ਕਿ ਆਹ ਵੇਖੋ ਜੀ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਕਹਿੰਦੀ ਨਸ਼ਾ ਖਤਮ ਹੋ ਗਿਆ, ਇੱਥੇ ਤੇ ਨੌਜਵਾਨ ਨਸ਼ਾ ਕਰਕੇ ਘੁੰਮੀ ਜਾਂਦੇ। ਹਰਭਜਨ ਸੂ ਭਜੀ ਨੇ ਉਹ ਬਾਲ ਸਿੱਟੀ ਸੀ, ਉਹ ਬਾਲ ਨੋ ਬਾਲ ਨਿਕਲੀ। ਉਹ ਪਤਾ ਲੱਗਿਆ ਕਿ ਉਹ ਜਿਹੜੀ ਵੀਡੀਓ ਪਾਈ ਹੈ ਉਹ ਵੀਡੀਓ ਰਾਜਸਥਾਨ ਦੀ ਹੈ। ਹਰਭਜਨ ਭਜੀ ਮੂਧੇ ਮੁੜ ਗਿਆ, ਫਿਰ ਹਫ਼ਤੇ ਬਾਅਦ ਉਹਨੂੰ ਫਿਰ ਗੁੱਸਾ ਆਇਆ, ਉਹਨੇ ਇੱਕ ਵੀਡੀਓ ਹੋਰ ਤਿਆਰ ਕਰ ਲਈ ਕਿ ਇਹ ਤੇ ਜੀ ਫਤਿਹਗੜ੍ਹ ਜ਼ਿਲ੍ਹੇ ਦੀ ਹੈ, ਉੱਥੇ ਸਕੂਲਾਂ ਦੇ ਵਿੱਚ ਦੇਖੋ ਕਿੰਨਾ ਮੰਦਾ ਹਾਲ ਹੈ, ਉੱਥੇ ਤੇ ਕਮਰਾ ਨਹੀਂ, ਬਾਥਰੂਮ ਕੱਚੇ ਹੈ, ਵਿਹੜਾ ਕੱਚਾ ਹੈ। ਇਧਰੋਂ ਪੰਜਾਬ ਦੀ ਸਰਕਾਰ ਕਿਹੜੀ ਕੱਚੀ ਕੁਲੀ ਹੈ। ਇਹਨਾਂ ਨੇ ਉਹ ਸਕੂਲ ਦੀਆਂ ਤਾਜ਼ਾ ਤਸਵੀਰਾਂ ਸਾਂਝੀਆਂ ਕਰਤੀਆਂ, ਕਹਿੰਦੇ 2018 ਦੀਆਂ ਤਸਵੀਰਾਂ ਆ ਜਿਹੜਾ ਹਰਭਜਨ ਸੂ ਭਜੀ ਚੁੱਕੀ ਫਿਰਦਾ ਹੈ। ਹਰਭਜਨ ਸੂ ਭਜੀ ਦੀ ਉਹ ਬਾਲ ਵੀ ਜਿਹੜੀ ਕਿਤੇ ਨਾ ਕਿਤੇ ਨੋ ਬਾਲ ਗਈ। ਅੱਜ ਇੱਕ ਨਵੀਂ ਬਾਲ ਸਿੱਟੀ ਹਰਭਜਨ ਸੂ ਭਜੀ ਨੇ, ਹੁਣ ਜਲੰਧਰ ਵਿੱਚ ਲੱਗੇ ਕੂੜੇ ਦੇ ਢੇਰ, ਕਿਉਂਕਿ ਜਲੰਧਰ ਤੋਂ ਉਹਨੇ ਹਰਭਜਨ ਭਜੀ ਜਲੰਧਰ 'ਚ ਜਿਹੜੇ ਕੂੜੇ ਦੇ ਢੇਰ ਲੱਗੇ ਉਹਦੀਆਂ ਤਸਵੀਰਾਂ ਨਸ਼ਰ ਕਰ ਦਿੱਤੀਆਂ ਕਿ ਆਹ ਵੇਖ ਲਓ ਰੰਗਲਾ ਪੰਜਾਬ। ਹੁਣ ਆਮ ਆਦਮੀ ਪਾਰਟੀ ਦੇ ਹਿੱਕ ਤੇ ਆ ਕੇ ਲੱਗੀ ਉਹ ਫੋਟੋ, ਤੇ ਆਮ ਆਦਮੀ ਪਾਰਟੀ ਨੂੰ ਫਿਲਹਾਲ ਉਹਦਾ ਜਵਾਬ ਤਾਂ ਨਹੀਂ ਆਇਆ। ਉਹਨਾਂ ਨੇ ਇਹ ਤਾਂ ਨਹੀਂ ਕਿਹਾ ਕਿ ਇਹ ਕੂੜਾ ਦਿੱਲੀ ਤੋਂ ਲਿਆ ਕੇ ਸਿੱਟ ਦਿੱਤਾ ਜੀ, ਇਹ ਰਾਜਸਥਾਨ ਵਾਲੇ ਇੱਥੇ ਸਿੱਟ ਗਏ। ਉਹਨਾਂ ਨੇ ਇੰਨਾ ਕੁ ਜ਼ਰੂਰ ਕਹਿਤਾ ਕਿ ਹਰਭਜਨ ਸੂ ਭਜੀ ਨੂੰ ਸਾਡੇ ਬੜੇ ਕੂੜੇ ਦੇ ਢੇਰ ਦਿਸਦੇ ਆ, ਹਰਿਆਣੇ 'ਚ ਨਹੀਂ ਉਹਨੂੰ ਦਿਸਦੇ, ਹਰਿਆਣੇ 'ਚ ਵੀ ਬਥੇਰੇ ਲੱਗੇ ਹੈਗੇ ਆ। ਭਾਵ ਕਿ ਉਹਨਾਂ ਨੇ ਉਂਗਲ ਦੂਜੇ ਪਾਸੇ ਕਰ ਦਿੱਤੀ ਹੈ। ਸੋ ਕੂੜੇ ਦੇ ਢੇਰਾਂ ਤੇ ਸਿਆਸਤ ਹੈ, ਫੈਲਾਅ ਤੇ ਹੈ। ਪ੍ਰਭ ਸੰਧੂ ਜੀ ਕੀ ਪੰਜਾਬ, ਮੈਂ ਕੌਮੀ ਰਾਜਧਾਨੀ ਤੱਕ ਦਾ ਹੁਣੇ ਜ਼ਿਕਰ ਕਰਕੇ ਹਟਿਆ ਦਿੱਲੀ ਦਾ, ਕੀ ਦੂਸਰੇ ਤੀਸਰੇ ਸੂਬੇ, ਇੱਥੋਂ ਤੱਕ ਕਿ ਹਿਮਾਚਲ ਪ੍ਰਦੇਸ਼ ਜਿੱਡੀ ਵੱਡੀ ਗਿਣਤੀ 'ਚ ਟੂਰਿਸਟ ਜਾਂਦਾ ਹੈ, ਰਸਤਿਆਂ 'ਚ ਖੱਬੇ ਤੇ ਸੱਜੇ ਜਾਂ ਜਿੱਥੇ ਜਿੱਥੇ ਟੂਰਿਸਟ ਰੁਕਦਾ ਹੈ, ਕੂੜੇ ਦੇ ਏਡੇ ਕੁ ਢੇਰ ਹੈ ਕਿ ਅੱਜ ਦੇ ਸਮੇਂ ਇਹ ਗੰਦਗੀ ਹੀ ਆਪਣੇ ਆਪ ਦੇ ਵਿੱਚ ਮਨੁੱਖਤਾ ਲਈ ਖਤਰੇ ਦੀ ਘੰਟੀ ਬਣ ਗਈ ਹੈ, ਤੇ ਸਰਕਾਰਾਂ ਤੋਂ ਕੋਈ ਠੋਸ ਨੀਤੀ ਨਹੀਂ। ਹਾਂ, ਕਦੇ ਕ ਟਾਈਮ ਵੱਡੇ ਵੱਡੇ ਪੋਸਟਰ ਜਾਂ ਇਸ਼ਤਿਹਾਰ ਜ਼ਰੂਰ ਨਜ਼ਰ ਆ ਜਾਂਦੇ ਆ, ਉਵੇਂ ਕੂੜਾ ਇੱਕ ਬਹੁਤ ਵੱਡੀ ਪਰੇਸ਼ਾਨੀ ਪਿੰਡਾਂ ਤੋਂ ਲੈ ਕੇ ਕਸਬਿਆਂ ਤੋਂ ਲੈ ਕੇ ਸ਼ਹਿਰਾਂ ਤੋਂ ਲੈ ਕੇ ਵੱਡੇ ਵੱਡੇ ਮਹਾਨਗਰਾਂ ਤੱਕ ਬਣ ਚੁੱਕਾ ਹੈ।
1: ਫਿਰ ਕਾਲ ਲੱਗ ਚੁੱਕੀ ਹੈ ਰਸ਼ਮੀਤ ਜੀ ਹੋਣਾ ਦੀ, ਅਕਾਲ ਮੋਰਗ ਦੇ ਪ੍ਰਿੰਸੀਪਲ ਬ੍ਰੋਕਰ ਨੇ। ਸੋ ਗੱਲਾਂ ਬਾਤਾਂ ਕਰਾਂਗੇ ਇੰਸ਼ੋਰੈਂਸ ਦੇ ਬਾਬਤ, ਤੁਹਾਡਾ ਕੋਈ ਵੀ ਸਵਾਲ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਹੁੰਦੀ ਹੈ। ਪਹਿਲਾਂ ਡੈਟ ਕੰਸੋਲੀਡੇਟ ਦੇ ਬਾਰੇ ਗੱਲਬਾਤ ਕੀਤੀ ਹੈ, ਅਤੇ ਹੁਣ ਰਸ਼ਮੀਤ ਜੀ ਨਾਲ ਦੇਖਦੇ ਹਾਂ ਕਿ ਆਪਾਂ ਕਿਹੜੇ ਵਿਸ਼ੇ 'ਤੇ ਗੱਲਬਾਤ ਕਰਦੇ ਹਾਂ। ਰਸ਼ਮੀਤ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਤੁਹਾਡਾ ਪੰਜਾਬੀ ਲਹਿਰਾਂ 'ਤੇ।
4: ਬਹੁਤ ਬਹੁਤ ਧੰਨਵਾਦ ਪ੍ਰਭ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ ਜੀ। ਬਿਲਕੁਲ ਜੀ, ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਸਿਕਿਓਰ ਲਾਈਨ ਆਫ ਕ੍ਰੈਡਿਟ ਬਾਰੇ। ਸਿਕਿਓਰਡ ਮਤਲਬ ਘਰ ਦੀ ਜਿਹੜੀ ਸਿਕਿਓਰਟੀ ਮਿਲ ਗਈ ਬੈਂਕ ਨੂੰ, ਸੋ ਘਰ ਦੇ ਅਗੇਂਸਟ ਲਾਈਨ ਆਫ ਕ੍ਰੈਡਿਟ, ਇਹਨੂੰ ਅਸੀਂ ਹੀਲੋਕ ਵੀ ਕਹਿ ਦਿੰਦੇ ਹੈਗੇ ਹਾਂ, ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ। ਸੋ ਪ੍ਰੋਡਕਟ ਕੀ ਹੈਗਾ ਕਿ ਜਦੋਂ ਤੁਸੀਂ ਵਰਤੋਗੇ ਲਾਈਨ ਆਫ ਕ੍ਰੈਡਿਟ ਨੂੰ, ਤਦੋਂ ਹੀ ਤੁਹਾਡੀ ਕਿਸ਼ਤ ਬਣੇਗੀ। ਕਿਸ਼ਤ ਕੀ ਹੈ, ਸਿਰਫ ਵਿਆਜ ਦੇ ਸਕਦੇ ਹੈਗੇ ਹੋ, ਜਿੰਨਾ ਐਕਸਟਰਾ ਪਾਓਗੇ ਉਹ ਸਾਰਾ ਜਿਹੜਾ ਹੈਗਾ ਪ੍ਰਿੰਸੀਪਲ ਵੱਲ ਜਾਏਗਾ। ਸੋ ਇਸ ਤਰ੍ਹਾਂ ਕੀ ਇੱਕ ਫਲੈਕਸੀਬਲ ਪ੍ਰੋਡਕਟ ਬਣ ਜਾਂਦਾ ਹੈ, ਵਧੀਆ ਪ੍ਰੋਡਕਟ ਹੈ ਸਪੈਸ਼ਲੀ ਉਹਨਾਂ ਕਲਾਇੰਟਸ ਵਾਸਤੇ ਜਿਹੜੇ ਕਿ ਸੈਲਫ ਇੰਪਲੋਇਡ ਹੈਗੇ ਨੇ, ਕਿਉਂਕਿ ਕਈ ਵਾਰ ਕੀ ਹੁੰਦਾ ਸੈਲਫ ਇੰਪਲੋਇਡ ਕਲਾਇੰਟਸ ਜਦੋਂ ਘਰ ਚ ਐਕੁਇਟੀ ਬਣ ਜਾਂਦੀ ਹੈ, ਵਾਪਿਸ ਬੈਂਕਾਂ ਕੋਲ ਜਾਂਦੇ ਨੇ ਲਾਈਨ ਬਣਾਉਣ ਵਾਸਤੇ, ਉਸ ਵੇਲੇ ਬੈਂਕ ਕਹਿ ਦਿੰਦਾ ਹੈਗਾ ਕਿ ਤੁਹਾਡੀ ਇਨਕਮ ਇਨਫ ਨਹੀਂ ਹੈਗੀ ਹੈ, ਕਿਉਂਕਿ ਬੈਂਕ ਦੇਖਦੇ ਨੇ ਲਾਈਨ 150 ਦੀ ਇਨਕਮ। ਬਟ ਜਦੋਂ ਅਸੀਂ ਅਕਾਲ ਮੋਰਗੇਜਸ ਤੇ ਲਾਈਨ ਆਫ ਕ੍ਰੈਡਿਟ ਬਣਾ ਕੇ ਦਿੰਦੇ ਹਾਂ, ਤੁਹਾਡੀ ਬਿਜ਼ਨਸ ਇਨਕਮ ਦੇ ਹਿਸਾਬ ਦੇ ਨਾਲ, ਮਤਲਬ ਕਿ ਤੁਹਾਡੇ ਅਕਾਊਂਟ 'ਚ ਕਿੰਨਾ ਡਿਪੋਜ਼ਿਟ ਹੋ ਰਿਹਾ ਹੈ, ਉਹਦੇ ਹਿਸਾਬ ਦੇ ਨਾਲ ਤੁਹਾਨੂੰ ਲਾਈਨ ਆਫ ਕ੍ਰੈਡਿਟ ਲਈ ਕੁਆਲੀਫਾਈ ਕਰ ਸਕਦੇ ਹੈਗੇ ਆ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ, ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ। ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ, 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ,
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। 5673337 ਵਾਲਾ ਜਿਹੜਾ ਨੰਬਰ ਆ ਉਹ ਸਾਡਾ ਅਨਫੋਰਚਨਲੀ ਨਹੀਂ ਚੱਲ ਰਿਹਾ, ਸੋ ਮੈਨੂੰ ਸਰੋਤਿਆਂ ਦੇ ਮੈਸੇਜ ਆ ਰਹੇ ਆ, ਸੋ ਤੁਹਾਨੂੰ ਨਵਾਂ ਨੰਬਰ ਅਸੀਂ ਦੇ ਚੁੱਕੇ ਹਾਂ, ਸੋ ਤੁਸੀਂ ਉਹਦੇ ਜ਼ਰੀਏ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। 6474367471, 6473604771। ਸੋ ਸਮਾਂ ਹੋ ਚੁੱਕਿਆ ਕਾਲਸ ਦੇ ਵੱਲ ਜਾਣ ਦਾ, ਸੋ ਕਾਲਸ ਬਹੁਤ ਸਾਰੀਆਂ ਨੇ ਰਮੇਸ਼ ਜੀ, ਆਪਣੇ ਕੋਲ ਸਮਾਂ ਸੀਮਤ ਆ ਅਤੇ ਆਪਾਂ ਚੱਲੀਏ ਜੀ ਕਾਲ ਦੇ ਵੱਲ।
3: ਜੀ ਸੰਤੋਸ਼ ਸਾਹਿਬ
1: ਜੀ, ਵਰਿੰਦਰ ਜੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਤੁਸੀਂ ਓਨਰ ਹੋ ਜੀ, ਵਰਿੰਦਰ ਗਿੱਲ ਜੀ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਤੁਸੀਂ ਓਨਰ ਹੋ ਜੀ। ਚਲੋ ਐਨੀਵੇ ਵਰਿੰਦਰ ਜੀ ਤੁਹਾਡੀ ਕਾਲ ਸਰ ਤੱਕ ਨਹੀਂ ਪਹੁੰਚ ਰਹੀ, ਸੋ ਜੀ ਸਤਿ ਸ੍ਰੀ ਅਕਾਲ ਸਰ, 9445 ਤੁਸੀਂ ਓਨਰ ਹੋ।
5: ਆਪਣਾ ਹੁਸ਼ਿਆਰਪੁਰ ਸਿੱਧੂ ਸਾਹਿਬ ਸਤਿ ਸ੍ਰੀ ਅਕਾਲ ਭਾਜਨ ਭਾਜੀ, ਜੋ ਆ ਸਾਰਾ ਕੋੜਮਾ ਫਿੱਟ ਕਰਕੇ ਜਿਹੜਾ ਹੁਣ ਦਿੱਲੀ ਨੂੰ ਛਾਲ ਮਾਰ ਗਿਆ, ਇਸੇ ਬੰਦੇ ਨੂੰ ਕਹਿੰਦੇ ਅਕਿਰਤ ਕੰਨ, ਪੰਜਾਬੀਆਂ ਨੂੰ ਧੋਖਾ ਦਿੱਤਾ ਇਸ ਵਿਅਕਤੀ ਨੇ। ਆਓ ਹੁਣ ਦੂਜਾ ਸਵਾਲ, ਜਿਹੜਾ ਦਮਦਮੀ ਟਕਸਾਲ ਦਾ ਧੋਮਾ ਸਾਹਿਬ ਆ ਜਿਹੜਾ ਜਥੇ ਦਾ ਨਾਂ ਰੱਖਿਆ ਹੈ, ਸੇਵਕ ਲਫ਼ਜ਼ ਵਿੱਚ ਵਰਤਿਆ, ਉਹਨੂੰ ਕਹੋ ਵੀ ਸੇਵਕ ਕੱਢਦੇ, ਪੰਜਾਬੀ ਬੜੇ ਸੇਵਾ ਕਰਨ ਵਾਲੇ ਵਾਕਿਆ ਕਰਦੇ, ਕੋਈ ਜਗ੍ਹਾ ਨੀ ਛੱਡੀ ਇਹਨਾਂ ਨੇ ਵਾਲ ਦੇ ਵਿੱਚ, ਇਹ ਕਰਦੇ ਸੇਵਾ। ਇੱਕ ਤਾਂ ਇਹ ਉਦੋਂ ਤੁਹਾਨੂੰ ਪਤਾ ਜਾ ਕੇ ਇਸਨੇ ਬੰਬੇ ਚ ਕਹਿੰਦੇ ਬੀਜੇਪੀ ਦੀ ਮਦਦ ਕਰੋ, ਦੂਸਰਾ ਤੁਹਾਨੂੰ ਪਤਾ ਵੀ ਜਦੋਂ ਚੰਦਰੀਆਂ ਵਾਲਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ 26 ਲੱਖ, ਐਸੇ ਪ੍ਰੋਗਰਾਮ ਕਿਸੇ ਕਾਲਰ ਨੇ ਕਿਹਾ ਸੀ ਕਿ ਇਹਦੀ ਗੱਡੀ ਵੀ ਦੇਖੀ ਗਈ ਸੀ, ਇਹ ਡਰਦਾ। ਫਿਰ ਇਸਨੇ ਟੰਡਰੀਆਂ ਵਾਲੇ ਦੇ ਉੱਤੇ ਉਹ ਵੀ ਲਾਇਆ ਅਲਜਾਮ ਕਿ ਉਹ ਇੱਕ ਲੜਕੀ ਲਹਿਰ ਖਾ ਕੇ ਮਰ ਗਈ ਹੈ ਬਾਹਰ ਚ, ਉਦੋਂ ਪਤਾ ਚੱਲਾ ਵੀ ਟੰਡਰੀਆਂ ਵਾਲਾ ਤਾਂ ਹਾਈ ਹੀ ਨਹੀਂ ਸੀ। ਇਹਨੇ ਕਸਰ ਨਹੀਂ ਛੱਡੀ, ਇਹਨੂੰ ਜੋ ਆ KPS ਗਿੱਲ ਜੋ ਆ ਅਮਰੀਕਾ ਚੋਂ ਲੈ ਕੇ ਆਇਆ ਸੀ ਅੱਤਵਾਦ ਦੇ ਟਾਈਮ, ਹੁਣ ਦਮਦਮੀ ਟਕਸਾਲ ਉਹ ਨਹੀਂ ਰਹਿ ਗਈ ਜਿਹੜੀ ਸ਼ੁਰੂ ਕੀਤੀ ਗਈ ਸੀ, ਇਹ ਤਾਂ ਹੁਣ ਨਾ ਹੀ ਆ ਬਸ, ਇਹਨੇ ਬੀਜੇਪੀ ਦੀ ਮਦਦ ਕਰਨੀ ਇਸ ਕਰਕੇ ਟਪੂਸੀਆਂ ਮਾਰਦਾ, ਉਹਨੂੰ ਕਹੋ ਸੇਵਕ ਨਾਂ ਜਿਹੜਾ ਨਾ ਉਹ ਕੱਢ ਦੇ ਵਿੱਚੋਂ। ਉਹਨਾਂ ਦਾ ਕੀ ਬਣਿਆ ਜਿਹੜੇ ਜੇਲ੍ਹਾਂ ਚ ਬੰਦ ਸੀ, ਇਹਦੀ ਵਜ੍ਹਾ ਨਾਲ ਸ਼ਬੀਲ ਦੇ ਵਿੱਚ ਜਿਹਨਾਂ ਨੇ ਗੋਲੀ ਚਲਾਈ ਸੀ, ਉਹ ਟੰਡਰੀਆਂ ਵਾਲੇ ਦਾ ਡਰਾਈਵਰ ਬੜਾ ਹੁਸ਼ਿਆਰ ਸੀ, ਹਾਲਾਂਕਿ ਟਾਇਰ ਪੰਚਰ ਹੋ ਗਿਆ, ਰਹਿਮਤ ਦੇ ਉੱਤੇ ਲੈ ਗਿਆ ਭਜਾ ਕੇ ਬੇਚਾਰਾ, ਔਰ ਉਦੋਂ ਇੱਕ ਗ੍ਰੰਥੀ ਸਿੰਘ ਮਰਿਆ ਵੀ ਗਿਆ ਸੀ, ਇਹਦੇ ਬਾਰੇ ਦੱਸੋ ਜਰਾ।
3: ਚਲੋ ਮੈਂ ਉਹ ਦੋਸ਼ 100% ਕਿਸੇ ਦੇ ਉੱਪਰ ਸੱਚੇ ਜਾਂ ਝੂਠੇ ਸਾਬਤ ਨਹੀਂ ਕਰ ਸਕਦਾ, ਪਰੰਤੂ ਇਹ ਗੱਲ ਬਿਲਕੁਲ ਜੀ ਬਹੁਤ ਵੱਡੇ ਪੱਧਰ ਤੇ ਸੁਰਖੀਆਂ ਚ ਰਹੀ ਹੈ ਤੇ ਸੁਰਖੀਆਂ ਚ ਹੈਗੀ ਹੈ, ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਜਿਹੜਾ ਰਣਜੀਤ ਸਿੰਘ ਢੱਡੀਆਂ ਵਾਲੇ ਉੱਤੇ ਜਿਹੜਾ ਹਮਲਾ ਹੋਇਆ ਇਹਨਾਂ ਦਾ ਹੱਥ ਸੀ, ਪਰੰਤੂ ਚਲੋ ਉਧਰ ਨੂੰ ਅਸੀਂ ਨਹੀਂ ਜਾਂਦੇ। ਜਿਹੜਾ ਦਮਦਮੀ ਟਕਸਾਲ ਕਾਇਮ ਕੀਤਾ, ਦੇਖੋ ਇਸ਼ਾਰਾ ਜੋ ਮੇਰੀ ਬੁੱਧੀ ਮੁਤਾਬਕ ਆ ਭਵਿੱਖ ਦੇ ਵਿੱਚ ਮੈਨੂੰ ਐ ਲੱਗਦਾ ਕਿ ਇਹਨੂੰ ਸਿਆਸਤ ਨਾਲ ਹੀ ਜੋੜਿਆ, ਤੇ ਅਦਰਵਾਈਜ਼ ਕੋਈ ਲੋੜ ਨੀ ਵੱਖਰੀ, ਸੋ ਇਸ ਕਰਕੇ ਇਹ ਸਿਆਸੀ ਵਿੰਗ ਜਿਹਾ ਹੀ ਲੱਗਦਾ ਜਿਹੜਾ ਖੜਾ ਕਰਨ ਦੀਆਂ ਤਿਆਰੀਆਂ, ਕਿਉਂਕਿ BMI ਵੋਟ ਕਰ ਚੁੱਕੇ ਆ ਕਿ ਕੁਝ ਕੁ ਚੀਜ਼ਾਂ ਤੇ ਬੜਾ ਖੁੱਲ ਕੇ ਧੂਮਾ ਸਾਹਿਬ ਸਿਆਸਤ ਕਰਦੇ। 6 ਜੂਨ ਨੂੰ ਮਹਿਤਾ ਚੌਂਕ ਚ ਤੋਂ ਜਿਹਨੂੰ ਆਪਾਂ ਘੱਲੂਘਰ ਆਖਦੇ ਸਮਾਗਮ ਹਰ ਸਾਲ ਹੁੰਦੇ ਆ, ਉੱਥੇ ਮਹਾਰਾਸ਼ਟਰ ਦਾ ਇੱਕ ਵਜ਼ੀਰ ਲੈ ਆਉਂਦਾ ਭਾਜਪਾ ਦਾ, ਹਾਲਾਂਕਿ ਐ ਨੀ ਹੈ ਕਿ ਕੋਈ ਗੁਰੂ ਘਰ ਆਵੇ ਸਾਨੂੰ ਇਤਰਾਜ਼ ਹੈ, ਪਰੰਤੂ ਘੱਲੂਘਰ ਸਮਾਗਮ ਦੇ ਵਿੱਚ ਇੱਕ ਭਾਰਤੀ ਜਨਤਾ ਪਾਰਟੀ ਦਾ ਉਸਨੇ ਉਹ ਜਦੋਂ ਉਸਨੇ ਭਾਜਪਾ ਵਾਲਾ ਉਹਨੂੰ ਕਰ ਦਿੱਤੇ, ਪਰੰਤੂ ਜਦੋਂ ਐਂਡ ਕੀਤਾ ਉਹ ਐਂਡ ਤੇ ਬੜਾ ਹਾਸੋਹੀਨਤਾ ਵਾਲਾ ਸਵਾਬ ਬਣਾਤਾ ਕਿ ਜੈ ਹਿੰਦ ਬੋਲ ਕੇ। ਸੋ ਇਸ ਕਰਕੇ ਜੈ ਹਿੰਦ ਤੇ ਇਤਰਾਜ਼ ਨਹੀਂ ਕਿ ਰੌਲਾ ਕਿਸ ਮੰਚ ਤੇ ਜੈ ਹਿੰਦ ਬੋਲ ਰਹੇ। ਸੋ ਏਦਾਂ ਦੀਆਂ ਚੀਜ਼ ਹੈਗੀਆਂ ਭਾਈ, ਮਰਜ਼ੀ ਹੈ, ਪਰੰਤੂ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਜਦੋਂ ਨਵੀਂ ਟੈਕਸ ਮੇਰੀ ਬੁੱਕ ਹੈ ਜੋ ਅੱਜ ਤੱਕ ਮੇਰੀ ਯੂਨੀਵਰਸਿਟੀ ਹੈ, ਜਿੱਥੇ ਸਿਧਾਂਤਾਂ ਦਾ ਗਿਆਨ, ਜਿੱਥੇ ਗੁਰਬਾਣੀ ਦਾ ਗਿਆਨ, ਮਤਲਬ ਗਿਆਨ ਹੀ ਗਿਆਨ ਹੈ, ਉਹ ਗਿਆਨ ਕੇਂਦਰਿਤ ਹੋਣੀ ਚਾਹੀਦੀ ਸੀ, ਨਾ ਕਿ ਇਹ ਸਿਆਸਤ ਕੇਂਦਰਿਤ, ਪਰੰਤੂ ਗੱਲ ਇੱਥੇ ਸਿਆਸਤ ਵੱਲ ਨੂੰ ਤੁਰਦੀ ਨਜ਼ਰ ਆ ਰਹੀ ਹੈ।
1: ਬਿਲਕੁਲ ਜੀ, ਨਾਲ ਦੀ ਨਾਲ ਤੁਹਾਨੂੰ ਇੱਕ ਮੈਸੇਜ ਦਈਏ, ਜੇ ਤੁਸੀਂ ਜੌਬ ਲੱਭ ਰਹੇ ਸੀ, ਤੁਸੀਂ ਕੰਮ ਲੱਭ ਰਹੇ ਸੀ, ਅਸੀਂ ਤੁਹਾਨੂੰ ਪਹਿਲਾਂ ਵੀ ਮੈਸੇਜ ਦਿੱਤਾ ਸੀਗਾ ਕਿ ਤੁਸੀਂ ਜੇ ਫਾਰਮ ਦੇ ਵਿੱਚ ਕੰਮ ਕਰਨਾ ਚਾਹੁੰਦੇ, ਤੁਹਾਡੇ ਆਸ ਪਾਸ ਕਿਸੇ ਭੈਣ ਭਰਾ ਨੂੰ ਜੌਬ ਦੀ ਜ਼ਰੂਰਤ ਆ, ਤਾਂ ਫਾਰਮ ਵਰਕਰ ਦੇ ਲਈ ਸਾਨੂੰ ਇੰਪਲਾਈ ਚਾਹੀਦੇ ਨੇ, ਤੁਸੀਂ ਗੁਰਜੋਤ ਹੋਣਾ ਨੂੰ ਕਾਲ ਕਰ ਲਿਓ, ਪਿਕਅਪ ਡਰੋਪ ਦੀ ਆਪਸ਼ਨ ਹੈਗੀ ਆ। ਫਾਰਮ ਦੇ ਵਿੱਚ ਤੁਸੀਂ ਸਬਜ਼ੀਆਂ ਤੋੜਨੀਆਂ, ਐਪਲ ਤੋੜਨ ਦਾ ਕੰਮ ਆ, ਪੈਕਿੰਗ ਦਾ ਕੰਮ ਆ। 647-278-5394 647-278-5394 ਗੁਰਜੋਤ ਹੁਣ ਤੁਸੀਂ ਕਾਲ ਕਰ ਸਕਦੇ ਹੋ, ਜੇ ਤੁਸੀਂ ਕੰਮ ਦੀ ਭਾਲ ਵਿੱਚ ਸੀ, ਫਾਰਮ ਵਰਕਰ ਪਿਕਅਪ ਡਰੋਪ ਦੀ ਜਿਹੜੀ ਰਾਈਡ ਦੀ ਆਪਸ਼ਨ ਉਹ ਅਵੇਲੇਬਲ ਆ। ਸੋ ਨਾਲ ਦੀ ਨਾਲ ਤੁਹਾਨੂੰ ਇੱਕ ਮੈਸੇਜ ਹੋਰ ਦੇਣਾ ਆ, ਆਪਾਂ ਬਹੁਤ ਸਾਰੀਆਂ ਜ਼ਿੰਦਗੀ ਦੀਆਂ ਤੰਦਾਂ ਤਾਣੀਆਂ ਉਲਝਾਈ ਫਿਰਦੇ ਹਾਂ। ਸੋ ਉਹਨਾਂ ਤੰਦਾਂ ਤਾਣੀ ਨੂੰ ਉਲਝਾਉਣ ਇੱਕ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਬ੍ਰੈਂਪਟਨ ਕੋਰਟਯਾਰਡ ਮੈਰੀਟ ਹੋਟਲ ਕੋਸਕੋ ਵਾਲੇ ਪਲਾਜ਼ੇ ਦੇ ਵਿੱਚ, ਰਾਜਧਾਨੀ ਦੇ ਸਾਹਮਣੇ ਜਿਹੜਾ ਹੋਟਲ ਆ ਉਹਦੇ ਹਾਲ ਦੇ ਵਿੱਚ ਇੱਕ ਪ੍ਰੋਗਰਾਮ ਹੋਣ ਜਾ ਰਿਹਾ। ਸਿਆਣੇ ਕਹਿੰਦੇ ਨੇ, ਪੰਜਾਬੀ ਫਿਲਮ ਇੰਡਸਟਰੀ ਦੇ ਬੜੇ ਜਾਣੇ ਪਹਿਚਾਣੇ, ਬੜੇ ਰਿਸਪੈਕਟਡ ਐਕਟਰ ਜਰਨੈਲ ਸਿੰਘ ਇੱਕ ਪ੍ਰੋਗਰਾਮ ਲੈ ਕੇ ਆ ਰਹੇ ਨੇ ਜਿਹਦਾ ਨਾਮ ਹੈ ਸਿਆਣੇ ਕਹਿੰਦੇ ਨੇ। ਬਹੁਤ ਘੱਟ ਸੀਟਾਂ ਬਚੀਆਂ ਨੇ, ਜੇ ਤੁਸੀਂ ਇੱਕ ਚੰਗਾ ਪ੍ਰੋਗਰਾਮ ਕਮਿਊਨਿਟੀ ਨੂੰ, ਆਪਣੀਆਂ ਜ਼ਿੰਦਗੀਆਂ ਨੂੰ ਸੇਧ ਦੇਣ ਵਾਲਾ, ਆਪਣੇ ਰਿਸ਼ਤਿਆਂ ਨੂੰ ਕਿੱਦਾਂ ਅਸੀਂ ਬਚਾਉਣਾ ਆ, ਕਿਵੇਂ ਅਸੀਂ ਜ਼ਿੰਦਗੀ ਨੂੰ ਇੱਕ ਸੁਚੱਜੇ ਢੰਗ ਨਾਲ ਜਿਉਣਾ ਆ, ਇਤਿਹਾਸ ਦੀਆਂ ਗੱਲਾਂ, ਮਹਾਰਾਜੇ ਰਣਜੀਤ ਦੇ ਰਾਜ ਦੀਆਂ ਗੱਲਾਂ, ਬੜੀਆਂ ਐਸੀਆਂ ਗੱਲਾਂ ਜਿਹੜੀਆਂ ਤੁਸੀਂ 2 ਘੰਟੇ ਦੇ ਵਿੱਚ ਤੁਸੀਂ ਬਹੁਤ ਕੁਛ ਸਿੱਖ ਕੇ ਨਿਕਲੋਗੇ। ਸ਼ੋਅ ਦਾ ਨਾਮ ਆ ਜੀ ਸਿਆਣੇ ਕਹਿੰਦੇ ਨੇ, ਜਰਨੈਲ ਸਿੰਘ ਹੋਣਾਂ ਵੱਲੋਂ ਪ੍ਰਜੈਂਟ ਕੀਤਾ ਜਾ ਰਿਹਾ। ਤੁਸੀਂ 28 ਅਗਸਤ ਦੀ ਸ਼ਾਮ ਨੂੰ, ਦਿਨ ਸ਼ੁੱਕਰਵਾਰ ਬਣਦਾ ਆ, 5:30 ਵਜੇ ਪਹੁੰਚ ਜਾਣਾ ਆ। ਨਾਲੇ ਤਾਂ ਤੁਸੀਂ ਮੇਲ ਮਿਲਾਪ ਕਰ ਲੈਣਾ ਆ ਜਰਨੈਲ ਸਿੰਘ ਹੋਣਾਂ ਨਾਲ, ਅਤੇ ਨਾਲੇ ਤੁਸੀਂ ਇਹਦੀਆਂ ਟਿਕਟਸ ਬਹੁਤ ਵਾਜਬ ਨੇ, ਕੁਛ ਕੁ ਸੀਟਾਂ ਬਚੀਆਂ ਨੇ, ਤੁਸੀਂ ਕਾਲ ਕਰ ਲਿਓ। $25 ਦੀ ਟਿਕਟ ਆ, ਪਰ ਜ਼ਿੰਦਗੀ ਦੇ ਜਿੱਡੇ ਜਿੱਡੇ ਵੱਡੇ ਲੈਸਨ, ਜਿੱਡੀਆਂ ਵੱਡੀਆਂ ਗੱਲਾਂ ਤੁਹਾਨੂੰ ਸਮਝ ਆ ਜਾਣੀਆਂ ਨਾ, ਉਹਦੇ ਸਾਹਮਣੇ ਇਹ ਜਿਹੜਾ ਪ੍ਰਾਈਜ਼ ਆ ਬਹੁਤ ਛੋਟਾ ਆ। ਤੁਸੀਂ 437-870-0001 437-870-0001 437-870-0001 ਜਾਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਤੁਸੀਂ DM ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ। ਸੋ ਸਿਆਣੇ ਕਹਿੰਦੇ ਨੇ 28 ਅਗਸਤ ਨੂੰ ਸ਼ੁੱਕਰਵਾਰ ਦੀ ਸ਼ਾਮ ਨੂੰ 5:30 ਵਜੇ ਡੋਰ ਓਪਨ ਹੋ ਜਾਣੇ ਆ। ਇੱਕ ਸ਼ੋਅ ਹੋਣ ਜਾ ਰਿਹਾ, ਪਹਿਲੀ ਵਾਰ ਕੈਨੇਡਾ ਦੀ ਧਰਤੀ 'ਤੇ ਐਸਾ ਸ਼ੋਅ ਹੋਏਗਾ ਜਿਹੜਾ ਤੁਹਾਡੀ ਜ਼ਿੰਦਗੀ ਦੇ ਵਿੱਚ ਬੜਾ ਬਦਲਾਵ ਲੈ ਕੇ ਆ ਸਕਦਾ। ਸੋ ਸ਼ੁੱਕਰਵਾਰ ਦੀ ਸ਼ਾਮ ਕੋਰਟਯਾਰਡ ਮੈਰੀਅਟ ਹੋਟਲ ਦੇ ਵਿੱਚ, ਬ੍ਰੈਂਪਟਨ ਦੇ ਵਿੱਚ ਤੁਸੀਂ ਪਹੁੰਚ ਜਾਣਾ ਆ। ਸੋ ਬੜੀਆਂ ਹੀ ਕੰਮ ਦੀਆਂ ਗੱਲਾਂ, ਬੜੀਆਂ ਹੀ ਸਿਆਣਿਆਂ ਦੀਆਂ ਉਹ ਗੱਲਾਂ ਜਿਹੜੀਆਂ ਅਸੀਂ ਭੁੱਲ ਵਿਸਰੀ ਗਏ ਹਾਂ। ਸੋ ਉਹਨਾਂ ਨਾਲ ਤੁਸੀਂ ਜਾਣੂ ਹੋਣਾ ਆ ਸ਼ੁੱਕਰਵਾਰ ਦੀ ਸ਼ਾਮ ਨੂੰ। ਸਿਆਣੇ ਕਹਿੰਦੇ ਨੇ 437-870-0001 ਔਰ ਨਾਲ ਦੀ ਨਾਲ ਤੁਹਾਨੂੰ ਮੈਸੇਜ ਦਈਏ ਕਿ ਬਈ ਐਮੀ ਵਿਰਕ ਦਾ ਗ੍ਰੇਟ ਕੈਨੇਡੀਅਨ ਥੀਏਟਰ ਦੇ ਵਿੱਚ ਪਹੁੰਚ ਰਹੇ ਨੇ। ਸੋ ਤੁਸੀਂ ਸਾਰਿਆਂ ਨੇ ਟਿਕਟ ਲੈ ਲੈਣੀ ਆ ticketmaster.ca ਤੋਂ, ਜਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਅਸੀਂ ਤੁਹਾਨੂੰ ਵਾਜਬ ਰੇਟਾਂ ਦੇ ਵਿੱਚ ਟਿਕਟ ਦਵਾਵਾਂਗੇ। 4378700001 ਤੇ ਤੁਸੀਂ ਮੇਰੇ ਨਾਲ ਰਾਬਤਾ ਕਰ ਸਕਦੇ ਹੋ, ਜਾਂ ਤੁਸੀਂ ticketmaster.ca ਤੇ ਜਾ ਕੇ ਟਿਕਟਾਂ ਲੈ ਸਕਦੇ ਹੋ। ਐਮੀ ਵਿਰਕ ਦਾ ਕੰਸਰਟ ਹੋਣ ਜਾ ਰਿਹਾ ਆ ਦ ਗ੍ਰੇਟ ਕੈਨੇਡੀਅਨ ਥੀਏਟਰ, ਜਿਹੜਾ ਵੁੱਡਬਾਈਨ ਮਾਲ ਦੇ ਬਿਲਕੁਲ ਸਾਹਮਣੇ ਕਸੀਨੋ ਥੀਏਟਰ ਬਣਿਆ, ਉਹਦੇ ਵਿੱਚ ਇਹ ਹੋਣਾ ਆ ਸ਼ੋਅ, ਅਤੇ ਤੁਸੀਂ ਜ਼ਰੂਰ ਪਹੁੰਚਣਾ ਆ। ਐਮੀ ਵਿਰਕ ਬਹੁਤ ਸੋਹਣੀ ਸੁਚੱਜੀ ਗਾਇਕੀ ਵਾਲਾ ਨੌਜਵਾਨ, ਅਤੇ ਆਪਾਂ ਸਾਰਿਆਂ ਨੂੰ ਉੱਥੇ ਨੱਚਣ ਹੱਸਣ ਟੱਪਣ ਦਾ ਮੌਕਾ ਮਿਲਣਾ ਆ। ਸੋ ਜ਼ਰੂਰ ਪਹੁੰਚੋ ਐਤਵਾਰ ਦੀ ਸ਼ਾਮ 30 ਅਗਸਤ ਵਾਲੀ ਸ਼ਾਮ ਨੂੰ।
6: ਲੱਖਾਂ ਦਿਲਾਂ ਦੀ ਧੜਕਣ ਦ ਸੁਪਰ ਸਟਾਰ ਐਮੀ ਵਿਰਕ and cellular point present Ami Wir live in Toronto. August 30th at Great Canadian Casino Resort. Toronto wale ready ho jao, buy your tickets at ticketmaster.ca or call 6479648573.
1: So bilkul ji, ਨਾਲ ਦੀ ਨਾਲ ਹਰਵੀਨ ਮਾਵੀ ਜੀ ਦਾ ਨੰਬਰ ਤੁਹਾਨੂੰ ਦਈਏ, ਜੇ ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵਿੱਚ ਇੱਕ ਚੰਗੇ ਇੰਸ਼ੋਰੈਂਸ ਐਡਵਾਈਜ਼ਰ ਦੀ ਭਾਲ ਦੇ ਵਿੱਚ ਸੀ ਤੁਸੀਂ, ਤਾਂ ਬਹੁਤ ਸਾਰੇ ਡੋਲਰਸ ਦੀ ਤੁਹਾਡੀ ਬੱਚਤ ਹੋ ਜਾਣੀ ਆ, ਹੰਡਰਡਸ ਆਫ ਡੋਲਰ, ਥਾਊਜ਼ੈਂਡਸ ਆਫ ਡੋਲਰ ਤੁਹਾਡੇ ਬਚ ਸਕਦੇ ਨੇ। ਤਾਂ ਇਹਨਾਂ ਕੋਲ ਮਲਟੀ ਡਿਸਕਾਊਂਟ, ਮਲਟੀ ਪ੍ਰੋਪਰਟੀ ਡਿਸਕਾਊਂਟ ਅਤੇ ਬੰਡਲ ਡਿਸਕਾਊਂਟ ਆਏ ਹੋਏ ਨੇ। ਹਰਵੀਨ ਮਾਵੀ ਜੀ ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵਿੱਚ ਵੱਡੀ ਸੇਵਿੰਗ ਤੁਹਾਡੀ ਕਰਵਾ ਕੇ ਦੇਣਗੇ। 647-287-0976 ਹਰਵੀਨ ਮਾਵੀ ਜੀ। ਨਾਲ ਦੀ ਨਾਲ ਬ੍ਰੈਂਪਟਨ ਕ੍ਰੈਮਟੋਰੀਅਮ ਦਾ ਸੁਨੇਹਾ ਤੁਹਾਨੂੰ ਦਈਏ, ਬ੍ਰੈਂਪਟਨ ਕ੍ਰੈਮਟੋਰੀਅਮ ਫਿਊਨਲ ਅਤੇ ਕੰਬੀਨੇਸ਼ਨ ਦੀਆਂ ਸੇਵਾਵਾਂ ਦਿੰਦੇ ਨੇ। ਹੁਣ ਤੁਸੀਂ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਕਰ ਸਕਦੇ ਹੋ। ਅੱਜ ਦੇ ਪ੍ਰਾਈਜ਼ ਲੌਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ 905-458-2222-905-458-2222 ਬ੍ਰੈਂਪਟਨ ਕ੍ਰੈਮਟੋਰੀਅਮ। ਨਾਲ ਦੀ ਨਾਲ ਤੁਹਾਨੂੰ ਹਰਮਨ ਬੱਤਾ ਜੀ ਦਾ ਨੰਬਰ, ਮੌਰਗੇਜ ਦੇ ਬਾਬਤ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਘਰ ਖਰੀਦਣਾ, ਰੀਫਾਈਨੈਂਸਿੰਗ, ਰੀਨਿਊਅਲ, ਪ੍ਰੀ ਅਪਰੂਵਲ, 6479000-647-685-9000 ਅਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਇੱਕ ਕਾਲ ਲਵਾਂਗੇ, ਸ਼ੋਰਟ ਰੱਖਿਓ ਪ੍ਰਿੰਸ ਜੀ, ਅਤੇ ਫਿਰ ਤੁਹਾਡੇ ਸੁਝਾਵ ਸਾਡੇ ਤੱਕ ਪਹੁੰਚ ਸਕਣਗੇ। ਜੀ ਪ੍ਰਿੰਸ ਜੀ, ਤੁਸੀਂ ਆਉਣੇ ਰਹੋ। ਆਵਾਜ਼ ਨਹੀਂ ਆ ਰਹੀ ਜੀ, ਇੱਥੇ ਕੁਛ ਟੈਕਨੀਕਲ ਇਸ਼ੂ ਚੱਲ ਰਿਹਾ ਲਾਈਨ ਦੇ ਵਿੱਚ। ਜੀ ਬਹੁਤ ਸ਼ੁਕਰੀਆ ਦੱਸਣ ਵਾਸਤੇ, ਆਪਾਂ ਇਸ ਨੂੰ ਆਪਾਂ ਹੈਡ ਆਫਿਸ ਦੇ ਵਿੱਚ
7: ਕਮਾਂਗੇ। ਮੈਂ ਹੋਰ ਵੀ ਚੀਜ਼ ਕਹਿਣੀ ਸੀ
1: ਜੀ,
7: ਸਭ ਤੋਂ ਪਹਿਲਾਂ ਤਾਂ ਇਹ ਜਿਹੜੀ ਅੱਜ ਕਮੈਂਟਰੀ ਕੀਤੀ ਆ ਆਪਣੇ ਭਾਰਤ ਦੇ ਸਾਰੇ ਟੌਪ ਦੇ ਕਮੈਂਟੇਟਰ ਜਿਹੜੇ, ਉਹਨਾਂ ਨੂੰ ਵੀ ਪਿੱਛੇ ਛੱਡ ਦਿੱਤਾ, ਉਹਨਾਂ ਲਈ ਤਾੜੀਆਂ। ਤੇ ਦੂਜੀ ਗੱਲ ਇਹ ਆ ਜੀ, ਪੰਜਾਬ ਸਰਕਾਰ ਦਾ ਜਿਹੜਾ ਕਰਜ਼ੇ ਦਾ ਮਸਲਾ ਉਹ ਹੱਲ ਹੋ ਸਕਦਾ, ਕਿਉਂਕਿ ਅੱਗੇ ਵਿਆਹਾਂ ਦੇ ਵਿੱਚ ਕਲਾਕਾਰਾਂ ਦੇ ਸਿੰਗਰਾਂ ਦੇ ਸ਼ੋਅ ਲੱਗਦੇ ਸੀਗੇ, ਪਰ ਮੈਨੂੰ ਲੱਗਦਾ ਹੁਣ ਵਿਆਹਾਂ ਵਾਲਿਆਂ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਇੱਕ ਸਰਕਸ ਦਾ ਸ਼ੋਅ ਲਵਾਉਣ ਤੇ ਸਾਰੀਆਂ ਪੰਜਾਬ ਦੀਆਂ ਪਾਰਟੀਆਂ ਉੱਤੇ ਸੱਦਣ। ਜਿਹੜਾ 10-10, 8-8 ਲੱਖ ਰੁਪਇਆ ਕਲਾਕਾਰ ਸਿੰਗਰ ਲੈ ਕੇ ਜਾਂਦੇ ਆ, ਉਹ ਇਹਨਾਂ ਨੂੰ ਦੇਣ, ਇਹਨਾਂ ਦਾ ਇਹ ਕਰਜ਼ੇ ਦਾ ਮਸਲਾ ਹੱਲ ਹੋਜੂਗਾ, ਤੇ ਜਿਹੜੀਆਂ ਇਹਨਾਂ ਨੇ ਆ ਬੇਫਾਲਤੂ ਦੀਆਂ ਸਕੀਮਾਂ ਤੋਰੀਆਂ ਹੋਈਆਂ, ਉਹਨਾਂ ਦਾ ਵੀ ਥੋੜਾ ਬਹੁਤਾ ਹੱਲ
1: ਜੀ। ਬਹੁਤ ਸ਼ੁਕਰੀਆ ਜੀ। ਸੋ ਜੀ ਰਮੇਸ਼ ਜੀ,
3: ਤਾਂ ਜਿੱਤੇ ਬੜਾ ਗੰਭੀਰ ਵੀ ਹੈ ਤੇ ਬੜਾ ਸੱਚਾ ਵੀ ਹੈ। ਮੈਨੂੰ ਲੱਗਦਾ ਕਿ ਜਿੰਨੇ ਕੁ ਹਾਸੇ ਠੱਠੇ ਇਹ ਸਿਆਸੀ ਲੋਕ ਪਾਉਂਦੇ ਆ, ਸ਼ਾਇਦ ਉਹ ਹਾਸੇ ਠੱਠੇ ਹੁਣ ਉਹ ਜਿਹੜੇ ਹੱਸਣ ਹਸਾਉਣ ਵਾਲੇ ਕਲਾਕਾਰ ਉਹਨਾਂ ਤੋਂ ਨਹੀਂ ਰਹਿ ਗਏ ਹੈਗੇ ਆ। ਸਰੋਤਿਆਂ ਨੇ ਕੱਸਿਆ ਤੰਜ ਹੈ, ਪ੍ਰੰਤੂ ਪ੍ਰਭ ਸੰਤੂ ਜੀ ਹੈ ਇਹ ਸੱਚ ਹੈ। ਤੇ ਹਾਲਾਂਕਿ ਭਾਈ ਜਿਹਨਾਂ ਦਾ ਤੁਸੀਂ ਜ਼ਿਕਰ ਕੀਤਾ ਕਿ ਪੈਸੇ ਕਮਾਉਣ ਦਾ, ਪੈਸੇ ਕਮਾਈ ਜਾਂਦੇ ਆ ਬਥੇਰੇ, ਇਹਨਾਂ ਤੋਂ ਢੰਗ ਹੈ ਇਹਨਾਂ ਨੇ ਪੈਸੇ ਕੀ ਕਮਾਉਣੇ ਆ। ਰਹੀ ਗੱਲ ਪੰਜਾਬ ਤੇ ਸਿਰ ਕਰਜ਼ੇ ਦੀ, ਉਹ ਬਹੁਤ ਵੱਡਾ ਗੰਭੀਰ ਤੇ ਚਿੰਤਾ ਦਾ ਵਿਸ਼ਾ ਹੈ, ਜਿਹੜਾ ਸੱਤਾਧਾਰੀ ਮੌਕੇ ਦੀ ਸਿਆਸੀ ਪਾਰਟੀ ਲਈ ਵੀ ਕੇਵਲ ਤੇ ਕੇਵਲ ਇੱਕ ਸਿਆਸੀ ਮੁੱਦਾ ਬਣ ਗਿਆ ਹੈ। ਉਹਨਾਂ ਦੀ ਗੰਭੀਰਤਾ ਵੀ ਉੱਤੇ ਖਤਮ ਹੋ ਗਈ ਹੈ। ਸੋ ਕਰਜ਼ਾ ਭਾਈ ਇੱਕ ਬਹੁਤ ਵੱਡਾ ਮੁੱਦਾ ਹੈ, ਜੇ ਇਹਨੂੰ ਕੰਟਰੋਲ ਨਾ ਕੀਤਾ ਤੇ ਸਮੁੱਚਾ ਪੰਜਾਬ ਇਸ ਮਾਮਲੇ ਤੇ ਪਛਤਾਏਗਾ।
1: ਸ਼ੁਕਰੀਆ, ਔਰ ਅੱਜ ਦੇ ਇਸ ਪ੍ਰੋਗਰਾਮ ਦੇ ਹਿੱਸੇ ਦੇ ਵਿੱਚ ਸ਼ਿਰਕਤ ਕਰਨ ਲਈ ਰਮੇਸ਼ ਜੀ ਤੁਹਾਡਾ ਬਹੁਤ ਸ਼ੁਕਰੀਆ। ਫਿਰ ਕੱਲ੍ਹ ਨੂੰ ਮਿਲਦੀਆਂ ਨਵੀਆਂ ਖਬਰਾਂ, ਨਵੀਆਂ ਗੱਲਾਂ, ਨਵੇਂ ਦਿਨ ਦੀ ਸ਼ੁਰੂਆਤ ਦੇ ਵਿੱਚ, ਸੋ ਕੱਲ੍ਹ ਨੂੰ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ।
3: ਜੀ ਸੰਧੂ ਸਾਹਿਬ ਬਹੁਤ ਬਹੁਤ ਮਿਹਰਬਾਨੀ ਜੀ, ਕੱਲ ਸਾਂਝ ਪਾਉਂਦੇ ਹਾਂ ਜੀ।
1: ਸੋ ਇੱਕ ਵਾਰ ਫਿਰ ਮੈਂ ਰਮੇਸ਼ ਜੀ ਉਹਨਾਂ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰਦਾ, ਤੁਸੀਂ ਰਮੇਸ਼ ਜੀ ਉਹਨਾਂ ਨਾਲ ਗੱਲਬਾਤ ਕਰਨੀ ਆ, ਕਿਸੇ ਵੀ ਤਰ੍ਹਾਂ ਦੀ ਸਾਂਝ ਤੁਸੀਂ ਰਮੇਸ਼ ਜੀ ਉਹਨਾਂ ਨਾਲ ਪਾਉਣੀ ਆ ਤਾਂ ਤੁਸੀਂ ਰਮੇਸ਼ ਜੀ ਉਹਨਾਂ ਨੂੰ ਕਾਲ ਕਰ ਸਕਦੇ ਹੋ, ਇਹਨਾਂ ਦੇ ਵਟਸਐਪ ਦੇ ਕੰਟੈਕਟ ਦੇ ਉੱਪਰ 82 840 94 222 8284094222 ਰਮੇਸ਼ ਜੀ ਉਹਨਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਤਾਂ ਇੱਥੇ ਮੈਨੂੰ ਤੁਸੀਂ ਦਿਓ ਇਜਾਜ਼ਤ, ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ, ਯਾਦ ਰੱਖਿਓ 28 ਅਗਸਤ ਨੂੰ ਸਿਆਣੇ ਕਹਿੰਦੇ ਨੇ ਸ਼ੋ ਬਰੈਂਪਟਨ ਕੋਟਯਾਰਡ ਮੈਰਿਟ ਹੋਟਲ ਦੇ ਵਿੱਚ ਹੋਣ ਜਾ ਰਿਹਾ ਆ। ਪੰਜਾਬੀ ਫਿਲਮ ਇੰਡਸਟਰੀ ਦੇ ਉੱਗੇ ਅਤੇ ਬੜੇ ਨਾਮ ਵਾਲਾ ਰਿਸਪੈਕਟਡ ਚਿਹਰੇ ਜਰਨੈਲ ਸਿੰਘ ਇਹ ਸ਼ੋਅ ਲੈ ਕੇ ਆ ਰਹੇ ਨੇ, ਉਹਦੇ ਬਾਰੇ ਪੂਰੀ ਜਾਣਕਾਰੀ ਸ਼ੁੱਕਰਵਾਰ ਦੀ ਸ਼ਾਮ ਨੂੰ 6 ਤੋਂ 8 437-870-0001 437-870-0001 ਤੇ ਤੁਸੀਂ ਗੱਲਬਾਤ।
8: Let's go to the X. The CNE Grand 5050 is on now. Get your tickets today at cnef5050.com for more chances to win big and support a great cause. You could take home the guaranteed minimum grand prize of $250,000 or even more as the prize grows. Every ticket helps fund the CNE Foundation's community and youth programs. Please play responsibly. License RAF 156-8077. Come and celebrate Toronto and do everything you want at the X.
9: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
10: ਪੰਜਾਬੀ ਲਹਿਰਾਂ,
11: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
10: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
11: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
10: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
11: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
10: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
11: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
10: ਪ੍ਰੋਗਰਾਮ ਪੰਜਾਬੀ ਲਹਿਰਾਂ
11: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
12: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
13: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
14: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ, ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे
4: SNS लॉयर्स को इन सारे सवालों दे जवाब ते तुहाडे हक ले लड़न वास्ते लियाकत है अपने हक जानने लई या सलाह लैण लई अज ही SNS लॉयर्स नूं कॉल करो 416-655-2000
5: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾ ਦੀ ਐਪ PUNJABILEHRAN ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ

ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ, ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 ਤੋਂ 8। 905-204-1313, 905-204-1313। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800, 905-828-5800 ਤੇ ਕਾਲ ਕਰੋ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557।

0: ਵਾਹ ਬਈ ਵਾਹ, ਪ੍ਰੋਗਰਾਮ ਪੰਜਾਬੀਆਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀਆਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ। ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਜੁੜ ਚੁੱਕੇ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਵਨ ਐਂਡ ਓਨਲੀ ਪੰਜਾਬੀ ਦਾਣਾ ਲੈ ਕੇ, ਪੰਜਾਬੀ ਦਾਣਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਬਈ। ਅਤੇ ਹੈਪੀ ਮਿਡ ਵੀਕ, ਕਿਆ ਬਾਤ ਹੈ, ਕੱਲ੍ਹ ਨੂੰ ਫਰਾਈਡੇ ਜੂਨੀਅਰ ਅਤੇ ਫਿਰ ਫਰਾਈਡੇ ਅਤੇ ਅਖੀਰਲਾ ਔਗਸਟ ਮੰਥ ਦਾ ਵੀਕਐਂਡ ਹੈ, ਬੱਲੇ ਬੱਲੇ ਬੱਲੇ। ਸੋ 28, 29, 30 ਨੂੰ ਤੁਸੀਂ ਕਰ ਲਿਓ ਮੌਜਾਂ, ਲੁੱਟ ਲਿਓ ਬੁੱਲੇ, ਅਤੇ ਬਸ ਫਿਰ ਸਪਟੰਬਰ ਦੇ ਲੌਂਗ ਵੀਕਐਂਡ ਆ ਰਹੇ ਨੇ, ਐਂਡ ਉਸ ਤੋਂ ਬਾਅਦ ਫਿਰ ਅਕਟੂਬਰ ਹੈ। ਸੋ ਗੈਟ ਰੈਡੀ, ਐਂਡ ਬਹੁਤ ਸੋਹਣਾ ਮੌਸਮ ਆਉਣ ਵਾਲਾ, ਫਾਲ ਵਾਲਾ। ਇੱਕ ਨਾ ਕੱਲ੍ਹ ਕਿਸੇ ਨੇ ਵਧੀਆ ਗੱਲ ਕਹੀ, ਉਹਦੇ ਬਾਰੇ ਤੁਹਾਡੇ ਨਾਲ ਗੱਲ ਕਰਨੀ। ਸੋ ਇੱਕ ਨਾ ਮੈਂ ਕਿਸ ਦੀ ਵੀਡੀਓ ਦੇਖ ਰਹੀ ਸੀ, ਉਹ ਬੰਦਾ ਕਹਿੰਦਾ ਯਾਰ ਸਭ ਤੋਂ ਵਧੀਆ ਮੌਸਮ ਹੈ ਇਹ ਜਿਹੜਾ ਸਮਰ ਅਤੇ ਫਾਲ ਤੋਂ ਲੈ ਕੇ ਆ। ਉਹਨੇ ਨਾਮ ਦਿੱਤਾ ਸੀਗਾ ਇਹਨਾਂ ਮਹੀਨਿਆਂ ਨੂੰ, ਸੌਲ ਜਾਂ ਕੁਛ ਇੱਦਾਂ ਦਾ, ਸਮਰ ਅਤੇ ਫਾਲ ਨੂੰ ਜੋੜ ਕੇ। ਬਟ ਬਹੁਤ ਸਾਰੇ ਲੋਕਾਂ ਨੂੰ ਇਹ ਮੌਸਮ ਬੜਾ ਪਸੰਦ ਹੈ, ਸਵੈਟਰਾਂ ਪਾਓ, ਆਪਣੇ ਪੰਜਾਬੀ 'ਚ ਲੋਅਰ ਕਹਿੰਦੇ, ਇੱਥੇ ਟਰੈਕ ਪੈਂਟਸ ਕਹਿੰਦੇ ਆ, ਅਤੇ ਗਰਮੀ ਵਾਲੇ ਜਿਹੜੇ ਨਹੀਂ ਸ਼ੌਕੀਨ ਉਹਨਾਂ ਨੂੰ ਵਧੀਆ ਲੱਗਦਾ ਕਿ ਯਾਰ ਜਿਹੜੀਆਂ ਸਾਡੀਆਂ ਹਲਕੀਆਂ ਫੁਲਕੀਆਂ ਜਿਹੀਆਂ ਜੈਕਟਾਂ ਨੇ ਉਹਨਾਂ ਨੂੰ ਵੀ ਕੱਢ ਲਈਏ ਅਤੇ ਪਾ ਲਈਏ। ਸੋ ਕਈਆਂ ਦਾ ਵਧੀਆ ਫੇਵਰੇਟ ਮੌਸਮ ਆ ਰਿਹਾ, ਕਈ ਲੋਕ ਨਹੀਂ ਪਸੰਦ ਕਰਦੇ ਠੰਡ ਨੂੰ ਅਤੇ ਵਿੰਟਰ ਨੂੰ। ਸੋ ਚਲੋ, ਜ਼ਿੰਦਗੀ ਦਾ ਪਾਰਟ ਹੈ, ਜ਼ਿੰਦਗੀ ਦਾ ਹਿੱਸਾ, ਇਹਨੂੰ ਇੰਜੋਏ ਕਰਿਆ ਕਰੋ। ਵਕਾਰ ਖਾਨ ਜੀ, ਸਾਡੇ ਨਾਨੀ ਖਾਨ ਸਾਹਿਬ, ਵੈਲਕਮ
1: ਜੀ। ਥੈਂਕ ਯੂ ਸੋ ਮਚ ਨਵੀ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਵੀ ਜੀ, ਮੇਰੇ ਕੋਲ ਲੋਜਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ, ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 or 2000 ਦੀ ਸਪੀਡ ਵਾਲੇ ਰੋਜਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਸ ਸੈਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ, US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478000, 6478000, 6478000। ਅਸੀਂ 18 ਸਾਲ ਸੇ ਰੋਜਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478000, 6478000, 864, 864, 8000।
0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557, 6475045001557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040, 416-477-2040।

0: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
1: S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।

0: ਗੱਲ ਕਰਨ ਦਾ ਵੀ ਟਾਈਮ ਨਹੀਂ।
1: ਟਾਈਮ ਤੇ ਅੱਜ ਕੱਲ ਨਵੀਂ ਸਿੱਧੂ ਦੇ ਸ਼ੋਅ ਦੇ ਨਾਲ ਬੀਤ ਰਿਹਾ, ਬੱਲੇ ਬੱਲੇ ਹੋ ਜਾਂਦੀ ਹੈ।
0: ਓ ਯੈਸ, ਨਵੀਂ ਸਿੱਧੂ ਸ਼ੋਅ ਦਾ ਤਾਂ ਮੈਂ ਵੀ ਫੈਨ ਆ।
1: ਬਸ ਸੁਪਰ ਸ਼ਾਮ AM 530 ਰੇਡੀਓ ਦੀ ਸ਼ਾਨ ਤੇ ਪੰਜਾਬੀਆਂ ਦਾ ਮਾਣ, ਮੇਲ ਫੀਮੇਲ ਬੱਚੇ ਬੁੱਢੇ ਦੀ ਜ਼ੁਬਾਨ ਤੇ ਇੱਕੋ ਹੀ ਨਾਮ, ਟਿਊਨ ਇਨ ਨਵੀਂ ਸਿੱਧੂ ਸ਼ੋਅ।
0: ਜੀ ਹਾਂ, ਇਨਫਰਮੇਸ਼ਨ ਤੇ ਐਂਟਰਟੇਨਮੈਂਟ ਅਤੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੀ ਡਬਲ ਡੋਜ਼,
1: ਪੰਜਾਬੀ ਲਹਿਰਾ ਨਵੀਂ ਸਿੱਧੂ ਸ਼ੋਅ।
0: ਇੰਸਟਾਗ੍ਰਾਮ ਪੰਜਾਬੀ ਲਹਿਰਾ, ਕਾਲ 647-504-1557, 647-504-15।
2: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ, ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 9056733337, 905-673-3337। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ, PUNJABI।
4: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਤੇ ਨੰਬਰ ਹੈ ਆਪਣਾ ਸਟੂਡੀਓ ਦਾ 647-498-8486, 647-498-8486 ਤੇ ਤੁਹਾਡੀ ਅਤੇ ਸਾਡੀ ਗੱਲਬਾਤ ਹੋਵੇਗੀ, 647-498-8486। ਸੋ ਹੁਣ ਕਾਫੀ ਸਾਰੇ ਲੋਕਾਂ ਨੂੰ ਯਾਰ ਖੰਘ ਜ਼ੁਕਾਮ ਮਹਿਸੂਸ ਹੋ ਰਿਹਾ ਕਿਉਂਕਿ ਮੌਸਮ ਵੀ ਬਦਲ ਰਿਹਾ, ਪਾਰਟੀਜ਼ ਵੀ ਹੋ ਰਹੀਆਂ ਨੇ, ਬਟ ਜਦੋਂ ਹੁਣ ਸਕੂਲ ਨੇ ਸ਼ੁਰੂ ਹੋਣਾ ਤਾਂ ਫਲੂ ਸੀਜ਼ਨ ਬੜਾ ਪੀਕ ਹੋਵੇਗਾ। ਸੋ ਕਿਹਾ ਜਾ ਰਿਹਾ ਕਿ ਰੈਸਪੀਰੇਟਰੀ ਵਾਇਰਸਿਸ, COVID-19 ਅਤੇ ਫਲੂ ਹੁਣ ਬਹੁਤ ਜ਼ਿਆਦਾ ਵੱਧ ਸਕਦਾ, ਐਂਡ ਅੰਟੇਰੀਓ ਫੈਮਲੀਜ਼ ਹੁਣ ਇੱਕ ਵਾਇਰਸ ਸੀਜ਼ਨ ਦੇ ਵਿੱਚ ਜਾ ਰਹੇ ਨੇ। ਸੋ ਦੇਖਦੇ ਹਾਂ ਕਿ ਮਾਈਲਡ ਇਲਨੈਸ ਜਾਂ ਬਹੁਤ ਸਾਰਾ ਫਲੂ ਦੇਖਣ ਨੂੰ ਮਿਲੇਗਾ। ਸੋ ਪਬਲਿਕ ਹੈਲਥ ਇੰਟੇਰੀਓ ਕਹਿ ਰਿਹਾ ਕਿ COVID-19 RSV ਅਤੇ ਇਨਫਲੂਐਂਜ਼ਾ ਦੇ ਰੇਟ ਹਜੇ ਫਿਲਹਾਲ ਲੋ ਨੇ, ਨਾਟ ਟੂ ਬੈਡ, ਬਟ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਵੱਧ ਸਕਦਾ ਹੈ। ਪਿਛਲੇ ਸਪਟੰਬਰ COVID-19 ਦੀ ਜਿਹੜੀ ਪੋਜ਼ਿਟਿਵਿਟੀ ਹੈ, ਕਹਿੰਦੇ ਕਿ 10% 10% ਦੇ ਨੰਬਰ ਨੂੰ ਹਿੱਟ ਕਰ ਦਿੱਤਾ ਸੀ, ਹਾਈਐਸਟ ਲੈਵਲ ਜੋ ਪਿਛਲੇ ਸਾਲ ਰਿਕਾਰਡ ਕੀਤਾ ਗਿਆ ਸਪਟੰਬਰ ਦੇ ਵਿੱਚ। ਤਾਂ ਹੁਣ ਚਲੋ ਤੁਹਾਨੂੰ ਪਤਾ ਹੀ ਹੈ ਕਿ ਸਕੂਲਾਂ ਦੇ ਸ਼ੁਰੂ ਹੋਣ ਨਾਲ ਤਾਂ ਹੁਣ ਜਰਮ ਸਪਰੈਡ ਹੁੰਦੇ ਆ, ਬੱਚੇ ਘਰਾਂ 'ਚ ਆਉਂਦੇ ਨੇ ਅਤੇ ਫਿਰ ਘਰੇ ਬੱਚੇ ਗਾਹਾਂ ਯੂਨੋ ਹੋਰ ਵੀ ਆਪਣੇ ਫੈਮਲੀਜ਼ ਨੂੰ ਸਪਰੈਡ ਕਰਦੇ ਨੇ। ਸੋ ਜਸਟ ਬੀ ਕੇਅਰਫੁਲ, ਖਿਆਲ ਰੱਖੋ, ਮੌਸਮ ਦੇ ਨਾਲ ਨਾਲ ਵੀ ਆਪਾਂ ਇਨਡੋਰ ਰਹਾਂਗੇ। ਸੋ ਜਸਟ ਵਾਸ਼ ਯੋਰ ਹੈਂਡਸ, ਜਿਹੜੇ ਲੋਕ ਵੈਕਸੀਨਸ ਨੂੰ ਬਿਲੀਵ ਕਰਦੇ ਆ ਵੈਕਸੀਨੇਟਡ ਹੋ ਜਾਓ, ਜਿਹੜੇ ਨਹੀਂ ਬਿਲੀਵ ਕਰਦੇ ਉਹ ਤੁਹਾਡੀ ਆਪਦੀ ਮਰਜ਼ੀ ਹੈ। ਜਦੋਂ ਸਿੱਕ ਹੋ ਘਰੇ ਰਹੋ ਅਤੇ ਖਿਆਲ ਰੱਖੋ, ਇਟਸ ਮੋਰ ਦੈਨ ਜਸਟ ਫਲੂ ਸੀਜ਼ਨ ਕਹਿੰਦੇ ਨੇ, ਅਤੇ ਵੀ ਨੀਡ ਟੂ ਬੀ ਕੇਅਰਫੁਲ। ਇਨਫਲੂਐਂਜ਼ਾ, RSV, SARS, COVID, ਬਹੁਤ ਸਾਰੀਆਂ ਚੀਜ਼ਾਂ ਸਪਰੈਡ ਹੋ ਰਹੀਆਂ ਨੇ, ਖਿਆਲ ਰੱਖੋ ਐਂਡ ਟੇਕ ਕੇਅਰ। ਸੋ ਪ੍ਰੋਗਰਾਮ ਪੰਜਾਬੀ ਦਾ ਅੱਜ ਦੇ ਟੋਪਿਕ, ਅੱਜ ਦੀ ਡਿਸਕਸ਼ਨ ਤੁਹਾਡੇ ਨਾਲ ਸ਼ੁਰੂ ਕਰਦੇ ਹਾਂ, ਅਤੇ 647-498-8486 ਆਪਣਾ ਫੋਨ ਨੰਬਰ ਹੈ। ਅਜੇ ਇੱਕ ਬੜੀ ਵਧੀਆ ਗੱਲਬਾਤ ਹਰ ਰੋਜ਼ ਦੇ ਵਾਂਗ, ਵੱਖਰੇ ਵੱਖਰੇ ਆਪਣੇ ਇਸ਼ੂਜ਼ ਦੇ ਨਾਲ ਰਿਲੇਟਡ ਜਿਵੇਂ ਕਿ ਆਪਾਂ ਗੱਲਾਂ ਕਰਦੇ ਹੁੰਦੇ ਹਾਂ, ਅੱਜ ਵੀ ਕਰਾਂਗੇ ਅਤੇ ਉਵੇਂ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ। ਇੱਕ ਮੈਂ ਮੈਸੇਜ ਦੇ ਦੇਵਾਂ ਕੁਆਲਿਟੀ ਕਾਰ ਰਿਪੇਅਰ ਦਾ, ਕੁਲਵੰਤ ਭਾਅ ਜੀ ਨੂੰ ਯਾਦ ਰੱਖੋ, ਗੱਡੀ ਦਾ ਕੋਈ ਵੀ A to Z ਕੰਮ ਹੋਣ ਵਾਲਾ ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਜੀ ਦੇ ਨਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਗੱਲਬਾਤ ਕਰੋ। ਐਂਡ ਕੋਈ ਵੀ ਊਬਰ ਲਿਫਟ ਦੀ ਸੇਫਟੀ ਹੈ, ਇੰਜਨ ਟ੍ਰਾਂਸਮਿਸ਼ਨ ਦਾ ਇਸ਼ੂ ਹੈ, ਗੱਲ ਕੀ ਗੱਡੀ ਦਾ ਕੋਈ ਵੀ ਪੰਗਾ ਪੈ ਗਿਆ, ਅਤੇ ਫੋਨ ਨੰਬਰ ਹੈ 9054601111, 9054601111, ਕੁਆਲਿਟੀ ਕਾਰ ਰਿਪੇਅਰ। ਟੀਮ ਹਰਮਨ ਬੱਤਾ, ਹਰਮਨ ਸਾਡੇ ਨਾਲ ਨੇ, ਸਾਡੇ ਮੌਰਗੇਜ ਐਕਸਪਰਟ, ਤੇ ਫਿਰ ਗੱਲਾਂ ਬਾਤਾਂ ਸ਼ੁਰੂ ਕਰਦੇ ਹਰਮਨ।
5: ਥੈਂਕ ਯੂ ਰਵੀ, ਗੁੱਡ ਮਾਰਨਿੰਗ ਐਵਰੀਵਨ। ਨਵੀ, ਆਪਾਂ ਕੱਲ ਰਾਤ ਅਪਰੇਜ਼ਲਸ ਦੀ ਗੱਲ ਕੀਤੀ ਸੀ, ਅਪਰੇਜ਼ਲਸ ਬਾਰੇ ਜ਼ਰੂਰ ਦੱਸਦੇ ਹਾਂ ਕਿ ਕਾਫੀ ਜਿਹੜੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ ਨੇ ਜੋ 2021, 2022 or 2023 ਚ ਕਲਾਇੰਟਸ ਨੇ ਘਰ ਸਾਈਨ ਕੀਤੇ ਸੀ ਜਾਂ ਕੌਂਡੋ ਸਾਈਨ ਕੀਤੇ ਸੀ, ਉਹਨਾਂ ਦੀ ਅਪਰੇਜ਼ਲਸ ਦਾ ਬਹੁਤ ਇਸ਼ੂ ਆ ਰਿਹਾ। ਸਾਡੇ ਕਾਫੀ ਕਲਾਇੰਟਸ ਨੇ ਜਿਨ੍ਹਾਂ ਦੀ ਅਸੀਂ ਅਪਰੇਜ਼ਲ ਵੇਵ ਹੀ ਕਰਵਾਈ ਆ, ਚੈੱਕ ਕਰਕੇ ਕਿ ਬਿਲਡਰ ਦੀ ਬਲੈਂਕਡ ਮੌਰਗੇਜ ਕਿਹੜੇ ਬੈਂਕ ਦੇ ਨਾਲ ਆ। ਕੋਈ ਨਾ ਕੋਈ ਬੈਂਕ ਦੇ ਨਾਲ ਤਾਂ ਹੁੰਦੀ ਆ, ਹਰੇਕ ਬਿਲਡਰ ਦੀ, ਆਲਮੋਸਟ ਸਾਰੇ ਬਿਲਡਰਸ ਦੀ ਹੀ ਹੁੰਦੀ ਆ। ਕੁਛ ਕੁ ਬਿਲਡਰਸ ਨੇ ਜਿਨ੍ਹਾਂ ਦੀ ਕੋਈ ਬਲੈਂਕਡ ਨਹੀਂ ਹੈਗੀ। ਸੋ ਜੇ ਤੁਹਾਨੂੰ ਅਪਰੇਜ਼ਲ ਚ ਇਸ਼ੂ ਆ ਰਿਹਾ, ਐਂਡ ਸਪੈਸ਼ਲੀ ਕੌਂਡੋ, ਬਰੈਂਪਟਨ ਚ ਵੀ ਕਾਫੀ ਬਿਲਡਿੰਗ ਸਿਟੀ ਪੁਆਇੰਟ ਦੀਆਂ ਕਲੋਜ਼ ਹੋਈਆਂ ਨੇ, ਸਾਡੇ ਕਿਸੇ ਵੀ ਕਲਾਇੰਟ ਦੀ ਅਸੀਂ ਅਪਰੇਜ਼ਲ ਨਹੀਂ ਹੋਣ ਦਿੱਤੀ ਉੱਥੇ। ਜੇ ਉੱਥੇ ਘਰ ਕੌਂਡੋ 7.5 ਲੱਖ ਜਾਂ 8 ਲੱਖ ਦਾ ਬੁੱਕ ਹੋਇਆ ਸੀ, ਉਹਨਾਂ ਦੀ ਵੈਲਿਊ 5-5.5 ਆ ਰਹੀ ਸੀ। ਸੋ ਇੰਨਾ ਕੁ ਜ਼ਿਆਦਾ ਸ਼ਾਰਟਫਾਲ ਜੇ ਅਪਰੇਜ਼ਲ ਹੋ ਜਾਂਦੀ ਤਾਂ ਬਹੁਤ ਜ਼ਿਆਦਾ ਸ਼ਾਰਟਫਾਲ ਸੀ, ਤੇ ਕਲਾਇੰਟਸ ਲਈ ਬਹੁਤ ਔਖਾ ਸੀਗਾ ਕਲੋਜ਼ ਕਰਨਾ। ਐਂਡ ਜੇ ਤੁਸੀਂ ਵੀ ਇਹ ਪ੍ਰੋਬਲਮ ਚ ਹੋ ਤਾਂ ਇੱਕ ਵਾਰ ਸਾਡੀ ਟੀਮ ਨਾਲ ਜ਼ਰੂਰ ਕਾਲ ਕਰੋ। ਇਹ ਤੋਂ ਇਲਾਵਾ ਕੋਈ ਮੌਰਗੇਜ ਦਾ ਰਿਲੇਟਡ ਕੁਐਸਚਨ ਆ, ਬੈਂਕ ਵੱਲੋਂ ਮੌਰਗੇਜ ਘੱਟ ਪ੍ਰੂਵ ਹੋ ਰਹੀ ਹੈ ਜਾਂ ਇੰਟਰਸਟ ਰੇਟ ਨਹੀਂ ਵਧੀਆ ਮਿਲ ਰਹੇ, ਅਸੀਂ ਤੁਹਾਨੂੰ ਫਸਟ ਡੇ ਹੀ ਦੱਸ ਦਾਂਗੇ ਕਿੰਨੀ ਦੀ ਮੌਰਗੇਜ ਪ੍ਰੂਵ ਹੋਣੀ ਐਂਡ ਕਿਹੜੇ ਬੈਂਕ ਤੋਂ ਤੇ ਕੀ ਤੁਹਾਨੂੰ ਰੇਟ ਮਿਲਣਾ। ਸੋ ਟੀਮ ਹਰਮਨ ਬੱਤਾ 6476859000 6475589000 ਥੈਂਕ ਯੂ ਨਵੀ।
4: ਕਿਆ ਬਾਤ ਹੈ, 6476859000 ਟੀਮ ਹਰਮਨ ਬੱਤਾ 6476859000 ਦੇ ਉੱਤੇ ਤੁਸੀਂ ਹਰਮਨ ਦੇ ਨਾਲ ਗੱਲਬਾਤ ਕਰੋ, ਤੇ ਟੀਮ ਹਰਮਨ ਬੱਤਾ ਤੁਹਾਡੀ ਸੇਵਾ ਦੇ ਵਿੱਚ ਆਲਵੇਜ਼ ਹਮੇਸ਼ਾ ਹਾਜ਼ਰ ਹੈ। ਤੇ ਵਧੀਆ ਨੰਬਰ ਲਓ ਯਾਰ, ਕੋਈ ਵੀ ਤੁਹਾਨੂੰ ਨੰਬਰ ਚਾਹੀਦੇ, ਕੋਈ ਵੀ ਤੁਹਾਨੂੰ ਬਿਜ਼ਨਸਿਸ ਸਾਡੇ ਕਿਸੇ ਵੀ ਸਪੋਂਸਰਸ ਲਈ ਨੰਬਰ ਚਾਹੀਦੇ ਹੁੰਦੇ ਆ, ਹਮੇਸ਼ਾ ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦੇ ਹੋ, ਪੇਜ ਹੈ ਸਾਡਾ ਪੰਜਾਬੀ ਲਹਿਰਾ। ਤੇ ਐਨੀ ਟਾਈਮ ਕੋਈ ਵੀ ਮੌਰਗੇਜ ਲਈ, ਰੀਅਲ ਇਸਟੇਟ ਲਈ, ਇੰਸ਼ੋਰੈਂਸ ਲਈ, ਕੋਈ ਫਰਨੀਚਰ ਲੈਣਾ, ਕੋਈ ਤੁਸੀਂ ਰੈਨੋਵੇਸ਼ਨ ਕਰਵਾਉਣੀ ਹੈ, ਗੱਲ ਕੀ, ਕੋਈ ਤੁਹਾਨੂੰ ਗੂਗਲ ਕਰਨ ਦੀ ਲੋੜ ਨਹੀਂ, ਕੋਈ ਤੁਹਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਕੋਈ ਵੀ ਨੰਬਰ ਚਾਹੀਦੇ ਆ ਤਾਂ ਪੰਜਾਬੀ ਲਹਿਰਾਂ ਦੀ ਟੀਮ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। ਇੰਸਟਾਗ੍ਰਾਮ ਪੇਜ ਹੈ ਸਾਡਾ ਪੰਜਾਬੀ ਲਹਿਰਾਂ, PUNJABILHRAN, ਪੰਜਾਬੀ ਲਹਿਰਾਂ ਨੂੰ ਇੰਸਟਾਗ੍ਰਾਮ ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਮੈਸੇਜ ਕਰੋ, ਤੇ ਕੋਈ ਵੀ ਨੰਬਰ ਚਾਹੀਦੇ ਨੇ ਤਾਂ ਅਸੀਂ ਤੁਹਾਡੀ ਸੇਵਾ ਦੇ ਵਿੱਚ ਬਿਲਕੁਲ ਹਾਜ਼ਰ ਹਾਂ। ਔਨ ਇੰਸਟਾਗ੍ਰਾਮ ਅਸੀਂ ਨਾ ਨਾਲੇ ਇੰਸਟਾਗ੍ਰਾਮ ਤੇ ਕੁਝ ਇੱਕ ਕੰਟੈਸਟ ਅਗਲੇ ਕੁਝ ਦਿਨਾਂ 'ਚ ਕਰਨੇ ਨੇ, ਆਉਣ ਵਾਲੇ ਦਿਨਾਂ ਦੇ ਵਿੱਚ CNE ਤੇ ਰੈਫ ਸਪੇਰਾ, ਬੜਾ ਅੱਛਾ, ਬਹੁਤ ਹੀ ਅੱਜ ਕੱਲ੍ਹ ਪਾਪੂਲਰ ਆਰਟਿਸਟ ਹੈ, ਤੇ ਰੈਫ ਸਪੇਰਾ ਦਾ ਕੌਨਸਰਟ ਹੋ ਰਿਹਾ 4 ਸਪਟੰਬਰ ਨੂੰ CNE, ਤੇ ਅਸੀਂ CNE ਦੇ ਕੁਝ ਇੱਕ VIP ਪਾਸ ਉਸ ਕੌਨਸਰਟ ਦੇ ਦੇਣੇ ਨੇ। ਸੋ ਤੁਸੀਂ ਇੰਸਟਾਗ੍ਰਾਮ ਪੰਜਾਬੀ ਲਹਿਰਾਂ ਦਾ ਪੇਜ ਫੋਲੋ ਕਰਕੇ ਰੱਖੋ, ਤੇ ਅਸੀਂ ਤੁਹਾਨੂੰ ਬਹੁਤ ਹੀ ਸ਼ਾਨਦਾਰ ਇੱਕ ਤਾਂ VIP ਪਾਸ ਦੇਵਾਂਗੇ, ਬਾਕੀ ਤੁਹਾਨੂੰ ਹੋਰ ਵੀ CNE ਦੇਖਣ ਦੇ ਲਈ ਮੌਕਾ ਤੁਹਾਨੂੰ ਮਿਲੇਗਾ। ਸੋ ਇੰਸਟਾਗ੍ਰਾਮ ਪੰਜਾਬੀ ਲਹਿਰਾਂ ਦਾ ਪੇਜ ਫੋਲੋ ਕਰ ਲਓ, ਤੇ ਬਾਕੀ ਸਾਰੀ ਦੀ ਸਾਰੀ ਜਾਣਕੀ ਅਸੀਂ ਤੁਹਾਡੇ ਨਾਲ ਔਨ ਇੰਸਟਾਗ੍ਰਾਮ ਸ਼ੇਅਰ ਕਰਾਂਗੇ। ਇੱਕ ਫਰੈਸ਼ ਫੂਡ ਸੈਂਟਰ ਨੂੰ ਸਾਰੇ ਯਾਦ ਰੱਖੋ, ਗਰੋਸਰੀ ਕਰਨੀ ਹੈ ਤਾਂ 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ, ਕੈਨੇਡੀ ਅਤੇ ਮੇਫੀਅਲ ਦੇ ਬਿਲਕੁਲ ਨਾਲ ਤੁਹਾਡੇ ਲਈ ਫਰੈਸ਼ ਫੂਡ ਸੈਂਟਰ ਹਾਜ਼ਰ ਹੈ। ਗਰੋਸਰੀ ਕਰੋ, ਆਪਣੇ ਮਨਪਸੰਦ ਦੀ ਫਰੈਸ਼ ਫੂਡ ਸੈਂਟਰ ਦੀ ਟੀਮ ਤੁਹਾਡੇ ਲਈ ਅਵੇਲੇਬਲ, 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ, ਫਰੈਸ਼ ਫੂਡ ਸੈਂਟਰ ਦੀ ਟੀਮ ਦੇ ਨਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਸੰਪਰਕ ਕਰੋ, ਤੁਹਾਡੇ ਲਈ ਬਿਲਕੁਲ ਅਵੇਲੇਬਲ ਨੇ। ਐਂਡ ਹੁਣ ਸਮਰ ਦੇ ਅਖੀਰਲੇ ਕੁਝ ਦਿਨ ਨੇ, ਐਕਟੀਵਿਟੀਜ਼ ਕਰ ਲਓ, ਬਾਹਰ ਜਾ ਆਓ, ਫੈਮਲੀ ਨਾਲ ਇੰਜੋਏ ਕਰੇ ਆਓ, ਨਹੀਂ ਤਾਂ ਫਿਰ ਬਾਅਦ 'ਚ ਜਦੋਂ ਆ ਗਈ ਨਾ ਠੰਡ, ਫਿਰ ਕਹੋਗੇ ਨਵੀਂ ਯਾਰ ਤੁਸੀਂ ਉਦੋਂ ਕਿਹਾ ਸੀ ਨਾ ਵੀ ਸੈਂਟਰ ਆਈਲੈਂਡ ਆਇਆ ਹੀ ਹੈ। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਦੇਖੋ ਪਰਿਵਾਰਾਂ ਚ ਨਾ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਬੜੇ ਇਸ਼ੂਜ਼, ਬਹੁਤ ਨਫ਼ਰਤ, ਬਹੁਤ

0: ਫੈਮਿਲੀਜ਼ ਦੇ ਵਿੱਚ ਕਈ ਵਾਰ ਇਸ਼ੂ ਇਸ ਲੈਵਲ ਤੱਕ ਦੇ ਵੱਧ ਜਾਂਦੇ ਆ ਕਿ ਉਹ ਚੀਜ਼ ਤੋਂ ਰਿਕਵਰ ਕਰਨਾ ਮੁਸ਼ਕਿਲ ਹੈ। ਉਹ ਜਿਹੜਾ ਰਿਸ਼ਤਾ ਨਾ ਉਹ ਕਦੇ ਵੀ ਫਿਕਸ ਨਹੀਂ ਹੁੰਦਾ, ਮਰਦੇ ਦਮ ਤੱਕ ਉਹ ਰਿਸ਼ਤੇ 'ਚ ਇੱਕ ਕੌੜਾਪਨ, ਇੱਕ ਨਫ਼ਰਤ ਰਹਿੰਦੀ ਰਹਿੰਦੀ ਆ। ਸੋ ਅੱਜ ਇੱਕ ਐਸੇ ਇਸ਼ੂ ਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਦੋ ਰਿਸ਼ਤੇਦਾਰ ਸੀਗੇ ਤੇ ਚਲੋ ਪਹਿਲਾਂ ਉਹਨਾਂ ਦੀ ਬੜੀ ਬਣਦੀ ਸੀਗੀ ਤੇ ਫਿਰ ਜਾ ਕੇ ਉਹਨਾਂ 'ਚ ਐਸੇ ਕੁਝ ਕੁ ਇਸ਼ੂ ਕ੍ਰੀਏਟ ਹੋਏ ਕਿ ਇੱਕ ਦੂਜੇ ਨੂੰ ਬੁਲਾਉਣੋਂ ਚਲੋ ਹਟ ਗਏ ਤੇ ਇੱਕ ਦੂਜੇ ਨੂੰ ਗਾਲਾਂ ਗੁਲਾਂ ਕੱਢੀਆਂ, ਇੱਕ ਦੂਜੇ ਬਾਰੇ ਮੰਦਾ ਚੰਗਾ ਬੋਲੇ, ਬਹੁਤ ਕੁਛ ਹੋਇਆ ਤੇ ਇਸ਼ੂ ਫਿਰ ਆ ਹੋਇਆ ਕਿ ਉਹਨਾਂ ਨੇ ਫਿਰ ਬੁਲਾਏ ਨਹੀਂ ਇੱਕ ਦੂਜੇ ਨੂੰ, ਪਤਾ ਨਹੀਂ ਕਿੰਨੇ 20-25-30 ਸਾਲ ਤੇ ਉਹਨਾਂ 'ਚੋਂ ਇੱਕ ਦੀ ਜਾ ਕੇ ਫਿਰ ਡੈਥ ਹੋ ਜਾਂਦੀ ਆ। ਉਹ ਤੁਸੀਂ ਕਹਿ ਲਓ ਕਿ ਸਕੇ ਭਰਾ ਨਹੀਂ ਸੀ ਬਟ ਭਰਾਵਾਂ ਵਾਂਗ ਹੀ ਸੀਗੇ ਸੀਗੇ, ਕੋਈ ਪਤਾ ਨਹੀਂ ਚਾਚੇ ਤਾਏ ਮਾਸੀ ਮਾਮੇ ਦੇ ਮੁੰਡੇ ਸੀਗੇ, ਕੁਛ ਇੱਦਾਂ ਦਾ ਸੀਗਾ। ਤੇ ਜਦੋਂ ਇੱਕ ਦੀ ਡੈਥ ਹੋ ਗਈ ਤਾਂ ਦੂਜੇ ਦੀ ਫੈਮਿਲੀ ਕਹਿੰਦੀ ਕਿ ਯਾਰ ਜੇ ਉਹ ਆਇਆ ਫਿਊਨਰਲ 'ਤੇ ਅਸੀਂ ਉਹਨੂੰ ਅੰਦਰ ਨਹੀਂ ਵੜ ਦੇਣਾ, ਅਸੀਂ ਉਹਨੂੰ ਮਨਾ ਕਰ ਦੇਣਾ। ਤੇ ਦੂਜੇ ਦਾ ਮਨ ਸੀਗਾ ਕਿ ਯਾਰ ਚੱਲ ਅਸੀਂ ਇੱਕ ਦੂਜੇ ਨੂੰ ਬੁਲਾਇਆ ਨਹੀਂ, ਬਟ ਚਲੋ ਬਹੁਤ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਨੇ, ਬਟ ਜਦੋਂ ਕੋਈ ਦੁਨੀਆ ਤੋਂ ਤੁਰ ਜਾਂਦਾ ਫਿਰ ਹੋਰ ਕੋਈ ਤੁਹਾਡੇ ਕੋਲ ਹੱਲ ਹੀ ਨਹੀਂ, ਫਿਰ ਚਲੋ ਤੁਸੀਂ ਅਗਲੇ ਨੂੰ ਮਾਫ਼ ਕਰੋ। ਐਂਡ ਬਟ ਇਸ਼ੂ ਇਹ ਆ ਕਿ ਦੂਜੇ ਦੀ ਜਿਹੜੇ ਬੰਦੇ ਦੀ ਡੈਥ ਹੋਈ ਉਹਦੀ ਫੈਮਿਲੀ ਕਹਿੰਦੀ ਕਿ ਨਹੀਂ ਬਈ ਇਹ ਜੇ ਸਾਡੇ ਘਰੇ ਵੀ ਆਇਆ ਜਾਂ ਇਹ ਫਿਊਨਰਲ 'ਤੇ ਵੀ ਆਇਆ ਤਾਂ ਅਸੀਂ ਇਹਨੂੰ ਵੜਨ ਨਹੀਂ ਦੇਣਾ। ਕੁਝ ਕੁ ਰਿਸ਼ਤੇਦਾਰਾਂ ਨੇ ਬੜਾ ਕਿਹਾ ਕਿ ਯਾਰ ਦੇਖੋ ਹੁਣ ਜਿਹੜੀ ਚੀਜ਼ ਹੋਊਗੀ ਹੋਊਗੀ, ਇਹਨਾਂ ਦੀ ਆਪਸ ਵਿੱਚ ਨਹੀਂ ਬਣੀ, ਲੜਾਈ ਸੀਗੀ ਜੋ ਵੀ ਚਲੋ ਝਗੜੇ ਹੋਏ ਵੀ ਉਹਨਾਂ ਨੂੰ ਭੁੱਲ ਜਾਓ, ਹੁਣ ਜੇ ਉਹਦਾ ਮਨ ਹੈ ਕਿ ਮੈਂ ਆਉਣਾ ਕਿ ਮੈਂ ਕਮ ਸੇ ਕਮ ਆ ਕੇ ਯਾਰ ਮਰੇ ਬੰਦੇ ਤੋਂ ਹੀ ਮਾਫ਼ੀ ਮੰਗ ਲਵਾਂ ਤਾਂ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ। ਬਟ ਉਸ ਫੈਮਿਲੀ ਨੇ ਫਿਰ ਵੀ ਅਲਾਓ ਨਹੀਂ ਕੀਤਾ ਕਿ ਨਹੀਂ ਬਈ ਅਸੀਂ ਸਹਿਮਤ ਨਹੀਂ ਹਾਂ, ਅਸੀਂ ਅਲਾਓ ਨਹੀਂ ਕਰਨਾ। ਹੁਣ ਕਿਸੇ ਨੂੰ ਫਿਊਨਰਲ ਤੋਂ ਮਨਾ ਕਰ ਦੇਣਾ, ਕੀ ਇਹਦੇ ਪਿੱਛੇ ਕੋਈ ਸਿਆਣਪ ਹੈ ਤੁਹਾਡੇ ਖਿਆਲ 'ਚ ਜਾਂ ਇਹ ਗਲਤ ਗੱਲ ਹੈ? ਤੁਹਾਡਾ ਕੀ ਖਿਆਲ ਹੈ? ਤੇ ਨੰਬਰ ਹੈ ਆਪਣਾ 6474988486। ਤੁਹਾਡਾ ਕੀ ਓਪੀਨੀਅਨ ਹੈ? ਆਪਾਂ ਹੁਣ ਬਹੁਤ ਖਾਸ ਤੌਰ 'ਤੇ ਆਪਣੇ ਸਿਆਣੇ ਤਾਂ ਕਹਿੰਦੇ ਆ ਕਿ ਚਲੋ ਯਾਰ ਜੋ ਵੀ ਹੋਇਆ ਤੁਹਾਡੇ ਆਪਸ ਵਿੱਚ ਹੁਣ ਤਾਂ ਤੁਸੀਂ ਮਾਫ਼ ਕਰ ਦਿਓ। ਜਦੋਂ ਕੋਈ ਬੰਦਾ ਬਿਮਾਰ ਹੁੰਦਾ ਫਿਰ ਕਿਸੇ ਨੇ ਬੁਲਾਇਆ ਨਹੀਂ 15-20 ਸਾਲ, ਆਪਾਂ ਤਾਂ ਬਿਮਾਰ ਬੰਦੇ ਨੂੰ ਵੀ ਜਾ ਕੇ ਮਿਲਦੇ ਹਾਂ ਅਤੇ ਇੱਕ ਦੂਜੇ ਨੂੰ ਮਾਫ਼ ਕਰ ਦਿੰਦੇ ਹਾਂ ਕਿ ਚੱਲ ਯਾਰ ਮੇਰੀਆਂ ਦੁਆਵਾਂ ਤੇਰੇ ਨਾਲ ਨੇ, ਤੂੰ ਠੀਕ ਹੋ ਜਾ ਚਾਹੇ ਜੋ ਮਰਜ਼ੀ ਹੋਇਆ ਹੋਵੇ। ਜਦੋਂ ਕੋਈ ਬੰਦਾ ਮੁਸੀਬਤ 'ਚ ਹੈ, ਬੰਦਾ ਬਿਮਾਰ ਹੈ, ਬੰਦਾ ਮਰ ਜਾਂਦਾ, ਆਪਾਂ ਉਦੋਂ ਚਲੋ ਹਿਊਮੈਨਿਟੀ ਤਾਂ ਹੈ ਨਾ ਆਪਣੇ ਜਾਗਦੀ ਸਾਰਿਆਂ 'ਚ ਥੋੜ੍ਹੀ ਬਹੁਤੀ, ਬਟ ਆਏ ਫੈਮਿਲੀ ਦਾ ਮਨਾ ਕਰ ਦੇਣਾ ਕਿ ਅਸੀਂ ਤਾਂ ਇਹਨੂੰ ਆਉਣ ਨਹੀਂ ਦੇਣਾ, ਇਹਦੇ ਪਿੱਛੇ ਤੁਹਾਡਾ ਕੀ ਖਿਆਲ ਹੈ? ਕੋਈ ਸਿਆਣਪ ਹੈ, ਕੋਈ ਲੌਜਿਕ ਹੈ ਕਿ ਉਹਨਾਂ ਨੇ ਸਹੀ ਫੈਸਲਾ ਲਿਆ ਜਾਂ ਤੁਸੀਂ ਬਿਲਕੁਲ ਹੀ ਖਿਲਾਫ ਹੋ ਇਸ ਚੀਜ਼ ਦੇ? ਨੰਬਰ ਹੈ ਆਪਣਾ 6474988486। ਤੁਸੀਂ ਅੱਜ 33-37 ਨੰਬਰ 'ਤੇ ਨਹੀਂ ਕਾਲ ਕਰਨੀ, ਅੱਜ ਕਾਲ ਕਰੋ 6474988486, 647-498-8486, 6474988486 'ਤੇ ਤੁਹਾਡੀ ਸਾਡੀ ਗੱਲਬਾਤ ਹੋਵੇਗੀ। 6474988486 ਤੁਹਾਡੀ ਕਾਲ ਆਟੋਮੈਟਿਕਲੀ ਹੋਲਡ 'ਤੇ ਪਾਈ ਜਾਊਗੀ, ਜਸ ਹੋਲਡ ਕਰੋ। ਉਸ ਤੋਂ ਪਹਿਲਾਂ ਸਾਡੇ ਨਾਲ ਕਮਲਜੀਤ ਅਤੇ ਕੌਰ ਢਿੱਲੋਂ ਜੁੜੇ ਨੇ। ਕਮਲਜੀਤ ਤੁਹਾਨੂੰ 500 ਤੋਂ ਲੈ ਕੇ $1,000 ਤੱਕ ਦਾ ਡਿਸਕਾਊਂਟ ਲੈ ਕੇ ਦੇ ਰਹੇ ਆ ਤੁਹਾਡੇ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਵਿੱਚ। ਕਮਲਜੀਤ ਨੂੰ ਇੱਕ ਕੀਤਾ ਫੋਨ ਤੁਹਾਡਾ $1,000 ਸੇਵ ਕਰਵਾ ਸਕਦਾ। $1,000 ਨਾਲ ਸੋਚੋ ਕੀ ਕੁਛ ਕਰ ਸਕਦੇ ਹੋ। ਜੀ ਕਮਲਜੀਤ।
1: ਥੈਂਕ ਯੂ ਨਵੀ ਐਂਡ ਸਤਿ ਸ਼੍ਰੀ ਅਕਾਲ ਸਾਰੇ ਲਿਸਨਰਸ ਨੂੰ। ਅਗਰ ਕਿਸੇ ਦੀ ਵੀ ਰਿਨਿਊਅਲ ਆਈ ਹੋਈ ਆ, ਪ੍ਰਾਈਜ਼ ਵੱਧ ਕੇ ਆਇਆ ਜਾਂ ਕਿਸੇ ਨੂੰ ਆਟੋ ਹੋਮ ਜਾਂ ਕਮਰਸ਼ੀਅਲ ਇੰਸ਼ੋਰੈਂਸ ਚਾਹੀਦੀ ਹੈ ਤਾਂ ਸਾਨੂੰ ਇੱਕ ਵਾਰ ਜ਼ਰੂਰ ਕਾਲ ਕਰ ਲੈਣਾ। ਸਾਡੇ ਕੋਲ ਅਪ ਟੂ 40% ਡਿਸਕਾਊਂਟ ਚੱਲ ਰਿਹਾ ਹੈ। ਅਗਰ ਕੋਈ ਵੀ ਸਾਲ ਦਾ 500 ਤੋਂ ਲੈ ਕੇ $1,000 ਘੱਟ ਤੋਂ ਘੱਟ ਸੇਵ ਕਰੇਗਾ ਤਾਂ ਆਪਾਂ ਤਾਂ ਹੀ ਕਹਾਂਗੇ ਕਿ ਤੁਸੀਂ ਆਪਣੀ ਪੋਲਿਸੀ ਸਾਡੇ ਨਾਲ ਚੇਂਜ ਕਰੋ। ਫੋਨ ਨੰਬਰ ਹੈਗਾ 647-394-4369, 647-394-4369. ਇਸ ਤੋਂ ਇਲਾਵਾ ਅਗਰ ਕਿਸੇ ਦਾ ਰੈਕਡ ਕਲੀਨ ਆ ਤੇ ਹਾਈ ਇੰਸ਼ੋਰੈਂਸ ਪ੍ਰੀਮੀਅਮ ਪੇ ਕਰ ਰਹੇ ਆ ਤੇ ਅਸੀਂ ਤੁਹਾਡਾ ਪ੍ਰੀਮੀਅਮ ਹੋਰ ਵੀ ਘੱਟ ਕਰਵਾ ਕੇ ਦੇਵਾਂਗੇ, ਕਿਉਂਕਿ ਤੁਹਾਨੂੰ ਕਨਵਿਕਸ਼ਨ ਫ੍ਰੀ ਤੇ ਕਲੇਮ ਫ੍ਰੀ ਡਿਸਕਾਊਂਟ ਮਿਲ ਸਕਦਾ ਜਿਹਦੇ ਨਾਲ ਤੁਹਾਡਾ ਪ੍ਰੀਮੀਅਮ ਹੋਰ ਵੀ ਡਾਊਨ ਜਾ ਸਕਦਾ। ਸੋ ਅਗਰ ਕੋਈ ਵੀ ਲਿਸਨਰ ਘੱਟ ਤੋਂ ਘੱਟ ਸਾਲ ਦਾ 500 ਤੋਂ ਲੈ ਕੇ $1,000 ਆਪਣੀ ਆਟੋ ਹੋਮ ਤੇ ਕਮਰਸ਼ੀਅਲ ਇੰਸ਼ੋਰੈਂਸ ਤੇ ਸੇਵ ਕਰਨਾ ਚਾਹੁੰਦਾ ਤੇ ਸਾਨੂੰ ਇੱਕ ਵਾਰ ਜ਼ਰੂਰ ਕਾਲ ਕਰ ਲੈਣਾ। ਇਸ ਤੋਂ ਬਿਨਾਂ ਕਿਸੇ ਨੂੰ ਸੁਪਰ ਵੀਜ਼ਾ, ਵਿਜ਼ਟਰ ਵੀਜ਼ਾ ਜਾਂ ਕੋਈ ਵੀ ਤਰ੍ਹਾਂ ਦੀ ਟਰੈਵਲ ਇੰਸ਼ੋਰੈਂਸ ਚਾਹੀਦੀ ਹੈ ਤੇ ਸਾਨੂੰ ਕਾਲ ਕਰ ਲੈਣਾ। ਫੋਨ ਨੰਬਰ ਅਗੇਨ ਹੈਗਾ 647-394-4369, 647-394-4369। ਥੈਂਕ ਯੂ ਨਵੀ।
0: ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337, 905-673-3337। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337, 905-673-3337। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337, 905-673-3337। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337, 905-673-3337। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337, 905-673-3337। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557, 647-504-1557। ਸੋ ਪ੍ਰੋਗਰਾਮ ਹੈ ਪੰਜਾਬੀ ਲਹਿਰਾ। ਸੋ ਤੁਹਾਡਾ ਕੀ ਖਿਆਲ ਹੈ ਕਿ ਕਿਸੇ ਦੀ ਆਪਸ ਵਿੱਚ ਨਹੀਂ ਬਣਦੀ ਤਾਂ ਫਿਊਨਰਲ ਤੋਂ ਆਉਣ ਤੋਂ ਕਿਸੇ ਨੂੰ ਮਨਾ ਕਰ ਦੇਣਾ ਇੱਕ ਸਹੀ ਡਿਸੀਜਨ ਹੈ? ਇਹ ਅੱਜ ਦੀ ਗੱਲਬਾਤ ਤੁਹਾਡੇ ਨਾਲ ਹੋ ਰਹੀ ਹੈ ਤੇ ਨੰਬਰ ਹੈ ਆਪਣਾ 647-498-8486, 647-498-8486। ਤੇ ਪਹਿਲੀ ਗੱਲ ਕੀ ਫੈਮਿਲੀ ਨੂੰ ਮਨਾ ਕਰ ਦੇਣਾ ਯਾਰ, ਇਹ ਕਿੰਨੀ ਕੁ ਸਿਆਣਪ ਹੈ। ਹੁਣ ਜੇ ਕੋਈ ਆ ਗਿਆ ਕਿਸੇ ਨੇ, ਚਲੋ ਤੁਹਾਡੀ ਇੱਕ ਕਹਿੰਦੇ ਹੁੰਦੇ ਕਿ ਦੁੱਖ ਦੇ ਸਮੇਂ ਦੇ ਵਿੱਚ ਤੁਹਾਡੇ ਨਾਲ ਕੋਈ ਖੜ ਰਿਹਾ ਚਾਹੇ ਜੋ ਵੀ ਆ, ਆਪਾਂ ਨੂੰ ਤੁਹਾਨੂੰ ਲੱਗਦਾ ਨਹੀਂ ਕਿ ਖੁੱਲ੍ਹਾ ਦਿਲ ਰੱਖ ਕੇ ਕਹਿ ਦੇਣਾ ਚਾਹੀਦਾ ਕਿ ਯਾਰ ਚਲੋ ਠੀਕ ਹੈ, ਤੁਹਾਡੇ ਆਪਸ ਵਿੱਚ ਜੋ ਮਰਜ਼ੀ ਇਸ਼ੂ ਸੀਗੇ ਵੀ ਤੁਸੀਂ ਹੁਣ ਆਏ ਹੋ, ਕਮ ਸੇ ਕਮ ਤੁਸੀਂ ਸਾਡੇ ਨਾਲ ਹੁਣ ਖੜ੍ਹੇ ਹੋ, ਠੀਕ ਹੈ ਅਸੀਂ ਤੁਹਾਨੂੰ ਮਾਫ਼ ਕਰ ਦਿੰਦੇ ਹਾਂ। ਸੋ ਤੁਹਾਡਾ ਸਭ ਦਾ ਕੀ ਓਪੀਨੀਅਨ ਹੈ? ਇਹ ਹੁਣ ਬਹੁਤ ਸਾਰੇ ਪਰਿਵਾਰ ਜਿਹੜੇ ਆ ਨਾ, ਨਫ਼ਰਤ ਜੇ ਪੇਰੈਂਟਸ ਦੇ ਆਪਸ ਵਿੱਚ ਚੱਲਦੀ ਹੈ, ਗਾਹਾਂ ਬੱਚੇ ਵੀ ਉਹੀ ਉਸ ਰਿਸ਼ਤੇ ਪ੍ਰਤੀ ਉਨੀ ਨਫ਼ਰਤ ਰੱਖਦੇ ਆ, ਗਾਹਾਂ ਉਹਦੇ ਵੀ ਉਹਨਾਂ ਦੇ ਵੀ ਬੱਚੇ। ਸੋ ਇਹ ਹੇਟਰਿਡ ਕਿਸੇ ਦੇ ਅਗੇਂਸਟ ਜੈਨਰੇਸ਼ਨ ਟੂ ਜੈਨਰੇਸ਼ਨ ਕਿਤੇ ਨਾ ਕਿਤੇ ਪਾਸ ਔਨ ਕੀਤੀ ਜਾਂਦੀ ਹੈ। ਸੋ ਸਟੂਡੀਓ ਦਾ ਫੋਨ ਨੰਬਰ ਹੈ ਆਪਣਾ 647-498-8486। ਜੇ ਤੁਹਾਡੇ ਪਰਿਵਾਰ ਕਦੇ ਆਏ ਹੋਵੇ, ਤੁਹਾਡੇ ਕਹਿ ਲਓ ਕਿ ਮਾਂ ਬਾਪ ਦਾ ਕਿਸੇ ਨਾਲ ਕੋਈ ਵੀ ਚਲੋ ਮਾੜਾ ਰਿਲੇਸ਼ਨ ਰਿਹਾ, ਇੱਕ ਦੂਜੇ ਨਾਲ ਬੋਲੇ ਨਹੀਂ, ਇੱਕ ਦੂਜੇ ਬਾਰੇ ਮੰਦਾ ਚੰਗਾ ਬੋਲੇ, ਕੀ ਤੁਸੀਂ ਉਸ ਇਨਸਾਨ ਨੂੰ ਆਪਣੇ ਪੇਰੈਂਟਸ ਦੇ ਫਿਊਨਰਲਸ 'ਤੇ ਆਉਣ ਤੋਂ ਮਨਾ ਕਰੋਗੇ, ਡਿਨਾਈ ਕਰੋਗੇ, ਉਹਨਾਂ ਦੇ ਆਏ 'ਤੇ ਕਹੋਗੇ ਸਾਡੇ ਘਰੇ ਨਾ ਵੜੋ, ਜਾਂ ਤੁਸੀਂ ਇਹ ਖੁੱਲ੍ਹਾ ਦਿਲ ਰੱਖ ਕੇ ਕਹੋਗੇ ਚਲੋ ਯਾਰ ਇਹ ਬੰਦਾ ਫਿਰ ਵੀ ਸਾਡੇ ਦੁੱਖ ਦੇ ਵਿੱਚ ਸ਼ਾਮਿਲ ਹੋ ਰਿਹਾ ਸੀ, ਇਹਨੂੰ ਮਨਾ ਨਹੀਂ ਕਰਨਾ। ਸੋ ਅਗੈਨ ਤੁਸੀਂ ਜਿਹੜਾ 3337 ਸਾਡਾ ਫੋਨ ਨੰਬਰ ਹੈ ਸਟੂਡੀਓ ਦਾ, ਉਹਦੇ 'ਤੇ ਨਹੀਂ ਕਾਲ ਕਰਨੀ, ਤੁਸੀਂ ਫੋਨ ਕਰਨਾ 647-498-8486, 647-498-8486 8486-647-498-4886. Four eight 3 9. Hello.
2: Yes. Hi. Good morning.
0: Hello, ji. Good morning.
2: Bad memories come back. ਜਦੋਂ ਉਹ ਦੂਜੀ ਪਾਰਟੀ ਆਵੇਗੀ ਨਾ ਫਿਊਨਰਲ ਤੇ ਸਾਰੀ ਦੂਜੀ ਅਫੈਕਟਡ ਫੈਮਿਲੀ ਦੇ ਸਾਰੀ ਫਿਲਮ ਘੁੰਮ ਜਾਏਗੀ ਉਹ ਬੈਡ ਮੈਮਰੀਜ ਦੀ ਤੇ ਮੇਰੀ ਓਪੀਨੀਅਨ ਇਹ ਵੇ ਕਿ ਇਟਸ ਬੈਟਰ ਕਿ ਉਹ ਪਾਰਟੀ ਨਾ ਹੀ ਆਵੇ ਫਿਊਨਰਲ ਤੇ ਦੈਟਸ ਮਾਈ ਓਪੀਨੀਅਨ ਅਦਰ ਪੀਪਲ ਵਿਲ ਹੈਵ ਮੇ ਬੀ ਡਿਫਰੈਂਟ ਬਟ ਆਈ ਬੀਨ ਥਰੂ ਦਿਸ ਥਿੰਗ ਸੋ ਦਿਸ ਇਜ਼ ਮਾਈ ਪਰਸਨਲ ਐਕਸਪੀਰੀਅੰਸ
0: ਪਰ ਨਾਲੇ ਤਾਂ ਆਪਾਂ ਕਹਿੰਦੇ ਹਾਂ ਕਿ ਯਾਰ ਜੇ ਹੁਣ ਕੋਈ ਤੁਰ ਹੀ ਗਿਆ ਤਾਂ ਫਿਰ ਤੁਸੀਂ ਮਾਫ਼ ਕਰ ਦਿਓ ਸਾਰੀਆਂ ਜੋ ਵੀ ਚੀਜ਼ਾਂ ਹੋਈਆਂ ਉਹਨਾਂ ਨੂੰ
2: ਤੁਸੀਂ ਬਿਲਕੁਲ ਸਹੀ ਕਹਿੰਦੇ ਜਿਹੜਾ ਦੁਨੀਆ 'ਚ ਤੁਰ ਗਿਆ ਹੁਣ ਉਹਦੇ ਉਹਦੇ ਬਾਰੇ ਕੀ ਮੈਮਰੀ ਰੱਖਣੀ ਹੈ ਉਹ ਤੇ ਚਲਾ ਗਿਆ ਤੇ ਜਿਹੜੇ ਉਹਦੇ ਨਾਲ ਅਫੈਕਟਡ ਸੀ ਪੂਰੀ ਫੈਮਿਲੀ ਦੇ ਮੈਂਬਰ ਉਸ ਪੂਰੀ ਫਿਲਮ ਵਾਪਸ ਘੁੰਮ ਜਾਂਦੀ ਹੈ ਉਹ ਬੰਦੇ ਦੇ ਵਾਪਸ ਆਉਣ ਦੇ ਨਾਲ ਈਵਨ ਆਣ ਕੇ ਸੋਰੀ ਕਹਿਣ ਦੇ ਨਾਲ ਅਫਸੋਸ ਕਰਨ ਦੇ ਨਾਲ ਸੋ ਮੇਰੀ ਓਪੀਨੀਅਨ ਇਹ ਵੇ ਕਿ ਉਹ ਦੂਰ ਹੀ ਰਵੇ ਤੇ ਚੰਗਾ ਹੈ
0: ਦੂਰ ਹੀ ਰਵੇ ਤੇ ਚੰਗਾ ਠੀਕ ਹੈ ਫੈਮਿਲੀ ਲਈ ਜਿਹੜੀਆਂ ਬੁਰੀਆਂ ਮੈਮਰੀਜ਼ ਨੇ ਜੋ ਵੀ ਚਲੋ ਉਹਨਾਂ ਦੇ ਆਪਸ ਵਿੱਚ ਹੋਇਆ ਉਹ ਫਿਰ ਦੁਬਾਰਾ ਚੇਤੇ ਆਵੇਗਾ ਬਟ ਪਤਾ ਨਹੀਂ ਯਾਰ ਹੁਣ ਬੁਰੀਆਂ ਮੈਮਰੀਜ਼ ਉਹਨਾਂ ਸਮਿਆਂ 'ਚ ਕਿਹੜੀਆਂ ਚੀਜ਼ਾਂ ਯਾਦ ਰਹਿੰਦੀਆਂ ਤੁਸੀਂ ਤਾਂ ਬਸ ਤੁਰੇ ਬੰਦੇ ਨੂੰ ਯਾਦ ਕਰਦੇ ਹੋ 6952 ਹੈਲੋ
2: ਸਤਿ ਸ਼੍ਰੀ ਅਕਾਲ ਵੀਰ ਜੀ
0: ਸਤਿ ਸ਼੍ਰੀ ਅਕਾਲ ਜੀ
2: ਮੇਰਾ ਓਪੀਨੀਅਨ ਇਹਦੇ 'ਚ ਹੈ ਵੀਰ ਜੀ ਜੇ ਮਾਫ ਕਰਨਾ ਸੀ ਜਿੰਦਾ ਜੀ ਕਰਦੇ ਬਾਅਦ ਦਾ ਪਖੰਡੀ ਬਾਅਦ ਚੋਂ ਪਖੰਡੀ ਉਹਦਾ ਕੋਈ ਫਾਇਦਾ ਨਹੀਂ ਜਿੰਦੇ ਜੀ ਜਿਹੜੇ ਜੇ ਕਿਸੇ ਦੇ ਮਨ ਮੁਟਾਬ ਜਿੰਦੇ ਜੀ ਹੀ ਸੋਲਵ ਕਰ ਲੈਣੇ ਚਾਹੀਦੇ ਮਾਫ ਕਰਨਾ ਸਭ ਤੋਂ ਵੱਡਾ ਇੱਕ ਮਤਲਬ ਬਹੁਤ ਵੱਡੀ ਚੀਜ਼ ਆ ਮਾਫ ਕਿਸੇ ਨੂੰ ਕਰਨਾ ਪਰ ਜਿੰਦੇ ਜੀ ਮਰਨ ਤੋਂ ਬਾਅਦ ਜਿਹੜਾ ਨਾ ਮਰਨ ਵਾਲੇ ਨੇ ਦੇਖਣਾ ਨਾ ਘਰ ਵਾਲੇ ਤਾਂ ਜਿਵੇਂ ਉਹ ਭਾਜੀ ਪਹਿਲਾਂ ਕਹਿ ਕੇ ਗਏ ਨੇ ਉਹ ਫਿਰ ਸਾਰੀ ਫਿਲਮ ਰਿਵਾਈਵ ਹੋ ਜਾਂਦੀ ਰੋਟੇਟ ਹੋ ਜਾਂਦੀ ਹੈ ਸਾਹਮਣੇ
0: ਪਛਤਾਉਣੇ ਬਹੁਤ ਚਾਹੇ ਆਪਣਾ ਜੋ ਵੀ ਰਿਲੇਸ਼ਨ ਰਿਹਾ ਉਹਦੇ ਨਾਲ ਆਪਾਂ ਕਹਿੰਦੇ ਯਾਰ ਮੇਰੇ ਤੋਂ ਗਲਤੀ ਹੋ ਗਈ ਮੈਂ ਬੁਲਾ ਲੈਂਦਾ ਯੇ ਕਰ ਲੈਂਦਾ ਵੋ ਕਰ ਲੈਂਦਾ ਤੁਰੇ ਬੰਦੇ ਦੇ ਬਾਅਦ ਨਾ ਆਪਣੇ ਮਨ ਚ ਬਹੁਤ ਕੁਛ ਆਉਂਦਾ
2: ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਆਹੀ ਸਹੀ ਗੱਲ ਹੈ ਫਿਰ ਜੇ ਮਾਨ ਆਪਣੀ ਬਾਅਦ ਚੋਂ ਪਛਤਾਵੇ ਦੇ ਬਜਾਏ ਪਹਿਲਾਂ ਕਿਉਂ ਨਾ ਕਰ ਲਈ ਮੇਰੇ ਨਾਲ ਪਰਸਨਲ ਮੇਰੇ ਨਾਲ ਹੁੰਦਾ ਹੋਇਆ ਐਕਚੁਅਲੀ ਮੇਰੇ ਨਾਲ ਉਹ ਚਲੇ ਗਏ ਪਹਿਲਾਂ ਮੇਰੇ ਨਾਲ ਨਹੀਂ ਦੱਸੀ ਸੀ ਮੇਰੇ ਪਰਸਨਲ ਫੈਮਿਲੀ ਦੀ ਗੱਲ ਇਮੀਡੀਏਟ ਫੈਮਿਲੀ ਦੀ ਗੱਲ ਕਰ ਰਿਹਾ ਮੈਂ ਲੇਕਿਨ ਬਾਅਦ ਚੋਂ ਉਹ ਰਿਗਰੈਟ ਹੈ ਬਾਅਦ ਚੋਂ ਮੈਨੂੰ ਕਾਲ ਆਈ ਸੀ ਜਦੋਂ ਦੇ ਵਰ ਔਨ ਡੈਥ ਬੈੱਡ ਜੀ ਤੁਸੀਂ ਜੀ ਸਾਡੇ ਕੋਲ ਬਹੁਤ ਗਲਤੀਆਂ ਹੋ ਗਈਆਂ ਰਮਨ ਜੀ ਤੁਸੀਂ ਸਾਨੂੰ ਮਾਫ਼ ਕਰ ਦਿਓ
0: ਜ਼ਿੰਦਗੀ
2: ਚ ਕਦੇ ਫਿਰ ਸਾਡੀ ਮੁਲਾਕਾਤ ਹੋ ਗਈ ਤੁਸੀਂ ਬਿਲਕੁਲ ਕਹੋ ਦੇ ਵਰ ਔਨ ਡੈਥ ਬੈੱਡ ਬਟ ਆਈ ਵਾਜ਼ ਨਾਟ ਸ਼ੋਰ ਤੇ ਨਹੀਂ ਮੈਂ ਕਿਹਾ ਜੀ ਕੋਈ ਗੱਲ ਨੀ ਐਸੀ ਗੱਲ ਨੀ ਮੇਰੇ ਕੋਲ ਵੀ ਗਲਤੀਆਂ
0: ਹੋਈਆਂ ਉਹ ਬੰਦਾ ਡੈਥ ਬੈੱਡ ਤੇ ਸੀ ਤੇ ਉਹਨਾਂ ਨੇ ਤੁਹਾਨੂੰ ਕਾਲ ਕਰਕੇ ਕਿਹਾ ਵੀ ਜੋ ਵੀ ਆਪਣੇ ਚ ਹੋਇਆ ਵੀ ਅਸੀਂ ਮਾਫੀ ਮੰਗਦੇ ਆ
2: ਅਜੀ ਪਹਿਲਾਂ ਮੈਂ ਬਹੁਤ ਕੋਸ਼ਿਸ਼ ਕੀਤੀ ਜੀ ਉਦੋਂ ਪਹਿਲਾਂ
0: ਅੱਛਾ ਅੱਛਾ ਅੱਛਾ
2: ਜਦੋਂ ਕਈ ਵਾਰ ਹੁੰਦਾ ਨਾ ਕਿ ਇਨਸਾਨ ਨੂੰ ਕਿਤੇ ਮੈਂ ਈਗੋ ਵਰਡ ਯੂਜ਼ ਕਰਾਂ ਜਾਂ ਕੁਝ ਹੰਕਾਰ ਕਹਿੰਦਾ ਜਾਂ ਕੁਝ ਉਸ ਟਾਈਮ ਨੂੰ ਕਹਿੰਦਾ ਰੱਬ ਰੱਬ ਦਾ ਸਾਡੀ ਬੁੱਢੀ ਚ ਰੱਬ ਦਾ ਸਾਡੀ ਜੇਬ ਚ ਉਸ ਵਕਤ ਬੰਦਾ ਨੀ ਸੋਚਦਾ ਜੀ ਮੈਂ ਬਿਲਕੁਲ ਉਦੋਂ ਬਹੁਤ ਕੋਸ਼ਿਸ਼ ਕੀਤੀ ਵੀ ਠੀਕ ਹੈ ਜੀ ਮੇਰੇ ਕੋਲ ਵੀ ਗਲਤੀਆਂ ਹੋਈਆਂ ਤੁਹਾਡੇ ਕੋਲ ਵੀ ਗਲਤੀਆਂ ਹੋਈਆਂ ਲੈਟਸ ਮੂਵ ਔਨ ਕੱਲ ਆਪਣੇ ਰੱਖਣਾ ਮਨਾਂ ਦੇ ਵਿੱਚ ਗਰਜ ਰੱਖਣਾ ਚਲੇ ਮੈਂ ਵੀ ਜਾਣਾ ਚਲੇ ਤੁਸੀਂ ਵੀ ਜਾਣਾ ਉਸ ਵਕਤ ਉਹ ਨਹੀਂ ਦੈਨ ਦੇ ਕਾਲਡ ਵੈਨ ਆਈ ਵਾਜ਼ ਨੇਵਰ ਇਨ ਇੰਡੀਆ ਆਈ ਵਾਜ਼ ਹੀਅਰ ਸੋ ਮੈਂ ਇਸੇ ਚੱਕਰ ਦੇ ਵਿੱਚ ਆਈ ਕੁਡ ਨਾਟ ਗੋ ਟੂ ਇੰਡੀਆ ਬਿਕੋਜ਼ ਆਫ ਦਾ ਰਾਈਵਲਰੀ ਔਰ ਜੋ ਵੀ ਸੀਗਾ ਦਿਲਾਂ ਦੇ ਵਿੱਚ ਹੀ ਸੋ ਆਈ ਕੁਡ ਨਾਟ ਗੋ ਟੂ ਇੰਡੀਆ ਫਾਰ ਆਲਮੋਸਟ ਅਬਾਊਟ 10 ਇਅਰਸ ਇਨ ਦ ਸੈਂਸ ਦੈਟ ਯੂ ਕਮ ਟੂ ਇੰਡੀਆ ਐਂਡ ਵਿਲ ਡੂ ਦਿਸ ਵਨ ਟੂ ਯੂ ਉਹ ਫਿਰ ਉਹ ਕਹਾਣੀਆਂ ਹੋਰ ਹੀ ਪਾਸੇ ਤੁਰ ਜਾਂਦੀ ਪਰ ਮੈਂ ਕਾਹਨੂੰ ਇੰਡੀਆ ਜਾਣਾ ਜੀ ਮੈਨੂੰ ਕੋਈ ਪੰਗਾ ਪਵੇ ਉੱਥੇ ਉਦੋਂ ਬਾਅਦ ਠੀਕ ਹੈ ਜੀ ਉਹਨਾਂ ਦੀ ਇਮੀਡੀਏਟ ਫੈਮਿਲੀ ਉਹ ਤਾਂ ਚਲੇ ਗਏ ਚਲੋ ਹੁਣ ਉਹਨਾਂ ਉਹ ਰਹੇ ਨਹੀਂ ਉਹਨਾਂ ਦੀ ਫੈਮਿਲੀ ਨਾਲ ਕਿ ਠੀਕ ਹੈ ਜੀ ਨਾ ਉਹ ਮੈਨੂੰ ਕੁਝ ਕਹਿੰਦੇ ਨੇ ਨਾ ਮੈਂ ਉਹਨਾਂ ਨੂੰ ਕੁਝ ਕਹਿਣਾ ਹੈ
0: ਠੀਕ ਹੈ ਚਲੋ ਠੀਕ ਹੈ ਸਰ ਬਹੁਤ ਸ਼ੁਕਰੀਆ ਸੋ ਭਾਜੀ ਹੁਣੇ ਕਹਿੰਦੇ ਕਿ ਇਹਨਾਂ ਮਾਫੀਆਂ ਦਾ ਉਹਨਾਂ ਸਮਿਆਂ 'ਚ ਕੋਈ ਫਾਇਦਾ ਨਹੀਂ ਬਸ ਡਰਾਮਾ ਹੁੰਦਾ ਇੱਕ ਕਿਸਮ ਦਾ ਫੇਕ ਹੁੰਦਾ ਤੇ ਜੇ ਤੁਸੀਂ ਜਿਉਂਦੇ ਜੀ ਨਹੀਂ ਬੰਦੇ ਨੂੰ ਮਾਫ਼ ਕੀਤਾ ਤਾਂ ਮਰੇ ਬੰਦੇ ਨੂੰ ਕਾਹਦਾ ਤੁਸੀਂ ਮਾਫ਼ ਕਰੋਗੇ ਬਟ ਨਾਲੇ ਤਾਂ ਚਲੋ ਖੈਰ ਤੁਹਾਡਾ ਕੀ ਓਪੀਨੀਅਨ ਯਾਰ ਸਾਰੇ ਸ਼ੇਅਰ ਕਰੋ ਸਾਡੀਆਂ ਲੇਡੀਜ਼ ਕੀ ਕਹਿੰਦੀਆਂ ਸਾਡੇ ਵੀਰ ਬਾਕੀ ਦੇ ਕੀ ਕਹਿੰਦੇ ਨੇ ਫਿਊਨਰਲ ਤੋਂ ਕਿੱਡੀ ਵੱਡੀ ਗੱਲ ਹੈ ਕਿਸੇ ਨੂੰ ਕਹਿ ਦੇਣਾ ਕਿ ਤੂੰ ਆ ਨਹੀਂ ਸਕਦਾ, ਤੂੰ ਸਾਡੇ ਘਰੇ ਨਹੀਂ ਆ ਸਕਦਾ ਅਫਸੋਸ ਕਰਨ, ਕਿਉਂਕਿ ਤੂੰ ਸਾਡੇ ਪਿਓ ਨਾਲ ਚੰਗਾ ਨਹੀਂ ਕੀਤਾ, ਤੇਰੀ ਸਾਡੇ ਪਿਓ ਨਾਲ ਬਣੀ ਨਹੀਂ, ਅਸੀਂ ਤੈਨੂੰ ਘਰੇ ਵੀ ਨਹੀਂ ਵੜਨ ਦੇਣਾ। ਬਹੁਤ ਸਾਰੀਆਂ ਕਹਾਣੀਆਂ ਐਸੀਆਂ ਹੋਈਆਂ ਹੋਣਗੀਆਂ, ਕੋਈ ਗਿਆ ਵੀ ਤੇ ਬੰਦਾ ਗਿਆ ਤੇ ਉਹਨਾਂ ਨੇ ਮੋੜ ਦਿੱਤਾ ਕਿ ਨਿਕਲੋ ਸਾਡੇ ਘਰੋਂ ਵੀ, ਤੁਸੀਂ ਨਹੀਂ ਆ ਸਕਦੇ ਅੰਦਰ। ਬਟ ਉਹਨਾਂ ਆਈ ਡੋਨਟ ਨੋ ਕਿ ਉਸ ਇੱਕ ਮੂਮੈਂਟ ਦੇ ਵਿੱਚ ਤੁਹਾਡੇ ਮਨ 'ਚ ਹੇਟਰਡ ਕਿਵੇਂ ਯਾਰ ਆ ਜਾਂਦੀ ਹੈ। ਉਦੋਂ ਤਾਂ ਆਪਾਂ ਬੜੇ ਉਦਾਸ ਹੁੰਦੇ ਹਾਂ, ਆਪਾਂ ਤਾਂ ਕੁਛ ਚੇਤੇ ਨਹੀਂ ਰਹਿੰਦਾ, ਰੋ ਰੋ ਬੰਦਾ ਕਮਲਾ ਹੋ ਜਾਂਦਾ। ਬਟ ਜਦੋਂ ਕੋਈ ਤੁਹਾਡੇ ਅੱਖਾਂ ਸਾਹਮਣੇ ਆ ਜਾਂਦਾ ਜਿਹਦੇ ਨਾਲ ਤੁਹਾਡੀ ਨਹੀਂ ਬਣਦੀ, ਫਿਰ ਆਪਾਂ ਗਾਲਾਂ ਕੱਢਣ ਨੂੰ ਵੀ ਰੈਡੀ ਰਹਿੰਦੇ ਹਾਂ। ਸੋ ਨੰਬਰ ਹੈ ਆਪਣਾ 6474988486 ਸਟੂਡੀਓ ਦਾ, 6474984886 ਨੰਬਰ ਹੈ, 6474988486। ਚਲੋ ਅਗਲਿਆਂ ਨਾਲ ਰਿਸ਼ਤਾ ਰੱਖਣਾ ਬੁਲਾਉਣਾ ਉਹ ਵੱਖਰੀ ਗੱਲ ਹੈ, ਬਟ ਕਿਸੇ ਨੂੰ ਯਾਰ ਫਿਊਨਰਲ ਤੋਂ ਹੀ ਮਨਾ ਕਰ ਦੇਣਾ, ਸਾਡੇ ਘਰੇ ਤੁਸੀਂ ਅਫਸੋਸ ਕਰਨ ਤੱਕ ਨਹੀਂ ਆ ਸਕਦੇ, ਉਹਦਾ ਵੀ ਮਨਾ ਕਰ ਦੇਣਾ, ਆਈ ਡੋਂਟ ਨੋ, ਇਹ ਚੀਜ਼ ਥੋੜ੍ਹੀ ਜਿਹੀ ਮੈਨੂੰ ਐਕਸਟ੍ਰੀਮ ਲੱਗੀ। ਬਟ ਸਾਡੇ ਹੁਣ ਜਿਹੜੇ ਲਿਸਨਰਸ ਵੀ ਆ ਰਹੇ ਆ ਉਹ ਵੀ ਕਹਿ ਰਹੇ ਨਹੀਂ ਯਾਰ ਨਵੀ, ਅਸੀਂ ਤਾਂ ਸਹਿਮਤ ਹਾਂ ਇਸ ਚੀਜ਼ ਨਾਲ ਵੀ ਤੁਸੀਂ ਜੇ ਜਿਉਂਦੇ ਜੀ ਨਹੀਂ ਬੰਦੇ ਨੂੰ ਬੁਲਾਇਆ ਤਾਂ ਫਿਰ ਐਂਡ ਮੌਕੇ 'ਤੇ ਜਾ ਕੇ ਉਹਦੇ ਨਾਲ ਤੁਸੀਂ ਕੀ ਹੁਣ ਰਿਸ਼ਤਾ ਪਾਉਣਾ। ਸੋ ਤੁਹਾਡਾ ਕੀ ਓਪੀਨੀਅਨ ਹੈ, ਜ਼ਰੂਰ ਸਾਰੇ ਸ਼ੇਅਰ ਕਰੋ। ਐਂਡ ਦੇਖੋ ਕਈਆਂ ਨੂੰ ਇਹ ਚੀਜ਼ ਠੀਕ ਵੀ ਲੱਗ ਸਕਦੀ ਹੈ, ਕਈਆਂ ਨੂੰ ਚੀਜ਼ ਬੜੀ ਗਲਤ ਬੜੀ ਨੈਗੇਟਿਵ ਵੀ ਲੱਗ ਸਕਦੀ ਹੈ। ਸੋ ਤੁਹਾਨੂੰ ਕਿੱਦਾਂ ਲੱਗਦੀ ਹੈ ਇਹ ਚੀਜ਼, ਤੁਸੀਂ ਸੁਣ ਕੇ ਵੀ ਕਿਹਾ ਹੋਊਗਾ ਮੇ ਬੀ ਕਿ ਨਵੀਂ ਯਾਰ ਵਾਕਈ ਲੋਕ ਇੰਨਾ ਐਕਸਟ੍ਰੀਮ ਹੋ ਜਾਂਦੇ ਆ, ਬਥੇਰਾ ਕੁਛ ਕਰਦੇ ਲੋਕ ਯਾਰ, ਦੁਨੀਆ ਕਹਿੰਦੇ ਨਹੀਂ ਹੁੰਦੇ ਕਿ ਪਰਤ ਤੋਂ ਪਰੇ ਪਈ ਆ। ਸੋ ਨੰਬਰ ਹੈ ਆਪਣਾ 6474988486 6474884886 ਆਪਣਾ ਫੋਨ ਨੰਬਰ ਹੈ। HK ਮੂਵਰਸ ਆਪਣੀ ਕਮਿਊਨਿਟੀ ਦੀ ਸਭ ਤੋਂ ਟਰਸਟਿਡ ਮੂਵਿੰਗ ਕੰਪਨੀ, ਇਹਨਾਂ ਕੋਲ 30 ਈਅਰਸ ਦਾ ਐਕਸਪੀਰੀਅੰਸ ਹੈ ਮੂਵਿੰਗ ਦੇ ਵਿੱਚ। ਸੋ ਤੁਸੀਂ ਅਗਰ ਨਵਾਂ ਘਰ ਲਿਆ ਮੁਬਾਰਕਾਂ, ਚਾਹੇ ਤੁਸੀਂ ਅੰਟੇਰੀਓ ਛੱਡ ਕੇ ਤੁਸੀਂ ਕੈਲਗਰੀ ਜਾ ਰਹੇ ਹੋ, ਵੈਨਕੂਵਰ ਮੂਵ ਹੋ ਰਹੇ ਹੋ, ਲੌਂਗ ਹਾਲ ਵੀ ਮੂਵ ਕਰਦੇ ਆ, ਚਲੋ ਨੇੜੇ ਨੇੜੇ ਤਾਂ ਕਰਦੇ ਹੀ ਕਰਦੇ ਨੇ। HK ਮੂਵਰਸ 4164670 4141652 4 6704 HK ਮੂਵਰਸ 5730 ਹੈਲੋ ਜੀ।
3: ਬਹੁਤ ਕਹਿੰਦੇ ਨੇ, ਮੇਰੀ ਮੰਮੀ ਬਹੁਤ ਯਾਦ ਕਰਦੀ ਹੁੰਦੀ ਸੀ ਉਹਨਾਂ ਨੂੰ ਆਲਰੇਡੀ, ਉਹਨਾਂ ਨੂੰ ਹੱਥੀਂ ਪਾਲ ਮੇਰੇ ਭਤੀਜੇ ਨੂੰ, ਪਰ ਉਹ ਲਾਸਾਂ ਵੀ ਕਹਿੰਦੀਆਂ ਹੁੰਦੀਆਂ ਸੀ ਵੀ ਉਸ ਬੰਦੇ ਨੂੰ ਮਿਲਣਾ ਚਾਹੀਦਾ ਜਿਹੜਾ ਬੰਦੇ ਨੇ ਹਰ ਟਾਈਮ ਯਾਦ ਕਰਦੀ ਹੈ। ਪਰ ਜਦੋਂ ਅਸੀਂ ਉਹਨਾਂ ਨੂੰ ਇਹ ਵੀ ਨੀ ਕਹਿੰਦੇ, ਮੇਰੀ ਮੰਮੀ ਆਲਰੇਡੀ ਮੇਰੇ ਬ੍ਰਦਰ ਕੋਲ ਸੀਗੀ, ਉਹ ਦੂਜੇ ਬ੍ਰਦਰ ਕੋਲ ਸੀਗੀ, ਪਰ ਉਹ ਜਦੋਂ ਮੇਰੇ ਡੈਡੀ ਦੀ ਡੈਥ ਹੋਈ ਆ, ਜਦੋਂ ਉਹਨਾਂ ਨੇ ਜ਼ਮੀਨ ਜਾਇਦਾਦ ਲੈਣੇ ਸੀ ਤਾਂ ਉਹ ਸਾਰਾ ਟੱਬਰ ਪਹੁੰਚਦਾ, ਉਹਨਾਂ ਨੂੰ ਪਤਾ ਸੀ ਮੇਰੀ ਮੰਮੀ ਜੀ ਕੋਲ ਕਿਹੜਾ ਕੁਛ ਹੈਗਾ ਆ, ਇਸ ਕਰਕੇ ਮੇਰੀ ਮੰਮੀ ਨੂੰ ਦੇਖਣੇ ਨਹੀਂ ਸੀ ਆਏ। ਤਾਂ ਫਿਰ ਅਸੀਂ ਉਹਨਾਂ ਨੂੰ ਇਹ ਵੀ, ਜਦੋਂ ਮੇਰੀ ਮੰਮੀ ਦਾ ਅਸੀਂ ਫਿਊਨਰਲ ਵੀ ਕਰਨਾ ਸੀ ਇੱਥੇ, ਤਾਂ ਵੀ ਨਹੀਂ ਸੀ ਉਹ ਆਏ। ਪਰ ਮੈਂ ਇਸ ਕਾਰਨਾਂ ਸਹਿਮਤ ਵਿੱਚ ਉਸ ਬੰਦੇ ਨੂੰ ਛੱਡੀ ਦੀ, ਹੁਣ ਮੈਂ ਉਹਨਾਂ ਨੂੰ ਛੱਡੇ ਦਿੱਤਾ ਆਲਰੇਡੀ, ਕੀ ਕਾਰਨ ਉਹਨਾਂ ਤੋਂ ਬੰਦੇ ਨੂੰ ਮਿਲ ਕੇ।
0: ਅੱਛਾ, ਤੁਹਾਡਾ ਤੁਹਾਡਾ ਬ੍ਰਦਰ ਤੁਹਾਡੇ ਮੰਮੀ ਨੂੰ ਨਾ ਮਿਲਣ ਆਇਆ, ਨਾ ਮੰਮੀ ਦੇ ਫਿਊਨਰਲ ਤੇ ਆਇਆ ਬ੍ਰਦਰ?
3: ਹਾਂਜੀ, ਨਹੀਂ ਆਈ ਮੇਰੇ ਬ੍ਰਦਰ, ਸਾਰੀ ਫੈਮਿਲੀ ਕੋਈ ਨਹੀਂ, ਜਿਹੜੇ ਮੇਰੇ ਡੈਡੀ ਦੀ ਡੈਥ ਹੋਈ ਸੀ ਉਹ ਸਾਰੇ ਆਏ ਕੋਈ, ਉਹਨਾਂ ਨੂੰ ਸੀਗਾ ਮੇਰੀ ਸਾਰੀ ਪ੍ਰੋਪਰਟੀ ਮੇਰੇ ਡੈਡੀ ਦੇ ਨਾਮ ਸੀਗੀ, ਉਹਨਾਂ ਨੂੰ ਪਤਾ ਸੀ ਮੇਰੇ ਡੈਡੀ ਕੋਲ ਕਿੰਨਾ ਪੈਸਾ ਆ। ਉਹ ਸਾਰੇ ਪਹਿਲਾਂ ਪਹੁੰਚ ਗਏ, ਜਦੋਂ ਮੇਰੇ ਡੈਡੀ ਡੈਥ ਹੋਣ ਤੋਂ ਪਹਿਲਾਂ ਹੀ ਪਹੁੰਚ ਗਏ ਇੰਡੀਆ ਸੀਗੇ, ਪਰ ਮੇਰੀ ਮੰਮੀ ਇੱਥੇ ਸੀਗੀ। ਮੇਰੀ ਮੰਮੀ ਦਾ ਬਹੁਤ ਮੇਰੇ ਬ੍ਰਦਰ 'ਚ ਵੀ ਬਹੁਤ ਪਿਆਰ ਸੀ, ਉਹਨਾਂ ਦੇ ਬੱਚਿਆਂ 'ਚ ਬਹੁਤ ਪਿਆਰ ਸੀ, ਪਰ ਹੁਣ ਉਹਨਾਂ ਨੂੰ ਦੇਖਣ ਨਹੀਂ ਆਈ, ਉਹਨਾਂ ਨੂੰ ਮਿਲਣ ਵੀ ਨਹੀਂ ਆਏ, ਉਹਨਾਂ ਨੂੰ ਫਿਊਨਰਲ ਤੇ ਵੀ ਨਹੀਂ ਆਏ। ਅਸੀਂ ਫਿਊਨਰਲ ਦੇਖਣ ਨੂੰ ਦੱਸਿਆ ਹੀ ਨਹੀਂ ਸੀਗਾ, ਅਸੀਂ ਫਿਊਨਰਲ ਨੂੰ ਕਰਨਾ ਸੀ, ਕੋਈ ਦੱਸ ਦੇ ਅਤੇ ਉਹਨਾਂ ਨੂੰ ਕਿਹਾ।
0: ਤੁਸੀਂ ਦੱਸਿਆ ਵੀ ਨਹੀਂ ਵੀ ਫਿਊਨਰਲ ਅਸੀਂ ਕਰਨਾ ਹੈ?
3: ਨਹੀਂ, ਅਸੀਂ ਵੀ ਦੱਸਣਾ ਕਿਉਂ ਸੀ ਉਹਨਾਂ ਨੂੰ, ਪਹਿਲਾਂ ਅਸੀਂ ਮੇਰੀ ਮੰਮੀ ਉਹਨਾਂ ਨੂੰ ਯਾਦ ਕਰਦੀ ਹੁੰਦੀ ਸੀ, ਉਹਨਾਂ ਨੂੰ ਮਿਲਣਾ ਚਾਹੁੰਦੀ ਸੀ, ਉਦੋਂ ਤਾਂ ਲਾਈ ਨਹੀਂ ਪਿਆ ਆਪਾਂ ਨੂੰ ਦੱਸਣ ਦਾ ਕੀ ਫਾਇਦਾ ਸੀ। ਦੇਖਿਆ ਜੋ ਉਸ ਬੰਦੇ ਜ਼ਰੂਰ, ਜਿਸ ਬੰਦੇ ਉਹ ਬੰਦਾ ਤੜਫਦਾ ਜ਼ਰੂਰ ਬੰਦੇ ਸੀ ਉਹ ਚਲੇ ਗਿਆ, ਤੇ ਫਿਰ ਆਪਾਂ ਉਸ ਬੰਦੇ ਨੇ ਕੋਈ ਦੱਸਿਆ ਦੇਖਿਆ ਵੀ ਸਾਡੀ ਮੰਮੀ ਹੋਣ,
0: ਤੇ ਜਦੋਂ ਜਦੋਂ ਮੰਮੀ ਮਿਲਣਾ ਚਾਹੁੰਦੇ ਸੀ ਉਦੋਂ ਤੁਸੀਂ ਜ਼ਰੂਰ ਦੱਸਿਆ ਸੀਗਾ ਵੀ ਮੰਮੀ ਮਿਲਣਾ ਚਾਹੁੰਦੇ ਆ ਵੀ ਆ ਜਾਓ?
3: ਹਾਂਜੀ, ਉਹਨਾਂ ਦੱਸਿਆ ਫੋਨ ਕਰਦੇ ਰਹੇ, ਪਰ ਉਹਨਾਂ ਨੇ ਕੋਈ ਆਨਸਰ ਨਹੀਂ ਸੀ ਕਰਦੇ, ਬਸ ਕੋਈ ਹਾਂਜੀ ਆਵਾਂਗੇ ਕੋਈ ਨੀ ਏਦਾਂ ਕਹਿੰਦੇ ਰਹੇ, ਤੇ ਅਸੀਂ ਕਿ ਹੁਣ ਉਹਨਾਂ ਨੂੰ ਦੱਸਦੇ ਜਦ ਮੰਮੀ ਮਿਲ ਜਾ ਕਿਉਂਕਿ ਆਪਾਂ ਦੱਸਿਆ
0: ਨਹੀਂ ਕਿਉਂ ਦੱਸਦੇ ਉਹਨਾਂ ਨੂੰ। ਚਲੋ ਨਹੀਂ, ਥੈਂਕ ਯੂ, ਕਿੱਡੀ ਵੱਡੀ ਗੱਲ ਹੈ ਯਾਰ, ਮਾਂ ਦੇ ਫਿਊਨਰਲ ਤੇ ਨਹੀਂ ਜਾਣਾ ਯਾਰ, ਇਟਸ ਵੈਰੀ ਬਿਗ ਥਿੰਗ। ਸੋ ਖੈਰ, ਪ੍ਰੋਗਰਾਮ ਹੈ ਪੰਜਾਬੀ ਦਾ ਤੇ ਨੰਬਰ ਹੈ ਆਪਣਾ 6474988486 ਨੰਬਰ ਹੈ ਤੁਸੀਂ ਯਾਦ ਰੱਖੋ ਬਿਯੋਂਡ ਆਈਵਰ ਨੂੰ ਬਾਏ ਵਨ ਗੇਟ ਵਨ ਫਰੀ ਡੀਲ ਚੱਲ ਰਹੀ ਹੈ ਐਨਕਾਂ ਦੇ ਉੱਤੇ ਪ੍ਰਿਸਕ੍ਰਿਪਸ਼ਨ ਦੀਆਂ ਐਨਕਾਂ ਤੇ ਸਨ ਗਲਾਸਿਸ ਇੱਕ ਕਿਲੋ ਦੂਜੀ ਫਰੀ ਕਿਆ ਬਾਤ ਹੈ ਸਿੰਗਲ ਵਿਜ਼ਨ ਦੀਆਂ ਐਨਕਾਂ ਰੈਗੂਲਰ 400 ਵਾਲੀਆਂ ਤੁਹਾਡੇ ਲਈ ਸਿਰਫ $99 ਦੇ ਵਿੱਚ ਪ੍ਰੋਗਰੈਸਿਵ ਐਨਕਾਂ ਰੈਗੂਲਰ 600 ਵਾਲੀਆਂ ਸਿਰਫ $249 ਦੇ ਵਿੱਚ ਬਿਯੋਂਡ ਆਈਵਰ 905-793-3937 ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਕਰਦੇ ਆ ਡਾਇਰੈਕਟ ਬਿਲਿੰਗ ਤੁਹਾਨੂੰ ਕੋਈ ਟੈਨਸ਼ਨ ਨਹੀਂ ਸੋ ਬਿਯੋਂਡ ਆਈਵਰ ਬੱਚਿਆਂ ਦੀਆਂ ਬੈਕ ਟੂ ਸਕੂਲ ਐਨਕਾਂ ਲਈ 905-793-3937 ਬਿਯੋਂਡ ਆਈਵਰ 0093 ਹੈਲੋ
4: ਹਾਂਜੀ ਕੀ ਹਾਲ ਜੀ ਠੀਕ ਹੈ
0: ਬਹੁਤ ਜੀ ਕਿਵੇਂ ਹੋ
4: ਜੀ ਅੱਲਾ ਦਾ ਕਰਮ ਅੱਛਾ ਜਿਹੜੀ ਮੈਂ ਸੁਣ ਰਿਹਾ ਮੈਂ ਤੇ ਮੇਰਾ ਆਪਣਾ ਜ਼ਿਹਨ ਤੇ ਬਿਲਕੁਲ ਇਹਦੇ ਮੁਖਾਲਫ ਹੈ ਸਾਡੇ ਪਿੰਡ ਵਿੱਚ ਕਤਲ ਹੋ ਗਿਆ ਦੋ ਗਰੁੱਪਾਂ ਇੱਕ ਮੁੰਡੇ ਦਾ ਕਤਲ ਹੋ ਗਿਆ ਬੱਚੀਆਂ ਉਹਨਾਂ ਦੇ ਇੱਕ ਸਕੂਲ ਵਿੱਚ ਪੜ੍ਹਦੀਆਂ ਸਨ ਦੋਵਾਂ ਦੀਆਂ ਜਿਹਨਾਂ ਦਾ ਮੁੰਡਾ ਕਤਲ ਹੋ ਗਿਆ ਸੀ ਉਹ ਘਰ ਟੁਰ ਗਏ ਤੇ ਬਾਕੀ ਬੱਚੀਆਂ ਉੱਥੇ ਸਕੂਲ ਚ ਬਹਿ ਰਹੀਆਂ ਇਸ ਡਰ ਤੋਂ ਕਿ ਸਾਨੂੰ ਕੋਈ ਨੁਕਸਾਨ ਨਾ ਪਹੁੰਚੇ ਕਤਲ ਕਰਨ ਨੱਸ ਗਏ ਤੇ ਜਿਹਨਾਂ ਦਾ ਕਤਲ ਹੋਇਆ ਸੀ ਉਹਨਾਂ ਆਪਣੀਆਂ ਗੱਡੀਆਂ ਚ ਉਹਨਾਂ ਬੱਚੀਆਂ ਨੂੰ ਪਾ ਕੇ ਉਹਨਾਂ ਦਾ ਘਰ ਛੱਡਿਆ ਕਿ ਤੁਸੀਂ ਸਾਡੀਆਂ ਬੱਚੀਆਂ ਅਸੀਂ ਲੜਾਈ ਉਹਨਾਂ ਨਾਲ ਕਰਾਂਗੇ ਜਨਾਜ਼ੇ ਉੱਤੇ ਉਹਨਾਂ ਐਲਾਨ ਕੀਤਾ ਕਿ ਕੋਈ ਬੰਦਾ ਮੇਰੇ ਬੱਚੇ ਦਾ ਕਾਤਲ ਅਗਰ ਜਨਾਜ਼ਾ ਪੜ੍ਹਨਾ ਵੀ ਆ ਜਾਏ ਤਾਂ ਉਹਨੇ ਵੀ ਮਨਾ ਨਹੀਂ ਕਰਨਾ ਬਾਅਦ ਚ ਦੁਸ਼ਮਣੀਆਂ ਕਰਦੇ ਰਹਾਂਗੇ
0: ਅੱਛਾ
4: ਤੇ ਤੁਸੀਂ ਵੇਖੋ ਜੀ ਇੱਕ ਬੰਦਾ ਜਿਸ ਬੰਦੇ ਕਤਲ ਜਿਹਦਾ ਬੱਚਾ ਕਤਲ ਹੋਇਆ ਉਹ ਐਲਾਨ ਪਿਆ ਕਰਦਾ ਕਿ ਅਗਰ ਕੋਈ ਬੰਦਾ ਉਹਨਾਂ ਦਾ ਸੋਚਕੀ ਤੇ ਆਵੇ ਤਾਂ ਮਨਾ ਨਹੀਂ ਕਰਨਾ ਬਾਅਦ ਚ ਉਹਨਾਂ ਨਾਲ ਅਸੀਂ ਆਪਣੀ ਦੁਸ਼ਮਣੀ ਕਰਦੇ ਰਹਾਂਗੇ ਤੇ ਇਤਰਾਫ਼ ਤੇ ਨਹੀਂ ਬੰਦਾ ਇੱਕ ਮਰ ਜਾਏ ਤਾਂ ਤੁਸੀਂ ਉਹਨੂੰ ਆਪਣੇ ਘਰ ਤੋਂ ਡੱਕ ਲਓ ਤੇ ਮੈਂ ਬਿਲਕੁਲ ਵੀ ਨਹੀਂ ਇਹ ਦੇ ਰਿਹਾ
0: ਸੋ ਚਾਹੇ ਕੋਈ ਵੀ ਨਫ਼ਰਤ ਕੋਈ ਵੀ ਕਹਿ ਲਓ ਕਿ ਲੜਾਈ ਝਗੜੇ ਹੋਏ ਹੁਣ ਕਿਸ ਨੂੰ ਕਦੇ ਮਨਾ ਨਹੀਂ ਕਰਨਾ ਚਾਹੀਦਾ
4: ਨਹੀਂ ਉਸ ਟਾਈਮ ਨਹੀਂ ਮਨਾ ਕਰਨਾ ਚਾਹੀਦਾ ਨਫ਼ਰਤ ਤਾਂ ਬਾਅਦ ਚ ਬੜੇ ਟਾਈਮ ਨੇ
0: ਪਰ ਜੇ ਜਿਉਂਦੇ ਜੀ ਉਸ ਬੰਦੇ ਬਾਰੇ ਕਦੇ ਕੋਈ ਚੰਗਾ ਲਫ਼ਜ਼ ਹੀ ਨਹੀਂ ਬੋਲਿਆ ਉਹਨਾਂ ਨੇ ਫਿਰ ਤੁਸੀਂ ਕਰਾਉਣਾ ਕੀ ਹੈ ਫਿਊਨਰਲ ਤੇ ਉਹਨਾਂ ਤੋਂ
4: ਸਰ ਨਹੀਂ ਉਸ ਬੋਲਿਆ ਇੱਕ ਬੰਦਾ ਫੌਤ ਹੋ ਗਿਆ ਉਹ ਬੰਦਾ ਪਿਛੇਮਾਨੀ ਤੋਂ ਕੋਈ 100 ਵਜੂਹਾਂ ਨੇ ਜਿਹਦੇ ਵਜ੍ਹਾ ਤੋਂ ਨਹੀਂ ਬੋਲਿਆ 100 ਮਸਲੇ ਮਸਾਇਲ ਹੁੰਦੇ ਨੇ ਕਿਸੇ ਦਾ ਕੁਛ ਖਾਧਾ ਹੁੰਦਾ ਕਿਸੇ ਦਾ ਕਿਸੇ ਨੁਕਸਾਨ ਕੀਤਾ ਹੁੰਦਾ ਕਿਸੇ ਦਾ ਕਿਸੇ ਜਾਨ ਕੀਤਾ ਹੁੰਦਾ ਲੇਕਿਨ ਜਦੋਂ ਦੋ ਜਨਾਜ਼ੇ ਤੇ ਆ ਗਿਆ ਤੇ ਉਹ ਅੰਦਰੋਂ ਅਰਸ਼ ਸੱਟ ਕੇ ਪੁੱਤਰੀ ਕਿੰਨਾ ਪਿਛੇਮਾਨ ਹੋ ਕੇ ਆਇਆ ਤੇ ਜੇ ਤੁਸੀਂ ਫਿਰ ਉਹਨਾਂ ਬਾਹੀਆਂ ਫੜ ਕੇ ਬਾਹਰ ਕੱਢ ਦਿਓ ਤੇ ਉਹ ਵਿਚਾਰਾ ਕਿੱਥੇ ਗਿਆ
0: ਨਹੀਂ ਪਰ ਉਹ ਵਿਚਾਰਾ ਨਹੀਂ ਨਾ ਹੈਗਾ ਵਿਚਾਰਾ ਤਾਂ ਉਹ ਹੈ ਜਿਹੜਾ ਬੰਦਾ ਦਿਲੋਂ ਸਾਫ਼ ਹੈ ਇਹ ਜਿਹੜੇ ਬੰਦੇ ਦਿਲੋਂ ਮਾੜੇ ਹੁੰਦੇ ਆ ਇਹ ਵਿਚਾਰੇ ਥੋੜਾ ਹੁੰਦੇ ਆ
4: ਨਹੀਂ
0: ਯਾਰ ਜਿਹੜਾ ਬੰਦਾ ਉਸ ਮੌਕੇ ਤੇ ਆ ਗਿਆ ਉਹਨੂੰ ਮਨਾ ਨਾ ਕਰੋ ਬਾਅਦ ਦੇ ਵਿੱਚ ਜੋ ਮਰਜ਼ੀ ਗਿਲੇ ਸ਼ਿਕਵੇ ਆ ਦੂਰ ਕਰ ਲਿਓ ਨਫ਼ਰਤਾਂ ਬਾਅਦ ਚੋਂ ਕਰ ਲਿਓ ਬਟ ਉਸ ਮੌਕੇ ਤੇ ਕਦੇ ਕੋਈ ਨਫ਼ਰਤ ਨਹੀਂ ਹੋਣੀ ਚਾਹੀਦੀ ਸੋ ਇੱਕ ਤੁਸੀਂ ਫੈਸ਼ਨ ਆਈਕਿਊ ਨੂੰ ਯਾਦ ਰੱਖੋ ਬਹੁਤ ਹੀ ਕਮਾਲ ਦੀ ਖਾਸ ਤੌਰ ਤੇ ਲੇਡੀਜ਼ ਰੱਖੜੀ ਸਪੈਸ਼ਲ ਹੈ ਸੋ ਕੋਈ ਵੀ ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ ਜੂਲਰੀ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ ਲੇਡੀਜ਼ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ ਅਤੇ ਵੀਰਾਂ ਲਈ ਕੁੜਤੇ ਪਜਾਮੇ ਕੋਟ ਪੈਂਟ ਅਤੇ ਜੁੱਤੀਆਂ ਇੱਕ ਖਰੀਦੋ ਦੂਜੀ 25% ਔਫ ਫੈਸ਼ਨ ਆਈ ਕਿਊ ਤਿੰਨ ਪੀਸ ਟੈਚੀਆਂ ਦਾ ਸੈੱਟ 149 'ਚ ਸੋ ਫੈਸ਼ਨ ਆਈ ਕਿਊ ਦਾ ਨੰਬਰ ਹੈ 905-453-2225 258 Queen Street East, Brampton, Queen Kennedy, 7071 Airport Road, Airport Derry, 11655 McQueen Drive, McQueen and Mayfield, Kitchener, 905-453-2225, Fashion IQ. Now, to see, ਜ਼ਰੂਰ ਜ਼ਰੂਰ ਜ਼ਰੂਰ ਯਾਦ ਰੱਖੋ ਤੁਹਾਡੇ ਲਈ ਫੈਸ਼ਨ IQ ਦੀ ਟੀਮ ਬਿਲਕੁਲ ਹਾਜ਼ਰ ਹੈ ਸੋ ਸਟੂਡੀਓ ਦਾ ਨੰਬਰ ਹੈ ਆਪਣਾ 647-498-8486 ਤੁਹਾਡਾ ਸਭ ਦਾ ਕੀ ਖਿਆਲ ਹੈ ਇੱਕ ਮੈਂ ਸਟੋਰੀ ਦੱਸੀ ਕਿ ਦੋ ਭਰਾ ਸੀ ਜਿਉਂਦੇ ਜੀ ਉਹਨਾਂ ਦੀ ਬਿਲਕੁਲ ਨਹੀਂ ਬਣੀ ਗਾਲਾਂ ਕੱਢੀਆਂ ਮਾਰਨ ਵੀ ਚਲੋ ਤੁਹਾਨੂੰ ਪਤਾ ਹੀ ਹੈ ਮੈਂ ਤੈਨੂੰ ਮਾਰ ਦੂੰ ਝਾਈਏ ਕਰ ਦੂੰ ਉਹ ਕਰ ਦੂੰ ਇੱਕ ਭਰਾ ਮਰ ਗਿਆ ਅਤੇ ਦੂਜਾ ਭਰਾ ਫਿਰ ਉਹਦੇ ਘਰੇ ਜਾਂਦਾ ਅਫਸੋਸ ਕਰਨ ਮੋੜ ਦਿੰਦੇ ਆ ਕਿ ਤੂੰ ਕਿਉਂ ਵੜਦਾ ਹੁਣ ਨਿਕਲ ਇੱਥੋਂ ਉਹ ਫਿਊਨਰਲ 'ਤੇ ਆਉਣਾ ਚਾਹੁੰਦਾ ਕਹਿੰਦੇ ਜੇ ਤੂੰ ਫਿਊਨਰਲ 'ਤੇ ਆਇਆ ਵੀ ਨਾ ਦੇਖੀ ਸਹੀ ਖਬਰਦਾਰ ਜੇ ਤੂੰ ਟਰਾਈ ਵੀ ਕੀਤੀ ਕੀ ਇਹ ਸਹੀ ਹੈ ਕਿਸੇ ਨੂੰ ਅਫਸੋਸ ਤੋਂ ਮੋੜ ਦੇਣਾ ਕਿਸੇ ਨੂੰ ਫਿਊਨਰਲ ਤੋਂ ਮੋੜ ਦੇਣਾ ਕਿਉਂਕਿ ਜਿਉਂਦੇ ਜੀ ਉਹਨਾਂ ਦੀ ਨਹੀਂ ਬਣੀ ਉਸ ਇਨਸਾਨ ਨਾਲ ਹੁਣ ਕੁਝ ਕੁ ਲੋਕ ਕਹਿੰਦੇ ਨਵੀਂ ਯਾਰ ਮਾਫ਼ ਕਰ ਦਿਉ ਕਮ ਸੇ ਕਮ ਉਸ ਮੌਕੇ 'ਤੇ ਤਾਂ ਮਾਫ਼ ਕਰ ਦਿਉ ਕਈ ਲੋਕ ਕਹਿੰਦੇ ਨਹੀਂ ਯਾਰ ਸਹੀ ਕੀਤਾ ਚੰਗਾ ਕੀਤਾ ਹੁਣ ਕਿਉਂ ਆਉਂਦੇ ਹੋ ਜਿਉਂਦੇ ਜੀ ਨਹੀਂ ਆਏ ਹੁਣ ਤੁਸੀਂ ਕੀ ਕੀ ਕਰਨਾ ਹੁਣ ਹੁਣ ਕੀ ਫਾਇਦਾ। ਸੋ ਨੰਬਰ ਹੈ ਆਪਣਾ 6474988486 6474988486 647-498-8486 647-498-8486 ਨੰਬਰ ਹੈ। ਜੇ ਤੁਸੀਂ ਜ਼ਿੰਦਗੀ ਦੀ ਭੱਜ ਦੌੜ ਤੋਂ ਇੱਕ ਸਕੂਨ ਲੱਭ ਰਹੇ ਹੋ, ਰੇਡੀਓ ਉਡਾਨ ਅਤੇ ਪ੍ਰਭ ਸੰਧੂ ਹੁਣੇ ਪ੍ਰੈਜੈਂਟ ਕਰ ਰਹੇ ਨੇ ਸਿਆਣੇ ਕਹਿੰਦੇ ਨੇ, ਇੱਕ ਪੰਜਾਬੀ ਇੰਡਸਟਰੀ ਦਾ ਸਭ ਤੋਂ ਸਤਿਕਾਰਯੋਗ ਚਿਹਰਾ ਜਰਨੈਲ ਸਿੰਘ ਜੀ ਲੈ ਕੇ ਆ ਰਹੇ ਨੇ ਇੱਕ ਇਹੋ ਜਿਹਾ ਸ਼ੋਅ ਜੋ ਤੁਹਾਨੂੰ ਜ਼ਿੰਦਗੀ ਜਿਉਣ ਦਾ ਇੱਕ ਨਵਾਂ ਨਜ਼ਰੀਆ ਦੇਵੇਗਾ ਅਤੇ ਇਹੋ ਜਿਹੀਆਂ ਗੱਲਾਂ ਜੋ ਤੁਹਾਡੇ ਦਿਲ ਨੂੰ ਛੂਹ ਜਾਣਗੀਆਂ ਅਤੇ ਅੰਦਰੋਂ ਤੁਸੀਂ ਹੀਲ ਹੋਵੋਗੇ। ਸੋ 28 ਅਗਸਤ ਪਰਸੋਂ ਨੂੰ ਕੋਰਟਯਾਰਡ ਮੇਰੀਅਟ ਹੋਟਲ ਆ ਇੱਥੇ 410 'ਤੇ ਸਟੀਲ 'ਤੇ, ਅਤੇ ਉੱਥੇ ਇਹ ਸ਼ੋਅ ਹੋ ਰਿਹਾ। ਜਿਹੜੇ ਸਾਡੇ ਲਿਸਨਰਸ ਨੇ $25 ਦੀ ਟਿਕਟ ਹੈ, ਜੇ ਕੋਈ 70 ਪਲੱਸ ਹੈ ਤੁਹਾਡੇ ਲਈ ਸਿਰਫ $15 ਦੀ ਟਿਕਟ ਹੈ। ਬਹੁਤ ਵਧੀਆ ਸ਼ੋਅ ਹੋਊਗਾ, ਬੜਾ ਕੁਝ ਸਿੱਖਣ ਨੂੰ ਮਿਲੇਗਾ। ਨੰਬਰ ਹੈ 4378700001 ਪ੍ਰਭ ਦਾ, 437-870-0001 9295 ਹੈਲੋ
5: ਹੈਲੋ ਹਾਈ ਗੁੱਡ ਮਾਰਨਿੰਗ
0: ਗੁੱਡ ਮਾਰਨਿੰਗ ਜੀ
5: ਮੈਂ ਕੁਐਸਚਨ ਤੁਹਾਡਾ ਸੁਣ ਰਹੀ ਸੀ ਸੋ ਮੈਂ ਸੋਚ ਰਹੀ ਸੀ ਲਾਈਕ ਯੂ ਨੋ ਆਈ ਥਿੰਕ ਕਈ ਵਾਰ ਏਦਾਂ ਹੁੰਦਾ ਹੈ ਕਿ ਯੂ ਨੋ ਈਗੋ ਬਹੁਤ ਹੁੰਦੀ ਹੈ ਇੱਕ ਦੂਜੇ ਦੇ ਵਿੱਚ ਹਨਾ ਐਂਡ ਜਦੋਂ ਕੋਈ ਜਾ ਰਿਹਾ ਹੁੰਦਾ ਹੈ ਆਈ ਥਿੰਕ ਇਟਸ ਸਰਕਮਸਟੈਂਸਸ ਡਿਫਰੈਂਟ ਹੁੰਦੇ ਨੇ ਹਰ ਇੱਕ ਚੀਜ਼ ਤੇ ਸੋ ਆਈ ਥਿੰਕ ਸਿਚੁਏਸ਼ਨ ਟੂ ਸਿਚੁਏਸ਼ਨ ਡਿਪੈਂਡ ਕਰਦਾ ਹੈ ਬਟ ਜੇ ਕਿਸੇ ਨੂੰ ਫੋਰਗਿਵ ਕਰ ਸਕਦੇ ਹੋ ਜਾਣ ਵਾਲੇ ਬੰਦੇ ਨੂੰ ਜਾਂ ਫਿਰ ਜਾਣ ਵਾਲੇ ਬੰਦੇ ਨੇ ਕਿਸੇ ਤੋਂ ਫੋਰਗਿਵਨੈਸ ਮੰਗਣੀ ਹੈਗੀ ਆ ਤਾਂ ਆਈ ਥਿੰਕ ਇਟਸ ਬੈਟਰ ਯੂ ਨੋ ਆਪਾਂ ਆਪਣੀ ਈਗੋ ਨੂੰ ਸਾਈਡ ਤੇ ਰੱਖ ਕੇ ਕਿ ਕੋਈ ਜਾਣ ਵਾਲੇ ਨੂੰ ਫੋਰਗਿਵ ਕਰ ਦੋ ਜਾਂ ਫਿਰ ਅਗਲੇ ਨੇ ਫੋਰਗਿਵਨੈਸ ਮੰਗਣੀ ਹੈ ਕਿਸੇ ਤੋਂ ਹਨਾ ਦੂਜੇ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ ਤੇ ਥੋੜਾ ਜਿਹਾ ਪਿਆਰ ਤੇ ਈਗੋ ਨੂੰ ਸਾਈਡ ਦੇ ਉੱਪਰ ਰੱਖਣਾ ਚਾਹੀਦਾ ਪਿਆਰ ਨੂੰ ਰੱਖਣਾ ਚਾਹੀਦਾ ਈਗੋ ਨੂੰ ਸਾਈਡ ਦੇ ਉੱਪਰ ਜੇ ਰੱਖ ਸਕਦੇ ਹਾਂ ਤਾਂ ਬਟ ਆਈ ਥਿੰਕ ਕਈ ਵਾਰੀ ਤਾਂ ਆਪਾਂ ਵੀ ਭੁੱਲ ਜਾਂਦੇ ਹਾਂ ਕਿ ਲੜਾਈ ਕਿਹਦੇ ਕਰਕੇ ਹੋਈ ਸੀਗੀ ਐਂਡ ਦੈਨ ਉਹ ਈਗੋ ਜਿਹੜੀ ਹੁੰਦੀ ਹੈ ਨਾ ਉਹਨੂੰ ਮੇਨਟੇਨ ਕਰਨ ਵਾਸਤੇ ਲੋਕੀ ਇੱਕ ਦੂਜੇ ਨਾਲ ਵੀ ਲੜਦੇ ਰਹਿੰਦੇ ਨੇ ਤੇ ਉਹ ਵੀ ਬਾਕੀ ਸਰਕਮਸਟੈਂਸਸ ਤੇ ਵੀ ਡਿਪੈਂਡ ਕਰਦਾ ਰਾਈਟ
0: ਬਿਲਕੁਲ ਨਹੀਂ ਦੇਖੋ ਹੁਣ ਤੁਹਾਡੀ ਗੱਲ ਠੀਕ ਹੈ ਜੋ ਲੜਾਈਆਂ ਹੋ ਗਈਆਂ ਹੋ ਗਈਆਂ ਹੁਣ ਤੁਸੀਂ ਹੁਣ ਆਪਣੀ ਪ੍ਰੋਬਲਮ ਇਹੀ ਹੈ ਵੀ ਆਪਾਂ ਜਨਰੇਸ਼ਨ ਟੂ ਜਨਰੇਸ਼ਨ ਉਹ ਲੜਾਈਆਂ ਨੂੰ ਪਾਸ ਔਨ ਕਰਦੇ ਹਾਂ ਰਾਈਟ
5: ਰਾਈਟ
0: ਯਾ ਯਾ ਠੀਕ ਹੈ ਈਗੋ ਨੂੰ ਸਾਈਡ ਤੇ ਰੱਖੋ ਤੇ ਨਫ਼ਰਤਾਂ ਨੂੰ ਭੁੱਲ ਜਾਓ ਥੋੜ੍ਹੇ ਚਿਰ ਲਈ ਸਬਜ਼ੀ ਮਾਰਕੀਟ ਗਰੋਸਰੀ ਸਟੋਰ ਵਾਲਿਆਂ ਨੇ ਨਾ ਤੀਜੀ ਲੋਕੇਸ਼ਨ ਖੋਲ੍ਹਣੀ ਆ ਸਬਜ਼ੀ ਮਾਰਕੀਟ ਰੈਸਟੋਰੈਂਟ ਵੀ ਹੈ ਗਰੋਸਰੀ ਸਟੋਰ ਵੀ ਹੈ ਤੀਜੀ ਲੋਕੇਸ਼ਨ ਖੋਲ੍ਹ ਰਹੇ ਆ ਵਿਲੀਅਮ ਪਾਰਕਵੇ ਟੋਰਬਰਮ ਤੇ ਹਾਇਰਿੰਗ ਕਰ ਰਹੇ ਆ ਇਹਨਾਂ ਨੂੰ ਕੈਸ਼ੀਅਰ ਵੀ ਚਾਹੀਦੇ ਆ ਕਿਚਨ ਦਾ ਸਟਾਫ ਵੀ ਚਾਹੀਦਾ ਮੀਟ ਤੇ ਤੰਦੂਰੀ ਸ਼ੈਫ ਵੀ ਚਾਹੀਦਾ ਹਾਇਰਿੰਗ ਹੋ ਰਹੀ ਹੈ ਵਧੀਆ ਪੇ ਹੈ ਵਧੀਆ ਐਟਮੋਸਫੀਅਰ ਹੈ ਤੇ ਨੰਬਰ ਹੈ 416-388-4661 416-388-4661 416-388-4661 ਤੁਸੀਂ ਨਾ ਕਈ ਵਾਰ ਕਾਲ ਕਰਕੇ ਕੱਟ ਦਿੰਦੇ ਹੋ ਕਾਲ ਨੂੰ ਜਲਦੀ ਥੋੜ੍ਹੇ ਜਿਹਾ ਹੋਲਡ ਕਰ ਲਿਆ ਕਰੋ 901 ਕੋਈ ਨੰਬਰ ਸੀਗਾ ਕੱਟ ਦਿੱਤੀ ਕਾਲ ਜਲਦੀ ਸੋ ਥੋੜ੍ਹਾ ਜਿਹਾ ਹੋਲਡ ਕਰ ਲਿਆ ਕਰੋ ਤੇ ਗੱਲਬਾਤ ਤੁਹਾਡੀ ਸਾਡੀ ਪੱਕੀ ਹੋਊਗੀ ਮੈਨੂੰ ਪਤਾ ਕਈ ਵਾਰ ਥੋੜ੍ਹਾ ਜਿਹਾ ਸਮਾਂ ਵੀ ਲੱਗ ਜਾਂਦਾ ਆਈ ਐਮ ਸੋਰੀ ਅਬਾਊਟ ਦੈਟ ਬਟ ਜ਼ਰੂਰ ਸਾਡਾ ਵੀ ਮਨ ਕਰਦਾ ਤੁਹਾਡਾ ਗੱਲ ਕਰਨ ਨੂੰ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਟਰੱਕ ਦੇ ਓਇਲ ਚੇਂਜ ਟਰੱਕ ਦੀ ਅਲਾਈਨਮੈਂਟ ਟਰੱਕ ਦਾ ਕੋਈ ਵੀ ਰਿਪੇਅਰ ਇਹਨਾਂ ਨੇ ਨਾ ਬੜੇ ਜ਼ਬਰਦਸਤ ਡਿਸਕਾਊਂਟ ਲਾਏ ਨੇ ਟਰੱਕ ਦੇ ਨਵੇਂ ਤੁਸੀਂ ਟਾਇਰ ਲਵਾਉਣੇ ਆ ਤਾਂ ਵਿਦ ਇੰਸਟਾਲੇਸ਼ਨ ਇਨਕਲੂਡਿੰਗ ਇੰਸਟਾਲੇਸ਼ਨ $235 ਵਿਦ ਇੰਸਟਾਲੇਸ਼ਨ ਯਾਰ ਪਰ ਟਾਇਰ ਦਾ ਇਹ ਰੇਟ ਹੈ ਸਟਾਰਟਿੰਗ ਹੋਰ ਵੱਖਰੇ ਵੱਖਰੇ ਬ੍ਰਾਂਡ ਨੇ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ 10874 ਸਟੀਲਸ ਐਵਨਿਊ ਈਸਟ ਸਟੀਲਸ ਅਤੇ ਜੇਮਸ ਸਨੋ ਪਾਰਕਵੇ ਦਾ ਕੋਰਨਰ ਪੈਂਦਾ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਵਾਲਿਆਂ ਦੇ ਨਾਲ ਤੁਸੀਂ ਗੱਲਬਾਤ ਜ਼ਰੂਰ ਕਰੋ ਐਂਡ ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਬਾਈ ਜੀ ਜੇ ਤੁਸੀਂ ਗੱਡੀ ਲੈਣੀ ਆ ਐਕਿਰਾ ਦੀ ਗੱਡੀ ਕਿਸੇ ਨੇ ਵੀ ਇੱਕ ਵਾਰ ਚਲਾ ਲਈ ਨਾ ਤੁਸੀਂ ਕਹੋਗੇ ਬੱਲੇ ਬੱਲੇ ਬੱਲੇ ਯਾਰ ਨਾ ਵੀ ਕਿਆ ਗੱਡੀਆਂ ਨੇ ਸੋ ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਬਾਈ ਜੀ ਨਾਲ ਤੁਸੀਂ ਸੰਪਰਕ ਕਰਨਾ ਵਧੀਆ ਟੋਪ ਦੀਆਂ ਗੱਡੀਆਂ ਨੇ ਤੇ ਏਰਨ ਮਿਲਸ ਐਕਿਰਾ ਦਾ ਨੰਬਰ ਹੈ 905-828-5800 ਲਾਸਟ ਕਾਲ ਕੁਇਕਲੀ ਕਰਿਓ 1542 ਜੀ ਕੀ ਕਹਿਣਾ ਚਾਹੁੰਦੇ ਹੋ
6: ਹਾਂਜੀ ਭਾਈ ਨਵੀਂ ਜੀ ਵਾਹਿਗੁਰੂ ਜੀ ਖਾਲਸਾ
0: ਵਾਹਿਗੁਰੂ ਜੀ ਫਤਿਹ ਜੀ
6: ਹਾਂਜੀ, ਤੁਸੀਂ ਉਹ ਸਵਾਲ ਪਾਇਆ ਦੋ ਬ੍ਰਦਰ ਦਾ, ਤੇ ਮੇਰਾ ਓਪੀਨੀਅਨ ਇਹ ਜੀ, ਮਤਲਬ ਇਹ ਤਾਂ ਹੁੰਦਾ ਹੀ ਨੀ ਜੀ, ਤੁਹਾਡੀ ਮਤਲਬ ਕਿ ਸਹੀ ਨੀ ਗੱਲ ਹੈਗੀ, ਕੋਈ ਮੋੜ ਹੀ ਨੀ ਸਕਦਾ ਜੀ ਇੱਦਾਂ ਜੀ, ਇਹ ਸਟੋਰੀ ਗਲਤ ਹੈ ਜੀ, ਇਹ ਦੋਵਾਂ ਭਰਾਵਾਂ ਦੀ ਹੈ ਹੀ ਨੀ ਸਟੋਰੀ,
0: ਕਿਉਂ ਨੀ
6: ਹੋਰ ਸਟੋਰੀ ਹੈ ਜੀ, ਨਹੀਂ ਮੋੜ ਹੀ ਨੀ ਸਕਦਾ ਜੀ ਸਵਾਲ,
0: ਹੋਇਆ ਬਥੇਰਾ ਹੁੰਦਾ, ਤੁਸੀਂ ਦੁਨੀਆ ਨਹੀਂ ਦੇਖੀ ਹਜੇ, ਚਲੋ ਥੈਂਕ ਯੂ ਤੁਹਾਡਾ, ਐਵੇਂ ਕਿਵੇਂ ਵੀ ਸਟੋਰੀ ਨਹੀਂ ਹੈਗੀ, ਜਦੋਂ ਮੈਂ ਸਟੋਰੀ ਦੱਸੀ ਆ ਸਟੋਰੀ ਮੈਂ ਐਵੇਂ ਥੋੜਾ ਵੀ ਕਹਿੰਦੇ ਹੁੰਦੇ ਕਿ ਚੱਕ ਕੇ ਤੁਹਾਨੂੰ ਸੁਣਾਤੀ, ਅਸਲ ਸਟੋਰੀ ਆ ਯਾਰ, ਤੁਸੀਂ
7: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ and rear brake change at $750, and AC recharge is at just $180. So reach out to them, call at 905-452-9955. ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬ੍ਰੈਂਪਟਨ। ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ, ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ਼ 905-452-9955।
1: ਹਾਂ ਵੀਰ ਰਣਵੀਰ, ਕਿੱਧਰ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ?
2: ਉਹ ਭਾਜੀ ਮੋਰਗੇਜ ਲਈ ਮਹੀਨਾ ਹੋ ਗਿਆ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਟੱਕਰ ਕੱਟਦੇ ਹੋਏ।
3: ਯਾਰ ਆ ਕਿੰਨੇ ਸਵਾਲ ਜਵਾਬ ਕਰਦੇ ਨੇ ਮੋਰਗੇਜ ਵਾਲੇ।
4: ਦੇਖ ਬਾਈ, ਜੇ ਤੂੰ ਲੈਣਾ ਮੋਰਗੇਜ ਜਾਂ ਲੋਨ ਤੇ ਤੇਰਾ ਕੰਮ 24 ਘੰਟਿਆਂ ਚ ਕਰਨਗੇ ਮਿਸਟਰ ਸੰਧੂ।
2: ਅੱਛਾ ਜੀ,
5: ਆਹੋ ਜੀ, ਨੀਡ ਪ੍ਰਾਈਵੇਟ ਮੋਰਗੇਜ ਐਂਡ ਲੋਨਸ, ਦੈਨ ਕਾਲ ਮਿਸਟਰ ਸੰਧੂ ਐਟ 905-671-2000। ਨੋ ਕੁਐਸਚਨਸ, ਨੋ ਕ੍ਰੈਡਿਟ ਚੈੱਕ, ਲੋਨ ਅਪਰੂਵਲ ਵਿਦ ਇਨ 24 ਆਵਰਸ। ਨੰਬਰ ਰੱਖੋ ਯਾਦ, 905-671-2000, 905-671-2000, ਮਿਸਟਰ ਸੰਧੂ।
6: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ, ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5-star ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401-416-816-8484-01।
7: 6'2" लंबे दारा सिंह जी ने अपने जीवन काल में करीब 500 मैच खेले, उसमें से एक भी मैच नहीं हारे।
8: इसी तरह तवा किचन का दारा सिंह पराठा भी हार नहीं मान रहा, चैंपियन इन पराठा मार्केट,
9: जो कि मिल रहा है 2410 एट तवा किचन, 30 रैम्बलर ड्राइव, ब्रैम्पटन, कोस्ट टू कैनेडी एंड स्टील्स, 905-451-2600, 905-452-2600।
10: हेलो ब्रो, किथे है तू?
11: मैं क्लाइंट नु मिलन जा रहा, सोच रहा सी टिम हॉर्टन्स च बैठ जाइए।
10: ओ यार, ये तो ओल्ड स्कूल हो गया, हुन तक क्लाइंट मीटिंग्स क्लासी होनिया चाहिदियां ने। नजारा रेस्टोरेंट लेके जाओ उन्हां नू, प्राइवेट बूथ्स ने, फुल प्राइवेसी मिलदी है, फ्री वाईफाई ते लग्जरी एंबियंस, बिजनेस मीटिंग भी सेट हो जांदी है ते खाना भी बहुत वधिया।
11: ओहो, ये तो प्रॉपर प्रोफेशनल मीटिंग हो गई।
10: नजारा रेस्टोरेंट, 30 रैम्बलर ड्राइव, ब्रैम्पटन, मेजर इंटरसेक्शन स्टील्स एंड कैनेडी। हुने कॉल करो 905-451-2600, 905-451-2600।

0: Trafalgar Drive, Brampton. Major intersection, Steeles and Kennedy, 9054512600.
1: ਭੈਣਜੀ ਤੀਜਾ ਵਿਆਹ ਹੈ ਕੈਨੇਡਾ ਦੇ ਵਿੱਚ, ਨਾ ਹੀ ਇੰਡੀਆ ਵਰਗਾ ਟੇਸਟ, ਨਾ ਹੀ ਇੰਡੀਆ ਵਰਗੀ ਕੁਆਂਟਿਟੀ, ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ, ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਆ।
2: ਮੈਨੂੰ ਪਤਾ ਹੈ ਕਿਉਂ, ਮੈਂ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ। ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ, ਪਰ ਫੂਡ ਨਹੀਂ ਮੁੱਕਿਆ।
3: ਤਵਾ ਕਿਚਨ, 50 ਸਨੀਵੇਲ ਗੇਟ, ਬ੍ਰੈਂਪਟਨ, ਮਾਉਂਟਨੈਸ਼ ਐਂਡ ਬੋਵੇਡਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca, 905-790-1699, 905-790-1699, TAWAKitchen.ca।
4: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
5: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
6: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ, 416-819-6000।
7: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ, ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ। ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ

ਮੈਂ ਦਾ ਰੂੜਾ ਕੂੜਾ ਮੇਰੇ ਸਾਹਿਬ ਦੀਆਂ ਵਡਿਆਈਆਂ ਤਿਣਕੇ ਜਿੰਨੀ ਕਦਰ ਨਾ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸ ਰਹਿਮਤਾਂ ਬਖਸ਼ਿਆਂ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

4771 ਤੇ ਤੁਸੀਂ ਸਾਡੇ ਨਾਲ ਪਾਰਟੀਸਪੇਟ ਕਰੋਗੇ। ਚਲੀਏ ਇਸ ਸਫ਼ਰ ਦੇ ਵੱਲ ਜੋ ਬਹੁਤ ਖੂਬਸੂਰਤ ਕਿ ਜ਼ਿੰਦਗੀ ਕੀ ਰੇਲਵੇ ਹਰ ਕੋਈ ਸਵਾਰ ਹੈ ਆਪਣੀ ਮੰਜ਼ਿਲੋਂ ਕਾ ਸਭ ਕੋ ਇੰਤਜ਼ਾਰ ਹੈ, ਭੁੱਖੇ ਕੋ ਰੋਟੀ ਕਾ ਬੇਕਾਰ ਕੋ ਰੋਜ਼ੀ ਕਾ ਇੰਤਜ਼ਾਰ ਹੈ। ਇਹਨਾਂ ਇੰਤਜ਼ਾਰ ਦੀ ਕੜੀ ਦੇ ਵਿੱਚ ਸ਼ਾਮਿਲ ਕਰਦੇ ਹੋ ਆਪਣੀ ਕੀਮਤੀ ਸਮੇਂ ਵਿੱਚੋਂ, ਆਪਣੀ ਜ਼ਿੰਦਗੀ ਦੇ ਮਹੱਤਵਪੂਰਨ ਸਮੇਂ ਵਿੱਚੋਂ ਤੁਸੀਂ ਕੁਛ ਪਲ, ਕੁਛ ਮਿੰਟ, ਕੁਛ ਘੰਟਾ ਸਾਡੇ ਨਾਲ ਸ਼ੇਅਰ ਕਰਦੇ ਹੋ। ਆਪ ਸਭ ਦਾ ਤਹਿ ਦਿਲੋਂ ਧੰਨਵਾਦੀ ਹਾਂ। ਪੀਅਰਸਨ ਏਅਰਪੋਰਟ ਦਾ ਟਰੈਕ 6 ਜਿੱਥੇ ਏਅਰ ਕੈਨੇਡਾ ਆਪਣੀ ਉਡਾਨ ਭਰ ਚੁੱਕੀ ਹੈ। ਅੱਜ ਦੇ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ, ਦਿਨ ਬਹੁਤ ਖੂਬਸੂਰਤ ਹੈ ਔਰ ਬਰਕਤ ਵਾਲਾ ਜੋ ਹੈ ਰਹੇਗਾ। ਸੋ ਕੁਛ ਖਬਰਾਂ ਜਿਨ੍ਹਾਂ ਵੱਲ ਮੈਂ ਵਿਸ਼ੇਸ਼ ਤੌਰ 'ਤੇ ਜਾਣਾ ਚਾਹੂੰਗਾ। ਸਭ ਤੋਂ ਵੱਡੀ ਅਤੇ ਅਹਿਮ ਖਬਰ ਜਿਹੜੀ ਇਸ ਸਮੇਂ ਅਮੈਰੀਕਾ ਔਰ ਕੈਨੇਡਾ ਦੇ ਵਿੱਚ, ਉਹ ਹੈ ਟੈਰਿਫਸ ਨੂੰ ਲੈ ਕੇ। ਹਜੇ ਟੈਰਿਫਸ ਦੀਆਂ ਅਨਾਊਂਸਮੈਂਟਸ ਹੋ ਰਹੀਆਂ ਨੇ, ਇੰਪਲੀਮੈਂਟ ਵੀ ਨਹੀਂ ਹੋਏ, ਪਰ ਉਸ ਤੋਂ ਪਹਿਲਾਂ ਬਹੁਤ ਵੱਡਾ ਅਸਰ ਮਾਨਸਿਕ ਲੈਵਲ ਦੇ ਉੱਤੇ ਲੋਕਾਂ ਦੇ ਗਿਆ। ਬਾਜ਼ਾਰਾਂ ਦੇ ਵਿੱਚ ਅਸਰ ਜਾਣੇ ਸ਼ੁਰੂ ਹੋ ਗਏ ਨੇ। ਕੱਲ੍ਹ ਜੋ ਹੈ ਕੈਨੇਡੀਅਨ ਜਿਹੜਾ ਡੋਲਰ ਹੈ ਅੱਪ ਗਿਆ, ਜਦੋਂ ਅਨਾਊਂਸਮੈਂਟਸ ਮਾਰਕਾਰਮੀ ਦੀ ਵਜ਼ਾਰਤ ਨੇ ਕੀਤੀਆਂ। ਇਸ ਅਨਾਊਂਸਮੈਂਟਸ ਨੂੰ ਸਾਰੇ ਹੀ ਨੈਸ਼ਨਲ ਰੇਡੀਓ ਚੈਨਲਸ ਨੇ ਸਿੱਧੇ ਤੌਰ ਦੇ ਉੱਤੇ ਅਤੇ ਟੀ ਵੀ ਚੈਨਲਸ ਨੇ ਸਿੱਧੇ ਤੌਰ ਦੇ ਉੱਤੇ ਲਾਈਵ ਪ੍ਰਸਾਰਿਤ ਕੀਤਾ। ਇਸ ਅਨਾਊਂਸਮੈਂਟ ਦੇ ਵਿੱਚ ਮਿਨਿਸਟਰਸ ਨੇ ਆਪਣੇ ਮੰਚ ਤੋਂ, ਸਟੇਜ ਤੋਂ ਖੜ੍ਹੇ ਹੋ ਕੇ ਸੰਬੋਧਿਤ ਕੀਤਾ ਮੁਲਕ ਨੂੰ। ਸਮਾਂ ਉਹ ਯਾਦ ਆ ਗਿਆ ਕਿ ਜਦੋਂ ਵਿਸ਼ਵ ਯੁੱਧ ਲੱਗਦੇ ਨੇ ਅਤੇ ਉਸ ਸਮੇਂ ਸਰਕਾਰਾਂ ਆਪਣੇ ਬਸ਼ਿੰਦਿਆਂ ਨੂੰ ਆਗਾਹ ਕਰਦੀਆਂ ਨੇ ਅਤੇ ਉਹਨਾਂ ਨੂੰ ਸਮਝਾਉਂਦੀਆਂ ਨੇ ਅਤੇ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਦੀਆਂ ਨੇ। ਕੱਲ੍ਹ ਬਹੁਤ ਚੜ੍ਹਦੀ ਕਲਾ ਵਾਲੀ ਗੱਲਬਾਤ ਜਿਹੜੀ ਹੈ ਮਿਨਿਸਟਰ ਸਾਹਿਬਾਨਸ ਵੱਲੋਂ ਕੀਤੀ ਗਈ, ਜੋ ਕਿ ਮਾਰਕਾਨੀ ਦੀ ਰਹਿਨਮਾਈ ਦੇ ਅੰਦਰ ਇਹ ਗੱਲਬਾਤ ਹੋ ਰਹੀ ਸੀ। ਇਸ ਵਿੱਚ ਕਿਹਾ ਗਿਆ ਕਿ ਅਸੀਂ ਤਕਰੀਬਨ $7 ਬਿਲੀਅਨ ਦਾ ਫੰਡ ਤਿਆਰ ਕੀਤਾ, ਐਮਰਜੈਂਸੀ ਫੰਡ। ਜਿੰਨੇ ਵੀ ਖਿੱਤੇ ਇਸ ਟੈਰਫ ਨਾਲ ਪ੍ਰਭਾਵਿਤ ਹੋਣਗੇ ਉਹਨਾਂ ਖਿੱਤਿਆਂ ਦੇ ਵਿੱਚ EI ਯਾਨੀ ਕਿ ਅਨਇੰਪਲੋਇਮੈਂਟ ਇੰਸ਼ੋਰੈਂਸ ਲਾਜ਼ਮੀ ਕੀਤਾ ਜਾਣਾ। ਜਿਸ ਬੰਦੇ ਦੀ ਇਨਕਮ ਗਈ ਹੈ ਉਸਨੂੰ ਖਰਚਾ ਮਿਲਦਾ ਰਹੇ ਤਾਂ ਜੋ ਆਪਣੇ ਖਰਚੇ ਚਲਾਵੇ। ਅਤੇ ਨਾਲ ਨਾਲ ਦੂਸਰੇ ਪਾਸੇ ਜਿਹੜਾ ਹੈਗਾ ਇਹਨਾਂ ਕੰਪਨੀਜ਼ ਨੂੰ ਚੱਲਦੇ ਰਹਿਣ ਦੇ ਲਈ ਇੱਕ ਸਮਾਂ, ਇੱਕ ਕੁਸ਼ਨ ਦੇਵਾਂਗੇ ਤਾਂ ਜੋ ਅਸੀਂ ਨਵੇਂ ਸੈਟਲਮੈਂਟਸ ਜਿਹੜੇ ਨੇ ਯੂਰਪ ਦੇ ਨਾਲ, ਯੂਰਪ ਨੂੰ ਖਾਸ ਤੌਰ ਦੇ ਉੱਤੇ ਜਿਹੜਾ ਹੈਗਾ ਪ੍ਰਸਾਰਿਤ ਕੀਤਾ ਗਿਆ ਸੰਬੋਧਨ ਦੇ ਦੌਰਾਨ ਕਿ ਯੂਰਪ ਸਾਡੇ ਨਾਲ, ਸਭ ਤੋਂ ਦੁਨੀਆ ਦੀ ਲਾਰਜੈਸਟ ਸੈਕਿੰਡ ਮੰਡੀ ਹੈ, ਉਹ ਸਾਡੇ ਨਾਲ ਕਾਰੋਬਾਰ ਕਰਨ ਲਈ ਤਿਆਰ ਹੈ ਔਰ ਉਹ ਚਾਹੁੰਦੇ ਨੇ ਕਿ ਉਹ ਸਾਡੇ ਨਾਲ ਕਾਰੋਬਾਰ ਕਰਨ। ਕਿਉਂਕਿ ਡੋਲਰ ਕਨਵਰਜ਼ਨ ਦੇ ਉੱਪਰ ਅਗਰ ਯੂਰੋ ਦੇ ਵਿੱਚ ਜਾਈਏ ਤਾਂ ਕੈਨੇਡੀਅਨ ਵਸਤਾਂ ਜਿਹੜੀਆਂ ਨੇ ਉਹ ਜੋ ਅਮੈਰੀਕਾ ਦੇ ਰਿਹਾ ਹੈਗਾ ਉਹ ਇਹਨਾਂ ਨੂੰ ਬਹੁਤ ਜਿਹੜੀਆਂ ਵਧੀਆ ਰੇਟ ਦੇ ਉੱਤੇ ਪੈਂਦੀਆਂ ਨੇ ਵਪਾਰਕ ਤੌਰ ਦੇ ਉੱਤੇ ਦੇਖਿਆ ਜਾਵੇ। ਦੂਸਰੇ ਪਾਸੇ 99% ਜਿਹੜੀ ਗੈਸ ਹੈ ਉਹ ਕੈਨੇਡਾ ਤੋਂ ਖਰੀਦਣ ਵਾਲਾ ਜਿਹੜਾ ਗਾਹਕ ਹੈ ਅਮਰੀਕਾ, ਆਪਣੇ ਹੀ ਜਿਹੜਾ ਹੈਗਾ ਸਪਲਾਇਰ ਨੂੰ ਥ੍ਰੈਟ ਕਰ ਰਿਹਾ ਹੈਗਾ ਕਿ ਤੇਰੀ ਮੈਂ ਸਪਲਾਈ ਬੰਦ ਕਰ ਦੂੰਗਾ, ਯਾਨੀ ਕਿ ਮੈਂ ਆਪਣੇ ਘਰ ਦੇ ਅੰਦਰ ਗੈਸ ਵੀ ਬੰਦ ਕਰ ਦੂੰਗਾ, ਤੇਰੀ ਮੈਂ ਸਪਲਾਈ ਬੰਦ ਕਰ ਦੂੰਗਾ। ਤੁਸੀਂ ਸਿਲੰਡਰ ਵਾਲੇ ਨੂੰ ਕਹੋ ਕਿ ਤੇਰੇ ਨਾ ਮੈਂ ਸਿਲੰਡਰ ਆਉਣੇ ਬੰਦ ਕਰ ਦੂੰ ਮੇਰੇ ਘਰ, ਜਾਣਦਾ ਰਿਹਾ ਤੂੰ। ਅਤੇ ਸਿਲੰਡਰ ਵਾਲਾ ਅੰਦਰੋਂ ਅੰਦਰ ਹੱਸਦਾ ਹੋਵੇ ਕਿ ਜੇ ਮੈਂ ਗੈਸ ਨਹੀਂ ਦਊਂ ਤਾਂ ਤੂੰ ਰੋਟੀਆਂ ਕਿੱਥੋਂ ਪਕਾਵੇਂਗਾ। ਇਹ ਪੋਜੀਸ਼ਨ ਦੇ ਉੱਤੇ ਇਸ ਵੇਲੇ ਅਮੈਰੀਕਾ ਖੜ੍ਹਾ ਹੈਗਾ। ਭਾਵੇਂ ਅਮੈਰੀਕਾ ਦੇ ਅੰਦਰ ਪ੍ਰੈਸ਼ਰ ਵਧਣਾ ਸ਼ੁਰੂ ਹੋ ਚੁੱਕਿਆ, ਡੱਗਫੋਰ ਤੋਂ ਲੈ ਕੇ ਜਿਹੜੇ ਪ੍ਰੀਮੀਅਰਸ ਨੇ, 2-3 ਪ੍ਰੀਮੀਅਰਸ ਨੂੰ ਫੇਸ ਬਣਾਇਆ ਗਿਆ। ਇਹ ਪ੍ਰੀਮੀਅਰ ਜਿਹੜੇ ਨੇ ਮੂਹਰੇ ਆ ਕੇ ਲੋਕਾਂ ਨੂੰ ਸਮਝਾਉਣਾ ਸ਼ੁਰੂ ਕਰ ਚੁੱਕੇ ਨੇ। ਡੱਗਫੋਰ ਨੇ ਨੈਸ਼ਨਲ ਅਮੈਰੀਕਨ ਚੈਨਲਸ ਉੱਤੇ ਜਾ ਕੇ ਸਮਝਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਜਿੰਨੇ ਵੀ ਟੈਰਿਫ ਨੇ ਤੁਹਾਡੇ 'ਤੇ ਪੈਣਗੇ। ਮੈਂ ਅੰਦਾਜ਼ਨ ਦੱਸ ਰਿਹਾ ਕਿ 7,000 'ਚ ਮਿਲਣ ਵਾਲੀ ਚੀਜ਼ ਔਸਤਨ ਜਿਹੜੀ $11,000 'ਚ ਮਿਲਣੀ ਸ਼ੁਰੂ ਹੋਜੂਗੀ। ਇਹ ਆਈਡੀਆਜ਼ ਦਿੱਤੇ ਗਏ ਕਿ ਤੁਸੀਂ 7,000 ਦੀ ਪਰਚੇਜ਼ ਕਰਦੇ ਹੋ, 11 ਦੀ ਹੁਣ ਬਣ ਜੂਗੀ। ਜਿਸ ਤਰ੍ਹਾਂ ਕੱਲ੍ਹ ਦੱਸਿਆ ਸੀ ਕਿ ਤੁਸੀਂ ਲੱਕੜ ਦੇ ਜਿਹੜੇ ਘਰ ਬਣਾਉਂਦੇ ਹੋ $40 ਤੋਂ ਲੈ ਕੇ $1,00,000 ਸਿਰਫ ਡੋਨਲਡ ਟਰੰਪ ਦੇ ਟੈਰਿਫ ਲਾਉਣ ਨਾਲ ਮਹਿੰਗੇ ਹੋ ਚੁੱਕੇ ਨੇ ਤੁਹਾਡੇ, ਕਿਉਂਕਿ ਅਸੀਂ ਤਾਂ ਲੱਕੜ ਉਵੇਂ ਹੀ ਸਪਲਾਈ ਕਰ ਰਹੇ ਹਾਂ, ਪਰ ਸਾਡੇ ਉੱਤੇ ਜਿਹੜੇ ਟੈਕਸ ਲਗਾਏ ਨੇ ਡੋਨਲਡ ਟਰੰਪ ਨੇ ਉਹ ਤੁਸੀਂ ਪੇ ਕਰ ਰਹੇ ਹੋ, ਡੋਨਲਡ ਟਰੰਪ ਨੇ ਜਾਂ ਉਹਦੇ ਮਿਨਿਸਟਰ ਨਹੀਂ ਪੇ ਕਰ ਰਹੇ, ਉਹਦੀ ਵਜ਼ਾਰਤ ਨਹੀਂ ਪੇ ਕਰ ਰਹੀ। ਇਸ ਤੋਂ ਇਲਾਵਾ ਬਹੁਤ ਕੁਛ ਹੋਰ ਜਿਹੜਾ ਦੱਸੇਗਾ। ਸ਼ਿਵਮ, ਤੁਹਾਨੂੰ ਕਾਲ ਹੋਲਡ ਰੱਖਣੇ ਪੈਣੇ ਸਾਰਿਆਂ ਨੂੰ, ਪਲੀਜ਼ ਸ਼ਿਵਾਨੂ ਜੀ ਤੁਸੀਂ ਵੀ ਹੋਲਡ ਰੱਖਿਓ। ਸੋ ਇਹ ਸਾਰਾ ਕੁਛ ਜਿਹੜਾ ਹੈਗਾ ਇਸ ਗੱਲਬਾਤ ਦੇ ਰਾਹੀਂ ਦੱਸਿਆ ਗਿਆ। ਉੱਧਰ ਜਿਹੜੇ ਮੀਡੀਆ ਪੋਸਟਕਾਰ ਨੇ, ਪੁਰਾਣੇ ਗੋਰੇ ਨੇ, ਉਹਨਾਂ ਨੇ ਉੱਥੋਂ ਦੇ ਲੋਕਲ ਲੋਕਾਂ ਨੂੰ ਅਵੇਅਰ ਕਰਨਾ ਸ਼ੁਰੂ ਕੀਤਾ ਕਿ ਫਾਰਮਿੰਗ ਦੇ ਉੱਪਰ ਬਹੁਤ ਵੱਡਾ ਅਸਰ ਜਾਵੇਗਾ ਖੇਤੀਬਾੜੀ ਦੇ ਉੱਪਰ ਅਗਰ ਇਹ ਟ੍ਰੇਡ ਡੀਲ ਨਹੀਂ ਹੁੰਦੀ। ਜਿਹੜੀ ਨੈਫਟਾ ਅਤੇ ਕੁਜ਼ਮਾ ਵਰਗੀਆਂ ਡੀਲਸ ਨੇ, ਇਹਨਾਂ ਦਾ ਬੇਸ ਸੀਗਾ ਕਿ ਬਿਨਾਂ ਬਾਰਡਰ ਤੋਂ, ਯਾਨੀ ਕਿ ਕੈਨੇਡਾ ਨੂੰ ਅਮੈਰੀਕਾ ਹੀ ਸਮਝਿਆ ਜਾਵੇ, ਅਮੈਰੀਕਾ ਨੂੰ ਕੈਨੇਡਾ ਸਮਝਿਆ ਜਾਵੇ।
ਬਿਨਾਂ ਕਿਸੇ ਰਿਸਟ੍ਰਿਕਸ਼ਨ ਤੋਂ, ਯਾਨੀ ਕਿ ਕੋਈ ਵੀ ਟੈਕਸ ਤੋਂ ਸਮਾਨ ਇੱਕ ਮੁਲਕ ਤੋਂ ਦੂਜੇ ਮੁਲਕ 'ਚ ਜਾ ਰਿਹਾ ਸੀ। ਯਾਨੀ ਕਿ ਕੋਈ ਬੋਡੀ ਪਾਰਟ ਹੈ, ਟਾਕੀ ਬਣ ਗਈ ਇੱਥੇ, ਪਰ ਉਹਦੇ ਫਰੇਮ ਅੰਦਰਲੇ ਜਿਹੜੇ ਤਿਆਰ ਹੋਣ ਲਈ ਦੁਬਾਰਾ ਉਹ ਡਿਟਰੋਇਟ ਚਲੇ ਜਾਂਦੇ ਸੀਗੇ। ਡਿਟਰੋਇਟ ਤੋਂ ਦੁਬਾਰਾ ਬਣ ਕੇ ਆ ਕੇ ਟਾਕੀ ਫਿਰ ਇੱਥੇ ਗੱਡੀ 'ਚ ਲੱਗ ਜਾਂਦੀ ਸੀ। ਸੋ ਇਹ ਟ੍ਰੇਡ ਡੀਲ ਦੇ ਵਿੱਚ ਜਿਹੜਾ ਹੈਗਾ ਕੋਈ ਬੰਦਿਸ਼ ਨਹੀਂ ਸੀਗੀ ਇਹਨਾਂ ਮੁਲਕਾਂ ਦੇ ਧਰਤੀ 'ਤੇ। ਇੱਥੋਂ ਦੇ ਜਿਹੜੇ ਸਿਸਟਮ ਦੀ ਐਡਵਾਂਟੇਜ ਆ ਉਹ ਕਾਰਪੋਰੇਟ ਘਰਾਣੇ ਲੈ ਰਹੇ ਸੀ ਅਤੇ ਉਹ ਵੀ ਬੈਨੀਫਿਟ ਲੈ ਰਹੇ ਸੀ ਅਤੇ ਲੋਕਾਂ ਕੋਲ ਨੌਕਰੀਆਂ ਮਿਲ ਰਹੀਆਂ ਸੀ। ਇਹ ਸਾਰੇ ਸਿਸਟਮ ਨੂੰ ਹਿਲਾਉਣ ਦਾ ਮਤਲਬ ਹੈ ਡੋਨਲਡ ਟਰੰਪ ਦਾ ਇਰਾਨ ਤੋਂ ਬਾਅਦ ਸੈਕਿੰਡ ਵੱਡਾ ਪੰਗਾ ਲੈਣਾ। ਇਰਾਨ ਦੀ ਸੱਟ ਜਿਹੜੀ ਹੈ ਹੁਣ ਤੱਕ ਡੋਨਲਡ ਟਰੰਪ ਸਹਿ ਨਹੀਂ ਪਾਇਆ। ਬਹੁਤ ਤਰਲੇ ਮੱਛੀ ਲਈ ਪਾਕਿਸਤਾਨ ਵਰਗੇ ਮੁਲਕ ਦੀਆਂ ਮਿੰਨਤਾਂ ਕੀਤੀਆਂ ਜਿਨ੍ਹਾਂ ਨੂੰ ਇਹ ਜਲਾਲ ਦਿੰਦਾ ਸੀ, ਬੇਇੱਜ਼ਤੀ ਕਰਦਾ ਸੀ। ਕਦੇ ਇਹ ਆਪਣੇ ਨਾਲ ਦੇ ਕੁਲੀਗਸ ਨੂੰ, ਜਿਹੜੇ ਕੋਲੀਗਸ ਨੇ ਉਹਨਾਂ ਨੂੰ ਗਲਤ ਬੋਲਦਾ ਸੀ। ਇਹ ਸਾਰੀ ਜਿਹੜੀ ਸ਼ਬਦਾਵਲੀ ਹੈ ਉਹ ਕਰਮਾਂ ਦੇ ਤੌਰ ਦੇ ਉੱਤੇ ਡੋਨਲਡ ਟਰੰਪ 'ਤੇ ਬੈਕ ਆ ਰਹੀ ਹੈ, ਜਿੱਥੇ ਡੱਗ ਫੋਰਡ ਨੇ ਬੜੇ ਵਚਿੱਤਰ ਢੰਗ ਨਾਲ, ਜੋ ਮੈਂ ਕਹੂੰਗਾ ਕਿ ਰਾਜਨੀਤੀ ਵਿੱਚ ਸ਼ੋਭਾ ਨਹੀਂ ਦਿੰਦੇ, ਉਹਨਾਂ ਸ਼ਬਦਾਂ ਦੇ ਨਾਲ ਡੋਨਲਡ ਟਰੰਪ ਨੂੰ ਜਵਾਬ ਦਿੱਤੇ ਜੋ ਬਣਦੇ ਸੀ ਦੇਣੇ। ਉਸ 'ਤੇ ਬਹੁਤ ਸਾਰੇ ਅਮੈਰੀਕਨਸ ਨੇ ਉਹ ਬੜੇ ਖੁਸ਼ ਹੋਏ। CNN ਨੇ ਡੱਗ ਫੋਰਡ ਨੂੰ ਔਨ ਏਅਰ ਕੀਤਾ ਟੂ ਐਜੂਕੇਟ ਅਮੈਰੀਕਨ ਪੀਪਲ ਕਿ ਟ੍ਰੇਡ ਡੀਲ ਉਹਨਾਂ ਲਈ ਕਿਉਂ ਮਹੱਤਵਪੂਰਨ ਹੈ, ਅਗਰ ਇਹ ਨਹੀਂ ਹੁੰਦੀ ਤਾਂ ਉਹਨਾਂ ਦੇ ਘਰਾਂ ਦੇ ਉੱਤੇ ਕੀ ਅਸਰ ਜਾਊਗਾ। ਇਹ ਕੋਈ ਰਾਜਨੀਤਿਕ ਜੰਗ ਨਹੀਂ ਹੈ, ਇਹ ਇੱਕ ਸਮਝੌਤਾ ਹੈ ਜਿਸ ਦੇ ਤਹਿਤ ਦੋਨਾਂ ਮੁਲਕਾਂ ਦੇ ਬਸ਼ਿੰਦਿਆਂ ਦੀਆਂ ਜ਼ਿੰਦਗੀਆਂ ਦੇ ਉੱਪਰ ਅਸਰ ਜਾਵੇਗਾ। ਇਸ ਸਾਰੇ ਕਾਸੇ ਦੇ ਵਿੱਚ ਬਹੁਤ ਕੁਛ ਹੋਰ ਜਿਹੜਾ ਹੈਗਾ ਡੋਨਲਡ ਟਰੰਪ ਇਸ ਸਮੇਂ ਜਿਹੜਾ ਹੈਗਾ ਕਰ ਰਿਹਾ। ਉੱਧਰਲੇ ਪਾਸੇ ਡਿਜੀਟਲ ਇੱਕ ਆਪਣਾ ਵਪਾਰ ਸਮਝੌਤਾ ਹੋਰ ਹੈ ਇਸ ਤੋਂ ਇਲਾਵਾ, ਇਹ ਤਾਂ ਹੈਗਾ ਗੁੱਡਸ ਦੇ ਉੱਪਰ, ਇੱਕ ਡਿਜੀਟਲ ਦੇ ਉੱਪਰ ਹੈਗਾ ਜਿਹਦੇ ਵਿੱਚ IT ਦੇ ਜੋਬਸ ਨੇ ਜਾਂ ਬਹੁਤ ਸਾਰੀਆਂ ਹੋਰ ਨੌਕਰੀਆਂ ਨੇ, ਉਹ ਜਿਹੜੀਆਂ ਡਾਟਾ ਜਿਹੜੇ ਸੈਂਟਰ ਬਣਾਏ ਜਾ ਰਹੇ ਨੇ ਉਹਨਾਂ ਦੀ ਗੱਲ ਚੱਲ ਰਹੀ ਹੈ। ਇਹਨਾਂ ਸਾਰਿਆਂ ਦੇ ਵਿੱਚ ਮੈਂ ਇੱਕ ਗੱਲ ਦੱਸਣੀ ਭੁੱਲੂੰਗਾ ਨਹੀਂ ਕਿ 15% ਦੇ ਕਰੀਬ ਜਿਹੜੇ ਸਪੋਰਟਰਸ ਨੇ ਉਹ ਕੈਨੇਡਾ ਦੇ ਵਿੱਚ ਟਰੰਪ ਦੇ ਬੈਠੇ ਨੇ, ਜਿਹੜੇ ਟਰੰਪ ਨੂੰ ਫੁੱਲ ਸਪੋਰਟ ਕਰ ਰਹੇ ਨੇ। ਇਹ 15% ਜਿਹੜੇ ਸਪੋਰਟਰਸ ਨੇ ਗੋਰੇ ਨੇ, ਇਹ ਮਜੋਰਿਟੀ ਅਲਬਰਟਾ ਔਰ ਸਸਕੈਚਵਨ ਦੋ ਸਟੇਟਾਂ 'ਚ ਸਭ ਤੋਂ ਜ਼ਿਆਦਾ ਬੈਠੇ ਨੇ, ਬਾਕੀ ਮੁਲਕ 'ਚ ਵੀ ਨੇ, ਦੋ ਸਟੇਟਾਂ 'ਚ ਸਭ ਤੋਂ ਜ਼ਿਆਦਾ ਬੈਠੇ ਨੇ। ਅਤੇ ਉੱਧਰ ਜਿਹੜੇ ਅਮੈਰੀਕਾ ਦੇ ਵਿੱਚ 30% ਲੋਕ ਡੋਨਲਡ ਟਰੰਪ ਨੂੰ ਸਪੋਰਟ ਕਰ ਰਹੇ ਨੇ, ਅਤੇ ਕੈਨੇਡਾ ਦੇ ਵਿੱਚ 72% ਸਪੋਰਟ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਰਾਜਨੀਤਿਕ ਗਲਿਆਰਿਆਂ 'ਚ ਮਿਲ ਰਹੀ ਹੈ। ਇਹ ਬਹੁਤ ਮਹੱਤਵਪੂਰਨ ਹੈ ਕਿ ਜਿਹੜੇ ਆਉਣ ਵਾਲੇ ਮਿਡ ਟਰਮ ਇਲੈਕਸ਼ਨਸ ਨੇ, ਯਾਨੀ ਕਿ ਅਮੈਰੀਕਾ ਵਿਚਕਾਰ ਦੇ ਦੌਰਾਨ ਇਹ ਚੈੱਕ ਕਰਦਾ ਹੈ ਕਿ ਜਿਹੜਾ ਵੀ ਰਾਸ਼ਟਰਪਤੀ ਕੰਮ ਕਰ ਰਿਹਾ ਉਹ ਸਹੀ ਕਰ ਰਿਹਾ ਕਿ ਗਲਤ ਕਰ ਰਿਹਾ। ਮਿਡ ਟਰਮ ਇਲੈਕਸ਼ਨ ਦੇ ਵਿੱਚ ਕਾਂਗਰਸ ਨੂੰ ਜਿਹੜੀ ਕਿ ਇਹ ਤੈਅ ਕਰਦੀ ਹੈ ਕਿ ਇਰਾਨ 'ਤੇ ਹਮਲਾ ਕਰਨਾ ਕਿ ਨਹੀਂ, ਜਿਹੜੀ ਕਿ ਇਹ ਤੈਅ ਕਰਦੀ ਹੈ ਵੋਟ ਬੈਂਕ ਦੇ ਰਾਹੀਂ ਕਿ ਕੀ ਕੈਨੇਡਾ 'ਤੇ ਟੈਰਿਫ ਲਾਉਣੇ ਆ ਕਿ ਨਹੀਂ। ਯਾਨੀ ਕਿ ਰਾਸ਼ਟਰਪਤੀ ਦੀਆਂ ਸ਼ਕਤੀਆਂ ਜਿਹੜੀਆਂ ਇਹ ਵਰਤ ਰਿਹਾ ਟਰੰਪ ਹੁਣ, ਇਹਨਾਂ ਨੂੰ ਸੀਮਿਤ ਕਰ ਦਿੰਦੇ ਆ, ਅਤੇ ਇੰਪੀਚਮੈਂਟ ਵੀ ਲੈ ਕੇ ਆ ਸਕਦੇ, ਜਿਸ ਤਰ੍ਹਾਂ ਪਿਛਲੀ ਵਾਰ ਉਹ ਇੰਪੀਚਮੈਂਟ ਲੈ ਕੇ ਆਏ ਸੀ ਅਤੇ ਉਸ ਵਾਰ ਟਰੰਪ ਬਚ ਗਿਆ ਸੀ। ਇਸ ਚੀਜ਼ ਦਾ ਇਹਨਾਂ ਨੂੰ ਖਦਸ਼ਾ ਹੈਗਾ ਕਿ ਇਸ ਤੋਂ ਬਾਅਦ ਇਹ ਆਦਮੀ ਮਨ ਮਰਜ਼ੀਆਂ ਕਰਨੀਆਂ ਬੰਦ ਕਰ ਦੇਵੇਗਾ। ਜਿੱਥੇ ਡੋਨਲਡ ਟਰੰਪ ਨੇ ਬਾਦਸ਼ਾਹ ਬੈਂਕਰਪਸੀਆਂ ਦਾ ਕਹਿ ਕੇ ਇਹਨੂੰ ਸੰਬੋਧਿਤ ਕੀਤਾ ਕਿ ਬੈਂਕਰਪਸੀਆਂ ਦਾ ਬਾਦਸ਼ਾਹ ਡੋਨਲਡ ਟਰੰਪ, ਖੁਦ ਕਿੰਨੀਆਂ ਕੀਤੀਆਂ ਅਤੇ ਹੁਣ ਮੁਲਕ ਦੀ ਕਰਾਉਣ ਨੂੰ ਫਿਰਦਾ। ਇਹ ਅੱਜ ਦੀ ਜਿਹੜੀ ਮੁੱਖ ਗੱਲਬਾਤ ਰਹੀ। ਪਰ ਫਿਲਹਾਲ ਲੱਗਦਾ ਇਹ ਵੀ ਹੈ ਕਿਤੇ ਨਾ ਕਿਤੇ ਕਿ ਊਂਠ ਤਾਂ ਕਿਸ ਕਰਵਟ ਬੈਠੇਗਾ ਹੀ ਬੈਠੇਗਾ। ਯਾਨੀ ਕਿ ਥੱਲੇ ਵਾਲੇ ਕੁਛ ਬੰਦੇ ਜਿਹੜੇ ਨੇ ਡੋਨਲਡ ਟਰੰਪ ਦੇ, ਉਹ ਹੁਣ ਸੌਫਟ ਰਵੱਈਏ ਨਾਲ ਸਕਰੀਨ ਦੇ ਉੱਤੇ ਆ ਕੇ ਭਾਸ਼ਣ ਦੇ ਰਹੇ ਨੇ ਕਿ ਕੈਨੇਡਾ ਡਰੀਲ ਨੂੰ ਬੱਚੇ ਛੱਡ ਕੇ ਭੱਜ ਗਿਆ, ਕੋਸ਼ਿਸ਼ ਕਰ ਰਹੇ ਨੇ ਪ੍ਰਾਈਮ ਮਿਨਿਸਟਰ ਨੂੰ ਡੈਮੇਜ ਕਰਨ ਲਈ। ਭਾਈ ਸਾਡੇ ਕੋਲ ਦੋ ਬੰਦੇ ਹੈਗੇ ਨੇ ਪ੍ਰਾਈਮ ਮਿਨਿਸਟਰ ਨੂੰ ਡੈਮੇਜ ਕਰਨ ਲਈ, ਇੱਕ ਪੀਅਰ ਪੋਲੀਅਰ ਹੈਗਾ ਤੁਹਾਡਾ ਬੰਦਾ ਤੁਹਾਡੇ ਲਈ ਤੁਹਾਡੇ ਹੱਕ 'ਚ ਜਿਹੜਾ ਬੋਲਦਾ, ਇੱਕ ਡੇਨੀਅਲ ਸਮਿਥ ਜਿਹੜੀ ਕਹਿੰਦੀ ਕਿ ਤੁਸੀਂ ਜੋ ਮਰਜ਼ੀ ਟੈਰਿਫ ਲਾਓ, ਮੇਰੇ ਤੇਲ 'ਤੇ ਟੈਰਿਫ ਨਹੀਂ ਤੁਸੀਂ ਲਾ ਸਕਦੇ ਹੈਗੇ। ਤੇਲ ਕੈਨੇਡਾ ਦਾ ਨਾ ਕਿ ਡੇਨੀਅਲ ਸਮਿਥ ਦਾ ਹੈਗਾ, ਤੇਲ ਇਸ ਮੁਲਕ ਦਾ ਹੈਗਾ, ਇੱਕ ਸਟੇਟ ਦੀ ਪ੍ਰੀਮੀਅਰ ਦਾ ਤੇਲ ਨਹੀਂ ਹੈਗਾ, ਇਹ ਤੇਲ ਮੁਲਕ ਓਨ ਕਰਦਾ ਹੈ, ਨੈਸ਼ਨਲ ਐਸੈਟਸ ਦੇ ਵਿੱਚ ਇਹ ਤੇਲ ਆਉਂਦਾ ਹੈਗਾ। ਜਿਹਨੂੰ ਉਹ ਕਹਿ ਰਹੀ ਹੈ ਕਿ ਮੇਰੇ ਤੇਲ ਦੇ ਉੱਪਰ ਗੱਲ ਨਾ ਕਰਿਓ, ਮੀਨਸ ਕਿ ਤੁਸੀਂ ਜਾ ਕੇ ਢੱਠੇ ਖੂਹ 'ਚ ਵੜੋ, ਮੈਂ ਤਾਂ ਉਸ ਆਦਮੀ ਦੀ ਅਧੀਨਤਾ ਸਵੀਕਾਰ ਕਰਕੇ ਆ ਗਈ ਹਾਂ। ਸੋਚੋ ਜੇ ਪੀਅਰ ਪੋਲੀਅਰ ਇਸ ਸੀਟ 'ਤੇ ਹੁੰਦਾ ਇਸ ਵੇਲੇ, ਸ਼ਾਇਦ ਅਸੀਂ ਵੀ ਕੁਛ ਇਸ ਤਰ੍ਹਾਂ ਦੇ ਕਾਗਜ਼ ਪੱਤਰ ਸਾਈਨ ਕਰ ਦੇਣੇ ਸੀ ਜਿਹੜੇ ਕਿ ਉਹ ਸਾਈਨ ਕਰਵਾਉਣੇ ਚਾਹੁੰਦੇ ਨੇ ਅਗਲੇ ਲੰਬੇ ਸਮੇਂ ਤੱਕ ਲਈ। ਤੁਹਾਨੂੰ ਯਾਦ ਹੋਣਾ ਕਿ ਮੈਂ ਪ੍ਰਾਈਮ ਮਿਨਿਸਟਰ ਦਾ ਇੱਕ ਪੁਆਇੰਟ ਨੋਟ ਕੀਤਾ ਸੀ ਜਿਹ 'ਚ ਕਿਹਾ ਸੀ ਕੁਛ ਟਰਮਸ ਦੇ ਉੱਤੇ ਉਹ ਪੈਨਸਲ ਨਾਲ ਸਾਈਨ ਕਰ ਰਹੇ ਸੀਗੇ, ਅਤੇ ਇਸ ਦੇ ਉੱਪਰ ਅਮੈਰੀਕਾ ਦਾ ਇੱਕ ਜਰਨਲਿਸਟ ਹੈ, ਉਹਨੇ ਬੜੇ ਵੱਡੇ
ਅਤੇ ਡੂੰਘੇ ਲੈਵਲ 'ਤੇ ਇਸ 'ਤੇ ਚਿੰਤਾ ਜ਼ਾਹਰ ਕੀਤੀ ਕਿ ਇਹ ਕਿਸ ਤਰ੍ਹਾਂ ਦੇ ਸਮਝੌਤੇ ਨੇ। ਤੁਸੀਂ ਆਪਣੇ ਸਭ ਤੋਂ ਨੇੜੇ ਦੇ ਸਹਿਯੋਗੀ, ਅੱਜ ਤੱਕ ਦੇ ਹਿਸਟੋਰੀਕਲ ਬਿਜ਼ਨਸ ਪਾਰਟਨਰ, ਅੱਜ ਤੱਕ ਦੇ ਜੰਗਾਂ ਤੋਂ ਲੈ ਕੇ ਮਾੜੇ ਸਮਿਆਂ 'ਚ ਨਾਲ ਖੜ੍ਹਨ ਵਾਲੇ ਸਾਥੀ ਦੇ ਉੱਪਰ ਤੁਸੀਂ ਬੁਲਿੰਗ ਕਰ ਰਹੇ ਹੋ, ਇਸ ਦੇ ਉੱਪਰ ਗੰਭੀਰ ਇਲਜ਼ਾਮ ਜਿਹੜੇ ਨੇ ਉਹਨਾਂ ਨੇ ਆਪਣੇ ਹੀ ਪ੍ਰੈਜ਼ੀਡੈਂਟ ਦੇ ਉੱਪਰ ਲਾਏ ਨੇ ਕਿ ਇਹ ਬੰਦਾ ਗਲਤ ਚੱਲ ਰਿਹਾ। ਫਿਲਹਾਲ ਰੇਡੀਓ ਆਵਾਜ਼ ਸੁਣ ਰਹੇ ਹੋ, ਰੇਡੀਓ ਆਵਾਜ਼ 'ਚ ਮੈਂ ਅਮਨਦੀਪ ਸਿੰਘ ਬੈਨੀਪਾਲ, 9:22 ਸਟੂਡੀਓ ਦੇ ਘੜੀਆਂ ਦੇ ਉੱਤੇ ਹੋ ਚੁੱਕੇ ਨੇ। ਤੁਸੀਂ ਕਿਵੇਂ ਹੋ, ਖੁਸ਼ ਹੋ, ਚੜ੍ਹਦੀ ਕਲਾ 'ਚ ਹੋ? ਮੈਂ ਤਾਂ ਹੈਗਾ, ਤੁਸੀਂ ਕਿਵੇਂ ਦੱਸੋ ਮੈਨੂੰ।

0: मैंने लगता है डोनाल्ड ट्रंप प्रेसिडेंट की सीट तेरे के भी खुश नहीं रह पा रहा हैगा, कामयाब हो सकता है पर खुश नहीं हैगा। फिलहाल संयम आ संयम दे काम करते करते भी खुश हैगा। संयम की हाल चाल ने? चढ़दी कला संयम संयम एक ना कन्फ्यूजन क्रिएट होंगी सी थोड़ी, मैं थोड़ी एक फीडबैक मिलया, मैंने एक बंदा मिलया, कई बार लोग करते हैं स्केयर फिट थोड़ा लगता वादा उन्होंने लगता नहीं साडा घर का स्केयर फिट घट है राइट। असं अज ना डक्ट क्लीनिंग उपर गल कर लगे, छोटी जी गल क्यों इंपोर्टेंट है, बहुत सारिया बीमारियां जोड़िया बॉडी के अंदर लगदिया ने ना जिड़िया इंडीकेशन दिदिया ने थोड़ा बहर आके किसी चीज़ के ना, उन्होंने एक है थोड़ा सह की प्रणाली, नंबर टू थोड़ा इक्यूपमेंट, तुहाडी फरनस जिहड़ी आ उहदी पावर घट जांदी है हीटिंग जनरेट करन दी होर सारे कासे दी, क्योंकि जदों डक्ट क्लीन नहीं हुंदे इह फिल्टर नूं क्रॉस करके जिहड़ी कट्टा ते मिट्टी आ इह दुबारा हवा च जांदी है ते उह हवा फिर उहनूं सर्कुलेट करदी है। जिहड़ी फरनस सिस्टम आ उहदे च दो चीज़ां हुंदियां ने, एक हवा अंदर लैके जाणी एक हवा बाहर कढ़णी, सो इनपुट ते आउटपुट हुंदे ने। तुहाडे घरां दे अंदर अग लगन का मुढ़ला कारण जिहड़ा फायर ब्रिगेड जो चेक करती है वह लिंट जरूर चेक करते हैं जिथे लॉन्ड्री थोड़ी बाहर नूं जाती है, उस पाइप नूं इन्वेस्टिगेशन च लाजमी चेक किया जाता कि अग का कारण थोड़ी फर जिहड़ी लॉन्ड्री है उहदे विच लग्या होया जिहड़ा ड्रायर आ उह तां नहीं, बहुतात अगां ड्रायर तो भी लगदियां ने ते बहुतात अगां थोड़े स्टोव तो भी लगदियां ने, इह दो चीज़ां। तीसरा शॉर्ट सर्किट बिजली तो भी लगदियां ने। तो तुसीं अज जिन्हें भी लोग कॉल करोगे संयम नो किसी भी शहर च थोड़े बहुत सरचार्ज गैस के तुम पैणगे, कोई थोड़ा शहर थोड़ी दूर आ गैस तो तुम पे करोगे ना अगले नहाने लिए, पर फिर भी थोड़े लोकल एरिए 100% लोअर रेट के उत्ते 100% सैटिस्फैक्शन लैवल के उत्ते तुम वीडियो कैमरा जिहड़ा दे के जाणगे, अपना यूट्यूब तो भी खोल के चाहे देख लियो लिंक भेज लियो, थोड़े घर के अंदर घट्टा कितना जमा होया मिट्टी कितनी जमा हुई है वह दिखाउणगे। तो इहदी जानकारी लई तुसीं नानक डक्ट क्लीनिंग वाले कॉल करनी है, नानक डक्ट क्लीनिंग जिहड़े कि तुहाडे लई डक्ट क्लीनिंग लैके आउंदे ने। अज जिन्ने भी संयम कॉल आउणगे सारिआं दे फिल्टर तां ऐड देना विच,
1: ਹਾਂਜੀ ਹਾਂਜੀ ਭਾਜੀ ਸਾਰਿਆਂ ਦੇ।
0: ਐਵਰੇਜ ਫਿਲਟਰ ਕਿੰਨੇ ਦਾ ਮਿਲਦਾ
1: ਭਾਜੀ? ਐਵਰੇਜ ਫਿਲਟਰ ਅਰਾਊਂਡ $20 ਦਾ ਮਿਲਦਾ ਆਪਾਂ ਨੂੰ।
0: ਐਵਰੇਜ ਫਿਲਟਰ $20 ਦਾ ਜਿਹੜਾ ਕਿ ਨਾਨਕ ਡਕ ਕਲੀਨਿੰਗ ਤੁਹਾਡੀ ਫ੍ਰੀ 'ਚ ਚੇਂਜ ਕਰਕੇ ਜਾਊਗੀ, ਕਿਉਂਕਿ ਸੰਯਮ ਕਹਿੰਦਾ ਭਾਜੀ ਕੋਈ ਵੀ ਬੰਦਾ ਆਪਣੇ ਘਰ ਦੇ ਫਿਲਟਰ ਚੇਂਜ ਨਹੀਂ ਕਰਦਾ, ਆਪ 90% ਲੋਕ ਕਰ ਨਹੀਂ ਪਾਉਂਦੇ, ਇਸ ਲਈ ਅਸੀਂ ਫਿਲਟਰ ਡੀਲ ਦੇ ਵਿੱਚ ਦੇ ਦਿੰਦੇ ਹਾਂ ਨਾਲ। ਸੋ ਤੁਹਾਡਾ ਏਅਰ ਫਿਲਟਰ ਜਿਹੜਾ ਕਿ ਤੁਹਾਡੀ ਹਵਾ ਨੂੰ ਕਲੀਨ ਕਰਦਾ ਅਤੇ ਤੁਹਾਡੇ ਫਰਨਸ ਦੀ ਉਮਰ ਨੂੰ ਵਧਾਉਂਦਾ ਅਤੇ ਫਰਨਸ 'ਚ ਗੰਦ ਜਾਣ ਤੋਂ ਰੋਕਦਾ, ਉਹਨੂੰ ਇਹ ਚੇਂਜ ਕਰਕੇ ਜਾਣਗੇ, ਨਵਾਂ ਪਾ ਕੇ ਜਾਣਗੇ, ਪੁਰਾਣਾ ਕੱਢ ਦੇਣਗੇ। ਇੰਸਪੈਕਸ਼ਨ ਵੀਡੀਓ ਕੈਮਰੇ ਨਾਲ ਹੋਊਗੀ ਅਤੇ ਤੁਹਾਡੀ ਸੈਨੇਟਾਈਜ਼ ਕੀਤਾ ਜਾਊ ਘਰ ਨੂੰ। ਕੀ ਕਰਦੇ ਹੋ ਜੇ ਤੁਸੀਂ ਜਾਣਦੇ ਹੋ
1: ਭਾਜੀ? ਸਭ ਤੋਂ ਪਹਿਲਾਂ ਤਾਂ ਵੀਡੀਓ ਇੰਸਪੈਕਸ਼ਨ ਕਰਦੇ ਹਾਂ ਬਿਫੋਰ ਪਿਕਚਰਸ ਖਿੱਚਦੇ ਹਾਂ, ਅਤੇ ਫਿਰ ਉਸ ਤੋਂ ਬਾਅਦ ਘਰ ਦੇ ਸਾਰੇ ਵੈਂਟ ਕਲੀਨ ਕਰਦੇ ਹਾਂ ਆਪਾਂ, ਅਤੇ ਫਿਰ ਲਾਂਡਰੀ ਵਾਲਾ ਹੋ ਗਿਆ, ਫਿਰ ਐਂਡੇ 'ਚ ਆਪਾਂ ਬਰਸ਼ਿੰਗ ਕਰਕੇ ਫਿਰ ਸੈਨੀਟਾਈਜੇਸ਼ਨ ਕਰਦੇ ਹਾਂ ਜੀ।
0: ਠੀਕ ਹੈ, ਸੋ ਤੁਸੀਂ ਨਾਨਕ ਡਕ ਕਲੀਨਿੰਗ ਕਾਲ ਕਰਨੀ ਹੈ, ਜਿਹੜੇ 3 ਬੈਡਰੂਮ ਦੇ ਘਰ ਨੇ ਉਹਨਾਂ ਦੇ ਉੱਪਰ ਮੈਨੂੰ ਡੀਲ ਦੇ ਦਿਓ, ਕੀ ਦਿਓਗੇ 3 ਬੈਡਰੂਮ ਤੱਕ ਦਾ ਘਰ ਆ ਜਿਹੜਾ?
1: 3 ਬੈਡਰੂਮ ਆਪਾਂ ਜੀ ਵੈਸਟ ਆਪਾਂ 150 ਦੀ ਲਗਾਉਂਦੇ ਹਾਂ, ਪਰ ਅੱਜ ਆਪਾਂ ਲਾਈਕ ਥੋੜੇ ਟਾਈਮ ਲਈ ਆਪਾਂ 120 ਦੀ ਡੀਲ ਲਗਾਈ ਹੋਈ ਹੈ।
0: 120 ਦੇ ਤਾਂ 3 ਬੈਡਰੂਮ ਤੁਸੀਂ ਕਾਲ ਕਰੋਗੇ, 120 ਪਲੱਸ ਫਿਲਟਰ ਥੋੜਾ ਜਿਹਾ ਆਪ ਚੇਂਜ ਕਰਕੇ ਜਾਣਗੇ। ਠੀਕ ਹੈ,
1: ਹਾਂਜੀ ਭਾਜੀ,
0: 120 ਨਹੀਂ ਸਮਾਂ, ਤੁਸੀਂ $100 ਦੇ ਨੇੜੇ ਤੇੜੇ ਪੈ ਗਏ। ਪਹਿਲੇ ਜਿਹੜੇ 15 ਕਾਲਸ ਅੱਜ ਆਉਣਗੇ, ਜੇ ਕਾਲ ਨੰਬਰ ਬਿਜ਼ੀ ਮਿਲੇ ਤਾਂ ਪਲੀਜ਼ ਟੈਕਸਟ ਦੈਮ, ਨੰਬਰ ਹੈ 416-729-1521 416-729-1521 ਦੇ ਉੱਪਰ ਤੁਸੀਂ ਕਾਲ ਕਰਨੀ ਹੈ, 416-729-1521। ਸੋ ਤੁਸੀਂ ਸਾਰਿਆਂ ਨੇ ਜਿਹੜੇ 3 ਬੈਡਰੂਮ ਤੱਕ ਦੇ ਨੇ $120 ਪੇ ਕਰਨੇ, ਜਿਹਦੇ 'ਚ ਇਹ ਤੁਹਾਡਾ ਫਿਲਟਰ ਬਿਲਕੁਲ ਫ੍ਰੀ ਚੇਂਜ ਕਰਕੇ ਜਾ ਰਹੇ ਨੇ, ਅਤੇ ਇਹ ਡੀਲ ਤੁਹਾਨੂੰ ਕਿਤੇ ਨਹੀਂ ਮਿਲੂਗੀ। ਜਿਹੜਾ ਕੋਈ ਏਰੀਆ ਥੋੜ੍ਹਾ ਦੂਰ ਦੁਰਾਡੇ ਦਾ, ਫਿਊਲ ਸਰਚਾਰਜ ਤੁਸੀਂ ਐਕਸਟਰਾ ਪੇ ਕਰਨੇ ਆ, ਡਕਟ ਕਲੀਨਿੰਗ ਦੀ ਪ੍ਰਾਈਸ ਸੇਮ ਰਹੂਗੀ। ਨੰਬਰ 2 ਜਿਹੜੇ 4 ਬੈਡਰੂਮ ਜਾਂ ਉਸ ਤੋਂ ਉੱਪਰ ਦੇ ਘਰ ਨੇ ਉਹਨਾਂ 'ਤੇ ਤੁਸੀਂ ਇੱਕ ਪ੍ਰਾਈਸ ਦੇ ਦਿਓ ਸਾਨੂੰ।
1: ਭਾਅ ਜੀ ਉਹਨਾਂ ਦੇ ਜਿਵੇਂ ਆਪਾਂ 180 ਅਰਾਊਂਡ ਚਾਰਜ ਕਰਦੇ ਹਾਂ,
0: ਹਾਂਜੀ,
1: ਪਰ ਆਪਾਂ ਅੱਜ ਜੇ ਡੀਲ ਲਾ ਰਹੇ ਤਾਂ ਉਹਨਾਂ ਨੂੰ ਆਪਾਂ 150 ਦਾ ਆਪਾਂ ਕਰਕੇ ਦਾਂਗੇ।
0: ਫਿਲਟਰ ਵਿੱਚ ਇੰਕਲੂਡ ਆ?
1: ਫਿਲਟਰ
0: ਵਿੱਚ ਇੰਕਲੂਡ ਆ। ਸੋ ਵੀਡੀਓ ਇੰਸਪੈਕਸ਼ਨ, ਕਮਰਸ਼ੀਅਲ ਵੱਡੀਆਂ ਮਸ਼ੀਨਾਂ ਤੁਹਾਡੇ ਇੱਕ ਇੱਕ ਖੂੰਜੇ 'ਚੋਂ ਮਿੱਟੀ ਦਾ ਕਣ ਕਣ ਚੱਕ ਕੇ ਲੈ ਜਾਣਗੀਆਂ। ਇੱਕ ਸਪੈਸ਼ਲ ਕਿਸਮ ਦੀ ਡਸਟ ਹੁੰਦੀ ਹੈ ਜਿਹੜੀ ਤੁਹਾਡੇ ਐਟਿਕ ਦੇ ਵਿੱਚ ਰੂਹ ਹੁੰਦੀ ਹੈ ਨਾ, ਉਹ ਬਿਮਾਰੀ ਦਾ ਘਰ ਹੁੰਦੀ ਹੈ। ਉਹ ਐਟਿਕ ਦੀ ਰੂਹ ਦੇ ਕਣ ਥੱਲੇ ਆਉਂਦੇ ਰਹਿੰਦੇ ਨੇ, ਉਹ ਐਟਿਕ ਦੀ ਰੂਹ ਦੇ ਕਣ ਜਿਹੜੇ ਤੁਹਾਡੇ ਥੱਲੇ ਵਿੱਚ ਘਰ ਦੇ ਵਿੱਚ ਜਾਂਦੇ ਨੇ ਵੈਂਟੀਲੇਸ਼ਨ ਸਿਸਟਮ ਰਾਹੀਂ ਕਿਤੇ ਨਾ ਕਿਤੇ, ਉਹ ਤੁਹਾਡੇ ਸਾਰੇ ਸੈੱਟ ਕਰ ਦਿੱਤੇ ਜਾਂਦੇ ਨੇ। ਤੁਸੀਂ ਡਕਟ ਕਲੀਨਿੰਗ ਲਈ ਅੱਜ ਨਾਨਕ ਡਕਟ ਕਲੀਨਿੰਗ ਨੂੰ ਡਕਟ ਕਲੀਨਿੰਗ, ਡਰਾਇਰ ਕਲੀਨਿੰਗ, ਡਕਟ ਸੈਨੇਟਾਈਜੇਸ਼ਨ, ਫਰਨਸ ਕਲੀਨਿੰਗ ਅਤੇ ਵੀਡੀਓ ਇੰਸਪੈਕਸ਼ਨ, ਇਹ ਸਾਰਾ ਹੋਊਗਾ। ਇਸ ਪ੍ਰੋਸੈਸ ਲਈ ਕਾਲ ਕਰੋ, ਕਿਸੇ ਵੀ ਸ਼ਹਿਰ ਤੋਂ ਕਾਲ ਕਰ ਦਿਉ 416-769-1521, 150 ਅਤੇ 120 ਡਾਲਰ ਦੀ ਡੀਲ ਮਿਲੂਗੀ। ਫਿਊਲ ਸਰਚਾਰਜ ਜਿਹੜੇ ਕਿ GTA ਤੋਂ ਬਾਹਰ ਨੇ ਉਹਨਾਂ ਨੂੰ ਪੇ ਕਰਨਾ ਪਊਗਾ ਥੋੜ੍ਹਾ ਬਹੁਤ, ਅਤੇ ਉਹ ਫਿਊਲ ਸਰਚਾਰਜ ਲਈ ਤੁਸੀਂ ਇਹ ਤੁਹਾਡੇ ਨਾਲ ਗੱਲ ਕਰ ਲੈਣਗੇ। 416-769-1521 ਤੁਹਾਡੇ ਸ਼ਹਿਰ 'ਚ ਇੰਨੀ ਸੈਟਿਸਫੈਕਸ਼ਨ ਦੇ ਨਾਲ, ਅਤੇ ਇੱਦਾਂ ਦੀ ਡਕਟ ਕਲੀਨਿੰਗ ਕੋਈ ਨਹੀਂ ਕਰੂਗਾ। 416-729-1521, 416-769-1521। ਔਰ ਜਿਹੜੇ ਵੀਡੀਓ ਦਿਖਾਉਣਗੇ ਨਾ, ਆਪਣੇ ਆਪ ਥੋੜ੍ਹਾ ਦਿਮਾਗ ਕੰਮ ਕਰਨ ਲੱਗ ਜੂ ਕਿ ਵਾਕਈ ਮੈਂ ਪਿਛਲੇ 2 ਸਾਲ ਤੋਂ ਡਕਟ ਕਲੀਨ ਨਹੀਂ ਕਰਾਏ, ਮੇਰੀ ਫਰਨਸ ਵੀ ਲੋਡ ਲੈਣ ਲੱਗ ਗਈ। 416-769-1521 ਤੁਹਾਡੇ ਫੋਨ ਵੱਜਣੇ ਸ਼ੁਰੂ ਹੋ ਜਾਣਾ ਚਾਹੀਦੇ ਨੇ ਭਾਅ ਜੀ। 416-729-1521 ਤੁਸੀਂ ਆਪਣੇ ਕਾਲਸ ਅਟੈਂਡ ਕਰੋ ਸ਼ਰਮਾ। ਥੈਂਕ ਯੂ ਸੋ ਮਚ। 416-729-1521 'ਤੇ ਕਾਲ ਕਰ ਲਿਓ। 120 ਤਿੰਨ ਬੈਡਰੂਮ ਅਤੇ 4 ਬੈਡਰੂਮ, 150 ਪਲੱਸ, ਤੁਸੀਂ ਫਿਲਟਰ ਬਿਲਕੁਲ ਫਰੀ ਨੇ। ਪਹਿਲੇ 20 ਜਾਂ 25 ਕਾਲਸ ਜਿਹੜੇ ਨੇ ਇਸ ਵੀਕ 'ਚ ਕਰ ਸਕਣਗੇ, ਉਹਨਾਂ ਲਈ ਅਸੀਂ ਰੱਖਿਆ ਵੀਕਲੀ ਬੇਸਿਸ 'ਤੇ। 416-729-1521 'ਤੇ ਤੁਸੀਂ ਕਾਲ ਕਰ ਸਕਦੇ। 416-729-1521 ਦੇ ਉੱਪਰ ਗੱਲਬਾਤ ਹੋ ਸਕਦੀ ਹੈ। ਜਿਹੜੀ ਆਵਾਜ਼ ਨੂੰ ਸੁਣ ਰਹੇ ਹੋ M530

ਮੈਂ ਨਾ ਇੱਕ ਬੰਦਾ ਖੜਾ ਮੰਗਦਾ ਪਿਆ ਸੀਗਾ ਖੰਭੇ ਦੇ ਉੱਤੇ, ਅਤੇ ਮੈਂ ਗੱਡੀ ਰੋਕ ਕੇ ਕਿਹਾ ਵੀ ਉਹਨੇ ਲਿਖਿਆ ਮੇਰੇ ਕੋਲ ਕੋਈ ਜੋਬ ਨਹੀਂ ਹੈ, ਮੇਰੀ ਮਦਦ ਕਰ ਦਿਉ। ਤਾਂ ਮੈਂ ਉਹ ਹੱਟਾ ਕੱਟਾ ਵਿਅਕਤੀ ਸੀ, ਮੈਨੂੰ ਕਿਹਾ ਵੀ ਤੂੰ ਮੇਰੇ ਕੋਲ ਆ ਜਾ ਭੱਜ ਕੇ ਰੋਡ ਦੇ ਦੂਸਰੇ ਪਾਸੇ, ਮੈਂ ਤੈਨੂੰ ਕੰਮ ਦਿੰਦਾ ਹੈਗਾ। ਉਹ ਰੋਡ ਦੇ ਦੂਸਰੇ ਪਾਸੇ ਗਿਆ, ਜਾਂਦੇ ਹੀ ਉਹਨੇ ਇੰਨਾ ਕੁ ਭੱਜਣਾ ਉਹਨੂੰ ਤੋੜ ਲੱਗ ਗਈ, ਉਹਨੇ ਵੱਡੀ ਸਾਰੀ ਸਿਗਰਟ ਮੂੰਹ ਦੇ ਵਿੱਚ ਠੋਕ ਲਈ। ਅਤੇ ਮੈਨੂੰ ਲੱਗਿਆ ਕਿ ਜਿੱਥੇ ਮੈਂ ਇਹਨੂੰ ਭੇਜੂੰਗਾ ਉਹ ਵਰਕ ਪਲੇਸ ਸੇਫ ਨਹੀਂ ਹੋਊਗਾ। ਮੈਨੂੰ ਕਿਹਾ ਕਿ ਤੂੰ ਕੱਲ੍ਹ ਨੂੰ 10 ਵਜੇ ਸਵੇਰੇ ਆ ਜਾਈ, ਮੇਰੇ ਕੋਲ ਇੱਕ ਬੰਦਾ ਜਿਹੜਾ ਤੈਨੂੰ ਨਾਲ ਲੈ ਜਾ ਕਰੂਗਾ ਕੰਮ ਕਰਨ ਲਈ, ਪ੍ਰੋਪਰਟੀਜ਼ ਮੈਨੇਜ ਕਰਨ ਵਾਸਤੇ। ਪ੍ਰੋਪਰਟੀ ਮੈਨੇਜਮੈਂਟ ਲਈ ਵਾਈਟ ਰਿਵਰ ਮੈਨੇਜਮੈਂਟ ਦੇ ਵਿੱਚ ਪੰਕਜ ਜੀ ਕੰਮ ਕਰਦੇ ਨੇ, 416-803-1616। ਪ੍ਰੋਪਰਟੀ ਰੈਂਟ ਕਰਨੀ, ਪ੍ਰੋਪਰਟੀਆਂ ਦੇ ਘਾਹ ਕੱਟਣੇ, ਛੋਟੇ ਮੋਟੇ ਟੁੱਟ ਭੱਜ। ਮੈਂ ਇੱਕ ਐਸਟੀਮੇਟ ਲਿਆ ਸੀਗਾ, ਅਪਰੋਕਸੀਮੇਟਲੀ ਇੱਕ ਬੰਦੇ ਨੇ ਮੈਨੂੰ 40 ਤੋਂ 50 ਹਜ਼ਾਰ ਦਾ ਐਸਟੀਮੇਟ ਦਿੱਤਾ, ਪਰ ਮੈਂ ਉਹੀ ਕੰਮ $13,000 ਦੇ ਵਿੱਚ ਕਰਾਇਆ। 50 ਅਤੇ 13,000 'ਚ ਜ਼ਮੀਨ ਅਤੇ ਅਸਮਾਨ ਦਾ ਫਰਕ ਹੈ, 50,000 ਅਤੇ 13,000 'ਚ ਜ਼ਮੀਨ ਅਤੇ ਅਸਮਾਨ ਦਾ ਫਰਕ ਹੈ। ਆਪਣੇ ਰੇਡੀਓ ਨੂੰ ਸੁਣਦੇ ਨੇ, ਵਿੱਚੋਂ ਇੱਕ ਦੋ ਬੰਦੇ ਇੱਥੋਂ ਹੀ ਗਏ ਸੀਗੇ ਉਹ ਟ੍ਰੇਡ ਕਰ ਲਈ। ਸੋ ਤੁਸੀਂ ਕਿਸੇ ਨੇ ਵੀ ਪ੍ਰੋਪਰਟੀ ਮੈਨੇਜ ਕਰਾਉਣੀ ਹੈ, ਪ੍ਰੋਪਰਟੀ 'ਚ ਮੇਨਟੇਨੈਂਸ ਆ, ਕੋਈ ਰਿਪੇਅਰ ਆ ਪ੍ਰੋਪਰਟੀ 'ਚ ਛੋਟੀ ਮੋਟੀ, ਕੋਈ ਫਿਕਸ ਕਰਨੀ ਆ ਪ੍ਰੋਪਰਟੀ ਦਾ, ਕੋਈ ਬੇਸਮੈਂਟ ਤੋਂ ਲੀਗਲਾਈਜ਼ ਤੋਂ ਲੈ ਕੇ ਕੋਈ ਵੀ ਕੰਮ ਕਰਾਉਣਾ, ਬਣੀ ਹੋਈ ਬੇਸਮੈਂਟ ਨੂੰ ਲੀਗਲਾਈਜ਼ ਕਰਾਉਣਾ ਹੈਗਾ ਘੱਟ ਖਰਚੇ ਦੇ ਵਿੱਚ, ਥੋੜ੍ਹੇ ਪੈਸਿਆਂ ਦੇ ਵਿੱਚ ਬਣੀ ਹੋਈ ਬੇਸਮੈਂਟ ਨੂੰ ਨਾ ਲੀਗਲਾਈਜ਼ ਕਰਾਉਣਾ, ਤਾਂ ਤੁਸੀਂ ਕਾਲ ਕਰ ਲਿਓ 416-803-1616। ਅਗਲੀ ਸਵੇਰ ਉਹ ਬੰਦਾ ਗਾਇਬ ਸੀਗਾ ਜਿਹੜਾ ਕਹਿੰਦਾ ਸੀ ਮੇਰੇ ਕੋਲ ਕੰਮ ਨਹੀਂ ਹੈ। ਭਾਅ ਜੀ ਜੋ ਮਰਜ਼ੀ ਹੋ ਜਾਵੇ, ਇਸ ਸਮੇਂ ਅਲਬਰਟਾ 'ਚ $20 ਘੰਟੇ 'ਤੇ ਬੰਦਾ ਨਹੀਂ ਮਿਲਦਾ ਪਿਆ। ਮੈਂ ਕਹਿਣਾ ਨਹੀਂ ਚਾਹੁੰਦਾ, ਪਰ ਇੱਥੇ ਬਹੁਤ ਸਾਰੇ ਰੇਡੀਓ ਚੈਨਲਸ ਹੁੰਦੇ ਨੇ, ਮੀਡੀਆਕਾਰ ਹੁੰਦੇ ਨੇ, ਜਿਨ੍ਹਾਂ ਨੇ ਲੋਕਾਂ ਨੂੰ ਵਰਕ ਪਰਮਿਟਾਂ 'ਤੇ ਹਾਇਰ ਕੀਤਾ ਹੁੰਦਾ, ਅਤੇ ਉਹ ਵਰਕ ਪਰਮਿਟਾਂ 'ਤੇ ਆਏ ਹੋਏ ਲੋਕਾਂ ਦੇ ਉੱਪਰ ਅਟੈਕ ਕਰਦੇ ਨੇ, ਇਨਡਾਇਰੈਕਟਲੀ ਡਾਇਰੈਕਟਲੀ LMI-ਆਂ ਦੇ ਉੱਤੇ ਬੋਲਦੇ ਨੇ, ਕਦੇ ਕਿਸੇ ਚੀਜ਼ 'ਤੇ ਬੋਲਦੇ ਨੇ। ਇਹ ਲੋਕ ਸਮਾਜਿਕ ਮੁੱਦੇ ਬਣਾਉਂਦੇ ਨੇ, ਉਹਦੇ 'ਤੇ ਫਿਰ ਉਹਨਾਂ ਨੂੰ ਲੋਕਾਂ ਨੂੰ ਇਕੱਠੇ ਕਰਦੇ ਨੇ, ਅਤੇ ਇੱਕ ਵੱਖ ਵੱਧ ਇੱਕ ਪਾੜਨ ਦਾ ਤਰੀਕਾ ਅਖਤਿਆਰ ਕਰਕੇ ਆਪਣੇ ਲੋਕਾਂ ਨੂੰ ਵਧਾਉਂਦੇ ਵੀ ਸਾਨੂੰ ਸੁਣਨ ਅਤੇ ਦੇਖਣ ਵਾਲੇ ਲੋਕ ਕਿੰਨੇ ਕੁ ਨੇ। ਪਲੀਜ਼ ਕੋਈ ਵੀ ਹੇਟ ਨਾ ਭਰੀ ਇਹ ਭਾਵਨਾਵਾਂ। ਬਹੁਤ ਸਾਰੀ ਦੁਨੀਆ ਵਿਚਾਰੀ ਆਪਣੇ ਮਕਾਨ ਵੇਚ ਕੇ, ਆਪਣੇ ਘਰ ਬਾਰ ਵੇਚ ਕੇ ਕਰਜ਼ੇ ਚੱਕ ਕੇ ਪਹੁੰਚੇ ਨੇ, ਅਤੇ ਬਹੁਤ ਸਾਰੇ ਗਲਤ ਅਨਸਰ ਨੇ ਇੱਥੇ। ਅਸੀਂ ਸਿਰਫ ਗਲਤ ਲੋਕਾਂ ਲਈ ਬੋਲ ਸਕਦੇ, ਜਿਹੜੇ ਲੋਕ ਸਾਡੇ ਇਕੋਨਮੀ ਦਾ ਹਿੱਸਾ ਨੇ, ਸਾਡੀ ਇਕੋਨਮੀ ਚਲਾ ਰਹੇ ਨੇ, ਉਹਨਾਂ ਦੇ ਉੱਪਰ ਆਪਾਂ ਨਾ ਬੋਲੀਏ। ਜਿਹੜੇ ਸਾਡੇ ਵਾਂਗੂ ਇਸ ਮੁਲਕ ਦੇ ਵਿੱਚ ਕੁਝ ਚੰਗਾ ਦੇਖਣ ਲਈ ਆਏ ਨੇ, ਉਹਨਾਂ ਦੀ ਮਦਦ ਕਰੀਏ ਭਵਿੱਖ ਵਾਸਤੇ। ਰੇਡੀਓ ਸੁਣ ਰਹੇ 530 ਡਾਲ।

0: ਸੋ ਜਿਹੜੇ ਟੈਰਿਫ ਦੇ ਉੱਪਰ ਜਿਵੇਂ ਗੱਲ ਚੱਲਦੀ ਹੈ, ਸਾਨੂੰ ਲੱਗਦਾ ਹੁੰਦਾ ਕਿ ਟੈਰਿਫ ਸ਼ਾਇਦ ਕੱਲ੍ਹ ਸਵੇਰ ਤੋਂ ਸਾਡੀ ਜ਼ਿੰਦਗੀ 'ਤੇ ਇੰਪੈਕਟ ਕਰਨਗੇ। ਇਹ ਤਾਂ ਬੜੀ ਲੰਬੀਆਂ ਚੌੜੀਆਂ ਖੇਡਾਂ ਨੇ, ਮਤਲਬ ਅੱਜ ਤੋਂ ਲੈ ਕੇ ਇੱਕ ਸਾਲ ਬਾਅਦ ਤੱਕ ਦੀਆਂ ਗੱਲਾਂ ਨੇ। ਸੋ ਕੋਈ ਵੀ ਪਰਿਵਾਰਕ ਬੰਦਾ ਕੋਈ ਮੇਰਾ ਸੁਣ ਰਿਹਾ ਹੁੰਦਾ, ਇਹ 'ਚ ਪੈਨਿਕ ਕ੍ਰੀਏਟ ਕਰਨ ਵਾਲੀ ਕੋਈ ਗੱਲ ਨਹੀਂ ਹੁੰਦੀ। ਸੋ ਫਿਲਹਾਲ ਮੇਰੇ ਨਾਲ ਸ਼ਿਵਾਨੂੰ ਆ, ਸ਼ਿਵਾਨੂੰ ਕੀ ਹਾਲ ਚਾਲ ਨੇ ਤੁਹਾਡੇ? ਸ਼ਿਵਾਨੂੰ ਕੈਸੇ ਆਪ? ਨਏ ਨੰਬਰ ਪੇ ਨਈ ਕਾਲ, ਸ਼ਿਵਾਨੂੰ ਜ਼ਿੰਦਾਬਾਦ, ਸ਼ਿਵਾਨੂੰ ਜ਼ਿੰਦਾਬਾਦ। ਸ਼ਿਵਾਨੂੰ ਜੀ, ਅੱਛਾ ਅਬ ਹਮਾਰੇ ਪਾਸ ਪਤਾ ਕਿਤਨੀ ਲਾਈਨ ਹੋ ਗਈ ਹੈ? 1 2 3 4 5 6 7 8 ਆਠ ਲਾਈਨਸ ਹਮਾਰੇ ਪਾਸ ਹੋ ਗਈ ਹੈ। ਅਬ ਲੋਗੋਂ ਨੇ ਅਗਰ ਕਾਲ ਕਰਨਾ
1: ਯੇ ਵੀ ਕੰਮ ਪੜੇਗੀ ਆਪਕੋ ਤੋ
0: ਹੈ, ਯੇ ਵੀ ਕੰਮ ਪੜੇਗੀ। ਵੈਸੇ ਅੱਜ ਹਮ ਓਪਨ ਨਹੀਂ ਕਰੀ, ਹਮਨੇ ਕੀ ਨਹੀਂ, ਪਰ ਆਠ ਲਾਈਨ ਹੋ ਜਾਏਗੀ ਹਮਾਰੇ ਪਾਸ। ਓਕੇ, ਪੁਰਾਣਾ ਨੰਬਰ ਕੋਈ ਵੀ ਜਿਹੜਾ ਡਾਇਲ ਕਰ ਰਿਹਾ ਇਸ ਸਮੇਂ ਤੁਹਾਨੂੰ ਰੀਚ ਨਹੀਂ ਮਿਲ ਰਿਹਾ ਹੈਗਾ, ਇੱਕ ਟੈਂਪਰੇਰੀ ਨੰਬਰ ਹੈ, ਤੁਹਾਨੂੰ ਸ਼ੇਅਰ ਕਰਾਂਗੇ। ਟੈਂਪਰੇਰੀ ਨਹੀਂ ਮਤਲਬ ਨੰਬਰ ਹੈਗਾ, ਇਹ ਬੈਕਅਪ ਨੰਬਰ ਹੈ। ਸੋ ਸ਼ਿਵਾਨੂੰ ਭਾਈ, ਵਿੰਡੋਜ਼ ਕੇ ਉੱਪਰ ਬਾਤ ਕਰੇਂਗੇ। ਦੋ ਦਿਨ ਪਿਛਲੇ ਧੂਪ ਨਹੀਂ ਨਿਕਲੀ, ਲੋਕੋਂ ਕੋ ਸਰਦੀ ਲੱਗਣੀ ਸ਼ੁਰੂ ਹੋ ਗਈ। ਸਰਦੀ ਥੋੜੀ ਸੀ ਡਿਪਰੈਸਿੰਗ ਹੋਤੀ ਹੈ ਨਾ, ਪਰ ਸਰਦੀ ਮੇ ਵੀ ਮਜ਼ਾ ਲਿਆ ਜਾ ਸਕਤਾ ਹੈ, ਅੰਦਰ ਜਾ ਕੇ ਹੀਟ ਲਗਾ ਕੇ ਫਾਇਰ ਪਲੇਸ ਔਨ ਕਰਕੇ, ਜੈਸੇ ਪੁਰਾਣੇ ਗੋਰੇ ਕਰਤੇ ਥੇ, ਫਿਰ ਆਪਣਾ ਓਵਨ ਔਨ ਕਰ ਲੇਤੇ ਥੇ ਘਰ ਕਾ, ਉਸਕੇ ਅੰਦਰ ਟਰਕੀ ਡਾਲ ਕੇ ਬੈਠ ਜਾਤੇ ਥੇ। ਮੈਂ ਨਾ ਜਬ ਆਇਆ ਨਯਾ ਨਯਾ ਸ਼ਿਵਾਨੂੰ, ਮੈਂ ਅਲਬਰਟਾ ਮੇ ਰਹਾ, ਇੱਕ ਪਰਿਵਾਰ ਕੇ ਘਰ ਮੇ ਜਹਾਂ ਪੇ ਮੈਂ ਰੈਂਟ ਪੇ ਕਰਤਾ, ਗੋਰੋਂ ਕੇ ਘਰ ਪੇ ਪ੍ਰੋਪਰਟੀ ਸ਼ੇਅਰਿੰਗ ਮੇ ਥੇ। ਉਨਕੀ ਹੈਪੀਨੈਸ ਯਹੀ ਹੋਤੀ ਥੀ, ਕ੍ਰਿਸਮਸ ਕੇ ਦਿਨੋਂ ਮੇ ਬੜੀ ਸਾਰੀ ਟਰਕੀ ਲੈ ਆਏ ਥੇ।
1: अच्छा,
0: तो उनका फ्रिज भरा हुआ था जो व्हाइट कलर का नहीं होता छोटा फ्रीजर, फ्रीजर में से उसको काट के थोड़ियों के साथ ना आरे के साथ टीं टीं करके ठंडी करके उसको ही खाते रहे। जब मैंने जाके पूछना कि कुछ खाने के लिए पड़ा है फ्रिज में, उन्होंने बोला हाँ हाँ टर्की पड़ी है खा लो।
1: अच्छा,
0: तो मैं रोज टर्की खाया करनी। सो हर एक बंदा जिंदगी नू अपने अंदाज च जिउंदा, हर एक का फलसफा हर एक का जिउण का ढंग अलग है। पर सर्दियों के विच हुण जे तुसी इस चीज़ तो परेशान हो कि तुसी बाहरली ठंड रोक नहीं पा रहे, ਤੇ ਤੁਹਾਡੀ ਫਰਨੈਸ ਰੁਕ ਨਹੀਂ ਰਹੀ, ਐਨਰਜੀ ਕੋਸਟ ਵਿੰਡੋਜ਼ ਨੂੰ ਪਾਉਣ ਨਾਲੋਂ ਕਿਤੇ ਹਾਈ ਹੈ, ਔਰ ਇਹੀ ਸਮਾਂ ਸ਼ਿਵਾਨੂੰ ਆਫਰ ਕਰ ਰਿਹਾ। ਸ਼ਿਵਾਨੂੰ ਗੁੱਡ ਚੀਜ਼ ਇਹ ਆ, ਇਹ ਟ੍ਰੇਡ ਟਾਕ ਦੇ ਚੱਲਦਿਆਂ ਕੱਲ੍ਹ ਪਹਿਲੇ ਇੰਡੀਕੇਸ਼ਨਸ ਜਿਹੜੇ ਨੇ, ਇੱਕ ਮਹਾਰਤ ਰੱਖਣ ਵਾਲਾ ਫਾਈਨੈਂਸ਼ੀਅਲ ਪੋਸਟ ਦਾ ਇੱਕ ਆਰਟੀਕਲ ਸੀ ਜਿਹਨੂੰ ਮੈਂ ਪੜ੍ਹ ਰਿਹਾ ਸੀ, ਉਹ 'ਚ ਕਿਹਾ ਜਾ ਰਿਹਾ ਸੀ ਕਿ ਅਗਲਾ ਸੈਪਟੰਬਰ 2 ਦਾ ਇੰਟਰਸਟ ਰੇਟ ਪੋਸੀਬਿਲਟੀਜ਼ ਨੇ ਕਿ ਕੈਨੇਡਾ ਥੱਲੇ ਸਿੱਟ ਦੇਵੇ। ਸਟਰੋਂਗ ਪੋਸੀਬਿਲਟੀਜ਼, ਨਾਟ ਪੋਸੀਬਿਲਟੀਜ਼, ਸਟਰੋਂਗ ਪੋਸੀਬਿਲਟੀਜ਼ ਨੇ ਕਿ ਮਾਰਕ ਕਾਰਨੀ ਤੇ ਦੀ ਐਡਮਿਨਿਸਟ੍ਰੇਸ਼ਨ 2 ਸਪਟੈਂਬਰ ਵਾਲਾ ਇੰਟਰਸਟਡ ਥੱਲੇ ਸਿੱਟ ਦੇਣ। ਚਾਂਸਿਸ ਨੇ ਇਕੋਨਮੀ ਨੂੰ ਬੂਸਟ ਕਰਨ ਵਾਸਤੇ ਇੰਟਰਸਟ ਰੇਟ ਨੂੰ ਲੋਅਰ ਕਰਿਆ ਜਾਊਗਾ, ਇਨਫਲੇਸ਼ਨ ਬਾਅਦ 'ਚ ਦੇਖੀ ਜਾਊਗੀ, ਪਹਿਲਾਂ ਇਕੋਨਮੀ ਨੂੰ ਬਚਾਇਆ ਜਾਊਗਾ। ਸੋ ਜੇ ਇਹ ਇੰਟਰਸਟ ਰੇਟ ਥੱਲੇ ਗਿਰਦੇ ਨੇ ਸ਼ਿਵਾਨੂੰ, ਲੋਕਾਂ 'ਚ ਕਾਫੀ ਬੂਸਟ ਆਊਗਾ।
1: ਬਿਲਕੁਲ
0: ਹਾਂਜੀ, ਔਰ ਇੱਕ ਚੀਜ਼ ਕਲੀਅਰ ਹੋ ਗਈ ਹੈ, ਬਹੁਤ ਕਲੀਅਰ, ਇੱਕ ਟ੍ਰਾਇਲ ਜਿਹੜਾ 1 ਸਾਲ ਦਾ ਕਾਰਨੀ ਨੇ ਸਕੀਮ ਨਾਲ ਚੱਲਿਆ, ਕਾਰਨੀ ਨੇ ਟਰੰਪ ਨੂੰ ਹੋਲਡ ਕਰੀ ਰੱਖਿਆ ਪਿਆਰ ਨਾਲ, ਹਾਂਜੀ ਸਰ ਕਰਦੇ ਹਾਂ ਸਰ, ਕੋਈ ਗੱਲ ਨਹੀਂ ਸਰ, ਉਹ ਇਹ ਗਵਰਨਰ ਇੱਥੇ ਆ, ਜੀ ਜਨਾਬ ਤੁਸੀਂ ਬੁਲਾਇਆ ਸੀ ਮੈਨੂੰ, ਗਵਰਨਰ ਥੱਲੇ ਬੈਠ, ਮੈਂ ਉੱਚੀ ਕੁਰਸੀ 'ਤੇ ਬੈਠੂੰਗਾ। ਉਹਦੀਆਂ ਜਿਹੜੀਆਂ ਬੁਲਿੰਗ ਵਾਲੀਆਂ ਆਦਤਾਂ ਸੀ ਉਹਨਾਂ ਨੂੰ ਚੱਲਣ ਦਿੱਤਾ। ਇਨ ਬਿਟਵੀਨ ਕੈਨੇਡਾ ਨੇ ਹਿਸਟੋਰੀਕਲ ਜਿਹੜਾ ਟ੍ਰੇਡ ਕੀਤਾ ਅਮਰੀਕਾ ਨੂੰ ਛੱਡ ਕੇ ਬਾਹਰਲੇ 21 ਕੰਟਰੀਆਂ ਦੇ ਨਾਲ, 21 ਸਮਝੌਤੇ ਨਵੇਂ ਹੋਏ ਨੇ ਬਾਹਰਲੇ 21 ਮੁਲਕਾਂ ਦੇ ਨਾਲ, ਵਿੱਚੋਂ ਭਾਰਤ ਵਿੱਚ ਆਉਂਦੇ, ਇਹਨਾਂ ਨੇ ਐਨਰਜੀ ਵੇਚਣ ਦੇ ਉੱਪਰ, ਸਿਰਫ ਐਨਰਜੀ ਦੇ ਉੱਪਰ, ਅਤੇ ਉਹਦੇ ਵਿੱਚ ਬੜਾ ਵੱਡਾ 1 ਟ੍ਰਿਲੀਅਨ ਪਲੱਸ ਦਾ ਬਿਜ਼ਨਸ ਆ ਅਮੈਰੀਕਾ ਅਤੇ ਕੈਨੇਡਾ ਦਾ। ਜੇ ਡੈਮੇਜ ਹੋਊਗਾ ਨਾ, ਅਮਰੀਕਾ ਜਿਸ ਹਾਲਾਤ 'ਚ ਇਸ ਵੇਲੇ, ਵੱਡੇ ਹੋਟਲਸ, ਵੱਡੀ ਟਰੱਕਿੰਗ ਕੰਪਨੀਜ਼, ਵੱਡੇ ਅਦਾਰੇ ਉੱਥੇ ਬੰਦ ਹੋ ਚੁੱਕੇ ਨੇ। ਜੇ ਅਮੈਰੀਕਾ ਪੰਗਾ ਲੈਂਦਾ, ਅਸੀਂ ਇਹ ਨਹੀਂ ਦੇਖਣਾ ਕਿ ਸਾਡੇ 'ਤੇ ਟੈਰਿਫ ਲੱਗ ਰਿਹਾ, ਅਸੀਂ ਦੇਖਣਾ ਕਿ ਅਮੈਰੀਕਾ 'ਤੇ ਕੀ ਇੰਪੈਕਟ ਹੈ। ਵਾਰ ਆ, ਵਾਰ 'ਚ ਦੂਸਰੇ 'ਤੇ ਇੰਪੈਕਟ ਦੇਖਿਆ ਜਾਂਦਾ, ਆਪਣੇ ਆਪ 'ਤੇ ਨਹੀਂ ਦੇਖਿਆ ਜਾਂਦਾ, ਆਪਣਾ ਤਾਂ ਪਤਾ ਹੀ ਹੁੰਦਾ ਵੀ ਨੰਗੇ ਹਾਂ ਆਪਾਂ। ਸੋ ਇਸ ਵੇਲੇ ਅਮੈਰੀਕਾ ਵੱਡੀ ਪ੍ਰੋਬਲਮ 'ਚ ਆਜੂਗਾ ਜੇ ਇਹ ਡੀਲ ਨਹੀਂ ਡਨ ਹੁੰਦੀ, ਯਾਨੀ ਕਿ ਪ੍ਰੈਸ਼ਰ ਵਿਨ ਵਿਨ ਲੈਵਲ ਦੇ ਉੱਤੇ ਆ, ਅਤੇ ਇਹ ਇੱਕ ਟ੍ਰਾਇਲ ਚੱਲ ਕੇ ਉਸ ਤੋਂ ਬਾਅਦ ਅਨਾਊਂਸ ਕਰ ਦਿੰਦਾ ਖੜੇ ਪੈਰੀ ਆਪਣੇ ਬੰਦਿਆਂ ਨੂੰ ਕਿ ਵਾਪਸ ਆ ਜਾਓ। ਹੁਣ ਕਈ ਜਾਣੇ, ਮੈਂ ਸੁਣ ਰਿਹਾ ਸੀ ਇੱਕ ਦਿਨ ਕਿ ਜੀ ਉਹ ਕਾਰਨੀ ਵਕੇਸ਼ਨ 'ਤੇ ਗਿਆ ਹੋਇਆ, ਘੁੰਮਣ ਗਿਆ, ਵਕੇਸ਼ਨ ਨਹੀਂ, ਕਾਰਨੀ ਵੱਲੋਂ ਇੱਕ ਸਟਾਈਲ ਸੀ ਪ੍ਰੈਜ਼ੀਡੈਂਟ ਨੂੰ ਦੱਸਣ ਦਾ ਕਿ ਸਾਡੇ 'ਤੇ ਕਿੰਨਾ ਕੁ ਅਸਰ ਹੈ ਸਟ੍ਰੇਟ ਡੀਲ ਦਾ, ਤੁਹਾਡੇ ਲਈ ਵੀ ਮਹੱਤਵਪੂਰਨ ਆ, ਮੈਂ ਤਾਂ ਵਕੇਸ਼ਨ 'ਤੇ ਬੈਠਾ, ਮੇਰੇ ਬੰਦੇ ਆ ਗਏ, ਜੇ ਤੂੰ ਸਾਈਨ ਕਰਾਉਣਾ ਕਰਾ ਲਾ, ਨਹੀਂ ਤਾਂ ਅਸੀਂ ਮੁੜ ਆਵਾਂਗੇ, ਪਰ ਸਾਈਨ ਕਰਨ ਲਈ ਪੂਰਾ ਜ਼ੋਰ ਲਗਾਇਆ ਗਿਆ। ਸੋ ਕਹਿਣ ਤੋਂ ਭਾਵ ਇਹ ਹੈ, ਵਾਪਸ ਆਈਏ ਆਪਾਂ ਆਪਣੇ ਟਰੈਕ 'ਤੇ, ਸਭ ਕੁਝ ਚੱਲਦਾ ਰਹਿਣਾ, ਸਭ ਕੁਝ ਵਧੀਆ ਰਹਿਣਾ। ਸ਼ਿਵਾਨੂੰ ਭਾਈ ਦੇ ਕੋਲੋਂ ਵਿੰਡੋਜ਼ ਲਵਾਓ, ਵਿੰਡੋ ਲਵਾਉਣ ਦਾ ਕਾਰਨ ਕੀ ਹੈ? ਸ਼ਿਵਾਨੂੰ ਦੇ ਵਿੰਡੋ ਦਾ ਐਸਟੀਮੇਟ ਜਿਹੜਾ ਹੈਗਾ ਉਹ ਕੋਈ ਮੈਚ ਕਰੇ ਨਾ ਕਰੇ ਇਹ ਮੈਟਰ ਨਹੀਂ ਕਰਦਾ ਹੁੰਦਾ, ਮੈਟਰ ਇਹ ਕਰਦਾ ਜਿਹੜੀ ਕੁਆਲਿਟੀ ਦੀ ਵਿੰਡੋ ਇਹ ਲੈ ਕੇ ਆਊਗਾ, ਜਿਹਨੂੰ ਇਹ ਕਹੂਗਾ ਕਿ 25 ਤੋਂ 30 ਸਾਲ ਲਾਈਫ ਟਾਈਮ ਕਹਿੰਦੇ ਹੁੰਦੇ ਉਹਨੂੰ, ਉਮਰ ਕੈਦ ਨਹੀਂ ਕਹਿੰਦੇ ਹੁੰਦੇ, 25 to 30 ਸਾਲ ਦੀ ਉਮਰ ਕੈਦ ਹੁੰਦੀ ਆ। ਇਸੇ ਤਰ੍ਹਾਂ ਇਹਨਾਂ ਦੀਆਂ ਵਿੰਡੋਜ਼ ਨੇ 25 to 30 ਸਾਲ ਤੱਕ, ਅੱਜ ਤੋਂ ਬਾਅਦ ਤੁਸੀਂ ਪੈਸਾ ਨਹੀਂ ਖਰਚਣਾ। ਡੀਲ ਦੋ ਕੁਛ ਅੱਜ ਸਰ।
1: ਸੋ ਅਮਨ ਭਾਈ, ਜੈਸਾ ਆਪਨੇ ਬਤਾਈ ਦੀਆ ਵਿੰਡੋਜ਼ ਕੇ ਬਾਰੇ ਮੇਂ, ਐਨਰਜੀ ਸਟਾਰ ਸਰਟੀਫਾਈਡ ਵਿੰਡੋਜ਼ ਹੈ। ਅਗਰ ਕੋਈ ਵੀ ਅਬ ਵਿੰਡੋਜ਼ ਲਗਵਾਤੇ ਹੈ, ਅਗਰ 2 ਮਹੀਨੇ ਔਰ ਬਚੇ ਇੰਸਟਾਲੇਸ਼ਨ ਕੇ, ਸੋ ਅਬ ਬਹੁਤ ਸੁਨਹਿਰਾ ਮੌਕਾ ਹੈ। ਅਭੀ ਪ੍ਰਾਈਸ ਕਾ ਕੋਈ ਇੰਪੈਕਟ ਨਹੀਂ ਆਇਆ ਸਰ ਚਮਨ ਭਾਈ, ਔਰ ਮੈਂ ਬਹੁਤ ਆਪਟੋਮਿਸਟਿਕ ਆਦਮੀ ਹੂੰ, ਮੇਰੇ ਕੋ ਨਹੀਂ ਲਗਤਾ, ਮੇਰੇ ਕੋ ਲਗਤਾ ਹੈ ਕਿ ਇਹ ਗੋਲਡਨ ਪੀਰੀਅਡ ਹੋਗਾ ਮੈਂ ਕੈਨੇਡਾ ਕੀ ਟਾਈਮ ਪੀਰੀਅਡ ਮੇਂ।
0: ਸਰ 10 ਸਾਲ ਚ ਕੈਨੇਡਾ ਕੈਸਾ ਮੁਲਕ ਬਣ ਜੂ, ਯੂਰਪ ਜਿਹਨੂੰ ਬਣਾਉਣਾ ਚਾਹੁੰਦਾ। ਯੂਰਪ ਨੇ ਗਲਤੀ ਕੀਤੀ, ਅਮਰੀਕਾ ਖੜਾ ਕਰਕੇ ਨਾ ਜਿਹੜਾ ਅਮਰੀਕਾ ਨੂੰ ਫੌਜ ਦੇ ਦਿੱਤੀ, ਆਪਣੇ ਕੋਲੋਂ ਕੰਟਰੋਲ ਲੂਜ਼ ਕੀਤਾ। ਉਹ ਚਾਹੁੰਦੇ ਨੇ ਕਿ ਐਸਾ ਕੰਟਰੀ ਖੜਾ ਹੋਵੇ ਜਿਹਦੇ ਕੋਲ ਫੌਜ ਨਾ ਹੋਵੇ, ਫੌਜ ਉਹਨੂੰ ਅਸੀਂ ਆਪਣੀ ਦਈਏ, ਸਿਕਿਉਰਿਟੀ ਅਸੀਂ ਦਈਏ, ਯੂਰਪ ਦੇਵੇ ਉਹਨੂੰ ਸਿਕਿਉਰਿਟੀ। ਜੇ ਅੱਜ ਯੂਰਪ ਦੀ ਗੱਲ ਕਰੀਏ, ਰਸ਼ੀਆ ਜੰਗ ਹਾਰਿਆ ਹੋਇਆ, ਕੋਈ ਜਿੱਤਿਆ ਹੋਇਆ ਨਹੀਂ ਹੈਗਾ ਰਸ਼ੀਆ ਇਸ ਵੇਲੇ। ਰਸ਼ੀਆ ਦੇ ਵਿੱਚ ਆਇਲ ਸਪਲਾਈ ਬੰਦ ਕਰਤੀ ਬਗਾਨਿਆਂ ਨੇ, ਜੇ ਇੰਨੀ ਤਾਕਤ ਦਾ ਇੱਕ ਨਿਊਕਲੀਅਰ ਬੰਬ ਚਲਾ ਕੇ ਦਿਖਾਵੇ ਰਸ਼ੀਆ। ਰਸ਼ੀਆ ਨੂੰ ਪਤਾ ਕਿ 50 to 60 ਨਿਊਕਲੀਅਰ ਬੰਬ ਆ ਕੇ ਸਾਈਡਾਂ ਤੋਂ ਗਿਰਨੇ ਨੇ ਸਾਡੇ 'ਤੇ ਜੇ ਅਸੀਂ ਇੱਕ ਯੂਜ਼ ਕਰ ਗਏ, ਠੀਕ ਹੈ। ਸੋ ਇਹ ਲੈਵਲ ਦੇ ਉੱਤੇ ਯੂਕਰੇਨ ਅਤੇ ਰਸ਼ੀਆ ਦੀ ਵਾਰ ਚੱਲ ਰਹੀ ਹੈ। ਤਕੜਾ ਹੈਗਾ ਯੂਕਰੇਨ ਜਿਹੜਾ ਕਹਿੰਦਾ ਖਤਮ ਤਾਂ ਹੋ ਗਏ, ਹੁਣ ਤੈਨੂੰ ਬਰਬਾਦ ਕਰੂੰਗਾ। ਸੋ ਬੜੀਆਂ ਵੱਡੀਆਂ ਮਾਰਕੀਟ ਖੁੱਲ੍ਹ ਰਹੀਆਂ ਸਾਡੇ ਵਾਸਤੇ। ਇਹੀ ਚੀਜ਼ 'ਚ ਡੋਨਲਡ ਟਰੰਪ ਹੁਣੇ ਕੱਲ੍ਹ ਸਾਈਨ ਕਰਾਉਣਾ ਚਾਹੁੰਦੇ ਸੀ ਪਰਸੋਂ, ਕਿ ਕੈਨੇਡਾ ਸਾਈਨ ਕਰ ਦੇਵੇ ਵੀ ਮੈਂ ਕਿਸੇ ਹੋਰ ਮੁਲਕ ਨਾਲ ਬਿਲਕੁਲ ਵੀ ਵਪਾਰ ਨਹੀਂ ਕਰੂੰਗਾ, ਸਿਰਫ ਤੁਹਾਡੇ ਨਾਲ ਕਰੂੰਗਾ। ਉਸ ਚੀਜ਼ ਤੋਂ ਇਹ ਡਿਸਐਗਰੀ ਹੋ ਕੇ ਉਠਾਏ। ਚਲੋ ਜੀ, ਇੱਕ ਵਾਰ ਫਿਰ ਆਪਾਂ ਨੂੰ ਵਿੰਡੋ ਵੱਲ ਚੱਲਦੇ ਹਾਂ
1: ਜੀ। ਅਮਨ ਭਾਈ, ਸੋ ਯੂ ਵਿਲ ਬੀ ਸਰਪ੍ਰਾਈਜ਼ ਕਿ ਟੈਰਿਫ ਵਗੈਰਾ ਹੋਣੇ ਕੇ ਬਾਵਜੂਦ ਅਮੈਰੀਕਾ ਸੇ ਹਮਾਰੇ ਕੋ ਆਲਮੋਸਟ ਹਰ ਹਫਤੇ 2 ਜਾਂ 3 ਬਿਲਡਰਸ ਕੇ ਆਰਡਰ ਪਿਕਅਪ ਹੋ ਰਹੇ ਹੈ। ਸੋ ਐਸਾ ਨਹੀਂ ਹੈ ਕਿ ਬਿਲਕੁਲ ਕੰਪਲੀਟਲੀ ਕਹਾਣੀ ਖਤਮ ਹੋ ਗਈ ਹੈ, ਅਭੀ ਵੀ ਹਮ ਬਹੁਤ ਪੋਜ਼ਿਟਿਵ ਹੈ। ਔਰ ਬਾਕੀ ਜਹਾਂ ਤੱਕ ਬਾਤ ਰਹੀ ਕੈਨੇਡੀਅਨਸ ਕੀ, ਤੋ ਆਪ ਬਿਲਕੁਲ ਬੇਧੜਕ ਹੋ ਕੇ ਵਿੰਡੋਜ਼ ਡੋਰਸ ਕਾ ਕੋਡ ਲੀਜੀਏ, ਐਸਟੀਮੇਟ ਫ੍ਰੀ ਹੈ। ਜਹਾਂ ਪੇ ਜ਼ਰੂਰਤ ਹੋਤੀ ਹੈ ਤੋ ਅਮਨ ਭਾਈ ਹਮ 0% ਫਾਈਨੈਂਸ ਪੇ ਵੀ ਕਰ ਦੇਤੇ ਹੈ, 3 ਮਹੀਨੇ ਕੇ ਲੀਏ, ਨੋ ਇੰਟਰੈਸਟ, ਨੋ ਫਾਈਨੈਂਸ। ਸੋ ਜ਼ਿਆਦਾ ਜਾਣਕਾਰੀ ਕੇ ਲਈ 416-206-3200, 416-206-3200, 416-206-3200।
0: ਸੋ ਤੁਹਾਡੀ ਘਰ ਦੀਆਂ ਵਿੰਡੋਜ਼, ਅਸੀਂ ਕਹਿੰਦੇ ਹੁੰਦੇ ਚੋਰ ਦਾ ਗੋਡਾ ਟੁੱਟ ਜੂਗਾ, ਤੁਹਾਡੇ ਘਰ ਦਾ ਦਰਵਾਜ਼ਾ ਨਹੀਂ ਟੁੱਟੂ। ਸ਼ਬਾ ਨੂੰ ਕਿਉਂ ਕਹਿੰਦੇ ਹੁੰਦੇ ਆਪਾਂ?
1: ਕਿਉਂਕਿ ਅਮਨ ਭਾਈ ਹਮਾਰੀ ਮਲਟੀ ਪੁਆਇੰਟ ਲੌਕ ਜੋ ਹੈ ਉਹ ਜਰਮਨੀ ਸੇ ਆਤੀ ਹੈ।
0: ਹਾਂਜੀ। ਸੋ ਦੁਨੀਆ ਦੀ ਸਭ ਤੋਂ ਮਹਿੰਗੀ ਅਤੇ ਸਭ ਤੋਂ ਵੱਡੀ ਇੰਡਸਟਰੀ ਹੈ ਜਿਹੜੀ ਜਰਮਨੀ ਆ ਟੈਕਨੋਲੋਜੀ ਦੇ ਵਿੱਚ, ਜਿਵੇਂ ਸਪੇਸ ਸ਼ਟਲ ਤੱਕ ਬਣਦੀ ਹੈ, ਜਿਹੜੀ ਮੈਨੂਫੈਕਚਰਿੰਗ ਹੈ, ਟੈਕਨੋਲੋਜੀ ਮੈਨੂਫੈਕਚਰਿੰਗ ਦੇ ਵਿੱਚ ਜਰਮਨ ਦੇ ਇੰਜਣ ਮੰਨੇ ਜਾਂਦੇ ਨੇ ਅਤੇ ਜਰਮਨ ਦੇ ਲੋਕ ਨੇ ਉਹ ਮੰਨੇ ਜਾਂਦੇ ਨੇ ਕਿ ਤੋੜ ਨਹੀਂ ਸਕਦਾ ਕੋਈ। ਤੁਸੀਂ ਸ਼ਿਵਾਨੂ ਨੂੰ ਕਾਲ ਕਰਦੇ, ਸ਼ਿਵਾਨੂ ਇੱਕ ਵਾਰ ਨੰਬਰ ਫਿਰ 416-206-3200, 416-206-3200, 416-206-3200।

0: ਕਿਵੇਂ ਹੋ ਵੀ ਟੋਰਾਂਟੋ ਵਾਲੇ? ਤੁਸੀਂ ਅੱਜ ਹੁਣ ਲਾਈਨ ਖਾਲੀ ਹੈ ਮੇਰੇ ਕੋਲ, ਇੱਕ ਲਾਈਨ ਹੈ ਜਿਹਦੇ 'ਤੇ ਮੈਂ ਤੁਹਾਡੀ ਆਵਾਜ਼ ਸੁਣਨੀ ਚਾਹੁੰਦਾ, ਉਹ ਹੈ 6473604771। ਮੇਰੇ ਕੋਲ ਨਾ ਮੇਰੇ ਇੱਕ ਗੈਸਟ ਆਏ ਹੋਏ ਨੇ ਸਟੂਡੀਓ 'ਚ, ਇਹਨਾਂ ਨੂੰ ਮੈਂ ਇੱਕ ਚਾਰਟ ਦਿਖਾਇਆ ਸੀਗਾ। ਮੈਂ ਕਿਹਾ ਸੀ ਇਹ ਚਾਰਟ ਦੇ ਉੱਤੇ ਨਾ ਬਾਬਾ ਬਖਤੌਰਾ ਨਾਂ ਦਾ ਇੱਕ ਸੈਗਮੈਂਟ ਚਲਾਉਂਦੇ ਹੁੰਦੇ ਹਾਂ। ਬਾਬਾ ਬਖਤੌਰਾ ਮੈਂ ਲੱਭ ਰਿਹਾ, ਇੱਕ ਮਿੰਟ, ਚਾਰਟ ਕਿੱਥੇ ਮਿਲ ਗਿਆ। ਬਾਬਾ ਬਖਤੌਰਾ ਦੇ ਵਿੱਚ ਅਸੀਂ ਲੋਕਾਂ ਨੂੰ ਪੋਜ਼ਿਟਿਵ ਅਤੇ ਨੈਗੇਟਿਵ ਚੀਜ਼ਾਂ ਦੱਸਦੇ ਹਾਂ ਲਾਈਫ ਦੀਆਂ ਉਹਨਾਂ ਦੀਆਂ, ਨਾ ਕਿ ਉਹਨਾਂ ਦਾ ਫਿਊਚਰ 'ਚ ਕੀ ਹੋਊਗਾ, ਉਹ ਕੀ ਹੋ ਜਾਣਗੇ, ਕਿਵੇਂ, ਇੱਦਾਂ ਨਹੀਂ। ਸੋ ਮੈਂ ਨਾ ਇੱਕ ਲਾਈਨ ਖੋਲ੍ਹਣ ਲੱਗਿਆ ਬਾਬਾ ਬਖਤੌਰਾ 'ਚ। ਅੱਜ ਜਿਹੜੇ ਲੋਕ ਸਪੈਸ਼ਲੀ ਕਾਲ ਕਰਨਗੇ 6473604771, ਮੈਂ ਲਊਂਗਾ ਸਿਰਫ 5 ਜਾਂ 7 ਕਾਲਸ, 4 647 360 4771। ਪਾਸਵਰਡ ਤਵਾ ਕਿਚਨ ਨਹੀਂ ਹੁੰਦਾ ਹਮੇਸ਼ਾ ਸਾਡਾ, ਨਾ 4167360471। ਅਤੇ ਤੁਸੀਂ ਕਾਲ ਕਰਨੀ ਆ, ਨਾਂ ਦੱਸਣਾ, ਅਤੇ ਮੈਂ ਨਾ ਤੁਹਾਨੂੰ ਤੁਹਾਡੀਆਂ 4 ਤੋਂ 5 ਐਸੀਆਂ ਆਦਤਾਂ ਦੱਸਣੀਆਂ ਨੇ ਜਿਹੜੀਆਂ ਚੰਗੀਆਂ ਅਤੇ ਬੁਰੀਆਂ ਨੇ, ਜਿਨ੍ਹਾਂ ਕਰਕੇ ਲਾਈਫ 'ਤੇ ਅਸਰ ਜਾਂਦਾ ਹੈਗਾ। ਅਤੇ ਨੰਬਰ ਹੈ 6473060 4771, ਅਤੇ ਲਾਈਨ ਮੈਂ ਨਾਲ ਦੀ ਨਾਲ ਕੱਟੀ ਜਾਣੀ ਆ 6473604771। ਤੁਸੀਂ ਨਾਂ ਅਤੇ ਡੇਟ ਆਫ ਬਰਥ ਦੱਸਣੀ, ਇਕੱਲੀ ਤਰੀਕ, ਕੋਈ ਸਾਲ ਸੂਲ ਕੁਛ ਨਹੀਂ ਦੱਸਣਾ, ਨਾਂ ਅਤੇ ਤਰੀਕ ਦੱਸਣੀ ਹੈ। ਮੈਂ ਯੂਨੀਕ ਜਿਹਾ ਚੀਜ਼ਾਂ 'ਚ ਕੱਢੀਆਂ ਨੇ, ਮੇਰੇ ਕੋਲ ਚਾਰਟ ਪਿਆ ਮੇਰੇ ਸਾਹਮਣੇ, 6473060 4771, 6473604771 ਦੇ ਉੱਤੇ ਕਾਲ ਕਰਨੀ ਹੈ। ਅਤੇ ਤੁਸੀਂ ਅਗਰ ਕਾਲ ਕਰ ਰਹੇ ਹੋ, ਨੰਬਰ ਹੁਣ ਇਸ ਵੇਲੇ ਫ੍ਰੀ ਆ, ਤੁਸੀਂ ਕਰ ਸਕਦੇ ਹੋ। ਇੱਕ ਲਾਈਨ ਖਾਲੀ ਆ ਬਸ, ਹੁਣ ਦੂਸਰੀ ਲਾਈਨ ਮਿਲਣੀ ਨਹੀਂ ਕੋਈ ਜੇ ਮਿਲਾਉਂਗੇ। ਐਮ ਕੇ ਪੈਲਟਸ ਦਾ ਮੈਸੇਜ ਸੁਣੋ, ਐਮ ਕੇ ਪੈਲਟਸ ਜਿਹੜੀ ਇੱਕ ਕੰਪਨੀ ਆ, ਹੁਣ ਲਾਈਨ ਮਿਲੂਗੀ ਨਹੀਂ, ਹੋਲਡ ਰੱਖ ਲਿਓ ਤੁਸੀਂ ਸਾਰੇ, ਵੇਟ ਕਰੋ। ਐਮ ਕੇ ਪੈਲਟਸ ਇੱਕ ਐਸੀ ਕੰਪਨੀ ਆ ਜਿਹੜੀ ਸਕਿੱਡ ਬਣਾਉਂਦੀ ਹੈ, ਪੂਰੀ ਦੁਨੀਆ 'ਚ ਸਕਿੱਡ ਐਕਸਪੋਰਟ ਹੁੰਦੀ ਹੈ। ਅਗਰ ਤੁਸੀਂ ਕਿਸੇ ਕੰਪਨੀ 'ਚ ਵੇਅਰ ਹਾਊਸ ਮੈਨੇਜਰ, ਆਪਰੇਸ਼ਨ ਮੈਨੇਜਰ ਹੋ, ਸ਼ਿਪਿੰਗ ਡਿਪਾਰਟਮੈਂਟ 'ਚੋਂ, ਪਰਚੇਸ ਟੀਮ ਦੇ ਵਿੱਚੋਂ, ਜਾਂ ਤੁਹਾਨੂੰ ਸਕਿੱਡ ਦੀ ਲੋੜ ਆ, ਕਸਟਮ ਪੈਕਿੰਗ ਦੀ ਲੋੜ ਆ, ਪੈਕਿੰਗ ਦਾ ਕੰਮ ਕਰਾਉਣਾ, ਕੋਈ ਕਸਟਮ ਪੈਕਿੰਗ ਤਿਆਰ ਕਰਕੇ ਦਿੰਦੇ ਨੇ, ISPM 15 ਸਰਟੀਫਾਈਡ ਸਕਿੱਡ ਨੇ, ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਭੇਜ ਦਿਓ। 365-866-VSC 365-866-VSC 365-866-2080। ਪਹਿਲੀ ਕਾਲ ਆ, ਸਤਿ ਸ਼੍ਰੀ ਅਕਾਲ ਜੀ। ਹੈਲੋ
1: ਜੀ ਭਾਈ, ਕੀ ਹਾਲ ਹੈ ਜੀ?
0: ਚੜ੍ਹਦੀ ਕਲਾ
1: 7 ਅਗਸਤ 1997
0: ਜੀ, ਨਹੀਂ 97 ਅਗਸਤ, ਪਾਸਵਰਡ ਹੈ ਤਵਾ ਕਿਚਨ, ਠੀਕ ਹੈ
1: ਠੀਕ ਹੈ ਜੀ।
0: ਅਗਸਤ 7 ਦੇ ਲਈ ਸਾਡਾ ਚਾਰਟ ਆ ਜਿਹੜਾ ਬਾਬਾ ਬਖਤੌਰਾ ਦਾ, ਇਹ ਕਹਿੰਦਾ ਹੈਗਾ ਕਿ ਹੌਸਲਾ ਬੜਾ ਸਟਰੋਂਗ ਆ ਤੁਹਾਡਾ, ਛੇਤੀ ਡੋਲਦੇ ਨਹੀਂ, ਹੁਣ ਤੱਕ ਜੋ ਵੀ ਕੰਮ ਕੀਤੇ ਨੇ ਉਹਨਾਂ ਨੂੰ ਤੁਸੀਂ ਬੜੇ ਰਿਸਪੈਕਟੇਬਲ ਵੇ ਨਾਲ ਲੈਂਦੇ, ਤੁਸੀਂ ਐਂ ਨਹੀਂ ਲੈਂਦੇ ਕਿ ਮੈਂ ਬਹੁਤ ਗਲਤੀਆਂ ਕੀਤੀਆਂ ਜ਼ਿੰਦਗੀ 'ਚ, ਹੈਗਾ ਇੱਦਾਂ ਸੈਲਫ ਸੈਟਿਸਫੈਕਸ਼ਨ?
1: 50% ਜੀ।
0: ਹਾਂਜੀ
1: 50% ਜੀ,
0: ਚਲੋ ਠੀਕ ਹੈ, ਚਲੋ ਗਲਤੀਆਂ ਸਾਰੀ ਕਰਦੇ ਹਾਂ, ਤਾਂ ਕੋਈ ਵੀ ਨਹੀਂ ਹੈਗਾ ਜਿਹੜਾ ਦੁਨੀਆਂ 'ਚ ਕਹਿੰਦਾ ਮੈਂ ਕੀਤੀ ਨਹੀਂ, ਪਰ ਸੈਟਿਸਫਾਈਡ ਹੋਣਾ ਬਹੁਤ ਵੱਡੀ ਗੱਲ ਹੁੰਦੀ ਆ। ਸੈਟਿਸਫਾਈਡ ਹੈਗਾ ਲਾਈਫ ਤੋਂ ਕਿ ਨਹੀਂ?
1: ਹਾਂਜੀ ਹੈਗੇ ਜੀ, ਹੈਗੇ।
0: ਹਾਂਜੀ, ਬਸ ਮੇਨ ਚੀਜ਼ ਇਹ ਹੈ ਨਾ, ਸ਼ੁਕਰ ਦੀ ਗੱਲ ਆ ਜਾਂਦੀ ਹੈ ਨਾ, ਬਾਕੀ ਗਲਤੀ ਤਾਂ ਹੁਣ ਯਾਰ ਸੜਕ 'ਤੇ ਚੱਲਦੇ ਟਿਕਟ ਮਾਰ ਦਿੰਦੇ ਨਾ। ਸੋ ਜਿਹੜੇ ਵਿਲ ਪਾਵਰ ਨੇ, ਯਾਨੀ ਕਿ ਤੁਸੀਂ ਕੁਛ ਨਵੀਂ ਚੀਜ਼ ਲੈ ਕੇ ਆਉਂਗੇ, ਤੁਹਾਡੀ ਜ਼ਿੰਦਗੀ 'ਤੇ ਅਸਰ ਜਾਣਾ ਹੈਗਾ। ਜਿਵੇਂ ਤੁਸੀਂ ਪਹਿਲਾਂ ਕੀ ਕਰ ਰਹੇ ਹੋ?
1: ਲਾਈਕ ਕੰਮ ਦੇ ਰਿਗਾਰਡਿੰਗ ਕੁਛ?
0: ਹਾਂਜੀ, ਕੰਮ ਦੇ।
1: ਹਾਂਜੀ, ਲਾਈਕ ਮਤਲਬ ਬੈਂਕ ਨਾਲ ਕੰਮ ਕਰਦੇ ਹਾਂ ਕਰੰਟਲੀ।
0: ਹਾਂ, ਸੋ ਤੁਹਾਨੂੰ ਪਰਪਸ ਜਿਹੜੇ ਨੇ ਜ਼ਿੰਦਗੀ ਦੇ, ਉਹਨਾਂ 'ਚ ਚੇਂਜ ਲੈ ਕੇ ਆਉਣੀ ਪੈਣੀ ਆ। ਅਤੇ ਰਿਸਟ੍ਰਿਕਸ਼ਨਸ ਨੇ ਜਿਹੜੀ ਤੁਸੀਂ ਕਹਿੰਦੇ ਹੋ ਵੀ ਬਸ ਆਹੀ ਠੀਕ ਆ, ਮੈਂ ਬਹੁਤ ਵਾਰ ਲੋਕਾਂ ਨੂੰ ਮਿਲਦਾ ਕਹਿੰਦਾ ਇੱਕੋ ਕੰਮ ਕਰੋ ਜ਼ਿੰਦਗੀ 'ਚ। ਐਮਾਜ਼ੋਨ ਵਰਗੇ ਕੰਪਨੀਜ਼ ਅੱਜ 5-5, 8-8, 10-10, 50-50 ਪ੍ਰੋਡਕਟ 'ਚ ਜਾ ਚੁੱਕੇ ਨੇ, 2 ਪ੍ਰੋਡਕਟ ਲਾਈਨ ਡਾਊਨ ਜਾਂਦੀਆਂ ਨੇ ਅਤੇ 58 ਉੱਪਰ ਗਈਆਂ ਹੁੰਦੀਆਂ ਨੇ, ਰਾਈਟ? ਸੋ ਸਮਾਂ ਉਹ ਆ ਗਿਆ ਕਿ ਇੱਕ ਪ੍ਰੋਡਕਟ ਦੇ ਉੱਤੇ ਤੁਸੀਂ ਆਪਣੀ ਜ਼ਿੰਦਗੀ ਨਹੀਂ ਬਿਤਾ ਸਕਦੇ, ਯਾਨੀ ਕਿ ਬ੍ਰਿੰਗ ਸਮਥਿੰਗ ਨਿਊ ਇਨ ਯੋਰ ਲਾਈਫ। ਹੈਲੋ ਜੀ। ਹਾਂਜੀ, ਨੰਬਰ ਸਟੂਡੀਓਜ਼ ਦੇ ਨੇ 6-4-7, ਮੈਂ ਦੁਬਾਰਾ ਦੱਸਦਾ, ਨਵਾਂ ਨੰਬਰ ਹੈ 6473604771। ਚੜ੍ਹਦੀ ਕਲਾ ਜੀ।
2: ਹਾਂਜੀ, ਚੜ੍ਹਦੀ ਕਲਾ ਭਾਜੀ, 13 ਜੀ।
0: ਪਾਸਵਰਡ?
2: ਤਵਾ ਕਿਚਨ।
0: ਦਸੰਬਰ 13। ਨਾਂ ਕੀ ਤੁਹਾਡਾ?
2: ਗਿਨੀਸ਼।
0: ਗਿਰੀਸ਼?
2: ਹਾਂਜੀ
0: ਗਿਰੀਸ਼। ਅੱਛਾ ਗਿਰੀਸ਼ ਬਈ, ਲਿਮਿਟਲੈਸ ਆ ਗੱਡੀ ਤੁਹਾਡੀ, ਭੱਜਦੀ ਬਹੁਤ ਹੈ, ਠੀਕ ਹੈ, ਜ਼ਿੰਦਾ ਦਿਲੀ, ਅਤੇ ਜ਼ਿੰਦਾ ਦਿਲੀ ਹੁੰਦੀ ਹੈ, ਕਿਸੇ ਲਈ ਵੀ ਤਿਆਰ ਹੋ ਜਾਣਾ ਕਿਸੇ ਦੀ ਮਦਦ ਕਰਨ ਦੇ ਲਈ, ਠੀਕ ਹੈ। ਤੇ ਇੱਕ ਤੁਸੀਂ ਨਵੀਆਂ ਚੀਜ਼ਾਂ ਦੀ ਸਕਰੋਲਿੰਗ 'ਚ ਬਹੁਤ ਇੰਜੋਏ ਕਰਦੇ ਹੋ, ਇੱਕ ਹੁੰਦਾ ਨਾ ਬੰਦਾ ਡੱਲ ਜਿਹਾ ਹੁੰਦਾ, ਇੱਕ ਹੁੰਦਾ ਨਵੀਆਂ ਚੀਜ਼ਾਂ ਦੇ ਲਈ ਉਤਸ਼ਾਹਤ ਬਹੁਤ ਹੁੰਦਾ, ਤਿੰਨ ਚੀਜ਼ਾਂ ਤੁਹਾਡੇ 'ਚ ਬੜੀਆਂ ਅੱਛੀਆਂ ਨੇ। ਤੁਹਾਡਾ ਹੈਗਾ ਜਿਹੜਾ ਗਲਤੀਆਂ ਨੂੰ ਬਾਰ ਬਾਰ ਕਰਨਾ ਸਿੱਖਣਾ ਨਾ, ਉਹਨੂੰ ਆਦਤ ਬਣਾ ਲੈਣਾ, ਹਾਂਜੀ, ਅਤੇ ਭੁੱਲ ਜਾਣਾ ਪਿਛਲੀ ਚੀਜ਼ ਨੂੰ, ਪਿਛਲੀ ਜਿਹੜੀ ਹੋਈ ਸੀ, ਇਹ ਦੋ ਚੀਜ਼ਾਂ ਦੇ ਉੱਤੇ ਵਰਕਆਊਟ ਕਰਨਾ ਪੈਣਾ ਤੁਹਾਨੂੰ। ਪਿਛਲੀਆਂ ਚੀਜ਼ਾਂ ਨੂੰ ਜੇ ਤੁਸੀਂ ਲੈਸਨ ਲੈ ਕੇ ਚੱਲੋਗੇ ਤਾਂ ਠੀਕ ਹੈ, ਜੇ ਪਿਛਲੀ ਗੱਲ ਨੂੰ ਚੁਗਲੀ ਲੈ ਕੇ ਚੱਲੋਗੇ। ਮੇਰੇ ਨਾਲ ਕੋਈ ਬੰਦਾ ਕੰਮ ਕਰਦਾ ਸੀਗਾ, ਚਲੋ ਉਹਨੇ ਨਾ ਉੱਪਰ ਥੱਲੇ ਕਰਤਾ ਸਾਰਾ ਕੁਛ, ਮੈਂ ਬੇਈਮਾਨੀ ਵਰਡ ਯੂਜ਼ ਨਹੀਂ ਕਰੂੰਗਾ, ਠੀਕ ਹੈ, ਤਾਂ ਐਂਡ ਦੇ ਵਿੱਚ ਨਾ ਮੈਨੂੰ ਕਹਿੰਦਾ ਮੇਰੇ ਬਾਰੇ ਕਹਿਣਾ ਤਾਂ ਹੈਗਾ ਹੀ ਆ ਤੁਸੀਂ ਲੋਕਾਂ ਨੂੰ, ਮੈਂ ਕਿਹਾ ਤੈਨੂੰ ਡਰ ਆ ਤੇਰੇ ਅੰਦਰ ਦਾ ਡਰ ਆ, ਇਹ ਮੈਂ ਨਹੀਂ ਤੈਨੂੰ ਕੁਛ ਕਹਿਣਾ, ਮੈਂ ਤਾਂ ਤੈਨੂੰ ਗੁਰੂ ਦੇ ਤੌਰ 'ਤੇ ਲਿਆ, ਗਾਹਾਂ ਨੂੰ ਤੇਰੇ ਵਰਗੇ ਬੰਦੇ ਨੂੰ ਹੱਥ ਨਹੀਂ ਪਾਉਣਾ ਹੈਗਾ, ਠੀਕ ਹੈ, ਤੂੰ ਮੇਰਾ ਟੀਚਰ ਆ, ਲੈਸਨ ਦੇ ਕੇ ਗਿਆ, ਬਸ ਸਬਕ ਆ ਗਿਆ, ਡਨ, ਖਤਮ ਕਹਾਣੀ, ਅੱਜ ਤੋਂ ਬਾਅਦ ਸਬਕ ਸਿੱਖਣਾ, ਸਬਕ ਸਿਖਾਉਣਾ ਨਹੀਂ ਕਿਸੇ ਨੂੰ। ਹੈਲੋ ਜੀ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ ਜੀ? ਮਾਰਚ 8 ਦੇ ਵਿੱਚ ਚਾਰਟ ਕਹਿੰਦਾ ਹੈਗਾ ਵੀ ਤੁਹਾਡਾ ਮਾਰਚ 8 ਪਿਆਰ ਕਰਨ ਵਾਲਾ ਸੁਭਾਅ, ਕਾਇੰਡ, ਅਸਥੈਟਿਕ ਤੇ ਗੁੱਡ ਟੈਂਪਰ। ਗੁੱਸਾ ਆਉਂਦਾ ਹੈ ਪਰ ਹੁਣ ਗੁੱਸੇ ਦੀ ਸਮਝ ਆਉਣ ਲੱਗ ਗਈ ਕਿ ਮੇਰੇ ਲਈ ਕਿੱਥੇ ਹਾਨੀਕਾਰਕ ਹੈ ਕਿੱਥੇ ਨਹੀਂ। ਯਕੀਨ ਹੈ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਗੁੱਸਾ ਕਿੱਥੇ ਹਾਨੀਕਾਰਕ ਹੈ, ਚੱਕੀ ਜਾਂਦੇ ਫੱਟੇ, ਰਾਈਟ?
3: ਹਾਂਜੀ।
0: ਸੋ ਦੂਸਰਾ ਪਹਿਲੂ ਇਹ ਆ ਕਿ ਅਨਰਲਿਸਟਿਕ, ਬੇਵਜ੍ਹਾ ਦੀਆਂ ਖਿੱਚਾ ਤਾਣੀ, ਬੇਵਜ੍ਹਾ ਦੀਆਂ ਗੱਲਾਂ ਨੂੰ ਜ਼ਿੰਦਗੀ ਦੇ ਮੁੱਦੇ ਬਣਾਇਆ ਹੋਇਆ, ਬਸ ਵੇਸਟੇਜ ਆਫ ਟਾਈਮ, ਵੇਸਟੇਜ ਆਫ ਐਨਰਜੀ।
3: ਭਾਈ ਜੀ ਇੰਨਾ ਸੱਚ ਕਿੱਥੇ ਬੋਲ ਦਿੰਦੇ ਆ ਬਾਈ ਜੀ, ਕਿਹੜਾ ਸੱਚ ਮੇਰਾ ਤਾਂ ਦੱਸੋ ਬਾਈ ਜੀ, ਤਾਂ ਲੋਟਰੀ ਦਾ ਨੰਬਰ ਲਈਏ।
0: ਨਹੀਂ ਨਹੀਂ, ਲੋਟਰੀ ਵਾਲਾ ਜਗਾੜ ਨਹੀਂ ਹੈ, ਇਹ ਆਤਾ ਸਧਾਰਨ ਵਾਲਾ। ਥੈਂਕ ਯੂ ਸੋ ਮਚ। ਸਟੂਡੀਓ ਨੰਬਰ 905-600-7333-37। ਨੋ ਨੋ ਨੋ ਨੋ ਨੋ ਨੋ ਨੋ ਨੋ ਨੋ ਨੋ ਨੋ, ਮਾਈ ਬੈਡ ਮਾਈ ਬੈਡ ਮਾਈ ਬੈਡ ਮਾਈ ਬੈਡ ਮਾਈ ਬੈਡ ਮਾਈ ਬੈਡ ਮਾਈ ਬੈਡ 6473604771। ਵੈਸੇ ਲਾਈਨ ਬਿਜ਼ੀ ਮਿਲੂਗੀ ਤੁਹਾਨੂੰ, ਅਤੇ ਸ਼ੋਅ ਵਿੱਚ ਮੈਂ ਤੁਹਾਨੂੰ ਕੋਮਲ ਦਾ ਨੰਬਰ ਦੇਣ ਲੱਗਿਆ। ਇੰਡੀਆ ਦੀ ਟਿਕਟ ਬਹੁਤ ਮਹਿੰਗੀ ਹੋ ਜਾਣੀ ਹੈ, 2500-3000 ਦੇ ਆਸ ਪਾਸ ਹੈ, ਓਇਲ ਪ੍ਰਾਈਜ਼ ਕਰਕੇ, ਗੈਸ ਪ੍ਰਾਈਜ਼ ਕਰਕੇ। ਤੁਸੀਂ ਨਾ ਕੋਮਲ ਨੂੰ ਕਾਲ ਕਰੋ ਹਲਕੇ ਜੇ, ਕਿ ਰੇਡੀਓ 'ਤੇ ਸੁਣਿਆ ਸੀ 1000-1200 ਵਨ ਵੇ ਮਿਲਦੀ ਪਈ ਹੈ, 1000-1200, ਡੇਟਸ ਦੇ ਉੱਤੇ ਡਿਪੈਂਡ ਕਰਦਾ, ਅਪ ਐਂਡ ਡਾਊਨ $1800 ਦੇ ਵਿੱਚ ਇੰਡੀਆ ਆਉਣ ਜਾਣ ਕਰਨਾ, ਤਾਂ ਤੁਸੀਂ ਲਾਜ਼ਮੀ ਟੈਕਸਿਸ ਪਾ ਕੇ ਵਿੱਚ ਤੁਸੀਂ ਲਾਜ਼ਮੀ ਕੋਮਲ ਨੂੰ ਕਾਲ ਕਰੋਗੇ ਆਲ ਲਿੰਕ ਟਰੈਵਲ 'ਤੇ 905-239-7711 9052397711 9052397711 ਪੰਜਾਬ ਟੈਕਸ ਸਲਿਊਸ਼ਨ ਜਗਜੀਤ ਸਾਚਾ। ਟੈਕਸਿਸ ਦੇ ਵਿੱਚ ਆਡਿਟ ਆ ਰਹੇ ਨੇ ਇਸ ਵੇਲੇ, ਮੈਂ ਹੈਰਾਨ ਰਹਿ ਗਿਆ, ਇੱਕ ਬੰਦਾ ਮੈਨੂੰ ਮਿਲਣ ਆ ਰਿਹਾ ਐਜ਼ ਏ ਓਨਰ ਓਪਰੇਟਰ, ਉਹਦਾ ਆਡਿਟ ਆਇਆ, 240,000 ਟੈਕਸ ਨਿਕਲਿਆ। ਲੋਕ ਮੇਰੇ ਕੋਲ ਸਲਾਹ ਕਰਨ ਆਉਂਦੇ ਨੇ ਟੈਕਸ ਬਾਰੇ, ਅਕਾਊਂਟੈਂਟ ਕੋਲ ਜਾਣਾ ਹੁੰਦਾ ਵੈਸੇ, ਪਰ ਟੈਕਸ ਦੇ ਪੈਸੇ ਨੂੰ ਤੁਸੀਂ ਇਨਸੋਲਵੈਂਸੀ 'ਚ ਕਿਵੇਂ ਡੀਲ ਕਰ ਸਕਦੇ ਹੋ, ਯਾਨੀ ਕਿ ਉਹਨੂੰ ਮਾਫ਼ ਕਿਵੇਂ ਕਰਾ ਸਕਦੇ ਹੋ, ਉਹਦੇ ਲਈ ਇੱਕੋ ਇੱਕ ਤਰੀਕਾ ਹੁੰਦਾ ਇਨਸੋਲਵੈਂਸੀ। ਉਹਦੇ ਲਈ ਤੁਸੀਂ ਅਪੀਲ ਕਰ ਸਕਦੇ ਹੋ, ਚੈਲੇਂਜ ਕਰ ਸਕਦੇ ਹੋ ਕਿ ਆਹ ਚੀਜ਼ ਅਮਾਊਂਟ ਸਹੀ ਨਹੀਂ ਹੈ, ਗਲਤ ਹੈ, ਪਰ ਇਹ ਅਮਾਊਂਟ ਮੈਂ ਇੰਨੀ ਨਹੀਂ ਇੰਨੀ ਪੇ ਕਰਨੀ ਹੈ, ਉਹ ਇਨਸੋਲਵੈਂਸੀ ਐਕਟ ਰਾਹੀਂ ਹੀ ਕਰ ਸਕਦੇ ਹੋ। ਕਿਸੇ ਨੂੰ ਕੋਈ ਮਦਦ ਦੀ ਲੋੜ ਹੋਵੇ ਟੈਕਸਿਸ ਦੇ ਵਿੱਚ, ਜਿਹੜੇ ਇੱਦਾਂ ਦੇ ਆਡਿਟ ਆਏ ਨੇ 416, ਮੈਂ ਟੈਕਸ 'ਚ ਡੀਲ ਨਹੀਂ ਕਰਦਾ, ਟੈਕਸ ਦੇ ਨਾਲ ਜੁੜੇ ਹੋਏ ਜਿਹੜੇ ਅਮਾਊਂਟ ਨੇ ਉਹਨਾਂ ਨੂੰ ਘਟਾ ਕਿਵੇਂ ਸਕਦੇ ਹਾਂ ਇਨਸੋਲਵੈਂਸੀ ਰਾਹੀਂ, ਸਿਰਫ ਇਨਸੋਲਵੈਂਸੀ। 416-518-3200 ਇਹ ਮੇਰੇ ਕੋਲ ਪਰਿਵਾਰ ਵਿੰਡਜ਼ਰ ਤੋਂ ਆ ਰਿਹਾ, ਦੋ ਪਰਿਵਾਰ ਆ ਰਹੇ ਨੇ ਵਿੰਡਜ਼ਰ ਤੱਕ, ਲੋਕ ਮੇਰਾ ਨੰਬਰ ਵੰਡਦੇ ਨੇ ਕਿਸੇ ਨੂੰ, ਦੋਨੋਂ ਬੰਦੇ ਕੋਈ ਰੇਡੀਓ ਸੁਣਦਾ ਉਹਨਾਂ ਨੇ ਨੰਬਰ ਅੱਗੇ ਦਿੱਤੇ ਨੇ ਦੋਨਾਂ ਨੂੰ। ਆਈ ਐਪਰੀਸ਼ੀਏਟ ਜਿੰਨੇ ਵੀ ਤੁਸੀਂ ਲੋਕ ਸੁਣਦੇ ਪਏ ਹੋ, ਮੇਰਾ ਨੰਬਰ ਪਾਸ ਔਨ ਕਰਦੇ ਹੋ, ਕਿਸੇ ਨੇ ਆਪਣਾ ਬਿਜ਼ਨਸ ਪ੍ਰਮੋਟ ਕਰਨਾ, ਬਿਜ਼ਨਸ ਤੋਰਨਾ ਹੈ ਰਿਸੈਸ਼ਨ 'ਚ, ਰੇਡੀਓ ਧੱਕਾ ਮਾਰਦਾ ਲੈ ਜਾਂਦਾ ਬਿਜ਼ਨਸ ਨੂੰ ਅੱਗੇ, ਮੇਰਾ ਨੰਬਰ ਹੈ 416-518-3200-416-518-3200। ਐਂਡ ਪੰਜਾਬ ਟੈਕਸ ਸਲਿਊਸ਼ਨ, ਸਾਚਾ ਸਾਹਿਬ ਕਹਿੰਦੇ ਅਸੀਂ ਨੌਬਤ ਹੀ ਨਹੀਂ ਆਉਣ ਦਿੰਦੇ ਕਿ ਤੁਹਾਨੂੰ ਆਡਿਟ ਆਉਣ ਅਤੇ ਤੁਸੀਂ ਫਸ ਜਾਵੋ, ਨੌਬਤ ਨਹੀਂ ਆਉਣ ਦਿੰਦੇ। ਪੰਜਾਬ ਟੈਕਸ ਸਲਿਊਸ਼ਨ, ਸਹੀ ਢੰਗ ਨਾਲ ਟੈਕਸ ਭਰਨਾ, ਕੈਂਬਰਿਜ ਔਰ ਮਿਸਾ ਦੀ ਲੋਕੇਸ਼ਨ 416-720-3642। ਨੈਕਸਟ ਕਾਲ, ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹੈਲੋ, ਹਾਂਜੀ,
4: ਭਾਜੀ ਕਿਰਨਦੀਪ ਕੌਰ, 2 ਅਕਤੂਬਰ।
0: ਕਿੰਨਾ ਅਕਤੂਬਰ ਹੈ?
4: 2 ਅਕਤੂਬਰ, ਸੈਕਿੰਡ।
0: ਤੇ ਨਾਂ ਕੀ ਹੈ ਤੁਹਾਡਾ?
4: ਕਿਰਨਦੀਪ ਕੌਰ।
0: ਤੇ ਪਾਸਵਰਡ?
4: ਤਵਾ ਕਿਚਨ।
0: ਗਏ ਹੋ ਕਦੇ?
4: ਥੋੜੇ ਟਾਈਮ ਗਏ, ਲਾਈਕ ਦੋ ਤਿੰਨ ਵਾਰੀ ਗਏ ਆ।
0: ਦੋ ਤਿੰਨ ਵਾਰੀ ਕੁਛ ਠੀਕ ਲੱਗਿਆ ਨਾ ਕਿ ਨਹੀਂ ਲੱਗਿਆ?
4: ਹਾਂਜੀ ਅਸੀਂ ਸਨੈਕਸ ਟਾਈਮ ਗਏ ਆ, ਵਧੀਆ ਲੱਗੇ ਸਨੈਕਸ।
0: ਅੱਛਾ, ਸੋ ਤਵਾ ਕਿਚਨ ਬਾਰੇ ਦੱਸਦਾ, ਤੁਸੀਂ ਅਗਰ ਕੇਟਰਿੰਗ ਕਰਾਉਣੀ ਆ ਕਿਸੇ ਨੇ, ਇੱਕ ਕੰਪਨੀ ਆ ਜਿਹੜੀ ਪੀਲ ਡਿਸਟ੍ਰਿਕਟ ਸਕੂਲ ਬੋਰਡ ਨੂੰ ਫੂਡ ਦਿੰਦੀ ਰਹੀ ਹੈ, ਜਿੱਥੇ ਫੂਡ ਇੱਕ ਕਿਸਮ ਦਾ ਵੈਰੀਫਾਈ ਹੁੰਦਾ, ਜਿਹੜੀ ਮਲਟੀਪਲ ਫੂਡ ਇੰਸਪੈਕਸ਼ਨਸ 'ਚ ਪਾਸ ਹੋਈ ਹੈ। ਤੁਸੀਂ ਹੈਰਾਨ ਹੋਵੋਗੇ ਕਿ ਇੱਥੇ ਇੱਕ ਰੈਸਟੋਰੈਂਟ ਹੈ ਜਿਹਦੀਆਂ ਫੋਟੋਆਂ ਬੜੀਆਂ ਵਧੀਆ ਨੇ ਇੰਸਟਾਗ੍ਰਾਮ 'ਤੇ, ਵੀਡੀਓ ਬੜੇ ਤਕੜੇ ਨੇ, ਵਾਈਬਸ ਬੜੇ ਤਕੜੇ ਨੇ, ਪਬਲਿਕ ਰੈਕਡ 'ਤੇ ਜਦੋਂ ਤੁਸੀਂ ਜਾ ਕੇ ਦੇਖਦੇ ਹੋ ਤਾਂ ਉਹਨਾਂ ਦੇ ਕਿਚਨ ਦੇ ਵਿੱਚ ਬੜੇ ਵੱਡੇ ਲੈਵਲ ਦੇ ਉੱਤੇ ਚੀਜ਼ਾਂ ਪਾਸ ਨਹੀਂ ਹੋਈਆਂ, ਉਹ ਪਬਲਿਕ ਰੈਕਡ ਹੁੰਦਾ, ਉੱਥੇ ਜਾ ਕੇ ਦੇਖੋ। ਸੋ ਤਵਾ ਕਿਚਨ ਇੱਕ ਐਸਾ ਇੰਸਟੀਚਿਊਟ ਹੈ, ਹਰ ਰੈਸਟੋਰੈਂਟ 'ਚ ਕੁਛ ਨਾ ਕੁਛ ਨਿਕਲਣਾ ਹੁੰਦਾ, 1-2%। ਇੰਸਪੈਕਸ਼ਨ ਐ ਨਹੀਂ ਹੁੰਦੀ ਕਿ 100% ਆ, ਕਿਸੇ ਕਹਿੰਦੇ ਢੱਕਣ ਨਹੀਂ ਲਾਇਆ ਹੋਇਆ ਸੀ ਤੁਸੀਂ, ਇੱਥੇ ਢੱਕਣ ਲਾਓ ਜਾਂ ਟੂਟੀ ਦਾ ਪਾਣੀ ਲੀਕ ਸੀ ਇਹਨੂੰ ਠੀਕ ਕਰ ਦਿਓ। ਇਹ ਹੋਈਆਂ ਆਮ ਚੀਜ਼ਾਂ। ਡੈਫੀਸ਼ੀਐਂਸੀਜ਼ ਹੈਗੀਆਂ ਨੇ ਕਿ ਤੁਹਾਡਾ ਫੂਡ ਜਿਹੜਾ ਉਹਦਾ ਹੀ ਸੱਤਿਆਨਾਸ਼ ਵੱਜਿਆ ਹੋਇਆ ਸੀ, ਜਿਹੜਾ ਤੁਹਾਨੂੰ ਵੇਚਦੇ ਪਏ ਨੇ। ਉਹ ਚੀਜ਼ ਤੋਂ ਬਚਣ ਲਈ ਤੁਸੀਂ ਹਮੇਸ਼ਾ ਤਵਾ ਕਿਚਨ ਨੂੰ ਯਾਦ ਰੱਖੋ, ਪ੍ਰੋਮੀਨੈਂਟ ਅਤੇ ਰਿਲਾਇਬਲ ਨੇਮ ਹੈਗਾ ਤਵਾ ਕਿਚਨ। ਨੰਬਰ ਟੂ ਕਾਲ 905-790-1699। ਕਿਸੇ ਵੀ ਤਰ੍ਹਾਂ ਦੀ ਕੇਟਰਿੰਗ 10-20-30-50 ਪੀਲ ਡਿਸਟ੍ਰਿਕਟ ਸਕੂਲ ਬੋਰਡ ਦਾ ਰੈਫਰੈਂਸ ਦੇ ਰਹੇ ਹਾਂ ਕਿਉਂਕਿ ਇਹ ਡਿਲੀਵਰ ਕਰਦੇ ਰਹੇ ਨੇ ਲੰਚ ਪ੍ਰੋਗਰਾਮ 'ਚ ਬੱਚਿਆਂ ਨੂੰ ਫੂਡ। ਇਹਦੇ ਨਾਲ ਨਾਲ ਵਾਲਮਾਰਟ ਦੇ ਹੈੱਡ ਆਫਿਸ ਤੋਂ ਲੈ ਕੇ ਬਰੈਂਪਟਨ ਵਾਲਾ ਜਿਹੜਾ, ਅਤੇ ਉਹ ਤੋਂ ਲੈ ਕੇ ਜੋ ਕੰਪਨੀਜ਼ ਨੇ ਵੱਡੀਆਂ, ਜਿਨ੍ਹਾਂ ਵਿੱਚੋਂ ਵਿਨਰਸ ਆ ਜਾਂਦੀ ਹੈ, ਜਿਨ੍ਹਾਂ ਵਿੱਚੋਂ ਮੈਗਨਾ ਆ ਜਾਂਦੀ ਹੈ, ਜਿਨ੍ਹਾਂ 'ਚੋਂ ਟੌਪ ਦੀਆਂ ਕੰਪਨੀਜ਼ ਜਿਹੜੀਆਂ ਦਿਵਾਲੀ ਦੇ ਉੱਤੇ ਕੁਛ ਕੰਪਨੀਜ਼ ਨੇ ਦਿਵਾਲੀ 'ਤੇ ਇਹਨਾਂ ਨੂੰ ਬੁਲਾਉਂਦੇ ਹੀ ਬੁਲਾਉਂਦੇ ਆ, ਤੁਸੀਂ ਜ਼ਰੂਰ ਤਵਾ ਕਿਚਨ ਨੂੰ 905-790-1699 905-790-1699 'ਤੇ ਕੇਟਰਿੰਗ ਵਾਸਤੇ ਕਾਲ ਕਰੋਗੇ। ਇਨਡੋਰ ਫੈਸਿਲਿਟੀ ਚਾਹੀਦੀ ਹੈ 125 ਬੰਦੇ ਦੀ। ਨਜ਼ਾਰਾ ਇਹਨਾਂ ਦੀ ਬ੍ਰਾਂਚ ਹੈ, ਨਜ਼ਾਰਾ ਸੈਕਿੰਡ ਬ੍ਰਾਂਚ ਹੈ, ਨਜ਼ਾਰਾ 'ਤੇ ਜ਼ਰੂਰ ਵਿਜ਼ਿਟ ਕਰਿਓ। ਯੂਰਪੀਅਨ ਅਤੇ ਮਿਡਲ ਈਸਟਰਨ ਮੈਨਿਊ ਦੇ ਨਾਲ, ਅਤੇ ਯੂਰਪੀਅਨ ਦੇ ਵਿੱਚ ਪੀਜ਼ੇ, ਪਾਸਤੇ ਨੇ, ਅਤੇ ਮਿਡਲ ਈਸਟਰਨ ਦੀਆਂ ਕਈ ਆਈਟਮਸ ਨੇ ਜਿਨ੍ਹਾਂ ਵਿੱਚੋਂ ਤੁਸੀਂ ਟਰਾਈ ਕਰੋਗੇ ਨਜ਼ਾਰਾ ਦੇ ਉੱਤੇ। ਫਿਲਹਾਲ ਡੇਟ ਆਫ ਬਰਥ ਦੁਆਰਾ ਬੋਲੋ ਕੀ ਹੈ?
4: 2 ਅਕਤੂਬਰ ਭਾਜੀ।
0: 2 ਅਕਤੂਬਰ ਅਕਤੂਬਰ 2 ਦੇ ਵਿੱਚ ਕੀ ਆ, ਮਨ ਮਰਜ਼ੀ, ਮਤਲਬ ਸੁਣਦਾ ਨਾ ਕਿਸੇ ਨੂੰ, ਬੜੀ ਵੱਡੀ ਪ੍ਰੋਬਲਮ ਆ।
4: ਹਾਂਜੀ,
0: ਠੀਕ ਹੈ। ਅਤੇ ਕਿਸੇ ਚੀਜ਼ ਨੂੰ ਫੜ ਕੇ ਬਹਿ ਜਾਣਾ, ਛੱਡਣਾ ਹੀ ਨਾ, ਕੋਈ ਨੈਗੇਟਿਵਿਟੀ ਆ ਦਿਮਾਗ 'ਚ ਬਹਿ ਗਈ ਬਸ ਬੈਠੀ ਰਹਿੰਦੀ ਆ, ਹਾਏ ਕੀ ਬਣੂਗਾ, ਨਿਕਲਦਾ ਕੁਛ ਨਹੀਂ ਉਹ 'ਚੋਂ, ਪਰ ਵੱਡੀ ਬਣਾ ਲੈਂਦੇ ਆ ਦਿਮਾਗ 'ਚ, ਬਣਾਉਂਦੇ ਆ ਨਾ ਡਰ ਦੇ ਤੌਰ 'ਤੇ, ਸਹਿਮ ਦੇ ਤੌਰ 'ਤੇ, ਬਾਰ ਬਾਰ ਓਵਰ ਥਿੰਕਿੰਗ ਜਿਹੜੀ ਇਸ ਲੈਵਲ ਦੀ ਹੈ ਉਹ ਬਹੁਤ ਹੈਗੀ ਆ। ਚੰਗੀਆਂ ਚੀਜ਼ਾਂ ਨੇ, ਤੁਸੀਂ ਬਹੁਤ ਮਦਦਗਾਰ ਹੋ, ਤੁਸੀਂ ਹਮੇਸ਼ਾ ਲੋਕਾਂ ਦਾ ਭਲਾ ਕਰਕੇ ਆਪਣਾ ਕੁਛ ਮਾੜਾ ਹੀ ਕਰਾਇਆ ਹੋਊਗਾ, ਕਦੇ ਕਿਸੇ ਦਾ ਮਾੜਾ ਨਹੀਂ ਕੀਤਾ, ਆਹ ਬਹੁਤ ਚੰਗੀ ਗੱਲ ਹੈ ਤੁਹਾਡੇ ਲਈ, ਠੀਕ ਹੈ?
4: ਹਾਂਜੀ,
0: ਚੰਗਾ, ਥੈਂਕ ਯੂ। ਅਤੇ ਮੇਰਾ ਨੈਕਸਟ 514 ਨੰਬਰ ਆ, 514। ਹਾਂਜੀ,
5: ਹੈਲੋ।
0: ਹਾਂਜੀ ਜੀ,
5: ਹਾਂਜੀ, ਮੇਰਾ ਨਾਮ ਹਰਵਿੰਦਰ ਕੌਰ ਸੱਜ।
0: ਹਾਂਜੀ,
5: ਸੋ ਮੇਰਾ ਬਰਥ ਡੇਟ ਹੈਗਾ 19 ਸਤੰਬਰ। ਹਾਂਜੀ,
0: ਤੇ ਪਾਸਵਰਡ ਕੀ ਹੈ ਸਾਡਾ?
5: ਤਵਾ ਕਿਚਨ।
0: ਗਏ ਹੋ ਕਦੇ? ਨਹੀਂ ਜੀ।
5: ਹਾਂਜੀ
0: ਹਾਂਜੀ,
5: ਗਏ ਹਾਂ ਜੀ, ਦੋ ਵਾਰੀ ਗਏ ਹਾਂ।
0: ਫੂਡ ਕਿਹੋ ਜਿਹਾ ਲੱਗਿਆ ਤੁਹਾਨੂੰ ਉਹਨਾਂ ਦਾ?
5: ਨਹੀਂ, ਫੂਡ ਵਧੀਆ, ਮੈਂ ਕੈਟਰਿੰਗ ਵੀ ਕਰਵਾਈ ਆ।
0: ਅੱਛਾ, ਕਿੱਦਾਂ ਦਾ ਤੁਹਾਡਾ ਕੇਟਰਿੰਗ ਦਾ ਐਕਸਪੀਰੀਅੰਸ ਉਹਨਾਂ ਦਾ? ਸੈਪਟੈਂਬਰ 19 ਦੇ ਵਿੱਚ ਸਿਰਫ ਆਦਤਾਂ ਨੇ, ਆਦਤਾਂ ਸਿਰਫ, ਤੁਸੀਂ ਕੋਈ ਵੀ ਕੰਮ ਕਰਦੇ ਹੋ ਨਾ ਪੂਰੇ ਪ੍ਰੋਪਰ ਵੇ ਨਾਲ ਕਰਦੇ ਹੋ, ਅੱਧ ਪਿਛੱਧਾ ਜਿਹਾ ਨਹੀਂ ਕਰਦੇ, ਪਰਫੈਕਸ਼ਨਿਸਟ ਹੋ, ਠੀਕ ਹੈ? ਪ੍ਰੈਕਟੀਕਲ ਬਹੁਤ ਹੋ, ਤੁਹਾਡੀ ਮਿਹਨਤ ਬਹੁਤ ਲਿਖੀ ਹੈ ਕਿਸਮਤ 'ਚ। ਇੱਕ, ਤੁਸੀਂ ਮਦਦਗਾਰ ਬਹੁਤ ਹੋ, ਤੁਹਾਡੇ ਹੱਥਾਂ 'ਚ ਬਰਕਤ ਹੈਗੀ ਹੈ, ਬਹੁਤੇ ਲੋਕਾਂ ਨੇ ਤੁਹਾਡੇ ਹੱਥਾਂ ਦਾ ਖਾਣੇ ਖਾਧੇ, ਬਹੁਤਿਆਂ ਨੇ ਬਹੁਤ ਕੁਛ ਕਰਾਇਆ ਤੁਹਾਡੇ ਹੱਥਾਂ ਦਾ, ਠੀਕ ਹੈ? ਐਲੀਗੈਂਟ ਹੈ,
5: ਸਹੀ ਗੱਲ। ਅਤੇ
0: ਤੁਹਾਡੀਆਂ ਪ੍ਰੋਬਲਮਸ ਨੇ, ਤੁਸੀਂ ਨਾ ਬਹੁਤ ਰਿਸਟ੍ਰਿਕਟਡ ਹੋ, ਇੱਕ ਨਾ ਲਾਈਫ ਨੂੰ ਇੱਕ ਡੱਬੇ ਜੇ ਵਾਂਗੂ ਬਣਾਇਆ ਹੋਇਆ, ਛੋਟੇ ਜੇ ਵਾਂਗੂ, ਬਸ ਵੀ ਆਹ 4 ਬੰਦੇ ਤੁਹਾਡੀ ਲਾਈਫ 'ਚ ਨੇ, 5ਵਾਂ ਕੁਛ ਹੈ ਨਹੀਂਗਾ, ਇਹ ਚੀਜ਼ ਦੇ ਵਿੱਚੋਂ ਬਾਹਰ ਨਿਕਲੋ,
5: ਠੀਕ ਹੈ?
0: ਜਿਵੇਂ ਕੋਈ ਚੀਜ਼ ਨੂੰ ਪਸੰਦ ਕਰਨ ਲੱਗੇ ਨਾ, ਉਹਦੇ ਗੁਣ ਦੇਖਣੇ ਆ, ਔਗਣ ਨਹੀਂ ਦੇਖਣੇ, ਔਗਣ ਤਾਂ ਬਾਅਦ 'ਚੋਂ ਦੇਖਾਂਗੇ, ਪਹਿਲਾਂ ਗੁਣ ਦੇਖਣੇ ਆਪਾਂ।
5: ਓਕੇ,
0: ਤੁਸੀਂ ਕੀ ਕਰਦੇ ਹੋ? ਔਗਣ ਪਹਿਲਾਂ ਦੇਖਦੇ ਹੋ, ਗੁਣ ਬਾਅਦ 'ਚੋਂ ਦੇਖਦੇ ਹੋ? ਇਹ ਚੀਜ਼ਾਂ ਫਿਰ ਪੂਰੀਆਂ ਨਹੀਂ ਹੁੰਦੀਆਂ। ਥੈਂਕ ਯੂ ਸੋ ਮਚ। ਔਰ ਟਰੂ ਨੋਰਥ ਦਾ ਨੰਬਰ ਨੋਟ ਕਰੋ 416-803-0623। ਗ੍ਰੈਵਲ ਦਾ ਕੰਮ ਆ, ਗ੍ਰੈਵਲ ਪਾਉਣੀ ਹੈ ਤੁਸੀਂ ਜਾਂ ਕਿਸੇ ਨੇ ਵੇਸਟ ਸਿੱਟਣੀ ਆਪਣੀ ਕੌਂਕਰੀਟ ਜਾਂ ਕੋਈ ਹੋਰ, 416-803-0623। ਟ੍ਰਿਪਲ ਏ ਲੈਂਡਸਕੇਪਿੰਗ, ਟੋਪ ਦੀ ਕੰਪਨੀ ਲੈਂਡਸਕੇਪਿੰਗ 'ਚ, ਚੋਟੀ ਦਾ ਨਾਮ ਹੈ ਟ੍ਰਿਪਲ ਏ ਲੈਂਡਸਕੇਪਿੰਗ। 647-784-1213। ਸਨੋ ਰਿਮੂਵਲ ਕਿਸੇ ਪਲਾਜ਼ੇ 'ਚ ਕਿਹੜੀ ਬਿਲਡਿੰਗ ਵੱਡੀ ਹੈ, ਆਪਣੇ ਪੰਜਾਬੀਆਂ ਦੀਆਂ ਬਥੇਰੀਆਂ ਵੱਡੀਆਂ ਨੇ, ਟ੍ਰਿਪਲ ਏ ਨੂੰ ਹਾਇਰ ਕਰੋ, ਵੱਡੇ ਵੱਡੇ ਪਲਾਜ਼ਿਆਂ 'ਚ ਸਨੋ ਰਿਮੂਵਲ ਦਾ ਕੰਮ ਕਰਦੇ ਆ। ਆਰ ਐੱਸ ਜੀ ਕਸਟਮ ਸੋਫੇ ਵਾਲੇ ਨੇ, ਕਸਟਮ ਸੋਫਾ ਵੀ ਮੈਂ ਤੋਂ ਬਣਾਇਆ, ਅਤੇ ਪੁਰਾਣੇ ਸੋਫੇ ਜਿਹੜੇ ਮੈਂ ਸਿੱਟਣ ਲੱਗਿਆ ਸੀ 4500 ਦੇ ਲੈ ਕੇ ਆਇਆ ਸੀ, ਜਦੋਂ ਮੈਂ ਉਹ ਡਨ ਕਰਾਏ ਮੇਰਾ $1200-1300 ਲੱਗਿਆ। ਯਕੀਨ ਮੰਨੋਗੇ, ਉਹ ਦੇਖਣ ਨੂੰ ਐਂ ਲੱਗਦਾ ਵੀ ਜਿਵੇਂ 5000 ਦੇ ਦੁਬਾਰਾ ਖਰੀਦਦਾ, $1300 'ਚ 5000 ਵਾਲੀ ਲੁੱਕ ਆ ਗਈ ਦੁਬਾਰਾ। ਆਰ ਐੱਸ ਜੀ ਕਸਟਮ ਸੋਫਾ, ਅਤੇ ਮੈਂ ਕਸਟਮ ਸੋਫਾ ਤਿਆਰ ਕਰਾਇਆ ਨਾ, ਤਾਂ ਇੱਕ ਬਾਹਰ ਬਹਿਣ ਲਈ ਪੋਰਚ ਦਾ ਸੋਫਾ, ਜਿੰਨੇ ਦੀਆਂ ਮੈਂ ਵੇਫੇਅਰ ਤੋਂ 2 ਚੇਅਰ ਮੰਗਾਈਆਂ ਸੀ, ਮੈਂ ਕੰਪੈਰੀਜ਼ਨ ਦੇਣ ਲੱਗਿਆ, ਉਹਨੇ ਚੇਅਰਾਂ ਨੇ ਮੈਂ ਸੋਫਾ ਤਿਆਰ ਕਰਕੇ, ਕੁਰਸੀਆਂ ਦੇ ਬਦਲੇ ਸੋਫਾ ਤਿਆਰ ਕਰਕੇ ਦਿੱਤਾ। ਆਰ ਐੱਸ ਜੀ ਕਸਟਮ ਸੋਫਾ 647-705-1317। ਰਾਜ ਨਾਲ ਗੱਲ ਕਰਨੀ ਹੈ 647-705-1317। ਐੱਚ ਐੱਸ ਪੀ ਕੰਸਟਰਕਸ਼ਨ, ਜਗਜੀਤ ਸਿੰਘ ਪਨੇਸਰ, 416-671-0709। ਘਰ 'ਚ ਅਡੀਸ਼ਨਲ ਵਾਸ਼ਰੂਮ ਐਡ ਕਰਨਾ, ਘਰ ਦੇ ਵਿੱਚ ਕੋਈ ਵੀ ਰਿਪੇਅਰ ਕਰਾਉਣੀ ਹੈ, ਮੈਂਟੇਨੈਂਸ ਦਾ ਕੰਮ ਆ ਕੋਈ, 416-671-0709। ਔਰ ਮੈਨੂੰ ਸ਼ੋਅ ਤੋਂ ਬਾਅਦ 416-518-3200। ਪਰਮਸ ਆਟੋ ਵਾਲੇ ਨੇ ਕੁਇਕ ਲਿਊਬ, ਜਿਹੜੇ ਕਿ ਨੈਗਰੋ ਫਾਲ ਦੇ ਏਰੀਏ 'ਚ ਨੇ, ਥੋਰਲ ਦੇ ਏਰੀਏ 'ਚ, 13 ਰਿਚਮੰਡ ਸਟਰੀਟ। ਜਿੰਨੇ ਪੰਜਾਬੀ ਨੇ ਨੈਗਰੋ ਫਾਲ, ਫੋਟੇਰੀ ਜਾਂ ਸੇਂਟ ਕੈਥਰੀਨ ਵੈਲੈਂਡ ਦੇ ਵਿੱਚ, 10 ਮਿੰਟ ਦੀ ਡਰਾਈਵ ਆ ਵਰਕਸ਼ਾਪ ਦੀ, 289-498-1300। ਕੋਈ ਵੀ ਕੰਪਲੀਟ ਰਿਪੇਅਰ ਦੇ ਲਈ, ਔਰ ਤੁਸੀਂ ਮਿਲਟਨ ਫੋਰਡ ਚੋਪੜਿਆਂ ਕੋਲ ਪਹੁੰਚਣਾ, ਮਿਲਟਨ ਤੋਂ ਗੱਡੀ ਚੱਕਣੀ ਮਤਲਬ ਹੈ ਸੇਵਿੰਗ ਕਰਨੀ, ਪੁਰਾਣੀ ਗੱਡੀ ਤੋਂ ਦੁਖੀ ਹੋ, ਲੈ ਜਾਓ ਖੜੀ ਕਰਿਆਓ, ਨਵੀਂ ਚੱਕ ਲਿਆਓ। 416-302-9941, 416-302-9941। ਜਿਹੜੇ ਲੋਕ ਹੈਲਥ ਕੇਅਰ ਦੇ ਵਿੱਚ ਨੇ, ਕੋਈ ਡਾਕਟਰ ਹੈ, ਕੋਈ ਫਿਜ਼ੀਸ਼ੀਅਨ ਹੈ, ਜਾਂ ਕੋਈ ਜਿਹੜਾ ਕੋਈ ਵੀ ਫਾਰਮਾਸਿਸਟ ਹੈ, ਤੁਹਾਡਾ ਬੱਚਾ ਪੜ੍ਹਾਈ ਕਰ ਚੁੱਕਿਆ ਹੈਗਾ, ਤੁਸੀਂ ਚਾਹੁੰਦੇ ਹੋ ਕਿ ਉਹ ਜ਼ਿੰਦਗੀ 'ਚ ਟ੍ਰਿਪਲ ਸਪੀਡ ਨਾਲ ਕਾਮਯਾਬ ਹੋਣ, ਨਾ ਕਿ ਨੌਕਰੀਆਂ ਕਰਨ ਲੱਗ ਗਏ, ਸ਼ੋਪਰ ਡਰੱਗ ਮਾਰਟ 'ਚ, ਇੱਥੇ ਲੱਗ ਗਏ, ਉੱਥੇ ਲੱਗ ਗਏ, 5 ਸਾਲ ਬਾਅਦ ਅੱਕ ਗਏ ਨੌਕਰੀ ਤੋਂ, ਤੁਸੀਂ ਕੰਟੈਕਟ ਕਰਨਾ 416-473-4242। ਓਪਰਚੁਨਿਟੀਜ਼ ਨੇ ਫਾਰਮਾਸਿਸਟ, ਡੈਂਟਿਸਟ ਸਾਰਿਆਂ ਦੇ ਲਈ, ਇੱਕ ਕੋਲੈਬਰੇਸ਼ਨ ਹੈ ਮੈਡੀਕਲ ਬਿਲਡਿੰਗਸ ਦੇ ਵਿੱਚ, ਇਸ ਕੋਲੈਬਰੇਸ਼ਨ ਦਾ ਹਿੱਸਾ ਬਣੋ। ਜਾਣਕਾਰੀ ਲਈ 416-473-4242, 416-473-4242। ਬੁਲਟਨ ਸਪਰਿੰਗ ਸ਼ੋਪ, ਪਟੇ ਕਮਾਣੀ ਸਟੋਪ ਦਾ ਨਾਮ, 25 ਸਾਲ ਇੰਡਸਟਰੀ 'ਚ ਹੋ ਚੁੱਕੇ ਨੇ। ਲੀਫ ਸਪਰਿੰਗ ਬੁਸ਼ਿੰਗ ਦਾ ਕੰਮ, ਕੋਈ ਵੀ ਵਰਕਸ਼ਾਪ ਕਾਰ ਜਾਂ ਟਰੱਕ ਦੇ ਬੁਸ਼ਿੰਗ ਸਪਰਿੰਗ ਦਾ ਕੰਮ ਕਰਾਉਣਾ ਚਾਹੁੰਦੀ ਹੈ, ਬੋਲਟਨ ਸਪਰਿੰਗ ਸ਼ੋਪ, 905-857-5222। MH-18 ਡੋਰ ਵਿੰਡੋਜ਼ ਰਿਪੇਅਰ ਵਾਲੇ ਨੇ, ਟਾਕੀਆਂ ਦੇ ਸ਼ੀਸ਼ੇ ਟੁੱਟ ਗਏ, ਜਾਂ ਉਸ ਜਿਹੜੀਆਂ ਜਾਲੀਆਂ ਪਾਉਣੀਆਂ ਹੁੰਦੀਆਂ ਨੇ, ਜਾਂ ਪੈਟੀਓ ਡੋਰ ਖਰਾਬ ਹੋ ਗਿਆ, ਫਰੰਟ ਡੋਰ ਖਰਾਬ ਹੋ ਗਿਆ, ਠੀਕ ਕਰਨਾ। MH-18 ਡੋਰ ਵਿੰਡੋਜ਼ ਰਿਪੇਅਰ, 647-551-0004, 647-551-0004। ਭੁਪਿੰਦਰ ਸਿੰਘ ਰਿਅਲਟਰ ਨੇ ਕੈਂਬਰਿਜ ਕਿਚਨ ਵਾਟਲ ਏਰੀਏ 'ਚ ਡਿਊਪਲੈਕਸ ਘਰ ਵੇਚਣਾ ਜਾਂ ਆਪਣਾ ਘਰ ਖਰੀਦਣਾ, ਕਿਸੇ ਨੇ 519-590-8254, 519-590-8254। ਫਰੈਸ਼ ਗਰੋਸਰੀ ਡਿਪੂ ਬਰੈਂਟਨ ਦੀ ਲੋਕੇਸ਼ਨ, ਜਾਂ ਫਰੈਸ਼ ਗਰੋਸਰੀ ਡਿਪੂ ਜੋ ਵਿਟਬੀ ਦੀ ਲੋਕੇਸ਼ਨ, ਦੋਨੋਂ ਲੋਕੇਸ਼ਨ 'ਤੇ ਪਹੁੰਚੋ। ਮਹਿੰਗਾਈ ਦੀ ਦੁਸ਼ਮਣੀ ਫਰੈਸ਼ ਗਰੋਸਰੀ ਨਾਲ, ਰਾਤ 12 ਵਜੇ ਤੱਕ ਖੁੱਲ੍ਹਣ ਵਾਲੇ, 905-458-1300, 905-458-1300। ਅਗੇਨ ਮੇਰਾ ਨੰਬਰ ਸ਼ੋਅ ਤੋਂ ਬਾਅਦ 416-518-3200। ਇੰਨਾ ਹੀ ਕਹਿੰਦੇ ਚਾਹੂੰਗਾ ਆਜ਼ਾਦ, ਕਿ ਕੰਧਾਂ 'ਤੇ ਦਿਲ ਦੀਆਂ ਤੂੰ ਦੀਪ ਜਗਾ ਰੱਖੀ, ਨੈਣਾ 'ਚ ਸੰਦਲੀ ਜੇ ਖੁਆਬ 'ਚ ਜਾ ਰੱਖੀ, ਤੂੰ ਹੀ ਬਦਲੇਂਗਾ ਇਹ ਫਿਜ਼ਾ ਜੋ ਕਜ਼ਾ।

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on the information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ। ਸਾਰੇ ਬ੍ਰਾਂਡਸ ਦੇ ਆਥੋਰਾਈਜ਼ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054-905-450-0054।
0: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-5757-6472925757।
4: Are you paying too much for insurance? Let me help you save. Whether you need auto, home, truck or business insurance, I compare quotes from multiple insurance companies to find the right coverage at a competitive price. For fast quotes, personalized service and coverage you can count on, you can call or text me at 647-919-1002.
0: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼, 905-405-99-55-905-452-9955। ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-365-2340।
5: You're listening to Guntas Radio on AM 530 from 10 to 11 a.m. Monday to Friday with Jazz Tagar, your favorite show.
6: Now hear music.

5:30 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਏ ਜੀ ਅਗਸਤ ਮਹੀਨੇ ਦੀ 26 ਤਰੀਕ ਸਾਲ 2026 ਦਾ। ਅੱਜ ਤਰੀਕ ਵੀ 26 ਹੈ ਜੀ, ਸਾਲ ਵੀ 26ਵੇਂ ਚੱਲ ਰਿਹਾ। ਸੋ ਅੱਜ 26-26 ਹੋ ਗਿਆ ਅਤੇ ਦਿਨ ਹੋ ਗਿਆ ਜੀ ਅੱਜ ਬੁੱਧਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਅੱਜ ਹੈਪੀ ਵੈਨਸਡੇ ਹੋ ਗਿਆ ਜੀ। ਭਾਦੋਂ ਦਾ ਮਹੀਨਾ ਚੱਲ ਰਿਹਾ ਜੀ, ਅੱਜ ਹੋ ਗਈ 10 ਤਰੀਕ, 10 ਭਾਦੋਂ ਅਤੇ ਸੰਮਤ ਨਾਨਕ ਸ਼ਾਹੀ 558। ਸਮਾਂ ਹੋ ਗਿਆ ਜੀ 10:05 ਅਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਤੁਸੀਂ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਫਿਰ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਨੀ ਹੈ ਜੀ 647-874-1313 6478741313 ਸਟੂਡੀਓ ਦੇ ਵਿੱਚ ਗੱਲਬਾਤ ਕਰਨ ਦੇ ਲਈ ਨੰਬਰ ਹੈ। ਅਤੇ ਜੇਕਰ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੁੰਦੀ ਹੈ ਜੀ ਤਾਂ ਤੁਸੀਂ ਪ੍ਰੋਗਰਾਮ ਤੋਂ ਬਾਅਦ ਫਿਰ ਮੇਰਾ ਨੰਬਰ ਹੈਗਾ ਜੀ 647-765-2340 6478-765-2340 'ਤੇ ਤੁਸੀਂ ਕੋਈ ਵੀ ਗੱਲਬਾਤ ਕਰ ਸਕਦੇ ਹੋ। ਕੋਈ ਵਿਸ਼ੇ ਬਾਰੇ, ਕੋਈ ਸਪੋਂਸਰ ਦਾ ਨੰਬਰ ਚਾਹੀਦਾ, ਜਾਂ ਫਿਰ ਤੁਹਾਨੂੰ ਕੋਈ ਇੰਸ਼ੋਰੈਂਸ ਚਾਹੀਦੀ ਹੈ ਜਿਹਦੇ ਵਿੱਚ ਪਰਸਨਲ ਇੰਸ਼ੋਰੈਂਸ, ਲਾਈਫ, ਡਿਸੇਬਿਲਿਟੀ, ਕ੍ਰਿਟੀਕਲ ਅਤੇ ਨਾਲ ਦੀ ਨਾਲ ਕੋਈ ਤੁਹਾਡੇ ਵਿਜ਼ਟਰ ਆ ਰਹੇ ਹੈ, ਸੁਪਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਹੈ ਜਾਂ ਵਿਜ਼ਟਰ ਇੰਸ਼ੋਰੈਂਸ ਚਾਹੀਦੀ ਹੈ, ਜਾਂ ਫਿਰ ਤੁਸੀਂ ਘੁੰਮਣ ਫਿਰਨ ਕਿਤੇ ਵੀ ਜਾ ਰਹੇ ਹੋ ਟਰੈਵਲ ਇੰਸ਼ੋਰੈਂਸ ਲੈ ਕੇ ਜਾਓ, ਅਤੇ ਬਾਕੀ ਫਿਰ ਜਿਹੜੇ ਇਨਵੈਸਟਮੈਂਟ ਅਕਾਊਂਟ ਹੈ ਉਹ ਓਪਨ ਕਰਵਾ ਕੇ ਤੁਸੀਂ ਆਪਣੀ ਸੇਵਿੰਗ ਵੀ ਕਰ ਸਕਦੇ ਹੋ ਫੋਰ ਯੋਰ ਰਿਟਾਇਰਮੈਂਟ। ਅਤੇ ਬਾਕੀ ਬੱਚਿਆਂ ਦਾ ਐਜੂਕੇਸ਼ਨ ਪਲਾਨ ਉਹ ਵੀ ਤੁਸੀਂ ਓਪਨ ਕਰਵਾ ਸਕਦੇ ਹੋ ਜੀ। ਅਤੇ ਕੋਈ ਵੀ ਸਰਵਿਸ ਚਾਹੀਦੀ ਹੈ ਬਿਲਕੁਲ ਤੁਸੀਂ ਨੰਬਰ ਨੋਟ ਕਰੋ 647-765-2340 6478-647-765-2340 'ਤੇ ਮੇਰੇ ਨਾਲ ਗੱਲਬਾਤ ਹੋ ਸਕਦੀ ਹੈ। ਅਤੇ ਜੇ ਤੁਹਾਨੂੰ ਚਾਹੀਦੀ ਹੈ ਜੀ ਆਟੋ ਇੰਸ਼ੋਰੈਂਸ, ਕਿਉਂਕਿ ਬਹੁਤਿਆਂ ਦੀ ਰਿਨਿਊਅਲ ਆ ਜਾਂਦੀ ਹੈ ਜੀ ਆਟੋ ਇੰਸ਼ੋਰੈਂਸ ਦੀ, ਆਟੋ ਅਤੇ ਹੋਮ ਇੰਸ਼ੋਰੈਂਸ ਚਾਹੀਦੀ ਹੈ, ਬਿਜ਼ਨਸ ਤੁਸੀਂ ਕੋਈ ਵੀ ਕਰਦੇ ਹੋ ਅਤੇ ਉਹਦੀ ਇੰਸ਼ੋਰੈਂਸ ਚਾਹੀਦੀ ਹੈ, ਜਾਂ ਫਿਰ ਤੁਸੀਂ ਟਰੱਕਿੰਗ ਕੰਪਨੀ ਦੇ ਜਿਹੜੇ ਜਿੰਨੇ ਵੀ ਸਾਡੇ ਓਨਰ ਸੁਣ ਰਹੇ ਆ ਅਤੇ ਤੁਸੀਂ ਆਪਣੇ ਟਰੱਕਿੰਗ ਕੰਪਨੀ ਦੇ ਲਈ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ, ਆਪਣੀ ਫਲੀਟ ਇੰਸ਼ੋਰੈਂਸ ਜਿਹਨੂੰ ਆਪਾਂ ਕਹਿੰਦੇ ਹਾਂ,

ਪਰ ਮਿਕਸ ਜੇ ਅੱਜ ਵਿੱਚ ਵਿੱਚ ਬੱਦਲ ਤੇ ਵਿੱਚ ਵਿੱਚ ਧੁੱਪ, ਜੇ ਹਵਾ ਦੀ ਗੱਲ ਕਰੀਏ ਤਾਂ 19 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਹਵਾ, ਤੇ 8:05 ਤੇ ਅੱਜ ਸਨਸੈਟ ਹੋ ਜਾਣਾ ਹੈ। ਰਾਤ ਨੂੰ ਟੈਂਪਰੇਚਰ ਵੀ ਵਧੀਆ ਜੀ, 21-19, ਤੇ ਰਾਤ ਨੂੰ 2-3 ਵਜੇ ਕਹਿੰਦੇ ਮੀਂਹ ਪੈ ਸਕਦਾ 30% ਤੱਕ, ਯਾਨੀ ਕਿ ਬਹੁਤਾ ਨਹੀਂ ਹੈ, ਥੋੜ੍ਹਾ ਬਹੁਤਾ ਜਿਵੇਂ ਕਹਿੰਦੇ ਆ ਬੁਛਾਰਾਂ ਦੀਆਂ। ਤੇ ਸਵੇਰੇ 5 ਵਜੇ ਟੈਂਪਰੇਚਰ 18 ਡਿਗਰੀ, ਤੇ 6 ਵਜੇ ਹੈਗਾ 17 ਡਿਗਰੀ, 6:37 ਤੇ ਕੱਲ੍ਹ ਨੂੰ ਸਨਰਾਈਜ਼ ਹੋਣਾ। ਕੱਲ੍ਹ ਨੂੰ ਵੀ ਵਧੀਆ ਮੌਸਮ ਹੈ ਜੀ, ਸਵੇਰੇ 7 ਵਜੇ 18 ਡਿਗਰੀ ਸੈਲਸੀਅਸ, ਯਾਨੀ ਕਿ ਵਧੀਆ ਹੀ ਟੈਂਪਰੇਚਰ, ਕੱਲ੍ਹ ਨੂੰ ਤੁਸੀਂ ਕਰੋਗੇ ਇੰਜੋਏ। ਤੇ ਲਓ ਜੀ, ਵਧੀਆ ਗੱਲਬਾਤ ਮੌਸਮ ਦੀ ਹੋ ਗਈ, ਤੇ ਹੁਣ ਆਪਾਂ ਨੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ, ਤੇ ਨਾਲ ਦੀ ਨਾਲ ਮੇਨ ਨਿਊਜ਼ ਆਪਾਂ ਸਾਂਝੀਆਂ ਕਰਾਂਗੇ, ਤੇ ਤੁਹਾਡੀ ਗੱਲਬਾਤ ਵੀ ਸੁਣਾਂਗੇ। ਤੇ ਹੋ ਜਾਓ ਤਿਆਰ ਗੱਲਬਾਤ ਕਰਨ ਦੇ ਲਈ। 647-874-1313 ਆਪਣੇ ਸਟੂਡੀਓ ਦਾ ਨੰਬਰ ਹੈ, 6478741313, ਤੇ ਗੱਲਬਾਤ ਤੁਹਾਡੀ ਸਾਡੀ ਹੋਵੇਗੀ।

ਲਓ ਜੀ, ਗੱਲਾਂ ਬਾਤਾਂ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਅਤੇ ਸਭ ਤੋਂ ਪਹਿਲਾਂ ਆਪਾਂ ਨਿਊਜ਼ ਵੱਲ ਚੱਲਦੇ ਹਾਂ। ਅਤੇ ਅੱਜ ਜਿਹੜੀ ਬ੍ਰੇਕਿੰਗ ਨਿਊਜ਼ ਹੈ ਜੀ, ਇੱਕ ਤਾਂ ਆ ਰਹੀ ਹੈ ਜਦੋਂ ਨਾ ਇੱਥੇ ਆਪਾਂ ਲੰਘਦੇ ਹਾਂ ਸੜਕਾਂ ਦੇ ਉੱਪਰ, ਇੱਕ ਤਾਂ ਬੜੇ ਧਿਆਨ ਦੇ ਨਾਲ ਵਿਚਰੋ ਜੀ, ਉਂਝ ਵੀ ਟ੍ਰੈਫਿਕ ਜ਼ਿਆਦਾ ਹੋ ਗਈ ਹੈ। ਅਤੇ ਜੇ ਉਂਝ ਗੱਲ ਕਰੀਏ ਜਿੱਥੇ ਲਾਈਨ ਬਣੀ ਹੋਈ ਟ੍ਰੇਨ ਜਾਣ ਵਾਸਤੇ, ਹੈ ਨਾ, ਸੋ ਉੱਥੇ ਬੜੇ ਧਿਆਨ ਦੇ ਨਾਲ, ਕਿਉਂਕਿ ਨਾ ਇੱਕ ਟੀਨੇਜਰ ਦੀ ਜਿਹੜੀ ਹੈ ਮੌਤ ਹੋ ਗਈ ਹੈ ਜੀ। ਇੱਕ ਟ੍ਰੇਨ ਦੇ ਨਾਲ ਉਹ ਸਟਰੱਕ ਹੋ ਗਿਆ ਜਿਹਦੇ ਕਰਕੇ ਉਸਦੀ ਮੌਤ ਹੋ ਗਈ ਹੈ। ਇਹ ਟੋਰੋਂਟੋ ਦੀ ਖਬਰ ਹੈਗੀ ਹੈ, ਪਰ ਬੜੀ ਮਾੜੀ ਖਬਰ ਹੈ ਇਹ। ਸੋ ਇਸ ਕਰਕੇ ਨਾ ਥੋੜ੍ਹਾ ਜਿਹਾ ਇੱਧਰ ਉੱਧਰ ਦੇਖ ਕੇ ਹੀ ਵਿਚਰੋ, ਜਾਂ ਕਈ ਵਾਰੀ ਜਿਵੇਂ ਕਹਿੰਦੇ ਨਾ ਵੀ ਰਾਹ ਬੰਦ ਹੋਣ ਲੱਗਦਾ, ਅਤੇ ਇੱਦਾਂ ਦੇ ਇੰਸੀਡੈਂਟ ਵੀ ਬੜੇ ਸੁਣਨ ਨੂੰ ਮਿਲਦੇ ਆ ਕਿ ਜਿਹੜੇ ਲੰਘਣ ਦੀ ਕੋਸ਼ਿਸ਼ ਕਰਦੇ ਆ, ਬਈ ਚਲੋ ਡੋਰ ਜਿਹੜਾ ਉਹਨਾਂ ਨੇ ਲਗਾਏ ਹੁੰਦੇ ਆ ਨਾ ਬੈਰੀਅਰ, ਵੀ ਉਹ ਅੱਗੇ ਆ ਜਾਣਾ ਡੰਡਾ ਜਿਹਾ, ਅਤੇ ਚਲੋ ਫਟਾਫਟ ਕਾਰ ਲੰਘਾ ਲਓ, ਉਹ ਵਿੱਚੇ ਹੀ ਕਈ ਵਾਰੀ ਗੱਬੇ ਹੀ ਫਸ ਜਾਂਦੇ ਆ, ਅਤੇ ਉੱਧਰੋਂ ਟ੍ਰੇਨ ਆਉਂਦੀ ਹੁੰਦੀ ਆ। ਇੱਦਾਂ ਦੇ ਵੀ ਇੰਸੀਡੈਂਟ ਬੜੇ ਹੋਏ ਆ। ਸੋ ਬਿਲਕੁਲ ਜੀ, ਬੜੇ ਧਿਆਨ ਦੇ ਨਾਲ ਜਾਓ, ਕਾਹਲ ਨਾ ਕਰੋ। ਕਈ ਵਾਰੀ ਸਿਰਫ 2-4 ਸੈਕਿੰਡ ਦੀ ਕਹਿ ਲਈਏ ਜਾਂ ਅੱਧਾ ਮਿੰਟ ਦੀ ਕਹਿ ਲਈਏ ਕਾਹਲ ਦੇ ਵਿੱਚ, ਫਿਰ ਕਾਹਲੀ ਅੱਗੇ ਟੋਏ ਆ ਜਾਂਦੇ ਆ। ਸੋ ਇਸ ਕਰਕੇ ਜੀ ਬੜੇ ਧਿਆਨ ਦੇ ਨਾਲ। ਬਾਕੀ ਜੇ ਆਪਾਂ ਮੌਸਮ ਦੀ ਗੱਲ ਕਰੀਏ ਨਾ, ਮੌਸਮ ਚੇਂਜ ਹੋ ਰਿਹਾ ਹੁਣ, ਜਿਵੇਂ ਆਪਾਂ ਕਹਿੰਦੇ ਹਾਂ ਕਿ ਠੰਡਕ ਵੱਲ ਵੱਧ ਰਿਹਾ ਮੌਸਮ, ਅਤੇ ਥੋੜ੍ਹਾ ਥੋੜ੍ਹੀ ਠੰਡ ਜੀ ਹੋ ਜਾਂਦੀ ਆ ਸਵੇਰੇ ਸ਼ਾਮ, ਸਵੇਰੇ ਜ਼ਿਆਦਾ ਹੋ ਜਾਂਦੀ ਆ ਥੋੜ੍ਹੀ ਜੀ, ਯਾਨੀ ਕਿ ਸ਼ਾਮ ਨੂੰ ਨਹੀਂ ਇੰਨੀ ਹੁੰਦੀ। ਪਰ ਕਹਿੰਦੇ ਆ ਵੀ ਵਾਇਰਸ ਹੈ ਜਿਹੜਾ, ਜਿਹਨੂੰ ਅਸੀਂ ਕਹਿ ਸਕਦੇ ਹਾਂ ਜਿਵੇਂ COVID-19 ਦੇ ਵਿੱਚ, ਜਾਂ ਇਨਫਲੂਐਂਜ਼ਾ ਜਿਹਦੇ ਵਿੱਚ ਨੱਕ ਗਲਾ ਫੜਿਆ ਜਾਂਦਾ, ਸੋ ਕਹਿੰਦੇ ਆ ਵੀ ਉਹ ਸਪਾਈਕ ਹੋ ਸਕਦਾ ਛੇਤੀ ਓਨਟੈਰੀਓ ਦੇ ਵਿੱਚ। ਅਤੇ ਜਿਵੇਂ COVID-19 ਹੈ, ਉੱਦਾਂ ਦਾ ਵਾਇਰਸ ਹੈ ਜਿਵੇਂ ਰੈਸਪੀਰੇਟਰੀ ਵਾਇਰਸ ਹੁੰਦਾ, ਹਵਾ ਦੇ ਨਾਲ ਜਾਂ ਸਾਹ ਦੇ ਨਾਲ ਇੱਕ ਦੂਜੇ ਨੂੰ ਫਿਰ ਅੱਗੇ ਤੋਂ ਅੱਗੇ ਫਲੂ ਵਾਂਗ ਫੈਲੀ ਜਾਂਦਾ। ਸੋ ਉਹ ਚੀਜ਼ ਦਾ ਵੀ ਬੜਾ ਰੱਖੋ ਜੀ ਧਿਆਨ, ਕਿਉਂਕਿ ਵੈਸੇ ਹੀ ਜਦੋਂ ਮੌਸਮ ਚੇਂਜ ਹੁੰਦਾ ਨਾ, ਅਤੇ ਅਸੀਂ ਉਹ ਗਰਮੀ ਸਰਦੀ ਦਾ ਥੋੜ੍ਹਾ ਨਹੀਂ ਦੇਖਦੇ, ਹੈ ਨਾ, ਵੀ ਥੋੜ੍ਹਾ ਠੰਡਾ ਹੋ ਗਿਆ, ਅਤੇ ਉਹਦੇ ਕਰਕੇ ਫਿਰ ਖਾਂਸੀ ਜ਼ੁਕਾਮ ਹੋ ਜਾਂਦਾ, ਫਿਰ ਉਹ ਹੌਲੀ ਹੌਲੀ ਕਈ ਵਾਰੀ ਜ਼ਿਆਦਾ ਹੀ ਵੱਧਦੇ ਵੱਧ ਜਾਂਦੇ ਆ। ਜਿਵੇਂ ਦੇਖੋ 2019 ਦੇ ਵਿੱਚ ਸਟਾਰਟ ਹੋਇਆ ਸੀਗਾ

0: ਕੋਵਿਡ ਤੇ ਉਹ ਤੋਂ ਬਾਅਦ ਕਿੰਨੀਆਂ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪਿਆ ਸੀ। ਸੋ ਕਹਿੰਦੇ ਇਹ ਵੀ ਹੁਣ ਕੋਵਿਡ-19 ਵਾਂਗ ਜਿਹੜਾ ਵਾਇਰਸ ਹੈ ਉਹ ਫੈਲ ਸਕਦਾ। ਸੋ ਜ਼ਰੂਰ ਰੱਖਣਾ ਜੀ ਆਪਣਾ ਧਿਆਨ ਤਾਂ ਕਿ ਇੱਦਾਂ ਦੀ ਪ੍ਰੋਬਲਮ ਨਾ ਹੋਵੇ। ਜਿਵੇਂ ਘਰ ਦੇ ਵਿੱਚ ਵੀ ਕਈ ਵਾਰ ਹੋ ਜਾਂਦਾ ਕਿ ਇੱਕ ਨੂੰ ਜਿਹੜਾ ਹੈਗਾ ਜ਼ੁਕਾਮ ਹੋਇਆ, ਗਲਾ ਫੜਿਆ ਗਿਆ, ਤੇ ਕਿਉਂਕਿ ਇੱਕ ਦੂਜੇ ਦੇ ਨਾਲ ਹੀ ਆ ਘਰ ਦੇ ਵਿੱਚ ਹਵਾ ਉਹੀ ਘੁੰਮਦੀ ਹੈ, ਤੇ ਫਿਰ ਸਾਰੇ ਫੈਮਿਲੀ ਮੈਂਬਰਸ ਨੂੰ ਉਹ ਪ੍ਰੋਬਲਮ ਜਿਹੜੀ ਹੌਲੀ ਹੌਲੀ ਆ ਜਾਂਦੀ ਹੈ। ਸੋ ਰੱਖੋ ਜੀ ਪੂਰਾ ਪੂਰਾ ਧਿਆਨ, ਹੱਥ ਹੁੱਥ ਸਾਫ਼। ਜਿਵੇਂ ਕੋਵਿਡ-19 ਨੇ ਚਲੋ ਇੱਕ ਸਿਖਾਤਾ ਸੀਗਾ ਕਿ ਤੁਸੀਂ ਆਪਣੇ ਹੱਥ ਸਾਫ਼ ਰੱਖਣੇ ਆ, ਕਿਸੇ ਨਾਲ ਗੱਲਬਾਤ ਕਰਨੀ ਆ, ਥੋੜ੍ਹੀ ਜਿਹੀ ਦੂਰੀ 'ਤੇ ਰਹਿ ਕੇ, ਹੈ ਨਾ। ਨਹੀਂ ਤਾਂ ਕਈ ਵਾਰ ਕਈ ਗੱਲ ਕਰਦੇ ਉੱਪਰ ਨੂੰ ਹੀ ਆਈ ਜਾਂਦੇ ਆ, ਕੋਲ ਨੂੰ ਜ਼ਿਆਦਾ, ਅਤੇ ਉਹਦੇ ਨਾਲ ਫਿਰ ਜਿਹੜੇ ਇੱਕ ਦੂਜੇ ਦਾ ਸਾਹ ਹੈਗਾ ਉਹ ਫਿਰ ਇੱਕ ਦੂਜੇ ਦੇ ਵਿੱਚ ਜਾਈ ਜਾਂਦਾ। ਜੇ ਉਹਨੂੰ ਕੋਈ ਪ੍ਰੋਬਲਮ ਆਈ ਹੋਈ ਥੋੜ੍ਹੀ ਬਹੁਤੀ, ਇੱਦਾਂ ਹੀ ਹਵਾ ਲੱਗੀ ਆ ਜਾਂ ਹੋਰ ਕੋਈ ਵੀ ਕੰਡੀਸ਼ਨਸ ਉਹਦੀਆਂ ਹੋ ਸਕਦੀਆਂ, ਹੈ ਨਾ, ਅਤੇ ਉਹ ਫਿਰ ਦੂਜਾ ਵੀ ਦੂਜੇ ਨੂੰ ਪਾਸ ਔਨ ਕਰੀ ਜਾਂਦਾ ਬੰਦਾ, ਉਹ ਸਾਰਾ ਕੁਛ। ਤੋਂ ਉਹ ਵੀ ਬੜਾ ਰੱਖੋ ਜੀ ਧਿਆਨ। ਅਤੇ ਜੇ ਆਪਾਂ ਨਾ ਨੇਪਾਲ ਦੀ ਗੱਲ ਕਰੀਏ, ਨੇਪਾਲ ਦੇ ਵਿੱਚ ਫਲੱਡਿੰਗ ਹੋਈ ਆ, ਅਤੇ ਕਈ ਤਾਂ ਜਿਹੜੇ ਘੁੰਮਣ ਫਿਰਨ ਗਏ ਹੋਏ ਸੀ ਜਿਹਦੇ 'ਚ ਕਈ ਕਹਿੰਦੇ ਇੰਡੀਅਨ ਵੀ ਆ, ਫੋਰਨਰ ਵੀ ਹੈਗੇ ਆ, ਸੋ 100 ਤੋਂ ਵੱਧ ਉੱਥੇ ਮੌਤਾਂ ਹੋ ਗਈਆਂ ਨੇਪਾਲ ਦੇ ਵਿੱਚ ਫਲੱਡਿੰਗ ਦੇ ਕਾਰਨ। ਸੋ ਪਾਣੀ ਦਾ ਜਾਂ ਕੁਦਰਤ ਦਾ ਕੁਛ ਨਹੀਂ ਪਤਾ ਲੱਗਦਾ, ਕਿੱਥੇ ਜ਼ਿਆਦਾ ਮੀਂਹ ਪੈ ਜਾਵੇ, ਕਿੱਥੇ ਸੋਕਾ ਆ ਜਾਵੇ, ਕਿੱਥੇ ਅਕਾਲ ਹੀ ਪੈ ਜਾਂਦਾ, ਜਿਵੇਂ ਖਾਣ ਪੀਣ ਨੂੰ ਕੁਛ ਵੀ ਨਹੀਂ ਹੁੰਦਾ, ਔਰ ਕਿਤੇ ਕਿਤੇ ਜ਼ਿਆਦਾ ਮੀਂਹ ਪੈ ਗਿਆ ਤਾਂ ਫਲੱਡ ਵਾਲੀ ਸਿਚੁਏਸ਼ਨ ਆ ਜਿਹੜੀ ਬਣ ਜਾਂਦੀ ਆ। ਸੋ ਨੇਪਾਲ ਦੇ ਵਿੱਚ ਇੱਦਾਂ ਦਾ ਵਰਤਾਰਾ ਵਰਤਿਆ ਜੀ। ਅਤੇ ਬਾਕੀ ਇੱਕ ਪਾਕਿਸਤਾਨ ਦੇ ਵਿੱਚ ਬੜੀ ਮਾੜੀ ਜਿਹੜੀ ਖਬਰ ਹੈ ਜੀ ਆ ਰਹੀ ਪਾਕਿਸਤਾਨ ਤੋਂ, ਇਸਲਾਮਾਬਾਦ ਦੇ ਵਿੱਚ ਐਟਲੀਸਟ ਕਹਿੰਦੇ ਆ ਜਿਹੜੇ ਨਿਊ ਬੋਰਨ ਬੇਬੀ ਸੀ, ਸੋ ਸੁਣ ਕੇ ਹੀ ਨਾ ਜਿਵੇਂ ਗੂਸ ਬੰਪਸ ਜਿਹੜੇ ਖੜੇ ਹੁੰਦੇ ਆ, ਵੀ ਕੰਬਣੀ ਛਿੜਦੀ ਆ ਵੀ ਹਾਏ ਪਤਾ ਨਹੀਂ ਕਿਵੇਂ ਕੀ ਹੋਇਆ ਹੋਊਗਾ। 14 ਨਵ ਜੰਮੇ ਬੱਚੇ ਆ ਜਿਹੜੇ ਉਹ ਇਸ ਅੱਗ ਦੀ ਲਪੇਟ ਦੇ ਵਿੱਚ ਆ ਗਏ ਆ। ਸੋ ਇੱਕ ਹੋਸਪਿਟਲ ਹੈ ਜਿੱਥੇ ਅੱਗ ਲੱਗੀ ਆ, ਔਰ ਮੈਟਰਨਿਟੀ ਵਾਰਡ ਦੇ ਵਿੱਚ ਅੱਗ ਲੱਗੀ ਆ ਜਿਹਦੇ ਵਿੱਚ ਨਿਊ ਬੋਰਨ ਬੇਬੀਜ਼ ਆ ਜਿਹੜੇ ਉਹਨਾਂ ਦੀ ਮੌਤ ਹੋ ਗਈ ਆ ਜੀ ਅੱਗ ਲੱਗਣ ਦੇ ਕਾਰਨ। ਸੋ ਸੋ ਸੈਡ, ਬਹੁਤ ਸੈਡ ਨਿਊਜ਼ ਹੈ। ਸੋ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਜਿਹੜੇ ਆ ਉਹਨਾਂ ਨੇ ਵੀ ਬਹੁਤ ਅਫਸੋਸ ਜਤਾਇਆ, ਔਰ ਜਿਹੜੇ ਹੁੰਦੇ ਆ ਨਾ ਆਪਣੇ ਮਿਨਿਸਟਰ ਇਹਨਾਂ ਦੇ ਨਾਲ ਰਿਲੇਟਡ, ਹੈ ਨਾ, ਸੋ ਉਹਨਾਂ ਨੇ ਵੀ ਜਿਹੜਾ ਹੈਗਾ ਬਹੁਤ ਦੁੱਖ ਪ੍ਰਗਟਾਇਆ। ਉਹਨਾਂ ਨੇ ਵੀ ਕਿਹਾ ਵੀ ਜਿਵੇਂ ਵੀ ਪ੍ਰਾਈਮ ਮਿਨਿਸਟਰ ਸਾਹਿਬ ਕਹਿਣਗੇ ਉਵੇਂ ਮੈਂ ਕਰਨ ਨੂੰ ਤਿਆਰ ਹਾਂ, ਕਿਉਂਕਿ ਚਲੋ ਵੱਸ ਤਾਂ ਕਿਸੇ ਦੇ ਨਹੀਂ ਹੁੰਦਾ, ਇੱਦਾਂ ਕੋਈ ਨਹੀਂ ਚਾਹੁੰਦਾ ਵੀ ਇੱਦਾਂ ਹੋ ਜਾਏ, ਪਰ ਕੋਈ ਨਾ ਕੋਈ 19-21 ਗੱਲ ਹੋ ਜਾਂਦੀ ਜਿਹਦੇ ਕਰਕੇ ਹੋਸਪਿਟਲ ਦੇ ਵਿੱਚ ਮੈਟਰਨਿਟੀ ਵਾਰਡ ਦੇ ਵਿੱਚ ਅੱਗ ਲੱਗਣ ਕਾਰਨ ਜਿਹੜਾ ਇਸਲਾਮਾਬਾਦ ਦੀ ਖਬਰ ਹੈ, ਇਹ 14 ਨਿਊ ਬੋਰਨ ਬੇਬੀਜ਼ ਉਹਨਾਂ ਦੀ ਡੈਥ ਹੋਈ ਹੈ। ਸੋ ਮੇ ਬੀ ਕਈ ਵਾਰੀ ਜਿਹੜੇ ਨੰਬਰਸ ਹੈ ਉਹ ਵੱਧ ਵੀ ਸਕਦੇ ਆ, ਕਿਉਂਕਿ ਜਿਹੜੀ ਹੁਣ ਤੱਕ ਦੀ ਖਬਰ ਹੈ ਉਹ ਇੰਨੀ ਹੀ ਹੈ। ਅਤੇ ਲਓ ਜੀ ਬਾਕੀ ਆਪਾਂ ਜਿਵੇਂ ਟੈਰਿਫ ਦੀ ਇੱਥੇ ਗੱਲਬਾਤ ਕਰਦੇ ਹਾਂ ਕਿ ਟੈਰਿਫ 50% ਲਾਉਣ ਦੀ ਗੱਲਬਾਤ ਕੀਤੀ ਜਾ ਰਹੀ ਹੈ, ਬਾਕੀ ਫਿਰ ਕਦੀ ਡੋਨਲਡ ਟਰੰਪ ਵੱਲੋਂ ਕੋਈ ਟਿੱਪਣੀ ਕਰ ਦਿੱਤੀ ਜਾਂਦੀ ਹੈ ਅਤੇ ਕਦੀ ਇੱਧਰੋਂ ਕਰ ਦਿੱਤੀ ਜਾਂਦੀ ਹੈ, ਅਤੇ ਹੁਣ ਜਿਹੜੇ ਇੱਥੇ ਵੀ ਡੱਗ ਫੋਰਡ ਹੈਗੇ ਆਪਣੇ ਪ੍ਰੀਮੀਅਰ ਸਾਹਿਬ, ਹੈ ਨਾ, ਉਹ ਵੀ ਕੋਈ ਨਾ ਕੋਈ ਟਿੱਪਣੀ ਕਰੀ ਜਾਂਦੇ ਆ, ਫਿਰ ਉਹਨੂੰ ਸੁਣ ਕੇ ਡੋਨਲਡ ਟਰੰਪ ਸਾਹਿਬ ਹੋਰ ਅੱਗੋਂ ਟਿੱਪਣੀ ਕਰ ਦਿੰਦੇ ਆ। ਪਰ ਇਹ ਨਾ ਥੋੜ੍ਹਾ ਜਿਹਾ ਇਹ ਚੀਜ਼ ਤੋਂ ਵੀ ਬਚਣਾ ਚਾਹੀਦਾ, ਕਿਉਂਕਿ ਕਈ ਵਾਰੀ ਇਹ ਚੀਜ਼ਾਂ ਦਾ ਜਿਹੜਾ ਨੁਕਸਾਨ ਹੈ ਨਾ ਉਹ ਫਿਰ ਪੂਰੇ ਕੰਟਰੀ ਨੂੰ ਭੁਗਤਣਾ ਪੈਂਦਾ, ਕਿਉਂਕਿ ਜਿਵੇਂ ਕਹਿੰਦੇ ਆ ਵੀ ਜਿਹਦੇ ਹੱਥ 'ਚ ਪਾਵਰ ਹੈ ਫਿਰ ਉਹਨੇ ਆਪਣੇ ਹਿਸਾਬ ਦੇ ਨਾਲ ਚੱਲਣਾ, ਹੈ ਨਾ। ਪਰ ਚਲੋ ਮਾਰ ਕਰਨੀ ਸਾਹਿਬ ਪ੍ਰਾਈਮ ਮਿਨਿਸਟਰ ਆਫ ਕੈਨੇਡਾ ਆਪਣੀ ਗੱਲਬਾਤ ਰੱਖ ਰਹੇ ਆ ਆਪਣੇ ਹਿਸਾਬ ਦੇ ਨਾਲ, ਉਂਝ ਜੇ ਮਾਰ ਕਰਨੀ ਸਾਹਿਬ ਦੀ ਗੱਲ ਕਰੀਏ ਬੜੇ ਕੂਲ ਮਾਈਂਡਡ ਜੇ ਆ, ਜ਼ਿਆਦਾ ਜਿਹੜਾ ਹੋਛਾਪਣ ਵੀ ਨਹੀਂ ਦਿਖਾਉਂਦੇ ਵੀ ਹਾਂ ਮੈਂ ਗੱਲ ਕਰੀ ਮਿਸਟਰ ਡੋਨਲਡ ਟਰੰਪ ਨਾਲ, ਉਹਨੇ ਇਹ ਕਿਹਾ ਤਾਂ ਮੈਂ ਇਹ ਕਹਿ ਦਿੱਤਾ, ਹੈ ਨਾ, ਜਿਵੇਂ ਕਈ ਬੜਾ ਆਪਣੀ ਸ਼ੇਖੀ ਟਾਈਪ ਗੱਲ ਕਰ ਦਿੰਦੇ, ਸ਼ੇਖੀ ਮਾਰਦੇ ਆ, ਉੱਦਾਂ ਨਹੀਂ ਗੱਲਬਾਤ ਕੋਈ ਕਰਦੇ। ਪਰ ਕਈ ਵਾਰੀ ਨਾ ਜਦੋਂ ਪਿੱਛੇ ਜਾ ਵੀ ਜਦੋਂ ਬਿਜਲੀ ਦੀ ਗੱਲਬਾਤ ਹੋਈ ਸੀਗੀ, ਹੈ ਨਾ, ਉਦੋਂ ਵੀ ਟੈਰਿਫ ਦੀ ਗੱਲਬਾਤ ਹੋਈ ਸੀ ਜਦੋਂ ਮਿਸਟਰ ਡੱਗ ਫੋਰਡ ਨੇ ਕਹਿਤਾ ਸੀ ਅਸੀਂ ਪਾਵਰ ਜਿਹੜੀ ਇਲੈਕਟ੍ਰੀਸਿਟੀ ਜਾਂਦੀ ਹੈ ਇੱਧਰੋਂ ਬੰਦ ਕਰ ਦੇਵਾਂਗੇ, ਹੈ ਨਾ, ਅਤੇ ਉਹਦੇ ਨਾਲ ਕੀ ਹੈ ਮਸਲੇ ਅੱਗੇ ਤੋਂ ਅੱਗੇ ਉਲਝਦੇ ਹੀ ਆ। ਜਿੰਨਾ ਜ਼ਿਆਦਾ ਜਿਵੇਂ ਕਹਿੰਦੇ ਆ ਵੀ ਹਵਾ ਦਊਂਗੇ ਉਨਾ ਮਸਲਾ ਜ਼ਿਆਦਾ, ਜਿਵੇਂ ਅੱਗ ਲੱਗਦੀ ਹੈ ਨਾ, ਜਦੋਂ ਅੱਗ ਵਧੀ ਜਾਂਦੀ ਹੈ ਜੇ ਉਹਨੂੰ ਹਵਾ ਹੋਰ ਦੇਈ ਜਾਓ ਤੇ ਉਹ ਚੀਜ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਨਾ ਕਿ ਵਧਾਉਣ ਦੀ। ਸੋ ਜਿਵੇਂ ਹੁਣ ਚਲੋ ਉੱਧਰ ਪ੍ਰੈਜ਼ੀਡੈਂਟ, ਇੱਧਰ ਪ੍ਰਾਈਮ ਮਿਨਿਸਟਰ ਆਪਣੇ ਕੈਨੇਡਾ ਦੇ, ਉਹ ਆਪਸ 'ਚ ਗੱਲਬਾਤ ਕਰ ਰਹੇ ਆ ਕਿਵੇਂ ਕਰਨੀ, ਕਿਸ ਤਰੀਕੇ ਨਾਲ ਕਰਨੀ ਆ, ਦੇ ਬੈਟਰ ਨੋ, ਹੈ ਨਾ। ਬਟ ਕਈ ਵਾਰ ਜਦੋਂ ਕੋਈ ਹੋਰ ਆਪਣੀ ਟੀਕਾ ਟਿੱਪਣੀਆਂ ਕਰੀ ਜਾਂਦੇ ਆ, ਫਿਰ ਉਹ ਜ਼ਿਆਦਾ ਵਧੀਆ ਨਹੀਂ ਰਹਿੰਦੀਆਂ। ਸੋ ਉਹਨਾਂ ਨੇ ਹੋਰ ਵੀ ਬੜਾ ਕੁਛ ਅੱਗੇ ਕਿਹਾ ਹੈਗਾ, ਅਤੇ ਨਿਊਜ਼ ਦੇ ਵਿੱਚ ਤੁਸੀਂ ਵੀ ਪੜ੍ਹਦੇ ਹੋਣੇ ਆ ਕਿ ਮਿਸਟਰ ਡਗਫੋਰਡ ਜਿਹੜੇ ਆ ਉਹ ਕੀ ਕਹੀ ਜਾਂਦੇ ਆ। ਉਹ ਚੀਜ਼ ਨੂੰ ਸੁਣ ਕੇ ਹੀ ਜਿਵੇਂ ਲੂਜ਼ਰ ਅਤੇ ਪਤਾ ਨਹੀਂ ਕੀ ਉਹਨਾਂ ਨੇ ਹੋਰ ਵੀ ਵਰਡ ਇਸਤੇਮਾਲ ਕੀਤਾ, ਚਲੋ ਆਪਾਂ ਨਹੀਂ ਇੱਥੇ ਰੇਡੀਓ 'ਤੇ ਕਹਿਣਾ ਹੈਗਾ। ਫਿਰ ਅੱਗੋਂ ਉਹਨਾਂ ਨੇ ਕਹਿਤਾ ਅਸੀਂ ਲੇਕ ਓਨਟੈਰੀਓ ਦਾ ਨਾਮ ਜਿਹੜਾ ਲੇਕ ਅਮੈਰੀਕਾ ਰੱਖ ਦੇਵਾਂਗੇ, ਹੈ ਨਾ। ਸੋ ਡਰਾਵਾ ਧਮਕਾਵਾ ਦਿੱਤਾ, ਪਰ ਚਲੋ ਉਹਨਾਂ ਕੋਲ ਕਿਹੜਾ ਉਸ ਹਿਸਾਬ ਦੀ ਪਾਵਰ ਹੈਗੀ ਕਿ ਉਹ ਰੱਖ ਦੇਣਗੇ। ਬਟ ਕਹਿਣ ਦਾ ਗੱਲ ਇਹ ਆ ਵੀ ਕਾਹਨੂੰ ਅੱਗੇ ਤੋਂ ਅੱਗੇ ਗੱਲ ਵਧਾਈ ਜਾਣੀ, ਹੈ ਨਾ। ਅਤੇ ਲਓ ਜੀ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ, ਅਤੇ ਤੁਸੀਂ ਵੀ ਗੱਲਬਾਤ ਕਰ ਸਕਦੇ ਹੋ ਇਸ ਵਿਸ਼ੇ 'ਤੇ। ਕੋਈ ਵੀ ਤੁਸੀਂ ਗੱਲਬਾਤ ਕਰਨੀ ਹੈ ਅਤੇ ਹੋਰ ਹਾਲ ਚਾਲ ਸੁਣਾਉਣਾ, ਚਾਹ ਪਾਣੀ ਪੀ ਲਿਆ, ਕਿਵੇਂ ਹੋ, ਜਿਹੜੀਆਂ ਮੇਨ ਨਿਊਜ਼ ਸੀ ਉਹ ਮੈਂ ਤੁਹਾਡੇ ਤੱਕ ਸਾਂਝੀਆਂ ਕਰਤੀਆਂ, ਪਰ ਹੋਰ ਵੀ ਹੈਗੀਆਂ, ਉਹ ਅੱਗੇ ਜਾ ਕੇ ਆਪਾਂ ਕਰਾਂਗੇ। ਹੁਣ ਤੁਹਾਡੇ ਨਾਲ ਵੀ ਗੱਲਬਾਤ ਕਰੀਏ, ਕਿਉਂਕਿ ਤੁਹਾਡੇ ਨਾਲ ਗੱਲਬਾਤ ਕਰਨੀ ਵੀ ਬੜੀ ਜ਼ਰੂਰੀ ਹੈ। ਅਤੇ ਲਓ ਜੀ ਕੌਲਾਂ ਮੈਨੂੰ 2-3 ਆਈਆਂ, ਨਾਲ ਦੀ ਨਾਲ ਡਰੋਪ ਹੋ ਗਈਆਂ, ਵਟ ਇਜ਼ ਦਾ ਰੀਜ਼ਨ? ਅਤੇ ਕਾਲ ਕਰੋ ਬਾਈ, ਮੈਨੂੰ ਲੱਗੇ ਪਤਾ ਕਿ ਐਵਰੀਥਿੰਗ ਇਜ਼ ਓਕੇ ਹੈ ਕਿ ਨਹੀਂ ਹੈ। 647-8-74-13-13 ਸਟੂਡੀਓ ਦਾ ਨੰਬਰ ਹੈ, 6478741313 'ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ। ਅਤੇ ਲਓ ਜੀ ਮੈਂ ਪਹਿਲਾਂ ਇੱਕ ਨੰਬਰ ਦੇਵਾਂ ਤੁਹਾਨੂੰ, ਇਹ ਨੰਬਰ ਤੁਸੀਂ ਨੋਟ ਕਰੋਗੇ ਆਲ ਟਰੱਕ ਲਿਊਬ ਐਂਡ ਵਾਸ਼ ਦਾ। ਭਾਜੀ ਕਹਿੰਦੇ ਆ ਕਿ ਅਸੀਂ ਸਪੈਸ਼ਲ ਲਾਏ ਹੋਏ ਆ, ਆਪਣੇ ਟਰੱਕਾਂ ਨੂੰ ਵਾਸ਼ ਕਰਾਓ, ਅੰਦਰੋਂ ਬਾਹਰੋਂ ਚਮਕਾ ਲਓ। ਕੋਈ ਵੀ ਪ੍ਰੋਬਲਮ ਤੁਹਾਨੂੰ ਲੱਗਦੀ ਹੈ, ਕੋਈ ਲੀਕੇਜ ਡੈਮੇਜ, ਕੋਈ ਏਸੀ ਠੀਕ ਕਰਾਉਣਾ, ਕੋਈ ਬੈਟਰੀਜ਼ ਤੁਸੀਂ ਚੇਂਜ ਕਰਾਉਣੀਆਂ ਹੈ, ਕੈਟ ਬੈਟਰੀਜ਼ ਬੜਾ ਵਧੀਆ ਰੇਟ ਇਹਨਾਂ ਨੇ ਲਾਏ ਹੋਏ ਆ। ਬਾਕੀ ਕਹਿੰਦੇ ਆ ਤੁਸੀਂ ਗੁਰਦਾਸ ਰੇਡੀਓ ਦਾ ਰੈਫਰੈਂਸ ਦੇ ਦਿਓ, ਫਿਰ ਤੁਹਾਨੂੰ ਹੋਰ ਡਿਸਕਾਊਂਟ ਮਿਲ ਜੂਗਾ। ਆਲ ਟਰੱਕ ਲਿਊਬ ਐਂਡ ਵਾਸ਼, 905-452-9595-4529-99 'ਤੇ ਗੱਲਬਾਤ ਹੋ ਸਕਦੀ ਹੈ। ਅਤੇ ਲਓ ਜੀ ਪਰਮਜੀਤ ਦਿਓਲ ਜੀ ਸਾਡੇ ਨਾਲ ਜੁੜ ਗਏ, ਇਹਨਾਂ ਤੋਂ ਆਪਾਂ ਸਭ ਤੋਂ ਪਹਿਲਾਂ ਲੈ ਲਈਏ ਰੀਅਲ ਅਸਟੇਟ ਦੀ ਜਾਣਕਾਰੀ, ਕਿਉਂਕਿ ਬੜੇ ਵਧੀਆ ਵਧੀਆ ਲਿਸਟਿੰਗਸ ਇਹਨਾਂ ਕੋਲ ਹੁੰਦੀਆਂ। ਹੁਣ ਤਾਂ ਰੇਟ ਵੀ ਬੜੇ ਵਧੀਆ ਹੋਏ ਹੋਏ ਆ ਜੀ, ਤੁਸੀਂ ਕੋਈ ਵੀ ਪ੍ਰੋਪਰਟੀ ਲੈਣੀ ਹੈ, ਖਰੀਦਣਾ, ਵੇਚਣਾ, ਕੁਛ ਵੀ ਰੀਅਲ ਅਸਟੇਟ ਦੇ ਵਿੱਚ, ਅਤੇ ਤੁਸੀਂ ਪਰਮਜੀਤ ਦਿਓਲ ਜੀ ਜਿਨ੍ਹਾਂ ਨੂੰ ਕੋਈ ਬੜਾ ਐਕਸਪੀਰੀਅੰਸ ਹੈ, ਬੜੇ ਲੰਬੇ ਸਮੇਂ ਤੋਂ ਜਿਹੜੇ ਰੀਅਲ ਅਸਟੇਟ ਬ੍ਰੋਕਰ, 416-993-73-78 ਨੰਬਰ ਹੈ। ਹਾਂਜੀ ਭਾਜੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਮੇਰੇ ਵੱਲੋਂ ਗੁਰਦਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੈਪਰੀ ਸਤਿ ਸ੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੋਟਲ ਸਿੰਘ, ਇੱਕ ਕਮਰਸ਼ੀਅਲ ਯੂਨਿਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਤੁਹਾਨੂੰ ਬੁਬੇੜ ਅਤੇ ਟੋਰਬਰਮ ਦੇ ਨਜ਼ਦੀਕ ਬੜੇ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ, ਜਿਸ ਜਿਹੜਾ ਕਿ 1400 ਸਕੁਆਇਰ ਫੁੱਟ ਦਾ ਯੂਨਿਟ ਆ, ਜਿਸ ਦੇ ਵਿੱਚ ਰੈਸਟੋਰੈਂਟ ਦਾ ਬਿਜ਼ਨਸ ਚੱਲ ਰਿਹਾ ਵਾ। ਅਤੇ ਇਹ ਅਗਰ ਤੁਸੀਂ ਇਨਵੈਸਟਮੈਂਟ ਲਈ ਖਰੀਦਣਾ ਚਾਹੁੰਦੇ ਯੂਨਿਟ ਓਨਲੀ, ਤਾਂ ਤੁਹਾਨੂੰ ਬਿਲਕੁਲ ਬਹੁਤ ਹੀ ਲੋਵੈਸਟ ਪ੍ਰਾਈਸ ਦੇ ਉੱਤੇ ਮਿਲ ਸਕਦਾ ਵਾ। ਅਗਰ ਤੁਸੀਂ ਵਿਦ ਬਿਜ਼ਨਸ ਖਰੀਦਣਾ ਚਾਹੁੰਦੇ ਹੋ, ਰੈਸਟੋਰੈਂਟ ਦਾ ਨਾਲ ਯੂਨਿਟ ਖਰੀਦਣਾ ਚਾਹੁੰਦੇ ਹੋ, ਤਾਂ ਵੀ ਤੁਹਾਨੂੰ ਬਹੁਤ ਹੀ ਗੁੱਡ ਪ੍ਰਾਈਸ ਦੇ ਉੱਤੇ ਇਹ ਮਿਲ ਰਿਹਾ ਵਾ। ਇਹਦੀ ਹੋਰ ਇਨਫੋਰਮੇਸ਼ਨ ਲੈਣ ਲਈ ਜਾਂ ਮਿਸਾਗਾ ਦੇ ਵਿੱਚ ਲਿਸਟ ਕੀਤਾ ਹੋਇਆ ਯੂਨਿਟ ਵਿਦ ਬਿਜ਼ਨਸ ਡੈਕਸੀ ਦੇ ਉੱਪਰ ਦੇਖਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ, 416-993-7378। ਤੇ ਦੂਸਰਾ ਜਿਹੜਾ ਵਾ ਉਹ ਇੱਕ ਬਿਊਟੀ ਸਲੋਨ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਸ ਦੀ ਸੇਲ ਤੁਹਾਨੂੰ $24,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਮਿਲੇਗੀ, ਰੈਂਟ ਸਿਰਫ $4,100 ਪਰ ਮੰਥ ਹੋਵੇਗਾ। ਲੀਜ਼ ਜਿਹੜੀ ਆ ਲੌਂਗ ਟਰਮ 5+5 ਤੇ ਪ੍ਰਾਈਸ ਬੜੀ ਹੀ ਰੀਜਨੇਬਲ ਰੱਖੀ ਗਈ ਆ। ਇਹ ਬਿਊਟੀ ਸਲੋਨ ਤੁਹਾਨੂੰ ਬਹੁਤ ਹੀ ਢੁਕਵੀਂ ਲੋਕੇਸ਼ਨ ਤੇ ਮਿਲ ਰਿਹਾ ਵਾ, ਅਗਰ ਤੁਸੀਂ ਦੇਖਣਾ ਚਾਹੁੰਦੇ ਹੋ, ਜਾਂ ਮਿਸਾਗਾ ਦੇ ਵਿੱਚ 2 ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਜਾਂ ਕੈਲਟਨ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ, 416-993-7378। ਤੇ ਲਾਸਟ ਦੇ ਵਿੱਚ ਇੱਕ ਰੈਸਟੋਰੈਂਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਰੈਸਟੋਰੈਂਟ ਤੁਹਾਨੂੰ ਬਹੁਤ ਹੀ ਢੁਕਵੀਂ ਲੋਕੇਸ਼ਨ ਤੇ ਬੜੇ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ, ਜਿਸ ਦੀ ਸੇਲ ਮੋਰ ਦੈਨ $50,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਮਿਲੇਗੀ, ਰੈਂਟ ਸਿਰਫ $5,100 ਪਰ ਮੰਥ ਹੋਵੇਗਾ ਇਨਕਲੂਡਿੰਗ TMI HST। ਲੀਜ਼ ਜਿਹੜੀ ਆ ਉਹ 5+5 ਹੋਵੇਗੀ ਤੇ ਪ੍ਰਾਈਸ ਬੜੀ ਹੀ ਰੀਜਨੇਬਲ ਰੱਖੀ ਗਈ ਹੈ, ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਹੈ ਗੱਡੀ ਦੇ ਨਾਲ। ਇਸ ਦੇ ਵਿੱਚ 18 ਬੰਦਿਆਂ ਦੀ ਸੀਟਿੰਗ ਆ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ, ਜਾਂ ਟੋਰਾਂਟੋ ਦੇ ਵਿੱਚ ਲਿਸਟ ਕੀਤਾ ਹੋਇਆ ਇੱਕ ਰੈਸਟੋਰੈਂਟ ਡੈਨਫੋਰਥ ਦੇ ਉੱਤੇ ਦੇਖਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਜਾਂ ਤੁਸੀਂ ਵੀ ਕੋਈ ਪ੍ਰਾਪਰਟੀ ਸੈਲ ਕਰਨਾ ਚਾਹੁੰਦੇ ਹੋ, ਜਾਂ ਕੋਈ ਬਿਜ਼ਨਸ ਸੈਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਏ ਦੇ ਵਿੱਚ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ, 416-993-7378। 416 9993378. ਥੈਂਕਸ ਜੀ।
0: ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। 416-993-7378 ਤੇ ਤੁਹਾਡੀ ਗੱਲਬਾਤ ਪਰਮਜੀਤ ਦਿਓਲ ਜੀ ਦੇ ਨਾਲ ਹੋ ਸਕਦੀ ਹੈ। ਤੇ ਓਨਟੈਰੀਓ ਦੇ ਵਿੱਚ ਕਹਿੰਦੇ ਆ ਵੀ ਗੈਰ ਕਾਨੂੰਨੀ ਸਾਧਨਾਂ ਤੋਂ ਜਿਹੜੀ ਜਾਇਦਾਦ ਬਣਾਈ ਜਾਵੇਗੀ ਜਾਂ ਬਣਾਈ ਗਈ ਆ ਹੁਣ ਤੱਕ, ਉਹ ਜ਼ਬਤ ਹੋ ਸਕਦੀ ਹੈ। ਸੋ ਕਿਉਂਕਿ ਕਹਿੰਦੇ ਆ ਵੀ ਮਿਨਿਸਟਰੀ ਆਫ ਅਟੋਰਨੀ ਜਨਰਲ ਨੇ ਪਬਲਿਕ ਵਿਚਾਰ ਲੈਣ ਦੀ ਜਿਹੜੀ ਪ੍ਰਕਿਰਿਆ ਕਹਿੰਦੇ ਉਹ ਸ਼ੁਰੂ ਕਰ ਦਿੱਤੀ ਹੈ। ਜਿਵੇਂ ਕਈ ਮਨੀ ਲਾਂਡਰਿੰਗ ਕਰਦੇ ਆ ਨਾ, ਫਿਰ ਮਨੀ ਲਾਂਡਰਿੰਗ ਦੇ ਨਾਲ ਜਾਂ ਫਿਰ ਹੋਰ ਗੈਰ ਕਾਨੂੰਨੀ ਢੰਗ ਦੇ ਨਾਲ ਪੈਸੇ ਕਮਾਉਂਦੇ ਆ ਤੇ ਫਿਰ ਉਹ ਤੋਂ ਪ੍ਰੋਪਰਟੀ ਬਣਾਉਂਦੇ ਆ। ਕਹਿੰਦੇ ਸਰਕਾਰ ਦੀ ਪੂਰੀ ਨਜ਼ਰ ਹੈਗੀ ਆ ਤੇ ਹੁਣ ਇਸ ਸੰਬੰਧ ਦੇ ਵਿੱਚ ਜਿਹੜੀ ਹੈ ਤਹਿਕੀਕਾਤ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ। ਤੇ ਜਿਹੜੀ ਸ਼ੱਕੀ ਜਾਇਦਾਦ ਹੋਊਗੀ ਕਿ ਕੋਈ ਵੀ ਪ੍ਰੋਪਰਟੀ ਬਣਾਈ ਹੈ, ਵੀ ਇੰਨੀ ਇਨਕਮ ਤਾਂ ਬੰਦੇ ਦੀ ਹੈ ਨਹੀਂ ਸੀ, ਇੰਨੀ ਪ੍ਰੋਪਰਟੀ ਇਹਨੇ ਬਣਾ ਕਿਵੇਂ ਲਈ, ਚਾਹੇ ਫਾਰਮ ਹਾਊਸ ਹੋ ਗਏ ਜਾਂ ਵੈਸੇ ਕਈਆਂ ਨੇ ਕਿੰਨੇ ਕਿੰਨੇ ਘਰ ਬਣਾਏ ਹੋਏ ਆ ਨਾ, ਤੇ ਉਹ ਜਿਹੜੀ ਪੁੱਛਗਿੱਛ ਹੋ ਸਕਦੀ ਹੈ। ਕਿਉਂਕਿ ਜਿਵੇਂ ਹੁਣ ਜਿਹੜੇ ਅਕਾਊਂਟ ਹੈ ਉਹਨਾਂ 'ਤੇ ਵੀ CRA ਦੀ ਨਜ਼ਰ ਹੈ, ਸਭ ਕੁਛ ਪਤਾ ਲੱਗੀ ਜਾਂਦਾ ਹੈ ਨਾ ਵੀ ਕਿਹਦੇ ਕੋਲ ਕਿੰਨੀ ਇਨਕਮ ਕਿੱਥੋਂ ਆ ਰਹੀ ਹੈ ਅਤੇ ਕਿਵੇਂ ਫਿਰ ਇਹਨੇ ਪ੍ਰੋਪਰਟੀ ਬਣਾ ਲਈ। ਜੇ ਤਾਂ ਉਹਦਾ ਕੰਮ ਕਾਜ ਵਧੀਆ ਚੱਲ ਰਿਹਾ ਫਿਰ ਤਾਂ ਠੀਕ ਹੈ, ਅਦਰਵਾਈਜ਼ ਜੇ ਮਨੀ ਲਾਂਡਰਿੰਗ ਦੇ ਨਾਲ ਜਾਂ ਹੋਰ ਕੋਈ ਇਨਲੀਗਲ ਤਰੀਕੇ ਦੇ ਨਾਲ ਪੈਸਾ ਕਮਾ ਕੇ ਜਿਹੜੀ ਹੈ ਪ੍ਰੋਪਰਟੀ ਜਾਇਦਾਦ ਜਿਹੜੀ ਬਣਾਈ ਗਈ ਹੈ, ਸੋ ਉਹ 'ਤੇ ਹੁਣ ਸਰਕਾਰ ਦੀ ਨਜ਼ਰ ਹੈਗੀ। ਸੋ ਓਨਟੈਰੀਓ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਇਲੀਗਲ ਤਰੀਕੇ ਦੇ ਨਾਲ ਜੇ ਜਾਇਦਾਦ ਬਣਾਈ ਗਈ ਹੈ ਤਾਂ ਉਹ ਜ਼ਬਤ ਜਿਹੜੀ ਹੈ ਹੋ ਸਕਦੀ ਹੈ। ਸੋ ਪਤਾ ਨਹੀਂ ਵੀ ਇਹ ਹੁਣ ਜਿਹੜੇ ਅਸਲ ਦੇ ਵਿੱਚ ਹੈਗੇ ਆ ਉਹ ਫੜੇ ਜਾਣਗੇ ਇਸ ਤਰੀਕੇ ਦੇ ਨਾਲ ਕਿ ਜਿਹੜੇ ਕਈ ਵਾਰ ਕਈ ਹੁੰਦਾ ਨਾ, ਕਈ ਕਿਸੇ ਨੇ ਮਾੜਾ ਮੋਟਾ ਹੀ ਕੁਛ ਕਰਿਆ ਹੋਇਆ ਹੁੰਦਾ ਉਹ ਬੜੀ ਛੇਤੀ ਫਸ ਜਾਂਦਾ, ਪਰ ਜਿਹੜੇ ਜ਼ਿਆਦਾ ਡੂੰਘਾਈ ਵਾਲੇ ਯਾਨੀ ਕਿ ਜਿਨ੍ਹਾਂ ਨੇ ਤਾਂ ਬੜੇ ਹੀ ਇੱਦਾਂ ਦੇ ਮਸਲੇ ਪੈਦਾ ਕਰਕੇ ਆਪਣੀ ਜਾਇਦਾਦ ਬਣਾਈ ਹੋਈ ਹੁੰਦੀ ਹੈ ਵੱਖ ਵੱਖ ਤਰੀਕੇ ਦੇ ਨਾਲ, ਤਾਂ ਉਹ ਫਿਰ ਬਚੇ ਰਹਿੰਦੇ ਆ ਕਿਉਂਕਿ ਉਹਨਾਂ ਦੇ ਅੱਗੇ ਲਿੰਕ ਹੁੰਦੇ ਆ ਪੋਲੀਟੀਕਲ ਲੀਡਰਸ ਦੇ ਨਾਲ, ਫਿਰ ਉਹ ਕਈ ਵਾਰ ਬਚ ਜਾਂਦੇ ਆ ਅਤੇ ਮਾੜਾ ਮੋਟਾ ਬੰਦਾ ਜਿਹੜਾ ਜਿਵੇਂ ਕਹਿੰਦੇ ਆ ਨਾ ਵੀ ਮਹਾਤੜ ਬੰਦੇ ਕਈ ਫਸ ਜਾਂਦੇ ਆ, ਪਰ ਮਹਾਤੜ ਕਾਹਦੇ ਜੇ ਇਲੀਗਲੀ ਬਣਾ ਲਈ ਹੈ ਤਾਂ ਰੋਂਗ ਹੀ ਆ। ਅਤੇ ਲਓ ਜੀ ਆਪਾਂ ਹੁਣ ਮਨਜੀਤ ਗਿੱਲ ਸਾਡੇ ਨਾਲ ਜੁੜੇ ਆ, ਉਹਨਾਂ ਤੋਂ ਆਪਾਂ ਅਪਲਾਇੰਸ ਜੰਕਸ਼ਨ ਦੀ ਜਾਣਕਾਰੀ ਲਈਏ, ਫਿਰ ਉਸ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਮਨਜੀਤ, ਕੀ ਹਾਲ ਚਾਲ?
1: ਬਸ ਵਧੀਆ ਜਸਵਿੰਦਰ ਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਦੋਸਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲੀ ਡੀਲ ਹੈ ਜਿੰਨੇ ਕਲਾਇੰਟ ਜਿਸ ਟਾਈਮ ਆਪਣੇ ਘਰ ਦੇ ਲਈ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ, 75 ਇੰਚ ਦਾ 75 ਇੰਚ ਦਾ ਸੈਮਸੰਗ ਬ੍ਰਾਂਡ ਮਿੰਨੀ LED 4K ਟੀਵੀ ਹੈ, 2026 ਦਾ ਲੇਟੈਸਟ ਮਾਡਲ ਹੈ, ਨਵੀਂ ਟੈਕਨੋਲੋਜੀ ਦੇ ਮਿੰਨੀ LED 4K ਟੀਵੀ ਨੇ, ਜਿਹੜਾ ਕਿ $1400 ਦੀ ਪ੍ਰਾਈਸ ਤੋਂ ਘਟਾ ਕੇ $899 ਚ ਅਪਲਾਇੰਸ ਜੰਕਸ਼ਨ ਤੇ ਇਸ ਵੀਕ ਤੁਸੀਂ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਡੀਲ ਦੇਖ ਰਹੇ ਨੇ 5 ਪੀਸ ਦੇ ਅਪਲਾਇੰਸ ਬੰਡਲ ਦੇ ਵਿੱਚ, ਸੋ ਜੇ ਤੁਸੀਂ ਨਵੀਂ ਪ੍ਰੋਪਰਟੀ ਚ ਮੂਵ ਹੋ ਰਹੇ ਹੋ ਜਾਂ ਪੁਰਾਣੇ ਅਪਲਾਇੰਸਿਸ ਕੱਢ ਕੇ ਨਵੇਂ ਪਾਉਣੇ ਨੇ, ਇਹਦੇ ਵਿੱਚ 36 ਇੰਚ ਵਾਈਡ ਦਾ ਆਈਸਨ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ ਵਿਦ ਵਾਸ਼ਰ ਤੇ ਡਰਾਇਰ, $6500 ਦੀ ਵੈਲਿਊ ਦੇ 5 ਅਪਲਾਇੰਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $3999 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਲਾਸਟ ਦੇ ਵਿੱਚ ਸਾਡੇ ਲਾਂਡਰੀ ਸੈਕਸ਼ਨ ਚ ਜਿੰਨੇ ਵੀ ਕਸਟਮਰ ਇਸ ਟਾਈਮ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ $1499 ਚ ਅਪਲਾਇੰਸ ਜੰਕਸ਼ਨ ਤੇ ਤੁਸੀਂ ਲਗਾ ਸਕਦੇ ਹਾਂ। ਪੇਮੈਂਟ ਤੁਸੀਂ 6 ਮਹੀਨਿਆਂ ਚ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ, 2 ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054, 905-450-0054, ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਟਾਈਮ ਜੀ।
0: ਜੀ ਬਹੁਤ ਬਹੁਤ ਧੰਨਵਾਦ ਮਨਜੀਤ, ਥੈਂਕ ਯੂ। ਤੇ ਬਿਲਕੁਲ ਜੀ, ਤੁਸੀਂ ਜ਼ਰੂਰ ਪਹੁੰਚੋ ਤੇ ਵਧੀਆ ਵਧੀਆ ਜਿਹੜੀਆਂ ਡੀਲਸ ਹੈ ਅਪਲਾਇੰਸ ਜੰਕਸ਼ਨ ਦੀਆਂ ਉਹ ਲਓ। ਤੇ ਸਾਡੇ ਨਾਲ ਇੱਕ ਕਾਲਰ ਹੈ, ਹਾਂਜੀ ਸਤਿ ਸ਼੍ਰੀ ਅਕਾਲ
2: ਜੀ। ਸਤਿਕਾਲ ਬਹਿਣ ਜੀ, ਕਿਹੜੀ ਹੈ?
0: ਜੀ ਜੀ ਬਹੁਤ ਅੱਛੇ ਸਰ, ਆਪ ਸੁਣਾਏ?
2: ਮੈਂ ਠੀਕ, ਪ੍ਰੋਗਰਾਮ ਆਪਕਾ ਸੁਣਾ। ਬਿਲਕੁਲ, ਬਹੁਤ ਸਖਤੀਆਂ ਆ ਰਹੀ ਹੈ ਔਰ ਬਹੁਤ ਸਖਤੀਆਂ ਕਰਨੇ ਵਾਲੇ ਹੈ ਲੋਕ, ਕਿਉਂਕਿ ਉਸਕੀ ਕਈ ਵਜੂਹਾਂ ਥੇ। ਇੱਕ ਤੋਂ 23,000 ਕੰਡੋਮੀਨੀਅਮ ਫਲੈਟ ਜੋ ਹੈ ਉਹ ਖਾਲੀ ਪੜੇ ਹੋਏ ਹੈ। ਪਿਛਲੇ 8 ਮਹੀਨੇ ਸੇ GTA ਮੇ ਕੋਈ ਨਯਾ ਪ੍ਰੋਜੈਕਟ ਸ਼ੁਰੂ ਨਹੀਂ ਹੁਆ ਕੰਸਟ੍ਰਕਸ਼ਨ ਕੇ ਲੀਏ, ਬਿਲਡਰ ਵੀ ਬਹੁਤ ਪਰੇਸ਼ਾਨ ਕਰ ਰਹੇ, ਤੋ ਕਈ ਚੀਜ਼ੇ ਏਕਦਮ ਨਿਕਲ ਕੇ ਇੱਕ ਸਾਥ ਆ ਰਹੀ ਹੈ। ਉੱਪਰ ਸੇ ਇਹ ਜੋ ਸਭ ਹੈ ਟੈਰਿਫਸ ਵਗੈਰਾ ਹੈ, ਇਸ ਸੇ ਕਈ ਜੋਬੋਂ ਵਗੈਰਾ ਪੇ ਅਸਰ ਹੈ, ਟਰੱਕ ਇੰਡਸਟਰੀ ਬਿਲਕੁਲ ਠੱਪ ਪੜੀ ਹੋਈ ਹੈ, ਤੋ ਯੇ ਹਾਲਾਤ ਬਹੁਤ ਖਰਾਬ, ਬਿਲਕੁਲ ਟੋਟਲੀ। ਇਸ इसलिए सख्ती वो लोग कर रहे हैं कि कहाँ से आ रहा पैसा, कहाँ जा रहा है, ये तमाम चीजें, और जिनके एक से कई मकानात है उनके ऊपर तो बाकायदा स्क्रूटनी शुरू हो गई है। सही फरमा रहे हैं आप।
0: जी जी जी, थैंक यू सर।
2: ओके जी,
0: थैंक यू। ते लो जी, वैसे तो चलो सख्ताई होनी भी चाहिए है, जे हुण गलत तरीके दे नाल, हुण एक तो बंदा हैगा जेड़ा कि इन्नी मेहनत कर रहा ते उहदे हथ पले कुछ भी नहीं पैंदा, ते कई हुण वह एक घर भी नहीं बना पाउंदा, ते पर कई जिवें हुण कहिंदे आ भी किन्ने किन्ने घर कईआं ने लए होए आ, बनाए होए आ, ते वह फिर है तो इदां ही आ, कोई गलत तरीका अपनाउंदे होणे आ जिहदे नाल इनकम हुंदी आ। अदरवाइज़ तां तुहाडा घर दा उन्ना की जिहड़ी मॉर्गेज है एक घर दी उही अफोर्ड नहीं हुंदी हैगी, ते बाकी खर्च पाणी भी आ, जिवें हुण बिल आ देखो वह एक नहीं हैगा, पता नहीं किन्ने क तां बिल आउंदे आ, एक दिन एक आ जांदा, दूजे दिन दूजा, ते तीजे दिन तीजा है। सो बाकी फिर इंटरनेट हो गए, फिर फोन सारिया कोल अपने अपने है ना, उहदे बिल तो बिल बिल जा मॉर्गेज बंदा यही बस कहता भी चली चले, तो एक बार दे के हटदा उन्ने नूं मंथ खत्म भी हो जाता, जिवें हुण अज तरीक किन्नी होगी, अज होगी 26 है, सो 26 तरीक होगी, दो चार दिन आ महीने दे रह गए, तो चलो ये नवे महीने की शुरुआत हो जानी है ना, फिर उ सारा सिस्टम। सो जिहड़ा आम बंदा हैगा ना वह तो बस इस चीज़ के ही रहा भी हाँ जी मैनू जिहड़ी इन्नी इनकम आ रही है, तो वह उधर बिल बत्तियां दे विच जा रही है बस, बाकी तो जिहड़ा उहदे लई कोई एक्सट्रा कोई उन्हें एक्टिविटी करन दी उह सोच रहा हुंदा पर वह हुंदी नहीं हैगी, पर जिहड़े इलीगल तरीके दे नाल मनी लॉन्डरिंग कर करके है सो फिर वह देखो वह किन्ने सौखे है, पर है गलत है, जिवें कहिंदे आ भी जदों तुसीं कोई गलती कर रहे हो देर सवेर फसना तो है ही है, कभी जिमें कहते भी थोड़ी देर लग जाती है, कई बार कोई पहली बार ची जड़ा फड़िया जाता। तो लो जी एक मैं नंबर देव थानू हूँ, जे तुसी जाना घूमन फिरन वास्ते कितने भी, तो दीपांश कहते हैं भी टिकटा बड़े कमाल दियाँ मिल रही थानू, तो तुसी कॉल करनी है कितने करनी है कॉल दुआबा टूर्स एंड ट्रैवल्स नू, तो रेट मैनू भेजे है तो तुसी नोट कर लो क्योंकि देख लो भी टिकटा अवेलेबल भी हुण इह हैगियां कि नहीं, क्योंकि नाल दी नाल फिर साडे लिसनर कॉल कर देंदे आ, ते बस क्योंकि लिमिटेड सीट्स हुंदियां, इदां नहीं आ भी बहुत सारियां, ते तुसीं जदों मर्जी कॉल कर लो, जदों तुहानूं असीं दसदे आ नंबर या इनफॉर्मेशन दिंदे आ भी आह टिकटां इन्ने दी मिल रही आ, ते तुसीं उदों ही कॉल करके अपनी रिजर्व करा लिया करो, तो बुक करा लिया करो टिकट। तो यह हैगा जी अर्ली विंटर सेल शुरू हो चुकी, कहिंदे भी जे तुसीं ट्रैवल करना जनवरी दे विच, जनवरी दे दूजे हफ्ते दे विच जदों लोहड़ी आउंदी है ना, कई लोहड़ी दा टाइम जिहड़ा जांदे आ जी अपने प्यारियां नूं मिलण कुसे ना कुसे दा, कई बार विआह नवां होया हुंदा, कोई बच्चे दा जन्म होया हुंदा, ते फिर लोहड़ी सैलीब्रेट करन जांदे आ। सो जे तुसीं जाणा प्राइस तुहानूं किन्ना मिलना लो $965 की टिकट थानू मिलनी है, टोरोंटो टू दिल्ली दी वन वे है, ये एक स्टॉप है दो बैग के नाल, 965 की टिकट, बड़ी वैसे रीजनेबल रेट है घट। सो जे तुसी जाना अक्तूबर के दिवाली समय, अच्छा दिवाली भी बस अक्तूबर च आ गई है ना, कदों है वैसे दिवाली केड़ी डेट नू है दस्यो जरा लगे पता अपन भी, तो फिर जिमें कहते तैयारियां शुरू कर देंगे ना, घर की साफ सफाई उत्थे बड़ा हुंदा सीगा भी आप जड़े वाइट वॉश कराने एन साफ सुथरा करते हैं घर नू है भी झाड़ पूंझ करो चंगी तरह, इतने तो जिमें कहते ना कम्मा च ही उलझे रहेंगे पता ही नहीं लगता, दसो भी अक्तूबर से दिवाली कदों है, और दिवाली पर जे तुसी जाना चाहते हो ना, कहते फ्यू सीट्स है 1045 की टिकट है, एक स्टॉप दो बैग के नाल है, ये भी वन वे है, टोरोंटो टू दिल्ली तुसी जाना 1045 की यह टिकट थानू मिलनी है जी, तो नंबर तुसी नोट कर लो दीपांश नू कॉल करन दे लई 905-673-1400 905-673-1400 ते जिहड़ी गलबात की जा सकती है, 905-673-1400 ते गलबात की जा सकती है। अच्छा जे ना इंडिया की गल करिए, इत्थे तां उह वधिया ही बनाउंदे होणे मिठाइयां है ना, क्योंकि खर्चा हुंदा फड़े जाण दा, पर इंडिया दे विच इक तां कहिंदे खंड शूगर उहदी कमी हो गई, उहदा रेट बड़ा चक हो गया, दूजा जिहड़ा हैगा नकली मिठाइयां बड़ियां बन रहियां क्योंकि दुध की भी किल्लत कहिंदे बहुत है इत्थे, जिन्नी कहिंदे मिठाई बनदी है ना उन्ना तां दुध की प्रोडक्शन ही नहीं कहिंदे हुंदी हैगी, ਤੇ ਪਤਾ ਨਹੀਂ ਕਾਹਦੀ ਉਹ ਮਠਿਆਈ ਬਣਾਈ ਜਾਂਦੀ ਆ। ਔਰ ਜਿਹੜੇ ਨਿਊਜ਼ ਨਾਲ ਇਨ ਟੱਚ ਰਹਿੰਦੇ, ਜੇ ਤੁਸੀਂ ਦੇਖੋ, ਕਹਿੰਦੇ ਰਸਗੁੱਲੇ, ਗੁਲਾਬ ਜਾਮਣਾ, ਮਠਿਆਈ ਜਿੱਥੇ ਉਹ ਬਣਾਉਂਦੇ ਆ ਨਾ, ਕਹਿੰਦੇ ਵੀ ਇੰਨਾ ਗੰਦਾ ਏਰੀਆ ਜਿਹੜਾ ਮੈਂ ਦੇਖ ਰਹੀ ਸੀਗੀ ਨਿਊਜ਼ ਦੇ ਵਿੱਚ, ਵੀ ਫਿਰ ਕਹਿੰਦੇ ਅਸੀਂ ਉਹ ਮਠਿਆਈ ਖਾਂਦੇ ਆ। ਸੋ ਇਸ ਕਰਕੇ ਇੱਥੇ ਵੀ ਜਿਹੜੇ ਦੇਖੋ ਆਪਣੇ ਕਿੰਨੇ ਵਧੀਆ ਵਧੀਆ ਸਾਰੇ ਸਵੀਟਸ ਦੀਆਂ ਸ਼ੋਪਸ ਹੈਗੀਆਂ, ਉੱਥੋਂ ਮਠਿਆਈ ਲਓ ਤੇ ਵਧੀਆ ਖਾਓ। ਕਈ ਵਾਰ ਨਾ ਆਪਾਂ ਰੇਟ ਪਿੱਛੇ ਲੈ, ਆਹ ਤਾਂ $1,000 ਦੀ ਮਿਲ ਰਹੀ ਹੈ, ਆਹ ਤਾਂ ਮਹਿੰਗੀ ਹੈ, $10 ਦੀ, $15 ਦੀ ਮਹਿੰਗੀ, ਪਰ ਜਿਹੜੀ ਚੀਜ਼ ਤੁਸੀਂ ਖਾਣੀ, ਆਪਣੀ ਕੰਜ਼ਿਊਮ ਕਰਨੀ ਹੈ, ਆਪਣੇ ਅੰਦਰ ਲੈ ਕੇ ਜਾਣਾ ਉਹ ਚੀਜ਼ ਨੂੰ, ਹੈ ਨਾ, ਖਾਣ ਦੇ ਟਾਈਮ ਤੁਹਾਡੇ ਪੇਟ 'ਚ ਜਾਣੀ ਆ ਉਹ, ਬਾਕੀ ਤੁਹਾਡੀ ਸਾਰੀ ਫਿਜ਼ੀਕਲ ਜਿਹੜੀ ਤੁਹਾਡੀ ਐਕਟੀਵਿਟੀ ਆ ਉਹਨੂੰ ਉਹਨੇ ਪ੍ਰਭਾਵਿਤ ਕਰਨਾ। ਸੋ ਐਂ ਨਾ ਵੀ ਜਮੀ ਰੇਟ ਵਾਲੀ ਦੇਖੀ ਜਾਓ, ਖਾਣ ਪੀਣ ਦੀ ਸਾਫ਼ ਸਫਾਈ ਅਤੇ ਵਧੀਆ ਚੀਜ਼ ਨੂੰ ਜਿਹੜਾ ਪ੍ਰੈਫਰ ਕਰਿਆ ਕਰੋ। ਸੋ ਉੱਥੇ ਇੱਦਾਂ ਹੋ ਰਿਹਾ, ਦੁੱਧ ਵੀ ਕਹਿੰਦੇ ਨਕਲੀ ਬਣਾਈ ਜਾਂਦੇ ਆ, ਖੰਡ ਦੀ ਬੜੀ ਕਿੱਲਤ ਹੈਗੀ ਆ, ਰੇਟ ਬੜੇ ਚੱਕ ਹੋ ਗਏ, ਮਠਿਆਈਆਂ ਬੜੇ ਗਲਤ ਤਰੀਕੇ ਨਾਲ ਬਣਾ ਰਹੇ ਆ, ਬੜਾ ਉਹਨਾਂ ਨੇ ਛਾਪੇ ਮਾਰੇ ਆ ਅਤੇ ਡਿਸਪੋਜ਼ ਕੀਤੀਆਂ ਜਿਹੜੀਆਂ ਕਿ ਉਹ ਇਹਨਾਂ ਤਿਉਹਾਰਾਂ ਵਾਸਤੇ ਬਣਾ ਬਣਾ ਕੇ ਰੱਖ ਰਹੇ ਆ, ਵੀ ਫਿਰ ਉਹ ਅਸੀਂ ਉਸ ਟਾਈਮ ਦੇਣੀਆਂ ਅਤੇ ਲੋਕਾਂ ਨੇ ਤਾਂ ਭੱਜ ਭੱਜ ਕੇ ਖਾਈ ਜਾਣੀਆਂ ਹੈ। ਅਤੇ ਸਾਡੇ ਨਾਲ ਇੱਕ ਕਾਲਰ ਜੁੜਿਆ, ਹਾਂਜੀ ਸਤਿ ਸ਼੍ਰੀ ਅਕਾਲ।
3: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ,
3: ਹੋਰ ਸੁਣਾਓ ਕੀ ਹਾਲ ਆ ਜੀ?
0: ਜੀ ਬਹੁਤ ਵਧੀਆ, ਤੁਸੀਂ ਦੱਸੋ।
3: ਹਾਂਜੀ ਠੀਕ ਹੈ ਵਧੀਆ। ਮੈਂ ਵੀ ਇਹੀ ਗੱਲ ਕਰਨੀ ਸੀ, ਤਾਂ CRA ਕਰ ਰਹੇ ਨਾ, ਇਹ ਕਰ ਰਹੇ ਨੇ ਆਪਦੀ ਬਾਰੇ, ਕਿਉਂਕਿ ਬਹੁਤੇ ਲੋਕਾਂ ਨੇ ਤਾਂ ਇੱਕ ਦੂਜੇ ਨੂੰ ਲੁੱਟ ਲੁੱਟ ਕੇ ਬਣਾਏ ਹੋਏ ਨੇ ਘਰ। ਠੀਕ ਹੈ
0: ਜੀ,
3: ਉਹ ਵੀ ਦੇਖਦੇ ਨੇ ਵੀ ਕਈਆਂ ਤੋਂ ਤਾਂ ਇੱਕ ਘਰ ਵੀ ਨੀ ਹਲੇ ਤੱਕ ਪੇ ਆਫ ਹੋਇਆ, ਹਨਾ,
0: ਬਿਲਕੁਲ।
3: ਤੇ ਮਤਲਬ ਜਿਹੜੇ ਘਰਾਂ ਚੋਂ ਵੀ ਹਿੱਸੇ ਹੁੱਸੇ ਲੈ ਆਉਂਦੇ ਆ, ਉਹ ਵੀ ਤਾਂ ਅਗਲਾ ਕਰਜ਼ਾ ਚੱਕ ਹੀ ਦਿੰਦਾ।
0: ਹਾਂਜੀ
3: ਨਹੀਂ
0: ਜੀ,
3: ਹਾਂਜੀ, ਉਹ ਜਦੋਂ ਅਗਲੇ ਹਿੱਸੇ ਮੰਗਦੇ ਜੋ ਕਰਜ਼ਾ ਚੱਕ, ਉਹ ਦੇਖਦੇ ਆ ਵੀ ਇਹਦੇ ਸਿਰ ਇੰਨਾ ਕਰਜ਼ਾ ਜਿਹੜਾ ਹੈ, ਬਾਕੀ ਦੋ ਦੋ ਬਣਾਈ ਬੈਠੇ ਆ। ਇਹ ਬਿਲਕੁਲ ਸਿਕੰਜਾ ਕੱਸਣਾ ਚਾਹੀਦਾ ਇਹਨਾਂ ਨੂੰ, ਕੱਢਣਾ ਸਕਦਾ ਤੇ ਜਿੰਨੇ ਪੈਸੇ ਨਿਕਲਦੇ ਆ।
0: ਜੀ ਜੀ
3: ਜਿਹੜੀ ਬੇਈਮਾਨੀ ਨਾਲ ਪ੍ਰੋਪਰਟੀਆਂ ਬਣਾਈ ਨਾ ਲੋਕਾਂ ਨੇ, ਦੋ ਦੋ ਘਰ। ਹਾਂਜੀ ਜ਼ਰੂਰ,
0: ਕਿੰਨੇ ਸਾਰੇ ਆ।
3: ਹਾਂਜੀ ਕਿੰਨੇ ਸਾਰੇ ਨੇ, ਸਹੀ ਗੱਲ ਆ, ਬੜੇ ਸਟੇਟ ਵਾਲੇ ਹੋ ਸਕਦੇ ਆ ਜੀ।
0: ਜੀ ਜੀ
3: ਭਾਈ ਅੱਧਾ ਕੁ ਪੇ ਆਫ ਹੋਇਆ, ਹੋਰ ਲੈ ਲਿਆ, ਹਨਾ ਜੀ। ਹਾਂਜੀ ਬਿਲਕੁਲ
0: ਜੀ, ਥੈਂਕ ਯੂ ਜੀ,
3: CRA ਡੂਇੰਗ ਗੁੱਡ ਜੋਬ
0: ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ, ਇਹ ਜਿਹੜੀ ਗੱਲਬਾਤ ਹੈ ਇਹ ਆਪਣੇ ਜਿਹੜੇ ਮਿਨਿਸਟਰੀ ਆਫ ਦਾ ਅਟੋਰਨੀ ਜਨਰਲ ਆ, ਉਹਨਾਂ ਨੇ ਇਹ ਮਤਲਬ ਕੋਸ਼ਿਸ਼ ਕਰ ਰਹੇ ਆ ਉਹ ਦੇਖਣ ਦੀ ਕਿ ਇਲੀਗਲ ਕਿਹੜੇ ਕਿਹੜੇ ਟੂਲ ਯੂਜ਼ ਕਰਕੇ ਜਿਹੜੀ ਵੈਲਥ ਹੈ ਉਹ ਬਣਾਈ ਜਾ ਰਹੀ ਹੈ, ਉਹ ਵੈਲਥ ਦੇ ਨਾਲ ਬਣਾਏ ਜਾ ਰਹੇ ਜਿਹੜੇ ਅਨਐਕਸਪਲੇਨਡ, ਮਤਲਬ ਪਤਾ ਹੀ ਨਹੀਂ ਉਹ ਮਨੀ ਆ ਕਿੱਥੋਂ ਰਹੀ ਹੈ। ਸੋ ਦ ਮਿਨਿਸਟਰੀ ਆਫ ਦ ਅਟੋਰਨੀ ਜਨਰਲ ਹੈਜ਼ ਲਾਂਚਡ ਅ ਪਬਲਿਕ ਕੰਸਲਟੇਸ਼ਨ ਔਨ ਦਾ ਪ੍ਰਪੋਜ਼ਲ। ਸੋ ਹੁਣ ਫਿਰ ਇਹ ਸਾਰਾ ਕੁਝ ਦੇਖਿਆ ਜਾਊਗਾ ਤੇ ਫਿਰ ਜਿਹੜੇ ਨਹੀਂ ਸੈਟਿਸਫਾਈ ਕਰ ਸਕੇ ਉਹ ਆਪੇ ਫਸਣਗੇ। ਹਾਂ ਤੇ ਲਓ ਜੀ, ਕਿਉਂਕਿ ਪਤਾ ਕੀ ਹੈ, ਇਹ ਸੇਮ ਜਿਹੜਾ ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ, ਨੋਵਾ ਸਕੋਸ਼ੀਆ, ਸਸਕੈਚਵਾਨ, ਉਹਨਾਂ ਨੇ ਇਹ ਸਾਰਾ ਕੁਝ ਉੱਥੇ ਕੀਤਾ, ਮਤਲਬ ਦੇਖਿਆ। ਸੋ ਫਿਰ ਹੁਣ ਓਨਟੈਰੀਓ ਵੀ ਉਸੀ ਤਰਜ ਤੇ ਜਾ ਰਿਹਾ। ਸੋ ਠੀਕ ਹੈ, ਦੇਖਣਾ ਚਾਹੀਦਾ। ਹਾਂਜੀ ਸਰ, ਕੀ ਹਾਲ ਚਾਲ ਜੀ?
2: ਮੈਂ ਠੀਕ ਹੂੰ ਬਹਿਣ ਜੀ, ਆਪ ਜੀ ਜੋ ਦੂਧ ਕੀ ਕਮੀ ਬਤਾਏ ਤੋ ਉਸ ਪੇ ਮੁਝੇ ਯਾਦ ਆਇਆ, ਚਾਈਨਾ ਕੀ ਪਾਪੂਲੇਸ਼ਨ ਦੇਖੀਏ ਵਰਲਡ ਮੇ ਨੰਬਰ ਵਨ ਹੈ, ਸੈਕੰਡ ਆਤਾ ਇੰਡੀਆ, ਠੀਕ ਹੈ ਨਾ, ਲੇਕਿਨ ਇੰਡੀਆ ਕੰਟਰੋਲ ਨਹੀਂ ਕਰਾ, ਲੇਕਿਨ ਚਾਈਨਾ ਮੇ ਦੂਧ ਮੇ ਮਿਲਾਵਟ ਕਰੇ ਤੋ 10 ਸਾਲ ਕੀ ਜੇਲ, ਦਵਾ ਮੇ ਮਿਲਾਵਟ ਕਰੇ ਤੋ 25 ਸਾਲ ਕੀ ਜੇਲ, ਔਰ ਇਸ ਮੇ ਕੋਈ ਨਹੀਂ ਹੈ ਬੇਲ। ਅਬ ਆਪ ਜੇ ਕਾਨੂੰਨ ਸਖਤ ਲਾਤੇ ਹੈ ਤਭੀ ਹੋਤਾ ਹੈ, ਕਿਉਂਕਿ ਜਬ ਇੱਕ ਛੋਟੀ ਸੀ ਬਾਤ ਹੈ ਕਿ ਦੂਧ ਮੇ ਜਬ ਮਿਲਾਵਟ ਕਰਤੇ ਤੋ ਦੂਧ ਸਬਸੇ ਜ਼ਿਆਦਾ ਮਿਠਾਈ ਉਠਾਈ ਤੋ ਬਾਅਦ ਮੇ ਆਤੀ, ਪਹਿਲੀ ਚੀਜ਼ ਇਹ ਦੇਖੀ ਜਾਤੀ ਇਹ ਦੂਧ ਪੀਤਾ ਕੌਣ ਹੈ, ਤੋ ਆਪ ਬੋਲੇਂਗੇ ਬੱਚੇ ਪੀਤੇ, ਤੋ ਵੋ ਕਹਿ ਰਹੇ ਕਿ ਜਬ ਤੁਮ ਬੱਚੋਂ ਕੀ ਨਸਲ ਕੋ ਖੋਖਲਾ ਕਰੋਗੇ ਤੋ ਇਹ ਕਿਤਨਾ ਬੜਾ ਜੁਰਮ ਹੋਗਾ, ਜ਼ਰਾ ਸੋਚੀਏ, ਜਬਕਿ ਦੇਸ਼ ਕੋ ਚਲਾਨੇ ਵਾਲੇ ਬੱਚੇ ਹੈ, ਬੁੱਢੇ ਨਹੀਂ ਹੈ। ਬੁੱਢੋਂ ਕੋ ਤੋ ਸਿਰਫ ਇੱਕ ਚੀਜ਼ ਕੀ ਜ਼ਰੂਰਤ ਪੜਤੀ, ਜਿਸ ਕੋ ਬੋਲਤੇ ਹੈ ਅਰਥੀ, ਕੰਧਾ ਦੇਣੇ ਕੇ ਲੀਏ ਬੱਚੋਂ ਕੋ ਬੁਲਾਤੇ, ਕਭੀ ਦੇਖੇ ਕੋਈ ਬੁੱਢਾ ਅਰਥੀ ਕੋ ਕੰਧਾ ਦੇ ਰਹਾ, ਨਹੀਂ ਹੋਤਾ ਐਸਾ ਕਾਨੂੰਨ। ਤੋ ਕਹਿਣੇ ਕਾ ਮਕਸਦ ਸਖਤੀਆਂ ਕਰਨਾ ਚਾਹੀਏ ਇੰਡੀਆ ਮੇ ਵੀ, ਮਿਲਾਵਟ ਕਰਤੇ ਯੇ ਤਮਾਮ ਚੀਜ਼ੇ ਔਰ ਹਰ ਕਿਸਮ ਕੀ ਆਰਟੀਫਿਸ਼ਲ ਔਰ ਉਸਮੇ ਵੀ ਜੋ ਹੈ ਮਿਲਾਵਟ ਔਰ ਉਸਮੇ ਵੀ ਕਿਸੇ ਕਿਸਮ ਕੀ ਚੀਜ਼ ਜੈਸਾ ਤੇਲ ਹੈ ਵੋ ਵੀ ਨਕਲੀ, ਚਰਬੀ ਮਿਲਾ ਦੇ ਰਹੇ, یا کلر آپ ایسا ڈال رہے ہیں, پھر بیماریاں کیوں نہیں ہوں گی بہن جی؟ ہر ہسپتال بھرا ہوا آپ دیکھیے, دلی میں اور حیدرآباد, تلنگانہ, آندھرا میں ہر پرانی ہوٹل کو لوگ رینوویٹ کر کے ہسپتال بنا رہے. میں ایک ڈاکٹر سے پوچھا, یار یہ سورنا بڑی چنگی ہوٹل تھی, یہ کیا ہوا اس کو؟ بولے بند ہو گئی. مطلب اس میں میڈی ویجن ہاسپٹل ہے. میں نے کہا ہاسپٹل کیوں کھولے؟ تو بولے بھائی آمدنی زیادہ ہے. بولا آمدنی ہے یا دھندا ہے؟ بولا دھندا. آمدنی کا مطلب ہے کاروبار, کاروبار کا مطلب ہے کہ کسی قرض کے جان بوجھ کے آپ بیمار کر رہے ہیں, تو یہ تو ہونا نہیں چاہیے نا. اب دیکھیے اتنے یہ آودنا واؤچی واؤچی تھے جو بھی تھے امریکہ کے, جو اس کے کورونا کے ٹائم پہ انہوں نے بیان دیا تھا, ان کی یہ بعد میں جرم ثابت ہوا کہ وہ چائنا میں کسی لیبورٹری میں انہوں نے پیسے دیے تھے کہ یہ بیماری کو لے کے آؤ دنیا میں.
0: جی
2: اب آپ یہ دیکھ لیجئے کتنے لوگ ویکسین لیے ہیں. ایک مشہور گائکار تھا آپ یاد ہوگا, اس کا نام تھا کے کے, بڑا مشہور تھا. کلکتہ میں شو کیا, اپنی ہوٹل میں واپس آیا, تولیہ رکھتے ہوئے اس کو ہارٹ اٹیک آیا, وہی مر گیا. تو کہنے کا مقصد یہ کہ جتنے ویکسین لیے ان کے اوپر بول رہے ہیں یہ افیکٹ ہو رہا, تو کیوں ہو رہا؟ اس کی سمپل ایک وجہ ہے, ہر انسان کا بلڈ گروپ اور ہوتا ہے. کچھ بندے اسٹرانگ ہوتے ہیں, کچھ بندے کمزور ہوتے ہیں. وہ کمزور بندوں کو جو دیتے تو ویکسین تو سب کے لیے ایک ہی ہے. ایسا تو ہے نہیں کہ بلڈ گروپ دیکھ کے آپ کو دے رہے ہیں, ویکسین تو سب کے لیے ایک ہے نا. پوائنٹ غور کرنے کا ہے. تو اس میں جو کمزور بندوں کو دے دیے یا جن کا بلڈ گروپ جو ہے اتنے بیماریوں سے شنتا نہیں ہے لڑنے کا, تو وہ بندے جلدی مر جا رہے ہیں یا پھر ان کو کریم سارے. میرا اچھا دوست تھا, پہلوان تھا, باڈی بلڈر تھا, ہر تیسرے دن کمپلین کر رہا, یار وہ میری مچھلیاں پکڑ لے رہے ہیں, پاؤں کے بورے پوٹے آ رہے. میں نے کہا ایسا کیوں؟ وہ ڈاکٹر کے پاس گیا تو بولا آپ ویکسین لیے تھے؟ بولے ہاں. بس تو یہ آپ کے پاس رہے گا جسم میں. بولے اس کا کوئی اپائے, کوئی طریقہ؟ بولے ابھی تک تو ریسرچ نہیں ہوئی ہے. کتنی غلط بات ہے کہ اپنے جھوٹ جھاٹ کے لیے, اپنے چیزوں کے لیے, چند پیسوں کے لیے ماس بیچنے آپ کا ویکسین. تو اس کا مطلب ہے آپ سوچئے کس طرح کی دنیا میں کاروبار ہو رہے ہیں. ہر شخص چاہتا پیسہ بنائے, کوئی یہ نہیں چاہتا پیسہ تمہارے لیے ہے ہی نہیں, کیونکہ تمہاری تو مرتی ہو جائے گی کہ پیسہ کہاں گیا تمہارا, یہی رہ گیا زمین پہ. تو یہ کر کے کس لیے کر رہے ہو تم؟ اس پہ کوئی غور نہیں کرتا بات کو, وہ مرے جا رہے ہیں پیسوں پہ, جبکہ پیسہ ہے ہی نہیں تمہارا. کچھ تو تم تب ہو جب تمہاری لائف بڑھے, تمہاری آیو بڑھے. یہ نہیں بولنا میرا مکان کی پرائز بڑھ گئے, نہیں, تمہاری زندگی بڑھ گئی 10 سال تو خوش ہو تم. مکان لے کے کیا کرتے تم؟ تو مر جائیں گے, مکان یہی رہے گا.
0: جی چلو بڑا ودیا خلیل جی کہہ کے گیا کے کے, سو میرا تو فیوریٹ سنگر ہے, ون آف دا فیوریٹ مائی سنگر. سو کے کے گانے اور اودی آواز, او کیا بات ہے. تے میں گیت ایک کڈیا, میں ضرور سناونی ہاں, پریم پا جی دی کال آ رہی ہے تے لندے ہیں. سو کہن دا مطلب او صرف 50 ایئرز اولڈ سیگا اودوں, جدوں انہیں یہاں کسے کوئی فنکشن ہو رہا سی, کنسرٹ ہو رہا سی, اتھے انہیں گایا گیت. اتوں بعد انہوں بڑی گرمی لگی ایک دم, ہے نا, اتوں بعد انہوں پتہ نہیں ہارٹ اٹیک ہو گیا تے بس اودی موت ہو گئی. سو انہوں سارے مس کر دیا, بہت ودیا. ویسے بھی اچھا کئی بار یہ ہوں, ٹھیک ہے سنگر بڑا ودیا ہے نا, وہ پرسن ہی بڑا ودیا سگا, جی میں انر اینڈ آؤٹر پرسنالٹی وہ بڑی ودیا سی. تے پریم بھائی جی کی حال چال جی؟ ہاں جی سات سری کال. کیویں چل رہی سر کمپیننگ تھوڑی؟ ہاں جی بہت
4: ودیا جی, بہت
0: ودیا جی,
4: کافی ودیا مہمان دار ہے سر.
0: بس تھانو سپورٹ کر رہے ہیں, مینو پتا لگ گیا سارے جڑے تھوڈے وارڈ دے جنہوں نے تھانو ووٹ پاؤنی ہے, ہے نا. اپنا وارڈ ایک بار دس دو, اپنا فون نمبر دس دو, تے تھوڑی جی کیویں دی تھوڈی کمپیننگ ہے, تے کی کمپلینٹ لوگ کر رہے ہیں, بس ایک ادھے منٹ چ اپنا انفارمیشن دے دو.
4: میرا وارڈ نمبر 216.
0: آواز تھوڑی کٹ آ رہی, تھوڑی جی اچھی بولو.
4: وارڈ نمبر 2-6 جی. ہاں جی میں جی کونسل آ گیا. پہن جی دیکھو کمپلینٹ جی ہے بہت زیادہ نا,
0: ہاں جی,
4: پر جی میجر کمپلینٹ ہے لوکاں نوں لے کے ٹیکس تے ایک اپنے
0: چوریاں ڈاکٹر جی ہو رہے ہیں, ਜਿੱਥੇ ਤੱਕ ਲੱਗਦਾ ਆਪਾਂ ਨੂੰ ਆਪਣਾ ਰੋਲ ਪਲੇ ਕਰ ਰਿਹਾ ਪ੍ਰੋਪਰ ਬੜੀ ਦੇਰ ਕੋਈ ਇਨਵੈਸਟੀਗੇਸ਼ਨ ਚੱਲਦੀ ਰਹੀ ਫਿਰ ਬੰਦੇ ਫੜੇ ਉਹ ਜਿਵੇਂ ਬੇਲ ਸਿਸਟਮ ਚ ਚਲੋ ਹੁਣ ਸੁਧਾਰ ਆ ਗਿਆ ਹੈਨਾ ਹੁਣ ਇੰਪਲੀਮੈਂਟ ਹੋ ਗਿਆ ਉਹ ਜਿਹੜਾ ਬਿੱਲ ਪਾਸ ਹੋਇਆ ਸੀਗਾ ਕਿ ਜੇਲ੍ਹ ਚ ਬੰਦ ਕਰੋ ਬੇਲ ਨਹੀਂ ਦੇਣੀ ਇਹਨਾਂ ਨੂੰ ਪਰ ਆਪਾਂ ਪਿਛਲੇ ਸਮਿਆਂ ਚ ਦੇਖਿਆ ਕਿ ਉਹਨਾਂ ਨੇ ਕਿੰਨੀ ਕਿੰਨੀ ਦੇਰ ਲਗਾ ਕੇ ਇਨਵੈਸਟੀਗੇਸ਼ਨ ਕਰਕੇ ਜਿਹੜੇ ਲੋਕਾਂ ਨੂੰ ਫੜਦੇ ਤੇ ਦੂਜੇ ਦਿਨ ਬਾਹਰ ਆ ਜਾਂਦੇ ਸੀ ਚਲੋ ਹੁਣ ਐਟਲੀਸਟ
4: ਇੱਥੇ ਤੱਕ ਜਿਹੜਾ ਮੇਨ ਸਿਟੀ ਦਾ ਕੰਮ ਹੈ ਨਾ ਉਹ ਨੀ ਹੋ ਰਿਹਾ ਭੈਣ ਜੀ ਉਹਦੇ ਵਿੱਚ ਬਹੁਤ
0: ਆਓ ਤਾਂ ਹੋਊਗਾ ਤੇ ਨੰਬਰ ਲਓ ਆਪਣਾ ਹੁਣ
4: ਹਾਂਜੀ 6476049316
0: ਜੀ ਥੈਂਕ ਯੂ ਭਾਜੀ ਥੈਂਕ ਯੂ ਆਪਾਂ ਨੂੰ ਟਾਈਮ ਦੱਸਣਾ ਕੀ ਹੁੰਦਾ ਆਪਾਂ ਕਰਾਂਗੇ ਗੱਲ ਕੱਲ ਨੂੰ ਜਾਂ ਅਗਲੇ ਦਿਨ ਗੱਲਬਾਤ ਠੀਕ ਹੈ ਜੀ
5: ਚੰਗੀ ਤਰ੍ਹਾਂ ਚਲਾਉਣ ਲੱਗ ਪਿਆ ਹੁਣ ਸੋਚਦਾ ਕੋਈ ਯੂਜ਼ ਟਰੱਕ ਹੀ ਲੈ ਲਵਾਂ ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ
6: ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ ਓਏ ਉਹਦੇ ਤੋਂ ਵਧੀਆ ਕੋਈ ਨੀ
7: ਜੀ ਹਾਂ ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ ਕਾਲ ਬਿੱਲ ਸੇਖੋ 416-819-6000
8: ਮੇਰੀ ਕਾਰ ਦੀ ਕੇਅਰ ਬੈਸਟ ਸਰਵਿਸ ਤੇ ਫੁੱਲ ਰਿਪੇਅਰ
9: ਇਹ ਹੋਈ ਹਨ ਸਕਾਈਡੋਮ ਗਰੁੱਪ ਆਫ ਕੰਪਨੀਜ਼ ਜਿਹਨਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ
8: ਜੀ ਹਾਂ ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬਾਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9878
10: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਲਾਇਬਿਲਟੀ ਇੰਸ਼ੋਰੈਂਸ ਦੀ ਲੋੜ ਹੈਗੀ ਹੈ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਅਸੀਂ ਓਨਟੈਰੀਓ ਬਿਜ਼ਨਸਿਸ ਨੂੰ ਕਵਰ ਕਰਦੇ ਹਾਂ ਤੇ ਪ੍ਰੋਟੈਕਟ ਕਰਦੇ ਹਾਂ ਜਿਵੇਂ ਕਿ ਰੈਸਟੋਰੈਂਟਸ ਕੈਫੇ ਰੀਟੇਲ ਸਟੋਰ ਕੰਟਰੈਕਟਰਸ ਟ੍ਰੇਡਰਸ ਔਰ ਟਰਾਂਸਪੋਰਟੇਸ਼ਨ ਇੰਡਸਟਰੀ ਆਫਿਸ ਜਾਂ ਪ੍ਰੋਫੈਸ਼ਨਲਸ ਜਿਹੜੇ ਹੋ ਗਏ ਜਾਂ ਤੁਹਾਡੇ ਕੋਲ ਫਿਟਨੈਸ ਜਾਂ ਵੈਲਨੈਸ ਸੈਂਟਰ ਹੈਗਾ ਤੇ ਤੁਹਾਨੂੰ E&O ਚਾਹੀਦੀ ਹੈ ਤਾਂ ਤੁਸੀਂ ਮੈਨੂੰ ਅੱਜ ਹੀ ਕੰਟੈਕਟ ਕਰ ਸਕਦੇ ਹੋ ਫੋਰ CGL ਐਟ 647-919-1002-647-919-1002 ਤੇ
11: जी हाँ मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप हैं फर्स्ट टाइम होम बायर मयंक भटनागर जी 647-702-2023 647-702 V23
12: License number 10394

0: 8877sofastudio.ca. ਥੈਂਕ ਯੂ ਜੀ।
1: ਜੀ ਬਿਲਕੁਲ ਜੀ, ਜੁੜੇ ਤੁਸੀਂ ਗੁਰਦਾਸ ਰੇਡੀਓ ਦੇ ਨਾਲ। ਤੇ ਮੈਂ ਇੱਕ ਨੰਬਰ ਹੋਰ ਤੁਹਾਨੂੰ ਦਵਾਂ, ਔਰ ਇਹ ਨੰਬਰ ਹੈਗਾ PL ਪ੍ਰਾਈਮ ਲੁੱਕ ਸਟੂਡੀਓ ਦਾ, ਔਰ ਇਹਨਾਂ ਦੀ ਨਾ ਗ੍ਰੈਂਡ ਓਪਨਿੰਗ ਹੋਈ ਹੈ ਜੁਲਾਈ ਦੇ ਵਿੱਚ ਹੀ। ਸੋ ਯੂਨੀਸੈਕਸ ਸੈਲੂਨ ਹੈ, ਯਾਨੀ ਕਿ ਮੈਨ ਵੀਮੈਨ ਦੋਨਾਂ ਵਾਸਤੇ ਹੀ ਹੈ। ਬੜੀਆਂ ਵਧੀਆ ਸਰਵਿਸਿਜ਼ ਦਿੰਦੇ ਆ ਤੁਹਾਨੂੰ, ਤੇ ਬਾਕੀ 20% ਆਫ ਤੁਹਾਨੂੰ ਮਿਲਣਾ। ਗੁਰਦਾਸ ਰੇਡੀਓ ਦਾ ਰੈਫਰੈਂਸ ਦੇ ਦਿਓ, ਔਰ ਤੁਸੀਂ ਵੈਕਸਿੰਗ, ਥਰੈਡਿੰਗ, ਫੇਸ਼ੀਅਲ, ਹੇਅਰ ਕੱਟ, ਹੇਅਰ ਕਲਰ, ਹੇਅਰ ਟਰੀਟਮੈਂਟ ਕੋਈ ਵੀ ਕਰਾਉਣਾ ਵਾਲਾਂ ਨੂੰ, ਤੁਸੀਂ ਆਪਣਾ ਜਿਵੇਂ ਕਹਿੰਦੇ ਆ ਕੋਈ ਸਪਾ ਕਰਾਉਣਾ, ਬਾਕੀ ਬੋਟੌਕਸ ਤੁਸੀਂ ਕਰਾਉਣਾ ਚਾਹੁੰਦੇ ਹੋ, ਹਾਈਲਾਈਟਸ ਕਰਾਉਣਾ ਵਾਲਾਂ ਨੂੰ, ਹੈ ਨਾ, ਰੂਟ ਟੱਚਅਪ ਕਰਾਉਣੇ ਆ, ਹਰ ਇੱਕ ਤਰ੍ਹਾਂ ਦੀ ਸਰਵਿਸ ਜਿਹੜੀ ਬੜੀ ਲਾਜਵਾਬ ਹੈ ਇਹਨਾਂ ਦੀ, ਔਰ ਰੇਟ ਵੀ ਬੜੇ ਕਮਾਲ ਦੇ ਆ ਸਾਰੇ। ਫੇਸ਼ੀਅਲ ਇੱਕ ਤੋਂ ਇੱਕ ਹੈਗੇ, ਕੋਈ ਇਹ ਨਹੀਂ ਹੈ ਵੀ ਇੱਕ ਦੋ ਤਰ੍ਹਾਂ ਦੇ ਫੇਸ਼ੀਅਲ ਆ, ਮਹਿੰਗੇ ਤੋਂ ਮਹਿੰਗੇ ਵੀ, ਸਸਤੇ ਤੋਂ ਸਸਤੇ ਵੀ ਆ, ਔਰ ਉਹ ਜਿਹੜੇ ਮਹਿੰਗੇ ਉਹ ਵੀ ਰੀਜ਼ਨੇਬਲ ਰੇਟ ਤੇ ਤੁਹਾਡੇ ਕਰ ਰਹੇ ਆ। ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਮਾਈਕਰੋ ਨੀਡਲਿੰਗ ਤੁਸੀਂ ਕਰਾਉਣਾ ਚਾਹੁੰਦੇ ਹੋ 185 ਦੇ ਵਿੱਚ ਹੈ, ਬ੍ਰਾਈਟਨਿੰਗ ਫੇਸ਼ੀਅਲ ਕਰਾਉਣਾ 75 ਚ ਹੈ, ਐਂਟੀ ਏਜਿੰਗ ਫੇਸ਼ੀਅਲ ਕਰਾਉਣੇ $85 ਚ, ਕਿਉਂਕਿ ਰੱਖੜੀ ਆ ਰਹੀ ਹੈ ਨਾ, ਫਿਰ ਬੀਬੀਆਂ ਭੈਣਾਂ ਨੇ ਐਨ ਤਿਆਰ ਹੋ ਕੇ ਜਾਣਾ ਹੁੰਦਾ। ਸੋ ਜ਼ਰੂਰ ਤੁਸੀਂ ਅੱਗੇ ਫਿਰ ਕਰਵਾ ਚੌਥ ਆ ਜਾਣਾ, ਉਹਦੇ ਲਈ ਜਿਹੜੀ ਤਿਆਰੀ ਹੈ ਤੁਸੀਂ ਵਿੱਢਣੀ ਹੁੰਦੀ ਹੈ। ਇਹ ਵੀ ਇੱਕ ਬਹੁਤ ਵੱਡੇ ਵੱਡੇ ਕੰਮ ਸਾਡੀ ਲੇਡੀਜ਼ ਦੇ ਹਿੱਸੇ ਆਉਂਦੇ ਆ, ਸੋ ਲੱਕੀ ਆ ਸਾਰੇ ਜਣੇ। ਤੇ ਬਿਲਕੁਲ ਜੀ, PL ਪ੍ਰਾਈਮ ਲੁੱਕ ਸਟੂਡੀਓ ਦਾ ਨੰਬਰ ਨੋਟ ਕਰੋ, ਚਰਨਜੀਤ ਜੀ ਦੇ ਨਾਲ ਅਪੁਆਇੰਟਮੈਂਟ ਬੁੱਕ ਕਰਾ ਲਓ ਹੁਣੇ। ਫਿਰ ਜਦੋਂ ਬਿਜ਼ੀ ਹੋ ਜਾਣਾ ਇਹਨਾਂ ਨੇ, ਫਿਰ ਤੁਸੀਂ ਕਹਿਣਾ ਲੈ ਹੁਣ ਸਾਡੇ ਕੋਲ ਟਾਈਮ ਇਹਨਾਂ ਕੋਲ ਨਹੀਂ ਹੈਗਾ, ਸਾਡੇ ਕੋਲ ਟਾਈਮ ਹੈਗਾ, ਹੈ ਨਾ। ਸੋ ਨੰਬਰ ਨੋਟ ਕਰ ਲਓ, 416-722-4215, 416-722-4215 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। 416-722-4215 'ਤੇ ਤੁਹਾਡੀ ਗੱਲਬਾਤ ਜਿਹੜੀ ਹੈ ਹੋ ਸਕਦੀ ਹੈ ਚਰਨਜੀਤ ਭੈਣ ਜੀ ਦੇ ਨਾਲ। PL ਪ੍ਰਾਈਮ ਲੁੱਕ ਸਟੂਡੀਓ ਬਿਊਟੀ ਸੈਲੂਨ ਹੈ ਜੀ, ਬੜਾ ਵਧੀਆ ਇਹ। 416-722-4215 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਮੈਂ KK ਦਾ ਗੀਤ ਵੀ ਸੁਣਾਉਣਾ, ਅਤੇ ਇੱਕ ਮੈਂ ਹੋਰ ਗੀਤ ਵੀ ਸੁਣਾਉਣਾ, ਪਰ ਟਾਈਮ ਜਿਹੜਾ ਹੈਗਾ 50 ਹੋ ਗਿਆ ਆਪਣੇ। ਇੱਕ ਤਾਂ ਮੈਂ ਤੁਹਾਨੂੰ ਇਨਫੋਰਮੇਸ਼ਨ ਦੇਵਾਂ, ਜਿਹੜੇ ਨਾ ਅਮੈਰੀਕਨ ਸਿੰਗਰ ਹੈ ਲੇਡੀ, ਬੜੀ ਵਧੀਆ ਡੋਲੀ ਪਾਰਟਨ, ਹੈ ਨਾ, ਉਹਨਾਂ ਦੀ ਡੈਥ ਹੋਈ ਹੈ, 80 ਈਅਰਸ ਓਲਡ ਸੀਗੇ। ਸੋ ਈਵਨ ਕਿ ਜਿਹੜੀ ਰੋਇਲ ਫੈਮਿਲੀ ਹੈ ਨਾ, ਉਹਨਾਂ ਨੇ ਵੀ ਟ੍ਰਿਬਿਊਟ ਉਹਨਾਂ ਨੂੰ ਪੇ ਕੀਤਾ। ਸੋ ਬੜੇ ਵਧੀਆ ਸਿੰਗਰ, ਕਹਿੰਦੇ ਬੜੇ ਵਧੀਆ ਨੇਚਰ ਦੀ ਲੇਡੀ ਸੀਗੀ ਉਹ। ਈਵਨ ਕਿ ਜਿਹੜੀ ਓਲੀਵੀਆ ਚਾਓ ਹੈ ਟੋਰੋਂਟੋ ਦੀ ਜਿਹੜੀ ਮੇਅਰ ਹੈ, ਉਹ ਵੀ ਕਹਿ ਰਹੇ ਹੈ ਡੋਨਲਡ ਟਰੰਪ ਨੂੰ ਕਿ ਦੇਖੋ ਤੁਹਾਡੀ ਅਮੈਰੀਕਨ ਸਿੰਗਰ ਹੈ ਨਾ ਕਿੰਨੀ ਵਧੀਆ, ਥੋੜ੍ਹਾ ਜਿਹਾ ਉਹ ਤੋਂ ਹੀ ਸਿੱਖ ਲੈ ਲਓ ਤੁਸੀਂ ਵੀ ਕਿੱਦਾਂ ਕਰੀ ਜਾ ਰਹੇ ਹੋ, ਕਿੱਦਾਂ ਵਿਚਰ ਰਹੇ ਹੋ ਤੁਸੀਂ ਸਾਰਿਆਂ ਦੇ ਨਾਲ। ਸੋ ਥੋੜ੍ਹਾ ਜਿਹਾ ਸੋਚੋ ਵਿਚਾਰੋ। ਅਤੇ ਇਹਦੇ ਨਾਲ ਹੀ ਜੇ ਮੈਂ ਗੱਲਬਾਤ ਕਰਾਂ ਨਾ, ਕੁੱਕੂ ਕੋਹਲੀ ਇਹ ਆਪਣੇ ਇੰਡੀਅਨ ਫਿਲਮ ਡਾਇਰੈਕਟਰ ਹੈ ਅਤੇ ਪ੍ਰੋਡਿਊਸਰ, ਇਹਨਾਂ ਦੀ ਹਾਰਟ ਅਟੈਕ ਦੇ ਨਾਲ ਮੌਤ ਹੋਈ ਹੈ। ਸੋ ਇਹਨਾਂ ਦੀ ਏਜ ਸੀਗੀ ਜੀ 77 ਸਾਲ, 77 ਈਅਰਸ ਓਲਡ। ਕੋਹਲੀ ਕਹਿੰਦੇ ਆ ਪਿੱਛੇ ਛੱਡ ਗਏ ਆ ਆਪਣੀ ਵਾਈਫ ਨੂੰ। ਉਹਨਾਂ ਦੀ ਵਾਈਫ ਪਤਾ ਕਿਹੜੀ ਸੀਗੀ? ਅਰੁਣਾ ਇਰਾਨੀ, ਜਿਹੜੇ ਐਕਟਰੈਸ ਡਾਂਸਰ ਆਪਾਂ ਦੇਖਦੇ ਹਾਂ, ਬੌਬੀ ਫਿਲਮ ਦੇ ਵਿੱਚ ਵੀ ਸੀਗਾ, ਉਹ ਗਾਣਾ ਜਿਹੜਾ ਬੜਾ ਵਧੀਆ ਸੌਂਗ ਹੈ, ਇੱਕ ਤਾਂ ਮੈਂ ਸ਼ਾਇਰ ਤੋਂ ਨਹੀਂ, ਉਹਦੇ 'ਚ ਉਹਨਾਂ ਨੇ ਡਾਂਸ ਕੀਤਾ ਹੈ ਨਾ। ਇੱਕ ਜਿਹੜਾ ਕਿਹੜਾ ਉਹ ਗੀਤ ਆ ਜਿਹਦੇ ਵਿੱਚ ਰਿਸ਼ੀ ਕਪੂਰ ਅਤੇ ਡਿੰਪਲ ਕਪਾੜੀਆ ਜਿਹੜੇ ਆ ਭੱਜ ਜਾਂਦੇ ਘਰੋਂ, ਸੋ ਉਹ ਵਾਲਾ ਗੀਤ ਜਿਹੜਾ ਹੈਗਾ ਉਹਦੇ 'ਚ ਉਹਨਾਂ ਨੇ ਡਾਂਸ ਕੀਤਾ ਹੈ ਨਾ, ਉਹ ਹੈਗੇ ਅਰੁਣਾ ਇਰਾਨੀ। ਅਤੇ ਉਹ ਜਿਹੜੇ ਆ ਉਹਨਾਂ ਦੀ ਸੈਕਿੰਡ ਵਾਈਫ ਹੈ ਇਹ। ਸੋ ਕੁੱਕੂ ਕੋਹਲੀ ਜਿਹੜੇ ਇੰਡੀਅਨ ਫਿਲਮ ਡਾਇਰੈਕਟਰ ਪ੍ਰੋਡਿਊਸਰ ਹੈ, ਉਹਨਾਂ ਦੀ ਡੈਥ ਹੋਈ ਹੈ। ਸੋ ਇਹ ਉਹਨਾਂ ਦਾ ਦੂਜਾ ਵਿਆਹ ਸੀ, ਪਹਿਲੇ ਵਿਆਹ ਤੋਂ ਜਿਹੜੀ ਪਹਿਲੀ ਵਾਈਫ ਸੀ ਉਹਨਾਂ ਦੀ ਡੈਥ ਹੋ ਗਈ ਸੀ। ਸੋ ਉਹਨਾਂ ਦੀਆਂ ਦੋ ਬੇਟੀਆਂ ਸੀਗੀਆਂ ਉਹਨਾਂ ਤੋਂ ਇਹਨਾਂ ਨੂੰ। ਅਤੇ ਕੁੱਕੂ ਕੋਹਲੀ ਨੇ ਕਹਿੰਦੇ ਫਿਲਮਾਂ ਬੜੀਆਂ ਵਧੀਆ ਬਣਾਈਆਂ ਹੋਈਆਂ ਸਾਰੀਆਂ, ਅਤੇ ਪਹਿਲੀ ਉਹਨਾਂ ਦੀ ਡੈਬਿਊ ਫਿਲਮ ਪਤਾ ਕਿਹੜੀ ਸੀਗੀ? ਫੂਲ ਔਰ ਕਾਂਟੇ। ਯਾਦ ਹੋਊਗੀ ਜਿਹੜੇ ਉਸ ਸਮੇਂ ਦੇ ਗਾਣਿਆਂ ਨੂੰ ਪਸੰਦ ਕਰਦੇ ਆ, 90s ਦੇ ਗਾਣਿਆਂ ਨੂੰ ਪਸੰਦ ਕਰਦੇ ਆ। ਅਤੇ ਫੂਲ ਔਰ ਕਾਂਟੇ ਜਿਹਦੇ ਵਿੱਚ ਅਜੇ ਦੇਵਗਨ ਨੇ ਵੀ ਡੈਬਿਊ ਕੀਤਾ ਸੀ, ਪਹਿਲੀ ਫਿਲਮ ਸੀਗੀ ਅਜੇ ਦੇਵਗਨ ਦੀ ਨਾਲ ਮਧੂ ਸੀਗੀ। ਸੋ ਉਹਦੇ ਸਾਰੇ ਗਾਣੇ ਇੱਕ ਤੋਂ ਇੱਕ ਹੈ ਫਿਲਮ ਦੇ। ਸੋ ਉਹ ਵੀ ਮੈਂ ਟਰਾਈ ਕਰਦੀ ਹਾਂ ਤੁਹਾਨੂੰ ਸੁਣਾਉਂਦੀ ਹਾਂ। ਅਤੇ ਹੋਰ ਵੀ ਇਹਨਾਂ ਨੇ ਬੜੀਆਂ ਫਿਲਮਾਂ ਬਣਾਈਆਂ ਜੀ, ਸੁਹਾਗ, ਹਕੀਕਤ, ਕੁਹਰਾਮ, ਯੇ ਦਿਲ ਆਸ਼ਿਕਾਨਾ, ਅਤੇ ਹੋਰ ਵੀ ਕਈ ਫਿਲਮਾਂ ਇਹਨਾਂ ਨੇ ਬਣਾਈਆਂ। ਸੋ ਇਹ ਵੀ ਸੈਡ ਹੈ ਜੀ, ਉਹਨਾਂ ਦੀ ਮੌਤ ਹੋਈ ਹੈ, ਕੁੱਕੂ ਕੋਹਲੀ। ਇੱਕ ਨਿਊਜ਼ ਮੈਂ ਹੋਰ ਤੁਹਾਡੇ ਨਾਲ ਸਾਂਝੀ ਕਰ ਦੇਵਾਂ, ਇਹ ਹੈਗੀ ਆ ਜੀ ਕਿ ਆਪਣੇ ਇੰਡੀਆ ਦੀ ਕੇਰਲਾ ਦੀ ਕੁੜੀ ਹੈ, 19 ਈਅਰਸ ਓਲਡ, ਲਾਅ ਦੀ ਸਟੂਡੈਂਟ ਹੈ, ਕੈਜ਼ੀਆ ਲਿਜ ਮੈਜ਼ੋ, ਇਹ ਮਿਸ ਯੂਨੀਵਰਸ ਇੰਡੀਆ ਜਿਹੜੀ ਬਣੀ ਹੈ, ਯਾਨੀ ਕਿ ਮਿਸ ਇੰਡੀਆ ਆਪਾਂ ਕਹਿ ਸਕਦੇ ਹਾਂ, ਇਹ ਹੁਣ ਮਿਸ ਯੂਨੀਵਰਸ ਦਾ ਜਦੋਂ ਮੁਕਾਬਲਾ ਹੋਣਾ ਹੈ ਨਾ, ਉਹਦੇ ਵਿੱਚ ਇਹ ਪਾਰਟਿਸਪੇਟ ਕਰੂਗੀ, ਕਿਉਂਕਿ ਜਿਹੜੇ ਇਹ ਮਿਸ ਇੰਡੀਆ ਜਿਹੜੇ ਫਾਈਨਲ ਹੁੰਦੇ ਆ, ਪੇਜੈਂਟ ਹੁੰਦੇ ਆ, ਇਹ ਇਹਦੇ ਵਿੱਚ ਇੱਕ ਮਿਸ ਵਰਲਡ ਵਾਸਤੇ ਜਾਂਦੀ ਹੈ, ਇੱਕ ਮਿਸ ਯੂਨੀਵਰਸ ਵਾਸਤੇ ਜਾਂਦੀ ਹੈ, ਜਿਹੜੇ ਇਹਦੇ ਜੇਤੂ ਹੁੰਦੇ ਆ। ਸੋ ਇਹ ਜਿਹੜੀ ਕੇਰਲਾ ਦੀ ਲੜਕੀ ਹੈ, ਦੇਖੋ 19 ਸਾਲ ਦੀ ਹੈ ਔਰ ਲਾਅ ਕਰ ਰਹੀ ਹੈ, ਸੋ ਇਹ ਮਿਸ ਯੂਨੀਵਰਸ ਇੰਡੀਆ ਬਣੀ ਹੈ 2026 ਦੀ। ਜੈਪੁਰ ਦੇ ਵਿੱਚ ਗ੍ਰੈਂਡ ਫਿਨਾਲੇ ਹੋਇਆ ਸੀਗਾ, 52 ਫਾਈਨਲਿਸਟ ਇਹਦੇ 'ਚ ਸੀਗੇ, ਮਿਸ ਯੂਨੀਵਰਸ ਇੰਡੀਆ ਦਾ ਤਾਜ ਇਹਨੂੰ ਪਹਿਨਾਇਆ ਗਿਆ। ਔਰ ਹੁਣ ਨਵੰਬਰ ਦੇ ਵਿੱਚ 75th ਮਿਸ ਯੂਨੀਵਰਸ ਪੇਜੈਂਟ ਜਿਹੜਾ ਉਹ ਹੋਣਾ, ਉਹਦੇ 'ਚ ਇਹ ਪਾਰਟੀਸਪੇਟ ਕਰੂਗੀ। ਸੋ ਦੇਖਦੇ ਹਾਂ, ਹੋਪ ਕਰਦੇ ਹਾਂ ਮਿਸ ਯੂਨੀਵਰਸ ਬਣ ਜਾਵੇ, ਹੈ ਨਾ ਇੰਡੀਆ ਦੀ। ਸੋ ਇਹ ਜਿਹੜਾ ਮਿਸ ਯੂਨੀਵਰਸ ਕੰਟੈਸਟ ਹੋਣਾ ਹੈ, ਹੋਣਾ ਕੰਪੀਟੀਸ਼ਨ ਸੈਨ ਜੁਆਨ ਦੇ ਵਿੱਚ, ਪੋਰਟੋਰੀਕੋ ਦੇ ਵਿੱਚ। ਸੋ ਲੈਟ ਅਸ ਸੀ ਨਵੰਬਰ ਦੇ ਵਿੱਚ ਇਹ ਮਿਸ ਯੂਨੀਵਰਸ ਬਣਦੇ ਆ ਕਿ ਨਹੀਂ, ਅਤੇ ਆਪਾਂ ਤਾਂ ਚਾਹੁੰਦੇ ਹਾਂ ਕਿ ਸਾਡੀ ਇੰਡੀਅਨ ਕੁੜੀ ਬਣੇ ਹੈ ਮਿਸ ਯੂਨੀਵਰਸ 2026। ਅਤੇ ਲਓ ਜੀ, ਇਹ ਕੁਝ ਸੀਗੀਆਂ ਮੇਨ ਖਬਰਾਂ। ਅਤੇ ਪਹਿਲਾਂ ਮੈਂ ਕੇਕੇ ਦਾ ਸੁਣਾਵਾਂ ਗੀਤ, ਸਰਾਸ਼ ਨੇ ਵੀ ਆਉਣਾ, ਸਰਾਸ਼ ਪਹੁੰਚੇ ਨਹੀਂ ਹਲੇ, ਅਤੇ ਕੇਕੇ ਦਾ ਥੋੜ੍ਹਾ ਜਿਹਾ ਗੀਤ ਸੁਣਾਉਂਦੇ ਹਾਂ, ਫਿਰ ਫੂਲ ਔਰ ਕਾਂਟੇ ਦਾ ਗੀਤ ਸੁਣਾਉਂਦੇ ਤੁਹਾਨੂੰ।

ਲਓ ਜੀ, ਪਹਿਲਾਂ ਨਾ ਮੈਂ ਫੂਲ ਔਰ ਕਾਂਟੇ ਦਾ ਸੁਣਾਵਾਂ। ਆਈ ਥਿੰਕ ਇਹ ਮੇਰੇ ਕੋਲੋਂ ਆ ਸੁਣਾ।

0: ਹੈਗੀ ਕੇਕੇ ਦੀ ਆਵਾਜ਼, ਠੀਕ ਹੈ ਜੀ, ਤੇ ਬੜੀ ਪਿਆਰੀ ਆਵਾਜ਼ ਹੈ। ਤੇ ਲਓ ਜੀ, ਨਰਦੇਵ ਸਿੱਧੂ ਜੀ ਸਾਡੇ ਨਾਲ ਜੁੜ ਗਏ। ਨਰਦੇਵ ਜੀ, ਸਵਾਗਤ ਤੁਹਾਡਾ।
1: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਰਦਾਸ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਾਵਾਂ ਨੂੰ ਗੁੱਡ ਮਾਰਨਿੰਗ ਜੀ। ਆਪਾਂ ਕੁਇਕਲੀ ਅੱਜ ਗੱਲਬਾਤ ਕਰਾਂਗੇ ਸੈਲਫ ਇੰਪਲਾਇਡ ਭੈਣ ਭਾਵਾਂ ਦੀ ਮੌਰਗੇਜ ਦੇ ਬਾਰੇ। ਸੈਲਫ ਇੰਪਲਾਇਡ ਨੂੰ ਮੌਰਗੇਜ ਕਰਾਉਣ ਵਾਸਤੇ ਕਈ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜੀ। ਦੇਖਣ ਚਾਹੁੰਦਾ ਕਿ ਉਹਦੀ ਨੋਟਸ ਆਫ ਅਸੈਸਮੈਂਟ ਤੇ ਇਨਕਮ ਘੱਟ ਹੁੰਦੀ ਹੈਗੀ ਆ, ਉਹਦੇ ਕਰਕੇ ਵੀ ਉਹਨਾਂ ਨੂੰ ਦਿੱਕਤ ਆਉਂਦੀ ਹੈ। ਤੇ ਲੈਂਡਰ ਵੀ ਥੋੜੇ ਹੈਗੇ ਆ ਜਿਹੜੇ ਸੈਲਫ ਇੰਪਲਾਇਡ ਦੀ ਮੌਰਗੇਜ ਕਰਦੇ, ਤੇ ਜਿਹੜੇ ਲੈਂਡਰ ਸੈਲਫ ਇੰਪਲਾਇਡ ਦੀ ਮੌਰਗੇਜ ਕਰਦੇ ਆ ਕਈ ਵਾਰੀ ਹੋਰ ਕਿਸੇ ਮੌਰਗੇਜ ਏਜੰਟ ਦੇ ਨਾਲ ਕੰਮ ਵੀ ਨਹੀਂ ਕਰਦੇ ਹੁੰਦੇ। ਚੰਗੀ ਗੱਲ ਇਹ ਹੈ ਜੀ ਕਿ ਆਪਾਂ ਮੌਰਗੇਜ ਅਲਾਇੰਸ ਤੇ ਉਹਨਾਂ ਸਾਰੇ ਲੈਂਡਰ ਨਾਲ ਕੰਮ ਕਰਦੇ ਹਾਂ ਜਿਹਨਾਂ ਤੋਂ ਸੈਲਫ ਇੰਪਲਾਇਡ ਦੀ ਮੌਰਗੇਜ ਸਟੇਟਡ ਇਨਕਮ ਪ੍ਰੋਗਰਾਮ ਦੇ ਤਹਿਤ ਕਰਵਾ ਕੇ ਦੇ ਸਕਦੇ ਹਾਂ। ਉਹ ਕੀ ਹੁੰਦਾ ਹੈ ਕਿ ਜੇ ਤੁਸੀਂ ਸੈਲਫ ਇੰਪਲਾਇਡ ਹੋ, ਨੋਟਸ ਆਫ ਅਸੈਸਮੈਂਟ ਇਨਕਮ ਤੁਹਾਡੀ ਘੱਟ ਹੈਗੀ ਹੈ, ਕੋਈ ਗੱਲ ਨੀ, ਤੁਹਾਡੇ ਬਿਜ਼ਨਸ ਦੀ ਇਨਕਮ ਨੂੰ ਕੰਸਿਡਰ ਕਰਕੇ ਉਹਦੇ ਬੇਸ ਤੁਹਾਡੀ ਮੌਰਗੇਜ ਕਰਵਾ ਕੇ ਦੇ ਸਕਦੇ ਹਾਂ। ਸੋਹਣੇ ਕੰਪੈਰੇਟਿਵ ਇੰਟਰਸਟ ਰੇਟਸ ਅਵੇਲੇਬਲ ਹੋ ਸਕਦੇ ਹੈ, ਸਾਫ਼ ਸੁਥਰੇ ਢੰਗ ਦੇ ਨਾਲ ਮੌਰਗੇਜ ਅਵੇਲੇਬਲ ਹੋ ਸਕਦੀਆਂ ਹੈ। ਤੁਸੀਂ ਸੈਲਫ ਇੰਪਲਾਇਡ ਹੋ, ਮੌਰਗੇਜ ਲੈਣ 'ਚ ਕੋਈ ਦਿੱਕਤ ਆ ਰਹੀ ਹੈ, ਘਰ ਨੂੰ ਰੀਫਾਈਨੈਂਸ ਕਰਾਉਣਾ ਹੈਗਾ ਜਾਂ ਘਰ ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਕਰਾਉਣੀ ਹੈ, ਜਾਂ ਤੁਸੀਂ ਸੈਲਫ ਇੰਪਲਾਇਡ ਹੋਣ ਦੇ ਨਾਲ ਨਾਲ ਫਸਟ ਟਾਈਮ ਬਾਇਰ ਹੈਗੇ ਹੋ, ਮੌਰਗੇਜ ਲੈਣ 'ਚ ਕੋਈ ਦਿੱਕਤ ਆ ਰਹੀ ਹੈ, ਕੋਈ ਵੀ ਮੌਰਗੇਜ ਸੰਬੰਧੀ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-254-5503। ਨਰਦੇਵ ਸਿੱਧੂ 6472945503। ਟਾਈਮ ਦੇਣ ਲਈ ਧੰਨਵਾਦ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ, ਨੈਕਸਟ ਕਾਲ ਆਪਾਂ ਲੈਂਦੇ ਹਾਂ। ਉਹ ਮੇਰੀਆਂ ਕਾਲਾਂ ਹੀ ਬੜੀਆਂ ਮਿਸ ਹੋ ਗਈਆਂ ਤੇ ਡਰੋਪ ਹੋ ਗਈਆਂ ਕਾਲਾਂ ਮੇਰੇ ਕੋਲੋਂ, ਤੇ ਤੁਸੀਂ ਦੁਬਾਰਾ ਕੱਲ ਨੂੰ ਕਾਲ ਭਾਜੀ ਤੁਹਾਡੇ ਨਾਲ ਕਰਦੇ ਗੱਲਬਾਤ। ਤੇ ਲਓ ਜੀ, ਕਈ ਵਾਰੀ ਨਾ ਤੁਸੀਂ ਬਟਨ ਕੋਈ ਪ੍ਰੈਸ ਕਰਨਾ ਚਾਹੁੰਦੇ ਹੋ, ਹੈ ਨਾ, ਹੋਰ ਹੀ ਹੋ ਜਾਂਦਾ ਤੇ ਉਹ ਸਾਰੀਆਂ ਕਾਲਾਂ ਜਿਹੜੀਆਂ ਉਹ ਡਿਸਕਨੈਕਟ ਹੋ ਜਾਂਦੀਆਂ। ਤੇ ਲਓ ਜੀ, ਇੱਕ ਗੀਤ ਫੂਲ ਔਰ ਕਾਂਟੇ ਦਾ ਵੀ ਤੁਹਾਨੂੰ ਸੁਣਾਉਂਦੇ ਹਾਂ ਜਦ ਤੱਕ ਜੇ ਕਾਲ ਆ ਗਈ, ਠੀਕ ਹੈ, ਨਹੀਂ ਤਾਂ ਫਿਰ ਆਪਣਾ ਟਾਈਮ ਹੀ ਹੋ ਜਾਣਾ।

0: ਲਓ ਜੀ ਬਿਲਕੁਲ ਇਹ ਮੈਂ ਲਗਾਇਆ ਫੂਲ ਔਰ ਕਾਂਟੇ ਦਾ ਸੌਂਗ ਜਿਹੜਾ ਕਿ ਆਪਾਂ ਗੱਲਬਾਤ ਕਰ ਰਹੇ ਹਾਂ ਜਿਹੜੇ ਕੁੱਕੂ ਕੋਹਲੀ ਹੈ ਨਾ ਜਿਹਨਾਂ ਦੀ ਮੌਤ ਹੋਈ ਹੈ ਸੋ ਉਹਨਾਂ ਦੀ ਇਹ ਪਹਿਲੀ ਫਿਲਮ ਸੀ ਈਵਨ ਕਿ ਅਜੇ ਦੇਵਗਨ ਦੀ ਵੀ ਇਹ ਪਹਿਲੀ ਫਿਲਮ ਹੈ ਦੇਖੋ ਅਜੇ ਦੇਵਗਨ ਨੇ ਵੀ ਕਿੰਨੀ ਤਰੱਕੀ ਕੀਤੀ ਹੈ ਪਹਿਲਾਂ ਸਪੋਰਟ ਬੁਆਏ ਦੇ ਰੂਪ ਦੇ ਵਿੱਚ ਇਹਨੇ ਕੰਮ ਕੀਤਾ ਜ਼ਿਆਦਾ ਦੇਖ ਲਓ ਹੈ ਨਾ ਜਦਕਿ ਫਾਦਰ ਇਹਨਾਂ ਦੇ ਇੰਨੇ ਵਧੀਆ ਸੀਗੇ ਪਰ ਉਹ ਕਹਿੰਦੇ ਵੀ ਜ਼ੀਰੋ ਤੋਂ ਸਟਾਰਟ ਕਰੋ ਸਿੱਖਣਾ ਫਿਰ ਤੁਸੀਂ ਕਾਮਯਾਬ ਹੋਵੋਗੇ ਔਰ ਵਾਕਈ ਦੇਖ ਲਓ ਹੁਣ ਅਜੇ ਦੇਵਗਨ ਦਾ ਕਿੰਨਾ ਨਾਮ ਹੈ ਕਿੰਨੀਆਂ ਫਿਲਮਾਂ ਆਉਂਦੀਆਂ ਪਰ ਕਈ ਵਾਰੀ ਨਾ ਜਿਹੜੇ ਇਹ ਐਕਟਰ ਸਿੰਗਰ ਹੈਗੇ ਆ ਸੋਰੀ ਐਕਟਰ ਹੈ ਜਾਂ ਸਿੰਗਰ ਹੈ ਚਲੋ ਇਹ ਕਈ ਵਾਰੀ ਗਲਤ ਜਿਹੜਾ ਕੁਛ ਕਰ ਜਾਂਦੇ ਜਿਵੇਂ ਨਾ ਹੁਣ ਇਹ ਦੇਖੋ ਇਹਨਾਂ ਕੋਲ ਇੰਨਾ ਪੈਸਾ ਇੰਨਾ ਵਧੀਆ ਇਹਨਾਂ ਦੇ ਕੰਮ ਕਾਜ ਚਾਹੇ ਆਹੀ ਹੈ ਪ੍ਰੋਡਿਊਸਰ ਡਾਇਰੈਕਟਰ ਵੀ ਬਣ ਜਾਂਦੇ ਆ ਫਿਲਮਾਂ ਦੇ ਥਰੂ ਕਿੰਨਾ ਇਹ ਕੰਮ ਕਰ ਕਰਕੇ ਕਮਾਉਂਦੇ ਆ ਪਰ ਕਈ ਵਾਰੀ ਜਿਹੜੀ ਐਡਵਰਟਾਈਜ਼ਮੈਂਟ ਹੈ ਨਾ ਉਹ ਗਲਤ ਤਰੀਕੇ ਦੀ ਚੂਜ਼ ਕਰ ਲੈਂਦੇ ਆ ਜਿਵੇਂ ਪਿੱਛੇ ਜਾ ਇਹਨਾਂ 'ਤੇ ਹੋਇਆ ਕਿ ਇਹ ਜਿਹੜੇ ਉਹ ਪਾਨ ਮਸਾਲਾ ਜਿਹਾ ਉਹਦੀ ਐਡ ਦਿੰਦੇ ਆ ਹੈ ਨਾ ਸੋ ਸ਼ਾਹਰੁਖ ਖਾਨ ਹੋ ਗਿਆ ਅਜੇ ਦੇਵਗਨ ਅਤੇ ਨਾਲ ਜਿਹੜਾ ਜੈਕੀ ਸ਼ਰੋਫ ਦਾ ਬੇਟਾ ਹੈਗਾ ਟਾਈਗਰ ਸ਼ਰੋਫ ਸੋ ਕਿਤੇ ਸੋਚਣਾ ਚਾਹੀਦਾ ਇਹਨਾਂ ਨੂੰ ਕਿ ਬਥੇਰੇ ਪੈਸੇ ਆ ਕਾਹਨੂੰ ਤੁਸੀਂ ਗਲਤ ਤਰੀਕਿਆਂ ਵਾਲੀਆਂ ਜਿਹੜੀਆਂ ਐਡਸ ਆ ਉਹਨਾਂ ਨੂੰ ਪ੍ਰਮੋਟ ਕਰਦੇ ਹੋ ਜਿਹਨਾਂ ਨੂੰ ਆਮ ਲੋਕ ਖਾਂਦੇ ਆ ਫਿਰ ਉਹਨਾਂ ਦੀ ਜ਼ਿੰਦਗੀ ਬਰਬਾਦ ਹੁੰਦੀ ਹੈ ਹੈਂ ਸੋ ਇਹਨਾਂ 'ਤੇ ਐਕਸ਼ਨ ਹੈ ਜਿਹੜਾ ਉਹ ਹੋਇਆ ਪਿੱਛੇ ਜਿਹਾ ਸੋ ਉਹ ਕਿਤੇ ਕਿਤੇ ਬੜੀ ਗਲਤੀ ਕਰ ਜਾਂਦੇ ਆ ਸੋ ਲਓ ਜੀ ਹੁਣ ਆਜ਼ਾਦ ਸਾਹਿਬ ਦੀ ਕਾਲ ਆ ਰਹੀ ਹੈ ਅਤੇ ਹੁਣ ਆਪਣਾ ਟਾਈਮ ਹੋ ਚੱਲਿਆ ਕੋਈ ਨਹੀਂ ਆਜ਼ਾਦ ਸਾਹਿਬ ਆਪਾਂ ਕਰਾਂਗੇ ਗੱਲਬਾਤ ਆਉਣ ਵਾਲੇ ਸਮੇਂ ਦੇ ਵਿੱਚ ਅਤੇ ਮੇਰਾ ਨੰਬਰ ਤੁਸੀਂ ਨੋਟ ਕਰ ਲਓ ਜੀ ਹੁਣ ਨੰਬਰ ਮੇਰਾ ਹੈਗਾ 647-765-2340 6477652340 ਤੁਹਾਡੀ ਕੋਈ ਵੀ ਨੀਡ ਹੈ
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ

0: Live and Cellular Point present Ami Web Live in Toronto. August at Great Canadian Casino Resort. Toronto Valeo, ready ho jo. Buy your tickets at ticketmaster.ca or call 647-964-8573.
1: ਉਹ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ ਤਾਂ ਨਕਦ ਬਣਦਾ ਹੀ ਹੈ
2: ਮੇਰੇ ਪਾਸ ਬਿਲਡਿੰਗ ਹੈ ਪ੍ਰਾਪਰਟੀ ਹੈ ਬੈਂਕ ਬੈਲੈਂਸ ਹੈ ਬੰਗਲਾ ਹੈ ਗਾੜੀ
1: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕੀ ਚਾਹੀਦਾ
3: ਚੱਲ ਕੇ ਰਹੇ ਆਪਰ
1: ਓ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ
4: ਡਾਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ
1: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-1313 ਜਾਂ ਢਿੱਲੋਂ ਵੀਡੀਓ.com ਹੋਰ

0: ਜੇ ਤੁਸੀਂ ਵੀ ਫਸਟ ਜਾਂ ਸੈਕੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: Namaskar, Sasikal, I am Khuda Baksh and I am very super excited to perform at Mataji Ki Chowki. On 4th September at Eros, the Convention Center. So this beautiful divine evening organized being by Neha Sethi, Aman and Herman. And I want to tell you that this evening म्यूजिक और भक्ति से बनी होगी। हम इस दिन को जन्माष्टमी सेलिब्रेशन कर रहे हैं और मैं आपको एक रिक्वेस्ट करता हूँ कि सबने अपनी फैमिली के साथ, दोस्तों के साथ, जितने भी आपके क्लोज है सबके साथ आना है। सो गाइज, सी यू ऑन 4th September।
2: दोस्तों सत श्री अकाल, नमस्कार, ਮਾਦਾ ਤੁਹਾਡਾ ਆਦਮ ਹੰਸਰਾਜ ਹੰਸ।
3: ਟੋਰਾਂਟੋ, ਗੈਟ ਰੈਡੀ, ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ, ਰੀਅਲਟਰ ਰਵ ਸਿੰਘ, ਸੈਲੂਲਰ ਪੁਆਇੰਟਸ, ਏ ਟੂ ਜ਼ੀ ਕਿਚਨ ਕੈਬਨਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ ਸੈਂਸ।

0: Friday, September 18, 7 PM at the Living Arts Center, Mississauga.
1: पहला आया सी बड़ी मोहब्बत देखी, उम्मीद कर रहा हूँ इस बार भी तुसी आशीर्वाद दोगे।
2: वे आ जा दो में नाल नचिए, नचिए बाहच बाहपा, वे आ जा दो में नाल नचिए।
0: For tickets, visit Ticketmaster. For information, call Singh Harjeet at 647-448-1000.
3: A to Z किचन कैबिनेट, भाई वाह क्या किचन कैबिनेट तैयार कर रहे हैं। लक्की भाजी दी बनिया किचन कैबिनेट देखे गुआंढ भी बहाने नाल तुहाडे घरे आउंदे हन। शीशे नाल भरिया किचन कैबिनेट वास्ते, डिजाइनर किचन कैबिनेट वास्ते A to Z किचन कैबिनेट 416-720-7073 905-720-7073 ते कॉल कर सकदे हो।
4: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ। ਸਾਡੇ ਅਪਰੂਵਲ ਫਾਸਟ ਨੇ, ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ ਤੇ ਕੰਪਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ। ਤੁਸੀਂ ਮੈਨੂੰ ਕਾਲ ਕਰੋ ਇਹਦੇ ਲਈ, ਨੰਬਰ ਹੈ 416-524-3535, 416-524-3535, ਵਿਦੇਸ਼ ਆਬਰਾ ਫਰੋਮ ਪਲੈਨਟ ਇੰਸ਼ੋਰੈਂਸ।
5: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ? ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
6: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number one station,

ਚ 30 ਤਰੀਕ ਨੂੰ ਪਰਫਾਰਮੈਂਸ ਕਰਨ ਲਈ ਪਹੁੰਚ ਰਹੇ ਆ ਔਰ ਲਾਈਵ ਬੈਂਡ ਦੇ ਨਾਲ ਹੈ ਤੁਹਾਡੇ ਵਾਸਤੇ ਜੋ ਕੈਨੇਡੀਅਨ ਸਾਡਾ ਇੱਥੇ ਥੀਏਟਰ ਹੈ ਰੈਕਸਟੇਲ ਦੇ ਵਿੱਚ ਹੈ ਕਸੀਨੋ ਦੇ ਵਿੱਚ ਥੀਏਟਰ ਹੈ ਉਹਦੇ ਵਿੱਚ ਹਾਜ਼ਰੀ ਲੱਗੇਗੀ ਔਰ ਜਿਨ੍ਹਾਂ ਨੇ ਟਿਕਟਾਂ ਨਹੀਂ ਲਈਆਂ ਟਿਕਟਾਂ ticketmaster.ca ਤੋਂ ਜਾ ਕੇ ਲੈ ਸਕਦੇ ਹੋ ਤੁਸੀਂ ਟਿਕਟ ਦੀ ਕੀਮਤ ਸਟਾਰਟਿੰਗ $25 ਰੱਖੀ ਗਈ ਹੈ ਔਰ $25 ਵਿੱਚ ਥੋੜ੍ਹੀ ਜਿਹੀ ਟਿਕਟਾਂ ਪਈਆਂ ਜੇ ਤੁਸੀਂ ਲੈਣੀਆਂ ਟਿਕਟਾਂ ਮੇਰਾ ਖਿਆਲ ਹੈ ਤੁਹਾਨੂੰ ਮਿਲ ਜਾਣਗੀਆਂ ਔਰ ਇਸ ਆਉਣ ਵਾਲੇ ਸੰਡੇ ਨੂੰ 30 ਤਰੀਕ ਨੂੰ ਤੁਸੀਂ ਆਪਣੇ ਇਸ ਸ਼ੋਅ ਦਾ ਐਮਏ ਰੇਕ ਦੇ ਨਾਲ ਤੁਸੀਂ ਇੰਜੋਏ ਉਹਨਾਂ ਦੇ ਗੀਤਾਂ ਦੇ ਨਾਲ ਉਹਨਾਂ ਦੀਆਂ ਗੱਲਾਂ ਦੇ ਨਾਲ ਕਰ ਸਕਦੇ ਹੋ।

0: ਆਪਣੀ ਦੋ ਤਿੰਨ ਦਿਨ ਹੋ ਗਿਆ ਗੱਲ ਹੋਈ ਨੀ, ਪਰ ਅੱਜ ਮੈਂ ਤੁਹਾਨੂੰ ਇੱਕ ਨੰਬਰ ਦੇ ਰਿਹਾ ਸਟੂਡੀਓ ਦਾ, ਉਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਨੀ ਆ। ਮੇਰਾ ਵੀ ਦਿਲ ਹੋਰ ਤਰ੍ਹਾਂ ਜਿਹਾ ਹੋਇਆ ਸੀ ਵੀ ਆਪਣੇ ਜਿਹੜੇ ਪਿਆਰ ਕਰਨ ਵਾਲੇ ਉਹਨਾਂ ਨਾਲ ਗੱਲ ਗੁਲ ਨਹੀਂ ਹੋਈ, ਵਾਹਵਾ ਦੋ ਤਿੰਨ ਦਿਨ ਹੋ ਗਿਆ, ਲਾਈਨਾਂ ਥੋੜੀਆਂ ਖਰਾਬ ਜਾ ਰਹੀਆਂ ਸਟੂਡੀਓ ਦੀਆਂ, ਦੇਰ ਇਜ਼ ਸਮ ਰੀਜ਼ਨ। ਪਰ ਮੈਂ ਦੇਖਣਾ ਚਾਹੁੰਦਾ ਕਿ ਅੱਜ ਤੁਸੀਂ ਮੈਨੂੰ ਇਸ ਨੰਬਰ 'ਤੇ ਕਾਲ ਕਰਕੇ ਦੇਖੋਗੇ ਕਿ ਔਰ ਤੁਹਾਡੇ ਨਾਲ ਫਤਿਹ ਸਾਂਝੀ ਹੋ ਜੂਗੀ, ਨਾਲੇ ਦੋ ਤਿੰਨ ਦਿਨਾਂ ਤੋਂ ਤੁਹਾਡੇ ਨਾਲ ਗੱਲ ਨਹੀਂ ਹੋਈ, ਨਾਲੇ ਸਟੂਡੀਓ 'ਚ ਗੱਲਬਾਤ ਵੀ ਹੋ ਜੂਗੀ। ਨੰਬਰ ਸਟੂਡੀਓ ਦੇ ਤੁਹਾਨੂੰ ਅੱਜ ਦੱਸਣ ਜਾ ਰਿਹਾ, ਇਹ ਸਿਰਫ ਟੈਂਪਰੇਰੀ ਨੰਬਰ ਹੋਣਗੇ ਔਰ ਓਰਿਜਨਲ ਨੰਬਰ ਸਾਡੇ ਉਹ ਹੀ ਹੋਣਗੇ ਵਿਦ ਇਨ ਮੇ ਬੀ ਟੂਡੇ ਔਰ ਟੁਮੋਰੋ, ਜਿਹੜੇ ਉਹ ਨੰਬਰ ਠੀਕ ਹੋ ਸਕਦੇ ਆ। 6473604771 'ਤੇ ਤੁਸੀਂ ਕਾਲ ਕਰ ਸਕਦੇ ਆ। ਮੈਂ ਦੇਖਣਾ ਚਾਹੁੰਦਾ ਕਿ ਤੁਹਾਡੀਆਂ ਕਾਲਸ ਇਸ ਨੰਬਰ 'ਤੇ ਆ ਸਕਦੀਆਂ ਤਾਂ ਨਹੀਂ ਆ ਸਕਦੀਆਂ, ਇਹ ਵੀ ਮੇਕ ਸ਼ੋਰ ਕਰ ਲਈਏ ਨਾ, ਕਦੇ ਆਹ ਵੀ ਨੰਬਰ ਨਾਲ ਕਿਤੇ ਖਰਾਬ ਹੋਇਆ ਹੋਵੇ, ਮੁੜ ਕੇ ਮੈਂ ਨੰਬਰ ਦੇ ਜਾਵਾਂ ਅਤੇ ਪਤਾ ਲੱਗੇ ਵੀ ਆਹ ਵੀ ਨੰਬਰ ਨਹੀਂ ਚੱਲਦਾ। ਸਾਡੇ ਜਿਹੜੇ ਬਿਜ਼ਨਸਮੈਨ ਵੀਰ ਵੀ ਸੁਣ ਰਿਹਾ, ਉਹਨਾਂ ਨੇ ਆਪਣੇ ਮੈਸੇਜ ਦੇਣੇ ਹੁੰਦੇ ਆ, ਉਹਨਾਂ ਵਾਸਤੇ ਵੀ ਸੇਮ ਨੰਬਰ ਹੀ ਹੈ 6473604771 'ਤੇ ਕਾਲ ਕਰ ਲਿਓ ਤੁਸੀਂ। ਮੈਂ ਦੇਖਣਾ ਚਾਹੁੰਦਾ ਕਿ ਲਾਈਨਾਂ ਇਸ ਨੰਬਰ 'ਤੇ ਆ ਰਹੀਆਂ ਜਾਂ ਨਹੀਂ ਆ ਰਹੀਆਂ। 647-360-4771 6473604771 'ਤੇ ਤੁਸੀਂ ਕਾਲ ਕਰ ਸਕਦੇ ਹੋ। ਪ੍ਰੋਗਰਾਮ ਪੰਜਾਬੀ ਵਿਰਸਾ A1 ਕੇਕ ਐਂਡ ਪੇਸਟਰੀਜ਼ ਵੱਲੋਂ ਵੀ ਅਸੀਂ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਹਾਂ ਔਰ A1 ਕੇਕ ਐਂਡ ਪੇਸਟਰੀ ਵਾਲੇ ਹੰਸ ਰਾਜ ਹੰਸ ਦੇ ਸ਼ੋਅ ਨੂੰ ਵੀ ਸਪੋਂਸਰ ਕਰ ਰਹੇ ਹਾਂ, ਅਸੀਂ ਉਹਨਾਂ ਦੇ ਵੀ ਇੱਥੇ ਬੜੀ ਜਲਦ ਥੈਂਕ ਯੂ ਕਰ ਰਹੇ ਹਾਂ। ਪੰਜਾਬੀ ਵਿਰਸਾ, ਹੈਲੋ।
1: ਹੈਲੋ
0: ਆਓ ਜੀ।
1: ਹੈਲੋ
0: ਜੀ ਕਾਲੇ ਭਾਜੀ, ਕੀ ਹਾਲ ਆ?
1: ਗੁੱਡ ਮਾਰਨਿੰਗ ਸਾਰੇ, ਸਤਿ ਸ੍ਰੀ ਅਕਾਲ। ਤੁਹਾਨੂੰ ਬਹੁਤ ਬਹੁਤ ਵਧਾਈਆਂ, ਤੁਹਾਡਾ ਨੰਬਰ ਚੱਲ ਪਿਆ, ਨਵਾਂ ਨੰਬਰ ਲਿਆਂਦਾ, ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਜੀ।
0: ਇਹ ਨਵਾਂ ਨੰਬਰ ਨਹੀਂ ਹੈ, ਇਹ ਟੈਂਪਰੇਰੀ ਨੰਬਰ ਹੈ, ਨੰਬਰ ਉਹੀ ਰਹਿਣਾ ਆਪਣਾ ਪੱਕੇ ਵਾਲਾ ਹੀ। ਅਗਲੇ ਮਹੀਨੇ ਦੇ ਨੂੰ ਆ ਰਹੇ ਆ ਔਰ ਐਸੇ ਕਲਾਕਾਰ ਆ, ਐਸੇ ਫਨਕਾਰ ਆ, ਐਸੇ ਗਵਈਏ ਆ ਜਿਨ੍ਹਾਂ ਦੇ ਗੀਤ ਹਰ ਘਰ ਦੇ ਵਿੱਚ ਸੁਣੇ ਜਾਂਦੇ ਆ, ਹਰ ਪਰਿਵਾਰ ਦੇ ਵਿੱਚ ਸੁਣੇ ਜਾਂਦੇ ਆ ਔਰ ਹਰ ਪਰਿਵਾਰ ਦੇ ਵਿੱਚ ਇਸ ਕਲਾਕਾਰ ਨੂੰ ਵੈਲਕਮ ਕਿਹਾ ਜਾਂਦਾ। ਔਰ ਜੇ ਤੁਸੀਂ ਵੀ ਹਲ ਤੱਕ ਟਿਕਟਾਂ ਨਹੀਂ ਲਈਆਂ ਤਾਂ ਟਿਕਟ ਮਾਸਟਰ.co ਟਿਕਟਾਂ ਲੈ ਸਕਦੇ ਹੋ। $49 ਜਿਹੜੇ ਟਿਕਟ ਦੀ ਸਟਾਰਟਿੰਗ ਪ੍ਰਾਈਜ਼ ਹੋ ਰਹੀ ਹੈ। ਜੇ ਤੁਸੀਂ ਵੀ ਚਾਹੁੰਦੇ ਆ ਕਿ ਬਈ ਟਿਕਟਾਂ ਇਹ ਸ਼ੋਅ ਦਾ ਆਨੰਦ ਮਾਣਨਾ, ਮਿਸੀ ਸਾਗਰ ਦੇ ਵਿੱਚ ਸ਼ੋਅ ਹੋ ਰਿਹਾ, ਲਿਵਿੰਗ ਆਰਟ ਸੈਂਟਰ ਜਿਹੜਾ ਕਿ ਸਾਡਾ ਬਹੁਤ ਪਿਆਰਾ ਔਰ ਖੂਬਸੂਰਤ ਥੀਏਟਰ ਬਣਿਆ ਹੈ, ਉਸ ਥੀਏਟਰ ਦੇ ਵਿੱਚ ਮਿਊਜ਼ਿਕ ਦਾ ਥੀਏਟਰ ਹੈ, ਉੱਥੇ ਸ਼ੋਅ ਹੋਏਗਾ। ਔਰ ਮੈਨੂੰ ਵੀ ਬੜਾ ਚਾਅ ਜਿਹਾ ਹੁੰਦਾ ਕਿ ਜਿਸ ਵੇਲੇ ਤੁਸੀਂ ਟਿਕਟਾਂ ਲੈ ਲੈਂਦੇ ਆ, ਜਦੋਂ ਨਹੀਂ ਟਿਕਟ ਲੈਂਦੇ ਫਿਰ ਮੇਰਾ ਵੀ ਥੋੜ੍ਹਾ ਜਿਹਾ ਮਨ ਖਰਾਬ ਜਿਹਾ ਹੋਇਆ ਹੁੰਦਾ ਵੀ ਯਾਰ ਮੈਂ ਰੋਜ਼ ਤੁਹਾਨੂੰ ਇੱਥੇ ਅਨਾਊਂਸਮੈਂਟ ਕਰ ਰਿਹਾ, ਰੋਜ਼ ਤੁਹਾਨੂੰ ਮੈਂ ਮੈਸੇਜ ਦੇ ਰਿਹਾ, ਤੁਸੀਂ ਹਲੇ ਤੱਕ ਵੀ ਢਿੱਲੇ ਚੱਲ ਰਹੇ ਹਾਂ, ਪਰ ਟਿਕਟਾਂ ਤੁਹਾਡੇ ਵਾਸਤੇ ਹਾਜ਼ਰ ਹੈ। ticketmaster.co ਤੋਂ ਤੁਸੀਂ ਟਿਕਟਾਂ ਆਪਣੀਆਂ ਰਾਖਵੀਆਂ ਕਰ ਸਕਦੇ ਹਾਂ। $49 ਦੀ ਟਿਕਟ ਜਿਹੜੀ ਸਟਾਰਟਿੰਗ ਪ੍ਰਾਈਜ਼ ਹੋ ਰਹੀ ਹੈ, ਹੰਸ ਰਾਜ ਹੰਸ 18 ਸਤੰਬਰ ਨੂੰ ਮਿਸੀ ਸਾਗਰ ਦੇ ਵਿੱਚ ਲਿਵਿੰਗ ਆਰਟ ਸੈਂਟਰ 'ਚ ਪਹੁੰਚ ਰਿਹਾ, ਪਾਰਕਿੰਗ ਬਿਲਕੁਲ ਫਰੀ ਹੈ।

0: ਬਾੜਾ ਸਾਹਿਬ ਕੀ ਹਾਲ ਚਾਲ ਹੈ ਜੀ? ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਹਰੀ ਜੀ, ਪਹਿਲਾਂ ਤਾਂ ਮੈਂ ਤੁਹਾਨੂੰ ਅਤੇ ਸਾਰੇ ਸਰੋਤਿਆਂ ਨੂੰ ਪਿਆ ਪਰੀ ਸਤਿ ਸ਼੍ਰੀ ਅਕਾਲ।
0: ਵੈਰੀ ਗੁੱਡ, ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ। ਅੱਜ ਦਿਨ ਵਧੀਆ ਨਾ ਬਾਲ?
1: ਹਾਂਜੀ ਬਿਲਕੁਲ।
0: ਅੱਛਾ, ਦਿਨ ਵਧੀਆ ਹੋਵੇ ਨਾ ਤੇ ਬੰਦੇ ਦੀ ਆਵਾਜ਼ ਵੀ ਫਿਰ ਹਨੇਰੀ ਹੁੰਦੀ ਹੈ ਹਰ ਜੋ ਪਾਸੇ, ਹੈ ਦਿਨ ਢਿੱਲਾ ਜਾਵੇ ਬੰਦਾ ਵੀ ਨਾਲ ਢਿੱਲਾ ਹੋ ਜਾਂਦਾ, ਫਰਕ ਜ਼ਰੂਰ ਪੈਂਦਾ। ਮੈਂ ਦੇਖਿਆ ਇਸ ਗੱਲ ਦਾ ਨਾ,
1: ਬਿਲਕੁਲ
0: ਇਸ ਚੀਜ਼ ਦਾ ਬਹੁਤ ਫਰਕ ਪੈਂਦਾ ਕਿ ਜੇ ਮੌਸਮ ਵਧੀਆ ਹੋਵੇ ਤੇ ਆਟੋਮੈਟਿਕਲੀ ਬੰਦਾ ਵੀ ਐਕਟਿਵ ਜ਼ਿਆਦਾ ਹੁੰਦਾ, ਥੋੜ੍ਹਾ ਜਿਹਾ ਮੌਸਮ ਢਿੱਲਾ ਜਿਹਾ ਹੋਵੇ ਤੇ ਕਹਿੰਦੇ ਚਲੋ ਯਾਰ ਚਾਹ ਦੇ ਪਕੌੜੇ ਪਕੂੜੇ ਬਣਾਓ ਘਰੇ, ਹੈਂ ਤੇ ਇਹੋ ਜਿਹੇ ਮੌਸਮ ਜੇ ਕੰਮ ਕਰਨ ਵਾਲਾ ਮੌਸਮ ਵਧੀਆ ਮੌਸਮ ਹੈ, ਗਰਮੀ ਨਹੀਂ ਹੈ ਜ਼ਿਆਦੀ, ਤਕਰੀਬਨ ਮੇਰਾ ਖਿਆਲ ਅੱਜ ਟੈਂਪਰੇਚਰ ਪਤਾ ਨਹੀਂ 20 ਟੈਂਪਰੇਚਰ ਹੈ ਮੇਰਾ ਖਿਆਲ, ਔਰ ਵਧੀਆ ਮੌਸਮ ਹੈ, ਔਰ ਇਸ ਮੌਸਮ ਦਾ ਤੁਸੀਂ ਸਾਰਿਆਂ ਨੇ ਆਨੰਦ ਮਾਣਨਾ ਹੈ। ਵੱਡਾ ਸਾਹਿਬ, ਸਭ ਤੋਂ ਪਹਿਲਾਂ ਅੱਜ ਕਿਹਦੇ ਬਾਰੇ ਗੱਲ ਕਰਾਂਗੇ ਆਪਾਂ? ਸਰ
1: ਸਰ ਜੀ, ਤੁਸੀਂ ਤਕਰੀਬਨ ਵੈਸੇ ਤਾਂ ਜਿਹੜੀ ਆ ਮੈਂ ਗੱਲ ਕਰਨੀ ਸੀ ਕ੍ਰਿਟੀਕਲ ਇੰਸ਼ੋਰੈਂਸ ਬਾਰੇ ਕਰਨੀ ਚਾਹੁੰਦਾ ਸੀਗਾ।
0: ਜੀ ਜੀ,
1: ਵੀ ਜਿੱਦਾਂ ਸਾਡੇ ਬਹੁਤ ਸਾਰੇ ਸਰੋਤੇ ਹਰ ਜੀ ਜੀ, ਮਤਲਬ ਆਲਵੇਜ਼ ਮੈਂ ਲਿਵਿੰਗ ਬੈਨੀਫਿਟ ਦੀ ਅੱਜ ਗੱਲ ਕਰੂੰਗਾ। ਜਿੱਦਾਂ ਮਤਲਬ ਸਾਡੇ ਸਰੋਤੇ ਦਿਮਾਗ ਵਿੱਚ ਇੱਕ ਹੁੰਦਾ ਵੀ ਜਿਹੜੀ ਸਾਡੀ ਇੰਸ਼ੋਰੈਂਸ ਹੈ ਸਭ ਤੋਂ ਬਾਅਦ ਕੀ ਮਿਲਣ ਦਾ ਫਾਇਦਾ?
0: ਠੀਕ ਹੈ,
1: ਮਤਲਬ ਉਹ ਤਾਂ ਸਾਡੇ ਘਰਦਿਆਂ ਨੂੰ ਮਿਲਣੀ, ਬਹੁਤ ਵਾਰ ਸਾਡੇ ਸਰੋਤੇ ਕਿਉਂ ਕਹਿ ਦਿੰਦੇ ਆ। ਮਤਲਬ ਦੇਖੋ, ਜਿਹੜੀਆਂ ਦੋ ਇੰਸ਼ੋਰੈਂਸ ਇੱਦਾਂ ਦੀਆਂ ਹੈਗੀਆਂ ਜਿਹੜੇ ਵਿੱਚ ਤੁਸੀਂ ਖੁਦ ਬੈਨੀਫਿਟ ਲੈ ਸਕਦੇ, ਕ੍ਰਿਟੀਕਲ ਇੰਸ਼ੋਰੈਂਸ ਹੈ ਤਾਂ ਦੂਜੀ ਜਿਹੜੀ ਡਿਸਬਿਲਟੀ ਇੰਸ਼ੋਰੈਂਸ ਹੈਗੀ।
0: ਅੱਛਾ ਜੀ,
1: ਕਿਉਂਕਿ ਮੈਂ ਜਦ ਕਈ ਵਾਰ ਸਾਡੇ ਜਿਹੜੇ ਸਰੋਤੇ ਕਈ ਵਾਰ ਪੁੱਛਦੇ ਵੀ ਆ, ਚਲੋ ਕੋਈ ਬੰਦਾ ਨਵੇਂ ਆਉਂਦੇ ਆ, ਭਾਅ ਜੀ ਸਾਨੂੰ ਪਹਿਲੀ ਇੰਸ਼ੋਰੈਂਸ ਕਿਹੜੀ ਲੈਣੀ ਚਾਹੀਦੀ ਆ? ਜੇ ਉਹ ਮਤਲਬ ਤੁਸੀਂ ਕੋਈ ਕੰਮ ਕਰ ਰਹੇ ਹੋ ਤਾਂ ਸਭ ਤੋਂ ਪਹਿਲਾਂ ਹਜੇ ਡਿਸਬਿਲਟੀ ਇੰਸ਼ੋਰੈਂਸ ਲੈਣੀ ਚਾਹੀਦੀ ਆ।
0: ਠੀਕ ਹੈ,
1: ਕਿਉਂਕਿ ਤਾਂ ਜੋ ਤੁਹਾਡੀ ਜਿਹੜੇ ਅੱਜ ਕਿਸੇ ਵੀ ਟਾਈਮ 'ਤੇ ਸੱਟ ਲੱਗ ਜਾਵੇ ਬਿਮਾਰ ਹੋ, ਤੁਹਾਡੀ ਜੇ ਘਰ ਦੀ ਇਨਕਮ ਨਹੀਂ ਬੰਦ ਹੋਣੀ ਚਾਹੀਦੀ, ਕਿਉਂਕਿ ਜੇ ਕੱਲ੍ਹ ਨੂੰ ਸੱਟ ਲੱਗ ਜਾਂਦੀ ਤਾਂ ਤੁਹਾਡੇ ਕੋਲ ਕੋਈ ਮਤਲਬ ਕਵਰੇਜ ਨਹੀਂ ਹੈਗੀ, ਤਾਂ ਉਸ ਹਾਲਾਤ ਦੇ ਵਿੱਚ ਤੁਹਾਡੀ ਜੇ ਘਰ ਦੀ ਇਨਕਮ ਜਿਹੜੀ ਬੰਦ ਹੋ ਸਕਦੀ ਆ।
0: ਠੀਕ ਹੈ,
1: ਦੂਸਰੇ ਨੰਬਰ ਦੇ ਉੱਤੇ ਕ੍ਰਿਟੀਕਲ ਇੰਸ਼ੋਰੈਂਸ ਹੈ, ਇਹ ਮਤਲਬ ਜਿਹੜੀ ਡਿਸਬਿਲਟੀ ਇੰਸ਼ੋਰੈਂਸ ਹੈ ਇਹ ਵੀ ਤੁਹਾਨੂੰ ਜੀਂਦੇ ਜੀ ਮਿਲਦੀ ਆ।
0: ਅੱਛਾ ਜੀ,
1: ਅਤੇ ਨੰਬਰ ਦੋ ਜਿਹੜੀ ਕ੍ਰਿਟੀਕਲ ਐਲਨਸ ਇੰਸ਼ੋਰੈਂਸ ਹੈਗੇ ਉਹ ਵੀ ਤੁਹਾਨੂੰ ਜਿਹੜਾ ਹੈਗਾ ਜੀਂਦੇ ਜੀ, ਜੇ ਤੁਸੀਂ ਕੋਈ ਆਪਣੀ 26 ਐਲਨਸ ਦੇ ਵਿੱਚੋਂ ਇੱਕ ਵੀ ਤੁਹਾਨੂੰ ਆ ਜਾਂਦੀ ਆ ਤਾਂ ਤੁਹਾਨੂੰ ਲੰਬਸਮ ਜਿਹੜਾ ਪੈਸਾ ਮਿਲ ਜਾਂਦਾ।
0: ਠੀਕ ਹੈ,
1: ਪਰ ਇਹ ਜਿਹੜੀਆਂ ਦੋਨੇ ਚੀਜ਼ਾਂ ਡਿਸਬਿਲਟੀ ਇੰਸ਼ੋਰੈਂਸ ਜਾਂ ਕ੍ਰਿਟੀਕਲ ਇੰਸ਼ੋਰੈਂਸ ਹਰ ਚੀਜ਼ ਦੀ ਇੱਕ ਦੋਨੇ ਸਾਇਲੈਂਟ ਹੈਗੇ ਆ, ਮਤਲਬ ਇਹ ਤੁਹਾਨੂੰ ਦੱਸ ਕੇ ਨਹੀਂ ਆਉਂਦੇ, ਮਤਲਬ ਆ ਗਿਆ ਜਿੱਦਾਂ ਅਗਦਾ ਤੁਹਾਡਾ ਦਰਵਾਜ਼ਾ ਖੜਕਾ ਦਿੰਦੇ ਆ, ਤੁਸੀਂ ਜੇ ਸਾਡੇ ਪਹਿਲਾਂ ਜਿਹੜਾ ਸਰੋਤ ਹੈ ਹਰਜੀਤ ਜੀ, 2015 ਤੋਂ ਬਾਅਦ ਜਿਹੜੇ ਬਹੁਤ ਪੜ੍ਹੇ ਲਿਖੇ ਲੋਕ ਆਏ ਆ, ਮਤਲਬ ਉਹਦੇ ਵਿੱਚ ਤੁਸੀਂ ਮਤਲਬ ਜਿਹੜਾ ਕੋਈ ਵੀ ਚੀਜ਼ ਦੇਖਣੀ ਤੁਸੀਂ ਪਹਿਲਾਂ ਗੂਗਲ ਕਰਕੇ ਦੇਖ ਸਕਦੇ ਵੀ ਕਲੇਮ ਕਿਹੜੀ ਚੀਜ਼ ਦੇ ਜ਼ਿਆਦਾ ਆ ਰਹੇ ਆ।
0: ਠੀਕ ਆ,
1: ਮਤਲਬ ਪਹਿਲੇ ਨੰਬਰ 'ਤੇ ਕ੍ਰਿਟੀਕਲ ਅਤੇ ਦੂਜੇ ਨੰਬਰ 'ਤੇ ਡਿਸਬਿਲਟੀ ਦੀ ਆ ਰਹੀ, ਜਿੱਦਾਂ 14 ਦੇ ਵਿੱਚ ਇੱਕ ਬੰਦੇ ਨੂੰ ਡਿਸਬਿਲ ਬੰਦਾ ਹੋ ਰਿਹਾ, ਅਤੇ ਮਤਲਬ ਜਿਹੜੇ ਕ੍ਰਿਟੀਕਲ ਦੇ ਦੋ ਬੰਦਿਆਂ ਵਿੱਚ ਇੱਕ ਬੰਦਾ ਮਤਲਬ ਇੱਕ ਕ੍ਰਿਟੀਕਲ ਆ ਰਹੀ ਹੈਗੀ ਆ, ਇਹ ਜਿਹੜੀਆਂ ਚੀਜ਼ਾਂ ਹੁੰਦੀਆਂ, ਮਤਲਬ ਜੇ ਤੁਸੀਂ ਦੇਖਦੇ ਵੀ ਸਾਨੂੰ ਪਹਿਲਾਂ ਕਿਹੜੀ ਇੰਸ਼ੋਰੈਂਸ ਲੈਣੀ ਚਾਹੀਦੀ ਤਾਂ ਪਹਿਲਾਂ ਸਾਰਿਆਂ ਤੋਂ ਮੈਂ ਜਾਂ ਤਾਂ ਡਿਸਬਿਲਟੀ ਨੂੰ ਪ੍ਰੈਫਰ ਕਰਦਾ ਤਾਂ ਜਾਂ ਤੋਂ ਅਸੀਂ ਜਿਹੜੀ ਕ੍ਰਿਟੀਕਲ ਇੰਸ਼ੋਰੈਂਸ ਆ। ਤੀਸਰੇ ਨੰਬਰ 'ਤੇ ਤੁਹਾਡੀ ਜਿਹੜੀ ਲਾਈਫ ਇੰਸ਼ੋਰੈਂਸ ਆਉਂਦੀ ਆ, ਕ੍ਰਿਟੀਕਲ ਇੰਸ਼ੋਰੈਂਸ ਇੱਕ ਤੁਹਾਡਾ ਜਿਹੜਾ ਇੱਕ ਸੇਵਿੰਗ ਅਕਾਊਂਟ ਹੁੰਦਾ ਹੈਗਾ।
0: ਠੀਕ ਹੈ,
1: ਇਹਦੇ ਵਿੱਚ ਤੁਸੀਂ ਕੋਈ ਪੈਸਾ ਲੂਜ਼ ਨਹੀਂ ਕਰਦੇ। ਮੈਂ ਆਲਵੇਜ਼ ਇਹ ਗੱਲ ਕਹਿੰਦਾ ਵੀ ਤੁਸੀਂ ਜਿੱਦਾਂ ਬੈਂਕ ਵਿੱਚ ਪੈਸੇ ਰੱਖੇ ਆ, ਸਮੇਂ ਤੁਸੀਂ ਇੰਸ਼ੋਰੈਂਸ ਕੰਪਨੀ ਨੂੰ ਦੇ ਰਹੇ ਹਾਂ, ਮਤਲਬ ਉਹ ਤੁਸੀਂ ਜੇ ਬਿਲਕੁਲ ਫਿੱਟ ਰਹਿੰਦੇ ਆ ਸਾਰੀਆਂ ਕਿਸ਼ਤਾਂ ਤੁਹਾਡੀਆਂ ਵਾਪਸ ਹੋ ਜਾਂਦੀਆਂ। ਜੇ ਡੈਥ ਹੋ ਜਾਂਦੀ ਆ ਤਾਂ ਵੀ ਸਾਰੀਆਂ ਕਿਸ਼ਤਾਂ ਵਾਪਸ ਹੋ ਜਾਂਦੀਆਂ। ਜੇ ਤੁਹਾਡੇ ਮਤਲਬ ਇੱਕ ਵੀ 26 ਵਿੱਚੋਂ ਇੱਕ ਵੀ ਇਲਨਸ ਆ ਗਈ ਤਾਂ ਵੀ ਜਿਹੜਾ ਤੁਹਾਡੇ ਜਿਹੜਾ ਤੁਹਾਨੂੰ ਲੰਬ ਸਮ ਬੈਨੀਫਿਟ ਆ ਮਿਲ ਜਾਂਦਾ। ਅਤੇ ਆਮ ਸਾਡੇ ਸਰੋਤਿਆਂ ਦੇ ਮਤਲਬ ਕਈ ਵਾਰੀ ਇਹ ਵੀ ਕੁਐਸਚਨ ਹੁੰਦਾ ਵੀ ਸਰ ਜੀ ਕਿੰਨੇ ਕੁ ਦਿਨਾਂ ਬਾਅਦ ਮਿਲਦਾ? ਦੇਖੋ, ਆਮ ਜਿੰਨੀਆਂ ਵੀ ਕੰਪਨੀਆਂ ਹੈਗੀਆਂ ਉਹਦੇ ਜਿਹੜਾ ਸਰਵਾਈਵਿੰਗ ਪੀਰੀਅਡ ਹੁੰਦਾ ਹੈਗਾ ਉਹ 30 ਦਿਨ ਦਾ ਹੁੰਦਾ ਹੈਗਾ।
0: ਠੀਕ ਹੈ,
1: ਪਰ ਇੱਕ ਕੰਪਨੀ ਹੈਗੀ ਜਿਹਦੇ ਉਹਨਾਂ ਨੇ ਕੈਂਸਰ ਵਾਸਤੇ ਸਿਰਫ 0 ਡੇ ਰੱਖਿਆ।
0: ਅੱਛਾ,
1: ਮਤਲਬ ਜਿਸ ਵੇਲੇ ਮਤਲਬ ਉਹ ਕਹਿੰਦੇ ਵੀ ਤੁਹਾਡੇ ਜਿਹੜੇ ਕੈਂਸਰ ਤੁਸੀਂ, ਔਰ ਫਿਰ ਉਹਨਾਂ ਨੇ ਹਰਜੀਤ ਜੀ ਆਲ ਟਾਈਪ ਆਫ ਕੈਂਸਰ ਜਿਹੜਾ ਕਵਰ ਕੀਤਾ। ਸਾਰੀਆਂ ਕੰਪਨੀਆਂ ਆਲ ਟਾਈਪ ਆਫ ਕੈਂਸਰ ਨਹੀਂ ਕਵਰ ਕਰਦੀਆਂ, ਇੱਕ ਕੰਪਨੀ ਜਿਹੜਾ ਜਿੱਥੇ ਦੱਸਿਆ ਪਿਆ ਸੀ ਆਲ ਟਾਈਪ ਆਫ ਕੈਂਸਰ ਕਵਰ ਕਰਨਗੇ।
0: ਅੱਛਾ, ਠੀਕ ਹੈ।
1: ਤੇ ਮਤਲਬ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਮਤਲਬ ਫਿਰ ਨੰਬਰ 2 ਦੇ ਤੇ ਜੇ ਲਵੇ ਤੁਸੀਂ ਕੋਈ ਵੀ ਕ੍ਰਿਟੀਕਲ ਇੰਸ਼ੋਰੈਂਸ ਕਰਾਉਣੀ, ਤੁਸੀਂ ਉਹਦੇ ਵਿੱਚ ਬੈਨੀਫਿਟ ਦੇਖੋ ਤੁਸੀਂ ਕਿੱਦਾਂ ਮਤਲਬ ਤੁਹਾਨੂੰ ਮਿਲਣੇ ਹੈ ਕਦੋਂ। ਹੁਣ ਜੇ ਕੋਈ ਬੰਦਾ ਕੋਮਾ ਵਿੱਚ ਚੱਲ ਜਾਂਦਾ, ਤਕਰੀਬਨ ਜਿਹੜੀਆਂ ਕੰਪਨੀਆਂ 96 ਆਫਟਰ ਬਾਅਦ ਤੁਹਾਨੂੰ ਜਿਹੜਾ ਕਲੇਮ ਦੇ ਦਿੰਦੀਆਂ। ਇਹ ਜਿਹੜੀਆਂ ਹੈਗੀਆਂ, ਮਤਲਬ ਬਹੁਤ ਵਾਰੀ ਸਾਡੇ ਸੁਰਤੇ ਵਿੱਚ ਕਹਿ ਦਿੰਦੇ ਆ ਮਤਲਬ ਸਾਡੇ ਮਾਈਨਰ ਹਾਰਟ ਅਟੈਕ ਹੋ ਜਾਵੇ ਸਾਨੂੰ ਕਲੇਮ ਮਿਲ ਜਾਊਗਾ।
0: ਠੀਕ ਹੈ,
1: ਦੇਖੋ ਸਾਡੀ ਜੇ ਤੁਹਾਡੇ ਸਟਾਰਟਅਪ ਵਗੈਰਾ ਪੈਂਦਾ ਕੁਛ ਕੰਪਨੀਆਂ ਜਿਹੜਾ ਤੁਹਾਨੂੰ ਦੇ ਦਿੰਦੀਆਂ ਵਿੱਚ ਥੋੜ੍ਹੇ ਜਿਹੇ ਪੈਸੇ, ਨੋਟ ਟੂ ਮੱਚ, ਪਰ ਮਤਲਬ 1% ਜਿਹੜਾ 10% ਤੁਸੀਂ ਜਦ ਵੀ ਤੁਸੀਂ ਕਿਸੇ ਇੰਸ਼ੋਰੈਂਸ ਖਾਈ ਉਹਨਾਂ ਤੁਹਾਨੂੰ ਦੇ ਦਿੰਦੀਆਂ।
0: ਠੀਕ ਹੈ,
1: ਪਰ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਜਦੋਂ ਤੁਸੀਂ ਕਰਾਉਣਾ ਹੈਗਾ, ਮਤਲਬ ਸਾਡੇ ਪਏ ਬਹੁਤ ਸਾਰੇ ਸੋਤਿਆਂ ਦੇ ਦਿਮਾਗ ਵਿੱਚ ਇਹ ਹੁੰਦਾ ਹਜੇ ਮੈਨੂੰ ਕੈਂਸਰ ਦੀ ਆਲਰੇਡੀ ਹੋ ਚੁੱਕਾ, ਮੈਨੂੰ ਪ੍ਰੋਸਟੇਟ ਕੈਂਸਰ ਹੋ ਜਾਏਗਾ, ਮੈਨੂੰ ਬ੍ਰੈਸਟ ਕੈਂਸਰ ਹੋ ਜਾਏਗਾ, ਮੈਨੂੰ ਸ਼ਾਇਦ ਇੰਸ਼ੋਰੈਂਸ ਨਹੀਂ ਮਿਲਣੀ, ਕੋਈ ਬੰਦਾ ਡਾਇਲਸਿਸ ਦਾ ਮੈਨੂੰ ਇੰਸ਼ੋਰੈਂਸ ਨਹੀਂ ਮਿਲਣੀ। ਮਤਲਬ ਤੁਹਾਨੂੰ ਭਾਵਾਂ ਜਿਹੜਾ ਬੰਦਾ ਆਪਣੇ ਇੰਜੈਕਸ਼ਨ ਵੀ ਲੈਂਦਾ ਐਵਰੀ ਸ਼ੂਗਰ ਦਾ, ਫੇਰ ਸੋਨ ਲਈ ਪੇ ਕਰਨੇ, ਪਰ ਜਿਹੜਾ ਮੇਨ ਬੈਨੀਫਿਟ ਇੱਕ ਲੱਖ 25,000 ਦਾ।
0: ਅੱਛਾ ਠੀਕ ਆ।
1: ਅਤੇ ਮੈਂ ਰਾਜੀ ਇਹ ਆਪਣੇ ਸੁਰਤ ਨੇ ਕਹਿਣਾ ਚਾਹੁੰਦਾ, ਤੁਸੀਂ ਜਿੱਦਾਂ ਕੋਈ ਵੀ ਜਿੱਦਾਂ ਤੁਸੀਂ ਇੰਸ਼ੋਰੈਂਸ ਲੈਂਦੇ ਹਾਂ, ਤੁਸੀਂ ਆ ਸਾਡੇ ਨਾਲ ਬੈਠੋ 10-15 ਮਿੰਟ, ਉਹਨਾਂ ਦਾ ਤੁਹਾਨੂੰ ਅਸੀਂ ਹਰ ਕੋਰਨਰ ਤੋਂ ਤੁਹਾਨੂੰ ਸਮਝਾਵਾਂਗੇ ਤੁਹਾਨੂੰ ਕਿਹੜੀ ਚੀਜ਼ ਕਿੱਦਾਂ ਕਰਦੇ।
0: ਬਹੁਤ ਅੱਛੀ ਗੱਲ ਹੈ ਸਰ। ਪੱਡਾ ਸਾਹਿਬ ਬਾਰੇ ਮੈਂ ਤੁਹਾਨੂੰ ਦੱਸ ਵੀ ਦੇਣਾ, ਕਈ ਵਾਰੀ ਕੋਈ ਫੈਮਿਲੀਜ਼ ਕੋਈ ਸਾਡੇ ਲਿਸਟਰ ਨਵੇਂ ਵੀ ਜੁੜੇ ਹੁੰਦੇ ਆ, ਬੜੇ ਲੰਬੇ ਸਮੇਂ ਤੋਂ ਸਰਦਾਰ ਸੁਰਜੀਤ ਸਿੰਘ ਜੀ ਪੱਡਾ ਸਾਹਿਬ ਇਸ ਫੀਲਡ ਦੇ ਵਿੱਚ ਆ, ਔਰ ਕਿਉਂਕਿ ਬੜਾ ਲੰਬਾ ਅਰਸਾ ਹੋ ਗਿਆ ਇਹਨਾਂ ਨੂੰ ਇੰਸ਼ੋਰੈਂਸ ਲਾਈਨ ਦੇ ਵਿੱਚ, ਜੇ ਤੁਸੀਂ ਵੀ ਪਰਿਵਾਰਾਂ ਦੀ ਇੰਸ਼ੋਰੈਂਸ ਕਰਵਾਉਣੀ ਆ ਤਾਂ ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ 6473003100 'ਤੇ ਕਾਲ ਕੀਤੀ ਜਾ ਸਕਦੀ ਹੈ। ਪੁਰਾਣੇ ਆਪਣੇ ਸ਼ਹਿਰ ਦੇ ਵਿੱਚ ਜ਼ਿੰਮੇਵਾਰ ਬੰਦੇ ਆ ਔਰ ਇੱਥੇ ਰਹਿੰਦੇ ਆ, ਕਿਤੇ ਹੋਰ ਨਹੀਂ ਕਦੋਂ ਆਏ, ਅਤੇ ਇਸ ਕਰਕੇ ਆਪਾਂ ਨੂੰ ਇਹਨਾਂ ਦਾ ਆਫਿਸ ਵੀ ਏਅਰਪੋਰਟ ਕਵੀਨ ਦੇ ਕਾਰਨਰ ਦੇ ਆ, ਇਹਨਾਂ ਨੂੰ ਆਫਿਸ ਜਾ ਕੇ ਵੀ ਆਪਾਂ ਮਿਲ ਸਕਦੇ ਹਾਂ। ਔਰ ਪੱਡਾ ਸਾਹਿਬ ਕੱਲ੍ਹ ਦੀ ਪਤਾ ਪਿਛਲੇ ਹਫ਼ਤੇ ਦੀ ਗੱਲ ਆ, ਮੈਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਰੇਡੀਓ 'ਤੇ, ਇੱਕ ਫੈਮਿਲੀ ਦੀ ਕੁੜੀ ਦੀ ਇੱਥੇ ਵਿਆਹ ਸੀ। ਕਿਉਂਕਿ ਅਸੀਂ ਲੋਕ ਕਈ ਵਾਰੀ ਇਹਨਾਂ ਚੀਜ਼ਾਂ ਨੂੰ ਇਗਨੋਰ ਕਰ ਦਿੰਦੇ ਹਾਂ, ਉਹ ਫਾਦਰ ਸਾਹਿਬ ਉਹਦੇ ਇੰਡੀਆ ਤੋਂ ਆਏ ਆਪਣੀ ਬੇਟੀ ਦੀ ਸ਼ਾਦੀ ਦੇ ਉੱਤੇ, ਅਤੇ ਇੱਥੇ ਆ ਕੇ ਜੁਲਾਈ 16 ਨੂੰ ਆਏ ਅਤੇ 10 ਸਤੰਬਰ ਦੀ ਉਹਨਾਂ ਦੀ ਵਾਪਸੀ ਸੀ। ਪਹਿਲੇ ਥੋੜ੍ਹੀ ਜਿਹੀ ਉਹ ਪੂਰਾ ਮੈਂ ਕੋਈ ਡਿਟੇਲ ਪਈ ਆ, ਪੇਨ ਵਗੈਰਾ ਹੋਈ ਥੋੜ੍ਹੀ ਜਿਹੀ, ਅਤੇ ਉਹ ਬਰੈਂਪਟਨ ਹੋਸਪਿਟਲ ਲੈ ਗਏ ਇੱਥੇ, ਅਤੇ ਉੱਥੋਂ ਉਹਨਾਂ ਨੇ ਇੱਕ ਤਰ੍ਹਾਂ ਦਾ ਜਵਾਬ ਜਿਹਾ ਦੇ ਕੇ ਅਤੇ ਉਹ ਫਿਰ ਉਹਨਾਂ ਨੇ ਟ੍ਰਿਲੀਅਮ ਹੋਸਪਿਟਲ ਭੇਜ ਦਿੱਤਾ ਗਿਆ ਹੈ ਨਾ।
1: ਠੀਕ ਹੈ।
0: ਅਤੇ ਉਹ ਉੱਥੇ ਜਾ ਕੇ ਕਹਿੰਦੇ ਜੀ $25,000 ਤੁਸੀਂ ਸਾਨੂੰ ਫਰੰਟ 'ਤੇ ਜਮ੍ਹਾਂ ਕਰਾਓ, ਕਿਉਂਕਿ ਵਿਜ਼ਿਟਰ ਸੀ ਇੱਥੇ ਆਏ, ਔਰ ਕੈਸੀ ਬੈਡ ਲੱਕ ਇਹ ਸੀ ਕਿ ਉਹਨਾਂ ਦੀ ਇੰਸ਼ੋਰੈਂਸ ਵੀ ਨਹੀਂ ਸੀ, ਔਰ $25,000 ਹੁਣ ਉਹ ਜੇ ਬਾਈਪਾਸ ਸਰਜਰੀ ਹੋ ਰਹੀ ਹੈ ਅਤੇ ਉੱਥੇ ਕਹਿੰਦੇ $2,00,000 ਦਾ ਖਰਚਾ।
1: ਹਾਂਜੀ ਸਰ ਜੀ।
0: ਅਤੇ ਹੁਣ ਗੋ ਫੰਡ ਦਾ ਅਸੀਂ ਬਾਰ ਬਾਰ ਜ਼ਿਕਰ ਕਰ ਰਹੇ ਹਾਂ, ਤੁਸੀਂ ਅਰੁਣ ਕੁਮਾਰ ਜੀ ਉਹਨਾਂ ਨਾਂ ਹੈ, ਗੋ ਫੰਡ 'ਤੇ ਜਾ ਕੇ ਤੁਸੀਂ ਉਹਨਾਂ ਨੂੰ ਜੋ ਵੀ ਆਪਣੀ ਤਿਲ ਫੁੱਲ ਤੁਸੀਂ ਜ਼ਰੂਰ ਕਰੋ, ਕਿਉਂਕਿ ਚਲੋ ਇਹੀ ਜੇ ਇੰਸ਼ੋਰੈਂਸ ਕਰਾਈ ਹੁੰਦੀ ਉਹਨਾਂ ਦੀ ਅਤੇ ਇਹ ਚੀਜ਼ਾਂ ਨਹੀਂ ਆਉਣੀਆਂ ਸੀ।
1: ਹਾਂਜੀ ਜੀ। ਮੈਂ ਤੁਹਾਡੇ ਥੋੜ੍ਹੀ ਜਿਹੀ ਗੱਲ ਕਰਨੀ ਚਾਹੁੰਦਾ, ਅਸੀਂ ਕਈ ਵਾਰੀ ਥੋੜ੍ਹੇ ਜਿਹੇ ਪੈਸੇ ਬਚਾਉਂਦੇ ਹਾਂ।
0: ਹਾਂ।
1: ਹੁਣ ਵਿਜ਼ਟਰ ਇੰਸ਼ੋਰੈਂਸ ਹੈ ਜਾਂ ਸੁਪਰਵੀਜ਼ਰ ਇੰਸ਼ੋਰੈਂਸ ਹੈ, ਇਹ ਤੁਸੀਂ ਮੈਨੂੰ ਇਹ ਤੁਸੀਂ ਦੱਸੋ, ਤੁਸੀਂ ਪੈਨੀਆਂ ਪੇ ਕਰਨੀਆਂ ਔਰ ਉਹਨਾਂ ਨੇ ਤੁਹਾਨੂੰ ਡਾਲਰ ਪੇ ਕਰਨੇ ਆ।
0: ਹਾਂ।
1: ਮਤਲਬ ਤੁਸੀਂ ਹੁਣ
0: ਬਹੁਤ ਵਧੀਆ ਤੁਹਾਡੀ ਐਗਜ਼ਾਮਪਲ ਆ, ਤੁਸੀਂ ਪੇ ਪੈਨੀਆਂ ਕਰਨੀਆਂ।
1: ਹਾਂਜੀ।
0: ਤੇ ਕੱਲ ਨੂੰ ਜੇ ਕੋਈ ਕਲੇਮ ਆ ਜਾਂਦਾ ਤੇ ਤੁਹਾਨੂੰ ਕਰਨੀ ਉਹਨਾਂ ਨੇ ਪੇ ਡਾਲਰ।
1: ਮਤਲਬ ਮੈਂ ਤੁਹਾਨੂੰ ਹੁਣ ਇਹ ਦੱਸਣ ਲੱਗਾ, ਅਸੀਂ ਕਈ ਵਾਰੀ ਇਹਨਾਂ ਥੋੜੀ ਥੋੜੀ ਚੀਜ਼ਾਂ ਨੂੰ ਬਚਾ ਲੈਂਦੇ ਆ।
0: ਹਾਂਜੀ ਹਾਂਜੀ।
1: ਮਤਲਬ ਇਹਨਾਂ ਨੂੰ ਬਚਾਉਣਾ ਨਹੀਂ ਚਾਹੀਦਾ, ਕਿਉਂਕਿ ਜੇ ਹਰ ਚੀਜ਼ ਤੁਹਾਨੂੰ ਬਿਸਟਰ ਆਏ $200-$400 ਲੱਗ ਵੀ ਜਾਂਦਾ, ਉਹ $1,00,000 ਲਈ ਮਤਲਬ ਜੇ 10-20 ਦਿਨ ਲਈ ਇਹਦਾ ਕਵਰ ਹੋ ਜਾਣੇ ਸੀਗੇ, ਜਾਂ ਤੁਸੀਂ $1.5 ਲੱਖ ਲਈ, ਜਾਂ ਤੁਸੀਂ $2,00,000 ਲਈ, $3,00,000, ਬਹੁਤ ਸਾਰੀ ਕੰਪਨੀ ਜਿਹੜੀਆਂ ਜਿੰਨੇ ਤੁਹਾਡੇ ਮੂੰਹ ਮੰਗੀਆਂ ਇੰਸ਼ੋਰੈਂਸ ਦੇ ਦਿੰਦੀਆਂ
0: ਸੀ। ਅੱਛਾ ਜੀ, ਠੀਕ ਹੈ।
1: ਤੇ ਮੈਂ ਇਹ ਕਹਿੰਦਾ ਵੀ ਤੁਸੀਂ ਇਹ ਜਿਹੜੇ $200-$300 ਨਾ ਬਚਾਓ, ਗੱਲ ਵਿੱਚ ਕੀ ਹੁੰਦਾ ਹਰਜੀਤ ਜੀ, ਅਸੀਂ
0: ਮੈਂ ਬਾਰ ਬਾਰ ਤਕਰੀਬਨ 2-3 ਦਿਨ ਤੋਂ ਵੱਡਾ ਜੀ ਮੈਂ ਇਹ ਇੱਥੇ ਅਨਾਊਂਸਮੈਂਟ ਕਰ ਰਿਹਾ ਕਿ ਅਸੀਂ ਇਸ ਤਰ੍ਹਾਂ ਦਾ ਕੰਮ ਨਾ ਕਰੀਏ, ਤੁਸੀਂ ਸਾਰੇ ਸਾਡੀਆਂ ਫੈਮਿਲੀਜ਼ ਸਮਝਦਾਰ ਹੋ, ਪਰ ਫਿਰ ਵੀ ਕਿਤੇ ਨਾ ਕਿਤੇ ਅਸੀਂ ਅਣਜਾਣੇ ਦੇ ਵਿੱਚ ਅਸੀਂ $50-$100 ਬਚਾਉਣ ਵਾਸਤੇ, ਖਾਸ ਕਰਕੇ ਦੇਖੋ ਖਾਸ ਕਰਕੇ ਕੀ ਹੁੰਦਾ ਕਿ ਜਿਸ ਤਰ੍ਹਾਂ ਕੋਈ ਏਜਡ ਆਪਣੇ ਪੇਰੈਂਟਸ ਆ ਜਾਂਦੇ ਆ ਨਾ, ਤੇ ਉਹਨਾਂ ਵਾਸਤੇ ਤਾਂ ਬੜੀਆਂ ਚੀਜ਼ਾਂ ਜ਼ਰੂਰੀ ਆ, ਪਰ ਮੈਂ ਸਮਝਦਾ ਭਾਵੇਂ ਕੋਈ ਯੰਗ ਏਜ ਚ ਆਵੇ, ਯੂ ਨੈਵਰ ਨੋ ਕੱਲ ਨੂੰ ਹੈਪਨ ਕੀ ਇੱਥੇ ਹੋਣਾ ਹੈ, ਕੁਛ ਵੀ ਹੋ ਸਕਦਾ। ਤੇ ਲੇਕਿਨ ਮੈਂ ਉਹੀ ਕੱਲ ਪਰਸੋਂ ਵੀ 2-3 ਦਿਨ ਹੋ ਗਏ ਲਗਾਤਾਰ ਮੈਂ ਜ਼ਿਕਰ ਇਸ ਚੀਜ਼ ਦਾ ਕਰ ਰਿਹਾ ਕਿ ਅਸੀਂ ਇੱਥੇ ਸਾਡੇ ਕੋਈ ਰਿਸ਼ਤੇਦਾਰ ਨਹੀਂ ਬੈਠੇ, ਬੈਠੇ ਵੀ ਹੋਣਗੇ ਉੱਥੇ ਇੰਨਾ ਪੈਸਾ ਕਿਸੇ ਕੋਲ
1: ਨਹੀਂ, ਹਰ ਬੰਦੇ ਦੇ ਆਪਣੇ ਬਹੁਤ ਖਰਚੇ ਆ,
0: ਤੇ ਆਪਣੇ ਘਰ ਫੈਮਿਲੀ ਸਾਰਿਆਂ ਦੇ ਹੈ। ਖਾਸ ਕਰਕੇ ਮੈਂ ਸਮਝਦਾ ਕਿ ਜਿਹੜੀਆਂ ਸਾਡੀਆਂ ਫੈਮਿਲੀਜ਼ ਇੰਡੀਆ ਤੋਂ ਇਸ ਵੀਕਐਂਡ 'ਤੇ ਆ ਰਹੀਆਂ, ਮੈਂ ਕੱਲ੍ਹ ਵੀ ਅਨਾਊਂਸ ਕੀਤਾ ਸੀ ਅੱਜ ਫਿਰ ਕਰ ਰਿਹਾ, ਜਿਹੜੀਆਂ ਵੀ ਸਾਡੀਆਂ ਫੈਮਿਲੀਜ਼ ਇੰਡੀਆ ਤੋਂ ਆ ਰਹੀਆਂ ਉਹ ਸਰਦਾਰ ਸੁਰਜੀਤ ਸਿੰਘ ਪੱਡਾ ਸਾਹਿਬ ਨੂੰ ਕਾਲ ਕਰੋ, ਵਿਜ਼ਟਰ ਇੰਸ਼ੋਰੈਂਸ ਉਹਨਾਂ ਦੀ ਲੈ ਲਓ। ਕਈ ਗੱਲਾਂ ਨਾ ਕਹਿੰਦੇ ਹੁੰਦੇ ਸਿਆਣੇ, ਕਹਿੰਦੇ ਸਲਾਹ ਕੰਧ ਕੋ ਵੀ ਲੈਣੀ ਚਾਹੀਦੀ।
1: ਬਿਲਕੁਲ ਜੀ, ਬਿਲਕੁਲ
0: ਜੀ। ਅਸੀਂ ਤੁਹਾਨੂੰ ਅਨਾਊਂਸਮੈਂਟ ਕਰ ਰਹੇ ਹਾਂ ਨਾ, ਜੇ ਮਨ ਦੇ ਵਿੱਚ ਤੁਹਾਡੇ 'ਚ ਇਹ ਭੁਲੇਖਾ ਹੈ ਕਿ ਉਹ ਤਾਂ ਬਿਲਕੁਲ ਤੰਦਰੁਸਤ ਆ ਉਹਨੂੰ ਕੁਛ ਨਹੀਂ ਹੋਣਾ, ਉਹ ਗੱਲ ਬਿਲਕੁਲ ਝੂਠੀ ਹੈ। ਉਸ ਗੱਲ ਨੂੰ ਆਪਣਾ $100-$150 ਨਾ ਬਚਾਓ, ਔਰ ਉਹਦੇ ਵਿੱਚ ਫਾਇਦਾ ਕਿੰਨਾ। ਈਵਨ ਕਿ ਤੁਸੀਂ ਇਹ ਦੇਖੋ ਪੱਡਾ ਸਾਹਿਬ, ਮੈਂ ਔਨ ਏਅਰ ਕਰ ਰਿਹਾ, ਅਸੀਂ ਜਿਸ ਵੇਲੇ ਸਿੰਗਰ ਵੀ ਮੰਗਵਾਉਂਦੇ ਹਾਂ ਨਾ ਇੰਡੀਆ ਤੋਂ, ਅਸੀਂ ਸਾਰਿਆਂ ਦੀ ਪੂਰੀ ਟੀਮ ਦੀ ਇੰਸ਼ੋਰੈਂਸ ਹੋਈ ਹੁੰਦੀ, ਉਹਨਾਂ ਦੇ ਜਿੰਨੇ ਮਜੀਸ਼ੀਅਨ ਹੁੰਦੇ ਆ ਸਾਰਿਆਂ ਦੀ ਅਸੀਂ ਇੰਸ਼ੋਰੈਂਸ ਕਰਾਉਂਦੇ ਹਾਂ। ਹੁਣ ਜੇ ਮਜੀਸ਼ੀਅਨ 7-8-9 ਬੰਦੇ ਇੱਥੇ ਆ ਗਏ ਭਾਜੀ, ਕੱਲ ਨੂੰ ਮੇਰੇ ਤਾਂ ਹੋ ਚੁੱਕਾ ਇੱਕ ਵਾਰੀ
1: ਆਪਣੇ
0: ਬਡਾਲੀ ਬਦਲਾ ਜਦੋਂ ਆਏ ਸੀ, ਅੱਛਾ ਮੈਂ ਹੈਰਾਨ ਹੋ ਗਿਆ ਸੀ, ਉਹਨਾਂ ਦੀ ਇੰਸ਼ੋਰੈਂਸ ਅਸੀਂ ਕਰਾਈ ਹੋਈ ਸੀ ਔਰ ਬੁਡਾਲੀ ਸਾਹਿਬ ਦੀ ਬੁਡਾਲੀ ਬਜ਼ਾਰ ਸੀ ਜਦੋਂ ਤੁਸੀਂ ਟੂਰ ਕੀਤਾ ਸੀ ਕੈਨੇਡਾ ਦਾ, ਔਰ ਪਿਆਰੇ ਲਾਲ ਜੀ ਦੀ ਡੈਥ ਹੋ ਗਈ ਹੁਣ ਨਾ, ਉਹਨਾਂ ਨੂੰ ਸ਼ੂਗਰ ਸੀ ਆਈ, ਉਹ ਸ਼ੂਗਰ ਹਾਈ ਹੋਣ ਕਰਕੇ ਉਹਨਾਂ ਦੇ ਮੱਥੇ ਦੇ ਉੱਤੇ ਨਾ ਕੋਈ ਜਿਵੇਂ ਪੰਜਾਬੀ 'ਚ ਆਪਾਂ ਕਹਿ ਸਕਦੇ ਫੋੜਾ ਜਿਹਾ ਹੋ ਗਿਆ ਨਾ, ਤੇ ਉਹਨੂੰ ਫਿਰ ਅਸੀਂ ਵਿਨੀਪੈਗ ਤੋਂ ਕਟਵਾਇਆ ਜਾ ਕੇ ਡਾਕਟਰ ਦੇ ਕੋਲ, ਉਹ ਡਾਕਟਰ ਹੱਥ ਨਹੀਂ ਪਾਉਂਦਾ ਸੀ ਜਲਦੀ, ਤੇ ਫਿਰ ਜਦੋਂ ਅਸੀਂ ਦੱਸਿਆ ਕਿ ਕਿਉਂਕਿ ਇੱਥੇ ਤੁਹਾਡੇ ਕੋਲ ਨਹੀਂ ਕੁਛ ਇੰਸ਼ੋਰੈਂਸ ਹੈਗੀ, ਤੇ ਫਿਰ ਤੁਸੀਂ ਉਸ ਚੀਜ਼ ਦਾ ਤੁਹਾਨੂੰ ਰਿਜ਼ਲਟ ਬੜਾ ਮਾੜਾ ਹੁੰਦਾ, ਆਹ ਹੁਣ ਤੁਹਾਡੇ ਸਾਹਮਣੇ ਹੀ ਆ, ਆਇਆ ਤਾਂ ਆਪਣੀ ਬੇਟੀ ਦੀ ਸ਼ਾਦੀ ਦੇ ਉਹ ਫਾਦਰ ਸਾਹਿਬ ਉਹਨਾਂ ਦੇ, ਪਰ ਬੇਟੀ ਨੇ ਇੰਸ਼ੋਰੈਂਸ ਨਹੀਂ ਕਰਾਈ, ਪਰ ਉਹ ਮੈਂ ਕੋਸ਼ਿਸ਼ ਕਰ ਰਿਹਾ ਬੇਟੀ ਨਾਲ ਤੁਹਾਡੀ ਗੱਲ ਕਰਾਵਾਂ, ਔਰ ਉਹ ਤੁਹਾਨੂੰ ਉਹ ਤੁਹਾਨੂੰ ਇੰਨਾ ਕੁ ਜ਼ਿਆਦਾ ਕਲੀਅਰ ਦੱਸ ਸਕਦੀ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਿੰਨਾ ਹੁਣ ਪਛਤਾ ਰਹੀ ਹੋਣੀ ਹੈ ਕਿ ਮੈਂ ਆਪਣੀ ਡੈਡ ਦੀ ਇੰਸ਼ੋਰੈਂਸ ਨਹੀਂ ਕਰਾਈ। ਵਿਸਟਨ ਇੰਸ਼ੋਰੈਂਸ ਕੀ ਹੈ? ਜੇ 60-70 ਸਾਲ ਦਾ ਬੰਦਾ ਹੋਵੇ, ਮੈਂ 100-150 ਡਾਲਰ ਮਹੀਨੇ ਦਾ ਆਜੂ, ਇੱਥੇ ਕਿਹੜਾ ਉਹਨਾਂ ਨੇ ਸਾਰੀ ਸਦੀਆਂ ਰਹਿਣਾ, ਤੇ ਆਏ ਵੀ ਫਾਦਰ ਸਾਹਿਬ। ਅੱਛਾ ਦੇਖੋ, ਉਹ ਆਏ ਜੁਲਾਈ ਨੂੰ ਤੇ 10 ਸਤੰਬਰ ਦੀ ਉਹਨਾਂ ਦੀ ਵਾਪਸੀ ਸੀ, ਜੁਲਾਈ ਅਗਸਤ ਸਤੰਬਰ ਵੀ 2 ਮਹੀਨੇ ਵੀ ਪੂਰੇ ਨਹੀਂ ਹੈ। 2 ਮਹੀਨੇ ਦੀ ਇੰਸ਼ੋਰੈਂਸ ਜੇ ਤੁਸੀਂ $200 ਜਾਂ $300 ਦੇ ਦਿੱਤਾ, ਯਾਰ ਬੜੀ ਇਜ਼ ਅ ਬਿਗ ਇਸ਼ੂ ਹੈ ਨਾ। ਹੁਣ ਦੇਖੋ ਹਸਪੀਟਲ 'ਚ ਬੈਠੇ ਆ, ਉੱਥੇ 2 ਲੱਖ ਦਾ ਖਰਚਾ, ਗੋ ਫੰਡ 'ਤੇ ਜਾ ਕੇ ਉਹਨਾਂ ਨੂੰ ਡੋਨੇਟ ਜ਼ਰੂਰ ਕਰੋ ਕੁਛ, $10-20 ਜੋ ਵੀ ਕਰ ਸਕਦੇ। ਅਰੁਣ ਕੁਮਾਰ ਜੀ ਉਹਨਾਂ ਨਾਂ ਆ, ਔਰ ਬੈੱਡ 'ਤੇ ਪਏ ਆ ਇਸ ਵੇਲੇ। ਜੇ ਹੁਣ ਨਹੀਂ ਹੋਊਗਾ ਖਰਚਾ, ਕਿੱਥੋਂ ਕਰਨਗੇ ਉਹ ਪਰਿਵਾਰ ਪੂਰਾ? ਜੇ ਉਹਨਾਂ ਘਰ ਘੁਰ ਹੋਇਆ ਤੇ ਹਸਪੀਟਲ ਨੇ ਚੱਕ ਕੇ ਤਾਂ ਲੀਨ ਪਾ ਦੇਣੀ ਆ ਘਰ ਦੇ ਉੱਤੇ, ਇਹ ਤਾਂ ਹੁੰਦਾ, ਪੈਸੇ ਤਾਂ ਉਹਨਾਂ ਲੈਣੇ ਲੈਣੇ ਜਿਹੜੇ ਹੈਗੇ ਤੁਹਾਡੇ। ਤੇ ਮੈਂ ਸੁਰਜੀਤ ਸਿੰਘ ਪੱਡਾ ਸਾਹਿਬ ਦਾ ਨੰਬਰ ਤੁਹਾਨੂੰ ਫਿਰ ਦੇ ਰਿਹਾ, ਜੇ ਇਸ ਵੀਕਐਂਡ ਦੇ ਜੇ ਅੱਜ ਵੀ ਕੋਈ ਫੈਮਿਲੀਜ਼ ਹਲੇ ਇੰਡੀਆ ਤੋਂ ਫਲਾਈਟ 'ਤੇ ਬੈਠੇ ਨਹੀਂ ਹੋਣੇ, ਕਈ ਸਾਡੇ ਇੱਦਾਂ ਦੇ ਫੈਮਿਲੀ ਸੁਣ ਰਹੀਆਂ ਹੋਣੀਆਂ ਜਿਨ੍ਹਾਂ ਦੇ ਕੋਈ ਨਾ ਕੋਈ ਸੱਜਣ ਮਿੱਤਰ ਇੰਡੀਆ ਤੋਂ ਆ ਰਿਹਾ ਹੋਣਾ, ਕਿਉਂਕਿ ਉੱਥੋਂ ਫਲਾਈਟ ਮੋਸਟਲੀ ਤੜਕੇ ਚੱਲਦੀਆਂ ਨਾ, ਤੇ ਹਲੇ ਵੀ ਤੁਸੀਂ ਇੰਸ਼ੋਰੈਂਸ ਕਰਾ ਸਕਦੇ ਆ, ਤੁਹਾਨੂੰ ਇੰਸ਼ੋਰੈਂਸ ਇਹਨਾਂ ਦੀ ਹੋ ਜਾਏਗੀ। ਤੇ ਤੁਸੀਂ ਜਦੋਂ ਆਉਂਦਿਆਂ ਤੋਂ ਹੀ ਇੱਥੇ ਉਹ ਜਿਹੜਾ ਕਿ ਬਿਲਕੁਲ ਕਵਰੇਜ ਹੋਏਗੀ ਉਹਨਾਂ ਦੀ, ਜਦੋਂ ਇੰਡੀਆ ਤੋਂ ਤੁਸੀਂ ਲੈਂਡ ਕਰਨ ਤੋਂ ਪਹਿਲੇ ਏਅਰਪੋਰਟ ਤੋਂ ਹੀ ਭਾਵੇਂ ਬੈਠੇ ਆ, ਭਾਵੇਂ ਤੁਹਾਡੀ 2 ਘੰਟੇ
1: ਫਲਾਈਟ ਰਸਤੇ ਵਿੱਚ ਵੀ ਹੋਗੀ,
0: ਹਾਂ ਰਸਤੇ ਵਿੱਚ ਵੀ ਕਵਰੇਜ ਸਾਰੀ ਹੋ ਜਾਏਗੀ। ਇਹ ਬੜੀਆਂ ਜ਼ਰੂਰੀ ਚੀਜ਼ਾਂ ਵੀਰ ਮੇਰੇ, ਉਹ ਸਾਡੀਆਂ ਲੇਡੀਜ਼ ਹੋ ਰਹੀਆਂ, ਤੁਸੀਂ ਇਸ ਗੱਲ ਨੂੰ ਪਲੀਜ਼ ਜ਼ਰਾ ਥੋੜ੍ਹਾ ਜਿਹਾ ਸੀਰੀਅਸ ਲੈ ਕੇ ਚੱਲਿਆ ਕਰੋ। ਨੰਬਰ ਪੱਡਾ ਸਾਹਿਬ ਕਿਹੜੇ ਤੇ ਤੁਹਾਨੂੰ ਕਾਲ ਕਰੀ ਜਾ ਸਕਦੇ?
1: ਮੇਰਾ ਨੰਬਰ ਹੈ 647-331-3100। ਮੈਂ ਇੱਕ ਹੋਰ ਵਿੱਚ ਐਡ ਕਰਨਾ ਚਾਹੁੰਦਾ, ਜਿੱਦਾਂ ਬਹੁਤ ਸਾਰੇ ਸਾਡੇ ਸੁਪਰਵਾਈਜ਼ਰ ਤੇ ਆਉਂਦੇ ਆ,
0: ਹਾਂਜੀ,
1: ਤੁਹਾਨੂੰ ਉਹਦਾ ਫੰਡ ਪੈਸੇ ਦੇਣ ਦੀ ਜਿਹੜਾ ਮੰਥਲੀ ਬਿੱਲਾਂ 'ਚ ਵੇਚਣ 'ਚੋਂ,
0: ਪਰ ਉਹ ਤੁਹਾਡਾ ਪੈਕੇਜ ਦਾ ਮੰਥਲੀ ਹੋਏਗਾ ਨਾ। ਜੇ ਸਪੋਜ਼ ਕਰੋ ਤੁਹਾਡਾ ਮੰਥਲੀ $200-300 ਜਾਂਦਾ ਹੈ, ਜੇ 100 ਦਾ ਏਜ ਆਫ ਫੈਕਟ ਹੈਗੀ ਹੈ, ਜਿੰਨੀ ਵੀ ਏਜ ਫੈਕਟ ਹੈਗੀ ਹੈ, ਉਸ ਹਿਸਾਬ ਨਾਲ ਇੰਸ਼ੋਰੈਂਸ ਹੁੰਦੀ ਹੈ। ਪਰ ਜਿਹੜੀ ਵਿਜ਼ਟਰ ਇੰਸ਼ੋਰੈਂਸ ਆ, ਜੇ ਕੋਈ ਵਿਜ਼ਟਰ ਆ ਰਿਹਾ ਉਹ ਜ਼ਰੂਰ ਤੁਸੀਂ ਕਰਾਓ। ਈਵਨ ਕਿ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦੇਣਾ, ਮੈਨੂੰ ਤਾਂ ਇੰਨੀ ਗੱਲ ਦਾ ਪਤਾ, ਔਰ ਮੈਂ ਤਾਂ ਭਾਵੇਂ ਇੱਥੇ ਬਫਲੋ ਵੀ ਜਾਣਾ ਹੋਵੇ ਨਾ ਅਸੀਂ, ਤੇ ਅਸੀਂ ਫਿਰ ਵੀ ਇੰਸ਼ੋਰੈਂਸ ਲੈ ਕੇ ਜਾਂਦੇ।
1: ਬਿਲਕੁਲ, ਤੁਸੀਂ
0: ਮੇਰਾ ਨਹੀਂ ਖਿਆਲ $20-25-50 ਇੰਸ਼ੋਰੈਂਸ ਲੱਗਦੀ ਹੋਊਗੀ ਪੂਰੀ ਫੈਮਿਲੀ ਦੀ, ਔਰ ਇਹ ਬੜੀ ਜ਼ਰੂਰੀ ਚੀਜ਼ ਹੈ ਕਿਉਂਕਿ ਤੁਸੀਂ ਅਮੈਰੀਕਾ ਦੇ ਵਿੱਚ ਐਂਟਰ ਹੋ ਜਾਂਦੇ ਜਦੋਂ ਤੁਸੀਂ ਬਫਲੋ ਜਾਂਦੇ ਆ। ਇੱਕ ਗੱਲ ਹੋਰ ਪੱਡਾ ਸਾਹਿਬ ਤੁਹਾਨੂੰ ਮੈਂ ਪੁੱਛਣੀ ਚਾਹੁੰਦਾ, ਬਹੁਤ ਸਾਡੇ ਟਰੈਕਿੰਗ ਵਾਲੇ ਵੀਰ ਸਵੇਰੇ ਜਾਂਦੇ ਆ, ਕਈ ਵਾਰੀ ਨਾ ਸ਼ਾਮ ਨੂੰ ਰਾਤ ਨੂੰ ਮੁੜ ਕੇ ਆ ਜਾਂਦੇ ਆ, ਬਫਲੋ ਕ੍ਰੋਸ ਕਰਕੇ ਜਾਂ ਨਾਲ ਦੇ ਸ਼ਹਿਰ ਚਲ ਕੇ 2 ਦਿਨਾਂ ਬਾਅਦ ਆ ਜਾਂਦੇ, ਉਹਨਾਂ ਨੂੰ ਇੰਸ਼ੋਰੈਂਸ ਵੀ ਜ਼ਰੂਰੀ ਹੈ?
1: ਦੇਖੋ ਸਰ, ਜਿਹੜੇ ਟਰੱਕਾਂ ਵਾਲੇ ਵੀਰ ਹੈ ਉਹਨਾਂ ਵਾਸਤੇ ਇੱਕ ਸਪੈਸ਼ਲ ਜਿੱਦਾਂ ਇੰਸ਼ੋਰੈਂਸ ਹੁੰਦੀਆਂ।
0: ਅੱਛਾ, ਅੱਛਾ, ਉਹਨਾਂ ਸਪੈਸ਼ਲ ਪਲਾਨ ਆ?
1: ਹਾਂਜੀ, ਉਹਦੇ ਮਤਲਬ ਤੁਹਾਡੀ ਡਿਸੇਬਿਲਟੀ ਦੇ ਨਾਲ ਹੀ ਤੁਹਾਡੀ ਐਡ ਹੋ ਜਾਂਦੀ। ਉਹਦੇ ਵਿੱਚ ਕੀ ਹੁੰਦਾ, ਤੁਸੀਂ 30 ਦਿਨ ਲਈ ਦੁਨੀਆਂ ਦੇ ਕਿਸੇ ਹਿੱਸੇ ਵਿੱਚ ਚਲ ਜਾਓ, ਐਕਸੈਪਟ ਵਾਰ ਕੰਟਰੀ, ਮਤਲਬ ਤੁਸੀਂ ਜਿੱਥੇ ਮਰਜ਼ੀ ਚਲ ਜਾਓ, ਉਹ ਤੁਸੀਂ 30 ਦਿਨ ਦੇ ਉੱਤੇ, ਜਿੱਦਾਂ ਅੱਜ ਗਏ ਆ ਤੁਸੀਂ 30 ਦਿਨ ਲਈ ਖਬਰ, ਤੁਸੀਂ ਕੱਲ੍ਹ ਆ ਕੇ ਫਿਰ ਚੱਲ ਗਏ, ਫਿਰ 30 ਦਿਨ ਲਈ ਖਬਰ, ਤੁਸੀਂ ਅਨਲਿਮਿਟਡ ਟ੍ਰਿਪ 30 ਦਿਨ ਦੇ ਲਾ ਸਕਦੇ ਹੈਗੇ ਆ। ਉਹਦੇ ਮਤਲਬ ਹਜੀ ਜੀ, ਮਤਲਬ ਕੁਛ ਕੰਪਨੀਆਂ ਸਾਡੇ ਜਿਹੜੇ ਵੀਰ ਕਈ ਵਾਰੀ ਤੁਹਾਨੂੰ ਸਾਲ ਦੀ $47 ਵਿੱਚ ਦੇ ਦਿੰਦੇ ਆ ਜਾਂ $100 ਵਿੱਚ ਦੇ ਦਿੰਦੇ ਆ, ਉਹਨਾਂ ਉਹ ਟਰੈਵਲ ਇੰਸ਼ੋਰੈਂਸ ਦਾ ਵਿੱਚ ਕਈ ਵਾਰੀ ਪ੍ਰੀ ਐਗਜ਼ਿਸਟੈਂਟ ਦੇਣੀਆਂ ਤੁਹਾਡੀਆਂ ਇਲਨੈਸ ਨਹੀਂ ਕਵਰ ਹੁੰਦੀਆਂ। ਫਿਰ ਨੰਬਰ 2 ਤੇ ਕਈ ਵਾਰੀ ਇਹ ਵੀ ਉਹਨਾਂ ਨੇ ਲਿਖਿਆ ਹੁੰਦਾ ਵੀ ਤੁਸੀਂ ਬਿਜ਼ਨਸ ਦੀ ਗੱਡੀ ਨਹੀਂ ਚਲਾ ਸਕਦੇ।
0: ਅੱਛਾ, ਇਹ ਵੀ ਹੁੰਦਾ,
1: ਮਤਲਬ ਹੁਣ ਜੇ ਤੁਸੀਂ ਕੋਈ ਪ੍ਰੋਪਰਲੀ ਆਪਣੇ ਆਪ ਨੂੰ ਕਵਰ ਕਰਨਾ ਤਾਂ ਫਿਰ ਤੁਸੀਂ ਮਤਲਬ ਠੀਕ ਇੰਸ਼ੋਰੈਂਸ ਲੈ ਕੇ ਹੀ ਚੱਲੋ,
0: ਠੀਕ ਹੈ,
1: ਕਿਉਂਕਿ ਤਾਂ ਜੋ ਤੁਹਾਨੂੰ ਕੋਈ ਕੰਮ ਹੈਪਨ ਹੋ ਜਾਂਦਾ ਹੈ। ਮਤਲਬ ਜੇ ਸਾਡੇ ਕੇ ਸੋਚਦੇ ਕਿ ਕਹਿੰਦੇ ਸਾਰੇ USA 'ਚ ਕਿੱਦਾਂ, ਮੈਂ ਤੁਹਾਨੂੰ ਤੁਸੀਂ ਮੇਰੇ ਕੋਲ ਤੁਹਾਨੂੰ ਕਲੇਮ ਦਿਖਾ ਦਿੰਦਾ ਵੀ ਲੋਕਾਂ ਨੂੰ ਕਿੱਦਾਂ ਮਿਲੇ ਉੱਥੇ, ਜਿਹਨਾਂ ਨੇ ਜਿੱਦਾਂ ਹਜੇ ਆਪਣੇ ਸਰ ਇੱਕ ਸਾਡੇ ਡਰਾਈਵਰ ਵੀਰ ਸੀਗੇ, ਉਹਨਾਂ ਨੂੰ ਉੱਥੇ ਜਾ ਕੇ ਜਿੱਦਾਂ ਹਾਰਟ ਅਟੈਕ ਆ ਗਿਆ।
0: ਅੱਛਾ ਜੀ,
1: ਤੇ ਉਹਨਾਂ ਨੇ ਉੱਥੇ ਹਸਪਿਟਲ ਚਲ ਗਏ ਤੇ ਉਹਨਾਂ ਨੇ ਮਤਲਬ ਉੱਥੇ ਕਾਲ ਕੀਤਾ ਤੇ ਮੈਂ ਕਿਹਾ ਵੀ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਤਾਂ ਤੁਸੀਂ ਸਿਰਫ ਇੰਨਾ ਦੱਸ ਦਿਓ ਵੀ ਮੇਰਾ ਐਕਸੀਡੈਂਟ ਹੋ ਗਿਆ, ਬਾਕੀ ਮੈਂ ਹੈਂਡਲ ਕਰ ਲੂੰਗਾ।
0: ਅੱਛਾ,
1: ਮਤਲਬ ਉਹਦੇ 'ਚ ਕੀ ਹਰਜੀ ਜੀ, ਜਿਹੜਾ ਕਲੇਮ ਤੁਸੀਂ ਓਪਨ ਕਰਨਾ ਹੁੰਦਾ ਉਹਨਾਂ ਨੂੰ ਕਹਿ ਗਏ, ਉਹ ਤੋਂ ਬਾਅਦ ਫਿਰ ਕਿੱਦਾਂ ਫਿਰ ਤੁਸੀਂ ਮਤਲਬ ਬਾਅਦ ਚ ਤੁਹਾਡਾ ਬ੍ਰੋਕਰ ਤੁਹਾਡੇ ਵੱਲੋਂ ਕਿ ਹੈਲਪ ਕਰਨੀ ਚਾਹੀਦੀ ਉਹਨੂੰ, ਕਿਉਂਕਿ ਜੇ ਤੁਸੀਂ ਕਿਸੇ ਤਾਂ ਇੰਸ਼ੋਰੈਂਸ ਕੀਤੀ ਤਾਂ ਕਲੇਮ ਵੀ ਲੈ ਕੇ ਦੇਣਾ ਚਾਹੀਦਾ।
0: ਠੀਕ ਹੈ,
1: ਹਾਂਜੀ,
0: ਬਹੁਤ ਜ਼ਰੂਰੀ ਚੀਜ਼ਾਂ। ਪਟਾ ਸਾਹਿਬ ਨੰਬਰ ਦਿਓ ਆਪਣਾ।
1: ਹਾਂਜੀ ਹਾਂਜੀ, ਮੇਰਾ ਨੰਬਰ ਹੈ 647-300-3100।
0: ਇਹ ਬੜੀਆਂ ਚੀਜ਼ਾਂ ਜ਼ਰੂਰੀ ਆ, ਔਰ ਇਸ ਨੂੰ ਥੋੜ੍ਹਾ ਜਿਹਾ ਤੁਸੀਂ ਆਪ ਸਮਝਦਾਰ ਹਾਂ, ਅੱਜ ਕੱਲ੍ਹ ਤਾਂ ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ ਹੈ, ਕਿਉਂਕਿ ਇੱਕ ਤੋਂ ਵੱਧ ਹੀ ਬੰਦੇ ਸਾਰੇ ਸਿਆਣੇ ਹੁੰਦੇ ਆ। ਓਨਲੀ ਵਨ ਗ੍ਰੇਟ, ਇਹ ਕਿੰਨਾ ਦਾ ਮੈਸੇਜ ਆ ਜੀ, ਵਾਹ ਜੀ ਵਾਹ, ਗੁੱਡ ਮਾਰਨਿੰਗ ਜੀ, ਓਨਲੀ ਵਨ ਗ੍ਰੇਟ ਸ਼ੋ ਮੈਨ ਮਿਸਟਰ ਸਿੰਘ ਹਰਜੀਤ ਨੂੰ ਬਹੁਤ ਵਾਰ ਸਵੇਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹ ਜੀ ਵਾਹ, ਬੜੀ ਮਿਹਰਬਾਨੀ ਜੀ ਵੀਰਾ ਜੀ ਤੁਹਾਡੇ ਇਸ ਗੁੱਡ ਵਿਸ਼ ਵਾਸਤੇ। ਇਹਨਾਂ ਨੇ ਮੰਡੇ ਵੀ ਮੈਨੂੰ ਮੈਸੇਜ ਭੇਜਿਆ ਸੀ, ਗੁੱਡ ਮਾਰਨਿੰਗ ਮਿਸਟਰ ਸਿੰਘ ਹਰਜੀਤ ਜੀ, ਮੇਰੇ ਛੋਟੇ ਵੀਰ ਸਿੰਘ ਜੀ ਦੇ ਸਿਰ ਉੱਤੇ ਬਾਬਾ ਦੀਪ ਸਿੰਘ ਜੀ ਦੀ ਹਮੇਸ਼ਾ ਮਿਹਰ ਪ੍ਰਿਆਤ ਹੋਵੇ। ਵਾਹ ਜੀ ਵਾਹ, ਤੁਹਾਡੇ ਸਾਰਿਆਂ ਵਾਸਤੇ ਵੀ, ਜਿੰਨੇ ਵੀ ਸਾਡੀਆਂ ਫੈਮਿਲੀ ਸੁਣ ਰਹੀ ਹੈ ਔਰ ਸਾਡੇ ਪਰਿਵਾਰ ਸੁਣ ਰਹੇ ਆ, ਕਿਉਂਕਿ ਇੱਕ ਰਿਸ਼ਤਾ ਹੋ ਜਾਂਦਾ ਹੈ ਆਵਾਜ਼ ਦਾ, ਭਾਵੇਂ ਆਪਾਂ ਬਹੁਤਿਆਂ ਨੂੰ ਕਈ ਵਾਰੀ ਨਹੀਂ ਵੀ ਮਿਲਦੇ, ਕਿਤੇ ਫੰਕਸ਼ਨ ਪਾਰਟੀਜ਼ 'ਤੇ ਅਸੀਂ ਕਿਤੇ ਇਕੱਠੇ ਹੁੰਦੇ ਹਾਂ। ਕੱਲ੍ਹ ਵੀ ਸੱਚ ਹਾਂ, ਕੱਲ੍ਹ ਵੀ ਅਸੀਂ ਗਏ, ਸਾਡੇ ਬਹੁਤ ਪਿਆਰੇ ਵੀਰ ਆ ਦਿਲਬਾਗ ਚਾਵਲਾ ਸਾਹਿਬ, ਉਹਨਾਂ ਦੀ ਬੇਟੀ ਦੀ ਕੱਲ੍ਹ ਜਾਗੋ ਸੀ ਉੱਥੇ ਬਣਾਈ ਗਈ ਬੈਂਕਟ ਹਾਲ ਦੇ ਵਿੱਚ, ਔਰ ਕੱਲ੍ਹ ਜਾਣ ਦਾ ਮੌਕਾ ਮਿਲਿਆ ਉੱਥੇ। ਔਰ ਇੱਕ ਵਾਰੀ ਫਿਰ ਤੋਂ ਗੁਰਬਿਲਦਾਸ ਸਿੰਘ ਜੀ ਬਾਘਾ ਸਾਹਿਬ ਸਾਡੇ ਵੀਰ ਆ, ਰੇਡੀਓ ਪ੍ਰੋਗਰਾਮ ਕਰਦੇ ਆ ਰੰਗਲਾ ਪੰਜਾਬ, ਉਹਨਾਂ ਦੇ ਪੂਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ। ਕੱਲ੍ਹ ਜਾਗੋ ਸੀ, ਜਾਣ ਦਾ ਮੌਕਾ ਮਿਲਿਆ, ਕੱਲ੍ਹ ਆਨੰਦ ਕਾਰਜ ਆ ਜੀ, ਅਤੇ ਪਰਸੋਂ ਪਾਰਟੀ ਵੀ ਉਹਨਾਂ ਦੀ, ਉਹ ਵੀ ਅਸੀਂ ਅਟੈਂਡ ਕਰਾਂਗੇ ਸ਼ੁੱਕਰਵਾਰ ਨੂੰ। ਅਤੇ ਚਾਵਲਾ ਸਾਹਿਬ ਬਹੁਤ ਬਹੁਤ ਮਿਹਰਬਾਨੀ, ਔਰ ਆਪ ਜੀ ਵਾਸਤੇ, ਆਪ ਜੀ ਦੀ ਬੇਟੀ ਵਾਸਤੇ, ਆਪ ਜੀ ਦੇ ਪੂਰੇ ਪਰਿਵਾਰ ਵਾਸਤੇ, ਔਰ ਅਰਸ਼ ਚਾਵਲਾ ਵਾਸਤੇ, ਉਹਨਾਂ ਦੀ ਵਾਈਫ ਵਾਸਤੇ, ਸਾਰੇ ਪਰਿਵਾਰ ਵਾਸਤੇ ਗੁੱਡ ਵਿਸ਼ਿਜ਼। ਔਰ ਮੈਂ ਗੱਲ ਕਰ ਰਿਹਾ ਸੀ A1 ਕੇਕ ਐਂਡ ਪੇਸਟਰੀਜ਼ ਵਾਲਿਆਂ ਦੀ, ਇਹ ਤੁਸੀਂ ਨੰਬਰ ਜ਼ਰੂਰ ਨੋਟ ਕਰਨਾ, ਕਿਉਂਕਿ ਆਏ ਦਿਨ ਹੀ ਘਰ ਦੇ ਵਿੱਚ ਬਰਥਡੇ ਪਾਰਟੀਜ਼ ਹੁੰਦੀਆਂ ਹੈ, ਕੋਈ ਨਾ ਕੋਈ ਪਰਿਵਾਰ ਦੇ ਵਿੱਚ ਕੋਈ ਬੱਚੇ ਦਾ ਬਰਥਡੇ ਆ, ਕੋਈ ਸਾਡੀ ਵੈਡਿੰਗ ਯੂਨੀਵਰਸਰੀਜ਼ ਆ ਜਾਂਦੀ ਹੈ, ਕੋਈ ਵੈਲਕਮ ਕੇਕ ਕੱਟਣਾ ਹੈ ਕਿਸੇ ਦਾ ਫੈਮਿਲੀ ਦਾ, ਕੋਈ ਇੰਡੀਆ ਤੋਂ ਸੱਜੇ ਖੱਬੇ ਆਇਆ ਹੈ ਅਤੇ ਅਸੀਂ ਉਹਨਾਂ ਨੂੰ ਵੈਲਕਮ ਵੀ ਕਰਨਾ ਹੁੰਦਾ ਹੈ, ਉਹ ਕੇਕ ਜਿਹੜਾ ਇੱਕ ਵੈਸੇ ਹੀ ਪਿਆਰ ਦੀ ਇੱਕ ਨਿਸ਼ਾਨੀ ਹੈ, ਫਿਰ ਅਸੀਂ ਉਹਨਾਂ ਦੀਆਂ ਪਿਕਚਰਸ ਖਿੱਚ ਕੇ ਰੱਖਦੇ ਹਾਂ, ਪਿਕਚਰ ਖਿੱਚ ਲੈਂਦੇ ਅਸੀਂ ਉਹਨਾਂ ਦੀਆਂ, ਔਰ ਪਿਕਚਰਸ ਅਸੀਂ ਲਾਈਫ ਵਾਸਤੇ ਸਾਂਭ ਕੇ ਰੱਖਦੇ ਹਾਂ। ਯਾਰ ਬੱਚੇ ਦਾ ਅਸੀਂ ਫਸਟ ਬਰਥਡੇ ਕੀਤਾ ਸੀ ਜਾਂ ਦੂਸਰਾ ਬਰਥਡੇ ਕੀਤਾ ਸੀ ਜਾਂ ਤੀਸਰਾ ਬਰਥਡੇ ਕੀਤਾ ਸੀ ਨਾ, ਉਹ ਚੀਜ਼ ਦੇ ਵਿੱਚ ਇੱਕ ਯਾਦਗਾਰੀ ਬਣ ਜਾਂਦੀ ਹੈ। ਜੇ ਤੁਸੀਂ ਵੀ ਵਧੀਆ ਕੇਕ ਆਪਣੀ ਮਨਮਰਜ਼ੀ ਦੇ ਬਣਾਉਣਾ ਚਾਹੁੰਦੇ ਆ, ਵੈਜੀਟੇਰੀਅਨ ਕੇਕ ਹੋਣਗੇ, ਮੇਕ ਸ਼ੋਰ, ਕਿਉਂਕਿ ਇਹ ਜਿਹੜੀ ਬੇਕਰੀ ਹੈ ਤੁਹਾਡੇ ਵਾਸਤੇ ਫਰੈਸ਼ ਕੇਕ ਤਿਆਰ ਕਰਕੇ ਦਿੰਦੀ ਹੈ, ਵੈਜੀਟੇਰੀਅਨ, ਪਾਈਨਐਪਲ, ਸਟ੍ਰੋਬੇਰੀ ਵਾਲਾ ਤੁਸੀਂ ਕੇਕ, ਹਨੀ ਕਹਿੰਦੇ ਹੁੰਦੇ ਵੀ ਵਧੀਆ ਵਧੀਆ ਫਰੂਟਸ ਉੱਤੇ ਲੱਗੇ ਹੁੰਦੇ ਤੁਹਾਡੇ ਵਾਸਤੇ। ਇੱਕ ਹੋਰ ਬੜੀ ਕਮਾਲ ਦੀ ਗੱਲ ਆ, ਅੱਜ ਕੱਲ੍ਹ ਨਵੀਆਂ ਚੀਜ਼ਾਂ ਆ ਗਈਆਂ, ਸਮੇਂ ਦੇ ਨਾਲ ਚੇਂਜ ਹੋ ਜਾਂਦਾ ਹਰ ਕੁਛ, ਬੱਚੇ ਦੀ ਤੁਹਾਡੇ ਜਿਹੜੀ ਪਿਕਚਰ ਹੈ ਜਾਂ ਫੋਟੋ ਹੈ, ਤੁਹਾਡਾ ਬੇਬੀ ਬੋਏ ਹੈ ਜਾਂ ਬੇਬੀ ਗਰਲ ਹੈ, ਉਹ ਪਿੰਕ ਕਲਰ ਦਾ ਜਾਂ ਲਾਈਟ ਪਰਪਲ ਕਲਰ ਦਾ ਕੇਕ ਤਿਆਰ ਕਰ ਦਿੰਦੇ ਆ, ਵਾਈਟ ਔਰ ਪਰਪਲ ਦਾ ਮਿਕਸ ਕਰ ਦਿੰਦੇ ਆ, ਵਾਈਟ ਔਰ ਪਿੰਕ ਦਾ ਮਿਕਸ, ਜਿਹੜਾ ਵੀ ਤੁਹਾਡੇ ਬੱਚੇ ਦੀ ਚੋਇਸ ਆ। ਬੇਬੀ ਬੋਏ ਹੈ ਅਤੇ ਉਹਨੇ ਬਲੂ ਕਲਰ ਦੇ ਵਿੱਚ ਸਪੈਸ਼ਲ ਤੌਰ 'ਤੇ ਕੇਕ ਤਿਆਰ ਕਰ ਦਿੰਦੇ ਆ, ਬਹੁਤ ਹੀ ਪਿਆਰ ਵਾਲੇ ਵੀਰ ਆ A1 ਕੇਕ ਐਂਡ ਪੇਸਟਰੀਜ਼ ਵਾਲੇ। ਔਰ ਤੁਸੀਂ ਦੇਸੀ ਪੀਪੇ ਵਾਲੇ ਬਿਸਕੁਟ, ਸਾਡੇ ਵੀਰ ਸੀ ਦੁਨੀਆਂ ਚੜ੍ਹਾਈ ਕਰ ਗਏ, ਚਲੋ ਛੱਡ ਗਏ ਦੁਨੀਆਂ, ਜਿਹਾ ਜਸਪਾਲ ਸਿੰਘ ਜੀ ਨਾਗਰਾ ਸਾਹਿਬ, ਉਹਨਾਂ ਨੇ ਬਿਸਕੁਟ ਸ਼ੁਰੂ ਕੀਤੇ ਸੀ ਟੋਰਾਂਟੋ ਸ਼ਹਿਰ ਦੇ ਵਿੱਚ, ਔਰ ਅੱਜ ਦੇਖੋ ਅਨੇਕਾਂ ਕੰਪਨੀਆਂ ਬਣ ਗਈਆਂ A1 ਕੇਕ ਐਂਡ ਪੇਸਟਰੀਜ਼ ਵਾਲਿਆਂ ਦੇ ਬਿਸਕੁਟ, ਤੁਸੀਂ ਕਿਸੇ ਵੀ ਗਰੋਸਰੀ ਸਟੋਰ ਤੋਂ ਵੀ ਲੈ ਸਕਦੇ ਆ, ਕਿਉਂਕਿ ਹੋਲਸੇਲ ਦੇ ਵਿੱਚ ਵੀ ਸਪਲਾਈ ਕਰਦੇ ਆ, ਤੁਹਾਡੇ ਸ਼ਹਿਰਾਂ 'ਚ ਵੀ ਭੇਜ ਦੇਣਗੇ ਜੇ ਤੁਸੀਂ ਵੀ ਕਿਤੇ ਸੁਣ ਰਹੇ ਹੋ। ਪਰ ਦੂਸਰੀ ਗੱਲ ਇਹ, ਜੇ ਤੁਸੀਂ ਬਿਲਕੁਲ ਤਾਜ਼ੇ ਤਾਜ਼ੇ ਬਿਸਕੁਟ ਲੈਣੇ, ਇਹਨਾਂ ਦੀ ਫੈਕਟਰੀ ਵੀ ਜਾ ਸਕਦੇ ਆ, 1075 ਲੋਰੀ ਮਾਰ ਡਰਾਈਵ, ਇਹ ਬੜੀ ਨਜ਼ਦੀਕ ਹੈ ਡਿਕਸੀ ਗੁਰੂ ਘਰ ਦੇ, ਬਿਲਕੁਲ ਨਜ਼ਦੀਕ ਹੈ, ਲੋਰੀ ਮਾਰ ਡਰਾਈਵ, 1075 ਲੋਰੀ ਮਾਰ ਡਰਾਈਵ 'ਤੇ ਇਹਨਾਂ ਦੀ ਫੈਕਟਰੀ ਹੈ। ਤੁਸੀਂ ਉੱਥੋਂ ਜਾ ਕੇ ਵਧੀਆ ਬਦਾਮਾਂ ਵਾਲੇ, ਕਾਜੂ ਵਾਲੇ, ਮੈਂਗੋ ਵਾਲੇ, ਪਿਸਤੇ ਵਾਲੇ, ਕੋਈ ਵੀ ਬਿਸਕੁਟ ਲੈਣੇ ਆ, ਜੀਰੇ ਵਾਲੇ, ਅਜਵੈਨ ਵਾਲੇ, ਅਤੇ ਕੋਈ ਵੀ ਬਿਸਕੁਟ ਲੈਣੇ ਆ, ਤੁਹਾਡੇ ਵਾਸਤੇ ਹਾਜ਼ਰ ਹੈ। ਇਸ ਨੰਬਰ 'ਤੇ ਤੁਸੀਂ ਕਾਲ ਵੀ ਕਰ ਸਕਦੇ ਆ, 905-564-2663 ਦੇ ਕਾਲ ਕੀਤੀ ਜਾ ਸਕਦੀ ਹੈ, 905-564-2663 ਦੇ ਕਾਲ ਵੀ ਕੀਤੀ ਜਾ ਸਕਦੀ ਹੈ। ਇਸ ਨੰਬਰ 'ਤੇ ਕਾਲ ਤੁਸੀਂ ਕਰ ਸਕਦੇ ਆ A1 ਕੇਕ ਐਂਡ ਪੇਸਟਰੀਜ਼ ਵਾਲਿਆਂ ਨੂੰ। ਪ੍ਰੋਗਰਾਮ ਪੰਜਾਬੀ ਵਿਰਸਾ ਵਿਦ ਸਿੰਘ ਹਰਜੀਤ ਸ਼ੋ, ਆ ਚੱਕੋ A1 ਕੈਸ਼ ਐਂਡ A1 ਕੇਕ ਐਂਡ ਪੇਸਟਰੀ ਵਾਲਿਆਂ ਦਾ ਨੰਬਰ ਵੀ ਦੁਬਾਰਾ ਨੋਟ ਕਰ ਲਓ,
2: A1 ਕੇਕਸ ਐਂਡ ਪੇਸਟਰੀਜ਼ 1997 ਤੋਂ ਤੁਹਾਡੀ ਸੇਵਾ ਕਰਦਾ ਆ ਰਿਹਾ ਹੈ। ਕੇਕਸ, ਪੇਸਟਰੀਜ਼, ਮਠਿਆਈਆਂ, ਸਮੋਸੇ ਤੇ ਪਾਰਟੀ ਡੈਕੋਰੇਸ਼ਨ ਵੀ ਲੈ ਸਕਦੇ ਹੋ। ਨਕਲ ਕਰਕੇ ਕੇਕਸ ਅਤੇ ਪੇਸਟਰੀਜ਼ ਵੇਚਣ ਵਾਲਿਆਂ ਤੋਂ ਬਚੋ ਤੇ ਜਸਪਾਲ ਨਾਗਰਾ ਨੂੰ ਫੋਨ ਕਰੋ।
3: ਘਰ ਤਾਂ ਆਪਾਂ ਏਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਂਸਿਸ ਵੀ ਹਾਈ ਐਂਡ ਹੀ ਲੈਣੇ ਆ।
4: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 905-450-2828-905-450-2828।
5: जब HK Movers का हो साथ, लोकल एंड लॉन्ग डिस्टेंस के लिए टेंशन लेने की नहीं है बात। HK Movers, होम, ऑफिस, अपार्टमेंट्स एंड डिलीवरी, बिग और स्मॉल, वी मूव इट ऑल। वी ऑल्सो शिप कार्स, वी ऑल्सो डू स्टोरेज। 30 years experience, वी सर्व विद अ स्माइल। HK Movers, गिव अस अ कॉल। मिस्टर हरमिंदर, 416-524-6704, 416-524-6704।
6: हासल फ्री मूविंग के लिए HK Mover।
7: नजर बदलो, नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
8: गेट सिलेक्टेड फ्रेम रेगुलर सिंगल विजन लेंसेज फॉर जस्ट $129। 35 रेजोल्यूशन ड्राइव, ब्रैम्पटन इन वॉलमार्ट प्लाजा। कॉल 905-460-8888, दैट्स 905-460-8888।
7: सर्विंग फ्रॉम टू लोकेशंस, बेस्ट सर्विस, बेस्ट प्राइस, स्पेक्स एक्सप्रेस।
0: ਪ੍ਰੋਗਰਾਮ ਪੰਜਾਬੀ ਵਿਰਸੇ ਦੇ ਨਾਲ ਤੋਂ ਜੁੜੇ ਆ। ਵਿਰਸਾ ਪੰਜਾਬ ਦਾ, ਵਿਰਸਾ ਪੰਜਾਬ ਦਾ ਤੇ ਵਿਰਸਾ ਟੋਰਾਂਟੋ ਦਾ ਹੈ, ਜਿੰਨੇ ਵੀ ਸਾਡੇ ਸੁਣ ਰਹੇ ਆ। ਔਰ ਸਿੰਘ ਹਰਜੀਤ ਸ਼ੋਅ ਦਾ ਜੁੜੇ ਹੋਏ ਆ। ਬੜਾ ਸਾਹਿਬ, ਮੈਨੂੰ ਬੜੀ ਖੁਸ਼ੀ ਹੁੰਦੀ ਕਈ ਵਾਰੀ ਮੈਂ ਰੇਡੀਓ ਸੁਣਦਾ ਹੁੰਦਾ।
1: ਹਾਂਜੀ,
0: ਬੜੇ ਲੋਕਾਂ ਨੇ ਆਪਣੇ ਸ਼ੋਅ ਦਾ ਨਾਂ ਆਪਣੇ ਨਾਮ ਤੋਂ ਰੱਖਣਾ ਸ਼ੁਰੂ ਕਰਤਾ। ਮੈਂ 18 ਸਾਲ ਪਹਿਲਾਂ ਨਾਂ ਰੱਖਿਆ ਸਿੰਘ ਹਰਜੀਤ ਸ਼ੋਅ।
1: ਹਾਂਜੀ ਹਾਂਜੀ।
0: ਤੇ ਅੱਜ ਕਈ ਵਾਰੀ ਮੈਂ ਰੇਡੀਓ ਸੁਣਦਾ ਹੁੰਦਾ, ਲੋਕ ਕਹਿੰਦੇ ਹੁੰਦੇ ਜਿਵੇਂ ਤੁਹਾਡਾ ਨਾਂ ਪੜ੍ਹਾ।
1: ਹਾਂਜੀ ਹਾਂਜੀ,
0: ਸਿੰਘ ਦੇ ਸ਼ੋਅ, ਪੱਡਾ ਸਾਹਿਬ ਸ਼ੋਅ ਹੈ, ਇੱਦਾਂ ਫਿਰ ਲੋਕ ਕਹਿਣ ਲੱਗ ਪਏ ਆ। ਮੈਂ, ਚੰਗੀ ਗੱਲ ਆ ਯਾਰ, ਵਧੀਆ ਆਪਣੇ ਨਾਮ ਦੀ, ਜਿਹੜਾ ਨਾਮ ਤੁਹਾਡੇ ਗੁਰੂ ਸਾਹਿਬਾਂ ਨੇ ਰੱਖਿਆ ਹੈ, ਤੁਹਾਡੇ ਪੇਰੈਂਟਸ ਨੇ ਰੱਖਿਆ, ਉਹ ਵੀ ਬੜੀ ਅੱਛੀ ਗੱਲ ਹੈ। ਸਾਰਿਆਂ ਵਾਸਤੇ ਸ਼ੁਭ ਇਛਾਵਾਂ ਜਿਹੜੇ ਇਸ ਤਰ੍ਹਾਂ ਵੀ ਆਪਣਾ ਸ਼ੋਅ ਕਰਦੇ ਆ। ਪਰ ਹਮ ਹੈ ਆਪਕੇ ਆਪਣੇ ਭਾਈ ਜਾਨ ਸਿੰਘ ਹਰਜੀਤ ਸਿੰਘ।
1: ਵੈਸੇ ਤਾਂ ਇੱਕ ਪ੍ਰੋਡਿਬਲ ਮੂਡ ਹੈ ਤੁਹਾਡੇ ਵਾਸਤੇ, ਮੈਂ ਤੁਹਾਨੂੰ ਕੋ ਫੋਲੋ ਕਰ ਰਿਹਾ।
0: ਨਹੀਂ, ਇੱਕ ਨਹੀਂ, ਬੜੇ ਬੰਦੇ ਕਰਦੇ ਹੁਣ ਤਾਂ। ਉਹ ਮੈਨੂੰ ਬੜੇ, ਮੇਰੇ ਰੇਡੀਓ ਵਾਲੇ ਵੀਰ ਆ ਗਏ ਸਾਡੇ, ਬੜੇ ਪਿਆਰ ਵਾਲੇ, ਮੈਨੂੰ ਕਹਿੰਦੇ ਹਰਜੀਤ ਭਾਜੀ ਮੈਂ ਦੇਖਣਾ ਤੂੰ ਰੇਡੀਓ ਕਰਦਾ ਕਿੱਦਾਂ, ਹੈ ਨਾ। ਮੈਂ ਕਿਹਾ ਮੈਂ ਅੱਜ ਤਾਂ ਨਹੀਂ ਕਿਸੇ ਨੂੰ ਇੱਥੇ, ਖਾਸ ਕਰਕੇ ਰੇਡੀਓ ਵਾਲੇ ਬੰਦੇ ਨੂੰ ਨਹੀਂ ਆਉਣ ਦਿੰਦਾ। ਇਹ ਆਪਣੇ ਆਪਣੇ ਹਰ ਬੰਦੇ ਦੇ, ਚਲੋ ਵਧੀਆ ਗੱਲਾਂ, ਚਲੋ ਪਿਆਰ ਕਰਦੇ ਸਾਰੇ ਜਣੇ ਆਪਾਂ ਨੂੰ, ਇੰਨੇ ਸਾਲ ਹੋ ਗਏ ਆ। ਸਾਰਿਆਂ ਦਾ ਸਤਿਕਾਰ ਹੈ ਜਿੰਨੇ ਵੀ ਮੇਰੇ ਰੇਡੀਓ ਵਾਲੇ ਵੀਰ ਕਰਦੇ। ਵਕਾਰ ਖਾਨ ਸਾਹਿਬ ਜੀ, ਕਿਆ ਹਾਲ ਚਾਲ ਹੈ ਆਪਕੇ ਸਰ
9: ਜੀ? ਥੈਂਕ ਯੂ ਸੋ ਮਚ ਹਰਜੀਤ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਜੀ
9: ਹਰਜੀਤ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ, US ਅਨਲਿਮਿਟਿਡ ਕਾਲਿੰਗ ਮਿਲੇਗੀ। ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478000, 6478000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478000, 6478000।
0: ਵਕਾਰ ਖਾਨ ਸਾਹਿਬ ਜੀ, ਅਬ ਰੋਜਰ ਕੇ ਸਾਥ ਬਹੁਤ ਲੰਬੇ ਅਰਸੇ ਸੇ ਕਾਮ ਕਰ ਰਹੇ ਹੋ, ਔਰ ਹਮੇ ਪਤਾ ਹੈ ਕਿ ਰੋਜਰਸ ਕੀ ਜੋ ਇੰਟਰਨੈਟ ਹੈ ਬਹੁਤ ਫਾਸਟ ਹੋਤਾ ਹੈ, ਔਰ ਕਈ ਵਾਰ ਘਰ ਮੇ ਕਿਤਨੇ ਫੋਨ ਹੋਤੇ ਹੈ, ਕਿਤਨੇ ਟੈਲੀਵਿਜ਼ਨ ਹੋਤੇ ਹੈ, ਯੂ ਨੋ ਸੋ ਮੈਨੀ ਥਿੰਗਸ, ਤੋ ਜੇ ਸਲੋ ਤੋ ਨਹੀਂ ਹੋਗਾ ਨਾ ਜਬ ਹਮ ਲਗਵਾ ਲੇਂਗੇ ਆਪਕਾ ਜੋ ਇੰਟਰਨੈਟ ਹੈ ਰੋਜਰ ਕੰਪਨੀ ਕਾ?
9: ਨਹੀਂ ਹਰਜੀਤ ਜੀ, ਸੁਪਰ ਫਾਸਟ ਸਪੀਡ ਹੈ, 2000 ਤੱਕ ਕੀ ਸਪੀਡ, ਮਤਲਬ 2 GB ਕੀ ਸਪੀਡ ਅਵੇਲੇਬਲ ਹੈ। ਐਕਸਫਿਨਿਟੀ ਇੰਟਰਨੈਟ ਦੇਂਗੇ, ਰੋਜਰਸ ਕੇ ਵੀ ਨਏ ਲੇਟੈਸਟ ਇੰਟਰਨੈਟ ਆਏ ਐਕਸਫਿਨਿਟੀ, ਤੋ ਬਹੁਤ ਹੀ ਬੜੀਆ ਚਲਤੇ ਹੈ ਔਰ ਫਾਸਟ ਸਪੀਡ ਹੈ, ਮੋਡਮ ਵੀ ਲੇਟੈਸਟ ਹੈ, ਅਨਲਿਮਿਟਿਡ ਹੈ, ਤੋ ਬਹੁਤ ਅੱਛਾ। ਵਿਦਆਊਟ
0: ਐਨੀ ਨੰਬਰ ਦੇ ਪਲੀਜ਼, ਆਪਣਾ ਨੰਬਰ ਦੇ ਸਰ, ਆਪਣਾ
9: ਸਰ ਨੰਬਰ ਅਗੇਨ 6478000, 6478000।
0: ਬੜੀ ਮਿਹਰਬਾਨੀ ਸਰ, ਸ਼ੁਕਰੀਆ ਆਪਕੀ ਕਾਲ ਕਾ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਵਿਰਸਾ, ਐਮੀ ਵਿਰਕ ਸਾਹਿਬ ਆਪਣੇ ਸ਼ਹਿਰ ਦੇ ਵਿੱਚ ਇਸ ਆਉਣ ਵਾਲੀ 30 ਤਰੀਕ ਨੂੰ ਆ ਰਹੇ ਆ। ਔਰ ਐਮੀ ਵਿਰਕ ਸਾਹਿਬ ਦੇ ਜਿੱਥੇ ਹਿੱਟ ਸੌਂਗ ਹੋਣਗੇ, ਕੁਛ ਨਵੇਂ ਗੀਤ ਹੋਣਗੇ, ਨਾਲੇ ਤੁਹਾਡੇ ਨਾਲ ਰੂਬਰੂ ਸਟੇਜ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨਗੇ, ਤੁਹਾਡੀਆਂ ਫਰਮਾਇਸ਼ਾਂ ਨੂੰ ਵੀ ਫਿਰ ਸਟੇਜ ਦੇ ਉੱਤੇ ਪੂਰੇ ਬੈਂਡ ਦੇ ਨਾਲ ਪੇਸ਼ ਕਰਨਗੇ ਐਮੀ ਵਿਰਕ।

0: Sound Live and Cellular Point present AmiWare Live in Toronto. August at Great Canadian Casino Resort. Toronto Valeo Ready Hojo. Buy your tickets at ticketmaster.ca or call 647-964-8573.
1: ਉਹ ਅੱਜ ਤਾਂ ਕਮਾਲ ਹੀ ਹੋ ਗਈ। ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਤੇ ਜਾ ਖੜੀ ਕਰਤੀ।
2: ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450
3: ਭਾਜੀ। ਸਤਿੰਦਰਪਾਲ ਜੀ ਵੀ ਪ੍ਰੋਗਰਾਮ ਨੂੰ ਸੁਣ ਰਹੇ ਆ ਔਰ ਨਾਲ ਦੀ ਨਾਲ ਮੈਨੂੰ ਮੈਸੇਜ ਵੀ ਕਰ ਰਹੇ ਆ। ਆਪਣੀਆਂ ਪਤਾ ਨਹੀਂ ਕਿਹੜੀਆਂ ਹਸੀਨ ਵਾਦੀਆਂ ਦੇ ਵਿੱਚ ਇਸ ਵੇਲੇ ਜ਼ਿੰਦਗੀ ਦਾ ਇੰਜੋਏ ਕਰ ਰਹੇ ਆ।

ਆਵਾਜ਼ ਚੱਲ ਪਈ ਲੱਗਦੀ ਬਾਹਰ ਹੁਣ ਆਵਾਜ਼ ਆ ਰਹੀ ਜੀ ਬਾਹਰ ਇੱਕ ਕਾਲ ਕਰਕੇ ਦੱਸ ਦਿਓ ਤੁਹਾਡੀ ਬੜੀ ਮਿਹਰਬਾਨੀ ਹੋਊਗੀ ਨਹੀਂ ਤਾਂ ਅਸੀਂ ਚੱਲੇ ਸੀ ਘਰਾਂ ਨੂੰ ਜੇ ਮੇਰਾ ਖਿਆਲ ਆ ਕਿ ਬੜਾ ਸਾਹਿਬ ਆਪਣੀ ਆਵਾਜ਼ ਆ ਰਹੀ ਬਾਹਰ ਹੁਣ ਇੱਕ ਕਾਲ ਕਰਕੇ ਦੱਸਿਓ ਵੀਰ ਮੇਰੇ ਹੋ 6473604771 647-360-4771 ਅਤੇ ਤੁਸੀਂ ਕਾਲ ਕਰ ਸਕਦੇ ਹਾਂ ਹੋਪ ਜਿਹੜਾ ਕਿ ਤੁਹਾਡੇ ਵਾਸਤੇ ਆਵਾਜ਼ ਬਾਹਰ ਆ ਗਈ ਹੋਣੀ ਹੈ ਜੇ ਇੱਕ ਕਾਲ ਕਰ ਗਏ ਤਾਂ ਤੁਹਾਡਾ ਬੜੀ ਮਿਹਰਬਾਨੀ ਹੋਊਗੀ ਥੈਂਕ ਯੂ ਵੈਰੀ ਮੱਚ 6473604771 ਉਹ ਬੱਲੇ ਨਮਾਣਾ ਜੱਟ

0: ਪੰਜਾਬੀ ਵਿਰਸਾ। ਹੈਲੋ।
1: ਹਾਂਜੀ
0: ਜੀ ਸਰ।
1: ਆਵਾਜ਼ ਆ ਰਹੀ ਹੈ? ਮੈਂ ਕਿਹਾ ਫੋਨ ਕਰਕੇ ਦੱਸਦਾ ਹਰਜੀਤ ਸਾਹਿਬ ਨੂੰ ਕਿ ਆਵਾਜ਼ ਆ ਰਹੀ
0: ਹੈ। ਰਵੀ ਜੀ ਬੜੀ ਮਿਹਰਬਾਨੀ, ਚੋਪੜਾ ਸਾਹਿਬ। ਥੈਂਕ ਯੂ ਵੈਰੀ ਮਚ।
1: ਠੀਕ ਹੈ ਜੀ। ਓਕੇ ਜੀ, ਥੈਂਕ ਯੂ।
0: ਥੈਂਕ ਯੂ ਵੈਰੀ ਮਚ ਜੀ। ਚੋਪੜਾ ਸਾਹਿਬ ਸਾਡੇ ਬੜੇ ਪਿਆਰ ਵਾਲੇ ਵੀਰ ਆ, ਔਰ ਇਹਨਾਂ ਦੇ ਮਿਸਿਸ ਜੀ ਗੀਤਾ ਚੋਪੜਾ ਜੀ ਵੀ ਬੜਾ ਪਿਆਰ ਕਰਦੇ ਆ ਔਰ ਹਮੇਸ਼ਾ ਹਰ ਸ਼ੋਅ ਦੇ ਵਿੱਚ ਸਾਡਾ ਸਾਥ ਦਿੰਦੇ ਆ। ਗੀਤਾ ਜੀ, ਰਵੀ ਜੀ, ਆਪ ਜੀ ਦਾ ਬਹੁਤ ਬਹੁਤ ਥੈਂਕ ਯੂ। ਪੰਡਾ ਸਾਹਿਬ ਅਖੀਰ 'ਤੇ ਹੋਰ ਕੁਛ ਦੱਸੋ ਜਿਹੜੇ ਸਾਡੇ ਸੁਣ ਰਹੇ ਆ, ਅਤੇ ਆਪਾਂ ਉਹਨਾਂ ਤੱਕ ਮੈਸੇਜ ਆਪਣ ਦਾ ਕਰ ਦਈਏ ਜਾਣ ਲੱਗੇ।
2: ਹਾਂਜੀ ਹਾਂਜੀ ਜੀ, ਅਖੀਰ 'ਤੇ ਮੈਂ ਸਿਰਫ ਹੈਲਥ ਐਂਡ ਡੈਂਟ ਪਲਾਂ ਬਾਰੇ ਜ਼ਰੂਰ ਗੱਲ ਕਰਨੀ ਚਾਹੁੰਦਾ। ਸਾਡੇ ਬਹੁਤ ਸਾਰੇ ਸੋਤੇ ਹੈਗੇ ਜਿਨ੍ਹਾਂ ਨੇ ਮਤਲਬ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਕਵਰੇਜ ਨਹੀਂ ਕਰ ਰਹੀ ਹੈਗੀ, ਅਤੇ ਮੈਂ ਉਹਨਾਂ ਨੂੰ ਇਹ ਜ਼ਰੂਰ ਕਹਿਣਾ ਚਾਹੁੰਦਾ, ਤੁਸੀਂ ਆਪਣਾ ਹੈਲਥ ਐਂਡ ਡੈਂਟ ਪਲਾਨ ਜੇ ਤੁਸੀਂ ਲੈਣਾ ਚਾਹੁੰਦੇ ਆ, ਤੁਸੀਂ ਉਸ ਵਾਸਤੇ ਮੈਨੂੰ ਕਾਲ ਸਕਦੇ। ਇਸ ਭਾਵੇਂ ਤੁਸੀਂ ਇਕੱਲਿਆਂ ਨੇ ਲੈਣਾ, ਤੁਸੀਂ ਉਸ ਵਾਲਾ ਪਲਾਨ ਵੀ ਡਿਜ਼ਾਈਨ ਕਰ ਸਕਦੇ ਹੈਗੇ ਆ। ਜੇ ਤੁਸੀਂ ਆਪਣੀ ਫੈਮਿਲੀ ਨੇ ਲੈਣਾ ਉਸ ਵਾਸਤੇ ਵੀ ਕਰ ਸਕਦੇ, ਜੇ ਤੁਸੀਂ ਆਪਣੇ ਕਪਲ ਨੇ ਲੈਣਾ ਹਸਬੈਂਡ ਵਾਈਫ ਹੈਗੇ ਆ ਉਸ ਵਾਸਤੇ ਵੀ ਕਰ ਸਕਦੇ ਹੈਗੇ ਆ। ਜਾਂ ਸਾਡੇ ਬਹੁਤ ਸਾਰੇ ਇੱਥੇ ਸਿੰਗਲ ਪੇਰੈਂਟਸ ਹੈਗੇ ਆ, ਉਹ ਆਪਣਾ ਹੈਲਥ ਐਂਡ ਡੈਂਟ ਪਲਾਨ ਲੈਣਾ ਚਾਹੁੰਦੇ ਆ, ਉਹ ਵੀ ਕਰ ਸਕਦੇ ਆ। ਪਰ ਅਜੇ ਜੀ ਜਿਹੜੇ ਪਲਾਨ ਜਿਹੜੇ ਆ ਇੰਨੇ ਵੀ ਮਤਲਬ ਬਹੁਤ ਸਸਤੇ ਹੁੰਦੇ ਆ, ਇਹਦੇ ਵਿੱਚ ਜੇ ਆਮ ਜੇ ਤੁਸੀਂ ਹਰ ਚੀਜ਼ ਨੂੰ ਅਪਗ੍ਰੇਡ ਕਰ ਦਿੰਦੇ ਹੈਗੇ ਆ, ਦਵਾਈਆਂ ਵੀ ਤੁਹਾਡੀਆਂ $1,000 ਤੱਕ ਜਿੱਦੇ ਕਵਰ ਹੋਣਗੀਆਂ, ਤੁਹਾਡੇ ਦੰਦਾਂ ਦਾ ਵੀ $1,000 ਕਵਰ ਹੋਊਗਾ, ਕੈਰੋਥੈਰੇਪੀ ਮਸਾਜ ਵਗੈਰਾ ਸਭ ਕੁਛ ਇਹਦੇ ਵਿੱਚ ਕਵਰ, ਆਰਥੋਪੈਡਿਕ ਸ਼ੂਜ਼ ਕਵਰ ਹੁੰਦੇ ਹੈਗੇ ਆ, ਟਰੈਵਲ ਇੰਸ਼ੋਰੈਂਸ ਬਿਲਟ ਇਨ ਹੁੰਦੀ ਹੈਗੀ ਆ। ਪਰ ਮੈਂ ਜੇ ਸਾਡੇ ਸੋਚਦਿਆਂ ਕਿਉਂਕਿ ਉਹ ਆਪਣੀ ਕੰਪਨੀ ਹੈਗੀ ਆ, ਜਿੱਦਾਂ ਮਤਲਬ ਭਾਵਾਂ ਕੋਈ ਉਹਨਾਂ ਦਾ ਰੈਸਟੋਰੈਂਟ ਹੈਗਾ, ਭਾਵਾਂ ਆਪਣੇ ਗੈਸ ਸਟੇਸ਼ਨ ਵਗੈਰਾ ਹੈਗੇ ਆ, ਕਿ ਸਾਡੇ ਬਹੁਤ ਸਾਰੇ ਸੋਤੇ ਇੱਦਾਂ ਜਿਹਨਾਂ ਦੇ ਇੱਕ ਤੋਂ ਜ਼ਿਆਦਾ ਗੈਸ ਸਟੇਸ਼ਨ ਹੈਗੇ ਆ, ਉਹ ਆਪਣੇ ਇੰਪਲਾਈਜ਼ ਦੀ ਕਵਰ ਲੈਣਾ ਚਾਹੁੰਦੇ ਹੈਗੇ ਆ, ਉਹ ਵਾਸਤੇ ਵੀ ਜਿੱਦਾਂ ਇਹ ਪਲਾਨ ਜਿਹੜੇ 100% ਟੈਕਸ ਡਿਡਕਟੇਬਲ ਹੁੰਦੇ ਹੈਗੇ ਆ, ਤੁਸੀਂ ਉਹ ਪਲਾਨ ਨੂੰ ਕਿੱਦਾਂ ਤੁਸੀਂ ਸੈਟਅਪ ਕਰਨਾ ਚਾਹੁੰਦਾ, ਤੁਸੀਂ ਉਹ ਪਲਾਨ ਵਿੱਚ ਜਿਹੜੇ ਤੁਸੀਂ ਗਰੁੱਪ ਪਲਾਨ ਲੈਣਾ ਜਿਹੜੇ ਤੁਹਾਡੀ ਕੰਪਨੀਆਂ, ਉਹਦੇ $2,500 ਤੱਕ ਤੁਹਾਡੀਆਂ ਦਵਾਈਆਂ ਕਵਰ ਹੋਣਗੀਆਂ, $1,250 ਤੱਕ ਤੁਹਾਡੇ ਦੰਦਾਂ ਦਾ ਕਵਰ ਹੋਊਗਾ। ਇਹ ਬਾਕੀ ਜੇ ਹਰਜੀਤ ਜੀ ਸਾਡੇ ਕੋਲ ਹਸਬੈਂਡ ਵਾਈਫ ਦੀ ਵਾਈਫ ਹੈ, ਉਹ ਕਹਿੰਦੇ ਆ ਆਪਣੇ ਉਹਨਾਂ ਕੋਲ ਆਪਣੀ ਕੰਪਨੀ ਹੈਗੀ ਆ, ਉਹ ਆਪਣੇ ਕੰਪਨੀ ਵਾਸਤੇ ਪਲਾਨ ਲੈਣਾ ਚਾਹੁੰਦੇ ਆ, ਪਰ ਜੇ ਦੋ ਬੰਦਿਆਂ ਨੇ ਲੈਣਾ ਤਾਂ ਉਹ ਸਾਡੇ ਕੋਲ ਉਸ ਤਰ੍ਹਾਂ ਦੀ ਵੀ ਕੰਪਨੀ ਹੈਗੀਆਂ, ਜਿਹਦੇ ਵਿੱਚ ਤੁਹਾਡੀਆਂ 3,000 ਤੱਕ ਦਵਾਈਆਂ ਕਵਰ ਹੋਣਗੀਆਂ, 180 ਦਿਨ ਦੀ ਟਰੈਵਲ ਇੰਸ਼ੋਰੈਂਸ ਕਵਰ ਹੋਊਗੀ, ਬਾਕੀ ਤੁਹਾਡੇ ਜਿਹੜੇ ਹੈਗੇ ਪੁਰਾਣੀ ਕੋਈ ਦਵਾਈ ਖਾਂਦੇ ਉਹ ਵੀ ਜਿਹੜੀ $1,000 ਤੱਕ ਕਵਰ ਹੋਈ, ਉਹਦੇ ਵਿੱਚ ਤੁਹਾਡੀ 25,000 ਦੀ ਆਪਣੀ ਜਿਹੜੀ ਲਾਈਫ ਇੰਸ਼ੋਰੈਂਸ ਵੀ ਕਵਰ ਹੋਊਗੀ। ਬਾਕੀ ਇਹਨਾਂ ਦਾ ਦੂਸਰਾ ਪਲਾਨ ਹੈਗਾ, ਉਹਦੇ ਵਿੱਚ ਤੁਹਾਡੀ $50,000 ਦੀ ਲਾਈਫ ਇੰਸ਼ੋਰੈਂਸ ਕਵਰ ਹੈਗੀ ਆ, $5,000 ਤੱਕ ਦਵਾਈਆਂ ਹੈਗੀਆਂ, ਸੇਮ ਤੁਹਾਡੀ ਟਰੈਵਲ ਇੰਸ਼ੋਰੈਂਸ 180 ਦਿਨ ਦੀ ਹੈਗੀ। ਤੁਸੀਂ ਸਾਡੇ ਬਹੁਤ ਸਾਰੇ ਸੋਤੇ ਜੇ 6 ਮਹੀਨੇ ਬਾਹਰ ਜਾ ਕੇ ਵੀ ਰਹਿਣਾ ਚਾਹੁੰਦੇ ਤਾਂ ਵੀ ਜਿਹੜੀ ਤੁਹਾਡੀ ਟਰੈਵਲ ਇੰਸ਼ੋਰੈਂਸ ਬਿਲਟ ਨੇ ਉਹਦੇ ਵਿੱਚ ਹੈਗੀ ਆ। ਇਹ ਸਭ ਵਾਸਤੇ ਹਰਜੀਤ ਜੀ ਤੁਸੀਂ ਮੈਨੂੰ ਕਾਲ ਕਰ ਸਕਦੇ, ਮੇਰਾ ਨੰਬਰ 647-3300, ਜਾਂ ਤੁਸੀਂ ਕਿਸੇ ਤਰ੍ਹਾਂ ਵੀ ਕੋਈ ਵੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਭਾਵੇਂ ਲਾਈਫ ਹੈਗੀ ਆ, ਕ੍ਰਿਟੀਕਲ ਹੈਗੀ ਆ, ਮੋਰਗੇਜ ਇੰਸ਼ੋਰੈਂਸ ਹੈਗੀ ਆ, ਸੁਪਰ ਵੀਜ਼ਾ ਇੰਸ਼ੋਰੈਂਸ ਹੈਗੀ ਆ, ਵਿਜ਼ਟਰ ਮੈਡੀਕਲ ਇੰਸ਼ੋਰੈਂਸ ਹੈ, ਟਰੈਵਲ ਇੰਸ਼ੋਰੈਂਸ ਹੈਗੀ ਆ, RESP ਹੈਗੀ ਆ, RESP ਹੈਗੀ ਆ, ਜਾਂ ਫਸਟ ਹੋਮ ਵਾਲਾ ਪਲਾਨ ਹੈਗਾ, TFSA ਅਕਾਊਂਟ ਹੈਗਾ, ਜਿਹਦਾ ਤੁਸੀਂ ਕਿਸੇ ਤਰ੍ਹਾਂ ਵੀ ਕੋਈ ਇਨਵੈਸਟਮੈਂਟ ਕਰਨੀ ਚਾਹੁੰਦੇ ਹੈਗੇ ਹੋ, ਜਾਂ ਤੁਸੀਂ ਸਾਡੇ ਔਫਿਸ ਨੂੰ ਐਜ਼ ਏ ਇੰਸ਼ੋਰੈਂਸ ਬ੍ਰੋਕਰ ਜੁਆਇਨ ਕਰਨਾ ਚਾਹੁੰਦੇ ਹਾਂ, ਤੁਸੀਂ ਆਪਣੇ ਔਫਿਸ ਨਾਲ ਕੁਛ ਨਹੀਂ, ਸਾਡੇ ਤੁਸੀਂ ਔਫਿਸ ਨੂੰ ਜੁਆਇਨ ਕਰੋ, ਅਤੇ ਇੱਥੇ ਤੁਹਾਡੇ ਜਿਹੜੇ ਕੰਟੈਕਟਸ ਡਾਇਰੈਕਟ ਕੰਪਨੀਆਂ ਨਾਲ ਹੋਣਗੇ ਉਹ ਸਾਡੀ ਸਾਡੇ ਟੋਪ ਫਾਈਨੈਂਸ਼ੀਅਲ ਵੱਲੋਂ ਤੁਹਾਨੂੰ ਕੋਈ ਚੈੱਕ ਨਹੀਂ ਹੈਗਾ, ਅਤੇ ਜਿੰਨੇ ਵੀ ਚੈੱਕ ਹੋਣਗੇ ਤੁਹਾਨੂੰ ਕੰਪਨੀਆਂ ਡਾਇਰੈਕਟ ਪੇ ਕਰਨਗੀਆਂ। ਅਤੇ ਹਰਜੀਤ ਜੀ ਮੈਂ ਇਸ ਵਾਸਤੇ ਮੈਂ ਇੱਕੋ ਕਹਿ, ਮੇਰਾ ਨੰਬਰ ਹੈਗਾ 647-3300, 6473003100।
0: ਨੰਬਰ ਪੱਡਾ ਸਾਹਿਬ ਇੱਕ ਵਾਰ ਦੁਬਾਰਾ ਦਿਓ।
2: ਹਾਂਜੀ, 647-3300, 6473003100।
0: ਪੱਡਾ ਸਾਹਿਬ ਨਾਲ ਤੁਹਾਡਾ ਥੈਂਕ ਯੂ। ਤੁਸੀਂ ਵੀ ਹੰਸਰਾ ਹੰਸ ਦੇ ਸ਼ੋਅ 'ਤੇ ਆ ਰਹੇ ਹਾਂ, ਔਰ ਤੁਸੀਂ ਭਾਵੇਂ ਡਿਸੀਜਨ ਹੁਣ ਹੀ ਲਿਆ, ਪਰ ਮੈਂ ਔਨ ਏਅਰ ਦੱਸਦਾ ਸਰਜਾਜ ਸੁਰਜੀਤ ਸਿੰਘ ਜੀ ਪੱਡਾ ਸਾਹਿਬ ਨੂੰ ਜੇ ਤੁਸੀਂ ਮਿਲਣਾ ਤਾਂ ਉੱਥੇ ਜ਼ਰੂਰ ਆਇਓ। ਕਿਉਂ ਪੱਡਾ ਸਾਹਿਬ?
2: ਬਿਲਕੁਲ ਸਰ,
0: ਹੰਸਰਾ ਹੰਸ ਦੇ ਨਾਲ ਫਿਰ ਆਪਾਂ ਵਧੀਆ ਗੀਤ ਸੰਗੀਤ ਗਾਵਾਂਗੇ। ਪੱਡਾ ਸਾਹਿਬ ਕਹਿੰਦੇ ਮੈਨੂੰ ਮੋਰਲੀਆਂ ਸੀਟਾਂ ਦੇ ਦਿਓ, ਮੈਂ ਅਤੇ ਮੇਰੀ ਵਾਈਫ ਨੇ ਆਉਣਾ। ਅਤੇ ਬਈ ਤੁਸੀਂ ਵੀ ਜੇ ਪੱਡਾ ਸਾਹਿਬ ਦੇ ਨਾਲ ਕੰਪਨੀ ਦਾ ਕੰਮ ਕਰਦੇ ਆ ਅਤੇ ਪੱਡਾ ਸਾਹਿਬ ਨੂੰ ਮਿਲੋ ਜਾ ਕੇ, ਪੱਡਾ ਸਾਹਿਬ ਤੁਹਾਡੇ ਵਾਸਤੇ ਨਾਲ ਲੈ ਕੇ ਆਉਣਗੇ ਤੁਹਾਨੂੰ ਵੀ। ਔਰ ਇੱਕ ਗੱਲ ਹਰਪ੍ਰੀਤ ਜੀ, ਤੁਹਾਡਾ ਵੀ ਥੈਂਕ ਯੂ, ਤੁਹਾਡਾ ਮੈਸੇਜ ਆ ਗਿਆ ਸੀ। ਪਹਿਲੇ ਤਾਂ ਆਪਾਂ ਬੋਲਦੇ ਰਹੇ, ਹਰਪ੍ਰੀਤ ਮੈਸੇਜ ਕੀਤਾ ਬਈ ਸੁਣਦਾ ਉਹਨਾਂ ਹੁਣ ਅਸੀਂ ਥੈਂਕ ਯੂ ਕਿ ਤੁਹਾਨੂੰ ਸੁਣਿਆ ਨਹੀਂ ਹੋਣਾ ਉਹਨਾਂ ਨੂੰ, ਪਰ ਹੁਣ ਮੈਸੇਜ ਆ ਗਿਆ ਕਿ ਚੱਲ ਗਿਆ ਰੇਡੀਓ। ਹਰਪ੍ਰੀਤ ਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ, ਔਰ ਹਰਪ੍ਰੀਤ ਜੀ ਵੀ ਆ ਰਹੇ ਆ। ਲਓ ਜੀ ਪੱਡਾ ਸਾਹਿਬ, ਇੱਕ ਵਾਰ ਤੁਹਾਨੂੰ ਜ਼ਿਆਦਾ ਕੋਈ ਗੀਤ ਪਸੰਦ ਹੋਵੇ ਹੰਸਰਾਜ ਭਾਈ ਦਾ, ਅਤੇ ਸਾਰੇ ਗੀਤ ਤੁਹਾਨੂੰ ਪਸੰਦ ਆ ਜ਼ਿਆਦਾ?
2: ਸਰ ਜੀ ਉਹਨਾਂ ਦੇ ਤਕਰੀਬਨ ਸਾਰੇ ਗੀਤ ਹੀ ਪਸੰਦ ਆ ਜੀ ਉਹਨਾਂ ਦੇ, ਮਤਲਬ ਉਹਨਾਂ ਨੇ ਜਸਲਾ ਮਤਲਬ ਪੂਰੇ ਚੜ੍ਹਾਈ ਦੇ ਵੈਸੇ ਉਸ ਤਕਰੀਬਨ, ਮੇਰੇ ਖਿਆਲ ਇੱਦਾਂ ਦੀ ਕੋਈ ਹਾਲੇ ਵੀ ਇੱਦਾਂ ਦੀ ਕੋਈ ਪਾਰਟੀ ਜਿਹਨਾਂ ਵਿੱਚ ਉਹਨਾਂ ਗਾਣੇ ਨਹੀਂ ਵੱਜਦੇ।
0: ਨੱਚਣ ਤੋਂ ਪਹਿਲੇ ਹੋਕਾ ਦੇ। ਅੱਛਾ ਉਹ ਲਾਈਆ ਜੀ ਯਾਰ ਗਾਣਾ, ਥੋੜ੍ਹਾ ਜਿਹਾ ਟਾਈਮ ਹੈਗਾ, ਤੁਹਾਨੂੰ ਤੁਸੀਂ ਕਹਿ ਦਿੱਤਾ ਵੀ ਪਾਰਟੀ ਜੋ ਗੀਤ ਵੱਜਦਾ। ਕੱਲ੍ਹ ਵੀ ਮੈਂ ਗਿਆ ਸੀ ਉੱਥੇ, ਦੱਸਿਆ ਚਾਵਲਾ ਸਾਹਿਬ ਦੇ ਬੇਟੀ ਦੀ ਜਾਗੋ ਸੀ, ਔਰ ਉੱਥੇ ਵੀ ਉਹ ਜਿਹੜੇ ਬੰਦੇ ਸੀ ਗਾਣਾ ਗਾ ਰਹੇ ਸੀ, ਔਰ ਇਹ ਵੈਸੇ ਹੀ ਗੀਤ ਹੈ, ਇਹ ਤਾਂ ਵੈਸੇ ਲੋਕ ਗੀਤ ਹੀ ਬਣ ਗਿਆ, ਨੱਚਣ ਤੋਂ ਪਹਿਲੇ ਹੋਕਾ ਦੇਵਾਂਗੇ। ਲਓ ਜੀ ਇੱਕ ਨੰਬਰ ਤੁਸੀਂ ਨੋਟ ਕਰ ਲਓ, ਮਾਸਟਰ ਜੂਲਰ ਵਾਲੇ ਸ਼ੋਅ ਨੂੰ ਸਪੋਂਸਰ ਕਰ ਰਹੇ ਆ ਔਰ ਮਾਸਟਰ ਜੂਲਰ ਵਾਲੇ ਕਹਿੰਦੇ ਆ ਕਿ ਵਧੀਆ ਤੁਸੀਂ ਸੋਨਾ ਲੈਣਾ ਤੇ ਮਾਸਟਰ ਜੂਲਰ ਤੋਂ ਲੈ ਕੇ ਆਓ ਔਰ ਬਹੁਤ ਹੀ ਜ਼ਿਆਦਾ ਵਧੀਆ ਤੁਹਾਡੇ ਵਾਸਤੇ ਦੋ ਲੋਕੇਸ਼ਨਾਂ, ਇੱਕ ਸੈਕਿੰਡ ਬੜਾ ਸਾਹਿਬ, ਦੋ ਲੋਕੇਸ਼ਨਾਂ ਤੁਹਾਡੇ ਵਾਸਤੇ, ਗਰਮੀ ਲੱਗਦੀ ਹੈ ਇੱਥੇ, ਏ ਸੀ ਲੱਗਦਾ ਬੰਦ ਹੋ ਗਿਆ ਨਾ, ਕੋਈ ਗੱਲ ਨਹੀਂ ਡੋਰ ਖੋਲਦਾ ਥੋੜ੍ਹੇ ਜਿਹੇ ਅਤੇ ਕੋਈ ਗੱਲ ਨਹੀਂ, ਏ ਸੀ ਵੀ ਚਲਾ ਦਿੰਦੇ ਹਾਂ ਦੁਬਾਰਾ, ਮੈਨੂੰ ਲੱਗਦਾ ਲੋਡ ਪੈ ਗਈ ਅੱਜ ਥੋੜ੍ਹੀ ਜਿਹੀ। ਮਾਸਟਰ ਜੂਲਰ ਤੁਹਾਡੇ ਵਾਸਤੇ ਆ ਜਾਣਾ 905-906-2424 'ਤੇ ਕਾਲ ਵੀ ਕੀਤੀ ਜਾ ਸਕਦੀ ਹੈ ਔਰ ਏ ਸੀ ਜੇ ਤੁਹਾਡੀ ਹੁਣ ਅੱਜ ਚਲਾਉਣਾ ਪੈ ਗਿਆ, ਜੇ ਅੱਜ ਫੂਕ ਨਿਕਲ ਗਈ ਹੈ
2: ਠੀਕ ਹੈ,
0: ਪਰਮਜੀਤ ਸਿੰਘ ਨੂੰ ਕਾਲ ਕਰਨੀ ਹੈ 416-720-2081 ਦੇ ਕਾਲ ਕੀਤੀ ਜਾ ਸਕਦੀ ਹੈ। ਹੰਸ ਰਾਜ, ਹੰਸ ਆਪਕੇ ਸ਼ਹਿਰ ਮੇ ਸਤੰਬਰ 18 ਕੋ ਆ ਰਹੇ ਹੈ, ਚਲੋ ਜੀ ਹੰਸ ਭਾਜੀ, ਚਲੋ ਚਲੋ ਚਲੋ ਚਲੋ ਚਲੋ ਚਲੋ ਚਲੋ ਚਲੋ ਚਲੋ ਚਲੋ ਚਲੋ ਚਲੋ ਚਲੋ ਓਹੋ ਆ। ਵੈਸੇ ਕਮਾਲ ਦੀ ਗੱਲ ਹੈ, ਗੀਤ ਦਾ ਮਿਊਜ਼ਿਕ ਲੱਗਦਾ ਨਾ ਬੰਦਾ ਨੱਚਣ ਲੱਗ ਪੈਂਦਾ ਹੈ, ਏਦਾਂ ਦੇ ਗੀਤ ਹੋਣਗੇ ਹੰਸਰਾਜ ਹੰਸ ਦੀ ਇਸ ਮਹਿਫਲ ਦੇ ਵਿੱਚ, ਇਸ ਸ਼ਾਮ ਦੇ ਵਿੱਚ। ਸਤੰਬਰ 18 ਮਿਸੀ ਸਾਗਰ ਦੇ ਵਿੱਚ ਹੋਏਗਾ ਲਿਵਿੰਗ ਆਰਟ ਸੈਂਟਰ ਮੇ, ਟਿਕਟ ਮਾਸਟਰ.co ਟਿਕਟਾਂ ਚੱਕ ਲਓ।

0: ਸਤੰਬਰ 18 ਦਾ ਦਿਨ ਫਰਾਈਡੇ ਨਾਈਟ ਬੰਦੀ ਹੈ ਔਰ 7 ਕੁ ਵਜੇ ਤੁਸੀਂ ਉੱਥੇ ਪਹੁੰਚ ਜਾਓ, ਡੋਰ ਖੁੱਲ ਜਾਣਗੇ, 8 ਕੁ ਵਜੇ ਸ਼ੋਅ ਸਟਾਰਟ ਹੋ ਜਾਏਗਾ, 10:30 ਤੇ 11 ਦੇ ਵਿੱਚ ਵੀ ਤੁਹਾਨੂੰ ਘਰ ਭੇਜ ਦਾਂਗੇ। ਘਰੇ ਆ ਕੇ ਪ੍ਰਸ਼ਾਦਾ ਪਾਣੀ ਛਕਿਓ, ਭਾਵੇਂ ਮੁਰਗਾ ਛੁਰਗਾ ਬਣਾ ਕੇ ਜਾਇਓ, ਆਉਣ ਲੱਗਿਆਂ ਖਾਇਓ, ਭਾਵੇਂ ਆ ਕੇ 2-4 ਪੈਗ ਵੀ ਲਾ ਲਿਓ, ਫਿਰ ਨੀਂਦ ਵਧੀਆ ਆ ਜਾਓ। ਕਿਉਂ ਜੀ?
1: ਠੀਕ
0: ਹੈ, ਕਹਿੰਦੇ ਆ ਪੈਗ ਲਾ ਕੇ ਨੀਂਦ ਵਧੀਆ ਆ ਜਾਂਦੀ, ਪਟਾ ਸਾਹਿਬ ਇਹ ਕੋਈ ਚੱਕਰ ਵਾਲੀ ਹੁੰਦੀ ਹੈ ਕੀ ਗੱਲ? ਨਸ਼ਾ ਹੁੰਦਾ। ਚਲੋ ਵਧੀਆ, ਜਿਨ੍ਹਾਂ ਦੇ ਬੰਦੇ ਤੰਗ ਤੁੰਗ ਕਰਦੇ ਆ ਉਹ 2 ਪੈਗ ਲਾ ਕੇ ਪੈ ਜਾਂਦੇ ਹੁਣ ਆਰਾਮ ਨਾਲ, ਜਨਾਨੀਆਂ ਖੁਸ਼। ਬੱਲੇ ਬੱਲੇ ਬੱਲੇ।

0: ਸਮਾਂ ਤਕਰੀਬਨ ਸਮਾਪਤ ਹੈ। ਪੱਡਾ ਸਾਹਿਬ ਆਪਣਾ ਨੰਬਰ ਇੱਕ ਵਾਰੀ ਫਿਰ ਦੋ ਦੁਬਾਰਾ ਸਰ।
1: ਹਾਂਜੀ ਹਾਂਜੀ ਜੀ, ਕਿਸੇ ਵੀ ਇੰਸ਼ੋਰੈਂਸ ਵਾਸਤੇ ਜਿੱਥੇ ਇੰਸ਼ੋਰੈਂਸ ਦਾ ਨਾਂ ਜਾਂਦਾ ਉਸ ਵਾਸਤੇ ਸਭ ਤੋਂ ਇੱਕੋ ਇੱਕ ਨੰਬਰ 6443300300।
0: ਲਓ ਜੀ, ਹੰਸ ਰਾਜ ਹੰਸ ਦੀਆਂ ਟਿਕਟਾਂ ticketmaster.ca ਤੋਂ ਲੈ ਲਓ, ਚੱਕ ਲਓ ਚੱਕ ਲਓ ਚੱਕ ਲਓ।

0: 1230.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Hello.
2: Hello. Kataria Tours and Travel.
3: Hanji, Kataria Tours and Travel.
2: India diyan tickets chahidiyan si.
3: Oh, India ki tusi jitthon marzi diyan tickets le lo. India kithe jana?
2: Char tickets Delhi diyan te do Amritsar diyan. Mil jangiyan?
3: Mil jangiyan. Bilkul mil jangiyan. Delhi, Mumbai, Amritsar. Eho ta saadi speciality hai. Bas dasso ki tickets kadon diyan chahidiyan ne. Te haan, special tour packages te honeymoon packages vi saade kol available ne.
2: Par usse man service te sab to vadhiya rates le ikko ikna. Kataria Tours and Travel. Booking le aaj hi call karo 905-678-1200 905-678-1200. Kataria Tours and Travel.
4: 32-55-80 98.
5: ਇਹ ਕੀ ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ?
4: ਉਹ ਕਾਊਂਟਿੰਗ ਨਹੀਂ, ਇਹ ਤੇ 32-55-80 ਤੇ 98 ਇੰਚ ਦੇ ਟੀਵੀ ਨੇ
6: ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਸ ਤੋਂ ਆਏ ਨੇ। ਇਹਨਾਂ ਕੋਲ ਸਾਰੇ ਹਾਊਸਹੋਲਡ ਅਪਲਾਈਂਸਸ ਮਿਲਣਗੇ, ਹਰ ਬ੍ਰੈਂਡ ਬਹੁਤ ਹੀ ਵਧੀਆ ਪ੍ਰਾਈਸ ਤੇ। 32-98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
5: ਬ੍ਰੈਂਪਟਨ ਟੀਵੀ ਐਂਡ ਅਪਲਾਈਂਸਸ, 801 ਬੋਵੇ ਡਰਾਈਵ ਨੀਅਰ ਚਿੰਗੂਜ਼ੀ। ਕਾਲ 905-450-2828 905-450-2828
0: This is AM 530.

0: KHLO, AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
0: Crank up the radio. You're listening to the Dave Toddler Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
5: 647-739-7710 6477398710।
7: ਸ਼ੀਸ਼ਾ ਹੋ ਯਾ ਦਿਲ
8: ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
9: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ।
10: ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
9: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
10: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
9: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
10: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
11: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
3: ਮੈਂ ਕਿਹਾ ਕਿੱਥੇ ਜਾ ਰਹੀ ਹੈ?
12: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
3: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
13: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
14: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗ੍ਰੋਸਰੀ ਨੀਡਸ।
15: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
14: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗ੍ਰੋਸਰੀ ਨੀਡਸ। ਸਭ ਤੋਂ ਵਧੀਆ ਗ੍ਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
0: Ladies and gentlemen, introducing from CHLO AM 530, the number one radio host in the world, Dave.

0: ਸੋਹਣੀ ਜੀ ਪੀਪਣੀ ਨਾਲ ਹਰਪ੍ਰੀਤ ਜੀ ਤੁਹਾਡਾ ਪ੍ਰੋਗਰਾਮ ਸਵਾਗਤ ਹੈ। ਕੀ ਹਾਲ ਹੈ?
1: ਥੈਂਕ ਯੂ ਸੋ ਮਚ ਦੇਵ ਜੀ। ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਦਿਨ ਸੋਹਣੇ ਨੇ, ਦੋ ਚਾਰ ਹੀ ਰਹਿ ਗਏ ਮੈਨੂੰ ਲੱਗਦਾ, ਕਿਉਂਕਿ ਆਲਮੋਸਟ 50 ਮਿੰਟ ਦਾ ਫਰਕ ਪੈ ਗਿਆ ਦਿਨ ਦਾ।
1: ਯੈਸ,
0: ਸੋ ਦਿਨ ਛੋਟੇ ਹੁੰਦੇ ਜਾ ਰਹੇ ਨੇ,
1: ਠੰਡ ਵੀ ਹੁੰਦੀ ਜਾ ਰਹੀ ਹੈ।
0: ਠੰਡ ਤਾਂ ਪੁੱਛੋ ਨਾ। ਪਰਸੋਂ ਚੌਥੇ ਮੈਂ ਗਰਾਜ 'ਚ ਬੈਠਾ ਟੀਵੀ ਦੇਖਦਾ ਸੀ, ਹਾਰ ਕੇ ਹੁੜੀ ਜੀ ਮੰਗਾਈ ਤਾਂ ਜਾ ਕੇ ਉੱਥੇ ਬੈਠਾ 10 ਮਿੰਟ। ਐਨੀ ਹਾਓ, ਕੱਲ੍ਹ ਬਲੂ ਜੈਟ ਬੜੇ ਬਹਾਦਰੀ ਨਾਲ ਖੇਡਦੇ, 5-3 ਤੇ ਹਾਰ ਗਏ, 3 ਗੇਮਾਂ ਵਾਈਲਡ ਕਾਰਡ ਤੋਂ ਪਿੱਛੇ ਨੇ। ਔਰ ਇਹਨਾਂ ਦਾ ਬਲੂ ਜੈਟ ਜਿਹੜਾ ਵਨ ਆਫ ਦਾ ਗੁੱਡ ਪਿਚਰ ਸੀ ਸ਼ੇਨ ਬੇਬਰ, ਉਹ ਵੀ ਸ਼ੈਲਫ ਤੇ ਚਲਿਆ ਗਿਆ। ਤੁਸੀਂ ਬੱਸ ਦੇ ਵਿੱਚ ਬੰਦਿਆਂ ਨੂੰ ਚੜ੍ਹਦੇ ਦੇਖਿਆ ਹੋਣਾ, ਬੱਸ ਵਿੱਚ ਆਪਦੇ ਕੁੱਤੇ ਲੈ ਕੇ ਬੰਦਿਆਂ ਨੂੰ ਦੇਖਿਆ ਹੋਣਾ ਜਾਂਦੇ ਨੂੰ। ਜੇ ਮੈਂ ਇਹ ਕਹਾਂ ਤੁਹਾਨੂੰ, ਬੱਸ ਵਿੱਚ 2 ਬੱਕਰੀਆਂ ਆਪ ਹੀ ਵੜ ਗਈਆਂ ਅੰਦਰ, ਕਹਿੰਦੇ ਅਸੀਂ ਗੇੜਾ ਕੱਢ ਕੇ ਆਉਣਾ ਸ਼ਹਿਰ ਦਾ। ਇਹ ਨਹੀਂ ਯਕੀਨ, ਫੋਟੋ ਦੇਖ ਲਓ,
1: ਹੈ ਕਿੱਥੇ ਦੀ?
0: ਪੋਰਟਲੈਂਡ। ਤੁਸੀਂ ਵੀ ਦੇਖੋ ਜੀ ਬੱਕਰੀਆਂ ਜਾਂਦੀਆਂ। ਐਨੀਵੇ, 2022 ਚ ਸਕਾਰਬਰੋ ਚ ਇੱਕ ਸਲੇਇੰਗ ਹੋਈ ਸੀ, ਉਸ ਸਿਲਸਿਲੇ ਚ ਇੱਕ ਬੰਦੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਅੱਜ ਕੱਲ੍ਹ ਚਰਚਾ ਬੜੀ ਹੋ ਰਹੀ ਆ ਆਪਣੇ ਬੰਦਿਆਂ ਦੀਆਂ, ਬੜੀਆਂ ਰੀਲਾਂ ਬਣ ਰਹੀਆਂ। ਅੱਗੇ ਤਾਂ ਆਪਣੀਆਂ ਆਪਦੀਆਂ ਰੀਲਾਂ ਬਣਾਉਂਦੇ ਨਾ, ਦੇਖੋ ਜੀ ਮੈਂ ਇੱਥੇ ਆ ਗਿਆ ਤੇ ਮੈਂ ਪਾਰਕ 'ਚ ਆ ਗਿਆ, ਮੈਂ ਪਹਾੜੀ 'ਤੇ ਚੜ੍ਹ ਗਿਆ, ਮੈਂ ਪਹਾੜੀ 'ਤੇ ਥੱਲੇ ਆ ਗਿਆ, ਮੈਂ ਰੋਟੀ ਖਾਣ ਲੱਗਾ, ਮੈਂ ਚਾਹ ਪੀਣ ਲੱਗਾ, ਉਹਦੀਆਂ ਫੋਟੋਆਂ ਪਾਈ ਜਾਂਦੇ। ਹੁਣ ਫੋਟੋਆਂ ਬਣ ਰਹੀਆਂ ਬਾਰਬਿਕਿਊ ਕਰਨ ਲੱਗੇ ਆ ਖੇਤਾਂ 'ਚ, ਉਸ ਜਗ੍ਹਾ ਜਿੱਥੇ ਉਹਨਾਂ ਨੇ ਵਾਰਨਿੰਗ ਆ ਵੀ ਤੁਸੀਂ ਇੱਥੇ ਅੱਗ ਨਹੀਂ ਲਾ ਸਕਦੇ। ਜਦੋਂ ਕਹਿੰਦਾ ਮੀ ਨੋ ਮੀ ਡੋਂਟ ਮੀ ਨੋਟ, ਐਂ ਜੇ ਕਰੀ ਜਾਣ ਖੜੇ। ਹੁਣ ਪਿੱਛੇ ਜਾ ਇੱਕ ਬੀਬੀ ਜੀ ਨੂੰ $1000 ਫਾਈਨ ਹੋਇਆ, ਜਿਹੜਾ ਕੂੜਾ ਸੁੱਟਦੀ ਸੀ ਪੁਲ ਤੇ ਚੜ੍ਹ ਕੇ। ਹੁਣ ਇੱਕ ਬੰਦਾ, ਇੱਕ ਅੱਗੇ ਚੱਲ ਕੇ ਤੁਹਾਨੂੰ ਖਬਰ ਸੁਣਾਉਂਦੇ ਆ, ਕਿੱਧਰ ਗਈ ਮੈਂ ਸੁਣਾ ਹੀ ਦਿੰਦਾ, ਮੈਂ ਲੱਭ ਲੈਣ ਦੋ, ਖਬਰਾਂ ਲੱਭਣੀਆਂ ਵੀ ਔਖੀਆਂ ਹੁੰਦੀਆਂ ਇੰਨੀਆਂ ਖਬਰਾਂ ਨੇ। ਚਲੋ ਜਦੋਂ ਲੱਭ ਗਈ ਉਦੋਂ ਸੁਣਾਉਣ ਵਾਲੀਆਂ ਨੇ ਮੇਰੇ ਕੋਲ। ਉਹ ਆ ਗਈ, ਇਹ ਹੈਗੀ ਜੀ ਗੋਲਡਨ ਈਅਰਸ ਪ੍ਰੋਵਿੰਸ਼ੀਅਲ ਪਾਰਕ। ਪ੍ਰੋਵਿੰਸ਼ੀਅਲ ਪਾਰਕ ਦੇ ਵਿੱਚ ਤੁਸੀਂ ਪਾਰਕ ਨੂੰ ਹਿਲਾ ਨਹੀਂ ਸਕਦੇ, ਪੱਥਰ ਨੂੰ ਚੱਕੇ ਇੱਧਰੋਂ ਉੱਧਰ ਨਹੀਂ ਰੱਖ ਸਕਦੇ, ਟ੍ਰੀ ਨਹੀਂ ਕੱਟ ਸਕਦੇ, ਟਾਹਣੀਆਂ ਨਹੀਂ ਕੱਟ ਸਕਦੇ, ਕੁਛ ਨਹੀਂ ਕਰ ਸਕਦੇ। ਇੱਕ ਆਪਣਾ ਬੰਦਾ ਲਾਲ ਰੰਗ ਦਾ ਪੇਂਟ ਲੈ ਕੇ ਉੱਥੇ ਪਹਾੜੀਆਂ ਤੇ ਕੁਛ ਲਿਖਣ ਲੱਗ ਗਿਆ। ਹੁਣ ਉਹਦੀ ਵੀਡੀਓ ਵਾਰ RCMP ਉਹਨੂੰ ਭਾਲਦੀ ਫਿਰਦੀ ਹੈ। ਇਹਨਾਂ ਨੂੰ ਕੁਛ ਨਾ ਫਾਈਨ ਲੈ ਲਓ ਇਹਨਾਂ ਤੋਂ, 1000-1000, ਮੁੜ ਕੇ ਜਹਾਜ਼ ਚੜ੍ਹਾ ਕੇ ਉਹ ਜਿੱਧਰੋਂ ਆਏ ਜਾਓ। ਆਈ ਡੋਨਟ ਨੋ ਵਾਟਸ ਰੋਂਗ ਵਿਦ ਦੀਸ ਗਾਇਸ। ਐਨੀਵੇ, ਟੈਰਿਫ ਬਾਰੇ ਤੁਹਾਡੇ ਕੀ ਵਿਚਾਰ ਨੇ? ਜਿਹੜੇ ਐਟ ਦਾ ਜਵਾਬ ਐਟ ਨਾ ਦਿੱਤਾ,
1: ਐਕਚੁਅਲੀ ਮਿਕਸ ਜਵਾਬ।
0: 76% ਕੈਨੇਡੀਅਨ ਸੇ ਇਟਸ ਗੁੱਡ ਆਈਡੀਆ, ਇਟਸ ਨਾਟ ਦੈਟ ਮਿਕਸ, 70%। ਤੇ ਦੁਨੀਆ ਭਰ ਦੇ ਜਿਹੜੇ ਵੱਡੇ ਲੀਡਰ ਨੇ, ਕਹਿੰਦੇ ਪਹਿਲਾ ਬੰਦਾ ਦੇਖਿਆ ਜਿਹੜਾ ਟਰੰਪ ਬੁਲੀ ਕਰਦਾ ਸੀ ਤੇ ਉਹਨੇ ਬੁਲੀ ਨੂੰ ਬੁਲੀ ਬਣਾਤਾ। ਅੱਗੇ ਤਾਂ ਉਹ ਆਪ ਵੀ ਕਰਦਾ ਸੀ ਨਾ, ਗੋਲਫ ਆਫ ਮੈਕਸੀਕੋ ਬਣਾ ਦੂ, ਗੋਲਫ ਆਫ ਮੈਕਸੀਕੋ ਨੂੰ ਗੋਲਫ ਆਫ USA ਕਰ ਦੂ, ਉਹ ਨੀ ਹੋਇਆ। ਫਿਰ ਕਹਿੰਦਾ ਗ੍ਰੀਨਲੈਂਡ ਲੈਣ ਲੂ, ਉਹ ਨੀ ਹੋਇਆ। ਫਿਰ ਕਹਿੰਦਾ ਜੀ ਹੁਣ ਆਪਣੇ ਇਹ ਲੈ ਲੂ ਲੇਕ, ਉਹ ਮਿੱਤਰਾ ਕੱਖ ਨੀ ਮਿਲਣਾ, ਜਿਹੜਾ ਡੈਪ ਡੁਪਰ ਜਿਹਾ ਲਾਇਆ ਹੋਇਆ ਇਹਦੇ ਨਾਲ, ਜਿਹੜੇ 2 ਸਾਲ ਹੈਗੇ ਆਪਾਂ ਤਾਂ 8 ਤਰੀਕ ਤੋਂ ਲਾਦਾ ਟੈਰਿਫ, ਇਹਨੇ ਲਾਉਣਾ January 1 ਤੋਂ। ਪਤਾ ਇਹਦਾ ਬੁਲੀਜ਼ਮ ਕਿੱਥੇ ਖਤਮ ਹੋ ਗਿਆ? ਨਵੰਬਰ 'ਚ ਮਿਡ ਟਰਮ ਇਲੈਕਸ਼ਨ ਹੋਣੀ ਆ ਉੱਥੇ, ਜੇ ਉਹ ਹਾਰ ਗਿਆ ਕਿਸੇ ਨੇ ਇਹਨੂੰ ਪੁੱਛਣਾ ਵੀ ਨੀ ਹੈ। ਚਾਈਨਾ ਵਾਲੇ ਬੜੇ ਖੁਸ਼ ਹੈ ਜੀ, ਕਹਿੰਦੇ ਤਾਂ ਬਹੁਤ ਖੁਸ਼ ਹੈ, ਚੰਗਾ ਕੀਤਾ ਰਿਹਾ ਕੈਨੇਡਾ ਨੇ, ਔਰ ਆਪਣੇ ਜਿੰਨੇ ਪ੍ਰੀਮੀਅਰ ਇੱਕ ਅੱਧੇ ਨੂੰ ਛੱਡ ਗਏ, ਸਾਰੇ ਬੜੇ ਖੁਸ਼ ਹੈ ਇਸ ਚੀਜ਼ ਤੇ। ਖੈਰ ਕੋਈ ਖੁਸ਼ ਰਹੇ ਨਾ ਰਹੇ, ਅੱਛਾ ਜਿਵੇਂ ਟੂਡੋ ਨੇ 2000 ਦਿੱਤਾ ਸੀ, ਫਿਰ 20,000 ਦਿੱਤਾ, ਫਿਰ 40,000 ਦਿੱਤਾ, 40 ਮੰਡਵਾ ਲਿਆ, 20 ਕਹਿੰਦਾ ਤੁਸੀਂ ਰੱਖ ਲਓ ਗੱਲ ਹੀ ਕੋਈ ਨੀ। ਉਦੋਂ ਟੂਡੋ ਜੀ ਜੈਕਾਰ ਹੋਵੇ, ਟੂਡੋ ਜੀ ਦੀ ਬੱਲੇ ਬੱਲੇ, ਜਦੋਂ ਉਹਨੇ ਮੰਗ ਲਏ ਕਹਿੰਦਾ ਟੂਡੋ ਥੱਲੇ ਥੱਲੇ। ਹੁਣ ਇਹ ਕਹਾਣੀ ਨੇ ਤਕਰੀਬਨ $7.2-7.3 ਬਿਲੀਅਨ ਜਿਹੜੇ ਛੋਟੇ ਬਿਜ਼ਨਸ

0: ਤੇ ਇਫੈਕਟ ਪਏਗਾ ਟੈਰਿਫ ਕਰਕੇ।
1: ਯੈਸ,
0: ਹੁਣ ਤੁਸੀਂ ਤਾਂ ਇੰਸ਼ੋਰੈਂਸ ਵੇਚਦੇ ਹੋ, ਮੈਂ ਰੇਟ ਕਰਾਂ, ਸਾਡੇ ਤਾਂ ਟੈਰਿਫ ਨਾ ਕਰਾਂਗਾ ਚੱਕਰ ਆ।
1: ਪਰ ਸਾਡੇ ਕਲਾਇੰਟਾਂ ਦਾ ਤਾਂ ਫਰਕ ਪੈਂਦਾ ਹੀ ਆ।
0: ਕਲਾਇੰਟਾਂ ਤੇ ਪਏਗਾ, ਤੁਹਾਡੇ ਤੇ ਨਾ ਕਲਾਇੰਟਾਂ ਨੂੰ ਪੈਸੇ ਮਿਲ ਜਾਣੇ ਆ।
1: ਅੱਛਾ ਠੀਕ,
0: ਕਲਾਇੰਟਾਂ ਨੂੰ ਮਿਲ ਜਾਣੇ। ਐਨੀ ਹਾਓ, ਜੇ ਇੱਕ ਜਗ੍ਹਾ ਦਾ ਨਾਮ ਹੋਵੇ ਡੈਥ ਵੈਲੀ, ਤੁਸੀਂ ਉੱਥੇ ਜਾਓਗੇ?
1: ਮਤਲਬ ਕਈ ਵਾਰ ਬੰਦੇ ਦਿਮਾਗ ਚ ਹੁੰਦਾ ਨਾ ਕਿ ਦੇਖੀ ਆਈਏ ਸੱਚੀ ਡੈਥ ਵੈਲੀ ਆ।
0: ਕੋਈ ਘਰ ਹੋਵੇ ਇੱਥੇ ਭੂਤਾਂ ਰਹਿੰਦੀਆਂ, ਉੱਥੇ ਜਾਓਗੇ? ਇੱਕ ਡੈਥ ਵੈਲੀ ਹੈ ਜੀ ਇਹ ਕੈਲੀਫੋਰਨੀਆ ਚ, ਉੱਥੇ ਦੋ ਜਾਣੇ ਚਲੇ ਗਏ ਘੁੰਮਣ ਫਿਰਨ, ਗੱਡੀ ਫਸ ਗਈ, ਕਹਿੰਦੇ ਚੱਲ ਤੁਰ ਕੇ ਚੱਲਦੇ ਆ, ਇੱਕ ਰਾਹ ਚ ਮਰ ਗਿਆ, ਇੱਕ ਨੂੰ ਸਹਿਕਦੀ ਨੂੰ ਚੱਕ ਕੇ ਲਿਆਂਦਾ, ਜਿਹਦਾ ਨਾਮ ਹੀ ਡੈਥ ਵੈਲੀ, ਉੱਥੇ ਜਾਣਾ ਕਿਉਂ ਦੱਸੋ। ਐਨੀਵੇ ਹਰਪ੍ਰੀਤ ਜੀ, ਜਿਹੜੀ ਇੰਸ਼ੋਰੈਂਸ ਆ,
1: ਹਾਂਜੀ,
0: ਇਹ ਕਾਫੀ ਕਿਸਮਾਂ ਦੀ ਆ। ਜਿਹੜਾ ਕੈਂਸਰ ਨਾਲ ਰਿਲੇਟਡ ਆ, ਕਿਉਂਕਿ ਮੈਂ ਪਰਸੋਂ ਚੌਥੇ ਕਿਸੇ ਨਾਲ ਗੱਲ ਹੋ ਰਹੀ ਸੀ, ਜਿਹੜਾ ਕੈਂਸਰ ਨਾਲ ਰਿਲੇਟਡ ਆ, ਇਹ ਤੁਸੀਂ ਲਾਸਟ ਟਾਈਮ ਵੀ ਆਪਾਂ ਗੱਲ ਕੀਤੀ, ਦੱਸਦੇ ਵੀ ਫਸਟ ਸਟੇਜ ਤੇ ਆ, ਸੈਕੰਡ ਤੇ, ਥਰਡ ਤੇ, ਉਹਦੇ ਹਿਸਾਬ ਨਾਲ ਪੈਸੇ ਮਿਲਦੇ ਆ। ਕੋਈ ਐਸੀ ਵੀ ਪਾਲਿਸੀ ਆ ਜਦੋਂ ਕੈਂਸਰ ਹੋ ਗਿਆ ਆ ਚੱਕ ਸਾਰੇ ਪੈਸੇ?
1: ਨਹੀਂ, ਜਦੋਂ ਕ੍ਰਿਟੀਕਲ ਇਲਨੈਸ ਦੀ ਪਾਲਿਸੀ ਦੀ ਆਪਾਂ ਗੱਲ ਕਰਦੇ ਪਏ ਹਾਂ, ਤਾਂ ਕ੍ਰਿਟੀਕਲ ਇਲਨੈਸ ਡੈਫੀਨੇਸ਼ਨ ਦੇ ਨਾਲ ਆਉਂਦੀ ਆ। ਸੋ ਜਦੋਂ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਆ, ਉਹਨਾਂ ਦੇ ਉੱਪਰ ਗਾਈਡਲਾਈਨਸ ਹੈਗੀਆਂ ਕਿ ਉਹਨਾਂ ਨੇ ਸੇਮ ਡੈਫੀਨੇਸ਼ਨਸ ਫੋਲੋ ਕਰਨੀਆਂ ਆ। ਸੋ ਉਹਦੇ ਵਿੱਚ ਸਿਰਫ ਬੈਨੀਫਿਟ ਅਮਾਊਂਟ ਦਾ ਫਰਕ ਹੋ ਸਕਦਾ। ਕੁਝ ਕੰਪਨੀਜ਼ ਜਿਹੜੀਆਂ ਹੈਗੀਆਂ, ਜਿੱਦਾਂ ਸਟੇਜ 1 ਸਟੇਜ 2 ਕੈਂਸਰ ਹੈਗਾ, ਉਹਨਾਂ ਸਿਚੁਏਸ਼ਨਸ ਦੇ ਵਿੱਚ ਉਹ 10% ਦਾ ਬੈਨੀਫਿਟ ਦੇ ਦਿੰਦੇ ਆ, ਜਿੰਨੀ ਅਮਾਊਂਟ ਦੀ ਕਵਰੇਜ ਤੁਸੀਂ ਲਈ ਸੀ। ਕਈਆਂ ਕੰਪਨੀਜ਼ ਦੇ ਵਿੱਚ 15% ਦਾ ਬੈਨੀਫਿਟ ਆ, ਬਟ ਡੈਫੀਨੇਸ਼ਨਸ ਸੇਮ ਆ, ਉਹਦੇ ਅਕੋਰਡਿੰਗਲੀ ਹੀ ਕਲੇਮ ਮਿਲਣਾ ਆ। ਸੋ ਕੁਝ ਡਿਜ਼ੀਜ਼ ਇੱਦਾਂ ਦੀਆਂ ਹੈਗੀਆਂ ਕ੍ਰਿਟੀਕਲ ਇਲਨੈਸ ਦੇ ਵਿੱਚ, ਜਿਨ੍ਹਾਂ ਦੇ ਵਿੱਚ ਲਿਮਿਟਿਡ ਬੈਨੀਫਿਟ ਪਹਿਲਾਂ ਮਿਲ ਜਾਂਦਾ ਹੈ, 10% ਜਾਂ 15%, ਉਸ ਤੋਂ ਬਾਅਦ ਪਾਲਿਸੀ ਕੰਟੀਨਿਊ ਰਹਿੰਦੀ ਆ। ਅਦਰਵਾਈਜ਼ ਕੀ ਕ੍ਰਿਟੀਕਲ ਇਲਨੈਸ ਦੇ ਵਿੱਚ ਹੁੰਦਾ ਹੈ ਕਿ 1-time ਬੈਨੀਫਿਟ। ਸੋ ਜੇ ਇਨ ਕੇਸ ਹੁਣ ਕਿਸੇ ਪਰਸਨ ਨੂੰ ਸਟੇਜ 4 ਕੈਂਸਰ ਹੋ ਗਿਆ ਜਾਂ ਬਾਈਪਾਸ ਸਰਜਰੀ ਹੋ ਗਈ, ਇੱਕ ਵਾਰੀ ਸਾਰਾ ਕਲੇਮ ਮਿਲ ਗਿਆ, ਪਾਲਿਸੀ ਉੱਥੇ ਖਤਮ ਹੋ ਜਾਣੀ ਆ। ਬਟ ਜੇ ਇਹ ਲਿਮਿਟਿਡ ਬੈਨੀਫਿਟ ਉਹਨਾਂ ਨੂੰ ਪਹਿਲਾਂ ਮਿਲਿਆ ਹੈਗਾ, ਤਾਂ ਪਾਲਿਸੀ ਉਹਨਾਂ ਦੀ ਕੰਟੀਨਿਊ ਰਹੂਗੀ, ਕੋਈ ਵੀ ਹੋਰ ਸਿਚੁਏਸ਼ਨ ਆ ਜਾਂਦੀ ਹੈਗੀ ਉਹ ਕਵਰਡ ਹੋਣਗੇ।
0: ਆਪਣਾ ਫੋਨ ਨੰਬਰ ਦੇ ਦੋ ਇੱਕ ਵਾਰ,
1: 416-8176500-416-817-6500।
0: ਜਿਹੜੇ ਵਿਜ਼ਟਰ ਵੀਜ਼ਾ ਤੇ ਆਉਂਦੇ ਆ,
1: ਹਾਂਜੀ,
0: ਉਹਨਾਂ ਲਈ ਵੀ ਤੁਸੀਂ ਵਿਜ਼ਟਰ ਵੀਜ਼ਾ ਕਰਦੇ ਹੋ, ਪਹਿਲਾਂ ਤਾਂ ਉਹਦਾ ਦੱਸੋ।
1: ਸੋ ਜਿਹੜੇ ਵੀ ਵਿਜ਼ਟਰ ਆਉਂਦੇ ਹੈਗੇ ਆ, ਕਿਉਂਕਿ ਉਹਨਾਂ ਦੇ ਕੋਲ ਇੱਥੇ ਦਾ ਹੈਲਥ ਕਾਰਡ ਨਹੀਂ ਹੁੰਦਾ, ਸੋ ਚਾਹੇ ਉਹ ਵਿਜ਼ਟਰ ਹੋਣ, ਚਾਹੇ ਉਹ ਸੁਪਰ ਵੀਜ਼ਾ ਤੇ ਹੋਣ, ਚਾਹੇ ਉਹ ਵਰਕ ਪਰਮਿਟ ਦੇ ਅਪਲਾਈਡ ਸਟੇਟਸ ਤੇ ਹੈਗੇ ਆ, ਚਾਹੇ ਉਹ ਸਟੂਡੈਂਟ ਹੈਗੇ ਆ, ਸੋ ਬੇਸਿਕਲੀ ਉਹ ਸਾਰੇ ਕੈਟਾਗਰੀਜ਼ ਜਿਨ੍ਹਾਂ ਦੇ ਕੋਲ ਹੈਲਥ ਕਾਰਡ ਨਹੀਂ ਹੈਗਾ, ਉਹਨਾਂ ਨੂੰ ਵਿਜ਼ਟਰ ਇੰਸ਼ੋਰੈਂਸ ਹੀ ਮਿਲਦੀ ਆ। ਸਿਰਫ ਨਾਮ ਡਿਫਰੈਂਟ ਡਿਫਰੈਂਟ ਆ। ਸਾਨੂੰ ਕਈ ਵਾਰ ਕਾਲ ਆਉਂਦੀ ਹੈ ਜੀ, ਮੈਂ ਤਾਂ ਵਰਕ ਪਰਮਿਟ ਅਪਲਾਈ ਕੀਤਾ ਹੋਇਆ, ਮੈਨੂੰ ਕਿਹੜੀ ਕਵਰੇਜ ਮਿਲੂਗੀ? ਮੈਨੂੰ ਉਹ ਕਵਰੇਜ ਚਾਹੀਦੀ ਆ ਜਿਹਦੇ ਵਿੱਚ ਰੈਗੂਲਰ ਚੈੱਕਅਪਸ ਵੀ ਕਵਰ ਹੋ ਜਾਣ। ਕੋਈ ਨਹੀਂ ਇੱਦਾਂ ਦਾ ਮਿਲ ਸਕਦਾ, ਕਿਉਂਕਿ ਜਦੋਂ ਤੁਹਾਡੇ ਕੋਲ ਇੱਥੇ ਦਾ ਕੋਈ ਸਟੇਟਸ ਨਹੀਂ ਹੈਗਾ, ਤੁਸੀਂ ਵਿਜ਼ਿਟਰ ਹੀ ਆ। ਸੁਪਰ ਵੀਜ਼ਾ ਵੀ ਵਿਜ਼ਿਟਰ ਦਾ ਹੀ ਪਾਰਟ ਆ, ਸਿਰਫ ਫਰਕ ਇਹੀ ਆ ਕਿ ਸੁਪਰ ਵੀਜ਼ਾ ਉਹਨਾਂ ਨੇ ਓਪਨ ਕਰ ਦਿੱਤਾ ਸੀਗਾ ਪੇਰੈਂਟਸ ਲਈ, ਗ੍ਰੈਂਡ ਪੇਰੈਂਟਸ ਲਈ 1 ਸਾਲ ਦੀ ਕਵਰੇਜ ਲੈਣੀ ਪੈਣੀ ਆ, ਤੁਹਾਨੂੰ 10 ਸਾਲ ਦਾ ਮਲਟੀਪਲ ਐਂਟਰੀ ਵੀਜ਼ਾ ਮਿਲ ਜਾਣਾ। ਬਟ ਮੇਨ ਚੀਜ਼ ਇਹ ਹੈਗੀ ਆ ਕਿ ਕਵਰੇਜ ਦੇ ਪੁਆਇੰਟ ਆਫ ਵਿਊ ਤੋਂ ਕਵਰੇਜ ਸਾਰਿਆਂ ਨੂੰ ਵਿਜ਼ਿਟਰ ਇੰਸ਼ੋਰੈਂਸ ਦੀ ਹੀ ਮਿਲਦੀ ਆ, ਔਰ ਉਹ ਐਮਰਜੈਂਸੀ ਮੈਡੀਕਲ ਕਵਰੇਜ ਹੁੰਦੀ ਆ ਕਿ ਕੱਲ ਨੂੰ ਅਗਰ ਇੱਥੇ ਆ ਗਏ ਪੇਰੈਂਟਸ ਜਾਂ ਕੋਈ ਰਿਲੇਟਿਵਸ ਜਾਂ ਜਿਹੜਾ ਵੀ ਪਰਸਨ ਇੱਥੇ ਅਪਲਾਈਡ ਸਟੇਟਸ ਤੇ ਹੈਗਾ ਆ, ਅਗਰ ਉਹਨਾਂ ਨੂੰ ਕੋਈ ਵੀ ਮੈਡੀਕਲ ਐਮਰਜੈਂਸੀ ਆ ਜਾਂਦੀ ਆ, ਕੋਈ ਹਸਪਿਟਲਾਈਜੇਸ਼ਨ ਹੋ ਜਾਂਦੀ ਆ, ਜਾਂ ਕਿਸੇ ਵੀ ਮੈਡੀਕਲ ਇਸ਼ੂਜ਼ ਦੇ ਕਰਕੇ ਉਹਨਾਂ ਨੂੰ ਕਿਸੇ ਡਾਕਟਰ ਨੂੰ ਦੇਖਣਾ ਪੈਂਦਾ। ਹੁਣ ਐਮਰਜੈਂਸੀ ਦਾ ਮਤਲਬ ਇਹ ਨਹੀਂ ਹੈਗਾ ਕਿ ਹਸਪਿਟਲਾਈਜੇਸ਼ਨ ਹੀ ਹੋਣੀ ਆ, ਐਮਰਜੈਂਸੀ ਦਾ ਮਤਲਬ ਕੋਈ ਵੀ ਇੱਦਾਂ ਦੀ ਸਿਚੁਏਸ਼ਨ ਜਿਹਦੇ ਲਈ ਤੁਹਾਨੂੰ ਕਿਸੇ ਡਾਕਟਰ ਨੂੰ ਦੇਖਣ ਦੀ ਜ਼ਰੂਰਤ ਆ। ਇਟ ਕੁੱਡ ਵੀ ਤੁਹਾਡਾ ਫੀਵਰ ਐਂਡ ਫਲੂ ਵਰਸ ਹੋ ਗਿਆ, ਤੁਹਾਨੂੰ ਐਂਟੀਬਾਇਓਟਿਕਸ ਦੀ ਲੋੜ ਹੈਗੀ ਆ। ਇਟ ਕੁੱਡ ਪੋਸੀਬਲ ਤੁਹਾਨੂੰ ਕੋਈ ਏਅਰ ਇਨਫੈਕਸ਼ਨ, ਨੋਜ਼ ਇਨਫੈਕਸ਼ਨ, ਆਈਜ਼ ਇਨਫੈਕਸ਼ਨ ਹੋ ਗਈ ਆ, ਜਿਹਦੇ ਕਰਕੇ ਤੁਸੀਂ ਹਸਪਿਟਲ ਨਹੀਂ ਜਾਣਾ ਚਾਹੁੰਦੇ, ਬਟ ਅਰਜੈਂਟ ਕੇਅਰ, ਫੈਮਿਲੀ ਕੇਅਰ, ਫੈਮਿਲੀ ਡਾਕਟਰ, ਉਹਨਾਂ ਦੇ ਕੋਲ ਤੁਸੀਂ ਵਿਜ਼ਿਟ ਕਰਦੇ ਆ, ਉੱਥੇ ਦੇ ਡਾਕਟਰ ਦੀ ਫੀਸ, ਮੈਡੀਕੇਸ਼ਨਸ, ਹਸਪਿਟਲ ਦਾ ਖਰਚਾ ਜਾਂ ਕੋਈ ਟੈਸਟ ਹੁੰਦੇ ਆ, ਉਹਨਾਂ ਦਾ ਖਰਚਾ ਅਪ ਟੂ ਜਿੰਨੀ ਅਮਾਊਂਟ ਦੀ ਤੁਸੀਂ ਕਵਰੇਜ ਲਈ ਆ, ਉਨੀ ਅਮਾਊਂਟ ਦਾ ਕਵਰ ਹੁੰਦਾ ਆ। ਸੋ ਮੇਨ ਚੀਜ਼ ਇਹੀ ਹੈਗੀ ਆ ਕਿ ਜਦੋਂ ਵੀ ਕੋਈ ਪਰਸਨ ਆਉਂਦਾ ਹੈ, ਉਹਨਾਂ ਦੇ ਆਉਣ ਤੋਂ ਪਹਿਲਾਂ ਕਵਰੇਜ ਕਰਵਾਓ, ਤਾਂ ਕਿ ਪਾਲਿਸੀਜ਼ ਦੇ ਵਿੱਚ ਕੋਈ ਵੇਟਿੰਗ ਪੀਰੀਅਡ ਨਾ ਹੋਵੇ। ਅਦਰਵਾਈਜ਼ ਜੇ ਆਲਰੇਡੀ ਪਰਸਨ ਇੱਥੇ ਹੈਗਾ ਆ, ਜਿਨ੍ਹਾਂ ਦਾ ਹੁਣ ਅਪਲਾਈਡ ਸਟੇਟਸ ਆ, ਉਹ ਇੱਥੇ ਹੀ ਹੈਗੇ ਆ, ਅਗਰ ਉਹ ਕਵਰੇਜ ਕਰਵਾਉਂਦੇ ਆ, ਪਾਲਿਸੀ ਦੇ ਵਿੱਚ 7 ਤੋਂ 8 ਦਿਨ ਦਾ ਵੇਟਿੰਗ ਪੀਰੀਅਡ ਹੋਊਗਾ। ਅਗਰ ਉਹਨਾਂ 7 ਜਾਂ 8 ਦਿਨ ਦੇ ਵਿੱਚ ਕੋਈ ਪ੍ਰੋਬਲਮ ਆ ਗਈ, ਜਾਂ ਜਦੋਂ ਸਾਨੂੰ ਪ੍ਰੋਬਲਮ ਆਈ ਹੋਈ ਸੀ ਅਸੀਂ ਉਦੋਂ ਕਵਰੇਜ ਕਰਵਾਈ, ਤਾਂ ਉਸ ਇੰਸ਼ੋਰੈਂਸ ਕੰਪਨੀ ਨੇ ਉਹ ਨਹੀਂ ਕਵਰ ਕਰਨਾ। ਸੋ ਇਸ ਕਰਕੇ ਜਦੋਂ ਤੁਸੀਂ ਹੈਲਦੀ ਆ, ਉਸ ਵੇਲੇ ਕਵਰੇਜ ਕਰਵਾਓ, ਤਾਂ ਕਿ ਕੋਈ ਅਨਸਰਟਨ ਰਿਸਕ ਆ ਗਿਆ ਉਹਨੂੰ ਕਵਰ ਕਰ ਸਕਣ।
0: ਨੰਬਰ ਦਿਓ
1: 416-817-6500-416-817-6500।
0: ਮੇਰੇ ਵਰਗਾ ਇਮੀਗ੍ਰੇਸ਼ਨ ਅਫਸਰ ਹੋਵੇ, ਇੰਡੀਆ ਤੋਂ ਬੰਦੇ ਆਏ ਹੋਣ ਤੇ ਸਾਰੇ ਦੇ ਸਾਰੇ 50-70 ਵੀਲ ਚੇਅਰਾਂ ਤੇ ਹੋਣ, ਉਹ ਤੰਦਰੁਸਤ ਕਿਵੇਂ ਹੋ ਗਏ ਫਿਰ?
1: ਇੰਸ਼ੋਰੈਂਸ ਹੋਵੇ ਨਾ,
0: ਇੰਸ਼ੋਰੈਂਸ ਹੋਵੇ ਨਾ, ਇੰਸ਼ੋਰੈਂਸ ਲੈਣੀ ਬੜੀ ਜ਼ਰੂਰੀ ਆ ਜੀ। ਖਾਸ ਕਰਕੇ ਜੇ ਆਪਣੇ ਮੁਲਕਾਂ ਤੋਂ ਕਿਸੇ ਵੀ ਬਾਹਰਲੇ ਮੁਲਕ ਤੋਂ ਤੁਸੀਂ ਇੱਥੇ ਆਉਂਦੇ ਹੋ
1: 416-817-6500
0: ਗਏ ਤੇ ਆਏ ਤੁਹਾਨੂੰ ਜੋਕ ਸੁਣਾਉਂਦੇ ਹਾਂ ਕਮਿਊਨਿਟੀ ਲਈ ਖੁਸ਼ਖਬਰੀ ਹੀਲੈਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਸੈਂਟਰ ਖੁੱਲ ਚੁੱਕਾ ਹੈ ਜਿੱਥੋਂ ਤੁਸੀਂ ਫਿਜ਼ੀਓਥੈਰੇਪੀ ਮਸਾਜ ਥੈਰੇਪੀ ਕਾਇਰੋਪ੍ਰੈਕਟਰ ਵਰਗੀਆਂ ਸੇਵਾਵਾਂ ਪ੍ਰੋਫੈਸ਼ਨਲਸ ਵੱਲੋਂ ਦਿੱਤੀਆਂ ਜਾਂਦੀਆਂ ਹਨ ਇਹ ਤਕਰੀਬਨ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਖੁਦ ਡੀਲ ਕਰਦੇ ਨੇ ਕਾਉਂਸਲਿੰਗ ਸਰਵਿਸ ਵੀ ਅਵੇਲੇਬਲ ਹਨ ਹੀਲੈਕਸ ਵੈਲਨੈਸ ਫਿਜ਼ੀਓ ਰੀਹੈਬ 10930 ਗੋਰਵੇ ਡਰਾਈਵ ਯੂਨਿਟ C-X1 ਗੋਰਵੇ ਐਂਡ ਕੰਟਰੀ ਸਾਈਡ ਦੇ ਕਾਰਨਰ ਤੇ ਜ਼ਿਆਦਾ ਜਾਣਕਾਰੀ ਲਈ ਪਲੀਜ਼ ਕਾਲ 905-913-5256 ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ ਕਾਲ 905-460-9099 ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ 80-90 ਹਜ਼ਾਰ ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ 2155 ਬੀ ਸਟੀਲਜ਼ ਐਵਨਿਊ ਨੀਅਰ ਟੌਪ ਰੂਮ ਯੂਨਿਟ 32 905-460-9099 ਇਹਨਾਂ ਦਾ ਨੰਬਰ ਹੈ
2: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ
3: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ
2: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ
3: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ
2: 40 ਸਾਲਾਂ ਤੋਂ ਬੇਦਾਗ ਸਰਵਿਸ
4: ਗਿੱਲ ਇੰਟਰਨੈਸ਼ਨਲ ਟ੍ਰੈਵਲ
3: ਕੁਆਲਿਟੀ ਸਰਵਿਸ ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ ਇੰਡੀਆ ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਏ ਟ੍ਰੈਵਲ
4: ਸਰਵਿੰਗ ਕੈਨੇਡਾ ਨੇਸ਼ਨ ਵਾਈਡ
3: 905-671-8400 or 905-796-8800 or visit giltravels.ca
5: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ ਬਸ ਵੇ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ
3: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਵੇਟ ਤੇ ਗੋ ਰੂਟ 905-794-4667
6: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋਰ ਵੀ ਖੂਬਸੂਰਤ ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ AAA ਲੈਂਡਸਕੇਪਿੰਗ ਕਾਲ 647-784-1213 647-784-1213
0: I am Dave Tatla, and you are not.
7: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
8: ਜਸ਼ਨ ਟੈਂਟਸ ਦੇ ਨਾਲ
7: ਵਿਆਹ ਹੋਵੇ ਬਰਥਡੇ ਪਾਰਟੀ
8: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ
7: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ ਹਾਈ ਪੀਕ ਟੈਂਟਸ ਕਲੀਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ
8: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ ਚੇਅਰਸ ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ
7: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ ਕੁਆਲਿਟੀ ਸਰਵਿਸ ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ ਅੱਜ ਹੀ ਕਾਲ ਕਰੋ ਜਸ਼ਨ 416-294-2857
8: 416-294-2857
7: ਜਸ਼ਨ ਟੈਂਟਸ ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ
9: ਚਿੰਟੂ ਪੁੱਤਰ
10: ਹਾਂਜੀ ਮੈਡਮ ਜੀ
9: ਪੁੱਤ ਹੁਣ ਤੂੰ ਸਾਰਾ ਕੁਝ ਜਾਣਦਾ ਨਾ ਪੰਛੀਆਂ ਬਾਰੇ ਚ
10: ਹਾਂਜੀ ਮੈਡਮ ਜੀ
9: ਚੱਲ ਸ਼ਾਬਾਸ਼ ਵੈਰੀ ਗੁੱਡ ਹੁਣ ਮੈਨੂੰ ਦੱਸ ਵੀ ਕਿਹੜਾ ਇਹੋ ਜਿਹਾ ਪੰਛੀ ਹੈ ਜਿਹੜਾ ਉੱਡ ਨਹੀਂ ਸਕਦਾ
10: ਮੈਡਮ ਜੀ ਕਬੂਤਰ
9: ਪੁੱਤ ਕਬੂਤਰ ਤਾਂ ਉੱਡ ਸਕਦਾ ਉਹ ਕਿਵੇਂ ਨਹੀਂ ਉੱਡ ਸਕਦਾ
10: ਨਹੀਂ ਮੈਡਮ ਜੀ ਅਸੀਂ ਤਾਂ 15-20 ਰੱਖੇ ਸਾਰਿਆਂ ਦੇ ਖੰਭ ਕੱਟੇ ਕੋਈ ਨਹੀਂ ਉੱਡਦਾ
11: ਫਿੱਟੇ ਮੁਤੇਰੇ ਇੰਡੀਅਨ ਫਰੂਟ ਲੈਂਡ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ
12: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ
11: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ ਹੁਣ ਇੰਡੀਅਨ ਫਰੂਟ ਲੈਂਡ ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ ਬ੍ਰੈਂਪਟਨ
13: ਭੈਣ ਭਰਾ ਦੇ ਪਵਿੱਤਰ ਰਿਸ਼ਤੇ ਨੂੰ ਰਾਖੀ ਨਾਲ ਹੋਰ ਵੀ ਮਜ਼ਬੂਤ ਕੀਤਾ ਜਾਂਦਾ ਹੈ ਰਾਖੀ ਦੇ ਦਿਨਾਂ ਉੱਪਰ ਤੁਹਾਨੂੰ ਬਹੁਤ ਬਹੁਤ ਵਧਾਈਆਂ ਸਪੈਸ਼ਲ ਤਿਆਰ ਕੀਤੀ ਸਵਾਦਿਸ਼ ਮਠਿਆਈਆਂ ਲਈ ਇੰਡੀਅਨ ਸਵੀਟ ਮਾਸਟਰ ਰੈਸਟੋਰੈਂਟ 905-450-2800 905-450-2800 905-450-2800 905-450-2800
0: ਲਓ ਜੀ ਗੁਰਬਾਣੀ ਰੇਡੀਓ ਲੈਣਾ ਸਿਰਫ $20 ਦਾ ਮਿਲੇਗਾ, ਕੋਸਟ ਪ੍ਰਾਈਸ ਤੇ ਮਿਲੇਗਾ, ਧਰਮ ਦੇ ਨਾਮ ਤੇ ਪੈਸੇ ਨਹੀਂ ਕਮਾਏ ਜਾਂਦੇ ਹੈਗੇ। 416-740-8100, 740-8100। ਹਰਪ੍ਰੀਤ ਜੀ,
1: ਹਾਂਜੀ,
0: ਜਿਹੜੀ ਸਿਗਰਟ ਸਿਹਤ ਲਈ ਹਾਨੀਕਾਰਕ ਹੈ,
1: ਬਿਲਕੁਲ,
0: ਇੱਕ ਜ਼ਮਾਨੇ ਦੇ ਸਿਗਰਟ ਦਾ ਨਾਮ ਹੀ ਲਿਖਿਆ ਹੁੰਦੇ ਡੱਬੀ ਤੇ, ਫਿਰ ਉੱਤੇ ਲਿਖਣ ਲੱਗ ਗਿਆ ਇਹ ਹਾਨੀਕਾਰਕ ਹੈ ਸਿਹਤ ਕੇ ਲਈ, ਫਿਰ ਇਹ ਲੰਗਸ ਲੁੰਗਸ ਦੀਆਂ ਫੋਟੋਆਂ ਜਿਹੀਆਂ ਪਾਉਣ ਗਏ, ਗਲੇ ਗੁਲੇ ਜਿਹੇ ਇਹੋ ਜਿਹੇ ਲੱਗਦੇ ਆ, ਖੋਈ ਨਹੀਂ ਹਟਿਆ ਪੀਣੋ। ਇੱਕੋ ਇੱਕ ਦੇਸ਼ ਆ ਦੁਨੀਆਂ ਚ ਜਿਹੜਾ ਸਮੋਕ ਫ੍ਰੀ ਹੈ, ਸਵੀਡਨ। ਨੋਬਡੀ ਸਮੋਕਸ ਇਟ। ਤੁਹਾਨੂੰ ਇੱਕ ਜੋਕ ਸੁਣਾਵਾਂ, ਜੋਕ ਇਹ ਹੈ, ਇਹ ਸੁਖਬੀਰ ਬਾਦਲ ਸਾਹਿਬ ਨੇ ਸੁਣਾਇਆ।
1: ਹਾਂਜੀ,
0: ਕਹਿੰਦਾ 4 ਮਹੀਨਿਆਂ ਬਾਅਦ ਪੰਜਾਬ ਚ ਆਪ ਕਿਤੇ ਨਜ਼ਰ ਨਹੀਂ ਆਉਣਾ। ਨਿਜਰ ਕਤਲ ਮਾਮਲਾ, ਪੰਨੂ ਨੇ ਗੋਲਡੀ ਬਰਾੜ ਨੂੰ ਬਦਲਾ ਲੈਣ ਦੀ ਧਮਕੀ ਦਿੱਤੀ। ਇੱਥੇ ਬਦਲੇ ਬਦਲੇ ਦੀ ਧਮਕੇ ਦੇਈ ਜਾਂਦੇ, ਯਾਰ ਤੁਸੀਂ ਪਿੰਡ ਗੇੜਾ ਤਾਂ ਮਾਰ ਕੇ ਆਓ ਇੱਕ ਵਾਰ। ਆਲਮਪੁਰ ਨੇੜੇ ਸਕੂਟਰੀ ਤੇ ਟਰੱਕ ਦਰਮਿਆਨ ਹੋਈ ਟੱਕਰ ਵਿੱਚ ਪਤੀ ਪਤਨੀ ਦੀ ਹੋਈ ਮੌਤ। ਲੇਕਿਨ ਹੈਰਾਨੀ ਇਸ ਗੱਲ ਦੀ ਹੈ ਕਿ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਮੱਥਾ ਟੇਕੇ ਵਾਪਸ ਚੰਡੀਗੜ੍ਹ ਪਰਤ ਰਹੇ ਸਨ। ਉਹ ਯਾਰ ਰੱਬ ਨੂੰ ਮਿਲ ਕੇ ਆ ਰਹੇ ਸੀ, ਮੱਥਾ ਰੱਬ ਨੇ ਸਾਂਭੇ ਸੁੰਭੇ ਨੇ ਮਾੜੇ ਮੁੱਠੇ। ਕਈ ਜਾਂਦੇ ਹੁੰਦੇ ਬੱਸਾਂ ਪਲਟ ਜਾਂਦੀਆਂ ਜੀ, ਫਲਾਣੇ ਮੰਦਰ ਚੱਲਿਆ, ਧਾਰਮਿਕ ਸਥਾਨ ਤੇ ਚੱਲਿਆ, ਬੱਸ ਪਲਟ ਗਈ, ਇੰਨੇ ਮਰ ਗਏ, ਇੰਨੇ ਮਰ ਗਏ, ਵਾਏ। ਜਦੋਂ ਉਹਨੂੰ ਪਤਾ ਵੀ ਮੈਨੂੰ ਮਿਲਣ ਆ ਰਿਹਾ ਮੇਰੇ ਜਿਹੜੇ ਸ਼ਰਧਾਲੂ ਆ। ਖੈਰ ਮੋਂਟੈਨਾ ਦੀ ਖਬਰ ਸੁਣਾਈ, ਇੱਥੇ ਇੱਕ ਵਿਅਕਤੀ ਨੇ ਆਪਣੇ ਹੀ ਪਰਿਵਾਰ ਦੇ 8 ਮੈਂਬਰਾਂ ਦੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਬਾਅਦ ਵਿੱਚ ਖੁਦਕੁਸ਼ੀ ਕਰ ਲਈ। ਆ ਰਹਾ ਨਾ, ਅੱਛਾ ਜਿਹੜੀ ਖੁਦਕੁਸ਼ੀ ਦੀ ਗੱਲ ਆ, ਲਾਈਫ ਇੰਸ਼ੋਰੈਂਸ ਇਹ ਕਿਵੇਂ ਕੰਮ ਕਰਦੀ ਹੈ?
1: ਸੁਦੇਵ ਜੀ, ਇੱਦਾਂ ਹੁੰਦਾ ਕਿ ਹਰੇਕ ਇੰਸ਼ੋਰੈਂਸ ਕੰਪਨੀ ਦੇ ਵਿੱਚ ਨਾ, ਐਕਚੁਲੀ ਜਿਹੜਾ ਕੈਨੇਡੀਅਨ ਇੰਸ਼ੋਰੈਂਸ ਇੰਡਸਟਰੀ ਦਾ ਰੂਲ ਆ, ਹਰੇਕ ਇੰਸ਼ੋਰੈਂਸ ਕੰਪਨੀ ਤੇ ਲਾਗੂ ਹੁੰਦਾ ਆ। ਸੋ ਕੁਛ ਐਕਸਕਲੂਜ਼ਨਸ ਉਹਨਾਂ ਨੇ ਐਡ ਆਨ ਕੀਤੀਆਂ ਹੁੰਦੀਆਂ, ਜਦੋਂ ਸਪੈਸ਼ਲੀ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ। ਲਾਈਫ ਇੰਸ਼ੋਰੈਂਸ ਦੇ ਵਿੱਚ ਜਿਹੜੀ ਮੇਨ ਮੇਜਰ ਐਕਸਕਲੂਜ਼ਨ ਇਹ ਹੈਗੀ ਆ ਕਿ ਅਗਰ ਕੋਈ ਪਰਸਨ ਪਾਲਿਸੀ ਲੈਣ ਤੋਂ ਬਾਅਦ ਵਿਦ ਇਨ 2 ਈਅਰਸ ਸੁਸਾਈਡ ਕਰ ਲੈਂਦਾ, ਦੈਨ ਦੇਅਰ ਇਜ਼ ਨੋ ਕਲੇਮ। ਸੋ ਉਸ ਕੇਸ ਦੇ ਵਿੱਚ ਕੋਈ ਵੀ ਡੈਥ ਕਲੇਮ ਜਿਹੜਾ ਪੇ ਆਊਟ ਨਹੀਂ ਹੁੰਦਾ, ਬਟ ਆਫਟਰ 2 ਈਅਰਸ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼ ਦੇ ਵਿੱਚ ਸੁਸਾਈਡ ਕਵਰਡ ਆ।
0: ਓਹ ਓਕੇ, 2 ਸਾਲ ਜਾਨੀ ਵੇਟ ਕਰਨਾ ਪੈਣਾ।
1: ਨਹੀਂ ਨਹੀਂ, ਸੁਸਾਈਡ ਚਲੋ ਕਰਨਾ ਹੀ ਨਹੀਂ ਚਾਹੀਦਾ,
0: ਨਹੀਂ ਨਹੀਂ ਕਰਨਾ ਨਹੀਂ, ਪਰ 2 ਸਾਲ ਬਾਅਦ ਹੋਣਾ ਜੇ ਹੋਣਾ
1: ਕਵਰਡ। ਹਾਂਜੀ,
0: ਓਕੇ,
1: ਪਰ ਕਈ ਕੰਟਰੀਜ਼ ਇਦਾਂ ਦੇ ਹੈਗੇ ਆ, ਐਸ ਫਾਰ ਆਈ ਨੋ ਕਿ ਇੰਡੀਆ ਦੇ ਵਿੱਚ ਨੈਵਰ ਕਵਰਡ ਆ।
0: ਓਹ ਰੀਅਲੀ?
1: ਯੈਸ।
0: ਅੱਛਾ, ਜਦੋਂ ਪਾਲਿਸੀ ਕਰਨੀ ਆ ਉਦੋਂ ਵੀ ਦੇਖਦੇ ਹੁੰਦੇ ਬੰਦਾ ਸੂਸਾਈਡਲ ਆ ਜਾਂ ਕੀ ਆ?
1: ਯੈਸ ਯੈਸ ਯੈਸ ਡੈਫੀਨੇਟਲੀ। ਅਗਰ ਕਿਸੇ ਬੰਦੇ ਨੇ ਪਾਲਿਸੀ ਲਈ ਆ ਤੇ ਉਹ ਪਾਲਿਸੀ ਲੈਣ ਤੋਂ ਪਹਿਲਾਂ ਹੀ ਉਹਨੂੰ ਸਟ੍ਰੈਸ ਸੀ, ਉਹ ਡਿਪਰੈਸ਼ਨ ਦਾ ਲਾਈਕ ਪੇਸ਼ੈਂਟ ਸੀਗਾ, ਜਾਂ ਉਹਨੂੰ ਐਂਗਜ਼ਾਇਟੀ ਸੀਗੀ, ਉਹਦੇ ਵਿੱਚ ਜਿਹੜੇ ਪਰਸਨੈਲਿਟੀ ਡਿਸਆਰਡਰ ਸੀਗੇ ਜਾਂ ਸਿਜ਼ੋਫਰੇਨੀਆ, ਸੋ ਇੱਦਾਂ ਦੀਆਂ ਕੋਈ ਵੀ ਕੰਡੀਸ਼ਨਸ ਉਹਨੂੰ ਆਲਰੇਡੀ ਸੀਗੀਆਂ, ਜੇ ਉਹਨੇ ਬਿਨਾਂ ਡਿਸਕਲੋਜ਼ ਕੀਤੇ ਆਪਣੀ ਪਾਲਿਸੀ ਕਵਰੇਜ ਕਰਵਾਈ ਆ, ਜਾਂ ਕਦੀ ਉਹਨੂੰ ਪਹਿਲਾਂ ਸੁਸਾਈਡਲ ਥੋਟਸ ਆਏ ਸੀਗੇ, ਜਾਂ ਉਹਨੇ ਕੋਈ ਇੱਦਾਂ ਦੀ ਅਟੈਂਪਟ ਕੀਤੀ ਸੀਗੀ, ਅਗਰ ਉਹਨੇ ਬਿਨਾਂ ਦੱਸੇ ਪਾਲਿਸੀ ਕਰਵਾਈ ਆ ਤੇ ਕੱਲ ਉਹ ਚਾਹੇ ਉਹਦਾ ਕਲੇਮ 2 ਸਾਲ ਤੋਂ ਬਾਅਦ ਵੀ ਆਵੇ, ਚਾਹੇ 3-4 ਸਾਲ ਵੀ ਹੋ ਜਾਣ, ਅਗਰ ਉਹਦਾ ਕਲੇਮ ਸੁਸਾਈਡ ਦੇ ਨਾਲ ਰਿਲੇਟਡ ਆਉਂਦਾ ਹੈ ਤੇ ਉਹਦੀ ਆਲਰੇਡੀ ਹਿਸਟਰੀ ਦੇ ਵਿੱਚ ਇਹ ਚੀਜ਼ਾਂ ਸੀਗੀਆਂ, ਦੈਨ ਕਲੇਮ ਡਿਨਾਈ ਹੋਣਾ।
0: ਜੇ ਬੰਦਾ ਬੈਂਕਰਪਟ ਹੋਇਆ ਹੋਵੇ,
1: ਦੈਨ ਵੀ ਆਪਾਂ ਨੂੰ ਡਿਸਕਲੋਜ਼ ਕਰਨਾ ਪੈਂਦਾ, ਕਿਉਂਕਿ ਜਿਹੜੀਆਂ ਸਟੈਂਡਰਡ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਕੁਐਸਚਨਸ ਆ, ਕਿਉਂਕਿ ਇੱਕ ਤਾਂ ਚਲੋ ਜਿਹੜੇ ਮੈਡੀਕਲ ਰਿਲੇਟਡ ਕੁਐਸਚਨਸ ਦਾ ਹੈਗੀ ਹੈ, ਕਈ ਵਾਰ ਆਪਾਂ ਨਾਨ ਮੈਡੀਕਲ ਕੁਐਸਚਨਸ ਵੱਲ ਨਾ ਧਿਆਨ ਨਹੀਂ ਦਿੰਦੇ, ਪਰ ਇਹ ਵੀ ਰੀਜ਼ਨਸ ਹੈਗੇ ਆ ਕਿ ਤੁਹਾਨੂੰ ਕਵਰੇਜ ਸ਼ਾਇਦ ਨਾ ਮਿਲੇ। ਉਹਦੇ ਵਿੱਚੋਂ ਬੈਂਕਰਪਸੀ ਇੱਕ ਵਨ ਆਫ ਦਾ ਰੀਜ਼ਨ ਆ, ਕਿ ਅਗਰ ਕਿਸੇ ਬੰਦੇ ਨੇ ਬੈਂਕਰਪਸੀ ਪਹਿਲਾਂ ਕੀਤੀ ਹੋਈ ਆ ਤਾਂ ਉਹਨੂੰ ਰੈਗੂਲਰ ਇੰਸ਼ੋਰੈਂਸ ਪਾਲਿਸੀ ਨਹੀਂ ਮਿਲਦੀ, ਬਟ ਅਗਰ ਉਹ ਡਿਸਚਾਰਜ ਹੋ ਗਿਆ ਉਹਦੀ ਇਹ ਇਨਫੋਰਮੇਸ਼ਨ ਆਪਾਂ ਨੂੰ ਡਿਸਕਲੋਜ਼ ਕਰਨੀ ਪੈਂਦੀ ਆ ਕਿ ਹਾਂ ਉਹਨੇ ਪਹਿਲਾਂ ਬੈਂਕਰਪਸੀ ਕੀਤੀ ਸੀ, ਇੰਨੀ ਤਰੀਕ ਨੂੰ ਉਹ ਡਿਸਚਾਰਜ ਹੋਇਆ ਆ, ਇੰਨਾ ਟਾਈਮ ਹੋ ਗਿਆ ਉਹਦੀ ਵਿਦਆਊਟ ਐਨੀ ਬੈਂਕਰਪਸੀ ਦੇ ਰੀਜ਼ਨਸ ਦੇ ਲਈ। ਸੋ ਉਸ ਕੇਸ ਦੇ ਵਿੱਚ ਇੰਸ਼ੋਰੈਂਸ ਕੰਪਨੀ ਅੰਡਰਰਾਈਟ ਕਰ ਸਕਦੀ ਆ ਕਿ ਅਸੀਂ ਕਵਰੇਜ ਦੇਣੀ ਆ ਕਿ ਨਹੀਂ ਦੇਣੀ। ਬੈਂਕਰਪਸੀ ਤੋਂ ਇਲਾਵਾ ਜਿਹੜੇ ਹੋਰ ਰੀਜ਼ਨਸ ਹੋ ਸਕਦੇ ਆ, ਕ੍ਰਿਮੀਨਲ ਚਾਰਜਸ, ਕੋਈ ਡਰਿੰਕ ਐਂਡ ਡਰਾਈਵ ਦੇ ਵਿੱਚ ਚਾਰਜ ਹੋਇਆ ਆ, ਕਿਸੇ ਦੇ ਡਰਾਈਵਿੰਗ ਲਾਇਸੈਂਸ ਦੇ ਉੱਪਰ 4 ਤੋਂ ਵੱਧ ਟਿਕਟਾਂ ਆ।
0: ਅੱਛਾ ਜੀ,
1: ਸੋ ਇਹ ਸਾਰੇ ਰੀਜ਼ਨਸ ਵੀ ਤੁਹਾਨੂੰ ਸਟੈਂਡਰਡ ਇੰਸ਼ੋਰੈਂਸ ਕੰਪਨੀ ਦੇ ਵਿੱਚ ਦੱਸਣੇ ਹੁੰਦੇ ਆ, ਕਿਉਂਕਿ ਉਹਦੇ ਵਿੱਚ ਕੁਐਸਚਨ ਆ। ਅਗਰ ਤੁਹਾਡੇ ਐਡਵਾਈਜ਼ਰ ਨੇ ਨਹੀਂ ਪੁੱਛੇ ਜਾਂ ਤੁਸੀਂ ਨਹੀਂ ਦੱਸੇ ਸਹੀ ਤਰ੍ਹਾਂ, ਇਟ ਕੁਡ ਬੀ ਦਾ ਰੀਜ਼ਨ ਕਿ ਤੁਹਾਡਾ ਕਲੇਮ ਡਿਨਾਈ ਹੋਵੇ। ਇਸ ਕਰਕੇ ਆਪਣੀਆਂ ਪਾਲਿਸੀਜ਼ ਰਿਵਿਊ ਕਰ ਸਕਦੇ ਆ ਕਿ ਇਹਨਾਂ ਨੂੰ ਦੱਸਿਆ ਕਿ ਨਹੀਂ ਦੱਸਿਆ।
0: ਇੱਕ ਸੈਕਿੰਡ ਹਰਪ੍ਰੀਤ ਜੀ, ਭਾਈ ਸਾਹਿਬ, ਡਾਕਟਰ, ਵਕੀਲ ਤੇ ਇੰਸ਼ੋਰੈਂਸ ਵਾਲੇ, ਇਹਨਾਂ ਨੂੰ ਝੂਠ ਬੋਲਣ ਦੀ ਲੋੜ ਨਹੀਂ ਹੈਗੀ। ਝੂਠ ਬੋਲੋਗੇ ਫਸ ਜਾਓਗੇ, ਫਿਰ ਕਹੋਗੇ ਝੂਠ ਬੋਲੇ ਕੌਆ ਕਾਟੇ, ਇਹ ਗੱਲ ਨਹੀਂ ਬਣਨੀ ਹੈਗੀ। ਹਰਪ੍ਰੀਤ, ਉਹਨਾਂ ਦਾ ਨੰਬਰ ਹੈ 416-817-6500। ਕੱਲ ਦੱਸਿਆ ਸੀ ਤੁਹਾਨੂੰ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ ਦੀ ਇੱਕ ਜਿਹੜੀ ਉਹ ਬੀਬੀਆਂ ਅੰਦਰ ਹੁੰਦੀਆਂ ਰੋਟੀ ਰਾਟੀ ਦਿੰਦੀਆਂ, ਉਹਦੇ ਕੋਲ ਜਾਲੀ ਸਟੈਂਪਾਂ ਫੜ ਲਈਆਂ ਸੀ, ਨਕਲੀ ਸਟੈਂਪਾਂ ਸਮਗਲ ਕੀਤੀਆਂ ਸੀ, ਜਿਹਦੇ ਨਾਲ ਇੱਥੇ ਤੁਹਾਨੂੰ ਰਹਿਣ ਦੀ ਇਜਾਜ਼ਤ ਮਿਲ ਜਾਏ, ਕੁਛ ਇਸ ਤਰ੍ਹਾਂ। ਹੁਣ ਏਅਰ ਕੈਨੇਡਾ ਦੇ ਇੰਪਲੋਈ 2 ਫੜੇ ਆ, ਜਿਹਨਾਂ ਕੋਲ ਮਿਲੀਅਨਸ ਆਫ ਦੀ ਡਰੱਗ ਸਮਗਲ ਕਰਦੇ ਸੀ, ਕਿ ਉਹਨਾਂ ਦੇ ਆਪਦੇ ਝੋਲੇ ਜਿਹੇ ਹੁੰਦੇ ਆ, ਅੰਦਰ ਲੈ ਜਾਂਦੇ ਆ, ਨਾ ਉਹ ਝੋਲੇ ਕੋਈ ਚੈੱਕ ਕਰਦਾ ਨਾ ਕਰਦਾ। ਤੁਸੀਂ ਦੇਖਿਆ ਹੋਣਾ ਜਦੋਂ ਆਪਾਂ ਜਹਾਜ਼ ਦੇ ਅੰਦਰ ਜਾਣਾ ਹੁੰਦਾ, ਬਾਹਰ ਖੜੇ ਹੁੰਦੇ ਆ, ਇਹ ਤਾਂ ਚੁੱਪਕਰੀਆਂ ਤੁਰ ਜਾਂਦੇ ਅੰਦਰ ਆਪਦਾ ਬੈਜ ਜਾ ਦਿਖਾ ਕੇ। ਖੈਰ ਸਾਡੇ ਨਾਲ ਗ੍ਰੈਂਡ ਫਰਨੀਚਰ ਤੋਂ ਹਰਦੀਪ ਸਾਹਿਬ ਨੇ ਆਉਣਾ ਸੀ, ਲੇਕਿਨ ਇਸ ਸਮੇਂ ਸੁੱਖ ਸਾਹਿਬ ਸਾਡੇ ਨਾਲ ਹਾਜ਼ਰ ਨੇ। ਸੁੱਖ ਸਾਹਿਬ ਵੈਲਕਮ ਟੂ ਦਾ ਸ਼ੋਅ।
14: ਬਹੁਤ ਸ਼ੁਕਰੀਆ, ਧੰਨਵਾਦ ਦੇਵਪਾ ਜੀ। ਬਿਲਕੁਲ ਰੱਖੜੀ ਸਪੈਸ਼ਲ ਜਿਹੜੀ ਹੈ ਪ੍ਰਾਈਜ਼ ਪਰਿਵਾਰਾਂ ਨੂੰ ਮਿਲਣਗੀਆਂ, ਜਿਹੜੀਆਂ ਸਾਡੀਆਂ ਭੈਣਾਂ ਨੇ ਕਿਚਨ ਦੇ ਲਈ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ। ਜੀ ਹਾਂ, ਰੀਅਲ ਮਾਰਬਲ ਦਾ ਟੇਬਲ ਵਿਦ 6 ਸ਼ੇਅਰ ਲੈਦਰ ਦੀਆਂ ਡਿਜ਼ਾਈਨਰ 6 ਚੇਅਰਾਂ ਮਿਲਣਗੀਆਂ। ਸੋ ਰੀਅਲ ਮਾਰਬਲ ਦਾ ਟੇਬਲ ਵਿਦ 6 ਸ਼ੇਅਰ ਜਿਹਦੀ ਰੈਗੂਲਰ ਕੀਮਤ $1,000 ਸੀ, ਰੱਖੜੀ ਸਪੈਸ਼ਲ ਜਿੰਨੀਆਂ ਇਹ ਵੀ ਪਰਿਵਾਰ ਸਾਡੇ ਕੋਲ ਪਹੁੰਚਣਗੇ, ਰੀਅਲ ਮਾਰਬਲ ਦਾ ਟੇਬਲ ਤੇ 6 ਸ਼ੇਅਰ ਤੁਹਾਨੂੰ ਸਿਰਫ $499 ਦਾ। ਜੀ ਹਾਂ, ਰੀਅਲ ਮਾਰਬਲ ਦਾ ਟੇਬਲ ਵਿਦ 6 ਸ਼ੇਅਰ $499 ਦਾ ਮਿਲੂਗਾ। ਤੇ ਜਿੰਨੀਆਂ ਵੀ ਸਾਡੀਆਂ ਭੈਣਾਂ ਡਾਇਨਿੰਗ ਟੇਬਲ ਬਾਏ ਕਰਨਗੀਆਂ, ਨਾਲ ਮਾਈਕਰੋਵੇਵ ਬਿਲਕੁਲ ਫ੍ਰੀ ਤੋਹਫਾ ਦਿੱਤਾ ਜਾਊਗਾ। ਸੋ ਰੀਅਲ ਮਾਰਬਲ ਦਾ ਟੇਬਲ ਵਿਦ 6 ਸ਼ੇਅਰ $499, $499 ਦਾ, ਤੇ ਨਾਲ ਮਾਈਕਰੋਵੇਵ ਬਿਲਕੁਲ ਫ੍ਰੀ ਮਿਲਣਾ। ਤੇ ਬਹੁਤ ਸਾਰੇ ਬੱਚੇ ਜਿਹੜੇ ਬੈਕ ਟੂ ਸਕੂਲ ਜਾ ਰਹੇ ਆ, ਕੁਝ ਯੂਨੀਵਰਸਿਟੀ ਜਾ ਰਹੇ ਆ, ਸੋ ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲਕਸ ਮੈਟਰਸ, ਕੁਈਨ ਸਾਈਜ਼ ਦਾ ਮੈਟਰਸ ਲੈਣਾ ਚਾਹੁੰਦੇ ਹੋ ਜਿਹਦੀ ਰੈਗੂਲਰ ਕੀਮਤ $600 ਸੀ, ਸਿਰਫ $99 ਦਾ, $99 ਦੇ ਵਿੱਚ ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲਕਸ ਮੈਟਰਸ $99 ਦਾ ਤੁਹਾਨੂੰ ਮਿਲਣਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਤੁਸੀਂ ਪਹੁੰਚਣਾ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6085 ਟੋਮਗਨ ਰੋਡ। ਵਧੇਰੇ ਜਾਣਕਾਰੀ ਵੀ ਜਾਂ ਡਾਇਰੈਕਸ਼ਨ ਲੈਣ ਲਈ ਰਾਈਟ ਵੇ ਕਾਲ ਕਰ ਸਕਦੇ ਹੋ 6472200000, 647-262-0000, ਜਾਂ ਪਹੁੰਚ ਸਕਦੇ ਹੋ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ। ਧੰਨਵਾਦ ਦੇ ਭਾਜੀ।
0: ਥੈਂਕ ਯੂ ਸਰ, ਥੈਂਕ ਯੂ। ਇਸ ਤੋਂ ਪਹਿਲਾਂ ਅੱਗੇ ਚੱਲੀਏ, ਕੱਲ੍ਹ ਮੈਂ ਇੰਟਰਵਿਊ ਦੇਖ ਰਿਹਾ ਸੀ ਗਵਰਨਰ ਗੋਵਿੰਦ ਨਿਊਸਮ ਦੀ, ਜਿਹੜਾ ਕੈਲੀਫੋਰਨੀਆ ਦਾ ਗਵਰਨਰ ਹੈ। ਉਹ ਕਹਿੰਦਾ ਕੈਨੇਡਾ ਦੇ ਲਾਏ ਜਿਹੜੇ ਟੈਰਿਫ ਆ, ਟਰੰਪ ਨੇ ਛੇਤੀ ਵਾਪਸ ਲਾ ਲੈਣਾ, ਟਰੰਪ ਦੀ ਆਪਦੀ ਪਾਰਟੀ ਦੇ ਆਪਦੇ ਜਿਹੜੇ ਬੰਦੇ ਆ ਉਹ ਇਹਨੂੰ ਲਾਈਕ ਨਹੀਂ ਕਰਦੇ ਹੈਗੇ। ਕੱਲ੍ਹ ਕੰਟਰੀ ਮਿਊਜ਼ਿਕ ਦੀ ਮਹਾਨ ਸਟਾਰ ਡੋਲੀ ਪਾਰਟਨ 80 ਸਾਲਾਂ ਦੀ ਸੀ, ਕੁਝ ਕੈਂਸਰ ਹੋਣ ਤੋਂ ਬਾਅਦ ਉਸ ਵਿਚਾਰੀ ਦੀ ਮੌਤ ਹੋ ਗਈ। ਹਰਪ੍ਰੀਤ ਜੀ, ਉਹਨੂੰ ਮੈਂ ਬਹੁਤ ਸੁਣਿਆ, ਕੰਟਰੀ ਮਿਊਜ਼ਿਕ ਸਮਝ ਘੱਟ ਹੀ ਆਉਂਦਾ, ਪਰ ਜੇ ਉਹਨੂੰ ਸੁਣਨ ਲੱਗ ਜਾਂਦਾ ਸੀ ਨਾ ਬੰਦਾ, ਫਿਰ ਸਮਝਣ ਨੂੰ ਵੀ ਲੱਗ ਜਾਂਦਾ ਸੀਗਾ। ਇਹਨਾਂ ਦੇ ਕੰਟਰੀ ਮਿਊਜ਼ਿਕ ਦੀ ਜਿਹੜੀ ਬੋਲੀ ਆ ਤੇ ਜਿਹੜੇ ਸ਼ਬਦ ਆ ਥੋੜੇ ਡਿਫਰੈਂਟ ਆ। 50-60 ਸਾਲ ਹੋ ਗਏ ਉਹਨੂੰ ਗਾਉਂਦੀ ਨੂੰ, ਵੱਡੇ ਵੱਡੇ ਕਲਾਕਾਰਾਂ ਨੇ ਉਹਨਾਂ ਗਾਇਆ। ਜਦੋਂ ਰੱਬ ਦੀ ਮਾਰ ਪੈਂਦੀ ਆ ਦੱਸ ਕੇ ਨਹੀਂ ਆਉਂਦੀ। ਨੇਪਾਲ ਵਿੱਚ ਫਲੱਡ ਆਏ ਹੋਏ ਨੇ ਜੀ, 105 ਭਾਰਤੀਆਂ ਸਮੇਤ 384 ਸੈਲਾਨੀ ਲਾਪਤਾ ਨੇ, ਕਈ ਮਰ ਗਏ। ਟੂਰਿਜ਼ਮ ਬੋਰਡ ਆ ਉਹਨਾਂ ਵੱਲੋਂ ਸੂਚੀ ਜਾਰੀ ਕੀਤੀ ਜਾ ਰਹੀ ਆ। ਉਹ ਮੈਂ ਦੇਖਿਆ ਪਾਣੀ ਹੌਲੀ ਹੌਲੀ ਨੀ ਵੱਢ ਰਿਹਾ, ਵਿਦਿਨ ਅ ਸੈਕਿੰਡ 30-40 ਫੁੱਟ ਦੇ ਜਿਹੜੇ ਪਾਣੀ ਅੰਦਰ ਆ ਰਿਹਾ ਸ਼ਹਿਰ ਦੇ, ਭੱਜਣ ਨੂੰ ਕਿਤੇ ਰਾਹ ਨੀ ਕਿਸੇ ਕੋਲ। ਤੁਸੀਂ ਸੇਂਟ ਕੈਥਰੀਨ ਗਏ ਸੀ ਪਿਛਲੇ ਹਫ਼ਤੇ?
1: ਨਹੀਂ, ਮੈਂ ਨੀ ਗਈ।
0: ਕਿਉਂ ਨੀ ਗਏ?
1: ਕਿਉਂ
0: ਤੁਸੀਂ ਜਾਂਦੇ ਕੋਈ ਲੋਟਰੀ ਟਿਕਟ ਲਿਆਉਂਦੇ? $10 million ਦਾ ਡਰਾਅ ਸੇਂਟ ਕੈਥਰੀਨ ਵਾਲੇ ਨੂੰ ਨਿਕਲਿਆ,
1: $10 million।
0: ਹਾਂ,
1: ਤੇ 55 million
0: ਉਹਦੇ ਮਾਰੋ ਗੋਲੀ ਦੱਸ ਥੋੜਾ ਯਾਰ, ਜਿਹੜਾ ਨਿਕਲਦਾ ਉਹ ਤਾਂ ਲਓ ਨਾ, 55 ਨਿਕਲੇ ਨਾ 10 ਦੀ ਲੈਣਾ।
1: ਗਈ ਨੀ ਸੇਂਟ ਕੈਥਰੀਨ।
0: ਅਨੀਸ਼ਾ ਜੀ,
1: ਮੈਂ ਲੋਟਰੀ ਨਹੀਂ ਪਾਈ ਸੀ।
15: 64 ਕੰਟਰੀਜ਼।
0: ਅਨੀਸ਼ਾ ਜੀ, ਵੈਲਕਮ ਟੂ ਦ ਸ਼ੋਅ।
15: ਸਤਿ ਸ਼੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇਸ ਵੇਲੇ ਇੰਟਰਨੈਟ ਤੇ ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ, ਅਨਲਿਮਿਟਿਡ ਡੇਟਾ ਪਲਾਨਸ ਵਿਦ 5-year ਪ੍ਰਾਈਸ ਗਾਰੰਟੀ, $55 US ਤੇ ਮੈਕਸੀਕੋ ਰੋਮਿੰਗ, $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 ਕੰਟਰੀਜ਼, ਨੋ ਕੰਟਰੈਕਟ। ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 6479462525। ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਅਨਲਿਮਿਟਿਡ ਯੂਸੇਜ $55 ਤੋਂ ਸਟਾਰਟਿੰਗ, ਤੇ ਫੋਨ ਨੰਬਰ ਸੇਮ ਹੈਗਾ 6479462525।
16: If Res Transportation hire kar rahe ne cross border AZ drivers, bahut hi shandar opportunity, dedicated auto parts, daily home runs, same truck te trailers, lagbhag 10,000 mile per week milenge, starting from Oshawa, Etobicoke ate Bolton, je tuhade kol vi hai valid AZ license, clean CBOR te abstract US border eligibility te fast card, ta aaj hi Everest Transportation nu call karo 9058462229 extension ਹੈ 4, ਜਾਂ ਫਿਰ 9053348222, ਯਾਨੀ 905-846-2229 ਤੇ, ਜਾਂ ਫਿਰ ਕਾਲ ਕਰੋ 905-334-82 ਐਕਸਟੈਂਸ਼ਨ ਹੈ 4।
17: ਨਾ ਵੀ ਸਿਆਣੇ ਕਹਿੰਦੇ ਵੀ ਜੇ ਕੰਮ ਬੈਸਟ ਕਰਾਉਣਾ ਹੈ ਤਾਂ ਕੰਮ ਕਰਨ ਵਾਲੇ ਬੰਦੇ ਬੈਸਟ ਹੋਣੇ ਚਾਹੀਦੇ। ਹੁਣ ਜੇ ਤੁਸੀਂ ਘਰ ਦਾ ਡੱਕ ਸਾਫ ਕਰਾਉਣਾ ਸਿਰਫ $99 ਤੋਂ ਕਰ ਦੇਣਗੇ। ਕਾਰਪੇਟ, ਸੋਫਾ, ਕਾਰ, ਟਰੱਕ, ਸ਼ੈਂਪੂ ਕਰਾਉਣਾ ਤਾਂ ਵੀ ਕਾਲ ਮਾਰੋ। ਹੁਣ ਮੇਰੇ ਕਹਿਣ ਦੇ ਨਾ ਰਿਹੋ, ਬੈਸਟ ਨੂੰ ਪਹਿਲਾਂ ਕਾਲ ਕਰਕੇ ਟੈਸਟ ਕਰ ਲੋ। ਨੰਬਰ ਮੈਂ ਦੱਸ ਦਿੰਦਾ, 416-277-4416, ਅੰਗਰੇਜ਼ੀ ਚ 416-277-4616 ਹੈ। ਖੜਕਾਓ ਘੰਟੀ।
18: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋਰਗੇਜ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋਰਗੇਜ ਅਪਰੂਵ ਨਹੀਂ ਹੋਈ ਹੈ।
19: ਓ ਤੂੰ ਰੇਫੜਾ, ਓ ਮੋਰਗੇਜ ਅਪਰੂਵ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਨੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
18: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਰਸਟ ਜਾਂ ਸੈਕੰਡ ਮੋਰਗੇਜ ਦੀ ਲੋੜ ਹੋਵੇ, ਰੀਫਾਈਨਾਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 416-356-1870, 416-355-1870 ਪੈਗੀ ਪੱਲੇ।
20: ਡਾਕਟਰ ਸਾਹਿਬ।
21: ਹਾਂਜੀ
20: ਡਾਕਟਰ ਸਾਹਿਬ, ਮੈਨੂੰ ਨਾ ਇੱਕ ਬੜੀ ਅਜੀਬ ਜੀ ਬਿਮਾਰੀ ਹੈ ਜੀ।
21: ਦੱਸੋ ਦੱਸੋ ਕੀ ਬਿਮਾਰੀ ਹੈ।
20: ਮੈਨੂੰ ਲੱਗਦਾ ਰਹਿੰਦਾ ਡਾਕਟਰ ਸਾਹਿਬ ਜਿੱਦਾਂ ਮੈਂ ਨਾ ਕੁੱਤਾ ਵਾਂ ਬਹੁ ਬਹੁ।
21: ਹੈਂ, ਤੁਹਾਨੂੰ ਇਹ ਬਿਮਾਰੀ ਮੈਨੂੰ ਦੱਸੋਗੇ ਕਦੋਂ ਕੁ ਤੋਂ ਹੈ।
20: ਜਦੋਂ ਤੋਂ ਨਾ ਮੈਂ ਡਾਕਟਰ ਸਾਹਿਬ ਛੋਟਾ ਜਾਂ ਪਿੱਲਾ ਜਾਂ ਸੀਗਾ।
21: ਫਿੱਟੇ ਮੂੰਹ ਤੇਰੇ।
22: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
0: ਟੋਰਾਂਟੋ ਦੇ ਈਸਟ ਐਂਡ ਚ ਇੱਕ ਟੀਨੇਜਰ ਆ ਜਿਹੜਾ ਕਿ ਟ੍ਰੇਨ ਦੇ ਥੱਲੇ ਆ ਗਿਆ ਅਤੇ ਉਸਦੀ ਮੌਤ ਹੋ ਗਈ। ਵੈਸੇ ਜਿਹੜੇ ਟੀਨੇਜਰ ਆ ਜਾਂ ਅਡਲਟ ਵੀ ਆ, ਆਈ ਡੋਟ ਨੋ ਵਾਈ ਦੇ ਗੋ ਔਨ ਟਰੈਕਸ, ਟ੍ਰੇਨ ਟਰੈਕਸ, ਤੇ ਉਹ ਲੋਕ ਹਰਪ੍ਰੀਤ ਜੀ,
1: ਹਾਂਜੀ,
0: ਜਦੋਂ ਫਾਟਕ ਬੰਦ ਹੋ ਜਾਂਦੇ ਆ ਇੰਡੀਆ ਵਾਂਗੂ, ਤਾਂ ਨੀ ਦੋਨੇ ਪਾਸੇ ਦੀਆਂ ਸੜਕਾਂ ਬੰਦ ਹੁੰਦੀਆਂ, ਇੱਕ ਪਾਸੇ ਦਾ ਹੁੰਦਾ, ਉਤੋਂ ਨੀ ਘੁਮਾ ਕੇ ਦੇਖ ਕੇ ਯੂਟਰਨ ਜਾਂ ਮਾਰ ਕੇ ਵਿੱਚ ਲਈ ਕੱਢਦੇ ਨੇ। ਜਿੱਦਾਂ ਟ੍ਰੇਨ ਆ ਗਈ ਨਾ ਤੇ ਭੜਕਾ ਕੇ ਜਦੋਂ ਮਾਰਿਆ ਨਾ, ਫੇਰ ਕਹਿੰਦੇ ਚੰਗਾ ਹੁੰਦਾ ਸੀ ਵਿਚਾਰਾ, ਉਦੋਂ ਚੰਗਾ ਆਉਣ ਦੀ ਕੀ। ਐਨੀਵੇ, ਮਰੀਨਲੈਂਡ ਤੁਸੀਂ ਗਏ ਹੋ ਕਦੇ? ਹੁਣ ਤਾਂ 2 ਸਾਲ ਹੋ ਗਏ ਬੰਦ ਪਏ, ਪਹਿਲਾਂ ਜਾਂਦੇ ਹੁੰਦੇ, ਕਿੰਨਾ ਵਧੀਆ ਫਨ ਹੁੰਦਾ ਸੀ। ਇੱਕ ਟ੍ਰੇਨ ਜੀ ਵੀ ਸੀ, ਪਹਾੜੀਆਂ ਦੇ ਵਿੱਚ ਗਲੀਆਂ ਕੱਢਦੇ ਸੀ। 2 ਬਲੂਗਾਸ, 4 ਡੋਲਫਿਨ, ਉਹਨਾਂ ਨੂੰ ਹੁਣ ਸਪੇਨ ਦੇ ਐਕੁਆਰੀਅਮ ਚ ਲੈ ਕੇ ਗਏ ਆ, ਬਾਕੀ ਕੁਛ ਇੱਧਰ ਮਰੀਨਲੈਂਡ ਖਣੀ, ਨਾ ਮਰੀਨਲੈਂਡ ਕਰ ਰਿਹਾ, ਅਮੈਰੀਕਾ ਦੀਆਂ ਕੁਛ ਇਹੋ ਜਿਹੀਆਂ ਸੀ, ਉੱਥੇ ਲੈ ਜਾ ਗਿਆ, ਵਧੀਆ ਜਗ੍ਹਾ ਹੁੰਦੀ, ਬੰਦ ਹੀ ਕਰਤੀ ਇਹਨਾਂ ਨੇ। ਹੋਰ ਕਿਹੜੀਆਂ ਖਬਰਾਂ ਨੇ? ਇਰਾਨ ਯੁੱਧ ਦੇ ਪ੍ਰਭਾਵ ਕਾਰਨ ਸੈਕੰਡ ਕੁਆਟਰ ਚ ਦੁਬਈ ਹਵਾਈ ਅੱਡੇ ਦੀ ਜਿਹੜੀ ਆਵਾਜਾਈ ਹੈ ਤੇਜ਼ੀ ਨਾਲ ਥੱਲੇ ਡਿੱਗ ਪਈ। ਇੱਕ ਹੋਰ ਬੈਡ ਨਿਊਜ਼ ਹੈ, ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਹੌਸਪਿਟਲ ਵਿੱਚ ਅੱਗ ਲੱਗਣ ਕਾਰਨ 14 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। 14 ਸਿੰਗਾਪੁਰ ਮਾਪਿਆਂ ਨੂੰ ਬੱਚੇ ਭਾਈ ਸਾਹਿਬ, ਜਿਹੜੇ ਯੰਗਸਟਰ ਸਾਰੇ ਮੂਵ ਹੋ ਜਾਓ ਉੱਥੇ ਸਿੰਗਾਪੁਰ, ਇੱਕ ਬੱਚਾ ਪੈਦਾ ਕਰੋ, $55,000 ਦਿੰਦੇ ਨੇ ਸਿੰਗਾਪੁਰ ਵਾਲੇ, ਆਬਾਦੀ ਘੱਟ ਜਾਂਦੀ ਉਹਨਾਂ ਦੀ। ਪ੍ਰਿੰਸ ਹੈਰੀ ਤੇ ਮੇਗਨ ਇਹ UK ਵਾਪਸ ਚਲੇ ਗਏ 6 ਸਾਲਾਂ ਬਾਅਦ। ਬਈ ਸੁਖਬੀਰ ਬਾਦਲ ਵੀ ਨਾ ਹੁਣ ਭਗਵੰਤ ਮਾਨ ਨੂੰ ਕਕਲੀਰੀਆਂ ਜਾਂ ਸੁਣਾਉਣ ਲੱਗ ਗਿਆ, ਕਹਿੰਦਾ ਅੰਮ੍ਰਿਤਪਾਲ ਵਾਰਸ ਨਹੀਂ ਵਾਇਰਸ ਹੈ। ਜਲੰਧਰ ਲੈਕਚਰਾਰ ਨੇਹੀ ਬੱਸੀ ਦੀ ਕਥਿਤ ਤੌਰ ਤੇ ਟੋਇਲਟ ਕਲੀਨਰ ਪਲਾ ਕੇ ਹੱਤਿਆ ਕੀਤੇ ਜਾਣ ਦੇ ਮਾਮਲੇ ਵਿੱਚ ਪੁਲਿਸ ਨੇ ਉਸਦੇ ਪਤੀ ਉਮੰਗ ਬਾਸੀ ਅਤੇ ਸੱਸ ਕੁਸੁਮ ਬਾਸੀ ਨੂੰ ਮੱਧਿਆ ਪ੍ਰਦੇਸ਼ ਦੇ ਉਜੈਨ ਤੋਂ ਗ੍ਰਿਫ਼ਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਰ ਕਾਰਨੀ ਦੀ ਤਰ੍ਹਾਂ ਭਾਰਤ ਟਰੰਪ ਨੂੰ ਜਵਾਬ ਕਿਉਂ ਨਹੀਂ ਦਿੰਦਾ? ਅੱਜ ਕੱਲ੍ਹ ਭਾਰਤ 'ਚ ਇਹ ਚੱਲ ਰਿਹਾ ਵੀ ਜੇ ਮਾਰ ਕਾਰਨੀ ਕਰ ਸਕਦਾ 43,000 ਪਾਪ ਲੈਂਦਾ, ਤੂੰ ਕਿਉਂ ਨਹੀਂ ਕਰ ਸਕਦਾ? 1.5 ਬਿਲੀਅਨ ਚੱਕੀ ਫਿਰਦਾ ਲੋਕਾਂ ਨੂੰ। ਐਨੀਵੇ, ਕਰੇ ਨਾ ਕਰੇ ਅਸੀਂ ਆਪਦਾ ਕੰਮ ਕਰੀ ਜਾਂਦੇ ਹਾਂ। ਆਪਾਂ ਚੱਲਦੇ ਹਾਂ ਟਿੱਕਾ ਜੰਕਸ਼ਨ ਤੇ।
23: ਆਰ ਯੂ ਰੈਡੀ?
0: ਟਿੱਕਾ ਜੰਕਸ਼ਨ ਲਈ 6474294040, ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040, 647-429-4040।
2: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ। ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939-416-999-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5939-5
3: ਵੀ ਬੈਸਟ ਪ੍ਰਾਈਸ ਸੇਲ ਐਂਡ ਸਰਵਿਸ ਨਾਲ ਤੇ ਏਅਰਪੋਰਟ ਨਿਸਾਨ ਚੁੱਪ ਕਰਕੇ ਆ ਜਾਓ ਨਵੀਂ ਜਾਂ ਪੁਰਾਣੀ ਗੱਡੀ ਲੈ ਜਾਓ ਦੈਟਸ ਰਾਈਟ ਭਾਈ ਏਅਰਪੋਰਟ ਨਿਸਾਨ ਕਾਰਨਰ ਆਫ ਏਅਰਪੋਰਟ ਐਂਡ ਕੁਈਨ ਸਟਰੀਟ 9057914900 7914900 ਆਜੋ
0: ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਸ 9054508228 ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਸੁਲਤਾਨ ਜੀ ਵੈਲਕਮ ਟੂ ਦ ਸ਼ੋਅ ਸਰ
4: ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਸ਼ੁਕਰੀਆ ਫ੍ਰਿਜ ਦੇ ਆਰ ਪ੍ਰੋਫੈਸ਼ਨਲ ਐਂਡ ਗੈਲਰੀ ਬੋਸ਼ ਜਰਮਨ ਬ੍ਰਾਂਡ ਹੈ ਸੋਨੀ ਐਂਡ ਸੈਮਸੰਗ ਵਰਗੀਆਂ ਕੰਪਨੀਜ਼ ਇਹਦੇ ਚ ਪਾਰਟਿਸਪੇਟ ਕਰ ਰਹੀਆਂ ਟੀਵੀ ਦੀ ਜੇ ਗੱਲ ਕਰੀਏ ਜੀ ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 ਇੰਚ ਕਿਸੇ ਨੇ ਲੈਣਾ $800 ਵਾਲਾ $399 ਦਾ ਮਿਲੇਗਾ ਜੇ 65 ਇੰਚ ਟੀਵੀ ਲੈਣਾ ਚਾਹੁੰਦੇ ਜੀ $1000 ਵਾਲਾ $699 ਦਾ ਮਿਲੇਗਾ ਜੇ 75 ਇੰਚ ਟੀਵੀ ਲੈਣਾ ਜੀ ਤੇ $1300 ਵਾਲਾ $899 ਚ ਮਿਲੇਗਾ ਜੇ 85 ਇੰਚ ਟੀਵੀ ਦੀ ਗੱਲ ਕਰੀਏ $2300 ਵਾਲਾ $1599 ਦਾ ਦਿੱਤਾ ਜਾ ਰਿਹਾ ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ ਕੋਈ ਇੰਟਰਸਟ ਨਹੀਂ ਹੈ ਫ੍ਰੀ ਹੋਮ ਡਿਲੀਵਰੀ ਹੈ ਜੀ ਇਸੇ ਤਰ੍ਹਾਂ ਸਾਡੇ ਹੋਮ ਅਪਲਾਈਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੋਪ ਬਿਲਟ ਇਨ ਵਾਲ ਓਵਨ ਬਿਲਟ ਇਨ ਮਾਈਕ੍ਰੋਵੇਵ ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫ੍ਰਿਜ ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਦਾ ਮੋਰ ਦੈਨ $5,000 ਦੀ ਸੇਵਿੰਗ ਹੈ ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫ੍ਰਿਜ ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫ੍ਰਿਜ ਗਰਾਜ ਚ ਰੱਖਣ ਲਈ ਲੈਣਾ ਚਾਹੁੰਦੇ ਜੀ ਇਹ ਵੀ $1200 ਵਾਲਾ $699 ਦਾ ਇਹ 30 ਇੰਚ ਅਪਰਾਈਟ ਫ੍ਰੀਜ਼ਰ ਦੇ ਨਾਲ ਫ੍ਰਿਜ ਹੈ 68 ਇੰਚ ਦੀ ਹਾਈਟ ਹੈ ਜੀ ਸਿਰਫ $699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2600 ਵਾਲਾ ਜੀ ਸਿਰਫ $1899 ਦਾ ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਸਿਰਫ ਔਰ ਸਿਰਫ $1799 ਚ ਪੇਅਰ ਮਿਲੇਗਾ ਤੇ 6 ਮਹੀਨੇ ਚ ਤੁਸੀਂ ਪੇ ਕਰਨਾ $800 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ ਕੱਲਾ ਵਾਸ਼ਰ $599 ਦਾ ਮਿਲ ਜਾਏਗਾ ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ $499 ਦਾ ਮਿਲ ਜਾਏਗਾ ਕੱਲੀ ਡਿਸ਼ ਵਾਸ਼ਰ ਚਾਹੀਦੀ ਹੈ ਜੀ $1000 ਵਾਲੀ $499 ਦੀ ਮਿਲੇਗੀ ਤੇ ਫ੍ਰੀ ਡਿਲੀਵਰ ਹੋ ਜਾਣੀ ਹੈ 801 ਬੋਵੇ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ ਬ੍ਰੈਂਪਟਨ ਅਪਲਾਈਸਿਸ .com ਇਹ ਵਨ ਵਰਡ ਹੈ ਜੀ 9054502828 905-450-2828 ਜੀ
0: ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਾ ਕੇ ਇਸ ਦਾ ਫਾਇਦਾ ਚੱਕ ਸਕਦੇ ਹੋ 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਥੈਂਕ ਯੂ ਸਰ
4: ਥੈਂਕ ਯੂ ਵੈਰੀ ਮਚ ਜੀ ਬਹੁਤ ਸ਼ੁਕਰੀਆ
0: ਤੁਹਾਨੂੰ ਯਾਦ ਹੋਏਗਾ ਜਦੋਂ ਕੋਵਿਡ ਆਇਆ ਸੀ
1: ਹਾਂਜੀ
0: ਆਪਣੇ ਬੰਦੇ ਆਟੇ ਦੀਆਂ ਬੋਰੀਆਂ 10-10, 20-20 ਚੱਕ ਕੇ ਰੇਹੜੀ ਤੇ ਦੁੱਧ ਚੱਕ ਕੇ ਟਾਇਲਟ ਪੇਪਰ ਚੱਕ ਚੱਕ ਕੇ ਐ ਜਮਾਂ ਕਰ ਲਿਆ ਸੀ ਜਿਵੇਂ ਦੁਕਾਨ ਖੋਲਣੀ ਹੁੰਦੀ ਘਰੇ ਯਾਦ ਹੈ ਹੁਣ ਅਮਰੀਕਾ ਚ ਹੋਣ ਲੱਗ ਗਿਆ ਸੀ ਜਿਹੜਾ ਟੈਰਿਫ ਲੱਗਣਾ ਇਹ ਟਾਇਲਟ ਪੇਪਰ ਤੇ ਵੀ ਲੱਗਣਾ ਲੋਕ ਟਾਇਲਟ ਪੇਪਰ ਹੀ ਚੱਕ ਕੇ ਘਰ ਨੂੰ ਭੱਜੀ ਜਾਂਦੇ ਆ ਉੱਥੇ ਰੇਹੜੀਆਂ ਤੇ ਰੇਹੜੀਆਂ ਦੋ ਦੋ ਤਿੰਨ ਤਿੰਨ ਰੇਹੜੀਆਂ ਫੜੀ ਹੋਈਆਂ ਇੱਕ ਮੂਹਰੇ ਧੱਕ ਰਿਹਾ ਇੱਕ ਪਿੱਛੋਂ ਖਿੱਚ ਰਿਹਾ ਟਾਇਲਟ ਪੇਪਰ ਚੱਕੀ ਜਾਂਦੇ ਆ ਖੈਰ ਅੰਕੜਿਆਂ ਮੁਤਾਬਕ 15 ਤੋਂ 49 ਸਾਲ ਦੀਆਂ ਆਪਣੀਆਂ ਪੰਜਾਬੀ ਬੀਬੀਆਂ 44.7% ਔਰਤਾਂ ਮੋਟਾਪੇ ਦੀ ਸ਼੍ਰੇਣੀ ਵਿੱਚ ਆਉਂਦੀਆਂ ਨੇ ਤੇ ਜਿਹੜੇ ਬੰਦੇ ਨੇ ਉਹ 37.5% ਓਵਰਵੇਟ ਨੇ ਬਿਹਾਰ ਵਿੱਚ 21 ਮਜ਼ਦੂਰਾਂ ਨਾਲ ਭਰੀ ਕਿਸ਼ਤੀ ਪਲਟ ਗਈ ਡੈਮ ਓਵਰਫਲੋ ਹੋ ਗਿਆ ਯੂਪੀ ਵਿੱਚ ਪੁਲ ਟੁੱਟ ਗਿਆ ਮੱਧ ਪ੍ਰਦੇਸ਼ ਦੇ 21 ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਹੋ ਗਿਆ ਅੱਛਾ ਲੋਕੀ ਨਾ ਕੁਛ ਕਰਨ ਵੇਲੇ ਕੀ ਸੋਚ ਰਿਹਾ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਲਈ ਇੱਕ ਬੋਏਫ੍ਰੈਂਡ ਗਰਲਫ੍ਰੈਂਡ ਸੀ ਇੰਡੀਆ ਅਜੇ ਵੀ ਹੋਣਗੇ ਕਹਿੰਦਾ ਡਾਰਲਿੰਗ ਐਂ ਕਰ ਮੇਰੀ ਗੱਡੀ ਨੂੰ ਪੱਪੀਆਂ ਦੇ ਉਹ ਜਿਉਂ ਲਿਪਸਟਿਕ ਲਾ ਕੇ ਪੱਪੀਆਂ ਦੇਣ ਲੱਗੀ 4 ਘੰਟੇ ਪੱਪੀਆਂ ਹੀ ਦਿੰਦੀ ਰਹੀ ਉਹਨੇ 3400 ਪੱਪੀਆਂ ਦੀ ਜਿਹੜੀ ਜਿੱਥੇ ਤੇ ਗੱਡੀ ਨੂੰ ਕਿਸ ਕੀਤਾ ਉਹ ਲਿਪਸਟਿਕ ਜੀ ਲੱਗ ਗਈ, ਉਹਦੀ ਫੋਟੋ ਵਾਇਰਲ ਕਰੀ ਜਾਂਦੇ, ਉਹ ਵਾਇਰਲ ਹੋ ਗਈ ਵੀਡੀਓ ਬਹੁਤ ਜ਼ਿਆਦਾ।
1: ਫਿਰ ਵਾਰ ਉਸ ਤੋਂ ਬਾਅਦ ਪੁਲਿਸ ਨੇ ਚੱਕ ਲਿਆ ਤੇ ਉਹਦੇ ਬੁਆਏਫ੍ਰੈਂਡ ਨੂੰ ਕਿਹਾ ਸਾਰੀ ਗੱਡੀ ਸਾਫ਼ ਕਰ,
0: ਇਹ ਤਾਂ ਮਾੜੀ ਗੱਲ ਹੈ,
1: ਨਾਲ ਉਹਨੂੰ ਜਿਹੜੇ 5000 ਦੀ ਖਰੇ ਸ਼ਾਇਦ।
0: ਨਹੀਂ ਯਾਰ ਇਹ ਤਾਂ ਮਾੜੀ ਗੱਲ ਆ, ਉਹ ਬੀਬੀ ਦੇ ਬੁੱਲ ਸੜ ਗਏ ਪੱਪੀਆਂ ਲੈਂਦੇ ਨੂੰ, ਇਹ ਫੜ ਕੇ ਉਹਨੂੰ ਕਰ ਰਹੇ ਆ। ਅੱਛਾ ਆਪਾਂ ਗੱਲ ਕਰਨੀ ਆ ਆਰ ਈ ਐਸ ਪੀ ਦੀ, ਉਹਦੇ ਦੱਸੋ ਮਾੜਾ ਜਿਹਾ।
1: ਬਿਲਕੁਲ ਦੇਵ ਜੀ, ਸੋ ਵੈਸੇ ਜਨਰਲੀ ਆਪਾਂ ਬੱਚਿਆਂ ਦੀ ਐਜੂਕੇਸ਼ਨ ਪਲਾਨ ਦੀ ਗੱਲ ਹਮੇਸ਼ਾ ਈਅਰ ਐਂਡ ਦੇ ਉੱਪਰ ਜ਼ਿਆਦਾ ਸੁਣਦੇ ਹੁੰਦੇ ਹਾਂ ਕਿ ਕਿਉਂਕਿ ਈਅਰ ਐਂਡ ਤੱਕ ਆਪਾਂ ਜਿਹੜੀ ਵੀ ਕੰਟਰੀਬਿਊਸ਼ਨ ਕਰੀਏ ਬੱਚਿਆਂ ਦੀ ਆਰ ਈ ਐਸ ਪੀ ਪਲਾਨ ਦੇ ਵਿੱਚ ਗੌਰਮੈਂਟਸ ਗ੍ਰਾਂਟ ਲਈ ਕੁਆਲੀਫਾਈ ਕਰਦੇ ਹਾਂ। ਪਰ ਬਹੁਤ ਸਾਰੇ ਸਾਡੇ ਲਿਸਨਰਸ ਹੈਗੇ ਆ ਜਿਨ੍ਹਾਂ ਦੇ ਇਸ ਵੇਲੇ ਨਿਊ ਬੋਰਨ ਕਿਡਸ ਹੈਗੇ ਆ ਜਾਂ ਜਿਹੜੇ ਇੱਥੇ ਨਿਊ ਇਮੀਗ੍ਰੈਂਟਸ ਆਏ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਗੌਰਮੈਂਟ ਵੱਲੋਂ ਆਪਾਂ ਨੂੰ ਕਿਹੜੇ ਕਿਹੜੇ ਬੈਨੀਫਿਟਸ ਮਿਲਣੇ ਆ, ਆਪਾਂ ਬੱਚਿਆਂ ਦਾ ਕਿਹੜਾ ਐਜੂਕੇਸ਼ਨ ਪਲਾਨ ਕਰਵਾ ਸਕਦੇ ਹਾਂ ਜਿਹਦੇ ਵਿੱਚ ਆਪਾਂ ਨੂੰ ਗ੍ਰਾਂਟਸ ਵੀ ਮਿਲਣ, ਕੰਪਾਊਂਡ ਇੰਟਰਸਟ ਦੀ ਪਾਵਰ ਵੀ ਵਰਕ ਕਰੇ। ਸੋ ਇਹ ਜਿਹੜਾ ਪਲਾਨ ਹੈਗਾ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ, ਸੋ ਬੇਸਿਕਲੀ ਤੁਸੀਂ ਆਪਣੇ ਬੱਚਿਆਂ ਦਾ ਨਿਊ ਬੋਰਨ ਤੋਂ ਹੀ ਇਹ ਪਲਾਨ ਓਪਨ ਕਰਵਾ ਸਕਦੇ ਹਾਂ। ਐਂਡ ਮੇਨ ਖਾਸੀਅਤ ਇਹਦੀ ਇਹ ਦੇਵ ਜੀ, ਜਿਨ੍ਹਾਂ ਦੇ ਬੱਚੇ ਇਸ ਵੇਲੇ ਸੈਪਟੈਂਬਰ 'ਚ ਜਾਣੇ ਆ ਨਾ ਯੂਨੀਵਰਸਿਟੀਜ਼, ਬਹੁਤ ਸਾਰੇ ਪੇਰੈਂਟਸ ਦੀਆਂ ਰਿਕੁਐਸਟ ਅਸੀਂ ਹੁਣ ਇਸ ਵੇਲੇ ਕੰਪਲੀਟ ਕਰ ਰਹੇ ਹਾਂ ਜਿਨ੍ਹਾਂ ਦੇ ਬੱਚਿਆਂ ਨੇ ਯੂਨੀਵਰਸਿਟੀ ਜਾਣਾ ਹੈਗਾ ਤੇ ਜਿਨ੍ਹਾਂ ਦੇ ਪਲਾਨ ਦੇ ਵਿੱਚ 60-60, 70-70, 80 ਹਜ਼ਾਰ ਡਾਲਰ ਜੁੜਿਆ ਹੋਇਆ ਆ ਜਿਨ੍ਹਾਂ ਨੇ ਪਲਾਨ ਨਿਊ ਬੋਰਨ ਵੇਲੇ ਆਪਣੇ ਬੱਚਿਆਂ ਦਾ ਸ਼ੁਰੂ ਕੀਤਾ ਸੀ। ਹੁਣ ਕਿੰਨੀ ਵਧੀਆ ਗੱਲ ਆ ਕਿ ਉਹਨਾਂ ਦੇ ਪਲਾਨ ਦੇ ਵਿੱਚ 70-80 ਹਜ਼ਾਰ ਡਾਲਰ ਜੁੜਿਆ ਹੋਵੇ ਤੇ ਜਦੋਂ ਉਹਨਾਂ ਨੇ ਐਜੂਕੇਸ਼ਨ ਦੇ ਲਈ ਉਹਨਾਂ ਦੇ ਯੂਜ਼ ਕਰਨਾ ਆ ਉਸ ਟਾਈਮ ਦੇ ਉੱਪਰ ਉਹਨਾਂ ਨੂੰ ਕਾਲਜ ਯੂਨੀਵਰਸਿਟੀ ਦੀ ਕੋਸਟ ਪੇ ਕਰਨ ਦੀ ਚਿੰਤਾ ਨਹੀਂ ਹੈਗੀ, ਉਹਨਾਂ ਦੀ ਉੱਥੇ ਰਹਿਣ ਸਹਿਣ ਦੀ ਚਿੰਤਾ ਨਹੀਂ ਹੈਗੀ ਕਿਉਂਕਿ ਉਹਨਾਂ ਦਾ ਪੈਸਾ ਇੱਕ ਪਾਸੇ ਅਕੂਮੂਲੇਟ ਹੋਇਆ ਪਿਆ। ਤੇ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਲਈ ਇਹ ਆਰ ਈ ਐਸ ਪੀ ਦਾ ਪਲਾਨ ਓਪਨ ਨਹੀਂ ਕਰਵਾਇਆ ਸੀ ਉਹਨਾਂ ਪੇਰੈਂਟਸ ਦੇ ਉੱਪਰ ਕਿੰਨਾ ਬਰਡਨ ਆ, ਕਿਉਂਕਿ ਇਸ ਟਾਈਮ ਦੇ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਜੇ ਆਪਾਂ ਮਾਰਕੀਟ ਦੀ ਗੱਲ ਕਰੀਏ, ਇਕਨੋਮੀ ਦੀ ਗੱਲ ਕਰੀਏ, ਹੁਣ ਕਿਉਂਕਿ ਜੋਬਸ ਡਾਊਨ ਹੈਗੀਆਂ ਆ, ਬੰਦਿਆਂ ਕੋਲ ਉਨੇ ਪੈਸੇ ਨਹੀਂ ਹੈਗੇ, ਮੌਰਗੇਜਾਂ ਵੱਧ ਗਈਆਂ, ਕਿੰਨਾ ਕੁਛ ਹੋ ਰਿਹਾ ਸਾਰਾ ਆਲੇ ਦੁਆਲੇ। ਸੋ ਉਸ ਟਾਈਮ ਦੇ ਉੱਪਰ ਹਰ ਕੋਈ ਪੇਰੈਂਟਸ ਜਿਹੜਾ ਹੈਗਾ ਆ ਇਸ ਸਿਚੁਏਸ਼ਨ ਲਈ ਆਪਣੇ ਆਪ ਨੂੰ ਟਾਈਟ ਮਹਿਸੂਸ ਕਰ ਰਿਹਾ ਕਿ ਫਾਈਨੈਂਸ਼ੀਅਲੀ ਇੰਨੇ ਪੈਸੇ ਨਹੀਂ ਹੈਗੇ ਕਿ ਅਸੀਂ ਆਪਣੇ ਬੱਚਿਆਂ ਨੂੰ ਵਧੀਆ ਯੂਨੀਵਰਸਿਟੀਜ਼ ਦੇ ਵਿੱਚ ਭੇਜ ਸਕੀਏ। ਤੇ ਜੇ ਆਪਾਂ ਹੁਣ ਤੋਂ ਇਹ ਚੀਜ਼ ਦੀ ਪਲੈਨਿੰਗ ਨਹੀਂ ਨਾ ਕਰਾਂਗੇ ਤਾਂ ਆਪਣੇ ਉੱਪਰ ਵੀ ਉਹੀ ਸਿਚੁਏਸ਼ਨ ਆਉਣੀ ਆ ਜਦੋਂ ਸਾਡੇ ਬੱਚਿਆਂ ਨੇ ਯੂਨੀਵਰਸਿਟੀ ਜਾਣਾ ਆ। ਸੋ ਇਸ ਕਰਕੇ ਜ਼ਰੂਰ ਕਹੂੰਗੇ ਕਿ ਜਿਨ੍ਹਾਂ ਨੇ ਹਜੇ ਤੱਕ ਇਹ ਪਲਾਨ ਨਹੀਂ ਕਰਵਾਇਆ ਜ਼ਰੂਰ ਇਸ ਪਲਾਨ ਦੇ ਵਿੱਚ ਮੰਥਲੀ ਕੰਟਰੀਬਿਊਸ਼ਨ ਸ਼ੁਰੂ ਕਰ ਦਿਉ ਤਾਂ ਕਿ ਤੁਹਾਨੂੰ ਉਹਦੇ ਉੱਪਰ ਗ੍ਰਾਂਟਸ ਵੀ ਮਿਲਣ, ਇੰਟਰਸਟ ਵੀ ਮਿਲੇ ਔਰ ਵਧੀਆ ਪੈਸੇ ਤੁਹਾਡੇ ਬੱਚਿਆਂ ਦੇ ਲਈ ਯੂਨੀਵਰਸਿਟੀ ਜਾਣ ਵੇਲੇ ਜੁੜ ਸਕਣ। ਸੋ ਪਲਾਨ ਪੂਰਾ ਫਲੈਕਸੀਬਲ ਆ, ਮਿਨੀਮਮ $25 ਤੋਂ ਭਾਵੇਂ ਸ਼ੁਰੂ ਕਰ ਲਓ, ਕਦੀ ਵੀ ਕੰਟਰੀਬਿਊਸ਼ਨ ਵਧਾ ਸਕਦੇ ਹਾਂ, ਘਟਾ ਸਕਦੇ ਹਾਂ, ਕਦੀ ਵੀ ਬੰਦ ਕਰ ਸਕਦੇ ਹਾਂ, ਦੁਬਾਰਾ ਸ਼ੁਰੂ ਕਰ ਸਕਦੇ ਹਾਂ, ਲੰਬਸਮ ਪਾ ਸਕਦੇ ਹਾਂ, ਹਰ ਤਰ੍ਹਾਂ ਦੀ ਫਲੈਕਸੀਬਿਲਟੀ ਆ। ਔਰ ਪਲਾਨ ਕੰਪਲੀਟ ਹੋਣ ਤੇ ਸਿਰਫ 3 ਵੀਕ ਦੇ ਕੋਰਸ ਦੀ ਰਿਕੁਆਇਰਮੈਂਟ ਆ। ਸੋ 3 ਵੀਕ ਦਾ ਕੋਈ ਵੀ ਕੋਰਸ ਰਜਿਸਟਰ ਕਰਕੇ ਕੰਪਲੀਟ ਕਰਕੇ ਤੁਸੀਂ ਫੁੱਲ ਕੰਟਰੀਬਿਊਸ਼ਨ ਲੈਣ ਦੇ ਲਈ ਐਲੀਜੀਬਲ ਹੈਗੇ ਆ। ਕੋਈ ਵੀ ਤੁਹਾਡੇ ਕੁਐਸਚਨਸ ਹੈਗੇ ਆ, ਨੰਬਰ ਹੈਗਾ ਜੀ 416-817-6500, 416-817-6500।
0: ਲੋ ਜੀ ਜਾਣੇ ਆ ਆਉਂਦੇ ਆ, ਐ ਕਰੀ ਪਹਿਲਾਂ ਆ ਦੋ ਕਮਰਸ਼ੀਅਲ ਆ ਜਿਹੜੇ ਇਹ ਵੀ ਤੁਹਾਨੂੰ ਸੁਣਾ ਦਈਏ, ਪਹਿਲਾਂ ਆ ਗਾਣਾ ਜਿਹਾ ਸੁਣੋ ਥੋੜਾ ਜਿਹਾ। ਇੰਨਾ ਕੀ ਆ ਮੇਰੇ ਕੋਲ ਤਾਂ 5 ਡਰਾਈਵਰ ਚਾਹੀਦੇ, ਇੱਕ ਫਰਮ ਨੂੰ ਟੋਰਾਂਟੋ ਤੋਂ ਮੋਂਟਰੀਅਲ ਦੇ ਰਨ ਨੇ, ਟੋਰਾਂਟੋ ਤੋਂ US ਦੇ ਰਨ ਨੇ, ਪੇ ਵਧੀਆ ਟੋਪ ਦੀ ਮਿਲੇਗੀ, ਬਾਈ ਵੀਕਲੀ ਮਿਲੇਗੀ। ਤੁਸੀਂ ਐਂ ਕਰੋ ਕੁਲਦੀਪ ਮਾਂਗੜ ਤੋਂ ਵਧੇਰੇ ਜਾਣਕਾਰੀ ਲੈ ਸਕਦੇ ਹੋ 647-972-6455 AAA ਲੈਂਡਸਕੇਪਿੰਗ ਵਾਲੇ ਵੀਰ, ਉਹਨਾਂ ਦਾ ਨੰਬਰ ਮੰਗਿਆ ਸੀ 647-784-1213, ਇਹਨਾਂ ਦਾ ਨੰਬਰ ਆ। ਜਿਨ੍ਹਾਂ ਨੇ ਮੋਢੇ ਮਾਢੇ ਦੱਸਦੇ ਆ, ਜੋੜ ਜੇ ਦੱਸਦੇ ਆ, ਆਹ ਸੁਣ ਲਓ ਆਪਣੀ ਕਮਿਊਨਿਟੀ ਲਈ ਖੁਸ਼ਖਬਰੀ, ਹੀਲੈਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਸੈਂਟਰ ਖੁੱਲ ਚੁੱਕਿਆ ਹੈ, ਜਿੱਥੋਂ ਤੁਸੀਂ ਫਿਜ਼ੀਓਥੈਰੇਪੀ, ਮਸਾਜ ਥੈਰੇਪੀ, ਕਾਇਰੋਪ੍ਰੈਕਟਰ ਵਰਗੀਆਂ ਸੇਵਾਵਾਂ ਪ੍ਰੋਫੈਸ਼ਨਲਸ ਵੱਲੋਂ ਦਿੱਤੀਆਂ ਜਾਂਦੀਆਂ ਹਨ। ਇਹ ਤਕਰੀਬਨ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਖੁਦ ਡੀਲ ਕਰਦੇ ਨੇ। ਕਾਉਂਸਲਿੰਗ ਸਰਵਿਸ ਵੀ ਅਵੇਲੇਬਲ ਹਨ। ਹੀਲੈਕਸ ਵੈਲਨੈਸ ਫਿਜ਼ੀਓ ਰੀਹੈਬ 10930 ਗੋਰਵੇ ਡਰਾਈਵ ਯੂਨਿਟ CX1 ਗੋਰਵੇ ਐਂਡ ਕੰਟਰੀ ਸਾਈਡ ਦੇ ਕਾਰਨਰ ਤੇ। ਜ਼ਿਆਦਾ ਜਾਣਕਾਰੀ ਲਈ ਪਲੀਜ਼ ਕਾਲ 905-913-5256, 905-913-5256,
5: 913-5256। ਡਾਕਟਰ ਸਾਹਿਬ।
6: ਹਾਂ ਜੀ।
5: ਮੈਂ ਨਾ ਤੁਹਾਡਾ ਅੱਜ ਥੈਂਕਸ ਕਰਨ ਆਈ ਆ।
6: ਦੇਖੋ ਜੀ, ਥੈਂਕਸ ਕਹਿੰਦਾ ਹੈ ਤਾਂ ਮੇਰਾ ਕੰਮ ਹੈ। ਮੇਰਾ ਖਿਆਲ ਤੁਸੀਂ ਉਹੀ ਹੋ ਨਾ ਵੀ ਤੁਹਾਡੇ ਹਸਬੈਂਡ ਰਾਤ ਨੂੰ ਸ਼ਰਾਬ ਪੀ ਕੇ ਆਉਂਦੇ ਸੀ
5: ਤੇ ਹਾਂਜੀ
6: ਕੁੱਟਦੇ ਮਾਰਦੇ ਸੀ।
5: ਹਾਂਜੀ, ਦੇਖੋ ਤੁਸੀਂ ਜਿਹੜਾ ਮੈਨੂੰ ਨੁਸਖਾ ਦੱਸਿਆ ਨਾ, ਬੜਾ ਹੀ ਮੇਰੇ ਕੰਮ ਆਇਆ ਕਿ ਹੁਣ ਜਦੋਂ ਵੀ ਪੀ ਕੇ ਘਰ ਆਉਂਦੇ ਨੇ ਮੈਂ ਨਾ ਗਰਮ ਪਾਣੀ ਨਾਲ ਗਰਾਰੇ ਕਰਨੇ ਸ਼ੁਰੂ ਕਰ ਦਿੰਦੀ ਆ ਤੇ ਮੈਨੂੰ ਕੁਝ ਹੀ ਨਹੀਂ ਕਹਿੰਦੇ।
6: ਦੇਖੋ ਗੱਲ ਇਹ ਵੀ ਨੁਸਖਾ ਹੈ ਹੀ ਬੜਾ ਕਾਰਗਰ ਹੈ ਜੀ। ਹੁਣ ਦੇਖੋ ਸ਼ਰਾਬ ਪੀ ਕੇ ਹਸਬੈਂਡ ਘਰੇ ਆਇਆ,
5: ਹਾਂਜੀ ਹਾਂਜੀ,
6: ਤੁਸੀਂ ਆਪਣਾ ਮੂੰਹ ਬੰਦ ਰੱਖੋਗੇ ਤੇ ਕੋਈ ਟੈਨਸ਼ਨ ਹੋਣੀ ਨਹੀਂ।
7: ਫਿੱਟੇ ਮੁਤੇਰੇ। ਕਿ ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ, ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ, ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ ਚ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 6474461616, 6474461616।
8: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ। ਸੱਚੀ ਝੂਠ ਨੀ ਬੋਲਦਾ। ਅਭਿਸ਼ੇਕ ਜੀ, ਵੈਲਕਮ ਟੂ ਦਾ ਸ਼ੋਅ ਸਰ, ਕੀ ਹਾਲ ਹੈ?
9: ਸਤਿ ਸ਼੍ਰੀ ਅਕਾਲ ਦੇਵ ਭਾਜੀ, ਮੈਂ ਅਭਿਸ਼ੇਕ ਰਿਐਲਟਰ, ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗਸ ਲੈ ਕੇ ਆਇਆ ਜੀ। ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ। ਆਪਾਂ ਲੰਡਨ ਵਾਲਾ ਘਰ ਕਰਤਾ ਹੈ, ਫਰਮ ਸੋਲਡ। ਹੁਣ ਸੁਣੋ ਜੀ, ਕਮਰਸ਼ੀਅਲ ਲਿਸਟਿੰਗਸ, ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਸਾਡੇ ਕੋਲ ਪ੍ਰੋਫਿਟੇਬਲ ਬ੍ਰੈਕਫਾਸਟ ਪਲੇਸ ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ GTA ਦੇ ਅੰਦਰ। ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ, ਬਰਗਰ ਕਿੰਗ, ਬਰੀਟੋ ਬੋਇਜ਼ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ, ਹਾਈਲੀ ਪ੍ਰੋਫਿਟੇਬਲ, ਐਕਸਲੈਂਟ ਲੋਕੇਸ਼ਨਸ। ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ, ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ, ਦੋ ਰੈਜੀਡੈਂਸ਼ੀਅਲ ਅਪਾਰਟਮੈਂਟ ਨੇ ਸਿਰਫ ਔਰ ਸਿਰਫ 6,99,000 ਦੇ ਅੰਦਰ। ਰੈਜੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਵ ਭਾਜੀ, ਮਿਸਿਸ ਸਾਗਾ ਲੌਰਨੇ ਪਾਰਕ ਏਰੀਆ ਦੇ ਅੰਦਰ ਲਗਜ਼ਰੀ ਹੋਮ, 5+3 ਬੈਡਰੂਮ ਦਾ, 6500 ਸਕੁਆਇਰ ਫੁੱਟ ਲਿਵਿੰਗ ਸਪੇਸ, 60x250 ਫੁੱਟ ਦਾ ਪ੍ਰੀਮੀਅਮ ਲੋਟ, ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰੋਪਰਟੀ ਅਵੇਲੇਬਲ ਹੈ ਜੀ। ਕਿਪਲਿੰਗ ਸਟੇਸ਼ਨ ਦੇ ਨਾਲ 1 ਬੈੱਡ 1 ਬਾਥ ਦਾ ਕੋਂਡੋ, ਨਵੀਂ ਬਿਲਡਿੰਗ, ਸਿਰਫ ਔਰ ਸਿਰਫ 3,99,000 ਦੇ ਅੰਦਰ। ਇਨਵੈਸਟਮੈਂਟ ਪ੍ਰੋਪਰਟੀ ਲੰਡਨ ਦੇ ਅੰਦਰ ਸਿਰਫ ਔਰ ਸਿਰਫ 7.5 ਲੱਖ ਦੇ ਅੰਦਰ ਵਿਦ ਲੀਗਲ ਬੇਸਮੈਂਟ, ਕੈਸ਼ ਫਲੋ ਪੋਜ਼ਿਟਿਵ ਪ੍ਰੋਪਰਟੀ, $4,300 ਰੈਂਟ ਤੇ ਚੜੀ ਹੋਈ ਅਵੇਲੇਬਲ ਹੈ। ਬੈਰੀ ਦੇ ਅੰਦਰ 4 ਬੈਡਰੂਮ ਦਾ ਘਰ, 1 ਬੈਡਰੂਮ ਦੀ ਬੇਸਮੈਂਟ, ਆਫ ਮਾਰਕੀਟ ਡੀਲ ਹੈ। ਜੇਕਰ ਤੁਸੀਂ ਬਾਏ, ਸੈਲ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ, ਮੈਨੂੰ ਹੁਣੇ ਕਾਲ ਕਰੋ, ਅਭਿਸ਼ੇਕ ਰਿਐਲਟਰ, 6,47,792,7,000, 6,47,792,7,000।
8: ਲਓ ਜੀ, ਡੱਕ ਸਿਸਟਮ ਸਾਫ਼ ਕਰਾਉਣਾ $99 ਤੋਂ ਕਰਦੇ ਨੇ ਅਮਨ ਹੋਣੀ, ਨੰਬਰ ਹੈ 416-277-4646, ਉਹਨਾਂ ਦਾ ਨੰਬਰ ਹੈ 2774616। ਔਰ ਨਾਲ ਦੀ ਨਾਲ ਐਵਰੇਜ ਟਰਾਂਸਪੋਰਟ ਦਾ ਸੁਨੇਹਾ ਦੇ ਦਈਏ, ਇਹਨਾਂ ਨੂੰ ਕ੍ਰੋਸ ਬਾਰਡਰ ਏਜ ਡਰਾਈਵਰ ਚਾਹੀਦੇ ਨੇ, ਆਟੋ ਪਾਰਟ ਦੇ ਡੈਡੀਕੇਟਡ ਰੂਟ ਨੇ, ਸ਼ਾਮ ਨੂੰ ਘਰੇ ਆ ਜਾਓਗੇ, 3,000 ਮੀਲ ਵੀਕ ਦੇ ਮਿਲਦੇ ਆ, ਸੇਮ ਟਰੱਕ ਅਤੇ ਸੇਮ ਟ੍ਰੇਲਰ ਹੋਏਗਾ। ਨਾਲ ਦੀ ਨਾਲ ਮਿਡਵੈਸਟ US ਅਤੇ US ਈਸਟ ਲਈ ਵੀ ਡਰਾਈਵਰਸ ਦੀ ਲੋੜ ਹੈ, 905-846-2229, 846-2229 ਐਕਸਟੈਂਸ਼ਨ 4। ਹਾਂਜੀ ਹਰਪ੍ਰੀਤ ਜੀ,
1: ਬੇਖੋ ਦੇਵ ਜੀ, ਸੋ ਆਪਾਂ ਬਹੁਤ ਸਾਰੇ ਪਲਾਨਸ ਦੀ ਇਨਫੋਰਮੇਸ਼ਨ ਦਿੱਤੀ ਆ, ਜਿੱਥੇ ਆਪਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਕੀਤੀ ਆ, ਲਾਈਫ ਇੰਸ਼ੋਰੈਂਸ ਦੇ ਵਿੱਚ ਕਿਹੜੀਆਂ ਕਿਹੜੀਆਂ ਐਕਸਕਲੂਜ਼ਨਸ ਹੁੰਦੀਆਂ ਹੈਗੀਆਂ ਉਹਨਾਂ ਦੀ ਵੀ ਗੱਲ ਕੀਤੀ ਆ। ਲਾਈਫ ਇੰਸ਼ੋਰੈਂਸ ਦੇ ਵਿੱਚ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਪਲਾਨ ਹੈਗੇ ਆ, ਅਗਰ ਤੁਹਾਡਾ ਕੋਈ ਵੀ ਨਾਨ ਮੈਡੀਕਲ ਰੀਜ਼ਨ ਹੈਗਾ ਜਿਹਦੇ ਕਰਕੇ ਤੁਹਾਨੂੰ ਕਵਰੇਜ ਨਹੀਂ ਮਿਲ ਰਹੀ, ਜਾਂ ਕੋਈ ਮੈਡੀਕਲ ਰੀਜ਼ਨਸ ਹੈਗੇ ਆ ਜਿਹਦੇ ਕਰਕੇ ਸਟੈਂਡਰਡ ਇੰਸ਼ੋਰੈਂਸ ਕੰਪਨੀ ਵੱਲੋਂ ਸਾਡੀ ਪਾਲਿਸੀ ਡਿਕਲਾਈਨ ਹੋਈ ਆ, ਰੇਟਿੰਗ ਹੋ ਕੇ ਮਿਲੀ ਆ, ਬਟ ਸਾਡੇ ਕੋਲ ਨਾਨ ਮੈਡੀਕਲ ਪਲਾਨਸ ਅਵੇਲੇਬਲ ਹੈਗੇ ਆ ਜਿਹਦੇ ਵਿੱਚ ਤੁਸੀਂ ਕੁਛ ਨਾ ਕੁਛ ਅਮਾਊਂਟ ਦੇ ਲਈ ਕੁਆਲੀਫਾਈ ਕਰ ਸਕਦੇ ਆ। ਅਪ ਟੂ ਏਜ 85 ਤੱਕ ਦੇ ਪਰਸਨਸ ਦੇ ਲਈ ਲਾਈਫ ਇੰਸ਼ੋਰੈਂਸ ਦੇ ਪਲਾਨਸ ਅਵੇਲੇਬਲ ਹੈਗੇ ਆ। ਅਗਰ ਤੁਹਾਡਾ ਕੋਈ ਵੀ ਕੁਐਸਚਨ ਹੈਗਾ ਇਹਨਾਂ ਪਲਾਨਸ ਦੇ ਨਾਲ ਰਿਲੇਟਡ, ਤੁਸੀਂ ਜ਼ਰੂਰ ਸਾਡੇ ਨਾਲ ਗੱਲ ਕਰ ਸਕਦੇ ਆ। ਇਸ ਤੋਂ ਇਲਾਵਾ ਵਿਜ਼ਿਟਰ, ਸੁਪਰਵੀਜ਼ਾ, ਇਹਨਾਂ ਮੈਡੀਕਲ ਇੰਸ਼ੋਰੈਂਸ ਦੇ ਬਾਰੇ ਵੀ ਤੁਹਾਡੇ ਕੋਈ ਕੰਸਰਨ ਆ, ਤੁਸੀਂ ਕੋਈ ਕੋਟੇਸ਼ਨ ਲੈਣੀ ਹੈਗੀ, ਆਪਣੇ ਪੇਰੈਂਟਸ ਨੂੰ ਸਪੋਂਸਰ ਕਰਨਾ ਹੈਗਾ ਸੁਪਰਵੀਜ਼ਾ ਦੇ ਅੰਡਰ, ਉਸ ਪਾਲਿਸੀ ਦੇ ਬਾਰੇ ਫਾਈਂਡ ਆਊਟ ਕਰਨਾ ਹੈਗਾ, ਨੰਬਰ ਮੇਰਾ ਹੈਗਾ ਜੀ 416-8176500। ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੋਪ ਚੋਇਸ ਇੰਸ਼ੋਰੈਂਸ ਆਫਿਸ। ਤੇ ਨੰਬਰ ਮੇਰਾ ਅਗੇਨ
8: 416-8176500। ਜਨਕ ਜੁਲਰ ਜਿਹੜਾ ਏਅਰਪੋਰਟ ਉੱਤੇ ਕੋਟਰ ਤੇ, ਉਹਨਾਂ ਦੇ ਸਹਿਯੋਗ ਨਾਲ ਮੰਡੀਆਂ ਦੇ ਭਾਅ ਦੱਸਦੇ ਆ। ਟੋਰਾਂਟੋ ਸਟਾਕ ਐਕਸਚੇਂਜ, ਡਾਓ, ਨੈਸਡੈਕ, ਕਰੂਡ ਆਇਲ, ਡਾਲਰ ਤੇ ਸੋਨਾ ਅੱਜ ਥੱਲੇ ਚੱਲ ਰਿਹਾ ਹੈ, ਔਰ ਜਿਹੜਾ ਪੈਟਰੋਲ ਹੈ ਉਹ ਅੱਜ ਅੱਧੀ ਰਾਤ ਤੋਂ 1 ਸੈਂਟ ਥੱਲੇ ਹੈਗਾ, ਰਾਤ 2 ਸੈਂਟ ਥੱਲੇ ਆਇਆ ਸੀ, ਅੱਜ 1 ਸੈਂਟ ਹੋਰ ਥੱਲੇ ਆ ਰਿਹਾ ਹੈ। ਔਰ ਇਹਦੇ ਨਾਲ ਨਾਲ ਤੁਹਾਨੂੰ ਅਜੇ ਦੇਖਦੇ ਹਾਂ ਹੋਰ ਕੀ ਹੈ ਸਾਡੇ ਕੋਲ ਸੁਣਾਉਣ ਨੂੰ, ਜੇ ਟਰੱਕ ਖਰੀਦਣਾ ਤਾਂ ਸੁਣ ਲਓ ਜੀ।
10: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ,
24: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
11: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
12: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
11: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
12: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
8: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 ਬੀ ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ। ਭਾਈ ਬੀਬਾ ਤੂੰ ਹੱਸ ਨਾ ਹੱਸ ਨਾ, ਨੀਨਾ ਟਾਂਗੜੀ ਨੇ ਅਜੇ ਤੱਕ 18,976 ਨਹੀਂ ਮੋੜੇ, ਹਰਦੀਪ ਗਰੇਵਾਲ ਨੇ 27,275 ਨਹੀਂ ਮੋੜੇ, ਸਟੈਨ ਚੋ ਨੇ ਨਾਲੇ ਕਹਿੰਦਾ ਮੇਰੀ ਗਲਤੀ ਹੋ ਗਈ, ਨਾਲੇ ਸਾਰੇ ਪੈਸੇ ਮੋੜਤੇ ਸੀ। ਅਜੇ ਤੱਕ ਮੈਂ ਖਬਰ ਨਾ ਪੜ੍ਹੀ ਆ ਨਾ ਸੁਣੀ ਆ।
13: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਜਾਵਾਂ।
14: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ, ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100-125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ, ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
13: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ, ਕਾਲ 6474294040। ਟਿੱਕਾ ਜੰਕਸ਼ਨ, 2958 Queen Street East, Unit 26, Brampton।
8: अगर तुम मुझे पसंद नहीं करते, अगर तुम मुझे पसंद नहीं करते, ये मेरी समस्या नहीं है, ये आपकी समस्या है। It's your problem।
24: Indian Fruitland, one stop for all your grocery needs।
25: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ। ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
24: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਟਨ।
2: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ, ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕੀ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
8: ਸਾਡੇ ਕੋਲ ਏਅਰ ਟਾਈਮ ਅਵੇਲੇਬਲ ਹੈ ਵੀਕਐਂਡ ਤੇ, ਸੈਟਰਡੇ ਸੰਡੇ, ਅਗਰ ਤੁਸੀਂ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਕਰਨਾ ਚਾਹੁੰਦੇ ਹੋ, ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ 416-677-0609। ਉੱਪਰ ਵਾਲੇ ਦਾ ਦੁਆ ਕਰ ਮੇਰੇ, ਫਿਰ ਮਿਲਾਂਗੇ। ਡੇਵ ਟਾਵਲਾ ਨੂੰ ਇਜਾਜ਼ਤ ਦਿਓ, ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।
26: ਹੈਲੋ, ਕਟਾਰੀਆ ਟੂਰਸ ਐਂਡ ਟਰੈਵਲ।
27: ਹਾਂਜੀ, ਕਟਾਰੀਆ ਟੂਰ ਐਂਡ ਟਰੈਵਲ।
26: ਇੰਡੀਆ ਦੀਆਂ ਟਿਕਟਾਂ ਚਾਹੀਦੀਆਂ ਸੀ।
27: ਓ ਇੰਡੀਆ ਕੀ, ਤੁਸੀਂ ਜਿੱਥੋਂ ਮਰਜ਼ੀ ਦੀਆਂ ਟਿਕਟਾਂ ਲੈ ਲਓ, ਬਸ ਦੱਸੋ ਕਿ ਟਿਕਟਾਂ ਕਦੋਂ ਦੀਆਂ ਚਾਹੀਦੀਆਂ ਨੇ। ਤੇ ਹਾਂ, ਸਪੈਸ਼ਲ ਟੂਰ ਪੈਕੇਜਸ ਤੇ ਹਨੀਮੂਨ ਪੈਕੇਜਸ ਵੀ ਸਾਡੇ ਕੋਲ ਅਵੇਲੇਬਲ ਨੇ।
26: ਭਰੋਸੇਮੰਦ ਸਰਵਿਸ ਤੇ ਸਭ ਤੋਂ ਵਧੀਆ ਰੇਟਸ ਲਈ ਇੱਕੋ ਇੱਕ ਨਾਂ, ਕਟਾਰੀਆ ਟੂਰਸ ਐਂਡ ਟਰੈਵਲ। ਬੁਕਿੰਗ ਲਈ ਅੱਜ ਹੀ ਕਾਲ ਕਰੋ 905-678-1200, 905-678-1200, ਕਟਾਰੀਆ ਟੂਰਸ ਐਂਡ ਟਰੈਵਲ।
28: 32, 55, 80,
29: 98,
28: 81,
15: ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ।
16: ਕਾਊਂਟਿੰਗ ਨਹੀਂ, ਇਹ ਤੇ 32 55 80 ਤੇ 98 ਇੰਚ ਦੇ ਟੀਵੀ ਨੇ
27: ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਆਏ ਨੇ। ਇਹਨਾਂ ਕੋਲ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
26: ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 ਬੋਵੇ ਡਰਾਈਵ ਨੀਅਰ ਚਿੰਗੂਜ਼ੀ। ਕਾਲ 905-450-2828, 905-450-2828।
17: ਹੈਲੋ
18: ਹੈਲੋ, ਕਟਾਰੀਆ ਟੂਰਸ ਐਂਡ ਟਰੈਵਲ।
17: ਹਾਂਜੀ, ਕਟਾਰੀਆ ਟੂਰਸ ਐਂਡ ਟਰੈਵਲ।
18: ਇੰਡੀਆ ਦੀਆਂ ਟਿਕਟਾਂ ਚਾਹੀਦੀਆਂ ਸੀ।
17: ਓ ਇੰਡੀਆ ਕੀ, ਤੁਸੀਂ ਜਿੱਥੋਂ ਮਰਜ਼ੀ ਦੀਆਂ ਟਿਕਟਾਂ ਲੈ ਲਓ, ਬਸ ਦੱਸੋ ਕਿ ਟਿਕਟਾਂ ਕਦੋਂ ਦੀਆਂ ਚਾਹੀਦੀਆਂ ਨੇ। ਤੇ ਹਾਂ, ਸਪੈਸ਼ਲ ਟੂਰ ਪੈਕੇਜਸ ਤੇ ਹਨੀਮੂਨ ਪੈਕੇਜਸ ਵੀ ਸਾਡੇ ਕੋਲ ਅਵੇਲੇਬਲ ਨੇ।
26: ਭਰੋਸੇਮੰਦ ਸਰਵਿਸ ਤੇ ਸਭ ਤੋਂ ਵਧੀਆ ਰੇਟਸ ਲਈ ਇੱਕੋ ਇੱਕ ਨਾਂ, ਕਟਾਰੀਆ ਟੂਰਸ ਐਂਡ ਟਰੈਵਲ। ਬੁਕਿੰਗ ਲਈ ਅੱਜ ਹੀ ਕਾਲ ਕਰੋ 905-678-1200, 905-678-1200, ਕਟਾਰੀਆ ਟੂਰਸ ਐਂਡ ਟਰੈਵਲ।
19: 32555 80 3 8 9 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8
0: Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਸੰਸਾਰ ਦੇ ਕੋਨੇ-ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। This is ਵਤਨੋਂ ਦੂਰ ਰੇਡੀਓ।
4: ਵਤਨੰਦੂ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ।
3: This is ਵਤਨੋਂ ਦੂਰ ਰੇਡੀਓ।

ਸਤਿ ਸ਼੍ਰੀ ਅਕਾਲ ਜੀ, ਗੁੱਡ ਆਫਟਰਨੂਨ ਵਤਨ ਦੂਰ ਦੇ ਸਾਰੇ ਲਿਸਨਰਸ ਨੂੰ ਸਾਡੇ ਵੱਲੋਂ ਪਿਆਰ ਤੇ ਨੇਗੀ ਜਿਹੜੀ ਜੀ ਸਤਿ ਸ਼੍ਰੀ ਅਕਾਲ ਆ। ਔਰ ਉਮੀਦ ਕਰਦੇ ਆ ਕਿ ਸਾਰੇ ਲਿਸਨਰਸ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਆ, ਭਾਵੇਂ ਇਸ ਟਾਈਮ ਤੁਸੀਂ ਗੱਡੀਆਂ ਚੋਂ, ਕਾਰਾਂ ਚੋਂ ਜਾਂ ਕੰਮਾਂ ਕਾਰਾਂ ਤੋਂ ਸਾਡੀ ਆਵਾਜ਼ ਸੁਣਦੇ। ਹੁਣੇ ਹੁਣੇ ਤੁਸੀਂ ਜਿਹੜਾ ਜੀ ਦੇਵ ਦਾਤਲਾ ਜੀ ਨੂੰ ਸੁਣ ਕੇ ਹਟੇ ਆ, ਤੇ ਹੁਣ ਤੁਸੀਂ ਜਿਹੜਾ ਜੀ ਇੱਕ ਘੰਟਾ ਸਾਨੂੰ ਸੁਣੋਗੇ ਵਤਨੋ ਦੂਰ ਰੇਡੀਓ ਤੇ, ਜਿੱਥੇ ਕਿ ਅਸੀਂ ਮਨਪ੍ਰੀਤ ਜੀ ਦੇ ਨਾਲ ਗੱਲਬਾਤ ਕਰਾਂਗੇ। ਸਟੂਡੀਓ ਦੇ ਵਿੱਚ ਮਹਿਮਾਨ ਸਾਡੇ ਅੱਜ ਦੇ ਸਪੋਂਸਰ ਹਰਪ੍ਰੀਤ ਸੈਣੀ ਜੀ ਪਹੁੰਚੇ ਨੇ, ਉਹਨਾਂ ਦੇ ਨਾਲ ਜਿਹੜੇ ਜੀ ਇੰਸ਼ੋਰੈਂਸ ਸੰਬੰਧੀ ਕੁਝ ਜ਼ਰੂਰੀ ਅਪਡੇਟ, ਜ਼ਰੂਰੀ ਜਾਣਕਾਰੀ ਸਾਂਝੀ ਕਰਾਂਗੇ ਗੀਤ ਸੰਗੀਤ ਦੇ ਨਾਲ, ਤੇ ਨਾਲ ਕੁਝ ਇੱਥੇ ਦੀਆਂ ਜਿਹੜੀਆਂ ਜੀ ਖਬਰਾਂ ਦੇ ਨਾਲ ਤੁਹਾਨੂੰ ਅਪਡੇਟ ਕਰਦੇ ਹਾਂ। ਔਰ ਘੜੀ ਦੇ ਮੁਤਾਬਿਕ ਟਾਈਮ 1:08 ਔਰ ਕੁਝ ਜਿਹੜੇ ਜੀ ਸੈਕਿੰਡ ਹੋ ਚੁੱਕੇ ਆ। ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਦੱਸਦੀ ਕਿ ਅੱਜ ਦਾ ਵੈਦਰ ਹੈਗਾ ਹੈ 21 ਡਿਗਰੀ, ਸ਼ਾਮ ਨੂੰ 22 ਡਿਗਰੀ, ਓਵਰਨਾਈਟ 19 ਡਿਗਰੀ ਹੈਗਾ ਜੀ। ਹਵਾ ਦੀ ਸਪੀਡ 14 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ, ਤੇ ਏਅਰ ਕੁਆਲਿਟੀ ਇੰਡੈਕਸ ਹੈਗਾ ਜੀ 2, ਤੇ ਨਾਲ ਦੀ ਨਾਲ ਜਿਹੜਾ ਜੀ ਅੱਜ ਦਿਨ ਢਲ ਜਾਣਾ ਆ 8:04 ਤੇ। ਸੋ ਇਹ ਸੀਗੀ ਅੱਜ ਦੀ ਕੁਸ਼ਕ ਵੈਦਰ ਰਿਪੋਰਟ। ਔਰ ਇੱਕ ਪਿਆਰਾ ਜਿਹਾ ਆਪਾਂ ਗੀਤ ਸੁਣਾਉਂਦੇ ਹਾਂ, ਤੇ ਉਹਦੇ ਬਾਅਦ ਆਪਾਂ ਸਟੂਡੀਓ ਦੇ ਵਿੱਚ ਹਰਪ੍ਰੀਤ ਜੀ ਦਾ ਵੀ ਸਵਾਗਤ ਕਰਾਂਗੇ, ਤੇ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਦੇ ਵਿੱਚ ਕੀ ਕੀ ਜ਼ਰੂਰੀ ਸੂਚਨਾ ਹੈ ਉਹ ਵੀ ਜ਼ਰੂਰ ਸਾਂਝੀ ਕਰਦੇ ਹਾਂ।

0: sure do.
1: ਜੀ ਬਿਲਕੁਲ, ਕਹਿੰਦੇ ਲੜਕੇ ਤੇ ਆਥਣੇ ਇੱਕੋ ਜਿਹਾ। ਅੱਛਾ ਜੀ, ਕਈ ਜਗ੍ਹਾ ਤੇ ਆਥਣੇ ਕਹਿੰਦੇ, ਕਈ ਜਗ੍ਹਾ ਤੇ ਸ਼ਾਮ ਕਹਿੰਦੇ, ਕਈ ਜਗ੍ਹਾ ਤੇ ਈਵਨਿੰਗ ਕਹਿੰਦੇ ਆ। ਹਰਪ੍ਰੀਤ ਜੀ, ਜੀਆਂ ਨੂੰ ਆਪਣੇ ਵੱਲ ਕੀ ਕਹਿੰਦੇ? ਹਾਂਜੀ
2: ਹਾਂਜੀ ਸੁਖੀ ਜੀ, ਆਪਣੇ ਮਤਲਬ ਸ਼ਾਮ ਹੀ ਕਹਿੰਦੇ ਆ,
1: ਸ਼ਾਮ
2: ਆਥਣੇ ਤਾਂ ਆਪਾਂ ਨਹੀਂ ਕਹਿੰਦੇ।
1: ਨਹੀਂ ਉਹੀ ਦੇਖੋ, ਚਲੋ ਦੇਖਦੇ ਕਿਹੜੇ ਏਰੀਏ ਦੇ ਵਿੱਚ ਆਥਣੇ ਕਹਿੰਦੇ।
2: ਹਾਂਜੀ,
1: ਕਿਉਂਕਿ ਕਈ ਵਾਰੀ ਸਮਝ ਹੀ ਨਹੀਂ ਆਉਂਦੀ। ਅੱਛਾ, ਇੱਥੇ ਆ ਕੇ ਇਸ ਮੁਲਕ ਦੇ ਵਿੱਚ ਆ ਕੇ, ਕਿਉਂਕਿ ਇੱਕ ਲੈਂਗੁਏਜ ਆਪਣੀ ਮਿਕਸ ਹੋ ਜਾਂਦੀ ਤੇ ਪਤਾ ਨਹੀਂ ਲੱਗਦਾ ਵੀ ਕਿਹੜੇ ਆ ਆਪਾਂ ਨੇ, ਤਾਂ ਜੇ ਜਿੱਥੇ ਜੇ ਆਪਾਂ ਆਪੋ ਆਪਣੇ ਏਰੀਏ ਦੇ ਵਿੱਚ ਰਹਿੰਦੇ ਆ ਤੇ ਉੱਥੇ ਫਿਰ ਆਪਣੀ ਭਾਸ਼ਾ ਹੀ ਹੁੰਦੀ ਹੈ, ਦੂਜੇ ਏਰੀਏ ਜਾਂਦੇ ਆ ਤੇ ਉਹ ਕਹਿੰਦੇ ਸਾਨੂੰ ਨਹੀਂ ਪਤਾ ਕੀ ਕਹੀ ਜਾਂਦੇ। ਕਈ ਜਗ੍ਹਾ ਦੇ ਉੱਤੇ ਜਿੱਦਾਂ ਪੰਜਾਬ ਚ ਤਾਂ ਖਾਸ ਕਰਕੇ ਕਹਿੰਦੇ ਆ ਕਿ 20-25 ਕਿਲੋਮੀਟਰ ਤੋਂ ਬਾਅਦ ਜਿਹੜੀ ਹੈਗੀ ਆ ਉਹ ਭਾਸ਼ਾ ਬਦਲ
2: ਜਾਂਦੀ,
1: ਪ੍ਰੋਨਾਂਸੀਏਸ਼ਨ ਬਦਲ ਜਾਂਦੀ। ਤੇ ਕਹਿੰਦੇ ਜੀ ਤੁਹਾਡੇ ਵੱਲ ਕੀ ਕਹਿੰਦੇ?
2: ਨਹੀਂ
1: ਤੁਸੀਂ ਦੇਖੋ ਹਰਪ੍ਰੀਤ ਜੀ, ਹੁਸ਼ਿਆਰਪੁਰ ਏਰੀਆ, ਦੁਆਬੇ ਦਾ ਏਰੀਆ, ਤੁਹਾਡੇ ਏਰੀਆ ਦੇ ਵਿੱਚ ਇੱਕ ਬਹੁਤ ਵੱਡਾ ਪਿੰਡ ਆ, ਬਹੁਤ ਮਸ਼ਹੂਰ ਪਿੰਡ ਆ, ਸ਼ਾਮ ਚੁਰਾਸੀ। ਉਹ ਕਿਸੇ ਨੂੰ ਪੁੱਛਿਆ ਕਿ ਤੇਰੇ ਪਿੰਡ ਦਾ ਨਾਮ ਆ ਨਾ, ਉਹ ਕਹਿੰਦਾ ਈਵਨਿੰਗ 84। ਆਪਣੇ ਤਰੀਕੇ ਨਾਲ ਸੋ ਹਰ ਜਗ੍ਹਾ ਦੇ ਉੱਤੇ ਅਲੱਗ ਅਲੱਗ। ਸੋ ਇੱਕ ਵਾਰੀ ਫਿਰ ਜਿੱਥੇ ਸਾਰਿਆਂ ਦਾ ਅਸੀਂ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ, ਔਰ ਮੌਸਮ ਬੜਾ ਅੱਛਾ ਹੈਗਾ, ਜਿੰਨਾ ਵੀ ਥੋੜੇ ਕੁ ਦਿਨ ਰਹਿ ਗਿਆ ਇਹਦਾ ਇੰਜੋਏ ਕਰੋ, ਤੇ ਨਾਲ ਹਰਪ੍ਰੀਤ ਹੋਰਾਂ ਦੇ ਨਾਲ ਵੀ ਗੱਲਾਂ ਬਾਤਾਂ ਕਰਦੇ ਹਾਂ। ਔਰ ਹਰਪ੍ਰੀਤ ਜੀ, ਇੱਕ ਅੱਜ ਦੀ ਵੀ ਨਿਊਜ਼ ਸੀ ਕਿ ਕੱਲ੍ਹ ਪਰਸੋਂ ਦੇ ਲੋਕ ਜਿਹੜੇ ਟਰੰਪ ਤੋਂ ਡਰੇ ਹੋਏ ਸੀ ਕਿ ਜੀ ਪਤਾ ਨਹੀਂ ਕੀ ਹੋ ਜਾਣਾ, ਤੇ ਪਰ ਹੁਣ ਉਹ ਕਹਿੰਦੇ ਆ ਕਿ ਉਹ ਐਵੇਂ ਗੱਲਾਂ ਹੀ ਸੀ ਵੀ ਸ਼ਾਇਦ ਉਹਨੇ ਵਾਪਸ ਲੈ ਲੈਣੇ ਆ।
2: ਕੁਡ ਪੋਸੀਬਲ, ਕਿਉਂਕਿ ਜਿੰਨਾ ਡਾਲਰ ਟੂ ਡਾਲਰ ਇਧਰੋਂ ਲੱਗ ਰਿਹਾ, ਅਫਕੋਰਸ ਉਧਰਲੇ ਅਮੈਰੀਕਨਸ ਦੇ ਉੱਪਰ ਵੀ ਉਨਾ ਜ਼ਿਆਦਾ ਬਰਡਨ ਪੈ ਰਿਹਾ।
1: ਹਾਂਜੀ,
2: ਸੋ ਬਹੁਤੇ ਜਿਹੜੇ ਆਮ ਲੋਕੀ ਹੈਗੇ ਉਹ ਤਾਂ ਖੁਸ਼ ਨਹੀਂ ਹੈਗੇ, ਸੋ ਦੋਨਾਂ ਸਾਈਡਾਂ ਤੋਂ ਹੀ ਦੇਖਿਆ ਜਾਵੇ, ਕਿਉਂਕਿ ਵੈਸੇ ਦੇਖਿਆ ਜਾਵੇ ਤਾਂ ਬਰਡਨ ਤਾਂ ਜਿਹੜਾ ਆਮ ਪਬਲਿਕ ਹੈਗੀ ਉਹਦੇ ਉੱਪਰ ਹੀ ਪੈ ਰਿਹਾ, ਕਿਉਂਕਿ ਜਿਹਨੂੰ ਚੀਜ਼ ਮਹਿੰਗੀ ਹੋ ਕੇ ਮਿਲੂਗੀ ਤਾਂ ਉਹਦੇ ਲਈ ਬਾਇੰਗ ਪਾਵਰ ਘੱਟਦੀ ਆ, ਇਨਕਮ ਵਾਈਜ਼ ਤਾਂ ਕੁਛ ਨਹੀਂ ਫਰਕ ਪੈ ਰਿਹਾ, ਤਾਂ ਇਸ ਕਰਕੇ ਕੁਡ ਪੋਸੀਬਲ ਦੇਰ ਕੁਡ ਬੀ ਅ ਚਾਂਸ ਕਿ ਉਹ ਦੁਬਾਰਾ ਫਿਰ ਬੈਠਣ ਤੇ ਫਿਰ ਦੁਬਾਰਾ ਫਿਰ ਸਾਰੇ ਡਿਸਕਸ ਕਰਨ।
1: ਦੇਖੋ ਕਈ ਵਾਰੀ ਜਿੱਦਾਂ ਕੋਈ ਮੇਰੇ ਖਿਆਲ ਕਿਸੇ ਜੇ ਕੋਈ ਆਪਾਂ ਬਾਹਲੀ ਕਿਸੇ ਦੀ ਇੱਜ਼ਤ ਕਰੀ ਜਾਈਏ, ਬਾਹਲਾ ਕਿਸੇ ਨੂੰ ਉੱਪਰ ਚੱਕੀ ਜਾਈਏ ਤੇ ਉਹ ਫਿਰ ਕਹਿੰਦਾ ਕਿ ਮੈਂ ਹੀ ਆ, ਪਚਦੀ ਨੀ ਨਾ।
2: ਬਿਲਕੁਲ ਬਿਲਕੁਲ ਪਚਦੀ ਨੀ ਇਸ ਵੇਲੇ ਦੇ ਹਿਸਾਬ ਦੇ ਨਾਲ, ਮੈਨੂੰ ਲੱਗਦਾ ਕਿ ਜੋ ਵੀ ਹੋ ਰਿਹਾ ਇੱਕ ਵਾਰੀ ਉਹਨੂੰ ਜਵਾਬ ਦੇਣਾ ਬਣਦਾ ਹੀ ਸੀਗਾ, ਸੋ ਉਹ ਮਤਲਬ ਕਿ ਵਧੀਆ ਹੀ ਪੁਆਇੰਟ ਹੋ ਰਿਹਾ ਕੈਨੇਡਾ ਦੇ ਲਈ ਤਾਂ।
1: ਚਲੋ ਹੋਣਾ ਵੀ ਵਧੀਆ ਚਾਹੀਦਾ ਜੀ, ਔਰ ਸਾਰਿਆਂ ਦੇ ਕੰਮ ਕਾਰ ਚੱਲਣੇ ਚਾਹੀਦੇ ਆ। ਇਸ ਟਾਈਮ ਤਾਂ ਬਿਲਕੁਲ ਕੰਮ, ਤੁਹਾਨੂੰ ਪਤਾ ਕਿ ਹਰ ਬੰਦਾ ਇਸ ਆਸ ਤੇ ਬੈਠਾ ਕਿ ਖਰੇ ਕੱਲ ਨੂੰ ਪਤਾ ਨੀ ਕੀ ਹੋਣਾ ਤੇ ਆਪਾਂ ਜੋ ਹੈਗਾ ਉਹਨੂੰ ਸੇਵ ਕਰ ਲਈਏ, ਰੋਟੀ ਜੋਗਾ ਰੱਖ ਲਈਏ, ਹੈ ਨਾ। ਔਰ ਬਹੁਤ ਸਾਰੇ ਲੋਕਾਂ ਨੂੰ ਤੁਹਾਨੂੰ ਪਤਾ ਕਿ ਖਾਸ ਕਰਕੇ ਜੇ ਆਪਾਂ ਟਰਕਿੰਗ ਇੰਡਸਟਰੀ ਵੱਲ ਨੂੰ ਝਾਤ ਮਾਰੀਏ ਜਾਂ ਰੀਅਲ ਸਟੇਟ ਵੱਲ ਨੂੰ ਝਾਤ ਮਾਰੀਏ ਤੇ ਕਾਫੀ ਕੰਮ ਸਲੋ ਹੈਗਾ, ਤੇ ਪਰ ਨਾਲ ਕਈ ਵਾਰੀ ਸਲੋ ਦੇ ਵਿੱਚ ਕਈਆਂ ਦਾ ਕੰਮ ਚੱਲਦਾ ਵੀ ਹੈ, ਜਿਹਨਾਂ ਕੋਲ ਜਿਹਨਾਂ ਨੂੰ ਤਰੀਕਾ ਆਉਂਦਾ ਕਿ ਜਦੋਂ ਸਲੋ ਵੇਲੇ ਲੋਕੀ ਸਲੋ ਆ ਤੇ ਆਪ ਕੰਮ ਬਾਏ ਕਰ ਲਓ, ਤੇ ਜਦੋਂ ਲੋਕ ਬਾਏ ਕਰਦੇ ਉਦੋਂ
2: ਫਿਰ
1: ਬੇਚਣਾ ਸ਼ੁਰੂ ਕਰ ਦਿਓ।
2: ਬਿਲਕੁਲ
1: ਹਾਂਜੀ,
2: ਵੈਸੇ ਤਾਂ ਦੇਖੋ ਰੀਅਲ ਸਟੇਟ

0: ਜਿਹੜੀ ਹੁਣ ਲਾਸਟ ਰਿਪੋਰਟ ਵੀ ਸੀ ਕਿ ਜਿੰਨਾ ਕੁ ਮੈਕਸੀਮਮ ਡਾਊਨ ਹੋਣਾ ਸੀ ਉਹ ਹੋ ਚੁੱਕਾ, ਮੈਨੂੰ ਲੱਗਦਾ ਕਿ ਹੁਣ ਵੀ ਜੇ ਕੋਈ ਬਾਹਰ ਮਤਲਬ ਹਲੇ ਵੀ ਬੈਠਾ ਹੈ ਕਿ ਨਹੀਂ ਲੈ ਰਿਹਾ ਉਹਨੂੰ ਘਰਾਂ ਨੂੰ ਜਾਂ ਕੁਛ ਵੀ, ਆਉਣ ਵਾਲੇ ਟਾਈਮ ਦੇ ਵਿੱਚ ਫਿਰ ਜਦੋਂ ਵਧਣੇ ਸ਼ੁਰੂ ਹੁੰਦੇ ਆ ਫਿਰ ਆਪਾਂ ਸੋਚਣਾ ਸ਼ੁਰੂ ਕਰਦੇ ਹਾਂ ਕਿ ਹਾਂ ਉਸ ਵੇਲੇ ਲੈ ਲੈਂਦੇ ਕਈ ਚੀਜ਼ਾਂ ਦੇ ਵਿੱਚ ਨਾ, ਇਹ ਵਾਲੀ ਚੀਜ਼ ਵੈਸੇ ਮੈਂ ਕਾਫੀ ਸੁਣੀ ਆ ਈਵਨ ਦੋ ਘਰਾਂ ਦੇ ਵਿੱਚ ਵੀ ਕਿ ਹਾਂ ਉਸ ਵੇਲੇ ਕਰ ਲੈਂਦੇ ਤਾਂ ਵਧੀਆ ਸੀ। ਇਹਦੀ ਇੰਸ਼ੋਰੈਂਸ ਦੇ ਵਿੱਚ ਵੀ ਹੁੰਦਾ ਹੈ ਜਦੋਂ ਜਿੱਦਾਂ ਏਜ ਵੱਧਦੀ ਆ, ਹੁਣ ਕਈ ਵਾਰ ਸਾਡੇ ਜਿਹੜੇ ਪੁਰਾਣੇ ਕਲਾਇੰਟ ਆ ਉਹ ਸਾਡੇ ਨਾਲ ਗੱਲ ਕਰਦੇ, ਉਹ ਮੈਨੂੰ ਕੱਲ ਹੀ ਕਿਸੇ ਕਲਾਇੰਟ ਦੀ ਕਾਲ ਆਈ, ਉਹਨੇ ਅੱਜ ਤੋਂ 2013 ਦੇ ਵਿੱਚ ਮੇਰੇ ਤੋਂ ਪਾਲਿਸੀ ਕਰਾਈ ਸੀ 20 ਸਾਲ ਦੀ ਟਰਮ, ਤੇ ਹੁਣ ਉਹਨਾਂ ਨੇ ਮੈਨੂੰ ਕਾਲ ਕੀਤੀ ਕੱਲ ਤੇ ਉਹ ਕਹਿੰਦੇ ਕਿ ਉਹ 13 ਸਾਲ ਹੋ ਵੀ ਗਏ, ਰਹਿ ਗਏ 6-7 ਸਾਲ ਹੀ ਰਹਿ ਗਏ ਇਹਦੇ ਵਿੱਚ, ਉਦੋਂ ਹੀ 40 ਸਾਲ ਦੀ ਲੈ ਲੈਂਦੇ ਹਰਪ੍ਰੀਤ ਜੀ ਤਾਂ ਵਧੀਆ ਸੀ। ਮੈਂ ਕਿਹਾ ਅਸੀਂ ਤਾਂ ਹਮੇਸ਼ਾ ਹੀ ਰਿਕਮੈਂਡ ਕਰਦੇ ਹਾਂ ਕਿ ਲੌਂਗਰ ਲਓ, ਕਿਉਂਕਿ ਉਸ ਟਾਈਮ ਦੇ ਉੱਪਰ ਬੰਦੇ ਨੂੰ ਲੱਗਦਾ ਹੁੰਦਾ ਕਿ ਨਹੀਂ ਨਹੀਂ ਬਹੁਤ ਆ ਇਨਫ ਆ 10 ਸਾਲ 15 ਸਾਲ 20 ਸਾਲ, ਜਦੋਂ ਟਾਈਮ ਲੰਘ ਜਾਂਦਾ ਹੈ ਫਿਰ ਆਪਾਂ ਸੋਚਦੇ ਕਿ ਨਹੀਂ ਉਦੋਂ ਹੀ ਕਰ ਲੈਣਾ ਚਾਹੀਦਾ ਸੀ, ਉਹ ਫਿਰ ਵਾਪਸ ਕਦੀ ਨਹੀਂ ਆਉਂਦਾ ਉਦੋਂ।
1: ਉਹ ਕਿਉਂਕਿ ਕਿਸੇ ਨੇ ਮੈਸੇਜ ਭੇਜਿਆ ਜੀ ਹੁਣੇ, ਉਹ ਕਹਿੰਦੇ ਕਿ ਜਿਹੜੀ ਕਿਸੇ ਦੀ ਜ਼ੁਬਾਨ ਬੋਲਦੀ ਆ ਤੇ ਕਿਸੇ ਦੀ ਨੀਅਤ ਬੋਲਦੀ ਆ, ਕਿਸੇ ਦਾ ਸਮਾਂ ਬੋਲਦਾ ਤੇ ਕਿਸੇ ਦਾ ਪੈਸਾ ਬੋਲਦਾ। ਇਹ ਤਾਂ ਡਿਪੈਂਡ ਹੈ ਕਿ ਕਿਹਦਾ ਕੀ ਚੱਲ ਰਿਹਾ, ਕਿਹੜੇ ਮੌਕੇ ਤੇ ਕਿਸੇ ਦਾ ਕੀ ਚੱਲ ਰਿਹਾ ਹੈਗਾ। ਸੋ ਭੇਜਣ ਵਾਲੇ ਦਾ ਮੈਸੇਜ ਦਾ ਥੈਂਕ ਯੂ ਜੀ ਜਿਹਨੇ ਵੀ ਭੇਜਿਆ, ਤੇ ਤੁਸੀਂ ਵੀ ਭੇਜ ਸਕਦੇ ਹੋ ਮੈਸੇਜ ਵਗੈਰਾ ਜਾਂ ਕੋਈ ਆਸ ਪਾਸ ਦੀ ਖ਼ਬਰ 9057990999 ਦੇ ਉੱਤੇ। ਸੋ ਹਰਪ੍ਰੀਤ ਜੀ, ਗੱਲ ਜੇ ਹੁਣ ਆਪਾਂ ਥੋੜ੍ਹੀ ਜਿਹੀ ਇਹ ਚੱਲੀ ਆ ਹਾਲਾਤਾਂ ਦੀ, ਫਾਈਨੈਂਸ਼ੀਅਲ ਹਾਲਾਤ ਜਿਹੜੇ, ਤੇ ਕਈ ਵਾਰ ਜਿੱਦਾਂ ਤੁਸੀਂ ਕਿਹਾ ਵੀ ਕੋਈ ਗੱਲ ਨਹੀਂ ਕਰ ਲਾਂਗੇ, ਜਾਂ ਤੁਸੀਂ ਕਈ ਕਹਿੰਦੇ ਨਹੀਂ ਜੀ ਹਾਂ ਬਾਅਦ ਚੋਂ ਕਹਿੰਦੇ, ਉਦੋਂ ਹੀ ਕਰ ਲੈਂਦੇ ਤਾਂ ਚੰਗਾ ਸੀ। ਔਰ ਇਸੇ ਤਰ੍ਹਾਂ ਜਿਹੜੇ ਕਈ ਵਾਰੀ ਜਦੋਂ ਮੈਨੂੰ ਯਾਦ ਹੈ ਜਦੋਂ ਆਪਾਂ ਅਸੀਂ ਤੁਸੀਂ ਵੀ ਪ੍ਰਾਇਮਰੀ ਸਕੂਲ ਚ ਪੜ੍ਹਦੇ ਹੋਵੋਗੇ ਤੇ ਉਦੋਂ ਬੰਦਾ ਜ਼ਿਆਦਾ ਕੁਛ ਸਿੱਖਦਾ, ਉਹ ਤੋਂ ਬਾਅਦ ਬੰਦਾ ਕਹਿੰਦਾ ਨਹੀਂ ਮੈਨੂੰ ਤਾਂ ਲੋੜ ਹੀ ਨਹੀਂ ਮੈਂ ਸਿੱਖ ਗਿਆ। ਹੁਣ ਯਾਦ ਹੋਣਾ ਜਦੋਂ ਪ੍ਰਾਇਮਰੀ ਸਕੂਲ ਚ ਪੜ੍ਹਦੇ ਸੀ ਤੇ ਉੱਥੇ ਟੀਚਰਾਂ ਨੇ ਜਾਣ ਕੇ ਕਹਿਣਾ ਕਿ ਤੁਸੀਂ ਨਾ ਆਪਣਾ ਸਕੇਜੂਲ ਲਿਖੋ ਰੋਜ਼ ਦਾ, ਘਰ ਜਾ ਕੇ ਕੀ ਕਰਦੇ ਹੋ ਹਨਾ, ਤੇ ਆਪਣੀ ਤੁਸੀਂ ਇਸ ਵੀਕ ਚ ਕੀ ਕੀਤਾ। ਤੇ ਹੁਣ ਉਹੀ ਆਦਤ ਜਿਹੜੀ ਜਦੋਂ ਸ਼ੁਰੂ ਸ਼ੁਰੂ ਚ ਅਸੀਂ ਕੈਨੇਡਾ ਆਏ ਪੈ ਗਈ ਕਿ ਉਦੋਂ ਲਿਖਣਾ ਜੀ ਓਕੇ ਜਿਮ ਜਾਣਾ 9 ਵਜੇ, 9 ਵਜੇ ਕੰਮ ਤੋਂ ਆ ਕੇ ਆ ਖਾਣਾ ਆ, ਤੇ ਇਸ ਵੀਕ ਚ ਇੰਨੇ ਪੈਸੇ ਬਣ ਗਿਆ ਤੇ ਕਿੰਨੇ ਦੀ ਗਰੋਸਰੀ ਲਿਆਉਣੀ ਹੈ, ਕਿੰਨੇ ਦਾ ਗੈਸ ਪਾਉਣਾ, ਕਿੰਨੇ ਸੇਵ ਕਰਨੇ। ਪਰ ਹੁਣ ਉਹ ਸਾਰਾ ਕੁਝ ਸੇਵਿੰਗ ਪਲਾਨ ਇਦਾਂ ਦਾ ਕੁਝ ਹੈਗਾ, ਕਿਦਾਂ ਕਰਨਾ ਚਾਹੀਦਾ ਦੱਸੋ ਤੁਸੀਂ ਆਪਣੇ ਐਕਸਪੀਰੀਅੰਸ ਤੋਂ।
0: ਐਕਚੁਅਲੀ ਆਪਣੀ ਬਜਟ ਪਲੈਨਿੰਗ ਆਪਾਂ ਕਰ ਸਕਦੇ ਹਾਂ। ਦੇਖੋ ਜਦੋਂ ਆਪਾਂ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਕਰਦੇ ਹਾਂ ਨਾ ਸੁਖੀ ਜੀ, ਇਹਦੇ ਨਾ ਸਟੈਪਸ ਆ, ਜੇ ਆਪਾਂ ਕਿਸੇ ਵੀ ਚੀਜ਼ ਦੇ ਵਿੱਚ ਸਕਸੈਸਫੁਲ ਹੋਣਾ ਆ ਤੇ ਜਿਹੜੇ ਉਹਦੇ ਸਟੈਪਸ ਬਣੇ ਹੋਏ ਆ ਜੇ ਆਪਾਂ ਉਹਨੂੰ ਫੋਲੋ ਕਰ ਲਈਏ ਤਾਂ ਆਪਾਂ ਵਧੀਆ ਸਕਸੈਸਫੁਲ ਹੋ ਸਕਦੇ ਹਾਂ। ਪਰ ਜੇ ਹੁਣ ਆਪਾਂ ਇਹ ਕਹੀਏ ਕਿ ਮੈਂ ਅੱਜ ਇੱਥੋਂ ਕਿਤੇ ਜਗ੍ਹਾ ਤੇ ਪਹੁੰਚਣਾ ਆ, ਤੇ ਅੱਜ ਕੱਲ ਹੁਣ ਸੌਖਾ ਕਰਤਾ ਗੂਗਲ ਮੈਪ ਨੇ, ਅਸੀਂ ਮੈਪ ਦੇ ਵਿੱਚ ਡੈਸਟੀਨੇਸ਼ਨ ਪਾਈਏ ਉਹ ਬਹੁਤ ਸਾਰੇ ਰੂਟਸ ਕੱਢ ਦਿੰਦਾ ਔਰ ਈਜ਼ੀਐਸਟ ਤੇ ਸ਼ਾਰਟੈਸਟ ਵੀ ਕੱਢ ਦਿੰਦਾ,
1: ਪਰ ਕਈ ਵਾਰੀ ਉਹ ਮੋਰੀ ਡੈਡ ਐਂਡ ਹੁੰਦੀ ਉਧਰ ਲੈ ਜਾਂਦਾ।
0: ਬਹੁਤ ਘੱਟ ਆ ਅੱਜ ਕੱਲ ਕਿਉਂਕਿ ਗੂਗਲ ਆਪਣੇ ਆਪ ਨੂੰ ਅਪਡੇਟ ਕਰ ਲੈਂਦਾ।
1: ਨਹੀਂ ਜੀ, ਮੇਰੇ ਇੱਕ ਦੋਸਤ ਨਾਲ
0: ਤੁਸੀਂ ਆਪਣੇ ਆਈਫੋਨ ਦਾ ਮੈਪ ਹੀ ਦੇਖ ਲਿਆ ਹੋਣਾ, ਗੂਗਲ ਮੈਪ ਨੇ ਦੇਖਿਆ ਹੋਣਾ।
1: ਨਹੀਂ ਉਹ ਐਕਚੁਅਲੀ ਮੋਰੇ ਸੜਕ ਬੰਦ ਸੀ, ਉਹਦੀ ਬਾਕੀ ਦਾ ਪਾਰਟ ਅੱਗੇ ਜਾ ਕੇ ਸ਼ੁਰੂ ਹੁੰਦਾ ਸੀ। ਹੁਣ ਇੱਦਾਂ ਹੀ ਬਹੁਤ ਸਾਰੇ ਸਾਡੇ ਜਿਹੜੇ ਨਵੇਂ ਟਰੱਕ ਡਰਾਈਵਰ ਭਰਾ ਹੁੰਦੇ ਜਦੋਂ ਉਹ ਕਿਤੇ USA ਵਗੈਰਾ ਜਾਂਦੇ ਆ ਤੇ ਉਹ ਜਦੋਂ ਗੂਗਲ ਮੈਪ ਪਾਇਆ ਹੁੰਦਾ ਤੇ ਉੱਪਰ ਬ੍ਰਿਜ ਦੀ ਹਾਈਟ ਨਹੀਂ ਦੇਖਦੇ,
0: ਟਰੱਕ ਰੂਟ ਹੈਗਾ।
1: ਹਾਂ ਵੀ ਟਰੱਕ ਰੂਟ ਹੈਗਾ ਨਹੀਂ ਉਹ, ਇਸ ਕਰਕੇ ਤਾਂ ਹੀ ਕਈ ਵਾਰੀ ਆਪਣਾ ਐਕਸਪੀਰੀਅੰਸ ਹੋਣਾ ਬਹੁਤ ਜ਼ਰੂਰੀ
0: ਹੈ। ਯੈਸ ਯੈਸ, ਸੋ ਇਹ ਚੀਜ਼ ਮੈਂ ਕਹਿਣ ਲੱਗੀ ਸੀਗੀ ਕਿ ਜਿਹੜੀ ਚੀਜ਼ ਦਾ ਤੁਹਾਨੂੰ ਐਕਸਪੀਰੀਅੰਸ ਦੇ ਸਕਦੇ ਆ ਕਿਉਂਕਿ ਆਪ ਸਾਰੀਆਂ ਚੀਜ਼ਾਂ ਪ੍ਰੈਕਟੀਕਲੀ ਕਰਕੇ ਉਹਨੂੰ ਸਿੱਖਣਾ ਬਹੁਤ ਔਖਾ ਆ। ਇਸ ਕਰਕੇ ਜਦੋਂ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਆਉਂਦੀ ਹੈ, ਜਿਹੜੇ ਇਹਦੇ ਟੂਲਸ ਬਣੇ ਹੋਏ ਆ, ਸਭ ਤੋਂ ਪਹਿਲੀ ਗੱਲ ਇਹ ਆ ਰਿਸਕ ਮੈਨੇਜ ਹੋਣਾ ਚਾਹੀਦਾ ਤੁਹਾਡਾ, ਤੁਹਾਡੀ ਇਨਵੈਸਟਮੈਂਟ ਪਲੈਨਿੰਗ ਹੋਣੀ ਚਾਹੀਦੀ ਹੈ, ਤੁਹਾਡੀ ਰਿਟਾਇਰਮੈਂਟ ਪਲੈਨਿੰਗ ਹੋਣੀ ਚਾਹੀਦੀ ਹੈ, ਤੁਹਾਡਾ ਟੈਕਸ ਪਲੈਨਿੰਗ ਹੋਣੀ ਚਾਹੀਦੀ ਹੈ। ਇਹ 3-4 ਚੀਜ਼ਾਂ ਕਰ ਲਈਏ ਨਾ ਆਪਾਂ ਈਜ਼ੀਲੀ ਸਕਸੈਸਫੁਲ ਹੋ ਸਕਦੇ ਹਾਂ। ਹੁਣ ਸਭ ਤੋਂ ਮੇਨ ਇੰਪੋਰਟੈਂਟ ਹੈਗੀ ਆਪਣੀ ਇਨਵੈਸਟਮੈਂਟ ਪਲੈਨਿੰਗ, ਕਿ ਜਿਹੜੀਆਂ ਆਪਣੀਆਂ ਸੇਵਿੰਗਸ ਆ ਉਹਨਾਂ ਨੂੰ ਆਪਾਂ ਪਲੈਨ ਕਿੱਦਾਂ ਕਰਨਾ ਹੈ, ਠੀਕ ਹੈ। ਕਿਉਂਕਿ ਆਪਾਂ ਸਾਰੇ ਜਾਣੇ ਹੈਗੇ ਆ ਜਿਹੜੇ ਕੰਮ ਕਾਰ ਕਰਕੇ ਇਨਕਮ ਲਿਆ ਰਹੇ ਹਾਂ, ਉਹ ਇਨਕਮ ਆਪਾਂ ਜੀ ਆਪਣੇ ਚੈਕਿੰਗ ਅਕਾਊਂਟ ਦੇ ਵਿੱਚ ਰੱਖੀ ਜਾ ਰਹੇ ਹਾਂ, ਪੈਸਾ ਉੱਥੇ ਹੈਗਾ ਉਹ ਚੋਂ ਖਰਚੇ ਜਾਈ ਜਾ ਰਹੇ ਆ, ਜੇ ਕੁਛ ਮਾੜਾ ਮੋਟਾ ਬਚਦਾ ਉਹ ਤਾਂ ਚੈਕਿੰਗ ਅਕਾਊਂਟ 'ਚ ਹੀ ਰਹਿ ਜਾਂਦਾ। ਆਪਾਂ ਕਦੇ ਇਹ ਦੇਖਿਆ ਹੀ ਨਹੀਂ ਕਿ ਜੇ ਉੱਥੇ ਸਾਡੇ ਕੋਲ ਲੋੜ ਨਾਲੋਂ ਥੋੜੇ ਜ਼ਿਆਦਾ ਪੈਸੇ ਪਏ ਆ, ਆਪਾਂ ਉਹਨੂੰ ਸਾਈਡ ਤੇ ਕਿੱਥੇ ਇਨਵੈਸਟ ਕਰ ਸਕਦੇ ਹਾਂ ਜਿੱਥੇ ਪੈਸਾ ਪੈਸੇ ਨੂੰ ਜਨਰੇਟ ਕਰ ਸਕੇ। ਕੰਮ ਕਰਕੇ ਇਨਕਮ ਸਾਰੇ ਅਰਨ ਕਰਦੇ ਆ, ਪਰ ਪੈਸਾ ਕਿਹਦੇ ਲਈ ਬਣਾ ਕੇ ਇਨਕਮ ਦੇ ਰਿਹਾ।
1: ਸੋ ਬਹੁਤ ਸਾਰੇ ਲੋਕਾਂ ਨੇ ਪੈਸੇ ਤੋਂ ਪੈਸਾ ਖਿੱਚਣ ਲਈ ਤਾਂ ਪ੍ਰਾਪਰਟੀਆਂ 'ਚ ਪਾਇਆ ਸੀ।
0: ਹਾਂਜੀ, ਚਲੋ ਉਹ ਇੱਕ ਟੂਲ ਸੀਗਾ, ਉਹ ਹੁਣ ਮਾਰਕੀਟ ਦੇ ਵਿੱਚ ਕੁਛ ਪਲਟਾ ਹੋਇਆ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਉਹ ਚੀਜ਼ ਕਰ ਲਈ ਤਾਂ ਆਪਾਂ ਫਿਰ ਕਦੀ ਕੁਛ ਕਰਨਾ ਹੀ ਨਹੀਂ ਹੈ।
1: ਹਾਂਜੀ,
0: ਇਸ ਵੇਲੇ ਦੇ ਹਿਸਾਬ ਦੇ ਨਾਲ ਜਿਹੜੇ ਮਾਰਕੀਟ ਦੇ ਵਿੱਚ ਜਿਹੜੇ ਫੰਡਸ ਦੇ ਵਿੱਚ ਇਨਵੈਸਟ ਹੋ ਰਹੇ ਪੈਸੇ, ਬਹੁਤ ਵਧੀਆ ਲੋਕੀ ਪੈਸੇ ਬਣਾ ਰਹੇ ਆ, ਕਈ ਫੰਡਸ ਦੀ ਗਰੋਥ 20-25%, 30% ਵੀ ਆ ਰਹੀ ਹੈ। ਪਰ ਇਹ ਹੈ ਕਿਉਂਕਿ ਫੰਡਸ ਦੀ ਗਰੋਥ ਦੀ ਗੱਲ ਕਰ ਰਹੇ ਹਾਂ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਮਾਰਕੀਟ ਨੇ ਹਮੇਸ਼ਾ ਜਿੱਦਾਂ ਕਹਿੰਦੇ ਸੀ ਘਰ ਉੱਪਰ ਜਾਈ ਜਾਂਦੇ ਤੇ ਉੱਪਰ ਹੀ ਜਾਈ ਜਾਣੇ ਆ, ਲਾਈਕ ਇਟ ਕੁਡ ਪੋਸੀਬਲ ਕਿਉਂਕਿ ਉਹਦੇ ਵਿੱਚ ਰੋਲਰ ਕੋਸ ਕਦੀ ਡਾਊਨ ਹੋਇਆ ਕਦੀ ਅਪ ਹੋਇਆ, ਬਟ ਕਦੋਂ ਐਂਟਰ ਹੋਣਾ ਆ, ਕਦੋਂ ਐਗਜ਼ਿਟ ਕਰਨਾ ਆ, ਕਦੋਂ ਫੰਡ ਚੇਂਜ ਕਰਨੇ ਆ, ਉਹ ਸਾਰੀਆਂ ਚੀਜ਼ਾਂ ਦੇ ਲਈ ਆਪਾਂ ਇਨਫੋਰਮੇਸ਼ਨ ਦੇਣ ਲਈ ਹੈਗੇ ਆ। ਸੋ ਜਿੰਨੇ ਵੀ ਸਾਡੇ ਲਿਸਨਰਸ ਆ, ਜ਼ਰੂਰ ਕਹੂੰਗੀ ਜਿਹੜੇ CRA ਦੇ ਟੂਲਸ ਬਣੇ ਹੋਏ ਆ, TFSA ਅਕਾਊਂਟ ਆ, RRSP ਆ, ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਆ, ਬੱਚਿਆਂ ਦਾ ਐਜੂਕੇਸ਼ਨ ਪਲਾਨ ਆ, RDSP ਪਲਾਨ ਆ, ਇਹ 4-5 ਪਲਾਨ ਇੱਦਾਂ ਦੇ ਹੈਗੇ ਆ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ TFSA ਅਕਾਊਂਟ ਜਿਹਦੇ ਵਿੱਚ ਆਪਾਂ $100 ਵੀਕਲੀ ਵੀ ਪਾਉਣਾ ਸ਼ੁਰੂ ਕਰੀਏ, ਜਿਸ 'ਚ ਸਾਨੂੰ ਕੋਈ ਬਰਡਨ ਨਹੀਂ ਹੈਗਾ, ਜਿਹਦੇ ਵਿੱਚ ਸਾਨੂੰ ਕੋਈ ਪ੍ਰੈਸ਼ਰ ਨਹੀਂ ਪੈ ਰਿਹਾ ਕਿ ਅਸੀਂ ਪਤਾ ਨਹੀਂ ਕੀ ਅਲੱਗ ਕਰਨਾ ਸ਼ੁਰੂ ਕਰ ਲਿਆ। ਐਂਡ ਪਲਾਨ ਓਪਨ ਆ, ਵਧੀਆ ਪੈਸੇ ਦੀ ਗਰੋਥ ਹੁੰਦੀ ਆ, ਜਦੋਂ ਤੁਹਾਨੂੰ ਲੋੜ ਹੋਵੇ ਤੁਸੀਂ ਕਢਾ ਸਕਦੇ ਆ, ਔਰ ਜੇ ਤੁਹਾਨੂੰ ਲੱਗਦਾ ਕਿ ਅੱਜ ਮਾਰਕੀਟ ਵਧੀਆ ਹੋਈ ਆ ਮੈਂ ਪੈਸੇ ਕਢਾਉਣੇ ਆ ਵਿੱਚੋਂ, ਤੁਸੀਂ ਕੱਢ ਸਕਦੇ ਆ, ਕੋਈ ਉਹਦੇ ਵਿੱਚ ਇਹ ਬੰਦਿਸ਼ ਨਹੀਂ ਹੈਗੀ ਕਿ ਤੁਹਾਨੂੰ ਕੋਈ ਪੈਨਲਟੀ ਪੈਣੀ, ਕੋਈ ਫੀਸ ਪੈਣੀ, ਕੋਈ ਚਾਰਜਿਸ ਪੈਣੇ। ਬਿਲਕੁਲ ਜਦੋਂ ਵੀ ਤੁਹਾਨੂੰ ਲੱਗੇ ਉਸ ਵੇਲੇ ਇਸ ਪੈਸੇ ਨੂੰ ਟੈਕਸ ਫ੍ਰੀ ਯੂਜ਼ ਕਰ ਸਕਦੇ ਆ, ਕੋਈ ਟੈਕਸੇਸ਼ਨ ਨਹੀਂ ਹੈਗੀ। ਸੋ ਹੁਣ ਹਰੇਕ ਬੰਦੇ ਤੇ ਡਿਪੈਂਡ ਕਰਦਾ ਕਿ ਉਹ ਕਿਹੜੇ ਟੂਲ ਨੂੰ ਕਿਸ ਢੰਗ ਨਾਲ ਯੂਜ਼ ਕਰ ਰਿਹਾ।
1: ਸੋ ਹਰਪ੍ਰੀਤ ਤੁਹਾਡਾ ਨੰਬਰ ਹੈ ਜੀ 416-817-6500। ਤੁਸੀਂ ਕਿਹਾ ਟੈਕਸ ਫ੍ਰੀ, ਕੋਈ ਟੈਕਸ ਨਹੀਂ। ਟੈਕਸ ਮਤਲਬ ਇਹਨਾਂ ਦਾ ਕਹਿਣ ਦਾ ਇਹ ਆ ਕਿ ਜਦੋਂ ਤੁਸੀਂ ਪੈਸੇ ਕਢਾਉਣੇ ਆ ਉੱਤੇ ਉਦੋਂ ਕੋਈ ਟੈਕਸ ਨਹੀਂ ਹੈਗਾ, ਪਰ ਜਦੋਂ ਕੋਈ ਚੀਜ਼ ਲੈਣੀ ਉੱਤੇ ਫਿਰ ਟੈਕਸ ਤਾਂ ਲੱਗਣਾ ਹੈ। ਉਹ ਪੈਸੇ ਜਿੱਥੇ ਖਰਚੇ ਨੇ,
0: ਹਾਂ ਜੇ ਉਹ ਤਾਂ ਹੁਣ ਜਿਹੜੇ ਚੀਜ਼ਾਂ ਬਣੀਆਂ ਹੋਈਆਂ ਆ ਉਹ ਤਾਂ ਪੈਸਾ ਤੁਸੀਂ ਆਫਟਰ ਟੈਕਸ ਮਨੀ ਯੂਜ਼ ਕਰ ਰਹੇ ਹੋ।
1: ਅੱਛਾ ਹਰਪ੍ਰੀਤ ਜੀ, ਕਿ ਜਦੋਂ ਇੱਕ ਮੰਨ ਲਓ ਐਗਜ਼ਾਮਪਲ, ਇੱਕ ਬੰਦਾ ਜੇ $1,00,000 ਉਹਦੀ ਤਨਖਾਹ ਹੈ ਸਾਲ ਦੀ, ਕਿੰਨੇ ਪਰਸੈਂਟ, ਕਿੰਨਾ ਕੁ ਟੈਕਸ ਗਵਰਨਮੈਂਟ ਨੂੰ ਦੇ ਦਿੰਦਾ?
0: ਜੇ ਦੇਖੋ $1,00,000 ਦੀ ਉਹਦੀ ਇਨਕਮ ਹੈਗੀ ਆ, ਤਕਰੀਬਨ ਲਾਈਕ 26-29% ਇੱਥੇ ਤੱਕ ਟੈਕਸ ਚਲੇ ਜਾਂਦਾ ਉਹਦਾ। ਮਤਲਬ ਤੁਸੀਂ ਇਹ ਲਾ ਲਓ ਕਿ $1,00,000 ਹੈਗਾ ਤਾਂ ਆਪਾਂ ਉਦਾਂ ਛੋਟਾ ਮੋਟਾ ਆਈਡੀਆ ਲਈਏ ਤਾਂ 25,000 ਚਲੇ ਗਿਆ।
1: ਇਹ ਤਾਂ ਉਹ ਟੈਕਸ ਜਿਹੜਾ ਉਹਦੀ ਇਨਕਮ ਚ
0: ਇਨਕਮ ਟੈਕਸ ਕੱਟਿਆ ਗਿਆ,
1: ਤੇ ਜਿਹੜਾ ਟੈਕਸ ਤੁਸੀਂ ਬਾਕੀ ਜਗ੍ਹਾ ਤੇ ਦਿੰਦੇ ਹੋ, ਖਰੀਦਦਾਰੀਆਂ ਚ ਦਿੰਦੇ ਹੋ, ਕੋਈ ਵੀ ਸ਼ਾਪਿੰਗ ਕਰਦੇ ਹੋ, ਕੁੱਲ ਮਿਲਾ ਕੇ
0: HST ਹੁੰਦਾ।
1: ਫਿਰ ਦੱਸੋ, ਫਿਰ ਐਂਡ ਤੇ ਬਚਦਾ ਕੀ?
0: ਤਾਂ ਹੀ ਤਾਂ ਕਿਹਾ TFSA ਚ ਜਮ੍ਹਾਂ ਕਰਾਓ, ਇੰਟਰਸਟ ਜਿਹੜਾ ਜਨਰੇਟ ਹੋਗਾ ਟੈਕਸ ਫ੍ਰੀ ਮਿਲੂਗਾ।
1: ਅੱਜ ਹਰਪ੍ਰੀਤ ਜੀ ਮੈਨੂੰ ਅੱਜ ਪਤਾ ਲੱਗਿਆ, ਇੰਨੇ ਸਾਲਾਂ ਜਾਣਦੇ ਆ ਵੀ ਤੁਸੀਂ ਤਾਂ ਪੜ੍ਹੇ ਲਿਖੇ ਹੋ। 416-817-6500 ਹਰਪ੍ਰੀਤ ਹੋਰਾਂ ਦਾ ਨੰਬਰ ਹੈ। ਤੇ ਅੱਜ ਦਾ ਪ੍ਰੋਗਰਾਮ ਅਸੀਂ ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਕੋਈ ਵੀ IP ਬਾਕਸ ਲੈਣਾ ਆ, IP ਐਪ ਲੈਣੇ ਨੇ, ਜਾਂ ਫਿਰ ਗੁਰਬਾਣੀ ਰੇਡੀਓ ਲੈਣਾ, ਢਿੱਲੋਂ ਵੀਡੀਓ ਦਾ ਨੰਬਰ ਹੈ 905-204-1313। ਆਉਣ ਵਾਲੇ ਦਿਨਾਂ ਚ ਕਿਤੇ ਕੋਈ ਪਾਰਟੀ ਕਰਨੀ ਚਾਹੁੰਦੇ ਹੋ ਵਧੀਆ ਜਗ੍ਹਾ ਦੇ ਉੱਤੇ, ਪਾਰਟੀ ਵਿਦ ਤੁਹਾਡੇ ਆਏ ਹੋਏ ਗੈਸਟ ਜਿਹੜੇ ਉੱਥੇ ਹੋਟਲ ਚ ਵੀ ਰੁਕ ਸਕਦੇ ਨੇ, ਉਹ ਫਿਰ ਇੱਕ ਜਗ੍ਹਾ ਹੈ ਬੁਡਵਾਈਨ ਬੈਂਕਟ ਹਾਲ, ਜਿੱਥੇ ਤੁਸੀਂ 1,000-1,200 ਤੱਕ ਦੇ ਗੈਸਟ ਵੀ ਆਪਣੇ ਜਿਹੜੇ ਪਾਰਟੀ ਚ ਮਜ਼ਾ ਲੈ ਸਕਦੇ। ਅਗਲੀ ਬੁਕਿੰਗ ਲਈ ਨੰਬਰ 416-743-0003। ਤੇ ਜੁਵੈਲਰੀ ਦੀ ਸ਼ਾਪਿੰਗ ਕਰਨੀ ਚਾਹੁੰਦੇ ਹੋ ਤੇ ਸਿੰਘਾਪੁਰ ਜੁਵੈਲਰ 905-612-1500 ਦੇ ਉੱਤੇ ਮਾਫ ਕਰਨਾ ਕਾਲ ਕਰ ਸਕਦੇ ਹੋ ਜੀ। ਸੋ ਕਿਰਨ ਜੀ ਸਾਥ ਦੇ ਦੇ ਅਗਰ।
2: ਬਿਲਕੁਲ ਜੀ ਬਿਲਕੁਲ, ਔਰ ਨਾਲ ਦੀ ਨਾਲ ਪ੍ਰੋਗਰਾਮ ਪੇਸ਼ ਕਰ ਰਹੇ ਨੇ ਕੀਆ 427 QEW ਦੇ ਨਾਲ। ਬਿਲਕੁਲ ਜੀ, ਇਹਨਾਂ ਦਾ ਜਿਹੜਾ ਜੀ ਨਵਾਂ ਸ਼ੋਰੂਮ ਓਪਨ ਹੋਇਆ ਹੈ ਉਹਦੇ ਵਿੱਚ ਬੀਤੇ ਵੀਕਐਂਡ ਵਿੱਚ ਉਹਨਾਂ ਨੇ ਕਾਫੀ ਜਿਹੜੇ ਜੀ ਸੇਲ ਲਾਈ ਸੀ। ਸੋ ਹੁਣ ਜਿਹੜਾ ਜੀ 29 ਤੋਂ 30 ਤਰੀਕ ਤੱਕ, ਔਗਸਟ 28 ਤੋਂ ਲੈ ਕੇ 30th ਤੱਕ ਉਹਨਾਂ ਨੇ ਫਰਾਈਡੇ ਟੂ ਸੰਡੇ ਜਿਹੜਾ ਜੀ ਮੰਥ ਐਂਡ ਵੀਕਐਂਡ ਸੇਲ ਲਾਉਣੀ ਹੈ। ਉਹਦੇ ਵਿੱਚ EV9 ਕੀਆ ਦੀਆਂ ਗੱਡੀਆਂ ਅਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਜੀ ਕੀਆ ਦੀਆਂ ਨਵੀਆਂ ਗੱਡੀਆਂ ਉਹਨਾਂ ਨੇ ਬਹੁਤ ਘੱਟ ਕੀਮਤਾਂ ਤੇ ਬਹੁਤ ਸਪੈਸ਼ਲ ਪ੍ਰਾਈਜ਼ ਤੇ ਲਾਈਆਂ। ਇਹ ਸੇਲ ਜਿਹੜੀ ਆ ਜੀ 10 ਵਜੇ ਤੋਂ ਲੈ ਕੇ 3 ਦਿਨ 6 ਵਜੇ ਤੱਕ ਸ਼ਾਮ ਤੱਕ ਰਹੂਗੀ। ਸੋ ਬਿਲਕੁਲ ਤੁਸੀਂ ਵਿਜ਼ਿਟ ਕਰ ਸਕਦੇ ਹੋ ਕੀਆ 427 QEW। ਔਰ ਦ ਮਾਸਟਰ ਬਿਲਡ ਫੈਬ ਦੇ ਸਹਿਯੋਗ ਨਾਲ ਵੀ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਜਿਹੜੇ ਕਿ ਫੈਬਰੀਕੇਟਰ ਸਪਲਾਇਰ ਨੇ ਵਿਦਇਨ ਦ ਕੈਨੇਡਾ। ਔਰ ਤੁਸੀਂ ਘਰਾਂ ਦੇ ਬਾਹਰ, ਕਿਉਂਕਿ ਸਮਰ ਜਿਹੜੀ ਆ ਆਲਮੋਸਟ ਐਂਡ ਤੇ ਆ ਚੁੱਕੀ ਹੈ, ਤੁਸੀਂ ਹਾਲੇ ਵੀ ਜੇ ਘਰਾਂ ਦੇ ਬਾਹਰ ਕੋਈ ਸ਼ਾਨਦਾਰ ਕਿਚਨਸ ਬਣਾਉਣੀਆਂ, ਗਰਾਜ ਦੇ ਵਿੱਚ ਕਿਚਨਸ ਬਣਾਉਣੀਆਂ ਆ, ਜਾਂ ਕੋਈ ਡੋਰਸ ਜਾਂ ਵਿੰਡੋ ਫੈਂਸ ਜਾਂ ਗੇਟਸ ਦਾ ਕੰਮ ਕਰਾਉਣਾ ਆ, ਜਾਂ ਬੇਸਮੈਂਟ ਵਿੰਡੋ ਜਿਹੜੇ ਜੀ ਆਪਾਂ ਕਹਿ ਸਕਦੇ ਕਵਰਸ ਕਰਾਉਣੇ ਆ, ਫਿਕਸਡ ਜਾਂ ਮੂਵੇਬਲ, ਤੇ ਇਹਨਾਂ ਦੇ ਨਾਲ ਤੁਸੀਂ ਕਰ ਸਕਦੇ ਆ ਗੱਲਬਾਤ 437-955-222-0 ਤੇ ਗੱਲਬਾਤ ਇਹਨਾਂ ਦੇ ਨਾਲ ਵੀ ਹੋ ਸਕਦੀ ਹੈ।
1: ਔਰ ਕਿਤੇ ਵੀ ਜਾਣਾ ਚਾਹੁੰਦੇ ਹੋ, ਸਸਤੀਆਂ ਹਵਾਈ ਟਿਕਟਾਂ ਲੈਣੀਆਂ ਚਾਹੁੰਦੇ ਹੋ ਤੇ ਕਟਾਰੀਆ ਟੂਰ ਐਂਡ ਟਰੈਵਲ 905-678-1200 ਤੇ ਕਾਲ ਕਰ ਲਓ। ਔਰ ਕਟਾਰੀਆ ਟੂਰ ਐਂਡ ਵਾਲਿਆਂ ਨੇ ਇੱਕ ਬਹੁਤ ਹੀ ਵਧੀਆ ਤੁਹਾਡੇ ਲਈ ਮੈਸੇਜ ਭੇਜਿਆ ਜੀ।
0: ਬਿਲਕੁਲ ਜੀ,
1: ਕਿਹੜਾ ਜੀ?
2: ਉਹਨਾਂ ਨੇ ਐਮੀ ਵਿਰਕ ਦੇ ਸ਼ੋਅ ਦੀਆਂ ਫ੍ਰੀ ਟਿਕਟਾਂ ਦੇਣੀਆਂ।
1: ਅੱਛਾ,
2: ਇਹ ਸੀ ਮੈਸੇਜ?
1: ਹਾਂਜੀ, ਉਹ ਕਹਿੰਦੇ ਕਿ ਜਿਹੜਾ ਵੀ ਬੰਦਾ 30 ਤਰੀਕ ਤੱਕ ਕੋਈ ਵੀ ਕਿਤੇ ਦੀ ਵੀ ਕੋਈ ਟਿਕਟ ਉਹਨਾਂ ਕੋਲੋਂ ਲੈਂਦਾ, ਭਾਵੇਂ ਵੈਨਕੂਵਰ ਜਾਣਾ, ਕੈਲਗਰੀ ਜਾਣਾ, ਕੈਨੇਡਾ ਦੇ ਵਿੱਚ ਜਾਂ ਫਿਰ ਇੰਡੀਆ ਜਾਣਾ, ਕਿਤੇ ਵੀ ਕਿਸੇ ਟਿਕਟ ਜਦੋਂ ਦੀ ਮਰਜ਼ੀ ਜਾਣ ਦੀ ਤੁਸੀਂ ਟਿਕਟ ਹੋਲਡ ਕਰਾਉਂਦੇ ਹੋ ਤੇ ਤੁਹਾਨੂੰ ਐਮੇ ਵਿਰਕ ਦੇ ਸ਼ੋਅ ਦੀ ਬਿਲਕੁਲ ਫ੍ਰੀ ਟਿਕਟ ਮਿਲੇਗੀ। 905-678-1200 ਤੇ ਕਾਲ ਕਰ ਲਓ। ਤੇ ਅੱਜ ਦੇ ਪ੍ਰੋਗਰਾਮ ਨੂੰ ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਆ ਔਰ ਟਿੱਕਾ ਜੰਕਸ਼ਨ ਵੀ ਬਹੁਤ ਵਧੀਆ ਮਾਹੌਲ ਹੁੰਦਾ ਲਾਈਵ ਮਿਊਜ਼ਿਕ ਹੁੰਦਾ ਖਾਣਾ ਵਾਹ ਕਿਆ ਬਾਤ ਹੈ ਉਹਨਾਂ ਦਾ ਸੋ ਨੰਬਰ ਹੈ ਟੇਬਲ ਬੁਕਿੰਗ ਲਈ 647-429-4040 ਜਾਂ ਫਿਰ ਸਮਰ ਦੇ ਵਿੱਚ ਤੁਸੀਂ ਆਪਣੇ ਘਰੇ ਵੀ ਕੇਟਰਿੰਗ ਕਰਵਾ ਸਕਦੇ ਹੋ ਉਹਨਾਂ ਦਾ ਟਰੱਕ ਆ ਕੇ ਕਿਸੇ ਸਮਾਗਮ ਦੇ ਉੱਤੇ ਤੁਸੀਂ ਜਾ ਕੇ ਫੂਡ ਤਿਆਰ ਕਰਵਾਉਣਾ ਆਣ ਕੇ ਬਿਲਕੁਲ ਲਾਈਵ ਤੁਹਾਡੇ ਸਾਹਮਣੇ ਕੁਕਿੰਗ ਕਰਦੇ ਨੇ ਪੀਜ਼ਾ ਡਿਪੂ ਦੇ ਸਹਿਯੋਗ ਨਾਲ ਵੀ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹੈਗੇ ਆ ਤੇ ਲਾਈਨ ਸਾਡੀ ਜਲੰਧਰ ਜੁੜ ਚੁੱਕੀ ਆ ਮਨਪ੍ਰੀਤ ਹੋਰੀ ਆ ਗਏ ਨੇ ਢੇਰ ਸਾਰੀਆਂ ਖ਼ਬਰਾਂ ਲੈ ਕੇ ਇਹਨਾਂ ਤੇ ਝਾਤ ਪਾਵਾਂਗੇ ਔਰ ਉਸ ਤੋਂ ਪਹਿਲਾਂ ਮੈਂ ਦੱਸ ਦਵਾਂ ਸਾਡੀ ਟੀਮ ਤੁਹਾਨੂੰ ਪਤਾ ਰੀਮੈਕਸ ਗੋਲਡ ਨਾਲ ਕੰਮ ਕਰਦੀ ਹੈ ਸਾਡੇ ਕੋਲ ਇੱਕ ਬਹੁਤ ਵੱਡਾ ਪਲਾਜ਼ਾ ਆਇਆ ਹੈਗਾ ਜਿਹੜਾ ਬਣਨ ਜਾ ਰਿਹਾ 2 ਸਾਲ ਦੇ ਵਿੱਚ ਕੰਪਲੀਟ ਹੋਣਾ ਹਾਈਵੇ 410 ਤੇ ਹਾਈਵੇ 10 ਦੇ ਕਾਰਨਰ ਦੇ ਉੱਤੇ ਬਣੇਗਾ ਆਸ ਪਾਸ ਬਹੁਤ ਵੱਡੀ ਕਮਿਊਨਿਟੀ ਆ ਕੈਲੇਡਨ ਤੇ ਬ੍ਰਮਟਨ ਦਾ ਇਹ ਇੱਕ ਕਾਰਨਰ ਹੈਗਾ ਔਰ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਬਿਜ਼ਨਸ ਖੋਲ੍ਹਣਾ ਕੋਈ ਗਰੋਸਰੀ ਸਟੋਰ ਕੋਈ ਲਾ ਫਰਮ ਕੋਈ ਇੰਸ਼ੋਰੈਂਸ ਦਾ ਦਫ਼ਤਰ ਜਾਂ ਕੋਈ ਰੈਸਟੋਰੈਂਟ ਕੁਛ ਵੀ ਤੁਸੀਂ ਕਰਨਾ ਚਾਹੋ ਕੋਈ ਮੈਡੀਕਲ ਤੇ ਤਾਂ ਤੁਹਾਨੂੰ ਸੁਨਹਿਰੀ ਮੌਕਾ ਹੈ ਤੁਹਾਡੇ ਕੋਲ ਤੇ ਤੁਸੀਂ ਉਸ ਨੂੰ ਬੁੱਕ ਕਰਵਾ ਸਕਦੇ ਹੋ ਸਿਰਫ 5% ਡਾਊਨ ਦੇ ਕੇ ਤੁਸੀਂ ਇਹਦੀ ਬੁਕਿੰਗ ਲੈਣੀ ਆ ਨੰਬਰ ਹੈ ਜੀ 416-881-7070 416-881-7070 ਯੂਨਿਟ ਦੇ ਸਾਈਜ਼ ਜਿਹੜੇ ਨੇ ਉਹ ਤਕਰੀਬਨ 700 ਸਕੁਅਰ ਫੀਟ ਤੋਂ ਛੋਟਾ ਯੂਨਿਟ ਹੈ ਉਸ ਤੋਂ ਬਾਅਦ ਤੁਹਾਡੀ ਮਰਜ਼ੀ ਹੈ 700 ਲੈਣਾ 1000 ਲੈਣਾ 1400 ਲੈਣਾ 5000 ਲੈਣਾ ਇਹ ਅਪ ਟੂ ਯੂ ਹੈ ਨੰਬਰ ਹੈ 416-881-7070 ਤੇ ਲਓ ਫਿਰ ਮਨਪ੍ਰੀਤ ਹੋਰੀ ਆ ਗਏ ਨੇ ਮਨਪ੍ਰੀਤ ਜੀ ਜੀ ਆਇਆਂ ਨੂੰ
3: ਸਤਿ ਸ਼੍ਰੀ ਅਕਾਲ ਸੁਖੀ ਜੀ ਤੁਹਾਨੂੰ ਵੀ ਜੀ ਆਇਆਂ ਨੂੰ ਸਾਡੇ ਲਿਸਨਰਸ ਨੂੰ ਵੀ ਜੀ ਆਇਆਂ ਨੂੰ
1: ਸਾਰਿਆਂ ਦਾ ਸਵਾਗਤ ਬਹੁਤ ਸਾਰੇ ਲੋਕ ਜਿਹੜੇ ਨੇ ਆਲਰੇਡੀ ਕੋਈ ਕਿਸੇ ਨਾ ਕਿਸੇ ਕਾਰਨ ਕਰਕੇ ਜੇਲਾਂ ਚ ਗਏ ਹੋਏ ਨੇ ਉਹਨਾਂ ਨੂੰ ਪਰੋਲ ਨਹੀਂ ਮਿਲਦੀ ਤੇ ਬਾਬਾ ਜਿਹੜਾ ਰਾਮ ਰਹੀਮ ਹੈ ਇਹ ਛੁੱਟੀਆਂ ਤੇ ਆਇਆ ਰਹਿੰਦਾ ਕਹਿੰਦੇ ਹੁਣ ਫੇਰ ਆ ਗਿਆ ਤਕਰੀਬਨ 2 ਮਹੀਨੇ ਪਹਿਲਾਂ ਵੀ ਆਇਆ ਸੀ ਤੇ ਹੁਣ ਫਿਰ 2 ਮਹੀਨੇ ਬਾਅਦ ਆਇਆ ਚੱਕਰ ਕੀ
3: ਸੁਖੀ ਜੀ ਤੁਸੀਂ ਸਹੀ ਕਹਿ ਰਹੇ ਹੋ ਇੱਕ ਪਾਸੇ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜੇ ਸਜਾਵਾਂ ਭੁਗਤ ਚੁੱਕੇ ਨੇ ਉਹਨਾਂ ਦੀ ਰਿਹਾਈ ਦੇ ਲਈ ਜਿਹੜੇ ਨੇ ਧਰਨੇ ਲੱਗ ਰਹੇ ਨੇ ਪੰਜਾਬ ਬੰਦ ਦੀਆਂ ਕਾਲਾਂ ਦਿੱਤੀਆਂ ਜਾ ਰਹੀਆਂ ਨੇ ਤੇ ਰੋਸ ਪ੍ਰਦਰਸ਼ਨ ਜਗ੍ਹਾ ਜਗ੍ਹਾ ਹੋ ਰਹੇ ਨੇ ਤੇ ਇੱਕ ਪਾਸੇ ਇਹੋ ਜਿਹੀ ਪਰੋਲ ਨੂੰ ਜਿਹੜਾ ਕਿਤੇ ਨਾ ਕਿਤੇ ਸਿਆਸੀ ਗਲਿਆਰੇ ਜਿਹੜੇ ਸੱਚਮੁੱਚ ਸਿਆਸਤ ਦੇ ਨਾਲ ਹੀ ਜੋੜ ਕੇ ਦੇਖਦੇ ਨੇ ਇਲੈਕਸ਼ਨ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਕਿਉਂਕਿ ਇਲੈਕਸ਼ਨ ਜਿਹੜੀਆਂ ਨੇ ਬਹੁਤ ਜ਼ਿਆਦਾ ਨਜ਼ਦੀਕ ਆ ਔਰ ਚਾਹੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਲੋਕ ਸਭਾ ਦੀਆਂ ਚੋਣਾਂ ਹੋਣ ਰਾਜ ਸਭਾ ਦੀਆਂ ਚੋਣਾਂ ਹੋਣ ਜਿਵੇਂ ਜਿਵੇਂ ਇਲੈਕਸ਼ਨ ਨਜ਼ਦੀਕ ਆਉਂਦੀ ਆ ਤਾਂ ਉਵੇਂ ਉਵੇਂ ਸਰਸਾ ਡੇਰਾ ਮੁਖੀ ਸਾਹਿਬ ਨੂੰ ਜਿਹੜੀ ਆ ਪਰੋਲ ਮਿਲਦੀ ਆ ਤੇ ਸੁੱਖੀ ਜੀ ਕਿਤੇ ਨਾ ਕਿਤੇ ਇਹਨੂੰ ਸਿਆਸਤ ਦੇ ਨਾਲ ਹੀ ਜੋੜ ਕੇ ਦੇਖਿਆ ਜਾ ਰਿਹਾ ਆ ਜੋ ਕਿ ਸਰਾਸਰ ਗਲਤ ਆ ਵਿਰੋਧ ਦੇ ਵਿੱਚ ਵੀ ਧਰਨੇ ਲੱਗਦੇ ਨੇ ਓਪੋਜੀਸ਼ਨ ਪਾਰਟੀਆਂ ਜਿਹੜੀਆਂ ਸਵਾਲ ਵੀ ਚੁੱਕਦੀਆਂ ਨੇ ਆਮ ਜਨਤਾ ਵੀ ਸਵਾਲ ਚੁੱਕਦੀ ਹੈ ਜਿਹੜੇ ਬੰਦੀ ਸਿੰਘਾਂ ਦੇ ਪੱਖ ਦੇ ਵਿੱਚ ਇੰਨੇ ਸਾਲਾਂ ਤੋਂ ਮੋਰਚਾ ਲੱਗਿਆ ਹੋਇਆ ਹੈ ਕੌਮੀ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ ਸੋ ਉਹਨਾਂ ਨੇ ਵੀ ਇਸ ਤੇ ਕਈ ਤਰ੍ਹਾਂ ਦੇ ਸਵਾਲ ਚੱਕੇ ਤੇ ਕਿੰਤੂ ਪਰੰਤੂ ਕੀਤੀ ਪਰ ਪਤਾ ਨੀ ਕਿਹਦੇ ਤੇ ਪਾਬੰਦੀ ਕਿਉਂ ਨਹੀਂ ਆ ਕਿਹਦੇ ਤੇ ਸਰਕਾਰਾਂ ਦੇ ਸਵਾਲ ਕਿਉਂ ਨਹੀਂ ਇਸ ਪੱਖ ਦੇ ਵਿੱਚ ਸਰਕਾਰਾਂ ਦੀਆਂ ਔਰ ਦੂਜਾ ਪੱਖ ਉਹ ਆ ਜਿੱਥੇ ਸੱਚਮੁੱਚ ਚ ਖੜਨ ਦੀ ਜ਼ਰੂਰਤ ਆ ਉਹਨਾਂ ਨੂੰ ਬਾਹਰ ਕੱਢਣ ਦੀ ਜ਼ਰੂਰਤ ਆ ਬੰਦੀ ਸਿੰਘਾਂ ਨੂੰ ਸੋ ਉੱਥੇ ਸਾਰਿਆਂ ਦੇ ਮੂੰਹ ਸੀਤੇ ਹੋਏ ਨੇ ਸੋ ਲੈਟ ਸੀ ਇਹ ਕਿੱਧਰ ਨੂੰ ਮਾਮਲਾ ਕੀ ਜਾਂਦਾ ਹੈ ਪਰ ਆਈ ਵਾਰੀ ਇਹ ਇਲੈਕਸ਼ਨ ਦੇ ਨੇੜੇ ਹੀ ਹੁੰਦਾ ਹੈ
1: ਠੀਕ ਹੈ ਮਨਪ੍ਰੀਤ ਜੀ ਇਹ ਤੁਹਾਡੀ ਗੱਲ ਸਹੀ ਆ ਪਰ ਇਲੈਕਸ਼ਨਾਂ ਹਲੇ ਅਗਲੇ ਸਾਲ ਨੇ ਆ ਪਰ ਸਾਰੀਆਂ ਸਰਕਾਰਾਂ ਨੂੰ ਭਾਜਣਾ ਪਈਆਂ ਹੋਈਆਂ ਜਿਹੜੀ ਸਰਕਾਰ ਸੱਤਾ ਚ ਆ ਉਹ ਕਹਿੰਦੀ ਮੈਂ ਸੱਤਾ ਚ ਰਵਾਂ ਉਹ ਆਪਣਾ ਜ਼ੋਰ ਲਾ ਰਹੀ ਆ ਜਿਹੜੇ ਸੱਤਾ ਤੋਂ ਬਾਹਰ ਆ ਉਹ ਆਪਣਾ ਜ਼ੋਰ ਲਾ ਰਹੇ ਆ ਕਿ ਕਿਸੇ ਤਰੀਕੇ ਨਾਲ ਅਸੀਂ ਅੰਦਰ ਵੜੀਏ ਤੇ ਉਧਰ ਤੋੜ ਭੰਨ ਇੱਕ ਦੂਜੇ ਦੀ ਕਰ ਰਹੇ ਆ ਤੇ ਉਧਰੋਂ ਇੱਕ ਹੋਰ ਬੜੀ ਕੱਲ ਪਰਸੋਂ ਦੀ ਖਬਰ ਬੜੀ ਉੱਡ ਰਹੀ ਆ ਕਿ ਸ਼ਾਇਦ ਬੀਜੇਪੀ ਸਮਝੌਤਾ ਕਰ ਲਵੇ ਅਕਾਲੀਆਂ ਨਾਲ
3: ਹਾਂਜੀ ਇਹ ਖਬਰ ਜਿਹੜੀ ਆ ਵਾਕਈ ਮੁੱਖ ਸੁਰਖੀਆਂ ਬਣੀ ਹੋਈ ਆ ਪਰ ਸੁਖੀ ਜੀ ਜਿੰਨਾ ਚਿਰ ਸਮਝੌਤਾ ਹੁੰਦਾ ਨੀ ਕੁਝ ਕਿਹਾ ਨੀ ਜਾ ਸਕਦਾ ਪਿੱਛੇ ਜੇ ਇਸ ਤੋਂ ਵੀ 2-3 ਮਹੀਨਾ ਪਹਿਲਾਂ ਇਹ ਵੀ ਖਬਰ ਉੱਡੀ ਸੀ ਕਿ ਮੇ ਬੀ ਕਾਂਗਰਸ ਜਿਹੜੀ ਆ ਉਹ ਸਮਝੌਤਾ ਕਰ ਲਵੇ ਕਿਸੇ ਪਾਰਟੀ ਦੇ ਨਾਲ ਜਾਂ 2-3 ਪਾਰਟੀਆਂ ਇਕੱਠੀਆਂ ਗੱਠਜੋੜ ਕਰਨ ਤੇ ਫਿਰ ਪੰਜਾਬ ਦੇ ਵਿੱਚ ਆਪਦੀ ਲੀਗ ਨੂੰ ਤੋੜ ਸਕਣ ਸੋ ਇੱਕ ਗੱਲ ਤਾਂ ਜਿਹੜੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਆਪ ਜਿਹੜੀ ਆ ਬਹੁਤ ਵੱਡੀ ਲੀਡ ਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਜਿਹੜੀ ਜਿੱਤੀ ਆ ਔਰ 90 ਵਿਧਾਇਕ 117 ਦੇ ਵਿੱਚੋਂ ਜਿੱਤਣੇ ਕੋਈ ਛੋਟੀ ਗੱਲ ਨਹੀਂ ਹੁੰਦੀ ਹੁਣ ਵੀ ਆਪ ਨੇ ਬਹੁਤ ਸਾਰੀ ਵੋਟਿੰਗ ਆਪਣੇ ਹੱਕ ਦੇ ਵਿੱਚ ਕੀਤੀ ਆ ਕਹਿੰਦੇ ਹੁੰਦੇ ਆ ਨਾ ਜਦੋਂ ਨੇੜੇ ਜੇ ਆਣ ਕੇ ਕੋਈ ਕੰਮ ਕਰੋ ਤੇ ਉਹ ਬੜਾ ਅਸਰ ਕਰਦਾ ਹੈ ਸੋ 2-3 ਕੰਮ ਤੇ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਨੇ ਪੱਕੀਆਂ ਵੋਟਾਂ ਆਪਣੇ ਵੱਲ ਖਿੱਚੀਆਂ ਨੇ ਤੇ ਕੁਝ ਕੰਮ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਨੇ ਸਿਆਣੇ ਲੋਕਾਂ ਨੂੰ ਲੋਕਾਂ ਨੇ ਜਿਨ੍ਹਾਂ ਕੰਮਾਂ ਨੂੰ ਸਮਝਿਆ ਤੇ ਉਹ ਕਹਿੰਦੇ ਆ ਵੀ ਨਹੀਂ ਹੁਣ ਅਸੀਂ ਇਸ ਪਾਰਟੀ ਨੂੰ ਵੋਟ ਨੀ ਪਾਉਣੀ ਹਨਾ। ਸੋ ਕੋਈ ਕਿਸੇ ਪੱਖ ਨੂੰ ਦੇਖਦਾ ਆ, ਕੋਈ ਕਿਸੇ ਪੱਖ ਨੂੰ ਦੇਖਦਾ, ਪਰ ਰਹੀ ਸੁੱਖੀ ਜੀ ਗੱਠਜੋੜ ਦੀ ਗੱਲ, ਤਾਂ ਇਹ ਤਾਂ ਹੈ ਕਿ ਅਗਰ ਕਿਸੇ ਪਾਰਟੀ ਨੇ ਜਿੱਤਣਾ ਆ ਆਪ ਤੋਂ ਬਿਨਾਂ, ਤਾਂ ਗੱਠਜੋੜ ਤੋਂ ਬਿਨਾਂ ਜਿਹੜੀ ਗੱਡੀ ਉਹ ਚੱਲਣੀ ਨੀ, ਨਾ ਕਾਂਗਰਸੀਆਂ ਦੀ ਨਾ ਅਕਾਲੀਆਂ ਦੀ। ਔਰ ਕਾਂਗਰਸ ਅਕਾਲੀਆਂ ਤੋਂ ਬਿਨਾਂ ਹੋਰ ਵੀ ਧੜੇ ਹੈਗੇ ਨੇ ਜਿਹੜੇ ਇਲੈਕਸ਼ਨ ਲੜ ਰਹੇ ਨੇ, ਜਾਂ ਹੋਰ ਵੀ ਪਾਰਟੀਆਂ ਹੈਗੀਆਂ ਨੇ, ਸੋ ਜਿਹਨਾਂ ਦੇ ਵੱਖਰੇ ਵੱਖਰੇ ਰਾਹ ਨੇ। ਆਪਾਂ ਪੈਦਾਇਸ਼ੀ ਪਾਰਟੀ ਦੀ ਗੱਲ ਕਰੀਏ ਜਾਂ ਆਪਾਂ ਕਹਿ ਸਕਦੇ ਕੌਮੀ ਪਾਰਟੀ, ਸਿੱਖਾਂ ਦੀ ਕੌਮੀ ਪਾਰਟੀ ਦੀ ਗੱਲ ਕਰੀਏ, ਤਾਂ ਉਹ ਇਸ ਵਕਤ ਇੱਕ ਨਹੀਂ ਰਹਿ ਗਈ। ਅਸੀਂ ਅਕਾਲੀਆਂ ਨੂੰ ਨਹੀਂ ਜੋੜ ਸਕਦੇ। ਸਿਮਰਨਜੀਤ ਸਿੰਘ ਮਾਨ ਹੋਣੀ ਅਲੱਗ ਦਾਅਵਾ ਕਰਦੇ ਨੇ ਪੰਜਾਬੀਆਂ ਦਾ, ਜਾਂ ਕਹਿ ਸਕਦੇ ਹਾਂ ਇੱਕ ਸਿੱਖਾਂ ਦੀ ਪਾਰਟੀ ਹੋਣ ਦਾ, ਔਰ ਫਿਰ ਅੰਮ੍ਰਿਤਪਾਲ ਸਿੰਘ ਹੋਣਾ ਦੀ ਪਾਰਟੀ ਇੱਕ ਅਲੱਗ ਧੜਾ ਆ, ਸ਼੍ਰੋਮਣੀ ਅਕਾਲੀ ਦਲ ਦੇ ਨਾਲੋਂ ਇੱਕ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ। ਸੋ ਕਿੰਨੇ ਧੜੇ ਨੇ, ਔਰ ਅਜੇ ਬਹੁਤ ਸਾਰੇ ਆਜ਼ਾਦ ਉਮੀਦਵਾਰ ਹੌਲੀ ਹੌਲੀ ਸਾਹਮਣੇ ਆਉਣੇ ਨੇ, ਕੌਣ ਕਿਹਦੇ ਨਾਲ ਗੱਠਜੋੜ ਕਰਕੇ ਆਪਣੀ ਵੱਧ ਪਾਵਰ ਆਉਂਦਾ ਜਾਂ ਓਪੋਜੀਸ਼ਨ ਪਾਵਰ ਦੇ ਵਿੱਚ ਆਉਂਦਾ, ਇਹ ਸਾਨੂੰ ਸਮਾਂ ਦੱਸੂਗਾ। ਤੇ ਪਰ ਆਪ ਨੂੰ ਤੋੜਨਾ ਵੀ ਔਖਾ ਆ, ਇਹ ਵੀ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਗੱਲਾਂ ਚੱਲਦੀਆਂ ਨੇ।
1: ਜੀ ਬਿਲਕੁਲ, ਤੁਸੀਂ ਜੁੜੇ ਹੋਏ ਹੋ ਇਸ ਟਾਈਮ 5:30 AM ਦੇ ਉੱਤੇ ਵਤਨੋਂ ਦੂਰ ਦੇ ਹਿੱਸੇ ਦੇ ਨਾਲ। 1:30 ਕੁਝ ਸੈਕਿੰਡ ਸਾਡੇ ਸਟੂਡੀਓ ਦੀ ਘੜੀ ਮੁਤਾਬਕ ਹੋ ਗਏ ਨੇ, ਔਰ ਤੁਸੀਂ ਵੀ ਸਾਨੂੰ ਕਾਲ ਕਰ ਸਕਦੇ ਹੋ, ਕਿਸੇ ਤਰੀਕੇ ਦੀ ਕੋਈ ਵੀ ਗੱਲਬਾਤ ਸਾਂਝ ਪਾਉਣੀ ਚਾਹੁੰਦੇ ਹੋ, 9057990999 ਤੇ ਗੱਲ ਹੋ ਸਕਦੀ ਹੈ। ਅੱਛਾ ਜੀ,
2: ਔਰ ਨਾਲ ਦੀ ਨਾਲ ਸੁਖੀ ਜੀ ਆਪਾਂ ਖਬਰਾਂ ਤਾਂ ਦੱਸ ਹੀ ਰਹੇ, ਨਾਲ ਦੀ ਨਾਲ ਆਪਾਂ ਜਿੱਦ ਤੁਸੀਂ ਦੱਸਿਆ ਸੀਗਾ ਕਿ ਪਲਾਜ਼ਾ ਇੱਕ ਆਇਆ ਜਿਹਦੇ ਵਿੱਚ ਕਿ 2 ਸਾਲ ਬਾਅਦ ਕਲੋਜ਼ਿੰਗ ਹੈ, ਅਤੇ ਬਹੁਤ ਹੀ ਜਿਹੜੇ ਜੀ ਸਪੈਸ਼ਲ ਔਫਰਸ ਤੁਹਾਨੂੰ ਇਸ ਟਾਈਮ ਮਿਲ ਸਕਦੀਆਂ। ਔਰ ਦੱਸ ਦਈਏ ਕਿ ਹੁਣੇ ਵੀ ਸਾਨੂੰ ਕਾਲਸ ਆਈਆਂ ਹੋਈਆਂ, ਉਹ ਬੁੱਕ ਕਰਨਾ ਚਾਹੁੰਦੇ ਨੇ ਆਪਣੀ ਯੂਨਿਟ ਪਲਾਜ਼ਾ ਦੇ ਵਿੱਚ। ਸੋ ਬਿਲਕੁਲ ਜੀ, ਮੇਫੀਲਡ ਐਂਡ ਹਾਈਵੇ 10 'ਤੇ ਇਹ ਪਲਾਜ਼ਾ ਆ। ਕੁਛ ਕੁ ਕਲਾਇੰਟ ਸਾਡੇ ਕੋਲ ਕੱਲ੍ਹ ਵੀ ਆਏ ਸੀ, ਉਹ ਵੀ ਕੁਛ ਕੁ ਬੁਕਿੰਗਸ ਆਪਣੀਆਂ ਕਰਕੇ ਗਏ ਨੇ। ਸੋ ਬਿਲਕੁਲ ਤੁਸੀਂ ਵੀ ਇਹ ਪਲਾਜ਼ਾ ਦੇ ਵਿੱਚ ਆਪਣੀ ਯੂਨਿਟ ਬੁੱਕ ਕਰਾ ਸਕਦੇ ਨੇ। 4168817070 ਤੇ ਗੱਲਬਾਤ ਹੋ ਸਕਦੀ ਹੈ, 4168817070 ਤੇ। ਔਰ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਪੇਸ਼ ਕਰ ਰਹੇ ਮੁਕੇਸ਼ ਚੌਹਾਨ ਜੀ ਦੇ ਸਹਿਯੋਗ ਦੇ ਨਾਲ ਵੀ, ਜਿਹੜੇ ਕਿ ਮੋਰਗੇਜ ਡਿਲੀਜੈਂਟ ਤੋਂ ਨੇ। ਔਰ ਨਾਲ ਦੀ ਨਾਲ ਮੋਰਗੇਜ ਸੰਬੰਧੀ ਤੁਹਾਡੀ ਕੋਈ ਵੀ ਜਾਣਕਾਰੀ ਹੋਵੇ, ਜਾਂ ਤੁਸੀਂ ਕੋਈ ਕੁਐਸਚਨਸ ਹੈਗਾ, ਪਹਿਲੀ ਵਾਰੀ ਘਰ ਪਰਚੇਸ ਕਰ ਰਹੇ ਹਾਂ, ਤੁਸੀਂ ਸੈਕਿੰਡ ਮੋਰਗੇਜ ਲੈਣੀ ਆ, ਜਾਂ ਘਰਾਂ ਵਿੱਚੋਂ ਪੈਸਾ ਕੱਢ ਕੇ ਜਿਹੜਾ ਹੈ ਜੀ ਤੁਸੀਂ ਘਰ ਦੇ ਕਿਸੇ ਕੰਮ 'ਤੇ ਲਾਉਣਾ ਹੈਗਾ, ਕੋਈ ਲੋਨ ਤੁਹਾਨੂੰ ਚਾਹੀਦਾ ਹੈਗਾ, ਜਾਂ ਮੋਰਗੇਜ ਪੇਮੈਂਟ ਮਿਸ ਆਊਟ ਹੋ ਚੁੱਕੀ ਹੈ, ਸੋ ਗੱਲਬਾਤ ਹੋ ਸਕਦੀ ਹੈ ਮੁਕੇਸ਼ ਚੌਹਾਨ ਜੀ ਦੇ ਨਾਲ। 6475127000 ਤੇ ਇਹਨਾਂ ਦੇ ਨਾਲ ਵੀ ਤੁਸੀਂ ਗੱਲ ਕਰ ਸਕਦੇ ਨੇ।
1: ਜੀ ਬਿਲਕੁਲ, ਔਰ ਢਾਬਾ ਔਨ ਦਾ ਫਾਲ ਦੇ ਸਹਿਯੋਗ ਨਾਲ ਵੀ ਅਸੀਂ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹੈਗੇ। ਢਾਬਾ ਔਨ ਦਾ ਫਾਲ ਜਿਹੜਾ ਹੈਗਾ, ਜੇਕਰ ਤੁਸੀਂ ਵੈਨ ਆਪਣੇ ਨਾਗਰਾ ਫਾਲ ਦੇਖੋ, ਮੈਨੂੰ ਤਾਂ ਆਪ ਘੁੰਮਿਆ ਪਿਆ, ਪਤਾ ਨੀ ਕਿੱਥੇ ਕਰਦਾ, ਕਿੰਨੇ ਦਿਨਾਂ ਬਾਅਦ ਆਉਣ ਦਾ ਇਹ ਨੁਕਸਾਨ ਹੁੰਦਾ ਜਦੋਂ ਨਾ ਹਰਪ੍ਰੀਤ ਜੀ ਕੋਈ ਵੀ ਚੀਜ਼ ਕੰਟੀਨਿਊ ਕਰੋ। ਤੇ ਔਰ ਢਾਬਾ ਔਨ ਦਾ ਫਾਲ ਹੈਗਾ ਜੀ, ਨਾਗਰਾ ਫਾਲ, ਫਾਲ ਤੋਂ ਸਿਰਫ ਤੇ ਸਿਰਫ ਤੁਰ ਕੇ ਹੀ 3-4 ਮਿੰਟ ਦੀ ਦੂਰੀ ਆ, ਔਰ ਪਾਰਕਿੰਗ ਬਿਲਕੁਲ ਫਰੀ ਆ, ਖਾਣਾ ਬਹੁਤ ਵਧੀਆ ਆ, ਘਰੋਂ ਪਰੌਠੇ ਲੈ ਕੇ ਜਾਣ ਦੀ ਲੋੜ ਨਹੀਂ ਹੈ। ਜਿਹੜੇ ਤੁਹਾਡੇ ਮਹਿਮਾਨ ਆਏ ਆ ਉਹਨਾਂ ਨੂੰ ਉੱਥੇ ਨਾਗਰਾ ਫਾਲ ਘੁਮਾਓ, ਤੇ ਨਾਲੇ ਢਾਬਾ ਹੁੰਦਾ ਫਾਲ ਦਾ ਖਾਣਾ ਖਿਲਾਓ। 9059388030 ਇਹਨਾਂ ਦਾ ਨੰਬਰ ਹੈ, ਤੁਸੀਂ ਜਾਓਗੇ ਜਿੱਥੇ ਖਾਣਾ ਵਧੀਆ, ਰੌਣਕਾਂ ਲੱਗੀਆਂ ਹੁੰਦੀਆਂ, ਬਹੁਤ ਵਧੀਆ ਮਾਹੌਲ ਹੈ। ਤੇ ਨਾਲ ਹੀ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਅੰਜਮ ਕ੍ਰਿਸ਼ੀ ਔਰ ਇਸ ਯੋਗਨਾ ਵੀ ਪੇਸ਼ ਕਰ ਰਹੇ ਹੈਗੇ। ਰੱਬ ਨਾ ਕਰੇ ਤੁਹਾਡਾ ਐਕਸੀਡੈਂਟ ਹੋ ਜਾਂਦਾ, ਤੇ ਫਿਰ ਕਿਸ ਤਰੀਕੇ ਨਾਲ ਤੁਸੀਂ ਆਪਣੇ ਬੈਨੀਫਿਟ ਲੈਣੇ ਨੇ, ਜਿਹੜੀ ਇੰਸ਼ੋਰੈਂਸ ਪੇ ਕਰ ਰਹੇ ਹੋ। ਨੰਬਰ ਹੈ 4165700157 ਦੇ ਉੱਤੇ ਕਾਲ ਕਰ ਲੈਣੀ ਹੈਗੀ ਆ। ਤੇ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਅਸੀਂ ਟੈਲੀਟਾਈਮ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹੈਗੇ ਹਾਂ। ਇਲੈਕਟ੍ਰੋਨਿਕ ਦਾ ਕੋਈ ਵੀ ਸਮਾਨ ਖਰੀਦਣਾ ਤੇ ਟੈਲੀਟਾਈਮ ਇਲੈਕਟ੍ਰੋਨਿਕ 9052375550 ਦੇ ਉੱਤੇ ਗੱਲ ਹੋ ਸਕਦੀ ਹੈ ਜੀ। ਔਰ ਆਟੋ ਇੰਸ਼ੋਰੈਂਸ ਦੀ ਭਾਲ ਦੇ ਵਿੱਚ ਹੋ ਤੇ ਜਿਹੜੀ ਇੰਸ਼ੋਰੈਂਸ ਵਾਲੇ ਕਹਿੰਦੇ ਕਿ ਜੇ ਤੁਸੀਂ ਘਰ ਦੀ ਜਾਂ ਆਟੋ ਇੰਸ਼ੋਰੈਂਸ ਜ਼ਿਆਦਾ ਪੇ ਕਰ ਰਹੇ ਹੋ, ਪਰੇਸ਼ਾਨ ਹੋਣ ਦੀ ਤੁਹਾਨੂੰ ਕੋਈ ਲੋੜ ਨਹੀਂ ਹੈ। ਇੱਕ ਕਾਲ, ਇੱਕ ਫੋਨ ਨੰਬਰ ਤੁਹਾਡੇ ਚੰਗੇ ਪੈਸੇ ਬਚਾ ਸਕਦਾ ਹੈ। ਨੰਬਰ ਹੈ 4169020706, 4169020706 ਤੇ ਕਾਲ ਕਰ ਸਕਦੇ ਹੋ। ਸੋ ਹਰਪ੍ਰੀਤ ਜੀ, ਮਨਪ੍ਰੀਤ ਹੋਰੀ ਵੀ ਨਾਲ ਨੇ।
0: ਹਾਂਜੀ,
1: ਸੋ ਤੁਸੀਂ, ਤੁਹਾਡਾ ਕੋਈ ਸਵਾਲ ਹੈਗਾ ਮਨਪ੍ਰੀਤ ਹੋਰਾਂ ਤੱਕ?
0: ਇੱਕ ਵੈਸੇ ਕਿਰਨ ਦਾ ਸਵਾਲ ਸੀਗਾ, ਜਿਹੜਾ ਨੇਪਾਲ ਦੇ ਵਿੱਚ ਕਾਫੀ ਫਲੱਡਿੰਗ ਹੋ ਰਹੀ ਹੈ। ਸੋ
1: ਅੱਛਾ, ਦੇਖੋ ਇਹਨਾਂ ਦਿਨਾਂ ਚ ਨੇਪਾਲ ਚ ਫਲੱਡਿੰਗ ਹੋ ਰਹੀ ਆ,
0: ਹਾਂਜੀ,
1: ਤੇ ਪੰਜਾਬ ਚ ਨਿਊਜ਼ ਆਈ ਆ ਕਿ ਉੱਥੇ ਡੈਮ ਦਾ ਜਿਹੜਾ ਪਾਣੀ ਉਹ ਘਟ ਗਿਆ, ਵੀ 3 ਸਟੇਟਾਂ ਨੂੰ ਪਾਣੀ ਦੀ ਕਮੀ ਆ ਸਕਦੀ ਹੈ। ਇਹ ਦੇਖੋ ਕੁਦਰਤ ਕੀ ਕਰ ਰਹੀ ਹੈ।
0: ਯੈਸ ਯੈਸ,
1: ਕਿਉਂ ਮਨਪ੍ਰੀਤ ਜੀ?
3: ਸੁਖੀ ਜੀ ਬਿਲਕੁਲ, ਸੋ ਕਿਤੇ ਪਾਣੀ ਘੱਟ ਗਿਆ ਤੇ ਕਿਤੇ ਪਾਣੀ ਵੱਧ ਗਿਆ ਦੀਆਂ ਖਬਰਾਂ ਆ ਰਹੀਆਂ, ਪਰ ਪੰਜਾਬ ਦੀ ਜੇ ਗੱਲ ਕਰੀਏ ਤਾਂ ਗਰਮੀ ਬਹੁਤ ਜ਼ਿਆਦਾ ਵਧੀਆ, ਪਾਣੀ ਦਾ ਤਾਂ ਖੈਰ ਸੜੀ ਜਾਂਦਾ ਪਰ ਗਰਮੀ ਬਹੁਤ ਜ਼ਿਆਦਾ ਵਧੀਆ। ਔਰ ਦੂਸਰੇ ਪਾਸੇ ਜਿੱਥੇ ਸੁਖੀ ਜੀ ਪੰਜਾਬ ਦੇ ਵਿੱਚ ਬਾਰਿਸ਼ ਨਹੀਂ ਇਸ ਜਿਸ ਤਰੀਕੇ ਦੇ ਨਾਲ ਮੌਨਸੂਨ ਆਉਣਾ ਚਾਹੀਦਾ ਨਹੀਂ ਆਇਆ, ਬਾਰਿਸ਼ ਨਹੀਂ ਹੋਈ, ਉੱਥੇ ਆਪਾਂ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ ਲਗਾਤਾਰ ਉੱਥੇ ਮੀਂਹ ਪੈ ਰਿਹਾ, ਢਿੱਗਾਂ ਡਿੱਗ ਰਹੀਆਂ, 99 ਸੜਕਾਂ ਉੱਥੇ ਬੰਦ ਹੋਈਆਂ ਨੇ, ਔਰ ਚੰਬਾ ਦੇ ਭਰਮੌਰ ਇਲਾਕੇ ਦੇ ਵਿੱਚ ਢਿੱਗਾਂ ਡਿੱਗਣ ਦੇ ਕਾਰਨ ਕਈ ਮਾਰਗ ਜਿਹੜੇ ਨੇ ਉੱਥੋਂ ਦੇ ਬੰਦ ਹੋਏ ਨੇ। ਸੋ ਐਵੇਂ ਹੀ ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੀ ਗੱਲ ਕਰ ਲਈਏ ਤਾਂ ਬਾਗਲੀਹਾਰ ਡੈਮ ਦੇ ਨੇੜੇ ਜ਼ਮੀਨ ਧਸਣ ਦੇ ਕਾਰਨ ਮਕਾਨ ਬਹੁਤ ਸਾਰੇ ਡਿੱਗੇ ਨੇ। ਸੋ ਕਿਤੇ ਤਾਂ ਹੜਾ ਮਰਗਾ ਜਿਹੜਾ ਆ ਕਹਿ ਸਕਦੇ ਆ ਮਾਹੌਲ ਬਣਿਆ ਹੋਇਆ, ਔਰ ਕਿਤੇ ਡੈਮਾਂ ਦਾ ਪਾਣੀ ਬਿਲਕੁਲ ਹੀ ਹੇਠਲੇ ਪੱਧਰ ਤੇ ਹੈਗਾ ਆ। ਤੇ ਪਿਛਲੀ ਵਾਰੀ ਅੱਜ ਵੀ ਕਿਤੇ ਬੈਠੇ ਸੀ ਤਾਂ ਗੱਲ ਕਰ ਰਹੇ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਪਿਛਲੀ ਵਾਰੀ ਜਦੋਂ ਬਾਰਿਸ਼ ਆਈ ਸੀ ਤਾਂ ਜੁਲਾਈ ਮਹੀਨਾ ਪੂਰਾ ਇੰਨਾ ਜ਼ਿਆਦਾ ਮੀਂਹ ਪਿਆ ਕਿ ਡੈਮਾਂ ਦਾ ਪਾਣੀ ਖੋਲਣਾ ਪਿਆ, ਤੇ ਪੰਜਾਬ ਦੇ ਵਿੱਚ ਹੜ੍ਹ ਵਰਗੀ ਜਿਹੜੀ ਸਥਿਤੀ ਸੀਗੀ ਉਹਦੇ ਨਾਲ ਅਗਸਤ ਸਤੰਬਰ ਤੱਕ ਸਾਨੂੰ ਜਿਹੜਾ ਈਵਨ ਅਕਤੂਬਰ ਤੱਕ ਵੀ ਨਜਿੱਠਣਾ ਪਿਆ। ਪਰ ਇਸ ਵਕਤ ਸੱਚਮੁੱਚ ਦਰਿਆਵਾਂ ਦੇ ਵਿੱਚ ਵੀ ਪਾਣੀ ਹੈ ਨਹੀਂ ਆ, ਨਹਿਰਾਂ ਦੇ ਵਿੱਚ ਵੀ ਪਾਣੀ ਹੈ ਨਹੀਂ ਆ, ਤੇ ਡੈਮਾਂ ਦਾ ਪਾਣੀ ਜਿਹੜਾ ਉਹ ਵੀ ਬਹੁਤ ਘਟਿਆ ਹੋਇਆ ਹੈ
1: ਜੀ। ਬਿਲਕੁਲ, ਔਰ ਛੋਟੀ ਜੀ ਬ੍ਰੇਕ ਲੈ ਲਈਏ, ਉਸ ਤੋਂ ਬਾਅਦ ਫਿਰ ਵਾਪਸ ਪਰਤ ਰਹੇ। 9057990999 ਸਾਡਾ ਨੰਬਰ ਹੈ, ਕਿਸੇ ਵੀ ਵਿਸ਼ੇ ਤੇ ਕਿਸੇ ਵੀ ਟੌਪਿਕ ਤੇ ਗੱਲ ਕਰਨੀ ਚਾਹੋ ਜੇ ਤੁਹਾਡੇ ਕੋਲ ਹੈ, ਠੀਕ ਹੈ, ਨਹੀਂ ਤਾਂ ਫਿਰ ਲੱਭ ਲੈਂਦੇ ਹਾਂ ਕੋਈ ਨਾ ਕੋਈ ਹਰਪੀ ਜੀ, ਕਿਉਂਕਿ ਤੁਸੀਂ ਰੋਜ਼ ਕਮਿਊਨਿਟੀ ਚ ਰਹਿੰਦੇ ਹੋ, ਹਰ ਪਰਿਵਾਰ ਤੁਹਾਡੇ ਨਾਲ, ਬਹੁਤ ਪਰਿਵਾਰ, ਬਹੁਤ ਸਾਰੀਆਂ ਫੈਮਿਲੀਆਂ ਜੁੜੀਆਂ ਹੋਈਆਂ ਜਿਨ੍ਹਾਂ ਦੀਆਂ ਤੁਹਾਨੂੰ ਨੀਡਸ ਦਾ ਪਤਾ, ਕਿੰਨੀ ਕੁ ਇੰਸ਼ੋਰੈਂਸ ਚਾਹੀਦੀ ਆ, ਕਿੰਨੀ ਨਹੀਂ ਚਾਹੀਦੀ, ਔਰ ਕਈ ਫੈਮਿਲੀਆਂ ਚ ਉਹ ਆਪਾਂ, ਤੁਸੀਂ ਸੋਚ ਕੇ ਦੱਸੋ ਕਿ ਕਿਹੜਾ ਅਹਿਮ ਵਿਸ਼ਾ ਜਿਹੜਾ ਪਰਿਵਾਰਾਂ ਦੇ ਵਿੱਚ ਆਮ ਹੁੰਦਾ। ਬ੍ਰੇਕ ਤੋਂ ਬਾਅਦ ਕਰੀਏਗਾ।
0: ਹਾਂਜੀ ਬਿਲਕੁਲ, ਚਲੋ ਜੀ।

0: one-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan
2: hai. Mitran de junction te.
3: ਕਿਹੜੇ ਜੰਕਸ਼ਨ ਤੇ?
4: ਇੱਕਾ ਜੰਕਸ਼ਨ ਬ੍ਰੈਂਪਟਨ ਤੇ।
2: ਰਾਤ ਲੱਗੀਆਂ ਮਹਿਫਲਾਂ ਨਾਰੇ।
4: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਇੱਕਾ ਜੰਕਸ਼ਨ ਬ੍ਰੈਂਪਟਨ ਤੇ। ਇੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ। ਤਾਜ਼ਾ ਸਵਾਦਲਾ ਖਾਓ ਤੇ 100% ਦੀ ਕੈਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਇੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM ਆਲ ਡਰਿੰਕਸ 50% ਆਫ। ਇੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040। ਟਿੱਕਾ ਜੰਕਸ਼ਨ ਬ੍ਰੈਂਪਟਨ।
5: ਕੈਨੇਡਾ ਵਿੱਚ 75+ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੋਂਬੋ। 50+ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ। ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ।
6: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ।
5: ਲੋਡਡ ਫਰਾਈਜ਼ ਨਾਲ ਬਟਰ ਚਿਕਨ ਫਰਾਈਜ਼, ਸ਼ਾਹੀ ਪਨੀਰ ਫਰਾਈਜ਼, ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ। ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ ਪੀਜ਼ਾ ਡੀਪੂ .ca ਤੇ ਆਰਡਰ ਕਰੋ।
6: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫਰੈਂਚਾਈਜ਼ੀ ਐਟ ਪੀਜ਼ਾ ਡੀਪੂ .ca ਤੇ ਅੱਜ ਹੀ ਅਪਲਾਈ ਕਰੋ। ਪੀਜ਼ਾ ਡੀਪੂ, ਸਵਾਦ ਦੀ ਸ਼ੌਪ, ਟੌਪਿੰਗਸ ਨਾਨ ਸਟਾਪ।
7: ਇੱਕ ਵਾਰੀ ਫਿਰ ਦੋਸਤੋ ਵਤਨੋ ਦੂਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ ਔਰ ਤਕਰੀਬਨ 20 ਮਿੰਟ ਹੋਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਔਰ ਤੁਹਾਨੂੰ ਤੁਹਾਡੇ ਲਈ ਲਾਈਨਾਂ ਵੀ ਖੁੱਲੀਆਂ ਨੇ 9057999999 ਤੇ ਕੋਈ ਬਜ਼ਾਰਤ ਵੀ ਪਾਵਾਂਗੇ ਇੱਕ ਅੱਧੀ। ਹਰਪ੍ਰੀਤ ਜੀ ਪਾਈਏ ਕੋਈ ਬਜ਼ਾਰਤ,
8: ਹੈ
7: ਨਾ, ਕੋਈ ਨਾ ਕੋਈ ਦੇਖੇ, ਤੁਹਾਡੀ ਨੌਲੇਜ ਵੀ ਵਾਧਾ ਆਪਣੀ ਚ ਵੀ ਵਾਧਾ ਕਰਦੇ ਹਾਂ ਤੇ ਕਿਰਨ ਜੀ ਪਾਉਣੀ ਬਜ਼ਾਰਤ ਔਰ ਸਾਡੇ ਨਾਲ ਜੀ ਡਾਕਟਰ ਸਾਹਿਬ ਵੀ ਪਹੁੰਚ ਗਏ ਨੇ
8: ਜਿਹੜੇ
7: ਇਹਨਾਂ ਨੂੰ ਬਜ਼ਾਰਤ ਪਾਈਏ।
9: ਹਾਂਜੀ, ਕੋਈ ਮੁਸ਼ਕਲ ਜੀ ਪਾਓ,
8: ਮੁਸ਼ਕਲ ਜੀ ਬਣੀ ਆ,
7: ਮੁਸ਼ਕਲ ਜੀ ਪਾਈਏ।
9: ਹਾਂਜੀ, ਆਸਾਨ ਹੋਈ ਤੇ ਮੈਂ ਜਵਾਬ ਨਹੀਂ ਦੇਣਾ।
7: ਅੱਛਾ ਜੀ, ਓਕੇ ਡਾਕਟਰ ਸਾਹਿਬ, ਤੁਹਾਡੇ ਫੀਲਡ ਨਾਲ ਰਿਲੇਟਡ ਪਾ ਦਿੰਨੇ ਤੁਹਾਨੂੰ ਬਜ਼ਾਰਤ।
9: ਠੀਕ ਹੈ,
7: ਉਹ ਕਿਹੜੀ ਚੀਜ਼ ਹੈ ਜੋ ਧੁੱਪ ਵਿੱਚ ਵੀ ਨਹੀਂ ਸੁੱਕਦੀ?
9: ਜਿਹੜੀ ਧੁੱਪ 'ਚ ਵੀ ਸੁੱਕਦੀ
10: ਨਹੀਂ ਸੁੱਕਦੀ?
9: ਅੱਛਾ ਅੱਛਾ, ਇਹ ਤੇ ਮਸਦੀ ਬੂਟਾ ਵਾ।
7: ਨਹੀਂ, ਬੂਟਾ ਵੀ ਸੁੱਕ ਜਾਂਦਾ ਜੇ ਪਾਣੀ ਨਾ ਦੇਈਏ।
9: ਨਹੀਂ, ਧੁੱਪ ਦੇ ਵਿੱਚ ਤੁਸੀਂ ਸ਼ਰਤ ਲਾਈ ਪਾਣੀ ਦੀ ਤੇ ਗੱਲ ਹੀ
7: ਨਹੀਂ। ਤੁਹਾਡੇ ਮੈਂ ਨਾਲੇ ਵੀ ਤੁਹਾਨੂੰ ਟਿਪ ਦਿੱਤੀ ਕਿ ਤੁਹਾਡੇ ਫੀਲਡ ਨਾਲ ਰਿਲੇਟਡ।
9: ਅੱਛਾ ਅੱਛਾ, ਉਹ ਜੇ ਇਹ ਮਕਸਦ ਹੈ ਕਿ ਕਿਸੇ ਨੇ ਪਾਣੀ ਪੀਤਾ ਹੋਵੇ, ਅੱਛਾ, ਤੇ ਉਹਦੀ ਸਕਿਨ ਜਿਹੜੀ ਹੈ ਧੁੱਪੇ ਵੀ ਨਹੀਂ ਮਰ ਜਾਂਦੀ ਤੇ ਉਹ ਖਿਲੀ ਰਹਿੰਦੀ ਹੈ।
7: ਅੱਛਾ ਜੀ,
9: ਹਾਂਜੀ, ਜਿਵੇਂ ਅੰਗਰੇਜ਼ਾਂ ਦੀ ਸਕਿਨ।
7: ਚਲੋ 9057999999 ਦੇ ਉੱਤੇ ਸਾਡੇ ਸਰੋਤੇ ਜਿਹੜੇ ਨੇ, ਲਿਸਨਰ ਨੇ, ਕਿ ਉਹ ਵੀ ਦੱਸ ਦੇਣ ਕਿ ਉਹ ਕਿਹੜੀ ਚੀਜ਼ ਹੈ ਜਿਹੜੀ ਧੁੱਪ ਵਿੱਚ ਵੀ ਨਹੀਂ ਸੁੱਕਦੀ।
9: ਚਲੋ, ਹਾਰ ਗਿਆ।
7: ਐਮਰਜੈਂਸੀ
9: ਜਿਹੜੀ ਸਟੇਜ ਹੁੰਦੀ ਹੈ ਨਾ, ਉਹ ਖੂਨ ਦੀਆਂ ਉਲਟੀਆਂ ਆਉਂਦੀਆਂ ਔਰ ਗਨੂਦਗੀ ਜੀ, ਡਰੋਜ਼ੀ ਫੀਲ ਹੋਣ ਲੱਗ ਪੈਂਦਾ, ਪੇਟ 'ਚ ਸਵੈਲਿੰਗ ਹੋ ਜਾਂਦੀ ਹੈ ਜਾਂ ਸਾਹ ਮੁਸ਼ਕਲ ਹੋ ਜਾਂਦਾ ਜਾਂ ਬੁਖਾਰ ਵਗੈਰਾ ਹੋ ਜਾਂਦਾ, ਇਹ ਫੈਟੀ ਲੀਵਰ ਦੀ ਐਮਰਜੈਂਸੀ ਸਿਚੁਏਸ਼ਨ। ਉਹਦੇ 'ਚ ਓਨੈਸਟਲੀ ਉਹਨੂੰ ਕਹੀਦਾ ਤੁਸੀਂ ਹੋਸਪਿਟਲ 'ਚ ਦਾਖਲ ਹੋਵੋ ਫੌਰੀ ਤੌਰ ਦੇ ਉੱਤੇ, ਔਰ ਇਹਦਾ ਬਰ ਵਕਤ ਇਲਾਜ ਕਰਾਉਣਾ ਚਾਹੀਦਾ। ਫੈਟੀ ਲੀਵਰ ਦਾ ਚਰਬੀ ਹੁੰਦੀ ਹੈ ਜਿਗਰ ਦੇ ਵਿੱਚ ਜਮ੍ਹਾਂ ਹੋ ਜਾਂਦੀ ਹੈ, ਔਰ ਜਿਹੜੇ ਅਲਕੋਹਲ ਜਾਂ ਸ਼ਰਾਬ ਜ਼ਿਆਦਾ ਪੀਂਦੇ ਨੇ ਉਹਨਾਂ ਨੂੰ ਜ਼ਿਆਦਾ ਚਾਂਸ ਹੁੰਦੇ ਨੇ।
7: ਪਰ ਜੀ, ਬਹੁਤ ਬਹੁਤ ਲੋਕ ਇੱਦਾਂ ਦੇ ਦੇਖਣ ਨੂੰ ਮਿਲੇ ਜਿਹੜੇ ਉਹ ਵੈਜੀਟੇਰੀਅਨ ਆ ਔਰ ਡਰਿੰਕ ਵੀ ਨਹੀਂ ਕਰਦੇ, ਉਹਨਾਂ ਦਾ ਵੀ ਫੈਟੀ ਲੀਵਰ ਹੁੰਦਾ, ਉਹ ਕੀ ਕਾਰਨ?
9: ਨਹੀਂ, ਉਹ ਫੈਟੀ ਲੀਵਰ ਮੀਟ ਜਾਂ ਵੈਜੀ ਦਾ ਨਹੀਂ, ਇਹਦੇ 'ਚ ਕਿ ਜੇ ਤੁਸੀਂ ਸੀਡੈਂਟਰੀ ਹੈਬਿਟ, ਸੀਡੈਂਟਰੀ ਹੈਬਿਟ ਕਿ ਬੈਠੇ ਰਹੋ ਸੁਸਤ, ਰੱਬ ਨੇ ਸਾਡੀ ਮਸ਼ੀਨਰੀ ਨੂੰ ਸੁਸਤੀ ਵਾਸਤੇ ਨਹੀਂ ਬਣਾਇਆ, ਇਹ ਕੋਈ ਕੰਮ ਕਰਨ ਵਾਸਤੇ ਭੇਜਿਆ, ਤੇ ਉਹ ਫਿਜ਼ੀਕਲ ਐਕਟੀਵਿਟੀ ਨਹੀਂ ਕਰਦੇ, ਸ਼ਰਾਬ ਪੀਂਦੇ ਨੇ, ਤੇ ਇੱਕ ਵੈਜੀਟੇਰੀਅਨ ਵੀ ਸ਼ਰਾਬ ਪੀ ਸਕਦਾ ਨਾ ਪੀ ਹੋਏ, ਲੇਕਿਨ ਮਕਸਦ
7: ਸ਼ਰਾਬ ਵੀ ਨਹੀਂ ਪੀਂਦੇ, ਮੈਂ ਉਹਨਾਂ ਦੀ ਗੱਲ ਕਰ ਰਿਹਾ, ਬਹੁਤ ਸਾਰੀਆਂ ਲੇਡੀਜ਼ ਆ ਜਿਹੜੀਆਂ,
9: ਫਿਰ ਉਹਦਾ ਉਹਦਾ ਫਿਜ਼ੀਕਲ ਐਕਟੀਵਿਟੀ ਹੈ, ਫਿਰ ਉਹਦੀ ਫਿਜ਼ੀਕਲ ਐਕਟੀਵਿਟੀ ਹਰ ਵੇਲੇ ਦੇਸੀ ਘਿਓ ਜੀ, ਸਾਡੇ ਪੁਰਾਣੇ ਬਾਬੇ ਸਾਡੀ ਬੇਬੇ ਸੀ ਉਹ ਵੀ ਦੇਸੀ ਘਿਓ ਤੇ ਜ਼ੋਰ ਲਾਈ ਰੱਖਦੀ ਸੀ, ਤੇ ਉਹ ਵਿਚਾਰੀ ਫੈਟੀ ਲੀਵਰ ਲਈ ਮਰੀ ਸਾਡੀ ਬੇਬੇ।
7: ਦੇਖੋ ਫਿਰ ਉਹ ਕਿਹੜੇ ਡਰਿੰਕ ਕਰਦੇ
9: ਨਹੀਂ, ਡਰਿੰਕ ਨਹੀਂ ਹੈ ਜਨਾਬ, ਘਿਓ ਜਿਹੜਾ ਹੈ ਨਾ ਇਹਦੇ ਚ ਅੱਜ ਕੱਲ ਡਾਲਡਾ ਆ ਗਿਆ, ਦੇਸੀ ਬਿਹਤਰ ਹੈ,
7: ਦੇਸੀ ਬਿਹਤਰ, ਹਾਂਜੀ ਅੱਜ ਕੱਲ ਬਿਹਤਰ ਵੀ ਦੇਖਿਆ ਹੋਊਗਾ, ਅੱਜ ਕੱਲ
9: ਓਲਿਵ ਨਾਲੋਂ ਵੀ ਬਿਹਤਰ ਹੈ,
7: ਉਹ ਕਹਿੰਦੇ ਸੀ ਜਰੂਰ ਜਿਹੜਾ ਦੇਸੀ ਘਿਓ ਆ ਥੋੜਾ ਬਹੁਤਾ ਉਹ ਇਸਤੇਮਾਲ ਕਰਨਾ ਚਾਹੀਦਾ ਤੁਹਾਨੂੰ, ਕਿ ਲੁਬਰੀਕੇਸ਼ਨ ਤੁਹਾਡੀਆਂ ਨਾੜਾਂ ਨੂੰ ਮਿਲਦਾ ਰਹਿੰਦਾ।
9: ਬਿਲਕੁਲ ਬਿਲਕੁਲ, ਉਹ ਤੇ ਇੱਥੇ ਮੈਂ ਲੱਭਿਆ ਇੱਕ ਓਨਟਾਰੀਓ ਚ ਫਾਰਮ ਹੈਗਾ, ਉਹਨਾਂ ਨੇ
7: ਸਾਨੂੰ ਐਡ ਨਾ
9: ਪੰਜਾਬ ਨਾਮ ਨਾ ਲਾਹੌਰ ਦੇ ਨਾਲ ਨੀਲੀ ਦੀਆਂ ਮੱਝਾਂ ਲਿਆ ਕੇ, ਬੜੀ ਮਸ਼ਹੂਰ ਨਸਲ ਹੈ, ਉੱਥੇ ਦੇਸੀ ਅੰਗਰੇਜ਼ ਆਪ ਗਿਆ ਉੱਥੋਂ ਮੱਝਾਂ ਲੈ ਕੇ ਆਇਆ, ਉੱਥੇ ਛੱਪੜ ਬਣਾਇਆ ਹੋਇਆ ਤੇ ਉੱਥੇ ਜਨਾਬ ਉਹ ਖਾ ਉਹਦੀ ਆ, ਦੇਖੋ ਨਾ ਤੁਸੀਂ ਬਫਲੋ ਵਾਟਰ, ਤੇ ਉਹ ਬੜਾ, ਮੈਂ ਤੇ ਜਾਣਾ ਉੱਥੇ, ਅਜੇ ਵਿਜ਼ਿਟ ਨਹੀਂ ਕੀਤਾ, ਲੇਕਿਨ ਮੈਨੂੰ ਦੇਸੀ ਘਿਓ ਦਾ ਆਪ ਬੜਾ ਸ਼ੌਕ ਹੈ ਸਾਡੀ।
7: ਅੱਛਾ ਜੀ, ਦੇਖੋ ਕਿੰਨੀ ਵਧੀਆ ਗੱਲ ਕਹੀ, ਅੰਗਰੇਜ਼ ਆਪ ਗਿਆ ਮੱਝਾਂ ਲੈ ਕੇ ਆਇਆ, ਤੁਹਾਡੀ ਪੰਜਾਬੀ ਕਿੰਨੀ ਵਧੀਆ ਨਾ ਮਿਠਾਸ।
9: ਅੱਛਾ ਜੀ, ਉਹ ਬਾਬਾ ਜੀ ਦੇ ਸ਼ਹਿਰ ਦੀ ਪੰਜਾਬੀ ਅਸਲ, ਸਿਆਲਕੋਟੀ ਤੇ ਇਹ ਉਹ ਸਾਰੀ ਨਾ
7: ਬਹੁਤ
9: ਸਾਡੇ ਵੱਡੇ ਉਸੀ ਨਾਲ ਹੀ ਪੜੋਸ ਦੇ ਵਿੱਚ।
7: ਅੱਛਾ, ਹੁਣ ਤੁਸੀਂ ਆਪਣੇ ਪਹਿਲਾਂ ਫੈਟੀ ਲੀਵਰ ਤੇ ਆਓ, ਕਿ ਇਹਨੂੰ ਜੇ ਹਟਾਉਣਾ ਕਿਦਾਂ,
9: ਇਹਨੂੰ ਹਟਾਉਣ ਵਾਸਤੇ ਨੰਬਰ ਇੱਕ 50 ਰੁਪਏ ਦੀ ਇਨਵੈਸਟਮੈਂਟ ਹੈ, ਉਹ ਤੁਸੀਂ ਫੌਰੀ ਤੌਰ ਤੇ ਮਾਰਕੀਟ ਪਲੇਸ ਤੋਂ ਮਿਲ ਜਾਂਦੀ, ਉਹਨੂੰ ਕਹਿੰਦੇ ਟ੍ਰੇਡ ਮਿਲ, ਜੇ ਅਮੀਰ ਹੋ ਗਰੀਬ ਹੋ ਕਮੇਟੀ ਪਾ ਲਓ, ਜੋੜ ਦੋ ਮੰਗ ਲਓ ਉਧਾਰ, ਇਹਦੇ ਦਾ ਕੰਪਰੋਮਾਈਜ਼ ਕੋਈ ਨਹੀਂ, ਅੱਗੇ ਬਰਫਬਾਰੀ ਆਉਣੀ ਹੈ ਤੇ ਤੁਸੀਂ
8: ਲੋਨ ਦੇ ਦੋਗੇ।
9: ਹਾਂਜੀ ਹਾਂਜੀ, ਲੋਨ ਤੇ ਇੰਸ਼ੋਰੈਂਸ ਬੜੇ ਲੋਨ, ਬਿਲਕੁਲ ਜੀ, ਜਿੰਨੇ ਮਰਜ਼ੀ ਲੋਨ ਤੇ
7: ਨੰਬਰ ਦਿਓ ਆਪਣਾ।
9: ਨੰਬਰ ਜੀ ਮੇਰਾ ਹੈਗਾ, ਨੰਬਰ ਜ਼ਰਾ ਧਿਆਨ 'ਚ ਰੱਖਣਾ, 6475531 00। ਮੇਰਾ ਨਾਮ ਹੈ ਔਰ ਕੈਨੇਡੀਅਨ ਗੋਲਡ ਮੈਡਲਿਸਟ ਹਾਂ ਔਰ ਹੋਮਿਓਪੈਥੀ ਵੀ ਹਾਂ, ਪਾਕਿਸਤਾਨ ਚੋਂ ਮੈਂ ਆਪਟੋਮੈਟ੍ਰਿਸਟ ਵੀ ਹਾਂ।
7: ਹੁਣ ਤੁਹਾਡੇ ਨਾਲ ਰਿਲੇਟਡ ਸਵਾਲ ਮੈਂ ਹਰਪ੍ਰੀਤ ਹੋਰਾਂ ਨੂੰ ਪੁੱਛਦਾ। ਹਰਪ੍ਰੀਤ ਜੀ, ਬਹੁਤ ਸਾਰੇ ਤੁਹਾਡੇ ਕੋਲ ਜਿਹੜੇ ਇੰਸ਼ੋਰੈਂਸ ਲਈ ਕਈ ਵਿਅਕਤੀ ਆਉਂਦੇ ਆ,
8: ਹਾਂਜੀ,
7: ਉਹ ਜਿੱਦਾਂ ਹੁਣ ਇਹਨਾਂ ਨੇ ਫੈਟੀ ਲੀਵਰ ਦੀ ਗੱਲ ਕੀਤੀ, ਕਈਆਂ ਦਾ ਫੈਟੀ ਲੀਵਰ ਜਿੱਦਾਂ ਇਹਨਾਂ ਨੇ ਦੱਸਿਆ ਕਿ ਜ਼ਰੂਰੀ ਨਹੀਂ ਉਹ ਡਰਿੰਕ ਨਾਲ ਜਾਂ ਸਮੋਕ ਨਾਲ ਜਾਂ ਕਿੱਦਾਂ ਹੋਵੇ, ਔਰ ਕਈਆਂ ਦਾ ਜਿੱਦਾਂ ਵੀਪੀ ਜ਼ਿਆਦਾ ਹੁੰਦਾ, ਕਈਆਂ ਦੀ ਸ਼ੂਗਰ ਥੋੜੀ ਬਹੁਤੀ ਵੱਧ ਹੁੰਦੀ, ਤੇ ਉਹਨਾਂ ਦੀ ਇੰਸ਼ੋਰੈਂਸ ਹੋ ਜਾਂਦੀ ਇੱਦਾਂ? ਫਿਰ
8: ਡਿਪੈਂਡ ਕਰਦਾ ਬੰਦਾ ਕਿੰਨਾ ਕੁ ਸਟੇਬਲ ਆ।
7: ਓਕੇ,
8: ਸੋ ਇੱਕ ਚੀਜ਼ ਜਿਹੜੀ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਬਿਲਕੁਲ ਲਾਈਕ ਨਹੀਂ ਕਰਦੀਆਂ, ਉਹ ਇਹ ਆ ਕਿ ਆਪਾਂ ਨੂੰ ਬਹੁਤ ਵਾਰ ਆਪਣੇ ਕਈ ਵਾਰ ਕਲਾਇੰਟ ਮਿਲਦੇ ਆ ਕਿ ਜਿਹੜੇ ਕਹਿੰਦੇ ਆ ਕਿ ਹਾਂਜੀ ਸਾਨੂੰ ਮਾੜਾ ਮੋਟਾ ਬਲੱਡ ਪ੍ਰੈਸ਼ਰ ਹੈਗਾ ਆ, ਮਾੜੀ ਮੋਟੀ ਡਾਇਬਟੀਜ਼ ਹੈਗੀ ਆ, ਮਾੜਾ ਮੋਟਾ ਕੋਲੈਸਟ੍ਰੋਲ ਆ ਜੀ, ਦਵਾਈ ਡਾਕਟਰ ਨੇ ਲਿਖੀ ਹੋਈ ਪਰ ਅਸੀਂ ਖਾਂਦੇ ਨਹੀਂ, ਇਹ ਗੱਲ ਤਾਂ ਉਹ ਕੰਪਨੀ ਵਾਲੇ ਬਿਲਕੁਲ ਲਾਈਕ ਨਹੀਂ ਕਰਦੇ ਕਿ ਤੁਹਾਨੂੰ ਦਵਾਈ ਲਿਖੀ ਹੋਈ ਆ ਪਰ ਤੁਸੀਂ ਖਾ ਨਹੀਂ ਰਹੇ।
7: ਅੱਛਾ, ਖਾਂਦੇ ਨਹੀਂ,
8: ਕਿਉਂਕਿ ਉਹਦਾ ਮਤਲਬ ਇਹ ਹੈਗਾ ਕਿ ਉਹ ਕਹਿੰਦੇ ਕਿ ਤੁਹਾਨੂੰ ਪਤਾ ਵੀ ਆ ਕਿ ਤੁਹਾਨੂੰ ਪ੍ਰੋਬਲਮ ਹੈਗੀ ਆ ਪਰ ਤੁਸੀਂ ਉਹਦਾ ਟ੍ਰੀਟਮੈਂਟ ਲਈ ਦਵਾਈ ਵੀ ਲਈ ਤੇ ਉਹਨੂੰ ਖਾ ਨਹੀਂ ਰਹੇ, ਦਾ ਮਤਲਬ ਉਹ ਚੀਜ਼ ਕੰਟਰੋਲ 'ਚ ਹੋ ਹੀ ਨਹੀਂ ਰਹੀ ਤੁਹਾਡੀ।
7: ਪਰ ਇੱਥੇ ਨਾ ਹਰਪ੍ਰੀਤ ਜੀ, ਕਈ ਲੋਕ ਇੱਦਾਂ ਦੇ ਆ, ਉਹਨਾਂ ਨੂੰ ਜਿੱਦਾਂ ਤੁਸੀਂ ਕਿਹਾ ਵੀ ਦਵਾਈ ਪਈ ਆ, ਦਵਾਈ ਖਾਣੀ ਨਹੀਂ, ਤੇ ਕਈ ਇੱਦਾਂ ਦੇ ਆ ਉਹਨਾਂ ਨੂੰ ਪਤਾ ਕਿ ਮੈਨੂੰ ਆਹ ਬਿਮਾਰੀ ਆ, ਉਹ ਡਾਕਟਰ ਨੂੰ ਚੈੱਕ ਨਹੀਂ ਕਰਾਉਂਦੇ, ਉਹ ਕਹਿੰਦੇ ਨਹੀਂ ਨਹੀਂ ਯਾਰ ਸਾਨੂੰ ਫਿਰ ਡਾਕਟਰ ਨੇ ਵਹਿਮ 'ਚ ਪਾ ਦੇਣਾ, ਸਾਨੂੰ ਬਾਹਰ ਨੁਕਸ ਨਿਕਲੇ ਆਉਣਾ, ਸਾਡਾ ਪਤਾ ਹੁੰਦਾ, ਉਹ ਜਾਂਦੇ ਹੀ ਨਹੀਂ।
8: ਪਰ ਉਹ ਵੀ ਗਲਤ ਆ। ਹਾਂਜੀ, ਉਹ ਤਾਂ ਤੁਸੀਂ ਆਪਣੇ ਆਪ ਨੂੰ ਜ਼ਿਆਦਾ ਰਿਸਕ ਦੇ ਵਿੱਚ ਪਾ ਰਹੇ ਹੋ ਕਿ ਤੁਹਾਨੂੰ ਪਤਾ ਵੀ ਹੈਗਾ ਕਿ ਮੈਨੂੰ ਮਾੜੀ ਮੋਟੀ ਆਹ ਸਿਚੁਏਸ਼ਨ ਹੈਗੀ ਆ ਤੇ ਡਾਕਟਰ ਕੋਲ ਜਾਵਾਂਗੇ, ਡਾਕਟਰ ਕੋਲ ਜਾਓਗੇ ਤਾਂ ਟ੍ਰੀਟਮੈਂਟ ਹੋ ਜਾਊਗਾ ਤਾਂ ਤੁਸੀਂ ਠੀਕ ਰਹੋਗੇ, ਅਦਰਵਾਈਜ਼ ਕੋਈ ਵੀ ਹੁਣ ਜੇ ਤੁਹਾਨੂੰ ਡਾਇਬਟੀਜ਼ ਹੈਗੀ ਤੁਸੀਂ ਉਹਦਾ ਟ੍ਰੀਟਮੈਂਟ ਨਹੀਂ ਕਰਵਾ ਰਹੇ ਜਾਂ ਉਹਦੇ ਲਈ ਕੁਛ ਵੀ ਨਹੀਂ ਕਰ ਰਹੇ, ਕਈ ਵਾਰ ਇੱਦਾਂ ਹੁੰਦਾ ਕਿ ਬੰਦੇ ਨੂੰ ਡਾਇਬਟੀਜ਼ ਹੈਗੀ ਆ ਤੇ ਉਹ ਕਹਿ ਰਿਹਾ ਕਿ ਮੈਂ ਚਲੋ ਪਹਿਲਾਂ ਡਾਇਟ ਕੰਟਰੋਲ ਕਰਕੇ, ਮੈਂ ਐਕਸਰਸਾਈਜ਼ ਕਰਕੇ ਪਹਿਲਾਂ ਉਸ ਚੀਜ਼ ਨੂੰ ਕੰਟਰੋਲ ਦੇ ਵਿੱਚ ਕਰਦਾ ਹੈ, ਫਿਰ ਜਾ ਕੇ ਡਾਕਟਰ ਕੋਲ ਚੈੱਕ ਕਰਾਊਂਗਾ, ਜੇ ਸਟਿਲ ਨਹੀਂ ਕੰਟਰੋਲ ਦੇ ਵਿੱਚ ਹੋਈ ਤਾਂ ਦੈਨ ਅਫਕੋਰਸ ਤੁਹਾਨੂੰ ਮੈਡੀਕੇਸ਼ਨ ਲੈਣੀ ਪੈਣੀ ਆ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਬਿਲਕੁਲ ਮੈਟਰ ਕਰਦੀਆਂ ਆ ਕਿ ਤੁਹਾਡੀ ਕਰੰਟ ਹੈਲਥ ਸਿਚੁਏਸ਼ਨ ਕੀ ਆ, ਇਸੇ ਕਰਕੇ ਇੰਸ਼ੋਰੈਂਸ ਕੰਪਨੀਜ਼ ਮੈਡੀਕਲ ਆਪ ਵੀ ਕਰ ਲੈਂਦੇ ਆ ਕਿ ਹਾਂ ਤੁਹਾਡਾ ਬਲੱਡ ਟੈਸਟ, ਯੂਰਿਨ ਟੈਸਟ ਹੋ ਜਾਂਦਾ, ਉਹਦੇ ਵਿੱਚ ਪਤਾ ਲੱਗ ਜਾਂਦਾ ਕਿ ਤੁਸੀਂ ਜੋ ਤੁਹਾਨੂੰ ਕੋਲੈਸਟ੍ਰੋਲ ਆ ਜਾਂ ਡਾਇਬਟੀਜ਼ ਆ। ਹੁਣ ਮੈਂ ਇੱਕ ਯੰਗ ਮੁੰਡੇ ਦੀ ਇੰਸ਼ੋਰੈਂਸ ਕੀਤੀ ਸੀਗੀ, ਉਹਦੋਂ ਉਹਨੂੰ ਜਦੋਂ ਪੁੱਛਿਆ ਕਿ ਕੋਈ ਮੈਡੀਕੇਸ਼ਨ ਕੁਛ ਹੈਗਾ, ਕਹਿੰਦੇ ਨਹੀਂ ਕੁਛ ਨਹੀਂ ਹੈਗਾ, ਐਂਡ ਜਦੋਂ ਉਹਦਾ ਮੈਡੀਕਲ ਹੋਇਆ ਔਰ ਮੈਡੀਕਲ ਤੋਂ ਪਤਾ ਲੱਗਿਆ ਕਿ ਉਹਨੂੰ ਡਾਇਬਟੀਜ਼ ਇੰਨੀ ਸਵੀਅਰ ਸੀਗੀ ਕਿ ਉਹਨੂੰ ਸਿੱਧਾ ਇੰਸੂਲਿਨ ਤੇ ਜਾਣਾ ਪਿਆ, ਮਤਲਬ ਉਹ ਸਿਰਫ ਉਹਨੂੰ ਇੰਸ਼ੋਰੈਂਸ ਕੰਪਨੀ ਦੇ ਮੈਡੀਕਲ ਤੋਂ ਬਾਅਦ ਪਤਾ ਲੱਗਿਆ।
9: ਅੱਛਾ, ਹੈਪੀ ਭੈਣ ਇੱਕ ਗੱਲ ਦੱਸੋ ਕਿ ਜਿਹੜੇ ਹੋਮਿਓਪੈਥ ਦਾ ਇਲਾਜ ਕਰਾਉਣਾ ਚਾਹੁੰਦੇ ਸਾਡੇ, ਉਹ ਪੁੱਛਦੇ ਅਕਸਰ ਕਿ ਕੋਈ ਪ੍ਰਾਈਵੇਟ ਜਾਂ ਇੰਸ਼ੋਰੈਂਸ ਕਵਰ ਕਰਦੀ ਹੈ ਇਸ ਟ੍ਰੀਟਮੈਂਟ?
8: ਬਹੁਤ ਘੱਟ,
9: ਤੁਸੀਂ ਕਰਦੇ ਹੋ?
8: ਹਾਂਜੀ ਸਾਡੇ ਕੋਲ ਕੰਪਨੀਜ਼ ਹੈਗੀਆਂ ਆ ਬਟ ਕਿਉਂਕਿ ਅੱਜ ਕੱਲ੍ਹ ਕੰਪਨੀਜ਼ ਨੇ ਐਡ ਆਨ ਕਰਦਾ ਸ਼ੁਰੂ ਕਰ ਦਿੱਤਾ ਕਿ ਹੋਮਿਓਪੈਥਿਕ ਦੀ ਜਾਂ ਹਰਬਲ ਜਿਹੜੀ ਮੈਡੀਕੇਸ਼ਨ ਹੈਗੀ ਉਹਨੂੰ ਕਵਰ ਕਰੀਏ ਬਟ ਸਟਿਲ ਹਾਲੇ ਬਹੁਤ ਘੱਟ ਕੰਪਨੀਜ਼ ਹੈਗੀਆਂ ਜਿਹੜੀਆਂ ਉਹਨੂੰ ਚੀਜ਼ ਨੂੰ ਕਵਰ ਕਰਦੀਆਂ।
9: ਚਲੋ ਜਾਣ ਤੋਂ ਪਹਿਲੇ ਮੈਨੂੰ ਤੁਸੀਂ ਉਹਨਾਂ ਕੰਪਨੀਆਂ ਦੇ ਨਾਮ ਦੇ ਦਿਓ।
7: ਬਿਲਕੁਲ ਜੀ, ਤੁਹਾਨੂੰ ਨੰਬਰ ਦਿੰਦੇ ਆ ਹਰਪ੍ਰੀਤ ਹੋਰਾਂ ਦਾ, ਬਹੁਤ ਈਜ਼ੀ ਨੰਬਰ ਆ 416-817-6500।
9: ਠੀਕ,
7: 416-817-6500 ਤੇ ਕਾਲ ਕਰ ਸਕਦੇ ਹੋ ਜੀ। ਔਰ ਜੇ ਕਿਸੇ ਸਾਡੇ ਲਿਸਨਰ ਦਾ ਵੀ ਸਵਾਲ ਹੈ ਇਹਨਾਂ ਨਾਲ ਡਾਇਰੈਕਟ ਕਰ ਸਕਦੇ ਹੋ, ਜੇ ਸਾਨੂੰ ਸਟੂਡੀਓ 'ਚ ਕਰਨਾ ਚਾਹੋ ਤੇ 9057990999 ਤੇ ਕਰ ਸਕਦੇ ਹੋ। ਹਾਲੇ ਤੱਕ ਕਿਸੇ ਦਾ ਜਵਾਬ ਨਹੀਂ ਆਇਆ ਜੀ, ਉਹ ਕਿਹੜੀ ਚੀਜ਼ ਹੈ ਜਿਹੜੀ ਧੁੱਪ ਵਿੱਚ ਵੀ ਨਹੀਂ ਸੁੱਕਦੀ?
8: ਤੁਸੀਂ ਦੱਸ ਦਿਓ ਹੁਣ।
7: ਚਲੋ ਦਿਹਾਲੀ ਵੇਟ ਕਰ ਲੈਂਦੇ, ਆਪਣੇ ਕੋਲ 10 ਮਿੰਟ ਪਏ ਆ। 905-799-0999 ਤੇ ਸਾਡੇ ਸਰੋਤਿਆਂ ਨੂੰ ਕਹਿੰਦੇ ਆ ਕਿ ਲਾਓ ਥੋੜਾ ਜਿਹਾ ਦਿਮਾਗ, ਥੋੜਾ ਜਿਹਾ ਕੰਮ ਤੋਂ, ਨਾਲੇ ਤੁਹਾਡਾ ਸਟ੍ਰੈਸ ਦੂਰ ਹੋਵੇਗਾ ਤੇ ਨਾਲੇ ਤੁਹਾਡੀ ਪਿਆਰੀ ਜੀ ਆਵਾਜ਼ ਅਸੀਂ ਜਿਹੜੀ ਸੁਣਾਂਗੇ ਹੋਰ ਲੋਕੀ ਵੀ ਸੁਣਨਗੇ। 9057990999 ਇਸ ਟਾਈਮ 5:30 ਦੇ ਉੱਤੇ ਤੁਸੀਂ ਸਾਨੂੰ ਸੁਣ ਰਹੇ ਹੋ ਤੇ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਇੱਕ ਵਾਰੀ ਫਿਰ ਦੱਸ ਦਈਏ, ਸਾਡੀ ਰੀਮੈਕਸ ਗੋਲਡ ਦੀ ਟੀਮ ਹੈ ਉਹਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹਾਂ। ਹਾਈਵੇ 10 ਤੇ 410 ਦੇ ਕੋਰਨ ਦੇ ਉੱਤੇ ਬਹੁਤ ਵੱਡਾ ਪਲਾਜ਼ਾ ਬਣ ਜਾ ਰਿਹਾ, ਤਕਰੀਬਨ 17-18 ਏਕੜ ਦੇ ਵਿੱਚ ਇਹ ਪਲਾਜ਼ਾ ਬਣੇਗਾ ਜਿੱਥੇ ਬਹੁਤ ਤਰ੍ਹਾਂ ਦੇ ਵਪਾਰ ਆਉਣਗੇ। 2 ਸਾਲ ਲੱਗ ਜਾਣੇ ਨੇ ਇਸ ਨੂੰ ਬਣਦੇ ਬਣਦੇ, ਪਰ ਤੁਸੀਂ ਹੁਣੇ ਹੀ ਆਪਣੇ ਥੋੜੇ ਜਿਹੇ ਪੈਸੇ 5% ਦੇ ਕੇ ਇਹਨੂੰ ਹੋਲਡ ਕਰਵਾਉਣਾ ਤੇ ਫਿਰ ਹੌਲੀ ਹੌਲੀ ਕਿਸ਼ਤਾਂ 'ਚ 30% ਤੁਸੀਂ ਕਲੋਜ਼ਿੰਗ ਤੱਕ ਦੇਣਾ। ਨੰਬਰ ਹੈ 416-881-7070। ਔਰ ਇਸ ਟਾਈਮ ਤੁਸੀਂ ਉੱਥੇ ਕਿਸੇ ਤਰ੍ਹਾਂ ਦਾ ਵੀ ਵਪਾਰ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਮਿਲ ਸਕਦਾ ਹੈ ਐਕਸਕਲੂਸਿਵ, ਜਿਨ੍ਹਾਂ ਦੇ ਵਿੱਚੋਂ ਤੁਸੀਂ ਗ੍ਰੋਸਰੀ ਸਟੋਰ, ਕੋਈ ਰੈਸਟੋਰੈਂਟ, ਕੋਈ ਫਾਰਮੈਸੀ, ਕੋਈ ਮੈਡੀਕਲ ਦਾ, ਕੋਈ ਡੇ ਕੇਅਰ ਜਾਂ ਕੋਈ ਇੰਸ਼ੋਰੈਂਸ। ਹਰਪ੍ਰੀਤ ਜੀ, ਇੰਸ਼ੋਰੈਂਸ ਦਾ ਵੀ ਦਫ਼ਤਰ ਉੱਥੇ ਐਕਸਕਲੂਸਿਵ ਮਿਲ ਸਕਦਾ, ਦੇਖ ਲਿਓ ਆਪਣੀ ਬ੍ਰਾਂਚ ਇੱਕ ਹੋਰ ਖੋਲ ਲਓ। ਹਾਂਜੀ, ਕਿਉਂਕਿ ਬਹੁਤ ਲੋਕ, ਅੱਛਾ ਜੀ ਹਰਪ੍ਰੀਤ ਜੀ, ਹਾਲੇ ਵੀ ਤੁਸੀਂ ਜਿੱਦਾਂ ਪਹਿਲਾਂ ਵੀ ਤੁਹਾਡੀ ਜਿਹੜੀ ਫਰਮ ਸੀਗੀ, ਜਿਹੜੇ ਨਵੇਂ ਕਮਰ ਜਾਂ ਨਵੇਂ ਬੰਦੇ ਇਸ ਫੀਲਡ 'ਚ ਆਉਣਾ ਚਾਹੁੰਦੇ ਤਾਂ ਉਹਨਾਂ ਨੂੰ ਟ੍ਰੇਨ ਕਰਦੇ ਹੋ?
8: ਬਿਲਕੁਲ ਕਰਦੇ।
7: ਉਹਦੀ ਕੋਈ ਫੀਸ ਤਾਂ ਨਹੀਂ?
8: ਨਹੀਂ ਜੀ, ਕੋਈ ਫੀਸ ਨਹੀਂ ਹੈਗੀ। ਐਂਡ ਕਿਉਂਕਿ ਇੱਦਾਂ ਹੈਗਾ ਸੁਖੀ ਜੀ, ਕਾਫੀ ਟਾਈਮ ਦੇ ਉੱਪਰ ਬਹੁਤ ਸਾਰੇ ਐਡਵਾਈਜ਼ਰਸ ਹੈਗੇ ਆ ਜਿਨ੍ਹਾਂ ਦੇ ਕੋਲ ਲਾਇਸੈਂਸ ਹੈਗਾ, ਬਟ ਟ੍ਰੇਨਿੰਗ ਦਾ ਹੀ ਇਸ਼ੂ ਆ ਰਿਹਾ ਕਿਉਂਕਿ ਉਹ ਇਸ ਚੀਜ਼ ਦੇ ਲਈ ਕੁਆਲੀਫਾਈ ਨਹੀਂ ਹੋ ਪਾ ਰਿਹਾ ਕਿ ਹਾਂ ਚਲੋ ਲਾਇਸੈਂਸ ਲੈ ਲਿਆ, ਅਸੀਂ ਲਾਇਸੈਂਸ ਲੈਣ ਤੋਂ ਬਾਅਦ ਮਾਰਕੀਟ ਦੇ ਵਿੱਚ ਇਸ ਕੰਮ ਕਰਨ ਦੇ ਲਈ ਅੱਗੇ ਆ ਸਕਦੇ ਹਾਂ, ਬਟ ਪ੍ਰੈਜੈਂਟੇਸ਼ਨ ਸਕਿੱਲਸ ਨਹੀਂ ਹੈਗੀਆਂ, ਇੰਸ਼ੋਰੈਂਸ ਕੰਪਨੀਜ਼ ਦਾ ਪਲੈਟਫਾਰਮ ਨਹੀਂ ਹੈਗਾ, ਅੱਗੇ ਇੰਸ਼ੋਰੈਂਸ ਕੰਪਨੀਜ਼ ਨੇ ਇੰਨੇ ਤਰ੍ਹਾਂ ਦੇ ਪ੍ਰੋਡਕਟ ਲਾਂਚ ਕੀਤੇ ਹੋਏ ਆ, ਉਹਨਾਂ ਦੀ ਇਨਫੋਰਮੇਸ਼ਨ ਨਹੀਂ ਹੈਗੀ। ਕਿਉਂਕਿ ਜਦ ਤੱਕ ਤੁਸੀਂ ਕਲਾਇੰਟ ਨੂੰ ਪ੍ਰੋਪਰ ਇਨਫੋਰਮੇਸ਼ਨ ਨਹੀਂ ਦਿਓਗੇ ਤਦ ਤੱਕ ਤੁਸੀਂ ਸਕਸੈਸਫੁਲ ਨਹੀਂ ਹੋ ਸਕਦੇ।
7: ਬਿਲਕੁਲ,
8: ਕਿਉਂਕਿ ਹੈ ਹੀ ਸਾਰਾ ਕੰਮ ਇਹ ਕਲਾਇੰਟ ਬੇਸ ਆ। ਸੋ ਇਸ ਕਰਕੇ ਆਪਾਂ ਫੁੱਲੀ ਟ੍ਰੇਨਡ ਕਰਦੇ ਹਾਂ ਉਹਨਾਂ ਨੂੰ, ਪ੍ਰੋਪਰ ਆਫਿਸ ਸਟਰਕਚਰ ਪ੍ਰੋਵਾਈਡ ਕਰੀਦਾ ਆ, ਆਫਿਸ ਦੇ ਵਿੱਚ 1-to-1 ਟ੍ਰੇਨਿੰਗ ਵੀ ਆ, ਐਵਰੀ ਵੀਕਲੀ ਟ੍ਰੇਨਿੰਗ ਵੀ ਚੱਲਦੀ ਆ ਜਿਹੜੀ ਡਿਫਰੈਂਟ ਡਿਫਰੈਂਟ ਕੰਪਨੀਜ਼ ਤੋਂ ਰੈਪ ਆਉਂਦੇ ਆ। ਸੋ ਹਾਂਜੀ,
7: 416-817-6500 ਹਰਪ੍ਰੀਤ ਹੋਰਾਂ ਦਾ ਫੋਨ ਹੈ। ਜੇਕਰ ਤੁਸੀਂ ਇਸ ਫੀਲਡ 'ਚ ਵੀ ਆਉਣਾ ਚਾਹੁੰਦੇ ਹੋ ਤੁਹਾਨੂੰ ਫੁੱਲੀ ਟ੍ਰੇਨਿੰਗ ਮਿਲੇਗੀ, ਔਰ ਸਾਰਾ ਕੁਝ ਮਾਰਕੀਟਿੰਗ ਕਿੱਦਾਂ ਕਰਨੀ ਆ, ਸਾਰ ਪਬਲਿਕ ਤੱਕ ਕਿੱਦਾਂ ਤੁਸੀਂ ਸਹੀ ਇਨਫੋਰਮੇਸ਼ਨ ਪਹੁੰਚਾਉਣੀ ਆ ਉਹਦਾ ਸੁਨੇਹਾ ਔਰ ਜੋ ਵੀ ਹੈਗਾ ਉਹ ਸਾਰੀ ਪੂਰੀ ਇਹਨਾਂ ਦੀ ਟੀਮ ਤੁਹਾਨੂੰ ਦੱਸਦੀ ਆ। ਔਰ ਹਰਪ੍ਰੀਤ ਜੀ, ਆਪਣਾ ਅੱਗੇ ਤਾਂ ਤੁਸੀਂ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਸੀਗੇ, ਬੜਾ ਈਜ਼ੀ ਸੀਗਾ, ਕਦੀ ਤੁਸੀਂ ਸਾਡੇ ਕੋਲ ਚਾਹ ਭੇਜਦੇ ਸੀਗੇ, ਅਸੀਂ ਤੁਹਾਡੇ ਕੋਲ ਚਾਹ, ਹੁਣ ਤੁਸੀਂ
8: ਦੂਰ ਨਹੀਂ ਪੈਂਦਾ ਕਿਤੇ?
7: ਅੱਛਾ ਜੀ, ਮੈਨੂੰ ਦੱਸੋ ਕਿ ਹੁਣ ਨਵੀਂ ਲੋਕੇਸ਼ਨ ਕਿੱਥੇ?
8: ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਪਏ।
7: ਓਕੇ,
8: ਹਾਂਜੀ ਬ੍ਰੈਮਟਨ ਦੇ ਵਿੱਚ ਹੀ ਆ, ਮੈਕਵੀਨ ਤੇ ਮੇਫੀਲ ਦਾ ਇੰਟਰਸੈਕਸ਼ਨ ਆ, ਪੈਟਰੋ ਕੈਨੇਡਾ ਕਾਰਨਰ ਤੇ ਹੈਗਾ, ਉੱਥੇ ਉਹਦੇ ਬਿਲਕੁਲ ਬਿਸਾਈਡ ਤੇ ਦੇਖੋਗੇ ਟੌਪ ਚੋਇਸ ਇੰਸ਼ੋਰੈਂਸ ਦੇ ਸਾਈਨ ਲੱਗੇ ਹੋਏ ਆ, ਕਾਰਨਰ ਯੂਨਿਟ ਆ, ਤਿੰਨੋਂ ਪਾਸੇ ਸਾਈਨ ਲੱਗਿਆ। ਸੋ ਜਿੰਨੇ ਵੀ ਸਾਡੇ ਲਿਸਨਰਸ ਆ ਤੁਸੀਂ ਪਲਾਜ਼ੇ ਦੇ ਵਿੱਚ ਆ ਜਾਓਗੇ ਤਾਂ ਤੁਹਾਨੂੰ ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ ਜ਼ਰੂਰ ਦਿਖ ਜੂਗਾ।
7: ਬਾਜੂ ਬਹੁਤ ਵਧੀਆ ਮੇਫੀਲਡ ਦਾ ਏਰੀਆ, ਔਰ ਕਾਫੀ ਨਾਲੇ ਉੱਥੇ ਤਾਂ ਬਹੁਤ ਟ੍ਰੈਫਿਕ ਵੀ ਆ, ਲੋਕੀ ਆਉਂਦੇ ਜਾਂਦੇ ਰਹਿੰਦੇ ਆ।
8: ਬਿਲਕੁਲ ਜੀ, ਵਧੀਆ ਨਵੇਂ ਪਲਾਜ਼ੇ ਬਣੇ ਆ, ਮੇਫੀਲਡ ਏਅਰਪੋਰਟ ਵਾਲਾ, ਮੇਫੀਲਡ ਮੈਕਵੀਨ ਵਾਲਾ, ਐਂਡ ਕਾਫੀ ਸਾਰੀਆਂ ਮਤਲਬ ਕਿ ਉੱਥੇ ਉਹਨਾਂ ਨੇ ਏਦਾਂ ਦੇ ਹੈਗੇ ਆ ਮਤਲਬ ਯੂਨਿਟ ਪਲਾਜ਼ੇ ਦੇ ਵਿੱਚ ਬਣੇ ਹੋਏ ਜਿਹੜੇ ਜਿੱਦਾਂ ਲੇਡੀਜ਼ ਨੇ ਕੱਪੜਿਆਂ ਦੇ ਲਈ ਜਾਣਾ ਜਾਂ ਰੈਸਟੋਰੈਂਟਸ ਲਈ। ਸੋ ਵਧੀਆ, ਤੁਸੀਂ ਜਾ ਸਕਦੇ
7: ਨਹੀਂ, ਫਿਰ ਮੈਂ ਦੱਸ ਦੇਣਾ ਜੀ ਤੁਹਾਡੇ ਪਲਾਜ਼ੇ ਤੋਂ ਥੋੜਾ ਜਿਹਾ ਪੂਰੇ ਏਅਰਪੋਰਟ ਮੇਫੀਲਡ ਦੇ ਉੱਤੇ ਸਾਡੀ ਟੀਮ ਨੇ, ਰੀਮੈਕਸ ਗੋਲਡ ਨੇ ਬਹੁਤ ਵੱਡਾ ਪਲਾਜ਼ਾ ਬਣਾਇਆ, ਔਰ ਸਾਡੇ ਕੋਲ ਇਸ ਟਾਈਮ ਉੱਥੇ 3 ਯੂਨਿਟ ਅਵੇਲੇਬਲ ਨੇ। ਜੇ ਕੋਈ ਉੱਥੇ ਬਿਜ਼ਨਸ ਕਰਨ ਦੇ ਲਈ ਯੂਨਿਟ ਲੱਭ ਰਿਹਾ ਹੈ, ਕਿਸੇ ਨੂੰ ਕੋਈ ਕੋਈ ਸਟੋਰ ਖੋਲ੍ਹਣਾ ਹੈ ਕਿਸੇ ਤਰੀਕੇ ਦਾ ਵੀ, ਕੋਈ ਵਪਾਰ ਕਰਨਾ, ਤੇ ਸਾਡੇ ਕੋਲ ਉੱਥੇ ਯੂਨਿਟ ਅਵੇਲੇਬਲ ਹੈਗੇ ਆ। ਨੰਬਰ ਹੈ 416-881-7070, ਤੁਸੀਂ ਕਾਲ ਕਰ ਲੈਣੀ ਤੇ ਤੁਹਾਨੂੰ ਐਕਸਪਲੇਨ ਕਰ ਦਾਂਗੇ, ਤੁਹਾਡੀ ਲੋਨ ਦੇ ਵਿੱਚ ਵੀ ਮਦਦ ਕਰ ਦਾਂਗੇ। 416
8: ਬਿਲਕੁਲ ਜੀ, ਔਰ ਅੱਜ ਦਾ ਪ੍ਰੋਗਰਾਮ ਸਪੈਕਸ ਐਕਸਪ੍ਰੈਸ ਦੇ ਸੁਗਨਾ ਵੀ ਪੇਸ਼ ਅਸੀਂ ਕਰ ਰਹੇ ਹੈਗੇ ਆ, ਔਰ ਦੱਸ ਦੇ ਕਿ ਜੇ ਤੁਸੀਂ ਰੂਟੀਨ ਆਏ ਚੈੱਕਅਪ ਕਰਾਉਣਾ ਜਾਂ ਕੰਪ੍ਰੀਹੈਂਸਿਵ ਆਏ ਗਲਾਸਿਸ ਬਣਵਾਉਣੀਆਂ ਹੈ ਜਾਂ ਕੋਈ ਡਿਜ਼ਾਈਨਰ ਗਲਾਸਿਸ ਬਣਵਾਉਣੀਆਂ, ਤੇ ਬਿਲਕੁਲ ਜੀ ਕਲਰਡ ਲੈਂਸਿਸ, ਕੰਟੈਕਟ ਲੈਂਸਿਸ ਤੇ ਗੱਲਬਾਤ ਤੁਸੀਂ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਹੁਣਾਂ ਦੇ ਨਾਲ ਕਰ ਸਕਦੇ ਆ, ਔਰ ਦੋ ਲੋਕੇਸ਼ਨਸ ਤੋਂ ਤੁਹਾਨੂੰ ਜਿਹੜਾ ਜੀ ਸਰਵ ਕਰ ਦਿੰਦੇ, 35 ਰੈਜ਼ੋਲੂਸ਼ਨ ਡਰਾਈਵ ਬਰੈਂਪਟਨ, ਕੈਨੇਡੀ ਐਂਡ ਸਟੀਲਸ ਦਾ ਇੰਟਰਸੈਕਸ਼ਨ ਹੈ, ਦੂਜੀ ਲੋਕੇਸ਼ਨ ਹੈਗੀ 10635 ਕ੍ਰੈਡਿਟ ਵਿਊ ਰੋਡ, ਸੈਂਡਲਵੁੱਡ ਐਂਡ ਕ੍ਰੈਡਿਟ ਵਿਊ ਦਾ ਜਿਹੜਾ ਜੀ ਇਹ ਇੰਟਰਸੈਕਸ਼ਨ ਹੈਗਾ ਆ. ਸੋ ਨੰਬਰ 905-460-8888 ਤੇ ਇਹਨਾਂ ਦੇ ਨਾਲ ਤੁਸੀਂ ਗੱਲਬਾਤ ਜਿਹੜੀ ਜੀ ਕਰ ਸਕਦੇ ਆ. ਮੁਕੇਸ਼ ਚੌਹਾਨ ਜਿਹੜੇ ਕਿ ਮੋਰਗੇਜ ਬ੍ਰੋਕਰ ਹੈਗੇ ਆ, ਮੋਰਗੇਜ ਡਿਲੀਜੈਂਟ ਦੇ ਨਾਲ ਗੱਲਬਾਤ ਕੰਮ ਕਰਦੇ ਨੇ, ਅੱਜ ਇਹਨਾਂ ਨੇ ਸਟੂਡੀਓ ਦੇ ਵਿੱਚ ਆਉਣਾ ਸੀ, ਆਈ ਥਿੰਕ ਕੋਈ ਕਲਾਇੰਟ ਆ ਗਿਆ ਤੇ ਉਹਦੇ ਵਿੱਚ ਨਾ ਅੱਜ ਸਟੂਡੀਓ ਦੇ ਵਿੱਚ ਨਹੀਂ ਪਹੁੰਚ ਪਾਏ, ਬਟ ਕੋਈ ਗੱਲ ਨਹੀਂ, ਆਪਾਂ ਕੱਲ ਇਹਨਾਂ ਦੀ ਤੁਹਾਡੇ ਨਾਲ ਗੱਲਬਾਤ ਕਰਾਵਾਂਗੇ ਤੇ ਕੀ ਜ਼ਰੂਰੀ ਜਿਹੜੀਆਂ ਜੀ ਟਿਪਸ ਆ, ਕਿੱਦਾਂ ਤੁਸੀਂ ਆਪਣੇ ਘਰਾਂ ਦੇ ਵਿੱਚੋਂ ਪੈਸਾ ਕੱਢ ਸਕਦੇ, ਇਕੁਇਟੀ ਕੱਢ ਸਕਦੇ ਜਾਂ ਲੋਨ ਲੈਣਾ ਤੇ ਗੱਲਬਾਤ ਹੋ ਸਕਦੀ ਆ. ਤਦ ਤੱਕ ਇਹਨਾਂ ਦਾ ਨੰਬਰ ਜ਼ਰੂਰ ਨੋਟ ਕਰ ਲਓ, 6475127000 ਤੇ ਗੱਲਬਾਤ ਹੋ ਸਕਦੀ ਆ. ਰੱਖੜੀ ਸਪੈਸ਼ਲ ਤੇ ਦੱਸ ਦਈਏ ਕਿ ਵਤਨੋ ਦੂਰ ਨੇ ਵੀ ਜਿਹੜਾ ਜੀ ਕੁਛ ਆਫਰਸ ਲਾਏ ਆ, ਤੁਸੀਂ ਕੋਈ ਆਪਣਾ ਬਿਜ਼ਨਸ ਪ੍ਰਮੋਟ ਕਰਨਾ ਚਾਹੁੰਦੇ ਆ. ਕੱਲ ਸੁੱਖੀ ਜੀ ਮੈਂ ਰੇਡੀਓ ਤੇ ਗੱਲ ਕਰ ਰਹੀ ਸੀ, ਇੱਕ ਮੈਨੂੰ ਕਾਲ ਆਇਆ, ਉਹ ਕਹਿੰਦੇ ਸਾਨੂੰ ਇੱਕ ਐਡ ਦੇਣਾ ਚਾਹੁੰਦੇ, ਇੱਕ ਨਵੀਂ ਜਿਹੜਾ ਜੀ ਬਿਜ਼ਨਸ ਓਪਨ ਹੋਣ ਜਾ ਰਿਹਾ. ਸੋ ਵਧੀਆ ਲੱਗਦਾ ਕਿ ਜਦੋਂ ਕਸਟਮਰ ਸਾਨੂੰ ਰੀਚ ਆਊਟ ਕਰਦੇ ਨੇ ਔਰ ਉਹਨਾਂ ਨੂੰ ਪਤਾ ਹੈ ਕਿ ਸਾਡਾ ਪ੍ਰਾਈਜ਼ ਵੀ ਬਹੁਤ ਰੀਜ਼ਨੇਬਲ ਆ, ਵਧੀਆ ਤਰੀਕੇ ਨਾਲ ਐਜ਼ ਆ ਪਰਿਵਾਰਿਕ ਤੌਰ ਤੇ ਆਪਾਂ ਉਹਨਾਂ ਨੂੰ ਬਿਜ਼ਨਸ 'ਚ ਪ੍ਰਮੋਟ ਕਰੀਦਾ. ਸੋ ਬਿਲਕੁਲ ਜੀ, ਰੇਡੀਓ ਤੋਂ ਬਾਅਦ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ ਨੇ ਐਨੀ ਟਾਈਮ 905-799-0999
7: ਤੇ ਕਾਲ ਕਰ ਸਕਦੇ ਹੋ. ਔਰ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਵਿੱਚ ਵੀ ਜੀ ਅਗਰ ਤੁਸੀਂ ਆਪਣੇ ਦਫ਼ਤਰ ਦੇ ਲਈ ਜਗ੍ਹਾ ਲੱਭ ਰਹੇ ਹੋ ਜਾਂ ਕਿਸੇ ਬਿਜ਼ਨਸ ਦੇ ਲਈ ਜਗ੍ਹਾ ਲੱਭ ਰਹੇ ਹੋ ਤੇ ਤਕਰੀਬਨ 1300 ਸਕੁਅਰ ਫੀਟ ਦੀ ਇੱਕ ਸ਼ਾਪ ਰੈਂਟ ਵਾਸਤੇ ਤੇ ਜਾਂ ਫਿਰ ਤੁਸੀਂ ਬਾਏ ਕਰਨੀ ਆ ਤੇ ਤਾਂ ਵੀ ਪਾਰਕਿੰਗ ਖੁੱਲ੍ਹੀ ਡੁੱਲੀ ਆ, ਸਾਰਾ ਕੁਛ ਇੱਥੇ ਅਵੇਲੇਬਲ ਆ. ਏਅਰਪੋਰਟ ਰੋਡ ਦਾ ਉੱਤੇ ਐਡਰੈਸ ਤੁਹਾਨੂੰ ਮਿਲੇਗਾ, ਏਅਰਪੋਰਟ ਦੇ ਡਰੂ ਦਾ ਔਰ ਮਿਸਾਗਾ ਦਾ ਕਹਿ ਦਈਏ ਹੱਬ ਹੈ, ਅਤੇ ਤੁਸੀਂ ਇਹਦੇ ਵਿੱਚ ਆਪਣਾ ਬਿਜ਼ਨਸ ਕਰਨਾ ਚਾਹੁੰਦੇ ਹੋ ਤੇ ਨੰਬਰ ਉਹੀ 416-881-7070 ਤੇ ਗੱਲ ਕਰ ਸਕਦੇ ਹੋ. ਸੋ ਡਾਕਟਰ ਸਾਹਿਬ
9: ਤੇ ਮੈਂ ਵੀ ਇਹਦਾ ਗੱਲ ਦੀ ਤੁਹਾਡੀ ਨਾ ਤਾਈਦ ਕਰਾਂਗਾ ਕਿ ਪੂਰੇ ਕੈਨੇਡਾ 'ਚ ਨਾ ਇਹ ਤੁਹਾਡੇ ਰੇਡੀਓ ਦੀ ਵਜ੍ਹਾ ਨਾਲ ਸਾਰੇ ਕੈਨੇਡਾ 'ਚ ਪਤਾ ਚੱਲ ਗਿਆ ਕਿ ਘੁੰਮੀ ਪਿਆ ਡਾਕਟਰ ਨੇ. ਇਹ ਜਿਹੜਾ ਨਾ ਹੁਣ ਤੁਸੀਂ ਗੱਲਾਂ 'ਚ ਨਾ ਲਾਓ, ਆਪਣੀ ਪਹੇਲੀ ਦੱਸੋ, ਜਵਾਬ ਦੱਸੋ.
7: ਧੁੱਪ ਵਿੱਚ ਨਹੀਂ ਸੁੱਕਦੀ, ਮੈਂ ਫਿਰ ਕਹਿੰਦਾ ਜ਼ੋਰ ਦਿਓ, ਬੜੀ ਈਜ਼ੀ ਜੀ ਚੀਜ਼ ਹੈ
8: ਜਿਹੜੀ ਧੁੱਪ ਦੇ ਵਿੱਚ
7: ਨਹੀਂ ਸੁੱਕਦੀ.
10: ਧੁੱਪ ਹੀ ਆ
7: ਉਹ ਜਿਹੜਾ ਅਗਲਾ ਗੀਤ ਹੈ ਇਹਦੇ ਨਾਲ ਵੀ ਰਿਲੇਟਡ ਹੈ.
10: ਰੋਟੀ
7: ਨਹੀਂ ਸੁੱਕਦੀ? ਨਹੀਂ ਰੋਟੀ ਨਹੀਂ, ਖਾਈਏ ਉਹ ਜਿਹੜਾ ਜਦੋਂ ਹੱਕ ਦੀ ਰੋਟੀ ਖਾਂਦੇ ਮਿਹਨਤ ਕਰਦੇ ਆ ਤੁਹਾਨੂੰ ਪਸੀਨਾ ਆਉਂਦਾ, ਧੁੱਪ ਚ ਨਹੀਂ ਉਹ ਸੁੱਕਦਾ.
10: ਗੱਲ ਨੀ ਬਣੀ, ਧੁੱਪ ਚ ਸਭ ਕੁਝ ਸੁੱਕਦਾ.
7: ਤੁਸੀਂ ਮਿਹਨਤ ਕਰਕੇ ਦੇਖੋ,
10: ਸਾਰੇ ਮਿਹਨਤ ਕਰਕੇ ਗੱਲ,
9: ਮਿਹਨਤ ਦਾ ਪਸੀਨਾ.
7: ਸੋ
10: ਬਾਕੀ ਧੁੱਪ ਚ ਹੋਰ ਆ ਜਾਊਗਾ, ਸੁੱਕੂਗਾ ਨਹੀਂ.
7: ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ, ਲਿਸਨਰ ਦਾ ਧੰਨਵਾਦ. ਹਰਪ੍ਰੀਤ ਜੀ ਜਾਂਦੇ ਜਾਂਦੇ ਇੱਕ ਮਿੰਟ ਹੈਗਾ, ਕੁਝ ਕਹਿਣਾ ਚਾਹੁੰਦਾ?
9: ਸਿਰਫ ਇੱਕ ਮੇਰਾ ਵੀ ਨੰਬਰ.
10: ਅੱਛਾ ਬਿਲਕੁਲ ਸੁਖੀ ਜੀ, ਵਾਈਂਡ ਅਪ ਕਰਦੇ ਆਪਾਂ. ਸੋ ਜਿੰਨੇ ਵੀ ਸਾਡੇ ਲਿਸਨਰਸ ਦਾ ਕੋਈ ਵੀ ਕੁਐਸਚਨ ਆ ਤੁਹਾਡਾ ਕਿਸੇ ਵੀ ਇੰਸ਼ੋਰੈਂਸ ਨਾਲ ਰਿਲੇਟਡ, ਚਾਹੇ ਉਹ ਲਾਈਫ ਇੰਸ਼ੋਰੈਂਸ ਪਾਲਿਸੀਜ਼ ਆ, ਕ੍ਰਿਟੀਕਲ ਇਨਲੈਸ ਡਿਸੇਬਿਲਿਟੀ, ਕੋਈ ਵਿਜ਼ਿਟਰ ਟਰੈਵਲ, ਸੁਪਰਵੀਜ਼ਾ, ਮੈਡੀਕਲ ਇੰਸ਼ੋਰੈਂਸ, ਜਾਂ ਜਿੰਨੇ ਇਨਵੈਸਟਮੈਂਟ ਆਪਸ਼ਨਸ ਹੈਗੀਆਂ ਬੱਚਿਆਂ ਦਾ, RESP ਪਲਾਨ, RDSP, TFSA ਅਕਾਊਂਟ, RRSP ਜਾਂ ਫਿਰ ਫਸਟ ਟਾਈਮ ਹੋਮ ਸੇਵਿੰਗ ਅਕਾਊਂਟ, ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ, ਨੰਬਰ ਹੈਗਾ ਜੀ 416-817-6500. ਓਨਟੈਰੀਓ ਤੋਂ ਬਾਹਰ ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ, ਅਲਬਰਟਾ, ਨੋਵਾ ਸਕੋਸ਼ੀਆ, ਨਿਊ ਬ੍ਰੰਸਵਿਕ, ਇਹਨਾਂ ਪ੍ਰੋਵਿੰਸਿਸ ਦੇ ਵਿੱਚ ਵੀ ਮੈਂ ਲਾਇਸੈਂਸਡ ਹਾਂ. ਅਗਰ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ, ਤੁਹਾਡੇ ਰਿਲੇਟਿਵਸ ਉਹਨਾਂ ਪ੍ਰੋਵਿੰਸਿਸ 'ਚ ਰਹਿੰਦੇ ਆ, ਜ਼ਰੂਰ ਤੁਸੀਂ ਮੇਰਾ ਨੰਬਰ ਪਾਸ ਔਨ ਕਰ ਸਕਦੇ ਆ, 416-817-6500.
7: ਥੈਂਕ ਯੂ ਜੀ.
9: ਲਓ ਜੀ, ਆਖਿਰ ਤੇ ਸਿਰਫ ਤਮਾਮ ਦੋਸਤਾਂ ਨੂੰ ਅਗਰ ਮੇਰੀ ਪੰਜਾਬੀ ਪਸੰਦ ਆਈ ਹੈ ਤੇ ਮੇਰਾ ਨੰਬਰ ਦਿਲ ਤੇ ਲਿਖ ਲਓ, 6475531 00.
7: ਥੈਂਕ ਯੂ, ਥੈਂਕ ਯੂ ਸਰ, ਔਰ ਸਾਰੇ ਲਿਸਨਰ ਦਾ ਧੰਨਵਾਦ. ਤੇ ਇਸੇ ਤਰ੍ਹਾਂ ਜੁੜੇ ਰਹਿਣਾ 5:30 ਨਾਲ, ਰਾਜਵੀਰ ਜੀ ਆਉਣਗੇ ਤੇ ਸਾਡਾ ਨੰਬਰ ਹੈ 9057990999.

0: लाओ जी चक्को फिर खुशखबरी। ब्रैम्पटन निवासियां ले खुशखबरी। हुण जदों भी तुसी कैनेडियन, इंडियन या पाकिस्तानी ग्रोसरी खरीदना चाहो तो ब्रैम्पटन विच इंडियन फ्रूट लैंड दीयां चारों लोकेशनां विचों जिथे मर्जी आ जाओ, चाहे 15 फैंडोवे ब्रैम्पटन होवे जां दूजी लोकेशन 45 डस्ट ड्राइव ब्रैम्पटन या फिर तीजी लोकेशन 9985 मैकविन ड्राइव यूनिट 9 ब्रैम्पटन इंडियन फ्रूट लैंड, ते हुण चौथी नवी लोकेशन 1465 मेफिल रोड ब्रैम्पटन। ਵਧੀਆ ਗਰੋਸਰੀ ਸਭ ਤੋਂ ਨੇੜੇ ਇੰਡੀਅਨ ਫਰੂਟਲੈਂਡ 905-456-9900।
1: ਸਭ
0: ਤੋਂ ਸਵਾਦਲਾ ਖਾਣਾ ਉੱਥੇ ਹੀ ਤਾਂ ਮਿਲਦਾ। ਸਹੀ ਸੁਣਿਆ ਬਈ, ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ। ਜਲੇਬੀਆਂ, ਪਕੌੜੇ, ਸਮੋਸੇ, ਟਿੱਕੀਆਂ, ਵਿਆਹ ਹੋਵੇ ਪਾਰਟੀ ਜਾਂ ਹੋਰ ਕਿੱਟੀਆਂ, ਸਵੀਟ ਮਹਿਲ ਦੀ ਵੈਜ ਜਾਂ ਨੌਨ ਵੈਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ। ਇੱਕੋ ਨੰਬਰ ਘੁਮਾਓ 416-679-9999 ਔਰ ਵਿਜ਼ਿਟ ਯੂਨਿਟ 9680 ਰੈਕਸਡੇਲ ਬੁਲੇਵਾਰਡ ਟੋਬਿਕੋ। ਸਵੀਟ ਮਹਿਲ, ਟ੍ਰੈਡੀਸ਼ਨ ਆਫ ਟੇਸਟ।
2: ਜੇਕਰ ਤੁਹਾਡੀ ਬੇਸਮੈਂਟ ਲੀਕ ਹੋ ਰਹੀ ਆ, ਨਹੀਂ ਠੀਕ ਹੋ ਰਹੀ, ਤਾਂ ਤੁਹਾਨੂੰ ਮੈਂ ਬਾਈ ਸਤਵਿੰਦਰ ਉਹਨਾਂ ਦਾ ਨਾਮ ਦਿੰਦਾ। ਇਹਨਾਂ ਨੇ ਬੇਸਮੈਂਟ ਦੇ ਵਿੱਚ ਇੱਕ ਐਸਾ ਇੰਜੈਕਸ਼ਨ ਆ ਜਿਹੜਾ ਉਹ ਲਾਉਂਦੇ ਆ ਕਿ ਬੇਸਮੈਂਟ ਦਾ ਖੰਘ ਜ਼ੁਕਾਮ ਸਾਰਾ ਹੀ ਹਟ ਜਾਂਦਾ। 22 ਸਾਲਾਂ ਦਾ ਐਕਸਪੀਰੀਅੰਸ ਆ ਬਾਈ ਸਤਵਿੰਦਰ ਉਹਨਾਂ ਨੂੰ। ਸੋ 25 ਸਾਲ ਦੀ ਵਾਰੰਟੀ ਵੀ ਕਰਦੇ ਆ ਕਿ ਦੁਬਾਰੇ ਮੁੜ ਕੇ ਲੀਕ ਨਹੀਂ ਹੋਊਗਾ, ਚਾਹੇ ਅੰਦਰਲੇ ਪਾਸਿਓ ਜਾਂ ਫਿਰ ਬਾਹਰਲੇ ਪਾਸਿਓ ਡਿੱਗ ਕਰਕੇ ਵੀ ਤੁਹਾਨੂੰ ਸਰਟੀਫਿਕੇਟ ਸਪੈਸ਼ਲ ਦੇਣਗੇ। ਬੇਸਮੈਂਟ ਲੀਕਿੰਗ ਦਾ ਪੱਕਾ ਇਲਾਜ ਕਰਵਾਉਣਾ ਤਾਂ ਬਾਈ ਸਤਵਿੰਦਰ ਉਹਨਾਂ ਨੂੰ ਕਾਲ ਕਰ ਲਿਓ। ਨੰਬਰ ਨੋਟ ਕਰ ਲਓ, 1 ਕ੍ਰੈਕ ਆ, 2 ਕ੍ਰੈਕ ਨੇ, ਫਾਊਂਡੇਸ਼ਨ 'ਚ ਕ੍ਰੈਕ ਆ, ਤਾਂ ਨੰਬਰ ਨੋਟ ਕਰੋ 416-451-4561-4561-4565-4565-4615-4565-4615-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565-4565

0: ਯਾਰ ਨੂੰ ਬਾਬੇ ਨੇ ਜੱਫੀ ਪਾਈ ਹੈ, ਫੜੀ ਨੀ ਕੱਲੀ ਬਾਹ ਨਖਰੋ। ਸੋ 30 ਅਗਸਤ ਨੂੰ ਬੜੇ ਭੰਗੜੇ ਵਾਲੇ ਗੀਤ ਆ ਜਿਹੜੇ ਨਚਾਉਣਗੇ ਤੁਹਾਨੂੰ ਐਵੇਂ ਵਿਰਕ ਹੋਣੀ। ਸੋ ticketmaster.ca ਤੇ ਜਾ ਕੇ ਬਾਲਕੋਨੀ ਵਾਲੀਆਂ ਕੁਝ ਕੁ ਟਿਕਟਾਂ ਹਜੇ ਹੈਗੀਆਂ ਨੇ ਜਿਹੜੀਆਂ ਤੁਹਾਨੂੰ ਐਮੀ ਕੋਡ ਭਰ ਦਿਓ $25 ਦੇ ਮਿਲ ਜਾਣੀ ਹੈ। $25 ਦੀ ਬਾਲਕੋਨੀ ਵਾਲੀ ਟਿਕਟ ਤੁਹਾਨੂੰ ਮਿਲ ਜਾਣੀ ਹੈ, ਐਮੀ ਕੋਡ ਭਰ ਦਿਓ ਤਾਂ ਉਹ ਤੁਸੀਂ ਲਿਮਿਟਡ ਜਿਹੀਆਂ ਟਿਕਟਾਂ ਹੁਣ ਰਹਿਗੀਆਂ ਉਹ ਚੱਕ ਲਿਓ ਪਹਿਲਾਂ। ਸੋ ਜੁੜੇ ਰੈਡੀ ਪ੍ਰੋਗਰਾਮ ਸਾਰਿਆਂ ਨਾਲ, ਸਵਰਨ ਸਿੰਘ ਟਹਿਣਾ ਸਾਹਿਬ ਬਿਲਕੁਲ ਰੈਡੀ ਆ, ਖਬਰਾਂ 'ਤੇ ਝਾਤ ਪਾਉਂਦੇ ਹਾਂ, ਕਰਦੇ ਉਹਨਾਂ ਨਾਲ ਗੱਲਬਾਤ ਅੱਜ ਦਿਨ ਬੁੱਧਵਾਰ ਦਾ। ਮੋਨਾ ਮਹਿੰਗੀ ਜੀ ਵੀ ਹਾਜ਼ਰੀ ਲਗਾਉਂਦੇ ਹੁੰਦੇ ਆ, ਦੋ ਰਿਕਾਰਡਿੰਗ ਕਮਰਸ਼ੀਅਲ ਲੈ ਕੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਵਰਨ ਸਿੰਘ ਟਹਿਣਾ ਸਾਹਿਬ ਦੇ ਨਾਲ ਗੱਲਬਾਤ ਕਰੀਏ ਜੀ।
1: ਚਾਂਦੀ ਕੀ ਬੈਂਗਲਸ ਔਰ ਚਾਂਦੀ ਕੀ ਪਾਇਲ,
2: ਇੱਥੇ ਬਸ ਨਹੀਂ, ਜੈਂਟਸ ਲਈ ਚਾਂਦੀ ਦੇ ਕੜੇ, ਚਾਂਦੀ ਦੀ ਚੇਨ ਤੇ ਚਾਂਦੀ ਦੇ ਬ੍ਰੇਸਲੈਟ,
1: ਬਰਤਨ ਔਰ ਚਾਂਦੀ ਕੇ ਕਿਸੇ ਵੀ ਤਰ੍ਹਾਂ ਕਾ ਸਮਾਨ ਲੈਣੇ ਕੇ ਲਿਏ ਵਨ ਐਂਡ ਓਨਲੀ ਸਿਲਵਰ ਹਟ,
2: ਹੋਰ ਐਂਡ ਅਵਨੀਜ਼ਰ ਦੇ ਇੰਟਰਸੈਕਸ਼ਨ ਤੇ ਗੁਰਦੁਆਰੇ ਬਾਈ ਪਲਾਜ਼ਾ ਦੇ ਵਿੱਚ ਸਿਲਵਰ ਹਟ
1: 6473392121
2: 6473435 4525 ਅਵਨੀਜ਼ਰ ਰੋਡ ਬ੍ਰੈਂਪਟਨ
1: ਸਿਲਵਰ ਹਟ। ਵਿੱਚ ਜਿੱਥੇ ਚੱਲੇਗਾ ਚੱਲੂੰਗੀ ਨਾਲ, ਤੇਰੇ ਵੀ ਟਿਕਟਾਂ ਦੋ ਲੈ ਲਈ। ਚਾਰ ਬਿਜ਼ਨਸ ਲਈ ਜਾਣਾ ਹੋਵੇ ਯਾ ਫਿਰ ਘੁੰਮਣ ਲਈ, ਇੰਡੀਵਿਜੁਅਲ ਔਰ ਕਾਰਪੋਰੇਟ, ਹਰ ਤਰ੍ਹਾਂ ਦੇ ਟ੍ਰੈਵਲਿੰਗ ਪਰਪਸ ਲਈ ਕੰਟੈਕਟ ਕਰੋ। ਏਅਰ ਟਿਕਟਸ, ਇੰਸ਼ੋਰੈਂਸ, ਪਾਸਪੋਰਟ ਐਂਡ ਵੀਜ਼ਾ ਸਰਵਿਸ, ਉਹ ਵੀ ਰੀਜ਼ਨੇਬਲ ਪ੍ਰਾਈਸਸ ਤੇ, ਤੇ ਸਪੈਸ਼ਲ ਟ੍ਰੈਵਲ ਪੈਕੇਜਸ ਵੀ ਅਵੇਲੇਬਲ ਨੇ। ਕਟਾਰੀਆ ਟੂਰ ਐਂਡ ਟ੍ਰੈਵਲ, 2883 ਡੈਰੀ ਰੋਡ ਈਸਟ, ਮਿਸੀਸਾਗਾ, ਕਾਲ 9056781200।
0: ਬਿਲਕੁਲ ਜੀ। ਸੋ ਮੋਨਾ ਜੀ ਸਾਡੇ ਨਾਲ ਹਾਜ਼ਰੀ ਲਗਾਉਣਗੇ, ਮੋਨਾ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਆ ਚੁੱਕੇ, ਮੋਨਾ ਜੀ ਨੂੰ ਆਪਾਂ ਵੈਲਕਮ ਕਰੀਏ ਜੀ।
3: ਜੀ ਬਿਲਕੁਲ
0: ਜੀ, ਆਇਆਂ ਨੂੰ ਆਖੋ
3: ਜੀ ਮੋਨਾ ਜੀ।
0: ਸੰਪਰਕ ਕਰ ਸਕਦੇ ਹੋ ਮੋਨਾ ਜੀ ਦੇ ਲਿੰਕ ਤੋਂ ਬਾਅਦ, ਆਪਾਂ ਸਿੱਧੇ ਚੱਲਾਂਗੇ ਫਿਰ ਅੱਜ ਦੀਆਂ ਖਬਰਾਂ ਵੱਲ। ਜੀ ਮੋਨਾ ਜੀ
4: ਬਿਲਕੁਲ ਰਾਜਵੀਰ ਜੀ, ਅਕਸਰ ਜਿੱਦਾਂ ਵੀ ਆਪਾਂ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਲਾਈਫ ਇੰਸ਼ੋਰੈਂਸ ਤੋਂ ਇਲਾਵਾ ਅਕਸਰ ਇਹ ਗੱਲ ਹੁੰਦੀ ਹੈਗੀ ਕਿ ਲਿਵਿੰਗ ਬੈਨੀਫਿਟਸ ਜ਼ਰੂਰ ਹੋਣੇ ਚਾਹੀਦੇ ਹੈਗੇ ਆ, ਚਾਹੇ ਅਸੀਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਕਰੀਏ। ਜੇ ਪਰਸਨ ਦਾ ਇਸ ਟਾਈਮ ਸੈਲਫ ਇੰਪਲੋਇਡ ਹੈਗਾ ਤਾਂ ਮੈਂ ਕਹੂੰਗੀ ਕਿ ਇੱਕ ਤਰੀਕੇ ਦੇ ਨਾਲ ਮੈਂਡੇਟਰੀ ਹੋ ਜਾਂਦੀ ਹੈਗੀ ਡਿਸੇਬਿਲਟੀ ਇੰਸ਼ੋਰੈਂਸ ਐਸ ਵੈਲ। ਸੋ ਦੋਨੋਂ ਕਵਰੇਜਿਸ ਹੋਣੀਆਂ ਚਾਹੀਦੀਆਂ ਨੇ। ਸਭ ਨਾਲੋਂ ਪਹਿਲਾਂ ਆਪਾਂ ਅੱਜ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਜ਼ਰੂਰ ਗੱਲ ਕਰਾਂਗੇ, ਕਿਉਂਕਿ ਇਸ ਟਾਈਮ ਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਕਿ ਸਾਡੇ ਕੋਲ ਆਪਣੀ ਪ੍ਰੋਟੈਕਸ਼ਨ ਜ਼ਰੂਰ ਹੋਵੇ ਕਿ ਸਾਨੂੰ ਜਿੰਦੇ ਜੀ ਕੋਈ ਵੀ ਇੱਦਾਂ ਦੀ ਪ੍ਰੋਬਲਮ ਆਉਂਦੀ ਹੈਗੀ ਆ, ਕੋਈ ਵੀ ਕਿਸੇ ਤਰ੍ਹਾਂ ਦਾ ਕੈਂਸਰ, ਹਾਰਟ ਡਿਜ਼ੀਜ਼, ਬਾਈਪਾਸ ਸਰਜਰੀ, ਕੋਈ ਵੀ ਕੰਡੀਸ਼ਨ ਆਉਂਦੀ ਹੈਗੀ, ਜਿੰਨੀਆਂ ਵੀ ਪੋਲਿਸੀ ਸਰਜਰੀ, ਕੋਈ ਵੀ ਕੰਡੀਸ਼ਨ ਆਉਂਦੀ ਹੈਗੀ ਜਿੰਨੀਆਂ ਵੀ ਪੋਲਿਸੀ ਦੇ ਵਿੱਚ 25-30 ਪੋਲਿਸੀਜ਼ ਦੇ ਵਿੱਚ ਲਿਖੀਆਂ ਹੁੰਦੀਆਂ ਨੇ, ਸੋ ਤਾਂ ਉਸ ਟਾਈਮ ਤੇ ਇੱਕ ਲੰਬਸਮ ਬੈਨੀਫਿਟ ਮਿਲ ਜਾਂਦਾ ਤਾਂ ਕਿ ਜਦੋਂ ਤੱਕ ਅਸੀਂ ਕੰਮ ਤੇ ਨਹੀਂ ਜਾ ਪਾ ਰਹੇ ਹੈਗੇ ਆ ਤਦੋਂ ਤੱਕ ਐਟਲੀਸਟ ਸਾਡੇ ਕੋਲ ਇੱਕ ਫਾਈਨੈਂਸ਼ੀਅਲ ਸਪੋਰਟ ਹੋਏਗੀ ਆਪਣੇ ਐਕਸਪੈਂਸਿਸ ਕਵਰ ਕਰਨ ਨੂੰ, ਆਪਣੀ ਮੋਰਗੇਜ ਨੂੰ ਕਵਰ ਕਰਨ ਨੂੰ, ਕਿਉਂਕਿ ਅਕਸਰ ਜਦੋਂ ਵੀ ਆਪਾਂ ਅੱਜ ਦੀ ਡੇਟ ਦੇ ਵਿੱਚ ਕਿਸੇ ਵੀ ਫੈਮਿਲੀ ਨੂੰ ਮਿਲਦੇ ਹੈਗੇ ਆ, ਹਰੇਕ ਪਰਸਨ ਦੀ ਇੱਕੋ ਹੀ ਸਿਚੁਏਸ਼ਨ ਹੈ ਕਿ ਹਸਬੈਂਡ ਐਂਡ ਵਾਈਫ ਦੋਨੋਂ ਕੰਮ ਕਰ ਰਹੇ ਨੇ ਇਸ ਟਾਈਮ ਤੇ, ਪਰ ਫਿਰ ਵੀ ਜਿਹੜੇ ਐਕਸਪੈਂਸਿਸ ਹੈਗੇ ਆ ਬਹੁਤ ਮੁਸ਼ਕਿਲ ਨਾਲ ਕਵਰ ਕੀਤੇ ਜਾ ਰਹੇ ਨੇ। ਹਰੇਕ ਪਰਸਨ ਦੇ ਲਈ, ਹਰੇਕ ਫੈਮਿਲੀ ਦੇ ਲਈ ਇਹ ਹਾਰਡਸ਼ਿਪ ਹੈਗੀ ਹੈ। ਸੋ ਹੁਣ ਅਸੀਂ ਇਹ ਜ਼ਰੂਰ ਸੋਚ ਕੇ ਚੱਲੀਏ ਕਿ ਜੇ ਰੱਬ ਨਾ ਕਰੇ ਇਹ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਲਾਈਫ ਥ੍ਰੈਟਨਿੰਗ ਡਿਜ਼ੀਜ਼ ਹੋ ਜਾਂਦੀ ਹੈ ਤਾਂ ਉਸ ਟਾਈਮ ਤੇ ਇੱਕ ਪਰਸਨ ਬਿਲਕੁਲ ਕੰਮ ਤੇ ਨਹੀਂ ਜਾ ਸਕੂਗਾ, ਦੂਜਾ ਉਹਦੀ ਟੇਕ ਕੇਅਰ ਕਰੂਗਾ, ਤਾਂ ਫਿਰ ਅਸੀਂ ਕਿੱਦਾਂ ਸਰਵਾਈਵ ਕਰਨਾ ਹੈਗਾ। ਜੇ ਇਸ ਟਾਈਮ ਤੇ ਦੋਨੋਂ ਜਾਣੇ ਕੰਮ ਕਰ ਰਹੇ ਤਾਂ ਵੀ ਨਹੀਂ ਸਰਵਾਈਵ ਕਰ ਪਾ ਰਹੇ, ਤਾਂ ਵੀ ਸਾਡੇ ਲਈ ਹਾਰਡਸ਼ਿਪ ਹੈਗੀ ਹੈ, ਤਾਂ ਉਸ ਟਾਈਮ ਤੇ ਕਿੱਦਾਂ ਦੀ ਸਿਚੁਏਸ਼ਨ ਹੋ ਸਕਦੀ ਹੈ। ਸੋ ਇਸੇ ਕਰਕੇ ਜ਼ਰੂਰੀ ਹੈਗਾ ਕਿ ਉਸ ਟਾਈਮ ਤੇ ਜੇ ਸਾਡੇ ਕੋਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੋਏਗੀ, ਕੋਈ $1,00,000 ਦੀ ਕਵਰੇਜ ਹੈ, $2,00,000 ਦੀ ਕਵਰੇਜ ਹੈ, ਐਟਲੀਸਟ ਸਾਨੂੰ ਇੱਕ ਲੰਬਸਮ ਟੈਕਸ ਫ੍ਰੀ ਅਮਾਊਂਟ ਮਿਲ ਜਾਂਦਾ ਹੈ, ਤਾਂ ਕਿ ਜਿਹੜਾ ਵੀ ਪਰਸਨ ਸਿੱਖ ਆ ਉਹ ਵੀ ਆਪਣਾ ਰਿਕਵਰੀ ਵੱਲ ਧਿਆਨ ਦੇ ਸਕੇ, ਐਂਡ ਜਿਹੜਾ ਦੂਜਾ ਪਰਸਨ ਉਹਦੀ ਰਿਕਵਰੀ ਲਈ ਹੈਲਪ ਕਰ ਰਿਹਾ ਹੈਗਾ, ਸਪਾਊਸ ਜਿਹੜਾ ਦੂਜਾ ਘਰ ਬੈਠਾ ਹੈਗਾ, ਉਹਨੂੰ ਵੀ ਐਟਲੀਸਟ ਫਾਈਨੈਂਸ਼ੀਅਲ ਸਪੋਰਟ ਹੋਊਗੀ। ਸੋ ਇਸੇ ਕਰਕੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਕਰਾਂਗੀ, ਕਿਉਂਕਿ ਇੱਕ ਇੰਸ਼ੋਰੈਂਸ ਕੰਪਨੀ, ਜਿੱਦਾਂ ਕਿ ਅਸੀਂ ਬ੍ਰੋਕਰ ਹੈਗੇ ਹਾਂ, ਕੈਨੇਡਾ ਦੀ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਜ਼ ਹੈ ਸਾਰਿਆਂ ਦੇ ਨਾਲ ਡੀਲ ਕਰਦੇ ਹੈਗੇ ਹਾਂ, ਇੱਕ ਇੰਸ਼ੋਰੈਂਸ ਕੰਪਨੀ ਦਾ ਜੇ ਸਟੈਟਸ ਸ਼ੇਅਰ ਕਰਾਂ ਕਿ ਲਾਸਟ ਈਅਰ ਦੇ ਵਿੱਚ 2025 ਦੇ ਵਿੱਚ ਉਹਨਾਂ ਨੇ ਜਿਹੜੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਕਲੇਮਸ ਪੇ ਆਊਟ ਕੀਤੇ ਨੇ, ਓਨਲੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਲਈ ਇੱਕ ਸਾਲ ਦੇ ਵਿੱਚ $79 million ਪੇ ਕੀਤੇ ਨੇ। ਸੋ ਜੇ ਅਸੀਂ ਐਡੀ ਵੱਡੀ

0: ਡਿਜ਼ੀਜ਼ ਆ ਗਈ ਹੈ, ਕੱਲ ਨੂੰ ਕਿਸੇ ਤਰੀਕੇ ਦੀ 6 ਮਹੀਨੇ ਸਾਲ ਬਾਅਦ ਕੋਈ ਹੋਰ ਕੈਂਸਰ ਦੀ ਪ੍ਰੋਬਲਮ ਆ ਜਾਂਦੀ ਹੈ ਤਾਂ ਵੀ ਉਹਨਾਂ ਦੇ ਕੋਲ ਕਵਰੇਜ ਹੋਏਗੀ, 50% ਆਫ ਕਵਰੇਜ ਅਮਾਊਂਟ ਤਾਂ ਵੀ ਮਿਲ ਸਕਦਾ ਹੈ। ਐਂਡ ਜੇ ਕੁਛ ਵੀ ਨਹੀਂ ਹੁੰਦਾ 100% ਪ੍ਰੀਮੀਅਮ ਵਾਪਸ ਹੋ ਜਾਣੇ ਹੈ, ਪ੍ਰੋਟੈਕਸ਼ਨ ਤੇ ਪਲੱਸ ਸੇਵਿੰਗਸ, ਇੱਕ ਤਰੀਕੇ ਦਾ ਸੇਵਿੰਗਸ ਅਕਾਊਂਟ ਹੈ, ਕੁਛ ਵੀ ਨਾ ਹੋਇਆ ਤਾਂ ਸਾਰਾ ਕੁਛ ਵਾਪਸ ਹੋ ਜਾਣਾ ਹੈ। ਸੋ ਤੁਹਾਨੂੰ ਡਿਟੇਲ ਚ ਇਨਫੋਰਮੇਸ਼ਨ ਚਾਹੀਦੀ ਹੈਗੀ ਆ, ਜਾਂ ਆਲਰੇਡੀ ਕੋਈ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਚੱਲ ਰਹੀ ਉਹਦੇ ਰਿਲੇਟਡ ਕੋਈ ਕੰਸਰਨ ਹੈ, ਜ਼ਰੂਰ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ। ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-5509-1509-416-509-1509।
1: ਜੁੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਤੇ ਹੁਣ ਅਸੀਂ ਚੱਲਾਂਗੇ ਸਵਰਨ ਸਿੰਘ ਟਿਹਣਾ ਸਾਹਿਬ ਦੇ ਵੱਲ। ਟਿਹਣਾ ਸਾਹਿਬ ਤੋਂ ਆਪਾਂ ਖਬਰਾਂ ਤੇ ਝਾਤ ਪਾਵਾਂਗੇ। ਟਿਹਣਾ ਸਾਹਿਬ ਦੇ ਨਾਲ ਆਪਾਂ ਗੱਲਬਾਤ ਕਰਨੀ ਹੈ ਕਿਉਂਕਿ ਬਹੁਤ ਸਾਰੀਆਂ ਖਬਰਾਂ ਨੇ ਜਿਹੜੀਆਂ ਉਹਨਾਂ ਬਾਬਤ ਟਿਹਣਾ ਸਾਹਿਬ ਬਿਲਕੁਲ ਰੈਡੀ ਬੈਠੇ, ਤੇ ਇਹਨਾਂ ਖਬਰਾਂ ਨੂੰ ਖਾਸ ਤੌਰ ਤੇ ਸਪੋਂਸਰ ਕੀਤਾ ਜਾ ਰਿਹਾ ਗ੍ਰੈਂਡ ਫਰਨੀਚਰ ਵੱਲੋਂ। ਗ੍ਰੈਂਡ ਫਰਨੀਚਰ ਵਾਲੇ ਬਾਈ ਜੀ ਕਹਿੰਦੇ ਆ ਕਿ ਤੁਸੀਂ ਜ਼ਰੂਰ ਇੱਕ ਵਾਰ ਗੇੜਾ ਮਾਰ ਕੇ ਜਾਇਓ, ਜੇਕਰ ਤੁਸੀਂ ਕੋਈ ਫਰਨੀਚਰ ਦੀ ਆਈਟਮ ਖਰੀਦਣੀ ਚਾਹੁੰਦੇ ਹੋ ਤਾਂ ਇੱਕ ਗੇੜਾ ਤੁਸੀਂ ਗ੍ਰੈਂਡ ਫਰਨੀਚਰ ਤੇ ਮਾਰਿਓ ਤਾਂ ਉੱਥੋਂ ਤੁਹਾਨੂੰ ਕਾਫੀ ਚੀਜ਼ਾਂ ਨੇ ਜਿਹੜੀਆਂ ਉਹ ਬਹੁਤ ਵਾਜਬ ਰੇਟ ਤੇ ਮਿਲ ਜਾਣੀਆਂ ਨੇ। ਇੱਕ ਏਅਰ ਟਿਕਟਾਂ ਨੇ ਨਾ ਜਿਹੜੀਆਂ ਉਹਨਾਂ ਦੇ ਵਿੱਚ ਵੀ ਫਰੋਡ ਹੋ ਰਹੇ ਆ, ਉਹਦੇ ਬਾਬਤ ਵੀ ਅੱਜ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ। ਸੋ ਟਿਹਣਾ ਸਾਹਿਬ ਸਾਡੇ ਨਾਲ ਆ ਚੁੱਕਿਆ। ਟਿਹਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ।
2: ਭਾਜੀ ਬੋਲੋ ਵੀ।
1: ਟਿਹਣਾ ਸਾਹਿਬ ਆਵਾਜ਼ ਆ ਰਹੀ ਹੈ ਤੁਹਾਨੂੰ ਕਰੀ ਜੀ? ਮੇਰੇ ਕੋਲ ਟਿਹਣਾ ਸਾਹਿਬ ਤੱਕ ਆਵਾਜ਼ ਆ ਜਿਹੜੀ ਉਹ ਨਹੀਂ ਪਹੁੰਚੀ, ਦੁਬਾਰੇ ਅਸੀਂ ਕਾਲ ਕਰਦੇ ਹਾਂ ਜੀ। ਸੋ ਕਿਉਂਕਿ ਬਹੁਤ ਸਾਰੀ ਖਬਰਾਂ ਨੇ ਜਿਹੜੀਆਂ ਉਹਨਾਂ ਬਾਬਤ ਗੱਲਬਾਤ ਕਰਾਂਗੇ, ਜਿਹਨਾਂ ਦੇ ਵਿੱਚ ਆਪਦੇ ਮਾਲਵਿੰਦਰ ਕੰਗੂਣੀ ਆ ਜਿਹੜੇ ਉਹਨਾਂ ਨੇ ਇੱਕ ਮੋਰਚਾ ਖੋਲ੍ਹਿਆ ਗਮਾਡਾ ਦਾ। ਕਾਹਦਾ ਮੋਰਚਾ ਖੋਲ੍ਹਿਆ, ਕੀ ਗੱਲਬਾਤ ਆ? ਨੇਪਾਲ ਦੇ ਵਿੱਚ ਕਾਫੀ ਤਬਾਹੀ ਹੈ ਜਿਹੜੀ ਉਹ ਹੋਈ ਆ, ਹੜ੍ਹਾਂ ਨਾਲ ਮੌਤਾਂ ਵੀ ਹੋਈਆਂ ਦੱਸੀਆਂ ਗਈਆਂ ਨੇ, ਉਹਦੇ ਬਾਬਤ ਵੀ ਗੱਲਬਾਤ ਆ ਟਿਹਣਾ ਸਾਹਿਬ ਨਾਲ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਕਰਦੇ ਹਾਂ। ਅਤੇ ਉਸ ਤੋਂ ਪਹਿਲਾਂ ਦੱਸ ਦਈਏ ਕਿ ਬਹੁਤ ਕਮਾਲ ਰੂਪ ਕੌਰ ਕੋਨਾ ਉਹਨਾਂ ਨੇ ਲਿਖਦੇ, ਉਹਨਾਂ ਨੇ ਲਿਖਿਆ ਜਾ ਸਕਦਾ ਏ, ਕੀ ਜਾ ਸਕਦਾ ਏ, ਜਾਣਾ ਏ ਤਾਂ ਜਾ ਸਕਦਾ ਏ, ਪੱਕੇ ਜਿੰਦਰੇ ਲਾ ਸਕਦਾ ਏ, ਕੋਈ ਜ਼ੋਰ ਜ਼ਰੂਰੀ ਨਹੀਂ ਹੈ, ਪਿਆਰਾਂ ਦੀ ਕੰਧ ਢਾ ਸਕਦਾ ਏ, ਜਾਣਾ ਏ ਤਾਂ ਜਾ ਸਕਦਾ ਏ, ਦਿਲ ਦੀ ਗੱਲ ਜ਼ਰੂਰੀ ਨਹੀਂ ਹੈ, ਇਸ ਵਿੱਚ ਕੋਈ ਗਰੂਰੀ ਨਹੀਂ ਹੈ, ਅੰਦਰੋਂ ਅੰਦਰੀ ਮਰਦੇ ਰਹਿਣਾ ਇਹ ਵੀ ਵੱਡੀ ਮਜਬੂਰੀ ਨਹੀਂ ਹੈ, ਮੁੱਕਦੀ ਗੱਲ ਮੁਕਾ ਸਕਦਾ ਏ, ਜੋ ਵੀ ਚਾਹੇ ਚਾਹ ਸਕਦਾ ਏ, ਕੋਈ ਜ਼ੋਰ ਜ਼ਰੂਰੀ ਨਹੀਂ ਹੈ, ਜਾਣਾ ਏ ਤਾਂ ਜਾ ਸਕਦਾ ਏ, ਐਵੇਂ ਰਾਹਾਂ ਦੀ ਧੂੜ ਥੋੜ੍ਹਾ ਏ, ਨਾਜ਼ੁਕ ਏ, ਗਰੂਰ ਥੋੜ੍ਹਾ ਏ, ਨਿਤ ਦੀਆਂ ਸੱਟਾਂ ਖਾਈ ਜਾਵੇ, ਦਿਲ ਦਾ ਕੋਈ ਕਸੂਰ ਥੋੜ੍ਹਾ ਏ, ਮੌਕਾ ਪੱਲੇ ਪਾ ਸਕਦਾ ਏ, ਨਵੀਆਂ ਲੀਕਾਂ ਵਾਹ ਸਕਦਾ ਏ, ਕੋਈ ਜ਼ੋਰ ਜ਼ਰੂਰੀ ਨਹੀਂ ਹੈ, ਜਾਣਾ ਏ ਤਾਂ ਜਾ ਸਕਦਾ ਏ। ਜੁੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਡਾਕਟਰ ਸਾਹਿਬ ਆਵਾਜ਼ ਪਹੁੰਚ ਰਹੀ ਹੈ ਜੀ?
2: ਬਿਲਕੁਲ ਜੀ, ਬਿਲਕੁਲ ਪਹੁੰਚ ਰਹੀ ਹੈ ਜੀ, ਪਹੁੰਚ ਰਹੀ ਆ
1: ਜੀ। ਸੋ ਟਿਹਣਾ ਸਾਹਿਬ ਸਾਡੇ ਨਾਲ ਪੰਜਾਬ ਦੀ ਧਰਤੀ ਤੋਂ ਹਾਜ਼ਰ ਹੋ ਚੁੱਕੇ, ਇਹਨਾਂ ਦੇ ਨਾਲ ਗੱਲਬਾਤ ਆ ਜਿਹੜੀ ਉਹ ਕਰਾਂਗੇ। ਟਿਹਣਾ ਸਾਹਿਬ ਨੇਪਾਲ ਤੋਂ ਖਬਰ ਜਿਹੜੀ ਪਹੁੰਚ ਰਹੀ ਹੈ ਕਿ ਉੱਥੇ ਕਾਫੀ ਤਬਾਹੀ ਹੈ ਜਿਹੜੀ ਉਹ ਮੱਚੀ ਆ ਹੜ੍ਹਾਂ ਦੇ ਨਾਲ, ਮੌਤਾਂ ਕਾਫੀ ਹੋਈਆਂ ਦੱਸੀਆਂ ਜਾ ਰਹੀਆਂ ਨੇ, ਕਾਫੀ ਭਾਰਤੀ ਆ ਜਿਹੜੇ ਉਹ ਵੀ ਲਾਪਤਾ ਹੋਏ ਦੱਸੇ ਜਾ ਰਹੇ ਆ, ਦੱਸਿਓ ਤਾਂ ਥੋੜ੍ਹੀ ਜਿਹੀ ਅਪਡੇਟ।
2: ਬਾਈ ਜੀ, ਬੜੇ ਦੁੱਖ ਦੀ ਖਬਰ ਆਈ ਹੈ ਜੀ, ਸਭ ਦੀ ਜਾਣਕਾਰੀ ਦੇ ਵਿੱਚ ਵਾਧਾ ਕਰਨ ਵਾਲੀ ਆ ਕਿ ਨੇਪਾਲ ਦੇ ਵਿੱਚ ਬੜਾ ਖਤਰਨਾਕ ਹੜ੍ਹ ਆ ਗਿਆ ਤੇ ਇਸ ਹੜ੍ਹ ਦੇ ਕਰਕੇ 1000 ਦੇ ਕਰੀਬ ਲੋਕ ਇਸ ਵੇਲੇ ਤੱਕ ਲਾਪਤਾ, ਉਹਦੇ ਵਿੱਚੋਂ ਕਈ ਸੈਂਕੜੇ ਭਾਰਤੀ ਆ, ਹੁਣ ਤੱਕ 100 ਤੋਂ ਵੱਧ ਲੋਕਾਂ ਦੀ ਮੌਤ ਦੀ ਖਬਰ ਮਿਲੀ ਆ। ਤੇ ਕਹਿੰਦੇ ਜੀ ਕਿ ਮੈਂ ਜਿਹੜੀਆਂ ਹੁਣ ਵੀਡੀਓ ਦੇਖੀਆਂ, ਸ਼ਾਇਦ ਤੁਸੀਂ ਵੀ ਦੇਖੀਆਂ ਹੋਣ ਜਾਂ ਪਰਿਵਾਰਕ ਮੈਂਬਰਾਂ ਨੇ, ਉਹਦੇ ਵਿੱਚ ਤਾਸ਼ ਦੇ ਪੱਤਿਆਂ ਨੂੰ ਘਰ ਡਿੱਗ ਰਹੇ ਆ, ਉਹਦੇ ਵਿੱਚ ਜਿਹੜੀ ਵੀ ਚੀਜ਼ ਪਾਣੀ ਦੇ ਮੂਹਰੇ ਆਉਂਦੀ ਉਹ ਬਹਿ ਗਈ, ਇਹਦੇ ਵਿੱਚ ਬਸ ਇਉਂ ਪਤਾ ਨਹੀਂ ਲੱਗਦਾ ਵੀ ਭਾਈ ਇੱਥੇ ਕੋਈ ਚੀਜ਼ ਸੀਗੀ ਜਾਂ ਨਹੀਂ ਸੀਗੀ। ਸੋ ਕਹਿਣ ਦਾ ਭਾਵ ਇਹ ਆ ਵੀ ਇੱਥੇ ਅਚਾਨਕ ਹੀ ਜਿਹੜਾ ਉਹ ਨਦੀਆਂ ਦੇ ਵਿੱਚ ਪਾਣੀ ਦਾ ਪੱਧਰ ਵਧਿਆ, ਕਹਿੰਦੇ ਵੀ ਗਲੇਸ਼ੀਅਰ ਫਟਿਆ ਜਿਹਦੇ ਕਰਕੇ ਨਦੀਆਂ ਦੇ ਵਿੱਚ ਡਿੱਗਿਆ, ਉਹਦਾ ਸਾਰਾ ਮਲਬਾ ਕਹਿ ਲਈਏ ਜਾਂ ਉਹਦੇ ਵਿੱਚ ਕਹਿ ਲਈਏ ਬਰਫ਼ ਡਿੱਗੀ ਆ, ਉਹਦੇ ਕਰਕੇ ਨਦੀਆਂ ਦੇ ਵਿੱਚ ਪਾਣੀ ਦਾ ਪੱਧਰ ਵਧਿਆ। ਤੇ ਹੁਣ ਇਹ ਨੇਪਾਲ ਦੇ ਵਿੱਚ ਆਏ ਹੋਏ ਹੜ੍ਹ ਦਾ ਅਸਰ ਕਹਿੰਦੇ ਜੀ ਦੇਖਣ ਨੂੰ ਇੱਧਰ ਵੀ ਮਿਲ ਸਕਦਾ ਬਿਹਾਰ ਦੇ ਵਿੱਚ। ਬਿਹਾਰ ਦੇ ਵਿੱਚ 8-9 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਵੀ ਕਿਤੇ ਇਹ ਨਾ ਹੋਵੇ ਵੀ ਭਾਈ ਇੱਥੇ ਵੀ ਹੜ੍ਹ ਦੀ ਸਥਿਤੀ ਬਣ ਜਾਏ, ਤੇ ਇਸ ਕਰਕੇ ਉੱਥੇ ਪੁਲਿਸ ਆ ਜਿਹੜੀ ਜਾਂ ਉੱਥੇ ਕਹਿ ਦਈਏ ਵੀ ਭਾਈ ਜਿਹੜਾ ਮਹਿਕਮਾ ਉਹ ਬੜੇ ਵੱਡੇ ਪੱਧਰ ਦੇ ਉੱਤੇ ਚੌਕਸ ਹੋਇਆ ਗਿਆ। ਸੋ ਵੇਹਨੇ ਕੀ ਬਣਦਾ, ਪਰ ਗੱਲ ਹੈ ਜੀ ਸਭ ਕੁਝ ਠੀਕ ਰਵੇ। ਭਾਰਤ ਦੀ ਸਰਕਾਰ ਨੇ ਹੁਣੇ ਹੁਣੇ ਐਲਾਨ ਕੀਤਾ ਕਿ ਅਸੀਂ 10 ਟਨ ਰਾਹਤ ਸਮੱਗਰੀ ਨੇਪਾਲ ਦੇ ਪੀੜਿਤ ਲੋਕਾਂ ਵਾਸਤੇ ਭੇਜ ਦਿੱਤੀ ਹੈ।
1: ਸੋ ਪਰਮਾਤਮਾ ਜਿਹੜੇ ਤੰਦਰੁਸਤੀ ਬਖਸ਼ੇ ਜੀ ਉੱਥੇ ਸਭ ਨੂੰ, ਸਾਰੇ ਹਾਲਾਤ ਆ ਜਿਹੜੇ ਉਹ ਸਹੀ ਹੋ ਜਾਣ, ਕਿਉਂਕਿ ਇਹ ਹੜ੍ਹਾਂ ਦਾ ਸੰਤਾਪ ਆ ਜਿਹੜਾ ਉਹ ਪਹਿਲਾਂ ਕਿਉਂਕਿ ਪੰਜਾਬ ਦੇ ਵਿੱਚ ਵੀ ਬਹੁਤ ਵਾਰ ਬਹੁਤ ਸਾਰੇ ਲੋਕਾਂ ਨੇ ਝੱਲਿਆ ਵਾ, ਬਹੁਤ ਸਾਰੀ ਵੱਡੀ ਤਬਾਹੀ ਹੈ ਜਿਹੜੀ ਉਹ ਹੋ ਜਾਂਦੀ ਹੈ। ਅਤੇ ਇਸਲਾਮਾਬਾਦ ਤੋਂ ਵੀ ਟਿਹਣਾ ਸਾਹਿਬ ਖਬਰ ਆਈ ਹੈ ਕਿ 15 ਬੱਚੇ ਹਸਪਤਾਲ ਦੇ ਅੱਗੇ ਉਹਨਾਂ ਦੀ ਸੜਕ

0: ਮੌਤ ਹੋਈ ਹੈ, ਕੀ ਖਬਰ ਹੈ, ਥੋੜਾ ਜਿਹਾ ਦੱਸਿਓ ਤਾਂ ਇਹਦੇ ਬਾਬਤ ਵੀ ਜੀ, ਇਸਲਾਮਾਬਾਦ ਤੋਂ।
1: ਦੇਖੋ ਜੀ, ਗੱਲ ਇਹ ਵੀ ਜਿਹੜੇ ਨਾ ਇਸਲਾਮਾਬਾਦ ਦੇ ਵਿੱਚ ਪਾਕਿਸਤਾਨ ਦੀ ਖਬਰ ਹੈ ਜੀ ਇਹ। ਪਾਕਿਸਤਾਨ ਦੇ ਵਿੱਚ ਇੱਕ ਸਰਕਾਰੀ ਹਸਪਤਾਲ ਆ ਇਸਲਾਮਾਬਾਦ ਦੇ ਵਿੱਚ, ਤੇ ਇੱਥੇ ਪਤਾ ਲੱਗਾ ਜੀ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋਇਆ। ਇੱਥੇ ਕਹਿੰਦੇ ਵੀ ਜਿਹੜਾ ਉਹ ICU ਸੈਂਟਰ ਆ ਨਾ, ਉਹਦੇ ਵਿੱਚ AC ਦਾ ਕੰਪਰੈਸ਼ਰ ਫਟ ਗਿਆ, ਜਿਹਦੇ ਕਰਕੇ ਨਵਜੰਮੇ ਬੱਚਿਆਂ ਦਾ ਕੇਂਦਰ ਆ ਇਹ, ਜੱਚਾ ਬੱਚਾ ਕੇਂਦਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਉੱਥੇ 16-17 ਬੱਚੇ ਸੀਗੇ ਜੀ ਜਿਹੜੇ ਨਵਜੰਮੇ, ਉਹਦੇ ਵਿੱਚੋਂ 15 ਬੱਚੇ ਜਿਹੜੇ ਸੜਕੇ ਸਵਾਹ ਹੋ ਗਏ ਜੀ, ਇੰਨੀ ਭਿਆਨਕ ਇਹ ਖਬਰ ਆਈ ਆ। ਸੋ ਕੁਦਰਤ ਦੀ ਮਾਰ ਕਹਿ ਲਈਏ ਜਾਂ ਕਹਿ ਲਈਏ ਮਨੁੱਖੀ ਗਲਤੀ ਕਹਿ ਲਈਏ ਜਾਂ ਕਹਿ ਲਈਏ ਵੈਸੇ ਸਮਾਂ ਹੀ ਐਸਾ ਆ ਗਿਆ, ਕੋਈ ਵੀ ਸ਼ਬਦ ਵਰਤ ਲਈਏ, ਪਰ ਉੱਥੇ ਬੜਾ ਵੱਡਾ ਨੁਕਸਾਨ ਹੋਇਆ ਜੀ।
0: ਟਾਣਾ ਸਾਹਿਬ, ਕਾਂਗਰਸ ਨੇ ਖੰਡ ਦਾ ਲੰਗਰ ਲਾਇਆ ਜੀ ਪੰਜਾਬ ਦੇ ਵਿੱਚ, ਲਾਇਆ ਕਿੱਥੇ ਲਾਇਆ ਖੰਡ ਦਾ ਲੰਗਰ, ਇਹ ਕੀ ਆ ਅਸਲ ਦੇ ਵਿੱਚ ਕਿ ਖੰਡ ਦਾ ਲੰਗਰ ਲਾਇਆ ਤੇ ਉਹ ਕਹਿੰਦੇ 10 ਮਿੰਟਾਂ ਜੀ ਸਮਾਪਤ ਹੋ ਗਿਆ?
1: ਤੇ ਬਾਈ ਇਸੇ ਜਿਵੇਂ ਮੁਫਤ ਦੇ ਵਿੱਚ ਵੰਡਦੇ ਹੋ ਗਏ ਚੀਜ਼, ਤੇ ਭਾਵੇਂ ਜ਼ਹਿਰ ਦਾ ਲਾ ਲਓ ਤਾਂ 5 ਮਿੰਟ ਜੋ ਵੀ ਮੁੱਕ ਜਾਣੀ ਆ। ਇਸੇ ਬੰਦੇ ਨੇ ਕਹਿਣਾ ਵੀ ਚਲੋ ਕੋਈ ਗੱਲ ਨੀ, 2-2 ਸ਼ੀਸ਼ੀਆਂ ਲੈ ਜਾਂਦੇ ਜਦੋਂ ਮੁਫਤ ਦੇ ਵਿੱਚ ਮਿਲਦੇ ਆ, ਜੋ ਮਰਜ਼ੀ ਦੇ ਦਿਓ ਜੀ, ਭਾਵੇਂ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਕਿਸੇ ਵਿੱਚ ਮੁਫਤ ਚ ਚੀਜ਼ ਦਿਓ। ਸਹੀ ਵੀ ਮੈਂ ਨਾ ਲੋਕਾਂ ਦਾ ਕੋਈ ਸਵਾਲ ਹੀ ਨੀ ਪੈਦਾ ਹੁੰਦਾ ਸਿਰ ਨਾਲ ਕੋਈ ਸੰਬੰਧ ਹੋਵੇ, ਤੇ ਹੈਰਾਨੀ ਹੁੰਦੀ ਹੈ ਵੀ ਭਾਈ ਕੀ ਤੋਂ ਕੀ ਲੋਕ ਬਣਾਈ ਜਾਂਦੇ ਆ, ਕੀ ਤੋਂ ਕੀ ਲੋਕ ਕਰੀ ਜਾਂਦੇ ਆ। ਵੀ ਭਾਈ ਇੱਥੇ ਚੰਡੀਗੜ੍ਹ ਦੇ ਵਿੱਚ ਨਾ, ਤੇ ਉੱਥੇ ਅੱਜ 5 ਕੁਇੰਟਲ ਖੰਡ ਵੰਡੀ ਹੈ ਜੀ ਕਾਂਗਰਸੀਆਂ ਨੇ। ਉਹਨਾਂ ਨੇ ਕਾਂਗਰਸ ਨੇ ਅੱਜ BJP ਦੇ ਵੱਲੋਂ ਜੋ ਖੰਡ ਦੇ ਭਾਅ ਵਧਣ ਦੇ ਕਰਕੇ ਕੁਝ ਨੀ ਕੀਤਾ ਗਿਆ ਕਾਬੂ ਦੇ ਵਿੱਚ ਰੱਖਣ ਦੇ ਲਈ, ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਤੇ ਕਹਿੰਦੇ ਜੀ ਇਹ ਪ੍ਰਦਰਸ਼ਨ ਕੀਤਾ ਹੈਗਾ। ਉਹਨਾਂ ਨੇ ਲੋਕਾਂ ਨੂੰ ਖੰਡ ਵੰਡੀ, ਤੇ ਲੋਕ ਤਾਂ ਛਿਤਰੋ ਛਿਤਰੀ ਹੋ ਗਏ ਉੱਥੇ ਜੀ, ਬਹੁਤ ਵੱਡੇ ਪੱਧਰ ਦੇ ਉੱਤੇ ਜੰਗ ਚੱਲ ਪਈ ਆ, ਉੱਥੇ ਚਪੇੜੋ ਚਪੜੀ ਲੋਕ ਹੋ ਗਏ ਆ। ਸੋ ਇਹ ਵੇਰਵੇ ਸਾਹਮਣੇ ਆਏ ਆ। ਸੋ ਕੁੱਲ ਮਿਲਾ ਕੇ ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ ਉੱਥੇ 5-7 ਮਿੰਟਾਂ ਦੇ ਵਿੱਚ ਹੀ 5 ਕੁਇੰਟਲ ਖੰਡ ਲੋਕ ਲੈ ਗਏ ਆ, ਤੇ ਹੈਰਾਨੀ ਹੋਈ ਜੀ ਇਸ ਗੱਲ ਦੇ ਉੱਤੇ ਵੀ ਭਾਈ ਲੋਕਾਂ ਦੇ ਦਿਮਾਗ ਨੂੰ ਹੋ ਕੇ ਗਿਆ, ਲੋਕ ਹਿੱਲੇ ਕਿਵੇਂ ਆ। ਇਹ ਹਿੱਲੇ ਹੋਏ ਲੋਕਾਂ ਦੀ ਨਿਸ਼ਾਨੀ ਆ ਜੀ, ਵੀ ਜਿਵੇਂ ਖੰਡ ਬਿਨਾਂ ਮਰ ਚੱਲੇ ਸੀ, ਖੰਡ ਜੇ ਨਾ ਮਿਲੀ ਤੇ ਜਾਨ ਨਿਕਲ ਜਾਣੀ ਆ। ਸੋ ਇਹ ਮੁਫਤ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ, ਚੰਡੀਗੜ੍ਹ ਦੇ ਲੋਕਾਂ ਨੂੰ ਤੁਸੀਂ ਜ਼ਹਿਰ ਦਿਓ, ਲੋਕ ਮੋਨੋਪ੍ਰੋਟੋਫਾਸ ਵੀ ਖੰਡ ਪਾ ਪਾ ਕੇ ਪੀ ਜਾਣਗੇ ਜੀ।
0: ਸੋ ਅਗਲੀ ਖਬਰ ਵੱਲ ਚੱਲਾਂਗੇ, ਅਗਲੀ ਖਬਰ ਤੇ ਟਾਣਾ ਸਾਹਿਬ, ਤੁਹਾਨੂੰ ਕੀ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਕਿੰਨੀਆਂ ਕੁ ਸੀਟਾਂ ਨੇ ਜਿਹੜੀਆਂ ਉਹਨਾਂ ਤੋਂ ਚੋਣਾਂ ਲੜ ਸਕਦੀ ਹੈ?
1: ਦੇਖੋ ਜੀ, ਜੇ ਤਾਂ ਆਪਾਂ ਹੁਣ ਤੱਕ ਦੀ ਜਾਣਕਾਰੀ ਵੇਖੀਏ ਤਾਂ ਕਹਿੰਦੇ ਆ ਜੀ ਕਿ ਜਿਹੜੀ BJP ਆ ਨਾ, ਉਹ 70+ ਸੀਟਾਂ ਦੇ ਉੱਤੇ ਚੋਣ ਲੜਨ ਦੀ ਚਾਹਵਾਨ ਆ, 70+ ਸੀਟਾਂ ਦੇ ਉੱਤੇ। ਤੇ ਉਹ ਚਾਹੁੰਦੀ ਸੀ ਕਿ ਅਸੀਂ ਦੇਖੇ ਜੀ ਸੀਟਾਂ ਸਿਰਫ 40+ ਸੀਟਾਂ ਦੇ ਉੱਤੇ ਇਹਨਾਂ ਨੂੰ ਲੜਾਈਏ, ਜਾਣੀ ਕਿ ਅਸੀਂ ਅਕਾਲੀਆਂ ਨੂੰ ਕਹਿੰਦੇ ਵੀ ਅਕਾਲੀਆਂ ਨੇ ਕਈ ਗੱਲਾਂ ਮੰਨ ਲਈਆਂ, ਕਹਿੰਦੇ ਵੀ ਅਕਾਲੀਆਂ ਨੇ BJP ਦੀ ਹਰ ਗੱਲ ਮੰਨਣ ਦੇ ਬਾਰੇ ਫੈਸਲਾ ਕਰ ਲਿਆ, ਕਿਉਂਕਿ ਉਹਨਾਂ ਦੇ ਕੋਲੇ ਹੋਰ ਕੋਈ ਰਾਹ ਹੀ ਨਹੀਂ ਗਾ। ਜਦੋਂ ਰਾਹ ਹੀ ਨਹੀਂ ਗਾ ਤੇ ਫਿਰ ਉਹ ਕਹਿੰਦੇ ਵੀ ਭਾਈ ਜਿਵੇਂ ਤੁਸੀਂ ਕਹਿੰਦੇ ਆਪਾਂ ਉਵੇਂ ਕਰ ਲੈਂਦੇ ਹਾਂ। ਪਰ ਕਹਿੰਦੇ ਜੀ ਕਿ ਹਾਲੇ ਤੱਕ ਕੋਈ ਫਾਈਨਲ ਤਾਂ ਵੇਰਵਾ ਨਹੀਂ ਆਇਆ, ਪਰ ਇੰਨੀ ਗੱਲ ਦਾ ਜ਼ਰੂਰ ਪਤਾ ਲੱਗ ਗਿਆ ਵੀ ਭਾਈ BJP ਤੇ ਅਕਾਲੀ ਦਲ ਦਾ ਗੱਠਜੋੜ ਵੀ ਹੋਣਾ ਹੀ ਹੋਣਾ। ਦੂਜੀ ਗੱਲ ਮਹੱਤਵਪੂਰਨ ਹੈ ਜੀ, BJP ਹਾਈਕਮਾਨ ਨੇ ਆਪਣੇ ਵਰਕਰਾਂ ਨੂੰ ਇਹ ਗੱਲ ਕਹੀ ਆ, ਨੇਤਾਵਾਂ ਨੂੰ ਇਹ ਗੱਲ ਕਹੀ ਆ ਵੀ ਤੁਸੀਂ 22 ਨੇਮ ਬਿਲਕੁਲ ਵੀ ਅਕਾਲੀ ਦਲ ਦੇ ਖਿਲਾਫ ਜਾਂ ਪੱਖ ਦੇ ਵਿੱਚ ਨਹੀਂ ਬੋਲਣਾ। ਤੀਜੀ ਮਹੱਤਵਪੂਰਨ ਗੱਲ ਇਹਦੇ ਵਿੱਚ ਇੱਕ ਹੋਰ ਆਈ ਆ, ਉਹ ਇਹ ਆਈ ਹੈ ਜੀ ਸਾਹਮਣੇ ਬੜੀ ਵੱਡੀ ਗੱਲ ਵੀ ਅਕਾਲੀ ਆ ਜਿਹੜੇ ਉਹਨਾਂ ਨੇ ਕੁੱਝ ਕੁ ਪੇਂਡੂ ਖੇਤਰ ਦੀਆਂ ਸੀਟਾਂ ਤੋਂ ਵੀ ਆਪਦੇ ਪੈਰ ਪਿੱਛੇ ਖਿੱਚ ਲਏ ਆ। ਉਹ ਕਹਿੰਦੇ ਵੀ ਭਾਈ ਜਿਵੇਂ ਤੁਸੀਂ ਵੀ ਕਹਿੰਦੇ ਹੋ ਆਪਾਂ ਉਵੇਂ ਕਰ ਲੈਂਦੇ ਹਾਂ। ਅੱਜ ਸੁਖਬੀਰ ਸਿੰਘ ਬਾਦਲ ਨੇ ਮੁਕਤਸਰ ਸਾਹਿਬ ਦੇ ਵਿੱਚ ਵੀ ਸੰਬੋਧਨ ਕੀਤਾ, ਇੱਥੇ ਇਹਨਾਂ ਨੇ ਅੰਮ੍ਰਿਤਪਾਲ ਦੇ ਉੱਤੇ ਖੂਬ ਰਗੜੇ ਲਾਏ ਆ। ਉਹ ਕਹਿੰਦੇ ਵੀ ਭਾਈ ਯਾਰ ਆਪਦੇ ਭਰਾ ਦਾ ਤਾਂ ਨਸ਼ਾ ਛੁਡਵਾ ਨਹੀਂ ਸਕਿਆ, ਉਦਾਂ ਕਹਿੰਦੇ ਜੀ ਵਾਰਸ ਪੰਜਾਬ ਦੇ ਪੰਜਾਬ 'ਚ ਨਸ਼ਾ ਛੁਡਵਾਊ। ਉਹ ਕਹਿੰਦੇ ਵੀ ਚੀਕਾਂ ਨਿਕਲੀਆਂ ਪਈਆਂ, 2 ਸਾਲ ਜੇਲ੍ਹ ਦੇ ਵਿੱਚ ਰਹੇ ਆ, ਤੇ ਬੰਦੀ ਸਿੰਘਾਂ ਦੇ ਨਾਂ ਦੇ ਉੱਤੇ ਤਾਂ ਬੰਦਾ ਇਹ ਆਪਦਾ ਛੁਡਵਾਉਣਾ ਚਾਹੁੰਦੇ। ਗੱਲ ਸਿਰਫ ਇੰਨੀ ਆ, ਮੁੱਖ ਮੰਤਰੀ ਬਣਨ ਦੇ ਸੁਪਨੇ ਵੇਹਦੇ ਆ ਤੇ ਅੜੇ ਅੱਲੇ ਪੱਲੇ ਨਾਲੇ ਕੁਛ ਹੈ ਨੀ ਗਾ ਜੀ।
0: ਅੱਛਾ ਟਾਣਾ ਸਾਹਿਬ, ਅਗਲੀ ਖਬਰ ਵੱਲ ਚੱਲਾਂਗੇ ਤੇ ਜਿਹੜੀ ਹਰਿਆਣਾ ਗੁਰਦੁਆਰਾ ਕਮੇਟੀ ਹੈ ਉਹ ਵੀ ਡੇਰਾ ਮੁਖੀ ਦੇ ਪੈਰੋਲ ਤੋਂ ਖਫਾ ਦੱਸੀ ਜਾ ਰਹੀ ਹੈ, ਦੁਖੀ ਦੱਸੀ ਜਾ ਰਹੀ ਹੈ। ਇੱਕ ਤਾਂ ਇਹ, ਦੂਜਾ ਇਹ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਹ ਕਿੰਨਾ ਕੁ ਪ੍ਰਭਾਵ ਡੇਰਾ ਮੁਖੀ ਦਾ ਪੈ ਸਕਦਾ, ਇੰਪੈਕਟ ਪੈ ਸਕਦਾ ਜਾਂ ਨਹੀਂ? ਕੀ ਲੀਡਰ ਆ ਜਿਹੜੇ ਉਹ ਦੁਬਾਰੇ ਜਾਣਗੇ ਕਿ ਭਾਈ ਇੱਕ ਪਾਸੇ ਨੂੰ ਜਿਹੜਾ ਇਹਨਾਂ ਦੇ ਜਿਹੜੇ ਉਹਨਾਂ ਦੇ ਚਾਹਵਾਨ ਹੋਣਗੇ ਕਿ ਉਹ ਇੱਕ ਪਾਸੇ ਨੂੰ ਪਲੜਾ ਭਾਰੀ ਕਰ ਸਕਦੇ ਆ ਜਾਂ ਨਹੀਂ? ਕਿ ਇਹ ਜਿਹੜੀ ਪੈਰੋਲ ਵਾਰ ਵਾਰ ਮਿਲ ਰਹੀ ਆ, ਇਹ ਵਿੱਚ ਕਿਤੇ ਨਾ ਕਿਤੇ ਆਉਣ ਵਾਲੀਆਂ ਚੋਣਾਂ ਨੇ ਜਿਹੜੀਆਂ ਉਹਨਾਂ ਨੂੰ ਪ੍ਰਭਾਵਿਤ ਕਰ ਸਕਦੀ ਆ?
1: ਬਿਲਕੁਲ ਜੀ, ਦੇਖੋ ਗੱਲ ਇਹ ਕਿ ਮੈਨੂੰ ਐ ਤਾਂ ਨਹੀਂ ਲੱਗਦਾ ਹੈਗਾ ਵੀ ਭਾਈ ਡੇਰਾ ਮੁਖੀ ਦੀ ਵੋਟ ਬੈਂਕ ਆ ਜਿਹੜੀ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦੀ ਜਾਂ ਦੇਸ਼ ਦੀ ਰਾਜਨੀਤੀ ਨੂੰ ਹੁਣ ਪ੍ਰਭਾਵਿਤ ਕਰਦੀ ਆ। ਪਹਿਲਾਂ ਐਸਾ ਦੌਰ ਸੀਗਾ, ਹੁਣ ਓਡੀ ਗੱਲ ਨਹੀਂ ਆ ਜੇਕਰ ਆਪਾਂ ਨਿਰਪੱਖ ਤਰੀਕੇ ਨਾਲ ਸੋਚੀਏ। ਪਰ ਫਿਰ ਵੀ ਲੋਕਾਂ ਦਾ ਇੱਕ ਹਿੱਸਾ ਤਾਂ ਹੁੰਦਾ ਹੀ ਹੈ ਨਾ, ਜਿਹੜਾ ਇਹ ਗੱਲ ਕਹਿਣਾ ਜੀ ਕਿ ਸਾਡੇ ਬਾਬਾ ਜੀ ਆ ਜਿਹੜੇ ਉਹਨਾਂ ਵਰਗਾ ਚਮਤਕਾਰੀ ਕੋਈ ਨੀ, ਦਸਤੌਰ ਵਾਲੇ ਇਸ਼ਾਰੇ ਦੇ ਉੱਤੇ ਵੋਟ ਪਾਉਣੀ ਆ। ਤਾਜ਼ਾ ਹੁਣ ਜਾਣਕਾਰੀ ਇਹ ਜੀ ਕਿ ਅੱਜ ਹਰਿਆਣਾ ਗੁਰਦੁਆਰਾ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਜਗਦੀਸ਼ ਝਿੰਡਾ, ਉਹਨਾਂ ਨੇ ਵੀ ਡੇਰਾ ਮੁਖੀ ਨੂੰ ਵਾਰ ਵਾਰ ਪੈਰੋਲ ਮਿਲਣ ਦੇ ਉੱਤੇ ਨਾਰਾਜ਼ਗੀ ਜ਼ਾਹਰ ਕੀਤੀ ਆ। ਉਹ ਕਹਿੰਦੇ 60 ਦਿਨ ਦੇ ਵਿੱਚ ਵਿੱਚ ਬੰਦਾ 21 ਦਿਨ ਦੇ ਲਈ ਫਿਰ ਬਾਹਰ ਆ ਜਾਏ, ਇਹ ਤਾਂ ਕਾਨੂੰਨ ਪ੍ਰਕਿਰਿਆ ਨੂੰ ਮੂੰਹ ਚੜਾਉਣ ਵਾਲੀ ਗੱਲ ਆ ਵੀ ਸਾਡੇ ਦੇਸ਼ ਦੇ ਵਿੱਚ ਵੱਖ ਵੱਖ ਜੇਲ੍ਹਾਂ ਦੇ ਵਿੱਚ ਬੰਦ ਜਿਹੜੇ ਬੰਦੀ ਸਿੰਘ ਆ 20-20, 22-25 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੰਦ ਆ, ਉਹਨਾਂ ਨੂੰ ਤਾਂ ਤੁਸੀਂ 1 ਹਫ਼ਤਾ ਦੀ ਬਾਹਰ ਕੱਢਣਾ ਚਾਹੁੰਦੇ, ਤੇ ਇਸ ਬੰਦੇ ਨੂੰ ਸਾਲ ਦੇ ਵਿੱਚ 3-3 ਵਾਰ ਬਾਹਰ ਲਿਆਉਂਦੇ ਤੇ ਵਿਚਲਾ ਮਾਜਰਾ ਕੀ ਆ ਜੀ।
0: ਜੀ ਸੁਟਾਣਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ,
1: ਬਹੁਤ ਮਿਹਰਬਾਨੀ ਜੀ, ਮਿਹਰਬਾਨੀ,
0: ਬਹੁਤ ਬਹੁਤ ਮਿਹਰਬਾਨੀ। ਸੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ।

0: ਆ ਲਓ ਜੀ ਦਿਨ ਗਿਣਤੀ ਦੇ ਰਹਿ ਗਏ ਆ, 30 ਅਗਸਤ ਤਾਂ ਬਹੁਤੀ ਕੋਈ ਦੂਰ ਨੀ ਹੈ, ਹੁਣ ਤਾਂ ਗਿਣਤੀ ਦੇ ਪੋਟਿਆਂ ਦੇ ਦਿਨ ਜਾਣੇ ਆ, ਕਿਉਂਕਿ ਮਹੀਨੇ ਪਹਿਲਾਂ ਹੁੰਦੇ ਆ, ਮਹੀਨਿਆਂ ਤੋਂ ਫਿਰ ਦਿਨਾਂ ਤੇ, ਹਫ਼ਤਿਆਂ ਤੇ ਹਫ਼ਤਿਆਂ ਤੋਂ ਦਿਨ, ਦਿਨਾਂ ਤੋਂ ਘੰਟੇ, ਘੰਟਿਆਂ ਤੋਂ ਮਿੰਟ, ਮਿੰਟਾਂ ਤੋਂ ਸਕਿੰਟ, ਤੇ ਇਉਂ ਨਿਕਲਣੇ ਆ। ਸੋ ਸਾਰਾ ਹਾਲ ਕਿਵੇਂ ਭੰਗੜੇ ਦੇ ਨਾਲ ਉੱਥੇ ਗੂੰਜੂਗਾ, ਭੰਗੜੇ ਵਾਲੇ ਗੀਤ ਇਹਨਾਂ ਦੇ, ਰੋਮੈਂਟਿਕ ਗੀਤ ਇਹਨਾਂ ਦੇ ਐਮੀ ਵਿਰਕ ਹੋਣਾ ਦੇ, ਸੋ ਤੁਸੀਂ ਸੁਣਨੇ ਆ। ਤੇ ਜਾਣਾ ਕਿੱਥੇ ਪੈਣਾ ਤੁਹਾਨੂੰ, ticketmaster.ca ਤੇ ਜਾਓ, $25 ਵਾਲੀਆਂ ਲਿਮਿਟਡ ਟਿਕਟਾਂ ਰਹਿਗੀਆਂ। ਤੁਸੀਂ 10 ਜਣੇ ਨੇ, 5 ਜਣੇ ਨੇ, ਜਾਂ ਕੋਈ ਬਿਜ਼ਨਸਮੈਨ ਆ, ਚੱਕਣੀਆਂ ਚਾਹੁੰਦੇ ਆ, ਸੋ ਤੁਸੀਂ ਚੱਕ ਲਿਓ, ਕਿਉਂਕਿ $25 ਦੇ ਵਿੱਚ ਬਾਈ ਐਮੀ ਵਿਰਕ ਦੇ ਸ਼ੋਅ ਦੀ ਟਿਕਟ ਆ ਜਿਹੜੀ, ਸਿਰਫ ਲਿਮਿਟਡ ਟਿਕਟਾਂ ਨੇ, $25 ਵਾਲੀਆਂ ਬਹੁਤੀਆਂ ਨਹੀਂ ਹੈਗੀਆਂ। ਸੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਅਸੀਂ ਸਿਮਰਨ ਜੀ ਕੋਲ ਚੱਲਾਂਗੇ, ਉਹਨਾਂ ਤੋਂ ਗੱਲਬਾਤ ਕਰਦੇ ਹਾਂ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਿਮਰਨ ਜੀ ਨਾਲ, ਕਿਉਂਕਿ ਬਹੁਤ ਸਾਰੇ ਵੀਰ ਨੇ ਜਿਨ੍ਹਾਂ ਨੇ ਹਜੇ ਲੋਨ ਅਪਲਾਈ ਕਰਨਾ। ਪਰ ਉਸ ਤੋਂ ਪਹਿਲਾਂ ਇੱਕ ਹੋਰ ਬਹੁਤ ਕਮਾਲ ਦਾ ਬਾਈ ਸ਼ੋਅ ਆ ਰਿਹਾ, ਬਹੁਤ ਕਮਾਲ ਦਾ, ਦੱਸਾਂ ਫਿਰ ਉਹ ਵੀ
1: ਜੀ
0: ਦੱਸਣਾ ਕੀ ਆ, ਸੋਹਣੀ ਲਓ ਯਾਰ ਤੁਸੀਂ, ਆਹ ਚੱਕੋ, ਸੁਣੋ ਨਜ਼ਾਰੇ ਨਾਲ।
2: There are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
0: ਅੱਜ ਕੋ ਟਿਕਟ ਮਾਸਟਰ ਡੋਟ ਸੀ ਤੇ ਜਾਣਾ ਪੈਣਾ ਤੁਹਾਨੂੰ, ਰਾਹਤ ਫਤਿਹ ਅਲੀ ਖਾਨ ਹੁਣਾਂ ਦੇ ਸ਼ੋਅ ਦੀਆਂ ਟਿਕਟਾਂ ਲੈਣ ਲਈ ਵੀ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸਿਮਰਨ ਜੀ ਸਾਡੇ ਨਾਲ ਆ ਗਏ। ਸਿਮਰਨ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
3: ਹਾਂਜੀ ਸਤਿ ਸ਼੍ਰੀ ਅਕਾਲ ਸਰ।
0: ਸਤਿ ਸ਼੍ਰੀ ਅਕਾਲ ਜੀ, ਅਸੀਂ ਦੱਸ ਦਈਏ ਕਿ ਜੇਕਰ ਤੁਸੀਂ ਯੂਨੀ ਗਲੋਬਲ ਐਡਵਾਈਜ਼ਰੀ ਤੇ ਹਜੇ ਤੱਕ ਕਾਲ ਨਹੀਂ ਕੀਤੀ ਤਾਂ ਨੰਬਰ ਤੁਹਾਨੂੰ ਦੇ ਦਿੰਦੇ ਹਾਂ, ਇਹਨਾਂ ਨੂੰ ਇਸ ਨੰਬਰ ਤੇ ਕਾਲ ਕਰਕੇ ਬਾਕੀ ਸਾਰੀ ਇਨਫੋਰਮੇਸ਼ਨ ਲੈ ਲਿਓ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਨੂੰ ਤੁਸੀਂ ਕਲਾਸਾਂ ਵੀ ਲਾਉਣੀਆਂ ਨੇ, ਤੁਹਾਨੂੰ 2-2.5 ਸਾਲ ਕੋਈ ਪੈਸੇ ਦਾ ਵਿਆਜ ਨਾ ਮੰਗੇ, ਕੋਈ ਵਿਆਜ ਨਹੀਂ ਮੰਗਣਾ, ਸਰਕਾਰ ਤੋਂ ਗੌਰਮੈਂਟ ਤੋਂ ਲੋਨ ਮਿਲਣਾ, ਕਿਉਂਕਿ ਰੂਲ ਚੇਂਜ ਹੋ ਗਿਆ, ਪਹਿਲਾਂ ਗ੍ਰਾਂਟ ਵੀ ਮਿਲਦੀ ਸੀ, ਸੋ ਹੁਣ ਗ੍ਰਾਂਟ ਨਹੀਂ ਹੈ, ਹੁਣ ਲੋਨ ਮਿਲਣਾ
3: ਜੀ।
0: ਲੋਨ ਆ ਜਿਹੜਾ ਉਹ 2 ਸਾਲ ਤੁਸੀਂ ਪੇ ਨਹੀਂ ਕਰਨਾ, ਪਰ ਗ੍ਰਾਂਟ ਵਾਲਾ ਥੋੜਾ ਸਿਸਟਮ ਸੀਗਾ, ਲੋਨ ਵਾਲਾ ਵੱਧ ਗਿਆ, ਹੁਣ ਤੁਹਾਨੂੰ $1-1.5 ਲੱਖ ਤੱਕ ਵੀ ਮਿਲ ਸਕਦਾ, ਤੇ ਤੁਸੀਂ 2 ਸਾਲ ਬਾਅਦ ਪੇ ਕਰਨਾ ਸ਼ੁਰੂ ਕਰਨਾ, ਉਹ ਤੋਂ ਬਾਅਦ ਵੀ 2.5% ਸਾਲ ਦਾ, ਜੇ $1,00,000 ਦਾ ਤਾਂ ਤੁਹਾਨੂੰ $2,500 ਤੁਸੀਂ ਪੇ ਕਰਨਾ ਵਿਆਜ
3: ਜੀ।
0: ਸੋ ਉਹਦੇ ਲਈ ਬਾਕੀ ਸਿਮਰਨ ਜੀ ਸਾਰੀ ਇਨਫੋਰਮੇਸ਼ਨ ਦੇ ਦੇਣਗੇ। ਸਿਮਰਨ ਜੀ ਤੁਸੀਂ ਦੱਸੋ ਕਿ ਕੌਣ ਕੌਣ ਐਲੀਜੀਬਲ ਹੋ ਸਕਦਾ ਤੇ ਕਿਹੜੇ ਡਾਕੂਮੈਂਟ ਚਾਹੀਦੇ ਆ, ਤੇ ਕਿੰਨਾ ਲੋਨ ਲੈ ਸਕਦਾ ਬੰਦਾ, ਜੇ 4 ਬੰਦਿਆਂ ਦੀ ਫੈਮਿਲੀ ਹੈ ਤਾਂ ਉਹਨਾਂ ਨੂੰ ਕਿੰਨਾ ਮਿਲ ਸਕਦਾ?
4: ਹੋਣੇ ਚਾਹੀਦੇ ਹੋ, ਸਿਟੀਜ਼ਨ ਹੋਣੇ ਚਾਹੀਦੇ ਹੋ, ਜੇ ਤੁਸੀਂ ਪ੍ਰੋਟੈਕਟਿਡ ਪਰਸਨ ਵੀ ਹੋ ਤੁਹਾਡੇ ਕੋਲ ਤੁਹਾਡਾ ਡਿਸੀਜ਼ਨ ਲੈਟਰ ਹੋਣਾ ਚਾਹੀਦਾ ਹੈ, ਵੈਲਿਡ ਸਿਨ ਹੋਣਾ ਚਾਹੀਦਾ ਹੈ ਤੁਹਾਡਾ, ਤੇ ਤੁਹਾਡੀ 1 ਲੱਖ ਤੋਂ ਇਨਕਮ ਘੱਟ ਹੋਣੀ ਚਾਹੀਦੀ ਹੈ, ਕੋਈ ਕ੍ਰੈਡਿਟ ਚੈੱਕ ਨਹੀਂ ਹੈਗਾ ਇਹਦੇ ਵਿੱਚ, ਕੋਈ ਏਜ ਲਿਮਿਟ ਨਹੀਂ ਹੈਗੀ, ਤੁਸੀਂ ਅਗਰ ਇੰਪਲੋਇਡ ਹੋ, ਸੈਲਫ ਇੰਪਲੋਇਡ ਹੋ, ਟਰੱਕ ਡਰਾਈਵਰ ਹੋ, ਉਬਰ ਡਰਾਈਵਰ ਹੋ, ਹਾਊਸ ਵਾਈਫ ਹੋ, ਸਮਾਲ ਬਿਜ਼ਨਸ ਓਨਰ ਹੋ, ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੁੰਦੇ ਹੋ। 2-3 ਘੰਟੇ ਤੁਸੀਂ ਆਨਲਾਈਨ ਕਲਾਸਿਸ ਲਗਾਉਣੀਆਂ ਹੁੰਦੀਆਂ ਵਾ, ਕੋਈ ਐਗਜ਼ਾਮ ਨਹੀਂ ਹੋਏਗਾ, ਸਿਰਫ ਅਸਾਈਨਮੈਂਟਸ ਹੋਣਗੀਆਂ, ਉਹ ਵੀ ਵੀਕਲੀ 1 ਅਸਾਈਨਮੈਂਟ ਤੁਸੀਂ ਕਰਨੀ ਹੁੰਦੀ ਹੈ, ਤੇ ਸਾਰੀਆਂ ਹੀ ਆਨਲਾਈਨ ਕੋਰਸ ਹੋਣਗੇ ਸਾਡੇ ਕੋਲ, 2 ਸਾਲ ਦੇ ਵੀ ਹੈਗੇ ਨੇ, 1 ਸਾਲ ਦਾ ਕੋਰਸ ਵੀ ਹੈਗਾ ਹੈ। ਮੋਸਟਲੀ ਜਿਹੜੇ ਸਾਡੇ ਕਲਾਇੰਟਸ ਨੇ ਉਹ 2 ਸਾਲ ਦੇ ਕੋਰਸ ਦੇ ਵਿੱਚ ਜਾਂਦੇ ਨੇ, ਕਿਉਂਕਿ 2 ਸਾਲ ਦਾ ਅਗਰ ਤੁਸੀਂ ਕੋਰਸ ਲੈਂਦੇ ਹੋ ਤਾਂ 2 ਸਾਲ ਤੁਸੀਂ ਕੋਈ ਵਿਆਜ ਨਹੀਂ ਦੇਣਾ ਹੁੰਦਾ, ਨੋ ਇੰਟਰਸਟ ਹੁੰਦਾ ਲੋਨ, ਸੋ ਜਦੋਂ ਤੁਹਾਡੀ ਸਟੱਡੀ ਫਿਨਿਸ਼ ਹੋ ਜਾਏਗੀ ਉਸ ਤੋਂ ਬਾਅਦ 2.5% ਇੰਟਰਸਟ ਲੱਗੇਗਾ, ਉਹ ਵੀ ਸਾਲ ਦਾ 2.5% ਹੋਏਗਾ, ਤੇ ਤੁਹਾਡੀਆਂ 14.5 ਸਾਲ ਦੀਆਂ ਤੁਸੀਂ ਕਿਸ਼ਤਾਂ ਬਣਾ ਸਕਦੇ ਹੋ ਲੋਨ ਦੀਆਂ। ਐਂਡ ਇਹਦੇ ਲਈ ਡਾਕੂਮੈਂਟੇਸ਼ਨ ਤੁਹਾਡੇ ਸਿੰਪਲ ਸਾਰੇ ਡਾਕੂਮੈਂਟ ਹੋਣਗੇ, ਤੁਹਾਡਾ ਸਿਨ ਨੰਬਰ, ਤੁਹਾਡੇ ਨੋਟਿਸ ਆਫ ਅਸੈਸਮੈਂਟ 2025 ਦੇ, ਤੁਹਾਡੀ 2025 ਦੀ ਇਨਕਮ ਦੇਖਦੇ ਨੇ, ਤੇ ਤੁਹਾਡਾ ਫੈਮਿਲੀ ਸਾਈਜ਼ ਦੇਖਦੇ ਨੇ, ਉਸਦੇ ਬੇਸਿਸ ਦੇ ਉੱਤੇ ਹੀ ਤੁਹਾਨੂੰ ਲੋਨ ਦੀ ਅਮਾਊਂਟ ਅਪਰੂਵ ਹੁੰਦੀ ਹੈ। ਜੇ ਆਪਾਂ ਗੱਲ ਕਰੀਏ ਫੈਮਿਲੀ ਆਫ 4 ਦੀ, ਤਾਂ ਤੁਹਾਨੂੰ 160-2 ਲੱਖ ਤੱਕ ਦਾ ਤੁਹਾਡੀ ਫੰਡਿੰਗ ਤੁਹਾਨੂੰ ਅਪਰੂਵ ਹੁੰਦੀ ਹੈ, ਦੋਨੋਂ ਹਸਬੈਂਡ ਵਾਈਫ ਅਗਰ ਤੁਸੀਂ ਦੋਨੋਂ ਜਣੇ ਕਰਦੇ ਹੋ ਔਰ 2 ਸਾਲ ਦਾ ਕੋਰਸ ਕਰਦੇ ਹੋ। ਸੋ ਡਿਪੈਂਡ ਕਰਦਾ ਵਾ 1 ਈਅਰ ਦਾ ਕੋਰਸ ਕਰ ਰਹੇ ਹੋ ਜਾਂ 2 ਈਅਰ ਦਾ ਕਰ ਰਹੇ ਹੋ, ਤੁਸੀਂ 1 ਬੰਦਾ ਕਰ ਰਿਹਾ ਜਾਂ ਤੁਸੀਂ ਦੋਨੋਂ ਜਣੇ, ਦੋਨੋਂ ਕਪਲ ਕਰ ਰਹੇ ਹੋ, ਸੋ ਉਹ ਵੀ ਡਿਪੈਂਡ ਕਰਦਾ ਵਾ ਤੁਹਾਡੇ ਫੰਡਿੰਗ ਦੇ ਉੱਤੇ। ਸੋ ਸਾਡਾ ਨੰਬਰ ਨੋਟ ਕਰ ਲਓ, ਨੰਬਰ ਸਾਡਾ ਹੈਗਾ ਜੀ 4377264-3175। ਤੁਸੀਂ ਸਾਨੂੰ ਹੁਣੇ ਕਾਲ ਕਰੋ, ਆਪਣੀ ਇਨਕਮ ਦੱਸੋ ਤੇ ਆਪਣੇ ਡਿਪੈਂਡੈਂਟ ਬੱਚਿਆਂ ਦੀ ਏਜ ਦੱਸੋ, ਅਸੀਂ ਤੁਹਾਨੂੰ ਨਾਲ ਹੀ ਦੱਸ ਦਵਾਂਗੇ ਤੁਹਾਨੂੰ ਕਿੰਨੀ ਫੰਡਿੰਗ ਅਪਰੂਵ ਹੋਏਗੀ।
0: 437-264-3375 ਤੇ ਤੁਸੀਂ ਕਾਲ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਲਓ ਕਹਾਣੀ ਵੱਲ ਚੱਲਾਂਗੇ, ਉਸ ਤੋਂ ਪਹਿਲਾਂ ਆਪਾਂ ਮੋਨਾ ਜੀ ਦਾ ਸੁਨੇਹਾ ਲੈ ਲਈਏ, ਫਿਰ ਆਪਾਂ ਅੱਜ ਦੀ ਕਹਾਣੀ ਹੈ ਜਿਹੜੀ ਉਹਦੇ ਵੱਲ ਚੱਲਦੇ ਹਾਂ। ਜੀ ਮੋਨਾ ਜੀ,
4: ਥੈਂਕ ਯੂ ਸੋ ਮਚ ਰਾਜਵੀਰ ਜੀ।
1: ਡੈਫੀਨੇਟਲੀ ਰਾਜਵਿੰਦਰ ਜੀ, ਜਿੱਦਾਂ ਕਿ ਇੰਸ਼ੋਰੈਂਸ ਦੀ ਗੱਲ ਕਰਦੇ ਹੈਗੇ ਆ, ਨਾਲ ਦੀ ਨਾਲ ਬੱਚਿਆਂ ਦੀ RESP ਦੀ ਮੈਂ ਜ਼ਰੂਰ ਗੱਲ ਕਰਾਂਗੀ। ਇਸ ਟਾਈਮ ਤੇ ਬਹੁਤ ਸਾਰੇ, ਇਸ ਅਗਸਤ ਦੇ ਜੇ ਮੰਥ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਪੁਰਾਣੇ ਕਲਾਇੰਟਸ ਨੂੰ, ਪੇਰੈਂਟਸ ਨੂੰ ਮਿਲਣ ਦਾ ਮੌਕਾ ਮਿਲਿਆ ਜਿਨ੍ਹਾਂ ਦੀ RESP ਦੇ ਆਲਰੇਡੀ ਵਿਦਡਰੋਲਸ ਹੋ ਚੁੱਕੇ ਨੇ, ਹੁਣ ਇਸ ਟਾਈਮ ਤੇ ਅਸੀਂ ਕਰਵਾ ਚੁੱਕੇ ਹਾਂ। ਸੋ ਹਜੇ ਵੀ ਇੱਕ ਮੈਸੇਜ ਜ਼ਰੂਰ ਦੇਣਾ ਚਾਹਾਂਗੇ, ਕਾਫੀ ਵਾਰ ਮੈਂ ਫੈਮਿਲੀਜ਼ ਨੂੰ ਦੇਖਦੀ ਹਾਂ, ਕਈ ਵਾਰ ਉਹਨਾਂ ਦੇ ਕੋਲ ਟਾਈਮ ਸ਼ਾਰਟ ਹੁੰਦਾ ਹੈਗਾ, ਕਈ ਵਾਰ ਨਹੀਂ ਉਹ ਇਸ ਵੱਲ ਐਕਸ਼ਨ ਦੇ ਲੈ ਪਾਉਂਦੇ। ਸੋ ਮੇਕ ਸ਼ੋਰ ਕਰੋ ਕਿ ਜੇ ਬੱਚੇ ਇਸ ਟਾਈਮ ਤੇ ਤੁਹਾਡੇ ਯੂਨੀਵਰਸਿਟੀ ਜਾਂ ਕਾਲਜ ਜਾ ਰਹੇ ਨੇ, ਉਹਨਾਂ ਦੀ ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ ਤੁਸੀਂ ਕਰਵਾਈ ਹੋਈ ਹੈਗੀ ਹੈ, ਚਾਹੇ ਉਹ ਕਿਤੇ ਵੀ ਕਰਵਾਈ ਹੋਵੇ, ਕਿਸੇ ਵੀ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੇ ਨਾਲ, ਕੋਈ ਇੰਸ਼ੋਰੈਂਸ ਕੰਪਨੀ ਹੋ ਗਈ, ਚਾਹੇ ਕੋਈ ਬੈਂਕ ਹੋ ਗਏ, ਹਰ ਜਗ੍ਹਾ ਇਹ ਪਲਾਨਸ ਜਿਹੜੇ ਹੈਗੇ ਆ ਬੱਚਿਆਂ ਦੇ 18 ਸਾਲ ਦੇ ਹੋਣ ਤੇ ਮੈਚਿਓਰ ਹੋ ਜਾਂਦੇ ਨੇ, ਐਂਡ ਉਸ ਟਾਈਮ ਤੇ ਟਾਈਮ ਹੁੰਦਾ ਜਦ ਤੁਸੀਂ ਮਨੀ ਵਿਦਡਰਾਅ ਕਰ ਸਕਦੇ ਹੋ, ਤਾਂ ਕਿ ਕਾਲਜ ਯੂਨੀਵਰਸਿਟੀ ਦੇ ਰਿਲੇਟਡ ਜੋ ਵੀ ਐਕਸਪੈਂਸਿਸ ਹੈ, ਚਾਹੇ ਐਡਮਿਸ਼ਨ ਦਾ ਹੋਇਆ, ਚਾਹੇ ਉੱਥੇ ਰਹਿਣ ਦਾ ਖਰਚਾ ਹੋਇਆ, ਬੁੱਕਸ ਦਾ ਹੋਇਆ, ਕੋਈ ਵੀ ਐਕਸਪੈਂਸ ਹੋਇਆ ਸਟੱਡੀ ਦੇ ਰਿਲੇਟਡ, ਉਹਦੇ ਨਾਲ ਤੁਸੀਂ ਕਵਰ ਅਪ ਕਰ ਸਕਦੇ ਹੁੰਦੇ ਹੋ। ਤੁਹਾਨੂੰ ਕੋਈ ਕੰਸਰਨ ਹੈ ਮਾਇੰਡ ਦੇ ਵਿੱਚ ਸਟਿਲ, ਹਜੇ ਤੁਹਾਨੂੰ ਨਹੀਂ ਕੋਈ ਰਾਹ ਪਤਾ ਮਿਲ ਰਿਹਾ ਕਿੱਦਾਂ ਵਿਦਡਰੋਅ ਲੈਣਾ ਹੈਗਾ, ਜ਼ਰੂਰ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ, ਵਿਦਆਊਟ ਐਨੀ ਕੰਸਲਟੇਸ਼ਨ, ਵਿਦਆਊਟ ਐਨੀ ਓਬਲੀਗੇਸ਼ਨ ਤੁਹਾਨੂੰ ਪੂਰੀ ਸਰਵਿਸ ਪ੍ਰੋਵਾਈਡ ਕੀਤੀ ਜਾ ਸਕਦੀ ਹੈਗੀ ਹੈ। ਜਾਂ ਫਿਰ ਇਸ ਟਾਈਮ ਤੇ ਜਿੰਨੇ ਵੀ ਫੈਮਿਲੀਜ਼ ਹੈਗੀਆਂ ਜਿਨ੍ਹਾਂ ਨੇ ਹਜੇ ਤੱਕ RESP ਬੱਚਿਆਂ ਦੀ ਨਹੀਂ ਕਰਵਾਈ, ਚਾਹੇ 0 ਏਜ ਹੈ ਜਾਂ ਥੋੜਾ ਬਹੁਤ 1-2 ਸਾਲ ਦੇ, 5 ਸਾਲ ਦੇ, 7 ਸਾਲ ਦੀ ਉਮਰ ਹੋ ਚੁੱਕੀ ਹੈ, ਮੇਕ ਸ਼ੋਰ ਕਰੋ ਜਿੰਨੀ ਜਲਦੀ ਉਹਨਾਂ ਦੀ ਐਜੂਕੇਸ਼ਨ ਸੇਵਿੰਗਸ ਪਲਾਨ ਕਰਵਾਓਗੇ ਉਨਾ ਹੀ ਜ਼ਿਆਦਾ ਤੁਸੀਂ ਬੈਨੀਫਿਟ ਲੈ ਸਕੋਗੇ, ਕੰਪਾਊਂਡਿੰਗ ਇੰਟਰਸਟ ਦੇ ਨਾਲ, ਗ੍ਰਾਂਟਸ ਦੇ ਨਾਲ, ਤਾਂ ਕਿ ਜਦੋਂ ਬੱਚਿਆਂ ਨੇ ਕਾਲਜ ਯੂਨੀਵਰਸਿਟੀ ਜਾਣਾ, ਵਰਲਡ ਵਾਈਡ ਕਿਤੇ ਵੀ ਪੜ੍ਹਨਗੇ, ਉਹ ਐਕਸਪੈਂਸ ਤੁਸੀਂ ਈਜ਼ੀਲੀ ਕਵਰ ਅਪ ਕਰ ਸਕੋਗੇ। ਐਂਡ ਜ਼ਿਆਦਾਤਰ ਇਹ ਹੋ ਜਾਂਦਾ ਹੈਗਾ ਕਿ ਇਸ ਟਾਈਮ ਤੇ ਜੇ ਅਸੀਂ ਫੁੱਲ ਗ੍ਰਾਂਟਸ ਅਵੇਲ ਕਰਨੀ ਹੈ, $208 ਨਾਲ ਅਸੀਂ ਮੰਥਲੀ ਕੰਟਰੀਬਿਊਸ਼ਨ ਜ਼ਰੂਰ ਕਰ ਸਕਦੇ ਹੁੰਦੇ ਹਾਂ, ਪਰ ਕਈ ਵਾਰ ਹੁੰਦਾ ਕਿ ਜੇ ਬਜਟ ਨਹੀਂ ਵੀ ਹੈਗਾ ਤਾਂ $25 ਤੋਂ ਲੈ ਕੇ $208 ਦੇ ਵਿੱਚ ਦੀ ਕੋਈ ਵੀ ਅਮਾਊਂਟ ਤੁਸੀਂ ਚੂਜ਼ ਕਰ ਸਕਦੇ ਹੋ, ਤਾਂ ਕਿ ਥੋੜ੍ਹਾ ਥੋੜ੍ਹਾ ਕਰਕੇ ਜੋ ਵੀ ਤੁਸੀਂ ਕੰਟਰੀਬਿਊਸ਼ਨ ਕਰੋਗੇ, ਨਾਲ ਗ੍ਰਾਂਟਸ ਨਾਲ ਇੰਟਰਸਟ ਜੁੜਦੇ ਚਲੇ ਜਾਂਦੇ, ਤਾਂ ਕਿ ਵਿਦਡਰੋਅਲ ਦੇ ਟਾਈਮ ਤੇ ਤੁਹਾਡੇ ਲਈ ਬਹੁਤ ਈਜ਼ੀ ਹੋ ਜਾਂਦਾ, ਐਂਡ ਬੱਚਿਆਂ ਦੇ ਲਈ ਬਹੁਤ ਹੀ ਰਿਲੀਫ ਵਾਲਾ ਟਾਈਮ ਹੁੰਦਾ ਕਿ ਉਹਨਾਂ ਦੇ ਲਈ ਫੰਡਿੰਗ ਇਕੱਠੀ ਹੋਈ ਵੀ ਹੈ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ ਬੱਚਿਆਂ ਦੇ ਲਈ RESP ਜਾਂ ਉਹਨਾਂ ਦੇ ਲਈ ਕੋਈ ਵੀ ਇਨਵੈਸਟਮੈਂਟ ਆਪਸ਼ਨ ਤੁਸੀਂ ਜਾਣਨਾ ਚਾਹੁੰਦੇ ਹੋ, ਜ਼ਰੂਰ ਕੰਟੈਕਟ ਕਰ ਸਕਦੇ ਹੋ ਜੀ ਮੋਨਾ ਮਿੰਕੀ ਫਰੋਮ ਇੰਸ਼ੋਰੈਂਸ ਫੋਰ ਯੂ, 416-5094-1509-500-9-15-09।
0: 416-509-1509 ਤੇ ਮੋਨਾ ਜੀ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ, 416-509-1509। ਸੋ ਲਓ ਜੀ, ਇਮੇਜ ਡਾਕਟਰ ਕਲੀਨਿੰਗ ਵਾਲਿਆਂ ਵੱਲੋਂ ਅੱਜ ਦੀ ਕਹਾਣੀ ਹੈ ਮਾਲ ਸਾਹਿਬ ਜਿਹੜੀ
3: ਜੀ
0: ਇਹ ਸਪੋਂਸਰ ਕੀਤੀ ਜਾ ਰਹੀ ਹੈ, ਇਮੇਜ ਡਾਕਟਰ ਕਲੀਨਿੰਗ ਦਾ ਨੰਬਰ ਆ ਜਿਹੜਾ ਉਹ ਦੇ ਦਿਓ, ਤਾਂ ਕਿ ਜੇ ਕਿਸੇ ਨੇ ਡਾਕਟਰ ਕਲੀਨਿੰਗ ਕਰਵਾਉਣੀ ਹੋਵੇ, ਚਾਹੇ ਕਮਰਸ਼ੀਅਲ ਆ, ਰੈਜੀਡੈਂਸ਼ੀਅਲ ਆ, ਇੰਡਸਟਰੀਅਲ ਆ, ਡਾਕਟਰ ਕਲੀਨਿੰਗ ਦੇ ਲਈ ਇੱਕ ਨੰਬਰ ਜਿਹੜਾ ਨੋਟ ਕਰਕੇ ਰੱਖ ਲਓ, ਸਪੈਸ਼ਲ ਪ੍ਰਾਈਸ ਦੇ ਲੈ ਕੇ ਦੇਵਾਂਗੇ
3: ਜੀ, ਬਿਲਕੁਲ 647-249-6667
0: ਤੇ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ। ਜੇਕਰ ਤੁਸੀਂ ਘਰ ਦੇ ਵਿੱਚ ਕੋਈ ਪਾਰਟੀ ਹੈ, ਕੋਈ ਡਿਸਪੋਜ਼ੇਬਲ ਪ੍ਰੋਡਕਟ ਤੁਹਾਨੂੰ ਚਾਹੀਦੇ ਆ, ਕੋਈ ਧਾਰਮਿਕ ਸਥਾਨਾਂ ਤੇ ਲੈ ਕੇ ਜਾਣੇ ਹੁੰਦੇ ਕਈ ਵਾਰ ਆਪਾਂ, ਹਨਾ
3: ਬਿਲਕੁਲ ਜੀ,
0: ਤਾਂ ਉਹਦੇ ਲਈ ਤੁਹਾਨੂੰ
3: ਪਲੇਟਾਂ
0: ਕੱਪ ਆਪਾਂ ਪੇਪਰ ਕਲੀਨਸ ਪੇਪਰ ਵਗੈਰਾ
3: ਜੀ ਜੀ।
0: ਸੋ ਜਾਂ ਤੁਸੀਂ ਕੋਈ ਪਿਕਨਿਕ ਤੇ ਜਾਣਾ ਉੱਥੇ ਲਈ ਵੀ ਚਾਹੀਦਾ,
3: ਬਿਲਕੁਲ।
0: ਸੋ ਉਹ ਸਾਰਾ ਹੀ ਸਮਾਨ ਤੇ ਦਾਲਾਂ ਦੀਆਂ ਵੱਡੀਆਂ ਪੈਕਿੰਗ, ਚੌਲਾਂ ਦੀਆਂ ਵੱਡੀਆਂ ਪੈਕਿੰਗ ਤੁਹਾਨੂੰ ਚਾਹੀਦੀਆਂ ਨੇ, ਤਾਂ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਤੇ ਚਲੇ ਜਾਇਓ। ਕਲੀਨਿੰਗ ਕਿੱਟ ਤੁਹਾਨੂੰ ਚਾਹੀਦੀ ਹੈ, ਰੈਸਟੋਰੈਂਟ ਜਾਂ ਗਰੋਸਰੀ ਦੀਆਂ ਸਪਲਾਈਜ਼ ਤੁਹਾਨੂੰ ਚਾਹੀਦੀਆਂ ਨੇ, ਬਹੁਤ ਕੁਝ ਹੋਰ ਵੀ ਹੈ,
3: ਬਿਲਕੁਲ। ਟਿਫਨ ਸਰਵਿਸ ਕਰਦੇ ਹੋ ਤਾਂ ਵੀ
0: ਜੇ ਕਾਰਾਂ ਦੀ ਡਿਟੇਲਿੰਗ ਦਾ ਕੰਮ ਕਰਦੇ ਹੋ, ਕੈਮੀਕਲ ਬੜੇ ਕਮਾਲ ਦੇ ਆ,
3: ਬਿਲਕੁਲ।
0: ਸੋ ਲਓ ਨੰਬਰ ਨੋਟ ਕਰੋ, 416-748-2116 416-748-2116 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅੱਛਾ, ਇੱਕ ਅੱਜ ਦੀ ਕਹਾਣੀ ਤੋਂ ਪਹਿਲਾਂ ਮੈਂ ਹੋਰ ਦੱਸਾਂ
3: ਜੀ
0: ਕਿ ਬੰਦੇ ਬਣੋ ਬੰਦੇ ਸ਼ੋਅ ਨੇ ਜਿਹੜੇ
3: ਜੀ,
0: ਉਹ ਇੰਡੀਆ ਦੇ ਵਿੱਚ ਵੀ ਹੋਣੇ ਆ,
3: ਹੁਣ ਬੰਦੇ ਇੰਡੀਆ 'ਚ ਬਣਨਗੇ,
0: ਹਾਂ ਅਸੀਂ ਬਣ ਜਾ ਰਹੇ। ਸੋ ਜੇ ਤੁਸੀਂ ਆਪਣੇ ਪਿੰਡ ਦੇ ਵਿੱਚ
3: ਜੀ
0: ਸ਼ੋਅ ਕਰਾਉਣਾ ਚਾਹੁੰਦੇ ਹੋ
3: ਜੀ,
0: ਜਾਂ ਸ਼ਹਿਰ ਦੇ ਵਿੱਚ ਸ਼ੋਅ ਕਰਾਉਣਾ ਚਾਹੁੰਦੇ ਹੋ
3: ਜੀ,
0: ਅਸੀਂ ਉਹਦੇ ਲਈ ਨਾ ਇੱਕ ਬੜੀ ਬੜੀ ਛੋਟੀ ਜਿਹੀ ਫੀਸ ਰੱਖੀ ਹੋਈ ਆ, ਤਾਂ ਕਿ ਉੱਥੇ ਜਿਹੜਾ ਤਾਮ ਜਾਮ ਉਹ ਪੂਰਾ ਹੋ ਜਾਵੇ, ਖਰਚੇ ਹੋ ਜਾਣਾ ਉਹਦੇ ਪੂਰੇ, ਤੇ ਤੁਸੀਂ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਆਪਣੇ ਪਿੰਡ ਜਾਂ ਆਪਣੇ ਸ਼ਹਿਰ ਦੇ ਵਿੱਚ ਕਿਤੇ ਸ਼ੋਅ ਕਰਵਾਉਣਾ ਚਾਹੁੰਦੇ ਹੋ ਪੰਜਾਬ ਦੇ ਵਿੱਚ, ਤਾਂ ਤੁਸੀਂ 416-317-2733 ਬੰਦੇ ਬਣੋ ਬੰਦੇ, ਤਾਂ ਕਿ ਕਈ ਵਾਰ ਇਹ ਹੁੰਦਾ ਕਿ ਯਾਰ ਚਾਰ ਜਣੇ ਨੇ ਰਲ ਕੇ ਆਪਾਂ ਆਪਣੇ ਪਿੰਡ 'ਚ ਕਿਉਂ ਨਾ ਕਰਾਈਏ। ਸੋ ਕਿਉਂਕਿ ਮੈਨੂੰ ਇਨਕੁਆਇਰੀ ਇੱਦਾਂ ਦੀਆਂ ਆਈਆਂ ਸੀ, ਕਾਫੀ ਇਨਕੁਆਇਰੀ ਸੀ, ਫਿਰ ਸੋਚਿਆ ਕਿ ਯਾਰ ਬਹੁਤ ਸਾਰੇ ਲੋਕ ਨੇ ਜਿਹੜੇ ਰਹਿ ਜਾਂਦੇ ਆ ਸ਼ਹਿਰਾਂ ਦੇ ਵਿੱਚ, ਉਹ
3: ਨਹੀਂ ਪਹੁੰਚ ਸਕਦੇ,
0: ਨਹੀਂ ਪਹੁੰਚ ਸਕਦੇ। ਸੋ ਤੁਸੀਂ ਆਪੋ ਆਪਣੇ ਪਿੰਡਾਂ ਦੇ ਵਿੱਚ ਕਰਵਾਉਣਾ ਚਾਹੁੰਦੇ ਹੋ, ਤਾਂ ਇਹਦੇ ਲਈ 416-317-2733 33 ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ। ਅਤੇ ਤੁਹਾਡੀ ਆਪਣੀ ਉੱਥੇ ਜੇ ਕੋਈ ਮੈਨੇਜਮੈਂਟ ਆ ਜਾਂ ਕੋਈ ਪ੍ਰਮੋਸ਼ਨ ਆ, ਕੋਈ ਬਿਜ਼ਨਸ ਆ, ਉਹਦੀ ਪ੍ਰਮੋਸ਼ਨ ਬਿਲਬੋਰਡ ਵੀ ਤੁਸੀਂ ਉੱਥੇ ਲਾ ਸਕਦੇ ਹੋ, ਪਲੱਸ ਨਾਲ ਦੀ ਨਾਲ ਹੀ ਨਾਲੇ ਪੁੰਨ ਵਾਲੇ ਫਲੀਆਂ, ਨਾਲੇ ਚੰਗਾ ਸ਼ੋਅ ਤੁਸੀਂ ਉਹ ਆਪਣੇ ਨਗਰ ਨਿਵਾਸੀਆਂ ਨੂੰ ਦਿਖਾ ਸਕਦੇ 416-317-2727-33 ਬੰਦੇ ਬਣੋ ਬੰਦੇ ਸ਼ੋਅ ਜੇਕਰ ਤੁਸੀਂ ਆਪਣੇ ਪਿੰਡ ਸ਼ਹਿਰ ਦੇ ਵਿੱਚ ਕਿਤੇ ਵੀ ਕਰਵਾਉਣਾ ਚਾਹੁੰਦੇ ਹੋ, ਮਰਜ਼ੀ ਤੁਹਾਡੀ ਆ, ਤੁਸੀਂ ਉਹ ਗਾਹਾਂ ਟਿਕਟਾਂ ਲਾਉਣੀਆਂ ਚਾਹੁੰਦੇ ਹੋ, ਤੁਸੀਂ ਫ੍ਰੀ ਦਿਖਾਉਣਾ ਚਾਹੁੰਦੇ ਹੋ, ਉਹ ਤੁਹਾਡੀ ਮਰਜ਼ੀ ਹੈ ਨਾ। 416-317-2727-33 ਤੇ ਤੁਸੀਂ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਸੰਪਰਕ ਕਰ ਲੈਣਾ। ਅਤੇ ਲਓ ਅੱਜ ਦੀ ਕਹਾਣੀ ਹੈ ਬਾਈ ਹਰਪ੍ਰੀਤ ਜਵੰਦਾ ਹੋਣਾ ਦੀ ਤੁਹਾਡੇ ਰੂਬਰੂ। ਘਰ ਵਾਲਾ ਪਹਿਲਾਂ ਹੀ ਚੱਲ ਵਸਿਆ ਸੀਗਾ, ਇਕੱਲਾ ਇਕੱਲਾ ਪੁੱਤ ਸੀ, ਹੁਣ ਤਾਂ ਨੂੰ ਸਭ ਕੁਛ ਛੱਡ ਛਡਾ ਕੇ ਕਿਸੇ ਦੇ ਹੋਰ ਘਰ ਜਾ ਕੇ ਬਹਿ ਗਈ। ਫਿਰ ਉਹਨੇ ਬੀਜੀ ਉਹਨਾਂ ਕੋਲ ਇਕੱਲੀ ਇਕੱਲੀ ਹੁਣ ਪੋਤਰੀ ਆ ਜਿਹੜੀ ਉਹ ਸੀ, ਜਿਹਨੂੰ ਆਪ ਹੀ ਉਹਨਾਂ ਨੇ ਪੜ੍ਹਾਇਆ, ਆਪ ਹੀ ਉਹਨਾਂ ਨੇ ਵਿਆਹਿਆ। ਦਾਦੀ ਲਈ ਤਾਂ ਔਖਾ ਹੀ ਹੋ ਜਾਂਦਾ, ਇਕੱਲੀ ਪੋਤੀ ਨੂੰ ਪਹਿਲਾਂ ਪਾਲਣਾ ਪੋਸ਼ਣਾ ਪੜ੍ਹਾਉਣਾ, ਉਹਦੀਆਂ ਡਿਮਾਂਡਾਂ ਪੂਰੀਆਂ ਕਰਨੀਆਂ, ਅੱਜ ਕੱਲ੍ਹ ਸਾਰਾ ਦਿਨ ਦਫ਼ਤਰ ਦੀ ਲਿਫਟ ਦੇ ਕੋਲ ਬੈਠੀ ਰਹਿੰਦੀ ਸੀਗੀ, ਘਰ ਵਾਲਾ ਕਿਸੇ ਵੇਲੇ ਠੇਕੇ 'ਤੇ ਇੱਥੇ ਚੌਂਕੀਦਾਰ ਹੁੰਦਾ ਸੀਗਾ, ਉੱਥੇ ਬੈਠ ਜਾਂਦੀ ਸੀ, ਕੋਈ ਨਿੱਕਾ ਮੋਟਾ ਕੰਮ ਆਖ ਦਿੰਦਾ ਤਾਂ ਉਹ ਕਰਦਿਆ ਕਰੇ, ਦਿਨ ਢਲੇ ਕੋਈ 5 ਫੜਾ ਦਿਆ ਕਰੇ, ਕੋਈ 10 ਫੜਾ ਦਿਆ ਕਰੇ। ਅੱਗੇ ਉਹ ਅਸੀਸਾਂ ਦਿੰਦੇ ਨਹੀਂ ਸੀ ਥੱਕਦੀ, ਪਰਮਾਤਮਾ ਤੈਨੂੰ ਤੰਦਰੁਸਤੀਆਂ ਬਖਸ਼ੇ, ਤੇਰੀ ਕਮਾਈ ਦੇ ਵਿੱਚ ਵਾਧੇ ਪਾਵੇ, ਤੇਰੇ ਘਰੇ ਕਿਸਮਤ ਭੱਜੀ ਫਿਰੇ, ਖੁਸ਼ੀਆਂ ਦਾ ਹੜ੍ਹ ਆਵੇ ਤੁਹਾਡੇ ਘਰੇ, ਕੋਈ ਤੱਤੀ ਵਾਹ ਨਾ ਲੱਗੇ ਤੁਹਾਨੂੰ। ਆਪ ਤੱਤੀਆਂ ਵਾਹਾਂ ਦੇ ਵਿੱਚੋਂ ਹੀ ਬੈਠੀ ਬੈਠੀ ਉੱਥੇ ਸਾਰਾ ਦਿਨ ਕੁੜਦੀ ਰਹਿੰਦੀ, ਪਰ ਲੋਕਾਂ ਨੂੰ ਅਸੀਸਾਂ ਦਿੰਦੀ, ਕੋਈ 5 ਫੜਾ ਦੇ, ਕੋਈ 10 ਫੜਾ ਦੇ। ਅਤੇ ਫਿਰ ਉਹ ਜਿਹੜੇ ਪੈਸੇ ਮਿਲੇ ਹੁੰਦੇ ਸੀ ਨਾ, ਉਹਨਾਂ ਨੂੰ ਮੱਥੇ ਦੇ ਨਾਲ ਪਹਿਲਾਂ ਲਾਇਆ ਕਰੇ, ਫਿਰ ਦੁਪੱਟੇ ਦੀ ਇੱਕ ਨੁੱਕਰ ਦੇ ਨਾਲ ਉਹਨਾਂ ਨੂੰ ਬੰਨ੍ਹ ਕੇ ਉੱਥੋਂ ਜੀ ਗੱਠ ਦੇ ਕੇ ਫਿਰ ਘਰ ਵੱਲ ਨੂੰ ਤੁਰ ਪੈਂਦੀ ਸੀ। ਮਹਾਂਦਰੇ ਤੋਂ ਤਾਂ ਨੇਰੀਪੁਰੀ ਨਾ ਮੇਰੀ ਬਹੁਤ ਪਹਿਲਾਂ ਤੁਰ ਗਈ ਬੀਜੀ ਵਰਗੀ ਲੱਗਦੀ ਹੁੰਦੀ ਸੀਗੀ, ਮੈਂ ਅਕਸਰ ਹੀ ਉਹਨਾਂ ਦੇ ਕੋਲ ਗੱਲੀ ਲੱਗ ਜਾਇਆ ਕਰਦੀ ਸੀ। ਕਦੇ ਮੈਂ ਹਾਲ ਪੁੱਛਦੀ, ਪੋਤਰੀ ਦਾ ਹਾਲ ਪੁੱਛਦੀ ਵੀ ਉਹ ਕਿਵੇਂ ਆ ਹੁਣ, ਉਹਨੇ ਕਹਿਣਾ ਬਹੁਤ ਠੀਕ ਆ, ਬੜੀ ਨਟਖਟ ਆ, ਸ਼ਰਾਰਤਾਂ ਕਰਦੀ ਆ, ਬਹੁਤ ਤੰਗ ਵੀ ਕਰਦੀ ਆ, ਕਦੇ ਕਦੇ ਕੁਛ ਖਾਣ ਨੂੰ ਦੇਵਾਂ ਤਾਂ ਕਹੂ ਇਹ ਨਹੀਂ ਉਹ ਖਾਣਾ, ਉਹ ਦੇਵਾਂ ਤਾਂ ਉਹ ਨਹੀਂ ਉਹ ਖਾਣਾ। ਪਿਆਰ ਪਿਆਰ ਦੇ ਵਿੱਚ ਉਹਦੇ ਨਾਲ ਹੱਸਣਾ, ਖੇਡਣਾ, ਰੁੱਸਣਾ, ਮਨਾਉਣਾ, ਦੁੱਖ ਸੁੱਖ ਸਭ ਕੁਛ ਉਹੀ ਤਾਂ ਸੀ। ਉਹਦਾ ਹਾਲ ਚਾਲ ਦੱਸਦੀ ਦੱਸਦੀ ਪਤਾ ਨਹੀਂ ਉਹ ਕਿੱਥੇ ਪਹੁੰਚ ਜਾਂਦੀ ਸੀ, ਨਹੀਂ ਅੱਜ ਉਹਦੇ ਨਾ ਫਲਾਣੇ ਰੰਗ ਦਾ ਸੂਟ ਬਲਾ ਹੀ ਸੋਹਣਾ ਲੱਗੇ। ਮੈਂ ਉਹਨੂੰ ਕਿਹਾ ਵੀ ਤੂੰ ਆਹ ਵੀ ਸਿੱਖ ਲਾ, ਤੂੰ ਆਹ ਵੀ ਸਿੱਖ ਲਾ, ਮਤਲਬ ਉਹਨੇ ਉਹਦੀਆਂ ਗੱਲਾਂ ਕਰਨੀਆਂ, ਉਹਦੀਆਂ ਗੱਲਾਂ ਅਤੇ ਗੱਲਾਂ ਕਰਦੀ ਕਰਦੀ ਪਤਾ ਹੀ ਨਹੀਂ ਉਹ ਕਿੱਥੋਂ ਦੀ ਕਿੱਥੇ ਪਹੁੰਚ ਜਾਂਦੀ ਸੀ। ਫਿਰ ਉਹਨੇ ਜੇ ਮੈਂ ਪੁੱਛਣਾ ਵੀ ਬੀਜੀ ਹੁਣ ਤੁਹਾਡੀ ਸਿਹਤ ਕਿਵੇਂ ਆ, ਠੀਕ ਰਹਿੰਦੇ ਹੋ ਤੁਸੀਂ? ਲੈ ਕੁੜੇ ਸਿਹਤ ਨੂੰ ਕੀ ਪੁੱਛਦੀ ਆ, ਸਵੇਰੇ ਉੱਠਦੀਆਂ ਲੱਤਾਂ ਘੜੀਸਦੀ ਘੜੀਸਦੀ ਤਾਂ ਮੈਂ ਰਸੋਈ 'ਚ ਜਾਂਦੀ ਹਾਂ, ਫੂਕਾ ਮਾਰ ਮਾਰ ਕੇ ਮੇਰਾ ਤਾਂ ਬੁਰਾ ਹਾਲ ਹੋਇਆ ਪਿਆ, ਚੁੱਲ੍ਹੇ 'ਤੇ ਫਿਰ ਮੈਂ ਚਾਹ ਧਰ ਲੈਂਦੀ ਹਾਂ, ਅਤੇ ਫਿਰ ਉਹਨੇ ਖਾਸੀਆਂ ਗੱਲਾਂ ਚਾਹ ਧਰਨ ਤੋਂ ਲੈ ਕੇ ਤਾਂ ਮੈਂ ਸੁਣੀ ਜਾਣੀ ਵੀ ਕੋਈ ਗੱਲ ਨਹੀਂ, ਚਾਹ ਕਾਹਦੀ, ਚਾਹ ਦੇ ਨਾਲ ਫਿਰ ਟੁੱਕ ਖਾਣ ਨੂੰ, ਰਾਤ ਦੀ ਮੈਂ ਬਾਸੀ ਰੋਟੀ ਰੱਖ ਲਈ, ਉਹ 'ਤੇ ਨੂਣ ਭੁੱਕ ਅਤੇ ਉੱਤੇ ਭਾਈ ਲਾਇਆ ਘਿਓ, ਅਤੇ ਉਹਦੀਆਂ 2 ਕੀਤੀਆਂ ਬੁਰਕੀਆਂ, ਤਾਂ ਕਿਤੇ ਢਿੱਡ ਤਾਫੜਿਆ ਮੈਂ। ਮੈਂ ਸੁਣੀ ਜਾਣੀ ਵੀ ਅੱਛਾ ਫਿਰ ਵੀ ਜੀ, ਫਿਰ ਕੁੜੇ ਫਿਰ ਕਾਹਨੂੰ, ਫਿਰ ਤਾਂ ਮੈਂ ਉੱਠ ਕੇ ਬੌਕਰ ਫੇਰਿਆ, ਉਹ ਕੀਤਾ, ਜੀ ਨਹੀਂ ਸੀ ਕਰਤਾ, ਮੇਰਾ ਸਿਰ ਬੰਨਿਆ, ਸਿਰ ਬੜਾ ਹੀ ਦੁਖੇ। ਅੱਛਾ ਤੂੰ ਐਂ ਕਰ, ਆਹ ਦਵਾਈਆਂ ਜਿਹੀਆਂ ਨੇ, ਆਹ ਦੇਖਦਾ ਭਲਾ। ਉਹਨੇ ਆਪਣੇ ਇੱਕ ਨੁੱਕਰ ਦੇ ਵਿੱਚੋਂ ਖਾਸੀਆਂ ਸਾਰੀਆਂ ਦਵਾਈਆਂ ਜਿਹੀਆਂ ਖੋਲ੍ਹ ਕੇ ਉਹ ਦਿਖਾ ਦੇਣੀ, ਭਲਾ ਦੱਸ ਖਾਂ ਵੀ ਇਹ 'ਚੋਂ ਬਾਹਲੀ ਅਸਰਦਾਰ ਕਿਹੜੀ ਆ, ਮੈਨੂੰ ਇਹ ਦੱਸ, ਦੇਖੀ ਤਾਂ ਭਲਾ। ਮੈਂ ਅੱਗੇ ਵਗਦੀ ਵੀ ਬੀਜੀ ਮੈਨੂੰ ਕੀ ਪਤਾ ਕਿਹੜੀ ਅਸਰਦਾਰ, ਮੈਂ ਕਿਤੇ ਡਾਕਟਰ ਥੋੜ੍ਹੀ ਹਾਂ। ਲੈ ਫਿਰ ਪੜ੍ਹਾਈ ਦਾ ਕੀ ਫਾਇਦਾ ਕੁੜੇ ਤੇਰੀ ਤਾਂ, ਹੈਂ ਜੇ ਤੈਨੂੰ ਇੰਨਾ ਨਹੀਂ ਪਤਾ, ਇਹਨੂੰ ਪਤਾ ਤਾਂ ਹੋ, ਦੇਖ ਮੇਰਾ ਪੁੱਤ, ਦੇਖੀ ਪੁੱਤ। ਕਈ ਗੱਲਾਂ ਕਰਦੀ ਦਾ ਤਾਂ ਰੋਣ ਨਿਕਲ ਜਾਂਦਾ ਸੀ, ਅਤੇ ਕਦੇ ਆਪ ਮੁਹਾਰੇ ਹੱਸਣ ਲੱਗ ਜਾ ਕਰੇ। ਵਡੇਪੇ ਦੇ ਬਲਬਲੇ ਸੀ। ਸੋਚਦੀ ਕਿ ਕਦੇ ਮੇਰੇ 'ਤੇ ਵੀ ਭਾਰੂ ਹੋਣਗੇ, ਵਡੇਪਾ ਆਉਣਾ ਤਾਂ ਇੱਕ ਦਿਨ ਸਭ 'ਤੇ ਹੀ ਆ। ਕਦੇ ਕਦੇ ਨਾ ਉਹਨੇ ਉਹਦੇ ਦਾਦੇ ਦੀਆਂ ਗੱਲਾਂ ਕਰਨ ਲੱਗ ਜਾਣਾ। ਜਦੋਂ ਉਹ ਜਿਉਂਦੇ ਸੀ ਨਾ, ਉਹਨਾਂ ਨੇ ਤਾਂ ਭਾਈ ਕਦੇ ਫਰੂਟ ਲਿਆਉਣਾ, ਫਰੂਟ ਲਿਆ ਕੇ ਜਿੰਨਾ ਚਿਰ ਮੈਂ ਨਹੀਂ ਸੀ ਨਾ ਖਾਂਦੀ, ਉਨਾ ਚਿਰ ਮੂੰਹ 'ਤੇ ਨਹੀਂ ਸੀ ਧਰਦੇ ਖੀਰਾ ਅੰਬ ਲੈ ਕੇ ਆਏ। ਮੇਰਾ ਜੀ ਨਾ ਕਰੇ, ਉਹਨਾਂ ਨੇ ਭਗਾ ਕੇ ਮਾਰੇ, ਕਹਿੰਦੇ ਫਿਰ ਮੈਂ ਵੀ ਨਹੀਂ ਖਾਂਦਾ, ਜਾ ਜੇ ਤੂੰ ਨਹੀਂ ਨਾ ਖਾਂਦੀ ਫਿਰ ਮੈਂ ਵੀ ਨਹੀਂ ਖਾਂਦਾ। ਮਤਲਬ ਇੱਕ ਪਾਸੇ ਰੋਂਦੀ ਰੋਂਦੀ ਕਿੱਧਰਲੇ ਪਾਸੇ ਚਲੀ ਜਾਂਦੀ ਸੀ ਉਹ ਜਦੋਂ ਉਹ ਗੱਲਾਂ ਕਰਨ ਲੱਗਦੀ। ਮੈਨੂੰ ਲੱਗਦਾ ਸੀ ਅਸਲ 'ਚ ਨਾ ਮਨ ਹੌਲਾ ਕਰ ਰਹੀ ਆ। ਫਿਰ ਉਹਨੇ ਮੈਨੂੰ ਕਹਿਣਾ ਵੀ ਥੀਏ ਮੇਰਾ ਕੀ ਆ, ਤੂੰ ਜਾ ਐਵੇਂ ਨਾ ਕਵੇਲਾ ਹੋ ਜਾਏ ਤੈਨੂੰ। ਇਹ ਬੁੜੀ ਦੀਆਂ ਗੱਲਾਂ ਭਲਾ ਮੁੱਕਣੀਆਂ ਥੋੜ੍ਹਾ। ਕਦੇ ਤੁਰਨ ਲੱਗਿਆ ਫਿਰ ਮੈਂ ਧੱਕੇ ਨਾਲ 5-10 ਫੜਾਈ ਦਿੰਦੀ ਸੀ। ਇੱਕ ਵਾਰ ਹਫ਼ਤੇ ਲਈ ਮੇਰੀ ਡਿਊਟੀ ਨਾ ਦੂਜੇ ਬਲਾਕ 'ਚ ਲੱਗ ਗਈ। ਕੋਲ ਦੀ ਲੰਘਣ ਦਾ ਸਵਾਬ ਹੀ ਨਾ ਬਣਿਆ ਮੇਰਾ, ਜਾਣਾ ਚਾਹੁੰਦੀ ਵੀ ਸੀ, ਮੈਂ ਮਿਸ ਵੀ ਕਰਦੀ ਸੀ, ਦੇਖਣਾ ਵੀ ਚਾਹੁੰਦੀ ਸੀ, ਗੱਲਾਂ ਵੀ ਕਰਨੀਆਂ ਚਾਹੁੰਦੀ ਸੀ, ਉਹਨਾਂ ਨੂੰ ਸੁਣਨਾ ਵੀ ਚਾਹੁੰਦੀ ਸੀ, ਪਰ ਸਵਾਬ ਹੀ ਨਾ ਬਣਿਆ, ਮੇਰੀ ਤਾਂ ਡਿਊਟੀ ਦੂਜੇ ਪਾਸੇ ਲੱਗ ਗਈ। ਇੱਕ ਦਿਨ ਦੇਖਿਆ ਵੀ ਤੁਰੀ ਆ ਰਹੀ ਸੀ ਹੌਲੀ ਹੌਲੀ ਮੇਰੇ ਵੱਲ ਨੂੰ, ਮੰਜ਼ਿਲ ਦੀਆਂ ਪੌੜੀਆਂ ਚੜ ਮੁੜਕੋ ਮੁੜਕੀ ਹੋਈ ਹੋਈ। ਮੈਂ ਅੱਗੇ ਲੈਣ ਚਲੀ ਗਈ, ਆਖਣ ਲੱਗੀ ਤੈਨੂੰ ਉਚੇਚਾ ਮਿਲਣ ਆਈ ਆ, ਨਾਲ ਹੀ ਗਲਵੱਕੜੀ ਪਾ ਲਈ, ਕਹਿੰਦੀ ਠੰਡ ਪੈ ਗਈ ਧੀਏ ਕਾਲਜ 'ਚ। ਮੇਰਾ ਤਾਂ ਜੀ ਜਿਹਾ ਨਹੀਂ ਸੀ ਲੱਗਦਾ, ਦੇਖਿਆ ਨਹੀਂ ਨਾ ਤੈਨੂੰ ਕਿੰਨੇ ਦਿਨ ਹੋ ਗਏ। ਘੜੀ ਕੁ ਮਗਰੋਂ ਫਿਰ ਮੈਂ ਹੱਸਦੀ ਹੋਈ ਨੇ ਆਖਤਾ, ਕਹਿੰਦੇ ਮੈਂ ਕਿਹਾ ਅੱਜ ਤਾਂ ਮੇਰੇ ਕੋਲ ਤੇਰੇ ਜੋਗਾ 5 ਦਾ ਨੋਟ ਵੀ ਹੈ ਨਹੀਂ ਬੀਜੀ। ਅੱਗਿਓ ਮੇਰਾ ਮੱਥਾ ਚੁੰਮ ਲਿਆ, ਅਖੇ ਧੀਏ ਤੇਰੀ ਇੱਕ ਗਲਵੱਕੜੀ ਲੱਖਾਂ ਵਰਗੀ ਆ। ਨਾਲ ਹੀ ਮੁੱਠੀ ਦੇ ਵਿੱਚ ਫੜਿਆ ਵੱਡਾ ਸਾਰਾ ਨੋਟ ਮੈਨੂੰ ਫੜਾ ਤਾ, ਅਖੇ ਮੇਰੀ ਪੋਤਰੀ ਦੇ ਘਰ ਪੁੱਤ ਜੰਮਿਆ, ਘਰੇ ਮੋਤੀ ਚੂਰ ਦੇ ਲੱਡੂ ਲੈ ਕੇ ਜਾਈ। ਅਜੇ ਗਲਵੱਕੜੀ ਦਾ ਨੈਗੀ ਠੰਡਾ ਨਹੀਂ ਸੀ ਹੋਇਆ ਕਿ ਮੁੱਠੀ 'ਚ ਫੜਾ ਦਿੱਤੇ ਇਹਨੇ ਮੇਰੇ ਲੂੰ ਕੰਢੇ ਖੜ੍ਹੇ ਕਰਤੇ ਨੋਟਾਂ ਨੇ। ਇੰਝ ਲੱਗਿਆ ਜਿਵੇਂ ਅੱਜ ਅਰਸ਼ੋਂ ਉੱਤਰੀ ਮੇਰੀ ਬੀਜੀ ਮੇਰੇ ਨਿਆਣਿਆਂ ਨੂੰ ਪਿਆਰ ਦੇ ਕੇ ਵਾਪਸ ਮੁੜ ਗਈ ਹੋਵੇ, ਅਤੇ ਮੈਂ ਸੱਚੀ ਉਸ ਨੋਟ ਦੇ ਲੱਡੂ ਲੈ ਕੇ ਗਈ ਕਰ। ਇਹ ਸੀ ਅੱਜ ਦੀ ਕਹਾਣੀ ਬਾਈ ਹਰਪ੍ਰੀਤ ਜਵੰਦਾ ਹੋਣਾ ਦੀ। ਆ ਸਕੇ ਤੁਹਾਨੂੰ ਪਸੰਦ ਆਈ ਹੋਏਗੀ, ਬਹੁਤੀ ਵਾਰ ਇਹ ਆਪਣੀਆਂ ਹੋਣੀਆਂ ਹੁੰਦੀਆਂ ਨੇ।
3: ਬਿਲਕੁਲ,
0: ਕਿਸ ਤਰੀਕੇ ਨਾਲ ਜਿਹੜੇ ਇਕੱਲੇ ਰਹਿ ਜਾਂਦੇ ਆ
3: ਜੀ,
0: ਪਰ ਉਹਨਾਂ ਦੀਆਂ ਸਧਰਾਂ ਕਿਵੇਂ ਪੂਰੀਆਂ ਕਰਦੇ ਆ, ਉਹ ਆਪਣਾ ਬਚਪਨਾ ਵੀ ਆਪਣੇ ਪੁੱਤ ਪੋਤਿਆਂ ਦੇ ਵਿੱਚ ਦੇਖਦੇ ਆ
3: ਜੀ,
0: ਰੁਸਣਾ ਮਨਾਉਣਾ ਹੱਸਣਾ ਖੇਡਣਾ ਸਾਰਾ। ਸੋ ਮੈਨੂੰ ਲੱਗਦਾ ਕਿ ਬੜੀ ਕਮਾਲ ਦੀ ਕਹਾਣੀ ਹੈ ਜਿਹੜੀ ਬਾਈ ਹਰਪ੍ਰੀਤ ਹੋਣਾ ਨੇ ਲਿਖੀ ਸੀ, ਆ ਸਕੇ ਤੁਹਾਨੂੰ ਵੀ ਪਸੰਦ ਆਈ ਹੋਏਗੀ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ।
5: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
6: ਬਸ ਇੰਨੀ ਗੱਲ ਹੋ ਕਰ।

0: 0 and home for Hedge.
1: ਜਿਹੜਾ ਗੈਂਡ ਫਰਨੀਚਰ ਦਾ ਲਾਉਣਾ ਬੱਲੀਏ
2: ਜੀ ਦੋਸਤੋ, ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਸ ਤੋਂ ਸੁਲਤਾਨ ਜੀ ਸਾਡੇ ਨਾਲ ਆ ਚੁੱਕੇ ਹੈ। ਸੁਲਤਾਨ ਜੀ, ਸਤਿ ਸ੍ਰੀ ਅਕਾਲ ਜੀ।
3: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ,
2: ਬਹੁਤ ਬਹੁਤ ਧੰਨਵਾਦ ਸੁਲਤਾਨ ਜੀ। ਮਾਲ ਸਾਹਿਬ
4: ਜੀ,
2: ਜਿਹੜੇ ਟੀਵੀਆਂ ਦੀ ਗੱਲ ਸੁਲਤਾਨ ਜੀ ਨੇ ਕੀਤੀ ਸੀਗੀ,
4: ਬਿਲਕੁਲ ਜੀ, ਲਾਸਟ ਵੀਕ।
2: ਹਾਂ, ਤੁਸੀਂ ਲੈਣਾ ਕੋਈ ਮਤਲਬ ਪੈਂਡ ਚ ਟੀਵੀ ਲੈਣਾ ਤੁਸੀਂ? ਨਹੀਂ, ਲੈ ਲਓ ਜੀ, ਜਿਹੜਾ ਰੇਡੀਓ ਵਾਲਾ ਬੰਦਾ ਹੁਣ, ਮੈਂ ਤਾਂ ਮੈਂ ਨਹੀਂ ਆਪਦੀ ਨਹੀਂ ਗੱਲ ਕਰਨੀ, ਤੁਸੀਂ ਲਓ ਟਾਈਮ।
5: ਸੁਲਤਾਨ ਜੀ ਪੈਂਟ ਇੰਚ ਇਹਨਾਂ ਦੇ ਵਿੱਚ ਬੈਠਿਆ ਹੋਇਆ।
2: ਨਹੀਂ ਤੁਸੀਂ ਲੈਣਾ?
5: ਨਹੀਂ ਆਪਾਂ ਵੀ ਲਵਾਂਗੇ ਜੀ,
2: ਤੁਹਾਨੂੰ ਦਵਾ ਦਵਾਂ ਤੁਹਾਨੂੰ ਮੈਂ ਤੁਹਾਡਾ ਦਰਦ ਚਾਲ ਸੁਣ
3: ਲੈਣ ਦੇਣਾ ਜੀ। ਵੈਸੇ ਮੈਂ ਥੋੜੀ ਜੀ ਅਪਡੇਟ ਦੇਣ ਲੱਗਾ ਜੀ, ਸਾਡੀ ਇੰਡਸਟਰੀ ਚ ਸਾਨੂੰ ਈਮੇਲਸ ਆ ਗਈਆਂ ਕੰਪਨੀਆਂ ਵੱਲੋਂ, ਜਿਹਦੇ ਵਿੱਚ ਨਾ ਜੀ 25% ਟੈਰਿਫ ਜਿਹੜਾ ਹੋਮ ਅਪਲਾਈਸਿਸ ਦੇ ਉੱਪਰ ਲੱਗਿਆ। ਸੋ 25% ਦਾ ਮਤਲਬ ਇਹ ਹੈ ਫਰੇਟ ਪਾ ਕੇ 30% ਹੋ ਜਾਣਾ। ਸੋ ਜਿਹੜੀ $1,000 ਦੀ ਚੀਜ਼ ਹੈ ਉਹ $1,300 ਦੀ ਹੋ ਜਾਣੀ ਹੈ, ਜਿਹੜਾ $2,000 ਦਾ ਪ੍ਰੋਡਕਟ ਆ ਉਹ $2,600 ਦਾ ਆਉਣ ਵਾਲੇ 2 ਵੀਕ ਚ, ਤੇ ਜਿਹੜਾ $3,000 ਦਾ ਪੈਕੇਜ ਹੈ ਉਹ $3,999 ਦਾ ਚਲੇ ਜਾਣਾ, ਕਿਉਂਕਿ ਇਹਦੇ ਵਿੱਚ ਸਟੀਲ ਦੇ ਉੱਪਰ ਵੀ ਜਿਹੜਾ ਹੈ ਟੈਰਿਫ ਲਗਾਇਆ ਗਿਆ ਜੀ,
2: ਤੇ
3: ਅਪਲਾਈਸਿਸ ਦੇ ਉੱਪਰ ਵੀ ਟੈਰਿਫ ਲਗਾਇਆ ਗਿਆ। ਸੋ 25 ਤੋਂ ਲੱਗ ਕੇ 30% ਤੱਕ ਦਾ ਜਿਹੜਾ CTV ਦੀ ਨਿਊਜ਼ ਹੈ, ਤੁਸੀਂ ਬੇਸ਼ੱਕ ਅਗਰ CTV ਆਨਲਾਈਨ ਚੈੱਕ ਕਰੋ CTV ਨਿਊਜ਼, ਤੇ CTV ਨਿਊਜ਼ ਦੇ ਉੱਪਰ ਤੁਹਾਨੂੰ ਕਲੀਅਰ ਇਹ ਪਰਸੈਂਟੇਜ ਜਿਹੜੀ ਹੈ ਦਿਖੇਗੀ। ਸੋ ਜਿਹੜੇ ਵੀ ਕਸਟਮਰ, ਮੈਂ ਇੱਥੇ ਐਡਵਾਈਸ ਕਰੂੰਗਾ, ਜਿਹੜਾ ਸਾਡੇ ਕੋਲ ਸਟਾਕ ਪਿਆ, ਅਗਰ ਇਹਨੂੰ ਰਾਈਟ ਵੇ ਹੋਲਡ ਕਰਦੇ ਆ, ਬੁੱਕ ਕਰਦੇ ਆ, ਤੇ ਐਟਲੀਸਟ 3-piece ਕਿਚਨ ਬੰਡਲ ਤੇ $1,000 ਐਕਸਟਰਾ ਸੇਵ ਕਰਨਗੇ। ਕਿਉਂਕਿ ਜੀ ਇਹ $5,000 ਵਾਲਾ ਫਰਿੱਜ, ਸਟੋਵ, ਡਿਸ਼ਵਾਸ਼ਰ, 3-piece ਕਿਚਨ ਬੰਡਲ ਅਸੀਂ ਦੇ ਰਹੇ $29.99 ਦਾ, ਜਦਕਿ ਇਹ $39.99 ਦਾ ਮਿਲਣਾ 2 ਵੀਕ ਬਾਅਦ। ਜਿਹੜੇ ਕਸਟਮਰ ਈਵਨ ਸਿੰਗਲ ਪੀਸ ਫਰਿੱਜ ਲੈਣਾ ਚਾਹੁੰਦੇ ਆ, ਜਿਹੜਾ ਅਸੀਂ ਅੱਜ ਦੇ ਰਹੇ ਜੀ $8.99 ਦਾ, ਇਹ ਤੁਹਾਨੂੰ 2 ਵੀਕ ਬਾਅਦ $1,300 ਦਾ ਮਿਲਣਾ। ਸੋ ਮਿਸ ਨਾ ਕਰਨਾ, ਜਿਹੜੇ ਵੀ ਪ੍ਰੋਡਕਟ ਲੈਣੇ ਆ ਹੋਮ ਅਪਲਾਈਸਿਸ ਚ, ਚਾਹੇ ਤੁਸੀਂ ਵਾਸ਼ਰ ਐਂਡ ਡਰਾਇਰ ਦੇਖ ਰਹੇ ਹੋ, ਤਦ ਵੀ ਅੱਜ ਦੀ ਡੇਟ ਚ ਤੁਸੀਂ $800 ਸੇਵ ਕਰ ਰਹੇ ਹੋ, ਪਰ ਅੱਜ ਤੋਂ 2 ਵੀਕ ਬਾਅਦ ਤੁਸੀਂ 800 ਸੇਵ ਤਾਂ ਨਹੀਂ ਕਰਨਾ, ਬਲਕਿ ਉਹਦੇ ਉੱਪਰ ਤੁਹਾਨੂੰ ਐਟਲੀਸਟ ਮਿਨੀਮਮ 25-30% ਐਡ ਹੋ ਜਾਣਾ, ਜਿਹੜਾ ਕਿ $17.99 ਵਾਲਾ ਵਾਸ਼ਰ ਐਂਡ ਡਰਾਇਰ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ, ਇਹ ਮੁੜ ਕੇ $2,300 ਤੋਂ ਘੱਟ ਨਹੀਂ ਮਿਲਣਾ। ਸੋ ਕੁਇਕ ਐਕਟ ਕਰਨ ਦੀ ਲੋੜ ਹੈ ਜੀ, ਜੇ ਤੁਸੀਂ ਡਿਲੀਵਰੀ ਡੇਟ ਕੋਈ ਵੀ ਸਪਟੰਬਰ, ਅਕਤੂਬਰ, ਨਵੰਬਰ ਦੀ ਰੱਖਣੀ ਹੈ, ਤਦ ਵੀ ਇਹਨਾਂ ਡੀਲਸ ਨੂੰ ਲੌਕ ਕੀਤਾ ਜਾ ਸਕਦਾ। 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਪਹੁੰਚਣਾ, 905-450-2828 ਨੰਬਰ ਹੈ, 905-450-2828। ਤੇ ਹੁਣ ਤੁਸੀਂ ਟੀਵੀ ਦੀ ਗੱਲ ਕੀਤੀ ਹੈ, ਤੇ ਬਿਗ ਸਕਰੀਨ ਟੀਵੀ ਜ਼ਰੂਰ ਸ਼ੇਅਰ ਕਰਾਂਗੇ, 85-inch ਦਾ। ਜੇ ਕਸਟਮਰ ਲੈਣਗੇ ਸੋਨੀ, ਤੇ ਸੋਨੀ ਬਰੇਵੀਆ 3 ਮਿਲੇਗਾ ਅਪਡੇਟਿਡ ਟੈਕਨੋਲੋਜੀ ਦੇ ਨਾਲ, ਤੇ ਜੇ ਸੈਮਸੰਗ ਲੈਣਗੇ ਤੇ ਸੈਮਸੰਗ ਮਿੰਨੀ LED ਮਿਲੇਗਾ $2,200 ਤੋਂ $15.99 ਦਾ, ਪਰ ਜੇ ਤੁਸੀਂ ਮਿਸ ਕਰ ਜਾਂਦੇ ਹੋ 2 ਵੀਕ ਬਾਅਦ, ਇਹ ਟੀਵੀ $19.99 ਤੋਂ ਘੱਟ ਨਹੀਂ ਮਿਲਣਾ। ਸੋ ਮਿਸ ਨਾ ਕਰਨਾ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਜਿਹੜਾ ਸਾਡੇ ਕੋਲ ਇਸ ਟਾਈਮ ਸਟਾਕ ਪਿਆ ਉਹਦਾ ਫਾਇਦਾ ਚੁੱਕਿਆ ਜਾ ਸਕਦਾ, 905-450-2828 ਨੰਬਰ ਹੈ। ਜਿਹੜੇ ਬੱਚੇ ਬੈਕ ਟੂ ਸਕੂਲ ਜਾ ਰਹੇ ਆ, ਅਗਰ ਉਹਨਾਂ ਨੂੰ ਆਪਣੇ ਬੈਡਰੂਮ ਵਾਸਤੇ 40-inch ਟੀਵੀ ਚਾਹੀਦਾ $199 ਦਾ ਮਿਲ ਜਾਏਗਾ, 50-inch ਟੀਵੀ ਚਾਹੀਦਾ $299 ਦਾ ਮਿਲ ਜਾਏਗਾ, 55-inch ਟੀਵੀ ਚਾਹੀਦਾ $399 ਦਾ ਮਿਲ ਜਾਏਗਾ, 65-inch ਟੀਵੀ ਚਾਹੀਦਾ $599 ਦਾ ਮਿਲ ਜਾਏਗਾ, 75-inch ਟੀਵੀ ਚਾਹੀਦਾ $699 ਦਾ ਮਿਲ ਜਾਏਗਾ। ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ। BremptonAppliances.com ਸਾਡੀ ਵੈਬਸਾਈਟ ਹੈ ਜੀ, 905-450-2828, 905-450-2828 ਜੀ,
2: 905-450-2828। ਬਹੁਤ ਬਹੁਤ ਧੰਨਵਾਦ ਸੁਲਤਾਨ ਜੀ, ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਸ਼ੁਕਰੀਆ।
3: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ,
2: ਬਹੁਤ ਬਹੁਤ ਸ਼ੁਕਰੀਆ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਨਾਲ, ਇੱਕ ਗੀਤ ਤੁਹਾਨੂੰ ਸੁਣਾਈਏ ਫਿਰ, ਥੋੜਾ ਜਿਹਾ ਗੀਤ ਮਾਲ ਸਾਹਿਬ ਸੁਣਾਇਆ ਨੀ ਤੁਸੀਂ?
4: ਜੀ ਬਿਲਕੁਲ, ਅੱਜ ਸੁਣਾਉਂਦੇ ਜੀ, ਆਪਾਂ ਥੋੜਾ ਜਿਹਾ ਬਿਜ਼ੀ ਹੋ ਗਏ।
2: ਕਿਹੜਾ ਸੁਣਾਉਂਗੇ ਅੱਜ?
4: ਆਉਣ ਦੋ ਜੀ, ਐਮੀ ਵਿਰਕ ਦਾ ਹੀ ਫਿਰ।
2: ਐਮੀ ਵਿਰਕ ਦਾ
4: ਜੀ,
2: 30 ਅਗਸਤ ਨੂੰ ਸ਼ੋਅ ਆ
4: ਜੀ, ਬਿਲਕੁਲ।

0: ਲੋ ਜੀ ਜੁੜੇ ਹੋਏ ਰੇਡੀ ਪ੍ਰੋਗਰਾਮ ਸਾਰੰਗ ਨਾਲ ਅਤੇ ਸਾਡੀ ਲਾਈਨ ਹੈ ਜਿਹੜੀ ਇੱਕ ਤੁਹਾਨੂੰ ਦੱਸਿਆ ਨਾ ਕਿ ਫਰੋਡ ਅੱਜ ਕੱਲ੍ਹ ਬਹੁਤ ਹੋ ਰਿਹਾ ਉਹ ਫਰੋਡ ਬਾਰੇ ਤੁਹਾਨੂੰ ਦੱਸਣ ਲਈ ਦੀਪਾਂਸ਼ ਬਾਈ ਜੀ ਆ ਸੋ ਉਹ ਸਾਡੇ ਨਾਲ ਜੁੜ ਚੁੱਕੇ ਆ ਦੁਆਬਾ ਟੂਰ ਐਂਡ ਟਰੈਵਲ ਤੋਂ ਬਾਈ ਇਹਨਾਂ ਦੀ ਗੱਲ ਧਿਆਨ ਨਾਲ ਸੁਣਿਓ ਇਕੱਲੀ ਇਕੱਲੀ ਗੱਲ ਧਿਆਨ ਨਾਲ ਸੁਣਨ ਵਾਲੀ ਆ ਦੀਪਾਂਸ਼ ਬਾਈ ਜੀ ਆਇਆਂ ਨੂੰ ਵੈਲਕਮ
1: ਸਤਿ ਸ਼੍ਰੀ ਅਕਾਲ ਭਾਅ ਜੀ ਸਾਰੰਗ ਰੇਡੀਓ ਸੁਣਦੇ ਸਾਰੇ ਸਰੋਤਿਆਂ ਨੂੰ ਦੁਆਬਾ ਟਰੈਵਲ ਐਂਡ ਟੂਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਸ਼੍ਰੀ ਅਕਾਲ ਪਲ ਜਿਹੜੀ ਤੁਸੀਂ ਮੇਰੇ ਨਾਲ ਡਿਸਕਸ ਕਰ ਰਹੇ ਸੀ ਮੇਰਾ ਫਰਜ਼ ਬਣਦਾ ਕਿ ਉਹ ਹੋਰ ਲੋਕਾਂ ਤੱਕ ਵੀ ਪਹੁੰਚੇ ਗੱਲ ਤੇ ਥੋੜਾ ਜਿਹਾ ਦੱਸਿਓ ਤਾਂ ਵੀ ਉਹ ਕਿਵੇਂ ਸੀ
1: ਬਿਲਕੁਲ ਭਾਈ ਇਹ ਨਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਨਾਲ ਦੱਸਦਾ ਵੀ ਜਿੱਦਾਂ ਸਪੋਜ਼ ਕਰੋ ਵੀ ਸਾਡੇ ਕੋਲ ਕੋਈ ਪ੍ਰਾਈਜ਼ ਬਹੁਤ ਵਧੀਆ ਆਇਆ ਤੇ ਅਸੀਂ ਤੁਹਾਨੂੰ ਰਿਕੁਐਸਟ ਕੀਤੀ ਜਿਹੜਾ ਤੋਂ ਪ੍ਰਾਈਜ਼ ਬਹੁਤ ਵਧੀਆ ਆਇਆ ਤੇ ਅਸੀਂ ਤੁਹਾਨੂੰ ਰਿਕੁਐਸਟ ਕੀਤੀ ਜਿਹੜਾ ਤੁਹਾਡਾ ਫੇਸਬੁੱਕ ਪੇਜ ਬਹੁਤ ਵਧੀਆ ਚੱਲਦਾ ਹੈ ਨਾ ਮੈਂ ਤੁਹਾਨੂੰ ਰਿਕੁਐਸਟ ਕੀਤੀ ਮੈਂ ਕਿਹਾ ਸਰ ਤੁਸੀਂ ਨਾ ਇੱਕ ਵੀਡੀਓ ਬਣਾ ਕੇ ਆਪਣੇ ਫੇਸਬੁੱਕ ਪੇਜ ਤੇ ਪਾ ਦਿਓ ਤੁਸੀਂ ਵੀਡੀਓ ਸਟਾਰਟ ਕੀਤੀ ਉਹਦੇ ਵਿੱਚ ਪ੍ਰਾਈਜ਼ ਬੋਲਿਆ ਸਾਰਾ ਕੁਝ ਬੋਲਿਆ ਤੇ ਐਂਡ ਦੇ 10 ਸੈਕਿੰਡ 'ਚ ਤੁਸੀਂ ਦੁਆਬਾ ਟਰੈਵਲ ਐਂਡ ਟੂਰਸ ਦਾ ਨਾਮ ਬੋਲਿਆ ਹੁਣ ਲੋਕਾਂ ਨਾਲ ਕੀ ਹੋ ਰਿਹਾ ਆ ਜਿਹੜਾ ਤੁਹਾਡੀ ਵੀਡੀਓ ਜਿਹੜੀ ਪਈ ਆ ਪਹਿਲੇ 10 ਸੈਕਿੰਡ ਦੇ ਵਿੱਚ ਤੁਹਾਡੀ ਉਹ ਵੀਡੀਓ ਕੱਟੀ ਜਾਂਦੀ ਹੈ ਮਤਲਬ 10 ਸੈਕਿੰਡ ਤੁਹਾਡੇ ਚੱਕ ਲਏ ਜਿਸ 'ਚ ਤੁਸੀਂ ਪ੍ਰਾਈਜ਼ ਬੋਲਿਆ ਆ ਡੇਟਾ ਬੋਲੀਆਂ ਆ ਸਾਰਾ ਕੁਝ ਐਂਡ ਦੇ ਵਿੱਚ ਕੋਈ ਫੇਕ ਲੋਗੋ ਲਾ ਦਿੱਤਾ ਜਾਂਦਾ ਹੁਣ ਦੇਖਣ ਵਾਲਾ ਮੇਰੇ ਵਰਗਾ ਦੇਖੂਗਾ ਮੇਰੇ ਵਰਗਾ ਕਹੂਗਾ ਰਾਜਵੀਰ ਭਾਈ ਨੇ ਪਾਈ ਆ ਐਡ ਫਿਰ ਜੈਨੂਇਨ ਹੀ ਹੋਣੀ ਆ ਉਹ ਫੇਕ ਪੇਜ ਤੋਂ ਪਈ ਆ ਕੁਛ ਹੋਇਆ ਆ ਏਦਾਂ ਦੀਆਂ ਚੀਜ਼ਾਂ ਹੋ ਰਹੀਆਂ ਸਰ ਲੋਕਾਂ ਨਾਲ ਮੈਂ ਤੁਹਾਨੂੰ ਦੱਸਦਾ ਮੇਰੇ ਕੋਲ ਮੈਂ ਉਹਨਾਂ ਦਾ ਕੰਸੈਂਟ ਲਿਆ ਬੰਦਿਆਂ ਦਾ ਮੈਂ ਕਿਹਾ ਮੈਂ ਰੇਡੀਓ ਤੇ ਲਾਈਵ ਗੱਲ ਸ਼ੇਅਰ ਕਰਨੀ ਆ ਮੈਂ ਕਰ ਸਕਦਾ ਬਿਨਾਂ ਨਾਮ ਲਏ ਸੋ ਮੇਰੇ ਕਾਫੀ ਪੁਰਾਣੇ ਪੈਸੈਂਜਰ ਆ 3-4 ਸਾਲ ਹੋ ਗਏ ਆ ਮੇਰੇ ਕੋਲ ਟਿਕਟਸ ਲੈਂਦਿਆਂ ਨੂੰ
0: ਜੀ
1: ਉਹਨਾਂ ਦਾ ਫੋਨ ਆਇਆ ਮੈਨੂੰ ਕਹਿੰਦੇ ਵੀ ਅਸੀਂ ਟਿਕਟਸ ਬਾਈ ਕੀਤੀਆਂ ਇੱਕ ਬੰਦੇ ਕੋਲੋਂ ਉਹਨੇ ਸਾਨੂੰ ਪ੍ਰੋਪਰ ਐਡਰੈਸ ਭੇਜਿਆ ਮਤਲਬ ਐਡਰੈਸ GTA ਦਾ ਨਹੀਂ ਸੀਗਾ ਐਡਰੈਸ ਸੀਗਾ ਸਸਕੈਚੁਆਨ ਦਾ ਸਾਨੂੰ ਪ੍ਰੋਪਰ ਐਡਰੈਸ ਭੇਜਿਆ ਸਾਨੂੰ ਉਹਨੇ ਆਪਣਾ ਲਾਇਸੈਂਸ ਨੰਬਰ ਭੇਜਿਆ ਸਾਰਾ ਕੁਝ ਭੇਜਿਆ ਉਹਨੇ ਸਾਨੂੰ ਅਸੀਂ ਉਹਦੇ ਕੋਲੋਂ ਟਿਕਟਸ ਬਾਏ ਕਰ ਲਈਆਂ ਜਿਸ ਦਿਨ ਫਲਾਈਟ ਸੀ ਉਸ ਤੋਂ 3 ਦਿਨ ਪਹਿਲਾਂ ਉਹਨਾਂ ਦੀਆਂ ਟਿਕਟ ਜਿਹੜੀਆਂ ਆਨਲਾਈਨ ਵੈਬਸਾਈਟ ਤੇ ਸ਼ੋਅ ਹੁੰਦੀਆਂ ਸੀ ਸਾਰਾ ਕੁਝ ਹੁੰਦਾ ਸੀਗਾ ਉਹ ਬੰਦ ਹੋ ਗਈਆਂ ਸ਼ੋਅ ਹੋਣੀਆਂ
0: ਕਿੰਨਾ ਫਰਕ ਸੀ ਟਿਕਟ ਦੇ ਵਿੱਚ ਡਿਫਰੈਂਸ ਜਿਹੜਾ ਤੁਸੀਂ ਪ੍ਰਾਈਸ ਦੱਸਿਆ ਸੀ ਤੇ ਉਹਨਾਂ ਦਾ
1: $700
0: ਸਸਤੀ ਉਹਨਾਂ ਨੂੰ ਲੱਗਿਆ ਕਿ ਟਿਕਟ ਸਾਨੂੰ ਜੇ ਕਿਤੋਂ ਬਾਹਰੋਂ ਮਿਲ ਰਹੀ ਆ ਤਾਂ ਅਸੀਂ ਲੈ ਲਈਏ
1: ਹਾਂਜੀ ਉਹਨਾਂ ਨੂੰ ਫੀਲ ਹੋਇਆ ਵੀ $700 ਤਿੰਨ ਟਿਕਟਾਂ $2100 ਦਾ ਫਰਕ ਆ ਅਸੀਂ ਲੈ ਲਈਏ ਕਿਉਂਕਿ ਉਹਨਾਂ ਨੂੰ ਲੱਗਿਆ ਬੰਦਾ ਜੈਨੂਇਨ ਆ
0: ਤੇ ਉਹ ਟਿਕਟ ਅਸਲ ਦੇ ਵਿੱਚ ਟਿਕਟ ਹੈ ਹੀ ਨਹੀਂ ਸੀ
1: 3 ਦਿਨ ਪਹਿਲਾਂ ਬੰਦ ਹੋ ਗਈਆਂ ਉਹਨਾਂ ਦੀ ਫਲਾਈਟ ਸਾਰਾ ਕੁਝ ਸ਼ੋਅ ਹੋਣ ਦਾ ਉਹਨਾਂ ਬੰਦਿਆਂ ਨੇ ਫੋਨ ਕੀਤਾ ਉਹਨਾਂ ਨੂੰ ਫੋਨ ਉਹਨਾਂ ਦਾ ਮਿਲਦਾ ਨਹੀਂ ਪਿਆ ਵਟਸਐਪ ਤੇ ਗੱਲ ਹੋਈ ਸੀ ਕਿ ਵਟਸਐਪ ਤੇ ਫੋਨ ਚੱਕਦੇ ਨਹੀਂ ਪਏ
0: ਆਹ ਜੀ
1: ਜਿਹੜਾ ਉਹਨਾਂ ਨੇ ਐਡਰੈਸ ਭੇਜਿਆ ਸੀ ਵੀ ਚੈੱਕ ਕਰ ਵੀ ਅਸੀਂ ਓਰੀਜਨਲ ਆ ਅਸੀਂ ਜੈਨੂਇਨ ਆ ਉਹਨਾਂ ਨੇ ਆਪਣੇ ਕਿਸੇ ਨੋਨ ਨੂੰ ਕਿਹਾ ਸਸਕੈਚੁਆਨ ਦੇ ਵਿੱਚ ਵੀ ਤੁਸੀਂ ਉਹਨਾਂ ਕੋਲ ਪਲੀਜ਼ ਜਾ ਕੇ ਆਓ ਵੀ ਸਾਡਾ ਏਦਾਂ ਏਦਾਂ ਕਰਕੇ ਇੰਨੇ ਪੈਸੇ ਲੱਗੇ ਹੋਏ ਆ ਉਹਨਾਂ ਦੇ ਨੋਨ ਉੱਥੇ ਜਾ ਕੇ ਆਏ ਉਹ ਬਿਲਕੁਲ ਖਾਲੀ ਫੀਲਡ ਮਤਲਬ ਕਿ ਲਿਟਰਲੀ ਉੱਥੇ ਕੋਈ ਪਲਾਜ਼ਾ ਵੀ ਨਹੀਂ ਸੀਗਾ ਆਹ ਉਹਨਾਂ ਨੇ ਐਡਰੈਸ ਦਿੱਤਾ ਹੋਇਆ ਸੀ
0: ਲੋ ਜੀ ਇਸ ਤਰੀਕੇ ਨਾਲ ਵੀ ਬਾਈ ਜੀ ਆ ਚੀਜ਼ਾਂ ਹੋ ਰਹੀਆਂ
2: ਹਾਂ ਬਿਲਕੁਲ
0: ਸੋ ਤੁਸੀਂ ਬਾਈ ਬਹੁਤ ਮਿਹਨਤ ਨਾਲ ਪੈਸੇ ਡਾਲਰ ਕਮਾਉਂਦੇ ਹੋ ਆਫਿਸ ਦੇਖਿਆ ਕਰੋ ਇਹ ਦੇਖਿਆ ਕਰੋ ਕਿ ਟਿਕਟ ਜਿਹੜੀ ਹੈਗੀ ਆ ਜੇ ਕੋਈ ਬੰਦਾ $500-$700 ਸਸਤੀ ਤੁਹਾਨੂੰ ਦੇ ਰਿਹਾ ਕਿਉਂ ਦੇ ਰਿਹਾ ਇੰਨਾ ਮਾਰਜਨ ਮੈਨੂੰ ਲੱਗਦਾ ਇੰਨਾ ਮਾਰਜਨ ਤਾਂ ਬਾਈ ਜੀ ਨਹੀਂ ਹੋ ਸਕਦਾ
1: ਕਦੀ ਵੀ ਨਹੀਂ ਸਰ GTA ਇਜ਼ ਵੈਰੀ ਕੰਪੀਟੀਟਿਵ ਮਾਰਕੀਟ ਸਾਡੇ ਇੱਥੇ ਬਹੁਤ ਵਧੀਆ ਮਿਹਨਤ ਨਾਲ ਕੰਮ ਕਰਨ ਵਾਲੇ ਟਰੈਵਲ ਏਜੰਟ ਬੈਠੇ ਆ ਤੁਸੀਂ ਉਹਨਾਂ ਦੇ ਵਿੱਚ ਕਾਲ ਕਰੋ ਪ੍ਰਾਈਜ਼ ਕੰਪੇਅਰ ਕਰੋ ਹਾਂਜੀ ਤੁਹਾਡਾ ਹੱਕ ਆ ਪ੍ਰਾਈਜ਼ ਕੰਪੇਅਰ ਕਰਨਾ ਸਾਨੂੰ ਫੋਨ ਕਰੋ ਤੁਸੀਂ ਪ੍ਰਾਈਜ਼ ਕੰਪੈਰੀਜ਼ਨ ਨਾ ਇੰਨਾ ਆਪਣੇ ਆਪ ਹੀ ਤੁਹਾਨੂੰ ਪਤਾ ਲੱਗ ਜਾਣਾ ਵੀ ਇੰਨਾ ਫਰਕ ਨਹੀਂ ਹੋਣਾ ਚਾਹੀਦਾ
0: ਕਈ ਵਾਰ ਅਸੀਂ ਲਾਲਚ ਕਰ ਜਾਂਦੇ ਨਾ ਵੀ ਸਾਡਾ 2100 ਬਚਦਾ ਤੇ ਆਪਾਂ ਕਰ ਲਈਏ ਹੁਣ ਉਹ ਜਿਹਨੇ ਬਣਾਏ ਹੋਣਗੇ ਉਹਨੇ ਇਕੱਲੇ ਇੱਕ ਬੰਦੇ ਨੇ ਥੋੜੂ ਇੱਕ ਤਾਂ ਇਹਨਾਂ ਕੋਲੇ ਆ ਗਿਆ ਕੀ ਕਹਿੰਦੇ ਮੈਂ 3-4 ਬੰਦਿਆਂ ਦੀ ਇਦਾਂ ਦੀਆਂ ਕਾਲਾਂ ਦੇਖੀਆਂ ਨੇ ਆਪ ਜਿਹੜੀਆਂ ਅਟੈਂਡ ਕੀਤੀਆਂ ਜਿਹੜੇ ਹੋਰ ਆਫਿਸ 'ਚ ਹੋਣਗੇ ਉਹ ਅਲੱਗ ਹੋਣਗੀਆਂ ਤੇ ਜਿਹੜੀ ਹੋਰ ਪੂਰੀ ਕੈਨੇਡਾ ਵਾਈਡ ਅਗਲਾ ਤਾਂ ਚਾਹੇ ਜਿਹਨੇ ਮਰਜ਼ੀ ਡਾਲਰ ਬਣਾ ਕੇ ਉਹ ਗਿਆ ਹੋਊ ਉੱਥੇ ਕੋਈ ਹੈ ਹੀ ਨਹੀਂ ਆਫਿਸ ਉੱਥੇ ਫੀਲਡ ਸੀ ਇਕੱਲਾ ਹੀ ਯਾਰਡ ਸੀ ਇਕੱਲਾ ਹੀ ਸੋ ਇਸ ਚੀਜ਼ ਦੇ ਵਿੱਚ ਜੇ ਕੋਈ ਚੀਜ਼ ਬਹੁਤ ਜ਼ਿਆਦਾ ਤੁਹਾਨੂੰ ਲੱਗੇ ਕਿ ਸਸਤੀ ਆ ਤਾਂ ਜ਼ਰੂਰ ਦੇਖ ਲਿਆ ਕਰੋ ਵੀ ਕਾਰਨ ਕੀ ਹੋ ਸਕਦਾ ਵਾ ਸੋ ਤੁਸੀਂ ਕੋਈ ਦਿਓ ਅੱਜ ਪ੍ਰਾਈਜ਼ ਦਿਓ ਸਪੈਸ਼ਲ
1: ਬਿਲਕੁਲ ਸਰ ਜੇ ਤੁਸੀਂ ਸਪਤੰਬਰ ਦੇ ਵਿੱਚ ਜਾਣਾ ਚਾਹੁੰਦੇ ਆ 1-way ਟਿਕਟ ਲੈਣੀ ਆ ਸਪਤੰਬਰ ਸਟਾਰਟਿੰਗ ਜਾਣਾ ਸਤੰਬਰ ਮਿਡ ਜਾਣਾ ਟੋਰਾਂਟੋ ਤੋਂ ਦਿੱਲੀ 1-way ਟਿਕਟ $975 ਦੀ ਲੱਗੀ ਹੋਈ ਆ ਇੱਕ ਸਟਾਪ 2 ਬੈਗ ਦੇ ਨਾਲ
0: ਅੱਛਾ $975 ਦੀ
1: $975 ਇੱਕ ਸਟਾਪ 2 ਬੈਗ ਦੇ ਨਾਲ
0: ਵਾਹ 2 ਬੈਗ $975 ਦੀ ਬਾਜੀ ਮਿਲੀ ਹੈ ਸੋ ਇਹ 1-way ਆ ਜੀ
1: 1-way ਆ ਜੇ ਤੁਸੀਂ ਸਪਤੰਬਰ ਦੇ ਸਟਾਰਟਿੰਗ ਚ ਜਿੱਦਾਂ ਅਗਲੇ ਹਫਤੇ ਤੁਸੀਂ ਜਾਣਾ ਚਾਹੁੰਦੇ ਆ ਜਾਂ ਸਤੰਬਰ ਮਿਡ ਤੱਕ ਤੁਸੀਂ ਜਾਣਾ ਚਾਹੁੰਦੇ ਆ ਸਾਡੇ ਕੋਲ ਕੁਝ ਕੁ ਡੇਟਾ ਹੈਗੀਆਂ ਆ ਇੱਕ ਸਟਾਪ 2 ਬੈਗ $975 ਦੀ ਟਿਕਟ ਲੱਗੀ ਹੋਈ ਆ ਟੋਰਾਂਟੋ ਟੂ ਦਿੱਲੀ
0: ਆ ਚੱਕੋ ਨੰਬਰ ਦਿਓ
1: ਜੇ ਦਿਵਾਲੀ ਦੇ ਕੋਲ ਜਾਣਾ ਅਕਤੂਬਰ ਦੇ ਵਿੱਚ ਜਿੱਦਾਂ ਅਕਤੂਬਰ ਸਟਾਰਟਿੰਗ ਅਕਤੂਬਰ ਮਿਡ ਤੱਕ ਤੁਸੀਂ ਜਾਣਾ ਚਾਹੁੰਦੇ ਟੋਰਾਂਟੋ ਦਿੱਲੀ ਉਹ ਚ ਵੀ ਸਾਡੇ ਕੋਲ 1-way ਫੇਅਰ ਬਹੁਤ ਵਧੀਆ ਆਏ ਹੋਏ ਆ ਪ੍ਰਾਈਸ ਸਟਾਰਟ ਹੋ ਰਿਹਾ $1,025 ਇੱਕ ਸਟਾਪ 2 ਬੈਗ ਦੇ ਨਾਲ
0: ਵੈਰੀ ਨਾਈਸ ਵਾਹ ਕਿਆ ਬਾਤ ਹੈ।
1: ਦੇਖੋ ਹਰੇਕ ਮੰਥ ਜਿੱਦਾਂ ਸਪੋਜ਼ ਕਰੋ ਅੱਗੇ ਫਿਊਚਰ ਜਨਵਰੀ ਚ ਵੀ ਜਾਣਾ, ਉਹਦੀਆਂ ਵੀ ਡੀਲਸ ਆ ਗਈਆਂ, $965 ਦਾ ਵਨ ਵੇ ਪ੍ਰਾਈਸ ਸਟਾਰਟ ਹੋ ਰਿਹਾ ਆ। ਸੋ ਤੁਸੀਂ ਮਿਸ ਨਾ ਕਰੋ ਡੀਲਸ, ਜੇ ਤੁਹਾਡਾ ਪਲਾਨ ਬਣ ਰਿਹਾ ਆ, ਤੁਹਾਡੇ ਕੋਲ ਡੇਟਸ ਹੈਗੀਆਂ, ਤੁਸੀਂ ਸਾਨੂੰ ਕਾਲ ਕਰੋ ਦੁਆਬਾ ਟਰੈਵਲ ਨੂੰ, ਨੰਬਰ ਬੋਲੂੰਗਾ ਸਰ 905-673-1400-973-1400 ਦੁਆਬਾ ਟਰੈਵਲ ਐਂਡ ਟੂਰਸ,
0: 905-673-1400 ਤੇ ਤੁਸੀਂ ਬਾਈ ਜੀ ਕਾਲ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਦੀਪਾਂਸ਼ ਬਾਈ, ਥੈਂਕ ਯੂ ਵੈਰੀ ਮੱਚ।
1: ਥੈਂਕ ਯੂ ਸਰ, ਥੈਂਕ ਯੂ,
0: ਬਹੁਤ ਬਹੁਤ ਧੰਨਵਾਦ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਅਸੀਂ ਮੋਨਾ ਜੀ ਤੋਂ ਸੁਨੇਹਾ ਲੈ ਲਈਏ
2: ਜੀ,
0: ਤੇ ਕਿਉਂਕਿ ਇੰਸ਼ੋਰੈਂਸ ਵੀ ਹੋਣੀ ਬੜੀ ਜ਼ਰੂਰੀ ਹੈ, ਜੇਕਰ ਅਸੀਂ ਇਸ ਤੋਂ ਕਾਲ ਕਰਤੀ, ਕਾਲ ਅਸੀਂ ਕਰਦੇ ਹਾਂ,
2: ਕਰਦੇ ਹਾਂ, ਬਿਲਕੁਲ ਕਰਦੇ ਹਾਂ,
0: ਗੱਡੀ ਦੀ ਇੰਸ਼ੋਰੈਂਸ ਨਹੀਂ ਕਰਦੇ,
2: ਉਹਦੇ ਨਹੀਂ ਅਸੀਂ ਕਰਦੇ, ਉਹ ਤਾਂ ਅਸੀਂ ਆਪ ਕਾਲ ਕਰਦੇ ਹਾਂ, ਬਟ ਆਪਣੀ ਸੇਫਟੀ ਲਈ ਕੁਛ ਨਹੀਂ ਕਰਦੇ।
0: ਅੱਛਾ, ਜੇ ਰੂਲ ਆਇਆ ਹੋਵੇ ਜਿਵੇਂ ਗੱਡੀ ਵਾਲੇ ਟਿਕਟ ਦਿੰਦੇ ਵੀ ਭਾਈ ਤੇਰੀ ਇੰਸ਼ੋਰੈਂਸ ਹੋ ਜਾਏ, ਲਿਆਓ ਤੇਰੀ ਕੱਟੀ ਟਿਕਟ ਨਾ, ਫਿਰ ਬੰਦੇ ਕਰਾਉਣਗੇ,
2: ਬਿਲਕੁਲ ਕਰਾਉਣਗੇ ਜੀ, ਬਿਲਕੁਲ ਕਰਾਉਣਗੇ, ਹੈ ਨਾ। ਅਸੀਂ ਇਹ ਸੋਚਦੇ ਹਾਂ ਵੀ ਸਾਨੂੰ ਕੁਛ ਹੋਣਾ ਹੀ ਨਹੀਂ
0: ਵੀ। ਅੱਛਾ, ਦੇਖਣ 'ਚ ਇਹ ਮੋਨਾ ਜੀ ਗੱਲ ਬਈ ਵੀ ਗੱਡੀ ਮਹਿੰਗੀ ਹੈ ਕਿ ਬੰਦੇ ਦੀ ਲਾਈਫ ਮਹਿੰਗੀ ਹੈ, ਗੱਡੀ ਦੀ ਇੰਸ਼ੋਰੈਂਸ ਵੀ ਤਾਂ ਹੀ ਪੇ ਹੋਣਗੇ ਜੇ ਬੰਦਾ ਬੰਦੇ ਕੋਲ ਪੈਸੇ ਹੋਣਗੇ, ਬੰਦਾ
2: ਗੱਡੀ ਟੁੱਟ ਜੂ ਤਾਂ ਬੰਦਾ ਨਵਾਂ ਹੀ ਲੈ ਲੂਗਾ ਜੀ।
0: ਹਾਂ,
2: ਜੇ ਬੰਦੇ ਨੂੰ ਕੁਛ ਹੋ ਗਿਆ ਫਿਰ ਕੀ ਕਰਾਂਗੇ, ਇਹ ਇੰਨਾ ਡੂੰਘਾ ਅਸੀਂ ਸੋਚਦੇ ਹੀ ਨਹੀਂ, ਜਦਕਿ ਆਮ ਗੱਲਾਂ ਨੇ, ਪਰ ਇੰਨਾ ਡੂੰਘਾ ਅਸੀਂ ਸੋਚਦੇ ਨਹੀਂ।
0: ਹੁਣ ਤੁਸੀਂ ਬਾਹਲਾ ਡੂੰਘਾ ਚੱਲ ਕੇ ਮੈਂ ਕੱਢਾਂ ਕਿਵੇਂ ਤੁਹਾਨੂੰ ਵਿੱਚ ਉਹਦੇ ਮਾਲ ਸਾਹਿਬ, ਇਹ ਮੋਨਾ ਜੀ ਕੱਢਣਗੇ,
2: ਪੌੜੀ ਲਾਵਾਂ ਮੈਂ ਹੁਣ ਤੁਹਾਨੂੰ,
0: ਨਹੀਂ ਮੋਨਾ ਜੀ ਦਿਓ ਅਪਡੇਟ ਜੀ,
3: ਆਪਣੇ ਪੋਲਿਸੀਜ਼ ਪ੍ਰਾਇਰਟੀ ਤੇ ਰੱਖੋ। ਕਾਫੀ ਵਾਰ ਆਪਾਂ ਦੇਖਦੇ ਹਾਂ ਗੱਡੀ ਤਾਂ ਫਿਰ ਵੀ ਬਹੁਤ ਵੱਡੀ ਚੀਜ਼ ਹੈ, ਆਪਾਂ ਕਾਫੀ ਵਾਰ ਕੋਈ ਵੀ ਕੋਈ ਆਈਟਮ ਇਲੈਕਟ੍ਰੋਨਿਕਸ ਦੀ ਛੋਟੀ ਮੋਟੀ ਚੀਜ਼ਾਂ ਵੀ ਲੈਣ ਜਾਂਦੇ ਹਾਂ, ਫੋਨ ਲੈਣ ਜਾਂਦੇ ਹਾਂ, ਡੇਲੀ ਯੂਜ ਵਾਲੀ ਏਦਾਂ ਦੀ ਚੀਜ਼ਾਂ ਲੈਣ ਜਾਂਦੇ, ਉਹਦੇ ਉੱਤੇ ਵੀ ਇੰਸ਼ੋਰੈਂਸ ਆਪਾਂ ਮੰਗ ਲੈਂਦੇ ਹਾਂ। ਜਦੋਂ ਉੱਥੇ ਅਸੀਂ ਇਹ ਨਹੀਂ ਪੁੱਛਦੇ ਕਿ ਰਿਟਰਨ ਆਫ ਪ੍ਰੀਮੀਅਮ ਹੋਊਗਾ ਕਿ ਨਹੀਂ, ਜੇ ਸਾਨੂੰ ਇਸ ਚੀਜ਼ ਨੂੰ ਕੁਛ ਵੀ ਨਾ ਹੋਇਆ ਉੱਥੇ ਰਿਟਰਨ ਆਫ ਪ੍ਰੀਮੀਅਮ ਹੋਏਗਾ ਕਿ ਨਹੀਂ। ਪਰ ਜਦੋਂ ਲਾਈਫ ਇੰਸ਼ੋਰੈਂਸ ਦੀ ਗੱਲ ਆਉਂਦੀ ਹੈਗੀ, ਤਦੋਂ ਆਪਾਂ ਸਮੇਂ ਹਮੇਸ਼ਾ ਪਹਿਲਾਂ ਹੀ ਸੋਚਦੇ ਹਾਂ ਕਿ ਮਨੀ ਖਰਾਬ ਨਾ ਜਾਵੇ। ਪਰ ਬੇਸਿਕਲੀ ਦੇਖਿਆ ਜਾਵੇ, ਮੈਂ ਹਮੇਸ਼ਾ ਹੀ ਕਹਿੰਦੀ ਹਾਂ ਪ੍ਰੋਟੈਕਸ਼ਨ ਪਹਿਲਾਂ ਹੈਗੀ ਆ, ਰਿਟਰਨ ਆਫ ਪ੍ਰੀਮੀਅਮ ਇਜ਼ ਦਾ ਸੈਕਿੰਡ ਪ੍ਰਾਇਓਰਟੀ। ਪਰ ਡੈਫੀਨੇਟਲੀ, ਕਿਉਂਕਿ ਮੇਨ ਚੀਜ਼ ਇਹ ਆ ਜਾਂਦੀ ਕਿ ਤੁਹਾਡੇ ਬਜਟ ਦੇ ਹਿਸਾਬ ਦੇ ਨਾਲ ਪੋਲਿਸੀ ਹੋਣੀ ਚਾਹੀਦੀ ਹੈਗੀ ਹੈ, ਸਿਰਫ ਮਨੀ ਬੈਕ ਹੀ ਮੇਨ ਚੀਜ਼ ਨਹੀਂ ਹੁੰਦੀ। ਇਸ ਤੋਂ ਇਲਾਵਾ ਜਿੱਦਾਂ ਕਿ ਹੁਣੇ ਤੁਸੀਂ ਆਨਲਾਈਨ ਦੀ ਗੱਲ ਕਰ ਰਹੇ ਸੀ, ਇੱਕ ਚੀਜ਼ ਮੈਂ ਵੀ ਇੱਕ ਸ਼ੇਅਰ ਕਰਨਾ ਚਾਹੂੰਗੀ, ਵਿਜ਼ਿਟਰ ਟਰੈਵਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ। ਬਹੁਤ ਵਾਰ ਅਸੀਂ ਦੇਖਦੇ ਹਾਂ ਕਿ ਆਨਲਾਈਨ ਪਰਚੇਜ਼ ਕੀਤੀਆਂ ਜਾਂਦੀਆਂ ਨੇ, ਬਹੁਤ ਸਾਰੇ ਕਲਾਇੰਟਸ ਹੈ ਜਿਹੜੇ ਆਨਲਾਈਨ ਕੰਫਰਟੇਬਲ ਹੁੰਦੇ ਹੈ ਕਿ ਹਾਂਜੀ ਆਨਲਾਈਨ ਕਰਵਾ ਲਿੱਤੀ ਪੋਲਿਸੀ। ਪਰ ਬੇਸਿਕਲੀ ਦੇਖਿਆ ਜਾਵੇ, ਉਹਦੇ ਜਿਹੜੇ ਫਾਈਨ ਪ੍ਰਿੰਟਸ ਹੁੰਦੇ ਹੈਗੇ ਆ, ਮੋਸਟ ਆਫ ਦਾ ਟਾਈਮ ਤੁਹਾਨੂੰ ਫਾਈਨ ਪ੍ਰਿੰਟਸ ਦਾ ਨਹੀਂ ਪਤਾ ਚੱਲਦਾ। ਕਾਫੀ ਵਾਰ ਵੈਬਸਾਈਟਸ ਹੈ ਜਿੱਥੇ ਤੁਸੀਂ ਖੁਦ ਪਰਚੇਜ਼ ਕਰ ਸਕਦੇ ਹੋ, ਐਂਡ ਜਦੋਂ ਕਿ ਤੁਹਾਨੂੰ ਇੰਸ਼ੋਰੈਂਸ ਦੀ ਨੌਲੇਜ ਨਹੀਂ ਹੁੰਦੀ ਹੈਗੀ ਹੈ। ਦੂਜੀ ਚੀਜ਼ ਇਹ ਹੈ ਕਿ ਹਾਂਜੀ ਆਨਲਾਈਨ ਤੁਸੀਂ ਕੋਟੇਸ਼ਨ ਲੈ ਲਿੱਤੀ, ਓਵਰ ਦਾ ਫੋਨ ਤੁਸੀਂ ਜਾਣਦੇ ਨੇ ਕੌਣ ਪਰਸਨ ਹੈ ਜਿਹਤੋਂ ਤੁਸੀਂ ਪਰਚੇਜ਼ ਕਰ ਰਹੇ ਹੋ, ਤੁਹਾਨੂੰ ਇਹ ਨਹੀਂ ਪਤਾ ਉਹ ਕਿੰਨੀ ਦੇਰ ਤੋਂ ਇਸ ਫੀਲਡ ਦੇ ਵਿੱਚ ਹੈ, ਕੀ ਉਹਦਾ ਐਕਸਪੀਰੀਅੰਸ ਹੈਗਾ, ਕੀ ਉਹਦੀ ਨੌਲੇਜ ਹੈਗੀ ਹੈ। ਮੈਂ ਹੁਣ ਰੀਸੈਂਟਲੀ ਹੀ ਕਿਸੇ ਨਾਲ ਗੱਲ ਕੀਤੀ ਸੀਗੀ 2 ਦਿਨ ਪਹਿਲਾਂ, ਜਿਹਨਾਂ ਦੇ ਪੇਰੈਂਟ ਨੂੰ ਏਦਾਂ ਦੀ ਕੰਡੀਸ਼ਨ ਸੀਗੀ ਕਿ ਉਹ ਐਲੀਜੀਬਲ ਹੀ ਨਹੀਂ ਸੀ ਹੋ ਰਹੇ, ਕਿ ਕਿਸੇ ਵੀ ਕੰਪਨੀ ਦੇ ਵਿੱਚ ਐਲੀਜੀਬਲ ਨਹੀਂ ਸੀ ਹੋ ਰਹੇ, ਜਦੋਂ ਕਿ ਕੋਈ ਹੋਰ ਪਰਸਨ ਆਨਲਾਈਨ ਉਹਨਾਂ ਨੂੰ ਪੋਲਿਸੀ ਉਹੀ ਸੇਮ ਪੋਲਿਸੀ ਪ੍ਰੋਵਾਈਡ ਕਰ ਰਹੇ ਸੀਗੇ ਕਿ ਹਾਂਜੀ ਕੋਈ ਗੱਲ ਨੀ ਐਲੀਜੀਬਲ ਹੈਗੇ ਆ, ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਦੇ ਅੰਡਰ ਲਾਸਟ 6 ਮੰਥ ਦੇ ਵਿੱਚ ਚੇਂਜਸ ਨਹੀਂ ਆਈਆਂ, ਇਸ ਕਰਕੇ ਉਹਨਾਂ ਨੂੰ ਪੋਲਿਸੀ ਦੇ ਦੇਵਾਂਗੇ। ਪਰ ਬੇਸਿਕਲੀ ਦੇਖਿਆ ਜਾਵੇ, ਜੇ ਉਹਨਾਂ ਦੀ ਪੋਲਿਸੀ ਵਰਡਿੰਗ ਪੜ੍ਹਦੇ ਹੈਗੇ ਆ, ਜਿਹੜੀ ਵੀ ਕੰਪਨੀ ਦੇ ਵਿੱਚ ਆਪਾਂ ਡੀਲ ਕਰੀਏ, ਕਿਤੇ ਵੀ ਐਲੀਜੀਬਲ ਨਹੀਂ ਸੀ ਹੁੰਦੇ। ਸੋ ਇਹ ਚੀਜ਼ਾਂ ਨੇ, ਮੇਕ ਸ਼ੋਰ ਕਰੋ ਐਟਲੀਸਟ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਤਾਂ ਉਹ ਰੁਕ ਗਏ ਪੋਲਿਸੀ ਪਰਚੇਜ਼ ਕਰਨ ਨੂੰ, ਐਂਡ ਉਹਨਾਂ ਨੂੰ ਇੱਥੇ ਬੁਲਾਉਣ ਨੂੰ, ਕਿਉਂਕਿ ਇਹ ਬਹੁਤ ਵੱਡਾ ਰਿਸਕ ਹੈ ਕਿ ਤੁਸੀਂ ਪ੍ਰੀਮੀਅਮਸ ਪੇ ਕਰ ਦਿੱਤੇ ਪਰ ਪਰਸਨ ਐਲੀਜੀਬਲ ਨਹੀਂ ਹੈ, ਤਾਂ ਉਸ ਕੰਡੀਸ਼ਨ ਨੂੰ ਤਾਂ ਛੱਡੋ, ਕੋਈ ਵੀ ਕੰਡੀਸ਼ਨ ਕਵਰ ਨਹੀਂ ਹੋਏਗੀ। ਜੇ ਕੋਈ ਵੀ ਕਲੇਮ, ਕੋਈ ਇੰਜਰੀ ਦਾ ਸਿਕਨੈਸ ਦਾ ਕੁਛ ਵੀ ਆਉਂਦਾ, ਕੁਛ ਵੀ ਕਵਰ ਨਹੀਂ ਹੁੰਦਾ ਜੇ ਪਰਸਨ ਐਲੀਜੀਬਲ ਨਹੀਂ ਹੋ ਰਿਹਾ। ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਕੰਸਰਨ ਹੈ ਵਿਜ਼ਿਟਰ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਟਰੈਵਲ ਇੰਸ਼ੋਰੈਂਸ ਬਾਰੇ, ਜਾਂ ਫਿਰ ਆਪਣੀ ਇਨਵੈਸਟਮੈਂਟ ਦੇ ਰਿਲੇਟਡ ਕੋਈ ਵੀ ਕੰਸਰਨ ਹੋਵੇ, ਜਾਂ ਆਪਣੀ ਸਟੇਟਮੈਂਟਸ ਨੂੰ ਰਿਵਿਊ ਕਰਨਾ ਚਾਹੁੰਦੇ ਹੋ, RRSP, FHS, DFS ਜਾਂ ਬੱਚਿਆਂ ਦੀ RESP, ਜ਼ਰੂਰ ਕੰਟੈਕਟ ਕਰ ਸਕਦੇ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 9216509151509 ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ 9280 ਗੋਰਵੇ ਡਰਾਈਵ ਯੂਨਿਟ C110 ਇੰਟਰਮਟਨ ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਸਾਡੇ ਟੀਮ ਮੈਂਬਰ ਬਣਨਾ ਚਾਹੁੰਦੇ ਹੋ LLQP ਲਾਇਸੈਂਸ ਆਲਰੇਡੀ ਹੈਗੇ ਹੋ ਪ੍ਰੋਪਰ ਸਪੋਰਟ ਨਹੀਂ ਮਿਲ ਪਾਈ ਤਾਂ ਵੀ ਜਾਂ ਫਿਰ ਜੇ ਲਾਇਸੈਂਸ ਲੈ ਕੇ ਸਾਨੂੰ ਸਾਨੂੰ ਜੁਆਇਨ ਕਰਨਾ ਚਾਹੋ ਤਾਂ ਵੀ ਤੁਸੀਂ ਕਾਲ ਕਰ ਸਕਦੇ ਹੋ ਜੀ 416-509-1509 ਥੈਂਕ ਯੂ ਸੋ ਮਚ ਰਾਜ
0: ਬਹੁਤ ਬਹੁਤ ਲੋ ਜੀ ਸਾਡੇ ਨਾਲ ਆ ਚੁੱਕੇ ਆ ਨਾਗਪਾਲ ਸਾਹਿਬ ਜਾਂਦੇ ਜਾਂਦੇ ਨਾਗਪਾਲ ਸਾਹਿਬ ਜੀ ਆਇਆਂ ਨੂੰ ਜੀ
4: ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ
0: ਸਤਿ ਸ਼੍ਰੀ ਅਕਾਲ ਨਾਗਪਾਲ ਸਾਹਿਬ ਗੱਲ ਪੈਸੇ ਧੇਲੇ ਦੀ ਜਦੋਂ ਆਉਂਦੀ ਆ ਗੱਲ ਪੜ੍ਹਨ ਲਿਖਣ ਦੀ ਜਦੋਂ ਆਉਂਦੀ ਆ ਇੱਕ ਤੀਰ ਨਾਲ ਦੋ ਨਿਸ਼ਾਨੇ ਹੁੰਦੇ ਆ ਕਿ ਬੰਦਾ ਕਹਿੰਦਾ ਬਾਈ ਪੜ੍ਹ ਵੀ ਲਵਾਂਗੇ ਕਾਲਜ ਦੀ ਫੀਸ ਜਿਹੜੀ ਪੇ ਕਰਨੀ ਹੈ ਅਸੀਂ ਕਈ ਵਾਰ ਡਰਦੇ ਹੁੰਦੇ ਹਾਂ ਇਹ ਦੱਸੋ ਵੀ ਇਹਦੇ 'ਚ ਜਿਹੜੇ ਰੂਲ ਚੇਂਜ 2 ਸਾਲ ਬਾਅਦ ਤੁਸੀਂ ਦੱਸੇ ਸੀ ਹੋ ਜਾਂਦੇ ਆ ਕੁਛ ਹਿੱਸਾ ਗ੍ਰਾਂਟ ਮਿਲਦੀ ਆ ਕਿ ਜਮਾਂ ਹੀ ਨਹੀਂ ਮਿਲਦੀ
4: देखिए जी अगर आपके बच्चे 11 साल से छोटे हैं फैमिली ऑफ 4 है तो $1.5 लाख आपको आया अब आप उम्र है तो 1.5 लाख 0% के बिना गारंटी के आपने उतना ही वापस करना है और ढाई साल बाद पहली किस्त स्टार्ट है कहीं भी पैसे को बरतो शुरू में 0% बाद में साल का 2.5% ब्याज है मतलब $1,00,000 पे 2500 ब्याज बिना गारंटी बिना क्रेडिट चेक बिना किसी सिक्योरिटी के कॉल करें 8 साल में हजारों को सर्च कर चुके हैं कॉल करें ऑफिस आए प्रॉपर ऑफिस है
0: ਇੱਕ ਜੀ ਇਹ ਆ ਕਿ ਕ੍ਰੈਡਿਟ ਚੈੱਕ ਨਹੀਂ ਹੈ ਜੀ ਕ੍ਰੈਡਿਟ ਹਿਸਟਰੀ ਦੀ ਲੋੜ ਨਹੀਂ ਪੀਆਰ ਹੈਗੇ ਹੋ ਸਿਟੀਜਨ ਹੈਗੇ ਹੋ ਤਾਂ 1-1.5 ਲੱਖ ਲੋਨ ਜਿਹੜਾ ਤੁਹਾਨੂੰ ਮਿਲ ਜਾਣਾ ਵਾ ਪੜ੍ਹਨ ਲਈ ਮਿਲਣਾ ਆਨਲਾਈਨ ਕਲਾਸਿਸ ਤੁਸੀਂ ਲਾਉਣੀਆਂ ਨੇ ਅਸਾਈਨਮੈਂਟ ਦੇਣੀਆਂ ਨੇ ਅਸਾਈਨਮੈਂਟ ਦੇ ਵਿੱਚ ਵੀ ਤੁਹਾਡੀ ਹੈਲਪ ਇਹ ਕਰ ਸਕਦੇ ਵੀ ਕਿਵੇਂ ਦੇਣੀਆਂ ਨੇ ਸੋ ਤੁਸੀਂ ਜੇ ਨਹੀਂ ਅਕਾਊਂਟ ਸੈਟਅਪ ਵੀ ਕਰਕੇ ਦੇਣਗੇ ਤੁਹਾਡੇ ਅਕਾਊਂਟ 'ਚ ਪੈਸੇ ਜਾਣੇ ਇਹਨਾਂ ਕੋਲ ਕੋਈ ਪੈਸਾ ਨਹੀਂ ਜਾਣਾ ਸੋ ਨੰਬਰ ਇੱਕ ਵਾਰ ਦੇ ਦਿਓ ਜੀ
4: ਹਾਂਜੀ ਨੰਬਰ ਹੈ ਜੀ 437-264-3175-199 ਕੰਮ ਹੋਣ ਤੋਂ ਬਾਅਦ $200 ਫੀਸ ਹੈ ਜੀ ਕੋਈ ਫਿਡਨ ਚਾਰਜਿਸ ਪਰਸੈਂਟੇਜ ਕਮਿਸ਼ਨ ਨਹੀਂ ਹੈ 437-264-3175-477-234-3175
0: ਬਹੁਤ ਬਹੁਤ ਧੰਨਵਾਦ ਸਰ 437-264-3175 ਤੇ ਕਾਲ ਕੀਤੀ ਜਾ ਸਕਦੀ ਆ ਸੁਖ ਜੀ ਕੀ ਹਾਲ ਚਾਲ ਹੈ
5: ਬਹੁਤ ਸ਼ੁਕਰੀਆ ਧੰਨਵਾਦ ਬੋਪਰ ਸਾਹਿਬ ਰੱਖੜੀ ਸਪੈਸ਼ਲ ਅੱਜ ਜਿੰਨੀਆਂ ਵੀ ਭੈਣਾਂ ਸਾਡੇ ਕੋਲ ਆਉਣਗੀਆਂ ਕਿੰਗ ਸਾਈਜ਼ ਬੈਡਰੂਮ ਸੈੱਟ ਦੀ ਡੀਲ ਦਿੰਦੇ ਹਾਂ ਸੋਲਿਡ ਵੁੱਡ ਕਿੰਗ ਸਾਈਜ਼ ਦਾ ਬੈੱਡ 6 ਫੁੱਟ ਉੱਚੀ ਹੈੱਡਬੋਰਡ ਫੁੱਟਬੋਰਡ ਦੇ ਵਿੱਚ ਸਟੋਰੇਜ ਡਰੈਸਰ ਮਿਰਰ ਨਾਲ ਸਾਈਡ ਟੇਬਲ ਸੋਲਿਡ ਵੁੱਡ ਦਾ ਬੈਡਰੂਮ ਸੈੱਟ $5,000 ਵਾਲਾ ਸਿਰਫ $1,699 $1,699 ਦਾ ਤੇ ਨਾਲ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਫ੍ਰੀ 6085 ਟੌਮਕਨ ਰੋਡ 6685 ਟੌਮਕਨ ਰੋਡ ਬੋਪਰ ਸਾਹਿਬ
0: ਟੌਮਕਨ ਰੋਡ ਤੇ ਬਾਈ ਜੀ ਪਹੁੰਚ ਜਿਓ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਵੈਰੀ ਮੱਚ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਨੂੰ ਦੇ ਦਿਓ ਇੱਥੇ ਇਜਾਜ਼ਤ ਹੁਣ ਸੁਣੋਗੇ ਦੇਸ਼ ਪ੍ਰਦੇਸ਼ ਰੱਬ ਰੱਖਾ ਸਤਿ ਸ਼੍ਰੀ

0: ਟਾਂਟਾ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
3: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161।
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ।
7: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-456-3381 ਤੇ 416-457-3381 ਤੇ।
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-456-3381 416-457-3381।
8: ਲੱਖਾਂ ਦਿਲਾਂ ਦੀ ਧੜਕਨ, ਦ ਸੁਪਰ ਸਟਾਰ ਐਮੀ ਵਿਰਕ।
9: ਮੈਂ ਕਿੱਥੇ ਬੈਠੇ ਆ ਕਰੂੰ, ਆਓ ਜੱਟ ਖੱਬੀ ਸੀਟ ਤੇ ਬੰਦੂਕ ਰੱਖਦਾ।
8: ਟੂ ਸਾਊਂਡ ਲਾਈਵ ਐਂਡ ਸੈਲੂਲਰ ਪੁਆਇੰਟ ਪ੍ਰੈਜ਼ੈਂਟ ਐਮੀ ਵਿਰਕ ਲਾਈਵ ਇਨ ਟੋਰਾਂਟੋ। August at Great Canadian Casino Resort. Toronto Valeo, ready ho jo. Buy your tickets at ticketmaster.ca or call 647-964-8573.
10: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ TV ਨੂੰ ਕਲੈਕਟ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।
11: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
12: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
11: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
12: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
13: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
14: 416-509-1509
13: ਔਰ ਵਿਜ਼ਿਟ insuranceforyou.ca।
8: There are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.

0: ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਬੜੇ ਹੀ ਖੁਸ਼ਗਵਾਰ ਮਾਹੌਲ ਦੇ ਵਿੱਚ ਹੋਗੇ। ਇਸ ਸਮੇਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੀ ਸਟੂਡੀਓ ਦੀ ਬ੍ਰੈਂਪਟਨ ਦੀ ਘੜੀ 'ਤੇ ਸ਼ਾਮ ਦੇ 3:07 'ਤੇ ਕੁਝ ਸੈਕਿੰਡ ਹੋਏ ਨੇ। ਸਭ ਤੋਂ ਪਹਿਲਾਂ ਤਜਿੰਦਰ ਸਿੰਘ ਸਿੱਧੂ ਸਿੱਧਵਾਂ ਵਾਲੇ ਵੱਲੋਂ ਅੱਜ ਦੇ ਪ੍ਰੋਗਰਾਮ ਵਿੱਚ ਨਿੱਘਾ ਸਵਾਗਤ ਹੈ। ਬੁੱਧਵਾਰ ਦਾ ਦਿਨ ਹੈ, 26 ਤਾਰੀਖ ਹੋ ਚੁੱਕੀ ਅਗਸਤ ਮਹੀਨੇ ਦੀ। ਦੋ ਤੋਂ ਦਿਨ ਸਾਰੰਗ ਰੇਡੀਓ ਸੁਣਿਆ ਹੁਣ ਦੇਸ਼ ਪ੍ਰਦੇਸ਼ ਵਗੈਰਾ ਠੀਕ ਸ਼ਾਮ ਦੇ 6 ਵਜੇ ਤੱਕ 3 ਘੰਟੇ ਦੀ ਮੁਲਾਕਾਤ ਹੈ ਸਭ ਨੂੰ ਸਾਡੇ ਵੱਲੋਂ। ਜੀ ਹਾਂ
1: ਜੀ, ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਤੌਰ। ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਤੁਸੀਂ ਠੀਕ ਹੋਵੋਗੇ ਅਤੇ ਇੰਜੋਏ ਕਰ ਰਹੇ ਹੋ ਬਹੁਤ ਖੂਬਸੂਰਤ ਜਿਹੇ ਵੈਦਰ ਨੂੰ। ਅਤੇ ਤੁਹਾਡਾ ਅਤੇ ਸਾਡਾ ਸਾਥ ਜਿਵੇਂ ਕਿ 3 ਘੰਟੇ ਦਾ ਹੁੰਦਾ ਐਵਰੀ ਡੇ, 1 ਘੰਟੇ ਦਾ ਸਾਥ ਤੁਹਾਡਾ ਅਤੇ ਸਾਡਾ ਦੋਵਾਂ ਦਾ ਰਹੇਗਾ। ਅਤੇ ਦੂਸਰੇ ਬਾਕੀ ਦੇ 2 ਘੰਟੇ 4 ਤੋਂ 6 ਵਜੇ ਤੱਕ ਸਿਮਰਾਜ ਸਿੱਧੂ ਜੀ ਤੁਹਾਡੇ ਲਈ ਲੈ ਕੇ ਆਉਂਦੇ ਨੇ ਕੈਨੇਡਾ ਤੋਂ ਲੇਟੈਸਟ ਨਿਊਜ਼। ਅਤੇ ਉਮੀਦ ਹੈ ਕਿ ਸਾਰੇ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਨੇ। ਅਤੇ ਸਟੂਡੀਓ ਦਾ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰੋ, www.desh-pradesh-tv.com ਜਾਂ ਫਿਰ www.desh-pradesh-radio.com। ਗੂਗਲ 'ਤੇ ਸਰਚ ਕਰੋਗੇ, ਵੈਬਸਾਈਟ 'ਤੇ ਪਹੁੰਚ ਜਾਓਗੇ ਅਤੇ ਤੁਸੀਂ ਲਾਈਵ ਸਟ੍ਰੀਮਿੰਗ ਕਰਕੇ ਸਾਨੂੰ ਡਾਇਰੈਕਟਲੀ ਸਟੂਡੀਓ ਦੇ ਵਿੱਚੋਂ ਦੇਖ ਵੀ ਸਕਦੇ ਹੋ, ਪ੍ਰੋਗਰਾਮ ਦੇ ਨਾਲ ਜੁੜ ਕੇ ਰਹਿ ਸਕਦੇ ਹੋ ਪੂਰੇ 6 ਵਜੇ ਤੱਕ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਵਿੱਚ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਓਟ ਆਸਰਾ ਲਈਏ ਅਤੇ ਬਾਕੀ ਦੀਆਂ ਗੱਲਾਂ ਬਾਅਦ 'ਚ, ਪਹਿਲਾਂ ਵਾਹਿਗੁਰੂ ਦਾ ਨਾਮ ਜ਼ਰੂਰੀ ਹੈ ਅਤੇ ਉਹ ਲੈ ਕੇ ਫਿਰ ਵਾਪਸ ਆਉਂਦੇ ਹਾਂ ਜੀ। ਪ੍ਰੋਗਰਾਮ ਦੇਸ਼ ਪ੍ਰਦੇਸ਼

0: ਨਾਮ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਬੁੱਧਵਾਰ ਦਾ ਦਿਨ ਹੈ, ਕੋਈ ਨਾ ਕੋਈ ਗੱਲਬਾਤ ਤੁਹਾਡੇ ਨਾਲ ਵੀ ਸਾਂਝੀ ਕਰਾਂਗੇ ਔਰ ਤੁਸੀਂ ਵੀ ਆਪਣੇ ਕਹਿੰਦੇ ਹੁੰਦੇ ਨੇ ਕਿ ਸਾਂਝ ਪਾ ਸਕੋਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਵੈਸੇ ਆਪਾਂ ਕੋਈ ਨਾ ਕੋਈ ਹੁੰਦਾ ਆਪਣੇ ਕੋਲ ਹਰ ਖਾਸ ਗੱਲਗਾ ਕਰਦੇ ਨੇ ਕਿਸੇ ਵਿਸ਼ੇ ਦੇ ਉੱਤੇ। ਅੱਜ ਕਿਉਂਕਿ ਚਿੱਠੀਆਂ ਪਾਉਣ ਦੀ ਮੈਂ ਗੱਲ ਕੀਤੀ ਸੀ ਆਪਾਂ ਉੱਦਣ, ਹੈ ਨਾ, ਅਤੇ ਪਰ ਹੁਣ ਚਿੱਠੀਆਂ ਪਾਉਣ ਦੀ ਗੱਲ ਬਾਅਦ 'ਚ ਕਰਾਂਗੇ। ਅਤੇ ਪਰ ਆਪਾਂ ਅੱਜ ਮੈਂ ਸੋਚਦਾ ਕਿ ਕੁਝ ਪੁਰਾਣੀਆਂ ਯਾਦਾਂ ਤਾਜ਼ਾ ਕਰੀਏ। ਜਿਹੜੀ ਮੈਂ ਅੱਗੇ ਵੀ ਇੱਕ ਦਿਨ ਕਿਹਾ ਸੀਗਾ, ਟੈਕਨੋਲੋਜੀ ਜਿਹੜੀ ਅਸੀਂ ਜਿਹੜੀ ਇਹ ਯੁੱਗ 'ਚ ਦੇਖਦੀ ਨਾ, ਬਹੁਤ ਗ੍ਰਾਮੋਫੋਨ ਤਾਂ ਕੁਛ ਵੀ ਚੀਜ਼ ਨਹੀਂ, ਉਦੋਂ ਪਹਿਲਾਂ ਤਾਂ ਗ੍ਰਾਮੋਫੋਨ ਤੋਂ ਪਹਿਲਾਂ ਤਾਂ ਵੈਸੇ ਹੀ ਗਾਉਂਦੇ ਹੁੰਦੇ ਸੀ ਲੋਕ, ਹੈ ਨਾ, ਲਾਊਡ ਸਪੀਕਰ ਵੀ ਨਹੀਂ ਸੀ ਹੁੰਦੇ। ਤੋ ਗ੍ਰਾਮੋਫੋਨ ਆ ਗਈ, ਗ੍ਰਾਮੋਫੋਨ ਦਾ ਯੁੱਗ ਵੀ ਵੇਖ ਲਿਆ। ਉਸ ਤੋਂ ਬਾਅਦ ਗ੍ਰਾਮੋਫੋਨ ਦੇ ਰਿਕਾਰਡ ਚੱਲਦੇ ਹੁੰਦੇ ਪੱਥਰ ਦੇ, ਹੈ ਨਾ, ਉਹ ਵੀ ਦੇਖ ਲਏ। ਟੇਪ ਰਿਕਾਰਡਰ ਆ ਗਈ, ਹੈਂਜੀ, ਟੇਪ ਰਿਕਾਰਡਰ ਤੋਂ ਬਾਅਦ ਰੇਡੀਓ ਤਾਂ ਪਹਿਲਾਂ ਹੀ ਆ ਗਿਆ, ਹੈ ਨਾ,
1: ਟੇਪ
0: ਰਿਕਾਰਡਰ ਬਾਅਦ 'ਚ ਆਈ ਆ। ਕੈਸਟਾਂ ਦਾ ਯੁੱਗ ਦੇਖਿਆ, ਉਦੋਂ ਪਹਿਲਾਂ ਇੱਕ ਹੋਰ ਵੱਡੀ ਸਾਰੀ ਕੈਸਟ ਜੀ ਹੁੰਦੀ ਸੀ, ਇੱਥੇ ਅਸੀਂ ਐਡਾਂ ਵੀ ਲਾਉਂਦੇ ਹੁੰਦੇ ਸੀ, ਇੱਥੇ 8 ਟਰੈਕ ਕਹਿੰਦੇ ਸਾਨੂੰ,
1: ਠੀਕ ਹੈ,
0: ਅਤੇ ਉਹਦੇ ਐਰੋਡਾਈਜ਼ ਵੀ ਸਾਰੇ ਉੱਥੇ ਰਿਕਾਰਡ ਹੁੰਦੀ ਸੀ। ਅਜੇ ਅੱਗੇ ਇਹ ਹੁੰਦਾ ਸੀਗਾ ਵੀ ਜੇ ਤੁਸੀਂ ਰਿਕਾਰਡ ਕਰਦੇ ਹੋ ਨਾ, ਜਿਹੜਾ ਕਮਰਸ਼ੀਅਲ ਰਿਕਾਰਡ ਕਰਦੇ ਸੀ, ਇੱਕੋ ਲੈਵਲ ਬੋਲਣਾ ਪੈਂਦਾ ਸੀਗਾ, ਅਤੇ ਜੇ ਤੁਸੀਂ ਗਲਤੀ ਕਰ ਲਈ ਫਿਰ ਉੱਕਦੇ ਰਹਿੰਦੇ ਸੀ, ਬੜਾ ਔਖਾ ਹੁੰਦਾ ਸੀ। ਉਹਦੇ ਵਿੱਚ ਇਹ ਸੀ ਕਿ ਕੰਪਿਊਟਰ 'ਤੇ ਤਾਂ ਹੁਣ ਰੇਜ਼ ਹੋ ਜਾਂਦਾ, ਉਹਦੇ 'ਚ ਰੇਜ਼
1: ਨਹੀਂ ਹੁੰਦਾ ਸੀ, ਓਕੇ,
0: ਇੱਕੋ ਤੁਸੀਂ ਲੈ ਦੇ ਵਿੱਚ ਬੋਲਣਾ ਕਮਰਸ਼ੀਅਲ, ਅਤੇ ਕੋਈ ਮਿਸਟੇਕ ਨਹੀਂ ਕਰਨੀ। ਅੱਜ ਕੱਲ੍ਹ ਤਾਂ ਤੁਸੀਂ ਬੈਸ਼ਕ ਬੋਲ ਬੋਲ, ਸਤਿ ਸ਼੍ਰੀ ਅਕਾਲ ਜੀ, ਚੁੱਪ ਕਰ ਜਾਓ ਜੀ, ਫਿਰ ਬੋਲੋ ਜੀ, ਬੜਾ ਈਜ਼ੀ ਹੋ ਗਿਆ,
1: ਬਿਲਕੁਲ ਪੌਜ਼ ਸਾਰੇ ਆਪਾਂ ਫਿਰ ਹਟਾ ਦਿੰਦੇ ਹਾਂ, ਹੈ ਨਾ,
0: ਵਿੱਚ ਨਿਕਲ ਜਾਂਦਾ, ਐਡਿਟਿੰਗ ਹੋ ਜਾਂਦੀ ਹੈ ਨਾ,
1: ਫਿਰ ਤਾਂ ਕਹਿ ਲਓ ਵੀ ਮੈਮਰੀ ਵੀ ਪੂਰੀ ਸ਼ਾਰਪ ਹੁੰਦੀ ਹੋਊਗੀ ਨਾ,
0: ਬਿਲਕੁਲ ਬਿਲਕੁਲ ਬਿਲਕੁਲ ਐਡਿਟਿੰਗ ਹੋ ਜਾਂਦੀ ਸੀ, ਨਿਕਲ ਜਾਂਦੀ, ਸਾਹ ਨਿਕਲ ਜਾਂਦੇ ਵਿੱਚ, ਹੁਣ ਜਦੋਂ ਸਾਹ ਬੱਚਾ ਆਉਂਦਾ

0: ਉਹ ਵੀ ਨਿਕਲ ਜਾਂਦੇ ਨੇ
1: ਬਿਲਕੁਲ ਹਾਂਜੀ
0: ਟੈਕਨੋਲੋਜੀ ਆ ਆਪਾਂ ਗੱਲ ਕਰਾਂਗੇ ਅੱਜ ਕਾਹਤੇ ਕਰੀਏ ਮੇਰੇ ਖਿਆਲ ਆਪਾਂ ਫੋਨ ਤੇ ਕਰ ਲਈ ਫੋਨ ਲੋਕਾਂ ਨੇ ਨਾ ਲੈਂਡ ਲਾਈਨ ਦੀ ਵੀ ਲੈਂਡ ਲਾਈਨ ਦੇ ਪਹਿਲਾਂ ਮੈਨੂੰ ਯਾਦ ਆ
1: ਹਾਂਜੀ
0: ਲੈਂਡ ਲਾਈਨ ਦਾ ਯੁੱਗ ਹੁੰਦਾ ਸੀ ਜਦੋਂ ਫੋਨ ਨਵੇਂ ਨਵੇਂ ਲੈਂਡ ਤੋਂ ਬਾਅਦ ਤਾਂ ਮੈਂ ਸੈੱਲ ਦੀ ਗੱਲ ਕਰੂੰਗਾ ਹਨਾ ਲੈਂਡ ਲਾਈਨ ਤੇ ਵੀ ਇੱਥੋਂ ਮਿਲਾਉਣੀ ਪੈਂਦੀ ਸੀ ਪੰਜ ਦਸ ਦਿਨ ਬਾਅਦ ਮਿਲਦਾ ਮੁਲਦਾ ਹੁੰਦਾ ਸੀਗਾ ਕੋਈ ਸੁਣਦਾ ਨਹੀਂ ਹੁੰਦਾ ਕਈ ਵਾਰੀ ਜੋਕ ਵੀ ਬਣ ਜਾਂਦੇ ਸੀਗੇ
1: ਹਾਂਜੀ
0: ਇਹ ਤੇ ਵੀ ਜੋਕ ਵੀ ਬਣੇ ਆ ਪੁਰਾਣੇ ਸਮੇਂ ਜਦੋਂ ਕਾਲ ਕਰਦੇ ਹੁੰਦੇ ਸੀ ਕੀ ਹੁੰਦਾ ਸੀ ਇੱਧਰ ਜਿਹੜੇ ਆਏ ਸੀ ਲੋਕ ਕਮਾ ਕਮੂ ਕੇ ਸਿੰਗਲ ਹੁੰਦੇ ਸੀ ਕਮਾ ਕੇ ਭੇਜ ਦਿੰਦੇ ਸੀ ਉੱਧਰ ਹਨਾ ਕਿਸ ਨੇ ਲੈਂਡ ਲਾਈਨ ਤੇ ਕਾਲ ਕੀਤੀ ਤੇ ਉੱਧਰੋਂ ਘਰ ਦੇ ਕਹਿੰਦੇ ਵੀ ਭਾਈ ਪੈਸੇ ਭੇਜ ਦੇ ਹਨਾ ਬੰਦਾ ਸੀਗਾ ਤੰਗ ਭੇਜਦਾ ਰਿਹਾ ਹੁਣ ਅੱਕ ਹੀ ਜਾਂਦਾ ਬੰਦਾ ਕਹਿੰਦਾ ਹਰ ਵਕਤ ਮੰਗੀ ਜਾਂਦੇ ਤੇ ਪੈਸੇ ਹਨਾ
1: ਹਾਂਜੀ
0: ਤੇ ਉਹ ਕਹਿੰਦਾ ਮੈਨੂੰ ਸੁਣਦਾ ਨੀ ਕਲੀਅਰ ਨੀ ਆ ਰਹੀ ਤੁਹਾਡੀ ਵਾਇਸ
1: ਆਵਾਜ਼ ਨੀ ਆ ਰਹੀ
0: ਆਵਾਜ਼ ਨੀ ਆ ਰਹੀ ਆਪਰੇਟਰ ਵਿੱਚ ਬੋਲੀ ਕਹਿੰਦੀ ਪੈਸੇ ਮੰਗਦੇ ਆ ਕਹਿੰਦਾ ਜੇ ਪੈਸੇ ਤੁਹਾਨੂੰ ਸੁਣਦਾ ਸਾਹਿਬ ਤਾਂ ਤੁਸੀਂ ਭੇਜ ਦਿਓ ਕਹਿੰਦਾ ਜੋ ਵੀ ਪੜ ਗਏ ਸੀ
1: ਯਾਨੀ
0: ਕਿ ਜਿਹੜੀ ਟੈਕਨੋਲੋਜੀ ਦੇ ਉੱਤੇ ਭੁਗਤਣ ਵਾਸਤੇ ਉਹਦੇ ਉਹਦੇ ਯੋਗ ਵੀ ਬਣੇ ਹੋਏ ਸੀ ਚਲੋ ਸਭ ਤੋਂ ਪਹਿਲਾਂ ਮੋਨਾ ਮਹਿੰਗੀ ਹੋਰ ਨਾਲ ਲਈ ਹੈ ਮੋਨਾ ਜੀ ਆ ਚੁੱਕੇ ਨੇ ਅੱਜ ਇੰਸ਼ੋਰੈਂਸ ਫੋਰ ਯੂ ਤੋਂ ਸਾਡੇ ਮਹਿਮਾਨ ਹੁੰਦੇ ਨੇ
1: ਬਿਲਕੁਲ
0: ਮੋਨਾ ਜੀ ਜੀ ਨੂੰ ਜਿਹਨੇ ਗੱਸਵਾਗੇ ਜੀ ਲੈਂਡ ਲਾਈਨ ਤੋਂ ਪਹਿਲਾਂ ਆਏ ਸੀ ਜੇ ਬਾਅਦ ਚ ਆਏ
2: ਲੈਂਡ ਲਾਈਨ ਤੋਂ ਜਿੱਦਾਂ ਉਹ ਵੱਡੇ ਵੱਡੇ ਨੋਕੀਆ ਦੇ ਸੈੱਲ ਫੋਨ ਚੱਲ ਪਏ ਸੀ
0: ਉਹ ਜਿਹੜੇ ਭਾਰੇ ਜਿਹੇ ਹੁੰਦੇ ਸੀ ਨਾ ਜਿਹੜੇ
2: ਬਲੈਕ ਐਂਡ ਵਾਈਟ ਸਕਰੀਨ
0: ਜੀ ਜੀ ਜੀ
1: ਜਿਹਦੇ ਉੱਪਰ ਸੱਪ ਵਾਲੀ ਗੇਮ
0: ਖੇਡੀ ਦੇਖ ਲਓ ਟੈਕਨੋਲੋਜੀ ਮੈਂ ਕਈ ਵਾਰ ਸੋਚਦਾ ਹੁੰਦਾ ਸੋ ਮਨੀ ਪਿਛਲੇ 50 ਸਾਲ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਕਿੰਨੀ ਟੈਕਨੋਲੋਜੀ ਚੇਂਜ ਹੋ ਗਈ ਹੈ ਨਾ
1: ਹਾਂਜੀ
2: ਬਹੁਤ ਜ਼ਿਆਦਾ ਬਹੁਤ ਜ਼ਿਆਦਾ ਈਵਨ ਜੀ ਮੈਂ ਸਿੱਧੂ ਜੀ ਜਿਵੇਂ ਸਾਡਾ ਤਾਂ ਰੋਜ਼ ਬਸ ਇੰਸ਼ੋਰੈਂਸ ਇੰਡਸਟਰੀ ਤੱਕ ਹੀ ਮੈਨੂੰ ਲੱਗਦਾ ਸਾਰਾ ਫੋਕਸ ਹੁੰਦਾ ਹੈਗਾ ਜੀ ਅਸੀਂ ਜਦੋਂ ਕੰਮ ਸ਼ੁਰੂ ਕੀਤਾ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਵੀ ਦੇਖੀਏ ਕਿ ਇੰਨਾ ਜ਼ਿਆਦਾ ਫਰਕ ਪੈ ਚੁੱਕਾ ਹੈਗਾ ਕਿ ਉਸ ਟਾਈਮ ਤੇ ਕੋਈ ਵੀ ਕੰਮ ਮਿਲੇ ਬਿਨਾਂ ਹੁੰਦਾ ਨਹੀਂ ਸੀਗਾ ਹਰੇਕ ਕਲਾਇੰਟ ਨੂੰ ਚਾਹੇ ਕੋਈ ਲਾਈਫ ਇੰਸ਼ੋਰੈਂਸ ਕਰਨੀ ਹੈ ਕੋਈ ਵੀ ਪੋਲਿਸੀ ਛੋਟੀ ਵੀ ਕਰਨੀ ਹੈ ਵੱਡੀ ਕਰਨੀ ਹੈ ਹਰ ਜਗ੍ਹਾ ਸਾਨੂੰ ਮਿਲਣਾ ਹੀ ਹਰ ਜ਼ਰੂਰੀ ਹੁੰਦਾ ਸੀ ਕਿਉਂਕਿ ਇਨ ਪਰਸਨ ਸਿਗਨੇਚਰ ਲੈ ਕੇ ਪੋਲਿਸੀ ਹੁੰਦੀ ਸੀ ਔਰ ਹੁਣ ਮੈਨੂੰ ਲੱਗਦਾ ਜਿੰਨੀਆਂ ਵੀ ਕੈਨੇਡੀਅਨ ਇੰਸ਼ੋਰੈਂਸ ਕੰਪਨੀਆਂ ਹੈ ਕੋਈ ਕੰਪਨੀ ਏਦਾਂ ਦੀ ਹੈ ਹੀ ਨਹੀਂ ਜਿਹਦੇ ਕੋਲ ਇਲੈਕਟ੍ਰੋਨਿਕ ਸਿਸਟਮ ਨਾ ਹੋਵੇ ਹਰੇਕ ਕੰਪਨੀ ਨੇ ਈ ਐਪਲੀਕੇਸ਼ਨ ਈ ਪੋਲਿਸੀਜ਼ ਈ ਸਿਗਨੇਚਰ ਫਾਇਦਾ ਇਹ ਚੀਜ਼ ਦਾ ਹੈਗਾ ਕਿ ਇਹ ਵੀ ਜ਼ਰੂਰੀ ਨਹੀਂ ਹੈ ਕਿ ਕਲਾਇੰਟ ਦੇ ਕੋਲ ਕੋਈ ਲੈਪਟਾਪ ਹੋਵੇ ਕੋਈ ਕੰਪਿਊਟਰ ਹੋਵੇ ਉਹ ਆਪਣੇ ਫੋਨ ਦੇ ਉੱਤੇ ਈਮੇਲ ਖੋਲ ਕੇ ਆਪਣਾ ਸਾਈਨ ਕਰ ਸਕਦੇ ਨੇ ਉੱਥੇ ਸਾਰੇ ਡਾਕੂਮੈਂਟਸ ਚੈੱਕ ਕਰ ਸਕਦੇ ਹੁੰਦੇ ਨੇ ਉਹਦਾ ਗੱਲ ਇਹ ਆ ਜਾਂਦੀ ਹੈਗੀ ਕਿ ਕਨਵੀਨੀਅੰਟ ਬਹੁਤ ਹੋ ਗਿਆ ਹੈਗਾ ਪਹਿਲਾਂ ਨਾਲੋਂ ਨੋ ਡਾਊਟ ਜਿੰਨੀ ਜਿੰਨੀ ਟੈਕਨੋਲੋਜੀ ਜ਼ਿਆਦਾ ਵੱਧਦੀ ਹੈਗੀ ਆ ਉਹਦਾ ਕਿਤੇ ਨਾ ਕਿਤੇ ਸਾਈਡ ਇਫੈਕਟ ਵੀ ਹੁੰਦਾ ਕਿਤੇ ਨਾ ਕਿਤੇ ਨੈਗੇਟਿਵ ਇੰਪੈਕਟ ਵੀ ਹੁੰਦਾ ਪਰ ਵੈਸੇ ਦੇਖਿਆ ਜਾਵੇ ਤਾਂ ਪੋਜ਼ਿਟਿਵਿਟੀ ਵਾਲਾ ਤਾਂ ਮੈਨੂੰ ਲੱਗਦਾ ਮੈਕਸੀਮਮ ਪੋਜ਼ਿਟਿਵ ਹਿਸਾਬ ਦੇ ਨਾਲ ਹੀ ਆਪਾਂ ਨੂੰ ਫਾਇਦਾ ਹੀ ਹੋਇਆ ਉਹਦੇ ਨਾਲ ਬਿਲਕੁਲ ਸਿੱਧੂ ਜੀ ਇੰਸ਼ੋਰੈਂਸ ਦੇ ਰਿਲੇਟਿਡ ਜਦੋਂ ਗੱਲ ਕਰਦੇ ਹੈਗੇ ਆ ਕਾਫੀ ਵਾਰ ਆਪਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹਰੇਕ ਨੂੰ ਪਤਾ ਹੈਗਾ ਕਿ ਲਿਵਿੰਗ ਬੈਨੀਫਿਟ ਹੈਗਾ ਜੇ ਸਾਨੂੰ ਕੋਈ ਕੈਂਸਰ ਰਿਲੇਟਿਡ ਹਾਰਟ ਰਿਲੇਟਿਡ ਕੋਈ ਵੀ ਏਦਾਂ ਦਾ ਆਰਗਨ ਫੇਲਿਓਰ ਪਰਸਨ ਨੂੰ ਕੋਈ ਡਾਇਮੈਂਸ਼ੀਆ ਅਲਜ਼ਾਈਮਰਸ ਹੋ ਜਾਂਦਾ ਕੋਈ ਪਾਰਕਿੰਸਨ ਡਿਜ਼ੀਜ਼ ਹੋ ਜਾਂਦੀ ਹੈ ਤਾਂ ਉਸ ਟਾਈਮ ਤੇ ਲੰਬਸਮ ਬੈਨੀਫਿਟ ਮਿਲਦਾ ਚਾਹੇ ਅਸੀਂ 1 ਲੱਖ ਦਾ ਲਿਆ 2 ਲੱਖ ਦਾ ਦਿੱਤੀ ਸੀ ਕਵਰੇਜ ਪਰ ਇਹ ਵੀ ਚੀਜ਼ ਹੈਗੀ ਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਅੰਡਰ ਰਾਈਟਿੰਗ ਵੀ ਬਹੁਤ ਸਟ੍ਰਿਕਟ ਹੁੰਦੀ ਹੈ ਜੇ ਕਿਸੇ ਵੀ ਪਰਸਨ ਨੂੰ ਕਿਸੇ ਵੀ ਤਰ੍ਹਾਂ ਦੇ ਹੈਲਥ ਇਸ਼ੂਜ਼ ਆ ਚੁੱਕੇ ਨੇ ਪਾਸਟ ਹਿਸਟਰੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਡਾਇਬਟੀਜ਼ ਹੈ ਕੋਈ ਕੋਲੈਸਟ੍ਰੋਲ ਹਾਈ ਬਹੁਤ ਰਿਹਾ ਹੈਗਾ ਜਾਂ ਕੋਈ ਵੀ ਕਿਸੇ ਵੀ ਹੋਰ ਤਰ੍ਹਾਂ ਦੇ ਕੰਡੀਸ਼ਨ ਆਈਆਂ ਨੇ ਤਾਂ ਮੋਸਟ ਆਫ ਦਾ ਟਾਈਮ ਦੇਖਿਆ ਜਾਂਦਾ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਵਿੱਚ ਅਪਰੂਵਲ ਬਹੁਤ ਮੁਸ਼ਕਿਲ ਨਾਲ ਮਿਲਦੀ ਹੈ ਪਰ ਕਾਫੀ ਵਾਰ ਇੱਦਾਂ ਦੀਆਂ ਵੀ ਸਿਚੁਏਸ਼ਨਸ ਨੇ ਕਿ ਕਈ ਵਾਰ ਇੱਦਾਂ ਦੀਆਂ ਕੰਡੀਸ਼ਨਸ ਆਉਣ ਦੇ ਬਾਵਜੂਦ ਕੁਝ ਕੰਪਨੀਆਂ ਹੈਗੀਆਂ ਜਿਹੜੀਆਂ ਕਿ ਨੋਨ ਮੈਡੀਕਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪ੍ਰੋਵਾਈਡ ਕਰਦੀਆਂ ਨੇ ਨੋਨ ਮੈਡੀਕਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਵਿੱਚ ਬੈਨੀਫਿਟ ਇਹ ਹੈਗਾ ਕਿ ਹਰ ਤਰ੍ਹਾਂ ਦੀ ਜਿੰਨੀਆਂ ਵੀ ਡਿਜ਼ੀਜ਼ ਅੰਦਰ ਹੋਣੀਆਂ ਚਾਹੀਦੀ ਪਾਲਿਸੀ ਦੇ ਵਿੱਚ ਉਹ ਸਾਰੀਆਂ ਰਿਟਨ ਹੈਗੀਆਂ ਨੇ ਪਰ ਇੱਕ ਚੀਜ਼ ਜ਼ਰੂਰ ਹੈਗੀ ਹੈ ਕਿ ਜੇ ਕਿਸੇ ਪਰਸਨ ਨੂੰ ਲੈਟ ਸੇ ਕੋਈ ਹਾਰਟ ਦੀ ਕੰਡੀਸ਼ਨ ਆਈ ਸੀ ਲਾਸਟ 2 ਈਅਰਸ ਦੇ ਵਿੱਚ ਕੋਈ ਕੰਡੀਸ਼ਨ ਆਈ ਸੀ ਉਹ ਨੈਕਸਟ 2 ਈਅਰਸ ਨਹੀਂ ਕਵਰ ਹੋਣੀ ਉਸ ਤੋਂ ਬਾਅਦ ਉਹ ਵੀ ਕਵਰ ਹੋ ਸਕਦੀ ਹੈਗੀ ਹੈ ਸੋ ਨੋਨ ਮੈਡੀਕਲ ਇੰਸ਼ੋਰੈਂਸ ਜਿਹੜੀਆਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਾਲਿਸੀ ਦੇ ਵਿੱਚ ਪੂਰਾ ਬੈਨੀਫਿਟ ਤੁਸੀਂ ਲੈ ਸਕਦੇ ਹੁੰਦੇ ਹੋ ਸੋ ਮੈਂ ਜ਼ਰੂਰ ਕਹੂੰਗੀ ਆਪਣੇ ਲਿਸਟਰਸ ਨੂੰ ਜੇ ਤੁਹਾਡੇ ਤੁਹਾਡੀ ਵੀ ਕਿਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਿਤੇ ਡਿਕਲਾਈਨ ਹੋਈ ਸੀ, ਕੰਪਨੀ ਨੇ ਨਾ ਕਰ ਦਿੱਤੀ, ਰੇਟਿਡ ਕਰ ਦਿੱਤੀ, ਜਾਂ ਫਿਰ ਕਿਸੇ ਹੈਲਥ ਇਸ਼ੂਜ਼ ਕਰਕੇ ਤੁਹਾਨੂੰ ਕੋਈ ਪ੍ਰੋਬਲਮ ਆਈ ਹੈਗੀ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਨਹੀਂ ਮਿਲੀ, ਜਾਂ ਆਲਰੇਡੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਕਲੇਮ ਲੈ ਚੁੱਕੇ ਹੈਗੇ ਹੋ, ਤਾਂ ਵੀ ਨੋਨ ਮੈਡੀਕਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਾਲਿਸੀਜ਼ ਅਵੇਲੇਬਲ ਹੈਗੀਆਂ ਨੇ ਜੋ ਤੁਹਾਨੂੰ ਡੈਫੀਨੇਟਲੀ ਫਿਊਚਰ ਦੇ ਰਿਕਵਰ ਕਰ ਸਕਦੀਆਂ ਨੇ। ਜ਼ਰੂਰ ਜ਼ਿਆਦਾ ਜਾਣਕਾਰੀ ਲਈ ਮੈਨੂੰ ਕਾਲ ਕਰ ਸਕਦੇ ਹੋ ਜੀ, ਮੋਨਾ ਮਹਿੰਗੀ
0: 9 ਹੋਮ ਚਾਈਲਡ ਕੇਅਰ ਦਾ ਪ੍ਰੋਗਰਾਮ ਹੈਗਾ ਇਹਨਾਂ ਦੇ ਪਾਸ, ਜਿਹੜਾ ਵੀਕਐਂਡ ਦੇ ਵਿੱਚ ਕਰ ਸਕਦੇ ਹੋ। ਪਰਸਨਲ ਸਪੋਰਟ ਵਰਕ ਦਾ ਕੋਰਸਿਸ ਹੈਗਾ, ਉਹ ਵੀ ਤੁਸੀਂ ਸ਼ੁਰੂ ਹੋ ਗਿਆ ਹੁਣ ਅਗਸਤ ਦੇ ਐਂਡ 'ਤੇ ਫਿਰ ਸ਼ੁਰੂ ਹੋਣਾ
1: ਜੀ।
0: ਮੈਡੀਕਲ ਆਫਿਸ ਐਡਮਿਨ ਦਾ ਡਿਪਲੋਮਾ ਕਰ ਸਕਦੇ ਹੋ, ਅਤੇ ਨਾਲ ਦੀ ਨਾਲ ਬੇਸਿਕ ਜਿਵੇਂ ਐਡਵਾਂਸ ਕੰਪਿਊਟਰ ਹੋ ਗਿਆ, ਕੰਪਿਊਟਰ ਇੰਗਲਿਸ਼ ਸਪੀਕਿੰਗ ਹੋ ਗਏ, ਕੋਰਸਿਸ ਹੋ ਗਏ, ਉਹ ਤਾਂ ਨੋਰਮਲ ਜੇ ਹੈਗੇ ਨੇ। ਕਹਿੰਦਾ ਭਾਵਾ ਕੁਇੰਸਬਰਡ ਕਾਲ ਤੋਂ ਕੋਰਸਿਸ ਕਰੋਗੇ ਤਾਂ ਤੁਹਾਨੂੰ ਜੋਬਾਂ ਈਜ਼ੀਲੀ ਮਿਲ ਜਾਣਗੀਆਂ, ਉਹ ਵੀ ਵੱਧ ਪੈਸੇ ਵਾਲੀਆਂ। ਇਹਦੇ ਵਾਸਤੇ ਤੁਸੀਂ ਕੁਇੰਸਬਰਡ ਕਾਲ ਨੂੰ ਕਾਲ ਕਰੋ 905-872-0088 ਕੁਇੰਸਬਰਡ ਕਾਲ ਦਾ ਟੈਲੀਫੋਨ ਨੰਬਰ ਹੈ
1: ਜੀ। ਅਤੇ ਨਾਲੇ ਤੁਸੀਂ ਸਪੈਕਸ ਐਕਸਪ੍ਰੈਸ ਨੂੰ ਜ਼ਰੂਰ ਯਾਦ ਰੱਖੋ, ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਤੁਹਾਡੇ ਲਈ ਅਵੇਲੇਬਲ ਨੇ, ਐਵਰੀਡੇ ਓਪਨ ਰਹਿੰਦੇ ਨੇ। ਇਹਨਾਂ ਦੇ ਕੋਲ ਕਸਟਮਰ ਐਪਰੀਸੀਏਸ਼ਨ ਸੇਲ ਚੱਲ ਰਹੀ ਹੈ, ਤੁਹਾਨੂੰ ਬ੍ਰਾਂਡਡ ਸਨ ਗਲਾਸਿਸ ਸਭ ਤੋਂ ਲੋਵੈਸਟ ਪ੍ਰਾਈਸਿਸ ਦੇ ਵਿੱਚ ਮਿਲਦੇ ਆ। ਸਿੰਗਲ ਵਿਜ਼ਨ ਗਲਾਸਿਸ ਜਿਨ੍ਹਾਂ ਦੀ ਰੈਗੂਲਰ ਪ੍ਰਾਈਸ $400 ਦੀ ਹੈ, ਇੱਥੋਂ ਤੁਹਾਨੂੰ ਮਿਲ ਜਾਣਗੇ $129 ਦੇ ਵਿੱਚ, $129 ਦੇ ਵਿੱਚ ਲਓ। ਅਤੇ ਇਹਦੇ ਵਿੱਚ ਟੋਪ ਦੇ ਬ੍ਰਾਂਡਸ ਇੰਕਲੂਡਡ ਹੁੰਦੇ ਨੇ ਜਿਹਦੇ ਪਰਸਨ ਦੇ ਤੁਸੀਂ ਆਪਣੀ ਪਸੰਦ ਦੇ ਫਰੇਮਸ ਸਿਲੈਕਟ ਕਰ ਸਕਦੇ ਹੋ। ਅਤੇ ਸਿੰਗਲ ਵਿਜ਼ਨ ਗਲਾਸਿਸ ਲੈਣੀਆਂ ਨੇ ਜਾਂ ਪ੍ਰੋਗਰੈਸਿਵ ਗਲਾਸਿਸ ਲੈਣੀਆਂ ਨੇ, ਉਹ ਤੁਹਾਡੀ ਆਪਣੀ ਮਰਜ਼ੀ ਹੈ। ਅਤੇ ਪ੍ਰੋਗਰੈਸਿਵ ਗਲਾਸਿਸ ਵੀ ਤੁਹਾਨੂੰ $258 ਦੇ ਵਿੱਚ ਮਿਲ ਜਾਣਗੇ, ਰੈਗੂਲਰ ਪ੍ਰਾਈਸ ਵੈਸੇ $600 ਦੀ ਹੁੰਦੀ ਹੈ। ਅਤੇ ਸਪੈਸ਼ਲ ਆਫਰਸ ਇਹਨਾਂ ਦੇ ਕੋਲ ਕਾਫੀ ਸਾਰੇ ਲੱਗੇ ਹੋਏ ਨੇ, ਅਤੇ ਤੁਸੀਂ ਦੇਸ਼ ਪ੍ਰਦੇਸ਼ ਰੇਡੀਓ ਦੇ ਰੈਫਰੈਂਸ ਦਿਓ, ਤੁਹਾਨੂੰ ਬਹੁਤ ਵਧੀਆ ਡੀਲ ਬਣਾ ਕੇ ਦੇਣਗੇ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਕੱਲ੍ਹ ਨੂੰ ਤੁਹਾਡੇ ਲਈ ਡਾਕਟਰਸ ਅਵੇਲੇਬਲ ਰਹਿਣਗੇ, ਤੁਸੀਂ ਕੰਪ੍ਰੀਹੈਂਸਿਵ ਆਈ ਐਗਜ਼ਾਮ ਜਾ ਕੇ ਦੇ ਸਕਦੇ ਹੋ ਥਰਸਡੇ, ਫਰਾਈਡੇ ਐਂਡ ਸੈਟਰਡੇ ਨੂੰ। ਅਤੇ ਆਪਣੀ ਅਪੋਇੰਟਮੈਂਟ ਬੁੱਕ ਕਰੋ ਅਤੇ ਪਹੁੰਚੋ ਤੁਸੀਂ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਸਪੈਕਸ ਐਕਸਪ੍ਰੈਸ ਨੰਬਰ 905-460-8888 905-460-8888 ਸਪੈਕਸ ਐਕਸਪ੍ਰੈਸ ਦਾ ਨੰਬਰ ਹੈ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਦੋਸਤੋ। ਅੱਜ ਆਪਾਂ ਗੱਲਬਾਤ ਕਰਾਂਗੇ ਟੈਕਨੋਲੋਜੀ ਦੀ, ਪੁਰਾਣੇ ਆਪਾਂ ਫੋਨਾਂ ਦੀ ਗੱਲ ਕਰਾਂਗੇ, ਤੁਹਾਡੀ ਵੀ ਕੁਝ ਯਾਦਾਂ ਜੁੜੀਆਂ ਹੋਣਗੀਆਂ, ਕੋਈ ਵੀ ਤੁਹਾਡੇ ਪਾਸ ਹੋਵੇ ਮੈਮਰੀ ਤਾਂ ਸ਼ੇਅਰ ਕਰ ਲਿਓ 905-564-6444 905-564-6444। ਜਦੋਂ ਪਹਿਲੀਆਂ 'ਚ ਅਸੀਂ ਇੱਥੇ ਆਏ ਸੀ ਕਿ ਨਾ, ਉਦੋਂ ਪੇ ਫੋਨ ਦਾ ਰਿਵਾਜ਼ ਹੁੰਦਾ ਸੀਗਾ, ਪੇ ਫੋਨ ਪਬਲਿਕ ਫੋਨ ਕਹਿੰਦੇ ਹੁਣ, ਕੁਆਟਰ ਪੈਂਦਾ ਹੁੰਦਾ ਸੀਗਾ, ਪਹਿਲਾਂ ਘੱਟ ਹੀ ਹੁੰਦੇ ਸੀ ਹੈ ਨਾ, ਹਰੇਕ ਬੱਸ ਸਟੋਪ 'ਤੇ ਹੁੰਦਾ ਸੀ ਉਹ, ਅਤੇ ਉਦੋਂ ਸੈਲਫੋਨ ਤੋਂ ਬਾਅਦ ਹੀ ਹੈਗੀ ਆ ਕਾਰਡ ਹੈ ਨਾ, ਅਤੇ ਉੱਥੋਂ ਫੋਨ ਕਰ ਦਿੰਦੇ ਲੈਂਡ ਟੂ ਲੈਂਡ ਲਾਈਨ, ਘਰਾਂ 'ਚ ਲੈਂਡ ਲਾਈਨ ਲੱਗਦੀ, ਇੱਥੇ ਵੀ ਲੱਗਦੀ। ਤੋ ਉਹ ਜਿਹੜਾ ਫੋਨ ਹੁੰਦਾ ਸੀ ਪੇ ਫੋਨ, ਉਹ ਤਕਰੀਬਨ ਜਿੱਥੇ ਵੀ ਬੱਸ ਸਟੋਪ ਹੁੰਦਾ ਸੀ ਨਾਲ ਲੱਗਿਆ ਹੁੰਦਾ ਸੀਗਾ। ਹੌਲੀ ਹੌਲੀ ਤਾਂ ਗਾਇਬ ਹੀ ਹੋ ਗਏ, ਹੁਣ ਤਾਂ ਕੋਈ ਲੋੜ ਹੀ ਨਹੀਂ ਪੈਂਦੀ ਨਾ ਉਹਨਾਂ ਨੂੰ, ਯੂਜ਼ ਨਹੀਂ ਕਰਦਾ। ਪਰ ਫੋਨ ਦੀ ਬੜੀ ਅਹਿਮੀਅਤ, ਬੜਾ ਨੇੜੇ ਕੀਤਾ ਦੁਨੀਆ ਅਤੇ ਫੋਨ ਨੂੰ ਹੈ ਨਾ, ਫੋਨ ਨੇ।
1: ਅਤੇ
0: ਕੌਣ ਲੈਂਦੇ ਹਾਂ ਆਪਾਂ, ਦੇਖ ਕੀ ਕਹਿਣਾ ਚਾਹੁੰਦੇ ਨੇ ਜੀ।
1: ਹਾਂਜੀ 2865 ਜੀ, ਸਤਿ ਸ਼੍ਰੀ ਅਕਾਲ।
3: ਮਿਹਰਬਾਨੀ
0: ਲਾਉਣੇ ਆ ਤੁਹਾਡੇ ਪਸੰਦ ਦਾ ਵਧੀਆ ਦੇ ਗੀਤ। ਅੱਛਾ ਮੈਂ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਮੈਂ ਦੱਸੂ ਤੁਹਾਨੂੰ, ਤੁਸੀਂ ਜਦੋਂ ਇੱਥੇ, ਮੈਨੂੰ ਯਾਦ ਹੈ ਕਿ ਮੈਨੂੰ ਯਾਦ, ਮੈਂ ਜਦੋਂ ਲਿਆ ਪਹਿਲਾਂ ਫੋਨ ਲਿਆ ਸੀਗਾ, ਉਹਨਾਂ ਜਦੋਂ ਪਹਿਲਾਂ ਤਾਂ ਸਾਡੇ ਕਹਿੰਦੇ ਜਿਹੜੇ ਸਾਡੇ ਰਿਸ਼ਤੇਦਾਰ ਸੀਗਾ ਹੈ ਨਾ, ਉਸ ਦਿਨ ਡਾਕਟਰ ਸਾਹਿਬ ਵੀ ਕਹਿੰਦੇ ਉਹ, ਉਹਨਾਂ ਨੂੰ ਟੈਕਨੋਲੋਜੀ ਦਾ ਮੇਰੇ ਕੁਛ ਸ਼ੌਂਕ ਸੀਗਾ। ਜਦੋਂ ਨਵੇਂ ਨਵੇਂ PCR ਆਏ ਕੈਨੇਡਾ 'ਚ ਆਏ ਤਾਂ ਮੈਂ ਲੈ ਕੇ ਆਇਆ ਸੀ ਉਹ 15-16 ਦੀ ਲਈ ਜਾਣਾ ਉਹਨਾਂ ਨੂੰ, ਬਾਅਦ 'ਚ ਉਹੀ 150 ਨੂੰ ਵਿਕੀ ਗਏ, 100 ਨੂੰ ਵਿਕੀ ਗਏ ਹੈ ਨਾ PCR ਵੀ। ਉਹਨਾਂ ਨੇ ਵੱਡਾ ਸਾਰਾ ਫੋਨ ਲਿਆਉਂਦਾ ਸੀਗਾ, ਸੈੱਲ ਫੋਨ ਹੀ ਕਹਿੰਦੇ ਸਾਨੂੰ ਉਹ, ਪਰ ਸੈੱਲ ਫੋਨ ਕਹਿੰਦਾ ਸੀ ਕਿਲੋ ਦਾ ਵਜਨ ਸੀ ਨਾਲ ਬੈਟਰੀ ਸਾਰੀ ਹੈ ਨਾ, ਉਹਨੂੰ ਮੋਢੇ 'ਚ ਪਾਉਣਾ ਪੈਂਦਾ ਸੀ, ਮੈਂ ਕਿਹਾ ਜੇ ਚੱਕਣੇ ਔਖਾ ਤਾਂ ਯਾਰ ਨਾਲ ਪੂਰਾ ਰਿਸੀਵਰ ਹੈ ਨਾ।
1: ਹਾਂਜੀ,
0: ਅਤੇ ਉਸ ਤੋਂ ਬਾਅਦ ਫਿਰ ਜਦੋਂ ਮੈਂ ਪਹਿਲਾਂ ਫੋਨ ਲਿਆ ਉਹ ਹੈਗਾ ਸੈੱਲ ਫੋਨ ਦੇ ਜਦੋਂ ਸ਼ੁਰੂ ਹੋਏ ਨੇ ਉਹ ਸੀਗਾ ਫਲਿੱਪ ਫੋਨ।
1: ਹਾਂਜੀ,
0: ਹੁਣ ਵੀ ਹੈਗਾ ਫਲਿੱਪ ਫੋਨ, ਥੋੜ੍ਹੇ ਨੇ ਪਰ ਇੰਨੇ ਨਹੀਂ ਹੈਗੇ। ਹੁਣ ਤਾਂ ਕਹਿੰਦੇ ਹੋਏ ਨੇ ਫੋਨ ਦੇ ਵਿੱਚ ਕੁਝ 'ਚ ਸਮੁੰਦਰ ਬੰਦ ਕਰਤਾ ਨਾ ਟੈਕਨੋਲੋਜੀ ਨੇ, ਅਤੇ ਉਦੋਂ ਹੁੰਦਾ ਸੀ ਇਕੱਲਾ ਤੁਸੀਂ ਤੁਹਾਡੀ ਵੋਇਸ ਹੀ ਸੁਣਨੀ ਆ।
1: ਹਾਂਜੀ,
0: ਆ ਮੈਸੇਜਿੰਗ ਵੀ ਬਾਅਦ 'ਚ ਸ਼ੁਰੂ ਹੋਈ ਆ, ਸਭ ਕੁਝ ਬਹੁਤ ਦੇਰੀ ਦੇ ਉਹਨੇ ਹੋਇਆ ਹੈ ਨਾ। ਅਤੇ ਤੁਸੀਂ ਕੋਈ ਹੋਰ ਫੋਨ ਤੁਸੀਂ ਵਰਤਿਆ ਹੋਵੇ ਕੋਈ ਹੋਰ, ਕਿਉਂਕਿ ਉਹਨਾਂ ਦੇ ਦਿਨਾਂ ਵਿੱਚ ਨਾ ਹੁਣ ਤਾਂ ਫੋਨ ਸੈਮਸੰਗ ਆ ਗਏ, ਐਪਲ ਆ ਗਏ, ਹੋਰ ਬੜੀਆਂ ਵਰਾਇਟੀਜ਼ ਨੇ, ਉਦੋਂ ਨਾ ਥੋੜ੍ਹੇ ਜਿਹੇ ਨਾਂ ਹੀ ਹੁੰਦੇ ਸੀਗੇ।
1: ਹਾਂਜੀ,
0: ਉਹਨਾਂ ਦੇ ਗੀਤ ਵੀ ਬਣੇ ਹੋਏ ਸੀ। ਮੈਂ ਤਾਂ ਮੈਨੂੰ ਵੀ ਪਤਾ ਕਿਹੜੇ ਗੀਤਾਂ ਦੀ ਗੱਲ ਮੈਂ ਕਰ ਰਿਹਾ, ਪਰ ਤੁਸੀਂ ਉਹ ਨਾਂ ਦੱਸੋ ਕਿਹੜੇ ਫੋਨ ਜ਼ਿਆਦਾ ਫੋਨ। ਮੈਂ ਹੁਣ ਜਿਹੜਾ ਫਲਿੱਪ ਫੋਨ ਸੀ ਮੇਰੇ ਕੋਲ ਉਹ ਵੀ ਮਸ਼ਹੂਰ ਕੰਪਨੀ ਸੀ, ਉਦੋਂ ਇਹਨਾਂ ਦੇ ਫੋਨ ਪਹਿਲਾਂ ਜਿਹੜਾ ਫੋਨ ਵੱਡੇ ਵੱਡੇ ਆਏ ਨਾ ਇਸ ਕੰਪਨੀ ਨੇ ਕੱਢੇ ਸੀਗੇ, ਜਿਹੜਾ ਸੈੱਲ ਫੋਨ ਕੱਢਿਆ ਵੱਡੀਆਂ ਵੱਡੀ ਬੈਟਰੀ ਜੇ ਨਾਲ ਨਾ ਦੂਜੇ ਰਿਸੀਵਰ ਵਾਲੇ ਵੀ, ਫਿਰ ਫਲਿੱਪ ਫੋਨ ਵੀ ਇਹਨਾਂ ਨੇ ਕੱਢੇ ਆ। ਜੇ ਕਿਸੇ ਨੂੰ ਯਾਦ ਹੋਵੇ ਪੁਰਾਣਾ ਤਾਂ ਦੱਸਿਓ ਨਾਂ ਕਿਹੜੀ ਸੀ ਇਹਨਾਂ ਦੀ ਕੰਪਨੀ ਦਾ ਮੈਨੂੰ, ਹੈ ਨਾ। ਮੈਨੂੰ ਤਾਂ ਪਤਾ 905-564-64-44। ਅੱਛਾ, ਨਾਲ ਹੀ ਮੈਂ ਕੁਐਸਚਨ ਹੋਰ ਪਾ ਦਿੰਦਾ, ਕਿਉਂਕਿ ਮੇਰਾ ਕੰਮ ਹੁੰਦਾ ਵੀ ਗੱਲਬਾਤ ਕਰਨ ਦਾ ਤਰੀਕਾ ਇਹ ਹੁੰਦਾ ਕਿ ਤੁਸੀਂ ਵੀ ਚੁਸਤ ਰਹੋ, ਥੋੜ੍ਹੇ ਜਹਿਨ ਦੇ ਆਪਣੇ ਦੋ ਜ਼ੋਰ, ਹੈ ਨਾ। ਇੱਕ ਨਾ ਸੇਮ ਟਾਈਮ ਹੀ ਜਦੋਂ ਆਪਣਾ ਸੈੱਲ ਫੋਨ ਆਏ ਆ ਕੈਨੇਡਾ 'ਚ ਵੀ ਆ, ਇੰਡੀਆ 'ਚ ਵੀ ਆ, ਮੈਨੂੰ ਚੇਤੇ ਸੀ, ਉਦੋਂ ਪਹਿਲਾਂ ਇੱਕ ਹੋਰ ਡਿਵਾਈਸ ਆਈ ਸੀ, ਉਹ ਡਿਵਾਈਸ ਦਾ ਨਾਂ ਕੀ ਸੀਗਾ, ਠੀਕ ਆ, ਉਹ ਵੀ ਮੁੱਚਣ ਜਾਵਾਂਗਾ।
1: ਹਾਂਜੀ,
0: ਅਤੇ ਦੇਖਦੇ ਹੁਣ ਸਾਡੇ ਸੋਤੇ ਕਿੰਨਾ ਕੁ ਘੁਮਾਉਂਦੇ ਆਪਣੇ ਘੋੜੇ, ਹੈ ਨੀ, ਦਿਮਾਗੀ ਕਿਸਮ ਦੇ। ਅਤੇ ਨਾਲ ਦੱਸਿਓ ਕੰਪਨੀ ਪਹਿਲੇ ਕਿਹੜੀ ਆਈ ਸੀ ਸੈੱਲ ਫੋਨ ਦੇ ਵਿੱਚ ਜਿਹਨਾਂ ਦਾ ਫਲਿੱਪ ਫੋਨ ਆਇਆ ਸੀਗਾ। ਅਤੇ ਇੱਕ ਤਾਂ ਹੋਰ ਫਿਰ ਇੰਡੀਆ 'ਚ ਬਹੁਤ ਚੱਲੇ ਸੀ, ਉਹ ਮਸ਼ਹੂਰ ਬੜਾ ਸੀਗਾ।
1: ਹਾਂਜੀ,
0: ਜਿਹੜਾ ਫੋਨ ਆਇਆ ਸੀ ਇੰਡੀਆ ਦੇ ਵਿੱਚ ਕੰਪਨੀ ਦਾ, ਉਹਦੇ ਤੇ ਗਾਣੇ ਵੀ ਬਣੇ ਹੋਏ ਆ।
1: ਹਾਂਜੀ,
0: ਤੁਹਾਨੂੰ ਯਾਦ ਹੋਏਗਾ,
1: ਮੈਨੂੰ ਯਾਦ ਆ ਗਿਆ। ਹਾਂਜੀ,
0: ਚਲੋ
1: ਤੇ ਮੇਨ ਟਾਈਮ 'ਚ ਥੋੜ੍ਹੀ ਜਿਹੀ ਜਾਣਕਾਰੀ ਦੇ ਦਈਏ ANJ ਆਟੋਮੋਟਿਵ ਰਿਪੇਅਰ ਦੀ, ਜਿੱਥੇ ਤੁਸੀਂ ਆਪਣੀ ਕਾਰਜ਼ ਨੂੰ ਰਿਪੇਅਰ ਕਰਵਾਉਣ ਦੇ ਲਈ ਲੈ ਕੇ ਜਾਓ। ਕੋਈ ਵੀ ਛੋਟਾ ਵੱਡਾ ਕੰਮ ਹੋਵੇ ਤੁਹਾਡਾ ਸਾਰਾ ਇਹ ਕਰਕੇ ਦੇਣਗੇ। ਤੁਸੀਂ ਇਹਨਾਂ ਦੇ ਕੋਲੋਂ ਆਲ ਸੀਜ਼ਨ ਟਾਇਰਸ ਪਵਾ ਸਕਦੇ ਹੋ, ਸਮਰ ਟਾਇਰ ਹੋਣ ਜਾਂ ਵਿੰਟਰ ਟਾਇਰ ਹੋਣ, ਪੁਰਾਣੇ ਟਾਇਰਸ ਨੂੰ ਚੇਂਜ ਕਰ ਦਿੰਦੇ ਨੇ, ਵੀਲ ਅਲਾਈਨਮੈਂਟ ਵੀ ਕਰਦੇ ਨੇ, ਨਵੇਂ ਤੁਹਾਨੂੰ ਟਾਇਰਸ ਪ੍ਰੋਵਾਈਡ ਵੀ ਕਰਦੇ ਆ। ਤੁਸੀਂ ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਕਰਾ ਸਕਦੇ ਹੋ, ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਆਇਲ ਚੇਂਜ ਕਰਾਉਣਾ ਹੋਵੇ, ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਕਰਾਉਣੀ ਹੈ, ਜ਼ਰੂਰ ਪਹੁੰਚੋ। ਹਾਈਵੇ 50 ਐਂਡ ਮੇਫੀਲ ਦੇ ਇੰਟਰਸੈਕਸ਼ਨ ਦੇ ਕੋਲ, ਹੋਮ ਡਿਪ ਦੇ ਬਿਲਕੁਲ ਨਜ਼ਦੀਕ ਨੇ, 91 ਹੀਲੀ ਰੋਡ ਦੇ ਉੱਪਰ ਬੋਲਟਨ ਦੇ ਵਿੱਚ, ANJ ਆਟੋਮੋਟਿਵ ਰਿਪੇਅਰ। ਅਤੇ ਨੰਬਰ ਇਹਨਾਂ ਦਾ 905-857-7596, 905-857-7596, ANJ ਆਟੋਮੋਟਿਵ ਰਿਪੇਅਰ ਦਾ ਨੰਬਰ ਹੈ।
0: ਸਾਡਾ ਸਟੂਡੀਓ ਦਾ ਨੰਬਰ ਹੈ 905-564-64-44, 905-564-6444। ਤੁਹਾਨੂੰ ਕੁਐਸਚਨ ਪਏ ਨੇ ਦੋ ਦਿਨ, ਮੈਂ ਉਹਨਾਂ ਦੇ ਨਾਲ ਆਪਾਂ ਪੁਰਾਣੀ ਯਾਦਾਂ ਵੀ ਸਾਂਝੀਆਂ ਕਰ ਲੈਂਦੇ ਹਾਂ, ਸੈੱਲ ਫੋਨ ਦੀਆਂ ਵੀ, ਲੈਂਡਲਾਈਨ ਦੀਆਂ ਵੀ। ਕਈ ਵਾਰੀ ਲੈਂਡਲਾਈਨ ਨਾ ਕਿਤੇ ਹੋਰ ਪਾਸੇ ਜੁੜ ਜਾਂਦੀ ਸੀ
1: ਜੀ,
0: ਕਈ ਵਾਰੀ ਦੋਸਤ ਵੀ ਬਣ ਜਾਂਦੇ ਸੀ, ਗਾਹ ਨਹੀਂ ਕਰਨਾ ਹੁੰਦਾ ਸੀ, ਕਿਤੇ ਹੋਰ ਫੋਨ ਬਣ ਜਾਂਦੇ ਬਠਿੰਡੇ, ਖਾਣ ਪੀਣ ਨੂੰ ਜਦੋਂ ਡਿਲੀਵਰੀ ਸ਼ੁਰੂ ਹੋਈ ਹੈ ਨਾ,
3: ਫੋਨ ਆਏ ਸੀਗੇ ਉਹ ਜਿਹੜੇ ਹਾਥੀ ਆ ਗਏ ਫਲਿੱਪ ਫੋਨ ਮੋਟੋਰੋਲਾ ਦੇ।
0: ਹਾਂ, ਇਹ ਬੰਦਿਆਂ ਨੂੰ ਵਜਲੀ ਸਾਲੀ ਗੱਲ ਹੈ, ਮੋਟੋਰੋਲਾ ਆ ਗਿਆ,
3: ਮੋਟੋਰੋਲਾ ਕਾਫੀ ਸਾਲ ਚੱਲਿਆ, ਫਿਰ ਉਸ ਤੋਂ ਬਾਅਦ ਆਏ ਨੋਕੀਆ ਦੇ, ਔਰ ਨੋਕੀਆ ਦੇ ਬਾਅਦ ਆਈ ਸੀਗੀ ਇੱਕ ਸਾਡੀ ਕੈਨੇਡੀਅਨ ਕੰਪਨੀ ਸੀਗੀ ਉਹਦੇ ਫੋਨ,
0: ਜੀ ਜੀ,
3: ਉਹ ਹਲੇ ਵੀ ਹੈਗੇ ਆ।
0: ਹਲੇ ਵੀ ਹੈਗੇ ਠੀਕ ਠੀਕ ਠੀਕ ਠੀਕ ਅੱਛਾ ਮੈਂ ਉਦੋਂ ਡਿਲੀਵਰੀ ਕਰਦੇ ਹੁੰਦੇ ਸੀ ਨਾ ਪੇਜਰ ਦੇ ਆਉਣਾ ਮੈਸੇਜ ਬਈ ਕਾਲ ਆਫਿਸ ਬੁਲਾਨਾ ਧਮਕੜਾ ਨਾ ਪੇਜਰ ਨੇ ਵੀ ਬਹੁਤ ਕੰਮ ਦਿੱਤਾ ਕਾਫੀ ਕੰਮ ਦਿੱਤਾ ਬਿਲਕੁਲ ਉਹੀ ਨੇ ਸਹੀ ਪਕੜ ਕੀਤੀ ਹੈ ਕਿ ਪੇਜਰ ਸੀਗਾ ਪਹਿਲਾਂ ਜਿਹੜੀ ਪੁਰਾਣ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਦੇਖੋ ਟੈਕਨੋਲੋਜੀ ਨੇ ਪੇਜਰ ਤੋਂ ਗਾਹਾਂ ਫਿਰ ਫੋਨ ਫੋਨ ਅਗਲੀ ਗੱਲ
1: ਜੀ 8205 ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ
3: ਪੇਜਰ ਦੱਸ ਹੀ ਦਿੰਦਾ ਹੁਣ ਕੀ ਦੱਸਣਾ
0: ਨਹੀਂ ਕੋਈ ਨਹੀਂ ਕਿਤੇ ਹੋਰ ਗੱਲ ਸਾਂਝੀ ਕਰ ਲਓ ਪੇਜਰ ਤੁਸੀਂ ਵਰਤਿਆ
3: ਨਾ ਮੈਂ ਨਹੀਂ ਵਰਤਿਆ ਜੀ
0: ਅੱਛਾ ਤੁਸੀਂ ਨਹੀਂ ਵਰਤਿਆ
3: ਹੈ ਪੇਜਰ ਚੱਲਿਆ ਸੀ
0: ਹਾਂਜੀ ਹਾਂਜੀ ਮੈਂ ਨਹੀਂ ਮੈਂ ਤਾਂ ਇੱਥੇ ਵਰਤਿਆ ਹੈਗਾ ਕੈਨੇਡਾ 'ਚ ਵਰਤਿਆ ਪੇਜਰ ਮੇਰੇ ਕੋਲ ਤਾਂ ਹੁੰਦਾ ਅੱਛਾ ਉਹ ਪਤਾ ਕੀ ਉਹਦੇ ਮੈਂ ਤਾਂ ਰੱਖਦਾ ਹੁੰਦਾ ਸੀ ਉਹਨੂੰ ਅੰਦਰ ਜੇਬ 'ਚ ਪਾ ਕੇ ਪਰ ਕਈ ਲੋਕਾਂ ਨੇ ਨਾ ਉਹਨਾਂ ਨੂੰ ਆਪਣੇ ਬਾਹਰ ਪਿੰਡ ਦੀ ਬੈਲਟ ਨਾਲ ਲਾਉਣਾ ਗੁਰਦੁਆਰੇ ਜਾਣਾ ਕਿਸੇ ਨੇ ਉਹ ਫਿਰ ਟੂ ਟੂ ਟੂ ਟੂ ਹੋਣੀ ਉਹ ਕਈ ਲੋਕਾਂ ਨੇ ਝਾਕਣਾ ਬੰਦੇ ਨੂੰ ਕੀ ਹੋਇਆ ਹੋਇਆ ਪਰ
3: ਹਾਂਜੀ
0: ਬੈਲਟ ਨਾਲ ਬੰਨੇ ਹੁੰਦੇ ਪਰ ਜੀ ਜੀ ਬਾਹਲੀ ਉਹਦੀ ਆਵਾਜ਼ ਤਾਂ ਘੱਟ ਕਰ ਸਕਦੇ ਸੀ ਹੌਲੀ ਕਰ ਸਕਦੇ ਸੀ ਉਹਨੂੰ ਮਿਊਟ ਵੀ ਕਰ ਸਕਦੇ ਸੀ ਪਰ ਕਈ ਵਾਰੀ ਹੁੰਦਾ ਉਹਦੇ ਮੈਸੇਜ ਆਉਂਦੇ ਨੇ ਪੇਜਰ ਤੇ ਹੈ ਨਾ ਅੱਛਾ ਫੋਨ ਫੋਨ ਤੁਸੀਂ ਕਿਹੜੇ ਦੀ ਗੱਲ ਕਰਦੇ ਹੋ ਪਹਿਲਾਂ ਮੋਟਰੋਲਾ ਹੀ ਆਇਆ ਮੇਰੇ ਕੋਲ ਨਾ ਬਲੂ ਜਿਹਾ ਹੁੰਦਾ ਸੀ ਬਲੂ ਐਂਡ ਸਿਲਵਰ ਕਲਰ ਦਾ ਹੁੰਦਾ ਸੀ ਫਲਿਪ ਫੋਨ ਸਖਤ ਬੜਾ ਸੀ ਡਿੱਗਿਆ ਬਹੁਤ ਵਾਰੀ ਵਿਚਾਰਾ ਬੜੀਆਂ ਉਹਨੇ ਸਟੋਟ ਖਾਧੀ ਉਹ ਚੱਲਦਾ ਰਿਹਾ ਉਹ ਵਿਚਾਰਾ ਠੀਕ ਰਹਿ ਗਿਆ ਹੈ ਤੇ ਉਹਨੇ ਬਹੁਤ ਕੰਮ ਦਿੱਤਾ ਸੈੱਲ ਫੋਨ ਨੇ ਨਾ ਕਾਫੀ ਡਬਲ ਜਿਹਾ ਸੀਗਾ ਹੈਵੀ ਸੀਗਾ ਤੇ ਹੰਡਰਡ ਸਾਲ ਸੀਗੇ ਇਹੋ ਜਿਹੀ ਚੀਜ਼ਾਂ ਅੱਜ ਕੱਲ੍ਹ ਦਾ ਮੈਂਟਲ ਟੜਕ ਟੁੱਟਦਾ ਅਗਲੇ ਕੋਲ
1: 3531 ਜੀ ਸਤਿ ਸ਼੍ਰੀ ਅਕਾਲ ਹਾਂਜੀ
0: ਬਿਲਕੁਲ ਗੀਤ ਲਾਉਣ ਤਾਂ ਬੈਠੇ ਆਪਾਂ ਤੁਹਾਡੇ ਹੋਰ ਦੱਸੋ ਕਿਹੜਾ ਗੀਤ ਸੁਣਨਾ
3: ਉਹ ਗੀਤ ਹੁੰਦਾ ਸੀ ਸੀਤਲ ਦਾ ਸੀਤਲ ਦੇ ਸੀਮਾ ਨਾਲ ਸ਼ਾਇਦ ਗਾਣਾ ਸੀ
0: ਹਾਂ ਹਾਂ ਸੀਤਲ ਸੀਮਾ ਮੇਰੇ ਤਾਂ ਮੈਂ ਤਾਂ ਉਹਨਾਂ ਦੇ ਖਾੜੇ ਵੀ ਵੇਖੇ ਬੜੇ ਵਧੀਆ ਹੁੰਦਾ ਸੀ ਸੋਹਣਾ ਹੁੰਦਾ ਸੀ ਉਹ ਨੂਰ ਮਹਿਲ
3: ਦਾ ਸੀ ਸੀਤਲ
0: ਹਾਂਜੀ ਹਾਂਜੀ
3: ਉਹਦਾ ਗੀਤ ਹੁੰਦਾ ਸੀ ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ ਹੋਵੇ
0: ਪਿੰਡੋਂ ਬਾਹਰ ਚਵਾਰਾ
3: ਵਿੱਚ ਮੈਂ ਘੋਟਲਾ ਮੇਰੇ ਖੰਡ ਦੇ
0: ਖੇਡਣੇ ਪਰ ਉਹ ਬਾਅਦ ਦੇ ਵਿੱਚ ਕੁਲਦੀਪ ਮਾਨਖੋੜਾ ਨੇ ਵੀ ਗਾਇਆ ਹੈ ਡਿਊਟ ਕਰ
3: ਅੱਛਾ
0: ਹਾਂ ਪਰ ਆਪਾਂ ਸੀਮਾ ਤੇ ਸੀਤਲ ਸਿੰਘ ਸੀਤਲ ਤੇ ਲਾਵਾਂਗੇ ਠੀਕ ਹੈ
3: ਹਾਂ ਜੀ ਉਹ ਲਾ ਦੇ
0: ਠੀਕ ਆ ਕੱਢ ਲੈਣੇ ਹੁਣ ਯਾਰ ਜਿਹੜੀ ਪ੍ਰਾਂਤ ਦੇਸ਼ ਪਰ ਮੋਨਾ ਹੋਰੀ ਫਿਰ ਜੁੜ ਚੁੱਕੇ ਨੇ ਇੰਸ਼ੋਰੈਂਸ ਫੋਰ ਯੂਥ ਸਾਡੇ ਨਾਲ ਅੱਜ ਮਹਿਮਾਨ ਹੁੰਦੇ ਸਾਡੇ 416-509-1509 ਟਰੈਵਲ ਨੰਬਰ 416-509-1509 ਜੀ ਮੋਨਾ ਜੀ ਜੀ ਨੂੰ
2: ਥੈਂਕ ਯੂ ਸੋ ਮਚ ਸਿੱਧੂ ਜੀ ਬਿਲਕੁਲ ਸਿੱਧੂ ਜੀ ਜਦੋਂ ਵੀ ਆਪਾਂ ਇੰਸ਼ੋਰੈਂਸ ਦੀ ਗੱਲ ਕਰਦੇ ਹੈਗੇ ਆ ਅਕਸਰ ਆਪਣੀ ਜਿਹੜੀ ਗੱਲਬਾਤ ਹੁੰਦੀ ਹੈ ਜਦੋਂ ਵੀ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸੇਬਿਲਟੀ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਅਕਸਰ ਅਸੀਂ ਪਰਸਨਲ ਲੈਵਲ ਤੇ ਆਪਣੀ ਫੈਮਿਲੀ ਲੈਵਲ ਤੇ ਹੀ ਸੋਚ ਪਾਉਂਦੇ ਹੈਗੇ ਹਾਂ ਉਸ ਤੋਂ ਬਾਅਦ ਕਈ ਵਾਰ ਹੁੰਦਾ ਕਿ ਮੋਸਟਲੀ ਕਿ ਬਿਜ਼ੀ ਸਕੈਡਿਊਲ ਰਿਹਾ ਜਾਂ ਉਸ ਜਾਂ ਫਿਰ ਅਸੀਂ ਕਿ ਮੋਸਟ ਆਫ ਦਾ ਟਾਈਮ ਧਿਆਨ ਹੀ ਨਹੀਂ ਜਾਂਦਾ ਪਰਸਨ ਦਾ ਕਿ ਅਸੀਂ ਜੋ ਵੀ ਬਿਜ਼ਨਸ ਕਰ ਰਹੇ ਹਾਂ ਜੋ ਵੀ ਕਾਰਪੋਰੇਸ਼ਨ ਕਰ ਰਹੇ ਹੈਗੇ ਹਾਂ ਉਹਨਾਂ ਨੂੰ ਵੀ ਸਿਕਿਓਰ ਕਰਨਾ ਜ਼ਰੂਰੀ ਹੈਗਾ ਇਸ ਟਾਈਮ ਤੇ ਬਹੁਤ ਸਾਰੇ ਬਿਜ਼ਨਸ ਪਰਸਨ ਨੂੰ ਮਿਲਣ ਦਾ ਮੌਕਾ ਮਿਲਦਾ ਹੈਗਾ ਜਿਹਨਾਂ ਦੇ ਬੇਸ ਤੇ ਹੀ ਉਹ ਬਿਜ਼ਨਸ ਚੱਲ ਰਿਹਾ ਹੈ ਉਸ ਜਿਹੜੀ ਕਾਰਪੋਰੇਸ਼ਨ ਨੂੰ ਰਨ ਕਰ ਰਿਹਾ ਉਹੀ ਮੇਨ ਪਰਸਨ ਹੈਗੇ ਹੈ ਸੋ ਇਸ ਕਰਕੇ ਮੇਕ ਸ਼ੋਰ ਕਰੀਏ ਕਿ ਇੱਦਾਂ ਦੀ ਪ੍ਰੋਟੈਕਸ਼ਨ ਲਈਏ ਜਿਹਦੇ ਵਿੱਚ ਕਿ ਤੁਹਾਡੀ ਫੈਮਿਲੀ ਦੇ ਨਾਲ ਨਾਲ ਕਾਰਪੋਰੇਸ਼ਨ ਨੂੰ ਵੀ ਜ਼ਰੂਰ ਸਿਕਿਓਰ ਕੀਤਾ ਜਾਵੇ ਕਿਉਂਕਿ ਇਸ ਟਾਈਮ ਤੇ ਬਹੁਤ ਸਾਰੇ ਬਿਜ਼ਨਸਿਸ ਦੇ ਉੱਤੇ ਕੋਈ ਨਾ ਕੋਈ ਲਾਇਬਿਲਟੀਜ਼ ਹੁੰਦੀਆਂ ਨੇ ਕਈ ਵਾਰ ਮੋਰਗੇਜਿਸ ਹੈਗੀਆਂ ਨੇ ਕੋਈ ਹੋਰ ਲਾਇਬਿਲਟੀਜ਼ ਹੈਗੀਆਂ ਨੇ ਈਵਨ ਕਿ ਜਿਹੜੇ ਇਸ ਟਾਈਮ ਤੇ ਐਗਜ਼ਾਮਪਲ ਦਵਾਂ ਕਿ ਕੋਈ ਵੀ ਚਾਹੇ ਲਾਇਰ ਹੈ ਕੋਈ ਫਿਜ਼ੀਸ਼ੀਅਨ ਹੈ ਫਿਜ਼ੀਓਥੈਰੇਪੀ ਹੈ ਜੇ ਉਹਨਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਓਬਵੀਅਸਲੀ ਕੋਈ ਨਾ ਕੋਈ ਕਮਰਸ਼ੀਅਲ ਯੂਨਿਟ ਹੈ ਉਹਦੀ ਮੋਰਗੇਜ ਹੈਗੀ ਹੈ ਐਂਡ ਉਸ ਪਰਸਨ ਦੇ ਨਾਲ ਕਾਫੀ ਸਾਰੇ ਐਮਪਲੋਈਜ਼ ਜੁੜੇ ਹੋਏ ਹੁੰਦੇ ਨੇ ਐਂਡ ਇਸੇ ਨਾਲ ਨਾਲ ਇਹ ਵੀ ਚੀਜ਼ ਹੈਗੀ ਹੈ ਕਿ ਉਹ ਲਾਇਬਿਲਟੀਜ਼ ਦੇ ਨਾਲ ਨਾਲ ਜੋ ਵੀ ਫੈਮਿਲੀ ਦੇ ਲਿਵਿੰਗ ਸਟੈਂਡਰਡ ਉਹਨਾਂ ਦੇ ਐਕਸਪੈਂਸਿਸ ਚੱਲ ਰਹੇ ਹੁੰਦੇ ਨੇ ਉਸ ਪਰਸਨ ਦੇ ਨਾਲ ਹੀ ਜੁੜੇ ਹੋਏ ਹੁੰਦੇ ਨੇ ਸੋ ਇਸੇ ਕਰਕੇ ਜ਼ਰੂਰੀ ਹੈਗਾ ਕਿ ਇੱਦਾਂ ਦੀਆਂ ਪਾਲਿਸੀਜ਼ ਲਿਤੀਆਂ ਜਾਣ ਜਿਹਨੂੰ ਕਿ ਅਸੀਂ ਕਾਰਪੋਰੇਸ਼ਨ ਓਨਡ ਪਾਲਿਸੀਜ਼ ਵੀ ਕਹਿੰਦੇ ਹੈਗੇ ਆ ਜਿਹਦੇ ਨਾਲ ਕਿ ਤੁਹਾਡੀ ਕਾਰਪੋਰੇਸ਼ਨ ਵੀ ਸਿਕਿਓਰ ਹੋਵੇ ਕੱਲ ਨੂੰ ਰੱਬ ਨਾ ਕਰੇ ਕਿਸੇ ਵੀ ਤਰ੍ਹਾਂ ਦੇ ਇੱਦਾਂ ਦਾ ਮਿਸਹੈਪ ਹੁੰਦਾ ਹੈਗਾ ਤਾਂ ਉਸ ਟਾਈਮ ਤੇ ਤੁਹਾਡੇ ਕੋਲ ਪ੍ਰੋਪਰ ਪ੍ਰੋਟੈਕਸ਼ਨ ਹੋਵੇ ਤਾਂ ਕਿ ਤੁਹਾਡਾ ਬਿਜ਼ਨਸ ਪਿੱਛੋਂ ਦੀ ਰਨ ਹੋ ਸਕੇ ਸੋ ਚਾਹੇ ਇਹਦੇ ਵਿੱਚ ਅਸੀਂ ਕੋਈ ਵੀ ਗੱਲ ਕਰੀਏ ਜੇ ਤਾਂ ਕੋਈ ਪਰਸਨ ਇਕੱਲਾ ਕੰਮ ਕਰ ਰਿਹਾ ਹੈਗਾ ਸੋਲ ਪ੍ਰੋਪਰੇਟਰ ਹੈਗਾ ਇਸ ਟਾਈਮ ਤੇ ਜਾਂ ਫਿਰ ਪਾਰਟਨਰਸ਼ਿਪ ਦੇ ਵਿੱਚ ਕਰ ਰਹੇ ਨੇ ਸੋ ਜੇ ਪਾਰਟਨਰਸ਼ਿਪ ਦੇ ਵਿੱਚ ਨੇ ਡੈਫੀਨੇਟਲੀ ਇਸ ਟਾਈਮ ਤੇ ਬਾਈ ਸੈਲ ਐਗਰੀਮੈਂਟ ਦੀ ਜ਼ਰੂਰਤ ਹੈਗੀ ਜੇ ਇਕੱਲੇ ਕੰਮ ਕਰ ਰਹੇ ਨੇ ਤਾਂ ਉਸ ਤਰੀਕੇ ਦੀ ਫਾਈਨੈਂਸ਼ੀਅਲ ਪਲੈਨਿੰਗ ਕੀਤੀ ਜਾ ਸਕਦੀ ਹੈ। ਇਸੇ ਦੇ ਨਾਲ ਨਾਲ ਬਹੁਤ ਵਾਰ ਗਰੁੱਪ ਬੈਨੀਫਿਟਸ ਦੀ ਵੀ ਗੱਲ ਕਰੀਏ ਕਿ ਗਰੁੱਪ ਡਰੱਗ ਐਂਡ ਡੈਂਟਲ ਪਲਾਨਸ ਕਾਫੀ ਕੰਪਨੀਜ਼ ਦੇ ਵਿੱਚ ਅਸੀਂ ਦੇਖਦੇ ਹੈਗੇ ਹਾਂ ਕਿ ਜੋ ਵੀ ਇੱਕ ਵਾਰ ਗਰੁੱਪ ਡਰੱਗ ਐਂਡ ਡੈਂਟਲ ਪਲਾਨ ਅਸੀਂ ਹੈਲਥ ਪਲਾਨਸ ਲੈ ਲੈਂਦੇ ਹਾਂ ਉਹੀ ਚੱਲੇ ਜਾਂਦੇ ਨੇ। ਸੋ ਮੇਕ ਸ਼ੋਰ ਕਰੋ ਕਿ ਜੇ ਤੁਸੀਂ ਵੀ ਕੋਈ ਬਿਜ਼ਨਸ ਰਨ ਕਰ ਰਹੇ ਹੋ ਤਿੰਨ ਇੰਪਲੋਈਜ਼ ਜਾਂ ਤਿੰਨ ਤੋਂ ਜ਼ਿਆਦਾ ਇੰਪਲੋਈਜ਼ ਹੈਗੇ ਆ, ਚਾਹੇ ਉਹ ਤੁਹਾਡੇ ਫੈਮਿਲੀ ਮੈਂਬਰਸ ਹੈ ਜਾਂ ਕੋਈ ਵੀ ਤੁਸੀਂ ਹਾਇਰ ਕੀਤੇ ਹੋਏ ਨੇ ਇੰਪਲੋਈਜ਼, ਉਹਨਾਂ ਦੇ ਲਈ ਗਰੁੱਪ ਡਰੱਗ ਐਂਡ ਡੈਂਟਲ ਪਲਾਨਸ ਤੁਸੀਂ ਕਰਵਾ ਸਕਦੇ ਹੁੰਦੇ ਹੋ। ਜਾਂ ਫਿਰ ਤੁਹਾਨੂੰ ਕੋਈ ਵੀ ਗਰੁੱਪ ਡਿਸੇਬਿਲਟੀ ਇੰਸ਼ੋਰੈਂਸ ਦੀ ਜ਼ਰੂਰਤ ਹੈ ਜਾਂ ਆਲਰੇਡੀ ਪਲਾਨਸ ਚੱਲ ਰਹੇ ਨੇ ਉਹਨੂੰ ਰਿਵਿਊ ਕਰਨਾ ਚਾਹੁੰਦੇ ਹੈਗੇ ਹੋ, ਡੈਫੀਨੇਟਲੀ ਗਰੁੱਪ ਪਲਾਨਸ ਦੇ ਲਈ ਵੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਜੀ ਐਟ 416-509-1509, ਕਿਉਂਕਿ ਵਰਕਿੰਗ ਇਜ਼ ਅ ਬ੍ਰੋਕਰ। ਕਾਫੀ ਵਾਰ ਮੈਂ ਦੇਖਦੀ ਹਾਂ ਜਦੋਂ ਅਸੀਂ ਪਾਲਿਸੀਜ਼ ਰਿਵਿਊ ਕਰਦੇ ਹਾਂ, ਕਈ ਵਾਰ ਗਰੁੱਪ ਡਿਸੇਬਿਲਟੀ ਇੰਸ਼ੋਰੈਂਸ ਪਲਾਨਸ ਦੀ ਗੱਲ ਕਰੀਏ ਜਾਂ ਗਰੁੱਪ ਡਰੱਗ ਐਂਡ ਡੈਂਟਲ ਪਲਾਨਸ ਦੀ ਗੱਲ ਕਰੀਏ, ਕਾਫੀ ਵਾਰ ਹੁੰਦਾ ਕਿ ਜਿਹੜੇ ਵੀ ਪਰਸਨ ਨਾਲ ਉਹ ਡੀਲ ਕਰ ਰਹੇ ਹੁੰਦੇ ਨੇ ਉਹ ਕੈਰੀਅਰ ਏਜੰਟ ਹੁੰਦੇ ਆ, ਕਿ ਉਹਨਾਂ ਦੇ ਕੋਲ ਇੱਕੋ ਹੀ ਕੰਪਨੀ ਹੁੰਦੀ ਹੈ ਪਰ ਉਹੀ ਕੰਪਨੀ ਦੇ ਨਾਲ ਉਹਨਾਂ ਦਾ ਪਲਾਨ ਚੱਲੀ ਜਾਂਦਾ, ਉਹ ਕੰਪੇਅਰ ਨਹੀਂ ਕਰ ਪਾਉਂਦੇ ਕਿਸੇ ਹੋਰ ਕੰਪਨੀ ਦੇ ਨਾਲ। ਪਰ ਜਦੋਂ ਤੁਸੀਂ ਸਾਡੇ ਨਾਲ ਵਰਕਆਊਟ ਕਰੋਗੇ ਤਾਂ ਡੈਫੀਨੇਟਲੀ ਬ੍ਰੋਕਰ ਹੋਣ ਦੇ ਕਰਕੇ ਤੁਹਾਨੂੰ ਸਾਰੀਆਂ ਕੈਨੇਡੀਅਨ ਇੰਸ਼ੋਰੈਂਸ ਕੰਪਨੀ ਦੇ ਵਿੱਚੋਂ ਸ਼ੋਪ ਅਰਾਊਂਡ ਕਰਕੇ ਬੈਸਟ ਕਵਰੇਜ ਪ੍ਰੋਵਾਈਡ ਕੀਤੀ ਜਾਂਦੀ ਹੈ ਤੇ ਪ੍ਰੀਮੀਅਮਸ ਵੀ ਮੈਚ ਕੀਤੇ ਜਾਂਦੇ ਤਾਂ ਕਿ ਤੁਸੀਂ ਲੋਅਰ ਪ੍ਰੀਮੀਅਮਸ ਪੇ ਆਊਟ ਕਰੋ। ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਜੀ ਗਰੁੱਪ ਡਿਸੇਬਿਲਟੀ ਇੰਸ਼ੋਰੈਂਸ ਜਾਂ ਗਰੁੱਪ ਹੈਲਥ ਪਲਾਨਸ ਦੇ ਬਾਰੇ, ਜ਼ਰੂਰ ਕਾਲ ਕਰ ਸਕਦੇ ਜੀ ਮੋਨਾ ਮਿੰਕੀ 416-509-1509। ਥੈਂਕ ਯੂ ਸੋ ਮਚ ਜੀ।
0: ਮਿਹਰਬਾਨੀ ਰਿਪ੍ਰੈਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਤੁਸੀਂ ਇੱਕ ਵਾਰੀ ਫਿਰ ਸਰ ਐਨਰਜੀ ਐਨਰਜੀ ਟੋਰਾਂਟੋ ਪੈਸਟ ਇਸ ਦੀ ਮੈਂ ਜਾਣਕਾਰੀ ਦਿਆਂ। ਘਰ ਦੇ ਵਿੱਚ ਬੱਗਲ ਨੇ, ਕੀੜੇ ਨੇ, ਕੋਕਰੋਚ ਨੇ, ਰਕੂਨ ਨੇ, ਹਾਂਜੀ ਐਟਕ ਵਿੱਚ ਕੋਈ ਜਾਨਵਰ ਆ ਗਿਆ, ਇਹ ਸਾਰਾ ਕੰਮ ਕਰਦੇ ਨੇ ਟੋਰਾਂਟੋ ਪੈਸਟ ਵਾਲੇ, ਔਰ ਸਪਰੇਅ ਬੜੀ ਵਧੀਆ ਕਰਦੇ ਨੇ
1: ਜੀ।
0: ਖਾਸ ਕਰਕੇ 100% ਸਸਪੈਕਸ਼ਨ ਨਾਲ ਸੇਮ ਡੇ ਸਰਵਿਸ ਹੈਗੀ, ਗੌਰਮੈਂਟ ਤੋਂ ਅਪਰੂਵ ਹੀ ਸਾਰਾ ਕੈਮੀਕਲ ਵਗੈਰਾ ਇਹ ਵਰਤਦੇ ਨੇ। ਟੋਰਾਂਟੋ ਪੈਸਟ ਰੈਡ 6475158000 ਟੈਲੀਫੋਨ ਨੰਬਰ ਇਹਨਾਂ ਦਾ
1: ਜੀ। ਅਤੇ ਨਾਲੇ ਤੁਸੀਂ ਦਿਓਲ ਟਰੈਵਲਸ ਦੇ ਨਾਲ ਜ਼ਰੂਰ ਗੱਲ ਕਰੋ, ਅੱਜ ਦੀ ਡੇਟ ਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਤੁਹਾਡੇ ਲਈ ਏਅਰ ਟਿਕਟਸ ਲਗਾਈਆਂ ਨੇ। ਟੋਰਾਂਟੋ ਤੋਂ ਪੈਰਿਸ ਤੁਸੀਂ ਜਾਣਾ ਹੋਵੇ ਸੈਪਟੈਂਬਰ ਵਿੱਚ ਜਾ ਕੇ ਅਕਤੂਬਰ ਦੇ ਵਿੱਚ ਵਾਪਸੀ ਕਰਨੀ ਹੈ ਟੋਰਾਂਟੋ ਤੋਂ ਪੈਰਿਸ, ਪੈਰਿਸ ਤੋਂ ਫਿਰ ਟੋਰਾਂਟੋ, ਤਾਂ $790 ਦੇ ਟਿਕਟਸ ਨੇ, $790 ਦੀਆਂ। ਜੇ ਟੋਰਾਂਟੋ ਤੋਂ ਬੰਬੇ ਕਿਸੇ ਨੇ ਜਾਣਾ ਹੋਵੇ ਵਨ ਵੇ ਟਿਕਟ ਲੈ ਕੇ ਸੈਪਟੈਂਬਰ ਮਹੀਨੇ ਦੇ ਵਿੱਚ, ਤਾਂ $850 ਦੀ ਟਿਕਟ ਹੋਏਗੀ, $850 ਦੀ। ਅਤੇ ਜੇਕਰ ਤੁਸੀਂ ਵਾਪਸੀ ਵੀ ਕਰਨੀ ਹੈ ਬੰਬੇ ਤੋਂ ਸੈਪਟੈਂਬਰ 'ਚ ਜਾ ਕੇ ਨਵੰਬਰ 'ਚ ਵਾਪਸੀ ਕਰਨੀ ਹੋਵੇ ਤਾਂ $1370 ਦੀ ਟਿਕਟਸ ਹੋਣਗੀਆਂ, $1370। ਅਤੇ ਜੇ ਕਿਸੇ ਨੇ ਦਿੱਲੀ ਤੋਂ ਟੋਰਾਂਟੋ ਆਉਣਾ ਹੋਵੇ ਨਵੰਬਰ ਮਹੀਨੇ ਦੇ ਵਿੱਚ ਤਾਂ ਵਨ ਵੇ ਟਿਕਟ ਹੋਏਗੀ ਦਿੱਲੀ ਤੋਂ ਟੋਰਾਂਟੋ ਦੀ, $800 ਦੀ। $800 ਦੇ ਵਿੱਚ ਦਿੱਲੀ ਟੂ ਟੋਰਾਂਟੋ ਟਰੈਵਲ ਕੀਤਾ ਜਾ ਸਕਦਾ ਹੈ। ਦਿਓਲ ਟਰੈਵਲਸ ਦੇ ਨਾਲ ਗੱਲਬਾਤ ਕਰੋ ਅਤੇ ਤੁਸੀਂ ਆਪਣੀ ਏਅਰ ਟਿਕਟਸ ਅੱਜ ਹੀ ਬੁੱਕ ਕਰਵਾ ਲਓ। ਈ ਟੋਬੀਕੋ ਇਹਨਾਂ ਦਾ ਮੇਨ ਹੈੱਡ ਆਫਿਸ ਹੈ, ਨੰਬਰ 905-585-5100, 905-588-5100, ਜਾਂ ਬ੍ਰੈਂਪਟਨ ਦੇ ਵਿੱਚ ਬ੍ਰਾਂਚ ਆਫਿਸ 'ਤੇ ਕਾਲ ਹੋ ਸਕਦੀ ਹੈ 905-588-4200, 905-588-4200, ਦਿਓਲ ਟਰੈਵਲ ਦੇ ਨੰਬਰ।
0: ਲਓ ਫਿਰ ਪਹਿਲਾ ਫਰਮਾਇਸ਼ ਗੀਤ ਕੁਲਦੀਪ ਮਾਨਖੋਬਰ ਸੇ, ਸਾਡੇ ਦੇ ਕਾਲਰ ਨੂੰ ਭੁਲੇਖਾ ਲੱਗ ਰਿਹਾ, ਸ਼ੀਤਲ ਸਿੰਘ ਸ਼ੀਤਲ ਲਾਹੌਰੀ ਨੇ ਸੀਮਾ ਨਾਲ ਗਾਇਆ, ਲੇਕਿਨ ਕੁਲਦੀਪ ਮਾਨਕ ਹੋਰਾਂ ਨੇ ਬਹੁਤ ਜਾਣੀ ਕਿ ਵੈਸੇ ਤਾਂ ਕਲੀਆਂ ਗਾਈਆਂ ਸਾਰੀਆਂ ਇਹਨਾਂ ਨੇ, ਪਰ ਇਹਨਾਂ ਨੇ ਜਿੰਨੇ ਕਿ ਡਿਊਟ ਕੀਤੇ ਨੇ ਤਕਰੀਬਨ ਸਾਰੀਆਂ ਸਿੰਗਰਸ ਨਾਲ ਕੀਤੇ ਨੇ। ਔਰ ਮੈਨੂੰ ਸੁਰਿੰਦਰ ਕੌਰ ਨਾਲ ਵੀ ਇਹਨਾਂ ਦਾ ਇੱਕ ਗੀਤ ਹੈਗਾ, ਅਮਰਜੋਤ ਨਾਲ ਗੀਤ ਹੈਗਾ ਇਹ, ਜਿਹੜੀ ਨੇ ਨਾ ਚਮਕੀਲਾ ਸਾਹਿਬ ਨੇ ਜੋੜੀ ਬਣੀ ਜਿਹਨਾਂ ਦੀ ਬਾਅਦ 'ਚ ਨਾ,
1: ਹਾਂਜੀ
0: ਇੱਕ ਤੂੰ ਹੋਵੇਂ, ਸੀਮਾ ਹੋਰਾਂ ਨਾਲ ਵੀ ਇਹਨਾਂ ਨੇ ਬੜੇ ਸੋਹਣੇ ਗੀਤ ਗਾਏ ਨੇ, ਘਰੇ ਚੱਲ ਕੱਢੋ ਰੜਕਾ ਮੇਰੇ ਬਾਈ ਨਾ ਕਿਉਂ ਨਹੀਂ ਆਏ, ਹੈ ਹੋਰ ਕੋ ਬਹੁਤ ਡਿਊਟ ਸੀ ਕਾਫੀ ਸਿੰਘ, ਕੁਲਦੀਪ ਕੌਰ ਨਾਲ ਵੀ ਗੀਤ ਗਾਏ ਨੇ ਇਹਨਾਂ ਨੇ ਬੜੇ ਪਿਆਰੇ ਪਿਆਰੇ ਡਿਊਟ ਕੁਲਦੀਪ ਮਾਨਖੋੜਾ ਨੇ। ਲਓ ਤੁਸੀਂ ਜਿਹੜਾ ਗੀਤ ਕਹਿ ਰਹੇ ਹੋ, ਵੈਸੇ ਉਹ ਸ਼ੀਤਲ ਸਿੰਘ ਸ਼ੀਤਲ ਦੀ ਵੀ ਜੋੜੀ ਵਧੀਆ ਹੁੰਦੀ ਸੀ, ਪਰ ਉਹਨਾਂ ਨੇ ਇਹ ਗੀਤ ਨਹੀਂ ਗਾਇਆ, ਇਹ ਗਾਇਆ ਕੁਲਦੀਪ ਮਾਨਕ ਨਾਲ, ਅਤੇ ਤੁਹਾਡਾ ਗੀਤ ਅਸੀਂ ਕਰ ਲਿਆ
1: ਜੀ,
0: ਕਰੋ ਇੰਜੋਏ।

0: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਗੱਲ ਮਨਪ੍ਰੀਤ ਅੱਜ ਕਰ ਰਹੇ ਸੀਗੇ ਕਿ ਟੈਕਨੋਲੋਜੀ ਕਿਵੇਂ ਯਾਨੀ ਕਿ ਫਾਸਟ ਗਰੋ ਹੋ ਗਈ ਹੈ ਨਾ ਕਿੰਨੇ ਸਾਲਾਂ ਦੇ। ਫੋਨ ਦੀ ਗੱਲ ਕਰ ਰਹੇ ਹਾਂ, ਫੋਨ ਨੇ ਵੀ ਕਈ ਆਪਣੇ ਰੂਪ ਬਦਲੇ ਨੇ। ਹੁਣ ਜਿਹੜਾ ਫੋਨ ਆ ਤੇ ਹਰ ਬੰਦੇ ਨੂੰ ਸਮਝ ਨਹੀਂ ਆਉਂਦੀ, ਸਾਰੇ ਫੀਚਰ ਦੀ ਸਮਝ ਨਹੀਂ ਆਉਂਦੀ, ਇੰਨੇ ਜ਼ਿਆਦਾ ਫੀਚਰਸ ਆ ਗਏ ਨੇ। ਜਿਹੜੇ ਨਵੇਂ ਬੱਚੇ ਨੇ ਅੱਜ ਕੱਲ੍ਹ ਦੇ ਮਾਡਰਨ ਜਿਹੜੇ ਯੁੱਗ ਦੇ ਵਿੱਚ ਪੈਦਾ ਹੋਏ ਆ, ਉਹ ਤਾਂ ਖੈਰ ਮੱਥਾ ਮੱਥਾ ਮਾਰਦੇ ਰਹਿੰਦੇ ਆ ਨਾ
1: ਜੀ ਜੀ।
0: ਤੇ ਜਿਹੜੇ ਥੋੜੇ ਜਿਹੇ ਬੇਸਿਕ ਜਿਹਾ ਫੋਨ ਲੈਣਾ ਚਾਹੁੰਦੇ ਹੁੰਦੇ ਆ, ਕਿਉਂ ਕਈ ਫੀਚਰ ਆਪਾਂ ਵਰਤਦੇ ਨਹੀਂ, ਲੋੜ ਵੀ ਨਹੀਂ ਪੈਂਦੀ ਉਹਨਾਂ ਦੀ, ਹੈ ਨਾ।
1: ਹਾਂਜੀ।
0: ਤੇ ਜਿਵੇਂ ਹੁਣ ਅੱਜ ਕੱਲ੍ਹ ਤਾਂ ਕੀ ਕਹਿੰਦੇ ਹੁੰਦੇ ਆ ਉਹਨੂੰ, ਜਿਹੜੇ ਫੋਟੋ ਖਿੱਚਦੇ ਆ ਉਹਦੇ 'ਤੇ ਕੀ ਲੱਗਦਾ ਵੀ ਬੀਬੀ ਨੇ ਪਾਊਡਰ ਚੰਗਾ ਕੀ ਕਹਿੰਦੇ ਉਹਨੂੰ ਸਕਰੀਨ 'ਤੇ ਲਾਇਆ, ਫਿਲਟਰ ਲਾਇਆ ਹੋਇਆ, ਪਾਊਡਰ ਲਾਇਆ। ਅੱਗੇ ਪਾਊਡਰ ਲਾਉਂਦੀਆਂ ਸੀਗੀਆਂ, ਹੁਣ ਜਿਹੜੇ ਰੀਲ ਬਣਾਉਣ ਲੱਗੀਆਂ ਕੀ ਕਹਿੰਦੇ ਆ, ਕੀ ਲਾਉਂਦੀਆਂ
1: ਫਿਲਟਰਸ,
0: ਫਿਲਟਰ ਲਾਉਂਦੀਆਂ ਹੈ ਨਾ। ਪਰ ਫਿਲਟਰ ਲਾਉਣ ਦਾ ਉਹਨਾਂ ਨੂੰ ਲੋੜ ਪੈਂਦੀ ਹੈ ਕਿ ਰੰਗ ਗੋਰਾ ਕਰਨਾ ਹੋਊਗਾ, ਜਿਹਨਾਂ ਦਾ ਗੋਰਾ ਪਹਿਲਾਂ ਹੀ ਹੋਊਗਾ ਉਹਨਾਂ ਨੂੰ ਕੀ ਕਰਨ ਦੇ ਲੋੜ।
1: ਫਿਲਟਰਸ ਵੀ ਕਈ ਟਾਈਪ ਦੇ ਨੇਗੇ ਨਾ, ਬਿਨਾਂ ਮੇਕਅਪ ਤੋਂ ਬਹਿ ਜਾਓ ਮੇਕਅਪ ਵਾਲਾ ਫਿਲਟਰ ਲੱਗ ਗਿਆ।
0: ਓ ਅੱਛਾ ਅੱਛਾ, ਮੈਨੂੰ ਨਹੀਂ, ਪਰ ਮੈਂ ਦੇਖਿਆ, ਮੈਨੂੰ ਆਈ ਡੋਂਟ ਨੋ ਦਿਸ ਥਿੰਗਸ।
1: ਹਾਂਜੀ।
0: ਫਿਲਟਰ ਅੱਛਾ, ਮੇਕਅਪ ਕਰਨ ਦੀ ਲੋੜ ਨਹੀਂ ਹੈਗੀ ਤੇ ਮੇਕਅਪ ਵਾਲਾ ਫਿਲਟਰ ਲਾ ਲਓ, ਹੈ
1: ਬਿਲਕੁਲ।
0: ਓ ਬੱਲੇ ਬੱਲੇ, ਕਿਆ ਹੈ ਟੈਕਨੋਲੋਜੀ, ਹੈ ਕਿਆ ਬਾਤ ਹੈ।
1: ਹਾਂਜੀ,
0: ਅਗਲੇ ਕਾਲ ਲੈ ਲਓ।
1: 1000 ਜੀ, ਸਤਿ ਸ਼੍ਰੀ ਅਕਾਲ।
0: ਹੋਰ ਕਿਹੜੇ ਫਿਲਟਰ ਨੇ ਮਨਪ੍ਰੀਤ? ਮੈਨੂੰ ਨੀ ਬਾਹਲਾ ਪਤਾ, ਤੁਸੀਂ ਦੱਸਿਆ ਕਿ ਇੱਕ ਤਾਂ ਹੋ ਗਿਆ ਬਈ ਮੇਕਅਪ ਨਹੀਂ ਕੀਤੀ ਹੋਈ ਨਾ।
1: ਹਾਂਜੀ, ਕਾਫੀ ਟਾਈਪ ਦੇ ਆ ਜਾਂਦੇ ਆ, ਜਿਵੇਂ ਕੋਈ ਕਲਰ ਕੰਬੀਨੇਸ਼ਨ ਜਿਹਾ ਹੋ ਜਾਂਦਾ, ਕੁਝ ਕੰਟਰਾਸਟ ਜ਼ਿਆਦਾ ਹੋ ਜਾਂਦਾ।
0: ਇਹ ਆਏ ਹੋ ਜਾਂਦਾ ਵੀ ਜੇ ਕਿਸੇ ਨੇ ਆਪਣਾ ਸੂਟ ਵਧੀਆ ਪਾਉਣਾ ਹੋਵੇ ਫੋਨ 'ਚ ਪੈ ਜੇ?
1: ਨਹੀਂ, ਇੰਨਾ ਵੀ ਨਹੀਂ ਹੁੰਦਾ।
0: ਨਹੀਂ, ਮੇਰਾ ਕੁਛ ਕਹਿ ਰਿਹਾ।
1: ਉਹ ਕੁਝ ਫਿਲਟਰਸ ਹੈਗੇ, ਜਿਵੇਂ ਸਨੈਪਚੈਟ ਤੇ ਬਹੁਤ ਜ਼ਿਆਦਾ ਫਿਲਟਰਸ ਆਉਂਦੇ ਆ, ਹਨਾ, ਤੇ ਉਹਦੇ ਵਿੱਚ ਕੋਈ ਕੋਈ ਫਿਲਟਰ ਹੁੰਦੇ ਵੀ ਜਿਸ ਤਰ੍ਹਾਂ ਸਿਰਫ ਫੇਸ ਲੱਗ ਜਾਂਦਾ, ਹਨਾ, ਇੱਦਾਂ ਦੀ ਹੈਗੇ। ਕਾਫੀ ਹੁਣ ਤੱਕ ਟੈਕਨੋਲੋਜੀ ਬਹੁਤ ਆ ਗਈ ਹੈਗੀ, AI ਤੋਂ ਸਾਰਾ ਕੁਝ ਬਣ ਜਾਂਦਾ।
0: ਬਿਲਕੁਲ ਬਿਲਕੁਲ। ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਤੇ ਇੱਕ ਵਾਰੀ ਫੇਰ ਸਾਰਿਆਂ ਨੂੰ ਜੀ ਆਇਆਂ ਨੂੰ ਜੀ। ਤੋ ਦੇਖ ਲਓ ਵੀ ਉਦੋਂ ਵੀ ਪਹਿਲਾਂ ਨਵੇਂ ਨਵੇਂ ਫੋਨ ਮਹਿੰਗੇ ਹੁੰਦੇ ਸੀ, ਹੁਣ ਕਾਫੀ ਫੀਲਾਂ ਨੂੰ ਲੱਗਦੀਆਂ ਰਹਿੰਦੀਆਂ, ਹੈ
1: ਨਾ। ਬਿਲਕੁਲ, ਹਾਂਜੀ।
0: ਟੈਕਨੋਲੋਜੀ, ਹਾਂ, ਮੈਨੂੰ ਕਈ ਲੋਕ ਕਹਿੰਦੇ ਨੇ ਕਈ ਟੈਕਨੋਲੋਜੀ ਨੇ ਕਈ ਫਾਇਦੇ ਬਹੁਤ ਨੇ ਤੇ ਕਈ ਚੀਜ਼ਾਂ ਆਪਾਂ ਗਵਾਈਆਂ ਬੜੀਆਂ।
1: ਹਾਂਜੀ।
0: ਮੈਂ ਉਹਨਾਂ ਨੂੰ ਇਹ ਕਹਿਣਾ ਹੁੰਦਾ, ਦੇਖੋ ਯਾਰ ਵੀ ਜਿਵੇਂ ਹੁਣ ਟੈਕਨੋਲੋਜੀ ਆ, ਜੇ ਚੀਜ਼ਾਂ ਗਵਾਈਆਂ, ਜਿਵੇਂ ਹੁਣ ਪਹਿਲਾਂ ਵਿਆਹ ਹੁੰਦੇ ਸੀ, ਪੰਜ ਪੰਜ ਦਿਨ ਦਸ ਦਸ ਦਿਨ ਜਾਣੀ ਜਾਂਦੇ ਸੀ ਬੜੀ ਵੱਡੀ ਮਾਤਰਾ ਦੇ ਵਿੱਚ, ਹੈ ਨਾ, ਬੱਸਾਂ ਭਰ ਕੇ।
1: ਹਾਂਜੀ।
0: ਉਹ ਚੀਜ਼ਾਂ ਤਾਂ ਨਹੀਂ, ਹੁਣ ਤਾਂ ਤੁਸੀਂ ਜਾਓ ਗੁਰਦੁਆਰੇ, ਚਾਰ ਬੰਦੇ ਹੁੰਦੇ ਆ ਤੇ ਹਾਲ 'ਚ ਬੈਠੋ, ਇੰਡੀਆ
1: ਉੱਥੇ 400 ਹੁੰਦੇ ਆ,
0: ਉੱਥੇ 400 ਹੁੰਦੇ ਆ, ਖਾਣਾ ਲੱਗਿਆ ਹੁੰਦਾ, ਰੋਟੀ ਰੋਟੀ ਖਾਓ, ਸ਼ਾਮ ਨੂੰ ਪੈਗ ਪੁੱਗ ਲਾਓ, ਸ਼ਾਮ ਨੂੰ ਘਰੇ ਜਾਓ, ਆਪੋ ਆਪਣੇ ਇੰਨਾ ਕੁ ਵਿਆਹ, ਹੈ ਨਾ, ਅੱਗੇ ਹੁੰਦਾ। ਹਾਂ, ਉਹ ਚੀਜ਼ਾਂ ਤਾਂ ਘਰ ਨੂੰ ਨਹੀਂ ਆ ਬਸ ਦੁਬਾਰਾ ਆਉਣਗੀਆਂ।
1: ਹਾਂਜੀ।
0: ਪਰ ਮੈਂ ਇੱਕ ਚੀਜ਼ ਦੇਖੀ ਹੈ ਕਿ ਫੈਸ਼ਨ ਜਿਹੜਾ ਨਾ, ਜਿਵੇਂ ਆਪਾਂ ਸਪੋਜ਼ ਪਹਿਲਾਂ ਘੱਗਰਾ ਕਹਿੰਦੇ, ਘੱਗਰਾ ਸੌਂਫ ਦਾ, ਧਰਤੀ ਸੁੰਬਰ ਦਾ ਜਾਏ ਨੀ, ਹੈ ਨਾ, ਘੱਗਰਾ ਸੂਬ ਦਾ,
1: ਲੰਬੇ ਲੰਬੇ ਹੁੰਦੇ
0: ਘੱਗਰਿਆਂ ਦੇ ਹੋਰ ਰੂਪ ਆ ਗਏ ਸੀ, ਕਿਵੇਂ ਬਸ ਗਰਾਰੇ ਆ ਗਏ, ਹੈ ਨਾ,
1: ਲਹਿੰਗਾ
0: ਲਹਿੰਗੇ ਆ ਗਏ, ਉਹ ਵੀ ਚੇਂਜ ਟਾਈਪ ਆ ਜਿਹੜੀਆਂ। ਮੈਨੂੰ ਯਾਦ ਆ ਕਿ 80 ਦੇ ਦਹਾਕੇ 90 ਦੇ ਕਹਿ ਲਓ, ਜਾਂ 90 ਦੇ ਦਹਾਕੇ ਚ ਕਹਿ ਲਓ, ਬੈਲ ਬੋਟਮਾਂ ਦਾ ਬਹੁਤ ਰਿਵਾਜ ਹੁੰਦਾ, ਬੈਲ ਖੁੱਲੀਆਂ ਜੀ ਮੂਹਰੇ, ਹੈ ਨਾ, ਪਰ ਉਹਦਾ ਨੁਕਸਾਨ ਵੀ ਆ, ਹੈ ਨਾ,
1: ਉਹ ਦੁਬਾਰਾ ਆ ਗਿਆ ਹੁਣ, ਫਿਰ ਚੱਲ ਪਈਆਂ ਬੈਲ ਬੋਟਮ,
0: ਹੋਈ ਚੱਲ ਪਈਆਂ ਦੁਬਾਰਾ, ਜਿਹੜੇ ਕੱਪੜੇ ਦੇ ਫੈਸ਼ਨ ਦਾ
1: ਉਹ ਤਾਂ ਰਿਪੀਟ ਹੁੰਦਾ ਰਹਿੰਦਾ,
0: ਦੁਬਾਰਾ ਰਿਪੀਟ ਹੋ ਜਾਂਦੇ ਆ।
1: ਹਾਂਜੀ ਹਾਂਜੀ।
0: ਤੇ ਉਹ ਅੱਗੇ ਨਾ ਕਈ ਵਾਰੀ ਜਦੋਂ ਲਿਆਉਣੇ ਹੁੰਦੇ ਸੀ ਆਪਣੇ ਪਸ਼ੂ ਪਸ਼ੂ ਕਿਸੇ ਜਗ੍ਹਾ ਤੋਂ, ਇੱਕ ਤੋਂ ਜਗ੍ਹਾ ਤੋਂ ਜਾ ਕੇ ਲਿਆਉਣੇ, ਹੈ ਨਾ, ਜਿਵੇਂ ਬਲੈਤੀ ਗਾਈਆਂ ਆਈਆਂ ਸੀਗੀਆਂ, ਸਾਡੇ ਨਾਨਾ ਜੀ ਨੇ ਨਾ ਲੁਧਿਆਣੇ ਕੋਲੇ ਪੈਂਦਾ ਬਾੜੇਵਾਲ, ਉੱਥੋਂ ਦੇਤੀ ਉਹਨਾਂ ਨੇ ਸਾਨੂੰ ਬੱਚੀ, ਸਾਡੀ ਮਦਰ ਨੂੰ ਦੇਤੀ, ਹੈ ਨਾ, ਸਾਡਾ ਹੁਣ ਸਤਮਾ ਕਾਲਜ ਰੋਡ 'ਤੇ ਪੈਂਦਾ, ਸਿੱਧਾ ਜਾਣਾ ਨਾ, ਤੇ ਬੱਚੀ ਤਾਂ ਉਹਨਾਂ ਨੇ ਬਾਏ ਕਰਕੇ ਦੇਤੀ, ਕਹਿੰਦੇ ਲੈ ਕੇ ਜਾਓ ਮੁੰਡਿਓ, ਮੈਂ ਤੇ ਮਾਮਾ ਜੀ ਦਾ ਲੜਕਾ ਸੀ ਵੱਡਿਆਂ ਦਾ।
1: ਹਾਂਜੀ।
0: ਹੁਣ ਹੁਣ ਕੋਈ ਹੋਰ ਤਾਂ ਸਾਧਨ ਹੈ ਨਹੀਂ ਚਲੀ ਜਾਣ ਦਾ, ਤੁਰਕੀ ਆਉਣਾ ਸੀਗਾ, ਸਾਨੂੰ ਪੈ ਗਈ ਬਿਰਤਾ ਵੀ, ਇੱਕ ਤਾਂ ਇਹ ਜਿਹੜੀ ਗਾਂ ਬੱਛੀ ਆ ਉਹ ਯੰਗ ਆ ਨਾ,
1: ਹਾਂਜੀ,
0: ਤੇ ਬਈ ਪੰਗਾ ਨਾ ਪਾਵੇ, ਸਾਡੇ ਭੱਜ ਭੁੱਜ ਨਾ ਜਾਵੇ ਕਿਤੇ, ਹੈ ਨਾ ਇਹ,
1: ਹਾਂਜੀ,
0: ਤੇ ਬਈ ਤੁਸੀਂ ਅੱਜ ਤੱਕ ਯਾਦ ਕਰਦੇ ਉਹਨੂੰ ਅਸੀਂ, ਨਾ ਉਹਨੇ ਸਾਡੇ ਉਹ ਪੱਟ ਕੱਢੇ ਲੁਧਿਆਣੇ ਤੋਂ ਲੈ ਕੇ ਸਿੱਧਵਾ ਕਾਲਜ ਤੱਕ,
1: ਹਾਂਜੀ,
0: ਕਦੇ ਕਦੇ ਭੱਜਿਆ ਕਰੇ ਸ਼ੇਖੂਪੁਰ ਫੜ ਕੇ ਲਿਆਂਦੀ ਕਿਵੇਂ, ਹੈ ਨਾ, ਰਸਤੇ 'ਚ ਜਾਣੀ ਭੱਜਿਆ ਕਰੇ, ਜ਼ੋਰ ਵਾ ਹੁੰਦਾ ਜਾਨਵਰ 'ਚ, ਅਸੀਂ ਯੰਗ ਬੱਚੇ, ਹੈ ਨਾ, ਉਦੋਂ ਬੈਲ ਬੋਟਮ ਪਾਉਂਦੇ ਹੁੰਦੇ ਸੀ,
1: ਹਾਂਜੀ,
0: ਉਹ ਮੈਂ ਕਦੇ ਲੱਤ ਮਾਰਨ ਲੱਗਾ ਫੁੱਸਾ ਮੈਨੂੰ ਆ ਗਿਆ, ਉਹ ਮੇਰੀ ਸ਼ੈਗ ਚ ਫਸ ਗਈ ਮੈਂ ਬੈਲ ਬੋਟਮ ਦੀ ਮਸਾ ਗੱਡੀ ਹਨਾ। ਉਹ ਇਹੋ ਜਿਹੀਆਂ ਬੜੀਆਂ ਯਾਦਾਂ ਹੁੰਦੀਆਂ ਜਾਨਵਰਾਂ ਨੂੰ ਜੁੜੀਆਂ, ਪਰ ਬਾਅਦ ਚ ਉਹਨਾਂ ਜਦੋਂ ਉਹ ਫਿਰ ਦੁੱਧ ਵਗੈਰਾ ਦੇਣ ਲੱਗੀ ਚੰਗਾ ਉਹਨੇ ਫਿਰ ਪੁੱਛਣ ਕੀਤਾ ਸਾਡਾ ਉਦੋਂ ਬੈਲ ਬੋਟਮ ਹੁੰਦੀ ਸੀ। ਮੈਂ ਕਿਹਾ ਵੀ ਇਹ ਚੀਜ਼ਾਂ ਜਿਹੜੀਆਂ ਜਿਹੜੀਆਂ ਫੈਸ਼ਨ ਆ ਨਾ,
1: ਹਾਂਜੀ,
0: ਇਹ ਥੋੜਾ ਸਮਾਂ ਚੇਂਜ ਹੋ ਕੇ ਫਿਰ ਹੋ ਜਾਂਦਾ ਉਹ,
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ।
0: ਰੇਡੀ ਪ੍ਰਾਮ ਦੇਸ ਪ੍ਰਦੇਸ ਨਾਲ ਤੁਸੀਂ ਜੁੜੇ ਹੋਣ, ਟੈਲੀਫੋਨ 905-564-6444, ਥੋੜੇ ਜਿਹੇ ਮੈਸੇਜ ਲੈ ਲਈਏ। ਤੁਹਾਨੂੰ ਵੀ ਕੋਈ ਪੁਰਾਣੀ ਗੱਲ ਜਾਂ ਯਾਦ ਹੈਗੀ ਭਾਈ ਸੈੱਲ ਫੋਨ ਦੀ ਜਾਂ ਲੈਂਡਲਾਈਨ ਦੀ? ਲੈਂਡਲਾਈਨ ਦੇ ਵਿੱਚ ਕਈ ਵਾਰੀ ਇਹ ਹੁੰਦਾ ਸੀਗਾ ਕਿ ਪਿੰਡ ਦੇ ਵਿੱਚ ਨਾ ਕਿ ਇੱਕ ਅੱਧੇ ਪੋਸਟ ਆਫਿਸ ਕੋਲ ਵੀ ਕਈ ਵਾਰ ਹੁੰਦਾ ਸੀ ਫੋਨ,
1: ਹਾਂਜੀ,
0: ਫਿਰ ਪੋਸਟ ਆਫਿਸ ਜਾਣਦੇ ਹੁੰਦੇ ਪਿੰਡ ਦੀ ਕੰਮ ਕਰਦੇ ਹੁੰਦੇ ਆ, ਉਹਨਾਂ ਨੇ ਕਹਿਣਾ ਭਾਅ ਜੀ ਉਹਨਾਂ ਨੂੰ ਫੋਨ ਕਰਨਾ ਇੱਥੋਂ ਬੁਲਾਉਣਾ ਕਿਤੇ ਹਨਾ, ਔਰ ਮਰਜ਼ੀ 3-4 ਦਿਨਾਂ ਬਾਅਦ ਹਨਾ,
1: ਹਾਂਜੀ,
0: ਤੇ ਉਦੋਂ ਬਾਅਦ ਫਿਰ ਉਹਨੂੰ ਕਹਿਣਾ ਵੀ ਤੁਸੀਂ ਬਹਾ ਨਾ ਘਰਦਿਆਂ ਨੂੰ ਲਿਆ ਕੇ ਇੱਥੇ ਬਹਾ ਲਿਆ
1: ਲਿਓ, ਇੰਨੇ ਟਾਈਮ ਤੇ ਫੋਨ ਕਰਾਂਗੇ,
0: ਇੰਨੇ ਵਜੇ ਫਿਰ ਫੋਨ ਆਊਗਾ। ਤੇ ਹੁਣ ਤਾਂ ਸੁਖਣਾ ਵਾਲਾ ਟੈਕਨੋਲੋਜੀ ਹਰ ਇੱਕ ਦੇ ਜੇਬ ਦੇ ਵਿੱਚ ਹੈ।
1: ਹਾਂਜੀ, ਜੇ ਤੁਸੀਂ ਸੈੱਲ ਫੋਨ ਦੀਆਂ ਡੀਲਸ ਲੈਣੀਆਂ ਨੇ ਤਾਂ ਤੁਸੀਂ ਰਾਇਲ ਡਿਜੀਟਲ ਨਾਲ ਗੱਲਬਾਤ ਕਰ ਲਓ, ਇਹਨਾਂ ਦੇ ਕੋਲ ਤੁਹਾਡੇ ਘਰ ਦੇ ਲਈ ਵੀ ਇੰਟਰਨੈਟ ਦੀਆਂ ਡੀਲਸ ਹੈਗੀਆਂ ਨੇ, ਤੁਹਾਡੇ ਸੈੱਲ ਫੋਨ ਦੇ ਲਈ ਵੀ ਬਹੁਤ ਵਧੀਆ ਡੀਲਸ ਲੱਗੀਆਂ ਹੋਈਆਂ ਨੇ। ਹਾਈ ਸਪੀਡ ਅਨਲਿਮਿਟਡ ਇੰਟਰਨੈਟ $55 ਦੇ ਵਿੱਚ ਤੁਹਾਨੂੰ ਡੀਲ ਦੇ ਰਹੇ ਨੇ, 1.5 GB ਡਾਟਾ ਤੁਹਾਨੂੰ ਮਿਲੂਗਾ ਵਿੱਚ। ਇਹਨਾਂ ਦਾ ਆਫਿਸ ਲੋਕੇਟਡ ਹੈ ਏਅਰਪੋਰਟ ਰੋਡ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ, 80 ਮੈਰੀਟਾਈਮ ਓਨਟਾਰੀਓ ਬੁਲੇਵਰਡ, ਯੂਨਿਟ ਨੰਬਰ 58 ਦੇ ਉੱਪਰ। ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ, ਅਮਨ ਜੀ ਦੇ ਨਾਲ ਸੰਪਰਕ ਹੋਏਗਾ 6472011313, 6472011313 ਤੇ ਕਾਲਸ ਕਰ ਲਓ ਤੇ ਸੈੱਲ ਫੋਨ ਦੀਆਂ ਡੀਲਸ ਵਧੀਆ ਵਧੀਆ ਤੁਹਾਨੂੰ ਇਹ ਦੇ ਦੇਣਗੇ।
0: ਹੁਣ ਤਾਂ ਇਹ ਨਾ ਫੋਨ ਜਦੋਂ ਆਏ ਹੈਗੇ ਨਾ, ਬੜਾ ਚਾਅ ਸੀ ਲੋਕਾਂ ਨੂੰ ਹਨਾ,
1: ਹਾਂਜੀ,
0: ਕਿ ਬਈ ਫੋਨ ਆ ਗਿਆ, ਘਰੇ ਬੈਠੇ ਨੇ ਬੰਦੇ ਨੇ ਜਿਮੀਦਾਰਾਂ ਨੇ ਨਾ ਫੋਨ ਕਰ ਲੈਣਾ, ਉੱਥੇ ਭਈਏ ਨੂੰ ਦਿੱਤਾ ਹੁੰਦਾ ਸਿੱਖਾ ਭਈਆ ਨੱਕਾ ਮੋੜਦੀ ਹੁਣ ਦੂਜੇ ਪਾਸੇ। ਹੁਣ ਕਈ ਵਾਰੀ ਕਹਿੰਦੇ ਯਾਰ ਫੋਨ ਦੇ, ਕਿਉਂਕਿ ਫੋਨ ਦੇ ਵਿੱਚ ਆ ਹੀ ਇੰਨਾ ਕੁਛ ਗਿਆ, ਬੱਚਿਆਂ ਨੂੰ ਫੋਨ ਨਹੀਂ ਦੇਣਾ ਚਾਹੀਦਾ,
1: ਬਿਲਕੁਲ,
0: ਉਦੋਂ ਡਿਮਾਂਡ ਹੁੰਦੀ ਸੀ ਰੱਖਣਾ ਕੋਲੇ, ਹੁਣ ਕਹਿੰਦੇ ਲਿਮਿਟਡ ਟਾਈਮ ਤੇ ਦੇਵਾਂਗੇ,
1: ਹਾਂਜੀ,
0: ਪਰ ਜਦੋਂ ਹੁਣ ਬੱਚਿਆਂ ਨੇ ਤਾਂ ਕਿਸੇ ਨਾ ਕਿਸੇ ਹੋਰ ਤਰੀਕੇ ਨਾਲ ਹਾਸਲ ਤਾਂ ਕਰ ਹੀ ਲੈਂਦੇ ਹੁੰਦੇ ਜਵਾਕ ਨਾ।
1: ਉਹ ਤਾਂ ਜਦੋਂ ਪਤਾ ਵੀ ਦੋਵੇਂ ਪੇਰੈਂਟਸ ਵਰਕਿੰਗ ਨੇ ਹਨਾ, ਤਾਂ ਫਿਰ ਉਹਨਾਂ ਕੋਲ ਟਾਈਮ ਨਹੀਂ ਹੁੰਦਾ, ਉਹ ਫਿਰ ਬੱਚਿਆਂ ਨੂੰ ਫੋਨ ਦੇ ਕੇ ਸਾਈਡ ਤੇ ਬਿਠਾ ਦਿੰਦੇ ਹੁੰਦੇ ਸੀਗੇ, ਤੇ ਉਹ ਤਾਂ ਚਲੋ ਵੱਖਰੀ ਗੱਲ ਹੋ ਗਈ। ਬਟ ਹੁਣ ਸਾਰਿਆਂ ਨੂੰ ਪਤਾ ਵੀ ਹੈ ਕਿ ਜ਼ਿਆਦਾ ਟਾਈਮ ਫੋਨ ਦੇਵਾਂਗੇ ਬੱਚਿਆਂ ਦੇ ਲਈ ਵੀ ਇਹ ਨੁਕਸਾਨ ਹੀ ਹੈ, ਤੇ ਓਬਵੀਅਸਲੀ ਉਹਨਾਂ ਦੀ ਬ੍ਰੇਨ ਡਿਵੈਲਪਮੈਂਟ ਵਿੱਚ ਬਹੁਤ ਫਰਕ ਪਾਉਂਦਾ ਆ। ਇਹਦੇ ਨਾਲ ਇਨਸਟੈਂਟ ਕੋਈ ਹੋਰ ਗੇਮਸ ਜਾਂ ਕੋਈ ਹੈ ਨਾ ਜਿਹੜੀਆਂ ਨੌਲੇਜੇਬਲ ਚੀਜ਼ਾਂ ਹੁੰਦੀਆਂ ਨੇ ਉਹ ਬੱਚਿਆਂ ਨੂੰ ਦੇਣੀਆਂ ਚਾਹੀਦੀਆਂ।
0: ਬੋਨਾ ਮਹਿੰਗੀ ਵਾਰੀ ਜੁੱਟ ਚੁੱਕੇ ਨੇ 416-509-1509 ਨੰਬਰ ਆ ਜੀ। ਮੋਨਾ ਜੀ,
2: ਥੈਂਕ ਯੂ ਸੋ ਮਚ ਸਿੱਧੂ ਜੀ। ਬਿਲਕੁਲ ਜੀ, ਜਿੱਦਾਂ ਕਿ ਅੱਜ ਆਪਾਂ ਗੱਲ ਕਰ ਰਹੇ ਸੀਗੇ ਆਪਣੀਆਂ ਪਰਸਨਲ ਪਾਲਿਸੀਜ਼ ਦੇ ਨਾਲ ਦੀ ਨਾਲ ਕਾਰਪੋਰੇਟ ਓਨਡ ਪਾਲਿਸੀਜ਼ ਦੇ ਬਾਰੇ, ਇਸ ਦੇ ਨਾਲ ਨਾਲ ਥੋੜੀ ਜਿਹੀ ਗੱਲ ਟਰੈਵਲ ਇੰਸ਼ੋਰੈਂਸ ਬਾਰੇ ਜ਼ਰੂਰ ਕਰਾਂਗੇ। ਜਿੱਦਾਂ ਕਿ ਨੈਕਸਟ ਵੀਕ ਲਾਸਟ ਵੀਕ ਹੈਗਾ ਬੈਕ ਟੂ ਸਕੂਲ ਜਾਣ ਤੋਂ ਪਹਿਲਾਂ ਬੱਚਿਆਂ ਦੇ ਲਈ, ਯੂਨੀਵਰਸਿਟੀ ਵਾਲਿਆਂ ਦੇ ਲਈ, ਡੈਫੀਨੇਟਲੀ ਬਹੁਤ ਸਾਰੀ ਫੈਮਿਲੀਜ਼ ਹੈਗੀਆਂ ਇਸ ਵੀਕ ਦੇ ਵਿੱਚ, ਨੈਕਸਟ ਵੀਕ ਦੇ ਵਿੱਚ ਟਰੈਵਲ ਕਰ ਰਹੇ ਨੇ। ਸੋ ਉਹਨਾਂ ਨੂੰ ਸਪੈਸ਼ਲ ਮੈਸੇਜ ਜ਼ਰੂਰ ਦੇਣਾ ਚਾਹਾਂਗੇ ਕਿ ਟਰੈਵਲ ਇੰਸ਼ੋਰੈਂਸ ਜਿਹੜੀਆਂ ਪਾਲਿਸੀਜ਼ ਹੁੰਦੀਆਂ ਨੇ, ਟਰੈਵਲ ਮੈਡੀਕਲ ਕਵਰੇਜ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ, ਚਾਹੇ ਓਨਟੇਰੀਓ ਤੋਂ ਬਾਹਰ ਤੁਸੀਂ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਜਾਣਾ ਜਾਂ ਫਿਰ USA ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਜਾਣਾ ਹੈਗਾ, ਮੇਕ ਸ਼ੋਰ ਕਰੋ ਜਾਣ ਤੋਂ ਪਹਿਲਾਂ ਪਾਲਿਸੀ ਜ਼ਰੂਰ ਕਰਵਾ ਕੇ ਜਾਓ। ਕਿਉਂਕਿ ਕਾਫੀ ਵਾਰ ਪਰਸਨ ਨੂੰ ਲੱਗਦਾ ਕਿ ਚਲੋ ਅਸੀਂ ਤਾਂ ਡਰਾਈਵ ਕਰਕੇ ਹੀ ਜਾ ਰਹੇ ਹਾਂ, US ਤੱਕ ਹੀ ਜਾ ਰਹੇ ਹੈਗੇ ਹਾਂ, ਪਰ ਜਦੋਂ ਤੁਸੀਂ ਇੱਕ ਵਾਰ ਬਾਰਡਰ ਕ੍ਰੋਸ ਕਰ ਜਾਂਦੇ ਹੈਗੇ ਹੋ, ਉਸ ਤੋਂ ਬਾਅਦ ਕੋਈ ਵੀ ਐਡਵਾਈਜ਼ਰ ਤੁਹਾਡੀ ਪਾਲਿਸੀ ਨਹੀਂ ਕਰ ਸਕਦਾ। ਐਂਡ ਜੇ ਤੁਹਾਡੀ ਕੋਈ ਪਾਲਿਸੀ ਕਰ ਵੀ ਦੇਗਾ ਤਾਂ ਉਸ ਟਾਈਮ 'ਤੇ ਜੇ ਕੋਈ ਕਲੇਮ ਆ ਗਿਆ ਤਾਂ ਉਹ ਪੇ ਆਊਟ ਨਹੀਂ ਹੋਣਾ ਹੈਗਾ, ਕਿਉਂਕਿ ਇੰਸ਼ੋਰੈਂਸ ਕੰਪਨੀ ਦੇ ਸਾਰਿਆਂ ਦੀ ਇਹੀ ਰਿਕੁਆਇਰਮੈਂਟ ਹੁੰਦੀ ਹੈ ਕਿ ਤੁਸੀਂ ਓਨਟੈਰੀਓ ਦੇ ਵਿੱਚ ਆਪਣੇ ਹੋਮ ਪ੍ਰੋਵਿੰਸ ਦੇ ਵਿੱਚ ਹੋਣੇ ਚਾਹੀਦੇ ਹੋ ਜਦੋਂ ਤੁਸੀਂ ਟਰੈਵਲ ਮੈਡੀਕਲ ਇੰਸ਼ੋਰੈਂਸ ਕਰਵਾਉਂਦੇ ਹੋ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਐਂਡ ਇਹ ਪਾਲਿਸੀਜ਼ ਬਹੁਤ ਹੀ ਮੈਂ ਕਹੂੰਗੀ ਕਿ ਰੀਜ਼ਨੇਬਲ ਇਨ ਕੋਸਟ, ਪੂਰੀ ਫੈਮਿਲੀ ਦੀ ਕੋਸਟ ਦੀ ਜਿਹੜੀ ਗੱਲ ਕਰੀਏ ਤਾਂ $30 ਦੇ ਆਸ ਪਾਸ ਆ ਜਾਂਦੀ ਹੈ, ਹਸਬੈਂਡ ਐਂਡ ਵਾਈਫ ਦੇ ਦੋ ਬੱਚੇ, ਚਾਰ ਜਾਣੇ ਜਾ ਰਹੇ ਨੇ ਫੈਮਿਲੀ ਮੈਂਬਰ, ਸੋ ਜਸਟ $25-30 ਦੇ ਵਿੱਚ ਪੂਰੀ ਫੈਮਿਲੀ ਦੀ ਕਵਰੇਜ ਹੋ ਜਾਂਦੀ ਹੈ। $5 million ਪਰ ਪਰਸਨ ਦੀ ਕਵਰੇਜ ਕੀਤੀ ਜਾਂਦੀ ਹੈ, ਕੋਈ ਵੀ ਹੋਸਪਿਟਲਾਈਜੇਸ਼ਨ, ਐਂਬੂਲੈਂਸ, ਏਅਰ ਐਂਬੂਲੈਂਸ, ਉਹ ਸਾਰਾ ਖਰਚਾ ਕਵਰ ਕੀਤਾ ਜਾਂਦਾ ਹੈਗਾ। ਸੋ ਮੇਕ ਸ਼ੋਰ ਕਰੋ ਇੰਨੀ ਕੋਈ ਛੋਟੀ ਜਿਹੀ ਅਮਾਊਂਟ ਦੇ ਨਾਲ ਜਿਹੜੀ ਮਿਲੀਅਨਸ ਆਫ ਡਾਲਰਸ ਦੀ ਕਵਰੇਜ ਹੈਗੀ ਹੈ, ਜ਼ਰੂਰ ਆਪਣੀ ਲੈ ਕੇ ਜਾਓ ਤਾਂ ਕਿ ਪੀਸ ਆਫ ਮਾਇੰਡ ਵੀ ਰਹਿੰਦਾ ਹੈ, ਐਂਡ ਗੋਡ ਫੋਰਬਿਡ ਜੇ ਉੱਥੇ ਕੋਈ ਇੱਦਾਂ ਦੀ ਕੰਡੀਸ਼ਨ ਆ ਜਾਂਦੀ ਹੈ ਤਾਂ ਤੁਹਾਡੇ ਸਿਰ 'ਤੇ ਕੋਈ ਲਾਇਬਿਲਟੀ ਨਹੀਂ ਰਹਿੰਦੀ ਹੈਗੀ ਹੈ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਵਿਦ ਇਨ ਕਪਲ ਆਫ ਮਿੰਟਸ ਪਾਲਿਸੀਜ਼ ਓਵਰ ਦਾ ਫੋਨ ਹੋ ਜਾਂਦੀਆਂ ਨੇ ਈਮੇਲ ਦੇ ਵਿੱਚ ਤੁਹਾਨੂੰ ਕਨਫਰਮੇਸ਼ਨ ਆ ਜਾਂਦੀ ਹੈ ਇੱਕੋ ਹੀ ਰਿਕੁਆਇਰਮੈਂਟ ਹੁੰਦੀ ਹੈ ਕਿ ਜਾਣ ਤੋਂ ਪਹਿਲਾਂ ਓਨਟੇਰੀਓ ਦੇ ਵਿੱਚ ਹੋਣੇ ਚਾਹੀਦੇ ਹੋ ਜਦੋਂ ਤੁਸੀਂ ਪਾਲਿਸੀ ਕਰਵਾਉਂਦੇ ਹੋ ਬਾਕੀ ਤੁਹਾਨੂੰ ਕੋਈ ਵੀ ਟਰੈਵਲ ਇੰਸ਼ੋਰੈਂਸ ਵਿਜ਼ਿਟਰ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਪਲਾਈਡ ਸਟੇਟਸ ਤੇ ਹੈਗੇ ਹੋ ਇਸ ਟਾਈਮ ਤੇ ਹੈਲਥ ਕਾਰਡ ਵੈਲਿਡ ਨਹੀਂ ਹੈਗਾ ਮੇਕ ਸ਼ੋਰ ਕਰੋ ਆਪਣੀ ਪਰਸਨਲ ਇੰਸ਼ੋਰੈਂਸ ਕਰਵਾ ਕੇ ਜ਼ਰੂਰ ਆਪਣੇ ਆਪ ਨੂੰ ਪ੍ਰੋਟੈਕਟ ਕਰੋ ਤਾਂ ਕਿ ਕਿਤੇ ਵੀ ਕੋਈ ਸਿਕਨੈਸ ਕੋਈ ਇੰਜਰੀ ਅਕਰ ਹੁੰਦੀ ਹੈ ਡਾਕਟਰ ਤੇ ਜਾਣਾ ਪੈਂਦਾ ਹੋਸਪਿਟਲਾਈਜੇਸ਼ਨ ਦੀ ਲੋੜ ਪੈਂਦੀ ਹੈ ਉਹ ਸਾਰੇ ਐਕਸਪੈਂਸਿਸ ਇੰਸ਼ੋਰੈਂਸ ਕੰਪਨੀ ਵੱਲੋਂ ਕਵਰ ਕੀਤੇ ਜਾ ਸਕਣ ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ ਜਾਂ ਫਿਰ ਆਪਣੀ ਪਰਸਨਲ ਪਾਲਿਸੀਜ਼ ਨੂੰ ਰਿਵਿਊ ਕਰਨਾ ਚਾਹੁੰਦੇ ਹੋ ਕੋਈ ਵੀ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸੇਬਿਲਟੀ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਬਾਰੇ ਜਾਂ ਫਿਰ ਕਾਰਪੋਰੇਟ ਓਨਡ ਪਾਲਿਸੀਜ਼ ਦੇ ਬਾਰੇ ਕੋਈ ਕੰਸਰਨ ਹੈ ਜਾਂ ਫਿਰ ਬੱਚਿਆਂ ਦੀ RESP ਜਾਂ ਆਪਣੀ ਇਨਵੈਸਟਮੈਂਟਸ ਦੇ ਲਈ RESP FHS TFSA FD ਇਨਵੈਸਟਮੈਂਟਸ ਦੇ ਲਈ ਕੋਈ ਕੰਸਰਨ ਹੋਵੇ ਜਾਂ ਸਟੇਟਮੈਂਟਸ ਨੂੰ ਰਿਵਿਊ ਕਰਨਾ ਚਾਹੁੰਦੇ ਹੋ ਜ਼ਰੂਰ ਮੈਨੂੰ ਕਾਲ ਕਰ ਸਕਦੇ ਜੀ ਮੋਨਾ ਮਹਿੰਗੀ 416-509-1509 ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ 9280 ਗੋਰਵੇ ਡਰਾਈਵ ਯੂਨਿਟ C110 ਇਨ ਬ੍ਰੈਂਪਟਨ ਥੈਂਕ ਯੂ ਸੋ ਮਚ ਜੀ
0: ਮਿਹਰਬਾਨੀ ਜੀ 416-509-1509 ਮੋਰ ਹੋਰਨ ਦਾ ਟੈਲੀਫੋਨ ਹੈ ਅੱਛਾ ਦੋਸਤੋ ਮੈਨੂੰ ਨਾ ਤੁਸੀਂ ਟਾਈਮ ਤਾਂ ਹੈਗਾ ਆਪਣੇ ਕੋਲ 10 ਮਿੰਟ ਹੈਗੇ ਆ ਹੈ ਨਾ ਮੈਂ ਚਾਹਾਂਗਾ ਕੋਈ ਇਹ ਹੈ ਕਿ ਦੱਸੋ ਜਿਹੜਾ ਟੈਲੀਫੋਨ ਨਾਲ ਸੰਬੰਧਿਤ ਹੀ ਹੋਵੇ ਪਰ ਮੈਂ ਨਾ ਸੁਣਿਆ ਹੋਵੇ ਜਿਵੇਂ ਹੁਣ ਆਪਣੇ ਕੋਲ ਗਾਣੇ ਹੈਗੇ ਨੇ ਹੰਸਰਾਜ ਵੀ ਆ ਰਹੇ ਨੇ ਸ਼ੋਅ ਕਰਨ ਸਮੇਂ ਸਮੇਂ ਸਿਰ ਨਾ ਜਦੋਂ ਚਿੱਠੀ ਪੱਤਰ ਲੋਪ ਹੋਏ ਨੇ ਤੁਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ ਗਾਣੇ ਚੱਲ ਪਏ ਹੋਏ ਨਾ ਜੁੜ ਜਾਂਦੇ ਨੇ ਇੱਕ ਹੋਰ ਗੀਤ ਸੀਗਾ ਬੱਬੂ ਮਾਨ ਦਾ ਕਿਹੜਾ ਸੀਗਾ ਕੀ ਉਹਦਾ ਵਰਡਿੰਗ ਕੀ ਆਦੀ
1: ਸਾਡੇ ਪਿੰਡ ਹੈ ਨੀ ਟੈਲੀਫੋਨ
0: ਸਾਡੇ ਪਿੰਡ ਹੈ ਨੀ ਟੈਲੀਫੋਨ ਸੱਜਣਾ ਪਿਆਰਾ ਗੀਤ ਹੈ ਨਾ ਅੱਛਾ ਇੱਕ ਨਾ ਬਲੈਕ ਐਂਡ ਵਾਈਟ ਮੂਵੀ ਚੱਲਦਾ ਹੁੰਦਾ ਬੜਾ ਪਿਆਰਾ ਗੀਤ ਮੈਂ ਸੁਣਿਆ ਸੁਣਦਾ ਕਿ ਮੇਰੇ ਪਿਆ ਗਏ ਰਘੂਨ ਬਹਾਸੇ ਲਾਏ ਟੈਲੀਫੋਨ ਤੁਹਾਨੂੰ ਇਸ ਤੋਂ ਬਗੈਰ ਕੋਈ ਟੈਲੀਫੋਨ ਤੇ ਫੋਨ ਤੇ ਗੱਲ ਗੀਤ ਹੋਵੇ ਨਾ ਸਾਨੂੰ ਫਟਾਫਟ ਦੱਸੋ ਅਸੀਂ ਪਲੇ ਕਰੀਏ 905-564-6444 ਜੀ ਮੈਸੇਜ
1: ਜੀ ਸਿਟੀ ਆਫ ਬ੍ਰੈਂਪਟਨ ਦਾ ਇੱਕ ਮੈਸੇਜ ਤੁਹਾਨੂੰ ਦੇ ਰਿਹਾ ਕਿ ਇਹਨਾਂ ਦਾ ਇੱਕ ਨਵਾਂ ਕੈਂਪੇਨ ਚੱਲਿਆ ਹੌਂਕ ਹੌਂਕ ਇੱਕ ਐਪ ਹੈ ਜਿਹੜੀ ਤੁਸੀਂ ਆਪਣੇ ਫੋਨ ਦੇ ਉੱਪਰ ਡਾਊਨਲੋਡ ਕਰ ਸਕਦੇ ਹੋ ਇਹਦੇ ਨਾਲ ਤੁਹਾਨੂੰ ਬਹੁਤ ਈਜ਼ੀ ਹੋ ਜਾਣਾ ਜਿਹੜੀਆਂ ਆਪਣਾ ਪੇਡ ਪਾਰਕਿੰਗਸ ਹੁੰਦੀਆਂ ਨੇ ਨਾ ਆਪਾਂ ਟਿਕਟ ਪਾਰਕਿੰਗ ਦੀ ਪੇ ਕਰਦੇ ਹਾਂ ਉਹ ਈਜ਼ੀ ਬਹੁਤ ਹੋ ਗਿਆ ਵਾ ਡਾਊਨਟਾਊਨ ਦੇ ਵਿੱਚ ਸਪੈਸ਼ਲੀ ਮਿਊਨਿਸਪਲ ਪਾਰਕਿੰਗ ਗਰਾਜ ਨੇ ਜਿਹੜੇ ਉਹਨਾਂ ਦੀ ਜਿਹੜੀ ਪਾਰਕਿੰਗ ਹੈ ਉਹ ਤੁਸੀਂ ਈਜ਼ੀਲੀ ਪਾਰਕ ਕਰ ਸੋਰੀ ਈਜ਼ੀਲੀ ਪੇ ਕਰ ਸਕਦੇ ਹੋ ਤਾਂ ਕਾਫੀ ਕਨਵੀਨੀਅੰਟ ਹੋ ਗਿਆ ਕਾਫੀ ਈਜ਼ੀ ਹੋ ਗਿਆ ਆ ਤੁਸੀਂ ਇੱਕ ਫ੍ਰੀ ਦੇ ਵਿੱਚ ਨਾ ਇੱਕ ਐਪ ਡਾਊਨਲੋਡ ਕਰ ਲਓ ਆਪਣੇ ਫੋਨ ਦੇ ਵਿੱਚ ਹੌਂਕ ਐਪ ਹੈ HONK ਆਪਣੇ ਐਪਲ ਜਾਂ ਐਂਡਰਾਇਡ ਡਿਵਾਈਸਿਸ ਵਿੱਚ ਤੁਸੀਂ ਇਹ ਇਹਨੂੰ ਐਪ ਨੂੰ ਡਾਊਨਲੋਡ ਕਰ ਲਓ ਅਤੇ ਤੁਸੀਂ ਇਹਦੇ ਥਰੂ ਪਾਰਕਿੰਗ ਜਿਹੜੀ ਹੈਗੀ ਆ ਉਹ ਪੇ ਕਰ ਸਕਦੇ ਹੋ ਜਾਂ ਫਿਰ ਤੁਸੀਂ ਜਿਹੜਾ ਪਾਰਕਿੰਗ ਜਿੱਥੇ ਵੀ ਪਾਰਕਿੰਗ ਸਾਈਨੇਜ ਲੱਗੇ ਹੁੰਦੇ ਨੇ ਉੱਥੇ ਇੱਕ QR ਕੋਡ ਹੁੰਦਾ ਉਹਨੂੰ ਸਕੈਨ ਕਰਕੇ ਵੀ ਤੁਸੀਂ ਪੇ ਕਰ ਸਕਦੇ ਹੋ ਅਦਰਵਾਈਜ਼ ਤੁਸੀਂ ਟੈਕਸਟ ਵੀ ਕਰ ਸਕਦੇ ਹੋ ZONE ID ਜਿਹੜੀ ਕਿ ਤੁਹਾਨੂੰ ਇੱਕ ਪੇਮੈਂਟ ਲਿੰਕ ਜਿਹੜਾ ਤੁਹਾਡੇ ਫੋਨ ਦੇ ਉੱਪਰ ਭੇਜ ਦੇਣਗੇ ਉਹਦੇ ਥਰੂ ਵੀ ਤੁਸੀਂ ਪਾਰਕਿੰਗ ਦੇ ਜਿਹੜੇ ਪੈਸੇ ਨੇ ਉਹ ਪੇ ਕਰ ਸਕਦੇ ਹੋ ਜਾਂ ਫਿਰ ਤੁਸੀਂ ਹੌਂਕ ਦੀ ਵੈਬਸਾਈਟ ਤੇ ਕਿਤੇ ਵੀ ਤੁਸੀਂ ਵੈਬ ਬਰਾਊਜ਼ਰ ਤੋਂ ਫੋਨ ਤੋਂ ਜਾਂ ਆਪਣੇ ਕੰਪਿਊਟਰਸ ਤੋਂ ਤੁਸੀਂ ਵੈਬਸਾਈਟ ਤੇ ਪਹੁੰਚੋ ਹੌਂਕ ਦੀ ਜਾਂ ਤੁਸੀਂ ਗੂਗਲ ਤੇ ਵੈਸੇ ਸਰਚ ਕਰੋ HONK ਹੌਂਕ ਦੀ ਵੈਬਸਾਈਟ ਤੇ ਚਲੇ ਜਾਓਗੇ ਤੁਹਾਨੂੰ ਉੱਥੇ ਵੀ ਪੂਰੀ ਇਨਫੋਰਮੇਸ਼ਨ ਮਿਲ ਜਾਣੀ ਹੈ ਤੇ ਵੈਸੇ ਜਿਹੜਾ ਐਗਜ਼ਿਸਟਿੰਗ ਜਿਹੜਾ ਆਪਾਂ ਬਾਈ ਪਲੇਟ ਪੇ ਕਰਦੇ ਹੁੰਦੇ ਨੇ ਪੇ ਸਟੇਸ਼ਨਸ ਤੇ ਜਾ ਕੇ ਉਹ ਵੀ ਜ਼ਰੂਰ ਰਹੇਗਾ ਬਟ ਫੋਨ ਦੇ ਉੱਪਰ ਤੁਸੀਂ ਐਪ ਥਰੂ ਪੇ ਕਰੋਗੇ ਉਹ ਜ਼ਿਆਦਾ ਈਜ਼ੀ ਹੋ ਗਿਆ ਵਾ ਪੇਡ ਪਾਰਕਿੰਗ ਜਿਹੜੀਆਂ ਹੈਗੀਆਂ ਨੇ ਮੰਡੇ ਟੂ ਫਰਾਈਡੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਹੈਗੀਆਂ ਨੇ ਇਨਫੈਕਟ ਮੰਡੇ ਟੂ ਫਰਾਈਡੇ ਅਤੇ ਜਿਹੜੇ ਪਹਿਲੇ 2 ਘੰਟੇ ਨੇ ਉਹ ਫ੍ਰੀ ਹੋਣਗੇ $1 ਦੇ ਨਾਲ ਪਰ 30 ਮਿੰਟ ਮਤਲਬ ਹਰ ਅੱਧੇ ਘੰਟੇ ਦਾ $1 ਤੁਹਾਨੂੰ ਪੇ ਕਰਨਾ ਹੋਏਗਾ ਅਤੇ ਡੇਲੀ ਜਿਹੜੀ ਮੈਕਸੀਮਮ ਲਿਮਿਟ ਹੋਏਗੀ ਉਹ $9 ਤੱਕ ਦੀ ਹੋਏਗੀ ਅਤੇ ਵੀਕਐਂਡਸ ਦੇ ਉੱਪਰ ਅਤੇ ਹੋਲੀਡੇਜ਼ ਵੇਲੇ ਪਾਰਕਿੰਗ ਬਿਲਕੁਲ ਫ੍ਰੀ ਕੀਤੀ ਗਈ ਹੈ ਅਤੇ ਹੋਰ ਤੁਸੀਂ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਮਿਊਨਿਸਪਲ ਪਾਰਕਿੰਗ ਗਰਾਜ ਦੇ ਬਾਰੇ ਤਾਂ ਜਾਂ ਪਾਰਕਿੰਗ ਰੇਟਸ ਦੇ ਬਾਰੇ ਜਾਂ ਹੋਰ ਪੇਮੈਂਟ ਆਪਸ਼ਨਸ ਕਿਹੜੀਆਂ ਕਿਹੜੀਆਂ ਅਵੇਲੇਬਲ ਨੇ ਹੁਣ ਅਤੇ ਤੁਸੀਂ ਹੌਂਕ ਜਿਹੜੀ ਐਪ ਹੈ ਉਹਨੂੰ ਕਿਵੇਂ ਯੂਜ਼ ਕਰ ਸਕਦੇ ਹੋ ਉਹਦੇ ਲਈ ਤੁਸੀਂ brampton.ca/parking ਤੁਸੀਂ ਵੈਬਸਾਈਟ ਇਹਨਾਂ 'ਤੇ ਪਹੁੰਚੋ ਆਪਣੇ ਗੂਗਲ ਤੇ ਸਰਚ ਕਰੋ brampton.ca/parking ਤੇ ਤੁਸੀਂ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ। ਇਹ ਕੈਂਪੇਨ ਨਵਾਂ ਸਟਾਰਟ ਕੀਤਾ ਹੈ ਹੌਂਕ, ਜਿਹੜਾ ਕਿ ਐਪ ਦੇ ਥਰੂ ਤੁਸੀਂ ਮਿਊਨਿਸਪਲ ਪਾਰਕਿੰਗ ਜਿਹੜੇ ਗਰਾਜਿਸ ਨੇ ਉਹਨਾਂ ਦੀ ਪਾਰਕਿੰਗ ਨੂੰ ਪੇ ਕਰ ਸਕਦੇ ਹੋ। ਸਿਟੀ ਆਫ ਬ੍ਰੈਂਪਟਨ ਦੇ ਵੱਲੋਂ ਇਹ ਛੋਟਾ ਜਿਹਾ ਮੈਸੇਜ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ।
0: ਰੇਡੀਓ ਪ੍ਰੋਗਰਾਮ ਦੇਸ਼ ਪਰਦੇਸ਼ ਨਾਲ ਜਿਹੜੇ ਦੋਸਤੋ, ਮੈਂ ਤੁਹਾਨੂੰ ਪੁੱਛਿਆ ਸੀ ਕਿ ਸਵਾਲ ਪਾਇਆ ਸੀ ਕਿ ਮੈਨੂੰ ਕੋਈ ਗੀਤ ਦੱਸੋ ਟੈਲੀਫੋਨ ਤੇ, ਸਾਰੇ ਸੁਸਤ ਜਿਹੇ ਲੱਗਦੇ, ਮਤਲਬ ਸਾਰਿਆਂ ਨੇ, ਮਤਲਬ ਸਾਰਿਆਂ ਦਾ ਧਿਆਨ ਟਰੰਪ ਲਈ ਹੈ, ਅੱਜ ਕੱਲ੍ਹ ਟਰੰਪ ਹੀ ਛਾਇਆ ਹੋਇਆ ਹੈ। ਦੱਸੋ ਬਈ ਇੰਨੇ ਗੀਤ ਆ ਤੁਹਾਡੇ ਫੋਨ ਦੇ ਉੱਤੇ, ਤੁਸੀਂ ਸਾਨੂੰ ਇੱਕ ਮਿੰਟ ਦੱਸਿਆ ਅੱਜ ਕਿ ਪਲੇ ਕਰਦੇ ਕੋਈ ਨਵਾਂ ਜਿਹਾ ਗੀਤ ਤੁਹਾਡੇ ਵਾਸਤੇ। ਅੱਛਾ, ਇੱਕ ਹੋਰ ਗੀਤ ਸੀ ਪਰ ਕਿਹੜਾ, ਬਟ ਯੂ ਮੋਬਾਈਲ ਬਟ ਯੂ ਮੋਬਾਈਲ ਨੰਬਰ ਬਟ ਯੂ ਫੋਨ ਨੰਬਰ, ਇੱਦਾਂ ਦੀ ਮੂਵੀ ਦਾ ਨਾ ਹਿੰਦੀ ਦਾ, ਪੰਜਾਬੀ ਦਾ ਕੋਈ ਦੱਸ ਦਿਓ ਤੁਹਾਨੂੰ ਯਾਦ ਹੈਗਾ ਕੋਈ, ਫਟਾਫਟ ਮਤਲਬ ਪਲੇ ਕਰੀਏ। 905-564-6444-9054-5564-44 ਲੱਗਦਾ ਉਹਨਾਂ ਨੂੰ ਵੀ, ਜਿਹੜੇ ਆਪਾਂ ਹੀ ਗੁਣਗੁਣਾਏ ਸਾਰੇ ਉਹਨੇ ਕਿ ਉਹਨਾਂ ਨੂੰ ਯਾਦ ਹੋਣਗੇ ਸਰੋਤਿਆਂ ਨੂੰ,
1: ਹੋ ਸਕਦਾ। ਹਾਂਜੀ,
0: ਐਕਸਟਰਾ ਕੋਈ ਤੁਹਾਨੂੰ ਹੈ ਡਿਫਰੈਂਟ ਸੌਂਗ ਤਾਂ ਤੁਹਾਨੂੰ ਦੱਸ ਦਿਓ, ਉਹ ਅਸੀਂ ਪਲੇ ਕਰ ਦਿਆਂਗੇ। ਅਤੇ 359 ਹੋਏ ਨੇ, ਬੜੀ ਜਲਦੀ ਅਸੀਂ ਆਈ ਡੀ ਵੀ ਲੈਣੀ ਆ। ਆਈ ਡੀ ਤੋਂ ਬਾਅਦ ਜੇ ਤੁਹਾਡਾ ਕਾਲ ਆ ਗਈ ਕੋਈ ਨਵੇਂ ਟੈਲੀਫੋਨ ਦੇ ਗੀਤ ਦੀ, ਜੇ ਤੁਸੀਂ ਲੱਭ ਲਿਆ ਕੋਈ ਤਾਂ ਉਹ ਸੁਣਾ ਕੇ ਤੁਹਾਨੂੰ ਜਾਵਾਂਗੇ ਅਸੀਂ। ਪਰ ਹਾਲ ਦੀ ਘੜੀ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ, ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ।
3: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਅਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ, ਕਿੱਥੋਂ ਆਏਗੀ ਇਨਕਮ, ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਅਤੇ ਨਾਲ ਹੀ ਵਿਜ਼ਿਟਰ ਵੀਜ਼ਾ

0: is AM 530. CHLO AM. Serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: 248-7711 Komal Travel and Tours. Hello, AM 530 to tusi sun rahe ho apna Harman Pyara radio program Desh Pradesh Prime Time Radio. Pichle 30 varhyan to tuhade ang sang Desh Pradesh hun apne sham de program de vich vadha kar chuka. Pehla tu sunde si Monday to Friday 4 to 6 lekin hun tu sunde ho 3 to 6 shami jani ke Desh Pradesh tade layi sham nu 3 ghante ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ 7 ਡੇਜ਼ ਅ ਵੀਕ ਤੁਹਾਡੇ ਅੰਗ ਸੰਗ। ਚਲੋ AM 530 ਤੇ
2: ਲੱਖਾਂ ਦਿਲਾਂ ਦੀ ਧੜਕਣ ਦ ਸੁਪਰ ਸਟਾਰ ਐਮੀ ਵੇਲ
3: ਮੈਂ ਕਿੱਥੇ ਬੈਠੇ ਆ ਕਰੂੰ ਆਓ ਜੱਟ ਖੱਬੀ ਸੀਟ ਤੇ ਬੰਦੂਕ ਰੱਖ ਦੇ।
2: ਟਰੂ ਸਾਊਂਡ ਲਾਈਵ ਐਂਡ ਸੈਲੂਲਰ ਪੁਆਇੰਟ ਪ੍ਰੈਜ਼ੈਂਟ ਐਮੀ ਵੇਲ ਲਾਈਵ ਇਨ ਟੋਰਾਂਟੋ। Great Canadian Casino Resort. Toronto Valeo, ready ho jo. Buy your tickets at ticketmaster.ca or call 647-964-8573.
1: ਤੁਹਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ।
2: ਦੇਰ ਆਰ ਸਿੰਗਰਸ, ਦੇਰ ਆਰ ਪਰਫਾਰਮਰਸ, ਐਂਡ ਦੈਨ ਦੇਰ ਆਰ ਲੈਜੈਂਡਸ। Defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
1: ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹਾਂ ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸਿੱਧਮਾ ਵਾਲਾ। ਅੱਛਾ, ਐਮੀ ਵਿਰਕ ਦੇ ਸ਼ੋਅ ਦੀਆਂ ਟਿਕਟਾਂ ਬੁੱਕ ਕਰ ਲਓ ਕਿਉਂਕਿ ਆਪਾਂ ਸੰਡੇ ਨੂੰ ਵੇਖਣਾ ਸ਼ੋਅ, ਅੱਜ ਬੁੱਧਵਾਰ ਹੋ ਗਿਆ ਅਤੇ ਐਮੀ ਵਿਰਕ ਦੇ $25 ਦੀ ਡੀਲ ਤੁਹਾਨੂੰ ਅੱਜ ਵੀ ਦਵਾ ਦਿੰਦੇ ਹਾਂ। ਉਹਦੇ ਵਾਸਤੇ ਇਹ ਹੋਣਾ ਗ੍ਰੇਟ ਕੈਨੇਡੀਅਨ ਕਸੀਨੋ ਰਿਜ਼ੋਰਟ ਦੇ ਵਿੱਚ। ਤੁਸੀਂ ਕੀ ਕਰਨਾ, ticketmaster.ca 'ਤੇ ਲੌਗਇਨ ਕਰੋ ਅਤੇ $25 ਦੀ ਟਿਕਟ ਪਾਓ ਅਤੇ ਬਾਅਦ ਦੇ ਵਿੱਚ ਜਦੋਂ ਕੋਡ ਮੰਗਣਗੇ ਚੈੱਕਆਊਟ ਕਰਕੇ ਤਾਂ ਐਮ ਈ ਪਾ ਦਿਓ, AMMY ਪਾਸਵਰਡ ਪਾ ਦਿਓ ਅਤੇ $25 ਦੀ ਟਿਕਟ ਨਿਕਲ ਆਏਗੀ। ਤੁਹਾਡੀ ਈਮੇਲ 'ਚ ਆ ਜਾਊਗੀ। ਇੱਕ ਲੈਣੀ, ਦੋ ਲੈਣੀ, ਤਿੰਨ ਲੈਣੀ, ਚਾਰ ਲੈਣੀਆਂ ਅੱਜ ਵੀ ਅਵੇਲੇਬਲ ਨੇ ਅਤੇ ਲੈ ਲਓ ਫਟਾਫਟ। ਅਤੇ 30 ਅਗਸਤ ਨੂੰ ਸੰਡੇ ਵਾਲੇ ਦਿਨ ਸ਼ਾਮ ਨੂੰ 7 ਵਜੇ ਸ਼ੋਅ ਹੋਏਗਾ। ਇਨਫੋਰਮੇਸ਼ਨ ਵਾਸਤੇ ਨੰਬਰ ਹੈ ਜੀ 6479648573
4: ਜੀ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੀ ਹਰ ਲੋਕੇਸ਼ਨ ਤੁਹਾਡੇ ਲਈ ਰਾਤ ਦੇ 2-3 ਵਜੇ ਤੱਕ ਓਪਨ ਰਹਿੰਦੀ ਹੈ, ਲੇਟ ਨਾਈਟ। ਤੇ ਤੁਸੀਂ ਕਿਤੋਂ ਬਾਹਰੋਂ ਘੁੰਮ ਫਿਰ ਕੇ ਆ ਰਹੇ ਹੋ, ਕਿਤੋਂ ਪਾਰਟੀ ਤੋਂ ਆ ਰਹੇ ਹੋ, ਤੁਸੀਂ ਇੱਥੇ ਜਾ ਕੇ ਆਪਣਾ ਡਿਨਰ ਕਰ ਸਕਦੇ ਹੋ ਲੇਟ ਨਾਈਟ ਵੀ। ਤੇ ਇਹਨਾਂ ਦੀਆਂ ਸ਼ੁੱਧ ਖੋਏ ਦੀਆਂ ਡਰਾਈ ਫਰੂਟਸ ਵਾਲੀ ਮਿਠਾਈਆਂ ਤੁਸੀਂ ਹਰ ਲੋਕੇਸ਼ਨ ਤੋਂ ਲੈ ਕੇ ਆਓ। ਤੇ ਅੱਜ ਤੁਸੀਂ ਵੈਨਸਡੇ ਨੂੰ ਵੈਜੀਟੇਰੀਅਨ ਥਾਲੀ ਇਹਨਾਂ ਦੇ ਕੋਲੋਂ ਬਾਈ ਵਨ ਗੈਟ ਵਨ ਫ੍ਰੀ ਲੈ ਕੇ ਆਓ, ਸਾਰੀਆਂ ਲੋਕੇਸ਼ਨਸ ਦੇ ਉੱਪਰ ਅਵੇਲੇਬਲ ਹੈ। ਹਾਂਜੀ,
1: ਤੇ ਤੁਸੀਂ ਫੁੱਲੀ ਲੋਡਡ ਥਾਲੀ ਹੈ,
4: ਫੁੱਲੀ ਲੋਡਡ, ਤੇ ਤੁਸੀਂ ਦੇਸ ਪ੍ਰਦੇਸ ਰੇਡੀਓ ਦੀ ਰੈਫਰੈਂਸ ਦਿਓ ਜਦੋਂ ਵੀ ਇਹਨਾਂ ਦੇ ਕੋਲ ਜਾਂਦੇ ਹੋ। ਵੈਜ ਥਾਲੀ ਬਾਈ ਵਨ ਗੈਟ ਵਨ ਫ੍ਰੀ ਲਓ, ਤੇ ਲਾਈਵ ਫੂਡ ਟਰੱਕ ਕੇਟਰਿੰਗ ਕਰਵਾਓ ਆਪਣੀ ਸਾਰੀਆਂ ਸਪੈਸ਼ਲ ਲੋਕੇਸ਼ਨਸ ਦੇ ਵਿੱਚ। 275 ਗਾਰਡਨ ਬਰੁਕ ਟ੍ਰੇਲ ਪਹਿਲੀ ਲੋਕੇਸ਼ਨ ਹੈ, ਗਾਰਡਨ ਬਰੁਕ ਐਂਡ ਕੈਸਲ ਮੋਰ ਦੀ ਇੰਟਰਸੈਕਸ਼ਨ ਤੇ, 85 ਮੌਂਟਪੇਲੀਅਰ ਸਟਰੀਟ ਦੂਸਰੀ ਲੋਕੇਸ਼ਨ ਹੈ, ਮਿਸਿਸ ਸਾਗਰ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ। ਤੀਸਰੀ ਲੋਕੇਸ਼ਨ ਹੈ 15 ਫੈਂਡਰ ਵੇ ਬੋਵੇਡ ਐਂਡ ਚਿੰਕਿਊਜ਼ੀ ਦੀ ਇੰਟਰਸੈਕਸ਼ਨ ਤੇ। ਤਿੰਨੋਂ ਲੋਕੇਸ਼ਨਸ ਤੇ ਪਹੁੰਚੋ ਤੇ ਦੇਸ ਪ੍ਰਦੇਸ ਰੇਡੀਓ ਦੀ ਰੈਫਰੈਂਸ ਦੇ ਕੇ ਵੈਜ ਥਾਲੀ ਬਾਈ ਵਨ ਗੈਟ ਵਨ ਫ੍ਰੀ ਤੁਸੀਂ ਅੱਜ ਦੇ ਦਿਨ ਲੈ ਕੇ ਆ ਸਕਦੇ ਹੋ।
1: ਦੋਸਤੋ, ਜੁੜੇ ਰਹੋ ਸਾਡੇ ਨਾਲ ਠੀਕ ਸ਼ਾਮ ਦੇ 6 ਵਜੇ ਤੱਕ। ਮੈਂ ਤੇ ਮਨਪ੍ਰੀਤ ਇੱਥੇ ਹੀ ਅੱਗ ਲਵਾਂਗੇ ਤੇ ਅਗਲਾ ਪ੍ਰੋਗਰਾਮ ਲੈ ਕੇ ਸਮਰਾਜ ਸਿੱਧੂ ਹੋਰੀ ਤੁਹਾਡੇ ਨਾਲ ਰੂਬਰੂ ਹੋਣਗੇ ਬੜੀ ਜਲਦੀ। ਖਬਰਾਂ ਹੋਣਗੀਆਂ ਕੈਨੇਡਾ ਦੀਆਂ, ਕੀ ਕੁਝ ਹੋ ਰਿਹਾ ਸਾਡੇ ਮੁਲਕ ਦੇ ਵਿੱਚ, ਸਿਟੀ ਦੇ ਵਿੱਚ ਕੀ ਕੁਝ ਹੋ ਰਿਹਾ, ਕਿਉਂਕਿ ਬਾਏ ਆਪਣੇ ਇਲੈਕਸ਼ਨ ਵੀ ਆ ਗਈ ਆ, ਮਿਊਂਸੀਪਲ ਇਲੈਕਸ਼ਨ ਆ ਗਈ ਆ, ਅਕਤੂਬਰ ਦੇ ਵਿੱਚ ਹੋਣੀ ਹੈਗੀ ਆ, ਉਹਦੀ ਵੀ ਪੂਰੀ ਪੂਰੀ ਜਾਣਕਾਰੀ ਹੋਊਗੀ। ਸਾਰੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਠੀਕ ਸ਼ਾਮ ਦੇ 6 ਵਜੇ ਤੱਕ। ਅਤੇ ਮਨਪ੍ਰੀਤ, ਫਿਰ ਆਪਾਂ ਬਾਏ ਬਾਏ ਕਰ ਦਈਏ।
4: ਬਿਲਕੁਲ, ਸਾਡੀ ਮੁਲਾਕਾਤ ਕੱਲ੍ਹ ਨੂੰ ਹੋਏਗੀ ਸੇਮ ਟਾਈਮ ਦੇ ਉੱਪਰ, 3-4 ਵਜੇ ਤੱਕ। ਉਦੋਂ ਤੱਕ ਸਾਨੂੰ ਇੱਥੇ ਇਜਾਜ਼ਤ ਦਿਓ, ਕੱਲ੍ਹ ਨੂੰ ਮਿਲਾਂਗੇ।
1: ਬੜੀ ਸੋਹਣੀ ਮਨਮੋਹਣੀ ਹੈ, ਇਹਨੂੰ ਵੇਲ ਆਊਟ ਕਰੋ, ਸਾਨੂੰ ਸੁਣਦੇ ਰਹੋ ਠੀਕ ਸ਼ਾਮ ਦੇ 6 ਵਜੇ ਤੱਕ। ਬਹੁਤ ਕੁਝ ਸਾਨੂੰ ਹੋਰ ਵੀ ਸੁਣਨ ਨੂੰ ਮਿਲੇਗਾ
4: ਜੀ। ਸਤਿ ਸ਼੍ਰੀ ਅਕਾਲ।
5: ਹੈਲੋ,

0: ਆਪਣਾ ਰੇਡੀਓ ਦੇਸ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: study visa express entry canadian express entry spousal file parents pr super visa nanny work permit farmer investor ya self employed di file gal ki immigration di har problem da solution lain layi community de jaane pehchane ate

0: ਮੈਡੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-453-83-81 ਤੇ 416-457-3381 ਤੇ।
1: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
2: ਲੱਖਾਂ ਦਿਲਾਂ ਦੀ ਧੜਕਨ ਦ ਸੁਪਰ ਸਟਾਰ ਐਮੀ ਵੇਅਰ।
3: ਮੈਂ ਕਿੱਥੇ ਬੈਠੇ ਆ ਕਰੂੰ, ਆਓ ਜੱਟ ਖੱਬੀ ਸੀਟ ਤੇ ਬੰਦੂਕ ਰੱਖਦਾ।
2: ਟੂ ਸਾਊਂਡ ਲਾਈਵ ਐਂਡ ਸੈਲੂਲਰ ਪੁਆਇੰਟ ਪ੍ਰੈਜ਼ੈਂਟ ਐਮੀ ਵੇਅਰ ਲਾਈਵ ਇਨ ਟੋਰਾਂਟੋ। August at Great Canadian Casino Resort. Toronto Valeo, ready ho jo. Buy your tickets at ticketmaster.ca or call 647-964-8573.
4: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ TV ਨੂੰ ਕਲੈਕਟ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

0: ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 6473021322, 3742 1322। ਜੈਲੋ ਟਾਇਰ ਸੈਂਟਰ
1: ਡਰਾਈਵਰੀ ਸੂਟ ਕਰਦੀਆਂ ਜੱਟਾਂ
2: ਨੂੰ।
3: Simply Indian brings you all simply delicious deals. Buy one, get one free every day. Surya Dasko Sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana patura. Wednesday, lajwab veg thali. Thursday, yummy haka thali. Friday, maza lavo saag makki di roti da. A yummy deals is Simply Indian di sariya hi locations te. Dining, take-out and catering also available. Call at 905-794-8111. Simply delicious. Matlab, Simply Indian.
4: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ, ਮਹਾਨ ਤੁਹਾਡਾ ਆਦਮ ਹੰਸਰਾ ਜੰਸ।
5: Toronto, get ready. Punjabi Virsa Radio and Television, Realtor Rav Singh, Cellular Points, A to Z Kitchen Cabinet and Realtor Harp Garewal present.

0: Friday, September 18, 7 p.m. at the Living Arts Center, Mississauga.
1: Pehla aaya si badi order dikhi, ummeed kar raha. Is bari tusi ashirwad deoge.
2: Ve aaja do me nal nachiye, nachiye baach baapa. Ve aaja do me nal nachiye.
0: For tickets, visit Ticketmaster. For information, call Singh Harjeet at 647-448-1000.
3: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਮਾ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ

0: ਔਰ ਮੇਰੀ ਲੜਕੀ ਚਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਕ ਡਰਾਈਵ 15 ਫੈਂਡਰ ਬੇ ਬ੍ਰੈਂਪਟਨ 9985 ਮਕਵੀਨ ਡਰਾਈਵ ਬ੍ਰੈਂਪਟਨ 1465 ਮੇਫੀਲਡ ਰੋਡ ਬ੍ਰੈਂਪਟਨ 33 ਫਾਰਲੀ ਡਰਾਈਵ ਗੋਲਫ ਦੇ ਵਿੱਚ ਔਰ 600 ਹੈਸਪਲ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਲ ਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗ੍ਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ
1: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
2: ਤਾਂ ਫਿਕਰ ਕਿਉਂ ਕਰਦੇ ਹੋ
3: ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ
1: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
3: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
1: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
3: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
1: 647-7710-647-739-8710 license number M200-3450
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-80-53 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰ ਵਿਊ ਆਈ ਕੇਅਰ ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀਆਂ ਐਨਕਾਂ ਲਗਾਈਆਂ ਨੇ ਕੰਪਲੀਟ ਪੇਅਰ $99 ਦੇ ਵਿੱਚ ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ ਸਾਰੀਆਂ ਨੇਮ ਬ੍ਰਾਂਡ ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ ਅੱਜ ਹੀ ਕਾਲ ਕਰ ਲੋ ਕਲੀਅਰ ਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545 ਟੈਲੀਫੋਨ ਨੰਬਰ ਹੈ ਕਲੀਅਰ ਵਿਊ ਆਈ ਕੇਅਰ
4: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
4: 905-564-6444

ਬਾਂਸੋਤੀ ਏਐਮ ਬੈਂਡ ਦੇ ਇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਹੁਣ ਠੀਕ 6 ਵਜੇ ਤੱਕ ਇਸ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ ਅਸੀਂ ਪੂਰੀ ਕੋਸ਼ਿਸ਼ ਕਰਾਂਗੇ, ਪੂਰੀ ਤਿਆਰੀ ਕਰਕੇ ਆਏ ਹਾਂ ਕਿ ਤੁਹਾਨੂੰ ਕੈਨੇਡਾ ਵਾਈਡ, ਅੰਟੇਰੀਓ ਵਾਈਡ ਅਤੇ ਖਾਸ ਤਾਂ ਲੋਕਲ GTA ਦੀਆਂ ਨਵੀਆਂ ਤਾਜ਼ੀਆਂ ਖਬਰਾਂ ਵੀ ਅਤੇ ਸਾਡੇ ਵਿਚਾਰ ਵੀ ਪੇਸ਼ ਕਰਦੇ ਰਹੀਏ, ਤੁਹਾਨੂੰ ਇਨਫੋਰਮ ਕਰਦੇ ਰਹੀਏ ਕਿ ਸਾਡੇ ਆਲੇ ਦੁਆਲੇ ਪੂਰੇ ਮੁਲਕ ਦੇ ਵਿੱਚ ਹੀ ਕੀ ਕੁਛ ਹੋ ਰਿਹਾ ਹੈ ਤੁਹਾਨੂੰ ਦੱਸਦੇ ਰਹਾਂਗੇ ਨਿਊਜ਼ ਅਤੇ ਵਿਊਜ਼ ਦੇ ਨਾਲ, ਅਤੇ ਨਾਲ ਦੀ ਨਾਲ ਤੁਹਾਡੇ ਹੀ ਫਰਮਾਇਸ਼ੀ ਗੀਤ ਸੰਗੀਤ ਵੀ ਵਾਰੀ ਵਾਰੀ ਪੇਸ਼ ਕਰਦੇ ਰਹਾਂਗੇ। ਜਿੰਨੇ ਵੀ ਰਿਕੁਐਸਟਡ ਗੀਤ ਸੰਗੀਤ ਸਾਨੂੰ ਟੈਕਸਟ, ਵਟਸਐਪ, ਕਾਲ ਦੇ ਰਾਹੀਂ ਆਉਣਗੇ, ਪੂਰੀ ਕੋਸ਼ਿਸ਼ ਕਰਾਂਗੇ ਠੀਕ 6 ਵਜੇ ਤੱਕ ਪੇਸ਼ ਕਰਨ ਦੇ ਲਈ। ਅਤੇ 6 ਵਜੇ ਤੱਕ ਹੀ ਸਾਡੇ ਅਲੱਗ ਅਲੱਗ ਸਪਾਂਸਰ, ਜਿੰਨਾ ਕਰਕੇ ਹੀ ਸਾਡੇ ਪ੍ਰੋਗਰਾਮ ਨਿੱਤ ਰੋਜ਼ ਹੀ ਤੁਹਾਡੇ ਤੱਕ ਪੇਸ਼ ਹੋ ਰਹੇ ਨੇ, ਹੁੰਦੇ ਆ ਰਹੇ ਨੇ ਇੰਨੇ ਸਾਲਾਂ ਤੋਂ, ਉਹਨਾਂ ਦੇ ਹੀ ਮੈਸੇਜਸ ਵੀ ਤੁਹਾਨੂੰ ਪੇਸ਼ ਕਰਦੇ ਰਹਾਂਗੇ। ਅਤੇ ਸਾਡੇ ਸਪਾਂਸਰ ਆ ਕੇ ਲਾਈਵ ਟੂ ਏਅਰ ਤੁਹਾਡੇ ਤੱਕ ਵੀ ਕੁਝ ਖਾਸ ਜਾਣਕਾਰੀ ਪੇਸ਼ ਕਰਨਗੇ। ਅੱਜ ਵੈਨਸਡੇ ਸ਼ਾਮ ਦੇ ਕਾਫੀ ਬਿਜ਼ੀ ਚੱਕਾ ਜਾਮ ਪ੍ਰੋਗਰਾਮ ਦੇ ਵਿੱਚ ਕੁਛ ਇਮੀਗ੍ਰੇਸ਼ਨ ਰਿਲੇਟਡ, ਕੁਛ ਨੈਚੁਰਲ ਹੈਲਥ ਹੋਮਿਓਪੈਥੀ ਰਿਲੇਟਡ, ਕੁਛ ਨਾਲ ਦੀ ਨਾਲ ਮੋਰਗੇਜ ਰਿਲੇਟਡ, ਅਤੇ ਹੋਰਾਂ ਵੀ ਡਿਫਰੈਂਟ ਸ਼ੋਜ਼ ਦੇ ਬਾਰੇ ਵੀ, ਕਾਨਸਰਟ ਦੇ ਬਾਰੇ ਵੀ, ਅਤੇ ਨਾਲ ਦੀ ਨਾਲ ਡਿਫਰੈਂਟ ਸੇਲਸ ਦੇ ਬਾਰੇ ਵੀ ਇਨਫੋਰਮੇਸ਼ਨ ਅਸੀਂ ਤੁਹਾਨੂੰ ਪ੍ਰੋਵਾਈਡ ਕਰਦੇ ਰਹਾਂਗੇ। ਜੇਕਰ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਸਾਡਾ ਇੱਕੋ ਇੱਕ ਸਟੂਡੀਓ ਫੋਨ ਨੰਬਰ ਹੈ ਜੋ ਕਿ ਹੁਣ ਤੋਂ ਲੈ ਕੇ 6 ਵਜੇ ਤੱਕ ਤੁਸੀਂ ਘੁਮਾ ਸਕਦੇ ਹੋ। ਜਦੋਂ ਵੀ ਅਸੀਂ ਆਫ ਦੀ ਏਅਰ ਹੁੰਦੇ ਹਾਂ, ਯਾਨੀ ਕਿ ਨਹੀਂ ਬੋਲ ਰਹੇ ਹਾਂ, ਉਦੋਂ ਫਿਰ ਫੋਨ ਚੱਕਿਆ ਜਾ ਸਕਦਾ ਹੈ ਅਤੇ ਆਪਣੀ ਡਾਇਰੈਕਟ ਗੱਲਬਾਤ ਹੋ ਸਕਦੀ ਹੈ। ਨੰਬਰ ਹੈ 905-564-6446, 905-564-6446, 905-564-6444, ਜਾਂ ਫਿਰ ਕਿਸੇ ਵੀ ਟਾਈਮ 'ਤੇ ਆਪਣਾ ਟੈਕਸਟ ਔਰ ਵਟਸਐਪ 'ਤੇ ਵੀ ਮੈਸੇਜ ਸਾਨੂੰ ਭੇਜ ਸਕਦੇ ਹੋ। ਲਾਈਵ ਆਪਣੀ ਗੱਲਬਾਤ ਬਾਏ ਟੈਕਸਟ ਵਟਸਐਪ ਹੋ ਸਕਦੀ ਹੈ ਐਟ 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-453-3381, 416-457-3381, 416-457-3381, 416-457-3381, 416-457-453-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-
ਸੀ ਕਿਤੋਂ ਦੂਰ ਵੀ ਸਾਨੂੰ ਸੁਣ ਰਹੇ ਹੋ, ਟਰੱਕ 'ਤੇ ਹੋ, ਉੱਦੇ ਘੁੰਮਣ ਫਿਰਨ ਗਏ ਹੋ, ਜਿੱਥੇ ਮਰਜ਼ੀ ਰਹਿੰਦੇ ਹੋ, ਜੇ ਅੰਠੇਰੀਓ ਤੋਂ ਬਾਹਰ ਹੋ, ਜ਼ਰੂਰ ਸਾਨੂੰ ਦੱਸੋ ਕਿ ਕਿੱਥੋਂ ਸੁਣ ਰਹੇ ਹੋ ਜਾਂ ਵੇਖ ਰਹੇ ਹੋ ਸਾਨੂੰ ਲਾਈਵ। ਅਤੇ ਨਾਲ ਦੇ ਨਾਲ ਸਾਡੇ ਕਿਸੇ ਵੀ ਐਡਵਰਟਾਈਜ਼ਰ ਦਾ ਫੋਨ ਨੰਬਰ ਜਾਂ ਇਨਫੋਰਮੇਸ਼ਨ ਚਾਹੀਦੀ ਹੋਵੇ, ਗਿਵ ਅਸ ਅ ਟੈਕਸਟ ਔਰ ਵਟਸਐਪ, ਉਹ ਮੈਸੇਜ ਰਾਈਟ ਅਵੇ 416-457-3381-416-457-3381। ਦੋਸਤੋ, ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ, ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗਾਣੇ ਦੇ ਨਾਲ। ਸੋ ਕੈਨੇਡਾ ਦੇ ਕਾਫੀ ਮਸ਼ਹੂਰ ਫੂਡ ਪ੍ਰੋਫੈਸਰ ਡਾਕਟਰ ਸਿਲਵੈਨ ਸ਼ਾਰਲੇਬੋਆ ਨੇ ਵਾਰਨ ਕੀਤਾ ਹੈ ਕਿ ਜੇਕਰ ਸਾਡੀ ਫੈਡਰਲ ਸਰਕਾਰ ਮੈਜੋਰਿਟੀ ਆਫ ਲੋਕਾਂ ਦੇ ਹਿਸਾਬ ਦੇ ਨਾਲ ਹੀ ਰਿਟੈਲੀਏਸ਼ਨ ਕਾਊਂਟਰ ਟੈਰਿਫਸ ਲਾਉਣਾ ਚਾਹੁੰਦੇ ਨੇ, ਕਿਉਂਕਿ US ਦੇ ਨਵੇਂ 50% ਦੇ ਟੈਰਿਫਸ ਸਾਡੇ 'ਤੇ ਲਾਏ ਨੇ, ਇਹਨੇ ਕਿਹਾ ਹੈ ਕਿ ਬੇਸ਼ੱਕ ਰਿਟੈਲੀਏਟ ਕਰੋ, ਪਰ ਸੋਚ ਸਮਝ ਕੇ ਰਿਟੈਲੀਏਟ ਕਰੋ, ਅਤੇ ਫੂਡ ਫੂਡ ਪੈਕੇਜਿੰਗ ਅਤੇ ਫੂਡ ਪ੍ਰੋਡਕਸ਼ਨ ਦੇ ਜਿੰਨੇ ਵੀ ਅਮੈਰੀਕਨ ਪ੍ਰੋਡਕਟਸ ਨੇ ਉਹਨਾਂ ਨੂੰ ਐਗਜ਼ੈਂਪਟ ਕਰੋ, ਯਾਨੀ ਕਿ ਬਖਸ਼ੋ, ਨਹੀਂ ਤਾਂ ਇੱਥੇ ਡਬਲ ਡਿਜਿਟ ਗਰੋਸਰੀ ਖਰਚਾ ਤੁਹਾਡਾ ਵੱਧ ਸਕਦਾ ਹੈ। ਆਲਰੇਡੀ ਦੱਸਿਆ ਗਿਆ ਹੈ ਬੈਂਕ ਆਫ ਕੈਨੇਡਾ ਦੇ ਵੱਲੋਂ ਕਿ ਜਦੋਂ ਫੋਰਮਰ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਇਕੱਲੇ 25% ਦੇ ਕਾਸਟ ਫੂਡ ਪ੍ਰੋਡਕਟਸ ਫਰੋਮ ਅਮੈਰੀਕਾ ਤੇ ਟੈਰਿਫਸ ਲਾਏ ਸੀ, ਕਾਊਂਟਰ ਟੈਰਿਫਸ ਲਾਏ ਸੀ ਕੁਛ ਕੁ ਮਹੀਨਿਆਂ ਦੇ ਲਈ, ਉਦੋਂ ਉਸ ਤੋਂ ਬਾਅਦ ਬੈਂਕ ਆਫ ਕੈਨੇਡਾ ਨੇ ਹੀ ਕਨਫਰਮ ਕੀਤਾ ਕਿ ਐਵਰੇਜ ਕੈਨੇਡੀਅਨ ਪਰਿਵਾਰ ਦਾ ਜਿਹੜਾ ਗਰੋਸਰੀ ਖਰਚਾ ਸੀ ਕਾਊਂਟਰ ਟੈਰਿਫਸ ਦਾ ਡਾਇਰੈਕਟ ਰਿਜ਼ਲਟ ਸੀ ਕਿ 8% ਦੇ ਨਾਲ ਸਾਡੀ ਕਾਸਟ ਆਫ ਗਰੋਸਰੀ ਵਧੀ ਸੀ, ਵਿਚ ਇਜ਼ ਮੋਰ ਦੈਨ $1,000 ਅ ਈਅਰ, 1,000 ਤੋਂ ਵੀ ਵੱਧ ਡਾਲਰ ਨੇ ਪੂਰੇ ਸਾਲ ਦੇ। ਹੁਣ ਕਿਉਂਕਿ 50% ਤੱਕ ਕਾਊਂਟਰ ਟੈਰਿਫਸ ਕੁਛ ਫੂਡ ਪ੍ਰੋਡਕਟਸ ਦੇ ਲਾਏ ਜਾਣਗੇ ਮਾਰਕ ਕਾਰਨੀ ਦੀ ਸਰਕਾਰ ਦੇ ਵੱਲੋਂ, ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਤੁਹਾਡੀ ਗਰੋਸਰੀ ਕਾਸਟ ਕਿੰਨੀ ਜ਼ਿਆਦਾ ਸਕਾਈ ਰਾਕਟ ਹੋਣੀ ਹੈ September 8, 2026 ਤੋਂ ਅੱਗੇ। ਸੋ ਰਿਟੈਲੀਏਸ਼ਨ ਕਰਨਾ, ਕਾਊਂਟਰ ਟੈਰਿਫ ਲਾਉਣਾ, ਇਹ ਜ਼ਰੂਰੀ ਵੀ ਹੈ, ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕੈਨੇਡਾ ਦੇ ਕਾਫੀ ਮਸ਼ਹੂਰ ਫੂਡ ਪ੍ਰੋਫੈਸਰ ਦੇ ਵੱਲੋਂ। ਪਰ ਉਹਨੇ ਕਿਹਾ ਹੈ ਕਿ ਕੈਨੇਡੀਅਨਸ ਦੀ ਗਰੋਸਰੀ
ਇੰਡਸਟਰੀ ਨਾ ਤੁਸੀਂ ਵਧਾਓ, ਖਰਚੇ ਨਾ ਵਧਾਓ, ਫੂਡ ਅਤੇ ਫੂਡ ਨੂੰ ਬਣਾਉਣ ਦੇ ਅਤੇ ਪੈਕੇਜ ਕਰਨ ਵਾਲੇ ਜਿੰਨੇ ਵੀ ਅਮੇਰੀਕਨ ਪ੍ਰੋਡਕਟਸ ਨੇ ਉਹਨਾਂ ਨੂੰ ਤਾਂ ਘੱਟ ਤੋਂ ਘੱਟ ਤਾਂ ਸਮਝਦਾਰੀ ਦੇ ਨਾਲ ਬਖਸ਼ ਦੇਣਾ ਚਾਹੀਦਾ ਹੈ 8 September 2026 ਨੂੰ। ਅਤੇ ਕਾਫੀ ਡੀਟੇਲ ਦੇ ਵਿੱਚ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਕਿ ਸਾਡੇ ਸਾਰਿਆਂ ਦੇ ਹੀ ਗਰੋਸਰੀ ਖਰਚੇ ਹੁਣ ਕਿੰਨੇ ਕੁ ਹੋਰ ਵਧਣ ਵਾਲੇ ਹਨ ਇਸ ਕਾਰਨੀ ਸਰਕਾਰ ਦੇ ਇਸ ਫੈਸਲੇ ਕਰਕੇ, ਜੋ ਕਿ ਪੋਲ ਕੀਤੇ ਜਾਂਦੇ ਮੈਜੋਰਿਟੀ ਆਫ ਕੈਨੇਡੀਅਨਸ ਫੋਰ ਸਮ ਰੀਜ਼ਨ ਸਹਿਮਤ ਹਨ ਕਿ ਕਾਊਂਟਰ ਟੈਕਸ ਲਾਉਣੇ ਹੀ ਚਾਹੀਦੇ ਨੇ ਭਾਵੇਂ ਤੁਹਾਡੇ ਖਰਚੇ ਵਧਣੇ ਆ। ਨਾਲ ਦੇ ਦੋਸਤੋ, ਟੋਰਾਂਟੋ ਸ਼ਹਿਰ ਦੇ ਵਿੱਚ ਹੀ ਕੱਲ੍ਹ ਰਾਤ ਟ੍ਰੇਨ ਟਰੈਕਸ 'ਤੇ ਤੁਰਦੇ ਫਿਰਦੇ ਇੱਕ ਜੋੜੀ ਦੇ ਵਿੱਚੋਂ ਅਨਫੋਰਚੁਨੇਟਲੀ ਇੱਕ 18 ਦੇ ਮੁੰਡੇ ਨੂੰ ਟ੍ਰੇਨ ਦੇ ਵੱਲੋਂ ਹੀ ਹਿੱਟ ਕੀਤਾ ਗਿਆ ਅਤੇ ਉਹਦੀ ਅਨਫੋਰਚੁਨੇਟਲੀ ਸੀਨ 'ਤੇ ਹੀ ਡੈਥ ਹੋ ਚੁੱਕੀ ਹੈ। ਇਹਦੇ ਬਾਰੇ ਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ ਗੱਡੀਆਂ ਦੀਆਂ ਚੋਰੀਆਂ ਦੇ ਚੱਕਰ ਦੇ ਵਿੱਚ ਟੋਰਾਂਟੋ ਪੁਲਿਸ ਨੇ ਇੱਕ ਲੋਡਿਡ AR-15 ਸੈਮੀ ਆਟੋਮੈਟਿਕ ਰਾਈਫਲ, ਮਲਟੀਪਲ ਆਟੋਮੋਬਾਈਲ ਮਾਸਟਰ ਕੀਜ਼ ਸੀਜ਼ ਕੀਤੀਆਂ ਹਨ ਅਤੇ ਹੁਣ 7 ਜਣੇ ਮੋਸੀ ਅਤੇ ਜਵਾਕ, ਕੁਛ ਕੁੜੀਆਂ ਕੁਛ ਮੁੰਡੇ, ਵੱਧ ਤੋਂ ਵੱਧ ਅੰਡਰ ਏਜ ਹੀ ਜਵਾਕ ਹੀ ਹੁਣ ਫੜੇ ਗਏ ਨੇ। Not a handgun, a fully semi-automatic AR-15 dinal ehe phade gaye ne. Naal de dosto, Ontario de ek rural chote je town pind de vich gallo pichle saal ek hathiyaran de naal armed masked robbery ghar de vich hi hon to baad hon ਇੱਕ ਤੋਂ ਵੀ ਵੱਧ ਸਾਲ ਤੋਂ ਬਾਅਦ ਬ੍ਰੈਂਪਟਨ ਅਤੇ ਕੈਲਡਨ ਦੇ 2 ਦੇਸੀ ਬੰਦਿਆਂ ਨੂੰ ਹੁਣ ਫੜਿਆ ਗਿਆ ਹੈ। ਇਹਦੇ ਬਾਰੇ ਵੀ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਅਤੇ ਨਾਲ ਦੀ ਨਾਲ ਕੈਨੇਡਾ US ਟ੍ਰੇਡ ਵਾਰ ਦੇ ਵਿੱਚ, ਇਸ ਟੈਰਿਫ ਵਾਰ ਦੇ ਵਿੱਚ ਵੀ ਅੱਜ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਡਿਵੈਲਪਮੈਂਟਸ ਪੇਸ਼ ਹੋਈਆਂ ਨੇ। ਖਾਸ ਤਾਂ ਸਾਡੇ ਅਨਸੇਰੀਓ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਹਾਂ, ਬਿਜਲੀ ਬੰਦ ਕਰਨ ਲਈ ਉਹ ਤਿਆਰ ਹੈ, ਪਰ ਉਹ ਇਕੱਲਾ ਨਹੀਂ ਹੈ। ਇਸ ਮੁਲਕ ਦੇ ਵਿੱਚ ਬਥੇਰੇ ਹੋਰ ਪ੍ਰੀਮੀਅਰਸ ਨੇ, ਉਹਨਾਂ ਦਾ ਵੀ ਸਾਥ ਚਾਹੀਦਾ ਹੈ। ਉਹਨਾਂ ਦੇ ਨਾਲ ਹੀ ਉਹ ਕੋਈ ਇਸ ਤਰ੍ਹਾਂ ਦਾ ਨਿਊਕਲੀਅਰ ਆਪਸ਼ਨ ਵੱਡਾ ਬੰਬ ਸਿੱਟੂਗਾ। ਇਕੱਲਾ ਤਾਂ ਇਹ ਕੁਛ ਵੀ ਕਰਨ ਲਈ ਤਿਆਰ ਹੈ ਹੀ ਨਹੀਂ। ਕੈਪਟਨ ਕੈਨੇਡਾ ਆਪਦੇ ਆਪ ਨੂੰ ਇਹ ਸਮਝਦਾ ਹੈ, ਪਰ ਦਿਮਾਗ ਭੋਰਾ ਵੀ ਨਹੀਂ ਚੱਲਦਾ ਹੈ। ਜੇ ਅਸੀਂ ਹੁਣ 1.5 million ਅਮੇਰੀਕਨ ਹੋਮਸ ਐਂਡ ਬਿਜ਼ਨਸਿਸ ਦੀ ਬਿਜਲੀ ਬੰਦ ਕਰਦੇ ਹਾਂ ਇਕੱਲੇ ਅੰਟੇਰੀਓ ਤੋਂ, ਫਿਰ ਨਤੀਜਾ ਕੀ ਹੋਊਗਾ? ਇਸ ਸਿਆਣੇ ਬੰਦੇ ਨੂੰ ਕੋਈ ਦੱਸੇ ਤਾਂ ਸਹੀ ਕਿ ਜਿਹੜੀ ਵੀ ਵੱਧ ਤੋਂ ਵੱਧ ਸਾਨੂੰ ਵੈਸਟਰਨ ਕੈਨੇਡਾ ਤੋਂ ਲੈ ਕੇ ਈਸਟਰਨ, ਇੱਥੇ ਖਾਸ ਅੰਟੇਰੀਓ ਕੈਨੇਡਾ ਤੱਕ ਤੇਲ ਮਿਲਦਾ ਹੈ, ਪਾਈਪਲਾਈਨ ਦੇ ਵਿੱਚ ਮਿਲਦਾ ਹੈ, ਉਹ ਮਿਸਟਰ ਜੀਨੀਅਸ ਡੱਗ ਫੋਰਡ ਅਨਫੋਰਚੁਨੇਟਲੀ ਇਹ ਜਿਹੜੀ ਲਾਈਨ 5 ਹੈ ਅਤੇ ਮੇਜਰ ਪਾਈਪਲਾਈਨ ਹੈ, ਉਹ ਇਕੱਲੇ ਸਿੱਧੇ ਕੈਨੇਡਾ ਦੇ ਵਿੱਚ ਕਿਸੇ ਸਿਆਣੇ ਬੰਦੇ ਨੇ ਤਿਆਰ ਕੀਤੀ ਨਹੀਂ ਹੈਗੀ ਡਿਜ਼ਾਇਨ, ਅਮੈਰੀਕਾ ਦੇ ਵਿੱਚੋਂ ਹੀ ਲੰਘਦੀ ਆ। ਤੁਸੀਂ ਬਿਜਲੀ ਬੰਦ ਕਰੋ ਅਤੇ ਇਹਨਾਂ ਨੇ ਤੇਲ ਬੰਦ ਕਰ ਦੇਣਾ ਹੈ, ਫਿਰ ਤਾਂ ਅਸੀਂ ਭੁੱਖੇ ਹੀ ਮਰਾਂਗੇ। ਸੋ ਇਹ ਪੋਲੀਟੀਕਲ ਥੀਏਟਰ, ਨੌਟੰਕੀ, ਨਾਟਕ, ਡਰਾਮੇਬਾਜ਼ੀ ਤੋਂ ਇਲਾਵਾ ਕੁਛ ਵੀ ਨਹੀਂ ਹੈ। ਪਰ ਡਰਾਮੇਬਾਜ਼ੀ ਬਥੇਰਾ ਇਹਦਾ ਅਸਰ ਹੋ ਰਿਹਾ ਹੈ। ਕਿਉਂ ਹੋ ਰਿਹਾ ਹੈ? ਕਿਉਂਕਿ ਦੋਸਤੋ, ਜਿੱਥੇ ਪਿਛਲੇ ਕਈ ਮਹੀਨਿਆਂ ਤੋਂ ਮੇਨ ਸਟ੍ਰੀਮ ਓਪੀਨੀਅਨ ਪੋਲਿੰਗ ਅਤੇ ਸਰਵੇਜ਼ ਦੇ ਵਿੱਚ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਦੀ PC ਸਰਕਾਰ ਤਾਂ ਪਿੱਛੇ ਹੀ ਰਹਿ ਗਈ ਸੀ ਬਿਨਾਂ ਵੀ ਕਿਸੇ ਲੀਡਰ ਤੋਂ, ਅੰਟੇਰੀਓ ਲਿਬਰਲ ਪਾਰਟੀ ਤੋਂ, ਹੁਣ ਤਾਂ ਇੱਕੋ ਹੀ ਦਮ ਜਦੋਂ ਤੋਂ ਇਹ ਐਂਟੀ ਅਮੈਰੀਕਾ, ਐਂਟੀ ਡੋਨਲਡ ਟਰੰਪ ਦਾ ਬਕਵਾਸ ਫਿਰ ਤੋਂ ਸ਼ੁਰੂ ਕੀਤਾ ਗਿਆ ਹੈ ਮਾਰਕ ਕਾਰਨੀ ਦੀ ਸਰਕਾਰ ਦੇ ਵੱਲੋਂ। ਗੈਸ ਵਾਟ, ਬ੍ਰੈਂਡ ਨਿਊ ਅੱਜ ਹੀ ਲੀਏਜ਼ਾਨ ਸਟ੍ਰੈਟਜੀ ਪੋਲ ਪੇਸ਼ ਹੋਈ ਹੈ ਜਿਹਦੇ ਵਿੱਚ ਤਾਂ ਹੁਣ ਸਿਖਰਾਂ ਤੱਕ ਹੀ ਪਹੁੰਚ ਗਿਆ ਹੈ, ਉੱਚਾਈ ਤੱਕ ਹੀ, ਪੀਕ ਤੱਕ ਹੀ ਪਹੁੰਚ ਗਿਆ ਹੈ। ਕੌਣ? ਕੈਪਟਨ ਕੈਨੇਡਾ, ਅੰਟੇਰੀਓ ਪ੍ਰੀਮੀਅਰ ਡੱਗ ਫੋਰਡ, ਹੀ ਇਜ਼ ਲੀਡਿੰਗ ਇਨ ਦ ਪੋਲਸ ਵਾਂਸ ਅਗੇਨ, ਗੋ ਫਿਗਰ। ਪੋਲੀਟੀਕਲ ਫਾਇਦਾ, ਇਹੀ ਇੱਕ ਰੌਲਾ ਹੁਣ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਵੱਲੋਂ ਪਾਇਆ ਜਾ ਰਿਹਾ ਹੈ ਕਿ ਸਭ ਕੁਛ ਹੀ ਇਹ ਡਰਾਮਾ ਵੀ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਦੇ ਵੱਲੋਂ ਵੀ, ਪਰ ਖਾਸ ਤਾਂ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੇ ਵੱਲੋਂ ਲੋਕਾਂ ਨੂੰ ਐਲਬੋਜ਼ ਅਪ ਇਡੀਅਟਸ ਫਿਰ ਤੋਂ ਬਣਾਇਆ ਜਾ ਰਿਹਾ ਹੈ, ਬੇਵਕੂਫ ਗਧੇ ਫਿਰ ਤੋਂ ਲੋਕਾਂ ਨੂੰ ਬਣਾਇਆ ਜਾ ਰਿਹਾ ਹੈ। ਪੋਲੀਟੀਕਲ ਫਾਇਦਾ ਹੀ ਹੋ ਰਿਹਾ ਹੈ ਇਸ ਲਿਬਰਲ ਸਰਕਾਰ ਦਾ। 31 ਤਰੀਕ ਨੂੰ 3 ਬਾਏ ਇਲੈਕਸ਼ਨਸ ਨੇ, ਉਸ ਤੋਂ ਬਾਅਦ ਹੋਰ ਅਤੇ ਹੋਰ ਬਾਏ ਇਲੈਕਸ਼ਨ ਹੋਣਗੀਆਂ। ਇਹ ਆਪਣੇ ਸਲਿਮ ਮੈਜੋਰਿਟੀ ਨੂੰ ਵੈਸਟ ਮੈਜੋਰਿਟੀ ਤੱਕ ਬਦਲਣਾ ਚਾਹੁੰਦੇ ਨੇ ਅਤੇ DL ਜਾਣ ਬੁੱਝ ਕੇ ਹੀ ਆਪਣੇ ਹੀ ਪੋਲੀਟੀਕਲ ਫਾਇਦੇ ਲਈ ਹੀ ਇਹਨਾਂ ਨੇ ਰਿਜੈਕਟ ਕੀਤੀ ਹੈ। ਬਾਰ ਬਾਰ ਕਹੀ ਜਾਂਦੇ ਆ, ਵਿਚ ਐਬਸੋਲੂਟਲੀ ਮੇਕਸ 0 ਸੈਂਸ ਵਟਸੋਐਵਰ, ਕਿ ਨੋ ਡੀਲ ਇਜ਼ ਬੈਟਰ ਦੈਨ ਅ ਬੈਡ ਡੀਲ, ਪਰ ਨੋ, ਗੈਸ ਵਾਟ, ਜੇ ਟੈਰਿਫਸ ਘਟਦੇ ਨੇ ਜੋਬਸ ਬਚਣਗੀਆਂ, ਇੰਡਸਟਰੀਜ਼ ਬਚਣਗੀਆਂ, ਜੇ ਮਾੜੀ ਡੀਲ ਵੀ ਮਿਲਦੀ ਆ ਇਹਦਾ ਮਤਲਬ ਇਹ ਨਹੀਂ ਕਿ ਪੱਕੇ
ਪੱਕੇ ਤੌਰ ਤੇ ਉਹੀ ਡੀਲ ਰੱਖਣੀ ਪੈਣੀ ਆ। ਜੇ ਇੱਕ ਡੀਲ ਬਣਾਈ ਜਾ ਸਕਦੀ ਆ ਉਹ ਨਾਲ ਫਿਰ ਅਸੀਂ ਥੋੜਾ ਬਹੁਤਾ ਬਰਦਾਸ਼ਤ ਕਰ ਸਕਦੇ ਆ, ਫਿਰ ਅੱਗੇ ਜਾ ਕੇ ਹੋਰ ਵੀ ਇੰਪਰੂਵਮੈਂਟ ਤਾਂ ਹੋ ਵੀ ਸਕਦੀ ਆ। ਕਿ ਇਹਨੇ ਕਿਹਾ ਹੈ, ਕਿੱਥੇ ਲਿਖਿਆ ਹੈ ਕਿ ਇੱਕ ਡੀਲ ਬਣਾ ਲਈਏ ਫਿਰ ਤੋਂ ਬਦਲੀ ਨਹੀਂ ਜਾ ਸਕਦੀ ਆ। ਜੇ ਹੁਣ ਇਹ ਸਰਕਾਰ ਦਾ ਇਰਾਦਾ ਇਹੀ ਹੈ ਕਿ 2.5 ਈਅਰਸ ਇਹ ਵੇਟ ਕਰਨਗੇ ਜਿੰਨੀ ਚਿਰ ਸਰਕਾਰ ਬਦਲਦੀ ਆ ਅਮੈਰੀਕਾ ਦੇ ਵਿੱਚ, ਗੈਸ ਵਾ ਨਥਿੰਗ ਇਜ਼ ਗੋਇੰ ਟੂ ਚੇਂਜ। ਕਿਉਂ? ਕਿਉਂਕਿ ਜਿਹੜਾ ਕਈ ਡੈਮੋਕ੍ਰੈਟਿਕ ਪਾਰਟੀ ਜਿਹੜੀ ਅਮੈਰੀਕਾ ਦੇ ਵਿੱਚ ਹੈ, ਜੋ ਕਿ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਖਿਲਾਫ ਹੈ, ਟੂ ਪਾਰਟੀ ਸਿਸਟਮ ਇਨ ਅਮੈਰੀਕਾ, ਉਹਨਾਂ ਦੇ ਪੋਟੈਂਸ਼ੀਅਲ ਇੱਕ ਫਰੰਟ ਰਨਰ ਫੋਰ ਦ ਨੈਕਸਟ ਲੀਡਰ ਅਤੇ ਨੈਕਸਟ ਪੋਟੈਂਸ਼ੀਅਲ ਪ੍ਰੈਜ਼ੀਡੈਂਟ ਕੈਲੀਫੋਰਨੀਆ ਦੇ ਜਿਹੜਾ ਗਵਰਨਰ ਗੈਵਿਨ ਨਿਊਸਮ ਹੈ, ਉਹਨੇ ਆਪ ਹੀ ਕਿਹਾ ਕਿ ਦਿਸ ਇਜ਼ ਦ ਡਮੈਸਟ ਟ੍ਰੇਡ ਵਾਰ ਇਨ ਦ ਵਰਲਡ। ਮੰਨਦਾ ਤਾਂ ਹੈ, ਪਰ ਉਹਨੇ ਵੀ ਆਪ ਕਿਹਾ ਕਿ ਜੇਕਰ ਹੁਣ ਉਹਨਾਂ ਦੀ ਸਰਕਾਰ ਬਦਲਦੀ ਹੈ 2.5 ਈਅਰਸ ਦੇ ਵਿੱਚ ਟਰੰਪ ਨੂੰ ਰਿਪਲੇਸ ਕਰਦੀ ਆ, ਉਹਨੇ ਆਪ ਹੀ ਕਿਹਾ ਭਾਵੇਂ ਪ੍ਰਾਈਮ ਪ੍ਰੈਜ਼ੀਡੈਂਟ ਬਣੂਗਾ, ਕਿ ਮੇ ਬੀ ਆਲ ਦੀਸ ਟੈਰਿਫਸ ਵੋਂਟ ਗੋ ਅਵੇ। ਸੋ ਪਲਾਨ ਕੀ ਹੈ? ਦੇਰ ਇਜ਼ ਨੋ ਪਲਾਨ ਕਲੀਅਰਲੀ। ਜਾਂ ਤਾਂ ਆਮ ਬੰਦੇ ਨੂੰ ਤਾਂ ਪਤਾ ਨਹੀਂ ਹੈਗਾ ਪਲਾਨ ਕੀ ਹੈ। ਜੇ ਸਾਨੂੰ ਆਮ ਬੰਦੇ ਨੂੰ ਹੁਣ ਲੱਗਦਾ ਕਿ ਯਾਰ 2.5 ਮੋਰ ਈਅਰਸ ਬਸ ਵੇਟ ਕਰੀ ਜਾਓ, ਜਾਂ ਤਾਂ ਬਾਬਾ ਟਰੰਪ ਮਰ ਹੀ ਜਾਏ, ਮਾਰਿਆ ਹੀ ਜਾਏ, ਜਾਂ ਤਾਂ ਬਦਲਿਆ ਹੀ ਜਾਏ, ਇਟ ਡਜ਼ਨਟ ਲੁੱਕ ਲਾਈਕ ਕਿ ਸਰਕਾਰ ਬਦਲਣ ਦੇ ਨਾਲ ਵੀ ਕੋਈ ਵੀ ਠੇੜ ਸਾਰੇ ਘਟਣ ਲੱਗੇ ਨੇ। ਸੋ ਮੇ ਬੀ ਬੈਸਟ ਆਪਸ਼ਨ ਇਹੀ ਹੈ ਕਿ ਕੁਛ ਨਾ ਕੁਛ ਡੀਲ ਐਕਸੈਪਟ ਹੀ ਕਰ ਲੈਣ। ਇਹਦੇ ਬਾਰੇ ਵੀ ਅੱਗੇ ਜਾ ਕੇ ਗੱਲਬਾਤ ਕਰਾਂਗੇ। ਹੋਰ ਵੀ ਦੋਸਤੋ, ਕਾਫੀ ਨਵੀਆਂ ਤਾਜ਼ੀਆਂ ਖਬਰਾਂ ਅਤੇ ਸਾਡੇ ਵਿਚਾਰ ਹਮੇਸ਼ਾ ਨਿਊਜ਼ ਅਤੇ ਵਿਊਜ਼ ਪੇਸ਼ ਕਰਦੇ ਹੀ ਰਵਾਂਗੇ, ਅਤੇ ਅੱਜ ਵੀ ਪੇਸ਼ ਕਰਦੇ ਰਵਾਂਗੇ ਠੀਕ 6 ਵਜੇ ਤੱਕ। ਹੁਣ 6 ਵਜੇ ਤੱਕ ਹੀ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਡਾਇਰੈਕਟ ਸਟੂਡੀਓ ਫੋਨ ਨੰਬਰ ਹੈ 905-565-6444, 905-564-6446, ਜਾਂ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਵੀ ਭੇਜ ਸਕਦੇ ਹੋ। ਲਾਈਵ ਗੱਲਬਾਤ ਬਾਈ ਟੈਕਸਟ ਔਰ ਵਟਸਐਪ ਕਰ ਸਕਦੇ ਹੋ ਐਟ 416-457-3381, 416-457-3381, 416-457-3381, 4164573381 ਤੇ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਵੀ ਭੇਜ ਸਕਦੇ ਹੋ। ਜੁੜੇ ਰਹੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ।

0: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

0: 503 AM ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ ਸਾਡੇ ਸਾਰੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਤੋਂ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਰੋਇਲ ਡਿਜੀਟਲ। ਵਨ ਸਟਾਪ ਸ਼ਾਪ ਹੈ ਸਾਡੇ ਬਰੈਂਪਟਨ ਸ਼ਹਿਰ ਦੇ ਵਿੱਚ, ਜਿੱਥੇ ਕਿ ਤੁਹਾਨੂੰ ਸਾਰੀਆਂ ਹੀ ਵੱਡੀਆਂ ਵੱਡੀਆਂ ਟੈਲਾ ਕਮਿਊਨੀਕੇਸ਼ਨ ਕੰਪਨੀਜ਼ ਦੀਆਂ ਤੁਹਾਨੂੰ ਹੋਮ ਇੰਟਰਨੈਟ ਨਾਲ ਦੀਆਂ ਹੋਮ ਫੋਨ, ਸੈੱਲ ਫੋਨ ਅਤੇ ਨਾਲ ਦੇ ਨਾਲ ਕੇਬਲ ਅਤੇ ਆਈ ਪੀ ਟੀ ਵੀ ਵਰਗੀਆਂ ਬਹੁਤ ਹੀ ਜ਼ਬਰਦਸਤ ਡੀਲਾਂ ਅਤੇ ਪੈਕੇਜਸ ਮਿਲਦੀਆਂ ਨੇ। ਤੁਸੀਂ ਵੀ ਪਹੁੰਚੋ, ਜੇਕਰ ਤੁਹਾਨੂੰ ਨਵਾਂ ਆਈ ਪੀ ਟੀ ਵੀ ਡੱਬਾ ਚਾਹੀਦਾ ਜਾਂ ਪੂਰਾ ਸਬਸਕ੍ਰਿਪਸ਼ਨ ਚਾਹੀਦਾ ਜਾਂ ਘਰ ਦੇ ਵਿੱਚ ਨਵੀਂ ਜ਼ਿਆਦਾ ਤੇਜ਼ ਘੱਟ ਪ੍ਰਾਈਸ ਦੇ ਵਿੱਚ ਕੈਨੇਡਾ ਦੀ ਸਭ ਤੋਂ ਵੱਡੀ ਕੰਪਨੀ ਤੋਂ ਇੰਟਰਨੈਟ ਪੈਕੇਜ ਲਵਾਉਣਾ ਹੈ, ਰੋਇਲ ਡਿਜੀਟਲ ਵਾਲੇ ਬਰੈਂਪਟਨ ਦੇ ਵਿੱਚ ਨੇ, ਏਅਰਪੋਰਟ ਅਤੇ ਕੁਈਨ ਤੇ, ਏਅਰਪੋਰਟ ਅਤੇ ਕੁਈਨ ਤੇ ਜਿਹੜਾ ਵੱਡਾ ਹੋਮ ਡੀਪੋ ਵਾਲਾ ਪਲਾਜ਼ਾ ਉੱਥੇ 80 ਮੈਰੀਟਾਈਮ ਅੰਟਾਰੀਓ ਬੁਲਵਰਡ, 80 ਏਅਰ ਮੈਰੀਟਾਈਮ ਅੰਟਾਰੀਓ ਬੁਲਵਰਡ ਨੰਬਰ 58 ਦੇ ਵਿੱਚ ਇਹ ਲੋਕੇਟਡ ਹਨ। ਫੋਨ ਨੰਬਰ ਹੈ 647-201-1313, 647-201-1313 ਅਤੇ ਇਹ ਤੁਹਾਨੂੰ ਕੈਨੇਡਾ ਦੀ ਸਭ ਤੋਂ ਦੋ ਵੱਡੀਆਂ ਜਿਹੜੀਆਂ ਕੰਪਨੀ, ਐਵਰੀਵਨ ਨੋਸ ਰੈੱਡ ਬਲੂ, ਦੋ ਕੰਪਨੀਆਂ ਨੇ, ਤੁਹਾਡੇ ਪੋਸਟੋ ਕੋਡ ਦੇ ਹਿਸਾਬ ਨਾਲ ਦੱਸਣਗੇ ਕਿ ਕਿੱਥੇ ਫਾਈਬਰ ਆਪਟਿਕ ਤਾਰਾਂ ਲੱਗੀਆਂ ਹੋਈਆਂ ਨੇ, ਜ਼ਿਆਦਾ ਤੇਜ਼ ਸਪੀਡ ਮਿਲੂਗੀ। ਪਰ ਪੈਕੇਜ ਬੜਾ ਕਮਾਲ ਦਾ ਹੈ, $55 ਪਰ ਮੰਥ, ਦੈਟਸ ਇਟ, $55 ਪਰ ਮੰਥ, ਹਾਈ ਸਪੀਡ 1.5 GB ਸਪੀਡ, unlimited, no cap, no bandwidth cap, unlimited khulla varto, $55 per month which super fast internet package hai, no hidden fees, no extra fees, hor koi fees hai nahi yaar, $55, that's it, $55 per month. So je tusi is to vadd kharch rahe ho ja lagbhag inna hi kharch rahe ho, eh zyada hi tez speed hai, call 647-201-1313, 647-201-1313, $55 a month, Canada's fastest and biggest network, 1.5 gig, high-speed, unlimited home internet package, no hidden fees. 647-201-1313, Royal Digital, wale naal sampark karo. Naal naal dosto, saade program na sponsor kita ja raha hai by Komal Travels. Komal Travel wale bahut lambe samay to tuhanu sab to affordable airfare, India aun jaan de sab to sastiyan airline ਟਿਕਟ ਬੁੱਕ ਕਰਦੇ ਆ ਰਹੇ ਨੇ। ਅੱਜ ਹੀ ਇਹਨਾਂ ਨੇ ਸਾਨੂੰ ਕੁਝ ਨਵੇਂ ਸਪੈਸ਼ਲ ਫੇਅਰ ਭੇਜੇ ਨੇ, ਧਿਆਨ ਨਾਲ ਸੁਣੋ। ਜੇ ਤੁਸੀਂ ਇੰਡੀਆ ਆਉਣ ਜਾਣ ਦੀ ਤਿਆਰੀ ਕਰ ਰਹੇ ਹੋ, ਓਬਵੀਅਸਲੀ ਤਿਆਰੀ ਤਾਂ ਕਰਨੀ ਕਰਨੀ ਹੈ, ਪਰ ਟਿਕਟਾਂ ਪਹਿਲਾਂ ਚਾਹੀਦੀਆਂ। ਹੁਣ ਸੁਣੋ ਧਿਆਨ ਨਾਲ, ਟੋਰਾਂਟੋ ਤੋਂ ਲੈ ਕੇ ਦਿੱਲੀ ਜੇ ਤੁਸੀਂ ਜਾਣਾ ਚਾਹੁੰਦੇ ਹੋ ਅਕਟੋਬਰ ਦੇ ਵਿੱਚ, ਜਾਓ ਅਕਟੋਬਰ ਟੂ ਦਿੱਲੀ ਅਤੇ ਵਾਪਸ ਹੀ ਹੋਊਗੀ ਨਵੰਬਰ ਦੀ, ਦੋ ਬੈਗ ਵਿੱਚ ਹੀ ਇੰਕਲੂਡਿਡ ਨੇ ਪ੍ਰਾਈਸ ਦੇ ਵਿੱਚ। ਇਹ ਰਾਊਂਡ ਟ੍ਰਿਪ ਅਕਟੋਬਰ ਨਵੰਬਰ $1490, $1490 ਦੇ ਵਿੱਚ, ਦੋ ਟੈਚੀ ਵਿੱਚ ਹੀ ਨੇ। ਜੇ ਤੁਸੀਂ ਵਨ ਵੇ ਹੀ ਟਿਕਟ ਬੁੱਕ ਕਰਨੀ ਹੈ ਅਕਟੋਬਰ ਲਈ, ਟੋਰਾਂਟੋ ਤੋਂ ਲੈ ਕੇ ਦਿੱਲੀ ਜਾਓ ਵਨ ਵੇ, ਦੋ ਬੈਗ ਭਰ ਕੇ, $1150 ਦੇ ਵਿੱਚ, $1150 ਵਨ ਵੇ। ਅਤੇ ਨਾਲ ਦੀ ਨਾਲ ਜੇਕਰ ਕਿਸੇ ਨੇ ਟੋਰਾਂਟੋ ਤੋਂ ਲੈ ਕੇ ਬੰਬੇ, ਮੁੰਬਈ ਜਾਣਾ ਹੋਵੇ ਅਕਟੋਬਰ ਨਵੰਬਰ ਰਾਊਂਡ ਟ੍ਰਿਪ, $1550, $1550, ਕੋਮਲ ਟਰੈਵਲ, 905-239-7711, 905-239-7711। ਆ ਤਾਂ ਓਬਵੀਅਸਲੀ ਅਕਟੋਬਰ ਨਵੰਬਰ ਦੀਆਂ ਤਰੀਕਾਂ ਨੇ, ਤੁਸੀਂ ਜਦੋਂ ਮਰਜ਼ੀ ਇੰਡੀਆ ਜਾਣਾ, ਜਦੋਂ ਮਰਜ਼ੀ ਇੰਡੀਆ ਤੋਂ ਕਿਸੇ ਨੂੰ ਸੱਦਣਾ, ਚਾਹੇ ਵਨ ਵੇ ਚਾਹੇ ਰਾਊਂਡ ਟ੍ਰਿਪ, ਇੱਕ ਵਾਰੀ ਇਹਨਾਂ ਨੂੰ ਕਾਲ ਕਰ ਲਓ, ਇਹ ਗਾਰੰਟੀ ਕਰਦੇ ਆ ਕਿ ਬੈਸਟ ਪ੍ਰਾਈਸ ਹੀ ਪ੍ਰੋਵਾਈਡ ਕਰਨਗੇ, ਚਾਹੇ ਕੋਈ ਸਪੈਸੀਫਿਕ ਡੇਟ ਹੋਵੇ ਜਾਂ ਫਲੈਕਸੀਬਿਲਿਟੀ ਵੀ ਹੈਗੀ ਆ, ਖਾਸ ਬਜ਼ੁਰਗਾਂ ਨੇ ਆਉਣਾ ਜਾਣਾ, ਜੇ ਇੱਕ ਅੱਧਾ ਹਫ਼ਤਾ ਇੱਧਰ ਉੱਧਰ ਹੋ ਸਕਦਾ, ਤੁਹਾਡੇ ਢੇਰ ਸਾਰੇ ਡਾਲਰ ਬਚਾ ਸਕਦੇ ਆ। ਕੋਮਲ ਟਰੈਵਲ, 905-239-7711, 905-239-7711, ਕੋਮਲ ਟਰੈਵਲ ਵਾਲਿਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨਾਲ ਦੇ ਨਾਲ ਦੋਸਤੋ, ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਈ ਗਿਰੀ ਲੀਗੋ ਦੇ ਮਨੀਤ ਗਿਰੀ ਦੇ ਵੱਲੋਂ, ਜੋ ਕਿ ਕਾਫੀ ਤਕੜੇ ਵਕੀਲ ਨੇ ਅਤੇ ਤੁਹਾਨੂੰ ਕਾਫੀ ਜ਼ਿਆਦਾ ਮਸਲਿਆਂ ਦੇ ਵਿੱਚ ਇਹ ਮਦਦ ਕਰਦੇ ਨੇ। ਸਿਵਲ ਲਿਟੀਗੇਸ਼ਨ, ਰੀਅਲ ਅਸਟੇਟ ਲਿਟੀਗੇਸ਼ਨ, ਇੰਪਲੋਇਮੈਂਟ ਲਾਅ ਐਂਡ ਫੈਮਿਲੀ ਲਾਅ ਮਸਲਿਆਂ ਦੇ ਵਿੱਚ ਤੁਹਾਡੀ ਪੂਰੀ ਲੀਗਲ ਮਦਦ ਕਰਦੇ ਨੇ ਅਤੇ ਕੋਰਟ ਕਚਹਿਰੀਆਂ ਜਾਣ ਤੋਂ ਪਹਿਲਾਂ ਹੀ ਤੁਹਾਨੂੰ ਤੁਹਾਡੇ ਪੈਸੇ ਦਿਲਵਾ ਦਿੰਦੇ ਨੇ ਖਾਸ। ਹੁਣ ਦੋਸਤੋ, ਜੇ ਕਿਸੇ ਨੇ ਤੁਹਾਡੇ ਪੈਸੇ ਹੀ ਮਾਰੇ ਆ, ਕਿਸੇ ਵੀ ਇੰਪਲੋਇਰ ਨੇ, ਚਾਹੇ ਹੁਣ ਵੀ ਉੱਥੇ ਕੰਮ ਕਰਦੇ ਆ ਜਾਂ ਪਹਿਲਾਂ ਕੰਮ ਕਰਦੇ ਹੁੰਦੇ ਸੀ, ਤੁਹਾਨੂੰ ਪੂਰੀ ਪੇ ਨਹੀਂ ਦਿੱਤੀ, ਤੁਹਾਡੇ ਪੈਸੇ ਮਾਰੇ ਆ, ਤੁਹਾਨੂੰ ਓਵਰ ਟਾਈਮ ਨਹੀਂ ਦਿੱਤਾ, ਤੁਹਾਨੂੰ ਕੰਮ ਤੋਂ ਕੱਢਿਆ ਗਿਆ ਅਤੇ ਪੇਮੈਂਟ ਹਜੇ ਰਹਿੰਦੀ ਹੈ, ਜਾਂ ਕੰਮ ਤੋਂ ਕੱਢਿਆ ਗਿਆ ਅਤੇ ਕੋਈ ਵੀ ਸੈਵਰੈਂਸ ਤੁਹਾਨੂੰ ਦਿੱਤੀ ਨਹੀਂ ਗਈ, ਜਾਂ ਕੰਮ ਤੋਂ ਕੱਢਿਆ ਗਿਆ ਕਿਸੇ ਬੇਕਾਰ ਦੇ ਬਹਾਨੇ ਨਾਲ, ਕਿਸੇ ਐਕਸਕਿਊਜ਼ ਦੇ ਨਾਲ, ਜਾਂ ਬਿਨਾਂ ਹੀ ਕਿਸੇ ਵੀ ਵਜ੍ਹਾ ਤੋਂ, ਤੁਹਾਨੂੰ ਇਹ ਲੱਖਾਂ ਹੀ ਡਾਲਰ ਤੱਕ ਇਹ ਦਿਲਵਾ ਸਕਦੇ ਆ। ਜੇ ਤੁਹਾਨੂੰ ਪੈਸੇ ਉਹ ਕੀਤੇ ਜਾਂਦੇ ਤੁਹਾਡੇ ਇੰਪਲੋਇਰ ਦੇ ਵੱਲੋਂ, ਖਾਸ ਤੇ ਕਿਸੇ ਈਵਨ ਟਰੱਕਿੰਗ ਕੰਪਨੀ ਦੇ ਵੱਲੋਂ, ਤੁਹਾਨੂੰ ਹਜ਼ਾਰਾਂ ਹੀ ਡਾਲਰ ਉਹ ਕੀਤੇ ਜਾਂਦੇ ਨੇ, ਇਹ ਤੁਹਾਨੂੰ ਤੁਹਾਡੇ ਹੱਕ ਦੀ ਕਮਾਈ ਵਾਪਸ ਦਿਲਵਾਉਣਗੇ, ਜਲਦ ਤੋਂ ਜਲਦ ਦਿਲਵਾਉਣਗੇ। ਨੰਬਰ ਘੁਮਾਓ, ਫ੍ਰੀ ਕੌਂਸਲਟੇਸ਼ਨ ਹੈ, ਮੇਕ ਸ਼ੋਰ ਯੂ ਸੇ ਕਿ ਦੇਸ ਪ੍ਰਦੇਸ ਸੁਣ ਕੇ ਆਏ ਹਾਂ, ਅਤੇ ਫਿਰ ਹੀ ਤੁਹਾਨੂੰ ਇੱਕ ਫ੍ਰੀ ਕੌਂਸਲਟੇਸ਼ਨ 'ਤੇ ਖਾਸ ਡਿਸਕਾਊਂਟ ਮਿਲੂਗਾ। 4375518000, 4375518000, Brampton and Oakville, two offices, Manit Giri from Giri Legal Services. Now, dear friends, a big problem has happened. Many people have happened, almost every family has happened, real estate in the chakras. First, there was a condo or a car that you booked in pre-construction. Now, if the car appraisal price for the mortgage ਲੱਖਾਂ ਡਾਲਰ ਘੱਟ ਆ ਰਹੀ ਹੈ, ਜਾਂ ਤਾਂ ਤੁਸੀਂ ਉਹ ਮੋਰਗੇਜ ਕਰਵਾਉਣਾ ਹੀ ਨਹੀਂ ਚਾਹੁੰਦੇ ਜਾਂ ਕਰ ਹੀ ਨਹੀਂ ਸਕਦੇ, ਤੁਹਾਨੂੰ ਇਹ ਫਿਰ ਵੀ ਉਸ ਕੰਟਰੈਕਟ ਦੇ ਵਿੱਚੋਂ ਕਢਾ ਸਕਦੇ ਆ, ਤੁਹਾਡਾ ਪੂਰਾ ਡਿਪੋਜ਼ਿਟ ਵੀ ਤੁਹਾਨੂੰ ਵਾਪਸ ਦਿਲਵਾ ਸਕਦੇ ਆ। ਸਿੰਪਲ ਐਸ ਦੈਟ। ਕਾਲ ਮਨੀਤ ਗਿਰੀ ਫਰਮ ਗਿਰੀ ਲੀਗਲ ਸਰਵਿਸਿਸ, 4375518000। ਹੁਣ ਜੇਕਰ ਤੁਸੀਂ ਕੋਈ ਵੀ ਕਾਂਡੋ ਜਾਂ ਘਰ ਬੁੱਕ ਕੀਤਾ ਸੀ ਅਤੇ ਹੁਣ ਬਹੁਤ ਜ਼ਿਆਦਾ ਸਾਲਾਂ ਦੀ ਡਿਲੇ ਪੈ ਗਈ ਆ ਅਤੇ ਹੁਣ ਤੁਹਾਨੂੰ ਬਿਲਡਰ ਲੀਗਲ ਨੋਟਿਸ ਦੇ ਰਿਹਾ ਹੈ ਜਾਂ ਲਾਰੇ ਲਾ ਰਿਹਾ ਹੈ, ਕੰਮ ਲਮਕਾ ਰਿਹਾ ਹੈ ਅਤੇ ਤੁਹਾਨੂੰ ਤੁਹਾਡਾ ਡਿਪੋਜ਼ਿਟ ਨਹੀਂ ਵਾਪਸ ਦੇ ਰਿਹਾ ਹੈ, ਜਿੰਨੇ ਪੈਸੇ ਦਿੱਤੇ ਆ ਪਲੱਸ ਮੋਰ ਹੋਰ ਵੀ ਪੈਸੇ ਦਿਲਵਾਉਣਗੇ, ਤੁਹਾਨੂੰ ਇੰਟਰਸਟ ਵੀ ਪੈਣ ਦੀ ਫੀਸ ਵੀ ਵਾਪਸ ਦਿਲਵਾਉਣਗੇ, ਤੁਹਾਡਾ ਪੂਰਾ ਡਿਪੋਜ਼ਿਟ ਵਾਪਸ ਲੈ ਕੇ ਦੇ ਸਕਦੇ ਨੇ ਤੁਹਾਨੂੰ। ਕਾਲ ਗਿਰੀ ਲੀਗਲ ਮਨੀਤ ਗਿਰੀ, 4375518000, 4375518000। ਸਾਡੇ ਨਾਲ ਇਸ ਟਾਈਮ 'ਤੇ ਸਾਡੇ ਪਹਿਲੇ ਸਪਾਂਸਰ CIC ਇਮੀਗ੍ਰੇਸ਼ਨ ਤੋਂ ਸਾਡੇ ਬਾਈ ਗੈਰੀ ਵਿਰਕ ਸਾਡੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ। ਇਹ ਇਮੀਗ੍ਰੇਸ਼ਨ ਦੇ ਫੀਲਡ ਦੇ ਵਿੱਚ ਨੰਬਰ ਵਨ ਹਨ, ਐਬਸੋਲੂਟਲੀ ਨੰਬਰ ਵਨ ਹਨ। ਤੁਸੀਂ ਫੁੱਲ ਟ੍ਰਾਂਸਪੇਰੈਂਸੀ, ਸਿੱਧੇ ਹਿਸਾਬ ਨਾਲ ਸਭ ਕੁਝ ਹੀ ਪਹਿਲੀ ਮੁਲਾਕਾਤ ਦੇ ਵਿੱਚ ਹੀ ਪਤਾ ਕਰਨਾ ਚਾਹੁੰਦੇ ਹੋ ਕਿ ਇਮੀਗ੍ਰੇਸ਼ਨ ਦਾ ਜੋ ਵੀ ਤੁਹਾਡਾ ਕੇਸ ਹੋਵੇ, ਕੇਸ 'ਚ ਇਹ ਕੋਈ ਕਾਮਯਾਬੀ ਹੋ ਸਕਦੀ ਆ ਨਹੀਂ ਹੋ ਸਕਦੀ ਆ, ਕਿੰਨਾ ਖਰਚਾ ਹੋਣਾ, ਕਿੰਨਾ ਟਾਈਮ ਲੱਗਣਾ, ਕੀ ਕੁਛ ਚਾਹੀਦਾ ਹੈ, ਪੇਪਰ ਵਰਕ ਵਗੈਰਾ, ਏ ਟੂ ਜ਼ੈਡ ਪੂਰੀ ਪਿਕਚਰ ਪਹਿਲਾਂ ਹੀ ਪੇਂਟ ਕਰਦੇ ਆ ਤੁਹਾਡੇ ਲਈ ਫ੍ਰੀ ਕੌਂਸਲਟੇਸ਼ਨ ਲਈ। ਤੁਸੀਂ ਅੱਜ ਹੀ ਕਾਲ, ਟੈਕਸਟ ਜਾਂ ਵਟਸਐਪ ਕਰੋ CIC ਇਮੀਗ੍ਰੇਸ਼ਨ, ਗੈਰੀ ਵਿਰਕ, 416-456-6161, 416-456-6161, Malton, Mississauga, Malton Guru Ghar de bilkul naal, ehe Great Punjab Plaza de vich, in the office located hai, free consultation, again, 416-456-6161, CIC Immigration. Bhai ji, Sat Sri Akaal ji.
1: Shukriya Sunraj, Sat Sri Akaal, sare swetan ho, yes, mehfil, very, very good evening.
0: Bhai ji, jada PNP program ethe Ontario de vich, ehe de vich koi nami taazi hai, ja udda hi kam chali janda?
1: ਬਿਲਕੁਲ ਸਵਰਾਜ ਜੀ, ਓਨਟੈਰੀਓ PNP ਦੇ ਵਿੱਚ ਜਿਹੜੀ ਫੈਡਰਲ ਗਵਰਨਮੈਂਟ ਤੋਂ ਸਭ ਤੋਂ ਵੱਧ ਜਿਹੜੇ ਸਪੋਟਸ ਨੇ ਓਨਟੈਰੀਓ ਕੋਲ ਨੇ, ਔਰ ਇਹਦੇ ਵਿੱਚ ਜਿਹੜੀ ਲਿਸਟ ਹੈਗੀ ਹੈ ਇਨ ਡਿਮਾਂਡ ਆਕੂਪੇਸ਼ਨ ਦੀ, ਉਹਦੇ ਵਿੱਚੋਂ ਕੁਛ ਜਿਹੜੇ ਹੈਗੇ ਨੇ ਆਕੂਪੇਸ਼ਨ ਆਪਾਂ ਹਾਈਲਾਈਟ ਕਰ ਦਿੰਦੇ ਹਾਂ ਕਿ ਜੇ ਤੁਸੀਂ ਇਹ ਵਾਲੇ ਆਕੂਪੇਸ਼ਨ 'ਤੇ ਕੰਮ ਕਰ ਰਹੇ ਹੋ, ਘੱਟੋ ਘੱਟ 9 ਮਹੀਨੇ ਦਾ ਫੁੱਲ ਟਾਈਮ ਜੋਬ ਦਾ ਐਕਸਪੀਰੀਅੰਸ ਹੋ ਚੁੱਕਾ ਹੈ ਪਿਛਲੇ 3 ਸਾਲਾਂ ਦੇ ਡਿਊਰੇਸ਼ਨ ਦੇ ਵਿੱਚੋਂ, ਇੰਪਲੋਇਰ ਤੁਹਾਡਾ ਜਿਹੜਾ ਹੈਗਾ ਉਹ ਕੰਡੀਸ਼ਨ ਮੈਟ ਕਰਦਾ ਹੈ, ਜੋ ਵੀ PNP ਰੈਡੀ ਹੋਣ ਵਾਸਤੇ ਜਾਂ PNP ਲਈ ਐਲੀਜੀਬਲ ਹੋਣ ਵਾਸਤੇ ਇੰਪਲੋਇਰ ਦੀਆਂ ਸ਼ਰਤਾਂ ਨੇ, GTA ਵਿੱਚ ਬਿਜ਼ਨਸ ਹੈਗਾ ਜਾਂ GTA ਤੋਂ ਬਾਹਰ ਹੈਗਾ, 2 ਪੈਰਾਮੀਟਰ ਨੇ। ਸੋ ਜਿਹੜੀਆਂ ਆਕੂਪੇਸ਼ਨ ਨੇ, ਜਿਹੜੇ ਮੇਨ ਆਕੂਪੇਸ਼ਨ ਕਾਫੀ ਉਹਦੇ 'ਚ ਆਪਣੇ ਇੰਡੀਵਿਜੁਅਲ ਕੰਮ ਕਰਦੇ ਨੇ, ਸਭ ਤੋਂ ਪਹਿਲਾਂ ਜਿਹੜੇ ਟਰਾਂਸਪੋਰਟ ਟਰੱਕ ਡਰਾਈਵਰ ਨੇ, ਦੈਨ ਹੋਮ ਸਪੋਰਟ ਵਰਕਰਸ ਦਾ ਆਕੂਪੇਸ਼ਨ ਵੀ ਉਹਦੇ 'ਚ ਹੈਗਾ, ਨਰਸ ਏਡਸ ਜਿਹੜੀਆਂ ਨੇ, ਆਰਡਰਲੀਜ਼ ਨੇ ਜਾਂ ਪੇਸ਼ੈਂਟ ਸਰਵਿਸ ਤੁਸੀਂ ਐਸੋਸੀਏਟ ਹੈਗੇ ਹੋ, ਔਰ ਜਨਰਲ ਫਾਰਮ ਵਰਕਰਸ ਹੋ, ਕੰਸਟਰਕਸ਼ਨ ਟ੍ਰੇਡ ਹੈਲਪਰਸ ਹੋ। ਇਹ ਆਕੂਪੇਸ਼ਨ ਜਿਹੜੇ 5-6 ਮੈਂ ਹਾਈਲਾਈਟ ਕੀਤੇ ਨੇ, ਇੱਕ ਲੰਬੀ ਚੌੜੀ ਲਿਸਟ ਹੈ, ਕਿਸੇ ਵੀ ਤਰ੍ਹਾਂ ਦਾ ਤੁਹਾਡਾ ਐਕਸਪੀਰੀਅੰਸ ਚੱਲ ਰਿਹਾ ਤਾਂ ਇਮੀਡੀਏਟਲੀ ਓਨਟੈਰੀਓ PNP ਓਨਟੈਰੀਓ ਵਰਕਫੋਰਸ ਜਿਹੜੀ PNP ਸ਼ੁਰੂ ਹੋਈ ਹੈ ਉਹਦੇ ਲਈ ਆਪਣੀ ਅਸੈਸਮੈਂਟ ਕਰਾਓ, ਐਲੀਜੀਬਿਲਟੀ ਚੈੱਕ ਕਰਾਓ, ਇੰਪਲੋਇਰ ਤੋਂ ਸਪੋਰਟ ਲਈ ਪੁੱਛੋ ਤਾਂ ਕਿ ਤੁਹਾਡਾ ਜਿਹੜਾ ਟਾਈਮ ਵੇਸਟ ਨਾ ਹੋਵੇ, ਕਿਉਂਕਿ ਜਿਹੜੇ ਰੂਲਸ ਨੇ ਉਹਨੂੰ ਆਪਾਂ ਨੂੰ ਪਤਾ ਕਿ ਓਨਟੈਰੀਓ ਨੇ ਸਾਰੀਆਂ ਸਟ੍ਰੀਮ ਬੰਦ ਕਰਕੇ ਹੁਣ ਨਵੀਆਂ ਸਟ੍ਰੀਮ ਲਾਂਚ ਕੀਤੀਆਂ ਨੇ। ਪਹਿਲੀ ਜਿਹੜੀ ਲਾਂਚ ਹੋਈ ਹੈ ਓਨਟੈਰੀਓ ਵਰਕਫੋਰਸ ਜਿਹੜੀ ਹੈਗੀ ਸਕਿੱਲ ਟ੍ਰੇਡ ਦੀ ਚੱਲ ਰਹੀ ਹੈ, ਉਹਦੇ ਲਈ ਕੋਈ ਕੁਐਸਚਨ ਹੈ, ਕੋਈ ਤੁਹਾਡਾ ਆਪਣੀ ਅਸੈਸਮੈਂਟ ਕਰਾਉਣੀ ਹੈ, ਡਰਾ ਟੇਬਲ ਦੇ ਡਰਾ ਜਿਹੜੇ ਨੇ ਹੁਣ ਇਹਨਾਂ ਨੇ ਕੱਢਣੇ ਸ਼ੁਰੂ ਕਰਨੇ ਨੇ, ਨੋਰਮਲੀ ਜਿਹੜੇ ਹੁਣ ਹੈਗੇ 4-5 ਮਹੀਨੇ ਉਹ ਵੀ ਆਉਣਗੇ, ਕਾਫੀ ਜਿਹੜੇ ਇਨਵੀਟੇਸ਼ਨ ਟੂ ਅਪਲਾਈ, ਪਹਿਲਾਂ ਐਕਸਸ ਆਫ ਇੰਟਰਸਟ ਬਣਾਉਣਾ, ਕੀ ਹੋਰ ਤੁਹਾਡੀਆਂ ਯੋਗਤਾਵਾਂ ਨੇ, ਆਇਲਟਸ ਕਿੰਨੀ ਹੋਣੀ ਚਾਹੀਦੀ ਹੈ, ਫ੍ਰੈਂਚ ਕਰ ਲਓਗੇ ਉਹਦੀ ਕੀ ਐਡਵਾਂਟੇਜ ਹੈ। ਸੋ ਜਿਹੜੇ ਵੀ ਇੰਡੀਵਿਜੁਅਲ ਖਾਸ ਕਰਕੇ ਜਿਹਨਾਂ ਦੇ PG ਵਰਕ ਪਰਮਿਟ ਚੱਲ ਰਹੇ ਨੇ ਉਹਨਾਂ ਕੋਲ ਟਾਈਮ ਹੈ, ਤਾਂ ਇਹਦੇ ਉੱਤੇ ਆਪਣਾ ਪਹਿਲਾ ਬੈਕਅਪ ਤਿਆਰ ਰੱਖੋ ਤਾਂ ਕਿ ਤੁਹਾਡੇ ਵਾਸਤੇ ਪਾਥ ਟੂ PR ਜਿਹੜਾ ਹੈਗਾ ਉਹ ਸ਼ੁਰੂ ਹੋਵੇ। ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਿਸੇ ਵਿਦਿਆਰਥੀ ਭੈਣ ਭਰਾ ਦੀ ਆਪਣਾ ਕੋਈ ਕੁਐਸਚਨ ਹੈ ਕਿਤੇ ਬੈਠੇ ਹੋ, ਸਾਡੇ ਕੋਲ ਹਰ ਪਾਸਿਓਂ ਦੂਰ ਦੂਰ ਤੋਂ ਕਲਾਇੰਟਸ ਰੈਫਰਲ ਤੇ ਆਉਂਦੇ ਨੇ, ਆਪਣਾ ਰੇਡੀਓ ਦੇਸ਼ ਵਿਦੇਸ਼ ਸੁਣਦੇ ਨੇ, ਉਦੋਂ ਅੱਗੇ ਵੀ ਚੱਲਦੇ ਨੇ। ਸੋ ਹਮੇਸ਼ਾ ਹਰ ਕਿਸੇ ਦੀ ਇੱਕ ਸਹੀ ਤਰੀਕੇ ਦੇ ਨਾਲ ਗਾਈਡੈਂਸ ਤੁਹਾਡੀ ਸ਼ੁਰੂ ਤੋਂ ਲੈ ਕੇ ਐਂਡ ਤੱਕ, ਉਹਦੇ ਵਾਸਤੇ ਸੀਆਈਸੀ ਇਮੀਗ੍ਰੇਸ਼ਨ ਦੇ ਕੋਲ ਪਿਛਲੇ 14-15 ਸਾਲ ਦਾ ਐਕਸਪੀਰੀਅੰਸ ਹੈ ਬਾਈ ਜੀ। ਨੰਬਰ 416-456-6168
0: CIC Immigration, Gary Virk, 416-456-6161, 416-456-6161. ਬਾਈ ਜੀ, ਜਿਹੜੇ ਵੀ ਲੋਕਾਂ ਦੇ ਸਪਾਊਸ ਇੱਥੇ, ਯਾਨੀ ਕਿ ਵੋਟੀ ਜਾਂ ਘਰ ਵਾਲਾ ਇੱਥੇ ਆਲਰੇਡੀ ਆਏ ਹੋਏ ਨੇ ਅਤੇ ਇੱਥੇ ਹੀ ਇਨ ਲੈਂਡ ਸਪਾਊਸ ਐਪਲੀਕੇਸ਼ਨ ਕੀਤੀ ਹੋਈ ਆ, ਉਹਦੇ ਵਿੱਚ ਅੱਜ ਕੁਝ ਕੀ ਕੁਛ ਨਵੀਂ ਤਾਜ਼ੀ ਆ?
1: ਪਹਿਲਾਂ ਤਾਂ ਭਾਜੀ ਇਹ ਦੱਸ ਦਿੰਦੇ ਕਿ ਜਿਹੜੀ ਸਪਾਊਸਲ ਇਨਲੈਂਡ ਐਪਲੀਕੇਸ਼ਨ ਨੇ, ਖਾਸ ਕਰਕੇ ਉਹਨਾਂ 'ਚ ਕਾਫੀ ਵੋਲਿਊਮ ਜਿਹੜੀ ਸਬਮਿਸ਼ਨ ਹੈਗੀ ਐਪਲੀਕੇਸ਼ਨ 'ਚ ਵਾਧਾ ਹੋਇਆ, ਜੋ ਡਿਪਾਰਟਮੈਂਟ ਦੀ ਆਪਰੇਸ਼ਨ ਹੈ। ਅਤੇ ਇਹਦੇ ਵਿੱਚ ਕਈ ਵਾਰੀ ਇੱਦਾਂ ਦੇ ਵੀ ਹਾਲਾਤ ਹੁੰਦੇ ਨੇ, ਹੁਣ ਸਪਾਊਸਲ ਇਨਲੈਂਡ ਐਪਲੀਕੇਸ਼ਨ ਤੋਂ ਕੀ ਭਾਵ ਹੈ? ਇਹ ਉਹ ਐਪਲੀਕੇਸ਼ਨ ਹੈ ਜਿਹਦੇ ਵਿੱਚ ਕਿਸੇ ਇੰਡੀਵਿਜੁਅਲ ਜਿਹੜਾ ਕਿ ਇੱਥੇ ਫੋਰਨ ਨੈਸ਼ਨਲ ਹੈ, ਜਿਹੜਾ ਟੀ ਆਰ ਵੀ ਸਟੇਟਸ 'ਤੇ ਹੈ, ਕੋਈ ਸਟੱਡੀ ਪਰਮਿਟ 'ਤੇ ਹੈ, ਕੋਈ ਵਰਕ ਪਰਮਿਟ 'ਤੇ ਹੈ, ਕੋਈ ਰਿਫਿਊਜੀ ਪੁਰਾਣਾ ਚੱਲਿਆ ਆ ਰਿਹਾ, ਸੋ ਕਈ ਵਾਰ ਉਹਨਾਂ ਦਾ ਸਟੇਟਸ ਐਕਸਪਾਇਰ ਵੀ ਹੋ ਜਾਂਦਾ ਹੈ, ਤਾਂ ਉਹਨਾਂ ਦਾ ਇੱਥੇ ਕਿਸੇ ਪੀ ਆਰ ਦੇ ਨਾਲ, ਕੈਨੇਡਾ ਦੇ ਪੀ ਆਰ ਦੇ ਨਾਲ, ਸਾਰੇ ਕੈਨੇਡਾ ਵਿੱਚ ਸੇਮ ਰੂਲ ਚੱਲਦਾ, ਵਿਆਹ ਹੁੰਦਾ, ਤਾਂ ਫਿਰ ਉਹ ਇਨਲੈਂਡ ਸਪਾਊਸਲ ਐਪਲੀਕੇਸ਼ਨ ਦੇ ਤਹਿਤ ਆਪਣੀ ਪੀ ਆਰ ਦੀ ਐਪਲੀਕੇਸ਼ਨ ਆਪਣੇ ਸਪੋਂਸਰ ਤੋਂ ਲਗਵਾ ਸਕਦਾ ਹੈ। ਹੁਣ ਕਈ ਵਾਰ ਜਿਹੜੀ ਓਨਟੈਰੀਓ ਦੇ ਰੂਲ ਨੇ, ਇੱਥੇ ਤੁਹਾਡੇ ਕੋਲ 2 ਆਈਡੀਜ਼ ਹੋਣੀ ਚਾਹੀਦੀਆਂ ਨੇ, ਤਾਂ ਤੁਸੀਂ ਸਿਟੀ ਤੋਂ ਮੈਰਿਜ ਲਾਇਸੈਂਸ ਲੈ ਸਕਦੇ ਹੋ। ਕਈ ਇੱਦਾਂ ਦੇ ਵੀ ਪ੍ਰੋਵਿੰਸ ਹੈਗੇ ਨੇ ਜਿੱਥੇ ਇੱਕ ਆਈਡੀ ਦੇ ਨਾਲ ਵੀ ਕੰਮ ਚੱਲ ਜਾਂਦਾ। ਸੋ ਕੀ ਤੁਹਾਡੀ ਸਿਚੁਏਸ਼ਨ ਹੈ, ਕੀ ਤੁਹਾਡਾ ਸਟੇਟਸ ਹੈ, ਵੈਲਿਡ ਸਟੇਟਸ ਚੱਲ ਰਿਹਾ ਕਿ ਐਕਸਪਾਇਰ ਹੋ ਚੁੱਕਾ ਹੈ, ਔਰ ਇੱਦਾਂ ਦੇ ਤੁਹਾਡੇ ਸਰਕਮਸਟਾਂਸ ਹਾਲਾਤ ਬਣ ਰਹੇ ਨੇ ਜਾਂ ਬਣਾਏ ਜਾ ਰਹੇ ਨੇ, ਤੁਹਾਡੀ ਮਜਬੂਰੀ ਹੈ, ਹਜ਼ਾਰਾਂ ਲੱਖਾਂ ਜਿਹੜੇ ਇੰਡੀਵਿਜੁਅਲ ਨੇ ਉਹ ਅੱਜ ਕੱਲ੍ਹ ਸਰਕਲ ਵਿੱਚ ਬੈਠੇ ਨੇ ਜਿਹਨਾਂ ਦੇ ਕੋਲ ਕੋਈ ਸਟੇਟਸ ਨਹੀਂ ਹੈਗਾ, ਐਕਸਪਾਇਰ ਹੋ ਚੁੱਕਾ। ਸੋ ਉਹਨਾਂ ਵਾਸਤੇ ਜੇ ਇੱਥੇ ਵਿਆਹ ਹੋ ਰਿਹਾ ਤਾਂ ਪੀ ਆਰ ਦੀ ਫਾਈਲ ਤੁਹਾਡੀ ਖੜੀ ਹੋ ਸਕਦੀ ਹੈ, ਜਾਂ ਦੂਜੇ ਪਾਸੇ ਤੁਹਾਡਾ ਰਿਫਿਊਜੀ ਕਲੇਮ ਰਿਫਿਊਜ਼ ਹੋਇਆ, ਉਸ ਤੋਂ ਬਾਅਦ ਤੁਹਾਨੂੰ CBSA ਤੋਂ ਕਾਲ ਇਨ ਲੈਟਰਸ ਆ ਰਹੀਆਂ ਨੇ, ਜਾਂ ਤੁਸੀਂ ਉੱਥੇ ਹਾਜ਼ਰੀ ਵੀ ਲਵਾ ਰਹੇ ਹੋ, ਜਾਂ ਹੋਰ ਮੁੱਦਾ ਚੱਲ ਰਿਹਾ, ਤੁਹਾਡੀ GRB ਰਿਫਿਊਜ਼ ਹੋ ਚੁੱਕੀ ਹੈ, ਤਾਂ ਵੀ ਜੇ ਤੁਹਾਡਾ ਵਿਆਹ ਹੁੰਦਾ ਤਾਂ ਸਟਿਲ ਤੁਹਾਡੇ ਕੋਲ ਇੱਕ ਲਾਈਫ ਲਾਈਨ ਕੈਨੇਡਾ ਦੀ PR ਲੈਣ ਦੀ ਬਣ ਸਕਦੀ ਹੈ। ਇਨਲੈਂਡ ਐਪਲੀਕੇਸ਼ਨ 'ਚ ਜਿਹੜੀਆਂ ਪਹਿਲਾਂ ਤਾਂ ਪਹਿਲੇ ਸਟੈਪ ਨੇ ਕਿ ਕਿੱਦਾਂ ਵਿਆਹ ਹੋਣਾ, ਸਿਵਲ ਮੈਰਿਜ ਕਰਨੀ ਹੈ, ਰਿਲੀਜੀਅਸ ਕਰਨੀ ਹੈ, ਦੈਨ ਜਿਹੜੇ ਮੇਨ ਐਵੀਡੈਂਸ ਨੇ ਉਹਦੇ ਉੱਤੇ ਕਾਫੀ ਅੱਜ ਕੱਲ੍ਹ ਡਿਪਾਰਟਮੈਂਟ ਸਖ਼ਤ ਹੈਗਾ, ਪੂਰਾ ਐਵੀਡੈਂਸ ਜਾਣਾ ਚਾਹੀਦਾ, ਪੂਰੀ ਡਿਟੇਲ ਜਾਣੀ ਚਾਹੀਦੀ ਹੈ, ਕੋਹੈਬਿਟੇਸ਼ਨ ਦੇ ਪ੍ਰੂਫ ਹੋਣੇ ਚਾਹੀਦੇ ਨੇ, ਔਰ ਪ੍ਰੋਸੈਸਿੰਗ ਜਿਹੜੀ ਹੈਗੀ ਹੈ ਫੀਲਡ ਇਨਵੈਸਟੀਗੇਸ਼ਨ ਹੋ ਸਕਦੀ ਹੈ, ਤੁਹਾਡੀ ਸਿਚੁਏਸ਼ਨ ਕੀ ਹੈ, ਤੁਹਾਡੇ ਸਪੋਂਸਰ ਦਾ ਪਹਿਲਾ ਵਿਆਹ ਹੈ, ਦੂਜਾ ਵਿਆਹ ਹੈ, ਕੀ ਸੀਨ ਹੈ, ਹਰ ਚੀਜ਼ ਦੀ ਅਸੈਸਮੈਂਟ ਕਰੋ, ਆ ਕੇ ਸਲਾਹ ਮਸ਼ਵਰਾ ਕਰੋ, ਔਰ ਜੇ ਬਾਈ ਚਾਂਸ ਫਾਈਲ ਕਿਤੇ ਇੱਧਰ ਉੱਧਰ ਲੱਗੀ ਹੋਈ ਹੈ, ਨਹੀਂ ਪਤਾ ਲੱਗ ਰਿਹਾ, ਫਾਈਲ ਕਈ ਵਾਰ ਵਾਪਸ ਵੀ ਬਹੁਤ ਸਾਰੇ ਕਲਾਇੰਟਸ ਵੀ ਆਈਆਂ ਨੇ ਜਦੋਂ ਸਾਡੇ ਕੋਲ ਆਉਂਦੇ ਨੇ, ਆਪਣੇ ਅਪਲਾਈ ਕੀਤੀਆਂ ਹੁੰਦੀਆਂ ਨੇ ਜਾਂ ਇਨਕੰਪਲੀਟ ਹੋ ਕੇ ਵਾਪਸ ਆ ਜਾਂਦੀ ਹੈ। ਸੋ ਕਦੇ ਵੀ ਅੱਜ ਕੱਲ੍ਹ ਦੇ ਹਾਲਾਤ ਦੇ ਵਿੱਚ ਜਦੋਂ ਇਮੀਗ੍ਰੇਸ਼ਨ ਡਿਪਾਰਟਮੈਂਟ ਪੂਰੀ ਹਾਈ ਅਲਰਟ ਤੇ ਚੱਲਦਾ ਹੈ, ਐਨੀ ਸਟ੍ਰਿਕਟਨੈਸ ਪਹਿਲਾਂ ਅਸੀਂ ਕਦੇ ਨਹੀਂ ਦੇਖੀ ਪਿਛਲੇ 14 ਸਾਲ ਦੇ ਵਿੱਚੋਂ ਜੋ ਦੀ ਪ੍ਰੈਕਟਿਸ ਚੱਲ ਰਹੀ ਹੈ। ਸੋ ਉਹਦੇ ਵਾਸਤੇ ਜ਼ਰੂਰੀ ਹੈ ਕਿ ਤੁਹਾਡੇ ਕੋਲ ਇੱਕ ਐਕਸਪੀਰੀਅੰਸ ਐਂਡ ਕਾਉਂਸਲ ਹੋਵੇ ਜਿਹਨੂੰ ਹਰ ਕੰਮ ਦੀ, ਹਰ ਫਾਈਲ ਦੀ ਜਾਣਕਾਰੀ ਪ੍ਰੈਕਟੀਕਲੀ ਹੋਵੇ ਸ਼ੁਰੂ ਤੋਂ ਲੈ ਕੇ ਐਂਡ ਤੱਕ। ਸੋ ਹੈ CIC ਇਮੀਗ੍ਰੇਸ਼ਨ, ਸਪਾਊਸਲ ਇਨਲੈਂਡ ਦਾ ਚੱਲ ਰਿਹਾ ਜਾਂ ਕੋਈ ਹੋਰ ਤੁਹਾਡਾ ਮੁੱਦਾ ਚੱਲ ਰਿਹਾ ਹੈ, ਸਪਾਊਸਲ ਵਰਕ ਪਰਮਿਟ ਦਾ ਮੁਸ਼ਕਲ ਆ ਰਹੀ ਹੈ, ਅਪਲਾਈ ਕਰਨਾ ਰਿਫਿਊਜ਼ ਹੋਏਗਾ, ਕੋਈ ਵੀ ਤਰ੍ਹਾਂ ਦਾ ਤੁਹਾਡਾ ਮੁਸ਼ਕਲ ਆ ਗਈ ਤਾਂ ਨੰਬਰ ਹੈਗਾ 416-456-6161 CIC ਇਮੀਗ੍ਰੇਸ਼ਨ,
0: CIC Immigration, 416-456-6161, 416-456-6161, absolutely free consultation hai. ਤੇ ਬਾਈ ਜੀ, ਜਿਹੜੇ ਵੀ ਲੋਕਾਂ ਨੇ ਆਪਦੇ ਰਿਸ਼ਤੇਦਾਰਾਂ ਨੂੰ ਕੁਛ ਕੁ ਟਾਈਮ ਦੇ ਲਈ ਇੱਥੇ ਵਿਜ਼ਿਟਰ ਵੀਜ਼ ਤੇ ਸੱਦਣਾ ਹੋਵੇ ਜਾਂ ਪੇਰੈਂਟਸ ਗ੍ਰੈਂਡ ਪੇਰੈਂਟਸ ਨੂੰ ਲੰਬੇ ਟਾਈਮ ਲਈ ਸੁਪਰ ਵੀਜ਼ ਤੇ ਸੱਦਣਾ ਹੋਵੇ, ਉਹਦਾ ਅੱਜ ਕੱਲ੍ਹ ਕੀ ਕੁਛ ਪ੍ਰੋਸੈਸ ਆ?
1: ਬਿਲਕੁਲ ਸਮਰਾਜ ਜੀ, ਪਹਿਲੀ ਗੱਲ, ਸੁਪਰ ਵੀਜ਼ੇ ਉੱਤੇ ਉਹੀ ਸਪੋਂਸਰ ਕਰ ਸਕਦਾ ਆਪਣੇ ਪੇਰੈਂਟਸ ਨੂੰ ਜਾਂ ਗ੍ਰੈਂਡ ਪੇਰੈਂਟਸ ਨੂੰ ਜਿਹੜਾ ਕੈਨੇਡਾ ਦਾ PR ਹੋ ਚੁੱਕਾ ਹੈ। ਵਿਜ਼ਟਰ ਵੀਜ਼ੇ ਉੱਤੇ ਜਿਹੜੇ ਆਪ ਟੈਂਪਰੇਰੀ ਸਟੇਟਸ ਤੇ ਨੇ ਉਹ ਵੀ ਸਪੋਂਸਰ ਕਰ ਸਕਦੇ ਨੇ, ਤੇ ਜਿਹੜੇ PR ਨੇ ਸਿਟੀਜ਼ਨ ਉਹ ਵੀ ਕਰ ਸਕਦੇ ਨੇ, ਬਟ ਸੁਪਰ ਵੀਜ਼ਾ ਓਨਲੀ ਜਿਹੜਾ ਇੰਡੀਵਿਜੁਅਲ ਸਪੋਂਸਰ ਇੱਥੇ ਬੈਠਾ ਉਹ PR ਹੋਣਾ ਲਾਜ਼ਮੀ ਹੈ। ਸੁਪਰ ਵੀਜ਼ਾ ਆਲਵੇਜ਼ ਐਡਵਾਈਜ਼ੇਬਲ ਹੁੰਦਾ ਉਹਨਾਂ ਵਾਸਤੇ ਜਿਹੜੇ ਪੇਰੈਂਟਸ ਨੂੰ ਲੰਬੇ ਸਮੇਂ ਤੇ ਇੱਥੇ ਆਪਣੇ ਕੋਲ ਸੱਦਣਾ ਚਾਹੁੰਦੇ ਨੇ, ਔਰ ਉਹਦੀ ਇੱਕ ਜਿਹੜੀ ਅਪਰੂਵਲ ਪੂਰੀ ਚੱਲ ਰਹੀ ਹੈ, ਐਲੀਜੀਬਿਲਟੀ ਬੇਸ ਪ੍ਰੋਗਰਾਮ ਹੈਗਾ ਸੁਪਰ ਵੀਜ਼ਾ, ਤਾਂ ਉਹਦੇ 'ਚ ਤੁਹਾਡੇ 'ਚ ਕੀ ਡਾਕੂਮੈਂਟੇਸ਼ਨ ਹੈ, ਕੀ ਤੁਹਾਡੀ ਐਲੀਜੀਬਿਲਟੀ ਹੈ, ਉਹਦੇ ਵਾਸਤੇ ਆਪਣਾ ਜਾਣਕਾਰੀ ਹਾਸਲ ਕਰੋ। ਜਿਹੜੇ ਨਵੇਂ ਨਵੇਂ PR ਹੋਏ ਹੋ ਤਾਂ ਵੀ ਤੁਸੀਂ ਆਪਣੇ ਪੇਰੈਂਟਸ ਨੂੰ ਸੁਪਰ ਵੀਜ਼ਾ ਸਪੋਂਸਰ ਕਰ ਸਕਦੇ ਹੋ। ਵਿਜ਼ਟਰ ਵੀਜ਼ਾ, ਆਪਾਂ ਨੂੰ ਪਤਾ ਕਿ ਹਰ ਸਾਲ ਲੱਖਾਂ ਹੀ ਵਿਜ਼ਟਰ ਵੀਜ਼ਾ ਅਪਲਾਈ ਹੁੰਦੇ ਨੇ, ਉਹਦੇ 'ਚ ਅਪਰੂਵ ਵੀ ਹੁੰਦੇ ਨੇ, ਉਹ 'ਚ ਤੁਸੀਂ ਆਪਣੇ ਕਿਸੇ ਵੀ ਰਿਸ਼ਤੇਦਾਰ ਨੂੰ, ਯਾਰ ਦੋਸਤ ਨੂੰ, ਫਰੈਂਡ ਨੂੰ ਬੁਲਾ ਸਕਦੇ ਹੋ, ਪੇਰੈਂਟਸ ਨੂੰ ਬੁਲਾ ਸਕਦੇ ਹੋ। ਪਰਪਸ ਕਈ ਤਰ੍ਹਾਂ ਦੇ ਬਣਦੇ ਨੇ ਉਹ ਵੀ ਆਪਾਂ ਡਿਸਕਸ ਕਰਦੇ ਹੁੰਦੇ ਹਾਂ ਔਰ ਜੇ ਕਦੇ ਵਿਜ਼ਟਰ ਵੀਜ਼ਾ ਰਿਫਿਊਜ਼ ਹੋਇਆ ਤਾਂ ਇਮੀਡੀਏਟਲੀ ਰੀਫਾਈਲਿੰਗ ਕਰੋ। ਹਾਂ ਵਿਜ਼ਟਰ ਵੀਜ਼ ਦੀ ਅੱਜ ਕੱਲ੍ਹ ਜਿਹੜੀ ਅਪਰੂਵਲ ਡੇਟ ਕਾਫੀ ਘਟੀ ਹੋਈ ਹੈ ਪਰ ਉਹਦੇ ਚ ਵੀ ਚਾਂਸ ਲੈਣਾ ਜਾਂ ਹਾਲਾਤ ਬਣ ਗਏ ਤਾਂ ਅਪਲਾਈ ਕਰਨਾ ਹੀ ਬਣਦਾ। ਬਾਕੀ ਹੋਰ ਕਿਸੇ ਤਰ੍ਹਾਂ ਦਾ ਕੋਈ ਸਵਾਲ ਕਿਸੇ ਵੀ ਤਰ੍ਹਾਂ ਦਾ ਮੈਸੇਜ ਕਰੋ, ਵਟਸਐਪ ਕਰੋ, ਕਾਲ ਕਰੋ 416-456-6161 CIC ਇਮੀਗ੍ਰੇਸ਼ਨ। ਥੈਂਕ ਯੂ ਸਵਰਾਜ, ਮਿਲਦੇ ਫਿਰ, ਧੰਨਵਾਦ।
0: Thank you very much. Number hai 416-456-6161. CIC Immigration, Gary Virk, 416-456-6161. Toh dosto, je tuhanu visitor visa ja super visa insurance di zarurat hai, chahe tusi pehli vari apply karan lag gaye ho, application loan hi lag gaya ho super visa le, jaan far lag gaya hoya hi hai, te wapas sad rahe ho apne parents, grandparents nu, te tuhanu sab to ghat price, absolutely guaranteed lowest price, sare hi Canadian companies de vichon hi shop karke hi tonu lowest price chahidi hai, te monthly kishtan de vich pay karna chahunde ho, for call 416-457-3381 416-457-3381 number kyon call karna kyunki mera number hi hai, so super visa visitor visa insurance chahidi hai, absolutely lowest price in Canada chahunde ho, sade naal zarur sampark karo, sariyan companies hun 11 to vi vadh saal to lagatar kaam karde aa rahe ho, ਘੱਟ ਤੋਂ ਘੱਟ ਹੀ ਪ੍ਰਾਈਸ ਦਿਲਵਾਵਾਂਗੇ। 416-456-6161 416-457-3381 416-457-3381 416-457-3381 416-457-3381 ਤੇ ਸੰਪਰਕ ਕੀਤਾ ਜਾ ਸਕਦਾ ਹੈ। ਹੁਣ ਦੋਸਤੋ, ਕੈਨੇਡਾ ਦੇ ਲੀਡਿੰਗ ਕਾਫੀ ਮਸ਼ਹੂਰ ਫੂਡ ਪ੍ਰੋਫੈਸਰ ਜਿਹਨੂੰ ਅਕਸਰ ਹੀ ਲਿਬਰਲਸ ਦੇ ਵੱਲੋਂ ਵੀ ਕੰਜ਼ਰਵੇਟਿਵਸ ਦੇ ਵੱਲੋਂ ਵੀ ਸਾਈਟ ਕੀਤਾ ਜਾਂਦਾ ਹੈ, ਉਹਦੇ ਸਟੈਟਿਸਟਿਕਸ ਹੀ ਸਾਡੇ ਹਾਊਸ ਆਫ ਕਾਮਨਸ ਦੇ ਵਿੱਚ ਹੀ ਅਕਸਰ ਦੋਨੇ ਸਾਈਡਸ ਆਫ ਦ ਆਇਲ ਤੋਂ ਹੀ ਪੇਸ਼ ਕੀਤੇ ਜਾਂਦੇ ਨੇ ਜਦੋਂ ਵੀ ਉਹਨਾਂ ਨੂੰ ਸੂਟ ਕਰਦਾ ਹੈ। ਉਹਨੇ ਵਾਰਨ ਕੀਤਾ ਹੈ ਕਿ US ਗੁੱਡਸ 'ਤੇ ਕਾਊਂਟਰ ਟੈਰਿਫਸ ਲਾਉਣਾ ਪੋਲੀਟੀਕਲੀ ਫਾਇਦੇਮੰਦ ਤਾਂ ਹੈ ਔਰ ਵਿੱਚ ਬੈਠੀ ਸਰਕਾਰ ਦੇ ਲਈ, ਉਹਨਾਂ ਨੂੰ ਰਿਟੈਲੀਏਸ਼ਨ ਕਰਨੀ ਵੀ ਚਾਹੀਦੀ ਹੈ, ਪਰ September 8, 2026 ਤੋਂ ਬਾਅਦ ਤੁਹਾਡੇ ਹੀ ਗਰੋਸਰੀ ਪ੍ਰਾਈਸਿਸ ਸ਼ਾਇਦ ਡਬਲ ਡਿਜਿਟ ਪਰਸੈਂਟੇਜ ਦੇ ਨਾਲ ਸਕਾਈ ਰਾਕਟ ਹੋਣ ਵਾਲੇ ਨੇ। ਇਹਨੇ ਇੱਕ ਸਿੰਪਲ ਜਿਹਾ ਮੈਸੇਜ ਅਤੇ ਸਲਾਹ ਪੇਸ਼ ਕੀਤੀ ਆ ਜਿਹਨੂੰ ਸੁਣਨਾ ਤੱਕ ਵੀ ਨਹੀਂ ਹੈਗਾ ਕੌਣੀ ਸਰਕਾਰ ਨੇ, ਕਿ ਫੂਡ ਅਤੇ ਫੂਡ ਪੈਕੇਜਿੰਗ ਅਤੇ ਫੂਡ ਪ੍ਰੋਸੈਸਿੰਗ ਅਤੇ ਪ੍ਰੋਡਕਸ਼ਨ ਦਾ ਜਿੰਨਾ ਵੀ ਸਮਾਨ ਅਮਰੀਕਾ ਤੋਂ ਮਿਲਦਾ ਹੈ ਉਹਨੂੰ ਬਖਸ਼ੋ, ਉਹਨੂੰ ਐਗਜ਼ੈਂਪਟ ਕਰੋ ਟੈਰਿਫਸ ਦੀ ਲਿਸਟ ਦੇ ਵਿੱਚੋਂ, ਪਰ ਸੁਣਨੀ ਨਹੀਂ ਗਾ। ਡਲਹੌਜ਼ੀ ਯੂਨੀਵਰਸਿਟੀ ਦੇ ਐਗਰਾ ਫੂਡ ਐਨਾਲਿਟਿਕ ਲੈਬ ਤੋਂ ਕਾਫੀ ਮਸ਼ਹੂਰ ਡਾਕਟਰ ਸਿਲਵੈਨ ਸ਼ਾਰਲੇਬੋਆ ਯਾਨੀ ਕਿ ਫੂਡ ਪ੍ਰੋਫੈਸਰ, ਉਹਨੇ ਕਿਹਾ ਹੈ ਕਿ ਕੈਨੇਡੀਅਨਸ ਨੂੰ ਲੱਗਦਾ ਤਾਂ ਹੋਊਗਾ ਕਿ US ਦੇ ਨਵੇਂ 50% ਦੇ ਟੈਰਿਫਸ ਦਾ ਬਦਲਾ ਲੈਣਾ ਹੀ ਲੈਣਾ ਚਾਹੀਦਾ ਹੈ September 8, 2026 ਨੂੰ, ਜਦੋਂ ਸਾਡੀ ਸਰਕਾਰ ਨੇ ਕਹਿ ਦਿੱਤਾ, ਕੱਲ੍ਹ ਹੀ ਅਨਾਊਂਸ ਕੀਤਾ ਕਿ ਲਗਭਗ 700 US ਗੁੱਡਸ ਇੰਪੋਰਟਡ ਕੈਨੇਡਾ 'ਤੇ 15-25% ਤੱਕ ਦੇ ਟੈਰਿਫਸ ਲਾਉਣੇ ਆ, ਅਤੇ ਲੋਕ ਇਹਨੂੰ ਸਮਝਣਗੇ ਕਿ ਪੈਟਰੀਆਰਕ ਵੀ ਹੈ ਸਾਡਾ, ਗੋ ਕੈਨੇਡਾ, ਟੀਮ ਕੈਨੇਡਾ ਅਪਰੋਚ ਹੈ, ਪਰ ਲੋਕਾਂ ਨੇ ਰੋਣ ਲੱਗ ਜਾਣਾ ਹੈ ਜਦੋਂ ਉਹ ਉਸ ਤਰੀਕ ਤੋਂ ਬਾਅਦ ਆਪਦੇ ਗਰੋਸਰੀ ਖਰਚੇ ਦੇਖਣਗੇ। ਪਰ ਕੁਝ ਲੋਕ ਤਾਂ ਇੰਨੇ ਕੁ ਬੇਵਕੂਫ ਨੇ, ਸਮਝਣਗੇ ਹੀ ਨਹੀਂ ਕਿ ਇਹ ਸਾਡੀ ਕੈਨੇਡੀਅਨ ਸਰਕਾਰ ਦੇ ਹੀ ਕਾਊਂਟਰ ਟੈਰਿਫਸ ਕਰਕੇ ਗਰੋਸਰੀ ਪ੍ਰਾਈਸ ਵਧਣੀਆਂ, ਨਾ ਕਿ ਡੋਨਲਡ ਟਰੰਪ ਕਰਕੇ। ਕਿਉਂ? ਕਿਉਂਕਿ ਸਿੰਪਲੀ ਕੈਨੇਡੀਅਨ ਕਾਊਂਟਰ ਟੈਰਿਫਸ ਕੈਨੇਡੀਅਨ ਕੰਪਨੀਜ਼ ਤੋਂ ਹੀ ਕਲੈਕਟ ਕੀਤੇ ਜਾਂਦੇ ਨੇ ਜੋ ਕਿ ਅਮੇਰੀਕਨ ਪ੍ਰੋਡਕਟਸ ਇੰਪੋਰਟ ਕਰਦੇ ਨੇ। ਸੋ ਬੇਸ਼ੱਕ ਇਹ ਕੈਨੇਡੀਅਨ ਇੰਪੋਰਟਰਸ ਉਸ 15-25% ਦੇ ਇਨਕਰੀਸ ਟੈਰਿਫ ਨੂੰ September 8, 2026 ਤੋਂ ਅੱਗੇ ਕੁਛ ਹੱਦ ਤੱਕ ਤਾਂ ਆਪ ਹੀ ਅਬਜ਼ੋਰਬ ਕਰਨਗੇ, ਪਰ ਵੱਧ ਤੋਂ ਵੱਧ ਇਨਕਰੀਸਡ ਕਾਸਟ ਡਿਸਟ੍ਰੀਬਿਊਟਰਸ ਐਂਡ ਰੀਟੇਲਰਸ ਅਤੇ ਗਰੋਸਰੀ ਸਟੋਰਸ ਤੱਕ ਹੀ ਪੈਸ ਔਨ ਕੀਤਾ ਜਾਣਾ ਹੈ, ਜੋ ਕਿ ਤੁਹਾਡੇ ਤੱਕ ਹੀ ਪੈਸ ਔਨ ਕੀਤਾ ਜਾਣਾ ਹੈ ਜਦੋਂ ਗਰੋਸਰੀ ਸ਼ਾਪਿੰਗ ਕਰੋਗੇ। ਡਾਕਟਰ ਸਿਲਵੈਨ ਸ਼ਾਰਲੇਬੋਆ ਨੇ ਕਿਹਾ ਕਿ ਜਦੋਂ ਪਿਛਲੇ ਸਾਲ 2025 ਦੇ ਵਿੱਚ ਫੋਰਮਰ ਜੀਨੀਅਸ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ 25% ਦੇ ਕਾਊਂਟਰ ਟੈਰਿਫ ਜਦੋਂ ਉਹਨੇ ਆਪ ਇਸ਼ੂ ਕੀਤੇ ਸੀ US ਗੁੱਡਸ ਇੰਪੋਰਟ ਕੈਨੇਡਾ 'ਤੇ, ਖਾਸ ਤੌਰ 'ਤੇ ਔਰੇਂਜ ਜੂਸ, ਪੀਨਟ ਬਟਰ, ਕਾਫੀ, ਟੀ, ਚਾਕਲੇਟ, ਰਾਈਸ, ਪਾਸਤਾ, ਫਰੂਟ, ਵੈਜੀਟੇਬਲਸ, ਪੋਲਟਰੀ, ਡੇਅਰੀ, ਕੁਕਿੰਗ ਓਇਲ, ਸਾਸਿਸ ਅਤੇ ਸੂਪਸ 'ਤੇ। ਉਸ ਤੋਂ ਬਾਅਦ ਬੈਂਕ ਆਫ ਕੈਨੇਡਾ ਨੇ ਆਪ ਹੀ ਰਿਪੋਰਟ ਕੀਤਾ ਸੀ ਕਿ ਕੈਨੇਡੀਅਨ ਕਾਊਂਟਰ ਟੈਰਿਫਸ ਦੇ ਰਾਹੀਂ ਉਹਨਾਂ ਹੀ ਫੂਡ ਪ੍ਰੋਡਕਟਸ ਦੇ ਖਰਚੇ 8% ਔਨ ਐਵਰੇਜ ਵਧੇ ਸੀ। ਸੋ ਜੇਕਰ ਤੁਹਾਨੂੰ ਨਹੀਂ ਪਤਾ ਹੈ, ਕੈਨੇਡਾ ਫੂਡ ਪ੍ਰਾਈਸ ਰਿਪੋਰਟ ਦੇ ਮੁਤਾਬਕ ਇਸ ਸਾਲ ਆਮ 4 ਜਾਣਿਆਂ ਦਾ ਕੈਨੇਡੀਅਨ ਪਰਿਵਾਰ $17,517 ਖਰਚਣਗੇ ਇਕੱਲੇ ਗਰੋਸਰੀਜ਼ 'ਤੇ, $17,517 ਚਾਰ ਬੰਦਿਆਂ ਦਾ ਕੈਨੇਡੀਅਨ ਪਰਿਵਾਰ ਦਾ ਐਵਰੇਜ ਗਰੋਸਰੀ ਕਾਸਟ ਹੋਣਾ ਹੈ ਇਸ ਸਾਲ ਦਾ। ਅਤੇ ਜੇਕਰ ਉਹਨੂੰ ਹੀ ਅਸੀਂ ਹੁਣ 8% ਔਨ ਐਵਰੇਜ ਵਧਾ ਦਿੰਦੇ ਹਾਂ, ਜਿਵੇਂ ਪਿਛਲੇ ਇਕੱਲੇ 25% ਦੇ ਠੇਸ ਨਾਲ ਵਧਾਇਆ ਗਿਆ ਸੀ ਅਕੋਰਡਿੰਗ ਟੂ ਬੈਂਕ ਆਫ ਕੈਨੇਡਾ, ਫਿਰ ਤਾਂ ਸਾਡਾ ਸਾਰਿਆਂ ਦਾ ਗਰੋਸਰੀ ਖਰਚਾ ਸਾਲ ਦਾ $1,401 $1,401 ਦੇ ਨਾਲ ਵਧਣ ਵਾਲਾ ਹੈ। ਪਰ ਬੇਅਰ ਇਨ ਮਾਇੰਡ ਦੈਟਸ ਬੇਸਡ ਆਨ ਪੁਰਾਣੇ ਟਰੂਡੋ ਦੇ 25% ਕਾਊਂਟਰ ਟੈਰਿਫ, ਹੁਣ ਤਾਂ 50% ਤੱਕ ਹੋਣਗੇ। ਅਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਲਗਭਗ ਸ਼ਾਇਦ 2,000 ਦਾ ਤੁਹਾਡਾ ਗਰੋਸਰੀ ਖਰਚਾ ਸਾਲ ਦਾ ਵਧਣ ਵਾਲਾ ਹੈ ਸਾਡੀ ਹੀ ਸਰਕਾਰ ਦੇ ਫੈਸਲੇ ਕਰਕੇ। ਸੋ ਡਾਕਟਰ ਸੋਵੈਨ ਸ਼ਾਲੇਬੋਆ ਨੇ ਸਟੇਟ ਕੀਤਾ ਹੈ ਕਿ 5 ਸਾਲ ਪਹਿਲਾਂ ਨਾਲੋਂ ਕੈਨੇਡਾ ਦੇ ਵਿੱਚ ਐਵਰੇਜ ਗਰੋਸਰੀ ਕਾਸਟ 27% ਜ਼ਿਆਦਾ ਹਾਇਰ ਹੈ। ਥੈਂਕ ਯੂ ਲਿਬਰਲਸ। ਅਤੇ ਉਹਨਾਂ ਨੂੰ ਹੋਰ ਜਾਣ ਬੁੱਝ ਕੇ ਕਾਊਂਟਰ ਟੈਰਿਫ ਦੇ ਨਾਲ ਵਧਾਉਣਾ ਸਮਝਦਾਰੀ ਵਾਲੀ ਗੱਲ ਹੈ ਹੀ ਨਹੀਂ, ਕਿਉਂਕਿ ਕੈਨੇਡਾ ਦੇ ਗਰੋਸਰੀ ਸਟੋਰਸ ਦੇ ਵਿੱਚ ਇੱਕ ਪ੍ਰਾਈਸ ਅੰਬਰੈਲਾ ਅਫੈਕਟ ਵੀ ਹੈ। ਪ੍ਰਾਈਸ ਅੰਬਰੈਲਾ ਅਫੈਕਟ ਕੀ ਹੈ? ਇਹਦਾ ਮਤਲਬ ਇਹ ਹੈ ਕਿ ਜਦੋਂ ਤੁਹਾਡੇ ਨੇੜਲੇ ਗਰੋਸਰੀ ਸਟੋਰ ਦੇ ਵਿੱਚ ਕੈਨੇਡੀਅਨ ਕਾਊਂਟਰ ਟੈਰਿਫ ਕਰਕੇ ਜਦੋਂ US ਤੋਂ ਮੰਗਵਾਇਆ ਹੋਇਆ ਕੋਈ ਸੰਤਰਾ ਜੋ ਕੁਛ ਵੀ ਹੈਗਾ ਪ੍ਰੋਡਕਟ ਨੂੰ ਜ਼ਿਆਦਾ ਮਹਿੰਗਾ ਬਣਾਇਆ ਜਾਂਦਾ, ਫਿਰ ਕੰਪੀਟਿੰਗ ਉਹੀ ਸੇਮ ਪ੍ਰੋਡਕਟ ਦੇ ਪ੍ਰੋਡਿਊਸਰ ਕੈਨੇਡੀਅਨ ਐਂਡ ਫੋਰਨ ਬ੍ਰਾਂਡਸ 'ਤੇ ਕੋਈ ਵੀ ਪ੍ਰੈਸ਼ਰ ਰਹਿੰਦਾ ਨਹੀਂ ਹੈਗਾ ਆਪਦੇ ਪ੍ਰਾਈਸਿਸ ਨੂੰ ਘੱਟ ਰੱਖਣ ਦੇ ਲਈ। ਸੋ ਵੀਕਰ ਕੰਪੀਟੀਸ਼ਨ ਹੋਣ ਕਰਕੇ ਕੈਨੇਡੀਅਨ ਅਤੇ ਫੋਰਨ ਕੰਪਨੀਜ਼ ਵੀ ਆਪਦੇ ਪ੍ਰਾਈਸਿਸ ਫੱਟੇ ਚੱਕ ਦੇਣਗੇ, ਕਿਉਂਕਿ ਕੋਈ ਰੋਕ ਹੈ ਹੀ ਨਹੀਂ। ਸੋ ਡਾਕਟਰ ਸੋਵੈਨ ਸ਼ਾਲੇਬੋਆ ਨੇ ਕਿਹਾ ਹੈ ਕਿ ਮਾਰਕ ਖਾਣੀ ਦੀ ਸਰਕਾਰ ਨੂੰ ਫੂਡ ਪ੍ਰੋਡਕਟ ਸਪੇਅਰ ਕਰਨਾ ਚਾਹੀਦਾ ਹੈ, ਬਖਸ਼ ਦੇਣਾ ਚਾਹੀਦਾ ਹੈ September 8, 2026 ਨੂੰ ਕਾਊਂਟਰ ਟੈਰਿਫ ਦੀ ਲਿਸਟ ਦੇ ਵਿੱਚ, ਪਰ ਨਾਲ ਦੇ ਨਾਲ ਫੂਡ ਪੈਕੇਜਿੰਗ ਵੀ, ਫਰਟੀਲਾਈਜ਼ਰ, ਐਨੀਮਲ ਫੀਡ, ਰੈਫਰਿਜਰੇਸ਼ਨ ਇਕੁਇਪਮੈਂਟ, ਐਗਰੀਕਲਚਰਲ ਮਸ਼ੀਨਰੀ ਅਤੇ ਰਿਪਲੇਸਮੈਂਟ ਪਾਰਟਸ ਵੀ ਐਕਸਕਲੂਡ ਕਰਨੇ ਚਾਹੀਦੇ ਨੇ, ਨਹੀਂ ਤਾਂ ਲੋਕਾਂ ਦਾ ਹੋਰ ਵੀ ਨੁਕਸਾਨ ਹੋਣਾ ਹੈ, ਗੇਰੰਟੀਡ ਹੋਣਾ ਹੈ। ਸਕਾਈ ਰਾਕਟ ਹੀ ਹੋਣੀਆਂ ਹਨ ਤੁਹਾਡੀਆਂ ਗਰੋਸਰੀ ਪ੍ਰਾਈਸਿਸ ਸਟਾਰਟਿੰਗ September 8, ਪਰਫੈਕਟ ਟਾਈਮਿੰਗ ਬੈਕ ਟੂ ਸਕੂਲ। ਇਹਨੇ ਸਿੰਪਲ ਮੈਸੇਜ ਭੇਜ ਕੀਤਾ ਹੈ ਕਿ ਔਰਤ ਬੈਠੀ ਸਰਕਾਰ ਨੂੰ ਕਿ ਤੁਸੀਂ ਰਿਟੈਲੀਏਟ ਕਰੋ, ਸੋਚ ਸਮਝ ਕੇ ਕਰੋ, ਫੂਡ ਅਤੇ ਫੂਡ ਬਣਾਉਣ ਦੇ ਜੋ ਕੁਛ ਵੀ ਚੀਜ਼ਾਂ ਨੇ ਉਹਨੂੰ ਨਾ ਇੰਕਲੂਡ ਕਰੋ, ਸਿੰਪਲ ਜੀ ਗੱਲ ਹੈ, ਬਾਕੀ ਸਾਰਾ ਕੁਛ ਕਾਊਂਟਰ ਟੈਰਿਫ ਲਾਈ ਹੀ ਜਾਓ। ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਜਿਹੜੇ ਹੋ, ਸਟੂਡੀਓ ਦਾ ਫੋਨ ਨੰਬਰ ਹੈ 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444,

0: ਆਪਣਾ ਰੇਡੀਓ ਦੇਸ਼ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: Defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
3: Canada vich rehnde hoye, har parivar kol life insurance honi bahut zaruri hai. Apne parivar di financial security te future planning layi.
4: Ese layi main apni te wife di insurance policy Prime Insurance te Simraj Sidhu to hi karwai hai.
5: Jekar tusi bhi kise tarah de life insurance, mortgage insurance, disability insurance, critical illness insurance bare soch rahe ho, ta sab to vadh coverage te sahi policy ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381

विश्वास वाला नाम नरदेव सिद्धू, लाइसेंस नंबर 10503।

Welcome back, AM 530 Days per Days Prime Time Radio Program. Din aur Genevieve Sade listeners, Genevieve Sade viewers, aur 5 baje to baad jude ne Simraj Sidhu walon pyar bhari sat sri akal. Dosto, is 5 to leke 6 wale ghante nu sponsor kita ja reha hai by auto insurance broker Manu Sharma, jo ke sariya major auto insurance yani ke gaddi di insurance diyan companies de naal direct deal karke tuhanu sab to lowest guaranteed price ਪ੍ਰੋਵਾਈਡ ਕਰਦੇ ਨੇ ਕਿਉਂਕਿ ਸਾਰੀਆਂ ਕੰਪਨੀਆਂ ਦਾ ਐਕਸੈਸ ਹੈ ਇਹਨਾਂ ਨੇ ਤੁਹਾਡੀ ਇਨਫੋਰਮੇਸ਼ਨ ਡਰਾਈਵਰਸ ਲਾਇਸੈਂਸ ਪਾ ਕੇ ਮੇਕ ਐਂਡ ਮਾਡਲ ਗੱਡੀ ਦਾ ਪਾ ਕੇ ਪਤਾ ਕਰ ਹੀ ਲੈਣਾ ਕਿ ਕਿਹੜੀ ਕੰਪਨੀ ਦੇ ਵਿੱਚ ਘੱਟ ਕਿਸ਼ਤ ਆ ਅਤੇ ਜਦੋਂ ਤੁਹਾਡੀ ਰਿਨਿਊਅਲ ਦੀ ਤਰੀਕ ਹੈ ਉਸ ਤੋਂ ਪਹਿਲਾਂ ਟਾਈਮ ਸਿਰ ਉਹਨਾਂ ਨੇ ਕੰਪਨੀ ਚੇਂਜ ਕਰ ਦੇਣੀ ਆ ਅਤੇ ਤੁਹਾਡੇ ਪੱਕੇ ਤੌਰ 'ਤੇ ਪੈਸੇ ਬਚਣਗੇ ਸੋ ਜੇ ਤੁਹਾਡੀ ਆਰਓ ਇੰਸ਼ੋਰੈਂਸ ਰਿਨਿਊਅਲ ਆ ਰਹੀ ਹੈ ਚਿੱਠੀ ਮਿਲ ਗਈ ਆ ਜਾਂ ਮਿਲਣ ਵਾਲੀ ਹੀ ਆ ਜਾਂ ਤਰੀਕ ਤੁਹਾਨੂੰ ਪਤਾ ਹੀ ਆ 1-2-3 ਮਹੀਨੇ ਹੈ ਤੁਸੀਂ ਪਹਿਲਾਂ ਹੀ ਐਡਵਾਂਸ ਦੇ ਵਿੱਚ ਮਨੂ ਸ਼ਰਮਾ ਨਾਲ ਸੰਪਰਕ ਕਰ ਲਓ ਇਹ ਗੇਰੰਟੀ ਤੁਹਾਡੀ ਆਰਓ ਇੰਸ਼ੋਰੈਂਸ ਦੀ ਕਿਸ਼ਤ ਘਟਾ ਦੇਣਗੇ 289-952-9532 ਚਾਹੇ ਗੱਡੀ ਦੀ ਇੰਸ਼ੋਰੈਂਸ ਚਾਹੇ ਘਰ ਦੀ ਇੰਸ਼ੋਰੈਂਸ ਚਾਹੇ ਕਮਰਸ਼ਲ ਬਿਜ਼ਨਸ ਇੰਸ਼ੋਰੈਂਸ ਮਨੂ ਸ਼ਰਮਾ 289-952-9532 289-952-9532 ਨਾਲੇ ਦੋਸਤੋ ਸਿਟੀ ਆਫ ਬਰੈਂਪਟਨ ਸਾਡੇ ਸ਼ਹਿਰ ਦੇ ਵੱਲੋਂ ਤੁਹਾਨੂੰ ਕੁਝ ਪੇਡ ਮੈਸੇਜਸ ਵੀ ਪੇਸ਼ ਕਰ ਦਵਾਂ ਸਿਟੀ ਆਫ ਬਰੈਂਪਟਨ ਦਾ ਕਹਿਣਾ ਹੈ ਯਾਰ ਗੁੱਡ ਨੇਬਰਸ ਮੇਕ ਸਟਰੋਂਗਰ ਕਮਿਊਨਿਟੀਜ਼ ਅਤੇ ਆਪਦਾ ਹਿੱਸਾ ਆਪਦਾ ਪਾਰਟ ਜ਼ਰੂਰ ਕਰੋ ਨਿਭਾਓ ਸ਼ਹਿਰ ਨੂੰ ਸੇਫ ਸਾਫ ਅਤੇ ਵੈਲਕਮਿੰਗ ਰੱਖਣ ਦੇ ਲਈ ਹੁਣ ਦੋਸਤੋ ਆਪਦਾ ਘਾਹ ਕੱਟ ਲਿਆ ਕਰੋ ਬੈਕਯਾਰਡ ਦੇ ਵਿੱਚ ਵੀ ਫਰੰਟਯਾਰਡ ਦੇ ਵਿੱਚ ਵੀ ਚਾਹੇ ਰੈਂਟ 'ਤੇ ਰਹਿੰਦੇ ਹੋ ਚਾਹੇ ਆਪ ਆਪਣਾ ਆਪਦਾ ਘਰ ਲਿਆ ਹੋਇਆ ਹੈ ਸੰਬੜੀ ਸਗਾ ਰੱਖਾ ਰਹੇ ਮੈਨ ਨਹੀਂ ਤਾਂ ਟਿਕਟ ਮਿਲਣੀ ਆ ਗੁਆਂਢੀ ਮਿੰਟ ਨਹੀਂ ਲਾਉਂਦੇ ਸ਼ਿਕਾਇਤਾਂ ਕਰਨ ਤੱਕ ਅਤੇ ਟਿਕਟ ਦਾ ਕੋਈ ਬਹਾਨਾ ਹੋਣਾ ਹੀ ਨਹੀਂ ਇਗਨੋਰੈਂਸ ਇਜ਼ ਨਾਟ ਐਨ ਐਕਸਕਿਊਸ ਤਾਂ ਹੀ ਤਾਂ ਸਿਟੀ ਆਫ ਬਰੈਂਪਟਨ ਦਾ ਕਹਿਣਾ ਹੈ ਕਿ ਸਾਰੇ ਬਾਏ ਲਾਜ਼ ਦੇ ਬਾਰੇ ਤੁਹਾਨੂੰ ਆਪ ਪਹਿਲਾਂ ਹੀ ਪਤਾ ਹੋਣਾ ਚਾਹੀਦਾ ਹੈ www.brampton.ca/bylaws ਅਤੇ ਜਾ ਕੇ ਤੁਸੀਂ ਸਾਰੇ ਦੇ ਸਾਰੇ ਬਾਏ ਲਾਜ਼ ਪੜ੍ਹ ਸਕਦੇ ਹੋ ਸਮਝ ਸਕਦੇ ਹੋ ਜ਼ਿਆਦਾ ਖੜਕਾ ਨਾ ਕਰੋ ਉੱਚੀ ਉੱਚੀ ਸਿੱਧੂ ਮੂਸੇਵਾਲਾ ਸਾਡੇ ਵਾਂਗੂ ਅੱਧੀ ਰਾਤ ਨੂੰ ਨਾ ਚਲਾਓ ਅਤੇ ਨਾਲ ਦੀ ਨਾਲ ਸਾਈਡ ਵਾਕ ਸਾਫ਼ ਰੱਖੋ ਅਤੇ ਨਾਲ ਦੀ ਨਾਲ ਆਪਦਾ ਗਾਰਬੇਜ ਫੋਰ ਦ ਲਵ ਆਫ ਗਾਡ ਐਵਰੀ ਸਿੰਗਲ ਡੇ ਨਵੀਆਂ ਵੀਡੀਓਜ਼ ਕੋਈ ਬੀਬੀ ਬੀ ਸੀ ਦੇ ਵਿੱਚ 2 ਦਿਨ ਲਗਾਤਾਰ ਫੜੀ ਗਈ ਆ ਪਾਣੀ ਦੇ ਵਿੱਚ ਹੀ ਗਾਰਬੇਜ ਛੱਡਦੀ ਹੋਈ ਇਸ ਤਰ੍ਹਾਂ ਦੇ ਪੁੱਠੇ ਕੰਮ ਨਾ ਕਰੋ ਯਾਰ ਆਪਦਾ ਗਾਰਬੇਜ ਸਹੀ ਬਿਨ ਦੇ ਵਿੱਚ ਸਹੀ ਦਿਨ ਰੱਖਿਆ ਕਰੋ ਪਲੀਜ਼ ਡੋਂਟ ਥਰੋ ਯੋਰ ਗਾਰਬੇਜ ਇਨ ਅ ਰੈਂਡਮ ਪਲਾਜ਼ਾ ਡੰਪਸਟਰ ਔਰ ਅ ਪਾਰਕ ਔਰ ਵਾਟਰ ਔਰ ਐਨੀਵੇਅਰ ਆਫ ਦੇ ਗਾਰਬੇਜ ਨੂੰ ਪ੍ਰੋਪਰਲੀ ਡਿਸਪੋਜ਼ ਕਰੋ ਇਹ ਸਿਟੀ ਆਫ ਬਰੈਂਪਟਨ ਦੇ ਵੱਲੋਂ ਪੇਡ ਮੈਸੇਜ ਹੈ ਫਰਸਟ ਵਰਲਡ ਕੰਟਰੀ ਆ ਇਹਨੂੰ ਫਰਸਟ ਵਰਲਡ ਕੰਟਰੀ ਹੀ ਰੱਖੋ ਕੋਈ ਥਰਡ ਵਰਲਡ ਕੰਟਰੀ ਨਾ ਬਣਾਓ ਪਲੀਜ਼ ਅਤੇ ਨਾਲ ਦੀ ਨਾਲ ਸਟਰੀਟ ਪਾਰਕਿੰਗ ਜਿਹੜੀਆਂ ਗੱਡੀਆਂ ਆਪਾਂ ਸੜਕਾਂ 'ਤੇ ਲਾਉਂਦੇ ਹਾਂ ਉਹ ਦੋਸਤੋ ਸਵੇਰੇ 2 ਵਜੇ ਤੋਂ ਲੈ ਕੇ 6 ਵਜੇ ਤੱਕ ਤੁਹਾਨੂੰ ਆਨਲਾਈਨ ਜਾ ਕੇ ਸਿਟੀ ਆਫ ਬਰੈਂਪਟਨ ਵੈਬਸਾਈਟ 'ਤੇ ਗੱਡੀ ਦੀ ਮੇਕ ਐਂਡ ਮਾਡਲ ਅਤੇ ਲਾਈਸੈਂਸ ਪਰ ਸਾਰੀ ਇਨਫੋਰਮੇਸ਼ਨ ਭਰਨੀ ਪੈਂਦੀ ਆ ਨਹੀਂ ਤਾਂ ਟਿਕਟ ਭਾਰੀ ਮਿਲੂਗੀ ਤੁਹਾਨੂੰ ਅਤੇ ਜ਼ਿਆਦਾ ਜਾਣਕਾਰੀ ਲਓ www.brampton.ca/bylaws www.brampton.ca/bylaws ਇਹ ਬਰੈਂਪਟਨ ਸ਼ਹਿਰ ਦੇ ਵੱਲੋਂ ਤੁਹਾਡੇ ਤੱਕ ਬਰੈਂਪਟ ਦੇ ਲੋਕਾਂ ਤੱਕ ਇੱਕ ਪੇਡ ਮੈਸੇਜ ਹੈ ਨਾਲ ਦੀ ਨਾਲ ਸਿਰੀ ਬਰੈਂਪਟ ਦੇ ਵੱਲੋਂ ਇੱਕ ਹੋਰ ਪੇਡ ਮੈਸੇਜ ਹੈ ਕੈਂਪੇਨ ਹਾਂਕ HONK ਦੇ ਬਾਰੇ ਜਿਹੜੇ ਵੀ ਸਾਡੇ ਪਰਿਵਾਰ ਡਾਊਨਟਾਊਨ ਬਰੈਂਪਟਨ ਮਿਊਨਿਸਪਲ ਪਾਰਕਿੰਗ ਗਰਾਜ ਦੇ ਵਿੱਚ ਗੱਡੀ ਲਾਉਂਦੇ ਨੇ ਜਾਂ ਲਾਉਣ ਲੱਗੇ ਹੋ ਪਾਰਕਿੰਗ ਕਰਨੀ ਆ ਹੁਣ ਤੁਹਾਡੇ ਲਈ ਦੋਸਤੋ ਜ਼ਿਆਦਾ ਕਨਵੀਨੀਅੰਟ ਤਰੀਕੇ ਨੇ ਪੇ ਕਰਨ ਦੇ ਲਈ ਤੁਸੀਂ ਹੁਣ ਫਰੀ ਹਾਂਕ ਐਪ HONK ਐਪ ਆਪਦੇ ਐਪਲ ਜਾਂ ਐਂਡਰੋਇਡ ਫੋਨ 'ਤੇ ਡਾਊਨਲੋਡ ਕਰ ਸਕਦੇ ਹੋ ਉਹਦੇ ਰਾਹੀਂ ਪੇ ਕਰ ਸਕਦੇ ਹੋ ਡਾਊਨਟਾਊਨ ਬਰੈਂਪਟਨ ਮਿਊਨਿਸਪਲ ਪਾਰਕਿੰਗ ਗਰਾਜ ਦੇ ਲਈ ਔਨ ਦਾ ਹਾਂਕ ਐਪ ਜਾਂ ਤਾਂ ਤੁਸੀਂ QR ਕੋਡ ਜੋ ਕਿ ਉੱਥੇ ਲੱਗੇ ਹੋਏ ਨੇ ਉਹਨੂੰ ਸਕੈਨ ਕਰ ਸਕਦੇ ਹੋ ਪਰ ਪੰਗਾ ਇਹ ਆ ਕਿ ਲੋਕਾਂ ਨੂੰ ਤਾਂ ਆਲ ਓਵਰ ਕੈਨੇਡਾ ਠੱਗਿਆ ਜਾ ਰਿਹਾ ਹੈ ਲੋਕ ਤਾਂ ਰੈਂਡਮ ਬੰਦੇ ਜਾ ਕੇ QR ਕੋਡ ਨਕਲੀ ਪਾਈ ਜਾਂਦੇ ਆ ਪੇਮੈਂਟ ਲਿੰਕ ਪਾਈ ਜਾਂਦੇ ਅਤੇ ਪੈਸੇ ਉਹਨਾਂ ਨੂੰ ਜਾਈ ਜਾਂਦੇ ਆ ਸੋ ਬਚ ਕੇ ਰਹੋ ਯੂ ਕੈਨ ਸਟਿਲ ਸਕੈਨ ਦਾ QR ਕੋਡ ਔਨ ਦਾ ਪਾਰਕਿੰਗ ਸਾਈਨੇਜ ਜਾਂ ਤੁਸੀਂ ਟੈਕਸਟ ਕਰ ਸਕਦੇ ਹੋ ਜਿਹੜੀ ਜ਼ੋਨ ID ਨੰਬਰ ਹੈ ਉੱਥੇ ਲੱਗੀ ਹੋਈ ਆ ਉਹ 'ਤੇ ਟੈਕਸਟ ਕਰਕੇ ਤੁਹਾਨੂੰ ਸਿਕਿਓਰ ਪੇਮੈਂਟ ਲਿੰਕ ਮਿਲ ਜੂਗੀ ਜਾਂ ਤੁਸੀਂ ਹਾਂਕ ਦੀ ਵੈਬਸਾਈਟ HONK ਦੀ ਵੈਬਸਾਈਟ 'ਤੇ ਜਾ ਕੇ ਵੀ ਆਪਦੇ ਵੈਬ ਬਰਾਊਜ਼ਰ 'ਤੇ ਜਾ ਕੇ ਵੀ ਪੇ ਕਰ ਸਕਦੇ ਹਾਂ
ਤੇ ਆਫ ਕੋਰਸ ਜਿਹੜਾ ਪੇ ਬਾਈ ਪਲੇਟ ਸਿਸਟਮ ਹੈ ਪੇ ਸਟੇਸ਼ਨਸ ਤੇ ਇਨ ਡਾਊਨਟਾਊਨ ਮਿਊਨਿਸਪਲ ਪਾਰਕਿੰਗ ਗਰਾਜਸ ਇਨ ਦ ਬ੍ਰੈਂਪਟਨ ਸ਼ਹਿਰ, ਉੱਥੇ ਤਾਂ ਆਬਵੀਅਸਲੀ ਪੇ ਕਰ ਹੀ ਸਕਦੇ ਹੋ। ਸੋ ਪੰਜ ਤਰੀਕੇ ਨੇ ਤੁਸੀਂ ਗੱਡੀ ਦੀ ਪਾਰਕਿੰਗ ਬ੍ਰੈਂਪਟਨ ਡਾਊਨਟਾਊਨ ਦੇ ਮਿਊਨਿਸਪਲ ਗਰਾਜ ਦੇ ਵਿੱਚ ਕਰ ਸਕਦੇ ਹੋ। ਤੇ ਪੇਡ ਪਾਰਕਿੰਗ ਮੰਡੇ ਟੂ ਫਰਾਈਡੇ ਹੁੰਦੀ ਹੁੰਦੀ ਆ, ਸਵੇਰੇ 9 ਤੋਂ ਲੈ ਕੇ ਸ਼ਾਮ 7 ਵਜੇ ਤੱਕ, ਪਹਿਲੇ 2 ਘੰਟੇ ਫ੍ਰੀ, ਉਸ ਤੋਂ ਬਾਅਦ 30-30 ਮਿੰਟਾਂ ਦਾ $1 ਦਾ ਖਰਚਾ ਹੈ, ਵੱਧ ਤੋਂ ਵੱਧ ਪੂਰੇ ਦਿਨ ਦਾ $9 ਦਾ ਖਰਚਾ ਹੈ। ਵੀਕਐਂਡ ਤੇ ਹਾਲੀਡੇ ਤੇ ਫ੍ਰੀ ਪਾਰਕਿੰਗ ਹੈ ਡਾਊਨਟਾਊਨ ਬ੍ਰੈਂਪਟਨ ਦੇ ਵਿੱਚ। ਜ਼ਿਆਦਾ ਜਾਣਕਾਰੀ ਲਈ ਤੁਸੀਂ www.brampton.ca/parking ਵਿਜ਼ਿਟ ਕਰ ਸਕਦੇ ਹੋ। ਇਸ ਸਿਟੀ ਆਫ ਬ੍ਰੈਂਪਟਨ ਦੇ ਵੱਲੋਂ ਤੁਹਾਡੇ ਤੱਕ ਇੱਕ ਪੇਡ ਮੈਸੇਜ ਹੈ, ਨਾਲ ਦੀ ਨਾਲ ਟੀਮ ਸਿੱਧੂ ਦਾ ਮੈਸੇਜ ਹੈ ਕਿ ਜੇ ਤੁਸੀਂ ਕੈਲਡਨ ਦੇ ਵਿੱਚ, ਕੈਲਡਨ ਤੇ ਬ੍ਰੈਂਪਟਨ ਦੇ ਬਾਰਡਰ ਤੇ ਇੱਕ ਵਧੀਆ ਪ੍ਰਾਈਮ ਲੋਕੇਸ਼ਨ ਤੇ ਘਰ ਬੁੱਕ ਕਰਨਾ ਚਾਹੁੰਦੇ

0: एंड तो लैके 28 तक, 27 दे एंड 28 तक क्लोजिंग है। सो कैलेडन शहर दे विच मेफील्ड एंड हर इंटीरियर ते तीन किस्म दे अलग अलग डिजाइन दे टाउन हाउसेस आ रहे ने। टू फ्लोर ट्रेडिशनल टाउन हाउसेस प्राइवेट बैकयार्ड दे नाल, थ्री फ्लोर सिटी टाउन्स डबल कार गराज दे नाल, चार गड्डी दी पार्किंग नाल, ते नाल दी नाल थ्री फ्लोर बैक टू बैक टाउन हाउसेस। ते प्राइस लोएस्ट है 596,000, 6 लाख तो भी घट दी प्राइस है। ए एन ब्रैम्पटन कैलडन दे बॉर्डर ते या कैलडन वाले साइड ते। सारे ते सारे फ्री होल टाउन हाउस दे विच काफी ज्यादा अपग्रेड्स फ्री विच ही मिलेंगे। नेचुरल ओक हार्डवुड ते पौड़ियां भी ओक दियां, हरेक फ्लोर ते ही 9 फुट दी सीलिंग, जीरो डिवेलपमेंट चार्जेस, फ्री असाइनमेंट क्लॉज, फ्री 5 अपलायंस पैकेज ते 10,000 डेकोर डॉलर्स अपग्रेड करने के लिए। अज ही टीम सिद्धू नाल संपर्क करो 416-302-0016 416-302-0016 416-302-0016 416-302-0016। इस टाइम ते साडे अगले स्पॉन्सर साडे नाल जुड़ चुके ने, नरदेव सिद्धू, मोर्गेज ब्रोकर, मोर्गेज एक्सपर्ट, मोर्गेज पक्का ही पक्का तुहानू टाइम सिर करवाउण वाले कौन हन? नरदेव सिद्धू। फोन नंबर है 647-294-5503। एक बार इन्हों कॉल करो, जे ये नहीं तुहाडी मोर्गेज टाइम सिर कर सकते कोई भी होर कर सकता, चाहे सैल्फ इंपलॉयड हो, घट इनकम दिखाने हो जां कमाने हो, कोई पंगा ही नहीं हैगा, कोई इशू ही नहीं हैगी, सीधे बैंक तो मोर्गेज करवा देणगे। 647-294-5503 647-294-5503। सिद्धू साहब सत श्री अकाल जी।
1: धन्यवाद सिद्धू साहब।
0: हेलो भाई जी, दोबारा फोन घुमा लो, मैं लगता थोड़ा इतने कनैक्शन ही टुट गया है। सो आप एक मिनट ठहर जाने, वेट कर लेंगे, नरदेव सिद्धू वापस कॉल कर लेंगे। तुम नंबर फिर तो रिपीट कर देना, फोन नंबर है नरदेव सिद्धू का 647-294-5503 647-294-5503। ही इज बैक। सिद्धू साहब लगता है कि लाइन थोड़ी कट्टी गई सी, वेलकम बैक जी।
1: ਧੰਨਵਾਦ ਸਿੱਧੂ ਸਾਹਿਬ, ਤੁਹਾਨੂੰ ਤੇ ਤੁਹਾਡੇ ਨਾਲ ਜੁੜੇ ਹੋਏ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਬਾਈ ਜੀ, ਤੁਹਾਨੂੰ ਪਤਾ ਹੀ ਆ ਕਿ ਬਥੇਰੇ ਲੋਕਾਂ ਦੀਆਂ ਘਰਾਂ ਦੀਆਂ ਮੋਰਗੇਜ ਰਿਨਿਊਅਲਸ ਹੁਣ ਆਉਣ ਵਾਲੇ ਮਹੀਨੇ ਦੇ ਵਿੱਚ ਹੀ ਹੋਣ ਵਾਲੀਆਂ ਨੇ। ਸੋ ਹੁਣ ਕੀ ਬਸ ਸਾਰੇ ਬੈਂਕਾਂ ਦਾ ਇੱਕੋ ਹੀ ਰੇਟ ਹੈ, ਜਾਂ ਉਹਨਾਂ ਦਾ ਲੈਂਡਰ ਚੇਂਜ ਕਰਕੇ ਤੁਸੀਂ ਉਹਨਾਂ ਦੀ ਕਿਸ਼ਤ ਵੀ ਘਟਾ ਸਕਦੇ ਹੋ, ਵਿਆਜ ਵੀ ਘਟਾ ਸਕਦੇ ਹੋ, ਇਹ ਦੱਸੋ ਜੀ।
1: ਸਿੱਧੂ ਸਾਹਿਬ, ਜਦੋਂ ਮੋਰਗੇਜ ਰਿਨਿਊਅਲ ਵਾਸਤੇ ਆਉਂਦੀ ਹੈ ਨਾ ਜੀ, ਉਸ ਟਾਈਮ ਤੇ ਜਿਹੜਾ ਇੰਟਰਸਟ ਰੇਟ ਹੈ ਜੀ, ਉਹ ਸਾਰੀ ਇਕੁਏਸ਼ਨ ਦਾ ਇੱਕ ਪਾਰਟ ਹੁੰਦਾ ਹੈ। ਹੋਰ ਵੀ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਉਸ ਟਾਈਮ ਤੇ ਕੀਤੀਆਂ ਜਾ ਸਕਦੀਆਂ ਹੁੰਦੀਆਂ ਹੈਗੀਆਂ, ਆਪਣੇ ਕੋਲ ਅਪਰਚੁਨਿਟੀ ਹੁੰਦੀ ਹੈ ਆਪਣੇ ਸਾਰੇ ਕੰਟਰੈਕਟ ਨੂੰ ਰੀਨੈਗੋਸ਼ੀਏਟ ਕਰਕੇ ਆਪਣੇ ਵਾਸਤੇ ਬੈਟਰ ਡੀਲ ਲੱਭਣ ਦੀ। ਸੋ ਕਦੇ ਵੀ ਆਪਾਂ ਨੂੰ ਜਲਦੀ ਦੇ ਵਿੱਚ ਸਾਈਨ ਕਰਕੇ ਪੇਪਰਾਂ ਤੇ ਨਹੀਂ ਭੇਜਣੇ ਚਾਹੀਦੇ ਵਾਪਸ। ਬੇਸ਼ੱਕ ਤੁਹਾਡੀ ਮੋਰਗੇਜ ਰਿਨਿਊਅਲ ਵਾਸਤੇ ਕਿਸੇ ਬੈਂਕ ਤੋਂ ਆਈ ਹੈ, ਕਿਸੇ ਬੀ ਲੈਂਡਰ ਤੋਂ ਆਈ ਹੈ, ਕਿਸੇ ਪ੍ਰਾਈਵੇਟ ਲੈਂਡਰ ਤੋਂ ਆਈ ਹੈ, ਜਲਦੀ 'ਚ ਨਾ ਸਾਈਨ ਕਰਕੇ ਭੇਜੋ ਸਾਨੂੰ, ਤੁਸੀਂ ਸੰਪਰਕ ਕਰੋ, ਤੁਹਾਡੇ ਵਾਸਤੇ ਤੁਹਾਨੂੰ ਵਧੀਆ ਡੀਲ ਲੱਭ ਕੇ ਦਿਆਂਗੇ, ਜਿਹਦੇ ਨਾਲ ਕਿ ਤੁਹਾਡੇ ਬਹੁਤ ਸਾਰੇ ਪੈਸੇ ਦੀ ਸੇਵਿੰਗ ਹੋ ਸਕਦੀ ਹੈ। ਨਾਲ ਦੀ ਨਾਲ ਜਿਵੇਂ ਹੁਣ ਤੁਸੀਂ ਸਿੱਧੂ ਸਾਹਿਬ ਖਬਰਾਂ ਵੀ ਸੁਣਾ ਰਹੇ ਸੀਗੇ, ਆਪਾਂ ਸਾਰੇ ਅਪਡੇਟਡ ਰਹਿੰਦੇ ਹੈਗੇ ਹਾਂ ਕੀ ਚੱਲ ਰਿਹਾ ਹੈਗਾ ਮਾਰਕੀਟ ਦੇ ਵਿੱਚ, ਤੇ ਜੋ ਹਾਲਾਤ ਬਣੇ ਹੈਗੇ ਜਾਂ ਜੋ ਪੋਟੈਂਸ਼ੀਅਲੀ ਬਣ ਸਕਦੇ ਹੈਗੇ ਫਿਊਚਰ ਦੇ ਵਿੱਚ, ਤਾਂ ਉਹਦੇ ਹਿਸਾਬ ਦੇ ਨਾਲ ਆਪਾਂ ਨੂੰ ਰੇਟ ਕਿਹੜਾ ਲੈਣਾ ਚਾਹੀਦਾ, ਟਰਮ ਆਪਾਂ ਨੂੰ ਕਿਹੜੀ ਲੈਣੀ ਚਾਹੀਦੀ ਹੈਗੀ ਹੈ, ਵੇਰੀਏਬਲ ਰੇਟ ਲੈਣਾ, ਫਿਕਸ ਰੇਟ ਲੈਣਾ, 3-5 ਸਾਲ ਦੀ ਮੋਰਗੇਜ ਲੈਣੀ ਹੈ ਜਾਂ ਕੋਈ ਹੋਰ ਟਰਮ ਲੈਣੀ ਹੈਗੀ ਹੈ। ਤੇ ਨਾਲ ਦੀ ਨਾਲ ਆਪਾਂ ਇਹ ਵੀ ਦੇਖਦੇ ਹੈਗੇ ਹਾਂ ਕਿ ਤੁਸੀਂ ਮੋਰਗੇਜ ਦੇ ਨਾਲ ਨਾਲ ਕੋਈ ਸੈਕਿੰਡ ਮੋਰਗੇਜ ਤਾਂ ਨਹੀਂ ਚੱਕੀ, ਹੋਰ ਕੋਈ ਮਹਿੰਗੇ ਭਾਅ ਦੇ ਕਰਜ਼ੇ ਤਾਂ ਨਹੀਂ ਚੱਕੇ, ਜਿਹਦੇ ਕਰਕੇ ਤੁਹਾਨੂੰ ਕੈਸ਼ ਫਲੋ ਦੀ ਇਸ਼ੂ ਆ ਰਿਹਾ ਹੈਗਾ ਕਿ ਉਹਨਾਂ ਦੀ ਜਿਹੜੀ ਕਿਸ਼ਤਾਂ ਤੁਹਾਨੂੰ ਜ਼ਿਆਦਾ ਪੇ ਕਰਨੀਆਂ ਪੈਂਦੀਆਂ ਹੈਗੀਆਂ। ਅਗਰ ਕੋਈ ਇੱਦਾਂ ਦੀ ਸਿਚੁਏਸ਼ਨ ਹੈਗੀ ਤਾਂ ਉਹ ਸਾਰੇ ਨੂੰ ਕਰਜ਼ੇ ਨੂੰ ਵੀ ਇਕੱਠਿਆਂ ਕਰਕੇ ਤੁਹਾਡੀ ਉਹਦੀ ਇੱਕ ਪੇਮੈਂਟ ਬਣਾ ਦਿੰਦੇ ਹਾਂ, ਪੇਮੈਂਟ ਘੱਟ ਜਾਂਦੀ, ਇੰਟਰਸਟ ਰੇਟ ਘੱਟ ਜਾਂਦਾ, ਕਾਫੀ ਉਹਦੇ ਨਾਲ ਤੁਹਾਡੀ ਸੇਵਿੰਗ ਹੋ ਸਕਦੀ ਹੈਗੀ ਹੈ। ਐਟ ਦੀ ਸੇਮ ਟਾਈਮ ਆਪਾਂ ਇਹ ਵੀ ਦੇਖਦੇ ਹੈਗੇ ਹਾਂ ਤੁਹਾਡੇ ਨਾਲ ਡਿਸਕਸ ਕਰਕੇ ਕਿ ਕੀ ਤੁਸੀਂ ਆਪਣੇ ਘਰ ਦੇ ਟਾਈਟਲ ਦੇ ਵਿੱਚ ਕੋਈ ਚੇਂਜ ਤਾਂ ਨਹੀਂ ਕਰਨੀ ਚਾਹੁੰਦੇ, ਭਾਵ ਕਿ ਤੁਸੀਂ ਘਰ ਦੇ ਵਿੱਚ ਕਿਸੇ ਦਾ ਨਾਮ ਪਾਇਆ ਹੋਇਆ ਉਹਨਾਂ ਦਾ ਹੁਣ ਤੁਸੀਂ ਨਾਮ ਕੱਢਣਾ ਚਾਹੁੰਦੇ ਹੋ, ਜਾਂ ਤੁਸੀਂ ਕਿਸੇ ਦਾ ਆਪਣੇ ਘਰ ਦੇ ਵਿੱਚ ਨਾਮ ਪਾਉਣਾ ਚਾਹੁੰਦੇ ਹੈਗੇ ਹੋ, ਘਰ ਚੋਂ ਪੈਸੇ ਕੱਢਣੇ ਆ, ਘਰ 'ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਇਹ ਸਾਰੀਆਂ ਚੀਜ਼ਾਂ ਮੋਰਗੇਜ ਰਿਨਿਊਅਲ ਦੇ ਟਾਈਮ 'ਤੇ ਕੀਤੀਆਂ ਜਾ ਸਕਦੀਆਂ। ਮੋਰਗੇਜ ਤੁਹਾਡੀ ਰਿਨਿਊਅਲ ਵਾਸਤੇ ਆਈ ਹੈ ਜਾਂ ਆਉਣ ਵਾਲੀ ਹੈਗੀ ਹੈ, ਆਪਣਾ ਰੇਟ ਸ਼ੋਪ ਰਾਊਂਡ ਕਰ ਰਹੇ ਹੋ, ਆਪਣੇ ਵਾਸਤੇ ਬੈਟਰ ਡੀਲ ਲੱਭ ਰਹੇ ਹੋ, ਜਾਂ ਤੁਸੀਂ ਆਪਣੀਆਂ ਆਪਸ਼ਨਸ ਡਿਸਕਸ ਕਰਨਾ ਚਾਹੁੰਦੇ ਹੋ, ਕੋਈ ਵੀ ਤੁਹਾਡਾ ਸਵਾਲ ਹੈ, ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-294-5503। ਨਵਦੇਵ ਸਿੱਧੂ 647-294-5503 ਜੀ।

0: नरदेव सिद्धू मॉर्गेज ब्रोकर मॉर्गेज एक्सपर्ट, फोन नंबर है 6472945503 6472945503। तो भाई जी बहुत लोग ने जिन्होंने जाने अनजाने दे विच बहुत हाई इंटरेस्ट रेट ते कर्जे चक्के हुए ने, लोन चक्के हुए ने, जा मजबूरन इन्हों दे खर्चे वधाने पे ने, कर्जे वधाने पे ने। हुण जे मान लो किसी ने मल्टीपल डिफरेंट कर्जे ले हुए आ, सारियां दा डिफरेंट लेंडर है, सारियां दी डिफरेंट तरीक ते किश्त जांदी आ, सारियां दी अमाउंट भी डिफरेंट है, सारियां दा व्याज भी डिफरेंट आ। कोई तरीका हैगा कि इकट्ठा सारा कुछ कर लवां ते सब तो घट व्याज ते सब तो घट ही किश्त होवे?
1: ਸਿੱਧੂ ਸਾਹਿਬ, ਇਸ ਤਰ੍ਹਾਂ ਦੀ ਸਿਚੁਏਸ਼ਨ ਬਹੁਤ ਵਾਰੀ ਡੀਲ ਕਰਨ ਦਾ ਮੌਕਾ ਮਿਲਦਾ ਹੈ ਜੀ। ਅਨਫੋਰਚੁਨੇਟ ਹੈ ਕਿ ਜਦੋਂ ਕੋਈ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਭਿਣ ਭਾ ਜਾਂਦੇ ਹੈਗੇ ਆ, ਕੋਈ ਵੀ ਬਾਈ ਚੋਇਸ ਨਹੀਂ ਜਾਂਦਾ ਸਿਚੁਏਸ਼ਨ, ਕਈ ਵਾਰੀ ਬਣ ਜਾਂਦੀ ਇੱਦਾਂ ਦੀ, ਕੋਈ ਗੱਲ ਨਹੀਂ। ਬਟ ਇਹ ਹੈ ਕਿ ਵੀ ਇਸ ਚੀਜ਼ ਨੂੰ ਨਾ, ਜੇਕਰ ਹੁਣ ਆਪਣੇ 'ਤੇ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਆਪਣੇ ਭਰ ਗਏ ਹੈ, ਚੜ ਗਏ ਹੈ, ਤੇ ਆਪਾਂ ਨੂੰ ਬਾਹਲਾ ਇਹਨੂੰ ਲਮਕਾਉਣਾ ਨਹੀਂ ਚਾਹੀਦਾ ਹੈਗਾ, ਕਿਉਂਕਿ ਫਿਰ ਕੀ ਹੁੰਦਾ ਕਿ ਤੁਹਾਡੇ ਜੇ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰ ਗਏ ਆ, ਮੈਕਸਡ ਆਊਟ ਹੋ ਗਏ, ਉਹਦੇ ਨਾਲ ਕ੍ਰੈਡਿਟ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈਗਾ। ਪੇਮੈਂਟਸ ਕਈ ਵਾਰ ਮਿਸ ਹੁੰਦੀਆਂ, ਉਹਦੇ ਨਾਲ ਵੀ ਕ੍ਰੈਡਿਟ ਖਰਾਬ ਹੁੰਦਾ, ਪਰ ਜੇਕਰ ਉਹ ਮੈਕਸਡ ਆਊਟ ਹੋ ਗਏ ਭਰ ਗਏ ਆ, ਉਹਦੇ ਨਾਲ ਵੀ ਕ੍ਰੈਡਿਟ ਖਰਾਬ ਹੁੰਦਾ। ਤੇ ਉਹਨੂੰ ਜਿੰਨਾ ਜਲਦੀ ਉਹਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ, ਉਨਾ ਹੀ ਤੁਹਾਡੇ ਵਾਸਤੇ ਬੈਟਰ ਹੈਗਾ, ਕਿਉਂਕਿ ਅਲਟੀਮੇਟਲੀ ਕ੍ਰੈਡਿਟ ਬਹੁਤ ਇੰਪੋਰਟੈਂਟ ਹੈਗਾ ਇਸ ਕੰਟਰੀ ਦੇ ਵਿੱਚ। ਤੁਸੀਂ ਕੁਛ ਵੀ ਲੈਣਾ, ਕ੍ਰੈਡਿਟ ਤੋਂ ਬਿਨਾਂ ਜਾਂ ਤੁਹਾਨੂੰ ਕੁਛ ਮਿਲਦਾ ਨਹੀਂ, ਜਾਂ ਫਿਰ ਤੁਹਾਨੂੰ ਮਹਿੰਗਾ ਮਿਲਦਾ। ਫਿਰ ਕੀਤਾ ਕੀ ਜਾ ਸਕਦਾ ਹੈ ਕਿ ਤੁਹਾਡਾ ਜਿਹੜਾ ਕ੍ਰੈਡਿਟ ਹੈ ਉਹ ਵੀ ਬਚਿਆ ਰਹੇ, ਔਰ ਤੁਹਾਡਾ ਕ੍ਰੈਡਿਟ ਬੈਟਰ ਹੋ ਜਾਏ, ਤੁਹਾਨੂੰ ਕੰਜ਼ਿਊਮਰ ਪ੍ਰਪੋਜ਼ਲ ਵੀ ਕਰਨ ਦੀ ਲੋੜ ਨਾ ਪਵੇ। ਐਜ਼ ਲੌਂਗ ਐਜ਼ ਤੁਹਾਡੇ ਕੋਲ ਘਰ ਹੈਗਾ, ਘਰ ਚੈਕੁਟੀ ਹੈਗੀ, ਆਪਾਂ ਇਹਦਾ ਕੋਈ ਨਾ ਕੋਈ ਤੁਹਾਨੂੰ ਹੱਲ ਕੱਢ ਕੇ ਦੇ ਸਕਦੇ ਹਾਂ। ਤਿੰਨ ਆਪਸ਼ਨ ਆਮ ਤੌਰ 'ਤੇ ਸਿੱਧੂ ਸਾਹਿਬ ਅਵੇਲੇਬਲ ਹੋ ਸਕਦੀਆਂ। ਪਹਿਲੀ ਜਿਹੜੀ ਆਪਸ਼ਨ ਹੁੰਦੀ ਹੈ ਜੀ, ਤੁਹਾਡੇ ਸਾਰੇ ਕਰਜ਼ੇ ਨੂੰ ਇਕੱਠਿਆਂ ਕਰਕੇ ਕੰਸੋਲੀਡੇਟ ਕਰਕੇ ਹਾਈ ਇੰਟਰਸਟ ਰੇਟ ਡੈਟ ਨੂੰ ਲੋ ਇੰਟਰਸਟ ਰੇਟ ਡੈਟ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ, ਜਿਹਨੂੰ ਆਪਾਂ ਰੀਫਾਈਨਾਂਸ ਕਹਿੰਦੇ ਹੈਗੇ ਆ। ਹੁਣ ਕਈ ਵਾਰੀ ਇਹ ਵੀ ਹੁੰਦਾ ਕਿ ਤੁਹਾਡੀ ਮੌਰਗੇਜ ਤੁਸੀਂ ਚੰਗੇ ਰੇਟ ਤੇ ਲੌਕ ਕੀਤੀ ਹੋਈ ਆ, ਤੁਸੀਂ ਉਹਨੂੰ ਨਹੀਂ ਤੋੜਨਾ ਚਾਹੁੰਦੇ, ਨਹੀਂ ਪੈਨਲਟੀ ਦੇਣੀ ਚਾਹੁੰਦੇ, ਬਿਲਕੁਲ ਠੀਕ ਹੈ, ਵਾਜਬ ਗੱਲ ਹੈਗੀ ਹੈ। ਉਸ ਕੇਸ ਦੇ ਵਿੱਚ ਤੁਹਾਡੀ ਮੌਰਗੇਜ ਉਸ ਤਰ੍ਹਾਂ ਚੱਲੀ ਜਾਏਗੀ, ਤੁਹਾਨੂੰ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾ ਕੇ ਦੇ ਦਾਂਗੇ, ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਦੇ ਨਾਲ ਤੁਹਾਡੇ ਕਰਜ਼ੇ ਨੂੰ ਕੰਸੋਲੀਡੇਟ ਕਰ ਸਕਦੇ ਆ, ਇਕੱਠੇ ਕਰ ਸਕਦੇ ਆ, ਇੱਕ ਪੇਮੈਂਟ ਬਣਾ ਸਕਦੇ ਆ, ਉਹਦੇ ਨਾਲ ਤੁਹਾਡੀ ਕਾਫੀ ਸੇਵਿੰਗ ਹੋ ਸਕਦੀ ਹੈ। ਕਿਸੇ ਕਾਰਨ ਕਰਕੇ ਇਹ ਦੋਨੋਂ ਆਪਸ਼ਨ ਨਹੀਂ ਵਰਕਆਊਟ ਕਰਦੀਆਂ ਤੇ ਕੁਝ ਕੇਸ ਦੇ ਵਿੱਚ ਸੈਕੰਡ ਮੌਰਗੇਜ ਵੀ ਕੀਤੀ ਜਾ ਸਕਦੀ ਹੈ। ਇਹ ਡਿਪੈਂਡ ਕਰਦਾ ਕਿ ਤੁਹਾਡੀ ਆਪਣੀ ਕੀ ਸਿਚੁਏਸ਼ਨ ਹੈ, ਉਹਦੇ ਮੁਤਾਬਕ ਹੀ ਆਪਾਂ ਤੁਹਾਡੀ ਪ੍ਰੋਬਲਮ ਦਾ ਸੋਲੂਸ਼ਨ ਰਿਕਮੈਂਡ ਕਰਦੇ ਹਾਂ। ਮੰਨ ਲਓ ਕਿਸੇ ਨੇ $50,000 ਦੇ ਕਰਜ਼ੇ ਕ੍ਰੈਡਿਟ ਕਾਰਡਾਂ 'ਤੇ ਚੱਕੇ ਹੈ ਅਤੇ $1,500 ਦੇ ਆਸ ਪਾਸ ਉਹਦੀ ਉਹ ਇਹਦੇ ਬੇਸ 'ਤੇ ਮਿਨੀਮਮ ਮੰਥਲੀ ਪੇਮੈਂਟ ਕਰਦੇ ਹੈ। ਦੂਜੇ ਪਾਸੇ ਆ ਜਿਹੜੀਆਂ ਤਿੰਨ ਆਪਸ਼ਨ ਦੀ ਆਪਾਂ ਗੱਲ ਕੀਤੀ ਹੈ ਜੀ, ਡਿਪੈਂਡ ਕਰਦਾ ਕਿਹੜੀ ਵਾਸਤੇ ਕੁਆਲੀਫਾਈ ਕਰਦੇ ਹੋ ਜਾਂ ਕਿਹੜੀ ਵਾਸਤੇ ਆਪਟ ਕਰਦੇ ਹੋ। ਉਸੇ $50,000 ਦੀ ਕਿਸ਼ਤ $1,500 ਤੋਂ ਘੱਟ ਕੇ $225-$250 ਤੋਂ ਲੈ ਕੇ $450-$500 ਮਹੀਨੇ ਦੀ ਰਹਿ ਜਾਂਦੀ ਹੈ। ਸੋ ਇਸ ਤਰ੍ਹਾਂ ਕਰਨ ਨਾਲ ਤੁਸੀਂ $50,000 ਦੇ ਕਰਜ਼ੇ ਦੇ ਪਿੱਛੇ ਮਹੀਨੇ ਦਾ $1,000 ਤੋਂ ਲੈ ਕੇ $1,200-$1,250 ਤੱਕ ਸੇਵ ਕਰ ਸਕਦੇ ਹੋ। ਤੁਹਾਡਾ ਕੈਸ਼ ਫਲੋ ਫਰੀ ਹੋ ਸਕਦਾ ਹੈ। ਪਹਿਲਾਂ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰੇ ਹੋਣ ਕਰਕੇ ਕ੍ਰੈਡਿਟ ਖਰਾਬ ਹੋ ਰਿਹਾ ਸੀ, ਉਹ ਵੀ ਬੈਟਰ ਹੋ ਜਾਏਗਾ। ਤੁਹਾਨੂੰ ਕੰਜ਼ਿਊਮਰ ਪ੍ਰਪੋਜ਼ਲ ਵੀ ਕਰਨ ਦੀ ਲੋੜ ਨਹੀਂ ਪਏਗੀ, ਪੇਮੈਂਟ ਵੀ ਇੱਕ ਬਣ ਜਾਏਗੀ, ਡਾਲਰ ਵੀ ਸੇਵ ਹੋਣਗੇ, ਕਰਜ਼ੇ ਚੜੇ ਹੋਏ ਆ, ਘਰ ਹੈਗਾ, ਘਰ ਚੈਕੁਟੀ ਹੈਗੀ ਹੈ, ਇਹਦਾ ਕੋਈ ਨਾ ਕੋਈ ਹੱਲ ਬਣਾ ਚਾਹੁੰਦੇ ਹੋ, ਜਾਂ ਤੁਹਾਨੂੰ ਮੌਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ, ਤੁਸੀਂ ਘਰ ਖਰੀਦਿਆ ਸੀ, ਹੁਣ ਦੀ ਕਲੋਜ਼ਿੰਗ ਆ ਰਹੀ ਹੈਗੀ ਹੈ, ਜਾਂ ਮੌਰਗੇਜ ਲੈਣ 'ਚ ਕੋਈ ਦਿੱਕਤ ਆ ਰਹੀ ਹੈ, ਮੌਰਗੇਜ ਨੂੰ ਰੀਫਾਈਨਾਂਸ ਕਰਨਾ ਹੈ ਜਾਂ ਰਿਨਿਊਅਲ ਵਾਸਤੇ ਆਈ ਹੈ, ਕੋਈ ਵੀ ਜਾਣਕਾਰੀ ਚਾਹੀਦੀ ਹੈ, ਜਾਂ ਤੁਸੀਂ ਘਰ ਖਰੀਦਣਾ, ਪ੍ਰੀ ਅਪਰੂਵਲ ਲੈਣੀ ਹੈ, ਪ੍ਰੀ ਅਸੈਸਮੈਂਟ ਕਰਾਉਣੀ ਹੈ, ਕੋਈ ਵੀ ਜਾਣਕਾਰੀ ਚਾਹੀਦੀ ਹੈ, ਕੋਈ ਤੁਹਾਨੂੰ ਤੁਸੀਂ ਰੇਟ ਸ਼ੋਪ ਰਾਊਂਡ ਕਰ ਰਹੇ ਹੋ, ਪ੍ਰੀ ਅਪਰੂਵਲ ਲੈਣੀ ਹੈ, ਨੰਬਰ ਹੈ ਜੀ 6472495503। ਨਰਦੇਵ ਸਿੱਧੂ 6472945503। ਟਾਈਮ ਦੇਣ ਲਈ ਧੰਨਵਾਦ ਜੀ।
0: Thank you very much. ਤੁਸੀਂ ਵੀ ਹੁਣੇ ਗੱਲਬਾਤ ਕਰੋ ਆਪਣੇ ਮੋਰਗੇਜਸ ਦੇ ਬਾਰੇ ਵਿਦ ਨਰਦੇਵ ਸਿੱਧੂ ਐਟ 6472945503 6472945503। ਵਾਂਸ ਅਗੇਨ, ਨਰਦੇਵ ਸਿੱਧੂ ਮੋਰਗੇਜ ਬ੍ਰੋਕਰ ਨੇ ਸਿੱਧੇ ਸਾਰੀਆਂ ਹੀ ਟਾਪ ਦੀਆਂ ਬੈਂਕਾਂ ਤੋਂ ਤੁਹਾਡਾ ਮੋਰਗੇਜ ਦਾ ਕੰਮ ਟਾਈਮ ਸਿਰ ਗਰੰਟੀ ਕਰਕੇ ਦਿੰਦੇ ਨੇ। 6472945503। ਦੋਸਤੋ, ਤਕਰੀਬਨ 20 ਮਿੰਟ ਪਹਿਲਾਂ U.S. Trade Representative Jameson Greer ਨੇ ਸੀ ਬੀ ਸੀ ਦੇ ਨਾਲ ਇੱਕ ਲਾਈਵ ਇੰਟਰਵਿਊ ਕੀਤੀ, ਟੀ ਵੀ 'ਤੇ ਹੀ ਬ੍ਰਾਡਕਾਸਟ ਕੀਤੀ ਗਈ ਆ, ਜਿਹਦੇ ਵਿੱਚ ਉਹਨੇ ਕਿਹਾ ਹੈ, ਕ੍ਰਿਸਟਲ ਕਲੀਅਰ ਕਿਹਾ ਹੈ ਕਿ ਸਾਡੀ ਕਨੇਡੀਅਨ ਸਰਕਾਰ ਨੇ, ਕੈਨੇਡੀਅਨ ਨੈਗੋਸ਼ੀਏਟਰਸ ਨੇ ਟ੍ਰੇਡ ਡੀਲ ਬਣਨ ਬਣਨ ਬਣਨ ਬਣਨ ਤੱਕ ਅਖੀਰਲੇ ਘੰਟਿਆਂ ਦੇ ਵਿੱਚ ਹੀ ਐਨ ਮੌਕੇ 'ਤੇ ਆ ਕੇ ਕਈ ਚੀਜ਼ਾਂ ਵਿੱਚ ਹੀ ਸਨੀਕਿੰਗ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਦੇ ਹੀ ਲਾਸਟ ਮਿਨਟ ਚੇਂਜਸ ਐਂਡ ਮੋਰ ਡਿਮਾਂਡਸ ਅਤੇ ਲਾਲਚ ਕਰਕੇ ਹੀ ਡੀਲ ਉਹਨਾਂ ਨੇ ਹੀ ਵਾਕ ਬੈਕ ਕੀਤੀ ਹੈ। ਪਰ ਪੰਗਾ ਤਾਂ ਇਹ ਹੈ ਦੋਸਤੋ ਕਿ ਸਾਡੀ ਸਰਕਾਰ ਉਲਟਾ ਕਲੇਮ ਕਰ ਰਹੀ ਹੈ, ਸਾਡੀ ਸਰਕਾਰ ਕਹਿ ਰਹੀ ਹੈ ਕਿ ਉਹਨਾਂ ਦਾ ਕੋਈ ਕਸੂਰ ਹੀ ਨਹੀਂ ਹੈਗਾ, ਡੀਲ ਟੁੱਟੀ ਆ ਕਿਉਂਕਿ ਅਮੈਰੀਕਨਸ ਨੇ ਲਾਸਟ ਮਿਨਟ ਚੇਂਜਸ ਪੇਸ਼ ਕੀਤੀ ਹੈ। ਪਰ ਦੋਸਤੋ ਬਹੁਤ ਸਿੰਪਲ ਜੀ ਗੱਲ ਹੈ, ਸਾਡੀ ਸਰਕਾਰ ਨੂੰ ਅਤੇ ਅਮੈਰੀਕਨ ਸਰਕਾਰ ਨੂੰ ਜਿੰਨੇ ਵੀ ਕਾਗਜ਼ਾਤ ਨੇ, ਡਾਕੂਮੈਂਟਸ ਨੇ, ਉਹ ਪਬਲਿਕਲੀ ਰਿਲੀਜ਼ ਕਰ ਦੇਣੇ ਚਾਹੀਦੇ ਨੇ। ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਸਾਫ ਪੇਸ਼ ਹੋ ਜੂਗਾ। ਸਾਨੂੰ ਵੀ ਜਨਤਾ ਨੂੰ ਹੱਕ ਹੋਣਾ ਚਾਹੀਦਾ ਹੈ ਇਹ ਸਭ ਕੁਝ ਪੜ੍ਹਨ ਦੇ ਲਈ। ਅਤੇ ਇਮੈਜਿਨ ਲੋਕਾਂ ਨੂੰ ਹੀ ਇੰਨਾ ਬ੍ਰੇਨ ਵਾਸ਼ ਕੀਤਾ ਗਿਆ ਹੈ, ਪ੍ਰੋਪਾਗੈਂਡਾ ਪੇਸ਼ ਕੀਤਾ ਗਿਆ ਹੈ ਸਾਡੀ ਸਰਕਾਰ ਦੇ ਵੱਲੋਂ ਵੀ, ਮੇਨ ਸਟ੍ਰੀਮ ਮੀਡੀਆ ਦੇ ਵੱਲੋਂ ਵੀ, ਅਤੇ ਖਾਸ ਸਾਡੇ ਦੇਸੀ ਕੁਛ ਰੇਡੀਓ ਲੰਡੂ ਜੇ ਬੰਦਿਆਂ ਵੱਲੋਂ ਹੀ, ਕਿ ਇਹ ਜਿਹੜੀ ਟ੍ਰਾਂਸਪੇਰੈਂਸੀ ਹੈ, ਪੇਪਰ ਵਰਕ ਹੈ, ਸਬੂਤ ਹੈ ਸਾਡੀ ਹੀ ਸਰਕਾਰ ਤੋਂ ਮੰਗਣ ਦਾ, ਇਹ ਕਹਿੰਦੇ ਨੇ ਕਿ ਬਰਾਬਰ ਹੈ ਐਜ਼ ਆ ਕੋਈ ਦੇਸ਼ ਦਰੋਹੀ ਹੋਵੇ, ਕੋਈ ਟ੍ਰੇਡਰ, ਕੋਈ ਗੱਦਾਰ ਹੋਵੇ। ਦੀਸ ਪੀਪਲ ਆਰ ਇਡੀਅਟਸ। ਟ੍ਰਾਂਸਪੇਰੈਂਸੀ ਵਧਾਉਣ ਦੇ ਨਾਲ ਤਾਂ ਭਲਾ ਹੀ ਹੋ ਸਕਦਾ ਹੈ, ਨਾ ਕਿ ਕਿਸੇ ਦਾ ਕੋਈ ਨੁਕਸਾਨ। ਅਤੇ ਹੁਣ ਇੰਨੇ ਦਿਨਾਂ ਤੋਂ ਬਥੇਰੇ ਲੋਕ ਮੰਗ ਕਰਦੇ ਆ ਰਹੇ ਨੇ ਇਸ ਕੌਣੀ ਸਰਕਾਰ ਤੋਂ ਕਿ ਭਾਈ ਮਾੜੀ ਡੀਲ ਸੀ, ਨਹੀਂ ਤੁਸੀਂ ਐਕਸੈਪਟ ਕੀਤੀ, ਚਲੋ ਮੰਨ ਲਿਆ ਹੈ, ਹੁਣ ਤੁਸੀਂ ਸਬੂਤ ਪੇਸ਼ ਕਰੋ ਕਿ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਅਮੈਰੀਕਾ ਨੇ ਲਾਸਟ ਮਿੰਟ ਕੰਮ ਖਰਾਬ ਕੀਤਾ, ਉਹਨਾਂ ਨੇ ਚੇਂਜਸ ਪੇਸ਼ ਕੀਤੀਆਂ, ਸਬੂਤ ਪੇਸ਼ ਕਰੋ। ਪੁੱਟ ਅਪ ਔਰ ਸ਼ਟ ਅਪ, ਸਿੰਪਲ ਐਜ਼ ਦੈਟ। ਆਏ ਨਹੀਂ ਹੋ ਸਕਦਾ ਕਿ ਦੋ ਇੰਨੇ ਵੱਡੇ ਮੁਲਕ ਪਬਲਿਕਲੀ ਕਹੀ ਜਾਂਦੇ ਆ ਕਿ ਉਹਨਾਂ ਦਾ ਕਸੂਰ ਆ, ਉਹਨਾਂ ਨੇ ਲਾਸਟ ਮਿੰਟ ਚੇਂਜਸ ਪੇਸ਼ ਕੀਤੀਆਂ ਨੇ, ਅਤੇ ਕੋਈ ਵੀ ਸਬੂਤ ਪੇਸ਼ ਨਹੀਂ ਕਰ ਰਿਹਾ ਹੈ। ਵਟਸ ਦ ਪੁਆਇੰਟ ਆਫ ਆਲ ਦਿਸ? ਲੋਕਾਂ ਨੂੰ ਇਹ ਬੇਵਕੂਫ ਬਣਾਇਆ ਜਾ ਰਿਹਾ ਹੈ। ਐਂਡ ਹੁਣ ਤੁਸੀਂ ਆਹ ਵੀ ਗੱਲ ਸੁਣ ਲਓ, ਸਸਕੈਚੁਆਨ ਦੇ ਪ੍ਰੀਮੀਅਰ ਸਕਾਟ ਮੋ ਨੇ ਕਿਹਾ ਹੈ ਕਿ ਅਮੈਰੀਕਨ ਦਾਰੂ ਤਾਂ ਆਪਾਂ ਕਾਫੀ ਚਿਰ ਤੋਂ ਵੇਚਦੇ ਹੀ ਆ ਰਹੇ ਹਾਂ, ਪਰ ਹੁਣ ਤਾਂ ਸਸਕੈਚੁਆਨ ਦੇ ਪ੍ਰੀਮੀਅਰ ਨੇ ਅਨਾਊਂਸ ਕੀਤਾ ਹੈ ਕਿ ਅਮੈਰੀਕਨ ਐਲਕੋਹੋਲ, ਅਮੈਰੀਕਨ ਦਾਰੂ ਜੋ ਵੀ ਸਸਕੈਚੁਆਨ ਤੱਕ ਮੰਗਵਾਈ ਜਾਂਦੀ ਹੈ ਅਤੇ ਵੇਚੀ ਜਾਂਦੀ ਆ, ਉਹਦੇ 'ਤੇ ਠੋਕ ਦਿੱਤਾ ਹੁਣ 50% ਦਾ ਟੈਰਿਫ। ਕਮਾਲ ਦੀ ਗੱਲ ਆ। ਅੱਗੇ ਜਾ ਕੇ ਵੀ ਹੋਰ ਵੀ ਤੁਹਾਨੂੰ ਦੋਸਤੋ ਇਸ ਟ੍ਰੇਡ ਵਾਰ ਦੇ ਬਾਰੇ ਜਾਣਕਾਰੀ ਪੇਸ਼ ਕਰਾਂਗੇ, ਪਰ ਫਿਲਹਾਲ ਸਾਡੇ ਨਾਲ ਸਾਡੇ ਸਪਾਂਸਰ ਜੁੜ ਚੁੱਕੇ ਨੇ ਇਸ ਟਾਈਮ 'ਤੇ, ਤੁਹਾਨੂੰ ਕੁਛ ਜਾਣਕਾਰੀ ਦੇਣ ਲੱਗੇ ਨੇ। 47 ਸਾਲਾਂ ਦੇ ਐਕਸਪੀਰੀਅੰਸਡ ਹੋਮਿਓਪੈਥ ਡਾਕਟਰ ਕੁਲਦੀਪ ਸਿੰਘ, KD ਹੋਮਿਓਪੈਥੀ ਡਾਕਟਰ ਕੁਲਦੀਪ ਸਿੰਘ ਇਸ ਫੀਲਡ ਦੇ ਵਿੱਚ ਪੂਰੇ ਕੈਨੇਡਾ ਨੂੰ ਹੀ ਲੀਡ ਕਰ ਰਹੇ ਨੇ। ਮੈਨੂੰ ਲੱਗਦਾ ਨਹੀਂ ਹੈਗਾ ਯਾਰ ਕੋਈ 47 ਸਾਲ ਤੋਂ ਵੱਧ ਕਿਸੇ ਦਾ ਕੋਈ ਵੀ ਹੋਮਿਓਪੈਥੀ 'ਚ ਇੱਥੇ ਤਜ਼ਰਬਾ ਹੋਣਾ ਹੈ। 47 ਈਅਰਸ, ਬਹੁਤ ਵੱਡੀ ਗੱਲ ਆ। 47 ਸਾਲਾਂ ਵਿੱਚ ਅੰਦਾਜ਼ਾ ਲਾ ਲਓ ਕਿੰਨੇ ਲੱਖਾਂ ਹੀ ਲੋਕਾਂ ਦਾ ਇਹਨਾਂ ਨੇ ਸਕਸੈਸਫੁਲ ਇਲਾਜ ਕੀਤਾ ਹੋਣਾ ਹੈ। ਤੁਸੀਂ ਵੀ ਇਹਨਾਂ ਨਾਲ ਸੰਪਰਕ ਕਰੋ, ਜਿਹੜੀ ਵੀ ਇਸ਼ੂ ਹੈ, ਚਾਹੇ ਡਾਇਗਨੋਸਡ ਹੈ, ਅਨਡਾਇਗਨੋਸਡ ਹੈ, ਤੁਸੀਂ ਇਹਨਾਂ ਨਾਲ ਸੰਪਰਕ ਕਰੋ। ਇਹ ਜੜ ਤੋਂ ਨੈਚੁਰਲ ਤਰੀਕੇ ਨਾਲ, ਬਿਨਾਂ ਕੋਈ ਸਾਈਡ ਇਫੈਕਟ ਤੋਂ, ਹੈਲਥ ਕੈਨੇਡਾ ਅਪਰੂਵਡ ਦਵਾਈਆਂ ਦੇ ਨਾਲ ਤੁਹਾਡਾ ਇਲਾਜ ਕਰਦੇ ਨੇ ਨੈਚੁਰਲ ਤਰੀਕੇ ਨਾਲ। ਨੰਬਰ ਹੈ 6478180055 6478180055 6478180055। ਡਾਕਟਰ ਕੁਲਦੀਪ ਸਿੰਘ, KD ਹੋਮਿਓਪੈਥੀ, ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਏਅਰਪੋਰਟ ਐਂਡ ਕੁਈਨ ਹਿਊਜ ਪਲਾਜ਼ਾ, ਜਿਹੜਾ ਹੋਮ ਡੀਪੋ ਵਾਲਾ ਪਲਾਜ਼ਾ ਹੈ, 20 Maritime Ontario Boulevard, Unit Number 2, Ground Floor ਤੇ ਹੀ ਹੈ, ਮੇਨ ਫਲੋਰ ਤੇ ਹੀ ਹੈ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਸਿਮਰਾਜ ਜੀ, ਤੁਹਾਨੂੰ ਤੇ ਸਾਰੇ ਸਤਿ ਸ਼੍ਰੀ ਅਕਾਲ ਐਂਡ ਗੁੱਡ ਆਫਟਰਨੂਨ।
0: ਕੀ ਹਾਲ ਚਾਲ ਨੇ ਡਾਕਟਰ ਸਾਹਿਬ?
2: ਸਿਮਰਾਜ ਜੀ, ਸਾਡਾ ਹਾਲ ਨਹੀਂ ਠੀਕ ਹੋ ਗਿਆ, ਅਸੀਂ ਦੂਸਰਿਆਂ ਦਾ ਕਿਵੇਂ ਠੀਕ ਕਰਨਾ? ਸਭ ਤੋਂ ਪਹਿਲਾਂ ਆਪਣਾ ਹਾਲ, ਫਿਰ ਦੂਸਰਿਆਂ ਦੇ ਹਾਲ, ਠੀਕ ਹੈ ਜੀ। ਤੋ ਦੇਖੋ ਹੁਣ ਇੱਦਾਂ ਨਾ, ਦੇਖੋ ਪੂਰੀ ਜ਼ਿੰਦਗੀ ਮੈਨੂੰ ਇਹ ਕੰਮ ਕਰ, ਸਭ ਤੋਂ ਪਹਿਲਾਂ ਮੈਂ ਆਪਣੀ ਸਿਹਤ ਦਾ ਧਿਆਨ ਰੱਖਦਾ, ਹੋਰ ਸਾਰਿਆਂ ਨੂੰ ਇਹੀ ਕਹਿਣਾ ਕਿ ਆਪਣੀ ਸਿਹਤ ਦਾ ਧਿਆਨ ਰੱਖੋ, ਤਾਂ ਹੀ ਕਹਿੰਦੇ ਨੇ ਹੈਲਥ ਇਜ਼ ਵੈਲਥ, ਠੀਕ ਹੈ। ਕਿਉਂਕਿ ਦੇਖੋ ਤੁਹਾਡੇ, ਤੁਸੀਂ ਦੇਖੋ ਤੁਹਾਡੇ ਪਰਿਵਾਰ 'ਚ ਇੱਕ ਵੀ ਬੰਦਾ ਸਿੱਖ ਹੋਏਗਾ, ਤੁਹਾਨੂੰ ਹਰ ਬੰਦੇ ਨੂੰ ਟੈਨਸ਼ਨ ਹੁੰਦੀ ਹੈ। ਤੋ ਕੋਈ ਵੀ ਦੇਖੋ, ਕੋਈ ਵੀ ਪ੍ਰੋਬਲਮ ਹੋਵੇ, ਛੋਟੀ ਛੋਟੀ ਪ੍ਰੋਬਲਮ ਸਿਮਰਾਜ ਜੀ ਨੇ ਵੱਡੀ ਪ੍ਰੋਬਲਮ ਬਣ ਜਾਂਦੀ ਹੈ। ਮੇਰੇ ਕੋਲ ਹੁਣ ਤੁਸੀਂ ਨਾ, ਮੇਰੇ ਕੋਲ ਇੱਕ ਲੇਡੀ ਆਈ ਹੈ ਹੁਣੇ, ਤੁਸੀਂ ਉਹ 2-3 ਸਾਲ ਤੋਂ ਪਰੇਸ਼ਾਨ ਸੀ, ਉਹ ਸਰ ਡਾਕਟਰ ਸਭ ਕੁਝ ਟੈਸਟ ਕਰਿਆ, ਕੋਈ ਉਹਦੇ ਟੈਸਟ ਦੇ ਵਿੱਚ ਨਹੀਂ ਆ ਰਿਹਾ, ਸਾਰਾ ਕੁਝ ਡਾਕਟਰ ਕਹਿੰਦੇ ਸਾਡੇ ਕੋਲ ਕੋਈ ਇਲਾਜ ਨਹੀਂ ਹੈਗਾ, ਠੀਕ ਹੈ ਜੀ। ਤੋ ਇਸ ਕਰਕੇ ਸੀਰੀਅਸ ਹੋ ਜਾਓ। ਸੀਰੀਅਸ ਦਾ ਮਤਲਬ ਕਿ ਤੁਹਾਨੂੰ ਜਿਹੜਾ ਵੀ ਪ੍ਰੋਬਲਮ ਹੈਗੀ ਹੈ ਤੁਰੰਤ ਹੋਮੋਪੈਥੀ ਟ੍ਰੀਟਮੈਂਟ ਸ਼ੁਰੂ ਹੋ ਜਾ, ਬਾਕੀ ਟੈਸਟ ਕਰਾਏ ਜਾਓ, ਸਪੈਸ਼ਲਿਸਟ ਕੋਲ ਚਲੇ ਜਾਓ, ਕਿਤੇ ਚਲੇ ਜਾਓ, ਸਭ ਕੁਝ ਕਰਦੇ ਰਹੋ। ਲੇਕਿਨ ਜੇ ਤੁਸੀਂ ਰਾਈਟ ਟਾਈਮ ਤੇ ਰਾਈਟ ਕੰਮ ਕਰੋਗੇ ਤਾਂ ਹਮੇਸ਼ਾ ਖੁਸ਼ ਰਹੋਗੇ। ਜਿੰਦਗੀ ਤੁਸੀਂ ਜਦੋਂ ਜ਼ਿੰਦਗੀ ਭਰ ਦਵਾਈਆਂ ਤੋਂ ਬਚ ਸਕਦੇ ਹੋ, ਜਿਵੇਂ ਹੁਣ ਡਾਕਟਰ ਕੋਲ ਤੁਸੀਂ ਜਾਂਦੇ ਹੋ, ਆਮ ਗੱਲ ਕਰਦਾ, ਆਮ ਜਿਵੇਂ ਥਾਇਰਾਇਡ ਹੈਗਾ, ਕੋਲੈਸਟਰੋਲ ਹੈਗਾ, ਡਾਇਬਟੀਜ਼ ਹੈਗਾ, ਮੋਸਟਲੀ ਡਾਕਟਰ ਤੁਹਾਨੂੰ ਪਹਿਲਾਂ ਦੱਸ ਦਿੰਦੇ ਵੀ ਆਹ ਤੁਹਾਡਾ ਥਾਇਰਾਇਡ ਵੱਧ ਰਿਹਾ, ਤੁਹਾਡਾ ਕੋਲੈਸਟਰੋਲ ਵੱਧ ਰਿਹਾ, ਤੁਸੀਂ ਆਪਣਾ ਧਿਆਨ ਰੱਖੋ, ਖਾਣੇ ਪੀਣ ਦਾ ਧਿਆਨ ਰੱਖੋ, ਤੁਹਾਡੇ ਪ੍ਰੀ ਡਾਇਬਟੀਜ਼ ਹੈਗੀਆਂ। ਤੇ ਦੇਖੋ ਖਾਣੇ ਪੀਣ ਨਾਲ ਕਈ ਵਾਰ ਨਹੀਂ ਹੁੰਦਾ ਠੀਕ, ਤੁਸੀਂ ਹੋਮੋਪੈਥੀ ਦਵਾਈ ਕਰੋ ਉਹਦੇ ਨਾਲ ਠੀਕ ਹੋ ਜਾਂਦੀ ਹੈ ਮੋਸਟਲੀ ਪ੍ਰੋਬਲਮ ਦੀ। ਤੋ ਪੂਰੀ ਜ਼ਿੰਦਗੀ ਭਰ ਤੁਸੀਂ ਦਵਾਈਆਂ ਤੋਂ ਬਚ ਸਕਦੇ ਹੋ। ਸਿਮਰਾਜ ਤੁਸੀਂ ਮੇਰੇ ਬਾਰੇ ਦੱਸੇ ਤਾਂ ਸਾਰਾ ਕੁਝ ਹੈ। ਦੇਖੋ ਇਹ ਜਿਹੜੀ ਮੈਂ ਕੋਈ ਅਨਪੜ੍ਹ ਡਾਕਟਰ ਨਹੀਂ ਹੈਗਾ, ਮੈਂ ਪੜ੍ਹਿਆ ਲਿਖਿਆ ਡਾਕਟਰ, ਜਿਹੜੀ ਸਾਡੀ ਪੜ੍ਹਾਈ ਹੈਗੀ ਹੈ ਇਕੁਅਲ ਟੂ ਫੈਮਿਲੀ ਡਾਕਟਰ, ਜਿਹੜੀ ਡਿਗਰੀ ਹੁੰਦੀ ਹੈ ਸਾਡੀ ਇਕੁਅਲ ਟੂ ਉਹ 50 ਸਾਲ ਪਹਿਲਾਂ ਦੀ ਡਿਗਰੀ ਜੀ ਹੈਗੀ ਹੈ ਮੇਰੇ ਕੋਲ, ਠੀਕ ਹੈ ਜੀ, ਜਿਹਨੇ ਆ ਕੇ ਦੇਖਣਾ ਮੇਰੇ ਆਫਿਸ ਲੱਗੀ ਹੋਈ ਹੈ, ਉਹਦੇ 'ਚ ਐਨਾਟੋਮੀ, ਫਿਜੀਓਲੋਜੀ, ਮਿਡਵਾਈਫਰੀ, ਗੈਨਕੋਲੋਜੀ, ਸਰਜਰੀ, ਪ੍ਰੈਕਟਿਸ ਆਫ ਮੈਡੀਸਿਨ, ਸਾਰੇ ਸਬਜੈਕਟ ਸਾਨੂੰ ਪੜ੍ਹਾਏ ਜਾਂਦੇ ਨੇ। ਇਹੀ ਸਬਜੈਕਟ ਉਹਨਾਂ ਨੂੰ ਉਹ ਵੀ ਪੜ੍ਹਦੇ ਨੇ ਡਾਕਟਰ, ਸੇਮ ਜਿਹੜੀ ਪ੍ਰੈਕਟਿਸ ਆਫ ਮੈਡੀਸਿਨ ਦੀ ਬੁੱਕ ਹੁੰਦੀ ਹੈ, ਸੇਮ ਹੀ ਬੁੱਕ ਹੁੰਦੀ ਹੈ, ਇਹੀ ਜਿਹੜੀ ਜਿਹੜੀ ਦਵਾਈਆਂ ਮਤਲਬ ਜਿਹੜੀਆਂ ਤੁਹਾਡੀਆਂ ਬਿਮਾਰੀਆਂ ਬਾਰੇ ਸਿਮਟਮ ਕਿਹੜੇ ਕਿਹੜੇ ਸਿਮਟਮ ਨੇ, ਕਿਵੇਂ ਬਿਮਾਰੀ ਦਾ ਪਤਾ ਲੱਗੇ, ਸਾਰੇ ਪ੍ਰੈਕਟਿਸ ਆਫ ਮੈਡੀਸਿਨ ਦੱਸਦੇ ਨੇ। ਤੋ ਕੋਈ ਵੀ ਇਸ਼ੂ ਹੈਗਾ, ਤੁਹਾਨੂੰ ਐਲਰਜੀ ਹੈਗੀ ਹੈ, ਪੇਟ ਦਾ ਇਸ਼ੂ ਹੈ, ਅਸਥਮਾ ਹੈਗਾ, ਐਂਗਜ਼ਾਇਟੀ ਹੈ, ਡਿਪਰੈਸ਼ਨ ਹੈ, ਸਕਿਨ ਦਾ ਇਸ਼ੂ ਹੈ, ਸਲੀਪ ਐਪਨੀਆ, ਆਟੋਮੋਬਾਈਲ, ਹਰ ਬਿਮਾਰੀ ਦਾ ਇਲਾਜ ਹੋਮੋਪੈਥੀ ਹੋ ਜਾਵੇ ਪਰਮਾਨੈਂਟ। 647-818-0055-647-818-0055 ਦਾ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਹੁਣ ਮੈਂ ਥੋੜ੍ਹਾ ਜਿਹਾ ਨਾ ਲੇਡੀਜ਼ ਦੀ ਬਿਮਾਰੀਆਂ ਹੁੰਦੀਆਂ ਨੇ ਕੁਝ ਪੋਲੀਸਿਸਟਿਕ, ਖਾਸ ਕਰਕੇ ਪੋਲੀਸਿਸਟਿਕ ਓਵਰੀ ਸਿੰਡਰੋਮ ਬਾਰੇ ਮੈਂ ਗੱਲ ਕਰਦਾ। ਇਹ ਬਹੁਤ ਲੇਡੀਜ਼ ਪਰੇਸ਼ਾਨ, ਇਹ ਤਾਂ ਸਭ ਤੋਂ ਬੜੀ ਚੀਜ਼ ਹੁੰਦੀ ਹੈ, ਇਹਦੇ 'ਚ ਜੋ ਹੈ ਵੇਟ ਗੇਨ ਹੁੰਦਾ, ਬਾਡੀ ਵਿੱਚ ਐਕਸਟਰਾ ਹੇਅਰ ਆ ਜਾਂਦੇ ਨੇ, ਉਹਦੇ 'ਚ ਹੁੰਦਾ ਕਿ ਟੈਸਟੋਸਟਰੋਨ ਜਿਹੜਾ ਉਹ ਲੇਵਲ ਵੱਧ ਜਾਂਦਾ, ਇਰੈਗੂਲਰ ਪੀਰੀਅਡ ਹੁੰਦੇ ਨੇ, ਔਰ ਤੁਹਾਨੂੰ ਹੈਵੀ ਪੀਰੀਅਡ ਹੋਣਗੇ। ਸਭ ਤੋਂ ਬੜੀ ਚੀਜ਼ ਹੈ ਲੇਡੀਜ਼ ਜੋ ਹੈ ਪ੍ਰੈਗਨੈਂਟ ਨਹੀਂ ਹੋ ਪਾਉਂਦੀਆਂ, ਇਹ ਪੀਸੀਓਐਸ ਦਾ ਬਹੁਤ ਬਹੁਤ ਮੇਰੇ ਕੋਲ ਲੇਡੀਜ਼ ਆਉਂਦੇ, ਹੁਣ ਵੀ ਇੱਕ ਕੁੜੀ ਦਾ ਟ੍ਰੀਟਮੈਂਟ ਚੱਲ ਰਿਹਾ ਮੇਰੇ ਕੋਲ, ਠੀਕ ਹੈ, ਕਿਉਂਕਿ ਅਸੀਂ ਰੂਟ ਕਾਜ ਨੂੰ ਠੀਕ ਕਰਦੇ ਹਾਂ। ਰੂਟ ਕਾਜ ਦਾ ਮਤਲਬ ਹੋ ਸਕਦਾ ਤੁਹਾਨੂੰ ਕੋਈ ਟੈਨਸ਼ਨ ਹੋਵੇ, ਹੋ ਸਕਦਾ ਤੁਹਾਨੂੰ ਪੀਰੀਅਡ ਦੀ ਪ੍ਰੋਬਲਮ ਹੋਵੇ, ਉਹਨੂੰ ਅਸੀਂ ਠੀਕ ਕਰਦੇ ਹਾਂ, ਰੂਟ ਕਾਜ ਠੀਕ ਹੋ ਜਾਂਦਾ, ਬਿਮਾਰੀ ਠੀਕ ਹੋ ਜਾਂਦੀ ਆ। ਹੁਣ ਕਈ ਬਿਮਾਰੀਆਂ ਹੁੰਦੀਆਂ ਲੇਡੀਜ਼, ਐਮੀਨੋਰੀਆ, ਜਿਵੇਂ ਪੀਰੀਅਡ ਨਹੀਂ ਹੁੰਦੇ ਬੱਚਿਆਂ ਨੂੰ, ਲੇਡੀਜ਼ ਨੂੰ ਜੋ ਹੈ ਡਿਸਮਨੋਰੀਆ, ਪੇਨਫੁਲ ਪੀਰੀਅਡ, ਮੈਨੋਰੇਜੀਆ, ਬਾਰ ਬਾਰ ਤੁਹਾਨੂੰ ਬਲੀਡਿੰਗ ਹੁੰਦੀ, ਅਬੋਰਸ਼ਨ ਹੋ ਗਿਆ ਬਾਰ ਬਾਰ, ਪ੍ਰੈਗਨੈਂਸੀ ਦੇ ਬਾਰੇ ਬ੍ਰੈਸਟ ਸਿਸਟ ਹੈਗਾ, ਯੂਟਰਸ ਦੇ ਵਿੱਚ ਟਿਊਮਰ ਹੈਗਾ, ਲਿਕੋਰੀਆ ਹੈਗਾ, ਔਰ ਜਿਹੜੀਆਂ ਓਲਡ ਲੇਡੀਜ਼ ਨੇ, ਮੈਨੋਪਾਜ਼ ਹੋ ਜਾਂਦਾ ਜੇ ਪੀਰੀਅਡ ਰੁਕ ਜਾਂਦੇ ਨੇ, ਉਹਦੇ ਬਾਅਦ ਹੌਟ ਫਲੈਸ਼ ਹੁੰਦੇ ਨੇ, ਔਰ ਗੁੱਸਾ ਆਉਂਦਾ, ਇਹ ਸਭ ਜਿਹੜੇ ਸਿਮਟਮ ਹੁੰਦੇ ਨੇ। ਕਿਸੇ ਨੂੰ ਵੀ ਕੋਈ ਵੀ ਪ੍ਰੋਬਲਮ ਹੈਗੀ ਲੇਡੀਜ਼ ਨੂੰ, ਬੱਚਿਆਂ ਦੇ, ਮਰਦਾਂ ਦੀ, ਮੇਰੇ ਕੋਲ ਜ਼ਰੂਰ ਵਿਜ਼ਿਟ ਕਰੋ, ਜਾਣਕਾਰੀ ਲੈਣ ਦਾ ਕੋਈ ਹਰਜਾ ਨਹੀਂ, ਆ ਕੇ ਰਹੂੰਗਾ, ਜਾਣਕਾਰੀ ਮੈਂ ਕੋਈ ਚਾਰਜ ਨਹੀਂ ਕਰਦਾ ਹੈਗਾ। 647-818-0055-647-818-0055 ਕਦੇ ਵੀ ਕਾਲ ਕਰਕੇ ਆ ਸਕਦੇ ਹਾਂ। ਥੈਂਕ ਯੂ ਸਿਮਰਾਜ ਜੀ, ਥੈਂਕ ਯੂ ਵੈਰੀ ਮਚ,
0: ਥੈਂਕ ਯੂ ਵੈਰੀ ਮਚ। 47 ਈਅਰਸ ਆਫ ਐਕਸਪੀਰੀਅੰਸ ਹੋਮਿਓਪੈਥੀ ਵਿੱਚ, 47 ਸਾਲ, ਬੜਾ ਕਮਾਲ ਦਾ ਇਹ ਕੰਮ ਕਰਦੇ ਨੇ ਹੋਮਿਓਪੈਥੀ ਦਾ। ਅੱਜ ਹੀ ਸੰਪਰਕ ਕਰੋ ਜੇ ਤੁਸੀਂ ਦੋਸਤੋ ਸਟਰਗਲ ਕਰ ਰਹੇ ਹੋ ਕਿਸੇ ਵੀ ਇਸ਼ੂ ਦੇ ਨਾਲ, ਕਿਸੇ ਕੰਡੀਸ਼ਨ ਦੇ ਨਾਲ, ਕਿਸੇ ਇਲਨੈਸ ਦੇ ਨਾਲ, ਚਾਹੇ ਡਾਇਗਨੋਸਡ ਹੋਵੇ ਚਾਹੇ ਨਾ ਹੀ ਹੋਵੇ, ਚਾਹੇ 36 ਟੈਸਟ ਕਰਵਾਏ ਆ ਅਤੇ ਕੋਈ ਫਰਕ ਹੀ ਨਹੀਂ ਪਿਆ ਹੈ, ਡਾਕਟਰਾਂ ਤੱਕ ਨਹੀਂ ਸਮਝ ਲੱਗਦੀ ਹੈ, ਇਹਨਾਂ ਦਾ 47 ਸਾਲ ਦਾ ਤਜ਼ਰਬਾ ਹੈ ਅਤੇ ਲੱਖਾਂ ਹੀ ਲੋਕਾਂ ਦਾ ਇਹਨਾਂ ਨੇ ਆਲ ਨੈਚੁਰਲ ਹੈਲਥ ਕੈਨੇਡਾ ਅਪਰੂਵ ਦਵਾਈਆਂ ਦੇ ਨਾਲ ਸਕਸੈਸਫੁਲ ਇਲਾਜ ਕੀਤਾ ਹੈ। ਗਿਵ ਮ ਕਾਲ 647-818-0055-647-818-0055 ਅਤੇ ਡਾਕਟਰ ਸਾਹਿਬ ਨੂੰ ਤੁਸੀਂ ਜਾ ਕੇ ਮਿਲੋ, ਏਅਰਪੋਰਟ ਐਂਡ ਕੁਈਨ ਐਟ 20 ਮੈਰੀਟਾਈਮ ਇੰਟੀਰੀਅਰ ਬੁਲਵਰਡ, ਯੂਨਿਟ ਨੰਬਰ 2, ਮੇਨ ਫਲੋਰ ਤੇ, ਗ੍ਰਾਊਂਡ ਫਲੋਰ ਤੇ, ਹੋਮ ਡੀਪੂ ਵਾਲੇ ਪਲਾਜ਼ੇ ਦੇ ਵਿੱਚ। ਹੁਣ ਦੋਸਤੋ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਇੱਕ ਰੂਰਲ ਅੰਟੇਰੀਓ ਟਾਊਨ ਦੇ ਵਿੱਚ ਇੱਕ ਆਰਮਡ ਐਂਡ ਮਾਸਕਡ ਬੰਦਿਆਂ ਦੇ ਵੱਲੋਂ ਹੋਮ ਰੋਬਰੀ ਕਰਨ ਤੋਂ ਬਾਅਦ, ਮੋਰ ਦੈਨ ਅ ਈਅਰ ਆਫਟਰ ਦ ਫੈਕਟ, ਹੁਣ ਬ੍ਰੈਂਪਟਨ ਅਤੇ ਕੈਲਡਨ ਦੇ 2 ਦੇਸੀਆਂ ਨੂੰ ਫੜਿਆ ਗਿਆ ਹੈ। ਅੰਟੇਰੀਓ ਪ੍ਰੋਵਿੰਸ਼ੀਅਲ ਪੁਲਿਸ OPP ਨੇ ਸਟੇਟ ਕੀਤਾ ਹੈ ਕਿ May 28, 2025 ਨੂੰ ਸ਼ਾਮ ਤਕਰੀਬਨ 4 ਵਜੇ ਨਿਊ ਟਕਮਸੇ ਅੰਟੇਰੀਓ ਦੇ ਵਿੱਚ, ਜੋ ਕਿ ਬ੍ਰੈਂਪਟਨ ਤੋਂ ਤਕਰੀਬਨ 60 ਕਿਲੋਮੀਟਰ ਨੌਰਥ ਹੈ, ਇੱਕ ਘਰ ਦੇ ਵਿੱਚ 2 ਮਾਸਕਡ ਬੰਦਿਆਂ ਨੇ ਹਥਿਆਰਾਂ ਦੇ ਨਾਲ ਚੋਰੀ ਕੀਤੀ। ਤੇ ਆਫਿਸਰਸ ਦੇ ਸੀਨ ਤੇ ਪਹੁੰਚਣ ਤੋਂ ਪਹਿਲਾਂ ਪਹਿਲਾਂ ਹੋ ਗਏ ਫਰਾਰ। ਪਰ ਹੁਣ ਇੱਕ ਤੋਂ ਵੀ ਵੱਧ ਸਾਲ ਬਾਅਦ ਪਿਛਲੇ ਹਫ਼ਤੇ ਹੀ August 19, 2026 ਨੂੰ ਬ੍ਰੈਂਪਟਨ ਅਤੇ ਕੈਲਡਨ ਦੇ ਵਿੱਚ ਕਈ ਘਰਾਂ ਦੇ ਵਿੱਚ ਪੁਲਿਸ ਰੇਡਸ ਅਤੇ ਸਰਚਸ ਹੋਣ ਤੋਂ ਬਾਅਦ ਦੋ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬ੍ਰੈਂਪਟਨ ਤੋਂ 23 ਸਾਲ ਦਾ ਪਵਿੱਤਰ ਢਿੱਲੋਂ ਅਤੇ ਕੈਲਡਨ ਤੋਂ 24 ਸਾਲ ਦਾ ਗੁਰਜਪ ਢੱਡਾ, ਮਿਸਟਰ ਢਿੱਲੋਂ ਅਤੇ ਮਿਸਟਰ ਢੱਡਾ ਦੇ ਖਿਲਾਫ ਹੁਣ ਅਲੱਗ ਅਲੱਗ ਕ੍ਰਿਮੀਨਲ ਚਾਰਜ ਲਏ ਕੀਤੇ ਗਏ ਨੇ। ਰਾਬਰੀ ਵਿਦ ਵੈਪਨ, ਪੁਆਇੰਟਿੰਗ ਆਫ ਅ ਫਾਇਰਆਰਮ, ਡਿਸਗਾਈਜ਼ ਵਿਦ ਇੰਟੈਂਟ, ਕੰਸਪੀਰੇਸੀ ਟੂ ਕਮਿਟ ਐਨ ਇੰਡਿਕਟੇਬਲ ਅਫੈਂਸ, ਐਂਡ ਪੋਜੈਸ਼ਨ ਆਫ ਪ੍ਰਾਪਰਟੀ ਅਬਟੇਨਡ ਬਾਏ ਕ੍ਰਾਈਮ ਦੇ ਨਾਲ। ਅਤੇ ਨਾਲ ਦੇ ਦੋਸਤੋ, ਗੱਡੀਆਂ ਦੇ ਹੀ ਚੋਰੀਆਂ ਦੇ ਚੱਕਰ ਦੇ ਵਿੱਚ ਹੀ ਟੋਰਾਂਟੋ ਪੁਲਿਸ ਨੇ ਹੁਣ ਇੱਕ ਲੋਡਿਡ ਸੈਮੀ ਆਟੋਮੈਟਿਕ ਰਾਈਫਲ ਅਤੇ ਕਈ ਆਟੋਮੋਬਾਈਲ ਮਾਸਟਰ ਕੀਜ਼ ਸੀਜ਼ ਕੀਤੀਆਂ ਹਨ। ਅਤੇ ਹੁਣ ਕਈ ਜਵਾਕ, ਵੱਧ ਤੋਂ ਵੱਧ ਮੁੰਡੇ ਵੀ ਕੁੜੀਆਂ ਵੀ ਅਰੈਸਟ ਅਤੇ ਚਾਰਜ ਕੀਤੇ ਗਏ ਹਨ। ਬਟ ਸਲੈਪ ਔਨ ਅਰੈਸਟ, ਯੂਥ ਕ੍ਰਿਮੀਨਲ ਜਸਟਿਸ ਐਕਟ, ਇਹਨਾਂ ਨੂੰ ਹੀ ਪ੍ਰੋਟੈਕਟ ਕੀਤਾ ਜਾ ਰਿਹਾ ਹੈ। ਟੋਰਾਂਟੋ ਪੁਲਿਸ ਨੇ ਸਟੇਟ ਕੀਤਾ ਹੈ ਕਿ ਪਿਛਲੇ ਵੀਕਐਂਡ ਸੰਡੇ August 23, 2026 ਰਾਤ 10:30 ਟੋਰਾਂਟੋ ਦੇ ਵਿੱਚ ਹੀ ਡਾਂਡਾ ਸਟਰੀਟ ਐਂਡ ਸ਼ੂਮਾਰਕ ਸਟਰੀਟ ਦੇ ਨੇੜੇ ਆਫਿਸਰਸ ਨੇ ਦੇਖਿਆ ਕਿ ਇੱਕ ਵਾਂਟਡ ਬੰਦਾ, ਉਹਨੂੰ ਉਹਨੇ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਬੰਦੇ ਅਤੇ ਉਹਦੇ ਨਾਲ ਹੀ ਇੱਕ ਜਵਾਕ ਨੇ ਪੁਲਿਸ ਨੂੰ ਦੇਖ ਕੇ ਭੱਜਣ ਲੱਗੇ ਅਤੇ ਇੱਕ ਬਰੀਫ ਫੁੱਟ ਚੇਸ ਹੋਣ ਤੋਂ ਬਾਅਦ ਦੋਨਾਂ ਨੂੰ ਅਰੈਸਟ ਕੀਤਾ ਹੀ ਗਿਆ। ਅਤੇ ਇੱਕ ਨੂੰ ਅਰੈਸਟ ਕਰਦੇ ਕਰਦੇ ਹੋਏ ਇਮੈਜਿਨ ਹਥਿਆਰ ਕਿਹੜਾ ਨਿਕਲਿਆ, ਨਾਟ ਅ ਹੈਂਡ ਗਨ, ਅ ਲੋਡਿਡ AR-15 ਅ ਰਾਈਫਲ। ਯਾਰ ਕਿੱਥੇ ਲੁਕੋਈ ਹੋਈ ਆ ਇਹ AR-15 ਲੱਭੀ ਗਈ। ਇਮੈਜਿਨ, ਨਾਟ ਈਵਨ ਹੈਂਡ ਗਨ, ਅ ਸੈਮੀ ਆਟੋਮੈਟਿਕ ਰਾਈਫਲ ਔਨ ਹਿਸ ਬਾਡੀ, ਔਨ ਹਿਸ ਪਰਸਨ, ਰਿਡੀਕਿਊਲਸ। ਉਸ ਤੋਂ ਬਾਅਦ ਇਹਨਾਂ ਹੀ ਸਸਪੈਕਟਸ ਦੇ ਨਾਲ ਲਿੰਕਡ ਇੱਕ ਟੋਰਾਂਟੋ ਸ਼ਹਿਰ ਦੇ ਪ੍ਰਾਪਰਟੀ 'ਤੇ ਸਰਚ ਵਾਰੰਟ ਐਕਸੀਕਿਊਟ ਕੀਤਾ ਗਿਆ, ਜਿੱਥੇ 7 ਆਟੋਮੋਬਾਈਲ ਮਾਸਟਰ ਕੀਜ਼ ਅਤੇ 2 ਪ੍ਰੋਗਰਾਮਿੰਗ ਡਿਵਾਈਸਿਸ ਲੱਭੀਆਂ ਗਈਆਂ, ਜੋ ਕਿ ਵਰਤੀਆਂ ਜਾਂਦੀਆਂ ਹਨ ਨਵੀਆਂ ਗੱਡੀਆਂ ਨੂੰ ਬੜੀ ਆਸਾਨੀ ਦੇ ਨਾਲ ਰੀਪ੍ਰੋਗਰਾਮ ਕਰਕੇ ਐਜ਼ ਅ ਕੀ ਬਣਾ ਕੇ ਉਹਨਾਂ ਨੂੰ ਹੀ ਚਲਾਉਣ ਦੇ ਲਈ ਅਤੇ ਖੋਣ ਦੇ ਲਈ, ਚੋਰੀ ਕਰਨ ਦੇ ਲਈ। ਸੋ ਇਸ ਇਨਵੈਸਟੀਗੇਸ਼ਨ ਦੇ ਰਾਹੀਂ ਹੁਣ ਕੁੱਲ ਮਿਲਾ ਕੇ 7 ਸਸਪੈਕਟਸ ਨੂੰ ਫੜਿਆ ਗਿਆ ਹੈ। ਇੱਕ 16 ਸਾਲ ਦਾ ਮੁੰਡਾ, 2 16 ਸਾਲ ਦੀਆਂ ਕੁੜੀਆਂ, ਇੱਕ 17 ਸਾਲ ਦੀ ਕੁੜੀ, ਇੱਕ 18 ਸਾਲ ਦਾ ਬੰਦਾ, ਇੱਕ 19 ਸਾਲ ਦਾ ਬੰਦਾ ਅਤੇ ਇੱਕ 20 ਸਾਲ ਦਾ ਬੰਦਾ, ਸਾਰੇ ਦੇ ਸਾਰੇ ਟੋਰਾਂਟੋ ਸ਼ਹਿਰ ਦੇ ਰਹਿਣ ਵਾਲੇ। ਅਤੇ ਇਹਨਾਂ ਦੇ ਖਿਲਾਫ ਹੁਣ ਅਲੱਗ ਅਲੱਗ ਕ੍ਰਿਮੀਨਲ ਚਾਰਜ ਲਏ ਕੀਤੇ ਗਏ ਹਨ, ਖਾਸ ਤਾਂ ਪੋਜੈਸ਼ਨ ਆਫ ਐਨ ਆਟੋਮੋਬਾਈਲ ਮਾਸਟਰ ਕੀ, ਪੋਜੈਸ਼ਨ ਆਫ ਏ ਫਾਇਰਆਰਮ, ਪੋਜੈਸ਼ਨ ਆਫ ਅ ਲੋਡਿਡ ਪ੍ਰੋਹਿਬਿਟਡ ਔਰ ਰਿਸਟ੍ਰਿਕਟਡ ਫਾਇਰਆਰਮ, ਐਂਡ ਕੈਰੀਇੰਗ ਏ ਕੰਸੀਲਡ ਵੈਪਨ, ਰਿਡੀਕਿਊਲਸ। ਨਾਟ ਈਵਨ ਅ ਹੈਂਡ ਗਨ, ਬੰਦੇ ਤੋਂ ਇੱਕ AR-15 ਉਹਦੇ ਬਾਡੀ 'ਤੇ ਲੱਭੀ ਗਈ, ਰਿਡੀਕਿਊਲਸ, ਸੈਮੀ ਆਟੋਮੈਟਿਕ ਰਾਈਫਲ। ਨਾਲ ਦੇ ਦੋਸਤੋ, ਕੱਲ੍ਹ ਟੋਰਾਂਟੋ ਸ਼ਹਿਰ ਦੇ ਵਿੱਚ ਇੱਕ ਮੁੰਡੇ ਨੂੰ ਟ੍ਰੇਨ ਦੇ ਨਾਲ ਹੀ, ਟਰੈਕਸ 'ਤੇ ਹੀ ਹਿੱਟ ਕੀਤਾ ਗਿਆ ਅਤੇ ਅਨਫੋਰਚੁਨੇਟਲੀ ਉਹਦੀ ਡੈਥ ਹੋ ਚੁੱਕੀ ਹੈ। ਟੋਰਾਂਟੋ ਪੁਲਿਸ ਨੇ ਸਟੇਟ ਕੀਤਾ ਹੈ ਕਿ ਕੱਲ੍ਹ ਟਿਊਜ਼ਡੇ August 25, 2026 ਰਾਤ ਤਕਰੀਬਨ 11 ਵਜੇ ਐਮਰਜੈਂਸੀ ਕਰੂਜ਼ ਨੂੰ ਟੋਰਾਂਟੋ ਸ਼ਹਿਰ ਦੇ ਵਿੱਚ ਡੈਨਫੋਰਥ ਐਵਨਿਊ ਐਂਡ ਗ੍ਰੀਨਵੁੱਡ ਐਵਨਿਊ ਦੇ ਏਰੀਆ ਦੇ ਵਿੱਚ ਸੱਦਿਆ ਗਿਆ, ਇੱਕ ਪੈਡੈਸਟਰੀਅਨ ਨੂੰ ਟ੍ਰੇਨ ਦੇ ਵੱਲੋਂ ਹਿੱਟ ਹੋਣ ਤੋਂ ਬਾਅਦ। ਅਤੇ ਜਦੋਂ ਆਫਿਸਰਸ ਅਤੇ ਐਮਰਜੈਂਸੀ ਕਰੂਜ਼ ਅਤੇ ਪੈਰਾਮੈਡਿਕਸ ਸੀਨ 'ਤੇ ਪਹੁੰਚੇ, ਉਹਨਾਂ ਨੇ ਪਤਾ ਕੀਤਾ ਕਿ ਇੱਕ 18 ਸਾਲ ਦਾ ਮੁੰਡਾ ਅਤੇ ਇੱਕ ਕੁੜੀ ਟ੍ਰੇਨ ਟਰੈਕਸ 'ਤੇ ਹੀ ਫੋਰ ਸਮ ਰੀਜ਼ਨ ਤੁਰ ਕੇ ਹੀ ਜਾ ਰਹੇ ਸੀ, ਔਨ ਦ ਟਰੈਕਸ ਤੁਰ ਕੇ ਹੀ ਜਾ ਰਹੇ ਸੀ ਰਾਤ 11 ਵਜੇ ਲਾਸਟ ਨਾਈਟ, ਜਦੋਂ 2 ਅਲੱਗ ਟ੍ਰੇਨਸ, ਕੰਸੈਕਟਿਵ ਟ੍ਰੇਨਸ ਉਹਨਾਂ ਦੇ ਕੋਲ ਲੰਘੀਆਂ। ਸੋ ਇਸ ਮੁੰਡੇ ਨੇ ਤਾਂ ਪਹਿਲੀ ਟ੍ਰੇਨ ਨੂੰ ਤਾਂ ਅਵੋਇਡ ਕੀਤਾ, ਪਰ ਦੂਜੀ ਨੂੰ ਦੇਖਿਆ ਤੱਕ ਹੀ ਨਹੀਂ ਹੈਗਾ, ਵਿਚ ਸਟਰੱਕ ਹਿਮ, ਅਤੇ ਉਹਨੂੰ ਸੀਨ 'ਤੇ ਹੀ ਅਨਫੋਰਚੁਨੇਟਲੀ ਡੈਡ ਪ੍ਰੋਨਾਊਂਸ ਕੀਤਾ ਗਿਆ। ਸੋ ਟ੍ਰੈਫਿਕ ਸਰਵਿਸ ਆਫਿਸਰਸ ਫਰੋਮ ਟੋਰਾਂਟੋ ਪੁਲਿਸ ਨੇ ਕਨਫਰਮ ਕੀਤਾ ਹੈ ਕਿ ਇਹ ਇੱਕ 18 ਸਾਲ ਦਾ ਮੁੰਡਾ ਸੀ, ਬੰਦਾ ਸੀ, ਪਰ ਨਾਮ ਅਤੇ ਹੋਰ ਕੋਈ ਵੀ ਜਾਣਕਾਰੀ ਫਿਲਹਾਲ ਨਹੀਂ ਰਿਲੀਜ਼ ਕੀਤੀ ਗਈ ਹੈ ਅਤੇ ਕੋਈ ਵੀ ਫਾਉਲ ਪਲੇ ਸਸਪੈਕਟਡ ਹੀ ਨਹੀਂ ਹੈਗਾ। ਟੋਰਾਂਟੋ ਪੁਲਿਸ ਨੇ ਕਿਹਾ ਹੈ ਕਿ ਇਹ ਇੱਕ ਸਿਵਿਲੀਅਨ ਟ੍ਰੇਨ ਨਹੀਂ ਸੀ, ਗੋ ਟ੍ਰਾਂਜ਼ਿਟ ਵਰਕ ਟ੍ਰੇਨ ਸੀ, ਜੋ ਕਿ ਰੇਲ ਵਰਕਰਸ ਨੂੰ ਹੀ ਟ੍ਰਾਂਸਪੋਰਟ ਕਰ ਰਹੀ ਸੀ, ਪਰ ਨਹੀਂ ਕਿਹਾ ਕਿ ਇਹ ਜੋੜੀ ਟ੍ਰੇਨ ਟਰੈਕਸ 'ਤੇ ਅੱਧੀ ਰਾਤ ਨੂੰ ਕਿਉਂ ਤੁਰ ਕੇ ਜਾ ਰਹੇ ਸੀ। ਵੈਰੀ ਸੈਡ ਨਿਊਜ਼ ਆਈਦਰ ਵੇ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੈ, ਸਟੂਡੀਓ ਫੋਨ ਨੰਬਰ ਹੈ 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444,

0: FM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
2: ਲੱਖਾਂ ਦਿਲਾਂ ਦੀ ਧੜਕਣ, ਦ ਸੁਪਰ ਸਟਾਰ ਐਮੀ ਵੇਲ। And Cellular Point present AmiWare live in Toronto.

0: वाले रेडी हो जाओ बाय योर टिकट्स एट ticketmaster.ca और कॉल 6479648573. देयर आर सिंगर्स, देयर आर परफॉर्मर्स एंड देन देयर आर लेजेंड्स. Defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
1: Ki thonu kise vi financial situation lai mortgage di lod hai? Jive first or second mortgage, purchase or refinance, ya private funds? Har jagah haath pair maar ke dekh chuke ho.
2: Tab fikr kyun karde ho? Devilam Sadhuv Kul has solutions for every situation.
1: Ye offer kar dene best rates, impaired credit ya bankruptcy hai? No problem.
2: Only A, B and trusted private lenders.
1: You shop around and come back to Neelam.
2: Ajhi call karo. Neelam Sadhuv no.
1: 647-739-8710. License number M200-3450.
3: Sanu maan hai Canadian hon da. Ye Canadian hon de nate sofa maan te kaisa leather jade ke ikko owner ne aur custom made sofa tiyar karde ne Canadian made. Apne ghar de living room di ganti ਮਿਹਨਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ. 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ. 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ. ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਮਟਨ. ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053. 905-792-8053. ਸੋਫਾ ਮਾਰਟ ਔਰ ਕੈਸਾ ਲੈਦਰ, ਇੱਕੋ ਹੀ ਕੰਪਨੀ ਦਾ ਨਾਮ.
4: ਮੱਲੀ ਟੈਂਟ ਸਰਵਿਸਿਜ਼ ਤੁਹਾਡੇ ਸਪੈਸ਼ਲ ਇਵੈਂਟਸ ਦੇ ਹਰੇਕ ਸਾਈਜ਼ ਦੇ ਵਾਟਰਪਰੂਫ ਟੈਂਟਸ ਪ੍ਰੋਵਾਈਡ ਕਰਦੇ ਨੇ. 10x10 ਫੀਟ ਤੋਂ ਲੈ ਕੇ 40x100 ਫੀਟ ਦੇ ਤੰਬੂ ਨੇ. ਟੇਬਲਸ ਤੇ ਕੁਰਸੀਆਂ ਵੀ ਨਾਲ ਲੈ ਕੇ ਆਉਂਦੇ ਨੇ ਤੇ ਤੁਹਾਡੇ ਬੈਕਯਾਰਡ ਨੂੰ ਬੈਂਕਵੈਟ ਹਾਲ ਵਾਂਗੂ ਬਣਾਉਂਦੇ ਨੇ. ਫੈਂਸੀ ਚੇਅਰਸ ਵੀ ਅਵੇਲੇਬਲ ਹਨ. LED ਗਲੋ ਇਨ ਦਾ ਡਾਰਕ ਬਣੀ ਬਣਾਈਆਂ ਬਾਰਸ, ਟੇਬਲਸ ਤੇ ਕੁਰਸੀਆਂ ਵੀ ਤੁਸੀਂ ਰੈਂਟ ਕਰ ਸਕਦੇ ਹੋ. ਅੱਜ ਹੀ ਮੱਲੀ ਟੈਂਟ ਸਰਵਿਸਿਜ਼ ਨੂੰ ਕਾਲ ਕਰੋ 647-999-2569. 647-999-2569.

0: ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
2: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
3: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
1: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-455-3381 416-457-3381
4: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ ਦੋਸਤੋ ਹੁਣ ਤੱਕ ਤਾਂ ਸਾਰਿਆਂ ਨੂੰ ਚੰਗਾ ਪਤਾ ਹੀ ਹੋਣਾ ਹੈ ਕਿ ਸਾਡੀ ਫੈਡਰਲ ਸਰਕਾਰ September 8, 2026 ਨੂੰ ਤਕਰੀਬਨ 700 US ਗੁੱਡਸ ਇੰਪੋਰਟਡ ਟੂ ਕੈਨੇਡਾ ਤੇ 15-25 ਤੋਂ ਲੈ ਕੇ 50% ਤੱਕ ਦੇ ਟੈਰਿਫਸ ਲਾਉਣ ਵਾਲੇ ਹਨ ਪਰ ਅੱਜ ਪਹਿਲਾਂ ਪ੍ਰੋਵਿੰਸ਼ੀਅਲ ਲੈਵਲ 'ਤੇ ਵੀ ਟੈਰਿਫ ਪੇਸ਼ ਕੀਤਾ ਗਿਆ ਹੈ ਅਤੇ ਜਿਹੜਾ ਕੰਮ ਸਾਡੇ ਹੀ ਮੁਲਕ ਸਾਡੇ ਹੀ ਇਕਾਨਮੀ ਸਾਡੇ ਹੀ ਇੰਪਲੋਇਮੈਂਟ ਦੇ ਲਈ ਬੇਹੱਦ ਜ਼ਰੂਰੀ ਹੈ 13-14 ਗੁਣਾ ਜ਼ਿਆਦਾ ਵੱਡੀ ਇਕਾਨਮੀ ਦੁਨੀਆ ਦੀ ਹੀ ਸਭ ਤੋਂ ਵੱਡੀ ਇਕਾਨਮੀ ਦੇ ਨਾਲ ਸਮਝੌਤਾ ਕਰਨਾ ਉਹ ਅੱਜ ਕਨਫਰਮ ਕੀਤਾ ਗਿਆ ਹੈ ਕਿ ਅਨਫੋਰਚੁਨੇਟਲੀ ਸਮਝੌਤੇ ਛੱਡੋ ਗੱਲਬਾਤ ਵੀ ਨਹੀਂ ਕੀਤੀ ਜਾ ਰਹੀ ਹੈ ਟਾਪ ਲੈਵਲ 'ਤੇ ਆਲ ਚੈਨਲਸ ਆਫ ਕਮਿਊਨੀਕੇਸ਼ਨ ਅਨਫੋਰਚੁਨੇਟਲੀ ਬੰਦ ਹਨ ਗ੍ਰੇਟ ਨੈਗੋਸ਼ੀਏਟਰ ਮਿਸਟਰ ਮਾਰਕ ਕਾਰਨੀ ਬੜਾ ਕਮਾਲ ਦਾ ਕੰਮ ਕਰ ਰਿਹਾ ਹੈ ਸੋ ਦੋਸਤੋ ਅੱਜ ਪ੍ਰੋਵਿੰਸ਼ੀਅਲ ਲੈਵਲ 'ਤੇ ਸਸਕੈਚੁਆਨ ਦੇ ਪ੍ਰੀਮੀਅਰ ਸਕਾਟ ਮੋ ਨੇ ਕਿਹਾ ਹੈ ਕਿ ਭਾਵੇਂ ਅਸੀਂ ਹੁਣ ਇੰਨੇ ਜ਼ਿਆਦਾ ਮਹੀਨਿਆਂ ਤੋਂ ਟ੍ਰੇਡ ਵੋਰ ਦੇ ਵਿੱਚ ਅਮੇਰੀਕਨ ਐਲਕੋਹੋਲ ਪ੍ਰੋਵਿੰਸ਼ੀਅਲ ਠੇਕਿਆਂ ਦੇ ਵਿੱਚ ਬੈਨ ਨਹੀਂ ਕੀਤੀ ਆ ਬੋਇਕਾਟ ਨਹੀਂ ਕੀਤੀ ਆ ਲੋਕ ਕੀ ਕਰ ਸਕਦੇ ਜੇ ਕਰਨਾ ਚਾਹੁੰਦੇ ਨੇ ਫਰੀਡਮ ਆਫ ਚੋਇਸ ਕੰਜ਼ੂਮਰਸ ਚੋਇਸ ਪਰ ਅੱਜ ਸਸਕੈਚੁਆਨ ਦੇ ਪ੍ਰੀਮੀਅਰ ਸਕਾਟ ਮੋ ਨੇ ਕਿਹਾ ਹੈ ਕਿ ਉਹ ਅਮੇਰੀਕਾ ਤੋਂ ਆਉਂਦੀ ਕਨੇਡਾ ਤੱਕ ਖਾਸ ਸਸਕੈਚੁਆਨ ਤੱਕ ਜਿੰਨੀ ਵੀ ਐਲਕੋਹੋਲ ਹੈ ਲਿਕਰ ਹੈ ਉਹਦੇ 'ਤੇ ਹੁਣ 50% ਦਾ ਟੈਰਿਫ ਲਾ ਰਿਹਾ ਹੈ ਸੋ ਜਿਹੜਾ ਵੀ ਜਾ ਕੇ ਕੋਈ ਅਮੇਰੀਕਨ ਬਰਬਨ ਜਾਂ ਜੋ ਕੁਛ ਵੀ ਜੈਕ ਡੈਨੀਅਲਸ ਐਕਸੈਟਰਾ ਖਰੀਦਣਾ ਚਾਹੁੰਦਾ ਹੈ ਸਸਕੈਚੁਆਨ ਦੇ ਵਿੱਚ ਪ੍ਰਾਈਸਿਸ ਅਬਾਊਟ ਪਾਪ ਆਫ ਕਾਫੀ ਜ਼ਿਆਦਾ ਵੱਧ ਜਾਣੇ ਹਨ ਅਤੇ ਇਹ ਸਭ ਤੋਂ ਪਹਿਲਾਂ ਹੀ ਪ੍ਰੋਵਿੰਸ਼ੀਅਲ ਬ੍ਰੈਂਡ ਨਿਊ ਟੈਰਿਫ ਇੰਟਰੋਡਿਊਸ ਕੀਤਾ ਗਿਆ ਹੈ ਬਾਈ ਐਨੀ ਪ੍ਰੀਮੀਅਰ ਇਨ ਕੈਨੇਡਾ ਅਤੇ ਤੁਸੀਂ ਐਕਸਪੈਕਟ ਕਰ ਸਕਦੇ ਹੋ ਜਿਸ ਹਿਸਾਬ ਦੇ ਨਾਲ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਕੈਪਟਨ ਕਨੇਡਾ ਬਣਿਆ ਫਿਰਿਆ ਉਹ ਵੀ ਬਹੁਤ ਹੀ ਜਲਦ ਪੰਗਾ ਪੁੰਗਾ ਲਊਗਾ ਜ਼ਰੂਰ ਉਹ ਵੀ ਕੁਛ ਨਾ ਕੁਛ ਕਰੂਗਾ ਜ਼ਰੂਰ ਕਹਿੰਦਾ ਹੈ ਕਿ ਬਿਜਲੀ ਤੱਕ ਵੀ ਬੰਦ ਕਰ ਦੇਵਾਂਗੇ ਪਰ ਇਕੱਲਾ ਨਹੀਂ ਕਰੂਗਾ ਉਹ ਵੀ ਤੁਹਾਨੂੰ ਅੱਗੇ ਦੱਸਦੇ ਹਾਂ ਪਰ ਜਿਹੜੀ ਸਭ ਤੋਂ ਮੇਨ ਗੱਲ ਹੈ ਦੋਸਤੋ ਭਾਵੇਂ ਇੱਥੇ ਹੁਣ ਲੋਕ ਚਾਹੁੰਦੇ ਤਾਂ ਹੈਗੇ ਆ ਮੇਨ ਸਟ੍ਰੀਮ ਪੋਲਿੰਗ ਦਿਖਾਉਂਦੀ ਵੀ ਹੈ ਤੁਹਾਨੂੰ ਵੀ ਜੇਕਰ ਪੁੱਛ ਲਵਾਂ ਮੈਨੂੰ ਲੱਗਦਾ ਤਾਂ ਹੈ ਕਿ ਅੱਧ ਤੋਂ ਵੱਧ ਯਾਨੀ ਕਿ ਮੈਜੋਰਟੀ ਸਹਿਮਤ ਹੋਊਗੀ ਕਿ ਸਾਨੂੰ ਕਾਊਂਟਰ ਟੈਰਿਫਸ ਲਾਉਣੇ ਚਾਹੀਦੇ ਨੇ ਪੰਗਾ ਲੈਣਾ ਚਾਹੀਦਾ ਹੈ ਬਦਲਾ ਲੈਣਾ ਚਾਹੀਦਾ ਹੈ ਰਿਟੈਲੀਏਟ ਕਰਨਾ ਚਾਹੀਦਾ ਹੈ ਚਾਹੇ ਤੁਸੀਂ ਵੀ ਇਹ ਸੋਚ ਰੱਖਦੇ ਹੋ ਨਹੀਂ ਰੱਖਦੇ ਹੋ ਗੱਲ ਤਾਂ ਇਹ ਹੈ ਦੋਸਤੋ ਕਿ ਸਮਝੌਤੇ ਤਾਂ ਫਿਰ ਵੀ ਹੋਣੇ ਚਾਹੀਦੇ ਨੇ ਕਿਉਂਕਿ ਸਾਨੂੰ ਪਤਾ ਹੈ ਸੂਨਰ ਔਰ ਲੇਟਰ ਹੋਰ ਵੀ ਇੰਡਸਟਰੀ ਤਬਾਹ ਹੋਣੀਆਂ ਨੇ ਸੂਨਰ ਔਰ ਲੇਟਰ ਹੋਰ ਵੀ ਬਿਜ਼ਨਸਿਸ ਬੰਦ ਹੋਣੇ ਨੇ ਸੂਨਰ ਔਰ ਲੇਟਰ ਆਰੋ ਪਲਾਂਟਸ ਹੋਰ ਵੀ ਬੰਦ ਹੋਣੇ ਆ ਅਤੇ ਭਾਜੀ ਜਾਣੇ ਆ ਅਮਰੀਕਾ ਤੱਕ ਸੋ ਨੁਕਸਾਨ ਕਿਹਦਾ ਹੋਣਾ ਹੈ ਮੇਰਾ ਤੁਹਾਡਾ ਸਾਡੇ ਸਾਰਿਆਂ ਦਾ ਸੋ ਸਮਝੌਤੇ ਕਰਨੇ ਜ਼ਿਆਦਾ ਜ਼ਰੂਰੀ ਨੇ ਇਸ ਫੇਕ ਪੇਟਰੀਓਟਿਜ਼ਮ ਐਂਡ ਅਮੇਰੀਕਨ ਬੋਇਕਾਟ ਨਾਲੋਂ ਗੱਲ ਇਹ ਹੈ ਕਿ ਅੱਜ ਹੀ ਇੱਕ ਲਾਈਵ CBC ਇੰਟਰਵਿਊ ਦੇ ਵਿੱਚ US ਟਰੇਡ ਰੈਪ੍ਰਜੈਂਟੇਟਿਵ ਜੇਮਸਨ ਗ੍ਰੀਅਰ ਜੋ ਕਿ ਟਰੰਪ ਦਾ ਟਾਪ ਬੰਦਾ ਹੈ ਜੋ ਕਿ ਟਾਪ ਨੈਗੋਸ਼ੀਏਟਰ ਹੈ ਫੋਰ ਅਮੇਰੀਕਾ ਉਹਨੇ ਸਾਫ ਕਹਿ ਦਿੱਤਾ ਫਿਰ ਤੋਂ ਕਿਹਾ ਹੈ ਸਾਡਾ ਨਹੀਂ ਕਸੂਰ ਤੁਹਾਡੀ ਹੀ ਸਰਕਾਰ ਦਾ ਤੁਹਾਡਾ ਹੀ ਨੈਗੋਸ਼ੀਏਟਰ ਦਾ ਕਸੂਰ ਹੈ ਜਿਨ੍ਹਾਂ ਨੇ ਅਖੀਰਲੇ ਘੰਟਿਆਂ ਦੇ ਵਿੱਚ ਕਈ ਚੀਜ਼ਾਂ ਧੱਕੇ ਨਾਲ ਬਾੜਨ ਦੀ ਕੋਸ਼ਿਸ਼ ਕੀਤੀ ਐਗਰੀਮੈਂਟ ਦੇ ਵਿੱਚ ਉਹਨਾਂ ਨੇ ਵੱਧ ਫਾਇਦਾ ਕਢਾਉਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਅਸੀਂ ਨਾ ਕਹੀ ਕਿਉਂਕਿ ਲਾਸਟ ਮਿਨਟ ਸਨੀਕਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਸਭ ਕੁਝ ਸੈੱਟ ਇਨ ਸਟੋਨ ਆਲਰੇਡੀ ਹੈਗਾ ਸੀ ਉਹਨਾਂ ਨੇ ਆਹ PDO ਵਾਕਬੈਕ ਕੀਤੀ ਆ ਸੋ ਆਹ ਜਿਹੜਾ ਹੁਣ ਬਲੇਮ ਗੇਮ ਹੈ ਬਲੇਮ ਤਾਂ ਮੈਜੋਰਟੀ ਆਫ ਕਨੇਡੀਅਨਸ ਨੇ ਤਾਂ ਅਮੈਰੀਕਾ 'ਤੇ ਹੀ ਲਾਉਣਾ ਹੈ ਕਿਉਂਕਿ ਉਹਨਾਂ ਨੇ ਟੈਰਿਫਸ ਪਹਿਲੀ ਜਗ੍ਹਾ ਲਾਏ ਨੇ ਚਲੋ ਮੰਨ ਵੀ ਲੈਂਦੇ ਹਾਂ ਪਰ ਜਿਹੜੀ ਡੀਲ ਹੁਣ ਟੁੱਟੀ ਹੈ ਇਹਦਾ ਹੁਣ ਕਸੂਰ ਇੱਕ ਦੂਜਿਆਂ 'ਤੇ ਹੀ ਲਾਈ ਜਾਂਦੇ ਨੇ ਜਦੋਂ ਡੀਲ ਪੇਸ਼ ਕਰੋ ਸ਼ੋ ਅਸ ਦ ਪੇਪਰ ਵਰਕ ਦੈਟਸ ਇਜ਼ ਸਿੰਪਲ ਐਜ਼ ਦੈਟ ਹੁਣ ਹੋਰ ਅਤੇ ਹੋਰ ਅਤੇ ਹੋਰ ਅਤੇ ਹੋਰ ਲੋਕ ਮੰਗ ਕਰ ਰਹੇ ਨੇ ਕਿ ਪੇਪਰ ਵਰਕ ਦਿਖਾਓ ਕੌਣ ਸੱਚ ਕੌਣ ਝੂਠ ਬੋਲ ਰਿਹਾ ਹੈ ਇਹ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਅਤੇ ਜੇ ਤੁਸੀਂ ਇਸ ਗੱਲ ਦੇ ਖਿਲਾਫ ਹੋ ਤਾਂ ਕਹੀ ਜਾਂਦੇ ਹੋ ਕਿ ਇਹ ਬਸ ਮੰਗ ਜਿਹੜੀ ਹੈ ਟ੍ਰਾਂਸਪੇਰੈਂਸੀ ਦੀ ਇਹ ਗਲਤ ਹੈ ਤੁਹਾਡਾ ਦਿਮਾਗ ਹੀ ਖਰਾਬ ਹੋਣਾ ਹੈ ਟ੍ਰਾਂਸਪੇਰੈਂਸੀ ਵਧਾਉਣ ਦੇ ਨਾਲ ਕੋਈ ਨੁਕਸਾਨ ਨਹੀਂ ਹੋਣਾ ਫਾਇਦਾ ਹੀ ਹੋਣਾ ਹੈ ਸਾਨੂੰ ਪਤਾ ਲੱਗ ਜੂਗਾ ਕਿ ਕਿੰਨੇ ਕੁ ਗ੍ਰੇਟ ਨੈਗੋਸ਼ੀਏਟਰ ਨੇ ਅਤੇ ਕਸੂਰ ਕਿਹਦਾ ਹੀ ਹੈ ਸਿੰਪਲ ਐਜ਼ ਦੈਟ ਪਰ ਗੱਲ ਇਹ ਹੈ ਯੂ ਐਸ ਟ੍ਰੇਡ ਰੈਪ੍ਰੈਜੈਂਟੇਟਿਵ ਜੇਮਸਨ ਗਵੀਅਰ ਨੇ ਤਕਰੀਬਨ 47 ਮਿੰਟ ਪਹਿਲਾਂ ਹੀ 5:00 PM ਹੀ ਲਾਈਵ ਟੂ ਏਅਰ ਕਨਫਰਮ ਕੀਤਾ ਇੱਕ ਇੰਟਰਵਿਊ ਦੇ ਵਿੱਚ ਕਿ ਉਹਦੇ ਅਤੇ ਨਾਲ ਦਿਆ ਕੈਨੇਡਾ ਯੂ ਐਸ ਟ੍ਰੇਡ ਮਿਨਿਸਟਰ ਡੋਮਿਨਿਕ ਲਬਲਾਂਕ ਅਤੇ ਆਪਸ ਦੇ ਵਿੱਚ ਆਲ ਚੈਨਲਸ ਆਫ ਨੈਗੋਸ਼ੀਏਸ਼ਨਸ ਆਲ ਚੈਨਲਸ ਆਫ ਟਾਕਸ ਕੰਪਲੀਟਲੀ ਬੰਦ ਹਨ ਜੋ ਕਿ ਬੇਵਕੂਫੀ ਹੀ ਹੈ ਭਾਵੇਂ ਗੁੱਸਾ ਵੀ ਬਥੇਰਾ ਹੈ ਟ੍ਰੇਡ ਡੀਲ ਨਵੀਂ ਨਵੀਂ ਹੀ ਟੁੱਟੀ ਹੈ ਬਟ ਵੀ ਗਾਟ ਟੂ ਗੈਟ ਅ ਡੀਲ ਨਹੀਂ ਤਾਂ ਸਰਵਾਈਵ ਤਾਂ ਕਿਤੇ ਕਰਨਾ ਹੀ ਨਹੀਂ ਹੈਗਾ ਇੱਥੇ ਸਾਨੂੰ ਇਹ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ ਗੱਲਬਾਤ ਵੀ ਨਹੀਂ ਕੀਤੀ ਜਾ ਰਹੀ ਹੈ ਇਹ ਅਨਫੋਰਚੁਨੇਟ ਗੱਲ ਹੈ ਦੈਟਸ ਦ ਵਰਸਟ ਪਾਰਟ ਦੇਰ ਇਜ਼ ਨੋ ਟਾਕਸ ਨੈਗੋਸ਼ੀਏਸ਼ਨ ਦੀ ਬਹੁਤ ਦੂਰ ਦੀ ਗੱਲ ਆ ਹੁਣ ਦੋਸਤੋ ਅੰਟੇਰੀਓ ਦਾ ਹੀ ਪ੍ਰੀਮੀਅਰ ਡਗ ਫੋਰਡ ਅੱਜ ਹੀ ਕਹਿ ਚੁੱਕਿਆ ਹੈ ਕਿ ਸਭ ਕੁਛ ਹੀ ਔਨ ਦ ਟੇਬਲ ਹੈ ਉਹ ਬਹੁਤ ਵੱਡੇ ਵੱਡੇ ਕੰਮ ਕਰਨ ਲਈ ਤਿਆਰ ਹੈ ਜਿਵੇਂ ਕਿ ਬਿਜਲੀ ਬੰਦ ਕਰਨ ਲਈ ਤਿਆਰ ਹੈ ਪਰ ਉਹਨੇ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਉਹ ਇਕੱਲਾ ਨਹੀਂ ਇਹ ਕਰ ਸਕਦਾ ਹੈ ਇਕੱਲਾ ਨਹੀਂ ਕਰੂਗਾ ਉਹਨੂੰ ਬਾਕੀਆਂ ਪ੍ਰੀਮੀਅਰਸ ਦਾ ਵੀ ਸਾਥ ਚਾਹੀਦਾ ਹੈ ਅਤੇ ਇਹ ਹੁਣ ਇੱਕ ਫਾਈਟ ਸ਼ੁਰੂ ਕਰ ਚੁੱਕਿਆ ਹੈ ਅਲਬਰਟਾ ਦੀ ਪ੍ਰੀਮੀਅਰ ਦੇ ਨਾਲ ਜੋ ਕਿ ਇਕੱਲੀ ਪ੍ਰੀਮੀਅਰ ਹੈ ਜੋ ਕਿ ਕਹਿ ਰਹੀ ਹੈ ਕਿ ਕਾਊਂਟਰ ਟੈਰਿਫ ਨਹੀਂ ਲਾਉਣੇ ਚਾਹੀਦੇ ਨੇ September 8, 2026 ਨੂੰ ਇਕੱਲੀ ਪ੍ਰੀਮੀਅਰ ਹੈ ਕਿ ਤੁਸੀਂ ਕਾਊਂਟਰ ਟੈਰਿਫ ਛੱਡੋ ਕੈਨੇਡੀਅਨ ਦੇ ਖਰਚੇ ਵਧਾਉਣੋਂ ਛੱਡੋ ਸਾਡਾ ਹੀ ਨੁਕਸਾਨ ਹੋਣਾ ਹੈ ਤੁਸੀਂ ਨੈਗੋਸ਼ੀਏਟ ਕਰੋ ਗੈਟ ਬੈਕ ਟੂ ਦ ਟੇਬਲ ਦੈਟਸ ਇਟ ਸੋ ਆਹੀ ਜਿਹੜੀ ਗੱਲ ਹੈ ਕੁਛ ਜਿਹੜੇ ਐਲਬੋਜ਼ ਅਪ ਲੋਕ ਨੇ ਉਹ ਕਹੀ ਜਾਂਦੇ ਆ ਕਿ ਡੈਨੀਅਲ ਸਮਿਥ ਤਾਂ ਕੈਨੇਡਾ ਦੇ ਖਿਲਾਫ ਆ ਉਹ ਦੇਸ਼ ਦਰੋਹੀ ਹੈ ਟ੍ਰੇਡਰ ਹੈ ਗੱਦਾਰ ਹੈ ਕਾਮਨ ਸੈਂਸ ਯੂਜ਼ ਕਰੋ ਜੇਕਰ ਕੋਈ ਕਹਿ ਰਿਹਾ ਹੈ ਕਿ ਕੈਨੇਡੀਅਨਸ ਦੇ ਕਾਊਂਟਰ ਟੈਰਿਫਸ ਦੇ ਨਾਲ ਨੁਕਸਾਨ ਹੋਣਾ ਹੈ ਖਰਚੇ ਵਧਣੇ ਆ ਕਾਸਟ ਆਫ ਲਿਵਿੰਗ ਵਧਣੀ ਆ ਇਨਫਲੇਸ਼ਨ ਵਧਣੀ ਆ ਅਤੇ ਇਹ ਨਹੀਂ ਲਾਉਣੇ ਚਾਹੀਦੇ ਅਤੇ ਨਾਲ ਦੀ ਨਾਲ ਨੈਗੋਸ਼ੀਏਸ਼ਨ ਹੀ ਹੋਣੀ ਚਾਹੀਦੀ ਆ ਇਹ ਕਿਹੜਾ ਦੇਸ਼ ਦਰੋਹੀ ਦੀ ਗੱਲ ਆ ਯਾਰ ਇਟਸ ਰਿਡਿਕਿਊਲਸ ਪਰ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਕਹਿ ਰਿਹਾ ਹੈ ਕਿ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਨੂੰ ਤਿਆਰ ਹੋਣਾ ਚਾਹੀਦਾ ਹੈ ਤੇਲ ਦੀ ਟੂਟੀ ਬੰਦ ਕਰਨ ਲਈ ਫਿਰ ਹੀ ਉਹ ਬਿਜਲੀ ਬੰਦ ਕਰੂਗਾ ਜੋ ਕਿ ਉਹ ਫਾਈਟ ਹੀ ਪਿੱਕ ਕਰ ਰਿਹਾ ਹੈ ਵੋਟਾਂ ਅਤੇ ਸਪੋਰਟ ਅਤੇ ਪੋਲਸ ਦੇ ਵਿੱਚ ਹੀ ਆਪਦੀ ਪੋਲੀਟੀਕਲ ਫਾਇਦੇ ਲਈ ਸੋ ਅੰਟੇਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਉਹ ਇਕੱਲਾ ਨਹੀਂ US ਤੱਕ ਅੰਟੇਰੀਓ ਦੇ ਵੱਲੋਂ 1.5 million ਘਰ ਅਤੇ ਕੰਮ ਅਤੇ ਕਾਰੋਬਾਰ ਤੱਕ ਬਿਜਲੀ ਬੰਦ ਕਰ ਸਕਦਾ ਉਹਨੂੰ ਬਾਕੀਆਂ ਪ੍ਰੋਵਿੰਸਿਸ ਦਾ ਵੀ ਸਾਥ ਚਾਹੀਦਾ ਹੈ ਕੁਛ ਮੇਰਾਟਾਈਮ ਅਟਲਾਂਟਿਕ ਪ੍ਰੋਵਿੰਸਿਸ ਨੇ ਜੋ ਕਿ ਕਾਫੀ ਜ਼ਿਆਦਾ ਬਿਜਲੀ ਪ੍ਰੋਵਾਈਡ ਕਰਦੇ ਨੇ ਥਰੂ ਦੇਅਰ ਨੇਬਰਿੰਗ ਸਟੇਟਸ ਅਤੇ ਨਾਲ ਦੀ ਨਾਲ ਓਇਲ ਪ੍ਰੋਵਾਈਡ ਕੀਤੀ ਜਾਂਦੀ ਹੈ ਫਰੋਮ ਐਲਬਰਟਾ ਕਾਫੀ ਵੱਡੀ ਗਿਣਤੀ ਦੇ ਵਿੱਚ ਹਿਊਜ ਗਿਣਤੀ ਦੇ ਵਿੱਚ ਉਹ ਕਹਿ ਰਿਹਾ ਹੈ ਕਿ ਟੀਮ ਕੈਨੇਡਾ ਅਪਰੋਚ ਚਾਹੀਦੀ ਹੈ ਡਗ ਫੋਰਡ ਨੇ ਕਿਹਾ ਕਿ ਮੈਂ ਇਸ ਟੀਮ ਕੈਨੇਡਾ ਅਪਰੋਚ ਨੂੰ ਲੀਡ ਕਰਨ ਲਈ ਤਿਆਰ ਹਾਂ ਪਰ ਇਕੱਲਾ ਨਹੀਂ ਪੰਗਾ ਲਊਂਗਾ ਸੋ ਅੱਜ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਨੇ ਕਿਹਾ ਸਾਰੇ ਆਪਸ਼ਨਸ ਔਨ ਦ ਟੇਬਲ ਹਨ ਪਰ ਆਈ ਕੈਂਟ ਡੂ ਇਟ ਅਲੋਨ ਆਮ ਨਾਟ ਦ ਓਨਲੀ ਪ੍ਰੋਵਿੰਸ ਦੈਟ ਸ਼ਿਪਸ ਇਲੈਕਟ੍ਰਿਸਿਟੀ ਡਾਊਨ ਟੂ ਦ US ਵੀ ਨੀਡ ਅ ਟੀਮ ਕੈਨੇਡਾ ਅਪਰੋਚ ਐਂਡ ਆਈਡ ਬੀ ਹੈਪੀ ਵਿਦ ਇਨ ਦ ਪ੍ਰੋਵਿੰਸਿਸ ਟੂ ਲੀਡ ਦੈਟ ਅਪਰੋਚ ਯਾਨੀ ਕਿ ਲੀਡਰ ਤਾਂ ਬਣ ਜੂਗਾ ਕੈਪਟਨ ਕੈਨੇਡਾ ਪਰ ਇਕੱਲਾ ਨਹੀਂ ਇਹ ਪੰਗਾ ਲਊਗਾ ਪਰ ਗੱਲ ਤਾਂ ਇਹ ਹੈ ਦੋਸਤੋ ਕਿ ਇਸ ਸਿਆਣੇ ਬੰਦੇ ਨੂੰ ਕੋਈ ਸਮਝਾਵੇ ਪਲੀਜ਼ ਕਿ ਜੇਕਰ ਇਸ ਤਰ੍ਹਾਂ ਦਾ ਇੰਨਾ ਵੱਡਾ ਕੰਮ ਕੀਤਾ ਵੀ ਜਾਂਦਾ ਹੈ US ਤੱਕ ਜਾਂਦੀ ਬਿਜਲੀ ਬੰਦ ਕੀਤੀ ਜਾਂਦੀ ਆ ਫਿਰ ਨਤੀਜਾ ਕੀ ਹੋਊਗਾ ਕੀ ਤੈਨੂੰ ਲੱਗਦਾ ਹੈ ਕਿ ਡੋਨਲਡ ਟਰੰਪ ਕਹੂਗਾ ਕਿ ਚਲੋ ਬਿਜਲੀ ਤੋਂ ਬਗੈਰ ਸਰ ਜੂਗਾ ਸਾਡਾ ਕੰਮ ਨੋ ਵੈਸਟਰਨ ਕੈਨੇਡਾ ਤੋਂ ਲੈ ਕੇ ਇੱਥੇ ਈਸਟਰਨ ਕੈਨੇਡਾ ਤੱਕ ਜਿਹੜੀ ਸਾਡੀ ਓਇਲ ਪਾਈਪਲਾਈਨਸ ਹਨ ਲਾਈਨ 5 ਸਪੈਸ਼ਲੀ ਜਿਨ੍ਹਾਂ 'ਤੇ ਸਾਡੀ ਇੰਟਾਇਰ ਇਕਾਨਮੀ ਡਿਪੈਂਡੈਂਟ ਹੈ ਜੋ ਕਿ US ਦੇ ਵਿੱਚੋਂ ਹੀ ਲੰਘਦੀ ਹੈ US ਦੇ ਵਿੱਚ ਹੀ ਟੂਟੀ ਬੰਦ ਕੀਤੀ ਜਾ ਸਕਦੀ ਆ ਸਾਨੂੰ ਭੁੱਖੇ ਮਾਰਨ ਦੇ ਲਈ ਸੋ ਅਸਲ ਦੇ ਵਿੱਚ ਇਹ ਕੈਪਟਨ ਕੈਨੇਡਾ ਦੀ ਜਿਹੜੀ ਨੋਟੰਕੀ ਹੈ ਸਿਰਫ ਦਿਖਾਵੇ ਦੇ ਲਈ ਹੀ ਹੈ ਅਤੇ ਇੱਕ ਨਵਾਂ ਲੀਏਜ਼ਾਨ ਸਟ੍ਰੈਟਜੀਜ਼ ਪੋਲ ਦੇ ਰਿਜ਼ਲਟ ਅੱਜ ਹੀ ਪੇਸ਼ ਹੋਏ ਨੇ ਜਿਸ ਦੇ ਮੁਤਾਬਕ ਇਸ ਪਿਛਲੇ ਹਫ਼ਤੇ ਦੀ ਟ੍ਰੇਡ ਡੀਲ ਟੁੱਟਣ ਤੋਂ ਬਾਅਦ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਨੂੰ ਡੋਨਲਡ ਟਰੰਪ ਨੇ ਕਹਿਣ ਕੇ ਖਿਸਮਾ ਬੱਤ ਤੋਂ ਬਾਅਦ ਅਤੇ ਹੋਰ ਵੀ ਗੱਲਬਾਤ ਤੋਂ ਬਾਅਦ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਫਿਰ ਤੋਂ ਜ਼ੀਰੋ ਤੋਂ ਲੈ ਕੇ ਹੀਰੋ ਬਣ ਗਿਆ ਹੈ, ਜਿੱਥੇ ਕਈ ਮਹੀਨੇ ਲਗਾਤਾਰ ਅਸੀਂ ਓਪੀਨੀਅਨ ਪੋਲਿੰਗ ਦੇ ਵਿੱਚ ਦੇਖਦੇ ਆ ਰਹੇ ਹਾਂ ਕਿ ਅਨਸੀਅਰੀਓ ਪ੍ਰੀਮੀਅਰ ਡੱਗ ਫੋਰਡ ਅਤੇ ਪੀ ਸੀ ਸਰਕਾਰ ਲਈ ਸਪੋਰਟ ਘੱਟਦੀ ਹੀ ਜਾ ਰਹੀ ਹੈ। ਹੈਰਾਨੀ ਵਾਲੀ ਗੱਲ ਇਹ ਆ ਕਿ ਬਿਨਾਂ ਲੀਡਰ ਤੋਂ ਹੀ, ਜ਼ੀਰੋ ਲੀਡਰ ਯੈਟ, ਅਨਸੀਅਰੀਓ ਲਿਬਰਲ ਪਾਰਟੀ ਹੀ ਅੱਗੇ ਪੋਲ ਕਰ ਰਹੀ ਸੀ ਕਈ ਡਿਫਰੈਂਟ ਪੋਲਸ ਦੇ ਵਿੱਚ ਕਈ ਹਫ਼ਤੇ ਲਗਾਤਾਰ। ਹੁਣ ਤਾਂ ਨਵਦੀਪ ਬੈਂਸ ਦੇ ਨਾਲ ਆ ਕੇ ਤਾਂ ਹੋਰ ਹੀ ਗੰਦ ਪਊਗਾ ਜਦੋਂ ਉਹ ਪ੍ਰੀਮੀਅਰ ਬਣੂਗਾ ਮੋਸਟ ਲਾਈਕਲੀ, ਪਰ ਉਹਦਾ ਡਿਫਰੈਂਟ ਸਟੋਰੀ ਹੈ। ਗੱਲ ਇਹ ਹੈ ਕਿ ਅਨਸੀਅਰੀਓ ਲਿਬਰਲ ਪਾਰਟੀ ਬਿਨਾਂ ਲੀਡਰ ਤੋਂ ਹੀ ਇਹਨੂੰ ਬੀਟ ਕਰ ਰਹੀ ਸੀ ਪੋਲਸ ਦੇ ਵਿੱਚ, ਅਤੇ ਹੁਣ ਇਸ ਨਵੇਂ ਫਰੈਸ਼ ਐਂਟੀ ਯੂ ਐਸ ਐਂਟੀ ਡੋਨਲਡ ਟਰੰਪ ਦੇ ਡਰਾਮੇ ਦੇ ਨਾਲ ਪੋਲਸ ਦੇ ਵਿੱਚ ਹੁਣ ਕੌਣ ਲੀਡ ਕਰ ਰਿਹਾ ਹੈ? ਅੱਜ ਹੀ ਬ੍ਰੈਂਡ ਨਿਊ ਸਪੈਂਕਿੰਗ ਨਿਊ ਪੋਲ ਲੀਏਜ਼ਾਂ ਸਟ੍ਰੈਟਜੀ ਵੱਲੋਂ ਪੇਸ਼ ਕੀਤੀ ਗਈ ਹੈ, ਅਤੇ ਡੱਗ ਫੋਰਡ ਬਣ ਗਿਆ ਹੈ ਜ਼ੀਰੋ ਤੋਂ ਲੈ ਕੇ ਫਿਰ ਤੱਕ ਹੀਰੋ ਆਪਣੇ ਕੈਪਟਨ ਕਨੇਡਾ ਦੇ ਇਸ ਨਾਟਕ ਦੇ ਨਾਲ।

0: चूहा ते कॉकरोच भी, सुन लो मेरी गल, मैं इस किचन च खाना बनाना ही नहीं
1: है। फिर कॉकरोच ते चूहे, ओ हाले महीना पहला ने ट्रीटमेंट कराई सी।
0: मैं तेरा पहला ही कहा सी सस्ते दे चक्कर च ना पो, हुण उपर बेसमेंट वाले बेड बग दी कंप्लेंट भी करी जांदे आ।
1: ओ मैं तां कहना घर ही बेच दिंदे आ।
2: आप घर चो बाहर क्यों जाना, चूहे कॉकरोचां नूं कड्डो। टोरंटो पेस्ट अरेस्ट नूं कॉल करो, जिहड़े छोटे तो छोटे घर तो लैके वड्डियां बिल्डिंग्स, रेस्टोरेंट, होटल्स, मोटल्स, नर्सिंग होम्स विच वी काम करते हैं। सस्ते दा दावा तो नहीं पर कम दी गारंटी है। 647-515-8000 टोरंटो पेस्ट अरेस्ट, सिक्के बंद कम दी गारंटी। 647-515-8000
3: ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹਾਂ ਦੋਸਤੋ। ਜੇ ਤੁਸੀਂ ਅੱਜ ਵਧੀਆ ਖਾਣਾ ਪੀਣਾ ਚਾਹੁੰਦੇ ਹੋ ਫਿਰ ਪਹੁੰਚੋ ਆਪਣੇ ਨੇੜਲੇ ਬ੍ਰੈਂਪਟਨ ਵਾਲੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਲੋਕੇਸ਼ਨ ਤੇ। 3 ਲੋਕੇਸ਼ਨ ਨੇ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਜਿੱਥੇ ਕਿ ਤੁਹਾਨੂੰ ਸਵੇਰੇ 2 ਵਜੇ ਤੱਕ ਤਾਜ਼ਾ ਤਾਜ਼ਾ ਵੈਜ ਨਾਨ ਵੈਜ ਪੂਰਾ ਸਵਾਦ ਇੰਡੀਅਨ ਫੂਡ ਮਿਲੂਗਾ ਫਰੋਮ ਸਿੰਪਲੀ ਇੰਡੀਅਨ। 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲਮੋਰ, ਕੈਸਲਮੋਰ ਤੇ ਗਾਰਡਨ ਬਰੁੱਕ ਟ੍ਰੇਲ ਤੇ ਪਹਿਲੀ ਓਰਿਜਨਲ ਲੋਕੇਸ਼ਨ ਹੈ। ਦੂਜੀ ਲੋਕੇਸ਼ਨ ਹੈ ਮਿਸਿਸ ਸਾਗਰ ਰੋਡ ਐਂਡ ਫਾਈਨੈਂਸ਼ੀਅਲ, 85 ਮੌਂਟਪੈਲੀਏ ਸਟਰੀਟ, ਬ੍ਰੈਂਪਟਨ। ਤੇ ਤੀਜੀ ਲੋਕੇਸ਼ਨ ਹੈ 15 ਫੈਂਟਰ ਵੇ, ਵਿਚ ਇਜ਼ ਐਟ ਬੋਵੇਰਡ ਐਂਡ ਚਿੰਕੂਜ਼ੀ। ਸੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, ਐਵਰੀ ਡੇ ਕੋਈ ਨਾ ਕੋਈ ਚੇਂਜ ਹੁੰਦੀ ਵੈਜ ਨੋਨ ਵੈਜ, ਮਲਟੀਪਲ ਆਈਟਮ ਤੇ ਬਾਏ ਵਨ ਗੈਟ ਵਨ ਫ੍ਰੀ, ਜ਼ਬਰਦਸਤ ਡੀਲ ਵੀ ਮਿਲਦੀ ਆ। ਲਾਈਵ ਟਰੱਕ ਕੇਟਰਿੰਗ ਕਰਵਾਉਣੀ ਆ, ਇਹ ਆਪਣੇ ਸਾਰੇ ਸ਼ੈੱਫ ਵੀ ਸਰਵਰ ਵੀ ਪੂਰੀ ਟੀਮ ਹੀ ਭੇਜਦੇ ਨੇ। ਕਾਲ 905-794-8111, 905-794-8111। ਨਵੀਂ ਐਨਕ ਤਿਆਰ ਕਰਵਾਉਣੀ ਆ, ਉਹ ਵੀ ਸਿਰਫ $99 ਦੇ ਵਿੱਚ, ਚਾਹੇ ਸਿੱਧੇ ਇੰਸ਼ੋਰੈਂਸ ਨੂੰ ਬਿੱਲ ਕੀਤਾ ਜਾਵੇ ਤੁਹਾਡੇ ਲਈ, ਜਾਂ ਤੁਸੀਂ ਸਿੱਧੇ ਪੱਲਿਓਂ ਹੀ ਪੇ ਕਰਨਾ ਹੈ, ਖਰਚਾ ਉਨਾ ਹੀ ਰਹਿਣਾ ਹੈ। ਕਲੀਅਰ ਵਿਊ ਆਈ ਕੇਅਰ, 11615 ਮਕਵੀਨ ਡਰਾਈਵ, ਬ੍ਰੈਂਪਟਨ, ਮੇਫੀਲਡ ਐਂਡ ਮਕਵੀਨ, ਮੇਫੀਲਡ ਐਂਡ ਮਕਵੀਨ ਤੇ ਹਨ। 11615 ਮਕਵੀਨ ਡਰਾਈਵ ਐਂਡ ਮੇਫੀਲਡ ਐਂਡ ਮਕਵੀਨ, ਦੋ ਕੈਨੇਡੀਅਨ ਬੋਰਨ ਐਂਡ ਐਜੂਕੇਟਡ ਵਧੀਆ ਡਾਕਟਰ ਨੇ, ਡਾਕਟਰ ਰਮਨਦੀਪ ਹੇਅਰ ਅਤੇ ਡਾਕਟਰ ਹਰਪ੍ਰੀਤ ਹੇਅਰ, ਜੋ ਕਿ ਤੁਹਾਡੇ ਲਈ ਪ੍ਰੋਫੈਸ਼ਨਲ ਆਪਟੀਕਲ ਸੇਵਾਵਾਂ ਪ੍ਰੋਵਾਈਡ ਕਰਦੇ ਨੇ, ਤੁਹਾਡੀ ਬੋਲੀ ਬੋਲਦੇ ਨੇ। ਸੋ ਬਜ਼ੁਰਗਾਂ ਨੂੰ ਵੀ ਲੈ ਕੇ ਜਾਣਾ, ਕੋਈ ਵੀ ਲੈਂਗੁਏਜ ਬੈਰੀਅਰ ਹੋਣੀ ਨਹੀਂ ਹੈਗੀ। 905-913-4545, 905-913-4545, ਬਹੁਤ ਹੀ ਸੋਹਣੀ ਐਨਕ ਤੁਹਾਡੇ ਪ੍ਰਸਕ੍ਰਿਪਸ਼ਨ ਦੇ ਹਿਸਾਬ ਨਾਲ ਇਹ ਤਿਆਰ ਕਰਕੇ ਦੇਣਗੇ ਵਿਦ ਸਿੰਗਲ ਵਿਜ਼ਨ ਲੈਂਸ ਫੋਰ ਓਨਲੀ $99 $99 ਦੇ ਵਿੱਚ। 905-913-4545 ਆਹ ਸੀ ਸਾਡਾ ਅੱਜ ਦਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀ ਪ੍ਰੋਗਰਾਮ। ਕੱਲ੍ਹ ਨੂੰ ਫਿਰ ਹਾਜ਼ਰ ਹੋਵਾਂਗੇ 3 ਤੋਂ ਲੈ ਕੇ 6 ਵਜੇ ਤੱਕ, 3 ਘੰਟੇ ਲਗਾਤਾਰ ਪ੍ਰੋਗਰਾਮ ਤੋਂ ਬਾਅਦ। ਹੁਣ ਕੋਈ ਗੱਲਬਾਤ ਕਰਨੀ ਹੋਵੇ, ਸਾਡੇ ਕਿਸੇ ਵੀ ਐਡਵਰਟਾਈਜ਼ ਦਾ ਫੋਨ ਨੰਬਰ ਚਾਹੀਦਾ ਹੋਵੇ, ਤੁਸੀਂ ਆਪਦੇ ਬਿਜ਼ਨਸ ਨੂੰ ਸਾਡੇ ਨਾਲ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਗਿਵ ਅਸ ਅ ਕਾਲ, ਟੈਕਸਟ ਔਰ ਵਟਸਐਪ ਐਟ 416-457-3381, 416-457-3381। 416-457-3381, 416-457-3381। ਪ੍ਰੋਗਰਾਮ ਤੋਂ ਬਾਅਦ ਤੁਸੀਂ ਮੇਰੇ ਨਾਲ ਸਮਰਾਜ ਸਿੱਧੂ ਨਾਲ ਕੋਈ ਵੀ ਇੰਸ਼ੋਰੈਂਸ ਰਿਲੇਟਡ ਪਲੈਨਿੰਗ ਫਾਰ ਯੋਰ ਫੈਮਿਲੀ, ਲਾਈਫ ਇੰਸ਼ੋਰੈਂਸ, ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ, ਡਿਸਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ, ਸਹੀ ਅਤੇ ਅਫੋਰਡੇਬਲ ਪਲੈਨਿੰਗ ਹੀ ਚਾਹੁੰਦੇ ਹੋ, ਗਿਵ ਮੀ ਅ ਕਾਲ, ਟੈਕਸਟ ਔਰ ਵਟਸਐਪ 416-457-3381, 416-457-3381। ਇੱਥੋਂ ਆ ਗਿਆ ਜੀ, ਸਤਿ ਸ਼੍ਰੀ ਅਕਾਲ।

0: Get ready for Raf Sapera, presented by AM 530, live at the Canadian National Exhibition on Friday, September 4th. Free with your CNE admission. Get your tickets now at thex.com.
1: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ, ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
2: ਆਪਣੇ ਪਰਿਵਾਰ ਦੀ ਰੱਖਿਆ ਕਰੋ। ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
0: Get ready for Raf Sapera, presented by AM 530, live at the Canadian National Exhibition on Friday, September 4th. Free with your CNE admission. Get your tickets now at thex.com.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
5: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
4: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
5: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
4: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
5: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
4: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
5: ਪ੍ਰੋਗਰਾਮ ਪੰਜਾਬੀ ਲਹਿਰਾਂ,
4: ਹਫਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ, ਪੰਜਾਬੀਅਤ ਦੀ ਸੇਵਾ ਵਿੱਚ।
6: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
7: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
8: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡੌਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6 4 7 3 7 0 8 3 6 8। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे
4: SNS Lawyers को इन सारे सवालों के जवाब ते तुहाडे हक ले लड़न वास्ते लियाकत है अपने हक जानने ले या सलाह लेने ले आज ही SNS Lawyers नु कॉल करो 416-655-2000
5: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313 ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 905-828-5800 ਤੇ ਕਾਲ ਕਰੋ

ਖੂਬਸੂਰਤ ਬਹੁਤ ਮੈਂ ਕਹਿੰਦਾ ਪਿਆਰੀ ਸ਼ਾਮ ਹੈ ਯਾਰ, ਬੰਦੇ ਦਾ ਜੀ ਕਰਦਾ ਕਿ ਬਾਹਰ ਨਿਕਲੀਏ, ਬਾਰਬੀਕਿਊ ਖੋਲੀਏ ਤੇ ਗਰਮ ਕਰੀਏ ਤੇ ਉੱਤੇ ਲੈਂਬ ਚੌਪਾ ਰੱਖੀਏ, ਸੌਸੇਜ ਰੱਖੀਏ, ਬਰਗਰ ਬਣਾਈਏ, ਛੱਲੀਆਂ ਭੁੰਨ ਲਈਏ, ਵਾਹ ਵੀ ਵਾਹ, ਬਾਰਬੀਕਿਊ ਸੀਜ਼ਨ ਇਜ਼ ਕਮਿੰਗ ਟੂ ਐਨ ਐਂਡ ਹੈ। ਸੋ ਚਲੋ ਕੋਈ ਗੱਲ ਨਹੀਂ, ਇਟਸ ਓਕੇ, ਬਾਰਬੀਕਿਊ ਸੀਜ਼ਨ ਭਾਵੇਂ ਐਂਡ ਹੋ ਰਿਹਾ ਬਟ ਜਿੰਨਾ ਚਿਰ ਹੈ ਉਨਾ ਚਿਰ ਤਾਂ ਇੰਜੋਏ ਕਰੋ, ਬਾਰਬੀਕਿਊ ਕਰੋ, ਬਾਹਰ ਨਿਕਲੋ, ਹੈਵ ਅ ਗੁੱਡ ਟਾਈਮ ਐਂਡ ਯਾਰਾਂ ਦੋਸਤਾਂ ਨੂੰ ਸੱਦੋ ਕਿ ਆ ਯਾਰ ਬੈਠੀਏ, ਬਹੁਤ ਚਿਰ ਹੋ ਗਿਆ। ਦੇਖੋ ਪੰਗਾ ਇਹ ਆ, ਬਹੁਤ ਸਾਰੇ ਯਾਰ ਦੋਸਤ ਮਿੱਤਰ ਸੱਜਣੇ ਜਿਹਨਾਂ ਨੂੰ ਆਪਾਂ ਬਹੁਤ ਚਿਰ ਹੋ ਗਿਆ ਬੁਲਾਇਆ ਨਹੀਂ, ਜੀ ਤਾਂ ਕਰਦਾ ਬਟ ਸਾਰੇ ਬਿਜ਼ੀ ਨੇ ਹੁਣ ਜ਼ਿੰਦਗੀ ਦੇ ਵਿੱਚ ਵਿੱਚ ਨਾ, ਜਿਉਂ ਜਿਉਂ ਉਮਰ ਵੱਧਦੀ ਹੈ ਤਾਂ ਆਪਾਂ ਬਿਜ਼ੀ ਬਹੁਤ ਹੋ ਜਾਂਦੇ ਹਾਂ। ਕਈ ਯਾਰ ਦੋਸਤ ਹੁਣ ਦੋ ਚਾਰ ਸਾਲ ਨਹੀਂ ਮਿਲੇ, ਕਈ ਚਲੋ ਇੱਕ ਅੱਧਾ ਸਾਲ ਨਹੀਂ ਮਿਲੇ, ਬੰਦਾ ਚੇਤੇ ਤਾਂ ਕਰਦਾ ਬਟ ਟਾਈਮ ਹੀ ਨਹੀਂ ਲੱਗਦਾ ਕਾਲ ਕਰਨ ਦਾ। ਸੋ ਕਾਲ ਕਰ ਲਿਆ ਕਰੋ ਅਤੇ ਕਹੋ ਆ ਯਾਰ ਬਾਰਬੀਕਿਊ ਗਰਮ ਹੈ, ਤੇਰੇ ਬੀਰਾਂ ਬੁਰਾਂ ਖੋਲਣੀ ਹੈ, ਤੂੰ ਆ ਜਾ ਅਤੇ ਬਹਿ ਕੇ ਮਹਿਫਲ ਸਜਾਈਏ ਅਤੇ ਇੰਜੋਏ ਕਰੀਏ। ਸੋ ਪ੍ਰੋਗਰਾਮ ਹੈ ਪੰਜਾਬੀ ਰਾਹ ਅਤੇ ਸਟੂਡੀਓ ਦਾ ਨੰਬਰ ਕੀ ਹੈ, 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ, 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ। 905-673-3337 905-673-3337 ਇਹ ਨੰਬਰ ਤੁਹਾਡੇ ਦਿਲਾਂ 'ਤੇ ਲਿਖਿਆ ਹੋਇਆ ਅਤੇ ਨੰਬਰ ਐਨ ਚਾਲੂ ਕਰਤਾ ਤੁਹਾਡੇ ਲਈ। ਮੈਨੂੰ ਪਤਾ ਥੋੜ੍ਹਾ ਜਿਹਾ ਇੱਕ ਨੰਬਰ ਵਕੇਸ਼ਨ 'ਤੇ ਗਿਆ ਹੋਇਆ ਸੀਗਾ ਬਟ ਆ ਗਿਆ ਨੰਬਰ ਵਕੇਸ਼ਨ ਤੋਂ ਵਾਪਸ, ਜਿਵੇਂ ਮੈਂ ਗਿਆ ਸੀ ਵਕੇਸ਼ਨ 'ਤੇ ਮੈਂ ਵੀ ਆ ਗਿਆ ਵਾਪਸ ਅਤੇ ਗੱਲਾਂ ਬਾਤਾਂ ਮਾਰਦੇ ਹਾਂ, ਰੌਣਕ ਮੇਲਾ ਸਜਾਉਂਦੇ ਹਾਂ ਅਤੇ ਇੱਕ ਪਿਆਰੀ ਜੀ ਸ਼ਾਮ ਨੂੰ ਇੱਕ ਵਾਰ ਫਿਰ ਤੋਂ ਹੈਲੋ ਕਹਿ ਚੁੱਕੇ ਹਾਂ। ਸੁਣਾਓ ਕਿਵੇਂ ਹੋ, ਗੀਤ ਸੰਗੀਤ ਤੁਹਾਡੇ

0: ਐਮ 5:30 ਤੇ ਹੈ, ਮੈਨੂੰ ਕਿਹੜਾ ਕਰਿਓ ਯਾਰ ਕਾਲ, ਅੱਜ ਹੀ ਅਸੀਂ ਫਰੈਸ਼ ਕਹਿੰਦੇ ਹੁੰਦੇ ਕਿ ਸਾਡਾ ਜਿਹੜਾ ਨੰਬਰ ਹੈ ਉਹਦੀ ਰਿਪੇਅਰ ਕੀਤੀ ਹੈ ਅਤੇ ਤੁਹਾਡੇ ਨਾਲ ਦੋ ਚਾਰ ਗੱਲਾਂ ਬਾਤਾਂ ਹੋ ਜਾਣਾ ਅਤੇ ਆਪਣਾ ਨੰਬਰ ਵੀ ਕਹੂਗਾ, ਵਾਹ ਬਈ ਵਾਹ ਮੈਨੂੰ ਐਨ ਫਿੱਟ ਕਰਤਾ ਨਵੀਂ ਹੁਣਾਂ ਨੇ। ਸੋ 905-673-3337 ਫੋਨ ਨੰਬਰ ਹੈ ਆਪਣਾ ਅਤੇ 9056733337 ਅਤੇ ਗੱਲਬਾਤ ਤੁਹਾਡੀ ਸਾਡੀ ਹੁਸਦੇ ਕਰਿਓ ਕਿਹੜਾ ਕਾਲ ਯਾਰ ਮੈਨੂੰ, ਐਂਡ ਤੁਹਾਡੇ ਨਾਲ ਨਾਲੇ ਹੈਲੋ ਹਾਏ ਕਰੀਏ, ਨਾਲੇ ਸਾਡਾ ਨੰਬਰ ਜਿਹੜਾ ਅਸੀਂ ਰਿਪੇਅਰ ਕੀਤਾ ਉਹਦਾ ਇੱਕ ਸੈਲੀਬ੍ਰੇਸ਼ਨ ਹੋ ਜੂਗਾ ਤੁਹਾਡੀ ਕਾਲ ਆਉਣ ਦੇ ਨਾਲ ਨਾਲ। 905-673-3337 ਤੁਸੀਂ ਸੁਣਾਓ ਤੁਹਾਡਾ ਕੀ ਹਾਲ ਚਾਲ ਹੈ?
1: ਬਿਲਕੁਲ ਠੀਕ ਠਾਕ, ਬਿਲਕੁਲ ਠੀਕ ਠਾਕ।
0: ਇੰਜੋਏ ਇੰਜੋਏ ਕਰ ਰਹੇ ਹੋ ਸਮਰ ਨੂੰ?
1: ਜੀ ਜੀ ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਇੰਜੋਏ ਤਾਂ ਤੁਹਾਨੂੰ ਪਤਾ ਹੀ ਹੈ, ਦੋ ਤਿੰਨ ਮਹੀਨੇ ਇੱਥੇ ਸਮਰ ਦੇ ਹੁੰਦੇ ਨੇ ਤੇ ਫਿਰ ਆਪਾਂ ਆਖਦੇ ਕਿ ਭਾਈ ਕਿਉਂ ਨਾ ਇੰਜੋਏ ਕਰੀਏ।
0: ਸਹੀ ਗੱਲ ਹੈ, ਦੇਖੋ ਹੁਣ ਸਮਰ ਲੰਘ ਵੀ ਬਹੁਤ ਛੇਤੀ ਜਾਂਦੀ ਹੈ ਕਿਉਂਕਿ ਆਪਾਂ ਚਲੋ ਇੰਜੋਏ ਕਰਦੇ ਹਾਂ, ਫਨ ਕਰਦੇ ਹਾਂ ਤੇ ਹੁਣ ਅਖੀਰਲਾ ਹਫ਼ਤਾ ਅਗਸਤ ਦਾ ਯਾਰ ਟਾਈਮ ਬੜਾ ਛੇਤੀ ਲੰਘਦਾ।
1: ਜੀ ਜੀ ਨਹੀਂ, ਐਤਕੀ ਤਾਂ ਸਮਰ ਆਈ ਲੱਗਦਾ ਸ਼ੁਰੂ ਹੋਣ ਤੋਂ ਪਹਿਲੇ ਖਤਮ ਹੋ ਗਿਆ ਤੇ ਆਪਣਾ ਉਹ ਕਿਉਂਕਿ ਵਿੰਟਰ ਤੁਹਾਨੂੰ ਪਤਾ ਹੀ ਹੈ ਐਤਕੀ ਕਾਫੀ ਲੌਂਗ ਗਿਆ ਸੀ ਬਈ।
0: ਯਾ ਸਹੀ ਗੱਲ ਹੈ, ਚਲੋ ਵਿੰਟਰ ਜਲਦੀ ਆ ਰਹੀ ਹੈ, ਗੇਟ ਰੈਡੀ।
1: ਹਾਂ ਜੀ ਸੁਣਿਆ ਹੈ ਕਿ ਐਤਕੀ ਵੀ ਵਿੰਟਰ ਫਿਰ ਦੁਬਾਰਾ ਕਾਫੀ ਲੌਂਗ ਹੋ ਗਿਆ। ਹਾਂ
0: ਕਿ ਕੈਨੇਡੀਅਨ ਵਿੰਟਰ ਤਾਂ ਭਾਜੀ ਦੇਖੋ ਇਦਾਂ ਦਾ ਹੀ ਹੁੰਦੀ ਹੈ। ਜਿੱਥੇ ਆਪਾਂ ਰਹਿੰਦੇ ਹਾਂ ਆਪਾਂ ਯੂਜ਼ ਟੂ ਹੋ ਜਾਂਦੇ ਹਾਂ, ਹੁਣ ਜਿਹੜਾ ਬੰਦਾ ਪਾਕਿਸਤਾਨ ਹੈ, ਜਿਹੜਾ ਬੰਦਾ ਕਿਸੇ ਗਰਮ ਕੰਟਰੀ ਚ ਯੂਜ਼ ਟੂ ਹੋ ਜਾਈਦਾ ਯਾਰ, ਹੁਣ 47-48 ਲੋਕ ਕਿਹੜਾ ਨਹੀਂ ਨਿਕਲਦੇ ਬਾਹਰ, ਲੋਕ ਕਿਹੜਾ ਕੰਮਾਂ ਕਰਨ ਦੇ ਨਹੀਂ ਜਾਂਦੇ, ਹੁਣ ਕਰਨਾ ਹੀ ਪੈਂਦਾ। ਹੁਣ ਇੱਥੇ ਵੀ ਆਪਾਂ -30, ਤੁਸੀਂ ਦੇਖੋ ਯਾਰ -30 ਕਿਸੇ ਨੂੰ ਦੱਸੋ ਅਗਲਾ ਕਹਿੰਦਾ ਬੱਲੇ ਬੱਲੇ ਬੱਲੇ। ਸਾਨੂੰ ਕਈ ਆਸਟ੍ਰੇਲੀਅਨ ਮਿਲੇ ਅਸੀਂ ਜਦੋਂ ਵਕੇਸ਼ਨ 'ਤੇ ਗਏ ਅਤੇ ਉਹ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਸਮਰ 'ਚ ਕੀ ਮੌਸਮ ਹੁੰਦਾ, ਉਹ ਕੋਈ ਕਹੇ ਯਾਰ 4-5 ਡਿਗਰੀ ਤੱਕ ਮੈਕਸੀਮਮ ਠੰਡ, ਜਦੋਂ ਉਹਨਾਂ ਨੂੰ ਦੱਸਿਆ ਸਾਡੇ -25-30 ਹੋ ਜਾਂਦਾ ਉਹ ਤਾਂ ਉਦੋਂ ਹੀ ਠਰੂ ਠਰੂ ਕਰਨ ਲੱਗ ਗਏ। ਜੀ 4839 ਹੈਲੋ
2: ਜੀ, ਗੁੱਡ ਈਵਨਿੰਗ, ਗੁੱਡ ਆਫਟਰਨੂਨ, ਤੁਹਾਡਾ ਨੰਬਰ ਚੈੱਕ ਕਰਨ ਵਾਸਤੇ ਫੋਨ
0: ਮਾਰਿਆ
2: ਸੀ ਨਾ ਲਾਈਨ ਏਅਰ ਤੇ ਕਿ ਜੀ ਫੋਨ ਕਰੋ ਨੰਬਰ ਚੈੱਕ ਕਰੋ, ਤੇ ਮੈਂ ਕਿਹਾ ਜਰਾ ਨਵੀਂ ਨੂੰ ਦੱਸ ਦਿਆ ਕਿ ਨੰਬਰ ਤੁਹਾਡਾ ਚੱਲਦਾ ਪਿਆ।
0: ਸਾਡਾ ਜਿਹੜਾ ਨੰਬਰ ਹੈ ਨਾ ਉਹ ਹੋਸਪਿਟਲ ਗਿਆ ਹੋਇਆ ਸੀਗਾ ਤੇ ਥੋੜਾ ਕਹਿੰਦੇ ਹੁੰਦੇ ਨਾ ਕਿ ਐਮਰਜੈਂਸੀ ਰੂਮ ਬਰੈਂਪਟਨ ਦੇ ਬਹੁਤ ਭਰੇ ਹੋਏ ਨੇ, ਸਾਡਾ ਨੰਬਰ ਵੀ ਉੱਥੇ ਹੀ ਸੀਗਾ ਤਾਂ ਇੰਨਾ ਟਾਈਮ ਲੱਗ ਗਿਆ।
2: ਨਹੀਂ ਪਰ ਸਵੇਰ ਤੇ ਸਹੀ ਚੱਲਦਾ ਸੀ ਪਿਆ।
0: ਨਹੀਂ ਸਵੇਰ ਨਹੀਂ, ਸਵੇਰ ਸਾਡਾ ਇੱਕ ਹੋਰ ਨੰਬਰ ਚੱਲਦਾ ਸੀਗਾ। ਸਾਡਾ ਦੇਖੋ ਤੁਹਾਡਾ ਫੋਨ ਆਉਣ ਨਾਲ ਸਾਡਾ ਨੰਬਰ ਵੀ ਖੁਸ਼ ਹੋ ਗਿਆ।
2: ਐਬਸੋਲੂਟਲੀ, ਐਂਡ ਹਮੇਸ਼ਾ ਚੜ੍ਹਦੀ ਕਲਾ ਚਲੋ।
0: ਥੈਂਕ ਯੂ ਸਰ, ਰੀਅਲੀ ਅਪਰੀਸ਼ੀਏਟ ਇਟ, ਥੈਂਕ ਯੂ ਸੋ ਮਚ,
2: ਪਲੇਜ਼ਰ,
0: ਥੈਂਕ ਯੂ। ਸੋ ਪ੍ਰੋਗਰਾਮ ਹੈ ਪੰਜਾਬੀ ਨਾ ਤੇ ਨੰਬਰ ਹੈ ਆਪਣਾ 905-673-3337। ਦੇਖਿਆ ਭਾਜੀ ਕਹਿੰਦੇ ਯਾਰ ਤੁਹਾਡਾ ਨੰਬਰ ਦੇਖਣ ਨੂੰ ਹੀ ਕਾਲ ਕੀਤੀ ਸੀ, ਵਾਹ ਵੀ ਵਾਹ, ਤੁਸੀਂ ਯਾਰ ਸਾਡਾ ਕਿੰਨਾ ਖਿਆਲ ਰੱਖਦੇ ਹੋ ਹੈ, ਹਮੇਸ਼ਾ ਬਹੁਤ ਮਾਣ ਹੁੰਦਾ ਕਿ ਜਿਹੜੇ ਸਾਡੇ ਯੂਨੋ ਭੈਣ ਭਰਾ ਫੋਨ ਕਰਦੇ, ਤੁਸੀਂ ਕੋਈ ਲਿਸਨਰ ਨਹੀਂ ਸਾਡੇ ਹੈਗੇ, ਤੁਸੀਂ ਸਾਡੇ ਪ੍ਰੋਗਰਾਮ ਦੇ ਮੈਂਬਰ ਹੋ, ਸਾਡੀ ਟੀਮ ਦੇ ਮੈਂਬਰ ਹੋ ਤੇ ਮੈਂ ਹਮੇਸ਼ਾ ਇਹੀ ਸੋਚ ਨਾਲ ਚੱਲਦਾ ਕਿ ਜਿੰਨੇ ਵੀ ਸਾਡੇ ਸੱਜਣ ਮਿੱਤਰ ਕਾਲ ਕਰਦੇ ਤਾਂ ਸਾਡੇ ਯਾਰ ਭੈਣਾਂ ਭਰਾ ਮਾਰ ਗਏ ਨੇ, ਦੈਟਸ ਇਟ। ਆਏ ਨਹੀਂ ਵੀ ਕੋਈ ਸਾਡਾ ਲਿਸਨਰ ਹੈ, ਕੋਈ ਬਸ ਸਾਡੀ ਆਡੀਅੰਸ ਹੈ, ਨਹੀਂ, ਤੁਸੀਂ ਜੁੜਦੇ ਹੋ ਸਾਡੇ ਨਾਲ ਯਾਰ, ਆਪਣਾ ਕੀਮਤੀ ਸਮਾਂ ਕੱਢਦੇ ਹੋ, ਐਂਡ ਸਾਨੂੰ ਹੋਰ ਕੀ ਚਾਹੀਦਾ। ਦੁਆਬਾ ਟਰੈਵਲ ਨੂੰ ਯਾਦ ਰੱਖੋ, ਦੁਆਬਾ ਟਰੈਵਲ ਦੀ ਟੀਮ ਨੇ ਮੈਨੂੰ ਕੁਝ ਕੁ ਵਧੀਆ ਜਿਹੀਆਂ ਡੀਲਾਂ ਭੇਜੀਆਂ, ਹੁਣ ਇੰਡੀਆ ਦੀਆਂ ਟਿਕਟਾਂ ਧੜਾ ਧੜ ਬੁੱਕ ਹੋ ਰਹੀਆਂ ਨੇ, ਜਾਂ ਤੁਸੀਂ ਪਾਕਿਸਤਾਨ ਜਾਣਾ। ਸੋ ਜੇ ਨਾ ਤੁਸੀਂ ਜਨਵਰੀ ਦੇ ਵਿੱਚ ਜਾਣਾ, ਜਨਵਰੀ ਦੇ ਦੂਜੇ ਹਫ਼ਤੇ ਤੋਂ ਬਾਅਦ ਅਰਲੀ ਵਿੰਟਰ ਸੇਲ ਆ ਗਈ, ਸਿਰਫ 965 ਡਾਲਰ ਦੇ ਵਿੱਚ।

0: 98 ਟੋਰਾਂਟੋ ਟੂ ਦਿੱਲੀ, ਇੱਕ ਸਟਾਪ ਹੈ ਤੇ ਦੋ ਟੈਚੀ ਮਿਲ ਰਹੇ ਆ। ਤੇ ਅਕਤੂਬਰ ਦੇ ਵਿੱਚ ਜੇ ਕਿਸੇ ਨੇ ਜਾਣਾ ਦੀਵਾਲੀ ਸਪੈਸ਼ਲ, ਕੁਝ ਕੁ ਸੀਟਾਂ ਬਾਕੀ ਨੇ, $1,045 ਇੱਕ ਸਟਾਪ ਹੈ ਤੇ ਦੋ ਟੈਚੀ ਨੇ ਟੋਰਾਂਟੋ ਟੂ ਦਿੱਲੀ 1 ਵੇ ਅਕਤੂਬਰ। ਦੁਆਬਾ ਟਰੈਵਲ ਦੀ ਸਰਵਿਸ ਨੰਬਰ 1 ਹੈ। ਦੁਆਬਾ ਟਰੈਵਲ ਦੀ ਸਰਵਿਸ ਦੇ ਨਾਲ ਨਾਲ ਰੇਟ ਤਾਂ ਚਲੋ ਲੋਐਸਟ ਮਿਲਣੇ ਹੀ ਮਿਲਣੇ ਆ। ਨੰਬਰ ਹੈ 905-796-7800 905-796-7800। ਤੁਸੀਂ ਹਜੇ ਤੱਕ ਵੀ ਆਪਣੀ ਡਕਟ ਕਲੀਨਿੰਗ ਨਹੀਂ ਕਰਾਈ, ਇੰਨਾ ਡਿਲੇ ਨਾ ਆਪਾਂ ਕਰਿਆ ਕਰੀਏ। ਤੁਹਾਡੀ ਡਕਟ ਕਲੀਨਿੰਗ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਆਪਣੇ ਨਾ ਦੇਖੋ ਹੁਣ ਘਰਾਂ 'ਚ ਏਸੀ ਚੱਲ ਰਿਹਾ ਅਤੇ ਆਪਾਂ ਫਲੋਰ ਨੂੰ ਵੀ ਮੋਪ ਕਰ ਲਿਆ, ਕਾਰਪੇਟ ਨੂੰ ਵੀ ਵੈਕਿਊਮ ਕਰ ਲਿਆ, ਬਟ ਜਿਹੜੇ ਤੁਹਾਡੇ ਵੈਂਟਸ ਦੇ ਵਿੱਚ ਡਕਟਸ ਦੇ ਅੰਦਰ ਡਸਟ ਹੈ ਉਹਨੂੰ ਕੌਣ ਸਾਫ਼ ਕਰੂਗਾ? ਸੋ ਡਕਟ ਕਲੀਨਿੰਗ ਇਹਦੇ ਲਈ ਬਹੁਤ ਜ਼ਰੂਰੀ ਹੈ। ਤੁਸੀਂ ਕਾਲ ਕਰੋ 5 ਰਿਵਰਸ ਡਕਟ ਕਲੀਨਿੰਗ, ਉਹੀ ਹਵਾ ਆਪਾਂ ਦੇਖੋ ਆਪਣੇ ਅੰਦਰ ਲੈ ਰਹੇ ਹਾਂ। ਸੋ ਨੰਬਰ ਹੈ 4376887750 4376887750 5 ਰਿਵਰਸ ਡਕਟ ਕਲੀਨਿੰਗ 4376887750 ਦੇ ਉੱਤੇ ਤੁਸੀਂ ਕਾਲ ਕਰਨੀ ਹੈ। 5 ਰਿਵਰਸ ਡਕਟ ਕਲੀਨਿੰਗ ਦੀ ਟੀਮ ਤੁਹਾਡੇ ਲਈ ਬਿਲਕੁਲ ਅਵੇਲੇਬਲ ਹੈ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਸੁਣ ਰਹੇ ਹੋ AM 530 ਤੇ, ਅਤੇ ਨੰਬਰ ਹੈ ਆਪਣਾ 905-673-3337 905-673-3337 ਆਪਣਾ ਫੋਨ ਨੰਬਰ ਹੈ। ਓਕੇ, ਫੈਸ਼ਨ IQ, ਇੱਕ ਤਾਂ ਤੁਸੀਂ ਕੱਪੜੇ ਖਰੀਦੋ, ਠੀਕ ਹੈ, ਮੈਂ ਡੀਲਾਂ ਦੱਸਦਾ, ਬਟ ਫੈਸ਼ਨ IQ ਵਾਲੇ ਨੇ ਨਾ ਐਮੀ ਵਿਰਕ ਦੇ ਸ਼ੋਅ ਦੀਆਂ ਟਿਕਟਾਂ ਲਾਈਆਂ, $75 ਦੀ ਟਿਕਟ ਸਿਰਫ $25 ਦੇ ਵਿੱਚ। ਸੋ ਇਸ 30 ਤਾਰੀਖ ਸੰਡੇ ਐਤਵਾਰ ਵਾਲੇ ਦਿਨ ਐਮੀ ਵਿਰਕ ਦਾ ਸ਼ੋਅ ਹੈ, ਲਿਮਿਟਡ ਟਿਕਟਸ ਨੇ, ਫਸਟ ਕਮ ਫਸਟ ਸਰਵ। ਅਤੇ ਤੁਸੀਂ ਪੁੱਛੋ ਭਾਅ ਜੀ ਉਹਨਾਂ ਨੂੰ ਕਿ ਯਾਰ ਕਿਵੇਂ ਮਿਲਦੀ ਹੈ ਟਿਕਟ, ਕੀ ਸਾਨੂੰ ਕੋਈ ਕੱਪੜੇ ਖਰੀਦਣ ਦੀ ਵੀ ਲੋੜ ਹੈ? 75 ਦੀ ਟਿਕਟ ਸਿਰਫ 25 ਦੇ ਵਿੱਚ ਤੁਹਾਨੂੰ ਮਿਲ ਸਕਦੀ ਹੈ ਫੈਸ਼ਨ IQ। ਸੋ ਤੁਸੀਂ ਕੋਈ ਵੀ ਖਰੀਦਦਾਰੀ ਕਰੋ, ਚਾਹੇ ਇੱਕ ਸ਼ਾਲ ਲੈ ਲਓ, ਇੱਕ ਜੁੱਤੀ ਲੈ ਲਓ, ਇੱਕ ਕੁੜਤਾ ਲੈ ਲਓ, ਇੱਕ ਸੂਟ ਲੈ ਲਓ, ਅਤੇ ਦੋ ਟਿਕਟਾਂ $25 ਦੇ ਵਿੱਚ, ਬੱਲੇ ਬੱਲੇ ਬੱਲੇ। ਅਤੇ ਜਿਹੜਾ ਬੰਦਾ $500 ਤੱਕ ਦੀ ਸ਼ੋਪਿੰਗ ਕਰੂਗਾ, ਹੋ ਹੀ ਜਾਂਦੀ ਹੈ 500 ਦੀ, ਲੇਡੀਜ਼ ਨੇ 500-2-4 ਸੂਟ ਲੈ ਲਏ, ਬੰਦਿਆਂ ਨੇ 2-4 ਕੋਟ ਪੈਂਟ ਲੈ ਲਏ, ਅਤੇ 2 ਟਿਕਟਾਂ ਫਰੀ। ਸੋ ਫੈਸ਼ਨ IQ 'ਤੇ ਜਾਓ ਅਤੇ ਫੈਸ਼ਨ IQ ਦੀਆਂ ਡੀਲਾਂ ਸੁਣੋ। ਇੱਕ ਲੇਡੀਜ਼ ਦਾ ਸੂਟ ਅਤੇ ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੂਲਰੀ ਦਾ ਸੈੱਟ ਦੂਜਾ ਅੱਧੀ ਪ੍ਰਾਈਸ 'ਚ, ਇੱਕ ਲੇਡੀਜ਼ ਦੀ ਜੁੱਤੀ ਦੂਜੀ ਅੱਧੀ ਪ੍ਰਾਈਸ 'ਚ, ਵੀਰਾਂ ਲਈ ਕੁੜਤੇ ਪਜਾਮੇ ਕੋਟ ਪੈਂਟ ਅਤੇ ਜੁੱਤੀਆਂ ਇੱਕ ਖਰੀਦੋ ਦੂਜੀ 25% ਆਫ, 3-piece ਸਟੈਚੀਆਂ ਦਾ ਸੈੱਟ 149 'ਚ, ਫੈਸ਼ਨ IQ, ਕੁਈਨ ਕੈਨੇਡੀ ਏਅਰਪੋਰਟ ਡੇਰੀ, ਮਕਵੀਨ ਮੇਫੀਲ ਅਤੇ ਕਿਚਨਰ। 905-453-2225 ਕੁਛ ਵੀ ਖਰੀਦੋ ਅਤੇ 2 ਟਿਕਟਾਂ 25 'ਚ ਜਾਂ $500 ਦੀ ਸ਼ੋਪਿੰਗ ਅਤੇ 2 ਟਿਕਟਾਂ ਐਮੀ ਵਿਰਕ ਦੇ ਇਸ 30 ਤਰੀਕ ਦੇ ਸ਼ੋਅ ਦੀਆਂ ਫਰੀ। ਕਿਸਨੇ ਵੈਸੇ ਟਿਕਟਾਂ ਲੈਣੀਆਂ ਐਮੀ ਦੇ ਸ਼ੋਅ ਦੀਆਂ? ਤਾਂ ticketmaster.ca, ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਕਸੀਨੋ, ਵੁੱਡਬਾਈਨ ਮਾਲ ਦੇ ਆਪੋਜ਼ਿਟ, ਵੁੱਡਬਾਈਨ ਕਸੀਨੋ ਦੇ ਅੰਦਰ ਐਮੀ ਵਿਰਕ ਦੀਆਂ ਸ਼ੋਅ ਦੀਆਂ ਟਿਕਟਾਂ, ਅਤੇ ਸਟਾਰਟਿੰਗ ਪ੍ਰਾਈਸ $25, ticketmaster.ca। 6780 ਹੈਲੋ,
1: ਹਾਂਜੀ ਸਤਿ
0: ਸ਼੍ਰੀ ਅਕਾਲ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ, ਬੱਲੇ ਬੱਲੇ ਕੀ ਬਣਦਾ?
1: ਬਸ ਬਾਨਾ ਕੀ, ਤੁਸੀਂ ਪਹਿਲਾਂ ਸਟਾਰਟਿੰਗ ਚ ਕਿਹਾ ਕਿ ਅੱਜ ਮੌਸਮ ਘੈਂਟ ਆ, ਲੈਂਪ ਚੋਪਾਂ ਹੁਣ,
0: ਹਾਏ ਹਾਏ,
1: ਮੈਂ ਘਰੇ ਫੋਨ ਲਾਤਾ ਉਸ ਵੇਲੇ, ਮੈਂ ਘਰ, ਮੈਂ ਕਿਹਾ ਤੂੰ ਰੋਟੀ ਨਾ ਬਣਾਈ ਰਾਤੀ, ਬੱਕਰਾ ਲੈਣ ਚੱਲੇ ਹੋ,
0: ਤੁਸੀਂ ਬੱਕਰਾ ਕੀ ਗੋਟ ਮੀਟ ਬਣਾਓਗੇ?
1: ਹਾਂਜੀ ਭਾਈ, ਮੈਂ ਗੋਟ ਮੀਟ ਦਾ ਹੀ।
0: ਕਿੰਨਾ ਕੁ ਪਰ ਕਿੰਨੇ ਕੁ ਚਿਰ ਚ ਬਣ ਜਾਂਦਾ ਗੋਟ ਮੀਟ ਤੁਹਾਡਾ?
1: ਯਾਰ ਭਾਈ ਮੈਂ ਨਾ ਉਹਨੂੰ ਪ੍ਰੈਸ਼ਰ ਕੁੱਕਰ ਚ ਨਹੀਂ ਬਣਾਉਂਦਾ, ਆਰਾਮ ਨਾਲ ਬਣਾਉਂਦਾ, ਤਕਰੀਬਨ 2 ਘੰਟੇ ਲਾਉਂਦਾ ਆਰਾਮ ਨਾਲ, ਸਲੋ ਗੈਸ ਚ ਕੁੱਕ ਕਰਦਾ।
0: ਕਿਵੇਂ ਆ ਤੁਹਾਡਾ ਗੋਟ ਮੀਟ? ਵੈਸੇ ਤੁਸੀਂ ਬਹੁਤ ਸਵਾਦ ਬਣਾਉਂਦੇ ਹੋ
1: ਭਾਈ। ਮੈਂ ਮਤਲਬ ਕਿ ਸਵਾਦ ਕੀ, ਮੈਨੂੰ ਹੁਣ ਤਾਂ ਆਪਣੀ ਤਾਰੀਫ ਤਾਂ ਆਪ ਹੀ ਕਰਦਾ ਹੁੰਦਾ ਮੈਂ।
0: ਨਹੀਂ ਪਰ ਕਈ ਵਾਰ ਹੁੰਦਾ ਨਾ ਵੀ ਫਰੈਂਡ ਸਰਕਲ ਜਾਂ ਪਰਿਵਾਰਾਂ ਚ ਬੰਦਾ ਜਾਣਿਆ ਜਾਂਦਾ ਵੀ ਯਾਰ ਇਹਦੇ ਵਰਗਾ ਬੱਕਰਾ ਨੀ ਕੋਈ ਬਣਾਉਂਦਾ। ਦੋ ਘੰਟਿਆਂ ਚ ਯਾਰ ਬੱਕਰੇ ਵਰਗਾ ਮੈਂ ਕਹਿੰਦਾ ਜਿਹੜਾ ਸਵਾਦ ਹੈ ਨਾ ਉਹ ਨੀ ਹੋਰ ਕਿਤੇ ਮਿਲਦਾ।
1: ਬਸ ਚਿਕਨ ਤਾਂ ਤਦ ਬਣਾ ਲਈਦਾ ਜਦ ਨਾ ਟਾਈਮ ਘੱਟ ਹੋਵੇ, ਤੇ ਉਹ ਯਾਰ ਛੇਤੀ ਬਣਾ ਕੇ ਖਾਣ ਵਾਲੀ ਗੱਲ ਕਰੀਏ।
0: ਸਹੀ ਗੱਲ ਹੈ, ਜਦੋਂ ਇੰਜੋਏ ਕਰਨਾ ਤਾਂ ਫਿਰ ਬੱਕਰੇ ਦਾ ਸਵਾਦ ਵੱਖਰਾ ਹੀ ਆ। ਬੱਕਰੇ ਦਾ ਅਚਾਰ ਕੋਈ ਨਾ ਪਤਾ ਕਰ ਦਿੰਦੇ ਕਿੱਥੋਂ ਮਿਲਦਾ।
1: ਮੈਂ ਭਾਈ ਟਿਕਟੋਕ ਜਿਹੜਾ ਵੀਡੀਓਜ਼ ਵਗੈਰਾ ਦੇਖਿਆ ਸੀ ਕਿਸੇ ਕੋਈ ਆਪਣਾ ਪੰਜਾਬੀ।
0: ਅੱਛਾ, ਕੋਈ ਪੰਜਾਬੀ ਭਰਾ
1: ਸੇਲ ਕਰਦੇ।
0: ਹਾਂਜੀ ਚਲੋ, ਨਹੀਂ ਹੁਣ ਯਾਰ ਮੇਰਾ ਵੀ ਜੀ ਕਰਦਾ ਬੱਕਰਾ ਬਣਾਉਣਾ। ਮੰਮੀ ਨੂੰ ਕਹੂੰਗਾ ਕਿ ਮੰਮੀ ਬਣਾਓ ਵਧੀਆ ਜਿਹਾ ਬੱਕਰਾ।
1: ਕਿਲੋ ਡੇਢ ਕਿਲੋ
0: ਵਧੀਆ।
1: ਤੇ ਫਿਰ ਮੈਨੂੰ ਏਦਾਂ ਹੁੰਦਾ ਮੈਂ ਸਵੇਰੇ ਲੱਗ ਗਿਆ ਨਾ, ਜਿਸ ਦਿਨ ਛੁੱਟੀ ਘਰਦੇ ਨੂੰ ਕਹਿਣਾ ਜਿਸ ਦਿਨ ਬਾਹਰ ਨਹੀਂ ਜਾਣਾ।
0: ਅੱਛਾ,
1: ਤਿੰਨੋ ਟਾਈਮ ਖਾ ਕੇ ਮੈਂ ਆਪਣਾ ਮੁਕਾਣਾ ਆਰਾਮ ਨਾਲ।
0: ਫਿਰ ਨਾਲ ਬੱਕਰੇ ਦੇ ਨਾਲ ਫਿਰ ਕੀ ਪੀਨੇ ਹੋ?
1: ਨਿਆਣੇ ਛੋਟੇ ਆ, ਤਾਂ ਮੈਂ ਕਿਹਾ ਇੱਥੇ ਫਿਰ ਮੁਸ਼ਕਿਲ ਹੋ ਜਾਣਾ ਇਹਨਾਂ ਦਾ।
0: ਨਹੀਂ ਨਹੀਂ ਠੀਕ ਹੈ ਗੱਲ ਤੁਹਾਡੀ,
1: ਇਹਨਾਂ ਨੇ ਵੀ ਰੋਣਾ।
0: ਸਿਆਣੀ ਗੱਲ ਹੈ, ਸਿਆਣੀ ਗੱਲ ਹੈ, ਛੱਡਤੀ ਬਹੁਤ। ਦੇਖੋ ਜਦੋਂ ਲਿਵਰ ਦੇ ਵਿੱਚ ਸੋਜਿਸ਼ ਆ ਗਈ ਤਾਂ ਮਤਲਬ ਬਥੇਰੀ ਪੀ ਲਈ।
1: ਹਾਂਜੀ, ਤਾਂ ਹੀ ਉਹੀ ਮੈਂ ਇੱਕ ਦਿਨ ਉਹੀ ਗੱਲ ਨਾ, ਸਿਆਣੇ ਕਹਿੰਦੇ ਸੀ ਸ਼ਰਾਬ ਜਦ ਤੱਕ ਤੁਹਾਨੂੰ ਚੜੀ ਜਾਂਦੀ ਤਦ ਤੱਕ ਤਾਂ ਠੀਕ ਆ, ਜਿਸ ਦਿਨ ਇਹ ਚੜਨੀ ਬੰਦ ਹੋ ਗਈ ਨਾ ਫਿਰ ਤੁਸੀਂ ਰੱਬ ਵੱਲ ਚੜਾਈ ਕਰਨ ਨੂੰ ਜਾ ਰਹੇ ਹੋ। ਮੇਰਾ ਹਿਸਾਬ ਫਿਰ ਉਹੀ ਹੋ ਗਿਆ ਸੀ।
0: ਨਹੀਂ ਠੀਕ ਹੈ, ਤੁਸੀਂ ਕੁਛ ਬੱਕਰੇ ਚ ਕੁਛ ਖਾਸ ਕੋਈ ਅਲੱਗ ਕਹਿ ਲਓ ਕਿ ਮਸਾਲਾ ਵੀ ਪਾਉਂਦੇ ਹੋ ਜਾਂ ਬਸ ਆਮ ਹੀ ਰੈਗੂਲਰ ਚੀਜ਼ਾਂ ਜਿਹੜੀਆਂ ਹੁੰਦੀਆਂ?
1: ਮਿਰਚਾਂ ਹਰੀਆਂ ਮੈਂ ਜਿਆਦਾ ਯੂਜ ਕਰਦਾ, ਮੈਂ ਲਾਲ ਮਿਰਚ ਨੀ ਯੂਜ ਕਰਦਾ, ਕਲਰ ਦੇਣ ਲਈ ਕਸ਼ਮੀਰੀ ਮਿਰਚ ਚਿੱਲੀ ਯੂਜ ਕਰਦਾ।
0: ਚਲੋ ਠੀਕ ਹੈ ਵੀਰੇ, ਇੰਜੋਏ ਕਰੋ ਆਪਣਾ ਬੱਕਰਾ ਤੇ ਥੈਂਕ ਯੂ। ਕਿਆ ਬਾਤ ਹੈ, ਦੇਖਿਆ ਖਾਣਾ ਨਾ, ਖਾਣ ਪੀਣ ਦੀ ਇਹ ਗੱਲ ਜ਼ਰੂਰ ਪੱਕੀ ਹੈ ਕਿ ਜਦੋਂ ਕਿਸੇ ਖਾਣੇ ਪੀਣ ਦੀ ਕੋਈ ਗੱਲ ਕਰ ਦਿੰਦਾ ਨਾ, ਫਿਰ ਮੱਲੋ ਮੱਲੀ ਜੀ ਕਰਾਉਂਦਾ ਕਿ ਹਾਂ ਯਾਰ ਹੁਣ ਨਵੀਂ ਨੇ ਨਾਂ ਲੈਤਾ ਲੈਂਬ ਦਾ ਜਾਂ ਬੱਕਰੇ ਦਾ ਤੇ ਹੁਣ ਖਾਈਏ। ਹੁਣ ਬਾਈ ਜੀ ਦੀ ਇਹ ਗੱਲ ਸੁਣ ਕੇ ਪਤਾ ਨਹੀਂ ਕਿੰਨਿਆਂ ਨੇ ਮੀਟ ਸ਼ੋਪ ਤੇ ਚੱਲ ਜਾਣਾ ਤੇ ਬੱਕਰਾ ਆਰਡਰ ਕਰਕੇ ਫਿਰ ਬਣਾਉਣਗੇ। ਅੱਜ ਹਜੇ ਠੀਕ ਹੈ, ਟਾਈਮ ਕਿਹੜਾ ਕੋਈ ਲੇਟ ਹੈ, ਬੱਕਰਾ ਤੁਹਾਡਾ ਦੋ ਘੰਟੇ 'ਚ ਬਣ ਜਾਣਾ। ਸੱਤ ਕੁ ਵਜੇ ਸ਼ੁਰੂ ਕਰ ਲਿਓ, 9 ਵਜੇ ਨੂੰ ਬਣ ਗਿਆ। ਜਿਹੜੇ ਥੋੜ੍ਹੇ ਜਿਹੇ ਲੇਟ ਹੈ 8-9 ਵਜੇ ਸ਼ੁਰੂ ਕਰ ਲਿਓ, 10-11 ਵਜੇ ਤੁਸੀਂ ਖਾ ਲਿਓ। ਜਿਹੜੇ ਵੈਸੇ ਖਾਣ ਪੀਣ ਦੇ ਸ਼ੌਕੀਨ ਨੇ ਉਹ ਪਹਿਲਾਂ ਲਾਉਣਗੇ 2-4 ਪੈਗ, ਫਿਰ ਬੱਕਰਾ ਬਣਾਉਣਗੇ। ਕਈ ਬੱਕਰੇ ਦੇ ਅੰਦਰ ਹੀ ਵਿਸਕੀ ਪਾ ਦਿੰਦੇ, ਫਿਰ ਲੇਡੀ ਕੋਈ ਖਾਂਦੀ ਹੈ ਕਹਿੰਦੀ ਯਾਰ ਇਹਦੇ ਵਿੱਚ ਪਤਾ ਨਹੀਂ ਮੈਨੂੰ ਜ਼ਰੂਰ ਜਿਹਾ ਹੋ ਗਿਆ ਬੱਕਰਾ ਖਾ ਕੇ। ਸੋ ਬੱਕਰੇ ਪਾਰਟੀ ਨਹੀਂ ਕਰਦੇ ਅੱਜ ਕੱਲ੍ਹ, ਗੋਟ ਮੀਟ ਪਾਰਟੀ ਆਮ ਹੀ ਹੋ ਗਈ, ਬਹੁਤ ਜ਼ਿਆਦਾ ਆਮ ਹੋ ਗਈ। ਹਰੇਕ ਜਿਹੜੇ ਮੁੰਡੇ ਦਾ ਵਿਆਹ ਉਹ ਫਿਰ ਬੱਕਰਾ ਪਾਰਟੀ ਰੱਖਦਾ ਹੀ ਰੱਖਦਾ, ਅਤੇ ਫਿਰ ਇੱਕ ਹੁੰਦਾ ਯਾਰ ਕਹਿੰਦਾ ਯਾਰ ਮੈਂ ਤਾਂ ਇਹਦੇ ਵਿੱਚ ਕਰਾਊਨ ਰੋਇਲ ਡੋਲਣੀ ਹੈ ਜਿੰਨੀ ਡੋਲ ਸਕਦਾ। ਸੋ ਖੈਰ ਪ੍ਰੋਗਰਾਮ ਪੰਜਾਬੀ ਲਹਿਰਾ ਤੁਸੀਂ ਸੁਣ ਰਹੇ ਹੋ, GTA ਕ੍ਰੈਡਿਟ ਨੂੰ ਯਾਦ ਰੱਖੋ, ਐਂਡ ਕਰਜ਼ੇ ਦੀ A to Z ਕੋਈ ਵੀ ਪ੍ਰੋਬਲਮ ਹੈ ਤਾਂ ਪਿਛਲੇ ਤਕਰੀਬਨ ਯਾਰ 25 ਸਾਲਾਂ ਤੋਂ GTA ਕ੍ਰੈਡਿਟ ਵਾਲੇ ਕਰਜ਼ਾ ਮਾਫ਼ ਕਰਵਾ ਰਹੇ ਨੇ। ਕਾਲ ਕਰੋ, ਕੋਈ ਵੀ ਸਟੂਡੈਂਟ ਲੋਨ ਨੇ, ਲਾਈਨ ਆਫ ਕ੍ਰੈਡਿਟਸ ਬਹੁਤ ਜ਼ਿਆਦਾ ਹੈ, ਕ੍ਰੈਡਿਟ ਕਾਰਡ ਬਿੱਲ ਬਹੁਤ ਹਾਈ ਨੇ, ਤਾਂ 4166501100 GTA ਕ੍ਰੈਡਿਟ 4166501100 GTA ਕ੍ਰੈਡਿਟ ਦੀ ਟੀਮ ਦੇ ਨਾਲ ਗੱਲਬਾਤ ਕਰੋ। ਸੋ ਪੰਜਾਬੀ ਲਹਿਰਾ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ AM 530 ਤੇ ਸਟੂਡੀਓ ਦਾ ਆਪਣਾ ਨੰਬਰ ਹੈ 9056737 905-673-3337 ਨੰਬਰ ਹੈ, 9056733337 ਆਪਣਾ ਇੱਕੋ ਇੱਕ ਫੋਨ ਨੰਬਰ ਹੈ, ਅਤੇ ਤੁਹਾਡੇ ਨਾਲ ਖੂਬ ਗੱਲਾਂ ਬਾਤਾਂ ਕਰ ਰਹੇ ਹਾਂ ਅਤੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹਾਂ। ਇੱਕ ਤੁਸੀਂ ਜ਼ਰੂਰ ਮੈਸੇਜ ਯਾਦ ਰੱਖਣਾ ਕਿ ਹੁਣ ਰੱਖੜੀ ਦਾ ਪੂਰਾ ਇੱਕ ਵੀਕ ਚੱਲ ਰਿਹਾ ਅਤੇ ਆਪਾਂ ਮਠਿਆਈਆਂ ਤਾਂ ਖਰੀਦਣੀਆਂ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ ਜਾਓ, ਹੁਣ ਤੋਂ ਲੈ ਕੇ 30 ਤਰੀਕ ਤੱਕ ਇੱਕ ਮਠਿਆਈ ਦਾ ਡੱਬਾ ਜਦੋਂ ਲੈਂਦੇ ਹੋ ਨਾ, ਤੁਹਾਡਾ ਨਾਮ ਇਹ ਡਰਾਅ 'ਚ ਪਾ ਰਹੇ ਆ ਅਤੇ ਏਅਰਲਾਈਨ ਦੀਆਂ ਬਹੁਤ ਸਾਰੀਆਂ ਟਿਕਟਾਂ ਕੱਢ ਰਹੇ ਆ, ਬੜੇ ਵੱਖਰੇ ਵੱਖਰੇ ਥਾਵਾਂ ਦੀਆਂ ਟਿਕਟਾਂ ਨੇ। ਸੋ ਤੁਸੀਂ 5 ਮਠਿਆਈ ਦੇ ਡੱਬੇ ਲੈ ਲਏ ਤਾਂ ਫਿਰ 5 ਨਾਮ ਡਰਾਅ 'ਚ। ਸੋ ਸਿੰਪਲੀ ਇੰਡੀਅਨ 15 ਫੈਂਡਰਵੇ ਬਵੇਡ ਇਨ ਸ਼ਿੰਕਯੂਜ਼ੀ, 45 ਡਸਕ ਡਰਾਈਵ ਕੁਈਨ ਇਨ ਸ਼ਿੰਕਯੂਜ਼ੀ, ਜਾਂ 275 ਗਾਰਡਨ ਬਰੁਕ ਟ੍ਰੇਲ ਗਾਰਡਨ ਬਰੁਕ ਇਨ ਕੈਸਲ ਮੋਰ ਸਿੰਪਲੀ ਇੰਡੀਅਨ ਸਵੀਟ 6972 ਹੈਲੋ
2: ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ
2: ਹਾਂਜੀ ਤੁਸੀਂ ਨਵੀਂ ਤੁਸੀਂ ਯੂਰਪ ਕਿੰਨੀ ਵਾਰੀ ਗਏ ਆ
0: ਮੈਂ ਯੂਰਪ ਜੀ ਮੈਂ ਗ੍ਰੀਸ ਗਿਆ ਇਟਲੀ ਗਿਆ ਪੈਰਿਸ ਗਿਆ ਦੋ ਵਾਰ ਸਪੇਨ ਗਿਆ ਤੇ ਪੰਜ ਛੇ ਵਾਰ ਜਾਇਆ ਜੀ ਤੇ ਸਵਿਟਜ਼ਰਲੈਂਡ ਗਿਆ ਛੇ ਤੇ ਫਰਾਂਸ ਫੇਰ ਗਿਆ ਮੈਂ ਸੱਤ ਵਾਰੀ ਜਾਇਆ
2: ਅੱਛਾ ਤੇ ਸਭ ਤੋਂ ਵਧੀਆ ਫੂਡ ਕਿੱਥੋਂ ਦਾ ਲੱਗਿਆ ਤੁਹਾਨੂੰ
0: ਫੂਡ ਸਭ ਤੋਂ ਵਧੀਆ ਇੱਕ ਤਾਂ ਮੈਨੂੰ ਗ੍ਰੀਸ ਦਾ ਲੱਗਿਆ
2: ਹਾਂਜੀ
0: ਤੇ ਦੂਜਾ ਮੈਨੂੰ ਲੱਗਦਾ ਔਖਾ ਜਾਂ ਤਾਂ ਇਟਲੀ ਦਾ ਜਾਂ ਫਿਰ ਸਪੇਨ ਦਾ
2: ਐਕਚੁਅਲੀ ਮੈਂ ਤੁਹਾਨੂੰ ਤਾਂ ਪੁੱਛ ਰਿਹਾ ਸੀ ਉੱਥੇ ਤੁਸੀਂ ਬੱਚਰ ਸ਼ਾਪਾਂ ਦੇਖੀਆਂ
0: ਉੱਥੇ ਬੱਚਰ ਸ਼ਾਪਾਂ ਮੈਨੂੰ ਬੜਾ ਚੇਤੇ ਨੀ ਬੁੱਚਰ ਸ਼ਾਪ ਉੱਥੇ ਨੀ ਉੱਥੇ ਕੋਈ ਖਾਸ ਨੇ ਬੁੱਚਰ ਸ਼ਾਪਾਂ ਤਾਹੀ ਫਿਰ ਉਥੋਂ ਦਾ ਜਿਹੜਾ ਮੀਟ ਹੈ ਉਹਦੀ ਕੁਆਲਿਟੀ ਵੀ ਬਹੁਤ ਵਧੀਆ ਹੁੰਦੀ ਹੈ
2: ਹਾਂਜੀ ਤੇ ਉਥੋਂ ਦੇ ਜਿਹੜੇ ਹੈ ਨਾ ਹਾਂਜੀ ਤੇ ਉਥੋਂ ਦੇ ਜਿਹੜੇ ਹੈ ਨਾ ਉਹ ਅਸਲੀ ਤਾਕਤ ਹੁੰਦੀ ਹੈ ਉਹਨਾਂ ਦੇ ਵਿੱਚ ਤੇ ਜਦੋਂ ਮੈਂ ਪਹਿਲਾਂ ਗਿਆ ਸੀ ਨਾ ਤੇ ਜਿਵੇਂ ਗੋਸ਼ਤ ਕਿਹਨੂੰ ਕਹਿੰਦੇ ਆਪਾਂ ਜਿਹਨੂੰ ਬੀਫ ਨੂੰ
0: ਜੀ ਜੀ ਜੀ
2: ਬੀਫ ਸੋ ਇਹ ਇਹ ਤਾਂ ਇਹ ਸਸਤਾ ਉੱਥੇ ਬੀਫ ਦੇਖ ਲਓ
0: ਅੱਛਾ
2: ਤੇ ਹਾਂ ਉਹ ਪੂਰਾ ਇਹ ਲਟਕਾਇਆ ਹੁੰਦਾ ਹੈ ਪੂਰਾ ਢੱਠਾ
0: ਜੀ ਜੀ
2: ਜੋ ਵੀ ਆ ਕੱਲੀ ਕੱਲੀ ਚੀਜ਼ ਜਿਹੜੀ ਹੈ ਨਾ ਵੇਖੋ ਬਾਹਰ ਕੱਢ ਕੇ ਰੱਖੀ ਹੁੰਦੀ ਹੈ ਉਹਨਾਂ ਦੀ ਜੀਭ ਦੇਖੋ ਜੀਭ ਤੱਕ ਵੀ ਕੱਟ ਕੇ ਦਿੰਦੇ ਆ
0: ਤੁਸੀਂ ਕੀ ਕਹੋਗੇ ਕਿ ਤੁਹਾਡੇ ਲਈ ਯੂਰਪ ਚ ਸਭ ਤੋਂ ਸਵਾਦ ਫੂਡ ਕਿਹੜੀ ਜਗ੍ਹਾ ਚ
2: ਗ੍ਰੀਸ
0: ਗ੍ਰੀਸ ਦੇ ਵਿੱਚ ਹਾਂ
2: ਸਭ ਤੋਂ ਸਵਾਦ ਤੇ ਟੇਸਟੀ ਚਿਕਨ
0: ਹਾਂ ਉਹਨਾਂ ਦੀ ਚਿਕਨ ਦੀ ਰੀਸ ਨੀ ਕਿਤੇ ਹੈਗੀ ਉਹ ਗੱਲ ਤੁਹਾਡੀ ਸਹੀ ਆ
2: ਹਾਂ ਨਾ ਚਿਕਨ ਤੇ ਨਾ ਗੋਟ ਤੇ ਨਾ ਲੈਂਬ ਤੇ ਨਾ ਉਹ ਜਿਹੜੇ ਬੀਫ ਦੇ ਬਣਾਉਂਦੇ ਹੁੰਦੇ ਆ ਉਹ
0: ਕਬਾਬ ਜੇ
2: ਹਾਂ ਜੀ ਉਸ ਟਾਈਮ ਤੇ ਉਹ ਬਾਰਬੀਕਿਊ ਉਹ ਇੰਨੇ ਸਵਾਦ ਹੁੰਦੇ ਨਾ ਬਹੁਤ ਜ਼ਿਆਦਾ ਇੱਥੇ ਉਹ ਗੱਲ ਨੀ ਬਣਦੀ ਹੁਣ ਮੈਂ ਵਾਲਮਾਰਟ ਚ ਭਾਵੇਂ ਲਿਆਉਣਾ ਮੈਂ ਤੁਸੀਂ ਬਲੀਵ ਨੀ ਕਰਨਾ ਮੈਂ ਬਣਾਉਣਾ ਉਸ ਹਿਸਾਬ ਨਾਲ ਹੀ ਜਿੱਦਾਂ ਯੂਰਪ ਚ ਬਣਾਉਂਦੇ ਸੀਗੇ ਮੈਂ ਪਹਿਲਾਂ ਤੜਕਾ ਨੀ ਲਾਉਂਦਾ ਸਾਰਾ ਕੁਛ ਵਿੱਚ ਹੀ ਪਾ ਕੇ ਪਹਿਲਾਂ ਬਾਅਦ ਚ ਉਹਨੂੰ ਘਿਓ ਨਾਲ ਭੁੰਨਣਾ
0: ਜੀ ਜੀ ਜੀ
2: ਉਹ ਚੀਜ਼ ਜਿਹੜੇ ਉਹ ਜਿਹੜਾ ਨਾ ਘਿਓ ਨਾਲ ਭੁੰਨਣਾ ਤੇ ਟੇਸਟ ਹੁੰਦਾ ਉਹ ਬਹੁਤ ਹੀ
0: ਗ੍ਰੀਸ ਦੀ ਜਿਹੜੀ ਡਾਇਟ ਹੈ ਨਾ ਉਹ ਵੈਸੇ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੈ ਜਿਹਨੂੰ ਮੈਡੀਟਰੇਨੀਅਨ ਡਾਇਟ ਕਹਿੰਦੇ ਆ ਕਿਉਂਕਿ ਫਰੈਸ਼ ਵੈਜੀਟੇਬਲ ਓਲਿਵ ਓਇਲ ਫਿਸ਼ ਮੀਟ ਇਹਨਾਂ ਚੀਜ਼ਾਂ ਨੂੰ ਲੈ ਕੇ ਉਹ ਬੜੇ ਪੱਕੇ ਨੇ ਤੇ ਬੜਾ ਕੋਈ ਸਬਜ਼ੀਆਂ ਵਗੈਰਾ ਵੀ ਨਹੀਂ ਆਪਣੇ ਸਾਰੀ ਮਸਾਲੇ ਵਗੈਰਾ ਵੀ ਨਹੀਂ ਯੂਜ਼ ਕਰਦੇ ਗਾਰਲਿਕ ਹੋ ਗਿਆ ਲੈਮਨ ਜੂਸ ਹੋ ਗਿਆ ਕੁਝ ਕੁ ਫਰੈਸ਼ ਗ੍ਰੀਨ ਹਰਬਸ ਹੋ ਗਏ ਤੇ ਸਿੰਪਲ ਬਟ ਬਹੁਤ ਸਵਾਦ
2: ਚਲੋ
0: ਥੈਂਕ ਯੂ ਸਰ ਬਹੁਤ ਧੰਨਵਾਦ ਭਾਜੀ ਤੁਹਾਡਾ ਤੇ ਬਾਕੀ ਗ੍ਰੀਸ ਦਾ ਫੂਡ ਬੜਾ ਕਮਾਲ ਦਾ ਥੈਂਕ ਯੂ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਨਹੀਂ ਗੱਲ ਇਹਨਾਂ ਦੀ ਪੱਕੀ ਸਹੀ ਹੈ ਤੇ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ ਸਾਡੇ ਨਾਲ ਟੌਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ ਹਰਪ੍ਰੀਤ ਸੈਣੀ ਜੀ ਜੁੜ ਚੁੱਕੇ ਨੇ ਹਰਪ੍ਰੀਤ ਵੈਲਕਮ ਕਿਵੇਂ ਹੋ
3: ਥੈਂਕ ਯੂ ਸੋ ਮਚ ਨਵੀ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭੇਜ ਸਤਿ ਸ਼੍ਰੀ ਅਕਾਲ
0: ਕੀ ਹਾਲ ਚਾਲ
3: ਬਹੁਤ ਵਧੀਆ ਨਵੀ ਤੁਸੀਂ ਦੱਸੋ ਬਲੇ
0: ਸਮਰ ਇੰਜੋਏ ਕਰ ਰਹੇ ਹੋ ਥੋੜੇ ਦਿਨ ਰਹਿ ਗਏ ਬਟ ਚਲੋ ਕਾਫੀ ਸਾਰੇ ਐਕਸਾਈਟਿੰਗ ਦਿਨ ਨੇ ਤੇ ਸਾਰਿਆਂ ਨੂੰ ਅਸੀਂ ਜਾਣਕਾਰੀ ਕੁਝ ਦਿਨਾਂ ਤੋਂ ਦੇ ਰਹੇ ਹਾਂ ਕਿ CNE ਓਪਨ ਹੈ ਤੁਸੀਂ CNE ਜਾਓ ਐਂਡ CNE ਬੰਦਾ ਜਾਂਦਾ ਤਾਂ ਬੱਚਿਆਂ ਲਈ ਸੀਨੀਅਰਸ ਲਈ ਸਾਰਿਆਂ ਲਈ CNE ਕੁਛ ਨਾ ਕੁਛ ਕਰਨ ਨੂੰ ਜ਼ਰੂਰ ਹੈ ਟੋਰਾਂਟੋ ਦਾ ਗਰਮੀ ਦਾ ਸਭ ਤੋਂ ਵੱਡਾ ਫੇਅਰ ਕੈਨੇਡੀਅਨ ਨੈਸ਼ਨਲ ਐਕਸੀਬਿਸ਼ਨ CNE 21 ਅਗਸਤ ਤੋਂ ਸ਼ੁਰੂ ਤੇ 7 ਸਪਤੰਬਰ ਤੱਕ ਲੇਬਰ ਡੇ ਤੱਕ CNE ਚੱਲੇਗਾ ਤੇ 147th ਇਹ CNE ਦਾ ਫੇਅਰ ਹੈ ਰਾਈਡਸ ਗੇਮਸ ਸ਼ਾਪਿੰਗ ਐਗਜ਼ਿਬਿਟਸ ਲਾਈਵ ਐਂਟਰਟੇਨਮੈਂਟ ਤੇ ਹਰਪ੍ਰੀਤ ਇੱਕ ਬਹੁਤ ਐਕਸਾਈਟਿੰਗ ਨਿਊਜ਼ ਹੈ ਕਿ ਉੱਥੇ ਨਾ CNE 'ਚ ਇੱਕ ਬਹੁਤ ਹੀ ਵੱਡਾ ਸਟੇਜ ਬਣਿਆ ਹੋਇਆ ਜਿਹਨੂੰ CNE ਬੈਂਡ ਸ਼ੈਲ ਕਹਿੰਦੇ ਆ ਤੇ ਬੈਲ ਸਾਊਂਡ ਸਟੇਜ ਹੈ ਤੇ ਲੇਬਰ ਡੇ ਲੌਂਗ ਵੀਕਐਂਡ 4 ਤਰੀਕ ਨੂੰ ਉੱਥੇ ਰੈਫ ਸਪੇਰਾ ਪਰਫੋਰਮ ਕਰ ਰਿਹਾ।
3: ਓ ਵਾਓ।
0: ਐਂਡ ਇੱਕ ਹੋਰ ਗੱਲ ਦੱਸੀਏ,
3: ਹਾਂਜੀ,
0: ਸੀਐਨਈ ਦਾ ਰੈਫ ਸਪੇਰਾ ਦਾ ਸ਼ੋ ਨਵੀਂ ਸਿੱਧੂ ਹੋਸਟ ਕਰ ਰਿਹਾ।
3: ਓ ਵਾਓ, ਤੇ ਤੁਸੀਂ ਕਰ ਦਿੱਤਾ ਕਿ 4 ਸਪਟੰਬਰ ਨੂੰ ਆਣਾ ਹੀ ਪੈਣਾ।
0: ਹਾਂ, 4 ਸਪਟੰਬਰ ਨੂੰ ਸਾਰੇ ਆਓ। ਐਂਡ ਬੈਲ ਸਾਊਂਡ ਸਟੇਜ ਹੈ ਐਂਡ ਮੇਨ ਵੀਕਐਂਡ ਹੈ ਇਹ, ਤੇ ਰੈਫ ਸਪੇਰਾ ਦਾ ਕਾਨਸਰਟ ਹੋਊਗਾ ਸ਼ਾਮ ਨੂੰ 8:30 ਵਜੇ ਕਾਨਸਰਟ ਸ਼ੁਰੂ ਹੋਊਗਾ, ਫਰਾਈਡੇ ਦੀ ਸ਼ਾਮ ਹੈ। ਤੇ ਨਵੀਂ ਸਿੱਧੂ ਤੁਹਾਡਾ ਆਪਣਾ, ਮੈਂ ਹੋਸਟ ਕਰ ਰਿਹਾ ਇਸ ਸ਼ੋਅ ਨੂੰ, ਮੇਰੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਸੀਐਨਈ ਨੇ ਸਪੈਸ਼ਲ ਚੁਣਿਆ ਕਿ ਯਾਰ ਨਵੀਂ ਪੰਜਾਬੀ ਲਹਿਰਾਂ ਨੂੰ ਸਾਰੀ ਦੁਨੀਆ ਸੁਣਦੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡਾ ਇਹ ਰੈਫ ਸਪੇਰਾ ਦਾ ਸ਼ੋਅ ਜ਼ਰੂਰ ਹੋਸਟ ਕਰੋ। ਸੋ ਇਟਸ ਅ ਪ੍ਰਾਊਡ ਮੂਮੈਂਟ ਪੰਜਾਬੀ ਲਹਿਰਾਂ ਲਈ, AM 530 ਲਈ, ਮੇਰੇ ਲਈ ਤੇ ਆਪਣੇ ਸਾਰਿਆਂ ਲਈ। ਸੋ ਜ਼ਰੂਰ 4 ਤਰੀਕ ਤੁਸੀਂ ਸਾਰੇ ਨੋਟ ਰੱਖੋ। ਐਂਡ ਅਸੀਂ ਕੁਝ ਇੱਕ VIP ਪਾਸਿਸ ਵੀ ਤੁਹਾਡੇ ਲਈ ਐਜ਼ ਅ ਕੰਟੈਸਟ ਕੱਢਾਂਗੇ, ਸੁਣਦੇ ਰਹੋ ਤੇ ਸਾਰੀ ਜਾਣਕਾਰੀ ਤੁਹਾਨੂੰ ਇਸ ਬਾਰੇ ਵੀ ਦੇਵਾਂਗੇ। ਬਟ ਫਿਲਹਾਲ ਚੱਲਦੇ ਹਾਂ ਆਪਾਂ ਟੌਪ ਚੁਆਇਸ ਇੰਸ਼ੋਰੈਂਸ ਏਜੰਸੀ ਦੇ ਦਫ਼ਤਰ, ਸਾਡੇ ਨਾਲ ਹਰਪ੍ਰੀਤ ਸੈਣੀ ਜੁੜੇ ਨੇ, ਤੇ ਹਰਪ੍ਰੀਤ ਅੱਜ ਫਿਰ ਕੀ ਇਨਫੋਰਮੇਸ਼ਨ ਆਪਾਂ ਸ਼ੇਅਰ ਕਰ ਰਹੇ ਹਾਂ?
3: ਬਿਲਕੁਲ ਨਵੀ, ਸੋ ਆਪਾਂ ਡਿਫਰੈਂਟ ਡਿਫਰੈਂਟ ਇੰਸ਼ੋਰੈਂਸ ਪਲਾਨ ਦੀ ਗੱਲ ਕਰਦੇ ਰਹਿੰਦੇ ਹਾਂ, ਇੰਪੋਰਟੈਂਸ ਦੀ ਗੱਲ ਕਰਦੇ ਹਾਂ, ਐਂਡ ਸਪੈਸ਼ਲੀ ਜਦੋਂ ਵੀ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਬਹੁਤ ਸਾਰੇ ਸਾਡੇ ਲਿਸਨਰਸ ਹੈਗੇ ਆ ਜਿਨ੍ਹਾਂ ਦੇ ਦਿਮਾਗ 'ਚ ਆਉਂਦਾ ਹੈ ਕਿ ਲਾਈਫ ਇੰਸ਼ੋਰੈਂਸ ਸਿਰਫ ਉਹਨਾਂ ਬੰਦਿਆਂ ਨੂੰ ਚਾਹੀਦੀ ਆ ਜਿਨ੍ਹਾਂ ਦੀ ਮੌਰਗੇਜਿਸ ਹੈਗੀਆਂ, ਜਿਨ੍ਹਾਂ ਦੇ ਲੋਨਸ ਆ, ਜਿਨ੍ਹਾਂ ਦੇ ਯੰਗ ਬੱਚੇ ਹੈਗੇ ਆ, ਜਾਂ ਜਿਨ੍ਹਾਂ ਦੇ ਸਿਗਨੀਫਿਕੈਂਟ ਮੰਥਲੀ ਐਕਸਪੈਂਸਿਸ ਹੈਗੇ ਆ। ਐਂਡ ਹਰ ਕੋਈ ਬੰਦਾ ਇਹ ਸੋਚਦਾ ਕਿ ਮੈਨੂੰ ਆਪਣੀ ਇੰਸ਼ੋਰੈਂਸ ਤਾਂ ਚਾਹੀਦੀ ਹੈ ਤਾਂ ਕਿ ਮੇਰੀ ਜਿਹੜੀ ਇਨਕਮ ਹੈਗੀ ਆ ਉਹ ਮੇਰੀ ਫੈਮਿਲੀ, ਕਿਉਂਕਿ ਮੇਰੀ ਇਨਕਮ ਤੇ ਡਿਪੈਂਡ ਕਰਦੀ ਹੈ, ਸੋ ਇਸ ਕਰਕੇ ਮੈਨੂੰ ਆਪਣੀ ਲਾਈਫ ਇੰਸ਼ੋਰੈਂਸ ਚਾਹੀਦੀ ਹੈ ਕਿ ਕੱਲ੍ਹ ਨੂੰ ਅਗਰ ਮੈਨੂੰ ਕੁਛ ਹੋ ਗਿਆ ਤਾਂ ਮੇਰੀ ਫੈਮਿਲੀ ਦੇ ਲਈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਪੇ ਆਫ ਹੋ ਸਕਣ, ਉਹ ਕਵਰ ਹੋ ਸਕਣ। ਪਰ ਕੁਐਸਚਨ ਇਹ ਆਉਂਦਾ ਹੈਗਾ ਆ ਕਿ ਜੇ ਅਸੀਂ ਉਸ ਫੈਮਿਲੀ ਦੇ ਵਿੱਚੋਂ ਬਿਲੋਂਗ ਕਰਦੇ ਹਾਂ ਜਿੱਥੇ ਅਸੀਂ ਆਲਰੇਡੀ ਫਾਈਨੈਂਸ਼ੀਅਲੀ ਸਕਸੈਸਫੁਲ ਆ, ਡੂ ਵੀ ਸਟਿਲ ਨੀਡ ਇੰਸ਼ੋਰੈਂਸ? ਤਾਂ ਕਈ ਵਾਰੀ ਇਹ ਵਾਲੇ ਜਿਹੜੇ ਪਰਸਨ ਹੁੰਦੇ ਆ ਜਿਹੜੇ ਬਿਲਕੁਲ ਹਾਈ ਨੈਟਵਰਥ ਕਲਾਇੰਟ ਹੈਗੇ ਆ, ਜਿਨ੍ਹਾਂ ਦੇ ਕੋਲ ਲੋਟਸ ਆਫ ਮਲਟੀਪਲ ਪ੍ਰੋਪਰਟੀਜ਼ ਹੈਗੀਆਂ ਆ, ਲੋਟਸ ਆਫ ਇਨਵੈਸਟਮੈਂਟ ਆ, ਤਾਂ ਉਹਨਾਂ ਦਾ ਕੰਸਰਨ ਇਹ ਹੁੰਦਾ ਕਿ ਨਹੀਂ ਸਾਨੂੰ ਇੰਸ਼ੋਰੈਂਸ ਨਹੀਂ ਚਾਹੀਦੀ, ਕਿਉਂਕਿ ਸਾਡੀ ਫੈਮਿਲੀ ਦੇ ਲਈ ਇਹ ਕੰਸਰਨ ਨਹੀਂ ਹੈਗਾ ਕਿ ਸਾਡੀ ਫੈਮਿਲੀ ਸਾਡੀ ਇਨਕਮ ਤੇ ਡਿਪੈਂਡ ਕਰਦੀ ਆ, ਬਿਕੋਜ਼ ਸਾਡੇ ਕੋਲ ਇਨਫ ਫਾਈਨੈਂਸਿਸ ਆਲਰੇਡੀ ਹੈਗੇ ਆ। ਪਰ ਇਹ ਹੁੰਦਾ ਕਿ ਇੱਕ ਰੀਸੈਂਟਲੀ ਮੈਂ ਇੱਕ ਕਲਾਇੰਟ ਦੀ ਜਿਹੜਾ ਸਿਨੈਰੀਓ ਦੱਸਣ ਲੱਗੀ ਹਾਂ। ਸੋ ਇੱਕ ਕਲਾਇੰਟ ਨੂੰ ਮਿਲਣ ਦਾ ਮੌਕਾ ਮਿਲਿਆ, ਬਹੁਤ ਲਾਈਕ ਹਾਈ ਨੈਟਵਰਥ ਵਾਲਾ ਕਲਾਇੰਟ ਸੀਗਾ, ਲੋਟਸ ਆਫ ਉਹਨਾਂ ਦੀਆਂ ਕਮਰਸ਼ੀਅਲ ਰੈਂਟਲ ਪ੍ਰੋਪਰਟੀ ਸੀਗੀਆਂ, ਅਰਾਊਂਡ ਉਹਨਾਂ ਦੀ 94 million ਦੀ ਨੈਟਵਰਥ ਸੀਗੀ। ਤੇ ਜਦੋਂ ਉਹਨਾਂ ਦੇ ਨਾਲ ਮੈਂ ਗੱਲ ਕੀਤੀ ਕਿ ਹਾਂਜੀ ਤੁਹਾਨੂੰ ਇੰਸ਼ੋਰੈਂਸ ਦੀ ਜ਼ਰੂਰਤ ਹੈਗੀ, ਉਹਨਾਂ ਨੇ ਕਿਹਾ ਕਿ ਨਹੀਂ ਹਰਪ੍ਰੀਤ ਸਾਨੂੰ ਕੋਈ ਇੰਸ਼ੋਰੈਂਸ ਨਹੀਂ ਚਾਹੀਦੀ। ਤੇ ਫਿਰ ਜਿਹੜਾ ਨੈਕਸਟ ਕੁਐਸਚਨ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਅੱਛਾ ਤੁਹਾਡੀ 94 million ਦੀ ਨੈਟਵਰਥ ਹੈਗੀ ਆ, ਜੇ ਕੱਲ ਨੂੰ ਤੁਸੀਂ ਪਾਸ ਆਨ ਹੋ ਜਾਂਦੇ ਹੈਗੇ, ਪਾਸ ਵੀ ਹੋ ਜਾਂਦੇ ਆ, ਤਾਂ ਫਿਰ ਇਹ ਜਦੋਂ ਤੁਹਾਡੀ ਫੈਮਿਲੀਜ਼ ਨੂੰ ਤੁਹਾਡੇ ਬਿਜ਼ਨੈਸਿਸ ਪਾਸ ਆਨ ਹੋਣੇ ਆ ਤਾਂ ਟੈਕਸਿਸ ਕਿੰਨੇ ਕੁ ਪੈਣੇ ਆ? ਉਹਨਾਂ ਨੂੰ ਨਹੀਂ ਪਤਾ ਸੀ ਕਿੰਨੇ ਕੁ ਟੈਕਸਿਸ ਪੈਣੇ ਆ, ਬਟ ਉਹਨਾਂ ਨੇ ਕਿਹਾ ਕਹਿੰਦੇ ਹਰਪ੍ਰੀਤ ਜਿੰਨਾ ਵੀ ਟੈਕਸ ਪਊਗਾ ਕੋਈ ਨਾ ਕੋਈ ਰੈਂਟਲ ਪ੍ਰੋਪਰਟੀ ਜਿਹੜਾ ਕਮਰਸ਼ੀਅਲ ਯੂਨਿਟ ਆਪਾਂ ਸੈਲ ਕਰ ਦੇਵਾਂਗੇ ਉਹਦੇ ਵਿੱਚੋਂ ਮੇਰੀ ਫੈਮਿਲੀ ਜਿਹੜੀ ਆ ਟੈਕਸਿਸ ਦੇ ਦੂਗੀ। ਨੈਕਸਟ ਡੇ ਹੀ ਉਹਨਾਂ ਨੇ ਆਪਣੇ ਅਕਾਊਂਟੈਂਟ ਤੋਂ ਪਤਾ ਕਰ ਲਿਆ ਕਿ $23.5 million ਦੇ ਟੈਕਸੇਸ਼ਨ ਆ। ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਕਿ $94 million ਦੇ ਵਿੱਚੋਂ $23.5 million ਤਾਂ ਮੇਰਾ ਟੈਕਸੇਸ਼ਨ ਹੀ ਆ, ਔਰ ਉੱਪਰੋਂ ਦੀ ਜੋ 23 million ਜਿਹੜਾ ਜਨਰੇਟ ਕਰਨਾ ਆ ਟੈਕਸੇਸ਼ਨ ਪੇ ਕਰਨ ਦੇ ਲਈ, ਜਿਹੜਾ ਕੈਪੀਟਲ ਗੇਨ ਟੈਕਸਿਸ ਲੱਗਣੇ ਆ, ਉਹਦੇ ਲਈ ਘੱਟੋ ਘੱਟ ਉਹਨਾਂ ਨੂੰ 33 million ਦੀ ਆਪਣੀਆਂ ਜਿਹੜੀਆਂ ਰੈਂਟਲ ਪ੍ਰੋਪਰਟੀ ਸੀਗੀਆਂ ਉਹ ਵੇਚਣੀਆਂ ਪੈਣੀਆਂ ਸੀ, ਜਿਹੜੀਆਂ ਕਿ 36% ਸੀਗੀ ਉਹਨਾਂ ਦੀ ਟੋਟਲ ਨੈਟਵਰਥ ਦੀ। ਤੇ ਇੰਨੀ ਮਿਹਨਤ ਨਾਲ ਇੰਨੀਆਂ ਸਾਲਾਂ ਦੇ ਵਿੱਚ ਉਹਨਾਂ ਨੇ ਇਹ ਸਾਰਾ ਕੁਛ ਜਨਰੇਟ ਕੀਤਾ ਸੀਗਾ, ਪਰ ਉਹਨਾਂ ਨੂੰ ਇਹ ਪਤਾ ਹੀ ਨਹੀਂ ਸੀਗਾ ਕਿ 36% ਤਾਂ ਮੇਰਾ ਇਹੀ ਨਿਕਲ ਜਾਣਾ ਸਿਰਫ CRA ਨੂੰ ਟੈਕਸਿਸ ਦੇਣ ਦੇ ਲਈ। ਦੈਨ ਦੇ ਥੋਟ ਕਿ ਹਾਂ ਮੈਨੂੰ ਹੁਣ ਇੰਸ਼ੋਰੈਂਸ ਚਾਹੀਦੀ ਆ ਜਿਹੜੀ ਮੇਰੀਆਂ $23 million ਦੀ ਜਿਹੜੀ ਇਹ ਟੈਕਸੇਸ਼ਨ ਆ ਉਹ ਕਵਰ ਕਰੇ, ਤਾਂ ਕਿ ਮੇਰੀ ਫੈਮਿਲੀ ਨੂੰ ਮੇਰੀਆਂ ਨੈਟਵਰਥ ਜੋ ਵੀ ਅਸੀਂ ਬਣਾਇਆ ਹੈਗਾ, ਜੋ ਵੀ ਸਾਡੇ ਐਸੈਟਸ ਹੈਗੇ ਆ, ਉਹ ਵੇਚਣੇ ਨਾ ਪੈਣ, ਤਾਂ ਕਿ ਉਹਨਾਂ ਦੇ ਲਈ ਇਹ ਏਦਾਂ ਇਨਕਮ ਜਨਰੇਟ ਕਰਦੀ ਰਹੇ। ਸੋ ਕਈ ਵਾਰੀ ਆਪਾਂ ਸੋਚਦੇ ਹੁੰਦੇ ਹਾਂ ਕਿ ਇੰਸ਼ੋਰੈਂਸ ਸਿਰਫ ਸਾਨੂੰ ਚਾਹੀਦੀ ਹੈਗੀ ਆਪਣੀ ਇਨਕਮ ਰਿਪਲੇਸਮੈਂਟ ਦੇ ਲਈ, ਬਟ ਜਿਹੜੇ ਹਾਈ ਨੈਟਵਰਥ ਕਲਾਇੰਟ ਹੈਗੇ ਆ ਜਿਨ੍ਹਾਂ ਦੇ ਕੋਲ ਅ ਲੋਟ ਆਫ ਵੈਲਥ ਹੈਗੀ ਆ, ਉਹਨਾਂ ਨੂੰ ਆਪਣੀ ਵੈਲਥ ਪ੍ਰੋਟੈਕਟ ਕਰਨ ਦੇ ਲਈ ਇੰਸ਼ੋਰੈਂਸ ਚਾਹੀਦੀ ਆ। ਸੋ ਜਿੰਨੇ ਵੀ ਸਾਡੇ ਲਿਸਨਰਸ ਇਸ ਵੇਲੇ ਸੁਣਦੇ ਪਏ ਆ, ਤੁਸੀਂ ਕਿਸੇ ਵੀ ਸਿਨੈਰੀਓ ਦੇ ਵਿੱਚ ਹੈਗੇ ਆ, ਚਾਹੇ ਹੱਲੇ ਤੁਸੀਂ ਆਪਣੀ ਇਨਕਮ ਨੂੰ ਪ੍ਰੋਟੈਕਟ ਕਰਨ ਵਾਲੇ ਸਿਨੈਰੀਓ 'ਚ ਆ, ਜਾਂ ਤੁਸੀਂ ਆਪਣੇ ਵੈਲਥ ਨੂੰ ਪ੍ਰੋਟੈਕਟ ਕਰਨ ਵਾਲੇ ਸਿਨੈਰੀਓ ਦੇ ਵਿੱਚ ਆ, ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਬੈਠ ਸਕਦੇ ਆ, ਸਾਡੇ ਨਾਲ ਡਿਸਕਸ ਕਰ ਸਕਦੇ ਆ ਕਿ ਇੰਸ਼ੋਰੈਂਸ ਦੇ ਨਾਲ ਆਪਾਂ ਕੀ ਪ੍ਰੋਟੈਕਟ ਕਰ ਸਕਦੇ ਆ। ਸੋ ਕੋਈ ਵੀ ਤੁਹਾਡੇ ਕੁਐਸਚਨਸ ਹੋਣ ਕਿਸੇ ਵੀ ਇੰਸ਼ੋਰੈਂਸ ਦੇ ਨਾਲ ਰਿਲੇਟਡ, ਨੰਬਰ ਹੈਗਾ ਜੀ ਮੇਰਾ 416-817-6500, 416-817-6500।
0: ਇੱਕ ਫੋਨ ਨੰਬਰ ਹੈ 416-817-6500, ਹਰਪ੍ਰੀਤ ਨੂੰ ਕਾਲ ਕਰੋ, ਬੈਠੋ, ਆਪਣਾ ਸਿਚੁਏਸ਼ਨ ਸਮਝਾਓ ਤੇ ਤੁਸੀਂ ਨਾਲ ਫਿਰ ਸਮਝੋ ਕਿ ਤੁਹਾਡੇ ਲਈ ਬੈਸਟ ਕੀ ਹੈ। 416-817-6500, ਹਰਪ੍ਰੀਤ ਥੈਂਕ ਯੂ ਸੋ ਮਚ।
3: ਥੈਂਕ ਯੂ ਜੀ।
0: ਸੋ ਪ੍ਰੋਗਰਾਮ ਪੰਜਾਬੀ ਦਾ ਨੰਬਰ ਹੈ ਸਟੂਡੀਓ ਦਾ 9056733337। ਸੋ ਦੋ ਕੁ ਬੋਲ ਲਾਈਏ ਫਿਰ ਤੁਹਾਡੇ ਲਈ, ਕੀ ਸੁਣਾਈਏ ਯਾਰ ਰੋਜ਼ ਦਾ ਪੰਗਾ, ਕਿ ਤੁਹਾਨੂੰ ਕਿਹੜਾ ਗੀਤ ਸੁਣਾਈਏ, ਇੱਕ ਤਾਂ ਇਹ ਨਹੀਂ ਪਤਾ ਚੱਲਦਾ, ਤੁਸੀਂ ਦੱਸਦਿਆ ਕਰੋ ਯਾਰ, ਅਤੇ ਥੋੜ੍ਹਾ ਜਿਹਾ ਸੌਖਾ ਹੋ ਜਾਂਦਾ ਬੰਦੇ ਲਈ ਕੰਮ, ਨਹੀਂ ਤਾਂ ਸਰਚ ਕਰ ਕਰਕੇ ਮੈਂ ਵੀ ਕਈ ਵਾਰ ਥੱਕ ਜਾਂਦਾ ਯਾਰ ਕਿ ਤੁਹਾਨੂੰ ਕੀ ਸੁਣਾਈਏ। ਚਲੋ ਕੋਈ ਨਾ, ਲੱਭਦੇ ਹਾਂ ਅਤੇ ਵਧੀਆ ਜੇ ਕੋਈ ਨਾ ਕੋਈ ਤੁਹਾਡੇ ਲਈ ਗਾਣਾ ਵੀ ਸੁਣਾਉਂਦੇ ਹਾਂ। ਨੰਬਰ ਹੈ ਆਪਣਾ 9056733337। ਇੱਕ ਯਾਰ ਕਾਲ ਬਹੁਤ ਚਿਰ ਤੋਂ ਹੋਲਡ 'ਤੇ ਸੀ, ਸੋਰੀ ਭਾਅ ਜੀ, 0048 ਨੰਬਰ ਸੀ, ਮੈਂ ਮਾਫ਼ੀ ਮੰਗਦਾ, ਤੁਸੀਂ ਬਹੁਤ ਚਿਰ ਹੋਲਡ ਕੀਤੀ, ਬਟ ਐਨੀ ਟਾਈਮ ਕਾਲ ਬੈਕ ਕਰ ਲਿਓ ਅਤੇ ਤੁਹਾਡੇ ਨਾਲ ਗੱਲਬਾਤ ਜ਼ਰੂਰ ਹੋਵੇਗੀ। ਇੱਕ ਨਾ ਬਹੁਤ ਹੀ ਕਮਾਲ ਦਾ ਫੇਅਰ ਆ ਰਿਹਾ, ਇਹ ਲੋਕਲ ਕਾਰਨੀਵਲ ਹੈ, ਐਂਬੈਸੀ ਗ੍ਰੈਂਡ ਜਿਹੜਾ ਬੈਂਕੁਇਟ ਹਾਲ ਹੈ ਹਾਈਵੇ 7 'ਤੇ ਗੋਲ ਰੋਡ 'ਤੇ, ਹੋਪ ਕਲੈਕਟਿਵ ਵੱਲੋਂ ਕਮਿਊਨਿਟੀ ਕਾਰਨੀਵਲ ਹੋ ਰਿਹਾ। ਸੇਵਾ ਫੂਡ ਬੈਂਕ ਅਤੇ PCHS ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਸਪੋਰਟ ਕਰਨ ਲਈ ਹੋ ਰਿਹਾ। ਸੋ ਇੱਥੇ ਫੂਡ ਟਰੱਕ ਹੋਣਗੇ, ਬੱਚਿਆਂ ਲਈ ਬਹੁਤ ਸਾਰੀ ਇੰਟਰਟੇਨਮੈਂਟ ਹੋਵੇਗੀ ਅਤੇ ਨਾਲ ਦੀ ਨਾਲ ਤੁਹਾਡੇ ਲਈ ਵੀ ਇੰਟਰਟੇਨਮੈਂਟ ਹੋਵੇਗੀ। ਐਂਡ ਮੇਨ ਗੱਲ ਇਹ ਹੈ ਕਿ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਲਈ ਡੋਨੇਸ਼ਨਸ ਇਕੱਠੀਆਂ ਹੋ ਰਹੀਆਂ, ਸੇਵਾ ਫੂਡ ਬੈਂਕ ਲਈ ਡੋਨੇਸ਼ਨਸ ਇਕੱਠੀਆਂ ਹੋ ਰਹੀਆਂ। ਸੋ ਐਤਵਾਰ ਸਪਤੰਬਰ 20 ਤਰੀਕ ਦੇ, ਤੁਸੀਂ ਨੋਟ ਕਰ ਲਓ, 11 ਤੋਂ ਲੈ ਕੇ 3 ਵਜੇ ਤੱਕ ਐਂਬਸੀ ਆਪਣਾ ਗ੍ਰੈਂਡ ਕਨਵੈਨਸ਼ਨ ਸੈਂਟਰ ਵਿਖੇ ਹੋਪ ਕਲੈਕਟਿਵ ਵੱਲੋਂ ਇਹ ਬਹੁਤ ਹੀ ਵਧੀਆ ਫੇਅਰ ਹੋ ਰਿਹਾ। ਹਰ ਸਾਲ ਹੁੰਦਾ, ਮੈਂ ਕੁਝ ਕੁ ਸਾਲਾਂ ਤੋਂ ਅਟੈਂਡ ਕਰ ਰਿਹਾ, ਪਿਛਲੇ ਸਾਲ ਵੀ ਬਹੁਤ, ਮੈਂ ਕਹਿੰਦਾ ਕਿ ਵਧੀਆ ਇਵੈਂਟ ਸੀ, ਬਹੁਤ ਸਾਰੀ ਕਮਿਊਨਿਟੀ ਆਈ ਅਤੇ ਬੱਚਿਆਂ ਨੇ ਖੂਬ ਇੰਜੋਏ ਕੀਤਾ। ਸੋ ਤੁਹਾਡੇ ਕੋਲ ਬੱਚੇ ਨੇ ਨਾ, ਤੁਸੀਂ ਨਿਰਾਸ਼ ਨਹੀਂ ਹੋਵੋਗੇ, ਤੁਸੀਂ ਆਪ ਕਹੋਗੇ ਨਵੀਂ ਯਾਰ ਬੜਾ ਫਨ ਹੋਇਆ। ਸੋ ਪ੍ਰੋਗਰਾਮ ਪੰਜਾਬੀ ਦੇਰਾ। ਇੱਕ ਮੈਂ ਰਾਜਵੰਤ ਕੌਰ ਦਾ ਨੰਬਰ ਜ਼ਰੂਰ ਦੇ ਦੇਵਾਂ, ਤੁਹਾਡੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਨਹੀਂ ਘੱਟ ਰਹੀ, ਟੈਨਸ਼ਨ ਕਾਹਨੂੰ ਲੈਂਦੇ ਹੋ, ਰਾਜਵੰਤ ਨੂੰ ਕਾਲ ਕਰੋ, ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਦੇ ਐਕਸਪਰਟ ਨੇ ਰਾਜਵੰਤ, 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ, 25 ਤੋਂ ਵੱਧ ਕੰਪਨੀਆਂ ਤੋਂ ਤੁਹਾਨੂੰ ਐਸਟੀਮੇਟ ਲੈ ਕੇ ਦੇਣਗੇ ਅਤੇ 30% ਤੱਕ ਦਾ ਤੁਹਾਨੂੰ ਡਿਸਕਾਊਂਟ ਲੈ ਕੇ ਦਿੰਦੇ ਆ। ਸੋ ਵਧੀਆ ਗੱਲ ਆਪਣੇ ਲਈ ਇਹ ਹੈ ਕਿ ਸਾਰਾ ਕੰਮ ਇਹਨਾਂ ਨੇ ਕਰਨਾ, ਤੁਸੀਂ ਬਸ ਇੱਕ ਬੰਦੇ ਨੂੰ ਕਾਲ ਕਰਤੀ, ਇਹਨਾਂ ਨੇ 25 ਨੂੰ ਗਾਹਾਂ ਫੋਨ ਕਰਨਾ। ਸੋ ਤੁਹਾਨੂੰ ਐਸਟੀਮੇਟ ਲੈ ਕੇ ਦੇਣਗੇ, ਫੋਨ ਨੰਬਰ ਤੁਸੀਂ ਇਹਨਾਂ ਦਾ ਨੋਟ ਕਰ ਲਓ, 6476746437 6474 4735 'ਤੇ ਨੰਬਰ ਤੁਸੀਂ ਘੁਮਾ ਲਓ, ਤੁਹਾਡੇ ਲਈ ਹਾਜ਼ਰ ਰਾਜਵੰਤ ਕੌਰ। ਲਾਈਏ ਫਿਰ ਗਾਣਾ, ਵਧੀਆ ਗੀਤ ਹੈ ਯਾਰ, ਇੱਕ ਆਇਆ ਹਰਕੀਰਤ ਸੰਘੇ ਦਾ ਸੁਣ ਬੇ। ਤੁਸੀਂ ਕਹਿੰਦੇ ਹੋ ਕਿ ਨਵੀਂ ਇਹ ਕਿਹੜੀ ਬੇ ਹੈ, ਬੇ ਕੀ ਹੁੰਦੀ ਆ, ਬੇ ਕੁੜੀ ਨੂੰ ਕਹਿੰਦੇ ਬੇ, ਜਿਵੇਂ ਪਹਿਲਾਂ ਕਹਿੰਦੇ ਸੀ ਬੇਬ, BAB ਯਾਰ ਯੂਅਰ ਮਾਈ ਬੇਬ, ਯਾਰ ਚਲੋ ਕਹਿ ਦਿੰਦੇ ਕਿ ਮੁੰਡੇ ਹਜੇ ਵੀ ਕੁੜੀ ਨੇ ਕਹਿੰਦੇ ਹੇ ਬੇਬ ਇੱਥੇ ਆਈ, ਕਿ ਕੁੜੀਆਂ ਵੀ ਮੁੰਡੇ ਨੂੰ ਕਈ ਵਾਰ ਕਹਿ ਦਿੰਦੀਆਂ, ਬਟ ਖੈਰ ਬੇ ਦਾ ਮਤਲਬ ਬੇਬ। ਸੁਣ ਲਓ ਗਾਣਾ ਵਧੀਆ।

0: ਗਾਣਾ ਵਧੀਆ ਨਾ, ਮੈਂ ਵਧੀਆ ਭੰਗੜੇ ਵਾਲਾ ਗੀਤ ਹੈ। ਸੋ ਪ੍ਰੋਗਰਾਮ ਹੈ ਪੰਜਾਬੀ ਰਾ, ਐਂਡ ਸਟੂਡੀਓ ਦਾ ਫੋਨ ਨੰਬਰ ਆਪਣਾ 9056733337905673337 ਤੇ ਗੱਲਬਾਤ ਤੁਹਾਡੀ ਇੱਥੇ ਸਾਡੀ ਹੋ ਰਹੀ ਹੈ। ਸੋ ਹਰਕੀਰਤ ਸੰਘਾ ਮੁੰਡਾ ਯਾਰ ਵਧੀਆ ਕੰਮ ਕਰ ਰਿਹਾ, ਮੈਂ ਇਹਦੇ ਮਿਊਜ਼ਿਕ ਦਾ ਫੈਨ ਹਾਂ। ਐਂਡ ਪੈਸ਼ਨ ਰੂਫਿੰਗ, ਨਵੀਂ ਰੂਫ ਲੱਗਣ ਵਾਲੀ ਹੈ, ਰੂਫ ਦੀ ਕੋਈ ਰਿਪੇਅਰ ਹੋਣ ਵਾਲੀ ਹੈ, ਤਾਂ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਅ ਜੀ ਨੂੰ ਫੋਨ ਤੁਸੀਂ ਜ਼ਰੂਰ ਕਰੋ। ਗੁਰਲਾਲ ਭਾਅ ਜੀ ਇੱਕ ਤਾਂ ਫੁੱਲੀ ਇੰਸ਼ੋਰਡ ਕੰਪਨੀ, ਇਹਨਾਂ ਦੀ ਵਧੀਆ ਰੂਫ ਦਾ ਤੁਹਾਨੂੰ ਇੱਕ ਤਾਂ ਡਿਸਕਾਊਂਟ ਵੀ ਦੇਣਗੇ, ਅਤੇ ਰੂਫ ਇੱਕ ਐਸੀ ਚੀਜ਼ ਹੈ ਤੁਸੀਂ ਯਾਰ ਕਿੰਨਾ ਡਿਲੇ ਕਰ ਲਓਗੇ। ਜੇ ਤੁਹਾਡੀ ਛੱਤ 25-30 ਸਾਲ ਪੁਰਾਣੀ ਹੈ, ਹੁਣ ਲੀਕ ਹੋ ਰਹੀ ਹੈ, ਗਲੀ ਪਈ ਹੈ, ਤੁਸੀਂ ਯਾਰ ਚੇਂਜ ਕਰਾ ਲਓ, ਅਗਲੇ 25-30 ਸਾਲ ਤੁਸੀਂ ਵਧੀਆ ਆਰਾਮ ਨਾਲ ਐਸ਼ ਕਰੋ। ਸੋ ਪੈਸ਼ਨ ਰੂਫਿੰਗ ਵਧੀਆ ਬੰਦੇ ਨੇ, ਮੈਂ ਖੁਦ ਯੂਜ਼ ਕੀਤਾ ਇਹਨਾਂ ਨੂੰ। 6479199413 ਫੋਨ ਨੰਬਰ ਹੈ, 6479199413, 6479199413। ਪੈਸ਼ਨ ਰੂਫਿੰਗ ਦੀ ਟੀਮ ਦੇ ਨਾਲ ਕਰੋ ਸੰਪਰਕ, ਅਤੇ ਵਧੀਆ ਸੇਵਾਵਾਂ ਨੇ, ਵਧੀਆ ਬੰਦੇ ਨੇ, ਭਰੋਸੇ ਵਾਲੇ ਬੰਦੇ ਨੇ, ਅਤੇ ਇੰਸ਼ੋਰਡ ਕੰਪਨੀ ਹੈ। ਹੋਰ ਦੱਸੋ ਕੀ ਚਾਹੀਦਾ ਹੈ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ, ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ, ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ 'ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477161987, 6477161987। ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 6477161987 ਨੰਬਰ ਹੈ। ਵੈਰੀ ਗੁੱਡ ਜੀ। 4431 ਹੈਲੋ।
1: ਹੈਲੋ, ਸਤਿ ਸ੍ਰੀ ਅਕਾਲ ਵੀ, ਕੀ ਹਾਲ ਹੈ?
0: ਵਧੀਆ ਜੀ, ਵਧੀਆ, ਕਿਵੇਂ ਹੋ?
1: ਬਸ ਠੀਕ। ਕੱਲ ਮੈਂ ਲਾਉਂਦਾ ਸੀ ਕਾਲ, ਥੋੜਾ ਚੱਲਦਾ ਨਹੀਂ ਸੀ ਨੰਬਰ।
0: ਹਾਂ, ਅੱਜ ਫਿਰ ਚਲਾ, ਉਹ ਨੰਬਰ ਸਾਡਾ ਆਪਣੇ ਹਸਪੀਟਲ ਗਿਆ ਹੋਇਆ ਸੀਗਾ।
1: ਉਹ ਕੱਲ ਵਾਲੇ ਗਾਣਾ ਸੀਗਾ ਗੁਰਦਾਸ ਮਾਨ ਦਾ, ਮਾਮਲਾ ਗੜਬੜ।
0: ਹਾਂ, ਮੈਂ ਲਾਇਆ ਨਹੀਂ ਯਾਰ, ਮੈਨੂੰ ਦੋ ਚਾਰ ਜਣੇ ਨੇ ਕਿਹਾ।
1: ਬਹੁਤ ਸੋਹਣਾ ਤੁਸੀਂ ਗਾ ਕੇ, ਕੱਲਾ ਕੱਲਾ ਉਹ ਜਿਹੜੇ ਕੱਲ ਵਾਲੇ ਟੌਪਿਕ ਤੇ ਕੱਲੀ ਕੱਲੀ ਗੱਲ ਢੋਕਦੀ ਹੈ।
0: ਕੱਲ ਵਾਲੇ ਟੌਪਿਕ ਤੇ ਮੈਂ ਕੱਲ ਇੱਕ ਨੰਬਰ ਹੋਰ ਬੋਲ ਰਿਹਾ ਸੀ। ਤੁਸੀਂ ਕੱਲ ਬਾਰੇ ਟੌਪਿਕ ਬਾਰੇ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557, 6475041557। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ, 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557, 6475041557।
2: ਇਸ रक्षाबंधन राजधानी लेकर आए हैं भाई बहन एंड ब्लेसिंग्स गिव अवे। जीतो इलेक्ट्रिक स्कूटर, प्लेस्टेशन 5, डायसन एयर रैप, निंटेंडो स्विच, रेबान मेटल ग्लासेस और भी बहुत सारे एक्साइटिंग प्राइजेस।
3: राजधानी की किसी भी लोकेशन पर विजिट करें, परचेज करें 12 से 29 अगस्त तक। QR कोड स्कैन करके अपनी इन्फो और एंट्री सबमिट करें।
2: 26 लोकेशंस अक्रॉस कनाडा।
4: फॉर मोर इन्फॉर्मेशन विजिट rajdhanisweets.ca।
0: वाह, राजधानी नंबर 1 G6129 भवन जी की हाल है?
1: हाँ जी, नवीन
0: भाई क्या बढ़िया,
1: बढ़िया भाई। मैं बस सोचे के चलो पूछ ला मैं क्या कि मेरे ही थोड़ी छुट्टियां
0: बढ़िया यार, छुट्टियां बल्ले बल्ले, छुट्टियां कितने माड़ियां होंदिया?
1: नहीं बढ़िया बढ़िया भाई, क्या चलो भाई
0: छुट्टियां ते जाना चाहिए। तुसी किन्ना क जाने छुट्टियां ते?
1: अपा जाने ते भाई अपा रिटर्न टिकट नहीं लेंदे, वन वे लेंदे।
0: वन वे? छुट्टिया ही रहने हो?
1: फिर जो तो मन करता वो तो फिर करा लो, वो फिर
0: वधिया रहना। मैंने याद है तुसी गए सी कि ना गुजरात काफी टाइम ले।
1: हाँ जी हाँ जी हाँ जी भाई।
0: चलो वधिया यार भवन, होर सुनाओ काम काज किवें आ?
1: काम काज वधिया भाई, चली जांदा।
0: क्या बात है, वधिया चलाना चाहिए। किथे लोकली चलाउने हो?
1: हाँ जी भाई, लोकल चलाउंगे आपा ग्रेवल जी।
0: चलो वेरी गुड। और कोई गाने दी रिक्वेस्ट?
1: अपने शहरी मान भाई दा ला दो, अपने ट्रांसपोर्ट दी
0: नी वजदे ट्रांसपोर्टिए।
1: हां जी भाई जी,
0: ठीक है सर, ला देने हैं। और ठीक ठाक मौसम के में बार
1: बार बस तो पर निकली हुई है।
0: ठीक है
1: ते बस आपा
0: थोड़ी किसी नाल कोई लड़ाई नहीं, बट किसी रिश्तेदार नाल कोई है भी थोड़ी बनदी नहीं हैगी?
1: ओके,
0: हैगी है थोड़ी कोई रिश्तेदार नाल भी जिन्हां नाल नहीं बनदी?
1: ਬਾਈ ਜੀ ਹੁਣ ਜੇ ਇਹਦਾ ਮੈਂ ਮਤਲਬ ਤੁਹਾਨੂੰ ਮੈਂ ਪ੍ਰੋਪਰ ਜਵਾਬ ਦਵਾਂ ਤਾਂ ਜ਼ਿਆਦਾਤਰ ਤਾਂ ਰਿਸ਼ਤੇਦਾਰ ਨਾਲ ਘੱਟੀ ਬਣਦੀ ਹੁੰਦੀ ਆ, ਜ਼ਿਆਦਾਤਰ ਲੋਕਾਂ ਦੀ ਮੇਰੀ ਵੀ ਇੱਦਾਂ ਹੀ ਆਪਾਂ
0: ਘੱਟੀ ਬਣਦੀ ਆ,
1: ਦੂਰੋਂ ਹੀ ਆਪਾਂ। ਹਾਂਜੀ ਹਾਂਜੀ, ਦੂਰੋਂ ਹੀ ਆਪਾਂ ਹਾਇਆ ਲੋ ਰੱਖਿਆ ਹੋਇਆ।
0: ਕੋਈ ਕੋਈ ਹੈ ਰਿਸ਼ਤੇਦਾਰ ਜਿਹਦੇ ਨਾਲ ਬਿਲਕੁਲ ਜਮਾ ਵੀ ਨਹੀਂ ਬਣਦੀ?
1: ਹਾਂਜੀ ਹੈਗੀ, ਬਟ ਫਿਰ ਵੀ ਆਪਾਂ ਨੂੰ ਬੁਲਾਉਣਾ ਤਾਂ ਪੈਂਦਾ ਹੀ ਹੈ, ਕਿਉਂਕਿ ਪਤਾ ਕੀ ਹੈ ਆਪਾਂ ਜ਼ਿਆਦਾ ਇਕਦਮ ਹੀ ਕੱਟ ਕਰ ਦਿੰਦੇ ਨਾ ਕਈ ਵਾਰੀ, ਫਿਰ ਆਪਾਂ ਕਹਿੰਦੇ ਕਿ ਭਾਈ ਇਹਦੀ ਕਦੇ ਲੋੜ ਨਹੀਂ ਪੈਣੀ, ਬਟ ਫਿਰ ਆਪਾਂ ਦੇਖਦੇ ਹੈ ਕਿ ਉਹਦੀ ਪਹਿਲਾਂ ਲੋੜ ਪੈਂਦੀ ਹੁੰਦੀ ਆ।
0: ਚਲੋ ਰੱਬ ਨਾ ਕਰੇ ਕਿ ਇੱਦਾਂ ਕਦੇ ਹੋਵੇ, ਬਟ ਜੇ ਕੋਈ ਤੁਹਾਡਾ ਰਿਸ਼ਤੇਦਾਰ ਹੈ ਜਿਹਦੇ ਨਾਲ ਤੁਹਾਡੀ ਜਮਾ ਹੀ ਨਹੀਂ ਬਣਦੀ, ਤੁਸੀਂ ਉਸਦੇ ਫਿਊਨਰਲ ਤੇ ਫਿਰ ਵੀ ਜਾਓਗੇ ਜਾਂ ਨਹੀਂ?
1: ਹਾਂ ਬਾਈ, ਉੱਥੇ ਜਾਣਾ ਚਾਹੀਦਾ ਆ।
0: ਅੱਛਾ,
1: ਭਾਵੇਂ ਹੁਣ ਹਾਂ ਮੇਰਾ ਹੁਣ ਮਨ ਇਵੇਂ ਇੱਦਾਂ ਆ ਕਿ ਬਾਈ ਹੁਣ ਵਿਆਹ ਵਗੈਰਾ ਆ, ਇੱਕ ਟਾਈਮ ਤੇ ਤੁਸੀਂ ਨਹੀਂ ਜਾਓਗੇ ਉਹ ਠੀਕ ਹੈ ਚੱਲ ਜੂਗਾ, ਬਟ ਜੇ ਹੁਣ ਤੁਹਾਡਾ ਰਿਸ਼ਤੇਦਾਰ ਹੈ ਮੀਨਸ ਕਿ ਤੁਹਾਡਾ ਜੇ ਬਲੱਡ ਰਿਲੇਟ ਕਰਦਾ ਆ, ਠੀਕ ਹੈ ਨਾ,
0: ਫਿਰ ਬਣਦਾ ਆ। ਚਲੋ ਠੀਕ ਹੈ, ਕੋਈ ਨਾ ਜੇ ਸਵਾਲ ਕਰਦੇ ਇਹ ਸਾਰਿਆਂ ਨੂੰ। ਥੈਂਕ ਯੂ, ਬਹੁਤ ਸ਼ੁਕਰੀਆ ਪਵਨ। ਓਕੇ, ਇੱਕ ਪਰਿਵਾਰ ਹੈ ਤੇ ਉਹਨਾਂ ਦੇ ਪਰਿਵਾਰ ਦਾ ਜਿਹੜਾ ਇੱਕ ਜੀ ਹੈ ਉਹਨਾਂ ਦੀ ਮੌਤ ਹੋ ਜਾਂਦੀ ਹੈ, ਠੀਕ ਹੈ। ਸੁਪੋਜ਼ ਕਰੋ ਇੱਕ ਮੁੰਡਾ ਤੇ ਉਹਦੇ ਡੈਡੀ ਦੀ ਡੈਥ ਹੋ ਜਾਂਦੀ ਹੈ, ਤੇ ਉਹਦਾ ਜਿਹੜਾ ਡੈਡੀ ਹੈ ਉਹਦੇ ਕੁਝ ਇੱਕ ਰਿਸ਼ਤੇਦਾਰ ਨੇ ਜਿਨ੍ਹਾਂ ਨਾਲ ਉਹਦੀ ਬਿਲਕੁਲ ਹੀ ਨਹੀਂ ਸੀ ਬਣਦੀ, ਤੇ ਹੁਣ ਉਹ ਰਿਸ਼ਤੇਦਾਰ ਘਰੇ ਆਏ ਅਫਸੋਸ ਕਰਨ, ਤੇ ਮੁੰਡੇ ਨੇ ਮੁੰਡੇ ਦੀ ਮਾਂ ਨੇ ਸਾਰੇ ਪਰਿਵਾਰ ਨੇ ਕਹਿਤਾ ਵੀ ਤੁਸੀਂ ਨਹੀਂ ਸਾਡੇ ਘਰੇ ਵੜ ਸਕਦੇ, ਸਾਡੇ ਤੁਸੀਂ ਬੰਦੇ ਨੂੰ ਜਿਉਂਦੇ ਜੀ ਨਹੀਂ ਬੁਲਾਇਆ, ਹੁਣ ਕੀ ਤੁਸੀਂ ਕਰਨਾ ਆ ਕੇ? ਕੀ ਇੱਦਾਂ ਦੀ ਸੋਚ ਠੀਕ ਹੈ ਤੁਹਾਡੇ ਖਿਆਲ 'ਚ ਜਾਂ ਨਹੀਂ? ਯਾਰ ਬਿਲਕੁਲ ਗਲਤ ਗੱਲ ਹੈ, ਕੀ ਹੈ ਤੁਹਾਡਾ ਓਪੀਨੀਅਨ? ਨੰਬਰ ਹੈ ਆਪਣਾ ਸਟੂਡੀਓ ਦਾ 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 ਮੈਂ ਦੱਸ ਰਿਹਾ ਸੀ ਕਿ ਕੁਝ ਕੁ ਪਰਿਵਾਰ ਨੇ ਜਿਹਨਾਂ ਨਾਲ ਇਹ ਹੋਇਆ ਵੀ ਉਹਨਾਂ ਨੇ ਕਈ ਲੋਕਾਂ ਨੂੰ ਨਾ ਫਿਊਨਰਲ 'ਚ ਵੜਨ ਦਿੱਤਾ ਨਾ ਉਹਨਾਂ ਨੇ ਘਰੇ ਅਫਸੋਸ ਕਰਨ ਆਉਣ ਦਿੱਤਾ। ਹੁਣ ਬਵਨ ਹੁਣਾਂ ਨੇ ਕਿਹਾ ਕਿ ਨਹੀਂ ਯਾਰ, ਜੇ ਯਾਰ ਕਿਸੇ ਦੀ ਡੈਥ ਹੀ ਹੋ ਗਈ ਤਾਂ ਆਏ ਕਿਵੇਂ ਤੁਸੀਂ ਨਹੀਂ ਜਾਓਗੇ। ਸੋ ਨੰਬਰ ਹੈ ਆਪਣਾ 905-673-3337 9056733337। ਤੁਹਾਡਾ ਸਭ ਦਾ ਕੀ ਓਪੀਨੀਅਨ ਹੈ? ਹੁਣ ਜਿਵੇਂ ਬਵਨ ਹੁਣਾਂ ਨੇ ਤਾਂ ਕਹਿਤਾ ਕਿ ਹਾਂ ਯਾਰ ਅਸੀਂ ਤਾਂ ਜ਼ਰੂਰ ਜਾਵਾਂਗੇ, ਬਹੁਤ ਸਾਰੇ ਲੋਕ ਨੇ ਕਹਿਣਗੇ ਨਹੀਂ ਯਾਰ ਅਸੀਂ ਕੀ ਕਰਨਾ ਜਾ ਕੇ ਇਹੋ ਜਿਹੇ ਬੰਦੇ ਦੇ। ਸੋ ਥੋੜੀਆਂ ਥੋੜੀਆਂ ਕਾਲਾਂ ਲੈਂਦੇ ਹਾਂ 905-673-3337। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475-1557 6475-1557। ਹਾਂ ਜੀ 4564। ਹੈਲੋ
5: ਹੈਲੋ
0: ਜੀ
5: ਹੈਲੋ
0: ਹਾਂਜੀ ਹਾਂਜੀ
5: ਹਾਂਜੀ ਜਿਹੜਾ ਨਵੀਂ ਤੁਸੀਂ ਦੱਸਿਆ, ਮੈਂ ਤਾਂ ਮਤਲਬ ਉਹਨਾਂ ਜਿਹਨੇ ਕਿਹਾ ਨਾ ਵੀ ਤੁਸੀਂ ਇੱਥੇ ਨਹੀਂ ਆ ਸਕਦੇ, ਠੀਕ ਕੀਤਾ। ਅਗਰ ਤੁਸੀਂ ਜੀਵੇ ਜੀ ਕਿਸੇ ਨਾਲ ਮਿਲਣਾ ਨਹੀਂ ਤੇ ਮਰਿਆਂ ਦੇ ਉੱਤੇ ਜਾਣ ਦਾ ਤਾਂ ਕੋਈ ਫਾਇਦਾ ਹੀ ਨਹੀਂ ਹੈ।
0: ਪਰ ਨਾਲੇ ਤਾਂ ਕਹਿੰਦੇ ਕਿ ਚਲੋ ਜਦੋਂ ਬੰਦਾ ਤੁਰ ਜਾਂਦਾ ਤਾਂ ਸਾਰਾ ਕੁਝ ਮਾਫ ਕਰ ਦੋ।
5: ਹਾਂਜੀ
0: ਨਾਲੇ ਤਾਂ ਆਪਾਂ ਕਹਿੰਦੇ ਕਿ ਜਦੋਂ ਬੰਦਾ ਤੁਰ ਗਿਆ ਤਾਂ ਕੋਈ ਨਾ ਸਾਰਿਆਂ ਨੂੰ ਮਾਫ ਹੀ ਕਰ ਦੋ।
5: ਮਰ ਉਹ ਤਾਂ ਮਰ ਗਿਆ, ਉਹਨੇ ਵਿਚਾਰੇ ਨੇ ਕੀ ਮਾਫ ਕਰਨਾ? ਪਹਿਲਾਂ ਤਾਂ ਤੁਸੀਂ ਅਗਲੇ ਦੇ ਬੱਚਿਆਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਪੁੱਛਿਆ ਨੀ, ਤੇ ਫੇਰ ਜਾਣ ਦਾ ਤਾਂ ਕੋਈ ਮੈਨੂੰ ਤਾਂ ਨੀ ਲੱਗਦਾ ਵੀ, ਮੈਂ ਤਾਂ ਆਪ ਇਹ ਕਹੂੰਗੀ ਵੀ ਨਹੀਂ ਕੋਈ ਮਤਲਬ
0: ਨਹੀਂ ਜਾਣਾ ਚਾਹੀਦਾ। ਚਲੋ ਠੀਕ ਹੈ। ਸੋ ਇਹ ਕਹਿੰਦੇ ਕਿ ਨਵੀਂ ਬਿਲਕੁਲ ਨਹੀਂ ਜਾਣਾ ਚਾਹੀਦਾ, ਤੇ ਪਰ ਪਤਾ ਨਹੀਂ ਯਾਰ ਆਪਣੇ ਸਿਆਣੇ ਨਹੀਂ ਸੀ ਕਹਿੰਦੇ ਕਿ ਜਦੋਂ ਇੱਦਾਂ ਦਾ ਕੋਈ ਮੂਮੈਂਟ ਹੀ ਆ ਗਿਆ ਯਾਰ ਫਿਰ ਖੁੱਲ੍ਹਾ ਦਿਲ ਰੱਖੋ, ਦਰਵਾਜ਼ੇ ਓਪਨ ਰੱਖੋ ਤੇ ਮਾਫ ਕਰੀ ਚੱਲੋ ਸਾਰਿਆਂ ਨੂੰ। 9390 ਹਾਂਜੀ ਵੀਰੇ ਕੀ ਹਾਲ ਆ?
6: ਵਧੀਆ ਨਿਵਰ ਜੀ, ਤੁਸੀਂ ਸੁਣਾਓ?
0: ਵਧੀਆ ਕੀ ਹਾਲ ਆ
6: ਵੀਰੇ? ਉਹਨਾਂ ਬਿਲਕੁਲ ਸਹੀ ਕੀਤਾ, ਜਦੋਂ ਬੰਦੇ ਨਾਲ ਪਹਿਲਾਂ ਕੋਈ ਬੋਲ ਚਾਲ ਹੀ ਨੀ, ਉਹਦੇ ਜਿੰਦੇ ਜੀ ਨੀ, ਉਹਦੇ ਪਹੁੰਚੇ ਜੀ ਬਣਾਇਆ ਤਾਂ ਕਹਿੰਦੇ ਮਰਨ ਤੋਂ ਬਾਅਦ ਕਿੱਥੇ ਲੋਕਾਂ ਸਾਹਮਣੇ ਚੰਗਾ ਬਣੇ ਨੂੰ ਜਾਣਾ। ਵਧੀਆ ਕੀਤਾ ਉਹਨਾਂ ਨੇ, ਏਦਾਂ ਹੀ ਹੋਣਾ ਚਾਹੀਦਾ ਸਾਰਿਆਂ ਨੂੰ।
0: ਹੁਣ ਤੁਹਾਡੇ ਰਿਸ਼ਤੇਦਾਰ ਕੋਈ ਹੋਣਗੇ ਜਿਹਨੇ ਨਾਲ ਤੁਹਾਡਾ ਤੁਹਾਡੀ ਨਹੀਂ ਬਣਦੀ, ਤੁਸੀਂ ਜਾਓਗੇ ਨੀ ਉਹਨਾਂ ਦੇ ਫਿਊਨਰਲ ਤੇ?
6: ਮੇਰੇ ਜਿੰਨਾ ਨਾਲ ਮੈਂ ਬਿਲਕੁਲ ਕੱਟ ਆਫ, ਉਹਨਾਂ ਦੇ ਬਿਲਕੁਲ ਨੀ ਜਾਊਂਗਾ।
0: ਪੱਕੀ ਗੱਲ ਆ, ਤੁਸੀਂ ਐਵੇਂ ਕਹਿ ਰਹੇ ਹੋ?
6: ਪੱਕੀ ਗੱਲ ਆ ਕਿ ਜਿਹੜੀ ਜਿਹੜੀ ਗੱਲ ਕਰੀ ਦੀ ਆ ਉਹ ਤੇ ਸਟੈਂਡ ਰਹੀਦਾ। ਜਿਨ੍ਹਾਂ ਨੇ ਕੱਟ ਆਫ ਆ ਵੀ ਇਹਨਾਂ ਨੇ ਕੋਈ ਲੈਣਾ ਦੇਣਾ ਹੀ ਨੀ, ਉੱਥੇ ਕਰਨਾ ਕੀ ਹੋ ਤਾਂ ਫਿਰ ਆਮ ਲੋਕਾਂ ਵਾਂਗੂ ਹੀ ਆ। ਹੁਣ ਸਾਰੀ ਦੁਨੀਆਂ ਜਾਣ ਚ ਕੋਈ ਕਦੀ ਕੋਈ ਨਾ ਕੋਈ ਚੱਲ ਜਾਂਦਾ ਤਾਂ ਸਾਰੇ ਤੁਰੇ ਫਿਰੋ, ਫਿਊਨਰਲ ਰੂਮ ਖੁੱਲ੍ਹਾ ਜਾਓ, ਸਾਰੇ ਸੋਚ ਕਰੋ ਜਾ ਕੇ। ਇਹ ਤਾਂ ਬੰਦਾ ਉੱਥੇ ਹੀ ਜਾਂਦਾ ਜਿੱਥੇ ਕੋਈ ਦੁੱਖ ਸਾਂਝਾ ਕਰਨਾ ਹੁੰਦਾ। ਜੇ ਤੁਸੀਂ ਲੋਕਾਚਾਰੀ ਲਈ ਜਾਣਾ ਵੀ ਲੋਕੀ ਕਹਿੰਦੇ ਦੁਰ ਫੜੇ ਨੂੰ ਹਜੇ ਜਾਣਦੇ, ਬਸ ਜਦੋਂ ਜਿੰਦੇ ਬੰਦੇ ਨੂੰ ਨੀ ਬੁਲਾਇਆ ਬਾਅਦ ਚ ਜਾਣ ਦਾ ਕੀ ਫਾਇਦਾ। ਇਸ ਕਰਕੇ ਬਾਕੀ ਲੋਕੀ ਡਿਪਲੋਮੈਟ ਚੱਲਦੇ ਆ, ਠੀਕ ਹੈ ਨਾ, ਉਹ ਦੁਨੀਆਦਾਰੀ ਲਈ ਜੀ ਜਾਂਦੇ ਆ ਵੀ ਬਸ ਵੀ ਲੋਕੀ ਕੀ ਕਹਿਣਗੇ। ਉਹ ਜਿੰਦੇ ਜੀ ਤੇ ਤੁਹਾਡੇ ਕੋਲ ਟਾਈਮ ਕੱਢਣਾ ਹੋਇਆ, ਹਾਂਜੀ ਵਿਚਾਰਾ ਚੱਲ ਗਿਆ, ਉਹਨੇ ਤੁਹਾਨੂੰ ਵੇਖਣਾ ਰੋਣਾ, ਹੁਣ ਤੁਸੀਂ ਆਏ ਆ ਕਿ ਨਹੀਂ ਆਏ।
0: I don't know. ਦੇਖੋ ਤੁਹਾਡੀ ਗੱਲ ਸੁਣ ਕੇ ਹੋਰ ਲੋਕਾਂ ਦੀਆਂ ਗੱਲਾਂ ਸੁਣ ਕੇ ਹੋ ਸਕਦਾ ਕਿ ਮੈਂ ਮੇ ਬੀ ਚੇਂਜ ਹੋ ਜਾਵਾਂ। ਚਲੋ ਤੁਸੀਂ ਦੇਖੋ ਭਾਜੀ, ਮੇਨ ਗੱਲ ਇਹ ਹੈ ਕਿ ਤੁਸੀਂ ਓਨੈਸਟੀ ਦੇ ਨਾਲ ਦੱਸ ਰਹੇ ਹੋ, ਹੁਣ ਹੋ ਸਕਦਾ ਮੈਂ ਵੀ ਮੇ ਬੀ ਉੱਤੋਂ ਉੱਤੋਂ ਕਹਿ ਰਿਹਾ ਤੇ ਬਾਅਦ ਚ ਮੈਂ ਕਹਾਂ ਨਹੀਂ ਯਾਰ ਮੇਰੀ ਗੱਲ ਗਲਤ ਸੀਗੀ।
6: ਹਾਂਜੀ ਬਾਕੀ ਮੈਂ ਜਿਹੜੇ ਸ਼ਬਦ ਕਹਿੰਦਾ ਮੈਂ ਉੱਥੇ ਸਟੈਂਡ ਕਰਦਾ ਹੁੰਦਾ, ਮੇਰਾ ਇਸ ਕਰਕੇ ਰਿਸ਼ਤੇਦਾਰੀ ਵੀ ਪਤਾ ਇਹ ਬੰਦੇ ਨਾਲ ਜ਼ਿਆਦਾ ਕਿਤੇ ਪੰਗਾ ਨਹੀਂ ਲੈਣਾ
0: ਜੀ,
6: ਜੇ ਉਹਨੇ ਫਿਰ ਵਿਗੜ ਗਿਆ ਤੇ ਫਿਰ ਮਤਲਬ ਛੇਤੀ ਕਿਤੇ ਸਬੂਤ ਵੀ ਨਹੀਂ ਹੁੰਦਾ ਕਿਸੇ ਕੋਲ।
0: ਠੀਕ ਹੈ ਚਲੋ, ਨਹੀਂ ਥੈਂਕ ਯੂ ਭਾਜੀ, ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ। 0116 ਹਲੋ।
7: ਹਾਂਜੀ ਨਵੀ ਬੇਟਾ ਕੀ ਹਾਲ ਚਾਲ ਆ?
0: ਵਧੀਆ ਜੀ, ਕਿਵੇਂ ਹੋ?
7: ਠੀਕ ਹੈ ਨਵੀ, ਠੀਕ ਆ। ਨਵੀ ਮੈਂ ਤਾਂ ਆਪ ਜਿਹੜੇ ਦੋ ਹੁਣ ਕਾਲਰ ਸੀ ਮੈਂ ਤਾਂ ਆਪ ਇਹਨਾਂ ਨਾਲ ਸਹਿਮਤ ਹਾਂ, ਜਿਹਦੇ ਨਾਲ ਤੁਹਾਡੀ ਬੋਲਚਾਲ ਨੀ ਉਹਦੇ ਫਿਊਨਰਲ ਤੇ ਜਾਣ ਦਾ ਕੋਈ ਮਤਲਬ ਹੀ ਨਹੀਂ ਬਣਦਾ, ਕਿਉਂਕਿ ਉਹ ਬੰਦਾ ਤਾਂ ਆਲਰੇਡੀ ਤੁਹਾਡੇ ਲਈ ਉਦੋਂ ਜਦੋਂ ਤੁਹਾਡੀ ਬੋਲਚਾਲ ਬੰਦ ਹੋ ਗਈ ਉਦੋਂ ਤੋਂ ਹੀ ਮਰਿਆ ਹੋਇਆ ਵਾ, ਹਨਾ, ਉਹ ਤਾਂ ਫਿਰ ਲੋਕ ਦਿਖਾਵਾ ਹੋ ਗਿਆ। ਪਰ ਜੇ ਤੁਸੀਂ ਆਪਦੇ ਜੇ ਤੁਹਾਡੇ ਚ ਇਮੋਸ਼ਨਸ ਹੈਗੇ ਆ ਤਾਂ ਤੁਸੀਂ ਉਹਨੂੰ ਜਿਉਂਦੇ ਜੀ ਜਾ ਕੇ ਉਹ ਤੋਂ ਲਾਈਕ ਜੋ ਵੀ ਆਪਦੇ ਲਾਈਕ ਤੁਹਾਡੇ ਚ ਹੈਗੀਆਂ ਗੱਲਾਂ ਉਹਨੂੰ ਤੁਸੀਂ ਰਿਜ਼ੋਲਵ ਕਰ ਲਓ ਪ੍ਰੋਬਲਮ ਨੂੰ ਹਨਾ, ਫਿਰ ਤਾਂ ਮੈਂ ਮੰਨਦੀ ਹਾਂ। ਪਰ ਜੇ ਉਹ ਬੰਦਾ ਦੁਨੀਆਂ ਤੋਂ ਚਲਿਆ ਗਿਆ ਤੇ ਉਹ 10 ਸਾਲ ਤੁਸੀਂ ਉਹਦੇ ਨਾਲ ਬੋਲੇ ਨੀ, ਉਹ ਤਾਂ 10 ਸਾਲ ਦਾ ਤੁਹਾਡੇ ਲਈ ਮਰਿਆ ਹੋਇਆ।
0: ਠੀਕ ਹੈ, ਸੋ ਆਲਰੇਡੀ ਤੁਹਾਡੇ ਲਈ ਮਰਿਆ ਹੋਇਆ ਵਾਂਗ ਹੀ ਆ।
7: ਨਹੀਂ
0: ਬਣਦੀ, ਤੁਸੀਂ ਚਲੇ ਗਏ, ਉਹਨਾਂ ਦੀ ਫੈਮਿਲੀ ਤੁਹਾਨੂੰ ਕਹਿ ਦੇਵੇ ਕਿ ਵੀ ਤੁਹਾਡਾ ਕੋਈ ਇੱਥੇ ਕੰਮ ਨਹੀਂ, ਤੁਸੀਂ ਚਲ ਜਾਓ, ਇਹ ਗਲਤ ਨਹੀਂ ਗੱਲ ਹੈਗੀ?
7: ਨਹੀਂ, ਮੈਂ ਤਾਂ ਆਪ ਸੇਮ ਕਰੂੰਗੀ। ਜੇ ਕੋਈ ਜੇ ਮੇਰੇ ਨਾਲ ਲੈ ਸੀ ਕੋਈ ਮੇਰੀ ਫੈਮਿਲੀ ਮੈਂਬਰ ਮੇਰੇ ਨਾਲ ਕੋਈ ਨਹੀਂ ਵਰਤਦਾ, ਉਹ ਮੇਰੇ ਇੰਨੇ ਕਲੋਜ਼ ਫੈਮਿਲੀ ਮੈਂਬਰ ਚ ਉਹ ਉਹਦੇ ਡੈਥ ਤੇ ਫਿਰ ਉਹ ਬੰਦਾ ਆਵੇ, ਤੇ ਮੈਂ ਉਹਨੂੰ ਕਹੂੰਗੀ ਵੀ ਤੂੰ ਕਾਹਦੇ ਲਈ ਆਇਆ ਵਾ।
0: ਅੱਛਾ, ਤੁਸੀਂ ਕਹਿ ਦੋਗੇ ਅਗਲੇ ਨੂੰ ਵੀ ਤੂੰ ਕਾਹਦੇ ਲਈ ਆਇਆ?
7: ਬਿਲਕੁਲ ਬਿਲਕੁਲ ਨਵੀਂ, ਬਿਲਕੁਲ, ਕਿਉਂਕਿ ਉਹ ਤੁਹਾਡੇ ਚ ਲਾਈਕ ਉਹ ਤੁਸੀਂ ਉਹਨੂੰ ਪੁੱਛੋਗੇ, ਤੁਸੀਂ ਮੈਨੂੰ ਸਵਾਲ ਕਰੂੰਗੀ ਵੀ ਤੂੰ 10 ਸਾਲ ਪਹਿਲਾਂ ਕਿਉਂ ਨੀ ਆਇਆ, ਤੂੰ ਅੱਜ ਕਿਉਂ ਆਇਆ, ਅੱਜ ਤੋਂ ਚਲਾ ਗਿਆ ਦੁਨੀਆ ਤੋਂ।
0: ਠੀਕ ਹੈ, ਨਹੀਂ ਚਲੋ
7: ਠੀਕ ਹੈ ਨਾ, ਮੇਰਾ ਤਾਂ ਮੰਨਣਾ ਇਹ ਹੈ, ਮੈਂ ਤਾਂ ਐਗਰੀ ਹਾਂ ਦੋ ਕਾਲਰ ਨਾਲ, ਇਹ ਮੈਂ ਆਪ ਵੀ ਸੇਮ ਹੀ ਕਰੂੰਗੀ।
0: ਚਲੋ ਠੀਕ ਹੈ ਜੀ, ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ। ਇਹ ਕਹਿੰਦੇ ਕਿ ਮੈਂ ਤਾਂ ਅਗਲੇ ਨੂੰ ਕਹਿ ਦੂੰ ਅਪਫਰੰਟ ਹੈ ਵੀ ਤੂੰ ਕਾਹਦੇ ਲਈ ਹੁਣ ਆਇਆ, ਹੁਣ ਕੀ ਤੇਰਾ ਕੰਮ ਹੈ ਇੱਥੇ। ਚਲੋ ਠੀਕ ਹੈ ਠੀਕ ਹੈ ਠੀਕ ਹੈ, ਲੈਟਸ ਸੀ। ਆਸ ਦੀ ਕਿਰਨ, ਪੰਜਾਬ ਸਰਕਾਰ ਅਪਰੂਵਡ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ, ਕਿਸੇ ਨੂੰ ਵੀ ਨਸ਼ੇ ਦੀ ਐਡਿਕਸ਼ਨ ਹੈ ਟੈਨਸ਼ਨ ਨਾ ਲਓ, ਆਸ ਦੀ ਕਿਰਨ ਵਾਲਿਆਂ ਨਾਲ ਗੱਲਬਾਤ ਕਰੋ, ਨਸ਼ਾ ਛਡਾਉਣ 'ਚ ਮਾਹਰ ਨੇ, ਦਿਆਲਪੁਰ ਕਪੂਰਥਲੇ ਲੋਕੇਟਡ ਨੇ, 9915154548 ਨੰਬਰ ਹੈ ਆਸ ਦੀ ਕਿਰਨ। ਇੱਕ ਤੁਸੀਂ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਅ ਜੀ ਨੂੰ ਯਾਦ ਰੱਖੋ, ਕਿਚਨ ਨਵੀਂ ਰੈਡੀ ਕਰਾਉਣੀ ਹੈ, ਟੌਪ ਆਫ ਦਾ ਲਾਈਨ ਐਸੀ ਕਿਚਨ ਕਿ ਜਿਹੜਾ ਬੰਦਾ ਦੇਖੂਗਾ ਨਾ ਕਹੂਗਾ ਬੱਲੇ ਬੱਲੇ ਬੱਲੇ ਯਾਰ, ਇਹ ਕਿਵੇਂ ਤੁਹਾਡੀ ਇੰਨੀ ਸੋਹਣੀ ਕਿਚਨ ਰੈਡੀ ਕੀਤੀ ਹੈ। ਸੋ ਆਸ ਆਪਣੇ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਅ ਜੀ ਨੇ, ਇਹਨਾਂ ਨੂੰ ਤੁਸੀਂ ਕਾਲ ਕਰ ਲਓ, ਨਵੀਂ ਕਿਚਨ ਰੈਡੀ ਕਰਾਓ। ਇਹਨਾਂ ਦਾ ਕੀਤਾ ਕੰਮ ਦੇਖੋ, ਮੈਂ ਤੁਹਾਨੂੰ ਸੱਚੀ ਗੱਲ ਦੱਸਦਾ, ਮੈਂ ਆਪਣੀ ਵਾਈਫ ਨੂੰ ਨਾ ਦਿਖਾਇਆ ਕਿ ਆਹ ਦੇਖ ਆਪਣੇ ਕਲਾਇੰਟ ਨੇ ਅਤੇ ਕਿਵੇਂ ਲੱਗਦਾ ਕੰਮ, ਉਹ ਇੰਨੀ ਖੁਸ਼ ਹੋਈ, ਕਹਿੰਦੀ ਕਿ ਨਵੀਂ ਯਾਰ ਸਾਰਿਆਂ ਨੂੰ ਦੱਸੀ ਜ਼ਰੂਰ ਵੀ ਕਿੰਨਾ ਸੋਹਣਾ ਕੰਮ ਹੈ ਇਹਨਾਂ ਦਾ। ਸੋ ਜਦੋਂ ਇੱਕ ਲੜਕੀ ਫੀਮੇਲ ਹੀ ਕਹਿ ਰਹੀ ਹੈ ਫਿਰ ਤਾਂ ਵਧੀਆ ਹੋਣਾ ਕੰਮ। ਸੋ ਕਿਚਨ ਰੈਡੀ ਕਰਾਉਣੀ ਹੈ ਤਾਂ 416-859-1920 ਨੰਬਰ ਹੈ ਜੀ। 3806 ਹੈਲੋ, ਸਤਿ ਸ਼੍ਰੀ ਅਕਾਲ ਜੀ।
8: ਹਾਂਜੀ ਬਾਈ, ਮੈਂ ਇਹ ਦੱਸਣਾ ਸੀ ਵੀ ਅਸੀਂ ਵੀ ਪਹਿਲਾਂ ਮੇਰੇ ਡੈਡੀ ਦੇ ਨਾਨਕਿਆਂ ਨਾਲ ਨਹੀਂ ਸੀ ਵਸਦੇ, ਤੇ 2007 ਚ ਮੇਰੇ ਡੈਡੀ ਦੇ ਮਾਮੇ ਦੇ ਮੁੰਡੇ ਦੀ ਡੈਥ ਹੋ ਗਈ, ਤੇ ਉਸ ਤੋਂ ਅਸੀਂ ਉਦੋਂ ਗਏ ਤੇ ਹੁਣ ਦੇਖ ਲਓ 19-20 ਸਾਲ ਹੋ ਗਏ ਅਸੀਂ ਵਧੀਆ ਵਰਤਦੇ ਹਾਂ ਉਹਨਾਂ ਨਾਲ, ਮਤਲਬ ਕੁਛ 10 ਫੈਮਲੀਆਂ ਸੀਗੀਆਂ ਉਹ ਕਲੀਅਰ ਹੋ ਗਈਆਂ, ਤੇ ਉਸ ਤੋਂ ਬਾਅਦ ਹੁਣ ਅਸੀਂ ਵਧੀਆ ਵਰਤ ਰਹੇ ਹਾਂ ਉਹਨਾਂ ਨਾਲ।
0: ਸੋ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਦੇ ਜਾਂ ਤੁਸੀਂ ਚਲੇ ਗਏ ਤਾਂ ਸਾਰੇ ਜਿੰਨੇ ਮਨ ਮਟਾਵ ਨੇ ਉਹ ਸਾਰਾ ਕੁਝ ਦੂਰ ਹੋ ਗਿਆ ਹੈ?
8: ਹਾਂਜੀ ਬਿਲਕੁਲ,
0: ਠੀਕ ਹੈ, ਇਦਾਂ ਹੀ ਹੁੰਦਾ ਹੁਣ ਜੀ ਜੀ ਜੀ ਜੀ ਨਹੀਂ ਉਹ ਤਾਂ ਬਿਲਕੁਲ ਤੁਹਾਡੀ ਗੱਲ ਠੀਕ ਹੈ। ਸੋ ਤੁਹਾਡੇ ਜੇ ਕੋਈ ਆਵੇ ਆਏ ਤੁਸੀਂ ਕਦੇ ਮਨਾ ਨਹੀਂ ਕਰੋਗੇ? ਹੈ
8: ਬਿਲਕੁਲ ਬਾਈ ਜੀ, ਮੈਂ ਪਰਸਨਲੀ ਤਾਂ ਨਹੀਂ ਕਰੂੰਗਾ, ਮਤਲਬ ਜੇ ਕੋਈ ਆਪਣੇ ਦੁੱਖ ਦੀ ਘੜੀ ਚ ਆਪਣੇ ਨਾਲ ਖੜ ਲਿਆ ਜੇ, ਕਈ ਵਾਰੀ ਆਪਣਾ ਮਨ ਕਰਦਾ ਹੁੰਦਾ ਬੁਲਾਉਣ ਨੂੰ, ਕਈ ਵਾਰੀ ਗਲਤ ਫੈਮਿਲੀ ਬਣ ਜਾਂਦੀ ਆਪਣਾ ਮਨ ਕਰਦਾ ਹੁੰਦਾ ਪਰ ਆਪਾਂ ਨਹੀਂ ਬੁਲਾਉਂਦੇ
0: ਜੀ ਜੀ,
8: ਏਦਾਂ ਦੇ ਮੌਕੇ ਤੇ ਜੇ ਕੋਈ ਆਪਣੇ ਆ ਰਿਹਾ ਤਾਂ ਆਪਾਂ ਉਹਨੂੰ ਅੱਗੇ ਨਹੀਂ ਕੁਝ ਮਨ ਦੇਣਾ
0: ਜੀ। ਠੀਕ ਹੈ, ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ, ਅਤੇ ਅਗਲੀ ਕਾਲ ਵੀ ਲੈਣੇ, ਹੋਲਡ ਕਰੋ ਪਲੀਜ਼ 2 ਮਿੰਟ। ਸਾਡੇ ਨਾਲ ਹੋਮਿਓਪੈਥ ਦੇ ਕਿੰਗ ਡਾਕਟਰ ਕੁਲਦੀਪ ਜੁੜੇ ਨੇ ਜੋ ਕਿ ਹੋਮਿਓਪੈਥ ਦੇ 50 ਸਾਲਾਂ ਤੋਂ ਮਾਹਰ ਬੰਦੇ ਨੇ। ਕੁਲਦੀਪ ਜੀ ਕਿਵੇਂ ਹੋ?
9: ਥੈਂਕ ਯੂ ਨਵੀ ਜੀ, ਥੈਂਕ ਯੂ ਵੈਰੀ ਮਚ। ਮੈਂ ਦੇਖੋ ਜੀ, ਜੇ ਕਿੰਗ ਇੰਗੇ ਤਾਂ ਕੰਮ ਵੀ ਕਿੰਗ ਵਾਲੇ ਕਰਨੇ ਚਾਹੀਦੇ ਨੇ, ਠੀਕ ਹੈ, ਸਮਝ ਮੇਰੀ ਗੱਲ? ਜੇ ਤੁਸੀਂ ਇਹ ਜੀ ਵਰਲਡ ਕਹੇ ਤਾਂ ਕੰਮ ਵੀ ਵਧੀਆ ਕਰਨੇ ਚਾਹੀਦੇ। ਦੇਖੋ ਮੈਂ ਬਹੁਤ ਡਿਵੋਟਡ ਹਾਂ ਆਪਣੇ ਕੰਮ ਪਿੱਛੇ, ਕਿਸੇ ਨੂੰ ਵੀ ਕੋਈ ਪ੍ਰੋਬਲਮ ਹੋਈ ਹੈ, ਵੱਡੀ ਤੋਂ ਵੱਡੀ ਪ੍ਰੋਬਲਮ ਹੈ, ਇੱਕ ਵਾਰੀ ਜ਼ਰੂਰ ਮੇਰਾ ਨਾਂ ਯਾਦ ਰੱਖੋ, ਮੈਂ ਜ਼ਰੂਰ ਤੁਹਾਡੀ ਹੈਲਪ ਕਰੂੰਗਾ। ਦੇਖੋ ਕੋਈ ਵੀ ਨਵੀਂ ਏਦਾਂ ਹੁੰਦਾ ਨਾ, ਕੋਈ ਬਿਮਾਰੀ ਤੁਸੀਂ ਜੋ ਹੁਣ 10-15-20 ਸਾਲ ਹੋ ਗਏ ਤਾਂ ਸਫ਼ਰ ਕਰਦੇ ਕਿ ਤੁਰੰਤ ਠੀਕ ਹੋ ਜਾਏ, ਏਦਾਂ ਨਹੀਂ ਹੁੰਦਾ ਹੈਗਾ, ਲੇਕਿਨ ਠੀਕ ਹੁੰਦਾ। ਠੀਕ ਹੈ, ਇਹ ਮੈਂ ਇਹਦੇ ਦਾਅਵੇ ਨਾਲ ਕਹਿ ਸਕਦਾ 1%, 2%, 5% ਹਰ ਬਿਮਾਰੀ ਦਾ ਇਲਾਜ ਹੈ ਹੋਮਿਓਪੈਥੀ ਦੇ ਵਿੱਚ। ਜਿਵੇਂ ਆਮ ਲੋਕ ਗੋਲੀਆਂ ਖਾਈ ਜਾਂਦੇ, ਥਾਇਰਾਇਡ ਹੋ ਗਿਆ, ਕੋਲੈਸਟਰੋਲ, ਡਾਇਬਟੀਜ, ਐਂਗਜ਼ਾਇਟੀ, ਡਿਪਰੈਸ਼ਨ, ਸਕਿਨ ਦੇ ਇਸ਼ੂ, ਸਲੀਪ ਐਪਨੀਆ, ਇਹ ਸਾਰੀਆਂ ਆਟੋਮਿਊਨ ਡਿਜ਼ੀਜ਼, ਆਟਿਜ਼ਮ, ਬੱਚਿਆਂ ਦਾ ਸਾਰ ਬਿਮਾਰੀ ਦਾ ਇਲਾਜ ਹੋਮਿਓਪੈਥੀ ਦੇ। ਪੇਟ ਦੀ ਕੋਈ ਬਿਮਾਰੀ ਹੈ, ਗੈਸ ਬਣ ਰਹੀ ਹੈ, ਬਲੋਟਿੰਗ ਹੋ ਰਹੀ ਹੈ, IBS ਹੈ, ਕੋਲਾਈਟਿਸ ਹੈ, 6478-0055-647-818-0055 ਦੇ ਕਦੇ ਵੀ ਕਾਲ ਕਰਕੇ ਆ ਸਕਦੇ ਹਾਂ। ਥੋੜੀ ਆਟੋਮਿਊਨਿਟੀ ਬਾਰੇ ਥੋੜੀ ਜਾਣਕਾਰੀ ਦਿੰਦਾ, ਉਹਦੀ ਕਿਹੜੀ ਕਿਹੜੀ ਬਿਮਾਰੀਆਂ ਹੁੰਦੀਆਂ ਨੇ। ਬਹੁਤ ਲੋਕ ਸਫ਼ਰ ਕਰਦੇ ਨੇ ਸਾਲੋ ਸਾਲ, ਲੋਕ ਧੱਕੇ ਖਾਂਦੇ ਰਹਿੰਦੇ। ਦੇਖੋ ਜੇ ਤੁਹਾਨੂੰ ਇਹ ਬਿਮਾਰੀ ਡਾਇਗਨੋਸ ਹੋ ਗਈ ਹੈ, ਤੁਰੰਤ ਮੇਰੇ ਕੋਲ ਆਓ, ਦੇਖੋ ਕਿੰਨੀ ਜਲਦੀ ਤੁਸੀਂ ਠੀਕ ਹੁੰਦੇ ਹੋ। ਠੀਕ ਹੈ, ਆਟੋਮਿਊਨਿਟੀ ਬਾਏ ਮਿਸਟੇਕ ਤੁਹਾਡੀ ਬਾਡੀ ਦੇ ਵਿੱਚ ਅਟੈਕ ਹੋ ਜਾਂਦਾ, ਤਾਂ ਇਹਨੂੰ ਆਪਾਂ ਆਟੋਮਿਊਨਿਟੀ ਕਹਿੰਦੇ ਹਾਂ। ਇਹਦੇ ਚ ਕਿਹੜੀ ਕਿਹੜੀ ਰੂਮੇਟੋਇਡ ਆਰਥਰਾਇਟਿਸ ਹੈ, ਸਰਾਇਸਿਸ ਹੈ, ਮਲਟੀਪਲ ਸਕਲੈਰੋਸਿਸ, ਲਿਓਪਰ ਇਨਫਲਾਮੇਟਰੀ ਬਾਵਲ ਡਿਜ਼ੀਜ਼, ਕਰੋਨ ਡਿਜ਼ੀਜ਼, ਅਲਸਰੇਟਰੀ ਕੋਲਾਈਟਿਸ, ਐਡੀਸ਼ਨ ਡਿਜ਼ੀਜ਼, ਗ੍ਰੇਵਸ ਡਿਜ਼ੀਜ਼, ਜਾਰਗਨਸ ਸਿੰਡਰੋਮ, ਰੂਮੇਟੋਥਾਇਰਾਇਡਿਸ, ਵੈਸਕੋਲਾਈਟਿਸ, ਪਰਨੀਸ਼ੀਅਸ ਐਨੀਮੀਆ, ਸੀਲੀਅਕ ਡਿਜ਼ੀਜ਼। ਮੇਰੇ ਕੋਲ ਪੇਸ਼ੈਂਟ ਹਰ ਤਰ੍ਹਾਂ ਦੇ ਹੈਗੇ ਨੇ, ਰੂਮੇਟੋਆਰਥਰਾਇਟਿਸ ਦੇ ਬਹੁਤ ਪੁਰਾਣੇ ਪੁਰਾਣੇ ਪੇਸ਼ੈਂਟ ਵੀ, ਉਹ ਨਵੇਂ ਪੇਸ਼ੈਂਟ ਜਲਦੀ ਠੀਕ ਹੋ ਜਾਂਦੇ ਨੇ। 6478-0055-647-818-0055 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੀ ਕਲੀਨਿਕ 20 ਮੈਰੀਟਾਈਮ ਟੋਰੇ ਵਾਲੇ ਵਾਰਡ, ਯੂਨਿਟ ਨੰਬਰ 2, ਹੋਮ ਡਿਪੋ ਵਾਲਾ ਪਲਾਜ਼ਾ। 6478-0055-647-818-0055 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਕੋਈ ਪੈਸੇ ਦੀ ਚਿੰਤਾ ਨਹੀਂ ਕਰਨੀ, ਪੈਸੇ ਆਉਂਗੇ ਤਾਂ ਆਪਾਂ ਗੱਲ ਕਰਾਂਗੇ, ਕੋਈ ਜੇ ਤੁਹਾਨੂੰ ਦਿੱਕਤ ਹੈਗੀ ਹੈ ਕੋਈ ਗੱਲ ਨਹੀਂ। ਠੀਕ ਹੈ, ਜੋ ਆਪਾਂ ਸਭ ਠੀਕ ਹੈ, 6478-0055-647-818-0055 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਥੈਂਕ ਯੂ ਨਵੀਂ ਜੀ,
0: ਬਹੁਤ ਸ਼ੁਕਰੀਆ ਕੁਲਦੀਪ ਜੀ। 6478-0055 ਡਾਕਟਰ ਕੁਲਦੀਪ, ਠੀਕ ਹੈ, ਕਰ ਲਓ ਫੋਨ। ਦੇਖਿਆ ਭਾਜੀ ਹੁਣੇ ਕਹਿੰਦੇ ਕਿ ਕੋਈ ਪੈਸੇ ਦੀ ਮੈਂ ਚਿੰਤਾ ਨਾ ਕਰੋ। ਇੱਕ ਨਾ ਮਿਸਟਰ ਸਿੰਘ ਪੀਜ਼ੇ 'ਤੇ ਤੁਸੀਂ ਜਦੋਂ ਚਲੇ ਗਏ, ਮੈਂ ਤਾਂ ਬੱਲੇ ਬੱਲੇ ਆ। ਮਿਸਟਰ ਸਿੰਘ ਪੀਜ਼ੇ ਦੀਆਂ ਲੋਕੇਸ਼ਨਾਂ 30 ਨੇ, ਠੀਕ ਹੈ, ਅਤੇ ਡੀਲ ਸੁਣੋ, 2 ਲਾਰਜ ਪੀਜ਼ੇ, 4-4 ਟੋਪਿੰਗ, 4 ਫ੍ਰੀ ਡਿਪਿੰਗ ਸੌਸ, 2 ਲੀਟਰ ਕੋਕ ਦੀ ਬੋਤਲ ਫ੍ਰੀ, ਸਿਰਫ $40, 905 504,000 ਮਿਸਟਰ ਸਿੰਘ ਪੀਜ਼ਾ, 905-500-4,000 ਮਿਸਟਰ ਸਿੰਘ ਪੀਜ਼ਾ, 4514। ਹੈਲੋ ਜੀ, ਹੈਲੋ ਜੀ, 4514।
10: ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ।
0: ਸਤਿ ਸ਼੍ਰੀ ਅਕਾਲ ਜੀ।
10: ਹਾਂਜੀ, ਅੱਜ ਦਾ ਤੁਹਾਡਾ ਜਿਹੜਾ ਟੋਪਿਕ ਹੈਗਾ ਵੀ ਜੇ ਕੋਈ ਗੁੱਸੇ ਹੋ ਜਾਏ ਜਾਂ ਕੋਈ ਏਦਾਂ ਵੀ ਪਰੇ ਤੁਸੀਂ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ। ਭਾਜੀ ਗੱਲ ਏਦਾਂ ਆ, 4 ਦਿਨ ਦੀ ਜ਼ਿੰਦਗੀ ਆ, ਕੋਈ ਗੁੱਸੇ ਰਹਿ ਗਿਆ ਆਪ ਹੀ ਜਾ ਕੇ ਮਨਾ ਲਓ। ਮੈਂ ਤਾਂ ਇੱਥੇ ਕਰਦਾ ਹੁੰਦਾ, ਜੇ ਮੇਰੇ ਕੋਲ ਲੱਗੇ ਕੋਈ ਗੁੱਸੇ ਜਾ ਕੇ ਆਪੇ ਖੜ ਜਾਏ ਤਾਂ ਘਰ
0: ਚਲੋ ਵਧੀਆ ਗੱਲ ਹੈ ਭਾਜੀ ਯਾਰ, ਬੰਦੇ ਤੁਹਾਡੇ ਵਰਗੇ ਹੋਣ। ਪਰ ਕਈ ਵਾਰ ਨਾ ਚਲੋ ਨਹੀਂ ਕੋਈ ਮਨਾ ਹੁੰਦਾ ਤੇ ਜ਼ਿੰਦਗੀ ਲੰਘਦੀ ਜਾਂਦੀ ਹੈ, ਫਿਰ ਬੰਦਾ ਤੁਰ ਜਾਂਦਾ, ਫਿਰ ਕੀ ਕਰਨਾ ਚਾਹੀਦਾ?
10: ਨਹੀਂ ਨਹੀਂ ਭਾਜੀ, ਹਰੇਕ ਦੇ ਦਿਲ ਦੇ ਵਿੱਚ ਹੁੰਦਾ ਹੈ ਕਿ ਅਸੀਂ ਉਹਨੂੰ ਮਿਲੀਏ, ਸਿਰਫ ਉਹ ਕੀ ਆ ਵੀ ਧੌਣ ਵਿੱਚ ਸਰੀਆ ਫਸਿਆ, ਉਹ ਬਸ ਉਹ ਕੱਢਣੀ ਦੇਰ ਆ।
0: ਨਹੀਂ ਪਰ ਫਿਰ ਵੀ ਹੁਣ ਕਈ ਵਾਰ ਭਾਜੀ ਹੋ ਜਾਂਦਾ, ਹੁਣ ਕਈ ਲੋਕ ਨੇ ਕੋਈ ਲੜਾਈ ਝਗੜਾ ਹੋ ਗਿਆ, 10-12 ਸਾਲ ਨਹੀਂ ਤੁਸੀਂ ਬੋਲੇ, ਬਟ ਅਗਲੇ ਦੇ ਫਿਊਨਰਲ ਤੇ ਜੇ ਆਪਾਂ ਚਲੇ ਗਏ, ਤੁਹਾਨੂੰ ਕਿਸੇ ਨੇ ਮੋੜ ਦਿੱਤਾ, ਇਹ ਗਲਤ ਗੱਲ ਹੈ? ਇਹ ਠੀਕ ਹੈ,
10: ਦੇਖੋ ਜਿਹੜਾ ਬੰਦਾ ਚੱਲ ਕੇ ਆ ਗਿਆ ਉਹਨੇ ਮੱਥੇ ਚੀਜ਼ਾਂ ਨਹੀਂ ਪਾਣੀਆਂ ਚਾਹੀਦੀਆਂ। ਠੀਕ ਆ, ਉਹ ਜਦੋਂ ਬੋਲ ਚਾਲ ਨਹੀਂ ਸੀਗੇ ਤਾਂ ਹੁਣ ਅਗਰ ਅਗਰ ਕਦਮ ਵਧਾ ਰਿਹਾ ਅੱਗੇ ਤਾਂ ਠੀਕ ਆ, ਦੈਟਸ ਫਾਈਨ, ਓਕੇ, ਹੁਣ ਆਪਾਂ ਕੁਛ ਨਹੀਂ ਕਰ ਸਕਦੇ, ਜਿਹੜਾ ਸਮਾਂ ਨਿਕਲ ਗਿਆ ਤਾਂ ਨਿਕਲ ਹੀ ਗਿਆ ਭਾਜੀ।
0: ਸੋ ਤੁਹਾਨੂੰ ਲੱਗਦਾ ਕਿ ਜੇ ਆ ਗਿਆ ਬੰਦਾ ਤਾਂ ਉਹਨੂੰ ਆਈ ਨਹੀਂ ਮੋੜਨਾ ਚਾਹੀਦਾ ਵੀ ਤੂੰ ਤੇਰਾ ਕੀ ਕੰਮ ਆ ਇੱਥੇ? ਪਰ ਹੁਣ ਸਾਡੇ ਕਈ ਯਾਰ ਲਿਸਨਰ ਕਹਿ ਰਹੇ ਆ ਕਿ ਸਾਡੇ ਜੇ ਕੋਈ ਐ ਆਵੇ ਅਸੀਂ ਤਾਂ ਕਹਿ ਦਾਂਗੇ ਵੀ ਤੁਸੀਂ ਕੀ ਕਰਨ ਆਏ ਹੋ ਹੁਣ। ਇਹ ਵੀ ਗੱਲ ਹੈ, ਉਸ ਮੌਕੇ ਤੇ ਤੁਸੀਂ ਆਪਣਾ ਮਨ ਹੀ ਖਰਾਬ ਕਰ ਰਹੇ ਹੋ ਜੇ ਤੁਸੀਂ ਅਗਲੇ ਨੂੰ ਮੋੜ ਰਹੇ ਹੋ।
10: ਪਰ ਮੈਂ ਕਿਸੇ ਨੂੰ ਦੱਸਣਾ ਹੀ ਨਹੀਂ ਦਿੰਦਾ, ਪਹਿਲੀ ਗੱਲ ਤਾਂ ਇਹ ਆ।
0: ਕੀ ਬਾਤ ਹੈ,
10: ਦੂਜੀ ਗੱਲ
1: ਜਾਣਾ ਸੀ ਆਪੇ ਜਾ ਕੇ ਖੜੇ ਜਾਣਾ ਭਾਈ ਹਾਂਜੀ ਬਣਾਓ ਚਾਹ ਚੂ ਬਣਾਓ ਬੜੇ ਪੁਕੜੇ ਤਾਂ ਫਿਰ ਦੱਸੋ ਕੀ ਗੱਲ ਆ
0: ਵੈਰੀ ਗੁੱਡ ਚਲੋ ਸਰ ਥੈਂਕ ਯੂ ਬਹੁਤ ਧੰਨਵਾਦ ਦੇਖੋ ਬੜੀ ਪਿਆਰੀ ਗੱਲ ਹੈ ਕਿ ਨਵੀਂ ਅਸੀਂ ਕਿਸੇ ਨੂੰ ਭਾਜੀ ਹੋਣੇ ਕਹਿੰਦੇ ਕਿ ਰੁੱਸਣ ਹੀ ਨਹੀਂ ਦੇਈਦਾ ਯਾਰ ਕੁਛ ਹੋ ਗਿਆ ਠੀਕ ਹੈ ਯਾਰ ਏਡੀ ਕਿਹੜੀ ਗੱਲ ਹੈ ਸੋ 905-673-3337 ਆਪਣਾ ਨੰਬਰ ਹੈ 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ ਇੱਕ ਨਾ ਅਕਸਰ ਹੀ ਰੋਇਲ ਆਟੋ ਸੈਂਟਰ ਦਾ ਨੰਬਰ ਤੁਹਾਨੂੰ ਦੇਈਦਾ ਗੱਡੀ ਦਾ ਕੋਈ ਵੀ ਪੰਗਾ ਪੈ ਗਿਆ ਉਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਹੋਣ ਵਾਲੀ ਹੈ ਗੱਡੀ ਦੀ ਇੰਜਨ ਜਾਂ ਟਰਾਂਸਮਿਸ਼ਨ ਦਾ ਕੋਈ ਵੀ ਪੰਗਾ ਪੈ ਗਿਆ ਤੁਸੀਂ ਯਾਦ ਰੱਖੋ ਰੋਇਲ ਆਟੋ ਸੈਂਟਰ ਰੋਇਲ ਆਟੋ ਸੈਂਟਰ ਦੇ ਸਾਡੇ ਰਾਜ ਭਾਜੀ ਨੇ ਤੇ ਮੈਂ ਕਹਿੰਦਾ ਰਾਜ ਭਾਜੀ ਨਾਲ ਇੱਕ ਵਾਰ ਤੁਸੀਂ ਕੰਮ ਕਰਕੇ ਦੇਖ ਲਓ ਤੁਸੀਂ ਆਪ ਕਹੋਗੇ ਨਵੀਂ ਯਾਰ ਕਿਆ ਕਮਾਲ ਦੇ ਇਨਸਾਨ ਨੇ ਰਾਜ ਭਾਈ ਜੀ ਹੁਣੇ ਸੋ ਓਨੈਸਟ ਅਫੋਰਡੇਬਲ ਤੇ ਰਿਲਾਇਬਲ ਸਰਵਿਸ ਰੋਇਲ ਆਟੋ ਸੈਂਟਰ ਸਟੀਲਸ ਐਂਡ ਮੈਲਨੀ 905-799-1478 9059914 78 ਰੋਇਲ ਆਟੋ ਸੈਂਟਰ ਸਟੀਲਸ ਮੈਲਨੀ 1002 ਹੈਲੋ
11: ਹੈਲੋ ਹਾਂਜੀ ਭਾਜੀ ਨਵੀਂ ਭਾਜੀ ਨਾ ਜਰੂਰ ਜਾਣਾ ਚਾਹੀਦਾ ਭਾਜੀ ਜਾਣਾ ਪੈਂਦਾ ਹੀ ਆ ਜਾਣਾ ਚਾਹੀਦਾ ਵੀ ਆ ਜੀ ਭਾਜੀ ਤੇ ਮੇਰੇ ਨਾ ਦਾਦੇ ਦਾ ਦਾਦਾ ਜੀ ਸੀਗੇ ਉਹ ਭਰਾ ਨੇ ਭਰਾ ਦਾ ਕਤਲ ਕੀਤਾ ਜੀ ਅੱਜ ਤੋਂ ਬਹੁਤ ਸਾਲ ਪਹਿਲਾਂ 50-60 ਸਾਲ ਪਹਿਲਾਂ
0: ਅੱਛਾ
11: ਉਹ ਜਿਹਨੇ ਕਤਲ ਕੀਤਾ ਸੀ ਬਾਅਦ ਚ ਮੇਰਾ ਦਾਦਾ ਤਾਇਆ ਜੀ ਦੀ ਡੈਥ ਹੋ ਗਈ ਸੀ ਉਹ ਦੇ ਲੋ ਆਇਆ ਸੀ ਸਾਡੇ ਉੱਥੇ ਉਹਦੇ ਤੇ ਸੰਸਕਾਰ ਤੇ
0: ਜਿਹਨੇ ਕਤਲ ਕੀਤਾ ਸੀ ਉਹ ਨੀ ਆਇਆ
11: ਉਹ ਆਇਆ ਜੀ ਮੇਰੇ ਦਾਦੇ ਦਾ ਕਤਲ ਹੋਇਆ ਸੀ ਉਹ ਤਾਂ ਕਤਲ ਹੋ ਗਿਆ ਜਿਹਨੇ ਕਤਲ ਕੀਤਾ ਸੀ ਉਹ ਦਾਦੇ ਦਾ ਭਰਾ ਸੀ ਸਗਾ ਉਹ ਫਿਰ ਮੇਰੇ ਜਿਹਦੇ ਤਾਈ ਦੀ ਡੈਥ ਹੋਈ ਉਹ ਆਇਆ ਜੀ ਉਹ ਦਿਲ ਨਾਲੇ ਸਾਡੀ ਬਹੁਤ ਦੁਸ਼ਮਣੀ ਗਹਿਰੀ ਸੀਗੀ ਕਤਲ ਹੋ ਗਈ ਸਾਡੀ ਜ਼ਮੀਨ ਪਿੱਛੇ
0: ਤੇ
11: ਫਿਰ ਵੀ ਮੇਰੇ ਜਦੋਂ ਤਾਈ ਦੀ ਡੈਥ ਹੋਈ ਆ ਫਿਰ ਤਾਈ ਦੀ ਡੈਥ ਤੇ ਉਹ ਜ਼ਰੂਰ ਆਇਆ ਸੀਗਾ ਜੀ ਬੰਦਾ ਮੇਰੇ ਦਾਦੇ ਦਾ ਭਰਾ
0: ਅੱਛਾ
11: ਠੀਕ
0: ਹੈ ਸੋ ਪੁਰਾਣੇ ਬਜ਼ੁਰਗ ਕਹਿੰਦੇ ਕਿ ਜਾਣਾ ਚਾਹੀਦਾ ਓਕੇ 3308 ਹੈਲੋ 3308 ਹੈਲੋ ਜੀ ਸਤਿ ਸ਼੍ਰੀ ਅਕਾਲ
12: ਹਾਂਜੀ ਮੈਂ ਮੇਰਾ ਕਿਹਾ ਹੁੰਦੀ ਹੈ ਅਗਰ ਸਪੋਜ਼ ਮੈਂ ਕਿਸੇ ਦੀ ਡੈਥ ਤੇ ਜਾਣਾ ਤੇ ਮੈਨੂੰ ਅਗਲਿਆਂ ਨੂੰ ਨਹੀਂ ਚਾਹੀਦਾ ਮੌਤਾਂ ਦਾ ਜੇ ਮੈਂ ਕਿਸੇ ਦੀ ਡੈਥ ਤੇ ਵੀ ਜਾ ਸਕਦਾ ਕੀ ਪਤਾ ਮੈਂ ਪਹਿਲਾਂ ਵੀ ਟਰਾਈ ਕੀਤਾ ਹੋਇਆ ਉਸ ਘਰ ਜਾਣ ਦਾ ਉਹਨਾਂ ਨੂੰ ਮਨਾਉਣ ਦਾ ਪਰ ਉਹਨਾਂ ਨੇ ਪਹਿਲਾਂ ਵੀ ਮੈਨੂੰ ਮੋੜਤਾ ਸੀ ਅੱਜ ਡੈਥ ਤੇ ਵੀ ਮੋੜਤਾ ਇਸ ਤਰ੍ਹਾਂ ਦੀ ਵੀ ਸਿਚੁਏਸ਼ਨ ਹੋ ਜਾਂਦੀ ਹੈ ਇਸ ਕਰਕੇ ਕਦੇ ਕਿਸੇ ਨੂੰ ਮੋੜਨਾ ਨਹੀਂ ਚਾਹੀਦਾ ਅਗਰ ਤੁਹਾਡੇ ਘਰ ਕੋਈ ਆਇਆ ਉਹ ਕੀ ਕਹਿੰਦੇ ਨੇ ਅਪੋਲੋਜਾਈਜ਼ ਕਰਨ ਲਈ ਤੇ ਕੋਈ
0: ਆਪਣੇ ਬੱਚਿਆਂ ਨੂੰ ਦੱਸਣਗੇ ਵੀ ਤੇਰਾ ਯਾਰ ਇਹ ਰਿਸ਼ਤੇਦਾਰ ਏਦਾਂ ਦਾ ਇਹਨੇ ਸਾਡੇ ਨਾਲ ਆਏ ਕੀਤਾ ਫਿਰ ਬੱਚਿਆਂ ਦੇ ਮਨਾਂ ਵਿੱਚ ਵੀ ਇੱਕ ਹੇਟਰਡ ਜੀ ਪੈਦਾ ਹੋ ਜਾਂਦੀ ਆ ਪਤਾ ਨਹੀਂ ਸਹੀ ਹੈ ਇਹ ਗਲਤ ਹੈ ਤੁਸੀਂ ਦੱਸ ਸਕਦੇ ਹੋ ਸਾਡੇ ਨਾਲ ਦਵਿੰਦਰ ਪਵਾਰ ਜੀ ਜੁੜੇ ਆ ਪੈਸੇ ਚਾਹੀਦੇ ਆ ਮੋਰਗੇਜ ਕਰਾਉਣੀ ਹੈ ਕੋਈ ਤੁਹਾਨੂੰ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਚਾਹੀਦੀ ਹੈ ਟਰੱਕ ਦਾ ਲੋਨ ਲੂਨ ਕਰਾਉਣਾ ਗੱਲ ਕੀ ਪੈਸੇ ਦੀ ਲੋੜ ਹੈ ਨਾ ਤਾਂ ਪਵਾਰ ਸਾਹਿਬ ਦੀ ਜੇਬ ਦੇ ਵਿੱਚ ਬਥੇਰਾ ਪੈਸਾ ਹਾਂਜੀ ਪਵਾਰ ਸਾਹਿਬ
13: ਬਹੁਤ ਧੰਨਵਾਦ ਨਵੀ ਤੇ ਪੰਜਾਬੀ ਲਹਿਰਾਂ ਜਿਹੜੇ ਸਾਰੇ ਪਿੰਡਾਂ ਨੂੰ ਸਤਿ ਸ੍ਰੀ ਅਕਾਲ ਤੇ ਗੁੱਡ ਈਵਨਿੰਗ ਬਿਲਕੁਲ ਜੀ ਜੇਬ ਤਾਂ ਨਹੀਂ ਹੈਗਾ ਬੈਂਕਾਂ ਚ ਬਥੇਰਾ ਹੈਗਾ ਬੈਂਕਾਂ ਤੋਂ ਲੈ ਸਕਦੇ
0: ਆ ਆਏ ਕਹਿ ਸਕਦੇ ਵੀ ਤੁਹਾਡੀ ਜੇਬ ਚ ਬੈਂਕਾਂ ਬਹੁਤ ਨੇ
13: ਹਾਂ ਬੈਂਕਾਂ ਜ਼ਰੂਰ ਹੈਗੀਆਂ ਸੱਤ ਲੈਂਦਰਾਂ ਨਾਲ ਕੰਮ ਕਰਦੇ ਆ ਬਹੁਤ ਬੰਦੇ ਹੈਗੇ
0: ਆਪਣੇ ਵੈਰੀ ਗੁੱਡ
13: ਤੇ ਬਿਲਕੁਲ ਜੀ ਮੋਰਗੇਜ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਕਿਸੇ ਭੈਣ ਭਰਾ ਦਾ ਐਨੀ ਟਾਈਮ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਅੱਜ ਮੈਂ ਥੋੜੀ ਜਿਹੀ ਗੱਲ ਕਰੂੰਗਾ ਮੇਰੇ ਕੋਲ ਬਹੁਤ ਸਾਰੇ ਭੈਣ ਭਰਾ ਦੀਆਂ ਕਾਲ ਆਈਆਂ ਜੀ ਬੈਂਕ ਸਾਡੀ ਮੋਰਗੇਜ ਰਿਨਿਊ ਨਹੀਂ ਕਰ ਰਹੀ ਕਿਉਂ ਸਾਡੀ ਟਰਮ ਖਤਮ ਹੋਣ ਤੇ ਆ ਰਹੀ ਹੈ ਤੇ ਸਾਨੂੰ ਉਹਨਾਂ ਨੇ ਲੈਟਰ ਪਾਤੀ ਹੈ ਕਿ ਅਸੀਂ ਤੁਹਾਡੀ ਮੋਰਗੇਜ ਰਿਨਿਊ ਨਹੀਂ ਕਰਨੀ ਆਪਣੀ ਮੋਰਗੇਜ ਮੂਵ ਕਰ ਲਓ ਉਹਦੇ ਵਿੱਚ ਕੋਈ ਵੀ ਕਾਰਨ ਹੋ ਸਕਦਾ ਹੈ ਕਿਉਂਕਿ ਕਿਤੇ ਆਡਿਟ ਦੇ ਵਿੱਚ ਫਾਈਲ ਦੇ ਵਿੱਚ ਕੋਈ ਕੋਈ ਪੇਪਰ ਇਹੋ ਜਿਹਾ ਫੜਿਆ ਗਿਆ ਜਾਂ ਕੁਛ ਵੀ ਹੋਇਆ ਜਿਹਦੇ ਕਰਕੇ ਕੋਈ ਉਹਨਾਂ ਨੂੰ ਡਾਊਟ ਪਿਆ ਹੋਇਆ ਇਸ ਕਰਕੇ ਮੋਰਗੇਜ ਸਾਡੀ ਰਿਨਿਊ ਨਹੀਂ ਕਰ ਰਹੇ ਹੈਗੇ ਜਾਂ ਕੋਈ ਵੀ ਕਾਰਨ ਹੋ ਸਕਦਾ ਆ ਅਗਰ ਕੋਈ ਇਹੋ ਜਿਹੀ ਸਿਚੁਏਸ਼ਨ 'ਚ ਕੋਈ ਭੈਣ ਭਰਾ ਹੈਗੇ ਤੇ ਤੁਸੀਂ ਮੈਨੂੰ ਕਾਲ ਕਰ ਲਓ ਅਸੀਂ ਕੱਲ੍ਹ ਹੀ ਇੱਕ ਡੀਲ ਕਲੋਜ਼ ਕੀਤੀ ਹੈ ਉਹਨਾਂ ਦੀ ਮੋਰਗੇਜ ਜਿਹੜੀ ਰਿਨਿਊ ਨਹੀਂ ਸੀ ਹੋ ਰਹੀ ਬੈਂਕ ਤੋਂ ਆਪਾਂ ਕਿਸੇ ਲੈਂਡਰ ਤੋਂ ਰਿਨਿਊ ਕਰਵਾ ਕੇ ਦਿੱਤੀ ਹੈ ਜੀ ਉਹ ਵੀ ਵਧੀਆ ਰੇਟ ਤੇ ਤੇ ਆਪਣੇ ਕਾਲ ਕਰ ਲਈ ਨੰਬਰ ਹੈ 6479888731 ਤੇ ਦੂਜੀ ਗੱਲ ਜਿਹੜੀ ਹਮੇਸ਼ਾ ਕਰੀਦੀ ਹੈ ਜੀ ਕਿ ਪੈਸੇ ਧੇਲੇ ਦੀ ਲੋੜ ਜਿਹੜਾ ਨਵੀਂ ਸਾਹਿਬ ਨੇ ਕਿਹਾ ਹੀ ਹੈ ਕਿ ਹੈਗੀ ਹੈ ਤੇ ਤੁਹਾਨੂੰ ਇਕੁਇਟੀ ਜਿਹੜੀ ਹੈ ਉਹਨੂੰ ਅਜਾਈਂ ਨਾ ਗਵਾਓ ਘਰ ਦੀ ਇਕੁਇਟੀ ਚ ਪੈਸਾ ਪਿਆ ਤੇ ਉੱਤੇ ਸਿਕਿਓਰ ਲਾਈਨ ਆਫ ਕ੍ਰੈਡਿਟ

0: ਤੁਸੀਂ ਮੈਨੂੰ ਕਾਲ ਕਰ ਸਕਦੇ ਆ 6479888731 6479888731. ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਆ, ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ, ਕੋਈ ਪੀਜ਼ਾ ਸ਼ੋਪ ਆ ਉਹਦਾ ਓਵਨ ਚੇਂਜ ਕਰਨਾ ਚਾਹੁੰਦੇ ਆ, ਨਵਾਂ ਲੈਣਾ ਚਾਹੁੰਦੇ ਆ, ਤਾਂ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਆ। ਜਾਂ ਕੋਈ ਬਿਜ਼ਨਸ ਦੇ ਉੱਤੇ ਲਾਈਨ ਆਫ ਕ੍ਰੈਡਿਟ ਲੈਣੀ ਆ, ਜਾਂ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਹੈ ਉਹਦਾ ਲੋਨ ਵਗੈਰਾ ਕਰਾਉਣਾ ਚਾਹੁੰਦੇ ਆ, ਤਾਂ ਵੀ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ 6479888731 6479888731। ਤੇ ਹਮੇਸ਼ਾ ਇਹ ਗੱਲ ਕਹਿ ਦਈਏ, ਇੱਕ ਵਾਰੀ ਕਾਲ ਮੋਰਗੇ ਤੇ ਫਾਈਲ ਦੇਖ ਕੇ ਹਾਂ ਕਹਿ ਦਈਏ ਤੇ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀ ਦਾ ਜੀ। ਬਹੁਤ ਬਹੁਤ ਧੰਨਵਾਦ,
1: ਬਹੁਤ ਸ਼ੁਕਰੀਆ। 6479888731 ਜੀ 8398। ਹੈਲੋ,
2: ਹਾਂਜੀ, ਸਤਿ ਸ੍ਰੀ ਅਕਾਲ ਨਵੀਂ ਜੀ।
1: ਸਤਿ ਸ੍ਰੀ ਅਕਾਲ ਜੀ।
2: ਮੈਂ ਕਿਹਾ ਜਾਣਾ ਚਾਹੀਦਾ ਜੀ, ਉਹਦੇ ਸੰਸਕਾਰ ਤੇ ਵੀ ਜਾਣਾ ਚਾਹੀਦਾ, ਭੋਗ ਤੇ ਵੀ ਜਾਣਾ ਚਾਹੀਦਾ। ਜੇ ਕੋਈ ਉਹ ਮੂਹਰਲਾ ਬੰਦਾ ਕਹਿੰਦਾ ਵੀ ਕਿਉਂ ਆਇਆ, ਉਹਦੇ ਚੁੱਪ ਕਰ ਲੈਣਾ ਚਾਹੀਦਾ ਉਹਨੂੰ। ਹਾਂਜੀ, ਜਾਣਾ ਜ਼ਰੂਰ ਚਾਹੀਦਾ ਉਹਨੂੰ। ਜਿਹੜਾ ਬੰਦਾ ਮੂਹਰਲਾ ਬੋਲਦਾ ਵੱਧ ਘੱਟ, ਉਸ ਵਾਸਤੇ ਚੁੱਪ ਕਰ ਜਾਵੇ ਮੂਹਰਲਾ, ਕੋਈ ਗੱਲ ਨਹੀਂ ਜੀ।
1: ਪਰ ਚਾਹੇ ਤੁਸੀਂ ਬੰਦੇ ਨੂੰ ਜਿਉਂ ਚਾਹੇ ਚਾਹੇ ਤੁਸੀਂ ਬੰਦੇ ਨੂੰ ਜਿਉਂਦੇ ਜੀ ਗਾਲਾਂ ਕੱਢੀਆਂ, ਹੁਣ ਫਿਰ ਵੀ ਜਾਣਾ ਚਾਹੀਦਾ?
2: ਕੁਛ ਕੁਛ ਕੋਈ ਮਤਲਬ ਹੀ ਕੋਈ ਨੀ ਜੀ। ਗਾਲਾਂ ਕੀ, ਭਾਵੇਂ ਕਤਲ ਹੋਏ ਹੋਏ ਤੁਹਾਡੇ,
1: ਭਾਵੇਂ ਕਤਲ ਹੋਏ ਹੋਏ।
2: ਕੋਈ ਗੱਲ ਨੀ, ਕਤਲ ਸਾਡੇ ਬੰਦੇ ਤੋਂ ਜਰੂਰ ਹੋ ਚੁੱਕਿਆ, ਕੋਈ ਸ਼ੱਕ ਵਾਲੀ ਗੱਲ ਨੀ। ਕਹਿੰਦਾ ਵੀ ਮੈਂ, ਮੇਰਾ ਮਨ ਨੀ ਕਹਿੰਦਾ ਰੁਕਿਆ ਘਰੇ, ਉਹ ਪਰ ਹੁਣ ਗਾਲ ਦੁੱਪੜ ਬਹੁਤ ਕੀਤਾ ਉਸ ਭਾਈ ਨਾ।
1: ਅੱਛਾ,
2: ਉਹ ਕਹਿੰਦਾ ਕੋਈ ਚੱਕਰ ਨੀ, ਮੇਰਾ ਫਰਜ਼ ਸੀ ਆਉਣਾ। ਕਹਿੰਦਾ ਉਹ ਕਹਿੰਦਾ ਸਾਡਾ ਬੰਦਾ ਉਹ ਕੀਮਤੀ, ਉਹ ਕਹਿੰਦਾ ਮੈਂ ਤਾਂ ਕੀਮਤੀ ਕਰਕੇ ਮੈਂ ਆਇਆ। ਕਹਿੰਦਾ
1: ਅੱਛਾ,
2: ਹਾਂਜੀ, ਵੀ ਸਾਡੇ ਬੰਦੇ ਤੋਂ ਕਸੂਰ ਜ਼ਰੂਰ ਹੋ ਚੁੱਕਿਆ, ਕਤਲ ਵੀ ਹੋ ਚੁੱਕਿਆ, ਸਰਕਾਰ ਤੇ ਵੀ ਆਇਆ ਬੰਦਾ ਉਹ, ਤੇ ਭੋਗ ਤੇ ਵੀ ਆਇਆ ਜੀ।
1: ਅੱਛਾ,
2: ਹਾਂਜੀ ਹਾਂਜੀ,
1: ਹਾਂਜੀ, ਠੀਕ ਹੈ, ਚਲੋ, ਥੈਂਕ ਯੂ, ਬਹੁਤ ਧੰਨਵਾਦ। ਅੱਛਾ, ਕਹਿੰਦੇ ਕਿ ਭਾਵੇਂ ਕਤਲ ਹੋ ਜਾਵੇ ਫਿਰ ਵੀ ਜਾਣਾ ਚਾਹੀਦਾ। ਬਟ ਯਾਰ, ਜਦੋਂ ਕਿਸੇ ਦਾ ਕਤਲ ਹੀ ਕਰਤਾ, ਫਿਰ ਤੁਸੀਂ ਉਹਦੇ ਵੀ ਫਿਊਨਰਲ ਤੇ ਕੀ ਪਤਾ ਨਹੀਂ ਉੱਥੇ ਕਰਨ ਕੀ ਜਾਣਾ, ਤੁਹਾਡਾ ਕੀ ਕੰਮ ਕੀ ਹੈ ਉੱਥੇ? ਸੋ ਸਿਸਟਮ ਦੇਖੋ ਕਿੱਦਾਂ ਦੇ ਆਪਣੇ ਬੰਦੇ ਦੇ ਬਣੇ ਹੋਏ ਆ। ਗਰੋਸਰੀ ਕਰਨੀ ਆ, ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ, ਕੈਨੇਡੀ ਮੇਫੀਲਡ, ਕੈਨੇਡੀ ਅਤੇ ਡੂਗਲ ਦੇ ਐਨ ਬਿਲਕੁਲ ਨਾਲ। ਫਰੈਸ਼ ਫੂਡ ਸੈਂਟਰ 'ਤੇ ਜਾਓ, ਕਰੋ ਮਨਪਸੰਦ ਦੀ ਗਰੋਸਰੀ ਆਪਣੀ। ਮਨਪ੍ਰੀਤ ਢੀਂਡਸਾ, ਮਨਪ੍ਰੀਤ ਨੇ ਸਾਡੇ ਯਾਰ ਹੰਡਰਡਸ ਆਫ ਲਿਸਨਰਸ ਦੀ ਇੰਸ਼ੋਰੈਂਸ ਘਟਾ ਕੇ ਦਿੱਤੀ ਆ। ਗੱਡੀਆਂ ਘਰਾਂ ਦੀ ਇੰਸ਼ੋਰੈਂਸ ਦਾ ਚਾਹੀਦਾ ਨਾ ਵਧੀਆ ਰੇਟ, ਤਾਂ ਮਨਪ੍ਰੀਤ ਢੀਂਡਸਾ 4165001818। ਇੱਕ ਤਾਂ ਇਹਦਾ ਨੰਬਰ ਬੜਾ ਈਜ਼ੀ ਹੈ, 416-500-1818, 416-500-1818, 4165001818। ਸਾਡੇ ਨਾਲ ਜੁੜ ਚੁੱਕੇ ਨੇ ਵਨ ਐਂਡ ਓਨਲੀ ਮਿਸਟਰ ਮਨਜੀਤ ਸਾਹਿਬ, ਅਪਲਾਇੰਸ ਜੰਕਸ਼ਨ ਤੋਂ। ਮਨਜੀਤ, ਕਿਵੇਂ ਹੋ?
3: ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ, 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਹੈ, $1400 ਦੀ ਰੈਗੂਲਰ ਪ੍ਰਾਈਸ ਤੋਂ ਘਟਾ ਕੇ 899 ਚ ਅਪਲਾਇੰਸ ਜੰਕਸ਼ਨ ਤੇ ਇਸ ਵੀਕ ਤੁਸੀਂ ਲਗਾ ਸਕਦੇ ਆ। ਮੰਥ ਐਂਡ ਇਸ ਟਾਈਮ ਕਾਫੀ ਕਲਾਇੰਟਸ ਨੇ ਜਿਹੜੀ ਆਪਣੇ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਨੇ, ਤੇ ਤੁਸੀਂ 5 ਦੇ 5 ਅਪਲਾਇੰਸਸ ਦਾ ਜੇ ਕੋਂਬੋ ਦੇਖ ਰਹੇ ਹੋ। ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਤੇ ਟੋਲ ਟੋਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ ਵਿਦ ਵਾਸ਼ਰ ਤੇ ਡਰਾਇਰ। $6500 ਦੀ ਵੈਲਿਊ ਦੇ 5 ਪ੍ਰੀਮੀਅਮ ਅਪਲਾਇੰਸਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $3999 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਡਰ ਦੇ ਨਾਲ ਨਵਾਂ ਘਰ ਬੁੱਕ ਕੀਤਾ ਤੇ ਬਿਲਟ ਇਨ ਅਪਲਾਇੰਸਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਤਾਂ ਬਿਲਟ ਇਨ ਅਪਲਾਇੰਸਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕ੍ਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13000 ਦੀ ਵੈਲਿਊ ਦਾ ਸੈਮਸੰਗ ਬ੍ਰਾਂਡ ਦਾ ਬਿਲਟ ਇਨ ਅਪਲਾਇੰਸਸ ਦਾ ਸੈੱਟ ਹੈ, ਜਿਹੜਾ ਕਿ ਸਿਰਫ $6999 ਚ ਅਪਲਾਇੰਸ ਜੰਕਸ਼ਨ ਤੇ ਤੁਸੀਂ ਇਸ ਵੀਕ ਲਗਾ ਸਕਦੇ ਆ। 6 ਮਹੀਨਿਆਂ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ, 2 ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀ ਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-905-450-0054, ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ ਨਵੀ।
1: ਥੈਂਕ ਯੂ ਮਨਜੀਤ, ਬਹੁਤ ਸ਼ੁਕਰੀਆ। ਗਾਣਾ ਲਾਈਏ ਫਿਰ ਮਰਦਿਆਂ ਦੇ ਮਗਰੋਂ, ਲੋਕੀ ਪਾਉਂਦੇ ਕਹਾਣੀਆਂ ਹੈ, ਮਨ ਨਾ ਮਰ ਜਾਣਾ ਪਿੱਛੇ

0: HK Movers ਆਪਣੀ ਕਮਿਊਨਿਟੀ ਦੀ ਟੌਪ ਦੀ ਨੰਬਰ 1 ਮੂਵਿੰਗ ਕੰਪਨੀ HK Movers ਨੂੰ ਯਾਦ ਰੱਖੋ ਤੇ ਤੁਸੀਂ ਇਹਨਾਂ ਨੂੰ ਕਾਲ ਕਰ ਲਓ ਅਗਰ ਨਵਾਂ ਕਰ ਲਿਆ ਬਹੁਤ ਮੁਬਾਰਕਾਂ 416-524-6704 HK Movers 416-524-6704 HK Movers ਨੂੰ ਯਾਦ ਰੱਖੋ ਮੱਲੀ ਟੈਂਟ ਦੇਖੋ ਵਿਆਹ ਹੋ ਰਿਹਾ ਨਾ ਟੈਂਟ ਲਗਵਾਉਣਾ ਤਾਂ ਸਿਰਫ ਤੇ ਸਿਰਫ ਮੱਲੀ ਟੈਂਟ ਤੋਂ ਲਵਾਓ ਮੱਲੀ ਟੈਂਟ ਵਾਲਿਆਂ ਨੇ ਤੁਹਾਡਾ ਜਿਹੜਾ ਕੀ ਕਹਿੰਦੇ ਹੁੰਦੇ ਆ ਤੁਹਾਡਾ ਘਰ ਹੈ ਨਾ ਉਹਨੂੰ ਬੈਂਕਟ ਹਾਲ ਬਣਾ ਦੇਣਾ ਟੇਬਲ ਚੇਅਰਾਂ ਡਾਂਸ ਫਲੋਰ ਬਾਰ ਲਾਈਟਾਂ ਪੱਖੇ ਲਗਜ਼ਰੀ ਜਿਹੜੇ ਪੋਰਟੇਬਲ ਵਾਸ਼ਰੂਮ ਹੈ ਉਹ ਚਾਹੀਦੇ ਨੇ ਤਾਂ ਮੱਲੀ ਮੱਲੀ ਮੱਲੀ ਟੈਂਟ 6479992569 ਤੁਸੀਂ ਜ਼ਰੂਰ ਜ਼ਰੂਰ ਇੱਕ ਵਾਰ ਯਾਦ ਰੱਖੋ ਮੱਲੀ ਟੈਂਟ ਸਰਵਿਸਿਸ ਜੋ ਕਿ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ ਗਿੱਲ ਫਾਰਮ ਹਰ ਰੋਜ਼ ਡੇਲੀ ਫਰੈਸ਼ ਸਬਜ਼ੀਆਂ ਇਹ ਪਿੱਕ ਕਰਦੇ ਨੇ ਤੁਸੀਂ ਫਰੈਸ਼ ਫਾਰਮ ਦਾ ਸਾਗ ਪਾਲਕ ਮੇਥੇ ਕੱਦੂ ਗੋਭੀ ਬੈਂਗਣ ਦੇਸੀ ਖੀਰੇ ਮਿੱਠੇ ਵਾਟਰਮੈਲਨ ਖਰਬੂਜੇ ਦੇਸੀ ਫਾਰਮ ਦੇ ਆਂਡੇ ਇਹਨਾਂ ਦਾ ਆਟਾ ਜਿਹੜਾ ਫਰੈਸ਼ ਪੱਥਰ ਦੀ ਚੱਕੀ ਨਾਲ ਪੀਸਿਆ ਹੋਇਆ ਆਟਾ ਹੋਲ ਵੀਟ ਬੇਸਣ ਮੱਕੀ ਬਾਜਰਾ ਫਾਰਮ ਦਾ ਫਰੈਸ਼ ਸ਼ਹਿਦ ਤੁਸੀਂ ਇੱਕ ਵਾਰ ਜਾਓ ਸਹੀ ਯਾਰ 14085 ਡਿਕਸੀ ਰੋਡ ਡਿਕਸੀ ਐਂਡ ਕਿੰਗ ਗਿੱਲ ਫਾਰਮ 7581 ਹੈਲੋ
1: ਭਾਜੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ
1: ਭਾਜੀ ਤੁਸੀਂ ਆ ਨੰਬਰ ਦਿੱਤਾ ਸੀ ਕੈਨੇਡਾ ਬਿਲਡ ਵਾਲਿਆਂ ਦਾ ਮੈਂ ਡਰਾਈਵ ਕਰ ਰਿਹਾ ਸੀ ਨੋਟ ਨਹੀਂ ਕਰ ਸਕਿਆ ਪਲੀਜ਼ ਜਰਾ ਦਿਓਗੇ ਦੁਬਾਰਾ
0: ਹਾਂਜੀ ਕੈਨੇਡਾ ਬਿਲਡ ਆਪਣੇ ਜੇ ਗਿੱਲ ਹੋਣਾ ਦਾ ਹਨਾ
1: ਹਾਂਜੀ ਬਿਲਕੁਲ ਜੀ ਬਿਲਕੁਲ
0: ਹਾਂਜੀ ਉਹਨਾਂ ਦਾ ਨੰਬਰ ਹੈ ਜੀ 647
1: ਹਾਂਜੀ
0: 716 1987
1: 1987 ਬੜੀ ਮਿਹਰਬਾਨੀ ਜੀ
0: ਕੋਈ ਗੱਲ ਨਹੀਂ ਸਰ ਨੋ ਪ੍ਰੋਬਲਮ ਨੋ ਪ੍ਰੋਬਲਮ ਐਨੀ ਟਾਈਮ
1: ਰੱਬ ਰੱਖਾ ਜੀ
0: ਬਹੁਤ ਸ਼ੁਕਰੀਆ ਸਰ ਥੈਂਕ ਯੂ 3399 3399 ਹੈਲੋ
2: ਨਵੀਂ ਵੀਰੇ ਕੀ ਹਾਲ ਹੈ ਜੀ
0: ਵਧੀਆ ਜੀ ਕਿਦਾਂ
2: ਬਹੁਤ ਵਧੀਆ ਵੀਰੇ ਬਹੁਤ ਵਧੀਆ ਜੀ ਨਵੀਂ ਵੀਰੇ ਕਹਿੰਦੇ ਨੇ ਜਦੋਂ ਨਾ ਫੁੱਲ ਸਭ ਤੋਂ ਜ਼ਿਆਦਾ ਜਿਹੜੇ ਬੰਦੇ ਨੂੰ ਪੈਂਦੇ ਨੇ ਜਦੋਂ ਬੰਦਾ ਮਰ ਜਾਂਦਾ ਨਾ ਉਦੋਂ ਪੈਂਦੇ ਨੇ ਤੇ ਜਦੋਂ ਬੰਦਾ ਪਰਮਾਤਮਾ ਕਹਿੰਦਾ ਨਾ ਜਿਸ ਨੂੰ ਉਹਨੂੰ ਪੈਂਦੇ ਨੇ ਜਦੋਂ ਬੰਦਾ ਮਰ ਜਾਂਦਾ ਤੇ ਜਿਹੜਾ ਪਰਮਾਤਮਾ ਹੁੰਦਾ ਜੀ ਉਹਨੂੰ ਪੈਂਦੇ ਨੇ ਬੰਦੇ ਦੇ ਜਦੋਂ ਬੰਦਾ ਜਿਉਂਦਾ ਨਾ ਜੀ ਕਈ ਵਾਰੀ ਗੁੱਸਾ ਵੀ ਹੁੰਦਾ ਗਿਲਾ ਵੀ ਹੁੰਦਾ ਆਪਣੇ ਯਾਰ ਦੋਸਤ ਜਿਹਦੇ ਨਾਲ ਕਿਸੇ ਕਹਿੰਦੇ ਨੇ ਪੱਗ ਵੱਟ ਵੀ ਭਰਾ ਹੋਵੇ ਉਹਦੇ ਨਾਲ ਵੀ ਗੁੱਸੇ ਹੋ ਜਾਂਦਾ ਬੰਦਾ ਕੁਛ ਵੀ ਹੋ ਜਾਂਦਾ ਜੀ ਪਰ ਕਹਿੰਦੇ ਨੇ ਜੀ ਜਿਹੜਾ ਬੰਦਾ ਨਾ ਮਰਨੇ ਤੇ ਨੀ ਕਿਸੇ ਦੇ ਨੇ ਜਾਂਦਾ ਤੇ ਜਿਹੜੇ ਬੰਦੇ ਨਾਲ ਕਹਿੰਦੇ ਨੇ ਆਪਣੇ ਤਾਂ ਪੰਜਾਬੀਆਂ ਚ ਵੈਸੇ ਸੀ ਕਿ ਜਿਹੜਾ ਬੰਦਾ ਨਾ ਕਿਸੇ ਬੰਦੇ ਨਾਲ ਇੱਕ ਕੱਪ ਦਾ ਚਾਹ ਵੀ ਸਾਂਝ ਕੀਤੀ ਹੋਵੇ ਤੇ ਉਹਦਾ ਵੀ ਬੰਦਾ ਮਾੜਾ ਸੋਚੇ ਨਾ ਤੇ ਜਿਹੜਾ ਬੰਦਾ ਮਾਰੀ ਗਿਆ ਜੀ ਤੇ ਉਹਦੇ ਤੇ ਵੀ ਨਾ ਜਾਵੇ ਫਿਰ ਉਹ ਬੰਦਾ ਮਤਲਬ ਹਰ ਇੱਕ ਦੇ ਵੱਖਰੀ ਵੱਖਰੀ ਸੋਚ ਹੈ ਜੀ ਉਹ ਬੰਦਾ ਫਿਰ ਉਹ ਬੰਦਿਆਂ ਚ ਗਿਣਿਆ ਨੀ ਜੀ ਬੰਦਾ ਕਿਉਂਕਿ ਗੱਲ ਇਹ ਹੈ ਜੀ ਬੰਦਾ ਜਦੋਂ ਮਾਰੀ ਗਿਆ ਤੇ ਫਿਰ ਪਿੱਛੇ ਕੀ ਗੁੱਸੇ ਦੇ ਕੀ ਗਲੇ ਜੀ ਹਾਂ ਚਲੋ ਜਦੋਂ ਬੰਦਾ ਜਿਉਂਦਾ ਜੀ ਯਾਰੀ ਦੋਸਤੀਆਂ ਤੇ ਰਿਸ਼ਤੇਦਾਰੀਆਂ ਦੇ ਵਿੱਚ ਬਹੁਤ ਅਜਿਹੀ ਗੱਲਾਂ ਹੁੰਦੀਆਂ ਨੇ
0: ਪਰ ਜੀ ਦੇਖੋ ਬੜੇ ਲੋਕਾਂ ਦਾ ਇਹ ਮੰਨਣਾ ਕਿ ਜੇ ਤੁਸੀਂ ਜਿਉਂਦੇ ਜੀ ਨਹੀਂ ਬੁਲਾਇਆ ਕਹਿ ਲਓ ਕਿ 10 ਸਾਲ ਕਿਸੇ ਨੂੰ ਬੁਲਾਇਆ ਨਹੀਂ ਇੱਕ ਲੇਡੀ ਨੇ ਕਿਹਾ ਉਹ ਕਹਿੰਦੇ ਕਿ ਨਾ ਵੀ ਜੇ 10 ਸਾਲ ਮੈਂ ਕਿਸੇ ਨੂੰ ਬੁਲਾਇਆ ਨਹੀਂ ਉਹ ਤਾਂ ਬੰਦਾ ਫਿਰ ਮੇਰੇ ਲਈ ਮਰਿਆ ਹੀ ਹੋਇਆ 10 ਸਾਲਾਂ ਤੋਂ
2: ਨਵੀਂ ਵੀਰੇ ਮੈਂ ਬਿਲਕੁਲ ਉਹੀ ਤੁਹਾਨੂੰ ਕਹਿੰਦਾ ਹਰ ਇੱਕ ਦੇ ਨਾ ਜੀ ਇਹਦੇ ਵਿੱਚ ਆਪਣੀ ਆਪਣੀ ਸੋਚ ਹੈ ਮੈਂ ਹੋਰ ਕਿਸੇ ਦਾ ਨਹੀਂ ਦੱਸਦਾ ਮੈਂ ਆਪਣਾ ਦੱਸਦਾ ਮੇਰੇ ਨਾ ਜੀ ਬਹੁਤ ਨੇੜਲੀ ਰਿਸ਼ਤੇਦਾਰੀ ਦੇ ਵਿੱਚ ਜਿਵੇਂ ਤੁਸੀਂ ਦੱਸ ਕਿਹਾ ਚਲੋ ਮੇਰੇ ਘੱਟ ਹੋਣੇ ਮੇਰੇ 7 ਹੋਣੇ ਮੈਂ ਕਿਸੇ ਨੂੰ ਬੁਲਾਇਆ ਨਹੀਂ ਜੀ ਸੀ ਪਰ ਨਹੀਂ ਸਾਡੇ ਰਿਸ਼ਤੇਦਾਰੀ ਦੇ ਵਿੱਚ ਲਾ ਲਓ ਕਿ ਮੇਰੇ ਨਾਨਕਿਆਂ ਸਾਈਡ ਕਿਸੇ ਦੀ ਡੈਥ ਹੋਈ ਜੀ ਤੇ ਉਹ ਇਨਸਾਨ ਜਿਹਨੂੰ ਮੈਂ ਬੁਲਾਉਂਦਾ ਨਹੀਂ ਨਾ ਸੀਗਾ ਜੀ ਉਹ ਜਦੋਂ ਮੈਨੂੰ ਪਤਾ ਲੱਗਾ ਕਿ ਉਹਨਾਂ ਦੀ ਡੈਥ ਹੋਈ ਆ ਤੇ ਮੈਂ ਇੰਡੀਆ ਜਾ ਨਹੀਂ ਸੀ ਸਕਿਆ ਤੇ ਜਾਂ ਮੈਂ ਉਹਨਾਂ ਨੂੰ ਦੁੱਖ ਵੰਡਾ ਨਹੀਂ ਸੀ ਸਕਿਆ ਤੇ ਫਿਰ ਸਾਰੇ ਕਹਿੰਦੇ ਨਾ ਕਿ ਆਪਾਂ ਨੂੰ ਫਲੈਸ਼ ਬੈਕਸ ਆਉਂਦੇ ਨੇ ਕਿ ਯਾਰ ਉਹ ਬੰਦਾ ਉਸ ਸਮੇਂ ਸਾਡੇ ਲਈ ਉਹ ਬੰਦੇ ਨੇ ਕੀ ਕੁਛ ਕੀਤਾ ਸੀ ਕਹਿੰਦੇ ਨਾ ਆਊਟ ਆਫ ਦਾ ਵੇ ਜਾ ਕੇ ਵੀ ਉਹ ਬੰਦੇ ਨੇ ਸਾਡੀ ਹੈਲਪ ਕੀਤੀ ਭਾਵੇਂ ਰਿਸ਼ਤੇਦਾਰ ਹੋਵੇ ਜਾਂ ਭਾਵੇਂ ਦੋਸਤ ਹੋਵੇ ਤੇ ਫਿਰ ਬੰਦਾ ਨਾ ਜੀ ਆਪਣੇ ਆਪ ਹੀ ਜਦੋਂ ਕਹਿੰਦੇ ਨੇ ਕਿ ਬੰਦੇ ਦੀ ਅੰਦਰ ਆਤਮਾ ਉਹਨੂੰ ਝੰਝੋੜਦੀ ਆ ਤੇ ਉਹ ਕਹਿੰਦੀ ਕਿ ਮਿੱਤਰਾ ਕੋਈ ਗੱਲ ਨੀ ਗੁੱਸੇ ਗਲੇ ਕੋਈ ਨੀ ਰਹਿ ਗਏ ਨੇ ਉੱਥੇ ਤੇ ਇੱਕ ਵਾਰੀ ਜਦ ਬੰਦਾ ਮਰ ਹੀ ਗਿਆ ਤੇ ਫਿਰ ਕੀ ਉਹਦੇ ਨਾਲ ਗੁੱਸੇ ਤੇ ਕੀ ਗਲੇ ਜੀ ਤੇ ਤੁਸੀਂ
0: ਪਰ ਉਹ ਦੇਖੋ ਭਾਜੀ ਫਿਰ ਤੁਹਾਨੂੰ ਲੱਗਦਾ ਨੀ ਵੀ ਕਿਤੇ ਨਾ ਕਿਤੇ ਫਿਰ ਆਪਾਂ ਆਪਣੀ ਕੌਨਸ਼ੀਅੰਸ ਕਲੀਅਰ ਕਰਨ ਜਾਂਦੇ ਆ
2: ਬਿਲਕੁਲ
0: ਆਪਾਂ ਆਪਾਂ ਫਿਰ ਉਹ ਕਿਤੇ ਉਹ ਸੈਲਫਿਸ਼ ਨਹੀਂ ਹੋ ਗਿਆ ਫਿਰ ਆਪਣਾ ਥੋੜਾ ਸਿਸਟਮ
2: ਨਵੀਂ ਵੀਰੇ ਸਰ ਮੈਂ ਤੁਹਾਨੂੰ ਦੱਸਦਾ ਜਦੋਂ ਮੈਂ ਤੁਹਾਨੂੰ ਉਹੀ ਤਾਂ ਗਈ ਗੱਲ ਕਹੀ ਹੈ ਕਿ ਜਦੋਂ ਬੰਦਾ ਕਿਸੇ ਨਾਲ ਯਾਰੀ ਦੋਸਤੀ ਰੱਖਦਾ ਭਾਵੇਂ ਰਿਸ਼ਤੇਦਾਰੀ ਹੈ ਜੀ ਉਹਦੇ ਨਾਲ ਬਹੁਤ ਇਹੋ ਜਿਹੀ ਡਿਸਐਗਰੀਮੈਂਟ ਹੋ ਜਾਂਦੇ ਨੇ ਜੀ ਬਹੁਤ ਇਹੋ ਜਿਹੀਆਂ ਨਾਰਾਜ਼ਗੀਆਂ ਹੋ ਜਾਂਦੀਆਂ ਨੇ ਜਿਹਦੇ ਵਿੱਚ ਬੰਦਾ ਲੜਦਾ ਵੀ ਹੈ ਜਿਹਦੇ ਵਿੱਚ ਬੰਦਾ ਉਹਨੂੰ ਗਾਲਾਂ ਵੀ ਕੱਢਦਾ ਤੇ ਕਈ ਵਾਰੀ ਤਾਂ ਜੀ ਉਹੀ ਹੈ ਕਿ ਜ਼ਮੀਨਾਂ ਪਿੱਛੇ ਜਾਂ ਕਿਸੇ ਵੀ ਚੀਜ਼ ਪਿੱਛੇ ਲੜ ਪੈਂਦੇ ਨੇ ਜੀ, ਭਾਵੇਂ ਉਹ ਕੌਨਸ਼ੀਅਸ ਕਲੀਅਰ ਕਰਨ ਲਈ ਜਾਵੇ ਤੇ ਭਾਵੇਂ ਆਪਣਾ ਲਾ ਲਓ ਕਿ ਆਪਣਾ ਪੱਖ ਪੂਰਨ ਦੇ ਲਈ ਜਾਵੇ, ਪਰ ਕਿਸੇ ਦਾ ਜਦੋਂ ਵਾਰੀ ਗਿਆ ਨਾ ਜੀ, ਉਹਨੂੰ ਨੀ ਬੰਦੇ ਨੂੰ ਦਤਕਾਰਨਾ ਚਾਹੀਦਾ, ਜਿਹਦੇ ਨਾਲ ਤੁਹਾਡੀ ਸਾਂਝ ਰਹੀ ਹੈ ਜੀ ਉਹਦੇ ਨਾਲ ਸਾਂਝ ਵਧਾ ਕੇ ਰੱਖਣੀ ਚਾਹੀਦੀ ਹੈ, ਜਦੋਂ ਜੇ ਨਹੀਂ ਰਹੀ ਤੇ ਨਾ ਸਹੀ, ਪਰ ਐਂ ਜੀ ਕਿ ਜਦੋਂ ਬੰਦਾ ਮਾਰੀ ਗਿਆ ਨਾ ਜੀ ਉਦੋਂ ਨੀ ਬੰਦੇ ਨੂੰ ਉਹਨੂੰ ਛੱਡਣਾ ਚਾਹੀਦਾ, ਉਹਦੇ ਇੱਕ ਵਾਰੀ ਪਰਿਵਾਰ ਨੂੰ ਜ਼ਰੂਰ ਜਾ ਕੇ ਨਾਲ ਸਹਾਰਾ ਦੇਣਾ ਚਾਹੀਦਾ ਕਿ ਕੋਈ ਗੱਲ ਨੀ ਜੀ ਤੁਹਾਡਾ ਬੰਦਾ ਜ਼ਰੂਰ ਮਰਿਆ, ਮੈਂ ਕਰ ਤਾਂ ਕੁਛ ਨੀ ਸਕਦਾ ਪਰ ਤੁਹਾਡਾ ਦੁੱਖ ਨਾਲ ਜ਼ਰੂਰ ਸਾਂਝਾ ਕਰਦਾ।
0: ਚਲੋ
2: ਹਰ ਇੱਕ ਦੀ ਆਪਣੀ ਆਪਣੀ ਸੋਚ
0: ਹੈ,
2: ਤੁਹਾਡੀ ਵੱਖਰੀ ਹੋ ਸਕਦੀ ਹੈ।
0: ਬਿਲਕੁਲ, ਇਹੀ ਤਾਂ ਫਿਰ ਸਵਾਦ ਹੈ ਗੱਲਾਂ ਕਰਨ ਦਾ, ਵੀ ਸਾਰਿਆਂ ਦੀ ਸੋਚ ਵੱਖਰੀ ਹੈ ਕਿ ਨਹੀਂ।
2: ਹਾਂਜੀ ਹਾਂ,
0: ਥੈਂਕ ਯੂ ਸੋ ਮਚ ਵੀਰੇ।
2: ਪਰ ਐ ਆ ਮੈਂ ਜ਼ਰੂਰ ਇਸ ਚੀਜ਼ ਨੂੰ ਕਹਿਣਾ ਆ ਕਿ ਜਦੋਂ ਬੰਦਾ ਮਾਰੀ ਗਿਆ ਨਾ ਜੀ, ਉਦੋਂ ਨਾ ਬੰਦਾ ਛੱਡੇ, ਉਦੋਂ ਜ਼ਰੂਰ ਪਰਿਵਾਰ ਦੇ ਨਾਲ ਜਾ ਕੇ ਦੁੱਖ ਜ਼ਰੂਰ ਵੰਡਾਵੇ।
0: ਠੀਕ ਹੈ, ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ, ਥੈਂਕਸ ਫੋਰ ਯੂਰ ਕਾਲ। ਪ੍ਰੋਗਰਾਮ ਵਨ ਐਂਡ ਓਨਲੀ ਪੰਜਾਬੀ।

0: ਸਲੂਟ ਹੈ ਸੱਚੀ ਯਾਰ ਬਾਬੂ ਸਿੰਘ ਮਾਨ ਜੀ ਦੀ ਕਲਮ ਨੂੰ। ਅਮੇਜ਼ਿੰਗ। ਦੇਖੋ ਯਾਦਾਂ ਹੀ ਰਹਿ ਜਾਣੀਆਂ, ਕਿਸੇ ਨਾਲ ਕੋਈ ਗਿਲਾ ਸ਼ਿਕਵਾ, ਕਿਸੇ ਨਾਲ ਕੋਈ ਲੜਾਈ ਝਗੜਾ ਤੁਹਾਡਾ, ਅਗਲੇ ਨੂੰ ਬੁਲਾ ਲਓ ਯਾਰ, ਫੋਨ ਕਰ ਲਓ ਕੋਈ, ਯਾਰ ਸੋਰੀ ਜੇ ਮੇਰੇ ਤੋਂ ਕੋਈ ਗਲਤੀ ਹੋ ਗਈ, ਆ ਜਾ ਬੈਠੀਏ, ਚਾਹ ਦਾ ਕੱਪ ਪੀਏ ਅਤੇ ਜੋ ਵੀ ਇਸ਼ੂ ਹੈ ਉਹਨੂੰ ਰਿਜ਼ੋਲਵ ਕਰੀਏ, ਐਵੇਂ ਬਿਨਾਂ ਕਿਸੇ ਗੱਲੋਂ ਯਾਰ ਲੜਾਈਆਂ ਪਾਈ ਫਿਰਦੇ ਹਾਂ ਆਪਾਂ, ਗੱਲ ਹੁੰਦੀ ਵੀ ਕੁਛ ਨਹੀਂ। ਇਹਨੇ ਮੈਨੂੰ ਮਾੜੇ ਆਏ ਕਹਿਤਾ, ਇਹਨੇ ਮੈਨੂੰ ਮਾੜੇ ਆਏ ਕਰਤਾ, ਇਹਨੇ ਮੇਰੇ ਬਾਰੇ ਆਏ ਕਹਿਤਾ, ਕੋਈ ਇਸ਼ੂ ਹੀ ਨਹੀਂ ਯਾਰ, ਇੰਨਾ ਵੱਡਾ ਹੁੰਦਾ ਆਪਾਂ ਐਵੇਂ ਇਸ਼ੂ ਬਣਾ ਦਿੰਦੇ ਹਾਂ। ਸੋ ਕੋਸ਼ਿਸ਼ ਕਰਿਆ ਕਰੋ ਕਿ ਬਸ ਪਿਆਰ ਨਾਲ ਰਹੋ ਹਰੇਕ ਨਾਲ, ਅਤੇ ਜੇ ਕੋਈ ਮਾੜੀ ਮੋਟੀ ਗੱਲ ਹੋ ਵੀ ਗਈ ਤਾਂ ਇਟਸ ਓਕੇ, ਨੋਟ ਅ ਬਿਗ ਡੀਲ। ਪ੍ਰੋਗਰਾਮ ਪੰਜਾਬੀ ਤਰ੍ਹਾਂ, ਸਟੂਡੀਓ ਦਾ ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ, 905-673-3337, 905-673-3337 ਅਤੇ ਗੱਲਾਂ ਅਤੇ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ, 905-673-3337। ਓਕੇ, ਇੱਕ ਤੁਹਾਨੂੰ ਸਮਰ ਦੀ ਐਕਸਾਈਟਮੈਂਟ ਬਾਰੇ ਮੈਂ ਦੱਸ ਰਿਹਾ ਹੁੰਦਾ ਕਿ ਤੁਸੀਂ ਸੈਂਟਰ ਆਈਲੈਂਡ ਜਾਓ ਪਰਿਵਾਰ ਨੂੰ ਲੈ ਕੇ ਆਪਣੀ ਪ੍ਰਾਈਵੇਟ ਟੈਕਸੀ 'ਤੇ, ਫੇਰੀ 'ਤੇ ਜਾਣ ਦੀ ਲੋੜ ਨਹੀਂ। ਮੇਰੇ ਲਈ ਫੇਰੀ ਯਾਰ, ਮੈਂ ਨਹੀਂ ਬੜਾ ਕੋਈ ਸ਼ੌਕੀਨ ਫੇਰੀ ਦਾ, ਫੇਰੀ 'ਤੇ ਰਸ਼ ਬਹੁਤ ਹੁੰਦਾ, ਬੰਦੇ 'ਤੇ ਬੰਦਾ ਚੜਿਆ ਹੁੰਦਾ, ਕਿਉਂ ਨਾ ਆਪਣੀ ਪ੍ਰਾਈਵੇਟ ਵਾਟਰ ਟੈਕਸੀ 'ਤੇ ਜਾਓ। ਹਾਂ ਲਓ, ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 ਕੁਈਨਜ਼ ਕੀ ਈਸਟ ਤੇ, ਯੰਗ ਅਤੇ ਕੁਈਨਜ਼ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ, 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਵਾਹ, ਬਿਲਕੁਲ 8221। ਹੈਲੋ ਜੀ।
1: ਹੈਲੋ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਨਵੀ?
0: ਵਧੀਆ ਜੀ, ਕਿਵੇਂ ਹੋ?
1: ਮੈਂ ਬਿਲਕੁਲ ਵਧੀਆ। ਆਪਾਂ ਅੱਜ ਕੱਲ ਕਰ ਰਹੇ
0: ਹਾਂ
1: ਕਿ ਗੁੱਸੇ ਗਿਲੇ ਆਪਣੇ ਇੰਗਲਿਸ਼ ਦੀਆਂ ਦੋ ਕੋਟਸ ਨੇ, ਆਊਟ ਆਫ ਸਾਈਟ, ਆਊਟ ਆਫ ਮਾਇੰਡ, ਠੀਕ ਹੈ? ਤੇ ਦੂਸਰਾ ਕੋਟ ਇਹਨੂੰ ਕੰਟਰਡਿਕਟ ਕਰਦਾ ਕਿ ਐਬਸੈਂਸ ਮੇਕਸ ਦਾ ਹਾਰਟ ਗਰੋ ਫਾਉਂਡਰ। ਇਹਦਾ ਮਤਲਬ ਦੋਨੋਂ ਕੰਟਰਡਿਕਟ ਹੈ ਇੱਕ ਦੂਜੇ ਤੇ, ਇੱਕ ਦਾ ਮਤਲਬ ਹੋਰ, ਇੱਕ ਦਾ ਮਤਲਬ ਹੋਰ ਹੈ, ਪਰ ਆਪਾਂ ਆਪਣੀ ਜਗ੍ਹਾ ਤੇ ਦੋਨੋਂ ਸਹੀ ਨੇ, ਅਸੀਂ ਇਹ ਨੀ ਕਹਿ ਸਕਦੇ ਆਵਲ ਸਹੀ ਆਵਲ ਗਲਤ ਆ। ਕਈ ਵਾਰੀ ਹੁੰਦਾ ਕਿ ਮੇਰੀ ਸਿਚੁਏਸ਼ਨ ਦੇ ਅਨੁਸਾਰ ਮੈਂ ਸਹੀ ਹਾਂ, ਅਗਲੇ ਦੀ ਸਿਚੁਏਸ਼ਨ ਦੇ ਅਨੁਸਾਰ ਅਗਲਾ ਬੰਦਾ ਸਹੀ ਆ, ਪਰ ਅਸੀਂ ਆਪੋ ਆਪਣੀ ਪਰਸੈਪਸ਼ਨ ਦੇ ਅਕੋਰਡਿੰਗ ਇੱਕ ਦੂਜੇ ਨਾਲ ਗੁੱਸੇ ਵਾਲੇ ਹੋ ਜਾਂਦੇ ਆ। ਆਫ ਕੋਰਸ ਸਾਨੂੰ ਕੋਈ ਥੋੜਾ ਬਹੁਤਾ ਜੇ ਕੋਈ ਮਤਾਬ ਹੈਗਾ ਕਿਸੇ ਚੀਜ਼ ਨਾਲ, ਉਹਨੂੰ ਪਹਿਲਾਂ ਤਾਂ ਦੂਰ ਕਰਨਾ ਚਾਹੀਦਾ, ਠੀਕ ਹੈ? ਫਿਰ ਜੇ ਦੋਨਾਂ ਚੋਂ ਕੋਈ ਇੱਕ ਬੰਦਾ ਇਸ ਦੁਨੀਆਂ 'ਤੇ ਨਹੀਂ ਹੈਗਾ, ਆਈ ਥਿੰਕ ਆਪਾਂ ਨੂੰ ਜ਼ਰੂਰ ਉਸ ਸਮੇਂ ਦੀ ਰਿਸਪੈਕਟ ਕਰਨੀ ਚਾਹੀਦੀ ਕਿ ਕਿਸੇ ਟਾਈਮ 'ਤੇ ਸਾਡੀ ਇਹਨਾਂ ਨਾਲ ਚੰਗੀਆਂ ਯਾਦਾਂ ਸੀ,
0: ਚੰਗੀਆਂ ਵੀ ਸੀਗੀਆਂ। ਹਾਂ ਯਾ, ਠੀਕ ਹੈ, ਜ਼ਰੂਰੀ ਜ਼ਰੂਰੀ ਥੋੜਾ ਵੀ, ਸਾਰੀ ਉਮਰ ਮਾੜੀਆਂ ਹੀ ਸੀਗੀਆਂ।
1: ਅਸੀਂ ਸਿਰਫ ਮਾੜਾ ਹੀ ਕਿਉਂ ਯਾਦ ਰੱਖਣਾ? ਅਸੀਂ ਹਿਊਮਨ ਬੀਇੰਗ, ਅਸੀਂ ਹਮੇਸ਼ਾ ਕਹਿੰਦੇ ਹੁੰਦੇ ਕਿ ਹਸਾਏ ਦਾ ਨਾਂ ਨੀ ਹੁੰਦਾ, ਰਵਾਏ ਦਾ ਹੋ ਜਾਂਦਾ। ਅਸੀਂ ਨੈਗੇਟਿਵ ਚੀਜ਼ ਨੂੰ ਫੜ ਕੇ ਸਾਰੀ ਉਮਰ ਨਿਕਲਦੇ ਰਹਿੰਦੇ ਹਾਂ। ਹੁਣ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਮੈਂ ਤੁਹਾਨੂੰ ਹੋਰ ਦੱਸੀ, ਮੇਰੀ ਨਾ ਦਾਦੀ ਹੈ, ਮੇਰਾ ਆਪਣੀ ਦਾਦੀ ਨਾਲ ਬਹੁਤ ਜ਼ਿਆਦਾ ਪਿਆਰ ਹੈ, ਹੈ ਨਾ? ਮੇਰੇ ਬਾਕੀ ਕਜ਼ਨ ਦਾ ਵੀ ਪਿਆਰ ਹੈਗਾ, ਬਟ ਮੈਂ ਜਦੋਂ ਤੋਂ ਕੈਨੇਡਾ ਆਈ ਹਾਂ, ਮੈਂ ਆਪਣੀ ਦਾਦੀ ਨੂੰ ਐਵਰੀ ਡੇ 5 ਮਿੰਟ 2 ਮਿੰਟ ਕਾਲ ਕਰਦੀ ਕਰਦੀ, ਵੋਇਸ ਨੋਟ ਛੱਡ ਦਿੰਦੀ ਹਾਂ, ਸਪੈਸ਼ਲ ਵੋਇਸ ਨੋਟ ਔਨ ਮਾਈ ਮੰਮਾ ਫੋਨ ਫੋਰ ਦਾਦੀ ਹੋਣੀ, ਹੈ ਨਾ? ਜੇ ਮੈਂ ਨਹੀਂ ਛੱਡਦੀ ਉਹ ਮੈਨੂੰ ਗੁੱਸੇ ਹੋ ਜਾਂਦੀ ਹੈ, ਪਰ ਮੇਰੇ ਬਾਕੀ ਹੋਰ ਕਿਸੇ ਕਜ਼ਨ ਨਾਲ ਗੁੱਸੇ ਨਹੀਂ ਹੁੰਦੀ। ਮੈਂ ਉਹਨੂੰ ਪੁੱਛਦੀ ਹਾਂ ਵੀ ਤੂੰ ਮੈਨੂੰ ਗੁੱਸੇ ਹੋ ਜਾਂਦੀ ਹੈ, ਮੈਂ ਤੈਨੂੰ ਰੋਜ਼ ਫੋਨ ਕਰਦੀ ਜੇ ਨਹੀਂ ਵੀ ਹੋਇਆ, ਉਹ ਮੈਨੂੰ ਕਹਿੰਦੀ ਤੈਨੂੰ ਫਰਕ ਪੈਂਦਾ, ਮੈਂ ਤਾਂ ਗੁੱਸੇ ਹੁੰਦੀ ਹਾਂ, ਬਾਕੀ ਸਾਰੇ ਆਪ ਆਪਣੇ ਟਾਈਮ 'ਚ ਰੁੱਝ ਗਏ, ਜੇ ਤੈਨਾਂ ਮੈਂ ਗੁੱਸੇ ਹੋਣਾ ਛੱਡ ਦਿੱਤਾ ਤਾਂ ਤੂੰ ਵੀ ਏਦਾਂ ਹੀ ਕਰਨਾ, ਮਤਲਬ ਉਹਦਾ ਗੁੱਸੇ ਹੋਣਾ ਮੈਨੂੰ ਬਣਦਾ। ਗੁੱਸਾ ਅਗਲੇ ਵੀ ਕੋਈ ਆਪਦੇ ਨਾਲ ਹੀ ਕਰਦਾ ਭਾਜੀ,
0: ਸਹੀ ਗੱਲ ਹੈ ਯਾਰ, ਇਹ ਵੀ ਗੱਲ ਤੁਹਾਡੀ ਠੀਕ ਹੈ, ਗਿਲਾ ਸ਼ਿਕਵਾ ਵੀ ਸਾਰੀ ਉਮਰ ਹੀ ਗਿਲਾ ਸ਼ਿਕਵਾ ਰਿਹਾ, ਚੰਗੀਆਂ ਕੋਈ ਮੈਮਰੀਜ਼ ਵੀ ਹੋਣਗੀਆਂ, ਚੰਗਾ ਸਮਾਂ ਵੀ ਤੁਹਾਡਾ ਇਕੱਠਿਆਂ ਦਾ ਬੀਤਿਆ ਹੋਵੇਗਾ, ਐਂ ਥੋੜਾ ਵੀ ਬਸ ਤੁਸੀਂ ਜੰਮਣ ਸਾਰ ਹੀ ਬਸ ਅਗਲੇ ਨਾਲ ਲੜਨ ਲੱਗ ਪਏ। ਸੋ ਇੱਕ ਨਾ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਵਾਲੇ ਨੇ, ਟਰੱਕ ਦੇ ਨਵੇਂ ਟਾਇਰ, ਟਰੱਕ ਦਾ ਓਇਲ ਚੇਂਜ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਕੋਈ ਵੀ ਕੰਮ ਹੈ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਵਾਲਿਆਂ ਨਾਲ ਸੰਪਰਕ ਕਰ ਲਓ, ਠੀਕ ਹੈ? 1084 Steeles Avenue East, Steeles ਅਤੇ James Snow Parkway ਦੇ ਕੋਰਨਰ ਤੇ, Eagle Tractor and Alignment Center ਵਾਲੇ ਨੇ, ਮਨੂ ਜੀ ਨੂੰ ਕਾਲ ਕਰੋ, ਬਹੁਤ ਵੱਡੇ ਵੱਡੇ ਡਿਸਕਾਊਂਟ ਇਹਨਾਂ ਨੇ ਲਾਏ ਹੋਏ ਨੇ, ਇੰਸਟਾਲੇਸ਼ਨ ਇਨਕਲੂਡਿਡ ਟਾਇਰਸ ਦੇ ਉੱਤੇ ਬਿਗ ਡਿਸਕਾਊਂਟ, ਸੋ 1084 Steeles Avenue East, Eagle Truck Tire and Alignment. ਇੱਕ ਵਾਰ ਫਿਰ ਟੌਪ ਚੋਇਸ ਇੰਸ਼ੋਰੈਂਸ ਏਜੰਸੀ ਦੇ CEO ਹਰਪ੍ਰੀਤ ਸੈਣੀ ਜੀ ਸਾਡੇ ਨਾਲ ਨੇ. ਹਰਪ੍ਰੀਤ ਵੈਲਕਮ ਅਗੇਨ.
2: ਥੈਂਕ ਯੂ ਸੋ ਮਚ ਨਵੀ. ਸੋ ਨਵੀ ਜਿੱਦਾਂ ਅਸੀਂ ਪਹਿਲਾਂ ਅਪਡੇਟ ਦੇ ਰਹੇ ਸੀਗੇ, ਸਪੈਸ਼ਲੀ ਅੱਜ ਆਪਾਂ ਗੱਲ ਕੀਤੀ ਸੀਗੀ ਕਿ ਲਾਈਫ ਇੰਸ਼ੋਰੈਂਸ ਡਿਫਰੈਂਟ ਡਿਫਰੈਂਟ ਸਿਨੈਰੀਓਜ਼ ਦੇ ਵਿੱਚ ਕਿੱਦਾਂ ਵਰਕ ਕਰ ਸਕਦਾ ਆ. ਸੋ ਜਿੱਥੇ ਉਹਨਾਂ ਫੈਮਿਲੀਜ਼ ਦੀ ਆਪਾਂ ਗੱਲ ਕੀਤੀ ਸੀ ਜਿਨ੍ਹਾਂ ਦੇ ਵਿੱਚ ਲਾਇਬਿਲਟੀਜ਼ ਹੈਗੀਆਂ, ਜਿਨ੍ਹਾਂ ਨੂੰ ਆਪਣੀ ਇਨਕਮ ਨੂੰ ਪ੍ਰੋਟੈਕਟ ਕਰਨ ਦੇ ਲਈ ਕਵਰੇਜ ਚਾਹੀਦੀ ਆ, ਉੱਥੇ ਆਪਾਂ ਉਹਨਾਂ ਫੈਮਿਲੀਜ਼ ਦੀ ਵੀ ਗੱਲ ਕੀਤੀ ਹੈ ਜਿਹੜੀਆਂ ਵੈਲਥ ਵਾਈਜ਼ ਬਹੁਤ ਸਾਊਂਡ ਹੈਗੀਆਂ, ਜਿਨ੍ਹਾਂ ਨੂੰ ਇਨਕਮ ਦੇ ਲਈ ਕੋਈ ਲਾਈਫ ਇੰਸ਼ੋਰੈਂਸ ਦੀ ਕਵਰੇਜ ਦੀ ਜ਼ਰੂਰਤ ਨਹੀਂ ਹੈਗੀ, ਬਟ ਆਪਣੀ ਵੈਲਥ ਨੂੰ ਪ੍ਰੋਟੈਕਟ ਕਰਨ ਦੇ ਲਈ ਉਹਨਾਂ ਨੂੰ ਆਪਣੀ ਕਵਰੇਜ ਚਾਹੀਦੀ ਆ. ਸੋ ਜਿੰਨੇ ਵੀ ਸਾਡੇ ਲਿਸਨਰਸ ਹੈਗੇ ਆ, ਤੁਸੀਂ ਕਿਸੇ ਵੀ ਸਿਨੈਰੀਓ ਦੇ ਵਿੱਚ ਹੈਗੇ ਆ, ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ ਕਿੰਨੀਆਂ ਕੁ ਤੁਹਾਡੀਆਂ ਨੀਡਸ ਹੈਗੀਆਂ ਆ, ਕੀ ਤੁਹਾਡੀ ਅਫੋਰਡੇਬਿਲਟੀ ਆ, ਉਹਦੇ ਹਿਸਾਬ ਦੇ ਨਾਲ ਤੁਹਾਡਾ ਪਲਾਨ ਡਿਜ਼ਾਈਨ ਕੀਤਾ ਜਾ ਸਕਦਾ ਆ. ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਪਲਾਨਸ ਹੈਗੇ ਆ, ਜਿੱਥੇ ਟਰਮ ਇੰਸ਼ੋਰੈਂਸ ਪਾਲਿਸੀਜ ਹੈਗੀਆਂ, ਪਰਮਾਨੈਂਟ ਇੰਸ਼ੋਰੈਂਸ ਪਲਾਨਸ ਆ, ਅੱਜ ਕੱਲ੍ਹ ਡਿਵੀਡੈਂਡ ਵਾਲੇ ਪਲਾਨਸ ਦੀ ਕਾਫੀ ਚਰਚਾ ਹੈਗੀ ਆ. ਬਹੁਤ ਸਾਰੇ ਕਲਾਇੰਟਸ ਲਿਸਨਰਸ ਸਾਤੋਂ ਫਾਇੰਡ ਆਊਟ ਕਰਦੇ ਆ ਕਿ ਜਿਹੜੇ ਇਹ ਡਿਵੀਡੈਂਡ ਵਾਲੇ ਪਲਾਨ ਹੈਗੇ ਆ, ਜਿੱਦਾਂ ਸਾਨੂੰ ਸਟਾਕਸ ਉਹ ਚਾਹੀਦੇ ਆ ਜਿਹਨਾਂ ਵਿੱਚ ਡਿਵੀਡੈਂਡ ਪੇ ਆਊਟ ਹੋਣ, ਉੱਦਾਂ ਹੀ ਸਾਨੂੰ ਲਾਈਫ ਇੰਸ਼ੋਰੈਂਸ ਦਾ ਜਿਹੜਾ ਪਲਾਨ ਹੈਗਾ ਜਿਹਦੇ ਵਿੱਚ ਇੰਸ਼ੋਰੈਂਸ ਕੰਪਨੀ ਆਪਣੇ ਡਿਵੀਡੈਂਡ ਪੇ ਆਊਟ ਕਰੇ ਤੇ ਸਾਡੀ ਲਾਈਫ ਇੰਸ਼ੋਰੈਂਸ ਦੀ ਕਵਰੇਜ ਇਨਕਰੀਜ਼ ਹੁੰਦੀ ਰਹੇ, ਉਹਦੇ ਬਾਰੇ ਸਾਨੂੰ ਫਾਇੰਡ ਆਊਟ ਕਰਨਾ ਹੈ, ਤਾਂ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ, ਕਿਉਂਕਿ ਇਹ ਵਾਲਾ ਜਿਹੜਾ ਪਲਾਨ ਹੈਗਾ ਤੁਸੀਂ ਆਪਣੇ ਬੱਚਿਆਂ ਦੇ ਲਈ ਕਰਵਾ ਕੇ ਰੱਖ ਸਕਦੇ ਆ, ਤਾਂ ਕਿ ਆਉਣ ਵਾਲੇ ਫਿਊਚਰ ਦੇ ਵਿੱਚ ਉਹਨਾਂ ਦੀ ਕਵਰੇਜ ਇੰਨੀ ਇਨਫ ਇਨਕਰੀਜ਼ ਹੋ ਜਾਵੇ ਕਿ ਉਹਨਾਂ ਨੂੰ ਹੋਰ ਕਵਰੇਜ ਲੈਣ ਦੀ ਵੀ ਜ਼ਰੂਰਤ ਨਾ ਪਵੇ, ਤੇ ਪਲੱਸ ਉਸੇ ਪਲਾਨ ਦੇ ਵਿੱਚ ਵਧੀਆ ਕੈਸ਼ ਵੈਲਿਊ ਜੁੜ ਜਾਵੇ. ਸੋ ਇਹਨਾਂ ਸਾਰੇ ਪਲਾਨ ਦੀ ਡਿਟੇਲ ਇਨਫੋਰਮੇਸ਼ਨ ਵਾਸਤੇ ਨੰਬਰ ਹੈਗਾ ਜੀ ਮੇਰਾ 416-817-6500. ਇਸ ਤੋਂ ਇਲਾਵਾ ਕਿਉਂਕਿ ਸਮਰ ਦਾ ਟਾਈਮ ਹਾਲੇ ਚੱਲਦਾ ਪਿਆ ਆ, ਤੇ ਸਾਡੇ ਜਿਹੜੇ ਬਹੁਤ ਸਾਰੇ ਲਿਸਨਰਸ ਹੈਗੇ ਆ ਜਿਨ੍ਹਾਂ ਦੇ ਫਰੈਂਡਸ ਸਰਕਲ ਤੋਂ ਰਿਲੇਟਿਵਸ ਵੈਡਿੰਗਸ ਦੇ ਉੱਪਰ ਆ ਰਹੇ ਆ, ਜਾਂ ਤੁਹਾਡੇ ਪੇਰੈਂਟਸ ਇੱਥੇ ਸੁਪਰ ਵੀਜ਼ਾ ਦੇ ਅੰਡਰ ਆ ਰਹੇ ਆ, ਜਾਂ ਤੁਸੀਂ ਆਪਣੇ ਪੇਰੈਂਟਸ ਨੂੰ ਸੁਪਰ ਵੀਜ਼ਾ ਦੇ ਲਈ ਸਪੋਂਸਰ ਕਰ ਰਹੇ ਆ, ਉਹਨਾਂ ਦੀ ਮੈਡੀਕਲ ਇੰਸ਼ੋਰੈਂਸ ਬਾਰੇ ਤੁਸੀਂ ਫਾਇੰਡ ਆਊਟ ਕਰਨਾ ਹੈਗਾ, ਤਾਂ ਸਾਡੇ ਕੋਲ ਵਿਜ਼ਿਟਰ ਇੰਸ਼ੋਰੈਂਸ ਦੇ ਲਈ $10,000 ਦੀ ਕਵਰੇਜ ਤੋਂ ਲੈ ਕੇ $1,000,000 ਤੱਕ ਦੀ ਕਵਰੇਜ ਦੇ ਪਲਾਨ ਅਵੇਲੇਬਲ ਹੈਗੇ ਆ. ਡਿਫਰੈਂਟ ਡਿਫਰੈਂਟ ਡਿਡਕਟੀਬਲ ਆਪਸ਼ਨਸ ਹੈਗੀਆਂ ਆ, ਡਿਫਰੈਂਟ ਡਿਫਰੈਂਟ ਸਿਨੈਰੀਓਜ਼ ਦੇ ਵਿੱਚ, ਪ੍ਰੀ ਐਗਜ਼ਿਸਟਿੰਗ, ਵਿਦਆਊਟ ਪ੍ਰੀ ਐਗਜ਼ਿਸਟਿੰਗ, ਡਿਫਰੈਂਟ ਕਵਰੇਜਿਸ ਤੁਸੀਂ ਲੈ ਸਕਦੇ ਆ. ਸੋ ਕੋਈ ਵੀ ਤੁਹਾਡੇ ਕੁਐਸਚਨਸ ਹੋਣ ਵਿਜ਼ਿਟਰ, ਟਰੈਵਲ, ਸੁਪਰ ਵੀਜ਼ਾ, ਮੈਡੀਕਲ ਇੰਸ਼ੋਰੈਂਸ ਬਾਰੇ, ਜਾਂ ਇਸ ਤੋਂ ਇਲਾਵਾ ਜਿੰਨੇ ਵੀ ਇਨਵੈਸਟਮੈਂਟ ਪਲਾਨਸ ਬਣੇ ਆ, ਚਾਹੇ ਉਹ RESP ਦਾ ਅਕਾਊਂਟ ਹੈਗਾ ਆ, ਚਾਹੇ ਜਿਨ੍ਹਾਂ ਫੈਮਿਲੀਜ਼ ਦੇ ਵਿੱਚ ਕੋਈ ਡਿਸੇਬਲ ਪਰਸਨ ਆ ਜਿਨ੍ਹਾਂ ਦੀ ਏਜ 49 ਤੋਂ ਥੱਲੇ ਆ, ਉਹ $90,000 ਤੱਕ ਦੀ ਗ੍ਰਾਂਟ ਲੈਣ ਲਈ ਐਲੀਜੀਬਲ ਆ, ਉਸ ਪਲਾਨ ਦੇ ਬਾਰੇ ਤੁਸੀਂ ਕੁਛ ਫਾਇੰਡ ਆਊਟ ਕਰਨਾ ਹੈਗਾ. TFSA ਅਕਾਊਂਟ, RRSP, ਫਸਟ ਟਾਈਮ ਹੋਮ ਸੇਵਿੰਗ ਅਕਾਊਂਟ, ਕਿਸੇ ਵੀ ਪਲਾਨ ਬਾਰੇ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ, ਕਿੰਨੀ ਕੰਟਰੀਬਿਊਸ਼ਨ ਕਰ ਸਕਦੇ ਆ, ਗਵਰਨਮੈਂਟ ਤੋਂ ਕਿਹੜੇ ਕਿਹੜੇ ਬੈਨੀਫਿਟਸ ਮਿਲ ਸਕਦੇ ਆ, ਉਹ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ. ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫਿਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ, ਤੇ ਨੰਬਰ ਮੇਰਾ ਅਗੇਨ 416-817-6500-416-817-6500.
0: 416-817-6500-416-817-6500. Harpreet, thank you so much.
2: Thank you,
0: ji. So, ਇੱਕ ਦੋ ਚੀਜ਼ਾਂ. ਇੱਕ ਤਾਂ ਤੁਸੀਂ ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਵੀਰ ਨੂੰ ਕਾਲ ਕਰੋ. ਗੱਡੀ ਦਾ A to Z ਕੋਈ ਵੀ ਕੰਮ ਹੋਣ ਵਾਲਾ, ਤੁਸੀਂ ਏਰਨ ਮਿਲਸ ਐਕਿਰਾ ਨੂੰ ਫੋਨ ਕਰ ਲਓ. ਜਗਦੀਪ ਤੇ ਕਰਨ ਤੁਹਾਡੇ ਲਈ ਹਾਜ਼ਰ ਨੇ, ਬਹੁਤ ਵਧੀਆ ਬੰਦੇ ਨੇ, ਵਧੀਆ ਡੀਲ ਲੈ ਕੇ ਦੇਣਗੇ. ਫੋਨ ਨੰਬਰ ਹੈ 9058285800, 9058285800, 9532. ਹੈਲੋ
3: ਹੈਲੋ ਸਰ,
0: ਗੁੱਡ ਈਵਨਿੰਗ ਜੀ, ਕੀ ਹਾਲ ਹੈ?
3: ਵਧੀਆ ਸਰ, ਸਤਿ ਸ਼੍ਰੀ ਅਕਾਲ.
0: ਹਾਂਜੀ, ਕੀ ਤੁਹਾਡਾ ਸ਼ੁਭ ਨਾਮ ਹੈ ਸਰ?
3: ਮੇਰਾ ਨਾਮ ਮਨਪ੍ਰੀਤ
0: ਆ. ਮਨਪ੍ਰੀਤ, ਮਨਪ੍ਰੀਤ ਜੀ ਕਿਵੇਂ ਹੋ?
3: ਬਸ ਵਧੀਆ ਸਰ, ਤੁਸੀਂ ਸੁਣਾਓ, ਕੀ ਹਾਲ ਚਾਲ ਜੀ?
0: ਬਹੁਤ ਵਧੀਆ ਜੀ, ਬੱਲੇ ਬੱਲੇ ਆ
3: ਸਰ. ਫਸਟ ਆਫ ਆਲ ਸਰ, ਥੈਂਕ ਯੂ ਫੋਰ ਅਸੈਪਟਿੰਗ ਮਾਈ ਕਾਲ. ਆਈ ਨੋ ਇਟਸ ਨਾਟ ਦੈਟ ਈਜ਼ੀ.
0: ਨੋ ਪ੍ਰੋਬਲਮ.
3: ਐਂਡ ਤੁਹਾਡੇ ਵਿਊਅਰਸ ਨੂੰ, ਤੁਹਾਡੇ ਲਿਸਨਰਸ ਨੂੰ ਪ੍ਰਾਪ ਵੀ ਸਤਿ ਸ਼੍ਰੀ ਅਕਾਲ
0: ਜੀ.
3: ਸਰ, ਆਈ ਐਮ ਫਰਮ ਦਿੱਲੀ, ਤੇ ਤੁਹਾਡਾ ਜਿਹੜਾ ਟੌਪਿਕ ਅੱਜ ਦਾ ਇਸ ਵੈਰੀ ਰਿਲੇਟਡ ਟੂ ਮੀ. ਐਂਡ ਤੁਹਾਨੂੰ ਮੈਂ ਝੂਠ ਨਹੀਂ ਕਹਾਂਗਾ, ਇੱਕ ਗੱਲ ਮੈਂ ਆਨੈਸਟਲੀ ਦੱਸਾਂ, ਤੁਹਾਡਾ ਮੈਂ ਰੇਡੀਓ ਸੁਣਦਾ ਸੁਣਦਾ ਆ ਰਿਹਾ ਸੀ, ਤੇ ਮੇਰੇ ਮਾਮਾ ਜੀ ਰਹਿੰਦੇ ਨੇ ਇੱਥੇ ਬ੍ਰੈਂਪਟਨ ਚ, ਤੇ ਮੈਨੂੰ 3 ਸਾਲ ਹੋ ਗਏ ਇੱਥੇ ਆਏ, ਤੇ ਉਹਨਾਂ ਨਾਲ ਇੱਕ ਵਾਰ ਮੈਂ ਮਿਲਿਆ, ਥੋੜੀ ਖਟਾਸ ਹੋ ਗਈ ਉਹਨਾਂ ਨਾਲ ਮੇਰੇ ਪਾਪਾ ਦੀ, ਤੇ ਮੈਨੂੰ ਇਹ ਲੱਗਦਾ ਕਿ ਯਾਰ ਗਿੱਲੇ ਸ਼ਿਕਵੇ ਸਭ ਬੇਕਾਰ ਨੇ, ਦੂਰ ਕਰ ਦੋ, ਕੁਛ ਨੀ ਫਾਇਦਾ. ਜਦੋਂ ਬੰਦਾ ਤੁਰ ਜਾਂਦਾ ਨਾ ਉਦੋਂ ਪਤਾ ਮਹਿਸੂਸ ਹੁੰਦੀਆਂ ਗੱਲਾਂ, ਨਹੀਂ ਯਾਰ ਕਾਸ਼ ਗੱਲ ਕਰ ਲੈਂਦਾ ਮੈਂ, ਭਾਵੇਂ ਲੱਖ ਲੜਾਈਆਂ ਹੋਣ, ਦੇਖੋ ਖੂਨ ਦੇ ਰਿਸ਼ਤੇ ਖੂਨ ਦੇ ਹੀ ਰਹਿਣਗੇ
0: ਜੀ,
3: ਰਾਈਟ। ਤੇ ਉਹਨੇ ਹੀ ਮੈਂ ਮਿਠਾਈ ਲੈ ਕੇ ਤੇ ਰੱਖੜੀ ਦੇ ਕੇ ਆਇਆ ਉਹਨਾਂ ਦੇ ਘਰ ਜਾ ਕੇ, ਉਹਨੇ ਜਸ ਪੰਜ ਮਿੰਟ ਨੀ ਹੋਏ
0: ਅੱਛਾ
3: ਤੁਹਾਡੀ ਗੱਲ ਸੁਣ ਰਿਹਾ ਸੀ ਮੈਂ। ਹਾਂਜੀ
0: ਕੀ ਬਾਤ ਹੈ, ਸਿਰਫ ਆਪਣੀ ਗੱਲ ਸੁਣਨ ਤੋਂ ਬਾਅਦ ਹੈ?
3: ਬਿਲਕੁਲ ਸਰ, ਬਿਲਕੁਲ ਸਰ, ਮੈਨੂੰ ਇਹ ਲੱਗਦਾ ਯਾਰ ਦੇਖੋ ਚਲੋ ਸਾਡੇ ਵੱਡਿਆਂ ਦੀ ਲੜਾਈਆਂ ਨੇ, ਅਸੀਂ ਕਿਸੇ ਦਾ ਸਾਡਾ ਤਾਂ ਉਹਨਾਂ ਨੇ ਕਿਸੇ ਨੇ ਮਾੜਾ ਨੀ ਕੀਤਾ, ਅਸੀਂ ਉਹਨਾਂ ਨੇ ਕਿਸੇ ਦਾ ਮਾੜਾ ਕੀਤਾ, ਰਾਈਟ। ਤੇ ਉਹਨੇ ਪਿਆਰ ਨਾਲ ਮੈਨੂੰ ਉਹਨੇ ਮਿਲੀ, ਅੱਖਾਂ ਚੋਂ ਉਹਨਾਂ ਦੇ ਆਸੂ ਆ ਗਏ, ਮੇਰੇ ਮਾਮਾ ਜੀ ਅਵੇਲੇਬਲ ਨਹੀਂ ਸੀ ਉਹ ਕੰਮ ਤੇ ਸੀ, ਮਾਮੀ ਦੀ ਅੱਖਾਂ ਚ ਆਸੂ ਆ ਗਏ।
0: ਨਹੀਂ ਚਲੋ ਦੇਖੋ ਸਰ, ਦੇਖੋ ਹੁਣ ਅਕਸਰ ਤੁਹਾਡਾ ਮਾਮਾ ਯਾਰ, ਐਂਡ ਦੇਖੋ ਮਾਂ ਦੋ ਵਾਰ ਮਾਂ ਕਿਹਾ ਜਾਂਦਾ ਤਾਂ ਮਾਮਾ ਬਣਦਾ।
3: ਬਿਲਕੁਲ ਸਰ, ਸਰ ਉਹਨਾਂ ਦਾ ਸਾਡੇ ਨਾਲ ਇੰਨਾ ਪਿਆਰ ਸੀ ਨਾ, ਦੇਖੋ ਜਿੰਨੇ ਸਭ ਤੋਂ ਜ਼ਿਆਦਾ ਪਿਆਰ ਹੋਊਗਾ ਨਾ ਉਤਨੇ ਹੀ ਸਭ ਤੋਂ ਜ਼ਿਆਦਾ ਟਕਰਾਅ ਹੋਏਗੀ। ਇਹ ਮੈਂ ਚੀਜ਼ ਨੋਟਿਸ ਕੀਤੀ ਪ੍ਰੈਕਟੀਕਲੀ, ਰਿਲੇਸ਼ਨਸ਼ਿਪ ਵੀ ਦੂਰ ਕਰ ਲੋ, ਕੁਛ ਫਾਇਦਾ ਨੀ ਹੈਗਾ ਲੜਨ ਦਾ, ਸਭ ਕੁਛ ਇੱਥੇ ਰਹਿ ਜਾਣਾ, ਵੀ ਇੱਕ ਸਿੱਕਾ ਤੱਕ ਨਾਲ ਨੀ ਜਾਣਾ, ਇਹ ਸਭ ਕੁਛ ਲਾਇਬਿਲਿਟੀ ਨੇ, ਤੁਹਾਡਾ ਕੁਛ ਨੀ ਹੈਗਾ ਇੱਥੇ, ਤੁਸੀਂ ਖਰੀਦ ਰਹੇ ਹੋ ਕੁਛ ਵੀ, ਕੋਈ ਪ੍ਰੋਪਰਟੀ ਲਓ, ਪੈਸਾ ਕਮਾਓ, ਉਹ ਤੁਹਾਡਾ ਸਭ ਜ਼ੀਰੋ ਹੈ ਸਰ, ਐਵਰੀਥਿੰਗ ਇਜ਼ ਜ਼ੀਰੋ, ਐਟ ਦੀ ਐਂਡ ਯੂ ਹੈਵ ਟੂ ਸ਼ੋਅ ਯੂਰ ਫੇਸ ਟੂ ਦਾ ਗੋਡ, ਦੈਟਸ ਇਟ।
0: ਬਿਲਕੁਲ
3: ਰਾਈਟ। ਮੈਂ ਸਰ ਬਸ ਤੁਹਾਡਾ ਟੋਪਿਕ ਅੱਜ ਦਾ, ਮੈਂ ਤੁਹਾਨੂੰ ਡੇਲੀ ਸੁਣਦਾ ਸਰ, ਮੈਨੂੰ ਪਤਾ ਹੀ ਇੱਕ ਨਵੀਂ ਸਿੱਧੂ ਵੀ ਹੈਗੇ ਨੇ ਇੱਥੇ, ਮੈਂ ਕਿਉਂਕਿ ਰੇਡੀਓ ਨਾਲ ਸੁਣਦਾ ਨੀ ਸੀ, ਮੈਂ ਤੁਹਾਨੂੰ ਸੁਣ ਜਦ ਦਾ ਸੁਣਨਾ ਸ਼ੁਰੂ ਕੀਤਾ ਸਰ, ਮੈਂ ਡੇਲੀ ਕੰਮ ਤੋਂ ਆਉਣਾ, ਹੁਣ ਮੈਂ ਦੁਬਾਰਾ ਦੂਸਰੀ ਸ਼ਿਫਟ ਜਾ ਰਿਹਾ, ਤਿਆਰ ਹੋ ਕੇ ਦੁਬਾਰਾ, ਦੋ ਸ਼ਿਫਟ ਲੈਂਦੀਆਂ ਨੇ,
0: ਮਾਮੇ ਦੀ ਗੱਲਬਾਤ ਹੋਈ। ਦੇਖੋ ਤੁਸੀਂ ਇੱਥੇ ਰਹਿੰਦੇ ਹੋ, ਮਾਮਾ ਤੁਹਾਡੇ ਲਈ ਇੱਥੇ ਯਾਰ ਕਿੱਡਾ ਵੱਡਾ, ਤੁਹਾਡੇ ਲਈ ਇੱਕ ਕਿਸਮ ਦਾ ਸਹਾਰਾ ਆ ਯਾਰ।
3: ਦੇਖੋ ਆਪਾਂ ਇਹ ਨੀ ਕਹਿੰਦੇ ਇੱਕਦਮ ਹੀ ਆਪਾਂ ਉੱਪਰ ਚੜ ਦੇਈਏ ਕਿਸੇ ਦੇ, ਹੌਲੀ ਹੌਲੀ ਹਰ ਚੀਜ਼ਾਂ ਸਰ ਸੈੱਟ ਹੁੰਦੀਆਂ ਨੇ।
0: ਬਿਲਕੁਲ,
3: ਦੋ ਵਾਰ ਗਈਆਂ, ਤੀਜੀ ਵਾਰ ਫਿਰ ਜਾਂ ਉਹ ਵੀ ਆਣਗੇ, ਐਂ ਹੌਲੀ ਹੌਲੀ ਪਿਆਰ ਬਣਦਾ।
0: ਚਲੋ ਥੈਂਕ ਯੂ ਸਰ,
3: ਚੀਜ਼ਾਂ ਸਭ ਠੀਕ ਬਣਦੀ ਸਰ,
0: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਵੈਰੀ ਗੁੱਡ, ਬਹੁਤ ਮੈਨੂੰ ਖੁਸ਼ੀ ਯਾਰ ਮਿਲੀ ਸੁਣ ਕੇ ਇਹ ਗੱਲ। ਮੈਨੂੰ ਨਾ ਕਈ ਵਾਰ ਕੁਝ ਸੱਜਣ ਕਹਿਣਗੇ ਨਾ ਵੀ ਯਾਰ ਇਹ ਗੱਲ ਦਾ ਕੀ ਫਾਇਦਾ, ਇਹ ਹੈ ਉਹ, ਇਹ ਫਾਇਦੇ ਨੇ ਜਿਹੜੇ ਬੰਦੇ ਬਿਨਾਂ ਕਿਸੇ ਗੱਲੋਂ ਕਹਿੰਦੇ ਰਹਿੰਦੇ ਨੇ, ਇਹ ਬੈਨੀਫਿਟ ਨੇ। ਇੱਕ ਮੁੰਡੇ ਨੂੰ ਆਪਣੇ ਮਾਮੇ ਨਾਲ ਯਾਰ ਆਪਾਂ ਮਿਲਾਤਾ, ਹੋਰ ਕੀ ਚਾਹੀਦਾ ਆਪਾਂ ਨੂੰ, ਇਸ ਤੋਂ ਵੱਡੀ ਇੱਕ ਖੁਸ਼ੀ ਕੀ ਹੋ ਸਕਦੀ ਹੈ। ਸੋ ਮਿਲੋ ਯਾਰ ਜਿਹਨਾਂ ਨਾਲ ਤੁਸੀਂ ਵਿਛੜੇ ਹੋਏ ਹੋ, ਤੇ ਨਹੀਂ ਤਾਂ ਬਾਅਦ ਦੇ ਵਿੱਚ ਉਹੀ ਸੁਣੋਗੇ।

0: ਸੋ ਜਿਉਂਦੇ ਜੀ ਮਿਲ ਲਓ ਜੀ ਨੂੰ ਮਿਲਣਾ, ਬਾਅਦ ਦੇ ਵਿੱਚ ਨਹੀਂ ਕਿਸੇ ਨੂੰ ਮਿਲ ਸਕਦੇ, ਬਸ ਪਛਤਾਉਂਦੇ ਰਹੋਗੇ ਫਿਰ। ਇੱਕ ਨਾ ਬੰਦਾ, ਉਹਨੇ ਇੱਕ ਬਹੁਤ ਵਧੀਆ ਪੋਸਟ ਪਾਈ, ਉਸ ਬੰਦੇ ਦਾ ਆਪਣੇ ਪਿਓ ਨਾਲ ਕੋਈ ਦੇਖੋ ਲੜਾਈ ਝਗੜਾ ਕੋਈ ਆਰਗੂਮੈਂਟ ਹੋ ਗਈ, ਉਹਨੇ ਆਪਣੇ ਪਿਓ ਦਾ ਫੋਨ ਤੱਕ ਨਹੀਂ ਚੱਕਿਆ। ਪਿਓ ਨੇ ਪਤਾ ਨਹੀਂ 2-4 ਸਾਲ ਫੋਨ ਕੀਤੇ ਉਹਨੂੰ, ਰੋਜ਼ ਫੋਨ ਕੀਤੇ, ਅਤੇ ਉਹ ਦੇਖੇ ਅਤੇ ਰਾਈਟ ਵੇ ਜਿਹੜਾ ਆਈਫੋਨ 'ਤੇ ਲਾਲ ਵਾਲਾ ਡਿਕਲਾਈਨ ਨਹੀਂ ਹੁੰਦਾ ਉਹ ਦੱਬ ਦਿਆ ਕਰੇ। ਫਿਰ ਉਹਦੇ ਪਿਓ ਦਾ ਕਿਤੇ ਉਹਦੇ ਪਿਓ ਦੀ ਡੈਥ ਹੋ ਗਈ। ਫਿਰ ਉਹ ਬੰਦਾ ਕਹੇ ਯਾਰ ਮੈਂ ਬਸ ਇਹੀ ਵਿਸ਼ ਕਰਦਾ ਕਿ ਕਿਤੇ ਪਿਓ ਦਾ ਫੋਨ ਆਵੇ ਅਤੇ ਮੈਂ ਗ੍ਰੀਨ ਵਾਲਾ ਐਕਸੈਪਟ ਵਾਲਾ ਬਟਨ ਦੱਬਦਾ ਅਤੇ ਮੈਂ ਹੈਲੋ ਕਰ ਦੇਵਾਂ। ਕਿੱਡੇ ਯਾਰ ਦੇਖੋ ਆਰਗੂਮੈਂਟਸ ਨੇ ਆਪਣੇ, ਜਾਂ ਤਾਂ ਕੋਈ ਹੋਵੇ ਬਹੁਤ ਵੱਡੀ ਗੱਲ ਹੈ ਉਹ ਤਾਂ ਮੈਂ ਮੰਨ ਜਾਂਦਾ, ਕਿਸੇ ਨੇ ਬੜਾ ਵੱਡਾ ਧੋਖਾ ਕਰਤਾ, ਕਿਸੇ ਨੇ ਕੋਈ ਯੂ ਨੋ ਐਸੀ ਚੀਜ਼ ਕਰਤੀ ਜਿਹੜੀ ਆਪਾਂ ਕਦੇ ਵੀ ਮਾਫ਼ ਨਹੀਂ ਕਰ ਸਕਦੇ, ਹੈ ਕੁਛ ਐਸੀਆਂ ਗੱਲਾਂ, ਪਰ ਜੇ ਕੋਈ ਨਿੱਕੀ ਮੋਟੀ ਗੱਲ ਆ ਤਾਂ ਉਹਦੇ ਪਿੱਛੇ ਮੈਂ ਲੜਨਾ ਝਗੜਨਾ ਉਹਦਾ ਕੀ ਫਾਇਦਾ। ਇੱਕ ਨਾ ਮੈਂ ਤੁਹਾਨੂੰ ਸਬਜ਼ੀ ਮਾਰਕੀਟ ਬਾਰੇ ਦੱਸਦਾ, ਅਤੇ ਸਬਜ਼ੀ ਮਾਰਕੀਟ ਦੀ ਟੀਮ ਨੂੰ ਇੱਕ ਤਾਂ ਮੁਬਾਰਕਾਂ, 3 ਲੋਕੇਸ਼ਨ ਖੋਲ ਰਹੇ ਆ। ਪਹਿਲੀ ਲੋਕੇਸ਼ਨ ਵੀ ਗ੍ਰੈਂਡ ਓਪਨਿੰਗ ਆਪਾਂ ਕਰਾਈ, ਦੂਜੀ ਵੀ ਆਪਣੀ ਕਰਾਈ, ਤੀਜੀ ਵੀ ਆਪਾਂ ਹੀ ਕਰਾਵਾਂਗੇ। ਸਬਜ਼ੀ ਮਾਰਕੀਟ 24 ਘੰਟੇ 7 ਦਿਨ 24/7 ਓਪਨ, ਗਰੋਸਰੀ ਸਟੋਰ ਵੀ ਹੈ, ਰੈਸਟੋਰੈਂਟ ਵੀ ਹੈ, ਸਬਜ਼ੀ ਮਾਰਕੀਟ। ਇਹ ਹਾਇਰਿੰਗ ਕਰ ਰਹੇ ਆ, ਇਹਨਾਂ ਨੂੰ ਕੁਝ ਕੁ ਮੀਟ ਅਤੇ ਤੰਦੂਰ ਦੇ ਕੁੱਕ ਵੀ ਚਾਹੀਦੇ ਆ, ਕੈਸ਼ੀਅਰ ਵੀ ਚਾਹੀਦੇ ਆ, ਕਿਚਨ ਸਟਾਫ ਵੀ ਚਾਹੀਦਾ। ਵਧੀਆ ਪੇ ਹੈ, ਵਧੀਆ ਐਟਮੋਸਫੀਅਰ ਹੈ। ਸਬਜ਼ੀ ਮਾਰਕੀਟ ਵਾਲਿਆਂ ਨੂੰ ਫੋਨ ਕਰੋ 416-388-4661 416-388-4661 ਜੀ 5260 ਹੈਲੋ।
1: ਹਾਂਜੀ ਸਤਿ ਸ਼੍ਰੀ ਅਕਾਲ ਨਵੀਂ ਜੀ।
0: ਸਤਿ ਸ਼੍ਰੀ ਅਕਾਲ ਜੀ,
1: ਮੈਂ ਪਰਮਜੀਤ ਬੋਲਦਾ ਹਾਂ, ਤੇ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਨਾ ਥੋੜ੍ਹਾ ਮੈਂ ਇੱਕ ਅੱਧਾ ਮਿੰਟ ਐਕਸਟਰਾ ਲਊਂਗਾ। ਇਹ ਇਸ ਗੱਲ ਦਾ ਮੈਂ ਦੱਸਣਾ ਚਾਹੁੰਦਾ ਤੁਹਾਡੇ ਪ੍ਰਤੀ ਪ੍ਰੋਗਰਾਮ ਪ੍ਰਤੀ। ਵੈਸੇ ਤਾਂ ਜਿਵੇਂ ਤੁਸੀਂ ਉਸ ਕਹਾਵਤ ਨੂੰ ਸੱਚ ਸਾਬਤ ਕਰਤਾ ਵੀ ਗੁਰੂ ਜਿਨ੍ਹਾਂ ਦੇ ਟੱਪਣੇ ਤੇ ਚੇਲੇ ਜਾਣ ਛੜੱਪ, ਤੁਹਾਡਾ ਜਿਹੜਾ ਕੁਆਲਿਟੀ ਵਾਈਜ਼ ਨਾ ਪ੍ਰੋਗਰਾਮ ਦਾ ਤੁਹਾਡੇ ਆਉਣ ਦੇ ਨਾਲ, ਪਹਿਲਾਂ ਮੈਂ ਵੀ ਤੁਹਾਡੇ ਡੈਡ ਕਰ ਦਿੰਦੇ ਸੀ, ਮੈਂ ਨੀ ਸੁਣਦਾ ਸੀ, ਪਰ ਜਦੋਂ ਦੇ ਤੁਸੀਂ ਆਏ ਹੋ ਤੇ ਮੈਨੂੰ ਤੁਹਾਡੇ ਜਿਹੜੇ ਜੇ ਟੌਪਿਕ ਹੁੰਦੇ ਆ ਰੀਅਲੀ ਇੰਟਰਸਟਿੰਗ ਤੇ ਵਧੀਆ ਵਿਸ਼ਿਆਂ ਤੇ ਹੁੰਦੇ ਹੈਗੇ ਆ। ਇੱਕ ਤਾਂ ਮੈਂ ਇਹ ਕਹਿਣੀ ਚਾਹੁੰਦਾ ਸੀਗਾ। ਦੂਜੀ ਗੱਲ ਆ ਜਿਹੜੀ ਤੁਸੀਂ ਮੇਰੇ ਹੁਣੇ ਦਿਲ ਦੀ ਗੱਲ ਕੀਤੀ ਹੈ ਨਾ, ਵੀ ਜੇ ਤਾਂ ਕੋਈ ਜਮਾਂ ਹੀ ਕੋਈ ਕੁਛ ਧੋਖਾ ਕਰ ਗਿਆ ਜਾਂ ਕੋਈ ਕ੍ਰਿਮੀਨਲ ਟਾਈਪ ਬੰਦਾ ਹੈਗਾ, ਉਹਦੇ ਨਾਲ ਤੁਸੀਂ ਦੁਬਾਰਾ ਵੀ ਰਿਲੇਸ਼ਨ ਰੱਖਣ ਦਾ ਕੋਈ ਫਾਇਦਾ ਨਹੀਂ ਹੁੰਦਾ। ਜਿਹੜੇ ਆਮ ਪਰਿਵਾਰਾਂ ਦੇ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਨਿੱਕੀਆਂ ਮੋਟੀਆਂ ਗੱਲਾਂ ਤੋਂ ਮੂੰਹ ਰੁਸਵੇ ਹੁੰਦੇ ਹੈਗੇ ਆ ਨਾ, ਉਹਨਾਂ ਨੂੰ ਇਹੋ ਜਿਹਾ ਆਪਣੇ ਕਹਿੰਦੇ ਤੁਸੀਂ ਖੁਸ਼ੀ ਸੀ ਜਾਓ ਚਾਹੇ ਨਾ ਜਾਓ, ਪਰ ਦੁੱਖ ਵਾਲੇ ਮੌਕੇ ਤੇ ਉਦੋਂ ਜ਼ਰੂਰ ਉਹ ਮਿਸ ਨਾ ਕਰੋ, ਕਿਉਂਕਿ ਕਈ ਵਾਰੀ ਤੁਹਾਨੂੰ ਉਹ ਜਿਹੜੀ ਘਟਨਾ ਨੇ ਹੀ ਉਦੋਂ ਬਾਅਦ ਚ ਤੁਹਾਡੇ ਰਿਲੇਸ਼ਨ ਸਖਾਵੇਂ ਬਣ ਜਾਂਦੇ ਆ। ਸੋ ਇਸ ਕਰਕੇ ਨਾ ਯਾਨੀ ਮਤਲਬ ਜਿਹੜੇ ਮੈਂ ਤੁਹਾਡੇ ਜਿਹੜੇ ਪਹਿਲਾ ਕਾਲਰ ਸੀਗਾ ਜਾਂ ਉਦੋਂ ਪਹਿਲਾਂ ਭੈਣ ਜੀ ਹੋਣੀ ਆਏ ਸੀ, ਉਹਨਾਂ ਨਾਲ 100% ਸਹਿਮਤ ਹੈ ਵੀ ਜੇ ਕੋਈ ਤੁਹਾਡੇ ਨਿੱਕੀ ਮੋਟੀ ਗੱਲ ਹੈ ਤਾਂ ਉਹਦੇ ਤੇ ਤੁਹਾਨੂੰ ਨਹੀਂ ਰਿਜਿਡ ਹੋਣਾ ਚਾਹੀਦਾ। ਜੇ ਕੋਈ ਤੁਹਾਡੇ ਘਰੇ ਆਉਂਦਾ ਤੇ ਜਾਂ ਕਿਸੇ ਦੇ ਘਰੇ ਵਾਪਰ ਜਾਂਦੀ ਗੱਲ ਤੇ ਤੁਹਾਨੂੰ ਉਹਨਾਂ ਸਾਰੀਆਂ ਨਿੱਕੀਆਂ ਮੋਟੀਆਂ ਗੱਲਾਂ ਨੂੰ ਭੁਲਾ ਕੇ ਜਾਣਾ ਚਾਹੀਦਾ। ਹਾਂ, ਅਨਲੈਸ ਕੋਈ ਬੰਦਾ ਕ੍ਰਿਮੀਨਲ ਕਿਸ ਕਿਸਮ ਦਾ ਬੰਦਾ ਹੈ, ਜਿਹੜਾ ਕੋਈ ਮਤਲਬ ਧੋਖੇਬਾਜ਼ ਬੰਦਾ ਹੈ, ਕੋਈ ਕੋਈ ਮਤਲਬ ਤੁਹਾਡੇ ਯਾਨੀ ਇੱਜ਼ਤ ਨੂੰ ਚੁਕਾਉਂਦਾ ਹੈ ਜਾਂ ਕੋਈ ਹੋਰ ਇਹੋ ਜਿਹੀਆਂ ਮਤਲਬ ਕਿਸਮ ਦੀਆਂ ਗੱਲਾਂ ਨਾ, ਉਹ ਉੱਥੇ ਮਾਫ਼ ਨਹੀਂ ਕੀਤਾ ਜਾ ਸਕਦਾ
0: ਜੀ। ਦੇਖੋ ਜ਼ਿਆਦ ਬਹੁਤ ਜੇ ਆਪਾਂ ਵੱਖਰੇ ਵੱਖਰੇ ਸਿਚੁਏਸ਼ਨ ਦੇਖੀ, ਜ਼ਿਆਦਾਤਰ ਤਾਂ ਨਿੱਕੀ ਮੋਟੀ ਗੱਲ ਹੀ ਹੁੰਦੀ ਹੈ। ਮੇ ਬੀ 100 ਵਿੱਚੋਂ 1 ਕੋਈ ਬਹੁਤ ਕ੍ਰਿਮੀਨਲ ਗੱਲ ਹੋਊਗੀ ਜਾਂ ਕੋਈ ਬਹੁਤ ਵੱਡਾ ਧੋਖਾ ਹੋਊਗਾ, ਨਹੀਂ ਤਾਂ ਇਹੀ ਹੈ ਇਹਨੇ ਮੈਨੂੰ ਚੱਜ ਨਾਲ ਉੱਥੇ ਨਹੀਂ ਬੁਲਾਇਆ, ਇਹਨੇ ਮੇਰੇ ਬਾਰੇ ਆਏ ਕਹਿਤਾ, ਮੈਂ ਇਹਦੇ ਬਾਰੇ ਇਹ ਸੁਣ ਲਿਆ, ਇਹੀ ਚੀਜ਼ਾਂ ਹੁੰਦੀਆਂ ਆਪਣੇ ਪਰਿਵਾਰਾਂ 'ਚ। ਹੋਰ ਕੀ ਹੁੰਦਾ?
1: ਹਾਂਜੀ ਹਾਂਜੀ, ਕਿਉਂਕਿ ਜ਼ਿਆਦਾ ਜਿਹੜੇ ਹੁੰਦੇ ਆ ਨਾ ਜਿਹੜੇ ਆਪਣੇ ਰਿਸ਼ਤੇਦਾਰੀਆਂ ਜਾਂ ਦੋਸਤੀ ਮਿੱਤਰਾਂ ਦੇ ਵਿੱਚ ਗਿਲੇ ਸ਼ਿਕਵੇ ਹੁੰਦੇ ਐਕਸਪੈਕਟੇਸ਼ਨ ਦੇ, ਕਈ ਵਾਰੀ ਅਸੀਂ ਜ਼ਿਆਦਾ ਐਕਸਪੈਕਟ ਕਰਦੇ ਹੁੰਦੇ ਹਾਂ।
0: ਬਿਲਕੁਲ,
1: ਉਹ ਜਦੋਂ ਐਕਸਪੈਕਟੇਸ਼ਨ ਪੂਰੀਆਂ ਨਹੀਂ ਹੁੰਦੀਆਂ ਤਾਂ ਤੁਹਾਡਾ ਰੋਸੇ ਬਣ
0: ਜਾਂਦਾ। ਬਿਲਕੁਲ ਨਹੀਂ, ਸਹੀ ਗੱਲ ਹੈ। ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ ਜੀ, ਥੈਂਕ ਯੂ ਫੋਰ ਯੂਰ ਕਾਲ। ਪ੍ਰੋਗਰਾਮ ਪੰਜਾਬੀ ਰਾਜ ਤੁਸੀਂ ਸੁਣ ਰਹੇ ਹੋ, ਤੇ ਇੱਕ ਮੈਂ ਤੁਹਾਨੂੰ ਬ੍ਰਿਜਮੋਹਨ ਸਾਹਿਬ ਦਾ ਮੈਸੇਜ ਦੇ ਦੇਵਾਂ, ਫਿਰ ਵਾਪਸ ਆਉਂਦੇ ਆਪਾਂ।
2: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
0: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 Very good, G4791, hello.
3: ਹੈਲੋ ਸਤਿ ਸ਼੍ਰੀ ਅਕਾਲ ਜੀ ਨਵੀਂ ਜੀ
0: ਸਤਿ ਸ਼੍ਰੀ ਅਕਾਲ ਜੀ
3: ਜੀ ਮੈਂ ਤੇ ਤੁਹਾਡਾ ਨਾ ਟੌਪਿਕ ਸੁਣਿਆ ਜਦੋਂ ਤੁਸੀਂ ਸ਼ੁਰੂ ਕੀਤਾ
0: ਜੀ
3: ਥੋੜੀ ਗੱਲ ਕਰ ਲਵਾਂ ਵੀ ਜਿਵੇਂ ਕੋਈ ਚਲੋ ਕਿਸੇ ਦੇ ਘਰੇ ਆ ਗਿਆ ਨਾ ਤੇ ਉਹਨੂੰ ਵੈਸੇ ਇਹ ਨਹੀਂ ਕਹਿਣਾ ਚਾਹੀਦਾ ਵੀ ਤੂੰ ਤੁਸੀਂ ਨਹੀਂ ਆ ਸਕਦੇ ਜਦੋਂ ਗੈਸਟ ਤੇ ਆ ਗਿਆ ਬੜੀ ਵੱਡੀ ਗੱਲ ਹੈ ਜਿਹੜਾ ਵੱਡਾ ਦਿਲ ਕਰਕੇ ਵੱਡੇ ਕੋਈ ਗੱਲ ਹੋ ਗਈ ਹੋਵੇ ਤੇ ਜੇ ਤੂੰ ਆ ਗਿਆ ਤੇ ਹੁਣ ਚਲੋ ਜਿਵੇਂ ਭਾਈ ਦੱਸ ਕੇ ਗਿਆ ਵੀ ਮੈਂ ਹੁਣੇ ਤੁਹਾਡਾ ਟੌਪਿਕ ਸੁਣ ਕੇ ਰੱਖੜੀ ਦੇ ਕੇ ਆਇਆ ਬੜਾ ਪਿਆਰ ਚਲੋ ਵਧਿਆ ਤੁਸੀਂ ਗੱਲ ਕਰ ਰਹੇ ਜਿਵੇਂ ਡੈਡੀ ਦੇ ਜਿਸ ਤਰ੍ਹਾਂ ਹਨਾ ਪਛਤਾਵਾ ਬੇਟੇ ਨੂੰ ਕਿਤੇ ਆਵੇ ਤਾਂ ਮੈਂ ਗ੍ਰੀਨ ਬਟਨ ਦੱਬਾ ਤੇ ਜਿਹੜੇ ਪਛਤਾਵੇ ਆ ਨਾ ਨਵੀਂ ਜੀ ਇਹ ਮਤਲਬ ਬੰਦੇ ਨੂੰ ਨਾ ਅੰਦਰ ਅੰਦਰ ਮੁੜਕੇ ਬਾਅਦ ਜਿਹੜਾ ਪਛਤਾਵਾ ਰਹਿੰਦਾ ਉਹ ਭੁੱਲ ਵਾਕੂ ਖਾਈ ਜਾਂਦਾ ਇੱਕ ਰੋਗ ਹੀ ਲੱਗ ਜਾਂਦਾ
0: ਸਹੀ ਗੱਲ ਸਹੀ ਗੱਲ
3: ਉਹ ਪਛਤਾਵਾ ਨਹੀਂ ਰੱਖਣਾ ਚਾਹੀਦਾ
0: ਵਾਕੀ ਸਾਰੀ ਉਮਰ ਖਾਂਦਾ ਰਹੂਗਾ ਬਸ
3: ਕੋਣ ਵਾਕੂ ਲੱਗ ਜਾਂਦਾ ਜੀ ਕੋਣ ਵਾਕੂ ਲੱਗ ਜਾਂਦਾ
0: ਬਿਲਕੁਲ ਚਲੋ ਸਰ ਸ਼ੁਕਰੀਆ ਤੁਹਾਡਾ ਵੀ ਧੰਨਵਾਦ ਧੰਨਵਾਦ ਇੱਕ ਨਾ ਜੇ ਕਿਸੇ ਨੇ ਵੀ ਰੈਨੋਵੇਸ਼ਨ ਕਰਾਉਣੀ ਹੈ ਤੁਸੀਂ ਲੀਗਲ ਬੇਸਮੈਂਟ ਤਿਆਰ ਕਰਾਉਣੀ ਹੈ ਵਾਸ਼ਰੂਮ ਰੈਨੋਵੇਟ ਕਰਾਉਣੇ ਆ ਫਲੋਰ ਨਵੇਂ ਪਵਾਉਣੇ ਆ ਮੈਂ ਤੁਹਾਨੂੰ ਪ੍ਰਸ਼ਾਂਤ ਦਾ ਨੰਬਰ ਦਿੰਦਾ ਪ੍ਰਸ਼ਾਂਤ ਯਾਰ ਸੋਲਿਡ ਕੰਮ ਕਰਦੇ ਆ ਕੋਈ ਸ਼ੋਰਟਕਟ ਨਹੀਂ ਆਈ ਨਹੀਂ ਵੀ ਥੋੜ੍ਹਾ ਬਹੁਤਾ ਪੈਸਾ ਹੋਰ ਕਮਾਉਣ ਲਈ ਬਸ ਮਾੜੀ ਜਿਹੀ ਟਾਇਲ ਇੱਥੋਂ ਕੱਟਤੀ ਮਾੜਿਆ ਉੱਧਰ ਨਹੀਂ ਸੋਲਿਡ ਕੰਮ ਭਾਵੇਂ ਡਾਲਰ ਘੱਟ ਕਮਾ ਲੈਣਗੇ ਸੋ ਕੋਈ ਵੀ ਰੈਨੋਵੇਸ਼ਨ ਹੈ ਬੇਸਮੈਂਟ ਦਾ ਕੰਮ ਹੈ 4373180400 ਪ੍ਰਸ਼ਾਂਤ ਤੇ ਇਹ ਨਾ ਜੇ ਤੁਹਾਡੇ ਕੋਲ ਕੋਈ ਪ੍ਰੋਪਰਟੀ ਹੈ ਰੈਂਟਲ ਜਾਂ ਤੁਸੀਂ ਪ੍ਰੋਪਰਟੀ ਮੈਨੇਜਰ ਹੋ ਰੀਅਲਟਰ ਹੋ ਇਹ ਪ੍ਰੋਪਰਟੀ ਦੀ ਸਾਰੀ ਮੇਨਟੇਨੈਂਸ ਦੀ ਵੀ ਟੇਕ ਕੇਅਰ ਕਰਦੇ ਆ ਕਦੇ ਕੋਈ ਵੀ ਪੰਗਾ ਇਹਨਾਂ ਨੂੰ ਫੋਨ ਘੁਮਾਓ ਤੇ ਭੱਜੇ ਹੀ ਜਾਣਗੇ 4373180400 4373180400 ਦੇ ਤੁਸੀਂ ਕਾਲ ਕਰੋ 4373180400 ਦੇ ਉੱਤੇ ਤੁਹਾਡੇ ਲਈ ਹਾਜ਼ਰ ਵਨ ਐਂਡ ਓਨਲੀ PNJ ਰੈਨੋਵੇਸ਼ਨ ਮਿਸਟਰ ਪ੍ਰਸ਼ਾਂਤ PNJ ਰੈਨੋਵੇਸ਼ਨ ਸੋ ਪ੍ਰੋਗਰਾਮ ਪੰਜਾਬੀ ਜਿਹੜਾ ਤੁਸੀਂ ਸੁਣ ਰਹੇ ਹੋ ਅਤੇ ਸਟੂਡੀਓ ਦਾ ਆਪਣਾ ਨੰਬਰ ਹੈ 905-673-3337 905-673-3337 'ਤੇ ਬੜੀਆਂ ਪਿਆਰੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ 905-673-3337 ਆਪਣਾ ਇੱਕੋ ਇੱਕ ਨੰਬਰ ਹੈ ਸੋ ਬਹੁਤ ਹੀ ਪਿਆਰੀਆਂ ਗੱਲਾਂ ਬਾਤਾਂ ਸਾਰੇ ਸ਼ੇਅਰ ਕਰ ਰਹੇ ਆ ਤੇ ਆਨੰਦ ਆ ਰਿਹਾ ਸੁਣ ਕੇ ਯਾਰ ਵੈਰੀ ਗੁੱਡ ਤੁਹਾਨੂੰ ਪਤਾ ਅਸਲ ਗਾਇਕੀ ਕਿਹਨੂੰ ਕਹਿੰਦੇ ਆ ਇਹਨੂੰ ਕਹਿੰਦੇ ਆ ਸੁਣੋ ਕਿਹੜਾ

0: हंसराज हंस साहब 18 18 18 सितंबर, क्या बात है यार, आनंद आ गया सुन के। वी विल बी राइट बैक।
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475104 1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337 905-673-3337।
0: ਸੋ ਆਪਣੀ ਗੱਲਬਾਤ ਬੜੀ ਵਧੀਆ ਚੱਲ ਰਹੀ ਸੀ, ਮੈਂ ਇਹਦੇ ਉੱਤੇ ਕੋਈ ਗਾਣਾ ਲੱਭ ਰਿਹਾ ਸੀ ਬਟ ਮੈਨੂੰ ਇਹੀ ਲਾਉਂਦੇ ਯਾਰ ਹੰਸ ਜੀ ਦਾ, ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਓ ਕੌਣ ਵੇ। ਚਲੋ ਹੰਸ ਜੀ ਦਾ ਗਾਣਾ ਬਣਿਆ ਹੋਇਆ ਇੱਕ ਮੁੰਡੇ ਕੁੜੀ ਦਾ, ਬਟ ਇਹ ਕਿਸੇ ਦੇ ਉੱਤੇ ਵੀ ਗੱਲ ਲੱਗ ਸਕਦੀ ਹੈ। ਕਿਸੇ ਭਰਾ ਨਾਲ ਰੁੱਸ ਕੇ ਕੌਣ ਮਨਾਊਗਾ, ਕਿਸੇ ਤੁਸੀਂ ਆਪਣੇ ਮਾਂ ਬਾਪ ਨਾਲ ਰੁੱਸ ਕੇ ਕੌਣ ਮਨਾਊਗਾ, ਕਿਸੇ ਰਿਸ਼ਤੇਦਾਰ ਨਾਲ ਤੁਸੀਂ ਰੁੱਸ ਕੇ ਤਾਂ ਕੌਣ ਮਨਾਊਗਾ। ਸੋ ਇਹ ਲਾਉਣੇ ਤੁਹਾਡੇ ਲਈ ਹੰਸ ਜੀ ਦਾ, ਅਤੇ ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਓ ਕੌਣ ਵੇ, ਜੱਗ ਨੇ ਤਾਂ ਤਮਾਸ਼ਾ ਦੇਖਣਾ। ਤੇ ਸੁਣਦੇ ਦੋ ਬੋਲ, ਤੇ ਵੀ ਵਿਲ ਬੀ ਰਾਈਟ ਬੈਕ।

0: ਵਾਹ ਯਾਰ, ਨਹੀਂ ਰੀਸਾਂ ਹੰਸ ਜੀ, ਬੱਲੇ ਬੱਲੇ. ਸੋ ਪ੍ਰੋਗਰਾਮ ਪੰਜਾਬੀ ਦਾ ਨਾ, ਸਟੂਡੀਓ ਦਾ ਨੰਬਰ 9056733337. ਇੱਕ ਤੁਸੀਂ ਇੰਡੀਅਨ ਫਰੂਟਲੈਂਡ ਨੂੰ ਯਾਦ ਰੱਖੋ. ਇੰਡੀਅਨ ਫਰੂਟਲੈਂਡ ਨਾਲੇ ਗਰੋਸਰੀ ਸਟੋਰ ਹੈ, ਨਾਲੇ ਰੈਸਟੋਰੈਂਟ ਹੈ, ਅਤੇ ਨਾਲੇ ਯਾਰ ਕਮਾਲ ਹੈ. ਇੰਡੀਅਨ ਫਰੂਟਲੈਂਡ ਦੀਆਂ ਬ੍ਰੈਂਪਟਨ ਮੇਲਾ ਦਾ 6 ਲੋਕੇਸ਼ਨਾਂ ਹੋ ਗਈਆਂ. ਮਕਵੀਨ ਐਂਡ ਕੈਸਲ ਮੋਰ, ਬਵੇਡ ਐਂਡ ਚਿੰਕਿਊਜ਼ੀ, ਕੁਈਨ ਐਂਡ ਚਿੰਕਿਊਜ਼ੀ, ਮੇਫੀਲਡ ਐਂਡ ਕ੍ਰੈਡਿਟ ਵਿਊ, ਕਿਹੜੀ ਮਿਸ ਕਰ ਰਿਹਾ ਮੈਂ, ਇੱਕ ਹੈਗੀ ਹੈ ਨਵੀਂ ਖੁੱਲ੍ਹੀ ਹੈ ਸੈਂਡਲਵੁੱਡ ਪਾਰਕਵੇ, ਐਂਡ ਆਪਣੇ ਰੱਬ ਤੁਹਾਡਾ ਭਲਾ ਕਰੇ ਹਰ ਅੰਟੇਰੀਓ, ਅਤੇ ਫਿਰ ਕਿਚਨਰ ਨਹੀਂ ਕੇਂਬਰਿਜ ਅਤੇ ਗੁਆਲਫ. ਸੋ 7 ਲੋਕੇਸ਼ਨਾਂ ਨੇ ਇੰਡੀਅਨ ਫਰੂਟ ਲੈਂਡ ਦੀਆਂ. ਗਰੋਸਰੀ ਕਰੋ ਵਧੀਆ ਟੋਪ ਦੀ, ਅਤੇ ਇੰਡੀਅਨ ਫਰੂਟ ਲੈਂਡ 'ਤੇ ਤੁਸੀਂ ਇੱਕ ਵਾਰ ਜ਼ਰੂਰ ਗੇੜਾ ਮਾਰ ਕੇ ਆਓ. ਸੋ ਪ੍ਰੋਗਰਾਮ ਪੰਜਾਬੀ ਦਾ, ਅਤੇ ਸਾਡੇ ਨਾਲ ਸਰਾਸ਼ ਜੁੜ ਚੁੱਕੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ, ਅਤੇ ਸਰਾਸ਼ ਤੁਹਾਨੂੰ ਗਵਰਨਮੈਂਟ ਕੋਲੋਂ ਗ੍ਰਾਂਟਸ ਲੈ ਕੇ ਦਿੰਦੇ ਨੇ, ਸੋਰੀ ਲੋਨ ਲੈ ਕੇ ਦਿੰਦੇ ਨੇ. ਸੋ ਲੋਨ ਇਹ ਕਾਹਦੇ ਲਈ ਆ? ਦੇਖੋ, ਗਵਰਨਮੈਂਟ ਤੁਹਾਨੂੰ ਲੋਨ ਦੇ ਰਹੀ ਹੈ ਕਿ ਤੁਸੀਂ ਵੀ ਪੜ੍ਹਾਈ ਕਰੋ ਆਪਣੀ ਪੂਰੀ, ਤੁਸੀਂ ਪੜ੍ਹੋ, ਸਕਿੱਲ ਡਿਵੈਲਪ ਕਰੋ, ਐਜੂਕੇਸ਼ਨ ਇੰਪਰੂਵ ਕਰੋ, ਅਤੇ ਤੁਹਾਡਾ ਰੈਂਟ ਹੈ, ਤੁਹਾਡੀ ਗਰੋਸਰੀ ਹੈ, ਤੁਹਾਡੀ ਗੈਸ ਹੈ, ਤੁਹਾਡਾ ਮੋਰਗੇਜ ਹੈ, ਕੋਈ ਵੀ ਖਰਚਾ ਉਹ ਲੋਨ ਨਾਲ ਪੂਰਾ ਕਰੋ, ਅਤੇ ਬਾਕੀ ਜਾਣਕਾਰੀ ਸਰਾਸ਼ ਦੇਣਗੇ. ਸਰਾਸ਼ ਕਿਵੇਂ ਹੋ?
1: ਵਧੀਆ ਜੀ, ਤੁਸੀਂ ਦੱਸੋ ਜੀ.
0: ਬਹੁਤ ਵਧੀਆ. ਸੋ ਸਰਾਸ਼, ਬੜੇ ਲੋਕਾਂ ਨੂੰ ਡਰ ਹੋਊਗਾ ਲੋਨ ਯਾਰ, 8-10% ਇੰਟਰਸਟ ਰੇਟ ਹੋਊਗਾ. ਕੀ ਇੰਟਰਸਟ ਰੇਟ ਹੈ ਲੋਨ ਦਾ
1: ਜੀ? ਸ਼ੁਰੂ ਕੇ 2 ਸਾਲ 0%,
0: 0% 2 ਸਾਲ. ਸੋ ਫ੍ਰੀ ਦੇ ਪੈਸੇ ਹੈ 2 ਸਾਲ.
1: ਬਿਲਕੁਲ ਜੀ, ਕਹੀਂ ਵੀ ਵਰਤੋ, ਕਹੀਂ ਵੀ ਖਰਚੋ. 2.5 ਸਾਲ ਬਾਅਦ ਵੀ ਇਸਕਾ ਵਿਆਜ ਸਿਰਫ 2.5% ਹੈ ਪੂਰੇ ਸਾਲ ਕਾ.
0: ਕੀ ਬਾਤ ਹੈ! ਅੱਛਾ,
1: ਹਾਂਜੀ ਹਾਂਜੀ. ਐਸਾ ਲੋਨ ਕੈਨੇਡਾ ਤੋਂ ਨਹੀਂ, ਧਰਤੀ ਪੇ ਵੀ ਨਹੀਂ ਮਿਲੇਗਾ. 50,000 ਸੇ ਲੇ ਕੇ 1,70,000 ਡਾਲਰ ਇਸਕੀ ਰੇਂਜ ਹੈ. ਕੋਈ ਗਾਰੰਟੀ ਨਹੀਂ ਹੈ, ਕੋਈ ਡਾਕੂਮੈਂਟਸ ਕਾ ਥੱਪਾ ਨਹੀਂ ਲੱਗਤਾ, ਕੋਈ ਏਜ ਲਿਮਿਟ ਨਹੀਂ ਹੈ. ਇੱਕ ਤਰਫ ਆਪ ਆਪਣਾ ਡਿਪਲੋਮਾ ਹਾਸਿਲ ਕਰ ਰਹੇ ਹੈ ਬਿਜ਼ਨਸ ਕਾ, ਫੁਲੀ ਆਨਲਾਈਨ, ਨੋ ਐਗਜ਼ਾਮਸ, ਈਸੀ ਅਸਾਈਨਮੈਂਟਸ. ਦੂਸਰੀ ਤਰਫ ਫੰਡਿੰਗ ਗਵਰਨਮੈਂਟ ਸੇ, ਡਾਇਰੈਕਟ ਗਵਰਨਮੈਂਟ ਆਪਣੇ ਅਕਾਊਂਟ ਮੇ ਹਾਸਿਲ ਕਰਤੇ ਹੈ.
0: ਸਰਾਸ਼ ਯਾਰ, ਕਿਸੇ ਫਰੈਂਡ ਕੋ ਯਾ ਕਿਸੇ ਰਿਸ਼ਤੇਦਾਰ ਕੋ ਪੁੱਛ ਲੋ ਨਾ, ਮੁਝੇ ਪੈਸਾ ਚਾਹੀਏ, ਵੋ ਵੀ ਨਹੀਂ ਦੇਂਗੇ ਆਪਕੋ 0% ਪੇ.
1: ਬਿਲਕੁਲ ਐਸਾ ਹੈ, ਤਭੀ ਲੋਕ ਰਿਸ਼ਤੇਦਾਰੋਂ ਪੇ ਨਹੀਂ ਜਾਤੇ, ਹਮਾਰੇ ਪਾਸ ਆਤੇ ਹੈਂ, ਔਰ ਫੰਡਿੰਗ ਵੀ ਹਾਸਿਲ ਕਰਤੇ, ਸਕਿੱਲ ਵੀ ਹਾਸਿਲ ਕਰਤੇ. ਪ੍ਰੋਪਰ ਆਫਿਸ 8 ਸਾਲ ਮੇ ਹਜ਼ਾਰੋਂ ਕੋ ਅਸਿਸਟ ਕਰ ਚੁਕੇ ਹੈਂ.
0: ਕਿਆ ਬਾਤ ਹੈ! ਸੋ ਸਰਾਸ਼, ਪੈਸੇ ਕਿੰਨੇ ਕੁ ਮਿਲ ਜਾਂਦੇ ਆ?
1: ਡਿਪੈਂਡ ਕਰਤਾ ਹੈ ਜੀ, ਫੈਮਿਲੀ ਸਾਈਜ਼ ਪੇ ਅਗਰ ਆਪ ਮਾਨ ਕੇ ਚਲੇਂਗੇ, ਹਸਬੈਂਡ ਵਾਈਫ ਹੈ ਦੋਨੋਂ ਪੜ੍ਹਤੇ, ਤੋ ਅਰਾਊਂਡ 60,000 ਡਾਲਰ. ਅਗਰ ਹਸਬੈਂਡ ਵਾਈਫ ਵਿਦ 3 ਕਿਡਸ ਹੈ ਤੋ ਅਪ ਟੂ 170,000 ਡਾਲਰ. ਤੋ ਰੇਂਜ ਡਿਪੈਂਡ ਕਰਤੀ ਹੈ ਆਪਕੇ ਫੈਮਿਲੀ ਸਾਈਜ਼ ਪੇ. ਆਪ ਹਮੇ ਅਭੀ ਕਾਲ ਕਰੇ, ਆਪਕੋ ਕੁਇਕ ਅਸੈਸਮੈਂਟ ਹਮ ਆਪਕੋ ਅਭੀ ਦੇ ਦੇਂਗੇ. ਹਮਾਰੇ ਆਫਿਸ ਆਏ ਆਪ 218 ਐਕਸਪਰਟ ਬੁਲੇਵਰਡ ਪੇ, ਹਰ ਅੰਟਰੀ ਡਰੀ ਪੇ. ਕੋਈ ਏਜ ਲਿਮਿਟ ਨਹੀਂ ਹੈ, ਆਸਾਨ ਸੇ ਕੋਰਸਸ ਫੁਲੀ ਆਨਲਾਈਨ ਫੋਨ ਪੇ ਕੰਪਿਊਟਰ ਪੇ ਅਟੈਂਡ ਕਰੇ, ਫੰਡਿੰਗ ਆਪਣੇ ਅਕਾਊਂਟ ਮੇ ਹਾਸਿਲ ਕਰੇ.
0: ਵੈਰੀ ਗੁੱਡ. ਨੰਬਰ ਇੱਕ ਕੁਇਕ ਹੈ ਸਰਾਸ਼ ਦਾ, 4372643175, 437-264-3164. ਸੋ ਸਰਾਸ਼, ਇਹ ਜਿਹੜੇ ਲੋਨ ਨੇ ਇਹ ਕਿਹਨੂੰ ਮਿਲ ਸਕਦੇ ਆ, ਕੀ ਰਿਕੁਆਇਰਮੈਂਟਸ ਨੇ, ਕੀ ਐਲੀਜੀਬਿਲਿਟੀ ਹੈ, ਕੀ ਪ੍ਰੀ ਰੈਕੁਇਜ਼ਿਟ ਹੋਣੇ ਚਾਹੀਦੇ ਨੇ?
1: ਹਾਂਜੀ, ਆਪਣੇ ਇਸ ਦੇਸ਼ ਮੇ ਪੀ ਆਰ ਲੈਣੇ ਕੇ ਲੀਏ ਕਿਤਨੇ ਮਿਹਨਤ ਕਰੀ ਹੈ, ਔਰ ਉਸੀ ਮਿਹਨਤ ਕਾ ਨਤੀਜਾ ਹੈ ਕਿ ਮਤਲਬ ਆਪਕੋ ਗਵਰਨਮੈਂਟ ਹੈਲਪ ਕਰਤੀ ਹੈ. ਤੋ ਆਪ ਅਗਰ ਪੀ ਆਰ ਹੈ, ਪ੍ਰੋਟੈਕਟਿਡ ਪਰਸਨ ਹੈ, ਸਿਟੀਜ਼ਨ, ਆਪ ਐਲੀਜੀਬਲ ਹੈ, ਓਨਟਾਰੀਓ ਮੇ ਕਹੀਂ ਵੀ ਰਹਤੇ ਹੈ, ਐਲੀਜੀਬਲ ਹੈ. ਕੋਈ ਕ੍ਰੈਡਿਟ ਚੈੱਕ ਨਹੀਂ ਹੈ ਇਸਕੇ ਅੰਦਰ, ਆਪਕਾ ਸਕੋਰ ਚਾਹੇ 0 ਹੈ ਆਪ ਤਬ ਵੀ ਐਲੀਜੀਬਲ ਹੈ. ਤੋ ਮਤਲਬ ਆਪ ਬੈਂਕਰਪਸੀ ਵੀ ਆਪਣੇ ਕਰ ਰੱਖੀ ਹੈ, ਕੰਜ਼ਿਊਮਰ ਪ੍ਰਪੋਜ਼ਲ ਵੀ ਅਗਰ ਆਪ ਹੈ ਤੋ ਵੀ ਆਪ ਐਲੀਜੀਬਲ ਹੋ ਸਕਤੇ ਹੈ. ਤੋ ਕਾਲ ਕਰੇ, ਅਸੈਸਮੈਂਟ ਕਰਾਏ, ਆਫਿਸ ਆਏ. ਕੋਈ ਮੀਠੀ ਬਾਤ, ਕੋਈ ਸਿਕਿਉਰਿਟੀ, ਕੋਈ ਗਾਰੰਟੀ, ਫ੍ਰੀ ਲੋਨ ਹੈ, ਕੋਈ ਚਲਾਕੀ ਨਹੀਂ ਹੈ ਇਸਕੇ ਅੰਦਰ.
0: ਵੈਰੀ ਗੁੱਡ. ਸੋ ਕੋਈ ਬੜਾ ਲੰਬਾ ਚੌੜਾ ਪ੍ਰੋਸੈਸ ਨਹੀਂ, ਨਾ ਕੋਈ ਬਾਹਲੀਆਂ ਰਿਕੁਆਇਰਮੈਂਟਾਂ ਨੇ. ਨੰਬਰ ਇੱਕ ਇੱਕ ਹੈ 4372643175. ਤੇ ਸਰਾਸ਼, ਕੀ ਇਹ ਕੋਰਸਿਸ ਸਾਰੇ ਆਨਲਾਈਨ ਨੇ?
1: ਬਿਲਕੁਲ ਜੀ, ਕਲਾਇੰਟਸ ਚੂਜ਼ ਕਰਤੇ ਹੈ ਆਨਲਾਈਨ ਸੌਖੇ ਜੇ ਕੋਰਸਿਸ, ਹਮ ਉਨ੍ਹੀਂ ਮੇ ਡੀਲ ਕਰਤੇ ਹੈ. ਹਮਾਰੇ ਪਾਸ 8-10 ਕੋਰਸ ਹੈ, ਆਪ ਉਸਮੇ ਸੇ ਚੂਜ਼ ਕਰਤੇ ਹੈ. ਲਾਈਕ 3 ਘੰਟੇ ਕਲਾਸ ਆਪਣੇ ਮੰਡੇ ਟੂ ਫਰਾਈਡੇ ਲਗਾਣੀ ਹੈ, ਦੈਟਸ ਇਟ. ਕੋਈ ਵੀ ਇਸਮੇ ਮਤਲਬ ਚਲਾਕੀ ਨਹੀਂ ਹੈ, ਕੋਈ ਮੀਠੀ ਬਾਤੇ ਨਹੀਂ ਹੈ. ਫੰਡਿੰਗ ਹਾਸਿਲ ਕਰੇ, ਔਰ ਹਮਾਰੀ ਫੀਸ ਕਮ ਹੋਣੇ ਕੇ ਬਾਅਦ ਫਲੈਟ ਫੀਸ 199 ਡਾਲਰ ਹੈ. ਖਾਤੇ ਮੇ ਆਪਕੇ ਫੰਡਿੰਗ ਆਤੀ ਹੈ, ਤਬ ਆਪ ਆਪਣੀ ਇਮਾਨਦਾਰੀ ਸੇ ਹਮਾਰੀ ਛੋਟੀ ਸੀ ਫੀਸ ਦੇਤੇ ਹੈ. ਅਭੀ ਵੀ ਜੋ ਮੈਂ ਸੁਣ ਰਿਹਾ ਉਸਮੇ ਸੇ 30% ਕਲਾਇੰਟਸ ਰਿਟੇਨਡ ਹੀ ਹੈ. 8 ਸਾਲ ਮੇ ਬਹੁਤੋਂ ਕੋ ਅਸੈਸਟ ਕਰ ਚੁਕੇ ਹੈ. ਕਾਲ ਕਰੇ, ਅਸੈਸਮੈਂਟ ਕਰਾਏ, 0% ਪੇ ਗਾਰੰਟੀ ਫ੍ਰੀ ਲੋਨ ਹਾਸਿਲ ਆਪਣੇ ਅਕਾਊਂਟ ਮੇ ਕਰੇ.
0: ਵੈਰੀ ਗੁੱਡ.